0: ਹਿੰਸਾ ਤੇ ਸ਼ੋਸ਼ਣ ਦਾ ਜਿਹੜਾ ਸਾਹਮਣਾ ਕਰ ਰਹੀਆਂ ਔਰਤਾਂ ਜੀਵਨ ਸਾਥੀਆਂ ਨੂੰ ਰਾਹਤ ਦਿੰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਕਿਸੇ ਜ਼ਾਲਮ ਜਾਂ ਹਿੰਸਕ ਸਾਥੀ ਦੇ ਉੱਤੇ ਨਿਰਭਰ ਨਹੀਂ ਹੈ। ਉਹ ਕਿਸੇ ਵੀ ਤਸ਼ੱਦਦ ਦੀ ਸੂਰਤ ਦੇ ਵਿੱਚ ਬਿਨਾਂ ਆਪਣਾ ਸਟੇਟਸ ਗੁਆਏ ਕਾਨੂੰਨੀ ਮਦਦ ਲੈ ਸਕਦੇ ਨੇ। ਲਓ ਜੀ, ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਤੇ ਹੁਣ ਜਿਨ੍ਹਾਂ ਨੇ ਪੈਸੇ ਲਾਏ ਆ ਉਹ ਚੱਕੇ ਗਏ ਜੀ। ਤੇ ਸਤਿ ਸ੍ਰੀ ਅਕਾਲ ਜੀ, ਗੁਰੀਮਾਨ ਜੀ, ਬਾਈ ਜੀ, ਨਿੱਘਾ ਸਵਾਗਤ ਹੈ ਜੀ ਅਨੂ ਜੀ। ਠੇਕਾ ਕਾਹਦਾ ਦੇਣਾ ਹੁਣ?
1: ਨਹੀਂ ਤੁਸੀਂ ਆਪਾਂ ਦੇਖਦੇ ਹਾਂ, ਆਪਾਂ ਰੋਜ਼ਾਨਾ ਹੀ ਚਲੋ ਵੂਮੈਨ ਸੈੱਲ ਦੇ ਵਿੱਚ ਜਾ ਕੇ ਆਓ, ਪੰਜਾਬ ਦੇ ਕਿਸੇ ਵੀ ਸੂਬੇ ਦੇ ਚੱਲ ਜਾਓ,
0: ਕਿਉਂਕਿ
1: ਆਪਣੇ ਪੰਜਾਬ ਦੇ ਜਵਾਕਾਂ ਨੇ ਪੜ੍ਹਨਾ ਹੈ ਨੀ ਜੀ। ਇਹ ਭਾਲ ਪੜ੍ਹੀ ਲਿਖੀ ਪੜ੍ਹ ਕੇ ਦੇਖ ਕੇ ਬਾਹਰ ਜਾਂਦੀ, ਪਰ ਬਹੁਤੀ ਪੜ੍ਹੀ ਲਿਖੀ ਜਿਹੜੀ ਹੁੰਦੀ ਆ ਆਪਣੀ ਪੜ੍ਹਾਈ ਵੀ ਦਿਖਾਉਂਦੀ ਹੈ ਨਾ ਬਾਹਰ ਜਾ ਕੇ।
0: ਬਿਲਕੁਲ ਜੀ। ਉਹ ਬਾਈ ਜੀ, ਇੱਥੇ ਤਾਂ ਕਈ ਏਦਾਂ ਦੇ ਵੀ ਸੀਗੇ, ਦੇਖੇ ਆਪ ਅੱਖਾਂ ਦੇ ਨਾਲ ਦੇਖੇ ਨੇ, ਇਹਨਾਂ ਮੁਲਕਾਂ ਦੇ ਵਿੱਚ ਲੋਕ ਆਪਣੀ ਘਰਵਾਲੀ ਨੂੰ ਡਿਵੋਰਸ ਦੇ ਕੇ ਨਾ ਤੇ ਉਹ ਸੋਸ਼ਲ ਖਾਈ ਜਾਂਦੇ ਆ ਕਿ ਇਹ ਡਿਵੋਰਸ ਦੇ ਉੱਤੇ ਹੈ ਤੇ ਨਾਲ ਜੋਬ ਵੀ ਕਰੀ ਜਾਂਦੇ, ਇੱਦਾਂ ਦੇ ਵੀ ਹੈਗੇ ਨੇ ਜੀ ਲੋਕ, ਪਰ ਰਹੇ ਇਕੱਠੇ ਜਾਂਦੇ ਨੇ ਬਾਅਦ ਚ।
1: ਮਤਲਬ ਨਾ ਤੁਸੀਂ ਇੱਥੇ ਮੈਰਿਡ ਨੇ ਪਰ ਉਹਨਾਂ ਨੇ ਹਾਲੇ ਵੀ ਕਈ ਬੰਦੇ ਹਜੇ ਬਾਹਰ ਗਏ ਜਿਹਨਾਂ ਦੇ ਪਾਸਪੋਰਟ ਦੇ ਹਾਲੇ ਵੀ ਸਿੰਗਲ ਹੈ ਵੀ ਅਸੀਂ ਸਿੰਗਲ ਆ,
0: ਪੇਪਰ ਵਰਕ ਚ ਸ਼ੋ ਕੀਤਾ ਹੈ।
1: ਮੈਂਸ਼ਨ ਨਹੀਂ ਹੋਇਆ ਹੋਇਆ ਉਹਦੇ ਵਿੱਚ।
0: ਬਿਲਕੁਲ ਹੈ ਜੀ।
1: ਤੇ ਉੱਥੇ ਬਾਹਰ ਵਿਆਹ ਕਰਾ ਕੇ ਸੈੱਟ ਹੋ ਰਹੇ ਨੇ, ਇੱਥੇ ਪਰਿਵਾਰ ਰੋੜ ਰਹੇ। ਚਲੋ ਮੈਂ ਆਪਾਂ ਇਹ ਨੀ ਕਹਿੰਦੇ ਹੈਗੇ ਵੀ ਕਦੀ ਕੁੜੀਆਂ ਜਾਂ ਔਰਤਾਂ ਹੀ ਗਲਤ ਨੇ, ਤਾਲੀ ਦੋਨੋਂ ਥਾਂ ਵੱਜਦੀ, ਕਿਤੇ ਨਾ ਕਿਤੇ ਕਸੂਰ ਆਪਣਾ ਵੀ ਹੈ ਲੋਕਾਂ
0: ਦਾ, ਆਪਣਾ ਵੀ ਹੈ ਜੀ। ਬਿਲਕੁਲ, ਸੌਦੇਬਾਜ਼ੀਆਂ ਚ ਪੈ ਗਏ ਨਾ ਉਹ, ਰਿਸ਼ਤਿਆਂ ਦਾ ਘਾਣ ਤਾਂ ਕਰ ਦਿੱਤਾ ਨਾ ਜੀ।
1: ਬਿਲਕੁਲ, ਇਹ ਪੁੱਠੀ ਫਿਰ ਤਾਂ ਅਸੀਂ ਲੋਕਾਂ ਨੇ ਪਾਈਆਂ ਜੀ,
0: ਪਾਈਆਂ ਨੇ ਜੀ। ਉਹਨਾਂ ਦਾ ਗੋਰਿਆਂ, ਉਹਨਾਂ ਦਾ ਥੋੜੀ ਕਸੂਰ ਆ, ਉਹਨਾਂ ਨੇ ਤਾਂ ਤਬਦੀਲੀ ਲਿਆਉਣੀ ਹੈ। ਕਿਉਂਕਿ ਔਜਲਾ ਸਾਹਿਬ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਇਹ ਜਦੋਂ ਦੇ ਕਾਨੂੰਨ ਬਣੇ ਆ ਉਹ ਕੈਨੇਡਾ ਵਾਲਿਆਂ ਲਈ ਬਣੇ ਸੀ, ਜਿਹੜੇ ਬਾਹਰੋਂ ਆਏ ਆ ਉਹਨਾਂ ਦੇ ਲਈ ਹੋਰ ਬਣਾਉਣੇ ਪੈਣੇ ਆ ਜੀ।
1: ਸਰ ਦੇਖੋ, ਮੈਰਿਜਿਸ ਕਰਾ ਕੇ ਮਤਲਬ ਝੂਠੀਆਂ ਵਿਆਹ ਸ਼ਾਦੀਆਂ ਕਰਵਾਉਣ ਨਾਲ ਚੰਗਾ ਵੀ ਯਾਰ ਸ਼ੰਗਨ ਵੀਜ਼ਾ ਲਾ ਕੇ ਤੁਸੀਂ ਯੂਰੋਪ ਚੱਲ ਜਾਓ। ਯੂਰੋਪ ਦੇ ਵਿੱਚ ਕੰਮ ਦੀ ਕਮੀ ਨਹੀਂ, ਹਾਲਾਂਕਿ ਉਹ ਮੁਲਕ ਵੀ ਵਧੀਆ, ਉੱਥੇ ਦੇ ਲੋਕ ਵੀ ਵਧੀਆ ਨੇ।
0: ਯੂਰਪ ਦਾ ਨਾ ਕਹਿ ਸਕਦੇ ਆ ਕਾਨੂੰਨ ਬਹੁਤ ਸਖ਼ਤ ਨੇ ਜੀ ਇੱਥੇ। ਹੁਣ ਅਸੀਂ ਆ, ਮੈਨੂੰ 20-22 ਸਾਲ ਹੋ ਗਏ ਰਹਿੰਦੇ ਨੂੰ, ਅਸੀਂ ਆਪਣੀ ਫੈਮਿਲੀ ਨੂੰ ਨੀ ਇਨਵਾਈਟ ਕਰ ਸਕਦੇ ਜੀ। ਜਾਂ ਤਾਂ ਉਹਨਾਂ ਕੋਲ ਕੰਮ ਹੋ ਸਕਦਾ ਹੋਣਾ ਚਾਹੀਦਾ ਜਾਂ ਸਟੱਡੀ ਬੇਸ ਦੇ ਉੱਤੇ ਹੋਣਾ ਚਾਹੀਦਾ, ਜਾਂ ਫਿਰ ਖਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੋਅ ਅਪ ਕਰਨਾ ਪੈਂਦਾ ਸਾਰਾ ਕੁਝ।
1: ਮੋਸਟਲੀ ਦੇਖੋ ਜੀ, ਕੋਈ ਵੀ ਚੀਜ਼ ਹੈ ਉਹਦੇ ਵਿੱਚ ਸਕਸੈਸ ਹੋਣ ਲਈ ਟਾਈਮ ਲੱਗਦਾ,
0: ਟਾਈਮ ਲੱਗਦਾ।
1: ਸ਼ਾਰਟਕਟ ਤਾਂ ਕਿਤੇ ਵੀ ਅਵੇਲੇਬਲ ਨਹੀਂ ਹੈ।
0: ਬਿਲਕੁਲ ਜੀ,
1: ਮੈਂ ਅੱਜ ਆਇਆ, ਸਾਲ ਬਾਅਦ ਤੁਹਾਨੂੰ PR ਮਿਲ ਜੇ, ਕਿਸੇ ਮੁਲਕ ਨੇ ਨਹੀਂ ਦੇਣੀ ਜੀ।
0: ਨਹੀਂ, ਉਹ PR ਹੁਣ ਦੇਖੋ ਆ ਜਲੂਸ ਕੱਢ ਰਹੇ ਨੇ, ਰੈਲੀਆਂ ਕਰ ਰਹੇ ਨੇ ਕੈਨੇਡਾ ਦੇ ਵਿੱਚ ਵੀ ਸਾਨੂੰ PR ਦਿਓ। ਭਾਈ ਉਹਨਾਂ ਨੇ, ਤੁਸੀਂ ਤਾਂ ਸਟੱਡੀ ਕਰਨ ਆਏ ਹੋ, ਉਹਨਾਂ ਨੇ ਕਿੱਥੇ ਲਿਖ ਕੇ ਦਿੱਤਾ ਤੁਹਾਨੂੰ ਕਿ ਤੁਹਾਨੂੰ PR ਮਿਲੇਗੀ?
1: ਸਰ ਪੋਸੀਬਲੀ ਉੱਥੇ ਉਹਨਾਂ ਦਾ ਉਹ ਪਰਪਸ ਕਾਮਯਾਬ ਹੋਣਾ ਹੀ ਨਹੀਂ ਚਾਹੀਦਾ।
0: ਬਿਲਕੁਲ ਜੀ ਜੀ,
1: ਉਹ ਕੰਮ ਬਣਨਾ ਨਹੀਂ ਹੈਗਾ ਜੀ। ਹਾਲੇ ਤਾਂ ਉਹ ਸਿਰਫ ਇਹਨਾਂ ਨੂੰ ਦੇਖ ਰਹੇ ਹੈ, ਜਿੱਥੇ ਤੱਕ ਮੈਨੂੰ ਲੱਗਦਾ ਹੌਲੀ ਹੌਲੀ ਉਹਨਾਂ ਨੇ ਫੋਰਸਫੁਲੀ ਵੀ ਉਹਨਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ।
0: ਨਹੀਂ, ਉਹਨਾਂ ਨੇ ਲੈ ਆਂਦਾ ਜੀ PR ਦਿਓ ਦਾ ਮੁੱਦਾ, ਜਿਹੜਾ ਡਿਪੋਰਟੇਸ਼ਨ ਰੋਕੋ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਹੋਇਆ, ਉਹਦੇ ਉੱਤੇ ਹੁਣ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਜੀ।
1: ਲੈਟ ਸੀ ਕੀ ਬਣਦਾ, ਪਰ ਨਾ ਮਤਲਬ ਮਾਹੌਲ ਕਿਤੇ ਵੀ ਸੁਖਾਵੇਂ ਨਹੀਂ ਹੈਗੇ ਜੀ, ਦੇਖਿਆ ਜਾਵੇ
0: ਹਫਤੇ ਖੰਡ ਲਈ ਸੀ ਤੇ ਸਾਡੇ ਲੋਕਾਂ ਨੇ ਆਪੇ ਹੀ ਹਨਾ 3-4 ਬੰਦੇ ਮਤਲਬ ਕਿ ਮਕਾਨ ਖਰੀਦ ਲੈਂਦੇ ਆ, ਉਹਨੂੰ ਰੈਨੋਵੇਟ ਕਰਕੇ ਤੇ ਉਹਨੂੰ ਮਤਲਬ ਕਿ ਉਹ ਚੋਂ ਲੱਖ-1.5 ਲੱਖ ਡਾਲਰ ਵਧੀਆ ਕਮਾ ਕੇ ਆਪਣੇ ਹੀ ਪੰਜਾਬੀਆਂ ਨੂੰ ਵੇਚ ਦਿੰਦੇ ਆ ਜੀ, ਆਪਣੇ ਆਪਣੇ ਨੂੰ ਲੁੱਟੀ ਜਾਂਦੇ ਆ। ਤੇ ਉਹ ਪ੍ਰਾਈਸ ਇੰਨੇ ਕੱਪ ਕਰ ਦਿੱਤੇ ਨਾ ਕਿ ਸਰਕਾਰ ਨੂੰ ਕਾਨੂੰਨ ਲਿਆਉਣਾ ਪੈ ਗਿਆ ਕਿ ਇੱਕ ਰੂਫ ਰੱਖੋ ਭਾਈ, ਲਿਮਿਟ ਰੱਖੋ ਕੋਈ ਪ੍ਰਾਈਸ। ਜਿਹੜਾ ਘਰ 2-3 ਲੱਖ ਦਾ ਮਿਲ ਜਾਂਦਾ ਸੀ ਉਹ 3-4 ਮਿਲੀਅਨ ਤੋਂ ਘੱਟ ਨੀ ਮਿਲਦਾ, ਸਾਡੇ ਲੋਕਾਂ ਨੇ ਬੇੜਾ ਗਰਕ ਕੀਤਾ।
1: ਹਾਂਜੀ ਹਾਂਜੀ, ਮੈਂ ਨਾ ਉਹੀ ਤੁਹਾਡੇ ਨਾਲ ਸਲਾਹ ਕਰਨ ਲੱਗੇ ਸੀ, ਤੁਹਾਨੂੰ ਦੱਸਣ ਲੱਗਿਆ ਸੀ ਵੀ ਆਪਣੇ ਨਾ ਪਹਿਲਾਂ ਪੰਜਾਬੀ ਜਿਹੜੇ ਇੱਥੋਂ ਸਕਸੈਸ ਹੋਏ ਹੋਏ ਨੇ, ਚਲੋ ਅੱਗੇ ਕਹਾਵਤ ਹੁੰਦੀ ਸੀ ਵੀ ਚਲੋ ਆਪਣਾ ਆਪਣੇ ਦੀ ਬਾਂਹ ਫੜਦਾ, ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਨਾ ਆਪਣਾ ਆਪਣੇ ਦੀ ਬਾਂਹ ਵੱਢਣ ਲੱਗਿਆ ਹੋਇਆ
0: ਜੀ।
1: ਹੁਣ ਜਿਹੜੇ ਬਾਹਰ ਪੰਜਾਬੀ ਵੈਲ ਸੈਟਲਡ ਨੇ ਜਿਹਨਾਂ ਕੋਲ ਘਰ ਨੇ, ਹੁਣ ਪਹਿਲੀ ਗੱਲ ਤਾਂ ਅੱਗੇ ਨਾ ਥੱਲੇ ਬੇਸਮੈਂਟ ਦੇਂਦੇ, ਬੇਸਮੈਂਟ ਬਹੁਤ ਖੁੱਲੀ ਹੁੰਦੀ ਸੀ ਜੀ, ਮਤਲਬ 2 ਜਾਣੇ ਵੀ ਬਹੁਤ ਫੁੱਲੀ ਉੱਥੇ ਇੰਜੋਏ ਨਾਲ ਰਹਿ ਸਕਦੇ ਸੀ, ਆਪਣਾ ਕੰਮ ਕਰੀ ਜਾਂਦੇ ਸੀ। ਇੱਕ ਤਾਂ ਇਹਨਾਂ ਨੇ ਕੀ ਕਰਤਾ, ਹੁਣ ਬੇਸਮੈਂਟ ਹੋ ਗਏ, ਕੋਈ ਰੂਮ ਹੋ ਗਏ, ਉਹਨਾਂ ਚ ਪਾਰਟੀਸ਼ਨ ਬਣਾ ਦਿੱਤੀਆਂ ਹੋਈਆਂ ਤਿੰਨ ਤਿੰਨ ਚਾਰ ਚਾਰ
0: ਬਾਈ ਜੀ ਉਹ ਬੇਸਮੈਂਟਾਂ ਵੀ ਤਾਂ ਹੀ ਬੰਦ ਕਰਾਈਆਂ ਕਿਉਂਕਿ ਉਹਦਾ ਪਰਮਿਟ ਨੀ ਲੈਂਦੇ ਸੀ ਉੱਥੇ ਤੁਸੀਂ ਮਤਲਬ ਕਿ ਰਹਿ ਨੀ ਸਕਦੇ ਹਨਾ ਜੀ ਬਿਲਕੁਲ ਹੈ ਜੀ ਜਾਂ ਉੱਥੇ ਬਕਾਇਦਾ ਤੁਹਾਨੂੰ ਰਸੋਈ ਨੀ ਬਣਾ ਸਕਦੇ ਜੀ ਜੀ
1: ਹਾਂਜੀ ਹਾਂਜੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਰੱਖੀ ਹੋਈ ਦੀਦੀ ਉਹ
0: ਤੇ ਉਹ ਬੱਚਿਆਂ ਤੋਂ ਪੈਸੇ ਲੈ ਕੇ ਆਪਣਾ ਜਿਹੜਾ ਜਿਹੜੇ ਵਿਆਜ ਦੇ ਉੱਤੇ ਜਾਂ ਕਰਜ਼ੇ ਚੱਕੇ ਨੇ ਉਹ ਤਾਂ ਉਸ ਬਹਾਨਾ ਰੱਖਿਆ ਹੋਇਆ ਕਿ ਸਾਡਾ ਜਿਹੜਾ ਲੋਨ ਲਿੱਥੀ ਜਾਊਗਾ ਪੱਲਿਓ ਨਹੀਂ ਦੇਣਾ ਪੈਣਾ ਜੀ ਢਕਵਾਂਜ ਤਾਂ ਅਸੀਂ ਵੀ ਕੱਢੇ ਹੋਏ ਨੇ ਨਾ
1: ਦੇਖੋ ਬਾਹਰ ਤਾਂ ਜਿਹੜੇ ਲੋਨ ਮਿਲਦੇ ਨੇ ਉਹ ਤੁਹਾਡੀ ਇਨਕਮ ਦੇ ਹਿਸਾਬ ਨਾਲ ਦਿੱਤੇ
0: ਜਾਂਦੇ ਬਿਲਕੁਲ ਬਿਲਕੁਲ
1: ਸਾਰੀ ਸਾਰੀ ਇੱਕ ਇੱਕ ਚੀਜ਼ ਵੈਰੀਫਾਈ ਕਰਕੇ ਤੁਹਾਨੂੰ ਲੋਨ ਤਾਂ ਅਵੇਲੇਬਲ ਕਰਾਇਆ ਜਾਂਦਾ ਇਹ ਤਾਂ ਉੱਥੇ ਦਾ ਪੰਜਾਬ ਇੱਥੇ ਤਾਂ ਹੈ ਨੀ ਵੀ ਇੰਡੀਆ ਵਾਲਾ ਹਾਲ ਹੈ ਵੀ ਚਾਰ ਪੈਸੇ ਵੈਰੀਫਿਕੇਸ਼ਨ ਵਾਲਾ ਨੂੰ ਖਵਾ ਕੇ ਜੀ ਲੋਨ ਮਿਲ ਗਿਆ
0: ਬਿਲਕੁਲ ਬਿਲਕੁਲ ਜੀ
1: ਉੱਥੇ ਹੁਣ ਬੇਸਮੈਂਟ ਹੋ ਗਏ ਉੱਪਰ ਆਪਣਾ ਉੱਪਰ ਪੋਰਸ਼ਨ ਲਾ ਲਓ ਉਹਨਾਂ ਵਿੱਚ ਨਾ ਅੱਗੇ ਰੂਮ ਹੁੰਦੇ ਸੀ ਹੁਣ ਆਪਾਂ ਰੂਮ ਨੀ ਕਹਿੰਦਾ ਤੇ ਹੁਣ ਆਪਾਂ ਰੂਮੀ ਕਵਾਂਗੇ ਰੂਮੀ ਬਣ ਗਈਆਂ ਦੋ ਦੋ ਤਿੰਨ ਤਿੰਨ ਬਣਾ ਕੇ ਨਾ ਉੱਥੇ ਵਿਚਾਰੇ ਬੱਚੇ ਤੁੰਨੇ ਹੋਏ ਨੇ
0: ਜੀ
1: ਤੇ ਆਪਣੇ ਮਤਲਬ ਇਹ ਖਰਚੇ ਕੱਢਣ ਦਾ ਬਹਾਨਾ ਵੀ ਯਾਰ ਅੱਗੇ ਨਾ ਲੋਕੀ ਇੱਕ ਦੂਜੇ ਦੀ ਬਾਹ ਫੜਦੇ ਹੁਣ ਤਾਂ ਬਾਹਰ ਬਹੁਤ ਬੁਰਾ ਹਾਲ ਹੈ ਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰੂੰਗਾ ਜਵਾਕਾਂ ਨੂੰ ਵੀ ਹੁਣ ਬਾਹਰ ਜਾਣ ਦਾ ਮੋਹ ਤਿਆਗ ਕੇ ਨਾ ਇੱਥੇ ਹੀ ਕੰਮ ਕਰ ਲਓ ਜਿੰਨਾ ਜਿੰਨਾ ਪੈਸਾ ਉੱਥੇ ਲਾ ਕੇ ਜਾਣਾ ਆਪਾਂ ਨੂੰ ਇੰਡੀਆ ਚ ਵਧੀਆ ਕਾਰੋਬਾਰ ਆਪਾਂ ਕਰ ਸਕਦੇ ਜੇ ਆਪਾਂ ਦਿਮਾਗ ਨਾਲ ਚੱਲੀਏ
0: ਬਾਈ ਜੀ ਮੈਂ ਤਾਂ ਕਈਆਂ ਨੂੰ ਕਿਹਾ ਮੈਂ ਬਥੇਰਿਆਂ ਨੂੰ ਸਮਝਾਇਆ ਮੈਂ ਕਿਹਾ 40-50 ਲੱਖ ਰੁਪਇਆ ਚੱਕੀ ਫਿਰਦੇ ਹੋ ਲਿਆ ਮੈਨੂੰ ਦਿਓ ਮੈਂ ਛੱਡ ਛਡਾ ਕੇ ਆਉਂਦਾ ਇੱਥੋਂ ਤੇ ਮੈਨੂੰ ਵਿਆਜ ਬੈਂਕ ਦੇ ਵਿੱਚ ਸਿੱਟਦਾ ਮੈਨੂੰ ਵਿਆਜ ਹੀ ਬਹੁਤ ਹੈ ਮੇਰਾ ਗੁਜ਼ਾਰਾ ਉਹਦੇ ਨਾਲ ਹੀ ਹੋਈ ਜਾਣਾ ਜੀ
1: ਤੁਸੀਂ ਬੈਂਕ ਵਾਲੀ ਗੱਲ ਵੀ ਛੱਡੋ ਜੀ ਅੱਜ ਕੱਲ ਨਾ ਐਗਰੀਕਲਚਰ ਨੂੰ ਲੈ ਕੇ ਵੀ ਔਰਗੈਨਿਕ ਖੇਤੀ ਨੂੰ ਲੈ ਕੇ ਮਤਲਬ ਇੰਨੇ ਕੁ ਜ਼ਿਆਦਾ ਮਤਲਬ ਦਰਖਤਾਂ ਨੂੰ ਲੈ ਕੇ ਨਵੀਆਂ ਫਸਲਾਂ ਇੰਨੇ ਕੁ ਜ਼ਿਆਦਾ ਲੋਕੀ ਇੰਸਟਾਗ੍ਰਾਮ ਤੇ ਵੀਡੀਓ ਪਾ ਰਹੇ ਨੇ ਪਰ ਉਹ ਵਧੀਆ ਲੱਖਾਂ ਰੁਪਇਆ ਕਮਾ ਰਹੇ ਨੇ ਜੀ
0: ਕਮਾ ਰਹੇ ਨੇ ਜੀ ਬਿਲਕੁਲ ਹੈ ਜੀ
1: ਪਰ ਇਹ ਵੀ ਇਹ ਤਾਂ ਹੁਣ ਅਸੀਂ ਦੇਖਣਾ ਤੇ ਅਸੀਂ ਦੇਖਣਾ ਕੀ ਹੈ ਜਿਹੜਾ ਅਸੀਂ ਉੱਥੇ ਦੇਖਣਾ ਹੀ ਨੱਚਦੀਆਂ ਨੇ ਹੱਸਦੀਆਂ ਨੇ ਜਾਂ ਆਪਣੇ ਉਹ ਗੱਲਾਂ ਹੀ ਦੇਖੀ ਜਾਣੀਆਂ ਤੇ ਉਹਦੇ ਨਾਲ ਜਾਗਰੂਕਤੀ ਜੁੜਾ ਨੀ ਦਿਮਾਗ ਦੇ ਵਿੱਚ
0: ਬਿਲਕੁਲ ਹੈ ਜੀ
1: ਕੰਟੈਂਟ ਵੀ ਤਾਂ ਹੋ ਜਾ ਦੇਖੋ ਵੀ ਤੁਹਾਨੂੰ ਕੋਈ ਜਗ੍ਹਾ ਮਿਲੇ ਬਸ ਇਹਨਾਂ ਤੇ ਦਿਮਾਗ ਚ ਇੱਕ ਗੱਲ ਹੈ ਵੀ ਅਸੀਂ ਬਾਹਰ ਪੁੱਜ ਜਾਈਏ ਤੇ ਡੈਡ ਸਿਟ ਉਹ ਤੋਂ ਬਾਅਦ ਜੋ ਹੋਊਗਾ ਦੇਖਿਆ ਜਾਊਗਾ
0: ਬਿਲਕੁਲ
1: ਪੇਰੈਂਟਸ ਵੀ ਤੰਗ ਨੇ ਆਪ ਵੀ ਤੰਗ ਨੇ ਹੁਣ ਤੁਸੀਂ ਰੀਸੈਂਟ ਵੀਡੀਓ ਦੇਖ ਕੇ ਆਉਣੀ ਹੈ ਕਿਸੀ ਪਵਨ ਨਾਮ ਦਾ ਕੋਈ ਏਜੰਟ ਹੈ ਆਈ ਥਿੰਕ ਉਹਨੇ ਗੁਜਰਾਤ ਤੋਂ ਹਰਿਆਣੇ ਤੋਂ ਪੰਜਾਬ ਤੋਂ ਤਿੰਨ ਛੇ ਸੱਤ ਦਸ ਕੁ ਮੁੰਡੇ ਮੇਰੇ ਖਿਆਲ
0: ਪਟਿਆਲੇ ਦੇ ਵਿੱਚ ਹੋਈ ਹੈ ਪਿਛਲੇ ਦਿਨਾਂ ਚ ਕਾਰਵਾਈ ਹਾਂਜੀ ਉੱਥੇ ਆਈਲੈਟ ਸੈਂਟਰ ਖੋਲਿਆ ਸੀ ਤੇ ਰਾਤ ਨੂੰ ਕਾਲ ਸੈਂਟਰ ਸਾਰਾ ਕੁਝ ਚਲਾਉਂਦੇ ਸੀ ਹਾਂਜੀ
1: ਹਾਂਜੀ ਹਾਂਜੀ ਉਹ ਨਾ ਰਸ਼ੀਆ ਭੇਜੇ ਹੋਏ ਨੇ ਤੇ ਤੁਹਾਨੂੰ ਪਤਾ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਤਾਂ
0: ਜੰਗ ਲੱਗੀ
1: ਹੋਈ ਚੱਲ ਰਹੀ ਹੈ
0: ਜੀ
1: ਹਾਂਜੀ ਹਾਂ ਉਹ ਬੱਚੇ ਹਲੇ ਨਾ ਮਤਲਬ ਜਿਹੜੇ ਬੰਦੇ ਹੈਗੇ ਹੋਏ ਸੀ ਕੁਛ ਬੱਚੇ ਵੀ ਸੀ ਉਹਦੇ ਵਿੱਚ ਮੁੰਡੇ ਕੁਛ ਚੰਗੀ ਉਮਰ ਦੇ ਬੰਦੇ ਵੀ ਸੀ ਉਹ ਨਾ ਆਲੇ ਦੁਆਲੇ ਸਾਰੇ ਇੱਕ ਦੂਜੇ ਵਿਖਰ ਕੇ ਅੱਡ ਹੋ ਗਏ ਹੁਣ ਇਹ ਨਹੀਂ ਪਤਾ ਵੀ ਕੌਣ ਜਿੰਦਾ ਹੈ ਕੌਣ ਮਰਿਆ ਹੈ ਕਿਸੇ ਦੀ ਕੋਈ ਪਤਾ ਨੀ ਲੱਗ ਰਿਹਾ ਜੀ
0: ਉੱਥੇ ਕੀ ਬਣ ਰਿਹਾ ਜੀ ਬਿਲਕੁਲ ਹੈ ਜੀ
1: ਇਹ ਲੋਕ ਇਹ ਨਾ ਪਤਾ ਨੀ ਪੇਰੈਂਟਸ ਨੀ ਸੋਚਦੇ ਹੈਗੇ ਬੱਚਿਆਂ ਦੇ ਭੇਜਣ ਲੱਗੇ ਜਾਂ ਇਹਨਾਂ ਦੀ ਅੜਵਾਈਆਂ ਇੰਨੀਆਂ ਕਿ ਵੀ ਝੁਕਦੇ ਨੇ ਪਰ ਇਹਨਾਂ ਦੇ ਰਿਜ਼ਲਟ ਤਾਂ ਮਾੜੇ ਹੀ ਸਾਹਮਣੇ ਆਉਣੇ ਨੇ ਜੀ ਆਲਵੇਜ਼ ਹੀ ਮਾੜੇ ਆ ਰਹੇ ਨੇ ਆਉਣਗੇ ਵੀ
0: ਤਾਂ ਆਉਣਗੇ ਵੀ
1: ਕਿਉਂਕਿ ਇਹ ਚ ਰੁਕਣੀ ਨਜ਼ਰ ਨਹੀਂ ਆ ਰਹੀ ਹਲੇ
0: ਜੀ ਬਿਲਕੁਲ ਹੈ ਜੀ
1: ਇਹ ਲੋਕਾਂ ਨੂੰ ਚਾਹੀਦਾ ਵੀ ਥੋੜਾ ਬਹੁਤਾ ਨਾ ਆਪਣਾ ਇੱਥੇ ਕੋਈ ਕੰਮ ਕਰ ਲਓ ਥੋੜਾ ਖਾ ਲਓ ਜ਼ਰੂਰੀ ਹੈ ਜਿਸ ਹਿਸਾਬ ਨਾਲ ਆਪਣੀ ਇਨਕਮ ਹੈ ਉਸ ਹਿਸਾਬ ਨਾਲ ਖਰਚੇ ਮੈਨੇਜ ਕਰ ਦੋ
0: ਹੁਣ
1: ਆਪਾਂ ਦੇਖੀਏ ਚਲੋ ਆਪਾਂ ਫਿਰ ਵੀ ਲੱਖਾਂ ਰੁਪਇਆ ਕਮਾਉਣੇ ਆ ਮਹੀਨੇ ਦੇ ਹੁਣ ਜਿਹੜੇ ਮਜ਼ਦੂਰ ਨੇ 15-15-20 ਹਜ਼ਾਰ ਉਹ ਵੀ ਤਾਂ ਗੁਜ਼ਾਰੇ ਕਰਦੇ ਹੀ ਨੇ
0: ਜੀ ਬਿਲਕੁਲ ਹੈ ਜੀ
1: ਠੀਕ ਹੈ ਇਹ ਤਾਂ ਆਪਣੇ ਉੱਪਰ ਡਿਪੈਂਡ ਕਰਦਾ ਵੀ ਆਪਾਂ ਨੇ ਆਪਣੇ ਆਪਣੇ ਖਰਚਿਆਂ ਨੂੰ ਆਪਣੇ ਘਰ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਥੋੜੀ ਮੈਨੇਜਮੈਂਟ ਵਧੀਆ ਹੋਊਗੀ ਤਾਂ ਤੁਸੀਂ ਜ਼ਰੂਰ ਬਚੇ ਰਹੋਗੇ ਜੇ ਤੁਹਾਡੀ ਮੈਨੇਜਮੈਂਟ ਹੀ ਗਲਤ ਹੋਊਗੀ ਫਿਰ ਆਪਾਂ ਜਿੰਨੀ ਮਰਜ਼ੀ ਕਮਾਈ ਕਰ ਦੋ ਘੱਟ ਹੈ ਜੀ ਉਹ
0: ਬਾਈ ਜੀ ਦੇਖੋ ਜਦੋਂ ਅਸੀਂ ਇਹਨਾਂ ਮੁਲਕਾਂ ਚ ਆਏ ਨਾ ਜਾਂ ਹੋਰ ਸਾਰੇ ਸਾਡੇ ਪਹਿਲਾਂ ਆਏ ਨੇ ਸਾਡੇ ਤੋਂ ਸਾਨੂੰ ਦੱਸਣ ਵਾਲਾ ਕੋਈ ਨਹੀਂ ਸੀ ਚਲੋ ਇਹਨਾਂ ਮੁਲਕਾਂ ਚ ਰਹੇ ਹਾਂ ਅਸੀਂ ਪਿੱਛੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਜਿਹੜੇ ਛੋਟੇ ਨੇ ਸਾਡੇ ਤੋਂ ਬੱਚੇ ਨੇ ਜਾਂ ਰਿਸ਼ਤੇਦਾਰ ਨੇ ਉਹਨਾਂ ਨੂੰ ਜ਼ਰੂਰ ਕਹਿੰਦੇ ਰਹੇ ਹਾਂ ਕਿ ਇੱਥੇ ਕੁਛ ਨਹੀਂ ਗਾ ਭਾਈ ਤੁਸੀਂ ਨਜ਼ਾਰੇ ਲੈਂਦੇ ਹੋ ਘਰ ਫਰੀ ਹੈ ਰੋਟੀ ਪਾਣੀ ਫਰੀ ਹੈ ਸਾਰਾ ਕੁਝ ਫਰੀ ਹੈ ਕਦੇ ਜਦੋਂ ਇਹ ਗਿਣਨ ਲੱਗੇ ਨਾ ਉਂਗਲੀਆਂ ਦੇ ਉੱਤੇ ਕੀ ਕੁਝ ਇੱਥੇ ਕਰਨਾ ਪੈਂਦਾ ਪਾਪੜ ਵੇਲਣੇ ਪੈਂਦੇ ਹੈ ਤਾਂ ਉਹਦੇ ਨਾਲੋਂ ਵਧੀਆ ਤੁਸੀਂ ਇੱਥੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਖੋਲੋ ਨਾਲੇ ਅੱਜ ਕੱਲ੍ਹ ਤਾਂ ਬਹੁਤ ਸਾਰੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਖੇਤੀ ਦਾ ਜਾਂ ਹੋਰ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇ ਤੁਸੀਂ ਤਿਆਰ ਕਰ ਸਕਦੇ ਹੋ ਵੇਚ ਸਕਦੇ ਹੋ ਛੋਟਾ ਮੋਟਾ ਕਾਰੋਬਾਰ ਜਦੋਂ ਮਰਜ਼ੀ ਜੀ ਕਰਦਾ ਤੁਸੀਂ ਭੂਆ ਦੇ ਤੁਰ ਪਾਉਂਦੇ ਹੋ ਮਾਮਿਆਂ ਦੇ ਤੁਰ ਪਾਉਂਦੇ ਹੋ ਇੱਥੇ ਬੰਦਾ ਮਰਨ ਵੀ ਹੋਇਆ ਹੋਵੇ ਨਾ ਜੀ ਤਾਂ ਉੱਤੇ ਵੀ ਸੰਡੇ ਨੂੰ ਰੱਖਿਆ ਜਾਂਦਾ ਕਿ ਇਹਨੂੰ ਦਫਨਾਉਣਾ ਜਾਂ ਇਹਨੂੰ ਸਾੜਨਾ ਜਿਹੜਾ ਵੀਕਐਂਡ ਤੇ ਸਾੜਾਂਗੇ ਜੀ
1: ਸਭ ਤੋਂ ਬੜੀ ਚੀਜ਼ ਹੈ ਵੀਰ ਜੀ ਘੱਟੋ ਰੋਟੀ ਤਾਂ ਪੱਕੀ ਪਕਾਈ
0: ਬਿਲਕੁਲ ਹੈ ਜੀ ਬਿਲਕੁਲ
1: ਮਾਵਾਂ ਦੇ ਹੱਥ
0: ਜੀ
1: ਇਹ ਮੌਜ ਕਿੱਥੋਂ ਲਿਆਓਗੇ ਬਾਹਰ ਦੇ ਵਿੱਚ
0: ਬਿਲਕੁਲ ਹੈ ਜੀ
1: ਦੇਖੀ ਜਾਵੇ ਨਾ ਹਮ ਵੀ ਘਰੇ ਆ ਤਾਂ ਕਹਿੰਦਾ ਮੈਂ 4 ਰੋਟੀਆਂ ਲਾ ਦੀ ਮੈਂ 5 ਰੋਟੀ ਇਹ ਚੀਜ਼ਾਂ ਬਾਹਰ ਥੋੜੀ ਮਿਲਣੀਆਂ ਬਾਹਰ ਜਿਹੜੇ
0: ਦੇਖੋ
1: ਮੈਂ ਤੁਹਾਡੇ
0: ਜੀ ਔਜਲਾ ਸਾਹਿਬ ਇੱਕ ਵਾਰੀ ਗੱਲ ਕਰਦੇ ਸੀਗੇ, ਕਹਿੰਦੇ ਕਿ ਇੱਕ ਗੋਰੇ ਨੂੰ ਉਹਨਾਂ ਨੇ ਘਰ ਦਿਖਾਇਆ ਆਪਣਾ, ਤੇ ਉਹ ਗੋਰਾ ਕਹਿੰਦਾ ਤੁਸੀਂ ਕਮਲਿਓ ਇੱਥੇ ਆ ਕੇ ਬੈਠੋ, ਐਡਾ ਆਲੀਸ਼ਾਨ ਘਰ ਹੈ ਤੁਹਾਡਾ, ਰਾਜਾ ਵਾਂਗੂ ਰਹਿੰਦੇ ਤੁਸੀਂ ਆ ਜੀ। ਤੇ ਉਹ ਫਿਰ ਦੇਖੋ ਜਿਹਨਾਂ ਨੂੰ ਇਹ ਚੀਜ਼ਾਂ ਦੀ ਕਦਰ ਆ ਜਾਂ ਸਮਝ ਸਕਦੇ ਨੇ, ਚਲੋ ਪ੍ਰਵਾਸ ਵੀ ਜ਼ਰੂਰੀ ਆ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਜੇ ਅੱਜ ਰੱਜ ਦੇ ਪੁੱਜਦੇ ਸਾਰਾ ਕੁਝ ਸੈਟਲ ਅਪ ਹੈਗਾ ਤਾਂ ਫਿਰ ਅਸੀਂ ਉਹ ਮਤਲਬ ਕਿ ਕਹਿੰਦੇ ਉਹ ਕਹਿੰਦੇ ਹੁੰਦੇ ਆ ਕਿਉਂ ਮੌਤ ਨੂੰ ਛੜਾ ਮਾਰਦੇ ਹੋ, ਉਹ ਕੰਮ ਹੋਇਆ ਪਿਆ ਸਾਡਾ।
1: ਦੇਖੋ ਮੈਂ ਤਾਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ, ਜੇ ਆਪਣੇ ਖਰਚੇ ਇੱਥੇ ਨਿਕਲਦੇ ਨਾ ਆਪਣੇ, ਮਤਲਬ ਜੋ ਖਰਚੇ, ਮੈਂ ਦੁਬਾਰਾ ਕਹਿੰਦਾ ਵੀ ਆਪਣੇ ਹਿਸਾਬ ਨਾਲ ਆਪਣੇ ਕਮਾਈ ਦੇ ਹਿਸਾਬ ਨਾਲ ਮੈਨੇਜ ਕਰ ਲਓਗੇ, ਤੁਸੀਂ ਤੰਗ ਨਹੀਂ ਹੋਵੋਗੇ।
0: ਬਿਲਕੁਲ,
1: ਆਪਾਂ ਵਧੀਆ ਰੋਟੀ ਇੱਥੇ ਖਾ ਰਹੇ ਹਾਂ, ਟਾਈਮ ਵਧੀਆ ਟਪਾ ਰਹੇ ਹਾਂ, ਆਪਾਂ ਜੇ ਆਪਾਂ ਚੱਲਦੀ ਰੋਟੀ ਛੱਡ ਕੇ ਆਪਾਂ ਬਾਹਰ ਨੂੰ ਭੱਜਦੇ ਹਾਂ
0: ਜੀ,
1: ਸਾਰਾ ਸਿਸਟਮ ਹੀ ਆਊਟ ਕਰ ਦਾਂਗੇ। ਨਾਲੇ ਉੱਥੇ ਤਾਂ ਆਪਾਂ ਇੱਕ ਨਾ ਉੱਥੇ ਕੋਈ ਫੋਰ ਸ਼ੋਰ ਥੋੜੀ ਹੈ ਵੀ ਜਾਂਦੇ ਨੂੰ ਆਪਾਂ ਨੂੰ ਕੰਮ ਮਿਲ ਜਾਣਾ, ਜਾਂਦੇ ਨੂੰ ਇੰਨੀ ਤਨਖਾਹ ਲੱਗ ਜਾਣੀ ਹੈ, ਉਹ ਤਾਂ ਮਿੱਥ ਨੇ। ਜਦੋਂ ਬੰਦਾ ਉੱਥੇ ਜਾਂਦਾ ਜਾਂ ਤੁਹਾਡੇ ਵਰਗੇ ਵੀਰ ਬੈਠੇ ਨੇ, ਹੁਣ
0: ਜੀ
1: ਤੁਹਾਨੂੰ ਪਤਾ ਵੀ ਤੁਸੀਂ ਫਿਰ ਲੈਣ ਚ ਆ ਗਏ ਵੀ ਕਿੰਨੇ ਕੁ ਪਾਪੜ ਵੇਲਣੇ ਵੀ ਅੱਜ ਨੂੰ ਤੁਸੀਂ ਇੰਨੇ ਕੁ ਜੋਗੇ ਹੋਏ ਆ।
0: ਜੀ ਬਿਲਕੁਲ, ਏਦਾਂ ਨਾ ਮੈਨੂੰ ਗੱਲ ਚੇਤੇ ਆਉਂਦੀ ਹੈ ਇੱਕ, ਮੈਂ ਨਾ ਏਦਾਂ ਹੀ, ਮੈਨੂੰ ਬਹੁਤ ਸ਼ੌਂਕ ਸੀਗਾ ਕੈਸਟਾ ਵਗੈਰਾ, ਮਤਲਬ ਕਿ ਬਾਹਰਲੇ ਗੀਤ ਜਿਹੜੇ ਗਰੁੱਪ ਸੀਗੇ ਇੰਗਲੈਂਡ ਦੇ, ਤਾਂ ਉਹ ਇੱਕ ਸਪੈਸ਼ਲ ਸਾਡੇ ਹਨਾ ਦੁਕਾਨ ਹੁੰਦੀ ਸੀ ਉਹ, ਤੇ ਉੱਥੇ ਹਨਾ ਕਾਫੀ ਬਾਹਰੋਂ ਕੋਈ ਮੁੰਡੇ ਆਏ ਹੋਏ ਸੀਗੇ, ਮੇਰੀ ਮੇਰੇ ਤੋਂ ਕਾਫੀ ਉਮਰ ਵੱਡੀ ਸੀਗੀ, ਤੇ ਮੈਂ ਉਹ ਕੈਸਟ ਵਗੈਰਾ ਲੈਣ ਗਿਆ ਹੋਇਆ ਸੀ, ਬਾਹਰੋਂ ਹੀ ਗਿਆ ਹੋਇਆ ਸੀਗਾ, ਉਦੋਂ ਸੀਡੀਆਂ ਦਾ ਜ਼ਮਾਨਾ ਸੀ ਮੇਰੇ ਖਿਆਲ ਨਾਲ, ਤੇ
1: ਠੀਕ ਹੈ ਜੀ।
0: ਤੇ ਉਹ ਬੈਠੇ ਗੱਲਾਂ ਬਾਤਾਂ ਕਰਨ, ਕੋਈ 35 ਲੱਖ ਚੱਕੀ ਫਿਰੇ, ਕੋਈ ਕਹਿੰਦਾ 40 ਲੱਖ, ਕੋਈ ਕਹਿੰਦਾ 30 ਲੱਖ ਹਨਾ, ਤੇ ਮੈਥੋਂ ਰਿਹਾ ਨਾ ਗਿਆ ਹਨਾ, ਤੇ ਮੈਂ ਚੁੱਪ ਚੁਪੀਤੇ ਸੁਣਿਆ ਗਿਆ, ਭਾਜੀ ਨੇ ਵੀ ਨੀ ਜਿਹੜਾ ਸੀਗਾ ਉਹ ਕਾਫੀ ਸਾਡੇ ਚਲੋ ਟੱਬਰਾਂ ਦੇ ਵਿੱਚੋਂ ਸੀਗੇ, ਉਹ ਵੀ ਨਾ ਕੁਝ ਬੋਲਿਆ ਕਿ ਇਹ ਬਾਹਰੋਂ ਆਇਆ ਜਾਂ ਕਿੱਦਾਂ, ਇੰਨਾ ਚਿਰ ਹੋ ਗਿਆ ਇਹਨੂੰ ਰਹਿੰਦੇ ਨੂੰ। ਮੈਂ ਭਾਜੀ ਨੂੰ ਚੁੱਪ ਕਰਕੇ ਮੈਂ ਕਿਹਾ ਭਾਜੀ ਉਹ ਸਾਰੇ ਗੱਲਾਂ ਬਾਤਾਂ ਕਰਨ ਲਿਆ, ਮੈਂ ਭਾਜੀ ਇੱਕ ਗੱਲ ਕਰ ਸਕਦਾ ਤੁਹਾਡੇ ਨਾਲ? ਕਹਿੰਦੇ ਹਾਂਜੀ ਦੱਸੋ। ਮੈਂ ਕਿਹਾ ਮੈਂ ਤੁਹਾਡਾ ਛੋਟਾ ਵੀਰ ਹਾਂ, ਏਦਾਂ ਕਰੋ ਤੁਸੀਂ, ਮੈਂ ਤੁਹਾਡਾ ਲੱਖ ਲੱਖ ਰੁਪਇਆ ਹੀ ਲਵਾਉਂਗਾ, ਤੇ ਤੁਹਾਡਾ ਵੀਜ਼ਾ ਮੈਂ ਇੱਥੋਂ ਹੋਣਾ, ਮੈਨੂੰ ਅੱਜ ਵੀ ਚੇਤੇ ਹੈ। ਮੈਂ ਕਿਹਾ ਇੱਕ ਦੋ ਜਾਣੇ ਆ, ਚਲੋ ਇੱਕ ਜਾਣੇ ਨੂੰ ਤੁਸੀਂ ਤੁਹਾਡੇ ਤੋਂ ਕਰਾ ਸਕਦਾ, ਜਿੰਨੀ ਕੁ ਮੇਰੀ ਗੁੰਜਾਇਸ਼ ਆ, ਮੈਨੂੰ ਕੋਈ ਪੈਸਾ ਧੇਲਾ ਨਹੀਂ ਲੱਗਣਾ, ਜਿੱਦਾਂ ਵੀ ਹੈ ਟਿਕਟ ਲਾਉਣੀ ਆ ਤੁਸੀਂ, ਬਸ ਚਾਹੇ ਰਹਿ ਮੇਰੇ ਕੋਲ ਰਹੀਓ, ਤੇ ਤੁਸੀਂ ਮਤਲਬ ਕਿ ਹਫਤਾ ਦੋ ਹਫਤੇ ਉੱਥੇ ਰਹਿ ਕੇ ਆਓ, ਦੇਖ ਕੇ ਆਓ, ਯੂਰਪ ਦਾ ਸਿਸਟਮ ਹੀ ਦੇਖ ਆਓ, ਕੈਨੇਡਾ ਅਮਰੀਕਾ ਦੀ ਤਾਂ ਬਾਅਦ ਦੀ ਗੱਲ ਹੈ ਨਾ। ਤੇ ਕਹਿੰਦਾ ਪੱਕਾ ਨੀ ਸੱਦ ਸਕਦਾ, ਮੈਂ ਕਿਹਾ ਪੱਕਾ ਨੀ ਸੱਦ ਸਕਦਾ, ਤੁਸੀਂ ਆ ਕੇ ਸਿਸਟਮ ਦੇਖ ਜਾਓ ਹਨਾ, 40-50 ਲੱਖ ਰੁਪਇਆ ਤੁਹਾਡੇ ਮੂੰਹੋਂ ਕਹਿਣਾ ਸੌਖਾ ਹੈ, ਮੈਨੂੰ ਲੱਗਦਾ ਜਦੋਂ ਬਾਪ ਦਾਦਿਆਂ ਨੇ ਕਮਾਇਆ ਹੋਏਗਾ ਨਾ, ਪਤਾ ਉਦੋਂ ਲੱਗਣਾ ਵੀ 40 ਲੱਖ ਆਉਂਦਾ ਕਿੱਦਾਂ। ਜੀ ਬਿਲਕੁਲ, ਤੇ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਮਿੱਟੀ ਕਰ ਦੇਣਾ ਜੀ, ਤੇ ਉਹ ਤੁਹਾਨੂੰ 40 ਘੱਟੋ ਘੱਟ ਨੀ 35-40 ਸਾਲ ਲੱਗਣੇ ਆ ਉਹ ਕਮਾਉਣ ਨੂੰ, ਜੇ 40 ਲੱਖ ਦੀ ਗੱਲ ਕਰਦੇ ਹੋ ਅੱਜ ਦੇ ਸਮੇਂ ਦੇ ਵਿੱਚ।
1: ਮੈਂ ਤੁਹਾਨੂੰ ਦੱਸਦਾ ਨਾ, ਮੇਰੇ ਆਪਣੇ ਨੌਨ ਚ ਦੀ ਹੁਣ ਯੂਰੋਪ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੈ, ਤੇ ਉਹ ਹਾਲੇ ਤਾਂ ਵਿਚਾਰੇ ਪਹਿਲਾਂ ਮੁੰਡਾ ਆਪ ਗਿਆ ਸੀ, ਫਿਰ ਕੁੜੀ ਗਈ, ਚਲੋ ਆਪਣੇ ਸ਼ੈਨਗਨ ਵੀਜ਼ੇ ਤੇ ਬਾਅਦ ਹੌਲੀ ਹੌਲੀ ਸੈੱਟ ਹੋਏ, ਤੁਸੀਂ ਯਕੀਨ ਮੰਨਿਓ ਉਹ ਮੁੰਡਾ ਰਾਤ ਨੂੰ ਸਟੋਰ ਦੇ ਵਿੱਚ ਕੰਮ ਕਰਦਾ, ਦਿਨੇ ਉਹ ਟਿਫਨ ਬਣਦਾ, ਤੇ ਬੱਚਾ ਥੋੜਾ ਇਗਨੋਰ ਹੋ ਰਿਹਾ ਉਹਨਾਂ ਕੋਲੋਂ,
0: ਜੇ
1: ਦਿਨ ਦੀਆਂ ਮਤਲਬ ਇੱਕ ਟਾਈਮ ਦੀਆਂ 100-100 ਰੋਟੀਆਂ ਲਾਉਂਦੀ ਉੱਥੇ ਅਗਰ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਹਾਲਾਤ ਇਹੀ ਹੈ ਜੀ,
1: ਜਾ ਕੇ ਉਹ ਕਿਤੇ ਮਾੜਾ ਮੋਟਾ ਰੋਟੀ ਖਾਣ ਜੋਗੇ ਬੈਠੇ ਨੇ,
0: ਬਿਲਕੁਲ
1: ਮਤਲਬ ਦੂਜੇ ਦੇ ਲੱਡੂ ਥਾਲੀ ਚ ਪਿਆ ਵੱਡਾ ਵੇਖ ਕੇ ਨਾ ਆਪਣੇ ਪੈੜਾਂ ਤੇ ਪੈਰ ਕੁਹਾੜੀ ਨਾ ਹੀ ਮਾਰੇ ਤਾਂ ਬਹੁਤ ਵਧੀਆ ਗੱਲ ਹੈ।
0: ਬਿਲਕੁਲ ਦਰੁਸਤ ਹੈ ਜੀ, ਜੀ
1: ਇੰਨੇ ਪੈਸੇ ਬਰਬਾਦ ਕਰਕੇ ਮੁੜ ਕੇ ਨਿਰਾਸ਼ ਹੋ ਕੇ ਘਰੇ ਆਉਣ ਚੰਗਾ ਨਾ ਇੱਥੇ ਲਾ ਲਓ, ਘੱਟੋ ਸਬਰ ਸੰਤੋਖ ਰਹੂਗਾ, ਜਿੰਨੇ ਕਲਾਏ ਉਨੇ ਕ ਵਸੂਲ ਤਾਂ ਲਵਾਂਗੇ, ਉੱਥੇ ਏਜੰਟਾਂ ਨੇ ਤੁਹਾਨੂੰ ਦੇਣਾ ਕੀ ਹੈ ਜੀ, ਕੁਛ ਵੀ ਨਹੀਂ ਮੁੜ ਕੇ।
0: ਬਿਲਕੁਲ ਨਾ, ਹਾਲਾਤ ਤਾਂ ਬਾਈ ਜੀ ਹੁਣ ਇਹ ਆ, ਜਿਹੜਾ ਜਿੱਥੇ ਫਸਿਆ ਹੋਇਆ ਕੰਮ ਦੇ ਵਿੱਚ ਫਸਿਆ ਹੋਇਆ, ਇੱਥੇ ਤਾਂ ਚਲੋ ਆਪਾਂ ਤਾਂ ਫਿਰ ਫੋਰੇਜਨ ਦੀ ਗੱਲ ਕਰਦੇ ਆ, ਪਰ ਜਿਹੜੇ ਇੱਥੇ ਦੇ ਬਸ਼ਿੰਦੇ ਨੇ ਉਹਨਾਂ ਦਾ ਨੀ ਪਤਾ ਨੀ ਹੈਗਾ ਨੌਕਰੀਆਂ ਦਾ, ਬਈ ਅੱਜ ਹੈਗੀ ਆ ਕੱਲ ਨੂੰ ਨਹੀਂ ਹੈਗੀ, ਹਾਲਾਤ ਤਾਂ ਇਹ ਹੋਏ ਹੋਏ ਨੇ ਸਾਰੇ ਮੁਲਕਾਂ ਚ।
1: ਤੁਹਾਡੇ ਇੱਥੇ ਕਿਹੜਾ ਅਮਰੀਕਾ ਕਿੰਨਾ ਚੱਲ ਜਾਓ, ਤੁਸੀਂ ਯੂਰੋਪ ਚ ਦੇਖ ਲਓ ਇੱਥੇ ਹੋਮਲੈਸ ਕਿਹੜਾ ਹੈ ਨੀ, ਬਥੇਰੇ
0: ਆ। ਬਿਲਕੁਲ ਆ ਜੀ, ਬਿਲਕੁਲ ਆ, ਬਥੇਰੇ ਆ ਜੀ,
1: ਹੋਮਲੈਸ ਆ। ਹੋਮਲੈਸ ਕਾਰਨ ਕੀ ਹੈ, ਉਹ ਇੰਨੇ ਕੈਪ, ਜਾਂ ਤਾਂ ਕਹਿੰਦੇ ਵੀ ਕੁਛ ਉਮਰ ਨੇ ਘੇਰ ਲਿਆ ਜਾਂ ਕੁਛ ਆਪਣੀ ਗਲਤ ਸੰਗਤ ਨੇ ਘੇਰ ਲਿਆ, ਉਹਨਾਂ ਕੋਲ ਜਿਹੜੇ ਇੱਥੇ ਐਕਸਪੈਂਸਿਵ ਅਫੋਰਡ ਕਰਨ ਜੋਗੇ ਪੈਸੇ ਨੀ ਬਣਦੇ ਉਹਨਾਂ ਕੋਲ।
0: ਬਿਲਕੁਲ ਆ ਜੀ, ਉਹ ਬਾਈ ਜੀ ਇੱਥੇ ਇਹ ਆ ਕਿ ਚਲੋ ਯੂਰਪ ਦਾ ਜਾਂ ਸਾਡੇ ਸਕੈਂਡੀਨੇਵੀਆ ਦਾ ਇੱਕ ਰੂਲ ਆ ਕਿ ਕਿਸੇ ਵੀ ਕੋਈ ਜਿੱਦਾਂ ਮਰਜ਼ੀ ਆ ਕਮਾਉਂਦਾ ਆ ਨਹੀਂ ਕਮਾਉਂਦਾ ਆ, ਚਲੋ ਸੋਸ਼ਲ ਵੀ ਉਹਦਾ ਕਹਿ ਸਕਦੇ ਆ, ਬਈ ਹਰ ਕਿਸੇ ਦੇ ਉੱਤੇ ਛੱਤ ਹੈਗੀ ਆ, ਇਹ ਨਹੀਂ ਕਿ ਬਾਹਰ ਮਤਲਬ ਕਿ ਸੜਕਾਂ ਦੇ ਉੱਤੇ ਹੈ ਹਾਲਾਤ, ਇਹਨਾਂ ਮੁਲਕਾਂ ਚ ਚਲੋ ਇਹਨਾਂ ਨੇ ਕੰਟਰੋਲ ਕੀਤੇ ਹੋਏ ਨੇ ਉਹ ਚੀਜ਼ਾਂ, ਜੇ ਅਮਰੀਕਾ ਵੱਲ ਨੂੰ ਚੱਲ ਜਾਈਏ ਉੱਥੇ ਹਾਲਾਤ ਥੋੜੇ ਜਿਹੇ ਬਹੁਤ ਵੱਖਰੇ ਨੇ ਜੀ, ਉੱਥੇ ਤਾਂ ਬੱਸਾਂ ਕਾਰਾਂ ਦੇ ਵਿੱਚ ਵੀ ਲੋਕ ਸੌਂਦੇ ਆ। ਬਿਲਕੁਲ
1: ਬਿਲਕੁਲ ਬਿਲਕੁਲ ਜੀ, ਉੱਥੇ ਦੇ ਹਾਲਾਤ ਮੈਂ ਦੇਖਦਾ ਰਹਿੰਦਾ ਵੀਡੀਓ ਦੇ ਥਰੂ, ਬਹੁਤ ਮੰਦੇ ਹਾਲਾਤ ਨੇ, ਡਰ ਹੀ ਲੱਗਦਾ ਜੀ ਇਹੀ ਚੀਜ਼ਾਂ ਦੇਖ ਕੇ।
0: ਬਿਲਕੁਲ ਹੈ ਜੀ,
1: ਬਸ ਇਹੀ ਮੈਂ ਤਾਂ ਇਹੀ ਮੈਂ ਥੋੜੀ ਆਹੀ ਗੱਲਾਂ ਸੁਣ ਕੇ ਆਇਆ ਸੀ। ਮੈਂ ਕਿਹਾ ਯਾਰ ਮੈਂ ਨਾ ਇੱਕ ਵਾਰੀ ਇਹ ਵਧੀਆ ਪਲੇਟਫਾਰਮ ਹੈ, ਇੱਥੇ ਦੁਨੀਆ ਸੁਣਦੀ ਹੈ, ਤੇ ਮੇਰੀ
0: ਬਿਲਕੁਲ
1: ਸਾਰਿਆਂ ਨੂੰ ਇਹੀ ਦੁਬਾਰਾ ਫੇਰ ਬੇਨਤੀ ਹੈ ਵੀ ਕੋਈ ਵੀ ਨਾ ਬਾਹਰ ਜਾਣ ਦੀ ਮਤਲਬ ਕਾਹਲੀ ਨਾ ਕਰੇ ਜਾਂ ਜਲਦਬਾਜ਼ੀ ਨਾ ਕਰੇ, ਜੇ ਉਹਦਾ ਸਰਦਾ ਹੈ ਨਾ ਇੱਥੇ ਤਾਂ ਬਹੁਤ ਵਧੀਆ ਗੱਲ।
0: ਬਿਲਕੁਲ ਹੈ ਜੀ, ਬਿਲਕੁਲ ਹੈ। ਅਗਲੀ ਕਾਲ ਵੀ ਆ ਰਹੀ ਸੀ, ਮੁਹੰਮਦ ਜੀ ਦੁਬਈ ਤੋਂ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਆ। ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, ਸਮਾਂ ਵੀ ਆਪਣਾ ਤਕਰੀਬਨ 15 ਕੁ ਮਿੰਟ ਰਹਿ ਗਏ ਨੇ, ਤੇ 15-20 ਮਿੰਟ ਦੇ ਵਿੱਚ ਆਪਾਂ ਸਮਾਪਤੀ ਕਰਾਂਗੇ। ਅੱਜ ਥੋੜਾ ਜਿਹਾ ਸਿਰ ਵੀ ਦਰਦ ਹੋ ਰਿਹਾ, ਚਲੋ ਦੇਖਦਾ ਮੈਂ ਕਿੱਦਾਂ ਹੁੰਦਾ ਹੈ। ਤੇ 2-4 ਖਬਰਾਂ ਨੇ ਉਹਨਾਂ ਦੀ ਸਾਂਝ ਕਰ ਲਈਏ, ਪਾ ਲਈਏ। ਸਭ ਨੂੰ ਕਹਿੰਦੇ PR ਦਿਓ, ਡਿਪੋਰਟੇਸ਼ਨ ਰੋਕੋ ਤੇ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਚੱਲਿਆ ਹੈ, ਇਹ ਖਬਰ ਲੈ ਕੇ ਆਪਾਂ ਮੁਹੰਮਦ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਕੈਨੇਡੀਅਨ ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਦੇਸ਼ ਭਰ ਦੇ ਜਿਹੜੇ 11 ਸ਼ਹਿਰਾਂ ਦੇ ਵਿੱਚ ਨਾਰੇ ਗੂੰਜੇ ਹੈ ਕੈਨੇਡਾ ਦੇ ਵਿੱਚ, ਹਾਲਾਤ ਉੱਥੇ ਵੀ ਦੇਖ ਲਓ ਧਰਨਿਆਂ ਵਾਲੇ ਚੱਲ ਪਏ ਹੈ। ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਤਵਾਰ ਜਿਹੜਾ ਪਰਸੋਂ ਬੀਤਿਆ, ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਕੌਮਾਂਤਰੀ ਵਿਦਿਆਰਥੀਆਂ ਤੇ ਸ਼ਰਨਾਰਥੀ ਤੇ ਗੈਰ ਦਸਤਾਵੇਜ਼ੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀਗੀ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਸਾਰੇ ਪ੍ਰਵਾਸੀਆਂ ਦੇ ਲਈ ਪੱਕੀ ਰਿਹਾਇਸ਼ PR ਦਾ ਰਸਤਾ ਖੋਲਿਆ ਜਾਵੇ ਤੇ ਜਿਹੜਾ ਡਿਪੋਰਟੇਸ਼ਨ ਜਿਹੜੀ ਰੋਕੀ ਜਾਵੇ। ਤੇ ਟੋਰਾਂਟੋ ਦੇ ਵਿੱਚ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰੀਨ ਗਰੋਵ ਪਾਰਕ ਤੱਕ ਇਹ ਜਿਹੜਾ ਮਾਰਚ ਚੱਲਿਆ। ਤੇ ਟੋਰਾਂਟੋ ਪੁਲਿਸ ਦੇ ਮੁਤਾਬਕ ਕਰੀਬ 600 ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਦੱਸਿਆ। ਮਾਈਗ੍ਰੇਟ ਵਰਕਰਜ਼ ਅਲਾਇੰਸ ਫਾਰ ਚੇਂਜ ਜਿਹੜੀ ਹੈ ਉਹਦੀ ਅਗਵਾਈ ਹੇਠ ਦੇਸ਼ ਭਰ ਦੇ ਵਿੱਚ ਇਸੇ ਮੁੱਦੇ ਦੇ ਉੱਤੇ 11 ਮਾਰਚ ਕੱਢੇ ਗਏ ਨੇ ਤੇ ਕੁੱਲ ਮਿਲਾ ਕੇ 11 ਮਾਰਚ ਨਿਕਲੇ ਨੇ। ਜਥੇਬੰਦੀ ਦੀ ਆਗੂ ਜਿਹੜੀ ਹੈ ਰੋ ਨੇ ਜਿਹੜਾ ਕਿਹਾ ਕਿ ਲਗਭਗ 17 ਲੱਖ ਲੋਕ ਇਸ ਸਮੇਂ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਖੇਤੀਬਾੜੀ, ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਵਿੱਚ ਕੰਮ ਕਰ ਰਹੇ ਨੇ, ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਜਿਹੜੀ ਹੈ ਉਹਦਾ ਸਾਹਮਣਾ ਕਰ ਰਹੇ ਹੈ। ਰੈਲੀ ਦੇ ਵਿੱਚ ਸ਼ਾਮਲ ਬਿਕਰਮਜੀਤ ਸਿੰਘ ਜੋ ਕਿ 2019 ਦੇ ਵਿੱਚ ਭਾਰਤ ਤੋਂ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਦੇ ਵਿੱਚ ਆਇਆ ਸੀ, ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਸਟੇਟਸ ਦੀ ਅਨਿਸ਼ਚਿਤਤਾ ਕਾਮਿਆਂ ਨੂੰ ਸ਼ੋਸ਼ਣ ਦੇ ਲਈ ਵਧੇਰੇ ਕਮਜ਼ੋਰ ਕਰ ਸਕਦੀ ਹੈ ਤੇ ਉਸਨੇ ਦੱਸਿਆ ਕਿ ਉਹ ਇਸ ਵੇਲੇ ਕਲੋਜ਼ਡ ਵਰਕ ਪਰਮਿਟ ਦੇ ਉੱਤੇ ਹੈ ਤੇ ਉਸ ਨੂੰ PR ਦੇ ਲਈ ਕੋਈ ਸਪਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮਹਿੰਗੇ ਕਿਰਾਏ, ਵਧਦੇ ਜੀਵਨ ਖਰਚ, ਕੰਮਕਾਜੀ ਅਸੁਰੱਖਿਆ ਵਰਗੇ ਮੁੱਦੇ ਵੀ ਉਠਾਏ ਨੇ। ਯੁਗਾਂਡਾ ਤੋਂ ਆਈ ਇੱਕ ਗੈਰ ਦਸਤਾਵੇਜ਼ੀ ਪ੍ਰਵਾਸੀ ਔਰਤ ਜਿਸਨੇ ਆਪਣੀ ਸੁਰੱਖਿਆ ਕਾਰਨ ਆਪਣਾ ਨਾਂ ਜੇਨ ਦੱਸਿਆ, ਉਨ੍ਹਾਂ ਨੇ ਕਿਹਾ ਕਿ ਉਹ 6 ਸਾਲਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਦੇ ਵਿੱਚ ਰਹਿ ਰਹੀ ਹੈ। ਉਸਨੇ ਕਿਹਾ ਕਿ ਉਹ ਬਰਾਬਰ ਦੇ ਹੱਕਾਂ ਦੇ ਨਾਲ ਚੰਗੀ ਨੌਕਰੀ ਤੇ ਆਪਣੇ ਪਰਿਵਾਰ ਦੇ ਨਾਲ ਮੁੜ ਮਿਲਣ ਦਾ ਜਿਹੜਾ ਮੌਕਾ ਚਾਹੁੰਦੀ ਹੈ। ਇਹ ਮਾਰਚ ਅਜਿਹੇ ਸਮੇਂ ਹੋਇਆ ਹੈ ਜਦੋਂ ਫੈਡਰਲ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੂੰ ਹਾਊਸਿੰਗ, ਜਨਤਕ ਸੇਵਾਵਾਂ ਅਤੇ ਲੇਬਰ ਮਾਰਕੀਟ ਦੀ ਸਮਰੱਥਾ ਦੇ ਨਾਲ ਜੋੜਨ ਦੇ ਉੱਤੇ ਜ਼ੋਰ ਦੇ ਰਹੀ ਹੈ। 2026 ਤੇ 2028 ਇਮੀਗ੍ਰੇਸ਼ਨ ਲੈਵਲਜ਼ ਪਲਾਨ ਤਹਿਤ ਹਰ ਸਾਲ 380,000 ਨਵੇਂ ਪਰਮਾਨੈਂਟ ਰੈਜੀਡੈਂਟ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ 2026 ਤੇ 2027 ਦੇ ਵਿੱਚ 33,000 ਤੱਕ ਅਸਥਾਈ ਕਾਮਿਆਂ ਨੂੰ PR ਦੇ ਵਿੱਚ ਤਬਦੀਲ ਕਰਨ ਦੀ ਯੋਜਨਾ ਵੀ ਜਿਹੜੀ ਐਲਾਨੀ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੀ ਗਿਣਤੀ ਅਤੇ ਪ੍ਰਬੰਧਨ ਦੇ ਉੱਤੇ ਜ਼ੋਰ ਦੇਣ ਦੇ ਲਈ ਦੇਣ ਤੇ ਪ੍ਰਵਾਸੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਪਹਿਲੇ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਨੇ ਲੋਕਾਂ ਦੇ ਲਈ ਪੱਕੇ ਸਟੇਟਸ ਦੀ ਮੰਗ ਵਿਚਕਾਰ ਟਕਰਾਅ ਹੋਰ ਜਿਹੜਾ ਸਪਸ਼ਟ ਹੋ ਰਿਹਾ ਹੈ। ਤੇ ਅੱਗੇ ਜਾ ਕੇ ਹੂਤੀ ਬਾਗੀਆਂ ਦੀ ਗੱਲ ਕਰਦੇ ਹਾਂ ਦੋਸਤੋ। ਹੂਤੀ ਹਮਲੇ ਹੋ ਰਹੇ ਨੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸਵਾਗਤ ਹੈ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਕਿੰਦੇ ਵਾਸਤੇ ਰਹੋ ਤੇ ਮਾਨ ਮੱਟੀ ਸਰੋਤੇ ਵੀ ਜਿਹੜੇ ਹੈਗੇ ਇਸ ਵਕਤ ਸ੍ਰੀ ਪਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ
0: ਜੀ ਨੂੰ ਜੀ, ਸਤਿ ਸ੍ਰੀ ਅਕਾਲ ਜੀ। ਜੀ ਮੁਹੰਮਦ ਜੀ, ਕੀ ਕਹਿਣਾ ਚਾਹੋਗੇ ਜੀ?
2: ਜੀ ਜੀ, ਬਹੁਤ ਸੋਹਣਾ। ਰਾਜਨ ਸੈਣੀ ਸਾਹਿਬ ਵੀ ਆਇਆ, ਗੁਰਮਾਨ ਸਾਹਿਬ ਵੀ ਆਏ ਹੋਏ ਸੀ, ਉਸ ਤੋਂ ਬਾਅਦ ਔਜਲਾ ਸਾਹਿਬ ਵੀ, ਕਿਆ ਬਾਤਾਂ ਜਿਹੜਾ ਹੈਗਾ, ਬੜਾ ਮਜ਼ਾ ਆਉਂਦਾ ਆ ਔਰ ਬੜਾ ਕੁਛ ਸਿੱਖਣ ਨੂੰ ਮਿਲਦਾ ਇਹਨਾਂ ਦੇ ਕੋਲੋਂ।
0: ਥੈਂਕ ਯੂ ਜੀ,
2: ਬਿਲਕੁਲ ਗੱਲਾਂ ਬਾਤਾਂ ਕਰਦੇ ਹਾਂ। ਬਿਲਕੁਲ ਜੀ, ਆਲਵੇਸ ਵੈਲਕਮ। ਬਿਲਕੁਲ ਸਿੱਖਣ ਨੂੰ ਬੜਾ ਕੁਛ ਮਿਲਦਾ ਜਦੋਂ ਗੱਲਾਂ ਬਾਤਾਂ ਚੱਲਦੀਆਂ, ਮਤਲਬ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਮਸਲੇ ਮਸਾਇਲ ਵੀ ਹੱਲ ਹੋ ਜਾਂਦੇ ਆ ਗੱਲਾਂ ਦੇ ਨਾਲ। ਜਦੋਂ ਗੱਲਾਂ ਕਰਦੇ ਹਾਂ ਫਿਰ ਉਹਦਾ ਕੋਈ ਰਸਤਾ ਵੀ ਨਿਕਲਦਾ ਹੈਗਾ, ਹਨਾ, ਕੋਈ ਨਾ ਕੋਈ ਰਸਤਾ ਨਿਕਲਦਾ। ਜੇ ਆਪਾਂ ਉਹਨੂੰ ਪ੍ਰੈਕਟੀਕਲੀ ਅਪਣਾ ਲਈਏ ਤੇ ਜਿਹੜਾ ਹੈਗਾ ਸੋਲੂਸ਼ਨ ਮਿਲ ਜਾਂਦਾ ਹੈਗਾ
0: ਜੀ।
2: ਤੇ ਬਿਲਕੁਲ ਜੋ ਹੁਣ ਸੂਰਤ ਚ ਗੱਲਾਂ ਬਾਤਾਂ ਵੀ ਤੁਸੀਂ ਵੀ ਕਹਿ ਰਹੇ ਸੀ, ਹਨਾ, ਮਤਲਬ ਕਿ ਜਿਹੜਾ ਹੈਗਾ ਵਾਕਈ ਜਿਹੜਾ ਦੇਖੋ ਜੀ ਜਿਹੜਾ ਪੈਸੇ ਦੀ ਇੱਕ ਦੌੜ ਲੱਗੀ ਹੋਈ ਆ ਹਨਾ ਵੀਰ ਭੁਪਿੰਦਰ ਜੀ, ਪੈਸਾ ਤਾਂ ਹਰ ਕੋਈ ਕਮਾਉਣਾ ਚਾਹੁੰਦਾ, ਅਸੀਂ ਹੁਣ ਆਪਣਾ ਸਰ ਜ਼ਮੀਨ ਛੱਡ ਕੇ ਹਨਾ, ਬੀਵੀ ਬੱਚੇ ਛੱਡ ਕੇ, ਆਪਣੀ ਸਰ ਜ਼ਮੀਨ ਛੱਡ ਕੇ ਇੱਧਰ ਆ ਗਿਆ ਹਨਾ, ਕਾਹਦੇ ਵਾਸਤੇ ਆ ਗਿਆ? ਇਹਦੇ ਵਾਸਤੇ, ਪੈਸਿਆਂ ਵਾਸਤੇ ਨਾ, ਜਾਂ ਬਿਹਤਰੀ ਵਾਸਤੇ, ਬ੍ਰਾਈਟ ਫਿਊਚਰ ਵਾਸਤੇ?
0: ਬਿਲਕੁਲ ਜੀ,
2: ਤੇ ਮਤਲਬ ਗੱਲ ਇਹ ਆ ਵੀ ਗੱਲ ਹੈਗੀ ਆ ਬਾਰੇ, ਇਹਨੇ ਨਾ ਬਾਹਰ ਦੋ ਚੀਜ਼ਾਂ ਚੱਲਦੀਆਂ, ਕਿਹੜੀਆਂ ਚੱਲਦੀਆਂ? ਹਾਇਰ ਐਂਡ ਫਾਇਰ, ਜੇ ਤੁਹਾਡੇ ਚ ਕੁਆਲਿਟੀ ਆ ਤੁਹਾਨੂੰ ਹਾਇਰ ਕੀਤਾ ਜਾਂਦਾ, ਜੇ ਤੁਹਾਡੇ ਚ ਕੁਆਲਿਟੀ ਨੀ ਤੁਹਾਨੂੰ ਫਾਇਰ
0: ਫਾਇਰ ਕੀਤਾ,
2: ਦੋ ਹੀ ਚੀਜ਼ਾਂ ਫਾਇਰ, ਉਹ ਕਹਿੰਦੇ ਸਾਨੂੰ ਲੋੜ ਹੀ
0: ਨੀ,
2: ਮੇਨ ਚੀਜ਼ ਆ ਕੁਆਲਿਟੀ, ਜੇ ਤੁਹਾਡੇ ਕੋਲ ਕੁਆਲਿਟੀ ਆ ਤਾਂ ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਂਟਿਟੀ ਕਹਿੰਦੇ ਪੈਸੇ,
0: ਬਿਲਕੁਲ
2: ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਲਿਟੀ ਮੇਨ ਚੀਜ਼, ਕੁਆਲਿਟੀ ਆ ਤੁਹਾਡੇ ਚ ਗੁਣ ਹੋਣਾ ਚਾਹੀਦਾ,
0: ਤੇ
2: ਗੁਣ ਨੂੰ ਸਾਰੇ ਸਜਦੇ ਹੈਗੇ ਜੀ ਜਨਾਬ, ਸਲਿਊਟ ਕਿਸ ਚੀਜ਼ ਨੂੰ ਕਰਦੇ ਹੈਗੇ
0: ਜੀ,
2: ਤੁਹਾਡੀ ਜਿਹੜੀ ਕੁਆਲਿਟੀ ਆ ਤੁਹਾਡੇ ਵਿੱਚ ਉਹਨੂੰ ਸਲਿਊਟ ਕੀਤਾ ਜਾਂਦਾ ਹਨਾ, ਮਤਲਬ ਇਹ ਚੀਜ਼ਾਂ ਹੈਗੀਆਂ,
0: ਬਿਲਕੁਲ
2: ਇਹਦੀ ਕਦਰ ਹੈਗੀ ਆ, ਤੇ ਜੇ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਇਹ ਜ਼ਰੂਰੀ ਨਹੀਂ ਹੁੰਦਾ ਬਾਹਰ ਆਣ ਕੇ, ਠੀਕ ਹੈ ਬਾਹਰ ਬੈਟਰ ਹੈਗਾ, ਵਧੀਆ ਆਪਣਾ ਫਿਊਚਰ ਬਣ ਜਾਂਦਾ, ਪੈਸੇ ਕਮਾਓ, ਤੇ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਕੋਲ ਕੁਆਲਿਟੀ ਤਾਂ ਹੈਗੀ ਹੈਗੀ, ਤੁਸੀਂ ਜੰਗਲ ਚ ਮੰਗਲ ਲਾ ਜਾਓ, ਭਾਵੇਂ ਇੰਡੀਆ ਚ ਆ ਕੇ ਤੁਸੀਂ ਆਪਣਾ ਬਿਜ਼ਨਸ,
0: ਬਿਲਕੁਲ
2: ਜਿੱਥੇ ਮਰਜ਼ੀ, ਕਹਿੰਦੇ ਨਾ ਜੰਗਲ ਚ ਮੰਗਲ ਲੱਗ ਜਾਂਦਾ ਹੈਗਾ,
0: ਕੋਈ
2: ਚੱਕਰ, ਤੇ ਇਹ ਚੀਜ਼ਾਂ ਹੈਗੀਆਂ, ਤੇ ਬਹੁਤ ਸੋਹਣੀ ਗੱਲਬਾਤ ਹੋਈ ਹੈ, ਤੇ ਮੈਂ ਇੱਕ ਗੀਤ ਲੈ ਕੇ ਆਂ ਜੇ
0: ਤੁਹਾਡੀ
2: ਸੈਣੀ ਸਾਹਿਬ ਵੀ ਕਹਿ ਰਿਹਾ ਸੀ ਵੀ ਬਈ ਥੋੜਾ ਜਿਹਾ ਆ ਕੇ ਕਰ ਦਿਓ ਰੂਹਦਾਰੀ, ਮੈਂ ਕਿਹਾ ਚਲੋ ਗੀਤ
0: ਜਰੂਰ ਜੀ,
2: ਤੇ ਮੈਂ ਸਾਂਝਾ ਕਰ ਦਿੰਦਾ ਜੀ। ਆਪਣੇ ਦੁੱਖ ਸੁੱਖ ਸਾਂਝੇ ਸੀ, ਅੱਜ ਵੱਖ

ਛਾਏ ਜੀ ਕਦੇ ਵੀ ਨੀ ਆਉਣਾ ਸਾਨੂੰ ਜੇ ਜੀਆਂ ਉਡੀਕਾਂ ਛਾਏ ਜੀ ਕਦੇ ਵੀ ਨੀ ਆਉਣਾ ਸਾਨੂੰ ਜੇ

ਸਾਡੇ ਜਿੰਦ ਰੋਲੀ ਦੀ ਨੀ ਮਾਣੀ ਸਾਡੇ ਹੰਝੂਆਂ ਨੇ ਪਾਈਆਂ ਸਾਡੇ ਹੰਝੂਆਂ ਨੇ ਪਾਈਆਂ ਦੇਖ ਚਿਹਰੇ ਤੇ ਚਰੀਤਾਂ ਸ਼ਾਇਦ ਕਦੇ ਵੀ ਨੀ ਆਉਣਾ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀਆਂ ਉਡੀਕਾਂ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀ

ਸ਼ਾਹ ਜੀ ਕਦੇ ਵੀ ਨੀ ਆਉਣਾ, ਸ਼ਾਹ ਜੀ ਕਦੇ ਵੀ ਨੀ ਆਉਣਾ, ਸਾਨੂੰ ਜੇ ਦੀਆਂ ਉਡੀਕਾਂ, ਸ਼ਾਹ ਜੀ ਕਦੇ ਵੀ ਨੀ ਆਉਣਾ, ਸਾਨੂੰ ਜੇ

0: ਆਉ ਨਾ ਸਾਨੂੰ ਦੇ ਦੀਆਂ ਉਡੀਕਾਂ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀਆਂ ਉਡੀਕਾਂ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀਆਂ ਉਡੀਕਾਂ ਕਦੇ ਵੀ ਨੀ ਆਉਣਾ ਸਾਨੂੰ ਜੇ ਦੀਆਂ ਉਡੀਕਾਂ ਸਾਨੂੰ ਜੇ ਦੀਆਂ ਉਡੀਕਾਂ ਸਾਨੂੰ ਜੇ ਦੀਆਂ ਉਡੀਕਾਂ
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਮਾਮਾ ਜੀ। ਪਰ ਉਡੀਕਾਂ ਆਪਾਂ ਛੱਡਣੀਆਂ ਨੀ, ਆਊਗੀ ਇੱਕ ਨਾ ਇੱਕ ਦਿਨ ਜੀ। ਆਪਣੇ ਬੋਲਾਂ ਦੇ ਵਿੱਚ ਜੋ ਪੇਸ਼ ਕਰਦੇ ਨੇ ਬਾਕਮਾਲ, ਉਹਨਾਂ ਦਾ ਗਾਉਣ ਦਾ ਸਟਾਈਲ ਹੈ ਤੇ ਪੇਸ਼ਕਾਰੀ ਦਾ ਸਟਾਈਲ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਹੂਤੀ ਹਮਲੇ ਹੋਣਗੇ ਅਸਫਲ ਤੇ ਸਾਊਦੀ ਅਰਬ ਦੀ ਸਹਾਇਤਾ ਦੇ ਲਈ ਜਿਹੜਾ ਅੱਗੇ ਆ ਗਿਆ ਬ੍ਰਿਟੇਨ। ਹੁਣ ਬ੍ਰਿਟੇਨ ਜਿਹੜਾ ਪ੍ਰਧਾਨ ਮੰਤਰੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨਵੇਂ ਬਣੇ ਨੇ, ਐਂਡੀ ਬਰਨਹੈਮ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਜਮਨ ਦੇ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਹਮਲਿਆਂ ਨੂੰ ਅਸਫਲ ਕਰਨ ਦੇ ਲਈ ਸਾਊਦੀ ਅਰਬ ਨੂੰ ਸੀਮਤ ਜਿਹੜਾ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਹਿਮਤ ਹੋ ਗਿਆ। ਬਰਨਹੈਮ ਨੇ ਸੋਮਵਾਰ ਕੱਲ ਬੀਤੇ ਦੇ ਵਿਚ ਨਿਊਯਾਰਕ ਦੇ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਲਈ ਉਡਾਨ ਭਰਨ ਤੋਂ ਜਿਹੜਾ ਪਹਿਲਾਂ ਪੱਤਰਕਾਰਾਂ ਨੂੰ ਦਸਿਆ ਕਿ ਉਹ ਰਾਇਲ ਏਅਰ ਫੋਰਸ ਜਿਹੜੀ ਆ RAF ਨੂੰ ਸਾਊਦੀ ਜਹਾਜ਼ਾਂ ਦੇ ਲਈ ਮੱਧ ਹਵਾ ਰਿਫਿਊਲਿੰਗ ਪ੍ਰਦਾਨ ਕਰਨ ਦੀ ਆਗਿਆ ਦੇਣ ਦੇ ਲਈ ਸਹਿਮਤ ਹੋ ਗਏ ਨੇ। ਇਹ ਸਮਝੌਤਾ ਕੁਝ ਹਫ਼ਤਿਆਂ ਦੇ ਲਈ ਹੈ, ਪਰ ਬਰਨਹੈਮ ਨੇ ਜਿਹੜਾ ਕਿਹਾ ਕਿ ਇਸ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ। ਜਮਨ ਦੀ ਸਾਊਦੀ ਸਮਰਥਿਤ ਸਰਕਾਰ ਤੇ ਹੂਤੀ ਬਾਗੀਆਂ ਵਿਚਕਾਰ ਟਕਰਾਅ ਫਿਰ ਜਿਹੜਾ ਭੜਕ ਗਿਆ। ਹੂਤੀ ਬਾਗੀ ਸਾਊਦੀ ਅਰਬ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਹੇ ਨੇ ਤੇ ਸ਼ਨੀਵਾਰ ਨੂੰ ਬੀਤੇ ਦੇ ਵਿਚ ਉਨ੍ਹਾਂ ਨੇ ਰਿਆਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਪਰ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ। ਹੂਤੀ ਬਾਗੀਆਂ ਨੇ ਬਾਬ ਅਲ ਮਡੇਬ, ਜਲਡਮਰੂ ਅਤੇ ਲਾਲ ਸਾਗਰ ਦੇ ਵਿਚ ਸਾਊਦੀ ਅਰਬ ਦੇ ਜਹਾਜ਼ਾਂ ਦੀ ਨਾਕਾਬੰਦੀ ਦਾ ਵੀ ਐਲਾਨ ਕੀਤਾ ਤੇ ਉਨ੍ਹਾਂ ਨੇ ਦੇਸ਼ ਦੇ ਅੰਦਰ ਸਾਊਦੀ ਦੇ ਨਾਲ ਜੁੜੇ ਜਹਾਜ਼ਾਂ ਤੇ ਤੇਲ ਸਥਾਪਨਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ, ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਨਿਰਯਾਤਕ ਹੈ। ਦੂਸਰੇ ਪਾਸੇ UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਦੇ ਲਈ ਕਰਨਾ ਚਾਹੀਦਾ ਹੈ ਕੰਮ। ਈਰਾਨ ਨੇ ਜਿਹੜੀ ਗੱਲ ਕਹੀ ਹੈ, ਪਜੇਸ਼ਕੀਅਨ ਨੇ ਜਿਹੜਾ ਗੱਲਬਾਤ ਕੀਤੀ ਹੈ, ਉਨ੍ਹਾਂ ਦਾ ਬਿਆਨ ਆਇਆ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਉਮੀਦ ਪ੍ਰਗਟਾਈ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ ਮੌਜੂਦ ਸੈਸ਼ਨ ਜਿਹੜਾ ਵਿਸ਼ਵ ਵਿਆਪੀ ਵਿਸ਼ਵਾਸ ਬਹਾਲ ਕਰਨ ਤੇ ਯੁੱਧ ਅਤੇ ਖੂਨ ਖਰਾਬੇ ਨੂੰ ਖਤਮ ਕਰਨ ਦੇ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 81ਵੇਂ ਜਿਹੜਾ ਸੈਸ਼ਨ ਦੇ ਵਿਚ ਸ਼ਾਮਲ ਹੋਣ ਅਤੇ ਸੰਬੋਧਨ ਕਰਨ ਦੇ ਲਈ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਜੇਸ਼ਕੀਅਨ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆ ਖੇਤਰ ਵਿਚ ਹੋ ਰਹੇ ਕਥਿਤ ਦਮਨਕਾਰੀ ਕੰਮਾਂ ਨੂੰ ਜਿਹੜਾ ਸਮਝੇਗੀ। ਨਾਲ ਉਨ੍ਹਾਂ ਕਿਹਾ ਕਿ ਅਸੀਂ ਮਿਨਾਬ ਅਤੇ ਲੈਮਡ ਦੇ ਵਿਚ ਈਰਾਨੀ ਬੱਚਿਆਂ ਦੇ ਉੱਤੇ ਕੀਤੇ ਗਏ ਹੱਤਿਆਚਾਰਾਂ ਤੇ ਇਨ੍ਹਾਂ ਅਪਰਾਧਾਂ ਨੂੰ ਕਰਨ ਵਾਲਿਆਂ ਦੀ ਬੇਰਹਿਮੀ ਨੂੰ ਉਜਾਗਰ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੰਮ ਮਨੁੱਖੀ ਨਹੀਂ ਨੇ ਤੇ ਅਫਸੋਸਜਨਕ ਨੇ। ਪਜੇਸ਼ਕੀਅਨ ਜਨਰਲ ਅਸੈਂਬਲੀ ਦੇ ਵਿਚ ਈਰਾਨ ਦਾ ਅਧਿਕਾਰਤ ਪੱਖ ਪੇਸ਼ ਕਰਨਗੇ। ਇਸ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦਵੱਲੀ ਮੀਟਿੰਗ ਕਰਨਗੇ। ਨਾਲ ਹੀ ਸੰਯੁਕਤ ਰਾਜ ਅਮਰੀਕਾ ਦੇ ਵਿਚ ਰਹਿਣ ਵਾਲੇ ਈਰਾਨੀਆਂ, ਅਮਰੀਕੀ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਨਾਲ ਮੁਲਾਕਾਤ ਹੋਏਗੀ। ਇਸ ਦੇ ਦੌਰਾਨ ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਚੀ ਮੰਗਲਵਾਰ ਨੂੰ ਅੱਜ ਨਿਊਯਾਰਕ ਪਹੁੰਚੇ ਨੇ ਤੇ ਈਰਾਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਿਚ ਈਰਾਨੀ ਵਫਦ ਦਾ ਮੁੱਖ ਉਦੇਸ਼ ਈਰਾਨੀ ਲੋਕਾਂ ਦੀ ਜਿਹੜੀ ਜਾਇਜ਼ਤਾ ਅਧਿਕਾਰਾਂ ਤੇ ਹਿੱਤਾਂ ਦੀ ਜਿਹੜੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਜਿਹੜਾ ਹੈ ਸਾਡਾ ਅਮਰੀਕਾ ਤੇ ਇਜ਼ਰਾਇਲ ਦੇ ਦੁਆਰਾ ਈਰਾਨ ਦੇ ਵਿਰੁੱਧ ਛੇੜੀ ਗਈ ਕਥਿਤ ਬੇਇਨਸਾਫ਼ੀ ਵਾਲੀ ਜੰਗ ਤੋਂ ਬਾਅਦ ਆਇਆ ਤੇ ਇਹ ਕਿ ਦੇਸ਼ ਅਜੇ ਵੀ ਯੁੱਧ ਸਮੇਂ ਦੀਆਂ ਸਥਿਤੀਆਂ ਦਾ ਸਾਹਮਣਾ ਜਿਹੜਾ ਕਰ ਰਿਹਾ। ਪਰ ਟਰੰਪ ਨੇ ਇਹਦੇ ਵਿਚ ਕੋਈ ਅੜਿੱਕਾ ਨਹੀਂ ਪਾਇਆ, ਪਰ ਉਨ੍ਹਾਂ ਦੇ ਵਿਚ ਨਿਯਮ ਜ਼ਰੂਰ ਲਾਗੂ ਕੀਤਾ ਕਿ ਜਿਹੜਾ ਇਨ੍ਹਾਂ ਦਾ ਘੇਰਾ ਕਿਸ ਘੇਰੇ ਦੇ ਵਿਚ ਰਹਿਣਗੇ ਜਾਂ ਕਿਸ ਕਿਸ ਦੇ ਉੱਤੇ ਕੋਈ ਖਰੀਦੋ ਫਰੋਖਤ ਨਹੀਂ, ਸ਼ੋਪਿੰਗ ਨਹੀਂ ਕਰ ਸਕਦੇ ਜਾਂ ਇਨ੍ਹਾਂ ਨੂੰ ਗਿਫਟ ਨਹੀਂ ਦਿੱਤੇ ਜਾ ਸਕਦੇ ਤੇ, ਪਰ ਅਮਰੀਕਾ ਦੇ ਵਿਚ ਉਹ ਸ਼ਿਰਕਤ ਕਰ ਰਹੇ ਨੇ ਈਰਾਨੀ ਜਿਹੜੇ ਨੇ ਲੀਡਰ। ਸੰਯੁਕਤ ਰਾਸ਼ਟਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੰਚ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ਾਂ ਦੇ ਲਈ ਆਪਣੇ ਵਿਚਾਰ ਪੇਸ਼ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ ਸਾਡਾ। ਅਰਾਗਚੀ ਨੇ ਕਿਹਾ ਕਿ ਇਸ ਸਾਲ ਦਾ ਜਨਰਲ ਅਸੈਂਬਲੀ ਸੈਸ਼ਨ ਦੁਨੀਆਂ ਨੂੰ ਈਰਾਨੀ ਲੋਕਾਂ ਤੇ ਸੰਘਰਸ਼ ਦੇ ਵਿਚ ਮਾਰੇ ਗਏ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ, ਜਿਸ ਦੇ ਵਿਚ ਮਿਨਾਬ ਦੇ ਇਕ ਸਕੂਲ ਦੇ ਵਿਚ

ਗਏ ਲੋਕ ਵੀ ਸ਼ਾਮਲ ਨੇ ਤੇ ਉਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਉੱਤੇ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਗੰਭੀਰਤਾ ਦੇ ਨਾਲ ਨਿੰਦਾ ਕਰਨ ਦੇ ਵਿਚ ਅਸਫਲ ਰਹਿਣ ਦਾ ਜਿਹੜਾ ਦੋਸ਼ ਵੀ ਲਗਾਇਆ। ਦਾਅਵਾ ਕੀਤਾ ਗਿਆ ਕਿ ਇਕ ਹੀ ਘਟਨਾ ਦੇ ਵਿਚ 168 ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ ਅਰਾਗਚੀ ਨੇ ਕਿਹਾ ਕਿ ਇਸ ਸਾਲ ਦੀ ਜਨਰਲ ਅਸੈਂਬਲੀ ਥੀਮ ਵਿਸ਼ਵਾਸ ਨੂੰ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧ ਕਰਨਾ ਹੈ, ਇਕ ਸੰਯੁਕਤ ਰਾਸ਼ਟਰ ਪ੍ਰਣਾਲੀ ਜੋ ਸਾਰਿਆਂ ਲਈ ਕੰਮ ਕਰਦੀ ਹੈ। ਸੰਗਠਨ ਦੇ ਵਿਚ ਵਿਸ਼ਵਾਸ ਘਟਣ ਦੇ ਕਾਰਨਾਂ ਤੇ ਇਸ ਨੂੰ ਬਹਾਲ ਕਰਨ ਦੇ ਤਰੀਕਿਆਂ ਦੇ ਉੱਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਪਜੇਸ਼ਕਿਨ ਇਰਾਨੀ ਤੇ ਵਿਦੇਸ਼ੀ ਬੁੱਧੀਜੀਵੀਆਂ ਤੇ ਮੀਡੀਆ ਹਸਤੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਵੱਖ ਵੱਖ ਮੀਡੀਆ ਆਊਟਲੈਟਾਂ ਨੂੰ ਇੰਟਰਵਿਊ ਵੀ ਦੇਣਗੇ। ਅਰਾਗਚੀ ਨੇ ਅੱਗੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਇਰਾਨ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ ਤੇ ਇਰਾਨੀ ਵਫਦ 4 ਤੋਂ 5 ਦਿਨਾਂ ਦੇ ਦੌਰੇ ਦੇ ਦੌਰਾਨ ਇਸਲਾਮਿਕ ਸਹਿਯੋਗ ਸੰਗਠਨ ਤੇ ਗੈਰ ਗੱਠਜੁੜ ਅੰਦੋਲਨ ਦੀਆਂ ਜਿਹੜੀਆਂ ਨੇ ਮੀਟਿੰਗਾਂ ਦੇ ਵਿਚ ਵੀ ਹਿੱਸਾ ਜਿਹੜਾ ਇਹਦੇ ਵਿਚ ਲਵੇਗਾ। ਦੂਸਰੇ ਪਾਸੇ ਇਕ ਪਿਆਰ ਮੁਹੱਬਤ ਦਾ ਸੰਦੇਸ਼ ਜਾਂ ਆਪਣੀ ਗੱਲ ਕਹਿਣ ਜਾ ਰਹੇ ਨੇ, ਪਰ ਟਰੰਪ ਜਿਹੜਾ ਇਰਾਨ ਨੂੰ ਜਿਹੜਾ ਵਾਰਨਿੰਗ ਦੇ ਰਿਹਾ ਬਾਰ ਬਾਰ, ਸਮਝੌਤਾ ਕਰੇ ਇਰਾਨ ਤੇ ਨਹੀਂ ਤਾਂ ਤਬਾਹ ਕਰ ਦੇਵਾਂਗਾ। ਟਰੰਪ ਨੇ ਇਹ ਗੱਲ ਫਿਰ ਤੋਂ ਅੱਜ ਦੁਹਰਾਈ ਹੈ। ਇਰਾਨ ਨੂੰ ਜਿਹੜਾ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਕਦੇ ਵੀ ਨਾ ਦੇਣ ਦਾ ਦਾਅਵਾ ਕੀਤਾ ਹੈ ਤੇ ਸੰਯੁਕਤ ਰਾਸ਼ਟਰ ਦੇ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਸਮਝੌਤਾ। ਸਮਝੌਤਾ ਦਾ ਤੁਕੀ ਦੋਂਦਾ ਹੀ ਕਰਦਾ ਹੈ, ਆਪਣੀਆਂ ਕਈਆਂ ਗੱਲਾਂ ਤੋਂ ਮੁੱਕਰ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਰਾਨ ਨਾਲ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਤਾਂ ਉਹ ਉਸ ਨੂੰ ਤਬਾਹ ਕਰ ਸਕਦੇ ਨੇ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਇਰਾਨ ਦੇ ਨਾਲ ਸਮਝੌਤਾ ਹੋ ਜਾਏਗਾ। ਇਹਦਾ ਪਤਾ ਹੀ ਲੱਗਦਾ, ਇੱਕ ਪਾਸੇ ਤਬਾਹ ਕਰਨ ਨੂੰ ਕਹਿੰਦਾ, ਦੂਸਰੇ ਪਾਸੇ ਕਹਿੰਦਾ ਮੇਰੀਆਂ ਜਿਹੜੀਆਂ ਮਿਡ ਟਰਮ ਚੋਣਾਂ ਅਮਰੀਕਾ ਦੇ ਵਿਚ ਹੋ ਜਾਣੀਆਂ, ਉਸ ਤੋਂ ਬਾਅਦ ਮੈਂ ਸਮਝੌਤਾ ਕਰ ਲੈਣਾ ਹੈ, ਤੇ ਆਪਣੇ ਬਿਆਨਾਂ ਦੇ ਵਿਚ ਇਹ ਫਸਿਆ ਹੋਇਆ। ਟਰੰਪ ਨੇ ਕਿਹਾ ਕਿ ਮੇਰੇ ਸਾਹਮਣੇ ਇਕ ਵੱਡਾ ਫੈਸਲਾ ਹੈ ਕਿ ਇਰਾਨ ਦੇ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਦੇ ਨਾਲ ਉਹ ਮੁੜ ਨਿਰਮਾਣ ਕਰ ਸਕੇ ਤੇ ਪਹਿਲਾਂ ਨਾਲੋਂ ਵੀ ਵਧੇਰੇ ਤਾਕਤਵਰ ਦੇਸ਼ ਬਣ ਸਕੇ, ਜਾਂ ਇਸਲਾਮਿਕ ਰਿਪਬਲਿਕ ਨੂੰ ਜਿਹੜਾ ਤਬਾਹ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਹੈ ਤਾਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਹੋ ਸਕਦਾ ਹੈ। ਟਰੰਪ ਨੇ ਜਿਹੜਾ ਕਿਹਾ ਹੈ ਕਿ ਇਰਾਨ ਇਹ ਦੇਖਣ ਦੀ ਉਡੀਕ ਕਰ ਰਿਹਾ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਤੇ ਉਹ ਖੁਦ ਜਿਹੜਾ ਇਨ੍ਹਾਂ ਚੋਣਾਂ ਦੇ ਵਿਚ ਉਮੀਦਵਾਰ ਨਹੀਂ ਨੇ। ਇਰਾਨ ਬਾਰੇ ਉਨ੍ਹਾਂ ਦੇ ਫੈਸਲੇ ਦੇ ਉੱਤੇ ਚੋਣਾਂ ਦਾ ਜਿਹੜਾ ਕੋਈ ਵੀ ਅਸਰ ਨਹੀਂ ਪਵੇਗਾ ਕਹਿੰਦੇ, ਤੇ ਉਨ੍ਹਾਂ ਕਿਹਾ ਕਿ ਜਿਹੜਾ ਨੱਕ ਚ ਦਮ ਕੀਤਾ ਨਾ ਅਮਰੀਕਿਆਂ ਦੇ ਮਹਿੰਗਾਈ ਦਾ ਹੋਰ ਸਾਰਾ ਸਿਲਸਿਲਾ ਤੇ ਉਹ ਵੀ ਬਸ ਅੱਕੇ ਹੀ ਪਏ ਨੇ, ਦੇਖਦੇ ਆ ਕੀ ਕਰਦੇ ਅੱਗੇ। ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਰਾਨ ਦੇ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਜਿਹੜੀ ਹੈ ਜਲ ਸੈਨਾ ਨੇ ਹੌਰਮੁਜ ਜਲ ਮਾਰਗ ਤੋਂ ਤੇਲ ਦੀ ਆਵਾਜਾਈ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਦਾਅਵਾ ਕੀਤਾ ਕਿ ਅਮਰੀਕੀ ਜਲ ਸੈਨਾ ਹੁਣ ਤੱਕ ਹੌਰਮੁਜ ਜਲ ਮਾਰਗ ਤੋਂ 1 ਅਰਬ ਬੈਰਲ ਤੋਂ ਵੱਧ ਤੇਲ ਦੀ ਆਵਾਜਾਈ ਲਈ ਸੁਰੱਖਿਆ ਪ੍ਰਦਾਨ ਕਰ ਚੁੱਕੀ ਹੈ ਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਦੇ ਨਾਲੋਂ ਹੁਣ ਵੱਧ ਤੇਲ ਦੀ ਆਵਾਜਾਈ ਹੋ ਰਹੀ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿਚ ਵਪਾਰਕ ਜਹਾਜ਼ਾਂ ਦੇ ਉੱਤੇ ਇਰਾਨ ਦੇ ਹਮਲਿਆਂ ਦੀ ਨਿੰਦਾ ਕਰਨ ਵਾਲਾ ਮਤਾ ਵੱਡੇ ਬਹੁਮਤ ਦੇ ਨਾਲ ਪਾਸ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਤੇ ਉਨ੍ਹਾਂ ਕਿਹਾ ਕਿ ਅਮਰੀਕਾ ਹਰ ਰੋਜ਼ ਅਤੇ ਹਰ ਰਾਤ ਕਈ ਜਹਾਜ਼ਾਂ ਨੂੰ ਹਾਰਮੁਜ ਜਲ ਮਾਰਗ ਤੋਂ ਬਾਹਰ ਲਿਜਾਣ ਦੇ ਵਿਚ ਮਦਦ ਕਰ ਰਿਹਾ। ਸੰਯੁਕਤ ਰਾਸ਼ਟਰ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਹੀ ਟਰੰਪ ਨੇ ਇਰਾਨ ਦੀ ਪਰਮਾਣੂ ਸਮਰਥਾ ਨੂੰ ਲੈ ਕੇ ਆਪਣੀ ਸਖ਼ਤ ਜਿਹੜੀ ਹੈ ਨੀਤੀ ਦੁਹਰਾਈ ਹੈ ਤੇ ਉਨ੍ਹਾਂ ਕਿਹਾ ਕਿ ਉਹ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਕਦੇ ਨਹੀਂ ਦੇਣਗੇ। ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਸਾਂਝੀ ਫੌਜੀ ਕਾਰਵਾਈ ਆਪਰੇਸ਼ਨ ਐਪਿਕ ਫਿਊਰੀ ਦਾ ਜਿਹੜਾ ਉਹ ਵੀ ਜ਼ਿਕਰ ਹੋਇਆ। ਟਰੰਪ ਨੇ ਇਰਾਨ ਦੇ ਉੱਤੇ ਹਮਾਸ ਨੂੰ ਫੰਡ ਦੇਣ ਦਾ ਦੋਸ਼ ਲਾਉਂਦਿਆਂ 7 ਅਕਤੂਬਰ ਦੇ ਇਜ਼ਰਾਈਲ ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਨੇ ਇਜ਼ਰਾਈਲ ਦੇ ਵਿਚ 1200 ਲੋਕਾਂ ਦੀ ਹੱਤਿਆ ਕੀਤੀ ਸੀ, ਜਿਨ੍ਹਾਂ ਦੇ ਵਿਚ ਕਈ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ। ਟਰੰਪ ਨੇ ਇਰਾਨ ਦੇ ਸਰਵਉੱਚ ਆਗੂ ਦੇ ਵੱਲੋਂ ਇਸ ਹਮਲੇ ਦੀ ਸ਼ਲਾਘਾ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ। ਆਖਰ ਦੇ ਵਿਚ ਅਮਰੀਕਾ ਦੇ ਕੋਲ ਗੋਲਾ ਬਰੂਦ ਤੇ ਹਥਿਆਰਾਂ ਦੀ ਕਮੀ ਨਹੀਂ ਹੈ, ਟਰੰਪ ਇਹ ਵੀ ਕਹਿੰਦਾ ਹੈ। ਟਰੰਪ ਨੇ ਅਮਰੀਕਾ ਦੀ ਫੌਜ ਦੇ ਕੋਲ ਹਥਿਆਰਾਂ ਤੇ ਗੋਲਾ ਬਰੂਦ ਦੀ ਕਮੀ ਹੋਣ ਸੰਬੰਧੀ ਰਿਪੋਰਟਾਂ ਨੂੰ ਵੀ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਜਿਹੜਾ ਵਰਤੋਂ ਦੇ ਨਾਲੋਂ ਵੀ ਵੱਧ ਗੋਲਾ ਬਰੂਦ ਮੌਜੂਦ ਹੈ ਤੇ ਇਸ ਦੇ ਭੰਡਾਰ ਨੂੰ ਹੋਰ ਵਧਾਇਆ ਜਾ ਰਿਹਾ ਹੈ ਤੇ ਦੇਸ਼ ਦੇ ਵਿਚ 18 ਵੱਡੇ ਗੋਲਾ ਬਾਰੂਦ ਕਾਰਖਾਨੇ ਬਣ ਰਹੇ ਨੇ। ਸੰਯੁਕਤ ਰਾਸ਼ਟਰ ਮਹਾਸਭਾ ਦੇ 81 ਜਾਣੀ ਕਿ ਦੁਨੀਆਂ ਦੇ ਵਿਚ ਹੋਰ ਰੋਲਾ ਰੱਪਾ ਪਏਗਾ। ਮਹਾਸਭਾ ਦੇ 81ਵੇਂ ਸੈਸ਼ਨ ਦਾ ਇਸ ਸਾਲ ਦਾ ਵਿਸ਼ਾ ਭਰੋਸਾ ਬਹਾਲ ਕਰਨਾ
ਬਦਲਾਅ ਦਾ ਪ੍ਰਬੰਧਨ ਸਾਰਿਆਂ ਦੇ ਲਈ ਕੰਮ ਕਰਨ ਵਾਲਾ ਸੰਯੁਕਤ ਰਾਸ਼ਟਰ ਦੱਸਿਆ। ਮਹਾਸਭਾ ਦੀ ਉੱਚ ਪੱਧਰੀ ਆਮ ਬਹਿਸ 22 ਤੋਂ 26 ਸਤੰਬਰ ਤੇ 28 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਹੋ ਰਹੀ ਹੈ ਤੇ ਇਸ ਦੇ ਦੌਰਾਨ ਦੁਨੀਆ ਭਰ ਦੇ ਆਗੂ ਅੰਤਰਰਾਸ਼ਟਰੀ ਚੁਣੌਤੀਆਂ ਸਮੇਤ ਜਲਵਾਯੂ ਤਬਦੀਲੀ, ਵਿਕਾਸ, ਸਮੁੰਦਰ ਦੇ ਪੱਧਰ ਦੇ ਵਿੱਚ ਵਾਧੇ ਤੇ ਮਹਾਮਾਰੀ ਦੇ ਨਾਲ ਨਜਿੱਠਣ ਵਰਗੇ ਮੁੱਦਿਆਂ ਦੇ ਉੱਤੇ ਵਿਚਾਰ ਜਿਹੜੇ ਨੇ ਅੱਗੇ ਜਾ ਕੇ ਰੱਖ ਰਹੇ ਨੇ। ਤੇ ਇਸ ਦੇ ਨਾਲ ਹੀ ਇੰਡੀਆ ਦੀ ਗੱਲ ਕਰ ਲਈਏ, ਨਾਲ ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਯੂਐਨ ਦਾ ਜਿਹੜਾ ਸਥਾਈ ਮੈਂਬਰ ਬਣੇਗਾ ਭਾਰਤ ਤੇ ਯੂਰਪ ਦੇ ਚਾਰ ਦੇਸ਼ਾਂ ਨੇ ਸਮਰਥਨ ਇਹਦੇ ਵਿੱਚ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਿਹੜਾ UNSSC ਦਾ ਜਿਹੜਾ ਸਥਾਈ ਮੈਂਬਰ ਬਣਾਏ ਜਾਣ ਦੀ ਮੰਗ ਰੱਖੀ ਜਾ ਰਹੀ ਹੈ। ਇਸੇ ਦੇ ਦੌਰਾਨ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਨੂੰ ਇੱਕ ਵੱਡਾ ਗਲੋਬਲ ਸਮਰਥਨ ਮਿਲਿਆ ਹੈ। ਯੂਰਪੀ ਮਹਾਂਦੀਪ ਜਿਹੜਾ ਹੈ ਉਹਦੇ ਚਾਰ ਪ੍ਰਮੁੱਖ ਦੇਸ਼ਾਂ ਆਸਟਰੀਆ, ਚੈੱਕ ਗਣਰਾਜ, ਹੰਗਰੀ ਤੇ ਸਲੋਵਾਕੀਆ ਨੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਦੀ ਮੰਗ ਦਾ ਜਿਹੜਾ ਪੁਰਜ਼ੋਰ ਸਮਰਥਨ ਕੀਤਾ ਹੈ। ਨਿਊਯਾਰਕ ਦੇ ਵਿੱਚ ਹੋ ਰਹੀ UNGA ਦੀ ਜਿਹੜੀ ਬੈਠਕ ਹੈ, ਜਿਵੇਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਦੌਰਾਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਉਹਨਾਂ ਨੇ ਇਸ ਸਮਰਥਨ ਦਾ ਸਵਾਗਤ ਕਰਦਿਆਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਹੈ ਤੇ ਚਾਰੋ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਗਲੋਬਲ ਮੰਚਾਂ ਦੇ ਉੱਤੇ ਭਾਰਤ ਦੀ ਵਧਦੀ ਆਰਥਿਕ ਤੇ ਕੂਟਨੀਤਿਕ ਭੂਮਿਕਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਬਹੁਤ ਜ਼ਰੂਰੀ ਨੇ ਤੇ ਉਨ੍ਹਾਂ ਕਿਹਾ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਅਰਥ ਵਿਵਸਥਾ ਹੋਣ ਦੇ ਕਾਰਨ ਭਾਰਤ UNSSC ਦੇ ਵਿੱਚ ਸਥਾਈ ਸੀਟ ਦਾ ਪੂਰਾ ਹੱਕਦਾਰ ਹੈ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾਵਾਂ ਦੇ ਇਸ ਦੌਰ ਦੇ ਵਿੱਚ ਭਾਰਤ ਤੇ ਯੂਰਪੀ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਹੋਰ ਮਜ਼ਬੂਤ ਹੋਇਆ ਤੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਦੇ ਲਈ ਅਸੀਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਧੰਨਵਾਦੀ ਹਾਂ। ਇਹ ਬੈਠਕ ਭਾਰਤ ਯੂਰਪ ਸੰਬੰਧਾਂ ਦੇ ਇੱਕ ਨਵੇਂ ਪੜਾਅ ਦੀ ਜਿਹੜੀ ਸ਼ੁਰੂਆਤ ਦੱਸੀ ਜਾ ਰਹੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਹੋ ਗਿਆ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ। ਜੇ ਤੁਹਾਡੇ ਮਨ ਦੇ ਵਿੱਚ ਅਜੇ ਵੀ ਕੋਈ ਗੱਲਬਾਤ ਹੈ, ਘੁੰਮ ਰਹੀ ਹੈ ਜਾਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਤਾਂ ਭਾਈ ਆ ਕੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਲਿਖਦੇ ਨੇ ਸੈਣੀ ਸਾਹਿਬ ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਜੀ, ਸਤਿ ਸ਼੍ਰੀ ਅਕਾਲ ਜੌਲ ਭੈਣ ਜੀ ਨੂੰ ਦੇਖ ਕੇ ਸ਼ਬਦ ਭੈਣਾ ਐਡ ਕੀਤਾ ਜੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼। ਤੇ ਅੱਗੇ ਲਿਖਦੇ ਨੇ ਅੱਛਾ ਜੀ ਲੰਗਾ ਸਾਹਿਬ ਵੀ ਭੜਕ ਗਏ ਨੇ ਚਾਵਲਾ ਮੈਂ ਦੇ ਰਿਹਾ ਕਹਿੰਦੇ ਚਲੋ ਨਿੱਜੀ ਹੈ ਜੀ ਮੈਂ ਆਪਣੇ ਕੋਲ ਹੀ ਰੱਖ ਲੈਂਦਾ ਇਹਨੂੰ। ਤੇ ਇਸ ਤਰ੍ਹਾਂ ਦੇ ਪੋਸਟਰ ਇੱਕ ਦੂਸਰੇ ਦੇ ਖਿਲਾਫ਼ ਲੱਗ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਆਪੇ ਹੀ ਭਜਾਓ ਤੇ ਆਪਣੇ ਲੋਟ ਲਾਓ ਇਹ ਹੈ ਅੱਜ ਦੀ ਰਾਜਨੀਤੀ। ਸੈਣੀ ਸਾਹਿਬ ਕਹਿੰਦੇ ਨੇ ਗੱਲਾਂ ਬਾਤਾਂ ਨੂੰ ਮੈਂ ਕਿਹੜਾ ਕਹਿੰਦੇ ਕੋਈ ਅਕਬਰ ਬੀਰਬਲ ਦੀਆਂ ਕਹਾਣੀਆਂ ਸੁਣਾਉਣੀਆਂ ਜੀ। ਸਤਿਕਾਰਯੋਗ ਭਾਰਤ ਸਾਹਿਬ ਤੇ ਖਬਰਾਂ ਤੇ ਵਿਸ਼ਲੇਸ਼ਣ ਹੁੰਦਾ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ ਜੀ ਤੇ ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਦੇ ਮੁਤਾਬਕ ਤਾਂ ਕਹਿੰਦੇ ਕਲਾ ਵਰਤ ਗਈ ਪੱਗ ਦਿੱਤੀ ਸੀ ਚਵਲ ਨੇ ਕਹਿੰਦੇ ਜੀ। ਤੇ ਵੈਸੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਇਸ ਸ਼ਬਦ ਦਾ ਜ਼ਿਆਦਾ ਯੂਜ਼ ਕਰਦੇ ਆ, ਪਰ ਔਜਲਾ ਸਾਹਿਬ ਪਿਛਲੇ 2-3 ਦਿਨਾਂ ਤੋਂ ਇਸ ਸ਼ਬਦ ਦੀ ਜਿਹੜੀ ਆ ਜ਼ਿਆਦਾ ਵਰਤੋਂ ਕਰ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਹੌਲੀ ਹੌਲੀ ਵੱਲ ਸਿੱਖ ਜੇ ਵੱਲ ਸਿੱਖ ਜਾਏਗੀ ਹਜੇ ਸੱਜਰੀ ਮੁਲਾਜੇਦਾਰੀ। ਕਿਆ ਬਾਤ ਹੈ ਜੀ, ਸੈਣੀ ਸਾਹਿਬ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ ਦੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਕਹਿੰਦੇ ਨੇ। ਜੀਆਂ ਨੂੰ ਜੀਰਾ ਸਾਹਿਬ ਬੜੀਆਂ ਗੈਰ ਹਾਜ਼ਰੀਆਂ ਨੇ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਹੈਲਸਿੰਕੀ ਤੋਂ ਫਿਨਲੈਂਡ ਤੋਂ। ਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਿ ਸ਼੍ਰੀ ਅਕਾਲ ਵੀਰ ਜੀ, ਭੁਪਿੰਦਰ ਜੀ
ਤੇ ਸਾਰੇ ਦੋਸਤਾਂ ਨੂੰ ਸੋਹਣਾ ਪ੍ਰੋਗਰਾਮ ਕਹਿੰਦੇ ਚੱਲ ਰਿਹਾ ਹੈ। ਤੇ ਮੁਕੱਦਰ ਜੀ ਲਿਖਦਾ ਸੈਣੀ ਬਾਈ ਜੀ ਸਿਆਸਤ ਹੱਕ ਦੇ ਵਿੱਚ ਭੁਗਤਣੀ ਚਾਹੀਦੀ ਹੈ, ਲੰਘੇ ਤੋਂ ਕੀ ਲੈਣਾ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਆ ਹਰ ਮਸਲੇ ਮੁੱਦੇ ਦੇ ਉੱਤੇ ਲਾਈਵ ਬੋਲਣ ਵਾਲਾ ਖਹਿਰਾ ਕਿੱਥੇ ਹੈ ਹੁਣ ਕਹਿੰਦੇ ਜੀ। ਤੇ ਮਤਲਬ ਕਿ ਚਾਵਲਾ ਦੇ ਮੁੱਦੇ ਦੇ ਵਿੱਚ ਉਹ ਨਹੀਂ ਬੋਲਿਆ ਕੁਝ ਵੀ। ਗੁਰੀਮਾਨ ਜੀ ਕਹਿੰਦੇ ਰਾਜਨ ਸੈਣੀ ਜੀ ਵੱਡੇ ਬਾਈ ਜੀ ਸਤਿ ਸ੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਮੁਕੱਦਰ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ, ਮੁਹੰਮਦ ਜੀ ਨੂੰ ਤੇ ਸਤਿ ਸ੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਨੇ ਵੀ ਗੁਰੀਮਾਨ ਨੂੰ ਬਾਈ ਨੂੰ ਕਹਿੰਦੇ ਨੇ ਕਿ ਕਿੱਧਰ ਖੋ ਗਏ ਸੀ ਤੁਸੀਂ। ਤੇ ਗੁਰੀ ਜੀ ਕਹਿੰਦੇ ਆ ਮਾਨ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ, ਔਜਲਾ ਵੀਰ ਜੀ ਸੁਣਦਾ ਹੁੰਨਾ ਕਹਿੰਦੇ ਤੇ ਸੇਮ ਟਾਈਮ ਡਰਾਈਵ ਕਰਦਾ ਹੁੰਨਾ ਜੀ, ਇਸ ਕਰਕੇ ਕਈ ਵਾਰੀ ਕਾਲ ਨਹੀਂ ਹੁੰਦੀ। ਗੁਰੀਮਾਨ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਪੁਆਧ ਦੇ ਇਲਾਕੇ ਦੇ MLA ਦਾ ਡਰਾਈਵਰ 20 ਲੱਖਾਂ ਰੁਪਈਆ ਸਾਂਭ ਗਿਆ ਜੀ, ਕਿਆ ਬਾਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ, ਗੁਰੀ ਆਪਣੇ ਮੁਹੰਮਦ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਸਭ ਨੂੰ ਗੁਰੀਮਾਨ ਜੀ ਨੂੰ। ਤੇ ਬਿਲਕੁਲ ਜੀ ਸਾਰੇ ਪਾਸੇ ਖਾਣ ਵਾਲੇ ਚਿਮੜੇ ਆ ਜੀ, ਜੋਕਾਂ ਵਾਂਗ ਪੰਜਾਬ ਨੂੰ ਕਹਿੰਦੇ ਜੀ ਗੁਰੀਮਾਨ ਜੀ। ਤੇ ਹਰਵਿੰਦਰ ਚੌਲ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ ਨੂੰ, ਮੁਹੰਮਦ ਜੀ ਕਹਿੰਦੇ ਆ ਤੇ ਸੈਣੀ ਸਾਹਿਬ ਛੱਡਿਓ ਨਾ ਕਹਿੰਦੇ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਰਾਜਨ ਸੈਣੀ ਜੀ। ਗੁਰੀ ਜੀ ਲਿਖਦੇ ਆ ਸੈਣੀ ਸਾਹਿਬ ਦੇਸ਼ ਭਗਤੀ ਹੁਣ ਥੋਪੀ ਜਾ ਰਹੀ ਹੈ ਲੋਕਾਂ ਦੇ ਉੱਤੇ ਜੀ, ਤੇ ਕੋਲ ਰੱਖ ਕੇ ਵੀ ਕਰਨਾ ਕੀ ਹੈ ਜੀ ਕਹਿੰਦੇ। ਤੇ ਅੱਗੇ ਲਿਖਦੇ ਨੇ ਗੁਰੀ ਜੀ ਕਿ ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ, ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਹਾਲ ਕਰਨ ਦੇ ਲਈ ਹੋ ਰਹੀ ਹੈ। ਮੁੱਦਿਆਂ ਦੇ ਉੱਤੇ ਮੁੱਦੇ ਲਿਖਣਾ ਸੀ, ਹਾਂਜੀ ਮੁੱਦਿਆਂ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ ਜੀ ਕਹਿੰਦੇ। ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ, ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਾਹਰ ਕਰਨ ਦੇ ਲਈ ਹੋ ਰਹੀ ਹੈ ਸੱਤਾ ਤੋਂ, ਤੇ ਮੁੱਦਿਆਂ ਦੇ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ। ਗੁਰੂ ਜੀ ਕਹਿੰਦੇ ਹੁਣ ਕਾਂਗਰਸ ਅਕਾਲੀ ਦੋਸਤੀ ਨਿਭਾ ਰਹੇ ਨੇ ਜੀ, ਤੇ ਕੋਈ ਸ਼ੱਕ ਨਹੀਂ ਪੈਸਾ ਆ ਗਏ, ਪੈਸਾ ਖਾ ਗਏ, ਹੁਣ ਇਹਨਾਂ ਨਹੀਂ ਦੇਣਾ ਕੁਝ ਨਹੀਂ, ਬਸ ਤਰੀਕਾਂ ਲੈ ਰਹੇ ਆ ਜੀ। ਵਿਰੋਧੀ ਪਾਰਟੀਆਂ ਨੂੰ ਆਪ ਵਾਕਿਆ ਨੂੰ ਮੁੱਦਿਆਂ ਉੱਤੇ ਕਹਿੰਦੇ ਠੋਕਣਾ ਨਹੀਂ ਆ ਰਿਹਾ ਜੀ। ਤੇ ਗੁਰੀਮਾਨ ਜੀ ਸਤਿ ਸ੍ਰੀ ਅਕਾਲ, ਆ ਜਾਓ ਵੀਰ ਜੀ ਕਹਿੰਦੇ ਆ, ਸੈਣੀ ਸਾਹਿਬ ਨੇ ਲਿਖਿਆ। ਗੁਰੀ ਜੀ ਕਹਿੰਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਅੱਗੇ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਸਵਾਗਤ ਹੈ ਜੀ, ਸੌਣ ਦਾ ਸਮਾਂ ਹੈ ਜੀ ਤੇ ਹੋ ਜਾਏ ਕੋਈ ਕਹਿੰਦੇ ਰਾਗ ਮਲਾਰ ਜੀ ਸੂਫੀ ਕਲਾਮ ਜੀ, ਕਿਆ ਬਾਤ ਹੈ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ੍ਰੀ ਅਕਾਲ, ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ, ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਪਸੰਦ ਕਰਦੇ ਨੇ ਤੇ ਬਹੁਤ ਵਧੀਆ ਵਿਚਾਰ ਗੁਰੀਮਾਨ ਵੀਰ ਜੀ ਦੇ ਕਹਿੰਦੇ, ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰਦੇ ਆ। ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮੁਹੰਮਦ ਬਖਸ਼ੀ ਜੀ, ਉਡੀਕ ਰਹੇਗੀ ਜੀ। ਤੇ ਗੁਰੀ ਜੀ ਕਹਿੰਦੇ ਆ ਰਾਜਨ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਥੈਂਕ ਟੂ ਆਲ ਜੀ ਕਹਿੰਦੇ ਮੁਹੰਮਦ ਜੀ, ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਗੁਰੀ ਜੀ ਨੇ। ਤੇ ਔਜਲਾ ਸਾਹਿਬ ਕਹਿੰਦੇ ਨੇ ਗੁਰੀ ਵੀਰ ਬਹੁਤ ਵਧੀਆ ਵਿਚਾਰ ਹੈ ਜੀ ਦੇ ਕੇ ਗਏ ਨੇ, ਐਪਰੀਸ਼ੀਏਟ ਕਰਦੇ ਆ। ਬਖਸ਼ੀ ਜੀ ਬਹੁਤ ਸੋਹਣਾ ਹਮੇਸ਼ਾ ਵਾਂਗ ਕਹਿੰਦੇ ਆ, ਔਜਲਾ ਸਾਹਿਬ ਐਪਰੀਸ਼ੀਏਟ ਕੀਤਾ ਹੈ ਤੇ ਮੁਹੰਮਦ ਜੀ ਨੂੰ, ਤੇ ਸ਼ੁਕਰੀਆ ਕਰਦੇ ਨੇ ਇੱਕ ਦੂਸਰੇ ਦਾ ਜੀ। ਤੇ ਸਿਕੰਦਰ ਔਜਲਾ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰੀ ਜੀ, ਤੇ ਜਗਤਾਰ ਭਾਰਤ ਜੀ ਦਾ ਆਖਰੀ ਸੁਨੇਹਾ ਸਤਿ ਸ੍ਰੀ ਅਕਾਲ ਜੀ, ਇੰਡੀਆ ਤੋਂ ਜੁੜੇ ਹੋਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਕਰਾਂਗੇ ਕੁਝ ਸ਼ੁੱਧ, ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਕੱਲ੍ਹ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ।

Yo te

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాప రేడియో.
1: ਦੁਆਬ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.
2: ਇੱਕ

0: ਜਿੰਦਾ ਏ। ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ ਤੂੰ ਓ ਮਚਾਈ ਸੀ ਮਾਏ।

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

ਤੇ ਡੁੱਬ ਗਈ ਜੇ ਸੰਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜ਼ੋਰ ਨਾ ਮੰਗਦੇ ਨਹੀਂ ਆਪੀ ਭਲਾ ਦੇਵੇ ਕਿਉਂ, ਜ਼ੋਰ ਨਾ ਮੰਗਦੇ ਨਹੀਂ ਆਪੀ ਭਲਾ ਦੇਵੇ ਕਿਉਂ, ਗੱਲੀ ਬਾਤੀ ਜੇ ਸਦਾ

0: شکریہ.
1: تارا سنگھ تو بعد ہوں میں انگلینڈ وسدی ساڈی شاعرہ مندیپ کور پنڈال جڑے کہ پچھلے ساڈے دو کوی درباراں دے وچ آ کے حاضری بھی لا چکے نے تے اس وار اسی انہاں نوں پھر صدا دین جا رہے ہاں وہ آن تے ساڈے دوابہ ریڈیو دے سروتیاں دے نال اپنیاں من دیاں گلاں کرن تے سروتے بھی انہاں نوں اپنے مناں دے وچ وساؤن دی کوشش کرن گے تے میں مندیپ کور پنڈال جی دا ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਹੁਣ ਕੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਹੁਣ ਕੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਹੁਣ ਕੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਹੁਣ ਕੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਹੁਣ ਕੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਕੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕ ਦੇ। ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਹੁਣ ਕੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਕੁੰਡ ਚੱਕ ਦੇ, ਮੁਟਿਆਰੇ ਹੁਣ ਕੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਕੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਬਲ ਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੇ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ੇ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰੇ ਆਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਉਹ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ ਨਿਕਲੇ ਤੇਰੇ ਝੂਠੇ ਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ 60 ਰੁਪਈਏ ਵਿਕਦੇ ਗੱਠੇ 60 ਰੁਪਈਏ ਵਿਕਦੇ ਗੱਠੇ ਮਹਿੰਗਾਈ ਨੇ ਕਰਤੇ ਇਕੱਠੇ ਕਿੱਧਰ ਜਾਣ ਗਰੀਬ ਵਿਚਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਡਾਢੇ ਨੂੰ ਤੂੰ ਕਰੇ ਸਲਾਮਾਂ ਡਾਢੇ ਨੂੰ ਤੂੰ ਕਰੇ ਸਲਾਮਾਂ ਮਾੜੇ ਨੂੰ ਤੂੰ ਪਾਏ ਲਗਾਮਾਂ ਮਾੜੇ ਕੱਢਦੇ ਡਰਦੇ ਹਾੜੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਚੋਰ ਬਜ਼ਾਰਾਂ ਅੱਤ ਮਚਾਈ ਚੋਰ ਬਜ਼ਾਰਾਂ ਅੱਤ ਮਚਾਈ ਕਿਤੇ ਵੀ ਹੋਵੇ ਨਾ ਸੁਣਵਾਈ ਤੇਰੇ ਚਾਕਰ ਬਣੇ ਦਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਦਿੱਤੇ ਕੱਢ ਗਰੀਬਾਂ ਦੇ ਕਿੱਲ ਦਿੱਤੇ ਕੱਢ ਗਰੀਬਾਂ ਦੇ ਕਿੱਲ ਆਇਆ 1200 ਦਾ ਬਿੱਲ ਮਿੰਨਤਾਂ ਕਰ ਕਰਕੇ ਸਭ ਹਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਕਿੱਧਰੇ ਚੱਲਦੀਆਂ ਹੜਤਾਲਾਂ ਕਿੱਧਰੇ ਚੱਲਦੀਆਂ ਹੜਤਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਲੱਗਦੇ ਕੰਨ ਪਾੜਵੇਂ ਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੇਰੇ ਕਿਸੇ ਨਾ ਕੱਢਣੇ ਹਾੜੇ ਤੇਰੇ ਕਿਸੇ ਨਾ ਕੱਢਣੇ ਹਾੜੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਕਰਨੇ ਤੇਰੇ ਕੂਚ ਕਿਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਧੰਨਵਾਦ ਜੀ
1: ਰੇਡੀਓ ਦੇ ਪਿਆਰੇ ਸਰੋਤਿਓ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ ਅਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ ਨੀਤੂ ਜੱਸਲ ਜੀ ਤੁਹਾਡਾ ਸਵਾਗਤ ਹੈ
7: ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ ਜਿਸ ਦਾ ਟਾਈਟਲ ਹੈ ਭਖਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ ਕਰਕਤਲ ਤੂੰ ਆਪਣੇ 'ਤੇ ਹੁੱਬਦੈਂ ਕਰਕਤਲ ਤੂੰ ਆਪਣੇ 'ਤੇ ਹੁੱਬਦੈਂ ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ ਤੇ ਗਲੀ ਵਿੱਚ ਖਿੜਖਿੜਾ ਹੱਸਦਾ ਰਿਹਾ ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ ਧੰਨਵਾਦ ਜੀ
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ ਦਰਾਜਕੇ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ
8: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ ਕਦੇ ਸਿਦਕ ਨਾ ਸਾਡਾ ਡੋਲਿਆ ਜੀ ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ ਸਾਡਾ ਸਬਰ ਜਬਰ ਨੇ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
9: ਡਿੱਗ

0: ਇਸ ਵਕਤ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਕੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆਂ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

ਸਰੋਤ ਤੋਂ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਹਰਵੰਸ਼ ਸਿੰਘ ਨੂੰ ਦਿਓ ਆਗਿਆ ਤੇ ਅੰਤ ਦੇ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਸ਼ਾਇਰਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర్ రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮ ਹਾਲੇ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਵੀਕਐਂਡ ਬੜਾ ਵਧੀਆ ਨਿਕਲਿਆ ਹੋਊਗਾ ਹਰ ਕਿਸੇ ਦਾ ਹੀ, ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ, ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਤੇ ਨਾਲ ਦੀ ਨਾਲ ਜ਼ਿੰਮੇਵਾਰੀਆਂ ਦੇ ਦੌਰਾਨ ਤੇ ਰਿਸ਼ਤੇਦਾਰੀਆਂ ਤੇ ਦੋਸਤਾਂ ਮਿੱਤਰਾਂ ਦੇ ਵਿੱਚ ਬੈਠ ਕੇ। ਤੇ ਇਸੇ ਤਰ੍ਹਾਂ ਹੀ ਦੋਸਤੋ, ਅੱਜ ਲੈ ਕੇ ਹਾਜ਼ਰ ਹਾਂ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਪਹਿਲੇ ਆਪਾਂ ਹਫ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ 21 ਸਤੰਬਰ 2026 ਦਾ ਦਿਹਾੜਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਲੈ ਕੇ ਹਾਜ਼ਰ ਰਹਿੰਦੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ ਤੇ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ। ਸੈਟਰਡੇ ਸੰਡੇ 2 ਦਿਨ 8 ਤੋਂ 10 ਵਜੇ ਤਾਈਂ ਰਾਤ ਦੇ ਜਿਹੜਾ ਮਹਿਫਲ ਲਾਉਂਦੇ ਨੇ ਜੀ, ਤੇ ਉਸ ਤੋਂ ਬਾਅਦ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੀ ਕਚਹਿਰੀ ਦੇ ਵਿੱਚ ਦੁਆਬਾ ਰੇਡੀਓ ਫਿਲਮ ਸਟੂਡੀਓ ਤੋਂ ਜਿਹੜੀ ਆ ਸਾਰਾ ਹੀ ਜਿਹੜਾ ਪੇਸ਼ਕਸ਼ ਕੀਤੀ ਜਾਂਦੀ ਹੈ, ਨਾਲ ਤੁਸੀਂ ਜੁੜਦੇ ਹੋ, ਤੁਹਾਡਾ ਸਹਿਯੋਗ ਮਿਲਦਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਹੁਤ ਸਾਰੇ ਪੰਜਾਬ ਦੇ ਮੁੱਦੇ ਤੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ, ਅਪਡੇਟਸ ਨੇ, ਉਹਨਾਂ ਦੇ ਬਾਰੇ ਗੱਲਬਾਤ ਪਾਵਾਂਗੇ ਤੇ ਨਾਲ ਨਾਲ ਤੁਹਾਨੂੰ ਜ਼ਿੰਦਗੀ ਦੇ ਬਾਰੇ ਵੀ ਕੁਝ ਨਾ ਕੁਝ ਗੱਲਾਂ ਅੱਜ ਸੁਣਾਵਾਂਗੇ ਤੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਨਾਲ ਦੀ ਨਾਲ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਹਿਯੋਗੀ ਸਾਡੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਕੁਝ ਪਲਾਂ ਦੇ

0: ਤੱਕ ਜੀ, ਤੇ 15-20 ਮਿੰਟ ਦੇ ਵਿੱਚ ਆਪਾਂ ਕੰਪਲੀਟ ਕਰਕੇ ਤੇ ਨਾਲ ਦੀ ਨਾਲ ਲਾਈਨਾਂ ਜਿਹੜੀਆਂ ਖੋਲ ਦੇਣਗੀਆਂ ਨੇ ਤੇ ਨਾਲ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ। +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ ਜਿਹੜਾ ਹੈ ਆਪਣੇ 9:37 ਹੋ ਗਏ ਨੇ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਜਿਹੜਾ 12:07 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ 6:07 ਦਾ। ਚਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾਵੋ ਸੁਨੇਹਾ। ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਜ਼ਰੂਰ ਸਾਂਝਾ ਕਰਦਿਆ ਕਰੋ। ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਸਿਲਸਿਲੇ, ਵੱਖਰੇ ਵੱਖਰੇ ਪ੍ਰੋਗਰਾਮ, ਕੁਝ ਚੰਗੀਆਂ ਗੱਲਾਂ ਬਾਤਾਂ ਵੱਖਰੀਆਂ ਕਰਕੇ ਵੀ ਤੁਹਾਡੇ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਪਿਆਰ ਮੁਹੱਬਤ ਦਿੰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਖਾਸ ਕਰ ਕਹਾਣੀਆਂ ਨੂੰ ਤੁਸੀਂ ਪਿਆਰ ਮੁਹੱਬਤ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਹੈ ਜੀ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਨਾਲ ਨਾਲ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਹਾਂ, ਕਿਉਂਕਿ ਕਈ ਵਾਰੀ ਵਿੱਚੋਂ ਭੁੱਲ ਜਾਈਦਾ ਹੈ ਜੀ, ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ, ਜਿਸ ਦੇ ਵਿੱਚ ਆਪਣੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਓ ਕਹਿੰਦੇ ਆਸ਼ੀਰਵਾਦ ਦੇ ਰਹੇ ਨੇ, ਨਾਲ ਨਾਲ ਸਾਡੇ ਮਦਰ ਸੁਰਜੀਤ ਭਾਰਾ ਜੀ ਇੰਡੀਆ ਤੋਂ ਆਸ਼ੀਰਵਾਦ ਦੇ ਰਹੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਜਦੋਂ ਸਾਡੀਆਂ ਮਾਵਾਂ, ਸਾਡੀਆਂ ਵੱਡੀਆਂ ਭੈਣਾਂ ਪ੍ਰੋਗਰਾਮਾਂ ਨੂੰ ਸੁਣਦੀਆਂ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਮਿਲਦਾ ਹੈ ਤੇ ਉਸ ਤੋਂ ਵਧੀਆ ਸ਼ੁਰੂਆਤ ਜਿਹੜੀ ਇਸ ਵੀਕ ਦੀ ਕਿਹੜੀ ਹੋ ਸਕਦੀ ਹੈ। ਤੇ ਤਿਕੜਮਬਾਜ਼ੀ, ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ। ਤਿਕੜਮਬਾਜ਼ੀ ਤੇ ਚਾਲਬਾਜ਼ੀ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ। ਇਹ ਗੱਲ ਮੈਂ ਨਹੀਂ ਕਰਦਾ ਭਾਈ, ਮੈਂ ਨਹੀਂ ਕਹਿੰਦਾ, ਬੈਂਜਾਮਿਨ ਫਰੈਂਕਲਿਨ ਹੋਏ ਨੇ, ਉਹਨਾਂ ਨੇ ਇਹ ਗੱਲ ਲਿਖੀ ਸੀ ਤੇ ਗੱਲ ਜਿਹੜੀ ਹੈ ਪੂਰੀ ਢੁਕਦੀ ਵੀ ਹੈ ਨੁਕਤੇ ਦੇ ਉੱਤੇ, ਕਿਉਂਕਿ ਤਿਕੜਮਬਾਜ਼ ਤੇ ਚਾਲਬਾਜ਼ ਜਿਹੜੇ ਲੋਕ ਨੇ ਉਹ ਚਲਾਕੀ ਕਰਦੇ ਆ ਤੇ ਚਾਲ ਖੇਡਦੇ ਆ, ਤੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ ਹੈ, ਤੇ ਜਿਹੜੇ ਇਮਾਨਦਾਰ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦੇ ਆ, ਪਰਹੇਜ਼ ਕਰਦੇ ਆ ਤੇ ਕੋਹਾਂ ਦੂਰ ਇਹਨਾਂ ਗੱਲਾਂ ਤੋਂ ਰਹਿਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 September 1845 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਤੇ ਨਾਲ ਨਾਲ ਮੁਕੱਦਰ ਜੀ ਲਿਖ ਰਹੇ ਨੇ, ਕੋਈ ਸੁਨੇਹਾ ਆਇਆ, ਸ਼ੁਕਰੀਆ ਤੁਸੀਂ ਆਪਣੇ, ਥੈਂਕ ਯੂ ਜੀ। ਹਾਂਜੀ, ਆ ਗਰੁੱਪ ਦੇ ਵਿੱਚ ਪ੍ਰੋਗਰਾਮ ਕਹੀ ਆ ਉਹਨਾਂ ਨੇ ਪਾਉਣ ਦੀ, ਹਾਂਜੀ ਉਹਦੇ ਵਿੱਚ ਵੀ ਪਾ ਦਈਦਾ ਜਿੰਨੇ ਕੁ ਗਰੁੱਪ ਮੇਰੇ ਕੋਲ ਹੈਗੇ, ਮੈਂ ਕੋਸ਼ਿਸ਼ ਹੁੰਦੀ ਹੈ, ਦੁਆਬਾ ਰੇਡੀਓ ਦਾ ਤਾਂ ਆਪਣਾ ਹੈ ਹੀ ਹੈ, ਤੇ ਨਾਲ ਉਹਦੇ ਵਿੱਚ ਵੀ ਪਾ ਲਈਦਾ ਜਿੰਨੇ ਹੋਰ ਵੀ ਗਰੁੱਪਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਜਾਂ ਹੋਰ ਦੋਸਤਾਂ ਮਿੱਤਰਾਂ ਦੇ ਜਿਹੜੇ ਗਰੁੱਪ ਨੇ, ਕੋਸ਼ਿਸ਼ ਹੁੰਦੀ ਉਹਨਾਂ 'ਚ ਵੀ ਸਾਂਝ ਪਾ ਲਈਏ ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਇੱਕ ਦੂਸਰੇ ਤੱਕ ਪਹੁੰਚ ਸਕੇ। ਸ਼ੁਕਰੀਆ ਮੁਕੱਦਰ ਜੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰਨ ਲੱਗਿਆ ਸੀ ਜਿਸ ਦੇ ਵਿੱਚ 21 September 1845 ਦੇ ਵਿੱਚ ਤੁਹਾਨੂੰ ਲੈ ਚੱਲਦਾ ਹੈ, ਮਹਾਰਾਣੀ ਜਿੰਦਾ ਦੇ ਭਰਾ ਜਵਾਹਰ ਸਿੰਘ ਦਾ ਜਿਹੜਾ ਸਿੱਖ ਫੌਜਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ, ਜਿਵੇਂ ਕਿ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਰਾਜਮੋਹਨ ਗਾਂਧੀ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ, ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਹੈ, ਤੇ ਮੇਰੇ ਤਰਫੋਂ ਭੁਪਿੰਦਰ ਭਾਰਜ ਵੱਲੋਂ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਹਰ ਇੱਕ ਅੱਖਰ ਦੀ ਉਸ ਕਿਤਾਬ ਦੇ ਵਿੱਚੋਂ, ਬੜਾ ਹੀ ਤੁਹਾਡਾ ਨਿੱਘ ਉਹਦੇ ਵਿੱਚੋਂ ਵੀ ਮਿਲ ਰਿਹਾ, ਦੋਸਤ ਸੁਣਦੇ ਨੇ ਇਤਿਹਾਸ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਵੀ ਸ਼ੁਕਰੀਆ ਧੰਨਵਾਦ ਹੈ, ਆਪਣੇ ਪੰਜਾਬ ਦੇ ਬਾਰੇ ਵੀ ਜਾਣਨਾ ਚਾਹੁੰਦੇ ਨੇ, ਉਹਦੇ ਵਿੱਚ ਵੀ ਇਹਨਾਂ ਅੱਜ ਪਿਛਲੇ ਦਿਨਾਂ ਦੇ ਵਿੱਚ ਆਪਾਂ ਫਰਾਈਡੇ ਨੂੰ ਇਹ ਚੈਪਟਰ ਸਾਂਝਾ ਕਰਕੇ ਹਟੇ ਹਾਂ, ਕਿਵੇਂ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ, ਮਹਾਰਾਣੀ ਜਿੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਇਸ ਦੁਨੀਆਂ ਤੋਂ ਅਲਵਿਦਾ ਹੋ ਜਾਂਦਾ ਹੈ, ਕਹਿ ਜਾਂਦਾ ਹੈ, ਤੇ ਉਸ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਜਿਹੜੀ ਹੈ ਉਹਨੇ ਕਿੱਦਾਂ ਆਪਣਾ ਸਾਰਾ ਜ਼ੋਰ ਅਜਮਾਇਸ਼ ਦੇ ਨਾਲ, ਪੰਚ ਜਿਹੜਾ ਨੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ, ਪਰਨਾਲਾ ਉੱਥੇ ਦਾ ਉੱਥੇ ਰਿਹਾ, ਪਰ ਆਪਸ ਦੇ ਵਿੱਚ ਭਰਾ ਮਾਰੂ ਜੰਗ ਜਾਂ ਹੋਰ ਸਾਰਾ ਸਿਲਸਿਲਾ ਚੱਲ ਪਿਆ, ਤੇ ਉਸ ਸਮਿਆਂ ਦੇ ਵਿੱਚ ਹੀ ਮਹਾਰਾਣੀ ਜਿੰਦਾ ਦੇ ਭਰਾ ਜਿਹੜੇ ਸਨ ਜਵਾਹਰ ਸਿੰਘ ਦਾ ਸਿੱਖ ਫੌਜਾਂ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ। 1857 ਦੇ ਵਿੱਚ ਮੁਗਲ ਬਾਦਸ਼ਾਹ ਜਿਹੜੇ ਬਾਦਸ਼ਾਹ ਸ਼ਾਹ ਦੂਸਰੇ ਦੀ ਗ੍ਰਿਫਤਾਰੀ ਉਪਰੰਤ ਜਿਹੜਾ ਸੀ ਗਦਰ ਖਤਮ ਹੋਇਆ ਤੇ ਦੇਸ਼ ਉੱਪਰ ਅੰਗਰੇਜ਼ਾਂ ਦਾ ਜਿਹੜਾ ਕਬਜ਼ਾ ਹੋਣ ਲੱਗ ਗਿਆ। 1949 ਦੇ ਵਿੱਚ ਮਨੀਪੁਰ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਹੋਈ, ਪਰ ਮਨੀਪੁਰ ਦੇ ਹਾਲਾਤ ਜਿਹੜੇ ਨੇ ਅੱਜ ਵੀ ਜਿਹੜੇ ਬੱਤਰ ਨੇ। 1978 ਦੇ ਵਿੱਚ ਦੋ ਰੂਸੀਆਂ ਨੇ 96 ਦਿਨ ਪੁਲਾੜ ਦੇ ਵਿੱਚ ਰਹਿ ਕੇ ਰਿਕਾਰਡ ਬਣਾ ਛੱਡਿਆ। 1995 ਦੇ ਵਿੱਚ ਹੀ ਜਿਹੜਾ ਸੋਰੀ 1978 ਦੇ ਵਿੱਚ ਸੀ ਇਹ ਰੂਸੀਆਂ ਨੇ ਜਿਹੜਾ ਰਿਕਾਰਡ ਬਣਾਇਆ ਤੇ 1995 ਦੇ ਵਿੱਚ ਦਿੱਲੀ ਦੇ ਵਿੱਚ ਗਣੇਸ਼ ਦੀਆਂ ਮੂਰਤੀਆਂ ਵੱਲੋਂ ਦੁੱਧ ਪੀਣ ਦੀ ਅਫਵਾਹ ਫੈਲੀ ਜੋ ਬਾਅਦ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਫੈਲ ਗਈ ਤੇ ਸਮਾਂ ਮਿਲਿਆ ਤੇ ਅੱਜ ਇੱਕ ਪੁਰਾਤਨ ਮੂਰਤੀ ਦੀ ਗੱਲ ਜ਼ਰੂਰ ਤੁਹਾਨੂੰ ਸੁਣਾਵਾਂਗਾ ਜੋ ਕਿ ਅਫਗਾਨਿਸਤਾਨ ਦੇ ਵਿੱਚੋਂ ਪ੍ਰਾਪਤ ਹੋਈ। ਕਦੋਂ ਤੇ ਕਿਵੇਂ ਅਫਗਾਨਿਸਤਾਨ ਦੇ ਵਿੱਚ ਮਿਲੀ ਸੀ ਗਣਪਤੀ ਦੀ ਜਿਹੜੀ ਹੈ ਪ੍ਰਾਚੀਨ ਮੂਰਤੀ, ਕਾਬੁਲ ਦੇ ਗਣਪਤੀ ਦੇ ਨਾਲ ਅੱਗੇ ਕੀ ਕੁਝ ਵਾਪਰਦਾ ਹੈ ਉਹਦਾ ਬਾਤ ਪਾਉਣ ਦੀ ਜਿਹੜੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ ਆਖਰ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1964 ਦੇ ਵਿੱਚ ਮਾਲਟਾ ਕਾਂਡ ਹੋਇਆ, ਕਿਹਨੂੰ ਯਾਦ ਨਹੀਂ ਹੈ। 1981 ਦੇ ਵਿੱਚ ਬਲਿਜ ਤੇ 1991 ਨੂੰ ਅਰਮੀਨੀਆ ਦੇਸ਼ ਜਿਹੜੇ ਆਜ਼ਾਦ ਹੋਏ, ਪਰ ਇਹ ਜਿਹੜੇ ਨੇ ਮਾਲਟਾ ਜਿਹੜਾ ਸੀ 1964 ਦੇ ਵਿੱਚ ਆਜ਼ਾਦ ਹੋਇਆ ਤੇ 1981 ਦੇ ਵਿੱਚ ਬਲਿਜ ਤੇ 1991 ਦੇ ਵਿੱਚ ਅਰਮੀਨੀਆ ਜਿਹੜਾ ਉਹ ਦੇਸ਼ ਜਿਹੜੇ ਆਜ਼ਾਦ ਹੋਏ ਯੂਰਪੀਅਨ ਮੁਲਕ ਨੇ। 2012 ਦੇ ਵਿੱਚ ਆਈਸਲੈਂਡ ਪੁਸ਼ਲ ਤਾਰਾ ਦੀ ਜਿਹੜੀ ਖੋਜ ਦੋ ਰੂਸੀ ਵਿਗਿਆਨੀਆਂ ਤੇ ਵੈਤਾਲੀ ਨਵੇਸਕੀ ਤੇ ਅਰਤਿਊਮ ਨੋ ਵਿੱਚ ਨਾਕ ਨੇ ਜਿਹੜੀ ਕੀਤੀ ਸੀ। ਤੇ ਦੋਸਤੋ ਅੱਜ ਜਿਹੜਾ ਵੈਸੇ ਅਲਜ਼ਾਈਮਰ ਡੇ ਵੀ ਮਨਾਇਆ ਜਾਂਦਾ ਹੈ ਵਰਲਡ ਵਾਈਡ ਦੇ ਵਿੱਚ, ਜਾਣੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਸਾਨੂੰ ਭੁੱਲਣ ਦੀ ਆਦਤ ਹੈ, ਜਿਵੇਂ ਮੈਨੂੰ ਬਹੁਤ ਹੈ ਨਾਮ ਨਹੀਂ ਯਾਦ ਰੱਖ ਹੁੰਦੇ, ਹੋਰ ਸਾਰਾ ਸਿਲਸਿਲਾ ਹੈ। ਪਰ ਇਹ ਜਿਹੜੀ ਹੈ ਬੜੀ ਹੀ ਕਹਿ ਸਕਦੇ ਹਾਂ ਭਿਆਨਕ ਵੀ ਕਹਿ ਲਓ ਤੇ ਉਮਰ ਦੇ ਤਕਾਜ਼ੇ ਦੇ ਨਾਲ ਜਿਹੜੀ ਹੈ ਇਹ ਬਿਮਾਰੀ ਆ ਜਾਂਦੀ ਹੈ। ਖਾਸ ਕਰ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਖੋਜਾਂ ਹੋਈਆਂ ਨੇ। ਪਹਿਲੇ ਸਮਿਆਂ ਦੇ ਵਿੱਚ ਜਿਵੇਂ ਕਿ ਆਪਣੇ ਇਨਸਾਨ ਦੇ ਕੰਨ ਦਾ ਰੂਪ ਹੈ ਇੱਦਾਂ ਦੀ ਇੱਕ ਮਸ਼ਰੂਮ ਇੱਥੇ ਹੁੰਦੀ ਹੈ, ਉਹ ਵੈਸੇ ਹੁੰਦੀ ਪੋਇਜ਼ਨ ਹੈ। ਬਹੁਤ ਜਿਹੜੇ ਮਾਹਰ ਲੋਕ ਨੇ ਜਾਂ ਇਸ ਖਿੱਤੇ ਦੇ ਲੋਕ ਨੇ ਉਹਨਾਂ ਨੂੰ ਪਤਾ ਉਹਨੂੰ ਕਿੱਦਾਂ ਪ੍ਰੋਸੈਸ ਕਰਨਾ ਹੈ। ਦੋ ਤਿੰਨ ਵਾਰੀ ਉਹਨੂੰ ਚੰਗੀ ਤਰ੍ਹਾਂ ਧੋਣਾ ਹੈ, ਫਿਰ ਉਹਨੂੰ ਉਬਾਲਣਾ ਹੈ, ਫਿਰ ਉਹਨੂੰ ਫਿਰ ਜਾ ਕੇ ਉਹਨੂੰ ਜਿਹੜਾ ਪ੍ਰੋਸੈਸ ਕੀਤਾ ਜਾਂਦਾ ਖਾਣ ਦੇ ਲਈ। ਤੇ ਪਿਛਲੇ ਸਮਿਆਂ ਦੇ ਵਿੱਚ ਸਟੱਡੀ ਆਈ ਕਿ ਅਲਜ਼ਾਈਮਰ ਜਿਹੜਾ ਹੈ ਉਹਨਾਂ ਦੇ ਲਈ ਜਿਹੜਾ ਇਹ ਮਸ਼ਰੂਮ ਹੈਗੀ ਉਹਨੂੰ ਕੋਰਵਾ ਸੇਨੀ ਕਹਿੰਦੇ, ਇੱਥੇ ਸਾਡੇ ਮਸ਼ਰੂਮ ਕੰਨ ਦੇ ਰੂਪ ਵਰਗੀ ਹੁੰਦੀ ਹੈ ਤੇ ਉਹਨੂੰ ਖਾਣਾ ਚੰਗਾ ਨਹੀਂ ਹੈ। ਉਹ ਜਿਹੜੀ ਹੈ ਬੈਨ ਕੀਤੀ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੂੰ ਪਤਾ ਇਹਦੇ ਬਾਰੇ ਜਾਂ ਜ਼ਿਆਦਾਤਰ ਉਹਨੂੰ ਟ੍ਰੀਟਮੈਂਟ ਕਰਕੇ ਆਪ ਖਾਂਦੇ ਨੇ, ਤਾਂ ਉਹਨਾਂ ਨੂੰ ਇਹਨਾਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨ ਦੀ ਗੱਲ ਕਹੀ ਹੈ ਫਿਨਲੈਂਡ ਦੇ ਵਿੱਚ, ਕਿਉਂਕਿ ਅਲਜ਼ਾਈਮਰ ਜਿਹੜਾ ਉਹਦੇ ਨਾਲ ਹੋਰ ਵਾਧਾ ਹੁੰਦਾ ਹੈ, ਰੁਕਦਾ ਨਹੀਂ ਹੈ। ਅਲਜ਼ਾਈਮਰ ਰੋਗ ਦੀ ਗੱਲ ਕਰੀਏ ਤੇ 1906 ਦੇ ਵਿੱਚ ਇਸ ਬਿਮਾਰੀ ਦਾ ਪਤਾ ਲੱਗਦਾ ਹੈ। ਪਹਿਲੀ ਵਾਰ ਜਰਮਨੀ ਦੇ ਨਿਊਰੋਲੋਜਿਸਟ ਜਿਹੜੇ ਨੇ ਐਲੀਓਇਸ ਅਲਜ਼ਾਈਮਰ ਨੇ ਜਿਹੜਾ ਸੀ ਇਹਦੇ ਬਾਰੇ ਪਤਾ ਲਾਇਆ ਸੀ। ਇਸ ਦੇ ਨਾਂ ਦੇ ਉੱਤੇ ਹੀ ਬਿਮਾਰੀ ਦਾ ਨਾਂ ਪੈ ਗਿਆ। ਇਹ ਜ਼ਿਆਦਾ ਜਿਹੜਾ ਬਜ਼ੁਰਗਾਂ ਦੇ ਵਿੱਚ ਭੁੱਲਣ ਦੀ ਬਿਮਾਰੀ ਡਿਮੈਂਸ਼ੀਆ ਕਹਿ ਲਓ ਜਾਂ ਜੋ ਦਿਮਾਗ ਦੇ ਨਾਲ ਜੁੜੀਆਂ ਹੁੰਦੀਆਂ ਨੇ, ਇਸਦਾ ਰੋਗੀ ਹਰ ਚੀਜ਼ ਭੁੱਲਣ ਲੱਗ ਪੈਂਦਾ ਹੈ। ਆਪਣਾ ਨਾਂ, ਘਰ, ਜ਼ਿੰਦਗੀ ਦੇ ਬਾਰੇ ਜੋ ਕੁਝ ਵੀ ਉਹਨੇ ਬਤਾਈ ਹੈ, ਉਹਦੀਆਂ ਘਟਨਾਵਾਂ, ਤੇ ਜੇਕਰ ਘਰੋਂ ਦੂਰ ਕਿਤੇ ਚਲਿਆ ਜਾਵੇ ਤਾਂ ਸਦਾ ਦੇ ਲਈ ਗੁੰਮ ਵੀ ਹੋ ਸਕਦਾ ਹੈ। ਬਿਮਾਰੀ ਹੋਣ ਦੇ ਉੱਤੇ 9 ਸਾਲ ਦੇ ਅੰਦਰ ਅੰਦਰ ਮੌਤ ਹੋ ਸਕਦੀ ਹੈ। ਸੰਸਾਰ ਦੇ ਵਿੱਚ 70% ਕੇਸਾਂ 'ਚ ਬਜ਼ੁਰਗ ਅਲਜ਼ਾਈਮਰ ਦਾ ਜਿਹੜਾ ਸ਼ਿਕਾਰ ਹੁੰਦੇ ਹੈ। ਤੇ 2015 ਦੇ ਵਿੱਚ ਭਾਰਤ ਦੇ ਵਿੱਚ ਇਕੱਲੇ 40 ਲੱਖ ਤੇ ਦੁਨੀਆਂ ਦੇ ਵਿੱਚ 4.6 ਕਰੋੜ ਮਰੀਜ਼ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਸੀ। ਦਿਮਾਗ ਦੀ ਯਾਦਦਾਸ਼ਤ ਦੇ ਨਾਲ ਜੁੜੀਆਂ ਜਿਹੜੀਆਂ ਨੇ ਤੰਤਰਕਾਵਾਂ ਕੰਮ ਕਰਨੋਂ ਜਿਹੜੀਆਂ ਹੌਲੀ ਹੌਲੀ ਹਟ ਜਾਂਦੀਆਂ ਨੇ, ਤੇ ਜ਼ਿਆਦਾਤਰ ਇਹ ਜਿਹੜਾ ਪਿਤਾ ਪੁਰਖ ਹੀ ਜਾਣੀ ਕਿ ਸਾਡੇ ਡੀ ਐਨ ਏ ਦੇ ਨਾਲ ਵੀ ਜਿਹੜਾ ਸੰਬੰਧਿਤ ਹੁੰਦੀ ਹੈ ਕਿ ਤੁਹਾਡੇ ਬਜ਼ੁਰਗ ਕਿਹੋ ਜਿਹੇ ਸਨ, ਉਹਨਾਂ ਦੇ ਨਾਲ ਜਮਾਂਦਰੂ ਰੋਗ ਵੀ ਹੋ ਸਕਦੇ ਨੇ। ਤੇ ਤਾਜ਼ਾ ਘਟਨਾਵਾਂ ਭੁੱਲਣਾ, ਜਿਵੇਂ ਕਿ ਹੁਣੇ ਵਾਪਰਿਆ ਕੁਝ ਨਾ ਕੁਝ ਤੇ ਸਾਨੂੰ ਨਾਲ ਦੀ ਨਾਲ ਉਹ ਭੁੱਲ ਗਿਆ, ਉਹਨੂੰ ਅਸੀਂ ਰਿਕਾਰਡ ਦੇ ਉੱਤੇ ਹੀ ਨਹੀਂ ਲੈ ਸਕੇ, ਸਾਡੇ ਬ੍ਰੇਨ ਨੇ ਉਹਨੂੰ ਨੋਟਿਸ ਨਹੀਂ ਕੀਤਾ, ਇਹਦੇ ਲੱਛਣ ਨੇ। ਤੇ ਬੋਲਣ ਦੇ ਵਿੱਚ ਸਮੱਸਿਆ ਆਉਣੀ, ਸੁਭਾਅ ਦੇ ਵਿੱਚ ਤਬਦੀਲੀ ਆਉਣੀ, ਜੀਵਨ ਦੀ ਪ੍ਰੇਰਣਾ ਸ਼ਕਤੀ ਦੇ ਵਿੱਚ ਕਮੀ ਤੇ ਆਪਣੀ ਦੇਖਭਾਲ ਕਰਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸਦਾ ਕੋਈ ਇਲਾਜ ਨਹੀਂ ਅਜੇ ਤੱਕ। ਅਜਿਹੇ ਮਰੀਜ਼ਾਂ ਨੂੰ ਦੇਖਭਾਲ ਹੀ ਲੰਮਾ ਜਿਹੜਾ ਜੀਵਨ ਦੇ ਸਕਦੀ ਹੈ, ਤੇ ਦਿਨ ਕਿਸੇ ਦੇ ਉੱਤੇ ਵੀ ਨਾ ਆ ਸਕੇ। ਇਸ ਦੇ ਲਈ ਭਾਈ ਆਪਣਾ ਆਪਣਾ ਤੇ ਪਰਿਵਾਰਾਂ ਦਾ ਧਿਆਨ ਰੱਖੋ। ਇੱਕ ਗੱਲ ਛੋਟੀ ਜਿਹੀ ਹੋਰ ਕਰਦੇ ਹਾਂ ਖਾਣ ਪੀਣ ਦੇ ਉੱਤੇ, ਮਸ਼ਰੂਮ ਤੋਂ ਗੱਲ ਚੇਤੇ ਆ ਗਈ ਹੈ। ਭੋਜਨ ਲੱਭਣ ਦਾ ਵਿਲੱਖਣ ਤਰੀਕਾ ਜਿਹੜਾ ਹੈ, ਅੰਬਰੇਲਾ ਬਰਡ ਇੱਕ ਪੰਛੀ ਦਾ ਜ਼ਿਕਰ ਕਰਦੇ ਹਾਂ। ਅੰਬਰੇਲਾ ਬਰਡ ਜਿਹੜਾ ਉਹ ਵਜੋਂ ਜਾਣਿਆ ਜਾਂਦਾ ਹੈ ਭੋਜਨ ਲੱਭਣ ਦਾ ਜਿਹੜਾ ਵਿਲੱਖਣ ਉਹਦਾ ਤਰੀਕਾ ਹੈ। ਕਾਲੇ ਬਗਲੇ ਦਾ ਜਿਹੜਾ ਇੱਕ ਭੋਜਨ ਵਾਂਗੂ ਹੁੰਦਾ ਹੈ, ਪ੍ਰਾਪਤ ਕਰਨ ਦਾ ਤਰੀਕਾ ਬਹੁਤ ਹੀ ਉਹਦਾ ਵਿਲੱਖਣ ਹੈ। ਕਾਲਾ ਬਗਲਾ ਜਿੱਦਾਂ ਉਹਦੇ ਰੂਪ ਦੇ ਉਹਦੇ ਵਰਗਾ ਹੀ ਹੁੰਦਾ ਹੈ। ਇਹ ਛੱਪੜ ਦੇ ਹੇਠਲੇ ਪਾਣੀ ਦੇ ਵਿੱਚ ਬੈਠ ਕੇ ਆਪਣੇ ਖੰਭਾਂ ਦੇ ਨਾਲ ਛਤਰੀ ਬਣਾ ਲੈਂਦਾ ਹੈ ਤੇ ਇਸ ਦੇ ਦੋ ਫਾਇਦੇ ਨੇ। ਬਗਲੇ ਦੀ ਮੂਰਤ ਪਾਣੀ ਦੇ ਵਿੱਚ ਨਹੀਂ ਦਿਸਦੀ ਹੈ ਤੇ ਖੰਭਾਂ ਦੀ ਜਿਹੜੀ ਹੈ ਛਤਰ ਛਾਇਆ ਹੇਠ ਸੂਰਜ ਦੀ ਤਪਸ਼ ਤੋਂ ਜਿਹੜਾ ਉਹ ਪ੍ਰਭਾਵਿਤ ਜਿਹੜਾ ਨਹੀਂ ਹੁੰਦਾ ਹੈ ਤੇ ਘੱਟ ਉਹਦੇ ਉੱਤੇ ਅਸਰ ਹੁੰਦਾ ਹੈ ਕਿਰਨਾਂ ਦਾ। ਮੱਛੀਆਂ ਜਿਹੜੀਆਂ ਨੇ ਛਾਂ ਦੇ ਵਿੱਚ ਕਰਕੇ ਜਿਹੜੀਆਂ ਨੇ ਕਿਉਂਕਿ ਪਾਣੀ ਗਰਮ ਹੋ ਜਾਂਦਾ ਹੀਟ ਦੇ ਨਾਲ ਤੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਜਿੱਥੇ ਠੰਡਾ ਪਾਣੀ ਹੈ ਉਧਰ ਨੂੰ ਜਾਈਏ ਤੇ ਉਹ ਛਾਂ ਦੇਖਦੀਆਂ ਨੇ ਤੇ ਇਸ ਦੇ ਵਿੱਚ ਫਿਰ ਉਹ ਦਬੋਚੀਆਂ ਜਾਂਦੀਆਂ ਨੇ ਜਿਹੜੀਆਂ ਨੇ ਤੇ ਛਤਰੀ ਹੇਠ ਜਿਹੜਾ ਇਕੱਠੀਆਂ ਹੋਣ ਲੱਗ ਪੈਂਦੀਆਂ ਨੇ ਬਗਲਾ ਜਦੋਂ ਬਣਾਉਂਦਾ ਆਪਣੀ ਛਤਰੀ ਬਣਾਉਂਦਾ ਹੈ ਤੇ ਅਗਲੇ ਦਾ ਪ੍ਰਤੀਬਿੰਬ ਜਿਹੜਾ ਪਾਣੀ ਦੇ ਵਿੱਚ ਨਹੀਂ ਦਿਸਦਾ ਉਹਦਾ ਆਪਣਾ ਕਿ ਜਿਹੜਾ ਪਰਛਾਵਾਂ ਕਹਿ ਲਓ ਨਹੀਂ ਦਿਖਦਾ ਉਹਦਾ ਕਿ ਉਹ ਉੱਤੇ ਬੈਠਾ ਹੋਇਆ ਜਿਸ ਕਰਕੇ ਉਹ ਬਿਨਾਂ ਸ਼ੱਕ ਉੱਥੇ ਹੀ ਜਿਹੜਾ ਰਹਿੰਦੀਆਂ ਨੇ ਤੇ ਹੁਣ ਜਿਹੜਾ ਇਹ ਬਗਲਾ ਹੈ ਖੰਭਾਂ ਹੇਠ ਇਕੱਠੀਆਂ ਹੋਈਆਂ ਇਹਨਾਂ ਮੱਛੀਆਂ ਦੇ ਲਈ ਆਸਾਨੀ ਦੇ ਨਾਲ ਭੋਜਨ ਬਣਾ ਲੈਂਦਾ ਉਹਨਾਂ ਨੂੰ ਤੇ ਕਾਲਾ ਬਗਲਾ ਆਮ ਤੌਰ ਦੇ ਉੱਤੇ ਪੂਰੇ ਅਫਰੀਕੀ ਨਿਵਾਸ ਸਥਾਨਾਂ ਦੇ ਵਿੱਚ ਤਾਜ਼ੇ ਪਾਣੀ ਦੇ ਨੇੜੇ ਜਿਹੜਾ ਇਹ ਦੇਖਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਨਾਲ ਚਲਾਉਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤ ਜੁੜੇ ਹੋਏ ਨੇ, ਹਰਵਿੰਦਰ ਜੋਲ ਭੈਣ ਜੀ, ਦਵਿੰਦਰ ਭਾਰਤ ਜੀ, ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ। ਤੇ ਲੋ ਫਿਰ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਤਾਜ਼ੀਆਂ ਤੇ ਤਾਜ਼ੀਆਂ ਤਰ੍ਹਾਂ ਤਵੇ ਤੋਂ ਲਾਹੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਜਾਵਾਂਗੇ ਤੇ ਗੱਲਾਂ ਬਾਤਾਂ ਵੀ ਨਾਲ ਨਾਲ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਕੀ ਕੁਝ ਜਿਹੜਾ ਵਾਪਰਿਆ ਤੇ ਕੀ ਕੁਝ ਜਿਹੜਾ ਉੱਥੇ ਹੋ ਰਿਹਾ। ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖ਼ਬਰਾਂ ਦੇ ਨਾਲ ਸੰਖੇਪ ਦੇ ਵਿੱਚ। ਪਹਿਲਾਂ ਸਭ ਤੋਂ ਪਹਿਲਾਂ ਲੈਂਦੇ ਹਾਂ ਗੱਲਾਂ ਬਾਤਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਅੱਜ, ਬਲਤੇਜ ਪੰਨੂ ਹੋਣਾ ਦੇ ਅਕਾਲੀ ਦਲ ਉੱਤੇ ਜਿਹੜੇ ਤਿੱਖੇ ਨਿਸ਼ਾਨੇ ਤੇ SGPC ਦਾ ਘਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਫੈਸਲੇ ਜੋ ਆਏ ਨੇ ਤੇ ਅਮਰਜੀਤ ਸਿੰਘ ਚਾਵਲਾ ਨਾਲ ਜਿਹੜਾ ਸੰਬੰਧਿਤ ਵਿਵਾਦ ਹੈ ਉਹ ਵੱਧਦਾ ਜਾ ਰਿਹਾ ਨਾ ਕਿ ਘਟਦਾ ਤੇ ਨਸ਼ਾ ਮੁਕਤ ਪੰਜਾਬ ਯਾਤਰਾ BJP ਜਿਹੜੀ ਹੈ ਪੂਰੀ ਜਿਹੜੀ ਹੈ ਥਾਪੀਆਂ ਮਾਰ ਰਹੀ ਹੈ ਪੱਟਾਂ ਦੇ ਉੱਤੇ ਤੇ ਇਹਨਾਂ ਸਾਰੇ ਮੁੱਦਿਆਂ ਦੇ ਵਿਚਕਾਰ ਪੰਜਾਬ ਦੀ ਸਿਆਸਤ ਤੇ ਪੰਥਕ ਮਾਮਲਿਆਂ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ, ਨਾਲ ਹੀ ਜਮਨਾ ਦੇ ਪਾਣੀਆਂ ਤੇ ਨੂੰ ਲੈ ਕੇ ਤੇ ਹੋਰ ਬਹੁਤ ਸਾਰੇ ਜਿਹੜੇ ਨੇ ਕਿਸ਼ਾਊ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਦੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੋ ਗਈ ਹੈ। DIG ਭੁੱਲਰ ਮਾਮਲੇ ਦੇ ਵਿੱਚ ਪਿਛਲੇ ਸਮਿਆਂ ਤੋਂ ਵਿਵਾਦ ਚੱਲ ਰਿਹਾ, CBI ਦੀ ਅਗਲੀ ਕਾਰਵਾਈ ਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਤੇ ਚਰਚਾਵਾਂ ਜਿਹੜੀਆਂ ਨੇ ਕੇਂਦਰ ਦੇ ਵਿੱਚ ਜਾ ਰਹੀਆਂ ਨੇ। ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜੇ ਨੇ, ਰੂਸ ਦੀ ਸੰਸਦੀ ਚੋਣ ਜਿਸ ਦੇ ਵਿੱਚ ਆਪਣੇ ਆਪ ਨੂੰ ਬਹੁਮਤ ਦੇ ਕੇ ਪੁਤਿਨ ਫਿਰ ਜਿੱਤ ਗਿਆ ਤੇ ਮੈਕਰੋਨ ਕਾਰਨੀ ਮੁਲਾਕਾਤ ਹੋਈ ਹੈ ਜਿਹੜੀ ਉਹਦੇ ਉੱਤੇ ਟਰੰਪ ਜਿਹੜਾ ਬੁਖਲਾ ਰਿਹਾ। ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਵੱਧਦੇ ਸੰਬੰਧ ਜਿਹੜੇ ਨੇ ਬਹੁਤ ਸਾਰੇ ਮੁਲਕਾਂ ਨੂੰ ਰਾਸ ਨਹੀਂ ਆ ਰਹੇ ਤੇ ਆਸਟ੍ਰੇਲੀਆ ਦੀ UN ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦੇ ਲਈ ਮੁਹਿੰਮ, ਕੈਨੇਡਾ ਦੇ ਗੁਰਦੁਆਰਿਆਂ ਦੇ ਨਾਲ ਜੁੜਿਆ ਕਰੋੜਾਂ ਡਾਲਰ ਦਾ ਕਾਨੂੰਨੀ ਵਿਵਾਦ ਤੇ ਸਭ ਤੋਂ ਵੱਡਾ ਸਵਾਲ ਕਿ ਆਰਟੀਫਿਸ਼ਲ ਇੰਟੈਲੀਜੈਂਸੀ ਜਿੱਥੇ ਅੱਜ ਆਪਾਂ ਖੜੇ ਹਾਂ ਸਿਰਫ ਤਕਨਾਲੋਜੀ ਦੀ ਕ੍ਰਾਂਤੀ ਹੈ ਜਾਂ ਫਿਰ ਮਨੁੱਖਤਾ ਦੇ ਲਈ ਇੱਕ ਵੱਡੀ ਚੁਣੌਤੀ ਵੀ ਬਣ ਰਹੀ ਹੈ, ਕਿਉਂਕਿ ਪੱਛਮੀ ਮੁਲਕਾਂ ਦੇ ਵਿੱਚ ਇਹਦੇ ਉੱਤੇ ਕਾਫੀ ਆਰਟੀਕਲ ਵੀਕਐਂਡ ਦੇ ਵਿੱਚ ਆਏ ਨੇ ਤੇ ਕਾਫੀ ਜਿਹੜਾ ਆਮ ਲੋਕਾਂ ਤੋਂ ਲੈ ਕੇ ਸੰਸਦਾਂ ਤੱਕ ਇਹ ਜਿਹੜਾ ਵਿਸ਼ਾ ਬਣਿਆ ਹੋਇਆ ਹੈ, ਆਪਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਆਪਣੇ ਨਾਲ ਦੋਸਤ ਜੁੜ ਰਹੇ ਨੇ ਪਰ ਮੈਂ ਉਹਨਾਂ ਦੀ ਕੋਸ਼ਿਸ਼ ਕਰਦਾ, ਮੈਂ ਬਾਅਦ ਦੇ ਵਿੱਚ ਕਾਲ ਲਵਾਂਗਾ ਜੀ, ਮਾਫੀ ਚਾਹੁੰਦਾ। ਮੈਂ ਪਹਿਲਾਂ ਖ਼ਬਰਾਂ ਸਾਂਝੀਆਂ ਕਰ ਲਵਾਂ ਬਾਈ ਜੀ। ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ ਜੁੜ ਰਹੇ ਨੇ, ਉਹਨਾਂ ਦੀ ਗੱਲ ਮੈਂ ਸੁਣਾਂਗਾ ਅੱਗੇ ਜਾ ਕੇ। ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਬਾਤ ਪਾਉਂਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਅਮਰਜੀਤ ਸਿੰਘ ਚਾਵਲਾ ਦੇ ਮੁੱਦੇ ਦੇ ਉੱਤੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸਦੇ ਵਿੱਚ ਉਹਨਾਂ ਨੇ ਆਪਣੀ ਕਿਰਦਾਰ ਕੁਸ਼ੀ ਕਰਨ ਦੇ ਦੋਸ਼ ਜਿਹੜੇ ਲਾਏ ਨੇ। ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਚਰਚਾ ਹੋਣ ਲੱਗ ਪਈ ਹੈ ਤੇ ਬੀਤੇ ਦਿਨੀ ਜਿਹੜਾ 20 ਸਤੰਬਰ ਕੱਲ੍ਹ ਦੇ ਦਿਹਾੜੇ 'ਚ ਬੀਤੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਦੌਰਾਨ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ਦੇ ਵਿਚ ਉਛੇਕਣ ਜਾਣੀ ਕਿ ਤਲਬ ਕੀਤਾ ਹੈ, ਕਾਰਵਾਈ ਹੋਈ ਹੈ ਤੇ ਉਹਦੇ ਮੁੱਦੇ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿਚ ਭਾਰੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਚੱਲ ਰਹੀ ਹੈ, ਜਿਸ ਦੇ ਵਿਚ ਪੰਜਾਬ ਭਾਜਪਾ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ, ਇਸ ਦੇ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਸਟੇਜਾਂ ਤੋਂ ਦੂਰੀ ਤੇ ਸਿਆਸੀ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਕਰਤਾਰਪੁਰ ਲਾਂਘਾ ਜਿਹੜਾ ਅਰਦਾਸ ਕੀਤੀ ਹੈ, ਉੱਥੇ ਖੜ ਕੇ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਦੁਬਾਰਾ ਖੁੱਲਣ ਦੇ ਉਪਰੰਤ ਪੂਰੇ ਤੌਰ ਤੇ ਸਹੂਲਤਾਂ ਵਧਾਉਣ ਦੇ ਲਈ ਜ਼ੀਰੋ ਲਾਈਨ ਦੇ ਉੱਤੇ ਵਿਸ਼ੇਸ਼ ਜਿਹੜੀ ਹੈ ਅਰਦਾਸ ਕੀਤੀ ਗਈ ਹੈ। ਤੇ ਸ਼ੁਰੂਆਤ ਕਰਦੇ ਹਾਂ ਨਸ਼ਿਆਂ ਦੇ ਨਾਲ। ਸਾਡੀ ਨਸ਼ਿਆਂ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ, ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ। ਸੀਐਮ ਸੈਣੀ ਸਾਹਿਬ ਹਰਿਆਣੇ ਤੋਂ ਇਹ ਗੱਲ ਕਹਿੰਦੇ ਨੇ। ਪੰਜਾਬ ਦੇ ਵਿਚ ਭਾਜਪਾ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਸੈਣੀ ਹੁਣਾਂ ਕਿਹਾ ਕਿ ਪੰਜਾਬ ਦੀ ਪਛਾਣ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਜਿਹੜਾ ਸੰਦੇਸ਼ ਦੇ ਨਾਲ ਹੈ। ਉਨ੍ਹਾਂ ਨੇ ਪੰਜਾਬ ਦੇ ਵਿਚ ਵਧਦੀ ਹੋਈ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸੂਬਾ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਹੈ ਤੇ ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ 4 ਸਾਲਾਂ ਬਾਅਦ ਵੀ ਨਸ਼ਾ ਪਿੰਡ ਪਿੰਡ ਤੱਕ ਜਿਹੜਾ ਕਿਵੇਂ ਪਹੁੰਚ ਰਿਹਾ। ਸੈਣੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਨਾਰੇ ਨਹੀਂ ਸਗੋਂ ਨਸ਼ੇ ਤੋਂ ਜਿਹੜਾ ਮੁਕਤੀ, ਇਲਾਜ ਤੇ ਬੇਰੁਜ਼ਗਾਰੀ ਦੀ ਰੋਜ਼ਗਾਰ ਦੀ ਜਿਹੜੀ ਹੈ ਜ਼ਰੂਰਤ ਹੈ, ਨਾ ਕਿ ਬੇਰੁਜ਼ਗਾਰ ਦੀ। ਸੈਣੀ ਉਨ੍ਹਾਂ ਦਾ ਕਹਿਣਾ ਕਿ ਅੱਜ ਨਸ਼ਾ ਪੰਜਾਬ ਦੇ ਲਈ ਇੱਕ ਚੈਲੰਜ ਹੈ ਤੇ ਹੁਣ ਫੈਸਲਾ ਲੈਣ ਦੀ ਲੋੜ ਹੈ ਤੇ ਸੂਬੇ ਦੇ ਵਿਚ ਨਸ਼ੇ ਨੂੰ ਰੋਕਣ ਵਾਲਿਆਂ ਦੇ ਨਾਲ ਵੀ ਸਖ਼ਤੀ ਦੇ ਨਾਲ ਪੇਸ਼ ਆਇਆ ਜਾਂਦਾ ਹੈ। ਨਸ਼ਿਆਂ ਦੀ ਤਸਕਰੀ ਤੇ ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਾਲ 2025 'ਚ ਦੇਸ਼ ਭਰ ਦੇ ਵਿਚ ਡਰੋਨਾਂ ਦੇ ਰਾਹੀਂ ਨਸ਼ਾ ਤਸਕਰੀ ਦੀਆਂ ਦਰਜ ਕੀਤੀਆਂ ਜਿਹੜੀਆਂ ਨੇ 305 ਘਟਨਾਵਾਂ 'ਚੋਂ 298 ਪੰਜਾਬ ਸਰਹੱਦ ਦੇ ਨਾਲ ਸੰਬੰਧਿਤ ਸਨ। NCRB ਦੇ ਜਿਹੜੇ ਨੇ 2024 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਡਰੱਗ ਓਵਰਡੋਜ਼ ਦੇ ਨਾਲ 106 ਮੌਤਾਂ ਦਰਜ ਹੋਈਆਂ ਤੇ ਸਾਡੀ ਨਸ਼ੇ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ ਸਗੋਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਉੱਤੇ ਨਸ਼ਾ ਪੀੜਤਾਂ ਨੂੰ ਇਲਾਜ, ਪਰਿਵਾਰਾਂ ਨੂੰ ਸਹਿਯੋਗ ਅਤੇ ਤਸਕਰਾਂ ਦੇ ਖਿਲਾਫ਼ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਏਗੀ। ਤੇ ਨਾਲ ਹੀ ਜਿਹੜਾ ਮੁੱਦਾ ਪੰਜਾਬ ਦੇ ਵਿਚ ਹੋਰ ਵੀ ਉੱਠ ਰਹੇ ਨੇ, ਪਿਛਲੇ ਦਿਨਾਂ ਦੇ ਵਿਚ ਇਸੇ ਰੋਸ ਪ੍ਰਦਰਸ਼ਨ ਹੋਏ। ਮੋਹਨਜੀਤ ਸਿੰਘ ਕੇਸ ਦੇ ਮਾਮਲੇ ਚ ਪੰਜਾਬ ਪੁਲਿਸ ਦੇ ਵੱਲੋਂ ਹਾਈਕੋਰਟ ਦੇ ਵਿਚ ਹਲਫ਼ਨਾਮਾ ਪੇਸ਼ ਕੀਤਾ ਗਿਆ ਤੇ ਉਹਦੇ ਵਿਚ ਪੰਜਾਬ ਪੁਲਿਸ ਨੇ ਅੱਜ ਮੋਹਨਜੀਤ ਸਿੰਘ ਮਾਮਲੇ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਹਲਫ਼ਨਾਮਾ ਪੇਸ਼ ਕੀਤਾ ਤੇ ਪੰਜਾਬ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਸੰਗਰੂਰ ਦੇ ਮੋਹਨਜੀਤ ਸਿੰਘ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਹਿਰਾਸਤ ਦੇ ਵਿਚ ਰੱਖਣ ਤੇ ਉਸਦੇ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਨੇ ਕਮੇਟੀ ਦਾ ਗਠਨ ਕੀਤਾ ਤੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਚ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਉਨ੍ਹਾਂ ਨੇ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕਰਕੇ CBI ਜਾਂਚ ਦੀ ਜਿਹੜੀ ਮੰਗ ਕੀਤੀ ਹੈ। ਮੋਹਨਜੀਤ ਦੇ ਆਪ ਜਾਂ ਕਿਸੇ ਜਾਣਕਾਰ ਤੋਂ ਸੱਟਾ ਮਰਵਾਉਣ ਜਿਹੜਾ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ ਪੰਜਾਬ ਪੁਲਿਸ ਨੇ ਇਹ ਗੱਲ ਕਹੀ ਹੈ। ਪੰਜਾਬ ਦੇ DGP ਗੌਰਵ ਯਾਦਵ ਦੇ ਵੱਲੋਂ ਹਾਈਕੋਰਟ ਦੇ ਵਿਚ ਦਾਇਰ ਹਲਫ਼ਨਾਮੇ ਚ ਕਿਹਾ ਗਿਆ ਕਿ ਮੈਡੀਕਲ ਰਾਏ ਮੁਤਾਬਕ ਮੋਹਨਜੀਤ ਸਿੰਘ ਦੇ ਵੱਲੋਂ ਖੁਦ ਨੂੰ ਸੱਟਾ ਮਾਰਨ ਜਾਂ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਵੱਲੋਂ ਸੱਟਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਪੁਲਿਸ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਸੰਬੰਧਿਤ 4 ਪੁਲਿਸ ਮੁਲਾਜ਼ਮਾਂ ਦਾ ਉਸੇ ਸਮੇਂ ਤਬਾਦਲਾ ਕਰ ਦਿੱਤਾ ਗਿਆ। ਇਹ ਮਾਮਲਾ ਜਸਟਿਸ ਵਿਕਰਮ ਅਗਰਵਾਲ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਰੱਖਿਆ। ਇਸ ਤੋਂ ਪਹਿਲਾਂ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਪਟੀਸ਼ਨ ਦੇ ਵਿਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੇ 2 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਦੇ ਵਿਚ ਮੁੱਖ ਮੰਤਰੀ ਦੇ ਦੌਰੇ ਦੇ ਦੌਰਾਨ ਕਾਲਾ ਝੰਡਾ ਦਿਖਾਇਆ। ਪਟੀਸ਼ਨਕਰਤਾ ਦੇ ਵਕੀਲ ਨੇ ਦੋਸ਼ ਲਾਇਆ ਸੀ ਕਿ ਇਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦੀ ਇਕ ਟੀਮ ਉਸ ਛੱਤ ਦੇ ਉੱਤੇ ਗਈ ਹੈ ਜਿੱਥੋਂ ਮੋਹਨਜੀਤ ਸਿੰਘ ਨੇ ਕਾਲਾ ਝੰਡਾ ਦਿਖਾਇਆ ਤੇ ਉਸ ਨੂੰ ਕੁੱਟਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਹਾਈਕੋਰਟ ਦੇ ਵਿਚ ਦਾਇਰ ਜਵਾਬ 10 ਸਤੰਬਰ ਦੇ ਅਦਾਲਤੀ ਹੁਕਮ ਦੀ ਪਾਲਣਾ ਦੇ ਵਿਚ ਪੇਸ਼ ਕੀਤਾ ਗਿਆ। ਹਾਈਕੋਰਟ ਨੇ ਸੂਬਾ ਸਰਕਾਰ ਨੂੰ ਕਥਿਤ ਘਟਨਾ ਤੋਂ ਬਾਅਦ ਤੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਦੇ ਬਾਰੇ ਵਿਸਤਾਰਤ ਰਿਪੋਰਟ ਪੇਸ਼ ਕਰਨ ਦੇ ਲਈ ਵੀ ਕਹਿ ਦਿੱਤਾ ਸੀ ਤੇ ਪੁਲਿਸ ਹਲਫ਼ਨਾਮਾ ਜਿਹੜਾ ਇਸ ਦੇ ਮੁਤਾਬਕ ਹਲਫ਼ਨਾਮੇ ਮੁਤਾਬਕ 2 ਸਤੰਬਰ ਨੂੰ ਸੰਗਰੂਰ ਦੇ ਚੀਮਾ ਥਾਣੇ ਦੇ ਅਧੀਨ ਪੈਂਦੇ ਪਿੰਡ ਸ਼ੇਰੋਂ ਦੇ ਵਿਚ ਮੁੱਖ ਮੰਤਰੀ ਦਾ ਲੋਕ ਮੇਲਨੀ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿਚ ਇਹ ਸਾਰਾ ਕੁਝ ਵਾਪਰਿਆ ਪਰ DGP ਹੁਣੀ ਹੁਣ ਬਿਆਨ ਜਿਹੜੇ ਨੇ ਹੋਰ ਹੀ ਦੇ ਰਹੇ ਨੇ। ਇਸੇ ਤਰ੍ਹਾਂ ਸੰਗਰੂਰ ਦੇ ਵਿਚ ਘਟਨਾ ਵਾਪਰੀ ਹੈ। ਕਾਂਗਰਸ ਨੇ ਵੀ ਅੱਜ ਆਮ ਆਦਮੀ ਪਾਰਟੀ ਨੂੰ ਘੇਰਿਆ। ਕੱਲ ਦੀ ਵਾਪਰੀ ਘਟਨਾ ਪਰ ਵੀਡੀਓ ਵਾਇਰਲ ਹੋਈ ਹੈ। ਸੰਗਰੂਰ ਦੇ ਵਿਚ ਨਸ਼ਾ ਤਸਕਰੀ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਨਿਕਲਿਆ ਜ਼ਹਿਰ ਅਤੇ ਸਰਪੰਚ ਤੇ ਧਮਕਾਉਣ ਦੇ ਇਲਜ਼ਾਮ ਇਹਦੇ ਉਤੇ ਵੀ ਲੱਗੇ ਹੈ। ਜ਼ਿਲ੍ਹਾ ਸੰਗਰੂਰ ਦੇ ਵਿਚ ਨਸ਼ਿਆਂ ਦੇ ਮੁਕੱਦਮੇ ਤੇ ਪ੍ਰਸ਼ਾਸਨਿਕ ਅਣਦੇਖੀ ਤੋਂ ਤੰਗ ਆ ਕੇ ਇਕ ਹੋਰ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ। ਪਿੰਡ ਨਮੋਲ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗਾ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸੰਗਰੂਰ ਦੇ ਬਾਹਰ ਜ਼ਹਿਰੀਲੀ ਵਸਤੂ ਜਿਹੜੀ ਆ ਨਿਗਲ ਲਈ ਤੇ ਪੀੜਤ ਦਾ ਦੋਸ਼ ਲਾਇਆ ਕਿ ਪਿੰਡ ਦੇ ਵਿਚ ਚਿੱਟੇ ਸਿੰਥੈਟਿਕ ਨਸ਼ੇ ਦੀ ਸਪਲਾਈ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਐਤਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜੱਗਾ ਨੂੰ ਜਿਹੜਾ ਸੀਗਾ ਪਹਿਲਾਂ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ। ਜੱਗਾ ਸਿੰਘ ਨੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਉਸਨੇ ਆਪਣੇ ਪਿੰਡ ਨਮੋਲ ਦੇ ਵਿਚ ਹੋ ਰਹੀ ਸ਼ਰੇਆਮ ਨਸ਼ਾ ਤਸਕਰੀ ਦੀ ਵੀਡੀਓ ਇੰਟਰਨੈਟ ਦੇ ਉੱਤੇ ਪਾਈ ਸੀ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਉਸਨੂੰ ਡਰਾ ਧਮਕਾ ਕੇ ਵੀਡੀਓ ਡਿਲੀਟ ਕਰਨ ਲਈ ਮਜਬੂਰ ਕਰ ਦਿੱਤਾ ਤੇ ਉਸਨੇ ਦੋਸ਼ ਲਾਇਆ ਕਿ ਉਸਦੇ ਘਰ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵੀ ਜਿਹੜੇ ਉਨ੍ਹਾਂ ਦੀ ਤੋੜ ਭੰਨ ਕੀਤੀ ਗਈ ਤੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਹੋਈ। ਪੁਲਿਸ ਮੁਤਾਬਕ ਜੱਗਾ ਸਿੰਘ ਦੇ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਨਸ਼ੇ ਦੇ ਮਾਮਲੇ ਦੇ ਵਿਚ ਨਸ਼ੇ ਵਿਰੁੱਧ ਆਵਾਜ਼ ਉਠਾਉਣ ਦੀ ਸਜ਼ਾ ਜਿਹੜੀ ਹੈ ਸੰਗਰੂਰ ਡੀਸੀ ਦਫ਼ਤਰ ਦੇ ਬਾਹਰ ਨੌਜਵਾਨ ਨੇ ਨਿਗਲਿਆ ਜਿਹੜਾ ਜ਼ਹਿਰ ਤੇ ਸਚਿਨ ਪਾਇਲਟ ਨੇ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ। ਉਨ੍ਹਾਂ ਦਾ ਕਹਿਣਾ ਕਿ ਘਟਨਾ ਤੋਂ ਬਾਅਦ ਕਾਂਗਰਸ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਪਾਇਲਟ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਤੇ ਦਬਾਅ ਅਤੇ ਉਨ੍ਹਾਂ ਦੇ ਨਾਲ ਕਥਿਤ ਦੁਰਵਿਹਾਰ ਦੀ ਇਹ ਘਟਨਾ ਗੰਭੀਰ ਸਵਾਲ ਖੜੇ ਕਰਦੀ ਹੈ। ਸਚਿਨ ਪਾਇਲਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਇਸ ਦੇ ਬਾਰੇ ਇਹ ਲੰਬੀ ਪੋਸਟ ਜਿਹੜੀ ਪਾਈ ਹੈ। ਦੂਸਰੇ ਪਾਸੇ 6 ਸੂਬਿਆਂ ਦੇ ਜਿਹੜੇ ਨੇ ਆਪਣੇ ਪ੍ਰੋਜੈਕਟ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਿਸ਼ਾਊ ਪ੍ਰੋਜੈਕਟ ਦੇ ਵਿੱਚ ਪੰਜਾਬ ਦਾ ਨਾਮ ਹੀ ਸ਼ਾਮਲ ਨਹੀਂ ਹੈ ਤੇ ਪੰਜਾਬ ਦੇ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਜਮੁਨਾ ਦੇ ਪਾਣੀ ਦੇ ਵਿੱਚ ਹਿੱਸੇਦਾਰੀ ਦਾ ਦਾਅਵਾ ਕੀਤਾ। ਪੰਜਾਬ ਸਰਕਾਰ ਨੇ ਕਿਸ਼ਾਊ ਬਹੁ ਮਤਵੀ ਪ੍ਰੋਜੈਕਟ ਦੇ ਖਿਲਾਫ ਸੁਪਰੀਮ ਕੋਰਟ ਦੇ ਵਿਚ ਜਾਣ ਦੀ ਤਿਆਰੀ ਖਿੱਚੀ ਹੈ ਤੇ ਸੁਪਰੀਮ ਕੋਰਟ ਦੇ ਲਈ ਪਟੀਸ਼ਨ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। 15 ਸਤੰਬਰ ਨੂੰ ਨਵੀਂ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਨੇ ਕਿਸ਼ਾਊ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਨੇ ਜਿਸ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਭਰੋਸੇ ਦੇ ਵਿਚ ਲਏ ਬਿਨਾਂ ਹੀ ਜਮੁਨਾ ਬੇਸਿਨ ਜਿਹੜਾ ਪ੍ਰੋਜੈਕਟ ਅੱਗੇ ਵਧਾਇਆ ਜਾ ਰਿਹਾ ਹੈ। ਇਸ ਕੇਂਦਰੀ ਫੈਸਲੇ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਅਨੁਸਾਰ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਦੇ ਵਿਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਦੇ ਲਈ ਪੱਤਰ ਲਿਖੇ ਗਏ ਤੇ ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਤੇ ਸੀਨੀਅਰ ਵਕੀਲ ਦੇ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਹਰਿਆਣਾ ਦੀਆਂ ਮੀਟਿੰਗਾਂ ਦੇ ਵਿਚ ਜਮੁਨਾ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਜਿਤਾ ਚੁੱਕੇ ਨੇ। ਇਸ ਸੰਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ 5 ਪੱਤਰ ਵੀ ਕਹਿੰਦੇ ਲਿਖ ਚੁੱਕੇ ਨੇ। ਕਿਸ਼ਾਊ ਪ੍ਰੋਜੈਕਟ ਜਮੁਨਾ ਦੀ ਸਹਾਇਕ ਨਦੀ ਟੌਸ ਉੱਤੇ ਜਿਹੜਾ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦੀ ਸਮਰੱਥਾ 422 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਦੇ ਤਹਿਤ ਤਕਰੀਬਨ 97,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾਵੇਗੀ ਤੇ ਇਸ ਪ੍ਰੋਜੈਕਟ ਦੇ ਵਿੱਚ 1,562 ਮਿਲੀਅਨ ਜਿਹੜਾ ਹੈ ਆਪਣਾ ਘਣ ਮੀਟਰ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੋਏਗੀ। ਪੰਜਾਬ ਦੇ ਲਈ ਇਹ ਸਮਝੌਤਾ ਵੱਡਾ ਝਟਕਾ ਹੈ ਕਿਉਂਕਿ ਇਸ ਪ੍ਰੋਜੈਕਟ ਤੋਂ ਮਿਲਣ ਵਾਲੇ ਲਾਭਾਂ ਨੂੰ ਸਿਰਫ 6 ਭਾਈਵਾਲ ਸੂਬਿਆਂ ਦੇ ਵਿਚ ਵੰਡਿਆ ਗਿਆ ਤੇ ਪੰਜਾਬ ਨੂੰ ਵਾਂਝਾ ਰੱਖਿਆ ਗਿਆ। ਪੰਜਾਬ ਸਰਕਾਰ ਦੀ ਦਲੀਲ ਇਹ ਹੈ ਕਿ ਇਸ ਪ੍ਰੋਜੈਕਟ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਮੌਜੂਦਾ ਪ੍ਰਬੰਧ 1994 ਦੇ ਸਮਝੌਤੇ ਦੇ ਆਧਾਰ ਦੇ ਉੱਤੇ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਉਸ ਸਮਝੌਤੇ ਦਾ ਹਿੱਸਾ ਨਹੀਂ ਸੀ। ਪਟੀਸ਼ਨ ਦੇ ਵਿਚ ਤਰਕ ਪੇਸ਼ ਕੀਤਾ ਜਾਵੇਗਾ ਕਿ 12 ਮਈ 1994 ਨੂੰ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਹੋਏ ਜਮੁਨਾ ਪਾਣੀ ਵੰਡ ਸਮਝੌਤੇ 'ਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤੇ 1954 'ਚ ਪੰਜਾਬ ਜਮੁਨਾ ਦੇ ਪਾਣੀ ਦਾ 2/3 ਹਿੱਸੇਦਾਰ ਜਿਹੜਾ ਸੀਗਾ ਤੇ 1994 ਦੇ ਪ੍ਰਬੰਧ ਦੇ ਵਿਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਮੁਕੰਮਲ ਜਾਂ ਅੰਤਮ ਨਹੀਂ ਮੰਨਿਆ ਜਾ ਸਕਦਾ। ਜਲ ਸਰੋਤ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ 1972 ਦੀ ਸਿੰਚਾਈ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਜਮੁਨਾ ਬੇਸਿਨ ਦੇ ਅਧੀਨ ਜਿਹੜਾ ਆਉਂਦਾ ਹੈ ਤੇ ਪੰਜਾਬ ਸਰਕਾਰ 1992 ਤੋਂ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਪੰਜਾਬ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਬਾਰੇ ਸਾਰੀਆਂ ਵਿਚਾਰ ਚਰਚਾਵਾਂ ਦੇ ਵਿਚ ਸ਼ਾਮਲ ਕੀਤਾ ਜਾਵੇ। ਦੂਸਰੇ ਪਾਸੇ DIG ਭੁੱਲਰ ਸਾਹਿਬ ਦੀ ਗੱਲ ਕਰੀਏ ਤਾਂ ਮੁਅੱਤਲ DIG ਭੁੱਲਰ ਦੇ ਖਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਦੇ ਲਈ ਤਲਬ ਕਰ ਲਿਆ ਗਿਆ। ਪੰਜਾਬ ਪੁਲਿਸ ਦੇ ਮੁਅੱਤਲ DIG HS ਭੁੱਲਰ ਜਿਹੜੇ ਨੇ ਉਨ੍ਹਾਂ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਮਾਮਲੇ 'ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਦੇ ਵਜੋਂ ਤਲਬ ਕਰਨ ਦੀ CBI ਦੀ ਜਿਹੜੀ ਹੈ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ, ਮਨਜ਼ੂਰੀ ਮਿਲ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਸਥਿਤ ਜਿਹੜੀ ਹੈ CBI ਅਦਾਲਤ ਨੇ ਇਹ ਮਨਜ਼ੂਰੀ ਦਿੱਤੀ ਹੈ। CBI ਨੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਦੇ ਰਾਹੀਂ ਦਾਇਰ ਅਰਜ਼ੀ ਦੇ ਵਿਚ ਕਿਹਾ ਕਥਿਤ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਇਸ ਅਦਾਲਤ ਸਾਹਮਣੇ ਵਿਚਾਰ ਅਧੀਨ ਹੈ ਤੇ ਕਾਨੂੰਨ ਦੇ ਅਨੁਸਾਰ ਸਰਕਾਰੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਇਸ ਮਕਸਦ ਦੇ ਲਈ ਜਿਹੜਾ ਜੋ ਵੀ ਬਰਾਮਦ ਕੀਤਾ ਹੈ ਉਹਦੇ ਗਵਾਹ ਰਾਜ ਕੁਮਾਰ ਨੂੰ 24 ਸਤੰਬਰ 2026 ਦੇ ਲਈ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਿਆ। CBI ਨੇ ਦੱਸਿਆ ਕਿ ਮੁਲਜ਼ਮ HS ਭੁੱਲਰ ਦੀ ਜ਼ਮਾਨਤ ਦਾ ਮਾਮਲਾ ਵੀ ਭਾਰਤ ਦੀ ਸੁਪਰੀਮ ਕੋਰਟ ਦੇ ਵਿਚ SLP ਹੇਠ ਵਿਚਾਰਧੀਨ ਹੈ। ਸੁਪਰੀਮ ਕੋਰਟ ਦੇ ਵਿਚ 15 ਸਤੰਬਰ 2026 ਨੂੰ ਜ਼ਮਾਨਤ ਮਾਮਲੇ ਦੀ ਅੰਸ਼ਕ ਸੁਣਵਾਈ ਹੋਈ ਸੀ। ਇਸ ਨੂੰ 27 ਅਕਤੂਬਰ 2026 ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਸੁਪਰੀਮ ਕੋਰਟ ਦੇ ਵਿਚ ਸੁਣਵਾਈ ਦੇ ਦੌਰਾਨ CBI ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਜ਼ਬਾਨੀ ਹਦਾਇਤ ਕੀਤੀ ਸੀ ਕਿ ਉਹ ਰਾਜ ਕੁਮਾਰ ਜੋ ਕਿ ਗਵਾਹ ਦੇ ਤੌਰ ਤੇ ਉਹਦੀ ਪੁੱਛਗਿੱਛ ਤੋਂ ਪਹਿਲਾਂ 24 ਸਤੰਬਰ 2026 ਦੀ ਨਿਰਧਾਰਿਤ ਤਰੀਕ ਨੂੰ ਸ਼ਿਕਾਇਤਕਰਤਾ ਆਕਾਸ਼ ਬੱਟਾ ਦੀ ਪੁੱਛਗਿੱਛ ਪੂਰੀ ਕਰਵਾਉਣਾ ਯਕੀਨੀ ਬਣਾਉਣ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ। ਅਮਰਜੀਤ ਸਿੰਘ ਮਾਮਲਾ ਜਿਹੜਾ ਚਾਵਲਾ ਹੋਣਾ ਦਾ ਤੇ ਸ੍ਰੀ ਉਹ ਗ੍ਰੰਥੀ ਸਿੰਘ ਜਿਹੜੇ ਨੇ ਮਲਕੀਤ ਸਿੰਘ ਨੂੰ ਪੰਥ ਦੇ ਵਿੱਚ ਉਹ ਕੱਲ ਬੀਤੇ ਦੇ ਵਿੱਚ ਛੇਕਿਆ ਗਿਆ ਤੇ ਅੱਜ ਬਹੁਤ ਵੱਡੇ ਸਵਾਲ ਤੇ ਬਹੁਤ ਸਾਰੀਆਂ ਕਾਨਫਰੰਸਾਂ ਹੋਈਆਂ ਨੇ। ਗੰਭੀਰ ਦੋਸ਼ਾਂ ਦੇ ਵਿੱਚ ਘਿਰੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਤੇ ਜਬਰ ਜਨਾਹ ਮਾਮਲੇ ਦੇ ਵਿੱਚ ਘਿਰੇ ਅਮਰਜੀਤ ਸਿੰਘ ਚਾਵਲਾ ਸਰੀ ਦੇ ਵਿੱਚ ਦੇਖੇ ਗਏ ਨੇ। ਭੇਸ ਬਦਲ ਕੇ ਘੁੰਮਣ ਦਾ ਦਾਅਵਾ ਹੋਇਆ ਹੈ ਤੇ ਪਛਾਣ ਲੁਕਾਉਣ ਦੇ ਲਈ ਪਹਿਰਾਵਾ ਬਦਲਣ ਦੀ ਜਿਹੜੀ ਆ ਚਰਚਾ ਚੱਲੀ ਹੈ। ਪੰਜਾਬ ਦੇ ਵਿੱਚ ਇੱਕ ਔਰਤ ਦੀ ਸ਼ਿਕਾਇਤ ਦੇ ਉੱਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗੰਭੀਰ ਜਿਹੜੇ ਨੇ ਦੋਸ਼ਾਂ ਦੇ ਤਹਿਤ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ਦੇ ਉੱਤੇ ਸਰੀ ਸ਼ਹਿਰ ਦੇ ਵਿੱਚ ਵੇਖਿਆ ਗਿਆ ਦੱਸਿਆ ਜਾ ਰਿਹਾ। ਚਾਵਲਾ ਨੂੰ ਜਾਣਨ ਤੇ ਪਛਾਣਨ ਵਾਲੇ ਦੱਸਦੇ ਨੇ ਕਥਿਤ ਪਛਾਣ ਲੁਕਾਉਣ ਦੇ ਲਈ ਵੱਡੇ ਸਾਈਜ਼ ਦਾ ਜਿਹੜਾ ਮੈਡੀਕਲ ਮਾਸਕ ਲਗਾ ਕੇ ਵਿਚਰਦੇ ਸਨ ਤੇ ਉਸਨੇ ਜਿਹੜਾ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿਚਕਾਰ ਦੇ ਵਿੱਚੋਂ ਨਿਕਲ ਕੇ ਅੰਦਰ ਜਿਹੜਾ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ ਢਾਲ ਤੋਂ ਅਨੁਮਾਨ ਜਿਹੜਾ ਲਾਇਆ ਕਿ ਸਾਹਮਣੇ ਆ ਰਿਹਾ ਵਿਅਕਤੀ ਚਾਵਲਾ ਹੀ ਹੋ ਸਕਦਾ ਹੈ। ਪਰ ਨੇੜੇ ਆਉਣ ਦੇ ਉੱਤੇ ਜਿਵੇਂ ਹੀ ਉਸਨੇ ਨਾਂ ਲੈ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਚਾਵਲਾ ਇਕਦਮ ਤੇਜ਼ ਕਦਮ ਹੋ ਕੇ ਗੁਰਦੁਆਰਾ ਇਮਾਰਤ ਦੇ ਪਿਛਲੇ ਰਸਤੇ ਦੇ ਵੱਲ ਨੂੰ ਹੋ ਤੁਰਿਆ। ਇੱਕ ਹੋਰ ਸੂਤਰ ਦੱਸਦੇ ਨੇ ਕਿ 2 ਦਿਨ ਪਹਿਲਾਂ ਉਸਨੂੰ ਪੱਗ ਦੇ ਉੱਪਰੋਂ ਬੰਨੇ ਜਿਹੜਾ ਵੱਡ ਅਕਾਰੀ ਠਾਠੇ ਦੇ ਵਿੱਚ ਕਿਸੇ ਜਾਣਕਾਰ ਦੇ ਘਰ ਦੇ ਡਰਾਈਵੇ ਦੇ ਵਿੱਚ ਜਿਹੜਾ ਖੜੀ ਕਾਰ ਦੇ ਵੱਲ ਜਾਂਦੇ ਵੇਖਣ ਦੇ ਬਾਰੇ ਦੱਸਿਆ ਗਿਆ ਤੇ ਇਸੇ ਤਰ੍ਹਾਂ ਹੀ ਚਾਵਲਾ ਨੂੰ ਉਦੋਂ ਤੋਂ ਜਾਣਦਾ ਕਹਿੰਦਾ ਮੈਂ ਪਛਾਣਦਾ ਜਦੋਂ ਉਹ ਚਾਵਲਾ ਮਹਿਤਾ ਦੀ ਜੋੜੀ ਤੇ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਨ। ਕੁਝ ਸਾਲ ਉਹ ਉਹਨਾਂ ਦਾ ਨੇੜਲਾ ਸਾਥੀ ਵੀ ਸੀ ਤੇ ਉਸਦਾ ਕਹਿਣਾ ਸੀ ਕਿ ਪਿਛਲੇ ਸਾਲਾਂ ਦੇ ਵਿੱਚ ਚਾਵਲਾ ਅਕਸਰ ਸਰੀ ਆਉਂਦੇ ਰਹੇ ਤੇ ਉਸਦਾ ਅਕਸਰ ਜਿਹੜਾ ਵਾਹ ਪੈਂਦਾ ਰਿਹਾ ਜਿਸ ਕਰਕੇ ਉਸਨੂੰ ਬਦਲੇ ਪਹਿਰਾਵੇ ਦੇ ਵਿੱਚ ਵੀ ਪਛਾਣਨਾ ਔਖਾ ਨਹੀਂ ਹੈ। ਉਸਨੇ ਦਾਅਵਾ ਕੀਤਾ ਕਿ ਉਹ ਜਾਣਦਾ ਕਿ ਚਾਵਲਾ ਦੀ ਜਿਹੜੀ ਠਾਰ ਕਿੱਥੇ ਕਿੱਥੇ ਹੈ। ਕੁਝ ਦਿਨਾਂ ਤੋਂ ਵੈਂਕੂਵਰ ਨੇੜਲੇ ਸ਼ਹਿਰਾਂ ਦੀਆਂ ਸੱਥਾਂ ਦੇ ਵਿੱਚ ਵੀ ਪਹਿਲੀ ਚਰਚਾ ਜਿਹੜੀ ਹੈ ਚਾਵਲਾ ਵਿਰੁੱਧ ਦਰਜ ਹੋਏ ਜਬਰ ਜਨਾਹ ਕੇਸਾਂ ਦੇ ਬਾਰੇ ਹੀ ਛਿੜੀ ਹੋਈ ਹੈ। ਗੱਲ ਕਹਿੰਦੇ ਨੇ ਰੱਬ ਸਭ ਕੁਝ ਵੇਖਦਾ ਹੈ ਤੇ ਦੇਰ ਹੈ ਅੰਧੇਰ ਨਹੀਂ ਹੈ ਉੱਤੇ ਆ ਕੇ ਮੁੱਕਦੀ ਹੈ ਤੇ ਭਾਈ ਇੱਥੇ ਤਾਂ ਅਸੀਂ ਕਹਿੰਦੇ ਹਾਂ ਕਿ ਧੋਖਾ ਖਾਂਦੇ ਹਾਂ ਤੇ ਚਲੋ ਅੱਗੇ ਗੱਲ ਨਹੀਂ ਕਹਿਣੀ, ਸਭ ਸਮਝੇ ਹੀ ਜਾਣਗੇ। ਤੇ ਸਰੀ ਪੁਲਿਸ ਦੇ ਇੱਕ ਹੋਰ ਵੀ ਸੂਤਰ ਦੇ ਮੁਤਾਬਕ ਉਹਨਾਂ ਦੇ ਵਿੱਚੋਂ ਕੁਝ ਡਿਊਟੀ ਦਾ ਕੰਮ ਨਾ ਹੁੰਦੇ ਹੋਏ ਵੀ ਸੂਹ ਰੱਖਣ ਦਾ ਜਿਹੜਾ ਯਤਨ ਕਰਦੇ ਨੇ ਤਾਂ ਜੋ ਕਦੇ ਇੰਟਰਪੋਲ ਦੇ ਵੱਲੋਂ ਕਾਲ ਆਏ ਤਾਂ ਉਹਨਾਂ ਦੇ ਲਈ ਪਹੁੰਚ ਸੌਖੀ ਹੋ ਜਾਵੇ। ਵਿਸ਼ੇਸ਼ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਕੁਝ ਪੰਜਾਬੀਆਂ ਨੇ ਅਖਬਾਰਾਂ ਦੇ ਵਿੱਚ ਛਪੀਆਂ ਚਾਵਲਾਂ ਦੀਆਂ ਫੋਟੋਆਂ ਕੱਟ ਕੇ ਜੇਬਾਂ ਦੇ ਵਿੱਚ ਵੀ ਪਾਈਆਂ ਹੋਈਆਂ ਨੇ ਤਾਂ ਜੋ ਪਛਾਣ ਕਰਨੀ ਸੌਖੀ ਹੋ ਜਾਵੇ ਤੇ ਚਰਚਾਵਾਂ ਦਾ ਮੁੱਢ ਜਿਹੜਾ ਪੰਜਾਬ ਸਿਆਸਤ ਤੋਂ ਬੱਝਦਾ ਹੈ ਤੇ ਹਰ ਚਰਚਾ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਦਤਾਂ ਬਾਰੇ ਦਿਲਚਸਪ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਆਖਰੀ ਖਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਜਿਹੜਾ ਓਬਜੈਕਸ਼ਨ ਹੋਇਆ ਹੈ ਜੱਜਾਂ ਦੀ ਨਿਯੁਕਤੀ ਦੇ ਦੌਰਾਨ ਸਿੱਖ ਚਿਹਰਿਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਉਹਦੇ ਉੱਤੇ ਸਵਾਲ ਉੱਠੇ ਨੇ। ਤਰਲੋਚਨ ਸਿੰਘ ਵੱਲੋਂ CGI ਦੇ ਉੱਤੇ ਕਾਨੂੰਨ ਮੰਤਰੀ ਨੂੰ ਪੱਤਰ ਲਿਖਿਆ ਗਿਆ। ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੋਣਾ ਨੇ ਹਾਈਕੋਰਟ ਦੇ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਨੀਤੀ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਦੇ CJI ਜਸਟਿਸ ਸੂਰਿਆ ਕਾਂਤ ਤੇ ਕੇਂਦਰੀ ਕਾਨੂੰਨ ਮੰਤਰੀ ਜਿਹੜੇ ਨੇ ਅਰਜੁਨ ਰਾਮ ਮੇਘਵਾਲ ਨੂੰ ਲਿਖੇ ਵਿਸ਼ੇਸ਼ ਪੱਤਰ ਦੇ ਵਿੱਚ ਤਰਲੋਚਨ ਸਿੰਘ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਜਿਹੜਾ ਹੈ ਕੋਲੇਜੀਅਮ ਦੇ ਵੱਲੋਂ ਲੰਮੀ ਪ੍ਰਕਿਰਿਆ ਤੋਂ ਬਾਅਦ ਅੰਤਮ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪਿਕ ਐਂਡ ਚੂਜ਼ ਦੀ ਜਿਹੜੀ ਨੀਤੀ ਅਪਣਾ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨਾਵਾਂ ਨੂੰ ਬਾਹਰ ਰੱਖਿਆ ਜਾ ਰਿਹਾ। ਆਪਣੇ ਪੱਤਰ ਦੇ ਵਿੱਚ ਤਰਲੋਚਨ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਕੋਲੀਜੀਅਮ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਲਈ 10 ਜੱਜਾਂ ਦੇ ਨਵੇਂ ਨਾਵਾਂ ਨੂੰ ਜਿਹੜਾ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਜਪਾਲ ਦੇ ਵੱਲੋਂ 9 ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ, ਪਰ 10ਵੇਂ ਉਮੀਦਵਾਰ ਮੇਜਰ ਨਵਦੀਪ ਸਿੰਘ ਜੋ ਕਿ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਉਨ੍ਹਾਂ ਦਾ ਨਾਮ ਸੂਚੀ ਦੇ ਵਿੱਚੋਂ ਬਾਹਰ ਰੱਖ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਸੁਪਰੀਮ ਕੋਰਟ ਕੋਲੇਜੀਅਮ ਨੇ ਜਿਹੜਾ ਦਿੱਲੀ ਹਾਈਕੋਰਟ ਦੇ ਲਈ 8 ਨਾਮਾਂ ਦੀ ਸਿਫਾਰਿਸ਼ ਕੀਤੀ ਸੀ, ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਇਨ੍ਹਾਂ ਦੇ ਵਿੱਚੋਂ 7 ਨਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਪਰ ਇੱਕ ਵਾਰ ਫਿਰ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਹੈ ਗੁਰਿੰਦਰਪਾਲ ਸਿੰਘ ਦਾ ਜਿਹੜਾ ਨਾਮ ਹੈ ਇਸ ਅੰਤਮ ਸੂਚੀ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ। ਤਰਲੋਚਨ ਸਿੰਘ ਉਹਨਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਨਿਰਪੱਖ ਅਤੇ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਜੱਜਾਂ ਦੇ ਨਾਵਾਂ ਦੀ ਅੰਤਮ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਲੋਕ ਇਸ ਗੱਲ ਤੋਂ ਹੈਰਾਨ ਨੇ ਕਿ ਕੇਂਦਰ ਸਰਕਾਰ ਵੱਲੋਂ 2ਵੇਂ ਵਾਰ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਉਮੀਦਵਾਰਾਂ ਨੂੰ ਹੀ ਕਿਉਂ ਰੋਕਿਆ ਗਿਆ ਤੇ ਉਹਨਾਂ ਕਿਹਾ ਕਿ ਆਮ ਲੋਕ ਇਸ ਰੁਝਾਨ ਨੂੰ ਘੱਟ ਗਿਣਤੀਆਂ ਦੇ ਨਾਲ ਸਿੱਧੇ ਵਿਤਕਰੇ ਦੇ ਵਜੋਂ ਦੇਖ ਰਹੇ ਨੇ। ਤਰਲੋਚਨ ਸਿੰਘ ਨੇ ਭਾਰਤ ਦੇ ਮੁੱਖ ਜੱਜ ਤੋਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਕੋਲੇਜੀਅਮ ਦੇ ਆਪਣੇ ਫੈਸਲਿਆਂ ਦੇ ਉੱਤੇ ਸਿਫਾਰਿਸ਼ਾਂ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ ਤੇ ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਮੈਂ ਇਸ ਮੁੱਦੇ ਨੂੰ ਫਿਰਕੂ ਰੰਗਤ ਨਹੀਂ ਦੇਣਾ ਚਾਹੁੰਦਾ ਬਲਕਿ ਦੋਵਾਂ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਿਹਾ। ਆਖਰ ਚ ਤਰਲੋਚਨ ਸਿੰਘ ਉਹਨਾਂ ਨੇ ਅਫਸੋਸ ਪ੍ਰਗਟਾਇਆ ਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਇਨ੍ਹਾਂ ਦੋਵਾਂ ਯੋਗ ਨਾਵਾਂ ਨੂੰ ਰੋਕਣ ਜਾਂ ਲਟਕਾਉਣ ਪਿੱਛੇ ਕੋਈ ਸਪਸ਼ਟ ਕਾਰਨ ਜਾਂ ਤਰਕ ਨਹੀਂ ਦਿੱਤਾ ਗਿਆ ਤੇ ਉਹਨਾਂ ਮੰਗ ਕੀਤੀ ਕਿ ਨਿਆਂਪਾਲਿਕਾ ਦੀ ਆਜ਼ਾਦੀ ਤੇ ਜਨਤਾ ਦੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਇਸ ਮਾਮਲੇ ਦੇ ਉੱਤੇ ਤੁਰੰਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ। ਲੋ ਦੋਸਤੋ, ਇਸ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ, ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ, ਜੀ ਸਵਾਗਤ ਹੈ, ਮਾਫੀ ਚਾਹੁੰਦਾ ਤੁਹਾਨੂੰ ਹੋਲਡ ਤੇ ਰੱਖਿਆ ਜੀ ਨੂੰ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਰਿਹਾ ਵੀਕਐਂਡ ਜੀ?
1: ਹਾਲ ਚਾਲ ਠੀਕ ਹੈ ਜੀ, ਵੀਕਐਂਡ ਵਧੀਆ ਹੀ ਹੁੰਦਾ ਹੈ ਜੀ, ਇੱਥੇ ਲਾਲਾ ਲਾਲਾ ਹੁੰਦੀ ਰਹਿੰਦੀ ਹੈ, ਵੀਕਐਂਡ ਚ ਕੋਈ ਖਬਰ ਵਧੀਆ ਆ ਜਾਂਦੀ ਹੈਗੀ ਆ ਜੀ, ਜਿਹੜੀ ਹਿਰਦੇ ਵਲੂੰਦੜ ਦਿੰਦੀ ਆ, ਤੇ ਫਿਰ ਉਹ ਤੋਂ ਬਾਅਦ ਜਿਹੜਾ ਵੀਕਐਂਡ ਇੱਥੇ ਕਿੱਦਾਂ ਦਾ ਨਿਕਲਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਭਾਰੇ ਸਾਹਿਬ ਕਹਿੰਦੇ ਆ ਨਾ, ਇਹ ਜਿਹੜੇ ਨੀਅਰ ਟੂ ਦਾ ਚਰਚ ਐਂਡ ਫਾਦਰ ਫਰਮ ਦਾ ਗੋਡ ਹੈ ਜੀ, ਅਗਲੇ ਕਹਿ ਦਿੰਦੇ ਪਾਠ ਕਰ ਲੈਂਦੇ ਜੀ, ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ਣ ਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਤੇ ਸਭੇ ਕਾਜ ਸਵਾਰੀਏ ਜਾ ਤੁਧ ਪਾਵੰਦਾ ਹੈ ਜੀ, ਇਹ ਸੋਚ ਲੈਂਦੇ ਹੈਗੇ ਆ ਵੀ ਸਾਨੂੰ ਆਪੇ ਹੀ ਰੱਬ ਨੇ ਬਖਸ਼ ਦੇਣਾ ਆ
0: ਜੀ।
1: ਪਰ ਸਵਾਲ ਇਹ ਹੈਗਾ ਆ ਜੀ, ਅੱਜ ਭਾਰਤ ਸਾਹਿਬ ਜਿਹੜਾ ਆ, ਇੱਕ ਮੈਂ ਵੀਡੀਓ ਦੇਖੀ, ਪਹਿਲਾਂ ਮੈਂ ਉਹ ਗੱਲ ਸ਼ੇਅਰ ਕਰਕੇ ਫੇਰ ਹੀ ਅੱਗੇ ਵਧੂੰਗਾ ਜੀ।
0: ਜੀ,
1: ਚਾਵਲੇ ਵਾਲੀ FIR ਜਿਹੜੀ ਆ ਉਹ ਬੰਦੇ ਨੇ ਹੱਥ ਵਿੱਚ ਫੜੀ
0: ਜੀ,
1: ਉਹ FIR ਨੂੰ ਪੜ੍ਹ ਰਿਹਾ ਤੇ ਜਿੱਥੇ ਆਇਆ ਵੀ ਬਚਿੱਤਰ ਨਿਵਾਸ, ਬਚਿੱਤਰ ਸਿੰਘ ਨਿਵਾਸ
0: ਜੀ,
1: ਉੱਥੇ ਆ ਕੇ ਉਹ ਬੰਦਾ ਇੱਕਦਮ ਜਿਹੜਾ ਹੈਗਾ ਖਾਮੋਸ਼ ਹੋਇਆ ਜੀ।
0: ਜੀ
1: ਜਿੱਦਾਂ ਹੀ ਮਤਲਬ ਜਿਹੜਾ ਹੈਗਾ ਆ ਸ਼੍ਰੀ ਗੁਰੂ ਵੀ ਕਿੱਥੇ ਕਿੱਥੇ ਉਹ ਔਰਤ ਨੇ ਲਿਖਾਇਆ ਨਾ ਜੀ ਕਿਹੜੀ ਕਿਹੜੀ ਜਿਹੜੀ ਜਗ੍ਹਾ ਦੇ ਉੱਤੇ ਮੇਰੇ ਨਾਲ ਜਿਹੜਾ ਹੈਗਾ ਇਸ ਤਰੀਕੇ ਕੁਕਰਮ ਹੋਇਆ।
0: ਜੀ
1: ਜਿੱਦਾਂ ਹੀ ਉਹਨੇ ਅੱਗੇ ਪੜ੍ਹਿਆ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ
0: ਜੀ
1: ਪਰਸ਼ਾ ਉਸ ਬੰਦੇ ਦਾ ਗਲਾ ਭਰਿਆ ਆ
0: ਜੀ
1: ਤੇ ਜਿੱਦਾਂ ਹੀ ਉਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਕਿਹਾ
0: ਜੀ
1: ਕਿ ਉਹਦੀਆਂ ਅੱਖਾਂ ਛਲਕਣ ਲੱਗ ਪਈਆਂ
0: ਜੀ।
1: ਪਰ ਸਾਹਿਬ ਇਸ ਸਥਾਨ ਨੂੰ ਲੋਕੀ ਕਿਸ ਐਂਗਲ ਨਾਲ ਦੇਖਦੇ ਆ ਤੇ ਜਿਹਨਾਂ ਕੋਲ ਜ਼ਿੰਮੇਵਾਰੀ ਆ ਸੇਵਾ ਸੰਭਾਲ ਆ
0: ਜੀ
1: ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦੀ ਸੈਂਟਿਟੀ ਦਾ ਵੀ ਕਿੰਨੀ ਸੈਂਟਿਟੀ ਹੈ ਜੀ।
0: ਜੀ
1: ਤੁਸੀਂ ਯਕੀਨ ਕਰੋ ਮੇਰਾ ਵੀ ਦੇਖ ਕੇ ਮੇਰਾ ਵੀ ਗਲਾ ਵੀ ਭਰਿਆ ਆ ਤੇ ਮੇਰਾ ਵੀ ਅੱਖਾਂ ਭਰਿਆ ਆ। ਮੈਂ ਕਿਹਾ ਯਾਰ ਭਾਈ ਦੇਖੋ ਸ਼ਰਧਾ ਅਖਰਲੇ ਬੰਦੇ ਦੀ ਤੇ ਹਰ ਇੱਕ ਬੰਦੇ ਦੀ ਸ਼ਰਧਾ ਆ ਜੀ। ਉੱਥੇ ਲੋਕੀ ਜਾਂਦੇ ਆ ਪਤਾ ਨੀ ਘਰ ਤੋਂ ਤੁਰਦੇ ਤੁਰਦੇ ਨਾ ਜੀ ਮਤਲਬ ਪਹਿਲਾਂ ਇਹ ਬਾਬੇ ਨੇ ਆਪ ਬੁਲਾਇਆ ਹਾਂਜੀ ਫਿਰ ਉਹ ਸੋਚਦੇ ਹੈਗੇ ਫਿਰ ਜਦੋਂ ਉੱਥੇ ਜਾਂਦੇ ਹੈਗੇ ਆ ਉਹ ਕਿਸੇ ਪਾਸੇ ਨੀ ਸੁੱਟਦੀ ਧਿਆਨ ਜਿਹੜਾ ਹੈਗਾ ਆ ਵੀ ਹਾਂ ਬਾਬੇ ਵੱਲ ਨੂੰ ਜਿਹੜਾ ਆ ਪਤਾ ਨੀ ਇਹ ਲੋਕ ਕਿੱਦਾਂ ਦੇ ਜ਼ਾਲਮ ਲੋਕ ਆ ਜਿਹੜੇ ਉੱਥੇ ਰਹਿ ਕੇ ਇਹੋ ਜਿਹੇ ਕੁਕਰਮ ਕਰ ਜਾਂਦੇ ਆ ਜੀ।
0: ਬਿਲਕੁਲ ਆ ਜੀ।
1: ਫਿਰ ਦੇਖੋ ਅੱਜ ਜਿਹੜੀ ਗੱਲ ਹੋਈ ਆ ਜੀ ਵੀ ਇੱਕ ਪਾਸੇ ਚੋਰੀ ਦੂਜੇ ਪਾਸੇ ਸੀਨਾ ਚੋਰੀ
0: ਜੀ
1: ਗਲਤੀਆਂ ਸਾਰਿਆਂ ਦੀਆਂ ਸਰ
0: ਜੀ
1: ਗਲਤੀਆਂ ਇਹ ਹੈਗੀਆਂ ਜੀ ਕਿ ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਫਿਰ ਕਿਸੇ ਦਬਾਅ ਚ ਨਾ ਆਇਆ ਕਰੋ ਜੋ ਤੁਹਾਡਾ ਪ੍ਰੋਟੋਕਾਲ ਆ ਉਹ ਫੋਲੋ ਕਰਦੇ ਆ ਉਹਦੇ ਹਿਸਾਬ ਨਾਲ ਹੀ ਫੋਲੋ ਕਰੋ।
0: ਬਿਲਕੁਲ
1: ਗੜਗੱਜ ਸਾਹਿਬ ਨੇ ਉਹਨੂੰ ਪੰਥ ਚੋ ਛੇਕ ਦਿੱਤਾ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਵੀ ਕੰਮ ਗਲਤ ਹੋ ਗਿਆ ਕਿਉਂ ਗਲਤ ਹੋ ਗਿਆ ਕਿ ਕਿਸੇ ਬੰਦੇ ਦੀ ਪਹਿਲਾਂ ਜੇ ਲਿਖਤੀ ਸ਼ਿਕਾਇਤ ਨਹੀਂ ਸੀ ਹੁਣ ਇਹਨਾਂ ਕੋਲ ਕਿਹੜੀ ਲਿਖਤੀ ਸ਼ਿਕਾਇਤ ਗਈ ਜੀ।
0: ਬਿਲਕੁਲ ਹੈ ਜੀ।
1: ਹੁਣ ਕਿਹੜਾ ਅਗਲੇ ਬੰਦੇ ਨੂੰ ਸੁਣਵਾਈ ਦਾ ਮੌਕਾ ਦਿੱਤਾ ਤੁਸੀਂ
0: ਜੀ
1: ਜੇ ਕੋਈ ਨਾ ਆਵੇ ਉਹ ਜੋ ਕਹਿ ਰਿਹਾ ਹੈਗਾ ਆ ਭਾਵੇਂ ਉਹ ਗਲਤ ਹੈਗਾ ਆ ਫੇਰ ਵੀ ਉਹ ਜੋ ਕਹਿ ਰਿਹਾ ਆ ਉਹ ਠੀਕ ਕਹਿ ਰਿਹਾ ਆ
0: ਜੀ।
1: ਇਸ ਗੱਲ ਤੇ ਤਾਂ ਹੈਗਾ ਆ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਜਿਹੜਾ ਆ ਸ਼ੁਡ ਬੀ ਫੋਲੋਡ ਇਹ ਤਾਂ ਜਿਹੜਾ ਹੈਗਾ ਆ ਕੋਰਟਾਂ ਦਾ ਜਿਹੜਾ ਸਿਧਾਂਤ ਆ ਜੀ ਦੁਨਿਆਵੀ ਕੋਰਟਾਂ ਦਾ ਸਿਧਾਂਤ ਆ ਕਿ ਅਗਲੇ ਬੰਦੇ ਨੂੰ ਆਪਣੇ ਪੱਖ ਦੀ ਗੱਲ ਆਪਣੇ ਬਚਾਅ ਪੱਖ ਦੇ ਵਿੱਚ ਕਹਿਣਾ ਜੋ ਕਹਿਣਾ ਚਾਹੁੰਦਾ ਹੈਗਾ ਆ ਉਹਨੂੰ ਕਹਿਣ ਦਾ ਮੌਕਾ ਦੇਣਾ ਚਾਹੀਦਾ ਆ ਜੀ।
0: ਜੀ ਬਿਲਕੁਲ
1: ਇਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਸੁਣਿਆ ਹੀ ਨਹੀਂ ਤੇ ਉਹਨਾਂ ਨੇ ਚੁੱਪ ਕਿਉਂਕਿ ਪ੍ਰੈਸ਼ਰ ਥੱਲੇ ਸੀਗੇ ਜੀ ਪ੍ਰੈਸ਼ਰ ਥੱਲੇ ਸੀਗੇ ਇਸ ਕਰਕੇ ਕਿ ਸਾਰਾ ਕੁਛ ਹੀ ਤਾਂ ਉੱਛਲ ਜਾ ਰਿਹਾ
0: ਜੀ।
1: ਪਹਿਲਾਂ ਇੱਕ ਲੇਡੀ ਆਉਂਦੀ ਹੈਗੀ ਆ ਫਿਰ ਉਹਨੂੰ ਲੇਡੀ ਨੂੰ ਤੁਸੀਂ ਜਿਹੜਾ ਆ ਪਹਿਲਾਂ ਤਾਂ ਉਹਦੇ ਤੇ ਮਿਸਟਰੀ ਆ ਵੀ ਹੂ ਕਾਲਡ ਹਰ ਹਾਂਜੀ ਕਿੰਨੇ ਸੱਤਿਆ ਜੀ ਉਹਨੂੰ ਫਿਰ ਕਿੰਨੇ ਉਹਦੇ ਜਿਹੜੇ ਆਉਣ ਦਾ ਅਰੇਂਜਮੈਂਟ ਕੀਤਾ ਫਰੋਮ ਵੇਅਰ ਦਾ ਫਾਈਨਾਂਸਿਸ ਅਰੇਂਜ ਹਾਂਜੀ
0: ਜੀ
1: ਟਿਕਟ ਭੇਜੀ ਗਈ ਆ ਸਰ ਉਹਨੂੰ ਬਕਾਇਦਾ ਤੌਰ ਤੇ ਟਿਕਟ ਭੇਜੀ ਗਈ ਆ ਹੁਣ ਤਾਂ ਮਤਲਬ ਮੀਡੀਆ ਚ ਆ ਰਿਹਾ ਆ
0: ਉਹਨਾਂ ਨੇ ਤਾਂ ਨਾਂ ਹੀ ਲੈ ਦਿੱਤਾ ਜੀ ਬਲਕਿ ਜਿਹਨਾਂ ਨੇ ਭੇਜੀ
1: ਆ ਹਾਂਜੀ ਝਿੰਜਰ ਨੇ ਕਹਿੰਦੇ ਆ ਜੀ ਵੀ ਯੂਥ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਝਿੰਜਰ ਉਹਨੇ ਮਤਲਬ ਟਿਕਟ ਭੇਜੀ ਆ ਜੀ ਮੀਡੀਆ ਚ ਆ ਰਿਹਾ ਉਹ ਬਾਕੀ ਜਿਹੜਾ ਹੈਗਾ ਆ ਅੱਗੇ ਕੀ ਕਰਾਉਣਾ ਚਾਹੁੰਦੇ ਸੀ ਤੁਸੀਂ ਉਹਦੇ ਕੋਲੋਂ ਕੀ ਕਿੱਦਾਂ ਦਾ ਸਿੱਖਿਜ਼ਮ ਦੇ ਵਿੱਚ ਜਿਹੜੀ ਹੈਗੀ ਆ ਕੋਈ ਉਹਨੇ ਯੋਗਦਾਨ ਪਾਉਣਾ ਸੀ ਜਿਹੜਾ ਉਹਦੇ ਕੋਲ ਉਹਨੂੰ ਬੁਲਾ ਰਹੇ ਸੀ
0: ਜੀ
1: ਜੇ ਸਰ ਅਕਾਲੀ ਦਲ ਹੀ ਕਰਦਾ ਹੁੰਦਾ ਉਹਦੀ ਗੱਲ ਕੁਛ ਹੋਰ ਹੈਗੀ ਆ ਜਦੋਂ ਵਿੱਚ ਐਸ ਜੀ ਪੀ ਸੀ ਇਨਵੋਲਵ ਹੋ ਗਈ
0: ਜੀ
1: ਐਸ ਜੀ ਪੀ ਸੀ ਦਾ ਕੰਮ ਤਾਂ ਹੈਗਾ ਆ ਗੁਰਦੁਆਰਿਆਂ ਦੀ ਸੇਵਾ ਸੰਭਾਲ
0: ਜੀ
1: ਉਹਨੂੰ ਮਤਲਬ ਜਿਹੜਾ ਹੈਗਾ ਆ ਉਹ ਜਦੋਂ ਮਰਿਆਦਾ ਦਾ ਉਲੰਘਣ ਹੁੰਦਾ ਨਾ ਜੀ ਉਹ ਤੋਂ ਬਾਅਦ ਫਿਰ ਇਹੋ ਜਿਹੇ ਨਤੀਜੇ ਨਿਕਲਦੇ ਆ ਜੀ
0: ਜੀ ਬਿਲਕੁਲ ਆ ਜੀ
1: ਅੱਜ ਤੁਸੀਂ ਯਕੀਨ ਕਰਿਓ ਕਿ ਸਵੇਰੇ ਜਗਦੇਵ ਸੰਧੂ ਵੀਰ ਜੀ ਨਾਲ ਮੇਰੀ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ ਔਜਲਾ ਸਾਹਿਬ ਨਾਲ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ
0: ਬਿਲਕੁਲ
1: ਇਹ ਮਤਲਬ ਇਹ ਆ ਕਿ ਹੋਰ ਕੋਈ ਮਤਲਬ ਗੱਲ ਜਿਹੜਾ ਹੈਗਾ ਬੰਦੇ ਦਾ ਕਰਨ ਨੂੰ ਦਿਲ ਹੀ ਨਹੀਂ ਕਰਦਾ ਪਤਾ ਇਹ ਸੋਚਦਾ ਹੈ ਔਰ ਸਾਰੇ ਜਿਹੜੇ ਹੈਗੇ ਸਟਨ ਆ
0: ਜੀ
1: ਇਹ ਯਾਰ ਵਾਪਰ ਕੀ ਗਿਆ
0: ਬਿਲਕੁਲ
1: ਔਰ ਇਹਨਾਂ ਲੋਕਾਂ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਜਿਹਨਾਂ ਨੇ ਰਾਜ ਕਰਨਾ ਜਾਂ ਜਿਹਨਾਂ ਨੇ ਵੋਟਾਂ ਲੈਣੀਆਂ ਜਾਂ ਜਿਹਨਾਂ ਨੇ ਜਿਹੜਾ ਹੈਗਾ ਆ ਇਹਨਾਂ ਜਗ੍ਹਾ ਦੇ ਉੱਤੋਂ ਵੀ ਮਨੀ ਅਰੇਂਜ ਕਰਨੀ ਹੈਗੀ ਆ ਯਾਰ ਨਾ ਕਰਨੀ ਆ ਉਹਨਾਂ ਨੂੰ ਇਸ ਚੀਜ਼ ਦੀ ਸੈਂਟੀਟੀ ਦਾ ਪਤਾ ਹੀ ਨਹੀਂ।
0: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਨਾ ਕਰਦਾਰਾਂ ਦੀ ਜਿਹੜੀ ਪਹਿਲਾਂ ਵੀ ਖੁਦਕੁਸ਼ੀ ਕਹਿ ਲੋ ਕਰਦਾਰ ਖੁਸ਼ੀ ਹੁੰਦੀ ਰਹੀ ਹੈ ਉਹ ਕਿਤੇ ਨਾ ਕਿਤੇ ਚਲੋ ਲੋਕ ਇਹਨਾਂ ਲੋਕਾਂ ਦੇ ਉੱਤੇ ਭਰੋਸਾ ਵੀ ਕਰਨ ਲੱਗ ਗਏ ਸੀਗੇ। ਚਲੋ ਯਾਰ ਇਹ ਵੀ ਜੋ ਹੋਇਆ ਹਾਲਾਤਾਂ ਦੇ ਸਮੇਂ ਦੇ, ਇਹ 80 ਦੇ ਦਹਾਕੇ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਵੀ ਚਾਹੇ ਉਹ ਫੈਡਰੇਸ਼ਨਾਂ ਸੀਗੀਆਂ ਜੋ ਵੀ, ਚਲੋ ਚੰਗੇ ਵੀ ਲੋਕ ਸੀ ਮਾੜੇ ਵੀ ਸੀ, ਉਹ ਪੁਲਿਸ ਚ ਵੀ ਸੀ ਤੇ ਦੂਸਰੀਆਂ ਧਿਰਾਂ ਦੇ ਵਿੱਚ ਵੀ ਸੀ ਜਿੰਨੀਆਂ ਵੀ ਸੀ, ਤਾਂ ਫਿਰ ਇਹ ਚੀਜ਼, ਇਹ ਤਾਂ ਲੋਕ ਮਤਲਬ ਕਿ ਉਹਨਾਂ ਚੀਜ਼ਾਂ ਦੇ ਉੱਤੇ ਮੋਹਰ ਲਾ ਰਹੇ ਨੇ ਜਿਹੜੀਆਂ ਮਤਲਬ ਕਿ ਚਲੋ ਪਹਿਲਾਂ ਤੋਂ ਇਹ ਗੱਲਾਂ ਕਰਦੇ ਆ ਰਹੇ ਨੇ ਕਿ ਇਹਨਾਂ ਨੇ ਬਥੇਰਾ ਧੱਕਾ ਕੀਤਾ, ਇਹਨਾਂ ਨੇ ਬਥੇਰਾ ਕੁਝ ਕਰਦੇ ਆ ਰਹੇ। ਇਹ ਤਾਂ ਫਿਰ ਆਪਣੇ ਇਸ ਉਮਰ ਦੇ ਵਿੱਚ ਜਾ ਕੇ ਆਖਰੀ ਪੜਾਵਾਂ ਦੇ ਵਿੱਚ ਰਹੇ ਤੇ ਇਹ ਤਾਂ ਆਪ ਹੀ ਮੋਹਰਾਂ ਲਾਉਣ ਲੱਗ ਗਏ ਭਾਈ ਹਾਂ ਅਸੀਂ ਤਾਂ ਭਾਈ ਇਸੇ ਕਿਰਦਾਰ ਦੇ ਸੀਗੇ।
1: ਪਰ ਗੱਲ ਏਦਾਂ ਹੈਗੀ ਨਾ, ਜਦੋਂ ਇਹ ਨਾ ਹੋਰ ਕੋਈ ਬਾਹਰਲਾ ਨੀ ਐਕਸਪੋਜ਼ ਕਰਦਾ, ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਐਕਸਪੋਜ਼ ਕਰੀ ਜਾਂਦੇ ਹੈਗੇ
0: ਜੀ।
1: ਹੁਣ ਪਹਿਲੀ ਗੱਲ ਆ, ਇੱਕ ਲੇਡੀ ਜਿਹਦਾ ਕਿ ਕ੍ਰਿਮੀਨਲ ਰਿਕਾਰਡ ਆ
0: ਜੀ,
1: ਹਾਂਜੀ ਅਦਾਲਤਾਂ ਚ ਵੀ ਮੌਜੂਦ ਆ, ਪੁਲਿਸ ਸਟੇਸ਼ਨ ਤੇ ਵੀ ਮੌਜੂਦ ਆ, ਉਹਨੂੰ ਕਿਸ ਮਕਸਦ ਲਈ ਬੁਲਾਇਆ ਗਿਆ
0: ਜੀ?
1: ਹਾਂਜੀ ਜੇ ਉਹ ਅੰਦਰ ਹੋਈ ਆ ਕੇ ਫੇਰ ਉਹਨੂੰ ਜਿਹੜਾ ਆ ਤੁਸੀਂ ਐਸ ਜੀ ਪੀ ਸੀ ਦੇ ਜਿਹੜੇ ਹੈਗੇ ਆ ਪਰਿਸਰਾ ਉੱਥੇ ਜਿਹੜੀ ਆ ਠਹਿਰਾਇਆ ਗਿਆ
0: ਜੀ,
1: ਹਾਂਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ ਤੁਸੀਂ ਇੰਨੇ ਲੰਬੇ ਸਮੇਂ ਵਾਸਤੇ ਠਹਿਰਾਇਆ
0: ਜੀ,
1: ਕੀ ਤੁਸੀਂ ਉਹਦੇ ਕੋਲੋਂ ਮਕਸਦ ਹੱਲ ਕਰਨਾ ਸੀ? ਅੱਜ ਬਲਟੋਹਾ ਸਾਹਿਬ ਕਹਿੰਦੇ ਹੈਗੇ ਆ ਜੀ ਕਿ ਮੈਨੂੰ ਪਤਾ ਲੱਗ ਗਿਆ ਆ ਜੀ ਇਹਦੀ ਬੈਕਗ੍ਰਾਉਂਡ ਕੀ ਆ, ਸੰਗਰੂਰ ਜ਼ਿਲ੍ਹੇ ਤੋਂ ਆ ਜੀ, ਇਹਨੇ ਪਹਿਲਾਂ ਵੀ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਇਆ ਸੀ, ਉਹ ਬੰਦੇ ਬਰੀ ਹੋ ਗਏ ਤੇ ਉਹ ਬੰਦਾ ਬਰੀ ਹੋ ਗਿਆ। ਉਹ ਤੋਂ ਬਾਅਦ ਇੱਥੇ 182 ਦਾ ਕਲੰਦਰਾ ਹੁੰਦਾ, 182 ਦਾ ਹੁੰਦਾ ਆ
0: ਤੇ
1: ਫਾਲਸ ਇਨਫੋਰਮੇਸ਼ਨ ਗਿਵਨ ਟੂ ਦਾ ਪੁਲਿਸ ਆਫਿਸਰ ਹਾਂਜੀ, ਤੇ ਉਹਦੇ ਤੇ ਜਿਹੜਾ ਹੈਗਾ ਆ ਪਰਚਾ ਦਰਜ, ਉਹ ਕਲੰਦਰਾ ਤਿਆਰ ਹੋ ਕੇ ਤੇ ਫਿਰ ਪ੍ਰੋਸੀਡਿੰਗ ਚੱਲ ਪੈਂਦੀਆਂ ਹੈਗੀਆਂ ਜੀ ਬੰਦੇ ਦੇ ਅਗੇਂਸਟ, ਕਿ ਉਹਨੇ ਕੋਰਟ ਨੂੰ ਤੇ ਪੁਲਿਸ ਅਥਾਰਟੀ ਨੂੰ ਗੁਮਰਾਹ ਕੀਤਾ ਜੀ। ਸੋ ਉਹ ਕਹਿੰਦੇ ਜੀ ਵੀ ਉਹ ਪੈਂਡਿੰਗ ਹੈਗਾ, ਉਹ ਚੱਲਦਾ ਪਿਆ ਹੈਗਾ
0: ਜੀ।
1: ਤੇ ਮੈਂ ਮਾਫ ਕਰਨਾ, ਮੈਂ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈ ਸਲਿਪ ਆਫ ਟੰਗ ਬ੍ਰਾਜ਼ੀਲ ਕਹਿ ਗਿਆ ਸੀ, ਬਹਿਰੀਨ ਤੋਂ ਆਈ ਉਹ ਲੇਡੀ ਜੀ,
0: ਅਰਬ ਮੁਲਕ ਨੇ
1: ਹਾਂਜੀ ਬਹਿਰੀਨ ਆ। ਆਈ ਮੈਂ ਸ਼ੌਕਡ ਸੀਗਾ, ਮੈਂ ਬਾਅਦ ਦੇ ਵਿੱਚ ਰਿਅਲਾਈਜ਼ ਕੀਤਾ ਆਪਣੀ ਮਿਸਟੇਕ, ਮੈਂ ਕਿਹਾ ਇੱਥੇ ਰੈਕਟੀਫਾਈ ਕਰਦੇ ਆ
0: ਜੀ। ਸੰਸਥਾਵਾਂ ਹੈਗੀਆਂ ਨੇ ਤੇ ਉਹਦੇ ਵਿਚ ਤੁਹਾਡੇ ਕਿਰਦਾਰ ਕੀ ਪੇਸ਼ ਹੋ ਰਹੇ ਨੇ ਜੀ? ਗੱਲ ਤਾਂ ਇੱਥੇ ਖੜਦੀ ਆ, ਜੇ ਇੰਨੀ ਹਿੰਮਤ ਸੀਗੀ ਤੇ ਕੈਨੇਡਾ ਜਾਣ ਦੀ ਕੀ ਜ਼ਰੂਰਤ ਸੀ? ਸੀਨਾ ਠੋਕ ਕੇ ਖੜਦੇ ਭਈ ਹਾਂ ਭਾਈ ਅਸੀਂ ਕੇਸ ਲੜਾਂਗੇ ਸਾਰਾ ਕੁਝ, ਤੁਸੀਂ ਰਿਜ਼ਾਈਨ ਦੇ ਦਿੱਤਾ, ਲੜੋ ਕੇਸ, ਦੁੱਧ ਤਾਂ ਦੁੱਧ ਪਾਣੀ ਤਾਂ ਪਾਣੀ ਹੋ ਜੂ ਆਪੇ ਜੀ।
1: ਸਾਡੇ ਨਾ ਇੱਥੇ ਭਾਰਤ ਸਾਹਿਬ ਇੱਕ ਬਜ਼ੁਰਗ ਹੈਗੇ ਸੀਗੇ ਜਾਂ ਮਤਲਬ ਉਹ ਗੁਰੂ ਘਰ ਦੇ ਨਾਲ ਜੁੜੇ
0: ਜੀ,
1: ਤੇ ਇੱਕ ਲੜਕੀ ਸੀਗੀ ਮਤਲਬ ਉਹ ਇੱਥੇ ਤੱਕ ਵੀ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ ਵੀ ਪੇਸ਼ਾ ਕਰਦੀ ਹੈਗੀ ਸੀਗੀ ਤੇ ਉਹ ਐਚ ਆਈ ਵੀ ਤੋਂ ਵੀ ਪੀੜਿਤ ਹੋ ਗਈ ਸੀ, ਬਾਅਦ ਚ ਉਹਦੀ ਡੈਥ ਵੀ ਹੋ ਗਈ ਸੀ
0: ਜੀ।
1: ਉਹਨੇ ਲੇਡੀ ਉਹ ਲੜਕੀ ਦੇ ਨਾ ਕੋਰਟ ਕਚਹਿਰੀਆਂ ਦੇ ਵਿੱਚ ਵੀ ਕੰਮ ਹੁੰਦਾ ਸੀਗੇ, ਮੈਨੂੰ ਕਹਿੰਦੀ ਵੀ ਮੈਨੂੰ ਉਹ ਜਿਹੜਾ ਹੈਗੇ ਆ ਬਜ਼ੁਰਗ ਉਹ ਮੈਨੂੰ ਕਹਿੰਦੀ ਬਾਕੀ ਹੋਰ ਨਹੀਂ, ਮੈਨੂੰ ਉਹ ਧੀ ਕਹਿ ਕੇ ਬੁਲਾਉਂਦੇ ਆ
0: ਜੀ,
1: ਬਾਕੀ ਹੋਰ ਕਹਿੰਦੀ ਮੈਨੂੰ ਕੋਈ ਨੀ ਇਸ ਤਰੀਕੇ ਨਾਲ ਬੁਲਾਉਂਦਾ ਹੈਗਾ, ਜਿੰਨੀ ਰਿਸਪੈਕਟ ਉਹ ਦਿੰਦੇ ਹੈਗੇ ਆ, ਮੈਂ ਕੋਲ ਦੀ ਵੀ ਲੰਘ ਜਾ ਇੱਦਾਂ ਕਰਕੇ ਜੇ ਉਹਨਾਂ ਨੂੰ ਵਿਸ਼ ਕਰਾਂ
0: ਜੀ।
1: ਜਿਹੜੇ ਬੰਦੇ ਮਤਲਬ ਜਿਹੜੇ ਆ ਗੁਰਬਾਣੀ ਨਾਲ ਜੁੜੇ ਹੋਣ ਜਾਂ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਣ, ਉਹਨਾਂ ਦੀ ਤਾਂ ਅੱਖ ਦੇ ਵਿੱਚ ਦੂਜ ਹੋਣੀ ਨੀ ਚਾਹੀਦੀ, ਉਹਨਾਂ ਲਈ ਤਾਂ ਸਾਰੇ ਸਤਿਕਾਰਤ ਹੋਣੇ ਚਾਹੀਦੇ ਜੀ,
0: ਬਿਲਕੁਲ
1: ਵਿਸ਼ੇਸ਼ ਕਰਕੇ। ਤੇ ਇਹ ਜਿਹੜੀਆਂ ਬੱਜਰ ਕਰੈਤਾਂ ਦੇ ਵਿੱਚ ਆਉਂਦੀ ਚੀਜ਼ ਹੈਗੀ ਆ, ਇਹਦੇ ਵਾਸਤੇ ਤਾਂ ਆਪਣੇ ਆਪ ਨੂੰ ਕੰਟਰੋਲ ਚਾਹੀਦਾ ਹੈਗਾ ਜੀ
0: ਜੀ।
1: ਤੁਹਾਡੇ ਤੇ ਦੋਸ਼ ਕੀ ਲੱਗ ਰਿਹਾ ਆ? ਭੈਣ ਜੀ ਵੱਡੀ ਗੱਲ ਤਾਂ ਇਹ ਆ
0: ਜੀ,
1: ਤੁਸੀਂ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨੂੰ ਸਮਝਦੇ ਹੀ ਨਹੀਂ ਗੇ, ਫਿਰ ਤੁਹਾਡਾ ਇਹ ਪੋਲੀਟੀਕਲ ਡਿਊ ਟੂ ਪੋਲੀਟੀਕਲ ਲੈਸਨ ਤੁਹਾਨੂੰ ਮੌਕਾ ਵੀ ਦਿੱਤਾ ਜਾਂਦਾ ਹੈਗਾ ਆ ਕਿ ਤੁਸੀਂ ਇੱਥੋਂ ਨਿਕਲ ਜਾਓ ਜੀ
0: ਜੀ।
1: ਉਹ ਕਹਿੰਦਾ ਮੈਂ ਭੱਜਿਆ ਨੀ ਹੈਗਾ ਜਾਂ ਮੈਂ ਪਾਸੇ ਹੋਇਆ, ਜੇ ਪਾਸੇ ਹੋਇਆ ਜਾਂ ਭੱਜਿਆ, ਗੱਲ ਤਾਂ ਇਹ ਆ ਵੀ ਹਾਂ ਜੀ ਆਊਟ ਕਾਨੂੰਨ ਦੀ ਰੀਚ ਤੋਂ ਬਾਹਰ ਗਿਆ ਹੈਗਾ
0: ਜੀ,
1: ਜਾ ਕੇ ਤੂੰ ਜਾ ਕੇ ਅਹੁਦੇ ਛੱਡੇ ਆ, ਜਾਂ ਤਾਂ ਜਿਹੜਾ ਆ ਜੋ ਕੁਛ ਕਰਨਾ ਸੀ ਪਹਿਲਾਂ ਇੱਥੇ ਕਰਕੇ ਜਾਂਦਾ, ਪਹਿਲਾਂ ਇੱਥੇ ਅਹੁਦੇ ਤਿਆਗਦਾ ਸਾਰਾ ਕੁਛ ਹੋ ਕੇ ਫਿਰ ਨਿਕਲ ਜਾਂਦਾ ਜਿੰਨਾ ਕੁ ਤੁਹਾਡਾ ਲੈਜਨ ਹੈਗਾ ਸੀ
0: ਜੀ।
1: ਜੇ ਨਾ ਕੋਈ ਮਤਲਬ ਕਿਸੇ ਬੰਦੇ ਵੱਲੋਂ ਵੀ ਏਦਾਂ ਦੀ ਕੋਈ ਵੀ ਮਤਲਬ ਖੁਸ਼ਬੂ ਨਹੀਂ ਆਉਂਦੀ ਕਿ ਹਾਂ ਵੀ ਇਹ ਬੰਦਾ ਪਾਕ ਪਵਿੱਤਰ ਹੈਗਾ ਆ, ਇਹਦੇ ਮਤਲਬ ਪਾਰਟ ਦੇ ਉੱਤੇ ਕੋਈ ਗਲਤੀ ਹੈ ਨੀ ਗੀ। ਜੋ ਵੀ ਅਕਿਊਜ਼ਿੰਗ ਫਿੰਗਰ ਰੇਜ਼ ਹੋ ਰਹੀਆਂ ਹੈਗੀਆਂ ਉਹ ਗਲਤ ਹੋ ਰਹੀਆਂ, ਇਹ ਬੰਦਾ ਨਿਰਦੋਸ਼ ਆ, ਇਹ ਕਹਿਣ ਦੀ ਹਿੰਮਤ ਕਿਸੇ ਚ ਵੀ ਹੈ ਨੀ, ਸਾਡੇ ਚ ਵੀ ਹੈ ਨੀ।
0: ਜੀ ਬਿਲਕੁਲ,
1: ਕਿਉਂਕਿ ਸਮਥਿੰਗ ਇਜ਼ ਫਿਸ਼ੀ। ਹਰ ਜਗ੍ਹਾ ਕੋਈ ਨਾ ਕੋਈ ਬੰਦਾ ਵੀ ਕੋਈ 5%, ਕੋਈ 1%, ਕੋਈ 2% ਉਹ ਗਿਲਟੀ ਪਾਇਆ ਹੀ ਜਾ ਰਿਹਾ ਜੀ।
0: ਜੀ
1: ਜੇ ਉਹਨੇ ਔਰਤ ਨੇ ਜਥੇਦਾਰ ਸਾਹਿਬ ਨੂੰ ਆ ਕੇ ਤੇ ਮਿਲ ਕੇ ਕਹਿਤਾ ਸੀਗਾ ਤੇ ਜਥੇਦਾਰ ਸਾਹਿਬ ਨੇ ਫਿਰ ਏਡੀ ਵੱਡੀ ਗੱਲ ਦੇ ਵਿੱਚ ਜਿਹੜਾ ਹੈਗਾ ਆ ਉਹਦੀ ਰਿਟਨ ਐਪਲੀਕੇਸ਼ਨ ਉਡੀਕਣੀ ਚਾਹੀਦੀ ਸੀ। ਉਹਨਾਂ ਨੂੰ ਸਾਰਿਆਂ ਨੂੰ ਰੌਲਾ ਪਾ ਕੇ ਉਸੇ ਵੇਲੇ ਇਕੱਠੇ ਕਰ ਦੇਣਾ ਚਾਹੀਦਾ ਸੀ, ਭਾਈ ਇੱਥੇ ਢਾਹ ਲੱਗ ਚੱਲੀ ਆ।
0: ਜੀ
1: ਹਾਂਜੀ
0: ਜੀ,
1: ਵੀ ਖਾਲਸੇ ਦੀ ਧਰਤੀ ਤੇ ਜਿਹੜਾ ਹੈਗਾ ਆ ਏਦਾਂ ਦਾ ਗੁਨਾਹ ਹੋ ਗਿਆ, ਵੱਜਰ ਗੁਨਾਹ ਕਰ ਦਿੱਤਾ ਬੰਦੇ ਨੇ, ਔਰ ਉਹਨੂੰ ਨਾਲ ਲੈਂਦੇ ਆਪ ਆਪ ਨਾਲ ਜਾ ਕੇ ਤੇ ਐਫ ਆਈ ਆਰ ਦਰਜ ਕਰਾ ਕੇ ਆਉਂਦੇ ਤੇ ਕੁਛ ਮੰਨ ਲੈਂਦੇ ਵੀ ਹਾਂ ਜੀ ਠੀਕ ਆ ਵੀ ਬੰਦਾ ਜਿਹੜਾ ਆ ਤੇ ਉਹਦੇ ਜਿਹੜੇ ਆ ਉਹ ਤੁਸੀਂ ਜਸਟਿਸ ਦੇਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਹੈਲਪ ਕੀਤੀ ਜਾਂ ਆਪਣੇ ਜਿਹੜੀ ਪੋਸਟ ਆ ਉਹਨਾਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਤਾਂ ਅਗਲੇ ਨੂੰ ਗਦੀ ਗੇੜ ਚ ਪਾ ਤਾ। ਹਾਂਜੀ ਤੁਸੀਂ ਕਿਹਾ ਕਿ ਮੈਂ ਉਹਦੇ ਆਹ ਗੱਲ ਕੀਤੀ ਨੀ ਸੀ ਜੀ, ਆਹ ਗੱਲ ਚੈਟ ਵਾਲੀ ਗੱਲ ਕੀਤੀ ਸੀ, ਉਹ ਚੈਟ ਵਾਲੀ ਗੱਲ ਹੈਗੀ ਆ। ਹੁਣ ਜੇ ਚੈਟ ਵੀ ਕਹਿੰਦੇ ਹੈਗੇ ਆ ਇੰਨੀ ਵਲਗਰ ਹੈਗੀ ਆ ਕਿ ਉਹ ਪੜ੍ਹੀ ਨੀ ਜਾ ਸਕਦੀ ਜੀ।
0: ਨਾਲੇ ਇਹਦੇ ਵਿੱਚ ਇਹ ਵੀ ਗੱਲ ਆ ਨਾ ਕਿ ਉਹ ਕਹਿੰਦੇ ਕਿ ਭਾਈ ਚਾਵਲਾ ਸਾਹਿਬ ਜਿਹੜੇ ਨੇ ਇਹਨਾਂ ਦੀ ਜਥੇਦਾਰ ਸਾਹਿਬ ਦੀ ਪਿੱਠ ਥਾਪੜਦੇ ਸੀ ਤੇ ਇਹਨਾਂ ਦੀ ਪਿੱਠ ਥਾਪੜਦੇ ਨੇ ਜੀ।
1: ਚਲੋ ਇੱਕ ਗੱਲ ਹੋਰ ਛੋੜੀ ਜੀ ਸ਼ੇਅਰ ਕਰ ਦਿੰਦਾ ਹੈਗਾ ਆ, ਫਿਰ ਮੈਂ ਅਗਲੀ ਖਬਰ ਤੇ ਚਲ ਜਾਣਾ। ਮੈਂ ਨਾ ਜੋਲ ਭੈਣ ਜੀ ਨੂੰ ਮਤਲਬ ਦੇਖ ਕੇ ਵੀ ਉਹ ਪ੍ਰੋਗਰਾਮ ਸੁਣ ਰਹੇ ਆ ਤਾਂ ਕਰਕੇ ਇਹ ਗੱਲ ਕਰਨ ਲੱਗਾ, ਕਿਉਂਕਿ ਔਜਲਾ ਸਾਹਿਬ ਤੋਂ ਮੇਰੇ ਨਾਲ ਸਹਿਮਤ ਹੁੰਦੇ ਨੇ ਗੇ, ਉਹ ਕਹਿੰਦੇ ਤੂੰ ਐਵੇਂ ਏਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ। ਪਰ ਸਾਹਿਬ ਹਾਂਜੀ ਇਹ ਜਿਹੜਾ ਆਇਆ ਜਦੋਂ ਗੜਗੱਜ ਹੋਣਾ ਨੇ ਮਤਲਬ ਚਾਰਜ ਸੰਭਾਲਿਆ ਕੇਸਗੜ੍ਹ ਤੇ ਇਹ ਚਾਵਲੇ ਨੇ ਰਾਤ 2 ਵਜੇ ਇਹਨਾਂ ਨੂੰ ਦਸਤਾਰ ਦਿੱਤੀ
0: ਜੀ।
1: ਹਾਂਜੀ ਜੇ ਚਾਵਲੇ ਨੇ ਉਸ ਵੇਲੇ ਮਰਿਆਦਾ ਦਾ ਉਲੰਘਣ ਕੀਤਾ, ਸੁਖਾਸਣ ਹੁੰਦਿਆਂ ਹੋਇਆ ਜੇ ਪੱਗ ਦਿੱਤੀ
0: ਜੀ,
1: ਉਸੇ ਪੱਗ ਨੇ ਇਹਨੂੰ ਪੰਥ ਚੋਂ ਛੇਕਿਆ ਕਿ ਨਹੀਂ ਛੇਕਿਆ
0: ਜੀ।
1: ਕੁਦਰਤ ਆਪਣੀ ਖੇਡ ਖੇਡ, ਮੈਂ ਮਤਲਬ ਜਿਹੜਾ ਹੈਗਾ ਇਸ ਐਂਗਲ ਨਾਲ ਜਰੂਰ ਚੀਜ਼ ਨੂੰ ਵਿਚਾਰਦਾ ਹੁੰਦਾ ਆ ਵੀ ਕੁਦਰਤ ਜਿਹੜੀ ਹੈਗੀ ਕਿਸੇ ਨੂੰ ਨੀ ਬਖਸ਼ਦੀ ਜੀ
0: ਜੀ,
1: ਉਹ ਹਰ ਇੱਕ ਚੀਜ਼ ਦਾ ਰਿਟਰਨ ਐਕਸ਼ਨ ਦਾ ਰਿਐਕਸ਼ਨ ਰਿਟਰਨ ਆਉਣਾ ਹੀ ਆਉਣਾ ਹੈ ਜੀ। ਤੇ ਉਹ ਮੈਂ ਔਜਲਾ ਸਾਹਿਬ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਮੈਂ ਤੇਰੇ ਨਾਲ ਨੀ ਸਹਿਮਤ ਹੈਗਾ ਇਹ ਚੀਜ਼ ਦੇ ਉੱਤੇ ਹੈ ਜੀ। ਉਹ ਮੈਂ ਕਿਹਾ ਚੰਗਾ ਜੀ ਤੁਹਾਡਾ, ਤੂੰ ਐਵੀ ਏਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ ਹੈਗਾ, ਬਟ ਮੈਨੂੰ ਇੰਨਾ ਪਤਾ ਹੈਗਾ ਕਿ ਚੰਗਾ ਕਰੋਗੇ ਤੇ ਚੰਗਾ ਆਏਗਾ, ਮਾੜਾ ਕਰੋਗੇ ਤੇ ਉਹ ਇਨ ਰਿਟਰਨ ਤੁਸੀਂ ਜਿਹੜਾ ਹੈਗਾ ਚੀਜ਼ਾਂ ਵਾਪਰ ਕਿਉਂ ਰਹੀਆਂ, ਐਲੀਗੇਸ਼ਨ ਲੱਗਿਆ ਤੇ ਕਿਉਂ ਲੱਗਿਆ ਵੀ ਜੇ ਗਲਤ ਕੰਮ ਕਰਾਂਗੇ ਤੇ ਉਹਦਾ ਰਿਜ਼ਲਟ ਜਿਹੜਾ ਹੈਗਾ ਇਹ ਗਲਤ ਆਉਣਾ ਹੀ ਆਉਣਾ ਜੀ। ਕਈ ਕਰਮ ਏਦਾਂ ਦੇ ਹੁੰਦੇ ਆ ਰੁਟੀਨ ਦੇ ਵਿੱਚ ਆਪਾਂ ਵੀ ਮਰਿਆਦਾ ਦਾ ਕਰ ਜਾਂਦੇ ਹੈਗੇ, ਕੋਈ ਮਰਿਆਦਾ ਦਾ ਉਲੰਘਣ ਕਰ ਜਾਂਦੇ ਹੈਗੇ ਜਾਂ ਗੁਰੂ ਸਾਹਿਬ ਦੀ ਜਾਂ ਆਲਮਾਈਟੀ ਗੋਡ ਦੀ ਐਗਜ਼ਿਸਟੈਂਸ ਨੂੰ ਆਪਾਂ ਉਸ ਵੇਲੇ ਇਗਨੋਰ ਕਰ ਦਿੰਨੇ ਆ ਜਾਂ ਡਿਨਾਈ ਕਰ ਦਿੰਨੇ ਆ, ਉਸ ਹਾਲਤ ਵਿੱਚ ਜਿਹੜਾ ਕੰਮ ਕਰਦੇ ਆ ਉਹਦਾ ਰਿਜ਼ਲਟ ਵੀ ਫਿਰ ਇਸੇ ਤਰੀਕੇ ਦਾ ਆਉਂਦਾ ਜੀ।
0: ਬਿਲਕੁਲ ਬਿਲਕੁਲ,
1: ਮੈਂ ਬਹੁਤ ਚੀਜ਼ਾਂ ਨੂੰ ਅਬਜ਼ਰਵ ਕਰਦਾ ਰਹਿੰਦਾ ਇਸ ਤਰੀਕੇ ਦੇ ਨਾਲ ਤੇ ਮੈਨੂੰ ਲੱਗ ਜਾਂਦਾ ਪਤਾ ਵੀ ਹਾਂ ਜੀ ਵੀ ਹਾਂ ਠੀਕ ਹੈ ਜੀ, ਇਹਨੇ ਬੰਦੇ ਨੇ ਉਹ ਕੰਮ ਕੀਤਾ ਸੀ ਜਿਹਦਾ ਰਿਜ਼ਲਟ ਆ ਗਿਆ ਜੀ
0: ਜੀ ਜੀ। ਜਿਹੜਾ ਧੱਬਾ ਲਾ ਤਾ ਇਹ ਸਾਰੀ ਚੀਜ਼ਾਂ ਦੇ ਉੱਤੇ ਜਾਂ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਕੌਣ ਧੋਵੇਗਾ ਜੀ ਜੋ ਆ ਕਰ ਗਏ ਨੇ ਜੀ।
1: ਪਰ ਐਸਾ ਬੇਨਤੀ ਇਹ ਹੈਗੀ ਆ ਕਿ ਅਕਾਲੀ ਦਲ ਬਹੁਤ ਪਿੱਛੇ ਚਲਾ ਗਿਆ, ਬਹੁਤ ਜ਼ਿਆਦਾ ਬੈਕਫੁੱਟ ਤੇ ਆ ਗਿਆ
0: ਜੀ,
1: ਇਸ ਚੀਜ਼ ਦਾ ਦੇਰ ਇਜ਼ ਨੋ ਐਂਡ, ਇਹ ਅਜੇ ਖਤਮ ਨਹੀਂ ਹੋਇਆ ਕੰਮ।
0: ਨਾਲੇ ਲੜਾਈ ਤਾਂ ਸਹੀ ਦਾ ਇਹਨਾਂ ਦੀ ਸਿੱਖੀ ਦੀ ਲੜਾਈ ਥੋੜੀ ਹੈ ਇਹਦੇ ਵਿੱਚ, ਇਹ ਤਾਂ ਚਲੋ ਬਦਨਾਮ ਕਰੀ ਜਾਂਦੇ ਉਸ ਚੀਜ਼ ਦੇ ਵਿੱਚ, ਲੜਾਈ ਤਾਂ ਇਹਨਾਂ ਦੀ ਕੁਰਸੀ ਦੀ ਆਪਸ ਦੇ ਵਿੱਚ ਜੀ ਜਾਂ ਸਿਆਸਤ ਦੀ ਲੜਾਈ ਹੈ ਜੀ।
1: ਦੇਖੋ ਸਿਆਣੇ ਜਰਨਲਿਸਟ ਤਾਂ ਸਰ ਇਹ ਕਹਿੰਦੇ ਆ ਕਿ ਭਾਈ ਇਹਨਾਂ ਨੇ ਲੜਕੀ ਉਹਦਾ ਜਿਹੜਾ ਆ ਔਰਤ ਦਾ ਮੋਬਾਈਲ ਜਿਹੜਾ ਆ ਇਹ ਪੁਲਿਸ ਕਬਜ਼ੇ ਚ ਆ ਗਿਆ ਜੀ, ਕਿਉਂਕਿ ਦੈਟ ਇਜ਼ ਕੇਸ ਪ੍ਰੋਪਰਟੀ
0: ਜੀ,
1: ਉਹ ਮੋਬਾਈਲ ਤੋਂ ਐਵੀਡੈਂਸ ਟਰੇਸ ਹੁੰਦਾ। ਹੁਣ ਉਸ ਮੋਬਾਈਲ ਦੇ ਵਿੱਚ ਕੀ ਹੈਗਾ ਆ, ਸਿਰਫ ਚੈਟ ਦੀ ਵਜ੍ਹਾ ਕਰਕੇ ਥੋੜਾ ਉਹਨਾਂ ਨੇ ਲਿਆ, ਉਹਨਾਂ ਨੇ ਤਾਂ ਮੋਬਾਈਲ ਫੋਲ ਦੇਣਾ ਸਾਰਾ ਓਹਦੇ ਵਿਚ ਅੱਗੇ ਪਿੱਛੇ ਜੋ ਕਿਸੇ ਨਾਲ ਵਾਪਰਿਆ ਜੋ ਗੱਲ ਬਾਤ ਹੋਈ ਓਹਦੇ ਵਿਚੋਂ ਕਹਿੰਦੇ ਮਟੀਰੀਅਲ ਬਹੁਤ ਮਿਲ ਰਿਹਾ ਹੈਗਾ ਆ ਤੇ ਸਰਕਾਰ ਦਾ ਜਿਹੜਾ ਆ ਤੁਸੀਂ ਹੈਡਲਾਈਨ ਵੀ ਦਿੱਤੀ ਹੈ ਇਸ ਚੀਜ਼ ਦੀ ਮਿਸ਼ਨ 27 ਹਾਂਜੀ ਕੰਪਲੀਟ ਉਹ ਉਹਨਾਂ ਦਾ ਮਿਸ਼ਨ 27 ਜਿਹੜਾ ਹੈਗਾ ਆ ਇਸੇ ਚੱਕਰ ਦੇ ਵਿਚ ਹੀ ਨਿਕਲਣਾ ਜੀ
0: ਬਿਲਕੁਲ ਆ ਜੀ ਬਿਲਕੁਲ ਆ ਜੀ
1: ਉਹ ਸਾਰਾ ਜਿਹੜਾ ਹੈਗਾ ਉਹਨਾਂ ਨੇ ਮੈਟਰ ਕਰਕੇ ਸਾਰਾ ਇਲੈਕਸ਼ਨ ਜਿਹੜਾ ਹੈਗਾ ਆ ਇਸੇ ਕਾਂਡ ਦੇ ਆਲੇ ਦੁਆਲੇ ਘੁੰਮਣਾ ਆ ਔਰ ਜਦੋਂ ਜਦੋਂ ਇਹਦੀ ਚਰਚਾ ਹੋਏਗੀ ਅਕਾਲੀ ਦਲ ਨੂੰ ਮੂੰਹ ਛਪਾਉਣਾ ਔਖਾ ਹੋ ਜਾਏਗਾ ਜੀ
0: ਬਿਲਕੁਲ
1: ਉਹ ਮਤਲਬ ਲੁਕਣਗੇ ਇਸ ਚੀਜ਼ ਦੇ ਉੱਤੇ ਪਰ ਇਹ ਬੜਾ ਵੱਡਾ ਬਲੌਟ ਜਿਹੜਾ ਹੈਗਾ ਆ ਪਰ ਹਾਂਜੀ ਪਰ ਇੱਕ ਗੱਲ ਹੈਗੀ ਆ ਮੈਨੂੰ ਔਜਲਾ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ ਕਿ ਭਾਈ ਇਹ ਇੱਕ ਦਿਨ ਚ ਸਾਰਾ ਕੁਛ ਨਹੀਂ ਹੋਇਆ
0: ਬਿਲਕੁਲ
1: ਇਹਨਾਂ ਨੂੰ ਕਿਹਨੇ ਕਿਹਾ ਸੀ ਵੀ ਤੁਸੀਂ ਲੰਗਾਹ ਨੂੰ ਲਿਆ ਕੇ ਤੇ ਮੁੜ ਕੇ ਮਾਫ਼ ਕਰੋ ਜੀ
0: ਬਿਠਾਓ ਉਹਨੂੰ
1: ਹਾਂਜੀ ਤੁਸੀਂ ਜਿਹੜਾ ਹੈਗਾ ਆ ਵੀ ਜੇ ਬੰਦੇ ਗਲਤ ਸਾਬਤ ਹੋ ਰਹੇ ਸੀ ਪੰਥ ਦੇ ਵਿਚ ਜਿਹੜੇ ਹੈਗੇ ਉਹਨਾਂ ਨੂੰ ਛਾਂਟ ਦਿੰਦੇ
0: ਜੀ
1: ਕਰੈਕਟਰ ਵਾਲੇ ਬੰਦਿਆਂ ਨੂੰ ਅੱਗੇ ਲਿਆਉਂਦੇ
0: ਜੀ
1: ਤੁਸੀਂ ਜਿਹੜਾ ਹੈਗਾ ਉਹੋ ਹੀ ਬੰਦੇ ਕਿਸੇ ਪਿਛੇ ਬੰਦੇ ਜਿਹੜੇ ਹੈਗੇ ਆ ਭਾਈ ਤੁਸੀਂ ਸੋਚਿਆ ਵੀ ਫਲਾਨਾ ਇਕੱਠ ਕਰ ਲੈਂਦਾ ਜੇ ਇਕੱਠ ਕਰ ਲੈਂਦਾ ਆ ਤਾਂ ਫਿਰ ਵੋਟਾਂ ਕਿਉਂ ਨੀ ਨਿਕਲਦੀਆਂ
0: ਜੀ
1: ਕਿਉਂਕਿ ਇਕੱਠ ਦੇ ਵਿਚ ਭਾਰੇ ਸਾਹਿਬ ਜਿਹੜਾ ਆ ਹਰ ਇੱਕ ਬੰਦਾ ਸ਼ਰੀਫ ਬੰਦਾ ਵੀ ਚੱਲ ਜਾਂਦਾ ਆ ਕਿ ਭਾਈ ਇਹ ਲੁੱਚਾ ਬੰਦਾ ਹੈਗਾ ਆ ਕੱਲ ਨੂੰ ਕਹੂਗਾ ਵੀ ਫਲਾਨਾ ਬੰਦਾ ਨਹੀਂ ਆਇਆ ਮੈਂ ਕਿਹਾ ਸੀ
0: ਜੀ
1: ਪਰ ਵੋਟ ਪਾਉਣ ਲੱਗੇ ਬੰਦਾ ਸੁਤੰਤਰ ਹੁੰਦਾ ਆ ਉਸ ਵੇਲੇ ਹਰ ਇੱਕ ਬੰਦਾ ਦੇਖਦਾ ਆ ਕਿ ਜੇ ਮੈਂ ਇੱਜ਼ਤਦਾਰ ਆ ਤਾਂ ਮੈਂ ਇੱਜ਼ਤਦਾਰ ਨੂੰ ਹੀ ਪ੍ਰੈਫਰ ਕਰਾਂਗਾ ਮੈਂ ਇਹੋ ਜਿਹੇ ਬੰਦੇ ਨੂੰ ਪ੍ਰੈਫਰ ਨਹੀਂ ਕਰਾਂਗਾ ਜੀ
0: ਬਿਲਕੁਲ ਹੈ ਜੀ
1: ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਜੀ 10 ਸਾਲ ਹੋ ਗਏ ਪਿੱਛੇ ਗਏ ਹੈਗੇ ਸੀਗੇ ਜੀ ਆਹ ਜਿਹੜਾ ਹੈਗਾ ਆਹ ਕਾਂਡ ਆ ਇਹਨੇ ਜੋ ਜੇ ਮਤਲਬ ਜਿਹੜਾ ਹੈਗਾ ਕੋਈ ਸਕੋਪ ਬਣਿਆ ਹੀ ਬਣਿਆ ਸੀ ਤੇ ਇਹਨੇ ਕਾਫੀ ਇਸ ਕਾਂਡ ਨੇ ਜਿਹੜਾ ਹੈਗਾ ਪਿੱਛੇ ਪਾਤਾ
0: ਜੀ ਬਿਲਕੁਲ ਤੇ ਸੈਣੀ ਸਾਹਿਬ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ ਜੀ
2: ਹਾਂਜੀ ਸਤਿ ਸ੍ਰੀ ਅਕਾਲ
0: ਜੀ
2: ਮੈਂ ਅੱਜ ਨਾ ਇੱਕ ਪੋਇਮ ਪੜ੍ਹੀ ਸੀਗੀ ਉਹ ਹੈਗਾ ਉਹ ਕਿਸੇ ਦੀ ਲਿਖੀ ਹੋਈ ਵੈਸੇ ਨਾ ਚਲੋ ਮੈਂ ਦੱਸਦੇ ਬਹੁਤ ਪਿਆਰੀ ਪੋਇਮ ਆ ਜਸਵੀਰ ਸਿੰਘ ਆਈ ਥਿੰਕ ਜਸਵੀਰ ਸਿੰਘ ਔਲਖ ਨੇ ਸ਼ਾਇਦ ਉਹਨਾਂ ਦਾ ਨਾਮ
0: ਜੀ
2: ਉਹ ਬਸ ਪੋਇਮ ਦੇ ਵਿੱਚ ਸਾਰਾ ਹੀ ਕੁਛ ਆ ਗਿਆ
0: ਜੀ
2: ਹਨਾ ਤੇ ਬਾਕੀ ਸੈਣੀ ਸਾਹਿਬ ਭਾਜੀ ਕਹਿੰਦੇ ਕਿ ਹਿਰਦੇ ਬਲੂੰਦਰ ਹੈਗੇ ਇਹ ਕਿਹੜਾ ਭਾਜੀ ਪਹਿਲੀ ਵਾਰੀ ਕੁਛ ਹੋਇਆ ਜਿਹੜੇ ਹਿਰਦੇ ਆਪਣੇ ਬਲੂੰਦਰ ਇਹਨਾਂ ਦੇ ਤਾਂ ਹਿਰਦੇ ਹੈ ਨੀ ਹਿਰਦੇ ਤਾਂ ਸਾਡੇ ਲੋਕਾਂ ਦੇ ਨੇ ਜਿਹੜੇ ਬਲੂੰਦਰ ਹੀ ਜਾਂਦੇ ਨੇ ਤੇ ਇਹ ਇਹਨਾਂ ਨੂੰ ਕੋਈ ਫਰਕ ਨੀ ਪੈਂਦਾ ਤੁਹਾਡੇ ਹਿਰਦੇ ਬਲੂੰਦਰ ਗਏ ਜਾਂ ਨਹੀਂ ਗਏ
0: ਜੀ
2: ਹਨਾ ਤੇ ਪਹਿਲਾਂ ਇਹ ਜਿਹੜਾ ਮੈਂ ਬਾਣੀ ਦੀ ਬਹੁਤ ਰਿਸਪੈਕਟ ਕਰਦੀ ਹਾਂ ਹਨਾ ਬਾਣੀ ਆ ਜਿਹੜੀ ਤੁਹਾਨੂੰ ਸਾਰਾ ਕੁਛ ਹੀ ਜਿਹੜੀ ਜ਼ਿੰਦਗੀ ਦਾ ਜ਼ਿੰਦਗੀ ਕੀ ਆ ਫਲਸਫਾ ਕੀ ਆ ਉਹਦਾ ਸਾਰਾ ਹੀ ਪ੍ਰਤੱਖ ਤੁਹਾਨੂੰ ਬਾਣੀ ਚ ਆਪਾਂ ਨੂੰ ਜੇ ਅਰਥਾਂ ਦੇ ਨਾਲ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਤੇ ਸਾਰਾ ਕੁਛ ਹੀ ਦੱਸ ਦਿੰਦੀ ਆ ਹੈ ਕੀ ਆ ਜ਼ਿੰਦਗੀ ਹਨਾ ਤੇ ਇੱਕ ਮੈਂ ਕੱਲ ਪਰਸੋਂ ਇੱਕ ਕੋਈ ਸੀਗਾ ਸਿੰਗਰ ਉਹਨਾਂ ਦੀ ਉਹ ਬਾਬਾ ਫਰੀਦ ਦੀ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਉਹ ਮੈਂ ਸੁਣੀ ਆ ਬਾਰ ਬਾਰ ਸੁਣਾ ਹਨਾ ਉਹ ਇੰਨਾ ਮਤਲਬ ਕਿ ਤੁਹਾਨੂੰ ਆਏ ਤੁਹਾਨੂੰ ਰਿਲਾਈਜ਼ ਕਰਾਉਂਦਾ ਕਿ ਤੁਸੀਂ ਮਿੱਟੀ ਆ ਆਪਾਂ ਹੈ ਹੀ ਕੁਛ ਨੀ ਹਨਾ ਇਹ ਜਿਹੜੇ ਲੋਕ ਨੇ ਹਨਾ ਮੈਂ ਇਹ ਇਹ ਲੋਕ ਨੇ ਹੁਣ ਤੁਸੀਂ ਜਦੋਂ ਪੁਰਾਣੀਆਂ ਆਹ 84 ਤੱਕ ਸੈਣੀ ਸਾਹਿਬ ਭਾਜੀ ਜਦੋਂ ਤੁਸੀਂ ਕੋਈ ਕਿਸੇ ਦਾ ਪੋਡਕਾਸਟ ਸੁਣਦੇ ਹੋ ਜਾਂ ਕੁਛ ਪੜ੍ਹਦੇ ਹੋ ਤੁਸੀਂ ਕਿੰਨੇ ਯਾਰ ਬਹੁਤ ਆਮ ਲੋਕਾਂ ਤੋਂ ਜਿਹੜੇ ਉਸ ਟਾਈਮ ਦੇ ਅਸੀਂ ਹੈਗੇ ਆ ਉਹਨਾਂ ਦੇ ਜਿਹੜੇ ਵੀ ਸੀਗੇ ਦੱਸਣ ਵਾਲੇ ਉਹਨਾਂ ਨੂੰ ਗਾਹ ਉਸ ਟਾਈਮ ਸਾਨੂੰ ਹਨਾ ਤੇ ਉਹ ਸੁਣਦਿਆਂ ਵੀ ਆਪਾਂ ਵਿੱਚ ਇਹਨਾਂ ਦੇ ਜਿਹੜੇ ਵੀ ਉੱਥੇ ਆਪਾਂ ਜਿਹਨਾਂ ਨੂੰ ਇਹ ਖਾੜਕੂ ਕਹਿ ਲਓ ਜਾਂ ਜੋ ਕੁਛ ਮਰਜ਼ੀ ਸ਼ਬਦ ਦੇ ਲਓ ਇਹਨੂੰ ਹਨਾ ਵੀ ਉਹਨਾਂ ਦੇ ਵਿੱਚ ਇਹ ਕਿਵੇਂ ਹੁੰਦਾ ਸੀਗਾ ਕਈ ਨਕਲੀ ਸੀਗੇ ਉਹ ਕਿਵੇਂ ਲੋਕਾਂ ਨੂੰ ਤੰਗ ਕਰਦੇ ਸੀਗੇ ਜਾਂ ਕਿਵੇਂ ਉਹਨਾਂ ਨੇ ਲੋਕਾਂ ਦੇ ਘਰਾਂ ਜਾ ਕੇ ਇੱਜ਼ਤਾਂ ਲੁੱਟੀਆਂ ਕੀ ਵਟ ਐਵਰ ਯੂ ਨੋ ਜੋ ਮੈਂ ਜੋ ਕੁਛ ਵੀ ਗੋਲ ਮੋਲ ਗੱਲ ਕਰਦੀ ਹਾਂ ਨਾ
0: ਪੂਰੀਆਂ ਵਾਲੇ ਜਾਂ
2: ਬਿਲਕੁਲ ਹਾਂਜੀ ਤੇ ਉਹ ਜਦੋਂ ਇਹ ਜਿਹੜੀ ਬਾਣੀ ਆ ਹੁਣ ਆਪਾਂ ਨੂੰ ਇਹ ਕਹਿੰਦੀ ਆ ਵੀ ਦੇਖੋ ਤੁਸੀਂ ਜਿਹੜੇ ਆਪਣੇ ਪੰਜ ਕਾਮ ਕਰੋ ਲੋਹ ਮੋਹ ਹੰਕਾਰ ਜਿਹੜਾ ਵੀ ਕੁਛ ਹੈ ਇਹ ਇਹਨੂੰ ਦਬਾਓ ਜਾਂ ਇਹਨੂੰ ਦਬਾਓ ਨੀ ਇਹਨੂੰ ਆਪਣਾ ਤੋਂ ਦੂਰ ਕਰਦੀ ਆ ਬਾਣੀ ਆਪਾਂ ਨੂੰ ਇਸ ਤੋਂ ਇਹਨੂੰ ਆਪਾਂ ਨੂੰ ਇਹਨਾਂ ਚੀਜ਼ਾਂ ਚ ਆਪਾਂ ਨਾ ਫਸੀਏ ਤੋਂ ਪਰੇ ਕਰਦੇ ਆ
0: ਬਿਲਕੁਲ
2: ਪਰ ਗੱਲ ਤਾਂ ਇਹ ਜਦੋਂ ਬਾਣੀ ਨੂੰ ਤੁਸੀਂ ਮੰਨੋਗੇ ਅੰਦਰੋਂ ਸੱਚੇ ਦਿਲੋਂ ਉਦੋਂ ਆ ਨਾ ਇਹ ਜਿਹੜੇ ਉੱਤੋਂ ਦਿਖਾਵੇ ਕਰਨ ਦੇ ਲਈ ਜਿਹੜੀ ਇੰਨੀ ਇੱਥੇ ਬੱਗ ਇਕੱਠਾ ਹੋਇਆ ਇਹ ਤਾਂ ਉੱਤੋਂ ਦਿਖਾਵੇ ਕਰਨ ਨੂੰ ਸੀ ਅੰਦਰ ਤਾਂ ਦਵਾਈ ਰੱਖਿਆ ਸਾਰੇ ਦਵਾਈ ਰੱਖਦੇ ਨੂੰ ਕਦੇ ਨਾ ਕਦੇ ਕਹਿਣ ਬਈ ਉਹ ਗੱਲਾਂ ਤੁਹਾਡਾ ਜਿਹੜਾ ਦਿਮਾਗ ਆ ਉਹ ਜਾਂ ਦਿਲ ਆ ਤੁਹਾਡਾ ਇਹ ਤੁਹਾਨੂੰ ਦਬਾਉਣ ਦਿੰਦਾ ਨੀ ਤੇ ਤੁਸੀਂ ਆਪਦਾ ਜਿਹੜਾ ਵੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਪਿਛਲੇ ਪਾਸੇ ਚੱਲਦਾ ਉਹ ਤੁਸੀਂ ਮੂਹਰੇ ਲੈ ਆਉਂਦੇ ਹੋ
0: ਹੈ ਨਾ
2: ਤੇ ਕਿੰਨਾ ਕੁਛ ਇਹ ਕਿਹੜਾ ਇਹ ਪਹਿਲਾ ਕੇਸ ਨੀ ਇਹ ਤਾਂ ਸਾਡੇ ਲਈ ਸਾਨੂੰ ਅਸੀਂ ਸੈਂਸਿਟਿਵ ਇੰਨੇ ਹੋਏ ਹੋਏ ਆ ਸਾਨੂੰ ਪਹਿਲਾਂ ਲੱਗਦਾ ਮਤਲਬ ਔਖਾ ਲੱਗਦਾ ਤੇ ਕਿੱਥੋਂ ਇਹ ਤਾਂ ਇਹ ਸਾਰੇ ਜਿੰਨੇ ਵੀ ਨੇ ਚਲੋ ਲੰਗਾਹ ਵੀ ਤੇ ਆਹ ਹੁਣ ਚਾਵਲਾ ਹੁਣ ਸਰ ਇਹ ਤਾਂ ਪ੍ਰੋਮੀਨੈਂਟ ਫਿਗਰਸ ਨੇ ਇਹ ਇਹਨਾਂ ਨੂੰ ਦੁਨੀਆਂ ਜਾਣਦੀ ਆ ਉਦੋਂ ਤੋਂ ਇਹਨਾਂ ਨੂੰ ਰਿਸਪੈਕਟ ਕਰਦੇ ਵੀ ਹਾਂ ਇਹਨਾਂ ਨੇ ਹਬਰਟੋ ਆ ਜਿਵੇਂ ਕਿਵੇਂ ਵੀ ਇਹਨਾਂ ਸੰਘਰਸ਼ ਕੀਤਾ ਜਾਂ ਨਹੀਂ ਕੀਤਾ ਪਤਾ ਨੀ ਹਾਂ ਉਦੋਂ ਤਾਂ ਹੱਥ ਖੜੇ ਖੜਕੇ ਵੀ ਉਹ ਕਹਿੰਦੇ ਵਲਟੋਆ ਨੀ ਸੀਗਾ ਜਿਹੜਾ ਬਾਹਰ ਆਏ ਸੀ ਚਲੋ ਜੋ ਵੀ ਆ ਹਨਾ ਇਸ ਕਰਕੇ ਸਾਨੂੰ ਅਸੀਂ ਤਾਂ ਅਸੀਂ ਤਾਂ ਆਮ ਲੋਕ ਆ ਅਸੀਂ ਸੈਂਸਿਟਿਵ ਆ ਅਸੀਂ ਆਪਦੇ ਸਾਡੇ ਜਿਹੜੇ ਇਹ ਧਾਰਮਿਕ ਜਗ੍ਹਾ ਨੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਕੁਛ ਨਾ ਹੋਵੇ ਆਪਾਂ ਕਿੰਨਾ ਕਿੱਥੇ ਦੂਰ ਤੱਕ ਆਪਾਂ ਜੁੱਤੀ ਖੋਲ ਕੇ ਜਾਂਦੇ ਆ ਪੈਰ ਧੋਂਦੇ ਆ ਸਿਰ ਢੱਕਦੇ ਆ ਤੁਸੀਂ ਸੱਚ ਨੀ ਮੈਨੂੰ ਨਾ ਇਹ ਮਾੜਾ ਜਿਹਾ ਵੀ ਸਿਰ ਨੰਗਾ ਹੋ ਜਾਵੇ ਨਾ ਕਈ ਵਾਰੀ ਚੁੰਨੀਆਂ ਅੱਜ ਕੱਲ ਇਸ ਤਰ੍ਹਾਂ ਸਿਲਕੀ ਜਿਹੀਆਂ ਆਈਆਂ ਹੋਈਆਂ ਨੇ ਮਾੜਾ ਜਿਹਾ ਵੀ ਸਿਰ ਉਹ ਜੇ ਸਿਰ ਤੋਂ ਲੈ ਜਾਵੇ ਜਦੇ ਆ ਕੇ ਖੜੇ ਹੋ ਜਾਂਦੇ ਨੇ ਉੱਥੇ
0: ਤੇ
2: ਭਾਜੀ ਮੈਂ ਇਸ ਵਾਰੀ ਸੈਣੀ ਸਾਹਿਬ ਭਾਜੀ ਮੈਂ ਅੰਮ੍ਰਿਤਸਰ ਗਈ ਮੈਂ ਅਨੰਦਪੁਰ ਸਾਹਿਬ ਗਈ ਮੈਂ ਆਪਣਾ ਦੂਜਾ ਕੀ ਕਹਿੰਦੇ ਨੇ ਦਮਦਮਾ ਸਾਹਿਬ ਗਈ ਜਦੋਂ ਤੁਸੀਂ ਨਾ ਮਤਲਬ ਇੱਕ ਇਹ ਤੁਸੀਂ ਕਹੋ ਵੀ ਐਡੀ ਵੱਡਾ ਇਹ ਇੱਕ ਚਮਤਕਾਰ ਕਹੋ ਜਾਂ ਕੁਛ ਵੀ ਜਿਵੇਂ ਇੰਨੀ ਦੁਨੀਆਂ ਉੱਥੇ ਲੰਗਰ ਛਕਣ ਆਉਂਦੀ ਆ ਅੰਮ੍ਰਿਤਸਰ ਇੰਨੀ ਦੁਨੀਆਂ ਲੰਗਰ ਛਕਦੀ ਆ ਮੈਂ ਬਈ ਪਤਾ ਨੀ

0: ਜਿਹੜੇ ਨਾ ਭੈਣ ਜੀ ਵਲੰਟੀਅਰ ਆ, ਵਲੰਟੀਅਰ ਹੁੰਦੇ ਨਾ ਉਹ ਪਿਆਰ ਨਾਲ, ਮਤਲਬ ਸ਼ਰਧਾ ਨਾਲ, ਜਿਹੜੇ ਇਹ ਤਨਖਾਹਦਾਰ ਹੈਗੇ ਇਹਨਾਂ ਦੀ ਕਾਹਦੀ ਸ਼ਰਧਾ ਹੈਗੀ, ਇਹ ਸਿੱਟਣਾ ਇਸ ਤਰੀਕੇ ਦੇ ਨਾਲ।
1: ਹਾਂ, ਮੈਂ ਤੁਹਾਨੂੰ ਦੱਸਦੀ ਹਾਂ, ਬੱਚੇ ਸੀਗੇ, ਚਲੋ ਮੈਨੂੰ ਇੰਨਾ ਜ਼ਿਆਦਾ ਪਤਾ ਵੀ ਨਹੀਂ ਸੀਗਾ, ਛੋਟੇ ਮੇਰੇ ਦੋਨੋਂ ਹੀ ਨਾਲ ਸੀਗੇ, ਤੇ ਨਾ ਅਸੀਂ ਉੱਥੋਂ ਆਈਏ ਅੰਮ੍ਰਿਤਸਰ ਜਾਈਏ ਤਾਂ ਪ੍ਰਕਰਮਾ ਦੇ ਵਿੱਚ ਇੱਕ ਨੇ ਨਾ ਰੋਕ ਲਿਆ, ਕਹਿੰਦਾ ਮੱਥਾ ਟੇਕ ਕੇ ਆਉਂਦਾ। ਮੈਂ ਕਿਹਾ ਪਤਾ ਨਹੀਂ ਕੀ ਕਾਹਤੇ ਕਹੀ ਜਾਂਦਾ। ਮੈਂ ਕਿਹਾ ਹਾਂਜੀ, ਕਹਿੰਦਾ ਮੱਥਾ ਟੇਕਤਾ। ਮੈਂ ਕਿਹਾ, ਮੈਂ ਫੇਰ ਕਿਹਾ, ਮੈਂ ਕਿਹਾ ਹਾਂਜੀ ਕੀ ਕਹਿਣਾ। ਨਹੀਂ, ਕਹਿੰਦਾ ਤੁਸੀਂ ਮੱਥਾ ਟੇਕਣ ਨਹੀਂ ਗਏ। ਮੈਂ ਕਿਹਾ ਨਹੀਂ ਜੀ, ਹਜੇ ਨਹੀਂ ਗਏ। ਕਹਿੰਦਾ ਤੁਸੀਂ ਇਹ ਬੱਚੇ ਦੇ ਸ਼ੋਰਟ ਪਾਈਆਂ ਹੋਈਆਂ ਸੀ, ਤੁਸੀਂ ਜਾ ਨਹੀਂ ਸਕਦੇ, ਆਪ ਤਾਂ ਤੁਸੀਂ ਅੱਧੇ ਨੰਗੇ ਫਿਰਦੇ ਹੋ, ਚੋਲੇ ਪਾਏ ਹੁੰਦੇ ਨੇ, ਹਨਾ। ਜੇ ਬੱਚੇ ਦੇ 8 ਸਾਲ ਦੇ ਬੱਚੇ ਦੇ ਨੀਕਰ ਪਾਈ ਹੋਈ ਆ, ਉਹ ਵੀ ਸ਼ੋਰਟ ਪਾਈ ਹੋਈ ਆ, ਉਹ ਢਕਿਆ ਹੋਇਆ ਸਾਰਾ ਕੁਛ, ਉਹਨੂੰ ਤੁਸੀਂ ਵਾਹਿਗੁਰੂ ਨੇ ਕਿੱਦਣ ਕਹਿਤਾ ਵੀ ਤੁਸੀਂ, ਜੇ ਤੁਸੀਂ ਉਹ
2: ਬੁਰਕਾ ਪਵਾ ਦਿਓ ਜੀ,
0: ਉਹ
1: ਆਪਣੇ ਗੁਰੂਆਂ ਨੇ ਤਾਂ ਤਾਂ ਪੈਸੇ ਦਾ ਵੀ ਮੱਥਾ ਨੀ ਟਕਾਇਆ ਸੀਗਾ ਕਿਸੇ ਨੇ ਉਸ ਟਾਈਮ, ਕੀ ਸੀ ਟਕਾ ਹੁੰਦਾ ਸੀ, ਕਿਸੇ ਕੋ ਹੁੰਦਾ ਵੀ ਨੀ ਸੀਗਾ
2: ਜੀ।
1: ਜਾਣੀ ਕੇ ਤੁਸੀਂ ਬਸ ਹੁਣ ਨਾ ਰਹਿਣੀ
2: ਨਹੀਂ ਭੈਣ ਜੀ, ਜੇ ਗੱਲ ਕਰੀਏ, ਚਲੋ ਗੱਲ ਤੋਰੀ ਆ, ਜਿਹੜੀ ਕਛਹਿਰੇ ਪਾ ਕੇ ਤੜਕੇ ਨੂੰ ਸੇਵਾ ਕਰਦੇ, ਉਹ ਕੀ ਕਰਦੇ ਇਹ?
1: ਪਤਾ ਨੀ, ਉਹ ਪਤਾ ਨੀ ਕਿਹਨੂੰ ਲੱਤਾਂ ਦਿਖਾਉਣੀਆਂ ਹੁੰਦੀਆਂ ਨੇ, ਤੇ ਜੇ ਇਹ ਬੱਚਿਆਂ ਦੇ ਨਿਕਰਾਂ ਪਾਈਆਂ ਹੋਈਆਂ ਤਾਂ ਇਹ ਗੁਰੂ ਸਾਹਿਬ ਸਾਹਮਣੇ ਜਾ ਕੇ ਮੱਥਾ ਟੇਕ ਨੀ ਸਕਦੇ।
2: ਬਿਲਕੁਲ,
1: ਤੇ ਇਸ ਕਰਕੇ ਜਿਹੜੇ ਵਿਰਦੇ ਬਲੁੰਦਰੇ ਨੇ, ਦੁੱਖ ਤਾਂ ਹੁੰਦਾ ਪਰ ਇਹ ਹਿਰਦਿਆਂ ਨੂੰ ਆਪਣਿਆਂ ਨੂੰ ਹੁਣ ਆਪਾਂ ਨੂੰ ਵੀ ਥੋੜਾ ਸਖਤ ਕਰਨਾ ਪੈਣਾ।
2: ਬਿਲਕੁਲ,
1: ਕਿਉਂਕਿ ਇਹਨਾਂ ਨੇ ਤਾਂ ਤੀਏ ਚੌਥੇ ਦਿਨ ਆਹੀ, ਇਹਨਾਂ ਦਾ ਤਾਂ ਹਰ ਤੇ ਕੰਮ ਰਹਿਣਾ ਹੀ ਆ, ਤੇ ਇਹਨਾਂ ਨੂੰ ਦੇਖ ਲਾ, ਮੌਜ ਨਾਲ ਭੱਜ ਗਿਆ ਨਾ ਕੈਨੇਡਾ।
2: ਬਿਲਕੁਲ,
1: ਤੇ
0: ਬਿਲਕੁਲ ਬਿਲਕੁਲ,
1: ਇੱਕ ਫੇਰ ਇਹਨਾਂ ਨੂੰ ਭੱਜਣ ਨੂੰ ਬੜੀ ਛੇਤੀ ਪੈ ਜਾਂਦੇ, ਨਹੀਂ ਤਾਂ ਇੱਥੇ ਫੇਸ ਕਰਦਾ ਬਈ ਠੀਕ ਆ ਮੈਂ ਇੱਥੇ ਆ, ਕਰੋ ਜਿਹੜਾ ਕੁਛ ਆ ਇਨਵੈਸਟੀਗੇਸ਼ਨ। ਕਿੱਥੋਂ ਬੀਬੀ ਲੈ ਕੇ ਆਉਂਦੀ, ਬੀਬੀ ਦਾ ਕੰਮ ਕੀ ਆ, ਸਾਨੂੰ ਤਾਂ ਇੱਕ ਦਿਹਾੜੀ ਹੁੰਦਾ ਤਾਂ ਘਰੋਂ ਬਾਹਰ ਜਾਈਦਾ, ਸ਼ਾਮ ਨੂੰ ਫਿਕਰ ਹੁੰਦਾ ਵੀ ਆਹ ਰੋਟੀ ਨੀ ਪੱਕੀ ਹੋਈ, ਤੇ ਬੰਦਿਆਂ ਨੇ ਗੱਲ ਚ ਅੰਗੂਠਾ ਦੇ ਦੇਣਾ ਵੀ ਆਹ ਰੋਟੀ ਨੀ ਹੈਗੀ ਇਸ ਵੇਲੇ, ਤੁਸੀਂ ਫਿਰਦੇ ਹੋ ਬਾਹਰ ਗੁਰਦੁਆਰੇ।
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਤੇ ਉਹ ਗੱਲ ਆ ਤਾਂ
0: 4 ਸਾਲ ਹੋ ਗਿਆ ਜੀ ਬੀਬੀ ਘਰੋਂ ਨਿਕਲੀ ਆ,
1: ਗੁੜ ਗੋਬਰ ਸਬ ਕੁਛ ਇਕੱਠਾ ਹੀ ਹੋਇਆ ਹੋਇਆ, ਇਹ ਆਪਣੇ ਆਪਾਂ ਨੂੰ ਆਪਣੇ ਵੱਲੋਂ।
0: ਸੰਜੀਦਾ ਬੰਦੇ ਬਹੁਤ ਔਖੇ ਆ, ਸੰਜੀਦਾ ਬੰਦੇ ਕਹਿੰਦੇ ਰਿਮੂਵ ਆਲ ਦੀਜ਼ ਨੌਨਸੈਂਸ,
2: ਹਾਂਜੀ
0: ਇਹ ਸਾਰੇ ਨੌਨਸੈਂਸ ਬਦਲ
1: ਦਿਓ,
0: ਕੰਟਰੋਲ ਖੋਲੋ,
1: ਹੋ ਨੀ ਸਕਣਾ, ਇੰਨਾ ਹੋ ਹੀ ਨੀ ਸਕਣਾ, ਕਿਉਂਕਿ ਸਿਸਟਮ ਹੀ ਇਹਨਾਂ ਨੇ ਇੰਨਾ ਪੱਕਾ ਜਕੜਦਾ ਉਹਨਾਂ ਦੇ ਅੰਡਰ ਆ ਗਿਆ, ਇਹ ਹੋਣਾ ਨੀ। ਤੁਸੀਂ ਦੇਖਿਆ ਹੀ ਆ ਹੁਣ ਉਹ ਇੰਨਾ ਕੁਛ ਹੋਇਆ ਜਦੋਂ ਸੁਖਬੀਰ ਬਾਦਲ, ਕਿੰਨਾ ਕੁਛ ਹੋਇਆ, ਲਾਈਵ ਤੱਕ ਚੱਲਿਆ ਸਾਰਾ ਕੁਛ, ਕੀ ਹੋਇਆ ਉੱਥੇ ਦੀ ਉੱਥੇ ਹੀ, ਕਹਿੰਦੇ ਨੇ ਸਭ ਕੁਛ ਉੱਥੇ ਦਾ ਉੱਥੇ ਹੀ ਖੜਾ, ਕੁਛ ਫਰਕ ਪਿਆ ਹਨਾ, ਇਹ ਨੀ ਹੋਣਾ ਹੈਗਾ ਹੁਣ ਤਾਂ ਉਹਨਾਂ ਦੇ, ਇਹਨਾਂ ਦੇ ਤਾਂ ਜੜਾਂ ਇੰਨੀਆਂ ਮਜ਼ਬੂਤ ਹੋ ਗਈਆਂ ਪੂਰੇ, ਇਹ ਤਾਂ ਧਰਤੀ ਗੇੜਾ ਦੇ ਕੇ ਆਉਂਦੀ ਆ ਨਾ ਆਪਣੀ ਜਗ੍ਹਾ ਤੇ ਫੇਰ ਦੁਬਾਰਾ, ਤੇ ਇਹੀ ਆ ਆਪਣੇ ਵੀ ਇਹ ਜਿਹੜਾ ਸਰਕਲ ਕੱਢ ਕੇ ਕਦੇ ਨਾ ਕਦੇ ਪੂਰਾ ਤਾਂ ਸਰਕਲ ਇਹ ਹੋਣਾ, ਫਿਰ ਉਦਣ ਤਾਂ ਸਭ ਕੁਛ ਹੋਣਾ ਹੀ ਹੋਣਾ, ਪਰ ਹਜੇ ਪਤਾ ਨੀ ਕਿੰਨਾ ਕੁ ਟਾਈਮ ਲੱਗਣਾ, ਹਜੇ ਕੁਛ ਨੀ ਪਤਾ।
2: ਭੈਣ ਜੀ ਜੋਲ ਜੋਲ ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਵੀ ਜੁੜੇ ਨੇ ਭਾਜੀ, ਉਹਨਾਂ ਦੀ ਵੀ ਗੱਲ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਨਾਲ ਹੀ। ਹਾਂਜੀ ਸਵਾਗਤ ਹੈ ਭਾਜੀ, ਕਦੇ ਕਦੇ ਤੁਸੀਂ ਆਉਂਦੇ ਹੋ, ਦੇਖ ਲਓ ਸਭ ਨੂੰ ਚਾਹ ਚੜ ਜਾਂਦਾ ਜੀ, ਆ ਜਾਓ ਭਾਜੀ, ਲੱਗਿਆ ਸਤਿ ਸ੍ਰੀ ਅਕਾਲ ਜੀ,
3: ਵੱਡੇ ਭੈਣ ਜੀ ਸਤਿ ਸ੍ਰੀ ਅਕਾਲ, ਦੋਨੋਂ ਪੀਰਾਂ ਤੇ
1: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ
0: ਜੀ, ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
3: ਤਾਂ ਕਾਲ ਕਰੀ ਆ ਭੈਣ ਜੀ, ਇਹਨਾਂ ਤੋਂ ਡਰਨ ਡਾਉਣ ਦੀ ਆ, ਜਿਹਨਾਂ ਨੇ ਤੁਹਾਨੂੰ ਰੋਕੇ ਨੇ ਬੱਚੇ ਪਿੱਛੇ, ਇਹਨਾਂ ਤੋਂ ਡਰਨ ਡਾਉਣ ਦੀ ਕੋਈ ਲੋੜ ਨਹੀਂ, ਉਹਨੂੰ ਸਿੱਧਾ ਪੈਂਦੇ ਕਿਹਾ ਵੀ ਤੇਰੇ ਮਨ ਚ ਵੀ ਕੁਛ ਹੋ ਸਕਦਾ, ਮੇਰੇ ਮਨ ਚ ਵੀ ਕੁਛ ਹੋ ਸਕਦਾ, ਬੱਚਿਆਂ ਦਾ ਸੁੱਚਾ
2: ਜੀ,
3: ਇਹਨੂੰ ਤਾਂ ਚਾਹੇ ਨੰਗਾ ਲਾਇਆ ਇਹਨੂੰ ਕੀ ਪਤਾ,
2: ਬਿਲਕੁਲ
3: ਆਪਦੇ ਕੰਨੀ ਝਾਕਿਆ ਕਰੋ, ਤੁਹਾਡੀਆਂ ਫੋਟੋਆਂ ਲੱਗਦੀਆਂ ਜਿਹੜੀਆਂ ਇਹਨਾਂ, ਉਹਨਾਂ ਨੂੰ ਕਦੇ ਪਏ ਹੋ
2: ਨਾ ਜੀ, ਨਾ
3: ਪਾਲਕ ਨੂੰ ਹੱਥ ਲਾਉਣ ਨਾ ਦੇਣ ਜੀ, ਤੂੰ ਰੋਡਾ, ਇਹ 18 ਦੀ ਗੱਲ ਆ ਜੀ, 17 ਤੋਂ ਪਹਿਲਾਂ ਦੀ ਆ ਸ਼ਾਇਦ, ਬਾਅਦ ਤਾਂ ਮੈਂ ਪੱਗ ਬਣਾ, ਫਿਰ ਉੱਥੇ ਖਾਲੀ ਸੀ ਜਗ੍ਹਾ ਅੰਦਰ, ਚਲੋ ਪਹਿਲਿਆਂ ਜੀ ਸੀਗੇ, ਮੈਂ ਬਹਿ ਗਿਆ, ਮੈਨੂੰ 2 ਮਿੰਟ ਬਾਅਦ ਲੱਗ ਗਿਆ ਹੁਜਾ ਬਾਹਰ ਉੱਠ, ਮੈਂ ਕੀ ਗੱਲ, ਕਹਿੰਦਾ ਹੋਰ ਕਿਸੇ ਨੇ ਬੈਠਣਾ, ਉਹ ਮੈਂ ਕਿਹਾ ਮੈਂ ਰੋਜ਼ ਦੇਖਦਾ ਉਹਨੂੰ ਟੀਵੀ ਤੇ ਅਮਰੀਕਾ ਤੋਂ, ਖਾਲਿਆ ਉਹਨੂੰ ਕਦੇ
2: ਜੀ,
3: ਮੈਂ ਕਿਹਾ ਯਾਰ 2 ਮਿੰਟ ਬਹਿਣਾ, ਮੈਂ ਅਸੀਂ ਤਾਂ ਆਪ ਜਾਣਾ ਵਾਸਤੇ, ਮੈਂ ਖੰਨੇ ਤੋਂ ਆਇਆ ਹਾਂ, ਮੈਂ ਅਸੀਂ ਤਾਂ ਆਪ ਜਾ, ਜਗ੍ਹਾ ਮਿਲ ਗਈ, ਕੱਲ ਦੇ ਆਏ ਹੋਏ ਹਾਂ,
2: ਜੀ ਜੀ
3: ਉਹ ਖੜ ਗਿਆ ਜਾ ਕੇ,

0: ਤੇ ਫਿਰ ਮੈਂ ਜਾਣ ਲੱਗਿਆ ਕਿਹਾ ਮੈਂ ਆਪਦਾ 9 ਵਜੇ ਨਹੀਂ ਮੜਿਆ ਤੈਨੂੰ ਮੈਂ ਕਰਵਾਉਣਾ ਫੋਨ ਤੈਨੂੰ ਮੈਂ
1: ਜੀ
0: ਮੈਂ ਇਹੋ ਜਿਹਾ ਇਹਨਾਂ ਦਾ ਪਵੇ ਨਾ ਫੇਰ ਠੀਕ ਰਹਿੰਦੇ ਨੇ
1: ਬਿਲਕੁਲ ਹੈ ਜੀ
0: ਬੱਚੇ ਨੂੰ ਸੁੱਚਾ ਕੌਣ ਹੋਊ ਭੈਣ ਜੀ ਆਪਾਂ ਵੀ ਕਰਪਟ ਹੋ ਸਕਦੇ ਹਾਂ ਬੱਚੇ ਨੂੰ ਸੁੱਚਾ ਹੈ ਕੋਈ
1: ਨਾ ਜੀ ਨਾ ਜੀ ਨਾ ਕਦੇ ਬਣ
2: ਸਾਰੇ ਆਏ ਨੇ ਤੁਹਾਨੂੰ ਦੱਸਦੀ ਆ ਵੀ ਸਾਡੇ ਜਿਹੜੇ ਇਹ ਨੇ ਸਾਡੇ
0: ਮੈਂ ਹੁਣੇ ਨਾ ਭੈਣ ਜੀ ਮੈਂ ਰਾਜਨ ਜੀ ਨਾਲ ਮੈਂ ਗੱਲ ਕਰ ਰਹੀ ਭੈਣ ਸੋਰੀ ਮੈਂ ਤੁਹਾਨੂੰ ਮੈਂ ਕਿਹਾ ਮੈਨੂੰ ਜਿਹੜਾ ਕੱਲ ਪਰਸੋਂ ਦਾ ਇੱਕ ਚੀਜ਼ ਦਾ ਭੈਣ ਜੀ ਮੈਨੂੰ ਫਿਕਰ ਲੱਗਿਆ ਹੋਇਆ ਕਿ ਦੇਖੋ ਪਹਿਲਾਂ ਤਾਂ ਸਾਡੀ ਆਸਥਾ ਨੂੰ ਢਾਹ ਕਿੱਥੇ ਲਾਈ ਜਿੱਥੇ ਸਾਡਾ ਖਾਲਸੇ ਦਾ
1: ਜਨਮ ਹੋਇਆ ਜੀ
2: ਬਿਲਕੁਲ
0: ਹਨਾ ਚਾਹੇ ਆਪਾਂ ਇੱਥੇ ਬਾਹਰ ਰਹਿੰਦੇ ਹਾਂ
1: ਜੀ
0: ਇਹ ਤਾਂ ਪੰਜਾਬ ਚ ਰਹਿੰਦੇ ਨੇ ਬਾਕੀ ਵੀ ਸੁਣਦੇ ਨੇ ਵੀਰ ਆਪਣੇ ਕਿੰਨੀ ਕੁ ਗੇਰੀ ਇਹੋ ਜਿਹੇ ਸਥਾਨਾਂ ਤੇ ਜਾ ਹੁੰਦਾ ਜਿਹੜੇ ਲੋਕਲ ਵੀ ਰਹਿੰਦੇ ਨੇ ਸੋਚ ਕੇ ਦੇਖੋ ਆਪਾਂ ਕਦੇ ਵੀ ਪਲਾਨ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ
1: ਜੀ
2: ਬਹੁਤ ਔਖਾ ਘਰੋਂ ਨਿਕਲ ਨਹੀਂ ਹੁੰਦਾ ਜੀ
0: ਛੱਡਦਾ ਨਾ ਆਪਾਂ ਜਾਂਦੇ ਹਾਂ
2: ਜ਼ਿੰਮੇਵਾਰੀਆਂ ਚ ਬੰਦੇ ਆਪਾਂ
0: ਸਾਡੀ ਆਸਥਾ ਨੂੰ ਇਹੋ ਜਿਹੀ ਢਾਹ ਲੱਗੀ ਆ ਤੇ ਸਾਡੇ ਬੱਚਿਆਂ ਨੇ ਜਾਨੋਂ ਹਟ ਜਾਣਾ ਜਿਨ੍ਹਾਂ ਚ ਮਾੜੀ ਮੋਟੀ ਸ਼ਰਧਾ ਹੋਊਗੀ ਨਾ ਆ ਜਿਹੜਾ ਤੁਹਾਨੂੰ ਕੱਟਿਆ ਸੀ ਤਾਂ ਉੱਥੇ ਆ ਜਿਹੜੇ ਚੋਲੇ ਵਾਲੇ ਇਹਨਾਂ ਨੇ ਭਜਾ ਦੇਣੇ ਨੇ ਜੀ ਫੜ ਕੇ
1: ਜੀ ਜੀ
2: ਗੰਦ ਪਾਇਆ ਪਿਆ ਹੁਣ ਇਹ ਤਾਂ ਇਹ ਪਤਾ ਨੀ ਜਿਵੇਂ ਭਾਜੀ ਕਹਿੰਦੇ ਨੇ ਪਤਾ ਨੀ ਕਦੋਂ ਕਲੀਨ ਇਹ ਹੋਊਗਾ ਸਾਰਾ ਬੜਾ ਔਖਾ ਕਿਉਂਕਿ ਆ ਹੁਣ ਤੱਕ ਕਦੋਂ ਦਾ ਕਿੰਨਾ ਰੌਲਾ ਪਿਆ ਜਦੋਂ ਹਰਪ੍ਰੀਤ ਆ ਗਿਆ
0: ਨੀ ਤੂੰ ਆਟਾ ਨੀ ਗੁੰਨ ਸਕਦੀ ਆ ਤੇਰੇ ਝੂਠ ਦੇ ਪਾਏ ਤੂੰ ਸੇਵਾ ਨੀ ਕਰ ਸਕਦੀ ਤੁਸੀਂ ਠੇਕਾ ਲਿਆ ਹੋਇਆ
1: ਜੀ
0: ਹੈ ਸਾਡੇ ਕਦੇ ਗੁਰਦੁਆਰੇ ਭੈਣ ਜੀ ਆ ਕੇ ਦੇਖੋ ਬੱਚੇ ਲੜਕੀਆਂ ਆਪਣੀ ਲੜਕੀਆਂ ਲੱਗੀ ਮੇਰੀ ਨੂੰਹਾਂ ਧੀਆਂ ਸਾਰੀਆਂ ਜਿਹੋ ਜਿਹਾ ਮਰਜ਼ੀ ਕੱਪੜਾ ਪਾ ਕੇ ਹੁਣ ਕਦੇ ਕਿ ਹਾਂ ਪੂਰਾ ਮਤਲਬ ਟਕਿਆ ਹੋਣਾ ਚਾਹੀਦਾ ਲੇਡੀ ਜਿਵੇਂ ਹੁੰਦਾ
2: ਕੱਪੜੇ ਤਾਂ ਕੱਪੜੇ ਹੀ ਨੇ ਜਿਹੜੇ ਜਿਹਨਾਂ ਥੋੜਾ ਤਨ
0: ਸ਼ਰਧਾ ਨਾਲ ਤੇ ਮਰਿਆਦਾ ਨਾਲ ਤਾਂ ਆ ਰਿਹਾ ਨਾ
1: ਬਿਲਕੁਲ
0: ਉਹ ਕਿਉਂ ਕਹੀਏ ਵੀ ਤੂੰ ਉਹ ਪਾ ਗਿਆ ਜਾਂ ਉਹ ਪਾ ਗਿਆ
1: ਜੀ
2: ਜਿਹੜੇ ਆਪਣੇ ਗੁਰੂ ਸੀ ਪਖੰਡਵਾਦ ਚੋਂ ਕੱਢਦੇ ਕੱਢਦੇ ਕੱਢਦੇ ਕੱਢਦੇ ਇੰਨਾ ਪਖੰਡ ਫਸ ਗਿਆ ਨਾ ਆਪਣੇ ਇਹਦੇ ਵਿੱਚ ਸਿੱਖੀ ਚ ਤੇ ਉਹ ਜਿਵੇਂ ਬਸ ਉਹ ਵੈਸੇ ਹੈਡਿੰਗ ਤਾਂ ਉਹ ਬਹੁਤ ਵਧੀਆ ਵੀ ਸਿੱਖ ਵੀ ਨਿਕਲਿਆ ਗਿਆ ਸਿੱਖ ਤਾਂ ਨਿਕਲਿਆ ਗਿਆ ਬਸ ਆਪਾਂ ਹੀ
1: ਹਾਂਜੀ
0: ਹਾਂਜੀ ਸ੍ਰੀ ਚੰਦ ਦਾ ਜਨਮ ਦਿਨ ਮਨਾਇਆ ਭੈਣ ਜੀ ਸ੍ਰੀ ਚੰਦ
2: ਹਾਂਜੀ
0: ਮੈਂ ਬੈਠਾ ਪੂਰੇ ਧਿਆਨ ਨਾਲ ਮੈਂ ਤੂੰ ਐਸੀ ਮੈਂ ਬਾਬੇ ਨੂੰ ਘੇਰੂ ਮੈਂ ਅੱਜ ਨਾ ਵੀ ਬੋਲ ਵੀ ਉਹ ਗੁਰੂ ਦੇ ਘਰੇ ਜੰਮ ਕੇ ਗੁਰੂ ਦੀ ਮਰਿਆਦਾ ਉਹਦੇ ਤੇ ਨਹੀਂ ਚੱਲਿਆ ਉਹਨੇ ਆਪਦੀ ਸੰਪਰਦਾ ਚਲਾ ਲਈ ਸੀ ਨਾ ਚਲੋ ਪਤਾ ਹੀ ਆਪਾਂ ਨੂੰ ਲੋਕ ਚੱਲ ਮੰਨਦੇ ਨੇ ਹਰੇਕ ਦੀ ਸ਼ਰਧਾ ਆਪਦੀ ਹੈ ਨਾ ਹੁਸ਼ਿਆਰਪੁਰ ਕੰਨੀ ਉਹਨਾਂ ਦੀ ਕੋਈ ਜਗ੍ਹਾ ਲਖਨਪੁਰ ਕੀ ਲੱਖੇ ਕੇ ਬਹੁਤ ਵੱਡਾ ਜੀ ਹੋ ਨਾ ਉੱਥੇ ਡੇਰਾ ਇਹਨਾਂ ਦਾ ਪਰ ਮੇਰਾ ਸਾਰਾ ਗੁੱਸਾ ਬਾਬਾ ਜੀ ਨੇ ਐਂਡ ਤੇ ਲਾ ਤਾ ਜਿਹੜਾ ਬਾਬਾ ਜੀ ਨੂੰ ਪਤਾ ਹੋਣਾ ਵੀ ਕਿਤੇ ਨਾ ਕੋਈ ਘੇਰੂ ਉਹਨੇ ਐਂਡ ਦੇ ਰਾਦਾ ਉਹਨਾਂ ਨੇ ਪੂਰਾ ਸ਼ਬਦ ਪੜਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੈਂ ਕਿਹਾ ਬਾਬਾ ਜੀ ਸਵਾਦ ਲਿਆ ਦੋ ਤੁਸੀਂ ਭਾਈ ਜਾਂ ਗੁਰੂ ਦਾ ਕੋਲ ਖੜਾ ਜਨਮ ਦਿਨ ਕਿਹਨਾਂ ਦੇ ਮਨਾਈ ਜਾਂਦੇ ਹੋ ਤੁਸੀਂ ਚਲੋ ਸ਼ਰਧਾ ਵੱਖਰੀ ਗੱਲ ਹੈ ਮੈਂ ਇਹ ਨੀ ਕਹਿੰਦਾ ਸ਼ਰਧਾ ਹਰੇਕ ਬੰਦੇ ਦੀ ਹੁੰਦੀ ਹੈ
1: ਬਿਲਕੁਲ
0: ਤੇ ਪਰ ਅਸੀਂ ਫੇਰ ਵੀ ਚਲੋ ਪੜ੍ਹ ਕੇ ਸਾਰਤਾ ਮੈਂ ਕਿਹਾ ਬਾਬਾ ਜੀ ਇਹ ਵੀ ਤਾਂ ਅਸੀਂ ਪੜ੍ਹ ਕੇ ਹੀ ਸਾਰਦੇ ਹਾਂ ਉਹ ਸ਼ਬਦ ਤਾਂ ਕਰਿਆ ਹੀ ਨੀ ਅਸੀਂ ਸ਼ਬਦ ਨੂੰ ਤਾਂ ਖੋਜਿਆ ਹੀ ਨੀ
1: ਖੋਜਿਆ ਹੀ ਨੀ
0: ਹਾਂਜੀ ਬਾਬਾ ਢਾਕਤਾ ਮਹਾ ਬਾਬੇ ਦੇ ਏਸੀ ਲਾਤਾ ਬਾਬੇ ਦੇ ਹੀਟ ਲਾਤੀ ਉੱਪਰ ਦੀ ਆਪਾ ਤੇ ਆਪਾਂ ਜਿਹੜੇ ਰੁਮਾਲਾ ਸਾਹਿਬ ਪੱਟਣਾ
2: ਬਾਬਾ ਹਾਂ ਸਿਆਲਾਂ ਚ ਸੁਨੀਲ ਦੇ ਉਹ ਮੁੱਟੇ ਤੇ ਗਰਮੀਆਂ ਚ ਉਹ ਦੱਸੋ ਹਨਾ ਉਹ ਆਹ ਕੱਲ ਪਰਸੋਂ ਉਸੇ ਦਿਨ ਮੈਂ ਤੇ ਵੀਡੀਓ ਦੇਖੀ
0: ਦੇਹਧਾਰੀ ਨੂੰ ਪਖੰਡ ਕਰਕੇ ਗਏ ਆ ਅਸੀਂ ਗ੍ਰੰਥ ਸਾਹਿਬ ਨੂੰ ਦੇਹਧਾਰੀ ਬਣਾਤਾ ਜੀ
1: ਬਿਲਕੁਲ ਹੈ
2: ਉਹ ਤਾਂ ਹੀ ਤਾਂ ਪਰਸੋਂ ਚੌਥ ਮੈਂ ਉਸ ਵਿੱਚ ਦੇਖਾ ਮੈਂ ਕਿਹਾ ਦੇਖ ਉਸ ਟਾਈਮ ਵੀ ਇਹ ਇੰਨਾ ਬੋਲ ਗਿਆ ਇਹਨੂੰ ਪਤਾ ਨੀ ਤੇ ਕਹਿੰਦਾ ਵੀ ਮੈਂ ਕਿਸੇ ਦੇ ਘਰ ਗਿਆ ਉਹਨਾਂ ਨੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਕਹਿੰਦਾ ਉਹਨਾਂ ਨੇ ਆਪਣਾ ਜਿਹੜੀ ਬਣਾ ਕੇ ਰੱਖਦੇ ਨੇ ਪਲੰਘ ਟਾਈ ਪੋਤੇ ਉੱਤੇ ਕਹਿੰਦਾ ਰੱਖਿਆ ਹੋਇਆ ਕਹਿੰਦਾ ਚੱਲ ਉੱਥੇ ਤੱਕ ਤਾਂ ਠੀਕ ਸੀ ਕਹਿੰਦਾ ਚਾਂਦੀ ਦੀ ਰੱਖੀ ਹੋਈ ਗੜਬੀ ਕੋਲ ਦਾਤਣ ਰੱਖੀ ਹੋਈ ਕਹਿੰਦਾ ਮੈਂ ਕਿਹਾ ਇਹ ਕੀ ਆ ਕਹਿੰਦੇ ਨੇ ਗੁਰੂ ਜੀ ਲਈ ਇਹ ਦਾਤਣ ਆ ਤੇ ਚਾਂਦੀ ਦੇ ਵਿੱਚ ਭਾਂਡਾ ਰੱਖਿਆ ਉਹਨਾਂ ਨੇ ਦਾਤਣ ਤੇ ਇਸ ਕਰਕੇ ਇਹ ਕਿਹੜਾ ਹੁਣ ਦਾ ਇਹ ਤਾਂ ਬੜੇ ਸਾਲਾਂ ਤੋਂ ਇਹ ਪਖੰਡਵਾਦ ਤਾਂ ਬਹੁਤ ਸਾਲਾਂ ਵਿੱਚ ਬਣਿਆ ਹੋਇਆ ਇਹਨਾਂ ਨੇ ਹਨਾ ਤੇ ਬਸ ਆਪਾਂ ਦੇਖ ਹੀ ਨੀ ਰਹੇ ਆਪਣੇ ਲੋਕਾਂ ਨੂੰ ਤਾਂ ਗੱਲ ਇੱਥੇ ਤੱਕ ਆਪਾਂ ਆਪਣੇ ਆਪ ਨੂੰ ਨਾ ਇਹਦੇ ਵਿੱਚੋਂ ਬਰੀ ਕਰ ਲਏ ਆਪਾਂ ਕਰੀ ਜਾਣ ਸਾਨੂੰ ਕੀ ਨਾ ਅਸੀਂ ਤਾਂ
0: ਦੇਖਣ ਜਾਂਦੇ ਆ ਬਸ ਬਸ ਇੱਥੇ ਇੱਥੇ ਲੱਗ ਜਾਂਦੀ ਹੈ ਜਾਣ ਆਉਣ ਨੂੰ ਆਪਾਂ ਤਾਂ ਆਪਾਂ ਹੁੰਦਾ ਵੀ ਜਾਈਏ 10 ਮਿੰਟ ਸ਼ਾਂਤੀ ਨਾਲ ਬਹਿ ਕੇ ਮੁੜੇ ਆਪਾਂ ਨੂੰ ਉੱਥੇ ਆਲੇ ਦੁਆਲੇ ਤਾਂ ਪਤਾ ਹੀ ਨੀ ਕੀ ਹੋ ਰਿਹਾ
1: ਬਿਲਕੁਲ
2: ਇੱਥੋਂ ਹੀ ਤਾਂ ਆਪਾਂ ਕਹਿ ਦਿੰਦੇ ਆਪਾਂ ਕਹਿੰਦੇ ਚੱਲ ਛੱਡ ਪਰ ਆਪਾਂ ਕਰੀ ਜਾਣਾ ਅਸੀਂ ਤਾਂ ਗੁਰੂ ਲਈ ਚੱਲੇ ਆ ਆਪਣਾ ਮੱਥਾ ਟੇਕਣ ਚੱਲੇ ਆ ਜਾਂ ਗੁਰੂ ਦੀ ਸ਼ਰਧਾ ਲਈ ਚੱਲੇ ਆ ਆਪਾਂ ਫਿਰ ਇੱਥੇ ਤੱਕ ਆਪਣੇ ਕਹਿੰਦਾ ਜੇ ਉੱਥੇ ਹੀ
0: ਇੱਥੇ ਇਹ ਗੱਲ ਹੈ ਜਿਹੜਾ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਆਪਾਂ ਚੁਣਿਆ ਉਹ ਜੁੰਮੇ ਆਪਾਂ ਚੁਣਿਆ ਨਾ ਇੱਕ ਹੁਣ ਚਾਹੇ ਐਮ ਐਲ ਏ ਨੇ ਐਮ ਪੀ ਨੇ ਉਹ ਹੁਣ ਆਪਾਂ
2: ਆਪਣੇ ਚੁਣੇ ਹੋਏ ਨੇ,
0: ਲੋਕ ਸਭਾ ਨਹੀਂ ਜਾ ਸਕਦਾ, ਹਰੇਕ ਬੰਦਾ ਵਿਧਾਨ ਸਭਾ ਨਹੀਂ ਜਾ ਸਕਦਾ, ਹਰੇਕ ਬੰਦਾ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੀ ਨਹੀਂ ਜਾਂਦਾ, ਉਹ ਵੀ ਇੱਕ ਵਿਧੀ ਵਿਧਾਨ ਆ ਨਾ।
1: ਬਿਲਕੁਲ,
0: ਆਪਾਂ ਤਾਂ ਉਹਦੇ ਰਾਹੀਂ ਮੈਸੇਜ ਦੇ ਸਕਦੇ ਹਾਂ, ਉਹ ਜਿਹੜੇ ਚੁਣੇ ਉਹ ਤਾਂ ਇਹ ਕੰਮ ਨੂੰ ਲੱਗੇ ਹੋਏ ਨੇ।
1: ਜੀ ਬਿਲਕੁਲ ਹੈ ਜੀ,
0: ਆਧਾਰ ਕੀ ਨੇ ਕਰਨਾ।
2: ਬਿਲਕੁਲ,
0: ਕਲਾ ਵਰਤੀ ਹੈ, ਠੀਕ ਹੈ, ਮੈਂ ਸਹਿਮਤ ਹਾਂ। ਹੋਣਾ ਵੀ ਮੈਂ ਤਾਂ ਇਹੀ ਕਹਿਣਾ, ਮਰੇ ਤੋਂ ਬਾਅਦ ਕੀ ਹੁੰਦਾ ਉੱਪਰ ਜਾ ਕੇ, ਇਹਨੂੰ ਉੱਪਰ ਜੋ ਹੋਣਾ ਚਾਹੀਦਾ ਉਹ ਇੱਥੇ ਹੋਣਾ ਚਾਹੀਦਾ, ਚਾਹੇ ਸਿਕੰਦਰ ਹੈ, ਚਾਹੇ ਭੁਪਿੰਦਰ ਹੈ, ਚਾਹੇ ਰਾਜਨਾ, ਚਾਹੇ ਕੋਈ ਹੋਰ ਆ, ਜੋ ਇੱਥੇ ਕਰਦਾ ਉਹ ਇੱਥੇ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਸਹਿਮਤ ਹਾਂ ਸੈਣੀ ਸਾਹਿਬ, ਪਰ ਮੈਂ ਜਾਨੀ ਇਹਨਾਂ ਦੀ ਗੱਲ ਨੂੰ ਸਹਿਮਤ ਇਸ ਕਰਕੇ ਨਹੀਂ ਸੀ ਹੋਇਆ ਵੀ ਜਿਹੜੇ ਬਾਕੀ ਵੱਢਣੇ ਸੀ ਉਹ ਤਾਂ ਲਕੋਲੇ ਨਾ, ਨਾਲੇ ਚਾਲੇ ਨੇ ਫਿਲਹਾਲ
1: ਉਹਦੇ ਵਿੱਚ
0: ਜ਼ਰੂਰ ਉਹ
1: ਜਿਹੜੇ ਸ਼ਰਧਾ ਵਾਲੇ ਆ ਨਾ, ਉਹਨਾਂ ਨੇ ਕਹਿਣਾ ਸਾਨੂੰ ਕੀ ਆ, ਜਿਹੜੀ ਰੱਬ ਨੇ ਸਜ਼ਾ ਦੇਣੀ ਸੀ ਦੇ ਦਿੱਤੀ ਉਹਨੂੰ, ਹਨਾ, ਉਹ ਉੱਥੇ ਗੱਲ ਖੜ ਜਾਣੀ।
0: ਤੁਸੀਂ ਗੱਲ ਨੀ ਸਮਝੇ, ਮੈਂ ਸੈਣੀ ਸਾਹਿਬ ਦੀ ਗੱਲ ਨੂੰ ਮੈਂ ਜੀ ਠੀਕ ਆ, ਤੁਸੀਂ ਇਸ ਗੱਲ ਕਹਿੰਦੇ ਹੋ ਵੀ ਉਹ ਜਿਹਨੇ ਪੱਗ ਦਿੱਤੀ, ਜਿਹਨੇ ਥਾਪਿਆ, ਮੈਂ ਤਾਂ ਸੁੱਚਾ ਸਿੰਘ ਲਗਾ ਰਹੇ ਦੂਜੇ। ਦੇਖੋ ਤੁਸੀਂ ਇੱਕ ਚੀਜ਼ ਦੇਖੋ, ਰਾਤ ਨੂੰ 2 ਵਜੇ ਪੱਗ ਇਹਨੂੰ ਦੇ ਰਿਹਾ ਚਾਵਲਾ ਜਿਹੜਾ ਉੱਥੇ ਆਹ ਕੰਮ ਕਰ ਰਿਹਾ ਸੀ।
1: ਬਿਲਕੁਲ ਆ ਜੀ,
0: ਤੇ ਦੂਜੇ ਦਿਨ ਇਹਨੂੰ ਜਥੇ ਲਾਲ ਦੀ ਪ੍ਰੈਸ ਕਾਨਫਰੰਸ ਕਿਹਾ ਸੁੱਚਾ ਸਿੰਘ ਲਗਾ, ਤੁਸੀਂ ਦੇਖੋ ਸਾਡੀ ਕੌਮ।
1: ਬਿਲਕੁਲ ਆ ਜੀ, ਹੀਰੇ ਆ ਹੀਰੇ,
0: ਇਹਨੇ ਵਧੀਆ ਪਿੱਕਣ ਚੂਜ਼ ਕੀਤੇ ਅਸੀਂ
1: ਜੀ।
0: ਬਿਲਕੁਲ, ਮਤਲਬ ਵੀ ਅੱਜ ਢਾਕ ਲਏ ਉਹ ਇਹਨੂੰ ਸਜ਼ਾ ਦੇ ਕੇ ਨਾ, ਆਪਾਂ ਹੁੰਦਾ ਵੀ ਹਾਂ ਜੀ ਝੱਟ ਪੱਟ ਸਜ਼ਾ ਦੇਤੀ
1: ਜੀ।
0: ਕਿਹਨੇ ਕੰਪਲੇਂਟ ਕੀਤੀ ਚਾਵਲੇ ਦੀ ਉੱਥੇ ਜੀ?
1: ਜੀ
0: ਕਿਹਨੇ ਚਾਵਲੇ ਐਕਸ਼ਨ ਲਿਆ ਗਿਆ
1: ਜੀ?
0: ਜਦ ਉਹ ਕੰਪਲੇਂਟ ਲੈ ਕੇ ਜਾਂਦੀ ਸੀ ਉਹ ਤਾਂ ਉਹਦੀ ਸੁਣੀ ਨੀ ਤੁਸੀਂ
1: ਜੀ,
0: ਹੁਣ ਬਗੈਰ ਕੰਪਲੇਂਟ ਤੋਂ ਐਕਸ਼ਨ ਲੈ ਲਿਆ
1: ਜੀ,
0: ਇਹ ਵੀ ਸਵਾਲ ਹੈ ਇੱਕ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਕਿਉਂਕਿ ਲੁਕ ਰਹੇ ਨੇ, ਲੁਕਣਾ ਕੋਈ ਨੀ, ਇਹ ਵੀ ਮੇਰੀ ਗੱਲ ਯਾਦ ਰੱਖਿਓ, ਕਿਉਂਕਿ ਇਹਦੇ ਵਿੱਚ ਸਿਆਸਤ ਵੜ ਗਈ, ਜੇ ਧਰਮ ਹੁੰਦਾ ਫਿਰ ਫੈਸਲਾ ਹੋਣਾ
1: ਚਾਹੀਦਾ ਜੀ। ਬਿਲਕੁਲ,
0: ਫਿਰ ਠੋਕ ਠੋਕ ਜਾਣ, ਪਰ ਹੁਣ ਜੇ ਸਿਆਸਤ ਵੜ ਗਈ, ਸਿਆਸਤ ਕੇ ਅੱਛਾ ਇਹ ਪਾਵਰ ਹੱਥ ਕਿਸੇ ਹੋਰ ਦੀ ਆ, ਉਹਨਾਂ ਨੇ ਆਪਦੇ ਹਿਸਾਬ ਨਾਲ ਪਰਤਾਂ ਖੋਲਣੀਆਂ, ਸਾਡੀ ਜਿੱਤ ਕਿਵੇਂ ਹੋਊਗੀ ਇਹਦੇ
1: ਹੋਊਗੀ ਜੀ, 227 ਕੈਪਚਰ ਕਰਨੀ ਹੈ,
0: ਕਿਉਂਕਿ ਪੁਲਿਸ ਕਿਸੇ ਹੋਰ ਦੇ ਅੰਡਰ ਆ ਜੀ, ਉਹ ਆਪਦੇ ਹਿਸਾਬ ਨਾਲ ਪਰਤਾਂ ਖੋਲਣਗੇ ਇਹਦੀਆਂ।
1: ਬਿਲਕੁਲ ਆ ਜੀ,
3: ਬਿਲਕੁਲ ਜੀ,
0: ਧਰਮ ਹੁਣ ਸਾਰਿਆਂ ਨੂੰ ਸੌਖਾ। ਦੇਖੋ ਮੈਂ ਬਾਰ ਬਾਰ ਇੱਕ ਵਾਰੀ ਗੱਲ ਕਹਿਣਾ, ਇਹ ਗੱਲ ਪਤਾ ਨੀ ਕਿਉਂ ਨੀ ਵਿਚਾਰੀ ਜਾਂਦੀ, ਠੀਕ ਹੈ ਸਾਡੀ ਅਦਾਲਤ ਨੇ ਸੁੱਚਾ ਸਿੰਘ ਲਗਾ ਨੂੰ ਬਰੀ ਕਰਤਾ ਸੀ
1: ਜੀ,
0: ਠੀਕ ਹੈ, ਉੱਥੇ ਕੋਈ ਹੇਰ ਫੇਰ ਹੋਇਆ ਜਾਂ ਜਿਵੇਂ ਸੈਣੀ ਸਾਹਿਬ ਕਹਿੰਦੇ ਨੇ ਜੱਜ ਨੇ ਤਾਂ ਸਬੂਤਾਂ ਦੇ ਆਧਾਰ ਤੇ ਕਰਤਾ, ਠੀਕ ਹੈ ਜੀ, ਮੰਨ ਲਿਆ, ਉਹੀ ਸੁੱਚਾ ਸਿੰਘ ਲਗਾ ਅਕਾਲ ਤਖ਼ਤ ਤੇ ਮੰਨ ਰਿਹਾ ਮੈਂ ਕਰਮ ਕੀਤਾ
1: ਜੀ, ਬਿਲਕੁਲ ਹੀ ਮੰਨਿਆ,
0: ਤੇ ਜਿਹੜਾ ਬੰਦਾ ਮੰਨ ਰਿਹਾ ਤੇ ਤੁਸੀਂ ਉਹਨੂੰ ਫੇਰ ਕਿਉਂ ਦੁਬਾਰਾ ਉਹੀ ਅਹੁਦੇ ਦਿੰਦੇ ਹੋ? ਅਕਾਲੀ ਦਲ ਦਾ ਬੇੜਾ ਡੁੱਬਣ ਵਾਲਾ ਇੱਕ ਦਿਨ ਚ ਨਹੀਂ ਡੁੱਬ ਰਿਹਾ, ਇਹ ਤਿਣਕਾ ਤਿਣਕੇ ਨਾਲ ਭਾਰੀ ਹੋਇਆ ਹੈ ਬੇੜਾ,
1: ਹੋਇਆ ਜੀ, ਲੋਕਾਂ ਦੇ ਅੰਦਰ ਗੁਬਾਰ ਵਧੀ ਜਾਂਦਾ ਨਾ ਜੀ ਹੌਲੀ ਹੌਲੀ ਕਿਸੇ ਨਾ ਕਿਸੇ, ਫਿਰ ਏਦਾਂ ਦਾ ਕੁਝ ਨਾ ਕੁਝ ਵਾਪਰ ਜਾਂਦਾ।
0: ਨੇ ਕਿਹਾ ਉਹਨੂੰ, ਕਹਿੰਦਾ ਉੱਚੀ ਬੋਲ ਕੇ ਸੰਗਤ ਕਨੀ ਮੂੰਹ ਕਰਕੇ ਕਹਿ ਵੀ ਤੈਂ ਗਲਤ ਕੰਮ ਕੀਤਾ, ਕਹਿੰਦਾ ਕੀਤਾ ਇੱਕ ਕਰਮ ਮੈਂ ਕੀਤਾ ਜੀ, ਮੇਰੇ ਤੋਂ ਗਲਤੀ ਹੋਈ ਹੈ।
1: ਬਿਲਕੁਲ ਹੈ,
0: ਇੱਕ ਪਾਸੇ ਤੂੰ ਅਦਾਲਤ ਕਨੀ ਤੂੰ ਬਰੀ ਹੋ ਰਿਹਾ
1: ਜੀ,
3: ਅਮੀਰ ਜੀ ਅਦਾਲਤ ਕਰਦੀ ਆ ਸਜ਼ਾ, ਇਸ ਕਰਕੇ ਜਿਹੜਾ ਹੈਗਾ ਆ ਉੱਥੇ ਜਿਹੜਾ ਆ ਮੈਨੇਜ ਕਰਦੇ ਆ, ਜਿੱਦਾਂ ਮਰਜ਼ੀ ਕੰਪਰੋਮਾਈਜ਼ ਕਰਦੇ ਆ ਜਾਂ ਜਿੱਦਾਂ ਮਰਜ਼ੀ ਗੁਆ ਬਿਠਾਉਂਦੇ ਆ।
0: ਪਰ
3: ਹਾਂਜੀ ਇੱਥੇ ਹੁਣ ਲੱਗਣੀ ਸੀ ਸੇਵਾ, ਜੇ ਇੱਥੇ ਵੀ 2-4 ਸਾਲ ਲਈ ਅੰਦਰ ਕਰਨ ਦੀ ਸੰਭਾਵਨਾ ਹੁੰਦੀ ਤੇ ਇੱਥੇ ਵੀ ਜਿਹੜਾ ਹੈਗਾ ਆ ਏਦਾਂ ਹੀ ਕਰਨਾ ਸੀ, ਉਹੀ ਕਰਨਾ ਸੀ ਜੋ ਕੋਰਟ ਚ ਕੀਤਾ।
0: ਰਾਜਨ ਜੀ ਇੱਥੇ ਸਜ਼ਾ ਏਦੂ ਵੱਡੀ ਚਾਹੀਦੀ, ਉਹਨੂੰ ਕਦੇ ਕਹਿੰਦੇ ਵੀ ਨਾ ਅੱਜ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ
1: ਜੀ,
0: ਨਾ ਕਿਸੇ ਅਕਾਲੀ ਦਲ ਦੇ ਅਹੁਦੇ ਤੇ, ਉਹਨੂੰ ਪ੍ਰਧਾਨ ਨੂੰ ਕਹਿੰਦੇ ਵੀ ਇਹਨੂੰ ਕੱਢ ਕੱਢ ਦਿੰਦੇ, ਹੁਣ ਕਿਤੇ ਇਹ ਚੰਡੀਗੜ੍ਹ ਮੁੱਖ ਮੰਤਰੀ ਕੁਰਸੀ ਤੇ ਬੈਠੇ, ਜਿਹੜੀ ਪਹਿਲਾਂ ਲੰਘਾ ਕਰਕੇ ਖੁਸ ਜਾਣੀ ਸੀਗੀ
1: ਜੀ,
0: ਲੰਘਾ ਕੇ ਮਿਲੀ ਆ,
1: ਨਹੀਂ ਹੁਣ ਆ ਵੀ ਤਾਂ ਛੇਕੇ ਆਈ ਆ,
0: ਗੁਰਦਾਸਪੁਰ ਦੀਆਂ
1: ਛੇਕਿਆ ਦਾ ਤੋਂ ਨਹੀਂ,
0: ਗੁਰਦਾਸਪੁਰ ਦੀਆਂ 5 ਸੀਟਾਂ ਨਹੀਂ, 1 ਮਿੰਟ, ਹਨੇਰੀ ਦੇ ਵਿੱਚ ਵੀ ਗੁਰਦਾਸਪੁਰ ਦੀਆਂ 5 ਸੀਟਾਂ ਤੇ ਕਾਂਗਰਸ ਜਿੱਤ ਗਈ
1: ਜੀ, ਕਿਉਂ
0: ਇੱਕ ਲੰਘਾ ਹੁਣੀ ਲਾਏ ਹੋਏ ਨੇ ਤਾਂ ਜਿੱਤੀ ਆ ਨਾ
1: ਜੀ,
0: ਇਹ ਕਹਿੰਦੇ ਲੰਘਾ ਹੋਣਾ ਕਰਕੇ ਅਸੀਂ ਬਚਾਂਗੇ, ਲੋਕ ਤਾਂ ਵਾਚਦੇ ਨੇ ਨਾ, ਤੁਸੀਂ ਕਹਿੰਦੇ ਹੋ ਅਕਾਲੀ ਦਲ ਦੇ 2024 ਇਲੈਕਸ਼ਨ ਦੇ ਕਿੰਨਾ ਕੱਟ ਸੀ, 10 ਸੀਟਾਂ ਦੇ ਜਮਾਨਤ ਜਾਬਤ ਹੋਈ ਆ, ਫਿਰ ਕੱਟ ਕਿੱਥੇ ਗਏ, ਵੋਟਾਂ ਕਿੱਥੇ ਗਈਆਂ ਉਹ ਕੱਟ ਦੀਆਂ?
1: ਬਿਲਕੁਲ ਹੈ, ਕੱਟ ਤਾਂ ਉਹ ਵੀ ਬਥੇਰਾ ਕਰੀ ਜਾਂਦੇ ਆ, ਹਰ ਪਾਰਟੀ ਕਰੀ ਜਾਂਦੇ ਆ ਜੀ,
0: ਵਿਹਲੇ ਆ ਯਾਰ, ਜਾਂ ਤੂੰ ਮੈਂ ਕਰਦਾ, ਮੈਨੂੰ ਦੋ ਤੁਸੀਂ 10-20 ਲੱਖ ਰੁਪਇਆ, ਮੈਂ ਆਪਦੇ ਪਿੰਡ ਕੱਟ
1: ਕੇ, ਬਿਲਕੁਲ ਆ ਜੀ, ਕੱਟ ਰੋ ਤੇ ਕੀ ਆ ਜਾਂਦਾ ਜੀ,
0: ਕੱਟ ਦਾ ਪੰਜਾਬ ਤੇ ਪੰਜਾਬ ਦੀਆਂ ਵੋਟਾਂ ਮੰਗਣ ਲੈ ਕੇ 2-250 ਬੰਦਾ ਹੁੰਦਾ ਸਵੇਰੇ ਪਰੌਂਠੇ ਉਹਦੇ ਘਰੇ ਪੱਕਦੇ, ਜਿਹੜਾ ਪੰਜ ਖੜਾ ਹੁੰਦਾ ਉੱਥੋਂ ਖਾ ਕੇ ਪਿੰਡ ਚ ਗੇੜਾ ਦੇ ਕੇ ਫਿਰ ਦੁਪਹਿਰ ਦੀਆਂ ਖਾ ਲੈਂਦੇ ਨੇ, ਸ਼ਾਮ ਨੂੰ ਪੈਗ ਲਾ ਕੇ ਫਿਰ ਉਹ ਕੱਟਦਾ, ਉਹ ਕਰੀ ਬੈਠਾ
1: ਬੈਠਾ
0: ਰੋਟੀ ਦੀ ਗੱਲਾਂ।
1: ਬਿਲਕੁਲ ਜੀ ਬਿਲਕੁਲ,
0: ਹਾਲਾਤ ਸਾਡੇ ਇਹ ਨੇ, ਮੈਂ ਥੱਲੇ ਲਿਖਿਆ ਭੈਣ ਜੀ ਗੱਲ ਕਰ ਰਹੀ, ਮੈਂ ਕਿਹਾ ਜਿੰਨਾ ਚਿਰ ਲੋਕ ਸੁਚੇਤ ਨੀ ਨਾ ਹੁੰਦੇ
1: ਜੀ,
0: ਉਨਾ ਚਿਰ ਕੋਈ ਸੁਧਾਰ ਨੀ ਹੋ ਸਕਦਾ। ਅਸੀਂ ਸੁਧਾਰ ਸਮਝਦੇ ਹਾਂ ਵੀ ਕਿਸੇ ਨੂੰ ਵੋਟ ਪਾਤੀ ਇਹ ਸੁਧਾਰ ਕਰਨ
1: ਸੁਧਾਰ ਕਰ
0: ਸੁਚੇਤ ਲੋਕਾਂ ਨੂੰ ਹੋਣਾ ਪੈਣਾ
1: ਜੀ,
0: ਚਾਹੇ ਧਰਮ ਹੈ ਚਾਹੇ ਉਹ ਪੰਜਾਬ ਡੁੱਬ ਰਿਹਾ ਯਾਰ, ਪੰਜਾਬ ਕਿਹੜੇ ਮੁੱਦਿਆਂ ਦੇ ਘਿਰਿਆ ਪਿਆ, ਪੰਜਾਬ ਦੀ ਤ੍ਰਾਸਦੀ ਕੀ ਹੈ, ਸਾਨੂੰ ਆ ਮੁੱਦੇ ਸਾਡੇ ਕਿਹੜੇ ਨੇ ਦੇਖ ਲੋ
1: ਕਿਹੜੇ ਨੇ ਜੀ। ਬਿਲਕੁਲ
0: ਹੈ, ਕੋਈ ਰੇਤ ਮਾਫੀਆ, ਨਸ਼ੇ ਨਾ ਬੰਦੇ ਮਰ ਰਹੇ, ਬੇਰੁਜ਼ਗਾਰੀ ਵੱਧ ਰਹੀ ਆ, ਸ਼ਰਾਬ, ਬੱਸਾਂ, ਸਾਡਾ ਸਰਕਾਰੀ ਢਾਂਚਾ, ਤੰਤਰ ਮੰਤਰ, ਜਿਹੜਾ ਇਹ ਬਿਜਲੀ ਆ ਜੋ ਮਰਜ਼ੀ ਉਹਦਾ ਤਹਿਸ ਨਹਿਸ਼ ਹੋ ਰਿਹਾ, ਕਦੇ ਉਹਤੇ ਗੱਲ ਹੋਈ ਹੈ?
1: ਨਾ ਜੀ ਨਾ।
0: ਕਰਜ਼ੇ ਅਸੀਂ ਡੁੱਬ ਰਹੇ ਹਾਂ,
1: ਨਾ ਜੀ,
0: ਕਦੇ ਉਹਦੇ ਗੱਲ ਹੋਈ ਆ? ਆ ਗੱਲ ਹੋ ਰਹੀ ਆ ਇਹਦੇ ਚੱਲ ਪਈ, ਕਦੇ ਕੰਚਨਪ੍ਰੀਤ ਦੇ ਚੱਲ ਪਈ, ਕਦੇ ਲਗਾਹ ਤੇ ਚੱਲ ਪਈ, ਆ ਮੁੱਦੇ ਸਾਡੇ ਆਹ ਨੇ
1: ਆ ਖੜੇ ਨੇ ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਤ੍ਰਾਸਦੀ ਕਿੱਥੇ ਸਾਡੀ ਜਿਹੜੀ ਅਸੀਂ ਹੰਢਾ ਰਹੇ ਹਾਂ
1: ਜੀ?
0: ਜਿਹੜਾ ਪੰਜਾਬ ਖੋਖਲਾ ਰਿਹਾ ਦਿਖ ਰਿਹਾ ਕਿਸੇ
1: ਨੂੰ? ਨਾ ਜੀ।
0: ਧੰਨਵਾਦ ਜੀ,
1: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ
3: ਸ਼ੁਕਰੀਆ
1: ਜੀ। ਦੋਸਤੋ, ਇਸ ਸਾਡੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਸੈਣੀ ਸਾਹਿਬ। ਹਾਂਜੀ, ਆਪਾਂ ਹੋਰ ਇੱਕ ਦੋ ਖਬਰਾਂ ਲੈ ਕੇ ਫਿਰ ਤੁਹਾਡੇ ਤੋਂ ਮੈਂ ਅੱਗੇ ਲੈਣਾ, ਕਾਫੀ ਸਮਾਂ ਲੈ ਲਿਆ ਤੁਹਾਡਾ ਅੱਜ। ਸੈਣੀ ਸਾਹਿਬ, ਇੱਕ ਨਸ਼ਿਆਂ ਦੇ ਮਾਮਲੇ ਚ ਤਾਂ ਚਲੋ ਉਹੀ ਮੁੱਦਾ ਚੱਲ ਹੀ ਜਾਂਦਾ, ਚਾਹੇ ਉਹ ਮੋਹਨਜੀਤ ਦਾ ਹੈ ਤੇ ਚਾਹੇ ਉਹ ਆਪਣਾ ਸੀਗਾ।
3: ਪਰ ਆਪਾਂ ਉਹ ਹਿੰਦੁਸਤਾਨ ਟਾਈਮਜ਼ ਵਾਲੀ ਰਿਪੋਰਟ ਲੈ ਲਓ, ਜਿਹੜੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਸੀ CJI CJM ਨੇ ਉੱਥੇ ਬਠਿੰਡੇ ਚ।
1: ਠੀਕ ਹੈ ਜੀ,
3: ਹਾਂਜੀ, ਨਰਿੰਦਰਜੀਤ ਸ਼ਾਇਦ ਨਾਮ।
1: ਅੱਜ ਉਹਨਾਂ ਨੇ ਖਹਿਰਾ ਸਾਹਿਬ ਨੇ ਮਤਲਬ ਕਿ ਵੀਡੀਓ ਆਪਣੀ ਪੋਸਟ ਹੀ ਪਾਈ ਆ ਉਹਨਾਂ ਨੇ, ਤੇ ਉਹ ਚੀਜ਼ ਦਾ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਜਿਹੜੇ CJM ਹੈ ਉਹਨਾਂ ਦੇ ਵੱਲੋਂ 34 ਸਾਲਾਂ ਗੁਣਿਆਣਾ ਵਾਸੀ ਜਿਹੜਾ ਸੀਗਾ ਨਰਿੰਦਰ ਦੀਪ ਸਿੰਘ ਦੀ ਹਿਰਾਸਤ ਮੌਤ ਹੋਈ ਸੀਗੀ, ਤੇ CIA ਸਟਾਫ ਦੇ ਜਿਹੜੇ ਸੀ 4 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਰਿਪੋਰਟ ਨੇ ਸਾਡੇ ਇਹਨਾਂ ਦੋਸ਼ਾਂ ਨੂੰ ਪੁਸ਼ਟੀ ਕਰ ਦਿੱਤੀ ਹੈ। ਅੱਜ ਖਹਿਰਾ ਸਾਹਿਬ ਨੇ ਆਪਣੇ ਪੇਜ ਦੇ ਉੱਤੇ ਵੀ ਪਾਇਆ ਸਾਰਾ ਕੁਝ ਇਹਦੇ ਬਾਰੇ, ਤੇ ਬਕਾਇਦਾ ਉਹਨਾਂ ਨੇ ਰਿਪੋਰਟ ਵੀ ਦਿਖਾਈ ਹੈ ਜੋ ਸਾਰੀ ਲੱਗੀ ਹੈ ਜੀ ਅਖਬਾਰੀ ਇੰਗਲਿਸ਼ ਅਖਬਾਰ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਪੁਲਿਸ ਸਟੇਟ ਬਣਾ ਕੇ ਰੱਖ ਦਿੱਤੀ ਜੀ।
3: ਦਰਅਸਲ ਇਹਨੂੰ ਨਾ ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ, ਡਾਕਟਰ ਪਿਆਰੇ ਲਾਲ ਗਰਗ ਹੋਣਾ ਨੇ ਪਰਸਿਊ ਕੀਤਾ ਸੀਗਾ ਜੀ।
1: ਜੀ ਹਾਂ ਜੀ,
3: ਐਕਚੁਅਲੀ ਮੁੰਡਾ ਮਾਰ ਦਿੱਤਾ ਇਹਨਾਂ ਨੇ, ਤੇ ਕਹਿਤਾ ਜਿਹੜਾ ਹੈਗਾ ਆ ਉਹ ਕਸਟੋਡੀਅਲ ਡੈਥ ਸੀਗੀ, ਪੁਲਿਸ ਥਾਣੇ ਲਿਜਾ ਕੇ ਤੇ ਮਾਰਿਆ,
1: ਅਧਿਆਪਕ ਸੀਗਾ।
3: ਮਾਰਨ ਤੋਂ ਬਾਅਦ ਹੋਇਆ ਕਿ ਉਹਦੇ ਨਾਲ ਦੇ ਜਿਹੜਾ ਮੁੰਡਾ ਆ ਉਹਨੂੰ ਡਰਾ ਲਿਆ ਤੇ ਉਹਨੂੰ ਕਹਿਤਾ ਵੀ ਉਹਦੇ ਘਰ ਕਹਿ ਦੇ ਵੀ ਐਕਸੀਡੈਂਟ ਹੋ ਗਿਆ ਜੀ, ਹਸਪਤਾਲ ਉਹਦੀ ਬੋਡੀ ਬਚਾਤੀ
1: ਜੀ।
3: ਹਸਪਤਾਲ ਵਾਲਿਆਂ ਕੋਲ ਜਿਹੜਾ ਹੈਗਾ ਆ ਜਦੋਂ ਘਰ ਤੇ ਵੀ ਪਹੁੰਚ ਗਏ ਕਾਲੀ ਕਾਲੀ ਪੀ, ਹਾਂਜੀ ਠੀਕ ਗੱਲ ਹੈਗੀ ਆ। ਤੁਸੀਂ ਦੇਖਿਆ ਸੀ ਮੀਡੀਆ ਦੇ ਵਿੱਚ ਉਹਦਾ ਬੇਟਾ ਆਇਆ ਸੀ ਛੋਟਾ ਜਿਹਾ, ਬੜਾ ਸਾਊ ਜਿਹਾ ਸੋਹਣਾ ਮੁੰਡਾ ਸੀਗਾ, ਮੁੜ ਕੇ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਜਦੋਂ ਘਰਦਿਆਂ ਨੇ ਦੇਖਿਆ ਵੀ ਇਹਦੇ ਬੋਡੀ ਤੇ ਨੀਲ ਨੀਲ ਪਏ, ਸੱਟ ਤਾਂ ਕੋਈ ਲੱਗੀ ਨੀ ਇਹੋ ਜਿਹੀ ਵੀ ਜਿਹੜੀ ਇੱਕ ਕੌਜ ਆਫ ਡੈਥ ਹੋ ਸਕਦੀ ਆ ਜੀ, ਉਹਨਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਜਿਹੜਾ ਹੈਗਾ ਆ ਫਿਰ ਲੋਕਾਂ ਨੂੰ ਇਕੱਠੇ ਕੀਤਾ ਤੇ ਫਿਰ ਲੋਕਾਂ ਦੇ ਦਬਾਅ ਥੱਲੇ ਜਿਹੜਾ ਆ ਏਮਸ ਬਠਿੰਡਾ ਤੋਂ ਉਹਦਾ ਪੋਸਟਮਾਰਟਮ ਹੋਇਆ ਜੀ। ਏਮਸ ਬਠਿੰਡਾ ਵਾਲਿਆਂ ਨੇ ਕੀਤਾ ਕਿ ਉਹਨਾਂ ਨੇ ਉੱਥੇ ਇਹਨਾਂ ਦੀ ਪੁਲਿਸ ਵਾਲਿਆਂ ਦੀ ਚੱਲੀ ਨੀ, ਉਹਨਾਂ ਨੇ ਜੋ ਸੱਟਾਂ ਹੈਗੀਆਂ ਸੀ ਬਾਹਰ ਲੀਆਂ ਉਹ ਸਾਰੀਆਂ ਲਿਖ ਦਿੱਤੀਆਂ ਵਿੱਚ।
1: ਬਿਲਕੁਲ,
3: ਉਹ ਸੱਟਾਂ ਜਿਹੜੀਆਂ ਹੈਗੀਆਂ ਸੀ ਉਹ ਸਾਰੀਆਂ ਹੀ ਉਹ ਮਤਲਬ ਕਰੰਟ ਲੱਗੇ ਦੀਆਂ ਸੀਗੀਆਂ ਜੀ।
1: ਜੀ,
3: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਫਿਰ ਉਹਦੀ ਜੁਡੀਸ਼ੀਅਲ ਜਿਹੜੀ ਆ ਇਨਕੁਆਇਰੀ ਉਹ ਅਕਸੈਪਟ ਹੋਈ ਸੀ ਡਿਮਾਂਡ ਪਬਲਿਕ ਪ੍ਰੋਟੈਸਟ ਦੇ ਕਾਰਨ ਜੀ, ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ ਮੰਗ ਕੀਤੀ ਸੀ ਜੀ। ਉਹ CJM ਸਾਹਿਬ ਨੇ ਅੱਜ ਉਹਦੀ ਡਿਟੇਲ ਰਿਪੋਰਟ ਜਿਹੜੀ ਆ ਸੈਸ਼ਨ ਜੱਜ ਨੂੰ ਸਬਮਿਟ ਕਰ ਦਿੱਤੀ ਜੀ। ਉਹਨਾਂ ਨੇ ਲਿਖਿਆ ਜੀ ਵੀ ਉਹਨਾਂ ਨੇ 4 ਬੰਦੇ ਜਿਹੜੇ ਹੈਗੇ ਆ ਕਲਪੇਬਲ ਹੋਮੇਸਾਈਡ ਹੁੰਦਾ ਆ ਜੀ, ਨੋਟ ਅਮਾਉਂਟਿੰਗ ਟੂ ਮਰਡਰ। ਕਈ ਵਾਰੀ ਅਸੀਂ ਜਿਹੜਾ ਹੈਗਾ ਆ ਉਹ ਜਦੋਂ ਪੁਰਾਣੇ ਸੈਕਸ਼ਨ IPC ਦੇ ਚੱਲਦੇ ਹੁੰਦੇ ਸੀ ਨਾ ਜੀ,
1: ਤੇ
3: ਜਿਹੜਾ ਸਿਆਣਾ ਵਕੀਲ 302 ਨੂੰ 304 ਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। 302 ਹੁੰਦਾ ਆ ਵੀ ਕਤਲ, ਉਹ ਜਿਹੜਾ ਕਤਲ ਹੁੰਦਾ ਆ ਉਹ ਇਰਾਦੇ ਨਾਲ ਕੀਤਾ ਗਿਆ ਆ ਹੁੰਦਾ ਇੰਟੈਂਸ਼ਨਲ, ਤੇ ਜਿਹੜਾ ਹੈਗਾ ਕਲਪੇਬਲ ਹੋਮੇਸਾਈਡ ਹੁੰਦਾ ਆ ਇਹਦਾ ਮਤਲਬ ਇਹ ਮਾਰਿਆ ਤਾਂ ਬੰਦਾ ਹੀ ਆ ਪਰ ਉਹਦੇ ਵਿੱਚ ਇੰਟੈਂਸ਼ਨ ਨਹੀਂ ਸੀ। ਕਈ ਵਾਰੀ ਸੱਟ ਏਦਾਂ ਦੀ ਲੱਗ ਜਾਂਦੀ ਹੈਗੀ ਆ ਕਿ ਬੰਦਾ ਮਰ ਜਾਂਦਾ ਹੈ, ਅਗਲੇ ਦੀ ਨੀਯਤ ਨਹੀਂ ਹੁੰਦੀ।
1: ਬਿਲਕੁਲ,
3: ਉਹ ਤਸੀਹੇ ਦੇਣ ਦੀ ਨੀਯਤ ਨਾਲ ਜਿਹੜਾ ਹੈਗਾ ਆ ਤਸੀਹੇ ਦਿੱਤੇ ਸੀ, ਪਹਿਲਾਂ ਕਹਿਤਾ ਵੀ ਉਹਨਾਂ ਨੇ ਕਿਉਂਕਿ ਜਿਹੜੇ ਪੁਲਿਸ ਵਾਲੇ ਇਹ ਮੈਨੇਜ ਕਰ ਹੀ ਲੈਂਦੇ ਜੀ ਹਸਪਤਾਲ ਨੂੰ ਡਾਕਟਰ ਨੂੰ ਜੀ, ਪਹਿਲਾਂ ਕਹਿਤਾ ਐਕਸੀਡੈਂਟ, ਜਦੋਂ ਐਕਸੀਡੈਂਟ ਦੀ ਗੱਲ ਨੀ ਆਈ ਤੇ ਫਿਰ ਨਸ਼ੇ ਦਾ ਕਹਿਤਾ ਵੀ ਨਸ਼ਾ ਖਾ ਕੇ ਬੰਦਾ ਮਰ ਗਿਆ ਜੀ। ਤੇ ਬਾਕੀ ਜਿਹੜਾ ਹੈਗਾ ਆ ਉਹ ਜੱਜ ਸਾਹਿਬ ਨੇ ਜਿਹੜਾ ਹੈਗਾ ਆ ਉਹਦੇ ਵਿੱਚ ਉਹਦੀ ਸਿਫਾਰਿਸ਼ ਕਰ ਦਿੱਤੀ ਹੈਗੀ, ਉਹ 4 ਬੰਦੇ ਜਿਹੜੇ ਹੈਗੇ ਸੀ, ਇੱਕ ASI ਆ ਜੀ ਤੇ ਬਾਕੀ ਇੱਕ ਹੈਡ ਕਾਂਸਟੇਬਲ ਆ, ਤੇ ਦੋ ਪੁਲਿਸ ਵਾਲੇ ਜਿਹੜੇ ਹੈਗੇ ਆ ਕਾਂਸਟੇਬਲ, ਉਹ ਸਾਰੇ ਜਿਹੜੇ ਆ ਜਿਹਨਾਂ ਨੇ ਉਹਨਾਂ ਨੇ ਕਿਹਾ ਵੀ ਬਹੁਤ ਹੀ ਜਿਹੜਾ ਹੈਗਾ ਆ ਜਿਆਦਾ ਤਸੀਹੇ ਦਿੱਤੇ, ਜਿਹਦੇ ਕਰਕੇ ਜਿਹੜਾ ਆ ਇਹ ਡੈਥ ਹੋਈ ਆ ਜੀ, ਤੇ ਉਹਦੇ ਤੇ ਪ੍ਰੋਸੀਕਿਊਟ ਹੋਣਗੇ ਜੀ, ਇਹ ਤਾਂ ਇਹਨਾਂ ਨੂੰ ਥੋੜੇ ਬਹੁਤੇ ਹੱਥ ਲੱਗਣਗੇ ਤੇ ਤਾਂ ਜਿਹੜਾ ਹੈਗਾ ਆ ਇਹ ਹੋਈ, ਪਰ ਇਹ ਜਰਨਲ ਜਿਹੜਾ ਆ ਐਟੀਟਿਊਡ ਹੋ ਗਿਆ ਪੁਲਿਸ ਦਾ, ਕਿਉਂਕਿ ਜਦੋਂ ਪੁਲਿਸ ਆਲ ਇਨ ਆਲ ਕਰ ਦਿੱਤੀ ਜਾਵੇ, ਸਟੇਟ ਦਾ ਕੰਟਰੋਲ ਨਾ ਰਵੇ, ਜਿਹੜੀ ਪੋਲੀਟੀਕਲ ਕਲਾਸ ਹੁੰਦੀ ਆ ਉਹ ਇਹਨੂੰ ਐਜ਼ ਏ ਟੂਲ ਵਰਤਣ ਲੱਗ ਪਏ ਨਾ ਜੀ, ਤੇ ਫਿਰ ਅਗਲੇ ਵੀ ਪਰਵਾਹ ਨੀ ਮਾਰਦੇ ਵੀ ਤੂੰ ਕਿਹੜਾ ਸਾਡੇ ਕੋਲੋਂ ਸੱਚੇ ਕੰਮ ਹੀ ਕਰਾਉਣਾ, ਸੋ ਇਸ ਫਿਰ ਉੱਥੇ ਚੈੱਕ ਐਂਡ ਬੈਲੈਂਸ ਜਿਹੜੇ ਹੁੰਦੇ ਆ ਉਹ ਨਹੀਂ ਰਹਿੰਦੇ
1: ਜੀ,
3: ਸੋ ਇਹ ਬਹੁਤ ਆ ਜਿੱਦਾਂ ਜਿਹੜੀ ਹੈਗੀ ਆ ਵਾਰਨਿੰਗ ਸੀਗੀ ਹਿੰਦੁਸਤਾਨ ਟਾਈਮਸ ਨੇ ਜਿਹੜੀ ਹੈਗੀ ਇਹਦੀ ਰਿਪੋਰਟ, ਹੋਰ ਵੀ ਪ੍ਰੋਮੀਨੈਂਟ ਅਖਬਾਰਾਂ ਮੇਰੇ ਖਿਆਲ ਹਿੰਦੂ ਦੇ ਵਿੱਚ ਵੀ ਲੱਗੀ ਹੈ ਜੀ, ਸ਼ਾਇਦ ਇਹ ਤਾਂ ਇਹ ਜਿਹੜੀ ਹਾਂਜੀ
1: ਇਸੇ ਨੂੰ ਹੋਰ ਵੱਡੀ ਚਰਚਾ ਵੀ ਸੈਣੀ ਸਾਹਿਬ ਉਹਨਾਂ ਨੇ ਬਣਾਇਆ ਅੱਜ, ਚਲੋ ਬੀਜੇਪੀ ਨੇ ਜਿਹੜੀਆਂ ਰੈਲੀਆਂ ਕਰ ਰਹੀ ਆ ਜਾਂ ਪੰਜਾਬ ਯਾਤਰਾ ਕਰ ਰਹੇ ਨੇ ਉਹ ਵੀ, ਤੇ ਨਸ਼ਾ ਜਿਹੜਾ ਭਜਾਊ ਯਾਤਰਾ ਜਾਂ ਜੋ ਵੀ ਹੈ, ਤੇ ਉਹਦੇ ਵਿਚ ਵੀ ਇਹ ਮੁੱਦਾ ਚੱਕਿਆ ਗਿਆ ਉਹਨਾਂ ਨੇ ਕਿ ਪੁਲਿਸ ਸਟੇਟ ਬਣਿਆ ਹੋਇਆ ਸਾਰਾ, ਕੋਈ ਨਸ਼ੇ ਦਾ ਕੰਟਰੋਲ ਨਹੀਂ, ਕੋਈ ਅੰਡਰ ਨਹੀਂ ਹੈਗਾ, ਮਹਿਕਮਾ ਤੁਹਾਡੇ ਅੰਡਰ ਨਹੀਂ ਹੈ, ਹੋਰ ਸਾਰੇ ਮੁੱਦੇ ਉਹ ਵੀ ਚੱਕ ਰਹੇ ਨੇ ਇਸ ਵਿਚ ਉਹਨਾਂ ਨੂੰ ਘੇਰ ਰਹੇ ਨੇ, ਦੂਸਰੇ ਪਾਸੇ ਕਾਂਗਰਸ ਵੀ ਇਸ ਚੀਜ਼ ਦੇ ਨਾਲ ਘੇਰ ਰਹੀ ਹੈ ਇਹਨਾਂ ਨੂੰ।
3: ਭਾਰੇ ਸਾਹਿਬ ਯਾਤਰਾ ਦੇ ਨਾਲ ਕੀ ਦੱਸੋ ਨਸ਼ਿਆਂ ਦਾ ਹੱਲ ਹੋਊਗਾ, ਮੈਨੂੰ ਤਾਂ ਸਮਝ ਨੀ ਆਉਂਦੀ ਹੈ ਜੀ, ਉਹ ਸਿਰਫ ਆਪਣੀ ਪਾਰਟੀ ਦਾ ਪ੍ਰਸਾਰ ਵਾਸਤੇ ਜਾਂ ਹਾਂਜੀ ਵੀ ਅਸੀਂ ਵੀ ਆਰ ਹੇਅਰ ਕਹਿਣ ਦਾ ਮਤਲਬ ਤਾਂ ਇਹ ਆ ਵੀ ਅਸੀਂ ਵੀ ਇੱਥੇ ਹੈ
1: ਜੀ,
3: ਤੇ ਦੂਜਾ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕਰਦੇ ਪਏ ਆ ਨਾ ਜੀ, ਭਾਰੇ ਸਾਹਿਬ ਜਿੱਥੇ ਅਸੀਂ ਸੋਚਣਾ ਬੰਦ ਕਰਦੇ ਆ ਨਾ ਜੀ, ਇਹ ਕਲਾਸ ਏਦਾਂ ਦੀ ਹੈਗੀ ਇਹ ਉੱਥੋਂ ਸੋਚਣਾ ਸ਼ੁਰੂ ਕਰਦੇ ਆ ਜੀ, ਬੀਜੇਪੀ ਦਾ ਝੰਡਾ ਹੋਊਗਾ ਤੁਹਾਨੂੰ ਅੱਗੇ ਜਿਹੜੇ ਹੈਗੇ ਆ, ਕੋਈ ਕਾਲੀ ਪੱਗ ਵਾਲਾ, ਕੋਈ ਨੀਲੀ ਪੱਗ ਵਾਲਾ, ਕੋਈ ਪੀਲੀ ਪੱਗ ਵਾਲਾ, ਉਹ ਦਿਸਣਗੇ ਜੀ, ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਨੇ ਮਹਿਸੂਸ ਕੀਤਾ ਵੀ ਅਕਾਲੀ ਦਲ ਦੇ ਨਾਲ ਅਲਾਇੰਸ ਕਰਕੇ ਅਕਾਲੀ ਦਲ ਨੇ ਸਾਨੂੰ ਜਿਹੜੀ ਹੈਗੀ ਆ ਵੀ ਸਿੱਖ ਕਮਿਊਨਿਟੀ ਨੂੰ ਸਾਡੀ ਪਾਰਟੀ ਤੋਂ ਦੂਰ ਹੀ ਰੱਖਿਆ, ਇਹ ਪ੍ਰਚਾਰ ਕੇ ਕਿ ਮਤਲਬ ਇਹ ਹਿੰਦੂਆਂ ਦੀ ਪਾਰਟੀ ਆ ਜੀ, ਤੇ ਉਹ ਸਿੱਖ ਜਿਹੜੇ ਸਾਡੀ ਪਾਰਟੀ ਨੂੰ ਅਵਾਇਡ ਕਰਦੇ ਰਹੇ ਤੇ ਉਹਨਾਂ ਨੇ ਡਾਇਰੈਕਟ ਉਹਤੇ ਜਾਂਦੇ ਰਹੇ ਜੀ, ਹੁਣ ਅਗਲਿਆਂ ਨੇ ਬਾਦਲ ਸਾਹਿਬ ਦੇ ਘਰ ਦੇ ਵਿੱਚੋਂ ਜਿਹੜਾ ਹੈਗਾ ਆ ਉਹਨਾਂ ਦਾ ਚਚੇਰ ਭਰਾ ਪੱਟ ਕੇ ਤੇ ਨਾਲ ਕਹਿੰਦੇ, ਉਹ ਅੱਜ ਵੀ ਜਿਹੜੀ ਉਹ ਗੱਲ ਸੁਣਨ ਨੂੰ ਮਿਲਦੀ ਸੀ ਜਿਹੜੀ ਉਦਣ ਹੈ ਜੀ, ਤੇ ਉਹ ਸੀ ਐਮ ਸੈਣੀ ਦੇ ਸਾਹਮਣੇ ਉਹ ਗੱਲ ਕਰਦੇ ਸੀ, ਕਹਿੰਦੇ ਅਲਾਇੰਸ ਦੀ ਗੱਲ ਕਰਦੇ ਸੀ, ਕਹਿੰਦੇ ਹਮ ਬਾਦਲ ਸਾਹਿਬ ਕੋਈ ਆਪਣੇ ਸਾਥ ਮੇ ਦੇ ਲਿਆ ਹੈ ਜੀ, ਬਾਦਲ ਸਾਹਿਬ ਕੇ ਚਚੇਰੇ ਬਾਈ ਕੋ ਹੈ ਜੀ, ਜੇ ਪ੍ਰਕਾਸ਼ ਸਿੰਘ ਬਾਦਲ ਕੇ ਚਚੇਰੇ ਬਾਈ ਹੈ, ਦੂਜਾ ਉਹਨਾਂ ਦਾ ਮੁੰਡਾ ਜੁਆਇਨ ਕਰਾਇਆ ਕਿ ਇਹ ਜਿਹੜੇ ਹੈਗੇ ਸੁਖਵੀਰ ਬਾਦਲ ਕੇ ਚਚੇਰੇ ਬਾਈ ਹੈ, ਤੇ ਹਮਨੇ ਤੋਂ ਬਾਦਲ ਕੋ ਹੀ ਸਾਥ ਲੈ ਲਿਆ,
1: ਬਾਦਲ ਪਰਿਵਾਰ ਜੁੜ ਗਿਆ, ਬਾਦਲਾਂ ਦਾ ਬਸ ਠੀਕ ਆ, ਬਾਦਲ ਜੁੜ ਗਿਆ ਜੀ ਨਾਲ ਗੱਲ ਨੀ ਬੜੀ, ਆਮ ਛੋਟੇ ਪੱਧਰ ਦੇ ਉੱਤੇ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਲੋਕ ਨੇ ਉਹਨਾਂ ਤਾਂ ਇਹੀ ਸੋਚਣਾ ਕਿ ਬਾਦਲ ਉਹਨਾਂ ਦੇ ਨਾਲ ਹੈ ਜੀ,
3: ਭਾਰੇ ਸਾਹਿਬ ਹੁਣ ਕਰਿਸ਼ਮਾ ਹੈ ਨੀ
1: ਜੀ,
3: ਹੁਣ ਉਹ ਕਿਸੇ ਟਾਈਮ ਤੇ ਸੀ ਜਦੋਂ ਤੁਸੀਂ ਕਹਿੰਦੇ ਹੈਗੇ ਆ, ਜਦੋਂ ਤੁਹਾਨੂੰ ਅਸੀਂ ਫਿਨਲੈਂਡ ਚੜਾਇਆ ਸੀ ਉਦੋਂ ਇਹ ਕ੍ਰਿਸ਼ਮਾ ਸੀਗਾ ਬਾਦਲ ਸਾਹਿਬ ਦਾ, ਹੁਣ ਜਿਹੜਾ ਹੈਗਾ ਆ ਉਹ ਬੇਅਦਬੀਆਂ ਤੋਂ ਬਾਅਦ ਨਫ਼ਰਤ ਦੇ ਪਾਤਰ ਹੋ ਗਏ ਆ ਜੀ, ਪਤਾ ਹੀ ਨੀ ਕਿਹੜੇ ਵੇਲੇ ਤੁਸੀਂ ਜੇ ਮਤਲਬ ਜਿਹੜਾ ਹੈਗਾ ਇਹਨਾਂ ਦੀ ਗੱਲ ਕਰੋਗੇ ਤੇ ਇਹ ਨੀ ਹੈਗਾ ਕਿ ਐਪਰੀਸੀਏਸ਼ਨ ਮਿਲੂਗੀ ਜੀ,
1: ਬਿਲਕੁਲ
3: ਏਡੇ ਏਡੇ ਵੱਡੇ ਕੰਮ ਕੀਤੇ ਬਾਦਲ ਸਾਹਿਬ ਨੇ ਕੋਈ ਨੀ ਗਣਾਉਂਦਾ ਜੀ, ਬਸ ਉਹ ਹੀ ਜਿਹੜਾ ਹੈਗਾ ਬਾਹਰ ਆਹ ਹੀ ਸੁਣਨ ਨੂੰ ਮਿਲਦਾ ਹੈਗਾ ਆ ਜਦੋਂ ਮਿਲਦਾ ਵੀ ਭਾਈ ਇਹਨਾਂ ਨੇ ਬੇਅਦਬੀਆਂ ਕਰਾਤੀਆਂ।
1: ਪਰ ਇੱਕ ਗੱਲ ਹੋਰ ਦੇਖੋ, ਮੈਂ ਫੁਲਕਾ ਸਾਹਿਬ ਦੀ ਅੱਜ ਤਸਵੀਰ ਦੇਖ ਰਿਹਾ ਜੀ, ਉਹ ਖੱਟੇ ਜਿਹੇ ਨਾ ਟਰੰਕ ਦੇ ਉੱਤੇ ਚੜੇ ਆ ਸਾਰੇ ਜਾਣੇ ਇਹ, ਤਾਂ ਫੁਲਕਾ ਸਾਹਿਬ ਮੂਹਰੇ ਬੈਠੇ ਆ ਟੋਰ ਕੱਢ ਕੇ, ਜਿੱਦਾਂ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਉਹਦੇ ਵਿੱਚ ਬੈਠੇ ਸੀ, ਸਾਰਾ ਕੁਝ ਕਰਦੇ ਰਹੇ ਨੇ। ਪਰ ਮੈਨੂੰ ਉਹੀ ਗੱਲ ਚੇਤੇ ਆਈ ਕਿ 84 ਦੇ ਵਿੱਚ ਇਹਨਾਂ ਨੇ ਕਿੰਨਾ ਸਾਡੇ ਲੋਕਾਂ ਨਾਲ ਧੋਖਾ ਕੀਤਾ, ਤੇ ਅੱਜ ਫਿਰ ਸੁੱਚੇ ਸੱਚੇ ਹੋ ਕੇ ਕਿੱਦਾਂ ਮੂੰਹ ਲਿਸ਼ਕਾ ਕੇ ਪੱਗਾਂ ਬੰਨ ਕੇ ਸਜਾ ਕੇ ਮੂਹਰੇ ਬੈਠੇ ਆ ਫਿਰ ਲੁੱਟਣ ਲਈ ਜੀ।
3: ਭਾਰੇ ਸਾਹਿਬ 30% ਜਨਤਾ ਜਾਂ 25% ਜਨਤਾ ਹੈਗੀ ਆ ਜਿਹੜੀ ਕੁਛ ਨਹੀਂ ਕਰਦੀ, ਸਾਡੀਆਂ ਭਾਵਨਾਵਾਂ ਨਾਲ ਖੇਡਦੀ ਹੈਗੀ, 75% ਲੇਬਰ ਕਰਕੇ ਜਾਂ ਹੋਰ ਕੁਛ ਕਰਕੇ, ਉਹਨਾਂ 75% ਦੇ ਵਿੱਚੋਂ ਜਿਹੜੀ ਹੈਗੇ ਆ 20-25% ਏਦਾਂ ਦੇ ਆ ਜਿਹਨਾਂ ਨੇ ਜਿਹੜਾ ਆ ਇਹਨਾਂ ਦੇ ਕਰਿੰਦਿਆਂ ਦੇ ਤੌਰ ਤੇ ਕੰਮ ਕਰਨਾ ਆ ਜਾਂ ਲੁੱਟਾਂ ਮਾਰਾਂ ਕਰਨੀਆਂ ਹੈਗੀਆਂ ਆ ਜਾਂ ਬਸ ਕਦੀ ਵੀਰਾਂ ਚਲਾ ਲੈਣੀਆਂ ਜੀ ਉੱਥੇ ਚੱਲ ਗਏ ਜੀ, ਬਸ ਆਹ ਚੱਕਰ ਆ ਜੀ। 50% ਬੰਦੇ ਆ ਜਿਹੜੇ ਕਮਾਈ ਕਰਦੇ ਹੈਗੇ ਆ, ਉਹ ਪਤਾ ਨੀ ਕਿੱਦਾਂ ਆਪਣੇ ਉਹ ਬਾਕੀਆਂ ਦੇ ਹਿੱਸੇ ਦੀ ਕਮਾਈ ਵੀ ਵਿਚਾਰੇ ਉਹਨਾਂ ਨੂੰ ਹੀ ਕਰਨੀ ਪੈਂਦੀ ਹੈ ਜੀ ਇੱਥੇ,
1: ਬਿਲਕੁਲ ਹੈ।
3: ਸੋ ਇਹਦਾ ਯਾਤਰਾਵਾਂ ਨਾਲ ਕੋਈ ਨਸ਼ਾ ਨਾ ਮਿਟਿਆ ਨਾ ਮਿਟਣਾ ਜੀ, ਬਹੁਤੀ ਗੱਲ ਹੈਗੀ ਜਿੱਥੇ ਤੁਸੀਂ ਮੈਨੂਫੈਕਚਰ ਹੁੰਦਾ ਆ ਉਹਨੂੰ ਫੜ ਲਓ, ਜਿਹੜੇ ਵੀ ਤੁਸੀਂ ਤੁਸੀਂ ਤਾਂ ਸਰਮਾਏਦਾਰ ਪਾਰਟੀ, ਤੁਹਾਡੇ ਕੋਲ ਸਾਰਾ ਇੰਟੈਲੀਜੈਂਸ ਆ, ਸਾਰੀਆਂ ਏਜੰਸੀ ਆ, ਜਿੱਥੇ ਕਿੱਥੇ ਫੈਕਟਰੀ ਲੱਗੀ ਹੈਗੀ ਆ, ਨਾਲੇ ਤੁਸੀਂ ਕਹਿੰਦੇ ਹੈਗੇ ਸਾਰਾ ਕੁਛ ਤੁਹਾਨੂੰ ਪਤਾ, ਚੱਕ ਕੇ ਜਿਹੜੇ ਮੈਨੂਫੈਕਚਰ ਹੈਗੇ ਅੰਦਰ ਕਰ ਤੇ ਉਹ ਫੈਕਟਰੀ ਬੰਦ ਹੋ ਜੂਗੀ, ਆਊਗੀ ਨੀ ਜੀ।
1: ਨਾਲੇ ਦੇਖੋ ਇਹ ਆਮ ਆਦਮੀ ਪਾਰਟੀ ਕਹਿੰਦੇ 4 ਹਫ਼ਤਿਆਂ ਚ ਬੰਦ ਕਰਾਂਗੇ, ਉਧਰ ਕੈਪਟਨ ਸਾਹਿਬ ਕਹਿੰਦੇ 4 ਮਹੀਨਿਆਂ ਚ ਬੰਦ ਕਰਾਂਗੇ, ਹੁਣ ਬੀਜੇਪੀ ਵਾਲੇ ਕਹਿੰਦੇ ਅਸੀਂ 6 ਮਹੀਨਿਆਂ ਚ ਬੰਦ ਕਰ ਦੇਣਾ ਸਾਰਾ ਕੁਛ, ਦੇਖਿਓ ਕਰਦੇ ਕੀ ਆਏ
3: ਜੀ।
1: ਤੇ ਸੈਣੀ ਸਾਹਿਬ ਇੱਕ ਖਬਰ ਹੋਰ ਤੁਹਾਡੇ ਨਾਲ ਲੈ ਕੇ ਫਿਰ ਮੈਂ ਆਗਿਆ ਲੈਣਾ, ਖਾਸ ਕਰਕੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉੱਠੇ ਨੇ, ਤੇ ਪਹਿਲਾਂ ਉਹਨਾਂ ਨੇ ਨਾਮ ਸੁਝਾਏ ਨੇ ਉਹਨਾਂ ਦੇ ਵਿੱਚੋਂ।
3: ਨਹੀਂ ਮੈਂ ਸਮਝ ਗਿਆ ਜੀ, ਮੈਂ ਉੱਥੇ ਜਿਹੜਾ ਹੈਗਾ ਮੈਂ ਮਤਲਬ ਜਿਹੜਾ ਆ, ਚਲੋ ਉਹਨਾਂ ਦਾ ਇਤਰਾਜ਼ ਜਿਹੜਾ ਹੈਗਾ ਆ ਆਪਣੀ ਜਗ੍ਹਾ ਸਹੀ ਹੋ ਸਕਦਾ ਹੈਗਾ ਆ, ਪਰ ਮੈਂ ਕਹਿੰਦਾ ਹੈਗਾ ਆ ਕਿ ਬੈਟਰ ਨੀ ਹੁੰਦਾ ਕਿ ਮਤਲਬ ਜਿਹੜਾ ਆ ਸਿਰਫ ਇਹ ਵੀ ਆ 2 ਜੱਜ ਜਿਹੜੇ ਹੈਗੇ ਰਹਿ ਗਏ, ਇਹਨਾਂ ਦਾ ਕੋਈ ਪਤਾ ਲੱਗਦਾ ਜੀ ਕੀ ਕਾਬਲੀਅਤ ਨੁਕਸ ਹੈਗਾ ਆ ਜੀ। ਆਪਣਾ ਕਿਸੇ ਜੱਜ ਦਾ ਜਿਹੜਾ ਹੈਗਾ ਆ ਸਿੱਖ ਹੋਣਾ, ਮੁਸਲਮਾਨ ਹੋਣਾ, ਹਿੰਦੂ ਹੋਣਾ, ਮਤਲਬ ਇਹ ਇੰਪੋਰਟੈਂਸ ਆ ਜਾਂ ਉਹਦਾ ਇਮਾਨਦਾਰ ਤੇ ਇੰਟੈਲੀਜੈਂਟ ਹੋਣਾ ਜ਼ਰੂਰੀ ਆ ਜੀ?
1: ਬਿਲਕੁਲ,
3: ਵੱਡੀ ਗੱਲ ਤਾਂ ਇਹ ਹੈਗੀ ਆ, ਇਮਾਨਦਾਰ ਤੇ ਇੰਟੈਲੀਜੈਂਟ ਜੱਜ ਲੱਗਣਾ ਚਾਹੀਦਾ ਹੈਗਾ ਆ। ਜੇ ਅੱਜ ਤੁਸੀਂ ਆਪਣੇ ਜਿਹੜੇ ਆ 3% ਹੈ ਜੀ, ਸਾਰੇ ਵਰਗ ਜਿਹੜੇ ਹੈਗੇ ਆ ਆਪਣੇ ਆਪਣੇ ਜੱਜ ਲਾਉਣ ਲੱਗ ਪਏ, ਫਿਰ ਤਾਂ ਸਰ ਗਿਆ ਇੱਥੇ।
1: ਉਹ ਕਹਿਣਗੇ ਤੁਸੀਂ ਤਾਂ ਬਿਲਕੁਲ, ਹਿੰਦੂ ਕਹਿਣਗੇ ਸਾਡਾ ਨੀ ਲੱਗਾ, ਮੁਸਲਮਾਨ ਭਾਈਚਾਰਾ ਕਹੇਗਾ ਸਾਡਾ ਨੀ ਲਾਇਆ ਜੀ ਤੁਸੀਂ।
3: ਸਰ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਵਨ ਹੂ ਕੁਆਲੀਫਾਈਜ਼, ਬਸ ਉਹ ਲੱਗਣਾ ਚਾਹੀਦਾ ਹੈਗਾ, ਇੰਟੈਲੀਜੈਂਟ ਹੋਣਾ ਚਾਹੀਦਾ, ਇਮਾਨਦਾਰ ਹੋਣਾ ਚਾਹੀਦਾ, ਉਹਦੀਆਂ ਰਿਪੋਰਟਾਂ ਸਹੀ ਹੋਣੀਆਂ ਚਾਹੀਦੀਆਂ ਆ, ਤੇ ਪਬਲਿਕ ਦਾ ਫੇਥ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ ਕਿ ਹਾਂ ਹੀ ਵਿਲ ਡਿਲੀਵਰ ਦਾ ਜਸਟਿਸ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
3: ਹਾਂਜੀ ਜੀ ਸਰ, ਠੀਕ ਹੈ,
1: ਥੈਂਕ ਯੂ ਜੀ,
3: ਠੀਕ ਹੈ ਭਾਈ ਸਾਹਿਬ, ਦਿਓ ਜਾਇਜ ਜੀ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ,
1: ਸਤਿ
3: ਸ੍ਰੀ ਅਕਾਲ
1: ਜੀ। ਦੋਸਤੋ ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਕਹਿੰਦੇ ਵਿਸਤਾਰ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ ਇੰਨਾ ਸਮਾਂ ਦੇਣ ਦੇ ਲਈ ਜੀ, ਕਾਫੀ ਸਮਾਂ ਲੈ ਜਾਈਦਾ ਉਹਨਾਂ ਦਾ, ਕੋਸ਼ਿਸ਼ ਤਾਂ ਹੁੰਦੀ ਹੈ 20-25 ਮਿੰਟ ਦੇ ਵਿੱਚ ਗੱਲ ਸਮੇਟ ਲਈਏ, ਪਰ ਕਈ ਵਾਰੀ ਗੱਲ ਵੱਧ ਜਾਂਦੀ ਹੈ ਜੀ, ਫਿਰ ਨਾਲ ਦੀ ਨਾਲ ਫਿਰ ਉਹਨੂੰ, ਚਲੋ ਸ਼ੁਕਰੀਆ, ਧੰਨਵਾਦ ਹੈ ਜੀ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਆ ਦੋਸਤੋ, ਤੇ ਫਿਰ ਨਾਲ ਜ਼ਿੰਦਗੀ ਦੇ ਨਾਲ ਜੁੜੀਆਂ 1-2 ਗੱਲਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਤੇ +358449761 ਬਟ ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। ਵਿਸ਼ਾ ਤਾਂ ਹੈ ਨਹੀਂ ਅੱਜ ਕੋਈ ਵੀ, ਖਬਰਾਂ ਦੇ ਉੱਤੇ ਜਿਹੜੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ, ਤੇ ਭਾਨ ਸਿੰਘ ਗਰੇਵਾਲ ਹੋਣਾ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਰੂਸ ਦੀ ਗੱਲ ਕਰਦੇ ਹਾਂ ਅੱਗੇ, ਰੂਸ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਚੋਣਾਂ ਹੋ ਕੇ ਹਟੀਆਂ ਨੇ, ਤੇ ਪੁਤਿਨ ਸਾਹਿਬ ਨੇ ਤਾਂ ਵੈਸੇ ਤਾਂ 10 ਸਾਲਾਂ ਦਾ ਪਹਿਲਾਂ ਹੀ 2039 ਤੱਕ ਆਪਣੇ ਆਪ ਨੂੰ ਐਲਾਨਿਆ ਹੋਇਆ ਕਿ ਉਹ ਹੀ ਜਿਹੜੇ ਨੇ ਉੱਥੇ ਰਾਜ ਭਾਗ ਕਰਨਗੇ, ਸੰਭਾਲਣਗੇ ਸਾਰਾ ਕੁਝ, ਤੇ ਬਾਕੀ ਜਿਹੜਾ ਕੱਲ ਚੋਣਾਂ ਹੋ ਕੇ ਹਟੀਆਂ ਨੇ ਤੇ ਉਹਦੇ ਵਿੱਚ ਕੀ ਕੁਝ ਵਾਪਰਿਆ ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿੱਚ ਪੁਤਿਨ ਪੱਖੀ ਜਿਹੜੀ ਪਾਰਟੀ ਹੈ ਉਹਨੇ ਸੰਸਦ ਦੇ ਉੱਤੇ ਦਬਦਬਾ ਰੱਖਿਆ ਹੈ ਬਰਕਰਾਰ, ਤੇ ਕੇਂਦਰੀ ਚੋਣ ਕਮਿਸ਼ਨ ਦੇ ਮੁਤਾਬਕ ਪਾਰਟੀ ਨੂੰ ਮਿਲਿਆ ਹੈ ਲਗਭਗ 58% ਵੋਟ ਮਿਲਿਆ ਦੱਸਿਆ ਜਾ ਰਿਹਾ ਹੈ। ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਵਿੱਚ ਪਹਿਲੀ ਵਾਰ ਜਿਹੜਾ ਹੋਈਆਂ ਸੰਸਦੀ ਚੋਣਾਂ 'ਚ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਹਮਾਇਤ ਜਿਹੜੀ ਹੈ ਪ੍ਰਾਪਤ ਯੂਨਾਈਟਿਡ ਰੂਸ ਪਾਰਟੀ ਨੇ ਦੇਸ਼ ਦੀ ਸੰਸਦ ਦੇ ਵਿੱਚ ਆਪਣਾ ਬਹੁਮਤ ਬਰਕਰਾਰ ਰੱਖਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਹਿੰਮਤ ਕਹਿਦੀ ਹੈ ਭਾਈ ਮੋਹਰੇ ਖੜਨ ਦੀ। ਕੇਂਦਰੀ ਚੋਣ ਕਮਿਸ਼ਨ ਦੇ ਜਿਹੜੇ ਨੇ ਅਨੁਸਾਰ 95% ਤੋਂ ਵੱਧ ਪੋਲਿੰਗ ਕੇਂਦਰਾਂ ਦੇ ਨਤੀਜਿਆਂ ਦੇ ਵਿੱਚ ਪਾਰਟੀ ਦੀ ਸੂਚੀ ਦੇ ਆਧਾਰ ਦੇ ਉੱਤੇ ਚੁਣੇ ਜਾਣ ਵਾਲੇ 225 ਸੰਸਦ ਮੈਂਬਰਾਂ ਦੀਆਂ ਸੀਟਾਂ ਤੇ ਯੂਨਾਈਟਿਡ ਰੂਸ ਨੂੰ ਲਗਭਗ 58% ਵੋਟਾਂ ਮਿਲੀਆਂ ਨੇ। ਉੱਥੇ ਹੀ ਜਿਹੜਾ ਵੋਟਿੰਗ ਦੇ ਵਿੱਚ ਜ਼ਿਆਦਾਤਰ ਵਿਰੋਧੀ ਉਮੀਦਵਾਰ ਸ਼ਾਮਲ ਨਹੀਂ ਸਨ ਤੇ ਇਸ ਦੇ ਨਾਲ ਸਰਕਾਰ ਦਾ ਸੱਤਾ ਦੇ ਉੱਤੇ ਮਜ਼ਬੂਤ ਕੰਟਰੋਲ ਬਣਿਆ ਰਿਹਾ। ਇਸ ਤੋਂ ਇਲਾਵਾ 225 ਸੰਸਦ ਮੈਂਬਰਾਂ ਦੀ ਚੋਣ ਵੱਖ ਵੱਖ ਚੋਣ ਖੇਤਰਾਂ ਦੇ ਵਿੱਚ ਸਿੱਧੇ ਮੁਕਾਬਲੇ ਰਾਹੀਂ ਹੋਈ ਹੈ ਤੇ ਇਨ੍ਹਾਂ ਚੋਣ ਖੇਤਰਾਂ ਦੇ ਨਤੀਜਿਆਂ ਦੇ ਵਿੱਚ ਯੂਨਾਈਟਿਡ ਰੂਸ ਦੇ ਉਮੀਦਵਾਰ 208 ਸੀਟਾਂ ਦੇ ਉੱਤੇ ਅੱਗੇ ਨੇ। ਕੇਂਦਰੀ ਚੋਣ ਕਮਿਸ਼ਨ ਦੀ ਮੁਖੀ ਐਲੇ ਪਾਮ ਫਿਲੋਵਾ ਨੇ ਜਿਹੜਾ ਕਿਹਾ ਕਿ ਸ਼ੁਰੂਆਤੀ ਨਤੀਜਿਆਂ ਤੋਂ ਸੰਕੇਤ ਮਿਲਦਾ ਕਿ ਯੂਨਾਈਟਿਡ ਰੂਸ ਨੂੰ 450 ਦੇ ਵਿੱਚੋਂ 355 ਸੀਟਾਂ ਮਿਲਣਗੀਆਂ। ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਉੱਥੇ ਤੇ ਜਿੱਤ ਪ੍ਰਾਪਤ ਕੀਤੀ ਹੈ ਪੁਤਿਨ ਸਾਹਿਬ ਨੇ ਬਰਕਰਾਰ ਰਹੇ ਨੇ। ਦੂਸਰੇ ਪਾਸੇ ਮੈਕਰੋਨ ਜਿਹੜੇ ਨੇ ਫਰਾਂਸ ਦੇ ਰਾਸ਼ਟਰਪਤੀ ਤੇ ਉਹਨਾਂ ਦੇ ਨਾਲ ਜਿਹੜੇ ਨੇ ਕਾਰਨੀ ਸਾਹਿਬ ਕੈਨੇਡਾ ਵਾਲੇ ਉਹਨਾਂ ਨੇ ਮੁਲਾਕਾਤ ਕੀਤੀ ਹੈ। ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਾਉਣ ਦਾ ਉਹਨਾਂ ਨੇ ਸਮਰਥਨ ਕਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਤੇ ਕੈਨੇਡਾ ਨੂੰ ਜਿਹੜਾ ਯੂਰਪੀਅਨ ਯੂਨੀਅਨ ਦੇ ਜਿਹੜਾ ਪਹਿਲੇ ਐਸੋਸੀਏਟ ਮੈਂਬਰ ਬਣਾਏ ਜਾਣ ਦੇ ਉੱਤੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਕੱਲ ਬੀਤੇ ਦੇ ਵਿੱਚ ਫਰਾਂਸੀਸੀ ਖੇਤਰ ਸੇਂਟ ਪੀਅਰ 8 ਮਿਕੇਲੋਨ ਦੇ ਵਿੱਚ ਆਪਣੀ ਮੁਲਾਕਾਤ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਪੁਲਾੜ, ਰੱਖਿਆ, ਊਰਜਾ ਤੇ ਵਪਾਰ ਸਮੇਤ ਜਿਹੜਾ ਵੱਖ ਵੱਖ ਖੇਤਰਾਂ ਦੇ ਵਿੱਚ ਰਣਨੀਤਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਹਿਮਤੀ ਪ੍ਰਗਟਾਈ ਹੈ ਤੇ ਸੰਯੁਕਤ ਰਾਜ ਅਮਰੀਕਾ ਨਾਲ ਸੰਬੰਧਾਂ ਦੇ ਵਿੱਚ ਵਿਗੜਦੇ ਹੋਏ ਕੈਨੇਡਾ ਦੇ ਯੂਰਪ ਦੇ ਵੱਲ ਵਧਦੇ ਧਿਆਨ ਨੂੰ ਦੇਖਦੇ ਹੋਏ ਇਹ ਜਿਹੜਾ ਮੀਟਿੰਗ ਖਾਸ ਤੌਰ ਦੇ ਉੱਤੇ ਮਹੱਤਵਪੂਰਨ ਰਹੀ ਹੈ। ਕਾਰਨੀ ਦੇ ਨਾਲ ਖੜੇ ਮੈਕਰੋਨ ਨੇ ਕਿਹਾ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਸ ਪਹਿਲਕਦਮੀ ਦਾ ਪੂਰਾ ਸਮਰਥਨ ਕਰਦੇ ਹਾਂ। ਇਸ ਦੇ ਵਿੱਚ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਜਿਹੜਾ ਐਸੋਸੀਏਟ ਮੈਂਬਰ ਬਣਾਉਣਾ ਤੇ ਇਸ ਨੂੰ ਵਿਆਪਕ ਯੂਰਪੀਅਨ ਭਾਈਚਾਰੇ ਦੇ ਵਿੱਚ ਪੂਰੀ ਤਰ੍ਹਾਂ ਏਕੀਕ੍ਰਿਤ ਕਰਨਾ ਸ਼ਾਮਲ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਤੇ ਫਰਾਂਸ ਸਾਂਝੇ ਮੂਲ ਸਾਂਝੇ ਕਰਦੇ ਰਹਿਣਗੇ ਤੇ ਉਹ ਕਿਹਾ ਕਿ ਦੋਵੇਂ ਦੇਸ਼ ਆਪਣੀਆਂ ਪੁਲਾੜ ਏਜੰਸੀਆਂ ਤੇ ਰੱਖਿਆ ਮੰਤਰਾਲਿਆਂ ਨੂੰ ਲਾਂਚ ਸਿਸਟਮ ਅਤੇ ਜ਼ਮੀਨੀ ਆਧਾਰਿਤ ਸਿਗਨਲ ਜਿਹੜਾ ਰਿਸੈਪਸ਼ਨ ਸਟੇਸ਼ਨਾਂ ਦੇ ਸਮੇਤ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਤੇ ਸਾਂਝਾ ਕਰਨ ਦਾ ਕੰਮ ਸੌਂਪਣਗੇ। ਦੋਵੇਂ ਹੀ ਦੇਸ਼ ਊਰਜਾ, ਦੂਰ ਸੰਚਾਰ, ਜਲਵਾਯੂ ਲਚਕਤਾ ਤੇ ਆਰਥਿਕ ਵਿਕਾਸ ਦੇ ਵਿੱਚ ਸਹਿਯੋਗ ਜਿਹੜਾ ਵਧਾਉਣ ਦੇ ਲਈ ਵੀ ਸਹਿਮਤ ਹੋਏ ਨੇ। ਅੱਗੇ ਗੱਲ ਕਰਾਂਗੇ ਇੱਕ ਗੱਲਬਾਤ ਹੈ ਆਰਟੀਫਿਸ਼ਲ ਇੰਟੈਲੀਜੈਂਸੀ ਦੀ। ਗੰਭੀਰਤਾ ਦੇ ਨਾਲ ਇਹਨਾਂ ਮੁੱਦਿਆਂ ਨੂੰ ਜਿਹੜਾ ਉਠਾ ਰਹੇ ਨੇ ਸਾਰੇ। ਇੱਕ ਛੋਟੀ ਜਿਹੀ ਖਬਰ ਲੈ ਕੇ ਫਿਰ ਆਪਾਂ ਗੱਲਬਾਤ AI ਦੀ ਲੰਬੀ ਫਿਰ ਅੱਗੇ ਜਾ ਕੇ ਕਰਦੇ ਹਾਂ, ਪਰ ਉਸ ਤੋਂ ਨਾਲ ਫਿਰ ਆਪਾਂ ਮੁਹੰਮਦ ਜੀ ਦੀ ਗੱਲ ਸੁਣਦੇ ਹਾਂ। AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ ਆਸਟ੍ਰੇਲੀਆ ਦੀ ਵੱਡੀ ਪਹਿਲ ਹੋਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨਿਊਯਾਰਕ ਦੇ ਵਿੱਚ ਜਿਹੜਾ ਆਸਟ੍ਰੇਲੀਆ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗੈਰ ਸਥਾਈ ਮੈਂਬਰਸ਼ਿਪ ਦੇ ਲਈ ਰਸਮੀ ਮੁਹਿੰਮ ਜਿਹੜੀ ਸ਼ੁਰੂ ਕਰਤੀ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਦੇ ਵਿੱਚ ਸੀਟ ਮਿਲਣ ਦੇ ਨਾਲ ਉਹ ਵਿਸ਼ਵ ਪੱਧਰ ਦੇ ਉੱਤੇ ਜੰਗਾਂ, ਸੁਰੱਖਿਆ, ਜਲਵਾਯੂ ਤਬਦੀਲੀ ਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਆ ਵਰਗੇ ਮੁੱਦਿਆਂ ਦੇ ਉੱਤੇ ਵਧੇਰੇ ਪ੍ਰਭਾਵ ਪਾ ਸਕਣਗੇ। ਅਲਬਾਨੀਜ਼ ਨੇ ਖਾਸ ਤੌਰ ਦੇ ਉੱਤੇ ਅਮਰੀਕਾ ਤੇ ਚੀਨ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਬਾਰੇ ਸਾਂਝੇ ਕੌਮਾਂਤਰੀ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਤੇਜ਼ ਵਿਕਾਸ ਦੇ ਨਾਲ ਨਾਲ ਮਨੁੱਖੀ ਨਿਯੰਤਰਣ ਅਤੇ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ ਤੇ ਆਸਟ੍ਰੇਲੀਆ ਅਗਲੇ ਸਾਲ ਨਕਲੀ ਬੁੱਧੀ ਦੇ ਲਈ ਆਪਣੇ ਕਾਨੂੰਨੀ ਢਾਂਚੇ ਨੂੰ ਵੀ ਅੱਗੇ ਵਧਾਉਣ ਦੀ ਯੋਜਨਾ ਰੱਖਦਾ ਹੈ। ਸੁਰੱਖਿਆ ਕੌਂਸਲ ਦੀਆਂ ਦੋ ਸੀਟਾਂ ਜਿਹੜੀਆਂ ਨੇ ਇੱਕ ਤਾਂ ਆਸਟ੍ਰੇਲੀਆ ਦੇ ਨਾਮ ਜਾਂਦੀ ਹੈ ਤੇ ਦੂਸਰੀ ਹੈ ਫਿਨਲੈਂਡ ਦੇ ਉਮੀਦਵਾਰ ਨੇ। ਸਾਲ 2028 ਦੇ ਵਿੱਚ ਹੋਣ ਵਾਲੀ ਗੁਪਤ ਵੋਟਿੰਗ ਦੇ ਵਿੱਚ ਜਿੱਤ ਦੇ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਦੋ ਤਿਹਾਈ ਸਮਰਥਨ ਦੀ ਜਿਹੜੀ ਇਹਦੇ ਵਿੱਚ ਲੋੜ ਜਿਹੜੀ ਅੱਗੇ ਹੋਵੇਗੀ ਤੇ ਦੇਖਦੇ ਹਾਂ ਕੌਣ ਮੱਲ ਮਾਰਦਾ ਹੈ, ਆਸਟ੍ਰੇਲੀਆ ਸੀਟ ਲੈ ਕੇ ਜਾਂਦਾ ਹੈ ਜਾਂ ਫਿਰ ਫਿਨਲੈਂਡ ਲੈ ਕੇ ਜਾਂਦਾ ਹੈ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਆਪਣੇ ਨਾਲ ਮੁਹੰਮਦ ਜੀ ਜੁੜੇ ਆ, ਸਤਿ ਸ੍ਰੀ ਅਕਾਲ ਮੁਹੰਮਦ ਜੀ, ਦੁਬਈ ਤੋਂ ਸਵਾਗਤ ਹੈ ਜੀ।
4: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸੋਤੇ ਵੀ ਜਿਹੜੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ।
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਆਨੰਦ ਜੀ ਕੀ ਕਹਿਣਾ ਚਾਹੋਗੇ?
4: ਤੇ ਬਹੁਤ ਵਧੀਆ, ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਤੇ ਆਪਣਾ ਭੈਣ ਜੀ ਵੀ ਆਏ, ਬਹੁਤ ਵਧੀਆ ਉਹਨਾਂ ਨੇ ਜਿਹੜਾ ਹੈਗਾ ਬਹੁਤ ਸੁਣੇ, ਰੋਸ਼ਨ ਖਿਆਲ ਸੀ
1: ਜੀ।
4: ਤੇ ਆਪਣੇ ਵੀਰ ਸਿਕੰਦਰ ਜੀ ਵੀ ਬਿਲਕੁਲ ਆਉਂਦਾ ਆ, ਬੜਾ ਜਿਕਰ ਕਹਤੇ ਨਾ ਜਬ ਰੰਜ ਦੀਆ ਬੁੱਤੋ ਨੇ ਤੋ ਖੁਦਾ ਯਾਦ ਆਯਾ
1: ਜੀ।
4: ਪਤਾ ਕੀ ਗੱਲ ਆ, ਜਦੋਂ ਰੰਜ ਕੋਈ ਦਿੰਦਾ ਹੈਗਾ ਫਿਰ ਬਈ ਨਹੀਂ ਸਹਿਨ ਹੁੰਦਾ। ਜਦੋਂ ਦੇਖੋ ਇਹ ਕਹਿੰਦੇ ਨਾ ਅਮਰ ਬਿਲ ਮਾਰੂਫ ਨਹੀਂ ਹੈ ਨਾਲ ਮੁਣਕ,
1: ਬਿਲਕੁਲ
4: ਇਹਦਾ ਮਾਨਾ ਕੀ ਹੈਗਾ, ਇਹਦਾ ਮਾਨਾ ਹੈਗਾ ਵੀ ਬਈ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਚੰਗੇ ਕੰਮ ਕਹਿਣ ਦਾ ਜਿਹੜਾ ਹੈਗਾ ਨਾ ਉਹ ਪੈਗਾਮ ਦਿਓ।
1: ਬਿਲਕੁਲ
4: ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਭਾਈ ਮਾੜੇ ਕੰਮ ਨਹੀਂ ਕਰੀਦੇ।
1: ਬਿਲਕੁਲ
4: ਜੇ ਜਿਹੜਾ ਹੈਗਾ ਇਸ ਤਰ੍ਹਾਂ ਹੁਣ ਸੂਰਤੇ ਹਾਲ ਜਿਸ ਤਰ੍ਹਾਂ ਦੀ ਬਣ ਗਈ ਆ, ਬੜੀ ਨਾਜੁਕ ਆ, ਵਾਲਾ ਟੋਲਰੇਸ਼ਨ ਪਾਵਰ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਆ
1: ਜੀ।
4: ਤੇ ਜੇ ਅਸੀਂ ਵੀ ਜਿਹੜਾ ਅਗਲਾ ਜਿਹੜਾ ਹੈਗਾ ਅਗਲਾ ਤੋਂ ਬਈ ਜਿਹੜਾ ਹੈਗਾ ਆਊਟ ਹੋਇਆ ਹੀ ਹੋਇਆ ਨਾਲ ਆਪ ਉਹਨੇ ਆਪਣੀ ਵੀ ਟੋਲਰੇਸ਼ਨ ਗਵਾ ਬੈਠੇ।
1: ਨਾਲੇ ਇਹਦੇ ਵਿੱਚ ਇਹ ਆ ਮੁਹੰਮਦ ਜੀ, ਜੇ ਤੁਸੀਂ ਇਹੋ ਜਿਹੇ ਕੰਮ ਕਰਨੀ ਆ, ਖੇਹਾਂ ਖਾਣੀਆਂ ਆ, ਤਾਂ ਹੋਰ ਬਹੁਤ ਸਾਰੀਆਂ ਜਗ੍ਹਾਵਾਂ ਨੇ, ਖਾਸ ਕਰਕੇ ਉਹ ਗੁਰੂ ਧਾਮ ਜਾਂ ਉਹ ਖਾਸ ਸੰਸਥਾਵਾਂ ਜਿਹੜੀਆਂ ਨੇ ਉਹੋ ਹੀ ਤੁਹਾਨੂੰ ਰਾਹ ਲੱਭੇ ਨੇ, ਜਾਂ ਹੋਰ ਬਥੇਰਾ ਤੁਹਾਡੇ ਕੋਲ ਇੰਨਾ ਪੈਸਾ ਆ, ਅੱਗ ਲੱਗੇ ਨੀ ਮੁੱਕਦਾ, ਉੱਥੇ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਖੇਹ ਸੁਆਹ ਖਾਈ ਜਾਓ, ਕਰੀ ਜਾਓ ਜੋ ਮਰਜ਼ੀ, ਕੋਈ ਕਹਿੰਦਾ ਤੁਹਾਨੂੰ ਕੁਛ
4: ਜੀ? ਉਹੀ ਗੱਲ ਮੈਂ ਕਰਨ ਡਿਆ ਵੀ ਜਦੋਂ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਵੀ ਅਗਲਾ ਜਿਹੜਾ ਹੈਗਾ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੀ ਨੀਗਾ,
1: ਬਿਲਕੁਲ।
4: ਹੁਣ ਇਸ ਇਥੋਂ ਆਣ ਕੇ ਜਿਹੜਾ ਹੈਗਾ ਇਮਬੈਲੈਂਸ ਹੁੰਦਾ ਹੈਗਾ, ਫਿਰ ਜਿਹੜਾ ਹੈਗਾ ਮਾਹੌਲ ਜਿਹੜਾ ਵਿਗੜਦਾ। ਹੁਣ ਜਿਹੜਾ ਕਈ ਕਈ ਜਿਹੜੇ ਦੇਖੋ ਬਈ ਇਹ ਗੱਲ ਸੱਚੀ ਆ, ਜਦੋਂ ਕੋਈ ਤੁਹਾਡੀਆਂ ਅੱਖਾਂ ਦੇ ਅੱਗੇ ਜਿਹੜਾ ਹੈਗਾ ਬਹੁਤ ਕੁਛ ਮਾੜਾ ਹੋ ਰਿਹਾ ਹੈਗਾ ਤੇ ਫਿਰ ਜਿਹੜਾ ਹੈਗਾ ਕਈ ਨਹੀਂ ਟੋਲਰੇਟ ਕਰ ਪਾਉਂਦੇ ਆ ਵੀ ਕਹਿੰਦੇ ਵੀ ਕਿਉਂ ਹੋ ਰਿਹਾ।
1: ਬਿਲਕੁਲ,
4: ਤੇ ਕੋਈ ਕਾਨੂੰਨ ਆਉਣ ਦੀ ਵੀ ਚੀਜ਼ ਹੈਗੀ ਕਿ ਬਸ ਐਵੇਂ ਜਿਹੜਾ ਹੈਗਾ ਧੱਜੀਆਂ ਉਡਾ ਦਿਓ ਕਾਨੂੰਨ ਦੀਆਂ ਜਿਹੜੀਆਂ।
1: ਬਿਲਕੁਲ,
4: ਇਸ ਤਰ੍ਹਾਂ ਥੋੜਾ ਹੁੰਦਾ। ਇੱਕ ਪਾਸੇ ਆਪਾਂ ਕਾਨੂੰਨ ਦਾ ਵੀ ਕਹੀ ਜਾਂਦੇ ਵੀ ਕਾਨੂੰਨ ਹੈਗਾ, ਇਹਦਾ ਕਾਨੂੰਨ ਕਿੱਧਰ ਗਿਆ।
1: ਨਾਲੇ ਕਦੇ ਇਹ ਵੀ ਹੁੰਦਾ ਸੀ ਅਕਾਲੀ ਲਹਿਰਾਂ ਚੱਲੀਆਂ ਸੀ ਤੇ ਕਦੇ ਉਹਨਾਂ ਸਮਿਆਂ ਦੇ ਵਿੱਚ ਚਾਹੇ ਉਹ ਜੈਤੋ ਦਾ ਮੋਰਚਾ ਹੈ, ਚਾਹੇ ਉਹ ਨਰੈਣੂ ਹੈਗੇ ਆ ਜਾਂ ਹੋਰ ਸਾਰੇ ਬਹੁਤ ਸਾਰੇ ਸੀਗੇ ਜਿਨ੍ਹਾਂ ਨੂੰ ਅੱਗਾਂ ਲਾ ਕੇ ਫਿਰ ਉਹ ਬਥੇਰਾ ਕੁਝ ਕੀਤਾ ਗਿਆ ਉਹਨਾਂ ਨੂੰ ਤੇ ਕਿਵੇਂ ਗੁਰਦੁਆਰੇ ਆਜ਼ਾਦ ਕਰਾਏ ਗਏ, ਤੇ ਉਹੋ ਹੀ ਚੀਜ਼ਾਂ ਤੁਸੀਂ ਕਰਨ ਲੱਗ ਗਏ ਉਹ ਆਪਸ ਦੇ ਵਿੱਚ ਇੱਥੇ ਬੈਠ ਕੇ ਜੀ।
4: ਬਿਲਕੁਲ ਬਿਲਕੁਲ, ਇਹੋ ਹੀ ਹੈ ਨਾ ਗੱਲ ਤੇ ਕਹਿਣ ਦਾ ਮਤਲਬ। ਅਗਰ ਦੇਖੋ 10 ਗੁਰੂ ਹੋਏ ਆ ਤਾਂ 10 ਗੁਰੂਆਂ ਦਾ ਇਹ ਥੋੜਾ ਹੈਗਾ ਵੀ ਲਵੀ ਉਹਨਾਂ ਦੇ ਜਿਹੜਾ ਹੈਗਾ ਉਹ ਛੱਡ ਕੇ ਗਏ ਹੈਗੇ ਸਾਰਾ ਕੁਛ ਜਿਹੜਾ ਹੈਗਾ।
1: ਬਿਲਕੁਲ,
4: ਤੇ ਫਿਰ ਉਹ ਉਸ ਲੈ ਨੂੰ ਜਿਹੜਾ ਉਹ ਸਾਡੇ ਲਈ ਸੁਪਰੀਮ ਐਗਜ਼ੈਂਪਲ ਹੈਗੇ ਆ ਨਾ, ਤੇ ਫਿਰ ਜੇ ਸੁਪਰੀਮ ਐਗਜ਼ੈਂਪਲ ਹੈਗੇ ਤਾਂ ਉਸ ਹਿਸਾਬ ਨਾਲ ਚੱਲਿਆ ਜਾਵੇ। ਫਿਰ ਜੇ ਆਪਾਂ ਕਹੀਏ ਵੀ ਲਵੀ ਜਿਹੜਾ ਹੈਗਾ ਇੱਕ ਹੁੰਦਾ ਕਹਿੰਦੇ ਨਾ ਅਕਾਲ ਪੁਰਖ ਕੋ ਮੰਨਣਾ, ਇੱਕ ਹੁੰਦਾ ਕੀ ਮੰਨਣਾ।
1: ਜੀ ਬਿਲਕੁਲ,
4: ਕੋ ਮੰਨਣਾ ਤੇ ਕੀ ਮੰਨਣਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਸੇ ਨੂੰ ਵੀ ਕਹਿ ਲੋ ਜਿਹੜਾ ਅਕਾਲ ਪੁਰਖ ਹੈਗਾ ਉਹ ਦੂਸਰੇ ਵੀ ਕਹਿਣਗੇ ਵੀ ਹਾਂ ਵੀ ਹੈਗਾ।
1: ਨਾਲੇ ਦੇਖੋ ਮਾਮਾ ਜੀ, ਇਹ ਤਾਂ ਉਹ ਧਰਤੀ, ਇਹ ਤਾਂ ਉਹ ਧਰਤੀ ਹੈ ਜਿੱਥੇ ਕਦੇ ਮੁਗਲਾਂ ਦੇ ਜਾਂ ਉਹ ਤੋਂ ਪਹਿਲਾਂ ਦੇ ਜਿਹੜੇ ਸਾਰੇ ਸੀਗੇ ਉਹ ਮਤਲਬ ਕਿ ਭਾਰਤ ਦੀਆਂ ਔਰਤਾਂ ਮਤਲਬ ਕਿ ਲੈ ਜਾਂਦੇ ਹੁੰਦੇ ਸੀ, ਉਹਨਾਂ ਨੂੰ ਹਿਫਾਜ਼ਤ ਦੇ ਨਾਲ ਵਾਪਸ ਲਿਆ ਕੇ ਘਰ ਮਤਲਬ ਕਿ ਵਾਪਸ ਦਿੰਦੇ ਹੁੰਦੇ ਸੀ। ਉਹ ਧਰਤੀ ਹੈ ਜਿੱਥੇ ਕਾਂਡ ਕਰਨ ਲੱਗੇ ਹੋਏ ਨੇ ਜੀ।
4: ਮਿਸਾਲ ਹੈ, ਬਿਲਕੁਲ ਬਿਲਕੁਲ, ਇਹ ਮਾਜੀ ਦੇ ਵਿੱਚ ਹੋਇਆ ਔਰ ਹਿਸਟਰੀ ਆ, ਉਹ ਕਦੇ ਵੀ ਮਿਟਾਈ ਨਹੀਂ ਜਾ ਸਕਦੀ। ਬਿਲਕੁਲ, ਇਹਦੇ ਕੋਈ ਦੋ ਰਾਏ ਨਹੀਂ। ਤੇ ਬਹੁਤ ਵਧੀਆ ਤੁਹਾਡਾ ਸ਼ੋਅ ਹੁੰਦਾ ਵੀਰ ਭੁਪਿੰਦਰ ਜੀ, ਜਿਹੜਾ ਹੈਗਾ ਬੜਾ ਬੜਾ ਕੁਛ ਸਿੱਖਣ ਨੂੰ ਵੀ ਮਿਲਦਾ ਹੈਗਾ। ਵੀ ਰਾਜਨ ਸਿੰਘ ਸਾਹਿਬ ਆਉਂਦੇ ਆ, ਔਜਲਾ ਸਾਹਿਬ ਆਉਂਦੇ ਆ, ਜੋਹਲ ਭੈਣ ਜੀ ਵੀ ਆਉਂਦੇ ਜਾਂ ਕਿਸੇ ਹੋਰ ਵੀ ਆ, ਬੜਾ ਕੁਛ ਸਿੱਖਣ ਨੂੰ ਮਿਲਦਾ। ਪਰ ਗੱਲ ਇਹ ਹੈਗਾ ਵੀ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਵੀ ਕਹਿਣਾ ਮਤਲਬ ਅਮਲ ਜ਼ਰੂਰੀ ਆ। ਜੇ ਹੁਣ ਆਪਾਂ ਜਿਹੜਾ ਹੈਗਾ ਇਹ ਦੂਸਰੀਆਂ ਗੱਲਾਂ ਕਰਕੇ ਜਿਹੜਾ ਹੈਗਾ ਦੂਸਰੇ ਜਿਹੜਾ ਹੈਗਾ ਬਲਾ ਬੜਾ ਹੈਰਤ ਹੁੰਦੀ ਆ ਕਈ ਵਾਰੀ। ਹੁਣ ਏ ਆਈ ਦੀਆਂ ਗੱਲਾਂ ਹੋਈ ਜਾਂਦੀਆਂ,
1: ਬਿਲਕੁਲ,
4: ਏ ਆਈ ਕੀ ਹੈਗਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ।
1: ਬਿਲਕੁਲ
4: ਯਾਰ, ਆਰਟੀਫਿਸ਼ੀਅਲ ਜਿਹੜੀ ਆਰਟੀਫਿਸ਼ੀਅਲ ਦਾ ਮਤਲਬ ਹੁੰਦਾ ਬਨਾਵਟੀ, ਤੇ ਓਰਿਜਨਲ ਇੰਟੈਲੀਜੈਂਸ ਕਿੱਥੇ? ਓ ਆਈ ਕਿੱਧਰ ਚਲੀ ਗਈ ਬਈ? ਏ ਆਈ ਤਾਂ ਸਾਰੀ ਜਿਹੜਾ ਹੈਗਾ ਕਹਿੰਦੇ ਵੀ ਏ ਆਈ ਨੂੰ ਫੋਲੋ ਕਰੀਏ।
1: ਨਹੀਂ, ਇੱਕ ਜੰਗ ਇਹ ਵੀ ਚੱਲ ਰਹੀਆਂ ਨੇ ਹੁਣ ਯੂਰਪੀਅਨ ਮੁਲਕਾਂ ਦੇ ਵਿੱਚ, ਵੀਕਐਂਡ ਦੇ ਵਿੱਚ ਓ ਆਈ
4: ਕਹਿੰਦੇ ਓਰਿਜਨਲ ਇੰਟੈਲੀਜੈਂਸ
1: ਆਰਟੀਕਲ ਛਪੇ
4: ਕਿੱਧਰ? ਉਹ ਕਦੋਂ ਆਉਣੀ?
1: ਆਰਟੀਕਲ ਛਪੇ ਨੇ ਵੀਕਐਂਡ ਦੇ ਵਿੱਚ, ਕਾਫੀ ਇਹ ਚਰਚਾ ਦਾ ਮੁੱਦਾ ਬਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ਲ ਜਿਹੜੀ ਹੈ ਇੰਟੈਲੀਜੈਂਸ ਹੀ ਉਹੀ ਸਭ ਕੰਟਰੋਲ ਕਰੇਗੀ ਤੇ ਮਨੁੱਖਾਂ ਦੇ ਹੱਥਾਂ ਤੋਂ ਕਦੇ ਨਾ ਕਦੇ ਬਾਹਰ ਹੋ ਜਾਣੀ ਹੈ ਤੇ ਫਿਰ ਤਬਾਹੀ ਮਚਣੀ ਹੈ ਜੀ ਦੁਨੀਆ ਦੀ, ਪਰਲੋ ਆਏਗੀ ਫਿਰ।
4: ਉਹੀ ਗੱਲ ਹੈ ਨਾ
1: ਜੀ,
4: ਹਾਂ, ਜਿਹਦਾ ਨਾਂ ਹੀ ਆਰਟੀਫਿਸ਼ੀਅਲ ਹੈ, ਲੋੜ ਹੈਗੀ ਆ ਓਰਿਜਨਲ ਇੰਟੈਲੀਜੈਂਸ ਦੀ, ਓ ਆਈ ਦੀ ਲੋੜ ਹੈਗੀ ਆ, ਨਾ ਕਿ ਏ ਆਈ ਦੀ ਲੋੜ ਹੈਗੀ। ਤੇ ਚਲੋ ਬਹਰਹਾਲ ਦੇਖਦੇ ਆ ਅੱਗੇ ਕਿਸ ਤਰ੍ਹਾਂ ਆਵਾ ਕਿੱਦਾਂ ਨੂੰ ਚੱਲ।
1: ਬਿਲਕੁਲ,
4: ਤੇ ਬਾਕੀ ਮੈਂ ਇੱਕ ਲੈ ਕੇ ਸੌਂਗ ਜੀ ਤੁਹਾਡੀ ਇਜਾਜ਼ਤ,
1: ਜਰੂਰ ਜਰੂਰ ਕਰੋ ਸਾਂਝਾ ਜੀ।
4: ਲਓ ਜੀ, ਰੂਦਾਰੀ ਵੀ ਕਰ ਲਈਏ।

ਵਾਹ ਜੀ ਵਾਹ ਜੀ, ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ, ਬਹੁਤ ਸੋਹਣੇ ਅਲਫਾਜ਼ ਜੀ, ਸ਼ੁਕਰੀਆ ਮੁਹੰਮਦ ਜੀ, ਇੰਨੀ ਸੋਹਣੀ ਸਾਂਝ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਜੀ ਮੁਹੰਮਦ ਜੀ, ਕਿਆ ਬਾਤ ਹੈ, ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਵੀ ਸੁਣਾ ਕੇ ਗਏ ਨੇ, ਸਾਂਝਾ ਕਰਕੇ ਗਏ ਨੇ, ਤੇ ਹਨੇਰਾ ਮੇਤੋਂ ਡਰਦਾ ਹੈ, ਕਿਆ ਬਾਤ ਹੈ ਜੀ। ਤੇ ਦੋਸਤੋ ਹਾਲਾਤ ਆਪਾਂ ਪੰਜਾਬ ਦੀ ਡਿਸਕਸ ਕਰਕੇ ਹਟੇ ਹਾਂ, ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਧਰਮ ਦੇ ਹਾਲਾਤ ਜਿਹੜੇ ਨੇ ਉਹ ਡਾਵਾਂਡੋਲ ਖਾ ਰਹੇ ਨੇ। ਕੈਨੇਡਾ ਦੀਆਂ ਖ਼ਬਰਾਂ ਨੇ ਜੋ ਵੱਧ ਤੋਂ ਵੱਧ ਗੁਰੂ ਘਰ ਜਾਂ ਵੱਡੀਆਂ ਵੱਡੀਆਂ ਇਮਾਰਤਾਂ ਦੇ ਵਿੱਚ ਅਸੀਂ ਆਪਣਾ ਮਤਲਬ ਕਿ ਸ਼ਾਨੋ ਸ਼ੌਕਤ ਜਾਂ ਦਿਖਾਵਾ ਜਿਹੜਾ ਕਰਦੇ ਹਾਂ ਉਹ ਕਿਤੇ ਨਾ ਕਿਤੇ ਸਾਨੂੰ ਮਹਿੰਗਾ ਵੀ ਪੈ ਰਿਹਾ। ਕੈਨੇਡਾ ਦੇ ਦੋ ਗੁਰਦੁਆਰਿਆਂ ਦੇ ਖਿਲਾਫ 1.3 ਕਰੋੜ ਕੈਨੇਡੀਅਨ ਡਾਲਰ ਦੇ ਕਰਜ਼ੇ ਦੀ ਵਾਪਸੀ ਦੇ ਲਈ ਕੇਸ ਹੋ ਗਿਆ। ਲੰਬੀ ਰਿਪੋਰਟ ਹੈ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਦੋ ਗੁਰਦੁਆਰਿਆਂ ਦੇ ਉੱਤੇ 1.3 ਕਰੋੜ ਕੈਨੇਡੀਅਨ ਡਾਲਰ ਯਾਨੀ ਕਿ ਲਗਭਗ ਇੰਡੀਆ ਦੇ ਦੇਖਿਆ ਜਾਵੇ ਤਾਂ 90 ਕਰੋੜ ਰੁਪਈਆ ਬਣ ਜਾਂਦਾ ਹੈ, 99-90 ਕਰੋੜ ਰੁਪਈਆ ਤੋਂ ਵੱਧ ਦੇ ਕਰਜ਼ੇ ਦੀ ਵਾਪਸੀ ਦੇ ਲਈ ਕੇਸ ਕੀਤਾ ਹੈ। ਇਹ ਜਿਹੜਾ ਮਾਮਲਾ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਉਹਨਾਂ ਦੀ ਕਾਨੂੰਨੀ ਫਰਮ ਜਿਹੜੀ ਹੈ ਉਹਦੇ ਨਾਲ ਜੁੜਿਆ ਹੋਇਆ। ਕਰਜ਼ ਦੇਣ ਵਾਲੀਆਂ ਕੰਪਨੀਆਂ ਨੇ ਦੋਸ਼ ਲਾਏ ਨੇ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ ਤੇ ਕਰਜ਼ੇ ਲੈਣ ਵੇਲੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਕਰਜ਼ੇ ਦੇ ਵਜੋਂ ਗਰੰਟੀ ਦੀ ਕਾਰਵਾਈ ਮੁਕੰਮਲ ਨਹੀਂ ਕੀਤੀ ਗਈ। ਦੀ ਕੈਨੇਡਾ ਨੇਸ਼ਨ ਦੀ ਜਿਹੜੀ ਹੈ 18 ਸਤੰਬਰ ਨੂੰ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਹੈ, ਉਹਦੇ ਮੁਤਾਬਕ SSMT ਮੈਨੇਜਮੈਂਟ ਇੰਕ ਤੇ ਉਕਲੂਸ ਮਾਰਟਗੇਜ GP ਇੰਕ ਨੇ ਓਨਟਾਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਇਹ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਜਿਸ ਨੂੰ ਐਟੋਬੀ ਕੋਕ ਗੁਰਦੁਆਰਾ ਵੀ ਜਿਹੜਾ ਕਿਹਾ ਜਾਂਦਾ ਹੈ, ਤੇ ਬਰੈਂਪਟਨ ਸਥਿਤ ਨਾਨਕਸਰ ਠਾਠ ਈਸ਼ਰ ਦਰਬਾਰ ਦੇ ਖਿਲਾਫ਼ ਕੀਤਾ ਗਿਆ। ਇਹ ਦੋ ਗੁਰੂ ਘਰ ਨੇ। ਕਰਜ਼ਾ ਦੇਣ ਵਾਲੀਆਂ ਕੰਪਨੀਆਂ ਦਾ ਦੋਸ਼ ਇਹ ਹੈ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ। ਉਹਨਾਂ ਦਾ ਇਹ ਵੀ ਦਾਅਵਾ ਹੈ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਕਰਜ਼ੇ ਦੀ ਗਰੰਟੀ ਵਜੋਂ ਦਰਜ ਕਰਵਾਉਣ ਦੇ ਲਈ ਲੋੜੀਂਦੀ ਕਾਗਜ਼ਾਈ ਕਾਰਵਾਈ ਜਿਹੜੀ ਹੈ RSG ਜਿਹੜੀ ਹੈ ਲਾਅ ਦੇ ਨਾਲ ਜੁੜੇ ਇੱਕ ਵਕੀਲ ਦੇ ਵੱਲੋਂ ਸਹੀ ਢੰਗ ਦੇ ਨਾਲ ਪੂਰੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੀ ਰਿਪੋਰਟ ਦੇ ਮੁਤਾਬਕ SSMT ਨੇ 25 ਅਪ੍ਰੈਲ 2025 ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 1 ਕਰੋੜ ਕੈਨੇਡੀਅਨ ਡਾਲਰ ਜਿਹੜੇ ਨੇ ਯਾਨੀ ਕਿ ਲਗਭਗ 68.6 ਕਰੋੜ ਰੁਪਏ ਦਾ ਕਰਜ਼ਾ ਦਿੱਤਾ। 20 ਮਈ ਨੂੰ ਇਸ ਕਰਜ਼ੇ ਦੀ ਕੁੱਲ ਸੀਮਾ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ ਹੋ ਗਈ ਯਾਨੀ ਕਿ 102.9 ਕਰੋੜ ਰੁਪਏ ਹੋ ਗਈ ਕਰ ਦਿੱਤੀ ਗਈ। ਵਾਧੂ ਰਕਮ ਦੀ ਸੁਰੱਖਿਆ ਬਰੈਂਪਟਨ ਸਥਿਤ ਨਾਨਕਸਰ ਗੁਰਦੁਆਰੇ ਦੀ ਜਾਇਦਾਦ ਦੇ ਰਾਹੀਂ ਕੀਤੀ ਜਾਣੀ ਸੀ। ਕਰਜ਼ਾ ਦੇਣ ਵਾਲੀਆਂ ਧਿਰਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ ਲਗਭਗ 1.2 ਕਰੋੜ ਕੈਨੇਡੀਅਨ ਡਾਲਰ ਜੋ ਕਿ ਯਾਨੀ ਕਿ ਭਾਰਤੀ ਕਰੰਸੀ ਦੇ ਮੁਤਾਬਕ 82.3 ਕਰੋੜ ਬਣ ਜਾਂਦਾ ਹੈ, ਉਹਦੀ ਰਕਮ ਜਾਰੀ ਕੀਤੀ ਗਈ। ਜਦਕਿ ਵਿਆਜ ਸਮੇਤ 1.3 ਕਰੋੜ ਕੈਨੇਡੀਅਨ ਡਾਲਰ ਜੋ ਕਿ 99-90 ਕਰੋੜ ਰੁਪਈਆ ਬਣ ਜਾਂਦਾ ਹੈ ਤੋਂ ਵੱਧ ਦੀ ਰਕਮ ਜਿਹੜੀ ਹੈ ਹਾਲੇ ਬਕਾਇਆ ਪਈ ਹੈ। ਇਹਨਾਂ ਕਰਜ਼ਿਆਂ ਦੇ ਜਿਹੜਾ ਉੱਤੇ ਪਹਿਲੇ 6 ਮਹੀਨਿਆਂ ਦੇ ਲਈ ਵੱਧ ਤੋਂ ਵੱਧ 15% ਵਿਆਜ ਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਦਰ ਜਿਹੜੀ ਵੱਧ ਕੇ 24% ਹੋ ਗਈ। ਦੀ ਕੈਨੇਡਾ ਨੇਸ਼ਨ ਦੇ ਮੁਤਾਬਕ 1.5 ਕਰੋੜ ਕੈਨੇਡੀਅਨ ਡਾਲਰ ਦੀ ਰਕਮ ਦੇ ਉੱਤੇ 24% ਸਾਲਾਨਾ ਵਿਆਜ ਦੇ ਹਿਸਾਬ ਦੇ ਨਾਲ ਹਰ ਮਹੀਨੇ ਲਗਭਗ 3 ਲੱਖ ਕੈਨੇਡੀਅਨ ਡਾਲਰ ਸਿਰਫ ਉਹਦੇ ਉੱਤੇ ਵਿਆਜ ਪੈਂਦਾ ਰਿਹਾ। ਕਰੀਬ 2.06 ਕਰੋੜ ਰੁਪਈਆ ਭਾਰਤੀ ਉਹਦੇ ਉੱਤੇ ਵਿਆਜ ਬਣਦਾ ਹੈ। ਬਰੈਂਪਟਨ ਦੀ ਗੁਰਦੁਆਰੇ ਦੀ ਜਾਇਦਾਦ ਨੂੰ ਕਰਜ਼ੇ ਦੀ ਗਰੰਟੀ ਵਜੋਂ ਦਰਜ ਨਾ ਕਰਨ ਦਾ ਦੋਸ਼ ਲੱਗਿਆ ਹੈ। ਇੱਕ ਲਾਅ ਫਰਮ ਦੇ ਮਾਲਕ ਅਤੇ ਸੰਚਾਲਕ ਤੇ ਬਰੈਂਪਟਨ ਦੀ ਜਾਇਦਾਦ ਦੇ ਉੱਤੇ ਦੂਜਾ ਚਾਰਜ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਹੋਣ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਫਰਮ ਦਾ ਕਹਿਣਾ ਹੈ ਕਿ ਇਹ ਚਾਰਜ ਕਦੇ ਦਰਜ ਹੀ ਨਹੀਂ ਕੀਤਾ ਗਿਆ, ਇਸ ਕਾਰਨ ਕਰਜ਼ਾ ਦੇਣ ਵਾਲੀ ਧਿਰ ਨੂੰ ਕਰਜ਼ੇ ਦੀ ਉਹ ਗਰੰਟੀ ਨਹੀਂ ਮਿਲੀ ਜਿਸ ਦੀ ਉਮੀਦ ਕੀਤੀ ਗਈ। ਇਹ ਕਿਹਾ ਗਿਆ ਕਿ ਜੇ ਕਰਜ਼ਾ ਵਾਪਸ ਨਾ ਕੀਤਾ ਗਿਆ ਤਾਂ ਉਸ ਜਾਇਦਾਦ ਤੋਂ ਕਰਜ਼ੇ ਦੀ ਵਸੂਲੀ ਦਾ ਕਾਨੂੰਨੀ ਹੱਕ ਹੋਵੇਗਾ। ਰਿਪੋਰਟ ਮੁਤਾਬਕ ਹੀ ਇਹ ਲਾਅ ਫਰਮ ਦੇ ਮਾਲਕ ਨੂੰ ਲਾਅ ਸੋਸਾਇਟੀ ਆਫ਼ ਓਨਟਾਰੀਓ ਦੇ ਸਾਹਮਣੇ ਜਿਹੜਾ ਇੱਕ ਵੱਖਰੀ ਹੀ ਅਨੁਸ਼ਾਸਨਾਤਮਕ ਕਾਰਵਾਈ ਦਾ ਜਿਹੜਾ ਉਹ ਵੀ ਸਾਹਮਣਾ ਕਰਨਾ ਪੈ ਰਿਹਾ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਫਰੈਡਰਿਕ ਐਲ ਮਾਇਰ
ਮਾਇਰਸ ਨੇ ਜਿਹੜਾ 11 ਸਤੰਬਰ ਨੂੰ ਹੁਕਮ ਦੇ ਦਿੱਤਾ ਕਿ ਜਨਵਰੀ ਦੇ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਤੱਕ ਬ੍ਰੈਂਪਟਨ ਸਥਿਤ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਤੇ ਨਾ ਹੀ ਇਸ ਦੇ ਉੱਤੇ ਕੋਈ ਹੋਰ ਕਰਜ਼ਾ ਜਾਂ ਵਿੱਤੀ ਬੋਝ ਪਾਇਆ ਜਾ ਸਕਦਾ। ਹਾਲਾਂਕਿ ਮੁਕੱਦਮੇ ਦੀ ਮੌਜੂਦਾ ਸਥਿਤੀ ਦੇ ਬਾਰੇ ਦੋਵਾਂ ਧਿਰਾਂ ਵੱਲੋਂ ਵੱਖ ਵੱਖ ਦਾਅਵੇ ਕੀਤੇ ਗਏ ਨੇ। ਦਿ ਕੈਨੇਡਾ ਨੇਸ਼ਨ ਦੇ ਮੁਤਾਬਕ ਇਹ ਧਿਰ ਦੀ ਜਿਹੜੀ ਹੈ ਨੁਮਾਇੰਦਗੀ ਕਰ ਰਹੇ ਵਕੀਲ ਸਾਈਮਨ ਬੀਬਰ ਨੇ ਈਮੇਲ ਦੇ ਰਾਹੀਂ ਕਿਹਾ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਹੱਲ ਹੋ ਗਿਆ ਹੈ ਤੇ ਦੂਜੇ ਪਾਸੇ ਹੋਰ ਧਿਰ ਦੀ ਵਕੀਲ ਮਾਰੀਆ ਨਾਈਮਾਰਕ ਨੇ ਈਮੇਲ ਦੇ ਰਾਹੀਂ ਕਿਹਾ ਕਿ ਇਹ ਮਾਮਲਾ ਹੱਲ ਨਹੀਂ ਹੋਇਆ ਹੈ। ਗੁਰਦੁਆਰਿਆਂ ਅਤੇ ਫਰਮ ਵਿਚਾਲੇ ਵਿੱਤੀ ਲੈਣ ਦੇਣ ਰਿਪੋਰਟ ਦੇ ਵਿੱਚ RSG ਲਾ ਦੇ ਟਰੱਸਟ ਖਾਤੇ ਤੇ ਦੋਵਾਂ ਗੁਰਦੁਆਰਿਆਂ ਦੇ ਵਿਚਾਲੇ ਹੋਏ ਕੁਝ ਵਿੱਤੀ ਲੈਣ ਦੇਣ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ। ਲਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਹਮਣੇ ਚੱਲੀ ਜਿਹੜੀ ਕਾਰਵਾਈ ਦੇ ਦੌਰਾਨ ਪੇਸ਼ ਕੀਤੇ ਗਏ ਰਿਕਾਰਡਾਂ ਦੇ ਮੁਤਾਬਕ 7 ਤੇ 10 ਅਪ੍ਰੈਲ ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 2.5 ਤੋਂ ਲੈ ਕੇ 2.5 ਲੱਖ ਕੈਨੇਡੀਅਨ ਡਾਲਰ ਹਰ ਇੱਕ ਲਗਭਗ 1.71 ਕਰੋੜ ਰੁਪਏ ਦੀਆਂ ਦੋ ਅਦਾਇਗੀਆਂ ਕੀਤੀਆਂ ਗਈਆਂ। ਇੱਕ ਹੋਰ ਜਿਹੜੀ ਨੇ 2.5 ਲੱਖ ਕੈਨੇਡੀਅਨ ਡਾਲਰ ਲਗਭਗ 1.71 ਕਰੋੜ ਰੁਪਏ ਬਣ ਜਾਂਦੇ ਨੇ, ਉਹਦੀ ਅਦਾਇਗੀ ਗੁਰੂ ਨਾਨਕ ਦਰਬਾਰ ਨੂੰ ਕੀਤੇ ਜਾਣ ਦੀ ਜਾਣਕਾਰੀ ਹੈ, ਜੋ ਬ੍ਰੈਂਪਟਨ ਦੇ ਗੁਰਦੁਆਰੇ ਦਾ ਆਮ ਤੌਰ ਦੇ ਉੱਤੇ ਵਰਤਿਆ ਜਾਣ ਵਾਲਾ ਨਾਂ ਹੈ। ਬੈਂਕ ਆਫ ਨੋਵਾ ਸਕੋਸ਼ੀਆ ਨਾਲ ਜਿਹੜਾ ਹੈ ਕਥਿਤ ਚੈੱਕ ਧੋਖਾਧੜੀ ਦੇ ਨਾਲ ਜੁੜੇ ਇੱਕ ਵੱਖਰੇ ਮਾਮਲੇ ਦੇ ਵਿੱਚ ਅਦਾਲਤੀ ਰਿਕਾਰਡਾਂ ਦੇ ਰਾਹੀਂ ਇੱਕ ਹੋਰ ਜਿਹੜੇ ਨੇ 2.5 ਲੱਖ ਕੈਨੇਡੀਅਨ ਡਾਲਰ ਯਾਨੀ ਕਿ 2.5 ਲੱਖ ਡਾਲਰ ਲਗਭਗ 1.71 ਕਰੋੜ ਰੁਪਏ ਦੀ ਵਿਵਾਦਿਤ ਰਕਮ ਦਾ ਸੰਬੰਧ ਵੀ RSG ਲਾ ਦੇ ਟਰੱਸਟ ਅਤੇ ਖਾਤੇ ਰਾਹੀਂ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਦੇ ਨਾਲ ਜੁੜੇ ਜਾਣ ਦੀ ਜਿਹੜੀ ਹੈ ਗੱਲ ਸਾਹਮਣੇ ਆਈ ਹੈ। ਇਨ੍ਹਾਂ ਵਿੱਤੀ ਲੈਣ ਦੇਣ ਦੇ ਨਾਲ ਜੁੜੀਆਂ ਸਥਿਤੀਆਂ ਦੇ ਬਾਰੇ ਅਜੇ ਕਾਨੂੰਨੀ ਕਾਰਵਾਈ ਜਾਰੀ ਹੈ। ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਤੇ ਨਾਨਕਸਰ 68 ਈਸ਼ਰ ਦਰਬਾਰ ਦੋਵੇਂ ਹੀ ਸੰਘੀ ਪੱਧਰ ਦੇ ਉੱਤੇ ਰਜਿਸਟਰਡ ਚੈਰੀਟੇਬਲ ਸੰਸਥਾਵਾਂ ਨੇ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਕਰਜ਼ੇ ਇਨ੍ਹਾਂ ਸੰਸਥਾਵਾਂ ਦੀਆਂ ਚੈਰੀਟੇਬਲ ਗਤੀਵਿਧੀਆਂ ਦੇ ਲਈ ਲਏ ਗਏ ਨੇ ਸਨ ਜਾਂ ਕਿਤੇ ਹੋਰ ਜਾਂ ਨਹੀਂ। ਇਸ ਸਿਵਲ ਮੁਕੱਦਮੇ ਦੇ ਵਿੱਚ ਲਾਏ ਗਏ ਦੋਸ਼ਾਂ ਦੀ ਅਜੇ ਅਦਾਲਤ ਦੇ ਵਿੱਚ ਜਾਂਚ ਨਹੀਂ ਹੋਈ ਹੈ ਤੇ ਇਨ੍ਹਾਂ ਦੇ ਉੱਤੇ ਕੋਈ ਅੰਤਮ ਜਿਹੜਾ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਲਓ ਜੀ ਦੋਸਤੋ, ਇਸ ਤਰ੍ਹਾਂ ਦੇ ਹਾਲਾਤ ਵਿਦੇਸ਼ਾਂ ਦੇ ਵਿੱਚ ਵੀ ਨੇ। ਸਾਡੀ ਦੌੜ ਹੈ ਵੱਧ ਤੋਂ ਵੱਧ ਗੁਰੂ ਘਰ ਬਣਾ ਲਈਏ, ਪਰ ਜਿੰਨੇ ਹੈਗੇ ਉਹਨਾਂ ਨੂੰ ਸਾਂਭਣ ਦੀ ਨਹੀਂ ਇੱਕ ਜਗ੍ਹਾ, ਕਿਉਂਕਿ ਅਸੀਂ ਬੈਠ ਨਹੀਂ ਸਕਦੇ, ਜੁੜ ਕੇ ਬਹਿ ਨਹੀਂ ਸਕਦੇ, ਸਿਰ ਜੋੜ ਨਹੀਂ ਸਕਦੇ, ਤਾਂ ਭਾਈ ਫਿਰ ਗੁਰੂ ਘਰ ਵੀ ਤਾਂ ਆਪਣੇ ਆਪਣੇ ਚਾਹੀਦੇ ਨਾ, ਜਾਤਾਂ ਤੇ ਰੰਗਾਂ ਤੇ ਭੇਦਾਂ ਤੇ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਣਾ। ਫਿਰ ਚੱਕ ਦਿਓ ਭਾਈ, ਗੜ ਦਿਓ ਝੰਡੇ, ਇੱਥੇ ਵੀ ਰਹਿ ਹੋਣਾ ਪਿੱਛੇ। ਲੋ ਦੋਸਤੋ, ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਗੁਰਪ੍ਰੀਤ ਸਿੰਘ ਜੀ ਆਪਣੇ ਸਿੱਧੂ ਸਾਹਿਬ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ ਜੀ, ਬਾਈ ਜੀ ਸਵਾਗਤ ਹੈ ਜੀਆਂ ਨੂੰ ਜੀ, ਤੇ ਕੈਨੇਡਾ ਤੋਂ ਅਮਰੀਕਾ ਤੋਂ ਦੋਵੇਂ ਝੰਡੇ ਭੇਜੇ ਉਹਨਾਂ ਨੇ, ਤੇ ਨਾਲ ਨਾਲ ਥੈਂਕ ਟੂ ਆਲ ਜੀ ਲਿਖਦੇ ਨੇ ਮੁਹੰਮਦ ਜੀ, ਵਾਹਿਗੁਰੂ ਜੀ ਆਪਣੇ ਗੁਰਪ੍ਰੀਤ ਜੀ ਨੇ ਲਿਖਿਆ ਤੇ ਸਵਾਗਤ ਹੈ ਜੀ ਦੁਆਬਾ ਰੇਡੀਓ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ, ਤੇ ਬਹੁਤ ਸਾਰੇ ਸੁਨੇਹੇ ਔਜਲਾ ਸਾਹਿਬ ਦੇ ਹੋਰ ਸਾਰੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਗੱਲ ਕਰ ਰਿਹਾ ਸੀ ਦੋਸਤੋ, ਉਹ ਆਖਰੀ ਦੇ ਵਿੱਚ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲਵਾਂਗੇ ਅੱਜ, ਤੇ ਸੋਮਵਾਰ ਦਾ ਦਿਨ ਕਾਫੀ ਬਿਜ਼ੀ ਹੁੰਦਾ ਹੈ ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਜੋਲ ਭੈਣ ਜੀ ਕਹਿੰਦੇ ਇਸ ਖਬਰ ਨੂੰ ਸੁਣ ਕੇ ਲੱਗਦਾ ਹੈ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਸੀ ਕਹਿੰਦੇ ਨੇ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਭੈਣ ਜੀ। ਸੁਰਿੰਦਰ ਮਾਲ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ, ਤੇ US ਤੋਂ ਤੇ ਸੁਰਜੀਤ ਭਾਰਾ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਇੰਡੀਆ ਤੋਂ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ, ਤੇ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਪਿਆਰ ਪਈ ਸਤਿ ਸ੍ਰੀ ਅਕਾਲ। ਔਜਨਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਆ। ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਨੇ ਸਤਿ ਸ੍ਰੀ ਅਕਾਲ UAE ਤੋਂ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਬਾਦਲ ਦਲੀਏ ਫਿਰ ਕਹਿੰਦੇ ਚਰਚਾ ਦੇ ਵਿੱਚ ਨੇ, ਤੇ ਔਜਲਾ ਸਾਹਿਬ ਕਹਿੰਦੇ ਚਵਲ ਦਾ ਮਾਮਲਾ ਕਰੋ ਜੀ, ਕਹੋ ਅੱਗੇ ਗੱਲਾਂ ਬਾਤਾਂ। ਸਤਿ ਸ੍ਰੀ ਅਕਾਲ ਕਹਿੰਦੇ ਨੇ ਮੁਹੰਮਦ ਜੀ ਦੁਬਈ ਤੋਂ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਭੈਣ ਜੀ ਲੋਕ ਸੁਚੇਤ ਹੋਣਗੇ ਤਾਂ ਹੀ ਕਹਿੰਦੇ ਸੁਧਾਰ ਹੋ ਸਕਦਾ ਹੈ ਜੀ, ਤੇ ਬਹੁਤ ਵਧੀਆ ਵਿਚਾਰ ਭੈਣ ਜੀ ਦੇ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਦੇ ਲਈ ਜੀ। ਤੇ ਸੁਰਿੰਦਰ ਮਾਲ ਜੀ ਕਹਿੰਦੇ ਭੈਣ ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਸੋਹਣੀ ਸਾਂਝ ਪਾਈ ਹੈ ਅੱਜ, ਤੇ ਇਸੇ ਤਰ੍ਹਾਂ
ਜੋਲ ਭੈਣ ਜੀ ਦੀਆਂ ਗੱਲਾਂ ਨੂੰ ਪਸੰਦ ਕਰਦੇ ਆ। ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਤੇ ਸ਼ੁਕਰੀਆ ਜੀ। ਤੇ ਜੋਲ ਭੈਣ ਜੀ ਲਿਖਦੇ ਆ ਕਿ ਜਿਹੜੀ ਸੇਵਾ ਵਾਲਾ ਕੰਮ ਹੈ ਇਸਨੇ ਹੀ ਕਹਿੰਦੇ ਤਾਂ ਕੰਮ ਖਰਾਬ ਕੀਤਾ, ਐਡੇ ਗੰਦੇ ਕੰਮ ਕਰਕੇ 2 ਦਿਨ ਭਾਂਡੇ ਮਾਂਜ ਕੇ ਬਰੀ ਹੋ ਜਾਂਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ ਤੁਸੀਂ ਭੈਣ ਜੀ, ਜੇ ਇਹਨਾਂ ਨੂੰ ਘਰੇ ਤੋਰਨ ਇੱਕ ਵਧੀਆ ਮੈਸੇਜ ਸਮਾਜ ਨੂੰ ਦੇਣਾ ਚਾਹੀਦਾ ਹੈ। ਤੇ ਮੁਹੰਮਦ ਜੀ ਕਹਿੰਦੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ ਜੀ, ਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਜੀ ਸਤਿ ਸ੍ਰੀ ਅਕਾਲ, ਅਦਾਬ ਵੀਰ ਜੀ, ਆ ਜਾਓ ਮਹਿਫਲ ਸਜਾ ਜਾਓ ਜੀ ਕਹਿੰਦੇ ਜਾਂਦੇ ਜਾਂਦੇ। ਤੇ ਸੁਰਿੰਦਰ ਮਾਲ ਜੀ ਲਿਖਦੇ ਆ US ਤੋਂ, ਰਾਜਨ ਸੈਣੀ ਜੀ ਸੋਹਣੀ ਸਾਂਝ ਪਾਈ ਹੈ ਤੇ ਸ਼ੁਕਰੀਆ ਅਦਾ ਕੀਤਾ ਹੈ ਸੈਣੀ ਸਾਹਿਬ ਨੇ ਵੀ, ਸ਼ੁਕਰੀਆ ਮਾਲ ਭੈਣ ਜੀ ਦਾ। ਮੁਹੰਮਦ ਜੀ ਕਹਿੰਦੇ ਓਕੇ ਵੀਰ ਜੀ, ਰਾਜਨ ਜੀ ਤੇ ਸ਼ੁਕਰੀਆ ਵੀਰ ਜੀ। ਸੈਣੀ ਸਾਹਿਬ ਕਹਿੰਦੇ ਨੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਆ। ਸੁਰਿੰਦਰ ਜੀ ਮਾਲ ਜੀ ਲਿਖਦੇ ਆ ਵਾਹ ਕਮਾਲ ਬਖਸ਼ੀ ਜੀ, ਬਹੁਤ ਵਧੀਆ ਸਾਂਝ ਪਾ ਕੇ ਗਏ ਨੇ, ਸੋਹਣੀ ਆਵਾਜ਼ ਤੇ ਸੋਹਣੇ ਬੋਲ, ਚੜ੍ਹਦੀ ਕਲਾ ਦੇ ਵਿੱਚ ਰਹੋ ਕਹਿੰਦੇ। ਔਜਲਾ ਸਾਹਿਬ ਕਹਿੰਦੇ ਨੇ ਵਾਹ ਕਮਾਲ ਰਚਨਾ, ਖੂਬਸੂਰਤ ਪੇਸ਼ਕਾਰੀ ਬਖਸ਼ੀ ਜੀ, ਨਜ਼ਾਰਾ ਆ ਗਿਆ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਸਿਸਟਰ ਸੁਰਿੰਦਰ ਮਾਲ ਜੀ ਤੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ। ਗੁਰੂ ਆਪਣੇ ਗੁਰਪ੍ਰੀਤ ਸਿੱਧੂ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ ਤੇ ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਤੇ ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ। ਤੇ ਇਸੇ ਤਰ੍ਹਾਂ ਦੋਸਤੋ ਜੋਲ ਭੈਣ ਜੀ ਨੇ ਆਖਰ ਹੀ ਸੁਨੇਹਾ ਭੇਜਿਆ ਇਸ ਖਬਰ ਨੂੰ ਸੁਣ ਕੇ, ਗੁਰੂ ਘਰਾਂ ਦੀ ਕੈਨੇਡਾ ਦੀ ਖਬਰ ਹੈ, ਕਹਿੰਦੇ ਸੁਣ ਕੇ ਲੱਗਦਾ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਜੀ। ਤੇ ਲਓ ਦੋਸਤੋ ਆਖਰ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਇੱਕ ਰਿਪੋਰਟ ਹੈ, ਉਹ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲੈਣਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਵਾਕਈ ਮਨੁੱਖਤਾ ਨੂੰ ਖਤਮ ਕਰ ਸਕਦੀ ਹੈ, ਖੋਜਕਰਤਾਵਾਂ ਕੀ ਚੇਤਾਵਨੀ ਦੇ ਰਹੇ ਨੇ, ਇਹਦੇ ਬਾਰੇ ਕਾਫੀ ਚਰਚਾ ਰਹੀ ਹੈ ਵੀਕਐਂਡ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਇਹ ਆਰਟੀਕਲ ਲੱਗੇ ਨੇ ਤੇ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਇਸ ਦੇ ਆਰਟੀਕਲ ਦੀ। ਇਹ ਦੋਸਤੋ ਆਰਟੀਕਲ ਕੀ ਕਹਿੰਦਾ ਉਹਨੂੰ ਸਮਝਦੇ ਹਾਂ, ਸੋਚਦੇ ਹਾਂ ਤੇ ਵਿਚਾਰਦੇ ਹਾਂ। AI ਦੀ ਸੁਰੱਖਿਆ ਦੇ ਬਾਰੇ ਚਿੰਤਾਵਾਂ ਨੂੰ ਖੋਜਕਰਤਾਵਾਂ ਦੀਆਂ ਤਿੱਖੀਆਂ ਚੇਤਾਵਨੀਆਂ ਨੇ ਹੋਰ ਵਧਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਨੇ ਇਸ ਤਕਨਾਲੋਜੀ ਦੇ ਉੱਤੇ ਕਾਬੂ ਤੋਂ ਬਾਹਰ ਹੋ ਜਾਣ ਦੇ ਵੱਧਦੇ ਖਤਰੇ ਦੇ ਵੱਲ ਧਿਆਨ ਦਿਵਾਇਆ। ਹਾਲ ਹੀ ਦੀਆਂ ਕੁਝ ਸਭ ਤੋਂ ਨਿਰਾਸ਼ਾਜਨਕ ਭਵਿੱਖਬਾਣੀਆਂ ਚੇਤਾਵਨੀਆਂ ਦਿੰਦੀਆਂ ਨੇ ਕਿ ਅਗਲੇ ਦਹਾਕੇ ਦੇ ਅੰਦਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਵੱਲੋਂ ਸਾਰੇ ਮਨੁੱਖਾਂ ਦਾ ਅੰਤ ਕਰ ਦੇਣ ਦੀ ਸੰਭਾਵਨਾ 10% ਤੋਂ ਵੀ ਵੱਧ ਹੋ ਸਕਦੀ ਹੈ। ਹਾਲਾਂਕਿ AI ਦੇ ਨਾਲ ਜੁੜੇ ਹੋਰ ਲੋਕ ਇਨ੍ਹਾਂ ਅਨੁਮਾਨਾਂ ਦੀਆਂ ਜਿਹੜੀਆਂ ਨੇ ਭਰੋਸੇਯੋਗਤਾਵਾਂ ਦੇ ਉੱਤੇ ਸਵਾਲ ਉਠਾਉਂਦੇ ਨੇ, ਕਹਿੰਦੇ ਨੇ ਕਿ ਵੱਡੀ ਚਿੰਤਾ ਇਹ ਹੈ ਕਿ ਮਨੁੱਖ AI ਨੂੰ ਹੋਰ ਮਨੁੱਖਾਂ ਦੇ ਖਿਲਾਫ ਵਰਤ ਸਕਦੇ ਨੇ। ਇਹ ਵਿਨਾਸ਼ਕਾਰੀ ਸੰਦੇਸ਼ AI ਦੀ ਦੁਨੀਆਂ ਦੇ ਉਸ ਹਿੱਸੇ ਤੋਂ ਆ ਰਹੀਆਂ ਨੇ ਜਿਸ ਨੂੰ ਅਕਸਰ AI ਡੂਮਰਜ਼ ਕਿਹਾ ਜਾਂਦਾ ਹੈ, ਪਰ ਵੱਡਾ ਸਵਾਲ ਇਹ ਵੀ ਹੈ ਕਿ ਡੂਮਰਜ਼ ਕਿਵੇਂ ਮੰਨਦੇ ਨੇ ਕਿ AI ਹਕੀਕਤ ਦੇ ਵਿੱਚ ਮਨੁੱਖਤਾ ਦਾ ਅੰਤ ਕਰ ਸਕਦੀ ਹੈ। ਸਾਈਬਰ ਪੱਤਰਕਾਰ ਜੋ ਟਾਈਡੀ ਉਹਨਾਂ ਦੇ ਕੁਝ ਸੰਭਾਵਿਤ ਦ੍ਰਿਸ਼ਾਂ ਦੇ ਉੱਤੇ ਵਿਚਾਰ ਕਰਦੇ ਨੇ ਜਿਨ੍ਹਾਂ ਦੀ ਖੋਜਕਰਤਾ ਕਲਪਨਾ ਕਰ ਰਹੇ ਨੇ। ਪਹਿਲਾ ਦ੍ਰਿਸ਼ ਜਿਹੜਾ ਉਹ ਦਰਸਾਉਂਦੇ ਆ ਕਿ ਬੁਨਿਆਦੀ ਢਾਂਚੇ ਦੇ ਉੱਤੇ ਹੈਕਿੰਗ ਦਾ। ਪਹਿਲਾ ਦ੍ਰਿਸ਼ ਸੰਖੇਪ ਦੇ ਵਿੱਚ ਜੇ ਜੈਕਬ ਕੋਕਸਨ ਨੇ ਪੇਸ਼ ਕੀਤਾ ਜੋ ਪਹਿਲਾਂ ਓਪਨ AI ਅਤੇ ਫਿਰ ਐਥਰੋਪਿਕ ਦੇ ਵਿੱਚ ਖੋਜਕਰਤਾ ਰਹੇ ਨੇ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਨਾਟਕੀ ਢੰਗ ਦੇ ਨਾਲ ਅਸਤੀਫਾ ਦਿੰਦਿਆਂ ਮਨੁੱਖਤਾ ਦੇ ਲਈ ਖਤਰੇ ਦੀ ਚੇਤਾਵਨੀ ਦਿੱਤੀ ਤੇ ਦਲੀਲ ਦਿੱਤੀ ਕਿ ਇਹ ਕੰਪਨੀਆਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੂਆ ਖੇਡ ਰਹੀਆਂ ਨੇ। ਕਿਸੇ ਹੱਦ ਤੱਕ ਦਰੁਸਤ ਵੀ ਹੈ ਦੋਸਤੋ ਇਹ ਚੀਜ਼ਾਂ, ਬਹੁਤ ਸਾਰੀਆਂ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਉੱਤੇ ਜਿਹੜੀਆਂ ਨੇ ਫਿਲਮਾਂ ਰੋਬੋਟਿਕ ਦੇ ਉੱਤੇ ਬਣ ਚੁੱਕੀਆਂ ਨੇ, ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਉਹ ਆਪ ਉਧਰੇ ਹੋ ਜਾਂਦੇ ਆ, ਕੰਟਰੋਲ ਤੋਂ ਬਾਹਰ ਹੋ ਜਾਂਦੇ ਆ, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਖਤਰਨਾਕ ਵੀ ਹੋ ਸਕਦੀਆਂ ਨੇ, ਕਾਬੂ ਤੋਂ ਬਾਹਰ ਹੋ ਸਕਦੀਆਂ ਨੇ। ਤੇ ਵਿਗਿਆਨੀ ਜਿਹੜੇ ਨੇ ਜਾਂ ਮਾਹਰ ਨੇ ਇਹਨਾਂ ਚੀਜ਼ਾਂ ਦੇ, AI ਦੇ ਜਾਂ ਹੋਰ ਸਾਰੀਆਂ ਚੀਜ਼ਾਂ ਦੇ, ਉਹ ਚੇਤਾਵਨੀ ਵਾਰ ਵਾਰ ਸਮੇਂ ਤੇ ਦਿੰਦੇ ਆ ਰਹੇ ਨੇ। ਉਹਨਾਂ ਨੇ BBC ਨੂੰ ਦੱਸਿਆ ਕਿ ਤਰੱਕੀ ਦੀ ਹੈਰਾਨ ਕਰ ਦੇਣ ਵਾਲੀ ਰਫ਼ਤਾਰ ਜਿਹੜੀ ਹੈ ਇੰਨੇ ਵੱਡੇ ਪੱਧਰ ਦੇ ਉੱਤੇ ਵੱਧ ਰਹੀ ਹੈ ਤੇਜ਼ੀ ਨਾਲ। ਉਹਦਾ ਮਤਲਬ ਹੈ ਕਿ ਜੋ ਚੀਜ਼ਾਂ ਪਹਿਲਾਂ ਵਿਗਿਆਨਕ ਕਲਪਨਾ ਦੀ ਦੁਨੀਆ ਦਾ ਇੱਕ ਹਿੱਸਾ ਸਨ ਉਹ ਹੁਣ ਹਕੀਕਤ ਬਣਦੀਆਂ ਜਾ ਰਹੀਆਂ ਨੇ। ਕਦੇ ਆਪਾਂ ਫਿਲਮਾਂ 'ਚ ਦੇਖਦੇ ਸੀ ਕਿ ਕਾਰਾਂ ਉੱਡਦੀਆਂ ਹੈ, ਹੋਰ ਸਾਰੀਆਂ ਚੀਜ਼ਾਂ
ਤੇ ਉਹ ਅੱਜ ਸੱਚੀ ਹਕੀਕਤ ਦੇ ਵਿੱਚ ਬਦਲਣ ਲੱਗ ਗਈਆਂ ਨੇ। ਇੱਕ ਜਿਹੜਾ ਠੋਸ ਉਦਾਹਰਣ ਵਜੋਂ ਉਹਨਾਂ ਕਿਹਾ ਕਿ AI ਅਜਿਹੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਹੈਕ ਕਰ ਸਕਦੀ ਹੈ ਜਿਨ੍ਹਾਂ ਦੇ ਉੱਤੇ ਦੁਨੀਆ ਚੱਲਦੀ ਹੈ। ਦੂਜਾ ਦ੍ਰਿਸ਼ ਪੇਸ਼ ਕੀਤਾ ਹੈ AI ਦਾ ਕਬਜ਼ਾ। ਅਗਲਾ ਦ੍ਰਿਸ਼ ਇੱਕ ਜਿਹੜਾ ਵਿਸਤਾਰਪੂਰਨ ਤੇ ਪ੍ਰਭਾਵਸ਼ਾਲੀ ਹੈ ਪਰ ਨਾਲ ਹੀ ਕਾਫ਼ੀ ਅਟਕਲਾਂ ਵਾਲੇ ਵੀ ਨੇ। ਖੋਜ ਪੱਤਰ AI 2027 ਤੋਂ ਆਉਂਦਾ ਹੈ। ਇਹ ਪੱਤਰ ਅਪ੍ਰੈਲ 2025 ਦੇ ਵਿੱਚ AI ਖੋਜਕਰਤਾਵਾਂ ਦੇ ਇੱਕ ਸਮੂਹ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਸਹਿ ਲੇਖਕ ਥਾਮਸ ਲਾਰਸਨ ਨੇ ਹਾਲ ਹੀ ਦੇ ਵਿੱਚ BBC ਨੂੰ ਦੱਸਿਆ ਕਿ ਰਿਪੋਰਟ ਤੋਂ ਬਾਅਦ ਤਕਨਾਲੋਜੀ ਹੋਰ ਤੇਜ਼ੀ ਦੇ ਨਾਲ ਅੱਗੇ ਵਧੀ ਹੈ ਤੇ ਉਸ ਦ੍ਰਿਸ਼ ਦਾ ਵਰਣਨ ਕੀਤਾ ਜਿਸ ਤੋਂ ਉਹ ਸਭ ਤੋਂ ਵੱਧ ਡਰਦੇ ਨੇ। AI ਆਪਣੇ ਆਪ ਨੂੰ ਲਗਾਤਾਰ ਸੁਧਾਰਦੀ ਹੈ ਤੇ ਇਹ ਪ੍ਰਕਿਰਿਆ ਤੇਜ਼ੀ ਦੇ ਨਾਲ ਵੱਧਦੀ ਜਾਂਦੀ ਹੈ। ਨਤੀਜੇ ਵਜੋਂ ਅਜਿਹੀ ਆਰਟੀਫਿਸ਼ਲ ਇੰਟੈਲੀਜੈਂਸ ਬਣ ਜਾਂਦੀ ਹੈ ਜਿਸ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਰੋਬੋਟ ਹੁੰਦੇ ਨੇ ਜੋ ਅਰਥ ਵਿਵਸਥਾ ਦੇ ਜ਼ਿਆਦਾਤਰ ਫਿਜ਼ੀਕਲ ਕੰਮ ਕਰ ਰਹੇ ਹੁੰਦੇ ਨੇ, ਪਰ ਇਹ ਦੋਸਤਾਨਾ ਨਹੀਂ ਹੁੰਦੀ ਤੇ ਆਪਣੇ ਹਿੱਤਾਂ ਦੇ ਲਈ ਹੀ ਕੰਮ ਕਰਦੀ ਹੈ। ਫਿਰ ਆਖਰਕਾਰ ਇਹ ਜਿਹੜਾ ਇੱਕ ਜੈਵਿਕ ਹਥਿਆਰ ਛੱਡ ਦਿੰਦੀ ਹੈ ਜਿਸ ਦੇ ਨਾਲ ਜ਼ਿਆਦਾਤਰ ਮਨੁੱਖ ਮਾਰੇ ਜਾਂਦੇ ਨੇ। ਇਹ ਜਿਹੜਾ ਖੁਦ ਹੀ ਰੋਬੋਟ ਆਧਾਰਿਤ ਅਰਥ ਵਿਵਸਥਾ ਚਲਾਉਂਦੀ ਰਹਿੰਦੀ ਹੈ, ਫਿਰ ਮਨੁੱਖਾਂ ਦੀ ਜਿਹੜੀ ਹੈ ਕੋਈ ਜ਼ਰੂਰਤ ਨਹੀਂ ਰਹਿੰਦੀ ਹੈ। ਤੀਜਾ ਦ੍ਰਿਸ਼ ਉਹਨਾਂ ਨੇ ਦਰਸਾਇਆ ਕਿ ਇੱਕ ਟੀਚੇ ਨੂੰ ਸਭ ਤੋਂ ਵੱਧ ਤਰਜੀਹ ਦੇਣਾ। ਇੱਕ ਹੋਰ ਦ੍ਰਿਸ਼ ਦੇ ਵਿੱਚ ਮਨੁੱਖਤਾ ਦਾ ਅੰਤ ਇੱਕ ਗਲਤੀ ਦੇ ਵਜੋਂ ਹੁੰਦਾ ਹੈ। ਇਸ ਮਸ਼ਹੂਰ ਪੇਪਰ ਕਲਿੱਪ ਮੈਕ ਸਿਮਾਈਜ਼ਰ ਹਾਈਪੋਥੀਸਿਸ ਦੀ ਜਿਹੜੀ ਕਲਪਨਾ 20 ਸਾਲ ਤੋਂ ਵੀ ਵੱਧ ਪਹਿਲਾਂ ਸਵੀਡਿਸ਼, ਜਾਣੀ ਕਿ ਸਾਡੇ ਗੁਆਂਢੀ ਮੁਲਕ ਸਵੀਡਨ, ਸਵੀਡਿਸ਼ ਦਰਸ਼ਨ ਸ਼ਾਸਤਰੀ ਇੱਕ ਬੋਸਟਰਮ ਨੇ ਕੀਤੀ ਸੀਗੀ। ਇਹ ਇਸ ਨੂੰ ਇੱਕ ਵਿਚਾਰ ਪ੍ਰਯੋਗ ਦੇ ਵਜੋਂ ਦਰਸਾਉਂਦੇ ਨੇ ਜਿਸ ਦੇ ਵਿੱਚ ਇੱਕ ਕਾਲਪਨਿਕ AI ਪ੍ਰਣਾਲੀ ਦਾ ਇੱਕੋ ਮਕਸਦ ਵੱਧ ਤੋਂ ਵੱਧ ਪੇਪਰ ਕਲਿੱਪ ਬਣਾਉਣਾ ਹੁੰਦਾ ਹੈ। ਉਹ ਸਮਝਾਉਂਦੇ ਨੇ ਕਿ ਇਹ ਸਾਡੇ ਨਾਲ ਨਫ਼ਰਤ ਨਹੀਂ ਕਰਦੀ ਜਾਂ ਮਨੁੱਖਾਂ ਦੇ ਪ੍ਰਤੀ ਕੋਈ ਜਿਹੜਾ ਰੰਜਿਸ਼ ਨਹੀਂ ਰੱਖਦੀ, ਪਰ ਇਹ ਜਿਹੜਾ ਇਸਦਾ ਇਕੱਲਾ ਟੀਚਾ ਹੁੰਦਾ ਹੈ ਕਿ ਉਸ ਟੀਚੇ ਦੀ ਪ੍ਰਾਪਤੀ ਦੇ ਲਈ ਇਹ ਕੁਝ ਸਹਾਇਕ ਉਪ ਟੀਚੇ ਵੀ ਰੱਖ ਸਕਦੀ ਹੈ, ਜਿਵੇਂ ਹੋਰ ਤਾਕਤ ਜਾਂ ਹੋਰ ਬੁੱਧੀਮਤਾ ਹਾਸਲ ਕਰਨਾ, ਜਿਵੇਂ ਕਿ ਕਹਿ ਲਓ ਕਿ ਘਰ ਦੇ ਵਿੱਚ ਕੋਈ ਸ਼ਰੀਕਣ ਆ ਜਾਵੇ, ਕੋਈ ਔਰਤ ਲੈ ਆਉਂਦਾ, ਕਿਉਂਕਿ ਰੋਬੋਟ ਸਿਸਟਮ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਚਲੋ ਫਿਲਮਾਂ ਆ ਗਈਆਂ ਨੇ, ਸਾਰਾ ਕੁਝ ਆਇਆ ਹੈ, ਉਦੋਂ ਉਹਨੂੰ ਜਦੋਂ ਦੇਖਦੇ ਹਾਂ ਕਿ ਇੱਕ ਤੁਸੀਂ ਬੱਚੇ ਵਿਆਹ ਨਹੀਂ ਕਰਾ ਰਹੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਕਿਉਂਕਿ ਹਰ ਚੀਜ਼ ਤੁਹਾਨੂੰ ਕਿਰਾਏ ਦੇ ਉੱਤੇ ਮਿਲ ਰਹੀ ਹੈ, ਬੇਬੀ ਸੀਟਰ ਚਾਹੀਦੀ ਹੈ ਉਹ ਲੈ ਆਓ, ਉਹਦੇ ਤੋਂ ਘਰ ਦੇ ਕੰਮ ਹੀ ਕਰਾਉਣੇ ਆ ਕਰਾ ਲਓ ਅਤੇ

ਕਮਿੰਗ ਕਰਨੀ ਹੈ ਤੇ ਉਹ ਸ਼ਰੀਕੇਬਾਜ਼ੀ ਉਹਨਾਂ ਦੇ ਵਿੱਚ ਵੀ ਆ ਸਕਦੀ ਹੈ। ਮਤਲਬ ਕਿ ਕਹਿਣ ਦਾ ਅਰਥ ਇਹ ਹੈ। ਤੇ ਫਿਰ ਉਹ ਫਿਰ ਕਹਿਣਗੀਆਂ ਭਈ ਚੱਪਣੀ ਚ ਪਾਣੀ ਲੈ ਕੇ ਡੁੱਬ ਮਾਰ ਫਿਰ ਇਹ ਕਰਨਗੀਆਂ ਅਸਲੀ ਜਿਹੜੀਆਂ ਨੇ ਸ਼ਰੀਕਣਾ ਨਹੀਂ ਕਰਨਗੀਆਂ ਜਾਂ ਸ਼ਰੀਕੇਬਾਜ਼ੀ ਨਹੀਂ ਹੋਏਗੀ। ਫਿਰ ਵਿਚਾਰ ਇਹ ਵੀ ਹੈ ਕਿ ਕੋਈ ਵੀ ਬਹੁਤ ਸ਼ਕਤੀਸ਼ਾਲੀ ਇਕਾਈ ਜੋ ਕਿਸੇ ਵੀ ਟੀਚੇ ਦਾ ਪਿੱਛਾ ਕਰ ਰਹੀ ਹੋਵੇ, ਚਾਹੇ ਉਹ ਪੇਪਰ ਕਲਿਪ ਹੋਣ ਜਾਂ ਕੁਝ ਹੋਰ, ਉਹਦੇ ਅਜਿਹੇ ਉਪ ਟੀਚੇ ਹੋ ਸਕਦੇ ਨੇ ਜੋ ਮਨੁੱਖਤਾ ਦੇ ਨਾਸ਼ ਤੱਕ ਲੈ ਜਾਣ। ਕਿਉਂਕਿ ਜੇ ਮਨੁੱਖ ਰੋਕਣ ਦੇ ਲਈ ਮੌਜੂਦ ਨਾ ਹੋਵੇ ਉੱਥੇ ਹੁਣ, ਤਾਂ ਉਹ ਹੋਰ ਵੱਧ ਪੇਪਰ ਕਲਿਪ ਜਿਹੜੀ ਬਣਾ ਸਕਦੀ ਹੈ ਆਪਣੀ ਮਰਜ਼ੀ ਦੇ ਨਾਲ। ਇਸ ਦ੍ਰਿਸ਼ ਦਾ ਪਹਿਲੀ ਵਾਰ ਵਰਣਨ ਕਰਨ ਤੋਂ 2 ਦਹਾਕਿਆਂ ਦੇ ਬਾਅਦ ਬੋਸਟਰਮ ਨੇ ਜਿਹੜਾ BBC ਨੂੰ ਦੱਸਿਆ ਸੀ ਕਿ ਕਾਰਟੂਨੀ ਕਹਾਣੀ ਦਰਅਸਲ ਇਹ ਦਰਸਾਉਣ ਦੇ ਲਈ ਸੀ ਕਿ ਕਿਸੇ ਮਹਾਬੁੱਧੀਮਾਨ ਪ੍ਰਣਾਲੀ ਦੇ ਮਨੁੱਖਤਾ ਦੇ ਲਈ ਖਤਰਾ ਬਣਨ ਵਾਸਤੇ ਉਸਦਾ ਸਪਸ਼ਟ ਤੌਰ ਦੇ ਉੱਤੇ ਵਿਰੋਧੀ ਟੀਚਾ ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ AI ਬਾਰੇ 2 ਵੱਖ-ਵੱਖ ਵਿਚਾਰ ਨੇ। ਇੱਕ ਪਾਸੇ ਉਹ ਇਸਦੇ ਸੰਭਾਵਿਤ ਫਾਇਦਿਆਂ ਤੋਂ ਉਤਸ਼ਾਹਿਤ ਨੇ, ਪਰ ਦੂਜੇ ਪਾਸੇ ਇਸਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੀ ਨੇ। ਚੌਥਾ ਦ੍ਰਿਸ਼ ਅਣਜਾਣ ਦਰਸਾਇਆ। AI ਸੁਰੱਖਿਆ ਦੇ ਬਾਰੇ ਇੱਕ ਹੋਰ ਵਿਚਾਰਧਾਰਾ ਵੀ ਹੈ ਜੋ ਮੰਨਦੀ ਹੈ ਕਿ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਨਾ ਬੇਕਾਰ ਹੈ ਕਿ ਕੋਈ ਮਹਾਬੁੱਧੀ ਮਾਨ ਜਿਹੜਾ AI ਕਿਵੇਂ ਅਤੇ ਕਿਉਂ ਮਨੁੱਖਾਂ ਨੂੰ ਮਾਰਨ ਤੱਕ ਪਹੁੰਚ ਸਕਦੀ ਹੈ। ਇਹ ਦਲੀਲ ਮੱਧ ਸਤੰਬਰ ਦੇ ਵਿੱਚ BBC ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੇਫ ਐਂਡ ਐਥੀਕਲ AI ਦੇ ਪ੍ਰਧਾਨ ਸਟੂਅਰਟ ਰਸਲ ਨੇ ਪੇਸ਼ ਕੀਤੀ ਸੀ। ਇੱਕ ਅੰਤਰਰਾਸ਼ਟਰੀ ਗੈਰ ਮੁਨਾਫਾ ਸੰਸਥਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਕਲਪਨਾ ਕਰੋ ਕਿ ਚਿੰਪਾਂਜੀ, ਜੋ ਮਨੁੱਖ ਦੇ ਵਿੱਚ ਸਭ ਤੋਂ ਵੱਧ ਜਿਹੜੇ ਲਾਗੇ ਨੇ ਚਿੰਪੈਂਜੀ, ਉਨ੍ਹਾਂ ਤੋਂ ਇਹ ਪੁੱਛਿਆ ਜਾਵੇ ਕਿ ਮਨੁੱਖ ਤੁਹਾਨੂੰ ਕਿਵੇਂ ਖਤਮ ਕਰਨਗੇ, ਤਾਂ ਉਨ੍ਹਾਂ ਦੇ ਲਈ ਇਸਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੋਵੇਗਾ, ਕਿਉਂਕਿ ਜੋ ਅਸੀਂ ਕਰਦੇ ਹਾਂ ਉਹ ਉਸਨੂੰ ਸਮਝਦੇ ਹੀ ਨਹੀਂ ਨੇ। ਅਸੀਂ ਵੱਖ-ਵੱਖ ਦ੍ਰਿਸ਼ਾਂ ਦੀ ਕਲਪਨਾ ਕਰ ਸਕਦੇ ਹਾਂ, ਪਰ ਮੇਰੇ ਵਿਚਾਰ ਦੇ ਵਿੱਚ ਇਹ ਚਰਚਾ ਇਸ ਧਾਰਨਾ ਦੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕੁਝ ਅਜਿਹਾ ਬਣਾ ਲੈਂਦੇ ਹੋ ਜੋ ਮਨੁੱਖਾਂ ਦੇ ਨਾਲੋਂ ਕਿਤੇ ਵੱਧ ਬੁੱਧੀਮਾਨ ਹੈ, ਤਾਂ ਫਿਰ ਅੱਗੇ ਜੋ ਕੁਝ ਵੀ ਹੁੰਦਾ ਹੈ ਉਸ ਦੇ ਉੱਤੇ ਸਾਡਾ ਕਾਬੂ ਨਹੀਂ ਰਹਿੰਦਾ ਹੈ। ਮਾਈਕਰੋਸਾਫਟ AI ਦੇ ਮੁਖੀ ਮੁਸਤਫਾ ਸੁਲੇਮਾਨ ਨੇ ਵੀ ਇਸ ਚਰਚਾ ਦੇ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਕੰਪਨੀਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਜੋ ਅਜਿਹੀਆਂ AI ਪ੍ਰਣਾਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜੋ ਆਪਣੇ ਟੀਚੇ ਖੁਦ ਨਿਰਧਾਰਿਤ ਕਰ ਸਕਣ, ਪੈਸਾ ਕਮਾ ਸਕਣ ਤੇ ਸੰਪਤੀਆਂ ਦੀ ਮਲਕੀਅਤ ਰੱਖ ਸਕਣ। ਉਨ੍ਹਾਂ ਨੇ BBC ਨੂੰ ਦੱਸਿਆ ਕਿ ਇਸਦਾ ਮਤਲਬ ਹੋਵੇਗਾ ਅਸਲ ਦੇ ਵਿੱਚ ਸਿਲੀਕਾਨ ਦੀ ਇੱਕ ਨਵੀਂ ਪ੍ਰਜਾਤੀ ਨੂੰ ਜਨਮ ਦੇਣਾ ਜੋ ਨਿਸ਼ਚਿਤ ਤੌਰ ਦੇ ਉੱਤੇ ਸਰੋਤਾਂ ਲਈ ਸਾਡੇ ਨਾਲ ਮੁਕਾਬਲਾ ਕਰ ਸਕਦੀ ਹੈ, ਚਾਹੇ ਉਹ ਮਨੁੱਖਤਾ ਦੀ ਕਿੰਨੀ ਵੀ ਪਰਵਾਹ ਕਰਦੀ ਹੋਵੇ ਜਾਂ ਸਾਡੇ ਨਾਲ ਕਿੰਨਾ ਵੀ ਪਿਆਰ ਕਰਦੀ ਹੋਵੇ, ਕਲੋਨ ਬਣਾ ਦੇਣੇ ਨੇ। ਇਹ ਸਭ ਕਿੰਨਾ ਸੰਭਵ ਹੈ ਇਹਦੇ ਬਾਰੇ ਚਰਚਾ ਹੋਈ ਹੈ। ਇਹ ਸਭ ਕਾਫੀ ਨਿਰਾਸ਼ਾਜਨਕ ਅਤੇ ਵਿਗਿਆਨਕ ਕਲਪਨਾ ਵਰਗਾ ਲੱਗਦਾ ਹੈ, ਪਰ AI ਦੇ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਤੇ ਲਗਾਤਾਰ ਵੱਧ ਰਹੇ ਸਮੂਹ ਦੇ ਲੋਕ ਮੰਨਦੇ ਨੇ ਕਿ ਇਹਨਾਂ ਦੇ ਵਿੱਚੋਂ ਕੁਝ ਜਾਂ ਸਾਰੇ ਦ੍ਰਿਸ਼ ਵਾਸਤਵਿਕ ਸੰਭਾਵਨਾਵਾਂ ਨੇ, ਹਾਲਾਂਕਿ ਇਹ ਅਟਲ ਨਹੀਂ ਨੇ। ਤਾਜ਼ਾ ਚਿੰਤਾਵਾਂ ਉਸ ਸਮੇਂ ਸਾਹਮਣੇ ਆਈਆਂ ਨੇ ਜਦੋਂ OpenAI ਐਥਰੋਪਿਕ ਅਤੇ ਮੈਟਾ ਦੇ AI ਏਜੰਟਾਂ ਦੇ ਵੱਲੋਂ ਕਾਬੂ ਤੋਂ ਬਾਹਰ ਹੋਏ ਵਰਤਾਰਿਆਂ ਤੇ ਹੈਕਿੰਗ ਦੀਆਂ ਕਈ ਘਟਨਾਵਾਂ ਦੀਆਂ ਰਿਪੋਰਟਾਂ ਆਈਆਂ ਨੇ। ਸਾਈਬਰ ਜਗਤ ਦੇ ਕੁਝ ਲੋਕ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਮਾਡਲ ਬਣਾਉਣ ਵਾਲਿਆਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਅਮਰੀਕੀ ਸਾਈਬਰ ਅਥਾਰਟੀ CISA ਦੀ ਸਾਬਕਾ ਮੁਖੀ ਤੇ ਇਸ ਵੇਲੇ ਅੰਤਰਰਾਸ਼ਟਰੀ ਸਾਈਬਰ ਸੁਰੱਖਿਆ ਕਾਨਫਰੰਸਾਂ ਕਰਵਾਉਣ ਵਾਲੀ ਸੰਸਥਾ RSA ਕਾਨਫਰੰਸ ਦੀ ਜਿਹੜੀ ਹੈ CEO ਜੈਨ ਇੰਸਟਰਲੀ ਕਹਿੰਦੀ ਹੈ ਕਿ ਇਹ ਮਸ਼ੀਨਾਂ ਜੋ ਥੱਕਦੀਆਂ ਹੀ ਨਹੀਂ, ਰੁਕਦੀਆਂ ਹੀ ਨਹੀਂ, ਟੀਚਿਆਂ ਦਾ ਪਿੱਛਾ ਕਰਦੀਆਂ ਨੇ ਤੇ ਬਹੁਤ ਸਮਰੱਥ ਨੇ। ਜੋ ਕੁਝ ਵੀ ਕਰਦੀਆਂ ਨੇ ਉਹ ਇਸ ਗੱਲ ਦਾ ਨਤੀਜਾ ਹੁੰਦਾ ਹੈ ਕਿ ਉਹਨਾਂ ਨੂੰ ਕਿਵੇਂ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਮੂਲ ਗੱਲ ਇਹ ਵੀ ਹੈ ਕਿ ਜੇ ਤੁਸੀਂ ਤਕਨਾਲੋਜੀ ਦੇ ਨਿਰਮਾਤਾ ਹੋ ਤਾਂ ਤੁਹਾਨੂੰ ਆਪਣੀ ਆਪਣੀ ਸੁਰੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਇਸ ਨੂੰ ਡਿਜ਼ਾਈਨ, ਵਿਕਸਿਤ, ਟੈਸਟ ਅਤੇ ਉਪਲਬਧ ਕਰਵਾਉਣਾ ਚਾਹੀਦਾ ਹੈ। ਕੁਝ ਲੋਕ ਇਹ ਵੀ ਮੰਨਦੇ ਨੇ ਕਿ AI ਦੇ ਖਤਰੇ ਵਾਸਤਵਿਕ ਨੇ ਪਰ ਮਨੁੱਖੀ ਜਾਤੀ ਦੇ ਪੂਰੇ ਅੰਤ ਤੱਕ ਨਹੀਂ ਪਹੁੰਚਣਗੇ। ਵਿਗਿਆਨੀ ਤੇ ਲੇਖਕ ਗੈਰੀ ਮਾਰਕਸ ਲੰਬੇ ਸਮੇਂ ਤੋਂ ਵੱਡੀਆਂ AI ਕੰਪਨੀਆਂ ਦੀ ਆਲੋਚਨਾ ਕਰਦੇ ਆ ਰਹੇ ਨੇ ਕਿ ਉਹ ਘੱਟ ਪਾਰਦਰਸ਼ਤਾ ਅਤੇ ਕਾਨੂੰਨੀ ਨਿਯਮਾਂ ਦੇ ਬਿਨਾਂ ਕੰਮ ਕਰ ਰਹੀਆਂ ਨੇ, ਪਰ ਉਹ ਨਹੀਂ ਮੰਨਦੇ ਕਿ ਤਕਨਾਲੋਜੀ ਮਨੁੱਖਾਂ ਦਾ ਅੰਤ ਕਰ ਦੇਵੇਗੀ।
ਉਹਨਾਂ ਨੇ ਕਿਹਾ ਕਿ ਜੇ AI ਸੱਚਮੁੱਚ ਮਨੁੱਖਤਾ

ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਉਹ ਅਜਿਹਾ ਕਰਨਾ ਚਾਹੁੰਦੀ ਵੀ ਹੋਵੇ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ, ਪਰ ਜੇਕਰ ਉਸਨੇ ਅਜਿਹਾ ਕੀਤਾ ਤਾਂ ਮਨੁੱਖ ਪਲਟ ਕੇ ਜਵਾਬ ਦੇਣਗੇ, ਅਸੀਂ ਸਾਰੇ ਡਾਟਾ ਸੈਂਟਰਾਂ ਨੂੰ ਨਸ਼ਟ ਕਰ ਦੇਵਾਂਗੇ ਤੇ ਬਿਜਲੀ ਘਰਾਂ ਦੇ ਉੱਤੇ ਹਮਲਾ ਕਰ ਦੇਵਾਂਗੇ, ਇਸ ਦੇ ਲਈ ਪੂਰੀ ਤਰ੍ਹਾਂ ਖਤਮ ਹੋ ਜਾਣਾ ਇੱਥੇ ਜਿੱਥੇ ਵੀ ਕੋਈ ਵੀ ਬਚੇ ਨਾ ਅਤੇ ਮੁੜ ਨਿਰਮਾਣ ਕਰਨ ਵਾਲਾ ਕੋਈ ਨਾ ਹੋਵੇ, ਮੈਨੂੰ ਸੰਭਵ ਨਹੀਂ ਲੱਗਦਾ। ਕਹਿੰਦੇ ਮਤਲਬ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੋ ਵੀ ਜਾਂਦਾ ਤਾਂ ਅਸੀਂ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਬਾਹ ਕਰ ਦਾਂਗੇ ਜਿੱਥੋਂ ਉਹਨਾਂ ਨੂੰ ਓਪਰੇਟ ਕੀਤਾ ਜਾਂਦਾ, ਤਾਂ ਫਿਰ ਉਹ ਕਿਵੇਂ ਮਤਲਬ ਕਿ ਅੱਗੇ ਵੱਧ ਸਕਣਗੇ। ਮਾਰਕਸ ਦਾ ਮੰਨਣਾ ਹੈ ਕਿ ਇਸ ਵੇਲੇ ਖਾਤਮੇ ਵਾਲੇ ਦ੍ਰਿਸ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ, ਉਹਨਾਂ ਹੋਰ ਸੰਭਾਵਿਤ ਸਮੱਸਿਆਵਾਂ ਦੇ ਉੱਤੇ ਘੱਟ ਧਿਆਨ ਦਿੱਤਾ ਹੈ ਜਿਨ੍ਹਾਂ ਨੂੰ ਉਹ ਵੱਧ ਯਥਾਰਥਵਾਦੀ ਜਿਹੜਾ ਮੰਨਦੇ ਨੇ, ਜਿਵੇਂ ਕਿ ਭਵਿੱਖ ਦੇ ਵਿੱਚ ਮਨੁੱਖਾਂ ਦੇ ਵੱਲੋਂ AI ਦੀ ਮਦਦ ਦੇ ਨਾਲ ਹੋਰ ਮਨੁੱਖਾਂ ਦੇ ਉੱਤੇ ਕੀਤੇ ਜਾਣ ਵਾਲੇ ਵੱਡੇ ਸਾਈਬਰ ਹਮਲੇ, ਜਿਵੇਂ ਕਿ ਇਹ ਚਰਚਾ ਜਾਰੀ ਹੈ ਕਿ ਕਿਆਮਤੀ ਦ੍ਰਿਸ਼ ਵਾਸਤਵ ਦੇ ਵਿੱਚ ਸੰਭਵ ਨੇ ਜਾਂ ਨਹੀਂ। ਓਪਨ AI, ਐਥਰੋਪਿਕ ਅਤੇ ਮੈਟਾ ਵਰਗੀਆਂ AI ਕੰਪਨੀਆਂ ਹੁਣ ਖੁੱਲੇ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀਆਂ ਨੇ ਕਿ ਵਿਕਾਸ ਦੀ ਗਤੀ ਕਿਵੇਂ ਹੌਲੀ ਕੀਤੀ ਜਾਵੇ ਤੇ ਸੁਰੱਖਿਆ ਸੰਬੰਧੀ ਖੋਜ ਦੇ ਉੱਤੇ ਹੋਰ ਕੰਮ ਕੀਤੇ ਜਾ ਸਕਣ। ਲਾਰਸਨ ਕਹਿੰਦੇ ਨੇ ਕਿ ਉਹ ਬਹੁਤ ਖੁਸ਼ ਨੇ ਕਿ AI ਸੁਰੱਖਿਆ ਨੂੰ ਜਿਹੜਾ ਆਖਰਕਾਰ ਉਹ ਧਿਆਨ ਮਿਲ ਰਿਹਾ ਜਿਸਦੀ ਇਹ ਜਿਹੜੀ ਹੈ ਹੱਕਦਾਰ ਹੈ। ਉਹ ਸ਼ਾਮਲ ਕਰਦੇ ਨੇ ਕਿ ਮੈਂ ਆਸ ਕਰਦਾ ਕਿ ਸਮਾਜ ਦੇ ਵੱਡੇ ਪੱਧਰ ਦੇ ਉੱਤੇ ਉੱਠ ਰਹੀ ਇਹ ਆਵਾਜ਼ ਅਜਿਹੀਆਂ ਨੀਤੀਆਂ ਦੇ ਰੂਪ ਦੇ ਵਿੱਚ ਨਤੀਜੇ ਦੇਵੇਗੀ ਜੋ ਅਸਲ ਦੇ ਵਿੱਚ ਖਤਰੇ ਨੂੰ ਘਟਾ ਸਕਣ। ਪਰ ਅਸਲ ਦੇ ਵਿੱਚ ਅਸਲ ਅੰਤਰਰਾਸ਼ਟਰੀ ਨਿਯਮ ਬਣਾਉਣ ਦੇ ਲਈ ਅਮਰੀਕੀ ਸਰਕਾਰ ਦੀ ਕਾਰਵਾਈ ਲਾਜ਼ਮੀ ਹੋਵੇਗੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਕਹਿ ਚੁੱਕੇ ਨੇ ਕਿ ਉਹ ਨਿੱਜੀ ਤੌਰ ਦੇ ਉੱਤੇ ਮੰਨਦੇ ਨੇ ਕਿ AI ਸੁਰੱਖਿਆ ਨੂੰ ਲੈ ਕੇ ਜੋ ਡਰ ਪ੍ਰਗਟ ਕੀਤੇ ਜਾਂਦੇ ਨੇ ਉਹ ਇੱਕ ਧੋਖਾ ਹਨ। ਲੋ ਦੋਸਤੋ, ਇਹ ਜੀ ਗੱਲਾਂ ਬਾਤਾਂ ਨੇ ਤੇ ਇਹਦੇ ਵਿੱਚ ਅੱਜ ਕੈਨੇਡਾ ਉਹਨੇ ਸੱਚੀ ਖਬਰ ਵੀ ਕੀਤੀ ਸੀ, ਆਸਟ੍ਰੇਲੀਆ ਨੇ ਪਹਿਲਕਦਮੀ ਕੀਤੀ ਇਸ ਚੀਜ਼ ਦੇ ਵਿੱਚ ਕਿ ਭਾਈ ਇਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ, ਇਹਨਾਂ ਉੱਤੇ ਨਿਯਮ ਬਣਨੇ ਚਾਹੀਦੇ ਨੇ। ਲੋ ਦੋਸਤੋ, ਇਹ ਸਾ ਜੀ ਕੁਝ ਦੇਸ਼ਭਰ ਦੀਆਂ ਖਬਰਾਂ, ਕੁਝ ਸਾਡੀਆਂ ਗੱਲਾਂ ਬਾਤਾਂ ਤੁਹਾਡੀਆਂ ਤੇ ਮੇਰੀਆਂ, ਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨਕ ਗੱਲਾਂ ਬਾਤਾਂ ਤੇ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਕੱਲ੍ਹ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਕੱਲ੍ਹ ਮਿਲਦੇ ਹਾਂ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ ਤੁਹਾਡਾ ਮੇਰਾ ਰਾਬਤਾ ਫਿਰ ਹੋਵੇਗਾ ਜੀ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ 12:00, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00, ਨਿਊਯਾਰਕ ਤੇ ਉਸ ਤੋਂ ਬਾਅਦ ਆਪਣਾ UK ਦੇ ਵਿੱਚ ਸ਼ਾਮ ਦੇ 5:00 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ ਆਪਣੇ 6:00 ਜੀ, ਤੇ ਇਸੇ ਤਰ੍ਹਾਂ ਹੀ ਭਾਰਤ ਦੇ ਰਾਤ ਦੇ 9:30 ਤੁਹਾਡਾ ਮੇਰਾ ਰਾਬਤਾ ਹੋਵੇਗਾ ਟਿਮਟਮਾਉਂਦਿਆਂ ਤਾਰਿਆਂ ਦੇ ਵਿੱਚ। ਲਓ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਹੈਵ ਏ ਨਾਈਸ ਮੰਡੇ ਜਿੱਥੇ ਸ਼ੁਰੂਆਤ ਹੋਈ ਹੈ, ਤੇ ਬਾਕੀ ਜਿੱਥੇ ਗੁੱਡ ਮਾਰਨਿੰਗ ਹੋ ਗਈ ਹੈ ਜੀ, ਹੈਵ ਏ ਨਾਈਸ ਮੰਗਲਵਾਰ ਕਹਿ ਦਿੰਦੇ ਹਾਂ ਜੀ, ਟਿਊਜ਼ਡੇ, ਤੇ ਲਓ ਫਿਰ ਮੈਨੂੰ ਦਿਓ ਆ ਗਿਆ, ਤੇ ਜਿੱਥੇ ਈਵਨਿੰਗ ਹੈ ਜੀ, ਹੈਵ ਏ ਨਾਈਸ ਗੁੱਡ ਈਵਨਿੰਗ ਜੀ, ਸਤਿ ਸ਼੍ਰੀ ਅਕਾਲ ਹੈ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਹਰ ਸ਼ਾਮ ਨੂੰ ਲੱਗਦਾ ਹੈ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਨੂੰ। ਤੇ 2.25 ਘੰਟੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦੁਨੀਆਦਾਰੀ ਦੀ ਤੇ ਆਪਣੀਆਂ ਵੀ ਨਾਲ ਨਾਲ, ਤੇ ਜੋ ਕੁਝ ਵਾਪਰ ਰਿਹਾ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਬਾਤ ਪਾਉਂਦੇ ਹਾਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਅੱਜ ਨਾਲ ਨਾਲ ਤੁਹਾਨੂੰ ਸੁਣਾਵਾਂਗੇ। ਕਿਤਾਬ ਜਿਹੜੀ ਆਪਾਂ ਪਿਛਲੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ, 12 ਚੈਪਟਰ ਉਹਦੇ ਜਿਹੜੇ ਨੇ ਸਾਂਝੇ ਕਰ ਚੁੱਕੇ ਹਾਂ ਤੇ 13ਵੇਂ ਭਾਗ ਦੀ ਅੱਜ ਸ਼ੁਰੂਆਤ ਕਰਾਂਗੇ। ਕਿਤਾਬ ਪੰਜਾਬ ਦਾ ਗੱਲਬਾਤ ਤੁਹਾਨੂੰ ਸੁਣਾਵਾਂਗੇ। ਉਹਦੇ ਵਿੱਚੋਂ ਬੜੀ ਦਿਲਚਸਪੀ ਵਾਲੇ ਜਿਹੜੇ ਨੇ ਗੱਲਾਂ ਬਾਤਾਂ ਸਮਝਣ ਨੂੰ ਦੇਖਣ ਨੂੰ ਮਿਲ ਰਹੀਆਂ ਨੇ, ਕਿਵੇਂ ਸਿੱਖ ਰਾਜ ਦੇ ਦੌਰਾਨ ਜਾਂ ਹੋਰ ਸਾਰੀਆਂ ਚੀਜ਼ਾਂ ਵਾਪਰੀਆਂ ਨੇ ਤੇ ਕਿਹਨਾਂ ਕਿਹਨਾਂ ਦੇ ਆਪਣੇ ਆਪਣੇ ਰੂਲਾਂ ਦੇ ਮੁਤਾਬਕ, ਕਿਰਦਾਰਾਂ ਦੇ ਮੁਤਾਬਕ ਕੀ ਕੁਝ ਕੀਤਾ ਹੈ ਤੇ ਉਹਦਾ ਲੜੀਵਾਰ ਭਾਗ ਜਿਹੜਾ। ਸਭ ਤੋਂ ਪਹਿਲਾਂ ਆਪਣੇ ਨਾਲ ਰਾਜਨ ਸੈਣੀ ਜੀ ਜੁੜਨਗੇ ਤੇ ਉਹਨਾਂ ਤੋਂ ਬਾਅਦ ਇਹ ਆਪਾਂ ਕਿਤਾਬ ਦੀ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਸੈਣੀ ਸਾਹਿਬ ਨੇ ਲਿਖ ਵੀ ਦਿੱਤਾ, ਕਹਿੰਦੇ ਚਲੋ ਜੀ ਚਲੋ ਜਲਦੀ ਜਲਦੀ 10 ਮਿੰਟ ਲੇਟ ਗੱਡੀ ਚੱਲ ਰਹੀ ਹੈ, ਕਹਿੰਦੇ ਸਵਾਰੀਆਂ ਹੋਰ ਗੱਡੀ ਚੜ ਜਾਣੀਆਂ ਜੀ। ਤੇ ਲਓ ਦੋਸਤੋ, ਗੱਡੀ ਮਿਸ ਹੋਵੇ ਤੇ ਗੱਡੀ ਆਪਾਂ ਪਾਉਂਦੇ ਹਾਂ ਲੀਹ ਦੇ ਉੱਤੇ ਤੇ ਟੋਪ ਗੇਅਰ ਦੇ ਵਿੱਚ ਪਾਉਂਦੇ ਹਾਂ ਤੇ ਨਾਲ ਨਾਲ ਘੁੱਟ ਘੁੱਟ ਪਾਣੀ ਦਾ ਵੀ ਲਾਉਂਦੇ ਹਾਂ। ਪਾਣੀ ਦਾ ਲਾਉਣਾ ਭਾਈ, ਦੂਸਰਾ ਨਹੀਂ, ਹੋਰ ਪਾਸੇ ਨੂੰ ਨਾ ਜਾਇਓ ਕਿਤੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਲਓ ਫਿਰ ਅੱਜ ਦੇ ਜਿਹੜੇ ਸਭ ਤੋਂ ਪਹਿਲਾਂ ਵਿਚਾਰ ਦੀ ਗੱਲ ਕਰ ਲਈਏ। 18 ਸਤੰਬਰ ਦਾ ਦਿਹਾੜਾ ਤੇ 226 ਦਾ ਦਿਨ ਹੈ ਤੇ ਕਹਿੰਦੇ ਨੇ ਕਿ ਜੇ ਜ਼ਿੰਦਗੀ ਦਾ ਸਾਫ਼ ਰਸਤਾ ਜਿਹੜਾ ਪੁੱਛਦੇ ਹੋ ਤਾਂ ਕਦੇ ਵੀ ਭੀੜ ਮਗਰ ਨਾ ਜਾਓ। ਭੀੜਾਂ ਕਦੇ ਵੀ ਸਿਆਣੀਆਂ ਨਹੀਂ ਹੁੰਦੀਆਂ ਤੇ ਸਿਆਣਿਆਂ ਦੀ ਕਦੇ ਵੀ ਜਿਹੜੀ ਭੀੜ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਆਪਣੀਆਂ ਲੀਹਾਂ ਪੌੜੀਆਂ ਚਾਹੀਦੀਆਂ ਨੇ, ਜ਼ਿੰਦਗੀ ਨੂੰ ਆਪਣੇ ਤੌਰ ਤਰੀਕਿਆਂ ਦੇ ਨਾਲ ਜਿਉਣਾ ਵੀ ਚਾਹੀਦਾ ਤੇ ਅੱਗੇ ਵੀ ਵਧਣਾ ਚਾਹੀਦਾ ਤੇ ਉਹਨਾਂ ਦਾ ਇਨਾਮ ਜਿਹੜਾ ਦੁਨੀਆਂ ਦੇ ਉੱਤੇ ਰਹਿ ਜਾਂਦਾ ਜੋ ਸੰਸਾਰ ਤੋਂ ਵੱਖਰਾ ਕੁਝ ਜਿਹੜਾ ਸੰਸਾਰ ਦੇ ਲਈ ਕਰ ਜਾਂਦੇ ਨੇ, ਆਪਣੇ ਮੁਲਕਾਂ ਲਈ ਕਰ ਜਾਂਦੇ ਨੇ, ਆਪਣੇ ਲੋਕਾਂ ਦੇ ਲਈ, ਕੌਮਾਂ ਦੇ ਲਈ ਜਿਹੜਾ ਕਰ ਜਾਂਦੇ ਨੇ, ਉਹਨਾਂ ਦੇ ਇਨਾਮ ਹੀ ਜਿਹੜੇ ਚੇਤੇ ਰਹਿੰਦੇ ਆ ਤੇ ਵੱਖਰੀਆਂ ਲੀਹਾਂ ਦੇ ਉੱਤੇ ਜਿਹੜੇ ਚੱਲਦੇ ਨੇ ਉਹਨਾਂ ਨੂੰ ਚੇਤਿਆਂ ਦੇ ਵਿੱਚ ਜਿਹੜਾ ਦਿਲਾਂ ਦੇ ਵਿੱਚ ਰੱਖਿਆ ਜਾਂਦਾ। ਤੁਹਾਨੂੰ ਲੈ ਚੱਲਦੇ ਹਾਂ ਪਿਛੋਕੜ ਦੇ ਵਿੱਚ ਥੋੜਾ ਜਿਹਾ ਕੁਝ ਕੁ ਸਦੀਆਂ ਪਿੱਛੇ ਨੂੰ। 18 ਸਪਤੰਬਰ 1843 ਦੇ ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਤਿਲਕ ਲਗਾ ਕੇ ਗੱਦੀ ਦੇ ਉੱਤੇ ਬਿਠਾਇਆ ਗਿਆ ਸੀ ਇੰਗਲੈਂਡ ਦੇ ਵਿੱਚ, ਤੇ ਇੰਗਲੈਂਡ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਨੂੰ ਗੱਦੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਬਿਠਾਇਆ ਜਾਂਦਾ, ਤਿਲਕ ਲਾਇਆ ਜਾਂਦਾ ਤੇ 1851 ਦੇ ਵਿੱਚ ਨਿਊਯਾਰਕ ਟਾਈਮਜ਼ ਅਖਬਾਰ ਸ਼ੁਰੂ ਕੀਤਾ ਗਿਆ ਤੇ 1883 ਦੇ ਵਿੱਚ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਦਾ ਜਨਮ ਹੁੰਦਾ ਹੈ ਤੇ ਬਾ ਕਮਾਲ ਸ਼ਖਸੀਅਤ ਸਨ ਉਹਨਾਂ ਦੇ, ਦਿਲਾਂ ਦੇ ਉੱਤੇ ਰਾਜ ਅੱਜ ਵੀ ਕਰਦੇ ਆ। ਤੇ 1908 ਦੇ ਵਿੱਚ ਬਨਸਪਤੀ ਖੋਜਾਂ ਦੇ ਵਿਗਿਆਨੀ ਡਾਕਟਰ ਏ ਸੀ ਜੋਸ਼ੀ ਦਾ ਜਨਮ ਹੁੰਦਾ। 1962 ਦੇ ਵਿੱਚ ਗਦਰੀ ਬਾਬਾ ਹਰਨਾਮ ਸਿੰਘ ਟੂੰਡੀ ਲਾਟ ਉਹਨਾਂ ਦਾ ਵਿਛੋੜਾ ਜਿਹੜਾ ਪੈਂਦਾ ਹੈ ਜੀ ਇਸ ਦੁਨੀਆਂ ਤੋਂ। ਤੇ 1944 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਬਾਨੀ ਭਗਵਾਨ ਸਿੰਘ ਲੌਂਗੋਵਾਲ ਦਾ ਦੇਹਾਂਤ ਹੁੰਦਾ। 1978 ਦੇ ਵਿੱਚ ਤਰਕਸ਼ੀਲ ਲਹਿਰ ਦੇ ਮੋਢੀ ਡਾਕਟਰ ਅਬਰਾਹਮ ਟੀ ਕਾਵੂਰ ਦਾ ਜਿਹੜਾ ਦੇਹਾਂਤ ਹੁੰਦਾ ਤੇ ਉਹਨਾਂ ਦਾ ਸੰਖੇਪ ਦੇ ਵਿੱਚ ਜ਼ਿਕਰ ਕਰਕੇ ਅੱਗੇ ਵੱਧਦੇ ਹਾਂ ਆਪਾਂ। ਤੇ ਜਗਸੀਰ ਸਿੰਘ ਬਾਈ ਜੀ ਲਿਖਦੇ ਆ, ਭੱਜੋ ਭੱਜੋ ਆ ਜਾਓ ਸਾਰੇ ਆਂਡੇ ਖਾਣ ਦੇ ਲਈ, ਕਹਿੰਦੇ ਸੀ ਆਂਡੇ ਬਹੁਤ ਮਸ਼ਹੂਰ ਹੋਏ ਨੇ ਜੀ। ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਅੱਗੇ ਜਾ ਕੇ। ਤੇ ਵਹਿਮ ਭਰਮ ਕਿਵੇਂ ਬਣਦੇ ਨੇ ਇਹਦੀ ਬਾਤ ਪਾ ਕੇ ਅੱਗੇ ਆਪਾਂ ਚੱਲਦੇ ਹਾਂ, ਕਿਉਂਕਿ ਤਰਕਸ਼ੀਲ ਜਿਹੜੇ ਲਹਿਰ ਦੇ ਮੋਢੀ ਨੇ ਡਾਕਟਰ ਅਬਰਾਹਮ ਟੀ ਕਾਵੂਰ ਉਹਨਾਂ ਦਾ ਜ਼ਿਕਰ ਹੋਇਆ। ਕਹਿੰਦੇ ਨੇ ਕਿ ਇੱਕ ਕਹਾਣੀ ਦੇ ਰਾਹੀਂ ਸਮਝਦੇ ਹਾਂ, ਇੱਕ ਔਰਤ ਦੇ ਬੱਚਾ ਪੈਦਾ ਹੋਣ ਵਾਲਾ ਸੀ ਤੇ ਉਸਦੀ ਸੱਸ ਉਸਦਾ ਹਸਪਤਾਲ ਦੇ ਵਿੱਚ ਜਨੇਪਾ ਕਰਵਾਉਣ ਵਾਸਤੇ ਲਿਜਾਣ ਦੇ ਲਈ ਲੜਕੇ ਨੂੰ ਉਡੀਕ ਰਹੀ ਹੈ ਜੋ ਗੱਡੀ ਲੈਣ ਗਿਆ ਹੋਇਆ। ਲੜਕਾ ਗੱਡੀ ਲੈ ਕੇ ਆ ਗਿਆ ਤਾਂ ਉਸ ਸਮੇਂ ਉਹਦੀ ਜਿਹੜੀ ਸੀ ਪਤਨੀ ਵਿਹੜੇ ਦੇ ਵਿੱਚ ਖੜੀ ਹੈ। ਵਿਹੜੇ ਦੇ ਵਿੱਚ ਕੋਠੇ ਦੇ ਉੱਪਰ ਕੱਪੜੇ ਪਾਉਣ ਵਾਲੀ ਤਾਰ ਉੱਪਰ ਬੈਠ ਕੇ ਜਿਹੜਾ ਬੈਠਾ ਕਾਂ ਹੈ ਉਹਨੇ ਉਸ ਦੇ ਉੱਤੇ ਵਿੱਠ ਕਰ ਦਿੰਦਾ ਹੈ ਤੇ ਸੱਸ ਕਹਿਣ ਲੱਗਦੀ ਹੈ ਬਦ ਸ਼ਗਨ ਹੋ ਗਿਆ, ਹੁਣ ਜ਼ਰੂਰ ਕੁੜੀ ਹੋਵੇਗੀ। ਲਓ ਜੀ ਇੱਥੋਂ ਵਹਿਮ ਭਰਮ ਪੈ ਗਏ ਜੀ। ਵੈਸੇ ਕੱਲ ਆਪਾਂ ਇਹਦੇ ਉੱਤੇ ਜ਼ਿਕਰ ਕੀਤਾ ਸੀ, ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਲੜਕਾ ਕਹਿਣ ਲੱਗਿਆ ਅੱਗੇ, ਉਹ ਮਾਂ ਇਹੋ ਜਿਹੇ ਵਹਿਮ ਭਰਮ ਨਹੀਂ ਕਰੀਦੇ ਹੁੰਦੇ। ਹਸਪਤਾਲ ਪਹੁੰਚਣ ਦੇ ਉੱਤੇ ਔਰਤ ਨੇ ਲੜਕੇ ਨੂੰ ਜਨਮ ਦੇ ਦਿੱਤਾ ਤੇ ਲੜਕਾ ਆਪਣੀ ਮਾਂ ਨੂੰ ਕਹਿਣ ਲੱਗਿਆ, ਮਾਂ ਮੈਂ ਤੈਨੂੰ ਆਖਿਆ ਸੀ ਨਾ ਇਹੋ ਜਿਹੇ ਵਹਿਮ ਭਰਮ ਨਹੀਂ ਕਰੀਦੇ ਹੁੰਦੇ ਤੇ ਹੁਣ ਲੜਕਾ ਹੋਇਆ ਆਈ ਕੋਈ ਸਮਝ ਤੁਹਾਨੂੰ। ਹਾਂ ਪੁੱਤ ਕਹਿੰਦੀ ਅੱਗੇ ਮਾਂ ਕਹਿੰਦੀ ਹੈ ਹੁਣ ਮੈਨੂੰ ਸਮਝ ਆ ਗਈ ਹੈ ਜਦੋਂ ਕੋਈ ਕਾਂ ਜਨੇਪੇ ਵਾਲੀ ਔਰਤ ਉੱਪਰ ਬਿੱਠ ਕਰ ਦੇਵੇ ਨਾ ਤਾਂ ਲੜਕਾ ਪੈਦਾ ਹੁੰਦਾ ਹੈ ਪਰ ਜੇ ਉਹ ਕੋਠੇ ਦੇ ਉੱਤੇ ਆ ਕੇ ਬੈਠੇ ਤਾਂ ਉਹਦਾ ਮਤਲਬ ਕਿ ਹੋਰ ਮਤਲਬ ਹੁੰਦਾ ਹੈ। ਅਗਲੀ ਵਾਰ ਵੀ ਆਪਣੇ ਕਹਿੰਦੀ ਮੈਂ ਨੂੰਹ ਨੂੰ ਉੱਪਰ ਜਿਹੜੀ ਹੈ ਉਹਦੇ ਇੱਥੇ ਹੀ ਖੜੀ ਕਰਾ ਕੇ ਬਿੱਠ ਕਰਾਵਾਂਗੀ ਤੇ ਉਸ ਨੂੰ ਫਿਰ ਹਸਪਤਾਲ ਲਿਜਾਵਾਂਗੀ। ਤੇ ਲੜਕਾ ਸੋਚਣ ਲੱਗਿਆ ਮਾਂ ਨੂੰ ਸਮਝ ਆਵੇ ਜਾਂ ਨਾ ਆਵੇ ਪਰ ਮੈਨੂੰ ਇਹ ਸਮਝ ਜ਼ਰੂਰ ਆ ਗਈ ਹੈ ਕਿ ਵਹਿਮ ਭਰਮ ਕਿਵੇਂ ਜਿਹੜੇ ਨੇ ਬਣਦੇ ਨੇ ਤੇ ਕਿਵੇਂ ਪਰੇ ਕੀਤੇ ਹੀ ਨਹੀਂ ਜਾ ਸਕਦੇ ਨੇ। ਡਾਕਟਰ ਸਾਹਿਬ ਦਾ ਜ਼ਿਕਰ ਹੋਇਆ ਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਅਬਰਾਹਿਮ ਥੋਮਸ ਕਾਵੂਰ ਹੋਣਾ ਦਾ ਜਿਨ੍ਹਾਂ ਨੇ ਜ਼ਿੰਦਗੀ ਭਰ ਲੋਕਾਂ ਨੂੰ ਅੰਧ ਵਿਸ਼ਵਾਸ ਦੀ ਥਾਂ ਤਰਕ ਦੇ ਨਾਲ ਸੋਚਣਾ ਸਿਖਾਇਆ। 10 ਮਾਰਚ 1897 ਨੂੰ ਤ੍ਰਿਉਵਾਲਾ ਕੇਰਲਾ ਦੇ ਵਿੱਚ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਮੁੱਢਲੀ ਪੜ੍ਹਾਈ ਪਿਤਾ ਦੇ ਸਕੂਲ ਦੇ ਵਿੱਚ ਹੀ ਉਹਨਾਂ ਕੀਤੀ ਤੇ ਫਿਰ ਛੋਟੇ ਭਰਾ ਦੇ ਨਾਲ ਕਲਕੱਤੇ ਦੇ ਵਿੱਚ ਜੀਵ ਤੇ ਬਨਸਪਤੀ ਵਿਗਿਆਨੀ ਦੇ ਜਿਹੜੀ ਵਿਸ਼ੇਸ਼ਤਾ ਹਾਸਲ ਕਰ ਲਈ। 1928 ਨੂੰ ਲੰਕਾ ਦੇ ਵਿੱਚ ਪ੍ਰਿੰਸੀਪਲ ਦੇ ਸੱਦੇ ਦੇ ਉੱਤੇ ਚਲੇ ਗਏ ਤੇ ਲੰਕਾ ਦੇ ਵਿੱਚ ਉੱਚ ਵਿਦਿਆ ਦਾ ਕਾਲਜ ਉੱਥੇ ਨਹੀਂ ਸੀਗਾ। ਉਹਨਾਂ ਦੀ ਮੌਤ ਤੋਂ ਬਾਅਦ ਕਾਲਜ ਦੇ ਵਿੱਚ ਨੌਕਰੀ ਕਰ ਲਈ। ਡਾਕਟਰ ਕਾਵੂਰ ਤੇ ਉਹਨਾਂ ਦੇ ਭਰਾ ਨੂੰ ਕਲਕੱਤਾ ਵਿਖੇ ਪੜ੍ਹਾਈ ਵੀ ਜਿਹੜੀ ਕਰਨੀ ਪੈ ਗਈ। ਜਦੋਂ ਉਹਨਾਂ ਦੇ ਗੁਆਂਢੀਆਂ ਨੂੰ ਪਤਾ ਲੱਗਦਾ ਹੈ ਕਿ ਹੁੰਗਲੀ ਨਦੀ ਦੇ ਨੇੜੇ ਕਲਕੱਤੇ ਪੜ੍ਹਦੇ ਨੇ ਤਾਂ ਉਹਨਾਂ ਨੂੰ ਗੰਗਾ ਜਲ ਲਿਆਉਣ ਦੀ ਬੇਨਤੀ ਕੀਤੀ ਜਾਂਦੀ ਹੈ। ਉਹ ਜਾਣਦੇ ਸਨ ਕਿ ਨਦੀ ਦਾ ਪਾਣੀ ਪੀਣ ਯੋਗ ਨਹੀਂ। ਦੇਖ ਲਓ ਉਹਨਾਂ ਸਮਿਆਂ ਦੇ ਵਿੱਚ ਵੀ 1800 ਜਾਂ 1928 ਦੀ ਗੱਲ ਕਰਦੇ ਹਾਂ ਆਪਾਂ, 30-35 ਦਾ ਜ਼ਿਕਰ ਹੋਏਗਾ ਤੇ ਹਾਲਾਤ ਅੱਜ ਵੀ ਉਹ ਹੀ ਨੇ ਗੰਗਾ ਦੇ। ਉਹ ਕਹਿੰਦੇ ਨੇ ਕਿ ਉਹ ਜਾਣਦੇ ਸਨ ਕਿ ਨਦੀ ਦਾ ਪਾਣੀ ਪੀਣ ਯੋਗ ਨਹੀਂ ਹੈ ਕਿਉਂਕਿ ਉਸਦੇ ਵਿੱਚ ਮ੍ਰਿਤਕ ਸਰੀਰ ਦੇ ਅੰਗਾਂ ਨੂੰ ਪਾਣੀ ਦੇ ਵਿੱਚ ਵਹਾਇਆ ਜਾਂਦਾ ਹੈ। ਵਾਪਸੀ ਦੇ ਉੱਤੇ ਉਹ ਜਿਹੜਾ ਸੀ ਕਟੋਰ ਕਾਰਾ ਸਟੇਸ਼ਨ ਤੋਂ ਜਿਹੜਾ ਸਾਫ਼ ਪਾਣੀ ਦੀਆਂ ਬੋਤਲਾਂ ਭਰ ਕੇ ਲੋਕਾਂ ਨੂੰ ਸ਼ੀਸ਼ਿਆਂ ਦੇ ਵਿੱਚ ਪਾ ਕੇ ਦੇ ਦਿੰਦੇ। ਅਗਲੇ ਸਾਲ ਛੁੱਟੀ ਆਉਣ ਦੇ ਉੱਤੇ ਪਿੰਡ ਆ ਗਏ ਤੇ ਪਿੰਡ ਦੀਆਂ ਔਰਤਾਂ ਨੇ ਗੰਗਾ ਜਲ ਦੇ ਨਾਲ ਵੱਖ ਵੱਖ ਬਿਮਾਰੀਆਂ ਠੀਕ ਹੋਣ ਦੇ ਬਾਰੇ ਦੱਸਿਆ। ਉਹ ਮਨ ਦੇ ਵਿੱਚ ਹੱਸ ਰਹੇ ਨੇ, ਸੋਚ ਰਹੇ ਕਿ ਇਹ ਪਹਿਲੀ ਘਟਨਾ ਸੀ ਜਿਸ ਨੇ ਡਾਕਟਰ ਕਾਵੂਰ ਨੂੰ ਤਰਕ ਸੋਚ ਦੇ ਨਾਲ ਸੋਚਣਾ ਸਿਖਾ ਦਿੱਤਾ। 1959 ਦੇ ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਦੇਵੀ ਤੇ ਮਨੋਵਿਗਿਆਨ ਤੇ ਚਮਤਕਾਰਾਂ ਦੇ ਉੱਤੇ ਲਿਖਣਾ ਤੇ ਬੋਲਣਾ ਸ਼ੁਰੂ ਕਰਤਾ। ਡਾਕਟਰ ਲੰਕਾ ਦੀ ਤਰਕਸ਼ੀਲਾ ਦੀ ਜਿਹੜੀ ਸੀ ਜਥੇਬੰਦੀ ਦੇ ਪ੍ਰਧਾਨ ਵੀ ਰਹੇ। ਦੁਨੀਆਂ ਦਾ ਪਹਿਲੇ ਜਿਹੜੇ ਮਨੋ ਚਿਕਿਤਸਕ ਸਨ ਜਿਸ ਨੂੰ PhD ਦੀ ਡਿਗਰੀ ਮਿਲੀ ਤੇ ਅਮਰੀਕਾ ਦੀ ਮਿਨੀਸੋਟਾ ਸੰਸਥਾ ਨੇ ਵੀ ਉਹਨਾਂ ਨੂੰ PhD ਦੀ ਜਿਹੜੀ ਡਿਗਰੀ ਦਿੱਤੀ। ਉਹਨਾਂ ਦਾ ਦਾਅਵਾ ਹੈ ਕਿ ਜਿਹੜੇ ਵਿਅਕਤੀ ਆਪਣੇ ਕੋਲ ਰੂਹਾਨੀ ਜਾਂ ਅਲੌਕਿਕ ਸ਼ਕਤੀਆਂ ਦਾ ਪਖੰਡ ਕਰਦੇ ਨੇ ਉਹ ਜਾਂ ਤਾਂ ਮਨੋਰੋਗ ਦੇ ਸ਼ਿਕਾਰ ਨੇ ਜਾਂ ਫਿਰ ਧੋਖੇਬਾਜ਼ ਹੁੰਦੇ ਨੇ। ਉਸਦੇ ਬਹੁਤ ਸਾਰੇ ਕੇਸਾਂ ਦੀ ਪੜਤਾਲ ਅਖ਼ਬਾਰਾਂ ਤੇ ਰਸਾਲਿਆਂ ਦੇ ਵਿੱਚ ਛਪਦੀ ਰਹੀ। ਇੱਕ ਕੇਸ ਦੇ ਉੱਤੇ ਮਲਿਆਲਮ ਫਿਲਮ ਦੇ ਉੱਤੇ, ਇੱਕ ਹੋਰ ਕੇਸ ਦੇ ਉੱਤੇ ਤਾਮਿਲ ਡਰਾਮਾ ਵੀ ਜਿਹੜਾ ਕਈ ਵਾਰ ਖੇਡਿਆ ਗਿਆ ਕਿਉਂਕਿ ਬੰਗਾਲੀ ਬਾਬੇ ਬਹੁਤ ਮਸ਼ਹੂਰ ਰਹੇ ਜੀ। ਉਹਨੇ ਭੋਲੇ ਭਾਲੇ ਲੋਕਾਂ ਨੂੰ ਭੂਤ ਪ੍ਰੇਤਾਂ ਜੋਤਿਸ਼ੀਆਂ ਹਸਤ ਰੇਖਾ ਵੇਖਣ ਵਾਲਿਆਂ ਟੂੜਾ ਕਰਨ ਵਾਲਿਆਂ ਕਾਲੇ ਇਲਮ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਭੂਤ ਪ੍ਰੇਤ ਲੱਭਣ ਦੇ ਲਈ ਕਬਰਸਤਾਨਾਂ ਤੇ ਡਰਾਉਣੇ ਘਰਾਂ ਦੇ ਵਿੱਚ ਸੌਂਦਾ ਵੀ ਰਿਹਾ। ਇੱਕ ਵਾਰ ਭੂਤਾਂ ਦੀ ਤਲਾਸ਼ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਜੰਗਲ ਦੇ ਵਿੱਚ ਚਲਿਆ ਗਿਆ ਜਿੱਥੇ ਲੋਕ ਜਾਣ ਤੋਂ ਡਰਦੇ ਨੇ ਕਿਉਂਕਿ ਉੱਥੇ ਜੰਗਲ ਦੇ ਵਿੱਚ ਲਾਟਾਂ ਨਿਕਲਦੀਆਂ ਸੀ। ਉਹ ਉਸ ਥਾਂ ਪਹੁੰਚ ਕੇ ਸੁੱਕੇ ਰੁੱਖ ਵੇਖੇ ਜਿਨ੍ਹਾਂ ਦੀਆਂ ਛਿੱਲੜਾਂ ਹੇਠ ਖਾਸ ਕਿਸਮ ਦੀ ਉੱਲੀ ਜਿਹੜੀ ਸੀ ਖੁਰਦਬੀਨ ਦੇ ਨਾਲ ਵੇਖੀ ਗਈ ਜਿਹੜੀ ਰਾਤ ਨੂੰ ਰੋਸ਼ਨੀ ਦਿੰਦੀ ਸੀ, ਜਿਵੇਂ ਕਿ ਆਪਣੇ ਕਹਿ ਲਓ ਕਿ ਉਹ ਚਮਕਦਾਰ ਹੁੰਦੀ ਹੈ ਜ਼ਿਆਦਾ ਗਰੀਨਰੀ, ਜਿੱਦਾਂ ਆਪਣੇ ਕਹਿ ਲਓ ਕਿ ਰੇਡੀਅਮ ਵਗੈਰਾ ਹੁੰਦਾ ਉਹਦੇ ਉੱਤੇ ਯੂਜ਼ ਕੀਤੀ ਜਾਂਦੀ ਹੈ, ਇੱਦਾਂ ਹੀ ਉਹ ਚਮਕਦੀ ਹੈ। ਉਹਨਾਂ ਹਰ ਘਟਨਾ ਪਿੱਛੇ ਵਿਗਿਆਨ ਦੇ ਕਾਰਨ ਲੱਭਣ ਦੀ ਪਿਰਤ ਪਾ ਦਿੱਤੀ। ਜ਼ਿੰਦਗੀ ਦੇ ਮਹੱਤਵਪੂਰਨ ਕੰਮ ਬਦਸ਼ਗਨੀ ਮੌਕਿਆਂ ਦੇ ਉੱਤੇ ਸ਼ੁਰੂ ਕੀਤੇ। ਉਹਨਾਂ ਨੇ 1963 ਦੇ ਵਿੱਚ ਪਖੰਡੀਆਂ ਤੇ ਧੋਖੇਬਾਜ਼ਾਂ ਨੂੰ ਸੀਲਬੰਦ ਨੋਟ ਦਾ ਨੰਬਰ ਦੱਸ ਕੇ 1,000 ਤੋਂ 25,000 ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਵੀ ਦੇ ਦਿੱਤੀ। ਫਿਰ ਭੂਤ ਦੀ ਫੋਟੋ ਖਿੱਚਣ, ਜਾਦੂ ਟੂਣੇ ਦੇ ਨਾਲ ਮਾਰਨ, ਹੱਥ ਵੇਖ ਕੇ ਭਵਿੱਖ ਦੱਸਣ ਤੇ ਪੁਨਰ ਜਨਮ ਦੀਆਂ ਚੁਣੌਤੀਆਂ ਰੱਖਦਾ ਰਿਹਾ। ਕੰਮ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਦੇਵ ਪੁਰਸ਼ ਹਾਰ ਗਏ ਕਿਤਾਬ ਲਿਖ ਦਿੱਤੀ। ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਦੇਵ ਪੁਰਸ਼ ਹਾਰ ਗਏ, ਬੜੀ ਬਾਕਮਾਲ ਹੈ, ਪੜ੍ਹਨ ਯੋਗ ਹੈ। ਦੇਵ ਦੈਤ ਤੇ ਰੂਹਾਂ ਉਸਦੀ ਦੂਜੀ ਲਿਖੀ ਕਿਤਾਬ ਪੜ੍ਹਨ ਦੀ ਵੀ ਜ਼ਰੂਰਤ ਹੈ। ਉਹਨਾਂ ਦੇ ਕਦਮਾਂ ਦੇ ਉੱਤੇ ਚਲਦੇ ਪੰਜਾਬ ਦੇ ਤਰਕਸ਼ੀਲਾਂ ਨੇ ਹਜ਼ਾਰਾਂ ਕੇਸ ਹੱਲ ਕੀਤੇ, ਜਿਵੇਂ ਘਰਾਂ ਦੇ ਵਿੱਚ ਅਚਾਨਕ ਕੱਪੜਿਆਂ ਨੂੰ ਅੱਗ ਲੱਗ ਜਾਣਾ, ਕੱਟ ਪੈਣ ਜਾਣੇ, ਖੂਨ ਦੇ ਛਿੱਟੇ ਵੱਜਣੇ, ਇੱਟਾਂ ਰੋੜੇ ਡਿੱਗਣੇ ਜਾਂ ਰੁੱਖਾਂ ਦੇ ਵਿੱਚੋਂ ਦੁੱਧ ਸਿਮਣਾ, ਮੂਰਤੀਆਂ ਦਾ ਦੁੱਧ ਪੀਣ ਦਾ ਮਾਮਲਾ, ਗੁੱਤਾਂ ਜਾਂ ਵਾਲਾਂ ਦੇ ਜਿਹੜਾ ਕੱਟੇ ਜਾਣਾ, ਭੂਤ ਪ੍ਰੇਤ ਚੰਬੜਨਾ, ਵਿਖਾਈ ਦੇਣਾ। ਉਸਨੇ 1974 ਦੇ ਵਿੱਚ ਆਪਣੀ ਪਤਨੀ ਸ਼੍ਰੀਮਤੀ ਅੱਕਾ ਕਾਵੂਰ ਤੇ ਆਪਣਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਵਾਸਤੇ ਮੈਡੀਕਲ ਕਾਲਜ ਨੂੰ ਦੇ ਦਿੱਤਾ। ਪੰਜਾਬ ਦੇ ਤਰਕਸ਼ੀਲਾਂ ਨੇ ਇਸ ਪਿਰਤ ਨੂੰ ਜਿਹੜਾ ਅੱਗੇ ਵਧਾਇਆ ਤੇ ਸੈਂਕੜੇ ਲੋਕਾਂ ਦੇ ਵੱਲੋਂ ਅੱਖਾਂ ਦਾਨ, ਅੰਗ ਦਾਨ, ਸਰੀਰ ਦਾਨ ਕੀਤੇ ਜਾ ਚੁੱਕੇ ਨੇ। ਉਹਨਾਂ ਦੇ ਵਿਚਾਰ ਹਮੇਸ਼ਾ ਸਾਡਾ ਮਾਰਗ ਦਰਸ਼ਨ ਜਿਹੜਾ ਕਰਦੇ ਰਹਿਣਗੇ। ਇਹ ਨੇ ਜੀ ਦੋਸਤੋ ਉਹ ਰੂਹਾਂ ਜਿਹਨਾਂ ਨੂੰ ਦਿਲਾਂ ਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ। ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਤੇ ਇਹ ਸੀ ਅੱਜ ਦਾ ਵਿਚਾਰ। ਉਮੀਦ ਕਰਦੇ ਹਾਂ ਕੁਝ ਨਾ ਕੁਝ ਸਿੱਖਣ ਨੂੰ ਲੱਗਿਆ ਹੋਵੇਗਾ ਤੁਹਾਨੂੰ। ਜ਼ਰੂਰ ਤੁਹਾਡੇ 5-7 ਮਿੰਟ ਮੈਂ ਖਾ ਗਿਆ ਇਹਨਾਂ ਗੱਲਾਂ ਦੇ ਵਿੱਚ, ਪਰ ਲੱਗਦਾ ਸਾਨੂੰ ਵੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਸਮੇਂ-ਸਮੇਂ ਦੇ ਉੱਤੇ। ਤੇ ਦੋਸਤੋ ਅੱਜ 18 ਸਤੰਬਰ ਹੈ ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਬਿੱਟੂ ਤੇ ਆਂਡੇ, ਚਾਵਲੇ ਦੇ ਵਿਕ ਜਾਣੇ ਭਾਂਡੇ, ਜੱਗੀ ਦੀ ਬੇਲ ਮਨਜ਼ੂਰ ਤੇ ਮੁਲਾਜ਼ਮੋ ਦਿੱਲੀ ਹਜੇ ਦੂਰ, ਮਿੱਤਰ ਕੀੜਾ ਬਚਾਓ ਤੇ ਦੁਸ਼ਮਣ ਨੂੰ ਭਜਾਓ, ਮਾਨ ਸਾਹਿਬ ਅੱਜ ਕਹਿੰਦੇ ਨਜ਼ਰ ਆਏ ਨੇ। ਤੇ ਦੂਸਰੇ ਪਾਸੇ ਗੱਲ ਕਰੀਏ ਤੇ ਜੋ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਸੰਖੇਪ ਦੇ ਵਿੱਚ ਇੱਕ ਝਾਤ ਮਾਰਦੇ ਹਾਂ, ਜੋ ਸਾਨੂੰ ਸੋਚਣ ਤੇ ਸਮਝਣ ਨੂੰ ਮਜਬੂਰ ਕਰਦੀਆਂ ਨੇ। PAU ਦੇ ਖੇਤੀ ਮੇਲੇ ਤੋਂ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਦੇ ਐਲਾਨ ਤੱਕ ਦਾ ਸਫ਼ਰ ਤੈਅ ਕਰਾਂਗੇ ਤੇ ਵਾਰਸ ਪੰਜਾਬ ਦੀ ਜਿਹੜੇ ਹੈ ਗੱਠਜੁੜ ਦੇ ਬਾਰੇ ਚਰਚਾ ਜਿਹੜੀ ਹੈ ਇਹ ਆਲੀ ਹੁਣਾਂ ਦੇ ਮੂੰਹੋਂ ਸੁਣਾਂਗੇ। ਰਵਨੀਤ ਬਿੱਟੂ ਦੇ ਕਾਫਲੇ ਦੇ ਉੱਤੇ ਕਥਿਤ ਹਮਲੇ, ਆਪ ਦੀ ਮਾਂ ਦੇ ਮੁਨਾਫੇ ਤੇ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਜਾ ਰਹੀ ਹੈ, ਜਿਵੇਂ ਕਿ ਹੁਣ ਪੰਜਾਬ ਬਚਾਓ ਯਾਤਰਾ ਜਾਂ ਨਸ਼ਾ ਭਜਾਓ ਯਾਤਰਾਵਾਂ ਜਾਂ ਹੋਰ ਸਾਰਾ ਚੱਲ ਰਿਹਾ। ਇਸੇ ਤਰਜ਼ ਦੇ ਉੱਤੇ ਹੁਣ ਮਾਨ ਸਾਹਿਬ ਨੇ ਜਿਹੜਾ ਮਾਨ ਸਾਹਿਬ ਦੇ ਮੁਨਾਫੇ ਮੁਹਿੰਮ ਜਿਹੜੀ ਹੈ ਅੱਜ ਸਿਸੋਦੀਆ ਤੇ ਉਹਨਾਂ ਦੇ ਮਿੱਤਰਾਂ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਐਲਾਨ ਦਿੱਤੀ ਹੈ ਤੇ ਘਰ ਘਰ ਜਾ ਕੇ ਦਰਵਾਜ਼ਾ ਖੜਕਾਉਣਗੇ ਤੇ ਆਪਣੇ ਮੁਨਾਫੇ ਫਿਰ ਉਹ ਗਣਵਾਉਣਗੇ। ਮੁਹਿੰਮ ਅਤੇ ਜਗਤਾਰ ਸਿੰਘ ਜੋਹਲ ਉਹਨਾਂ ਦੀ ਜ਼ਮਾਨਤ ਦਾ ਜਿਹੜਾ ਫੈਸਲਾ ਆ ਚੁੱਕਿਆ ਹੈ। ਪੰਜਾਬ ਦੀ ਸਿਆਸਤ, ਕਿਸਾਨੀ ਤੇ ਸਮਾਜ ਦੇ ਨਾਲ ਜੁੜੇ ਕਈ ਵੱਡੇ ਸਵਾਲ ਨੇ ਜੋ ਮੂੰਹ ਅੱਡੀ ਖੜੇ ਹੈ, ਉਹਨਾਂ ਦਾ ਜ਼ਿਕਰ ਕਰਾਂਗੇ ਤੇ ਕੈਨੇਡਾ, ਅਮਰੀਕਾ, ਯੂਰਪ ਤੇ ਹੋਰ ਸਾਰੇ ਸਿਲਸਿਲੇ ਨੂੰ ਜਿਹੜਾ ਅੱਗੇ ਵਧਾਵਾਂਗੇ। ਸਕਾਟਲੈਂਡ ਦੇ ਵਿੱਚ ਇੱਕ ਜਿਹੜਾ ਸਕੈਂਡਲ ਸਾਹਮਣੇ ਆਇਆ, ਇੱਕ ਔਰਤ ਨੇ ਕੈਂਸਰ ਨੂੰ ਦਿਖਾ ਕੇ ਤੇ ਲੱਖਾਂ ਹੀ ਜਿਹੜੇ ਡਾਲਰ ਲੁੱਟੇ ਹੈ। ਗੱਲ ਕਰਦੇ ਹਾਂ ਸ਼ੁਰੂਆਤ PAU ਤੋਂ ਤੇ ਉਸਦੇ ਨਾਲ ਇੱਕ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਦੇ ਹਾਂ ਕੁਝ ਹੀ ਪਲਾਂ ਤੱਕ ਤੇ ਜੋ ਮਾਨ ਸਾਹਿਬ ਦੀ ਆਪਣੀ ਜ਼ੁਬਾਨੀ ਆਪਾਂ ਸੁਣਾਂਗੇ ਕੀ ਕਹਿੰਦੇ ਹੈ। PAU ਦਾ ਖੇਤੀ ਮੇਲਾ ਕਿਸਾਨਾਂ ਦੇ ਲਈ ਚਾਨਣ ਮੁਨਾਰਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਦੇ ਉੱਤੇ ਜ਼ੋਰ ਦੇ ਦਿੱਤਾ। PAU ਦੇ ਕਿਸਾਨ ਮੇਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਾਂਹ ਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਤੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਖੇਤੀ ਮੇਲਾ ਕਿਸਾਨਾਂ ਦੇ ਲਈ ਚਾਨਣ ਮੁਨਾਰੇ ਵਾਂਗ ਕੰਮ ਕਰ ਰਿਹਾ ਤੇ ਖੇਤੀ ਨੂੰ ਆਧੁਨਿਕ ਵਿਗਿਆਨ ਦੇ ਨਾਲ ਜੋੜਨ ਦੇ ਵਿੱਚ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀ ਮੇਲੇ ਦੌਰਾਨ ਜਿਹੜੀ ਸੰਬੋਧਨ ਕਰਦਿਆਂ ਹੋਇਆਂ ਕਹੀ ਹੈ ਤੇ ਉਹਨਾਂ ਨੇ ਕੀ ਕਿਹਾ ਹੈ ਉਹਦੇ ਬਾਰੇ ਹੀ ਆਪਾਂ ਸੁਣਦੇ ਹਾਂ ਤੇ ਅੱਗੇ ਫਿਰ ਆਪਾਂ ਵੱਧਦੇ ਹਾਂ ਤੇ ਅਗਲੀ ਖਬਰ ਦੇ ਵੱਲ ਨੂੰ ਚੱਲਦੇ ਹਾਂ। ਪਹਿਲਾਂ ਉਹਨਾਂ ਦੀ ਗੱਲ ਆਪਾਂ ਸੁਣਦੇ ਹਾਂ ਜੀ।
1: ਮੈਂ ਤਾਂ ਥੋੜਾ ਮਿੱਤਰ ਕੀੜਾ, ਤੁਸੀਂ ਮੇਰੇ ਤੇ ਵੀ ਸਪਰੇਅ ਕਰੀ ਜਾਂਦੇ ਰਹਿੰਦੇ ਹੋ, ਆਹੀ ਤਾਂ ਆਪਾਂ ਨੂੰ ਸਾਇੰਸ ਕਹਿੰਦੀ ਹੈ ਮਿੱਤਰ ਕੀੜੇ ਨਾ ਮਾਰੋ, ਠੀਕ ਹੈ ਨਾ। ਅੱਜ ਤਾਂ ਮੈਂ ਤੁਹਾਨੂੰ ਜਮਾ ਦੇਸੀ ਭਾਸ਼ਣ ਦੇਊਂਗਾ ਅੱਜ ਮੈਂ, ਤੇ ਬਾਕੀ ਕਿਸਾਨ ਯੂਨੀਅਨ ਵਾਲਾ ਇਹ ਵੀ ਆਏ ਹੋਣਗੇ ਵਿੱਚ ਥੋੜੇ ਜੇ, ਹਨਾ, ਥੋੜਾ ਜਿਹਾ ਤੁਸੀਂ ਧਰਨਾ ਤੁਰਨਾ ਤੋਂ ਹਨਾ ਬਚਾ ਰੱਖਿਆ ਕਰੋ। ਇੱਕ ਤਾਂ ਮਤਲਬ ਮੇਰੇ ਨਾਲ ਮੀਟਿੰਗ ਕਰਨੀ ਹੈ, ਮੈਥੋਂ ਮੀਟਿੰਗ ਦਾ ਟਾਈਮ ਨਹੀਂ ਮੰਗਦੇ, ਪਹਿਲਾਂ ਧਰਨਾ ਲਾਉਂਦੇ, 2-3 ਦਿਨ ਦੇ ਧਰਨੇ ਤੋਂ ਬਾਅਦ ਸਾਡੇ ਅਫਸਰ ਜਾਂਦੇ ਨੇ, ਕੀ ਚੱਕ ਕੀ ਮੰਗਾਂ ਨੇ, ਮੀਟਿੰਗ ਕਰਨੀ ਹੈ ਕਹਿੰਦੇ। ਮੈਂ ਕਿਹਾ ਵੀ ਜੇ ਪਹਿਲਾਂ ਹੀ ਮੈਨੂੰ ਕਹਿੰਦੇ ਤੁਸੀਂ ਮੀਟਿੰਗ ਕਰਨੀ ਹੈ, ਧਰਨਾ ਲਾਉਣ ਦੀ ਕੀ ਲੋੜ ਪੈਣੀ ਸੀ, ਮੀਟਿੰਗ ਜਦੋਂ ਮਰਜ਼ੀ ਕਰ ਲਓ। ਅੱਜ ਵੀ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਆਇਆ, ਧਰਨੇ ਹੜਤਾਲਾਂ ਨਾਲ ਨਾ ਉਹ ਪਤਾ ਕੀ ਹੈ, ਇੱਕ ਤਾਂ ਟਾਈਮ ਜਿਹੜਾ ਉਹ ਬਰਬਾਦ ਹੁੰਦਾ, ਫਿਰ ਲੋਕ ਖੱਜਲ ਖੁਆਰ ਹੁੰਦੇ ਨੇ, ਫਿਰ ਐਵੇਂ ਸੂਬੇ ਦੀ ਵੀ ਬਦਨਾਮੀ ਹੁੰਦੀ ਹੈ ਯਾਰ, ਉੱਥੇ ਤਾਂ ਗੱਲ ਗੱਲ ਤੇ ਬਹਿ ਜਾਂਦੇ ਆ ਯਾਰ ਗੱਲ। ਬਿਲਕੁਲ ਜਾਇਜ਼ ਮੰਗਾਂ ਮੈਂ, ਹੱਕ ਚ ਹਾਂ ਮੈਂ ਆਪ, ਮੈਂ ਤਾਂ ਥੋੜਾ ਮਿੱਤਰ ਕੀੜਾ, ਤੁਸੀਂ ਮੇਰੇ ਤੇ ਵੀ ਸਪਰੇਅ ਕਰੀ ਜਾਂਦੇ ਰਹਿੰਦੇ ਹੋ, ਮੇਰੇ ਪੁਤਲੇ ਚੱਕੀ ਫਿਰਦੇ ਹੁੰਦੇ ਨੇ, ਆਹੀ ਤਾਂ ਆਪਾਂ ਨੂੰ ਸਾਇੰਸ ਕਹਿੰਦੀ ਹੈ ਮਿੱਤਰ ਕੀੜੇ ਨਾ ਮਾਰੋ, ਠੀਕ ਹੈ ਨਾ। ਅੱਜ ਤਾਂ ਮੈਂ ਤੁਹਾਨੂੰ ਜਮਾ ਦੇਸੀ ਭਾਸ਼ਣ ਦੇਊਂਗਾ ਅੱਜ ਮੈਂ, ਸਮਿੱਤਰ ਕਿਹੜਿਆਂ ਨਾਲ ਬਣਾ ਕੇ ਰੱਖੋ? ਆਪਾਂ ਉਹ ਪਤਾਨ ਜੀ ਪਾ ਦਿੰਦੇ ਹਾਂ, ਸਾਰੇ ਹੀ ਕੱਛੂ ਕੁੱਛੂ ਜੇ ਵਿੱਚ ਹੀ ਸੱਪ ਸੁੱਪ ਸਾਰੇ ਹੀ ਮਰ ਜਾਂਦੇ ਨੇ, ਨਾਲੇ ਹੱਥ ਦੋ ਮਹੀਨੇ ਹੱਥ ਹਰੇ ਰੰਗ ਦੇ ਰਹਿੰਦੇ ਨੇ ਉਹਦੇ ਨਾਲ, ਉਹ ਪਤਾਨ ਜੀ ਨਾਲ। ਸੋ ਇਸ ਕਰਕੇ ਵੀਰੋ, ਆਪਾਂ ਨੇ ਇਕੱਠਿਆਂ ਨੇ ਮਿਲ ਕੇ ਪੰਜਾਬ ਨੂੰ ਖੇਤੀ ਪ੍ਰਧਾਨ ਤਾਂ ਰੱਖਣੇ ਰੱਖਣਾ, ਨਾਲ ਨਾਲ ਖੇਤੀ ਦੇ ਸਹਾਇਕ ਧੰਦੇ ਵੀ ਅਪਣਾਉਣੇ ਨੇ। ਮੈਂ ਤਾਂ ਥੋੜਾ ਮਿੱਤਰ ਕੀੜਾ
0: ਜੀ। ਦੋਸਤੋ, ਇਹ ਸੀ ਜੀ ਮਾਨ ਸਾਹਿਬ ਨੇ ਅੱਜ ਜੋ ਸਪੀਚ ਕੀਤੀ ਹੈ, ਤੇ ਨਾਲ ਦੀ ਨਾਲ ਕੁਝ ਜਥੇਬੰਦੀਆਂ ਨੂੰ ਕਹਿ ਸਕਦੇ ਹਾਂ ਸਿੱਧੀ ਚੁਣੌਤੀ ਵੀ ਦੇ ਦਿੱਤੀ ਹੈ, ਤੇ ਵੱਖਰੇ ਵੱਖਰੇ ਐਂਗਲ ਤੋਂ ਇਹਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਦੂਸਰੇ ਪਾਸੇ ਵਾਰਸ ਪੰਜਾਬ ਦੀ ਗੱਲ ਕਰ ਲਈਏ। ਹਾਲ ਦੀ ਘੜੀ ਗੱਠਜੋੜ ਦੀਆਂ ਗੱਲਾਂ ਹਵਾਈ ਨੇ, ਫੈਸਲਾ ਸੰਗਤ ਕਰੇਗੀ, ਮਨਪ੍ਰੀਤ ਇਆਲੀ ਹੁਣੀ ਇਹ ਬੋਲਦੇ ਨਜ਼ਰ ਆਏ ਨੇ। ਕਿਸੇ ਵੀ ਮੁੱਖ ਧਾਰਾ ਦੀ ਜਿਹੜੀ ਹੈ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਕਰਨ ਦੀਆਂ ਅਫਵਾਹਾਂ ਤੇ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਪਸ਼ਟ ਕੀਤਾ ਕਿ ਕਿਸੇ ਦੇ ਨਾਲ ਵੀ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਮਹਿਜ ਹਵਾਈ ਗੱਲਾਂ ਨੇ, ਜਦੋਂ ਕਿ ਵਾਰਸ ਪੰਜਾਬ ਦੇ ਇੱਕ ਪੰਥਕ ਧਿਰ ਹੈ ਜੋ ਹਮੇਸ਼ਾ ਸੰਗਤ ਦੇ ਫੈਸਲੇ ਦੇ ਅਨੁਸਾਰ ਹੀ ਅੱਗੇ ਵਧੇਗੀ। ਇਨ੍ਹਾਂ ਚਰਚਾਵਾਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਕਿ ਵਾਰਸ ਪੰਜਾਬ ਦੇ ਜਾਂ ਇਆਲੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜ ਸਕਦੇ ਨੇ, ਤੇ ਇਆਲੀ ਨੇ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਨੂੰ ਪਿੰਡਾਂ ਦੇ ਵਿੱਚੋਂ ਇੱਕ ਵੀ ਵੋਟ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਤਾਕਤ ਪਿੰਡਾਂ ਦੀਆਂ ਆਬਾਦੀ ਅਤੇ ਦਿਹਾਤੀ ਨੌਜਵਾਨ ਨੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਦੇ ਨਾਲ ਜੁੜੇ ਹੋਏ ਨੇ। ਪੰਜਾਬ ਦਾ ਗ੍ਰਾਮੀਣ ਖੇਤਰ ਭਾਜਪਾ ਦੇ ਖਿਲਾਫ਼ ਹੈ ਤੇ ਇਸ ਦੇ ਲਈ ਵਾਰਸ ਪੰਜਾਬ ਦੇ ਅਜਿਹਾ ਕੋਈ ਵੀ ਕਦਮ ਨਹੀਂ ਚੁੱਕੇਗੀ ਜਿਸ ਦੇ ਨਾਲ ਸੰਗਤ ਜਾਂ ਪੰਥਕ ਵਿਚਾਰਧਾਰਾ ਰੱਖਣ ਵਾਲਿਆਂ ਦੇ ਮਨਾਂ ਨੂੰ ਠੇਸ ਪਹੁੰਚੇ। ਅਸੀਂ ਉਹੀ ਕਰਾਂਗੇ ਜੋ ਸੰਗਤ ਦਾ ਜਿਹੜਾ ਹੁਕਮ ਹੋਵੇਗਾ। ਉਨ੍ਹਾਂ ਇਹ ਵੀ ਜੋੜਿਆ ਨਾਲ ਕਿ ਉਨ੍ਹਾਂ ਦੇ ਲਈ ਸੱਤਾ ਦੇ ਵਿੱਚ ਆਉਣਾ ਮੁੱਖ ਮਨੋਰਥ ਨਹੀਂ ਹੈ, ਬਲਕਿ ਮੁੱਖ ਮਕਸਦ ਸਿੱਖ ਸੰਗਤ ਦੀ ਆਵਾਜ਼, ਉਨ੍ਹਾਂ ਦੀਆਂ ਭਾਵਨਾਵਾਂ, ਵਿਚਾਰਧਾਰਾ ਤੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਡਟਣਾ ਦੱਸਿਆ। ਇਆਲੀ ਨੇ ਬਿਨਾਂ ਝਿਜਕ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕ RSS ਦੇ ਸਖ਼ਤ ਖਿਲਾਫ਼ ਨੇ ਤੇ ਇਸ ਦੇ ਪਿੱਛੇ ਕਈ ਕਾਰਨ ਨੇ, ਚਾਹੇ ਉਹ ਕਿਸਾਨੀ ਮੁੱਦੇ ਹੋਣ ਜਾਂ ਫਿਰ ਸਿੱਖਾਂ ਦੇ ਹੋਰ ਸੰਜੀਦਾ ਮਾਮਲੇ, ਜਿਨ੍ਹਾਂ ਨੂੰ ਭਾਜਪਾ ਨੇ ਕਦੇ ਵੀ ਗੰਭੀਰਤਾ ਤੇ ਹਮਦਰਦੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦਿਹਾਤੀ ਪੰਜਾਬ ਦਾ ਭਾਜਪਾ ਤੇ ਭਰੋਸਾ ਇੰਨਾ ਘੱਟ ਹੈ ਕਿ ਇਸ ਨੂੰ ਆਸਾਨੀ ਦੇ ਨਾਲ ਨਹੀਂ ਭਰਿਆ ਜਾ ਸਕਦਾ। ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਜੇਕਰ ਕਿਸੇ ਮੁੱਖ ਧਾਰਾ ਦੀ ਜਿਹੜੀ ਪਾਰਟੀ ਦੇ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਬਣਦੀ ਹੈ ਤਾਂ ਉਹ ਉਸਦਾ ਫੈਸਲਾ ਵੀ ਵੋਟਰ ਜਾਣੀ ਕਿ ਵਾਰਸ ਪੰਜਾਬ ਦੀ ਸੰਗਤ ਹੀ ਕਰੇਗੀ। ਜਿਵੇਂ ਕਹਿੰਦੇ ਸੀ ਕੇਜਰੀਵਾਲ ਸਾਹਿਬ ਭਈ ਆਮ ਜਨਤਾ ਕਰੂਗੀ ਫੈਸਲਾ ਸਾਡਾ, ਤੇ ਹੁਣ ਇਹ ਵੀ ਉਹ ਵੀ ਪਤਾ ਖੇਡਦੇ ਆ। ਉਹਨਾਂ ਦਾਅਵਾ ਕੀਤਾ ਕਿ ਵਾਰਸ ਪੰਜਾਬ ਦੇ ਪੰਜਾਬ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਮੋੜ, ਗੇਮ ਚੇਂਜਰ ਸਾਬਤ ਹੋਵੇਗੀ। ਦੂਸਰੇ ਪਾਸੇ ਪੰਜਾਬ DA ਅਨਾਊਂਸਮੈਂਟ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਕਹਿੰਦੇ 50% ਮਹਿੰਗਾਈ ਭੱਤਾ, ਤੇ ਮੁੱਖ ਮੰਤਰੀ ਤੇ ਮੁਲਾਜ਼ਮ ਧਿਰਾਂ ਦੇ ਵਿੱਚ ਸਹਿਮਤੀ ਬਣ ਗਈ ਹੈ, ਪਰ ਪੱਤੇ ਖੁੱਲਣਗੇ ਅੱਗੇ ਜਾ ਕੇ ਕੀ ਕੁਝ ਬਣਦਾ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਬਣੀ ਦਰਾੜ ਨੂੰ ਜਿਹੜਾ ਭਰਨ ਦੇ ਲਈ 1 ਅਕਤੂਬਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ 50% DA ਦੇਣ ਦਾ ਐਲਾਨ ਕਰਤਾ। ਅੱਜ ਮੁੱਖ ਮੰਤਰੀ ਤੇ ਸਾਂਝੀ ਤਾਲਮੇਲ ਕਮੇਟੀ ਵਿਚਾਲੇ ਮਹਿੰਗਾਈ ਭੱਤੇ ਨੂੰ ਲੈ ਕੇ ਸਹਿਮਤੀ ਬਣੀ ਹੈ, ਤੇ ਮੁੱਖ ਮੰਤਰੀ ਨਿਵਾਸ ਤੇ ਹੋਈ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਾਂਝੀ ਤਾਲਮੇਲ ਕਮੇਟੀ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਾਣੂ ਕਰਾਇਆ। ਪੰਜਾਬ ਸਰਕਾਰ ਨੇ ਸਤੰਬਰ ਦੀ ਤਨਖਾਹ ਦਾ ਜਿਹੜਾ DA ਅਕਤੂਬਰ ਦੀ ਤਨਖਾਹ ਦੇ ਨਾਲ ਦੋ ਕਿਸ਼ਤਾਂ ਦੇ ਵਿੱਚ ਦੇਣ ਦਾ ਕਹਿੰਦੇ ਫੈਸਲਾ ਕੀਤਾ ਹੈ, ਪਰ ਇਹ ਦੇਖਾਂਗੇ ਮਿਲਦਾ ਹੈ ਕਿ ਨਹੀਂ ਮਿਲਦਾ, ਅੱਗੇ ਜਾ ਕੇ ਕੀ ਕੁਝ ਹੁੰਦਾ ਹੈ। ਪੰਜਾਬ ਸਰਕਾਰ 1 ਅਕਤੂਬਰ ਤੋਂ 50% ਮਹਿੰਗਾਈ ਭੱਤੇ ਕਹਿੰਦੇ ਦੇਵੇਗੀ, ਤੇ ਨਵੇਂ ਫੈਸਲੇ ਦੇ ਨਾਲ ਹੁਣ DA 42% ਤੋਂ ਵੱਧ ਕੇ 50% ਕਰ ਦਿੱਤਾ, ਤੇ ਜਿਹੜਾ ਪਿਛਲਾ ਸੀ ਉਹ ਤਾਂ ਹਲੇ ਦਿੱਤਾ ਨਹੀਂ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵੱਲੋਂ 60% DA ਦੀ ਮੰਗ ਕੀਤੀ ਜਾ ਰਹੀ ਸੀ, ਪਰ ਮੀਟਿੰਗ ਦੇ ਵਿੱਚ ਜਿਹੜੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਦੱਸਿਆ ਗਿਆ। ਸਾਂਝੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਆਗੂਆਂ ਨੇ ਬਾਕੀ ਮੰਗਾਂ ਦੇ ਬਾਰੇ ਵੀ ਆਪਣਾ ਪੱਖ ਰੱਖਿਆ, ਜਿਨ੍ਹਾਂ ਦੇ ਉੱਤੇ ਵਿਚਾਰ ਕਰਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ DA ਦੇ ਵਿੱਚ 8% ਵਾਧੇ ਨਾਲ ਪੰਜਾਬ ਸਰਕਾਰ ਤੇ ਕਰੀਬ 250 ਕਰੋੜ ਦਾ ਵਿੱਤੀ ਬੋਝ ਪਵੇਗਾ, ਤੇ ਮੁੱਖ ਮੰਤਰੀ ਵੱਲੋਂ ਬਾਕੀ ਮੁਲਾਜ਼ਮਾਂ ਮੰਗਾਂ ਦੇ ਬਾਰੇ ਮੀਟਿੰਗ 2 ਹਫ਼ਤੇ ਬਾਅਦ ਕੀਤੀ ਜਾਣੀ ਹੈ। ਮੀਟਿੰਗ ਦੇ ਵਿੱਚ ਸਹਿਮਤੀ ਬਣਨ ਮਗਰੋਂ ਜਿਹੜੇ ਨੇ ਮੁਲਾਜ਼ਮ ਆਗੂਆਂ ਦੇ ਉੱਤੇ ਮੁੱਖ ਮੰਤਰੀ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਜਿਹੜਾ ਕਰਵਾਇਆ, ਕਿਉਂਕਿ ਭਾਈ 21 ਤਰੀਕ ਵੀ ਆ ਰਹੀ ਹੈ ਨਾ ਮੋਹਰੇ, ਤੇ 18 ਆ ਗਈ ਹੈ, ਸਮਝੌਤਾ ਕਰ ਲਿਆ ਕਹਿੰਦੇ ਦੱਸਿਆ ਜਾਂਦਾ ਹੈ। ਬਾਕੀ 21 ਤਰੀਕ ਨੂੰ ਕੀ ਕੁਝ ਵਾਪਰਦਾ ਉਹ ਦੇਖਦੇ ਆ ਅੱਗੇ ਜਾ ਕੇ। ਮੁੱਖ ਮੰਤਰੀ ਦੇ ਨਾਲ ਮੀਟਿੰਗ ਮਗਰੋਂ ਜਿਹੜੇ ਨੇ ਮੁਲਾਜ਼ਮ ਸੰਘਰਸ਼ ਸਮਾਪਤ ਕੀਤਾ ਹੈ ਦੱਸਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਮੀਟਿੰਗ 'ਚ ਸਹਿਮਤੀ ਬਣਨ ਮਗਰੋਂ ਪੰਜਾਬ 'ਚ ਕਰੀਬ 3 ਹਫ਼ਤੇ ਤੋਂ ਚੱਲ ਰਹੇ ਮੁਲਾਜ਼ਮ ਸੰਘਰਸ਼ ਦਾ ਅੱਜ ਸੁਖਾਵਾਂ ਕਹਿੰਦੇ ਅੰਤ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੇ ਵਿਚ ਆਪਣੀ ਵਿੱਤੀ ਮਜਬੂਰੀ ਦਾ ਹਵਾਲਾ ਦੇ ਕੇ ਮੁਲਾਜ਼ਮਾਂ ਨੂੰ 8% DA ਨੂੰ ਜਿਹੜਾ ਦੀਵਾਲੀ ਦੇ ਤੋਹਫੇ ਦੇ ਵਜੋਂ ਦੇਣ ਦਾ ਐਲਾਨ ਕੀਤਾ ਤੇ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੁਕੰਮਲ ਹੱਕਾਂ ਮੰਗਾਂ ਨੂੰ ਜਿਹੜਾ ਮੰਨਣ ਦੇ ਉੱਤੇ ਜ਼ੋਰ ਪਾਇਆ ਹੈ। ਦੂਸਰੇ ਪਾਸੇ ਮੈਨੂੰ ਕੁਝ ਵੀ ਹੋਇਆ ਤਾਂ CM ਅਤੇ DGP ਹੋਣਗੇ ਜ਼ਿੰਮੇਵਾਰ, ਜੋ ਅੱਜ ਖਾਸ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਣਿਆ ਰਿਹਾ। BJP ਦੀ ਨਸ਼ਾ ਮੁਕਤ ਯਾਤਰਾ ਦੇ ਦੌਰਾਨ ਰਵਨੀਤ ਬਿੱਟੂ ਦੇ ਉੱਤੇ ਹਮਲਾ ਹੋਇਆ। ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਦੋਸ਼ ਲਾਏ ਨੇ ਕਿ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਅੱਜ ਸ਼ੁਰੂ ਹੋਈ ਹੈ, ਉਹਦੇ ਉਦਘਾਟਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਠਾਨਕੋਟ ਜਾਂਦਿਆਂ ਉਨ੍ਹਾਂ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਆਮ ਆਦਮੀ ਪਾਰਟੀ ਆਪ ਦੇ ਨਾਲ ਸੰਬੰਧਿਤ 3 ਵਿਅਕਤੀਆਂ ਨੂੰ ਕਾਬੂ ਕੀਤਾ ਤੇ ਦੋਸ਼ ਲਾਇਆ ਕਿ ਵਿਧਾਇਕ ਸ਼ੈਰੀ ਨੇ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਨੂੰ ਯਾਤਰਾ ਦੇ ਵਿੱਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਭੇਜਿਆ। ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਪਠਾਨਕੋਟ ਦੇ ਵਿੱਚ ਪਾਰਟੀ ਦੀ ਨਸ਼ਾ ਵਿਰੋਧੀ ਯਾਤਰਾ 'ਚ ਸ਼ਾਮਲ ਹੋਣ ਦੇ ਲਈ ਜਾਂਦਿਆਂ ਪੰਜਾਬ ਦੇ ਬਟਾਲਾ ਨੇੜੇ ਆਮ ਆਦਮੀ ਪਾਰਟੀ ਦੇ 100 ਤੋਂ ਵੱਧ ਵਰਕਰਾਂ ਦੇ ਵੱਲੋਂ ਉਨ੍ਹਾਂ ਦੇ ਕਾਫਲੇ ਦੇ ਉੱਤੇ ਪੱਥਰਾਂ ਤੇ ਆਂਡਿਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਨਾਲ ਸੁਰੱਖਿਆ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਤੇ ਜੈਮਰ ਵਾਲੀ ਗੱਡੀ ਦਾ ਵੀ ਨੁਕਸਾਨ ਹੋਇਆ। ਬਿੱਟੂ ਨੇ ਦੋਸ਼ ਲਾਇਆ ਕਿ ਘਟਨਾ ਸਮੇਂ ਸਥਾਨਕ ਪੁਲਿਸ ਮੂਕ ਦਰਸ਼ਕ ਜਿਹੜੀ ਬਣ ਕੇ ਰਹੀ, ਉਨ੍ਹਾਂ ਦੀਆਂ ਸੁਰੱਖਿਆ ਟੀਮ ਨੇ ਮੌਕੇ ਦੇ ਉੱਤੇ 3 ਵਿਅਕਤੀਆਂ ਨੂੰ ਕਾਬੂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਪੂਰੇ ਮਾਮਲੇ ਦੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ DGP ਜ਼ਿੰਮੇਵਾਰ ਹੋਣਗੇ। ਸੁਰੱਖਿਆ ਦੇ ਉੱਤੇ ਸਵਾਲ ਖੜੇ ਆ। ਰਵਨੀਤ ਬਿੱਟੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਤੇ ਸਿਆਸੀ ਆਗੂਆਂ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਨੇ। ਜੇਕਰ ਉਨ੍ਹਾਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਤਾਂ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਤੇ DGP ਦੀ ਜ਼ਿੰਮੇਵਾਰੀ ਹੋਏਗੀ। ਨਸ਼ਾ ਮੁਕਤ ਪੰਜਾਬ ਯਾਤਰਾ ਜਿਹੜੀ ਹੈ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਜਿਹੜਾ ਪਠਾਨਕੋਟ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ ਤੇ ਰਵਾਨਾ ਕਰ ਦਿੱਤਾ ਹੈ ਤੇ ਜੋ ਕਿ 4000 ਕਿਲੋਮੀਟਰ ਦੀ ਇਹ ਯਾਤਰਾ ਰਹੇਗੀ ਤੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਲੰਘੇਗੀ ਤੇ 30 ਸਤੰਬਰ ਨੂੰ ਜਲੰਧਰ ਦੇ ਵਿੱਚ ਇਸ ਦੀ ਸਮਾਪਤੀ ਹੋਵੇਗੀ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ। ਨਿਤਿਨ ਨਵੀਨ ਨੇ ਦੱਸਿਆ ਕਿ ਪਾਰਟੀ ਸੂਬੇ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁੱਦੇ ਨੂੰ ਸਿਰਫ਼ ਸੱਤਾ ਹਾਸਲ ਕਰਨ ਤੇ ਬਾਅਦ ਦੇ ਵਿੱਚ ਵਪਾਰ ਦੇ ਵਜੋਂ ਵਰਤਿਆ, ਜਦੋਂ ਕਿ ਭਾਜਪਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਇਸ ਬੁਰਾਈ ਖਿਲਾਫ਼ ਜਿਹੜਾ ਨਿਰਣਾਇਕ ਲੜਾਈ ਲੜੇਗੀ। ਵੈਸੇ ਤਾਂ ਪਹਿਲੀਆਂ ਜਿਹੜੀਆਂ ਪਾਰਟੀਆਂ ਨੇ ਉਨ੍ਹਾਂ ਨੇ ਤਾਂ ਵਰਤਿਆ, ਹੁਣ ਲੱਗਦਾ ਕਿ ਇਸੇ ਮੁੱਦੇ ਉਹਦੇ ਉੱਤੇ ਦੇਖਦੇ ਆ ਵੀ ਕਿਹਦੀ ਸੋਹ ਸੂਹ ਖਾਂਦੇ ਆ ਤਾਂ ਭਾਈ ਕਿੰਨੇ ਕੁ ਟਾਈਮ ਤੱਕ ਕਹਿੰਦੇ ਨਸ਼ੇ ਨੂੰ ਕਾਬੂ ਕਰ ਲਾਂਗੇ ਤੇ ਲੱਗਦਾ ਕਿ ਇਹ ਵੀ ਭਾਈ ਮੌਕਾ ਇਹਨਾਂ ਦਾ ਵੀ ਆ ਹੀ ਜਾਣਾ। ਦੂਸਰੇ ਪਾਸੇ ਆਪ ਦੀ ਮਾਨ ਦੇ ਮੁਨਾਫੇ ਮੁਹਿੰਮ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਹਰ ਘਰ ਦੇ ਬੂਹੇ ਦੇ ਉੱਤੇ ਜਾਣਗੇ ਵਲੰਟੀਅਰ, ਦੂਸਰਿਆਂ ਨੂੰ ਭੰਡ ਰਹੇ ਨੇ ਤੇ ਆਪ ਵੀ ਉਹੀ ਕੁਝ ਕਰ ਰਹੇ ਨੇ। ਆਮ ਆਦਮੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਜੋਂ 20 ਸਤੰਬਰ ਤੋਂ ਮਾਨ ਦੇ ਮੁਨਾਫੇ ਮੁਹਿੰਮ ਵਿੱਢੇਗੀ। ਇਸ ਮੁਹਿੰਮ ਦੇ ਤਹਿਤ ਹਰ ਘਰ ਨੂੰ ਜਾਣੂ ਕਰਾਇਆ ਜਾਵੇਗਾ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਨੂੰ ਆਪ ਸਰਕਾਰ ਦੇ ਦੌਰਾਨ ਸਾਲਾਨਾ 1.82 ਲੱਖ ਰੁਪਏ ਦਾ ਵਿੱਤੀ ਫਾਇਦਾ ਹੋ ਗਿਆ। ਇਸ ਮੁਹਿੰਮ ਦੇ ਤਹਿਤ ਆਪ ਦੇ ਵਲੰਟੀਅਰ ਹੁਣ ਜਿਹੜੇ ਨੇ ਡੋਰ ਟੂ ਡੋਰ ਜਾਣਗੇ ਤੇ ਹਰ ਜਿਹੜਾ ਘਰ ਨੂੰ ਆਪ ਸਰਕਾਰ ਦੀਆਂ 4.5 ਸਾਲਾਂ ਦੀਆਂ ਜਿਹੜੀਆਂ ਸਕੀਮਾਂ ਨੇ ਪ੍ਰਾਪਤੀਆਂ ਨੇ ਉਨ੍ਹਾਂ ਤੋਂ ਜਾਣੂ ਕਰਵਾਉਣਗੇ। ਆਪ ਸਰਕਾਰ ਵੱਲੋਂ ਹਰ ਘਰ ਨੂੰ ਪਹੁੰਚ ਵਿੱਤੀ ਫਾਇਦੇ ਤੋਂ ਜਾਣੂ ਕਰਵਾਉਣਗੇ। ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਥੇ ਨਵੀਂ ਮੁਹਿੰਮ ਤੋਂ ਜਾਣੂ ਕਰਵਾਇਆ। ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪਹਿਲਾਂ ਆਪ ਸਰਕਾਰ ਦੇ ਵੱਲੋਂ 4.5 ਵਰ੍ਹਿਆਂ ਦੇ ਵਿੱਚ ਕੀਤੇ ਕੰਮਾਂ ਦੀ ਗੱਲ ਕੀਤੀ ਤੇ ਦੱਸਿਆ ਕਿ ਹੁਣ ਪਾਰਟੀ ਦੇ ਵਲੰਟੀਅਰ ਜਿਹੜੇ ਨੇ ਇਨ੍ਹਾਂ ਕੰਮਾਂ ਨੂੰ ਘਰੋਂ ਘਰੀ ਜਿਹੜਾ ਪਹੁੰਚਾਉਣਗੇ। ਮਤਲਬ ਕਿ ਕਹਿੰਦੇ ਨੇ ਨਾ ਉਹ ਕਿੱਦਾਂ ਹੁੰਦਾ, ਹੁਣ ਡਾਂਗਾ ਖਾਨ ਨੂੰ ਇਹ ਰੱਖ ਲਏ ਨੇ, ਵਲੰਟੀਅਰ ਅੱਗੇ ਕਰ ਦਿੱਤੇ ਆ, ਪਤਾ ਵੀ ਪਿੰਡਾਂ 'ਚ ਵੜਨ ਨਹੀਂ ਦੇਣਾ ਲੋਕਾਂ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ 25,332 ਪੋਲਿੰਗ ਬੂਥ ਨੇ ਤੇ ਇਨ੍ਹਾਂ ਬੂਥਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਤੇ 2.68 ਲੱਖ ਵਲੰਟੀਅਰ ਇਨ੍ਹਾਂ ਕਮੇਟੀਆਂ ਦੇ ਨਾਲ ਜੁੜੇ ਹੋਏ ਨੇ। ਇਹ ਵਲੰਟੀਅਰ ਹੀ 20 ਸਤੰਬਰ ਤੋਂ ਸਮੁੱਚੇ ਪੰਜਾਬ ਦਾ ਹਰ ਜਿਹੜਾ ਬੂਹਾ ਖੜਕਾਉਣਗੇ ਤੇ ਲੋਕਾਂ ਨੂੰ ਕਲਪਾਉਣਗੇ। ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਸੂਬੇ ਦੀ ਜਵਾਨੀ ਬਚਾਈ ਹੈ ਉਥੇ ਪੰਜਾਬ ਦੇ ਪਾਣੀ ਵੀ ਬਚਾਏ ਨੇ ਤੇ ਕਿਹਾ ਕਿ ਹੁਣ ਵਲੰਟੀਅਰਾਂ ਦੀ ਜਿਹੜੀ ਹੈ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਹਰ ਬੂਹੇ ਤੱਕ ਲੈ ਕੇ ਜਾਣਗੇ ਤੇ ਹਲੇ ਤੱਕ ਪਹੁੰਚਿਆ ਨਹੀਂ, ਕੰਮ ਬੋਲਣਾ ਚਾਹੀਦਾ ਹੈ। ਮਾਨ ਸਾਹਿਬ ਨੇ ਕਿਹਾ ਸੀ ਕਿ ਜੇ ਮੈਂ ਕੰਮ ਨਾ ਕਰਾਂਗਾ ਤੇ ਲੋਕ ਵੋਟ ਨਹੀਂ ਪਾਉਣਗੇ, ਤੇ ਹੁਣ ਫਿਰ ਡੋਰ ਟੂ ਡੋਰ ਜਾਣ ਦੀ ਕੀ ਜ਼ਰੂਰਤ ਹੈ? ਤੁਹਾਨੂੰ ਆਪਣੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਹੈ। ਜੇ ਤੁਸੀਂ ਕੰਮ ਕੀਤੇ ਆ ਤਾਂ ਫਿਰ ਵੋਟ ਕਾਹਤੋਂ ਮੰਗਣ ਤੁਰੇ ਹੋ? ਪਾਰਟੀ ਸੰਗਠਨ ਦੀ ਹੋਰ ਮਜ਼ਬੂਤੀ ਦੇ ਲਈ ਮੁਹਿੰਮ ਵੀ ਜਿਹੜੀ ਨਾਲੋਂ ਨਾਲ ਚੱਲੇਗੀ ਤੇ ਨਵੀਂ ਮੈਂਬਰਸ਼ਿਪ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਵੱਖ ਵੱਖ ਸਕੀਮਾਂ ਦੇ ਤਹਿਤ 1.82 ਲੱਖ ਰੁਪਏ ਦਾ ਲਾਭ ਮਿਲਿਆ ਤੇ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਸਿੱਟਿਆ ਜਦੋਂ ਕਿ ਆਪ ਸਰਕਾਰ ਨੇ ਪੰਜਾਬ ਨੂੰ ਮੁੜ ਕਹਿੰਦੇ ਪੈਰਾਂ ਦੇ ਉੱਤੇ ਖੜਾ ਕਰ ਦਿੱਤਾ। ਮੈਨੂੰ ਲੱਗਦਾ ਜੀ ਗੋਡਿਆਂ ਤੱਕ ਰਹਿ ਗਿਆ, ਹੁਣ ਤਾਂ ਪੈਰ ਪੂਰ ਤਾਂ ਰਹੇ ਹੀ ਨਹੀਂ ਜੀ। ਇੱਕ ਖਬਰ ਹੋਰ ਲੈ ਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਪੰਜਾਬ ਦੇ ਵਿੱਚ ਕਥਿਤ ਹੱਤਿਆਵਾਂ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਬ੍ਰਿਟਿਸ਼ ਨਾਗਰਿਕ ਜਗਤਾਰ ਜੌਲ ਨੂੰ ਜ਼ਮਾਨਤ ਜਿਹੜੀ ਹੈ ਉਹਦੇ ਹੁਕਮ ਹੋ ਗਏ ਨੇ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਲ ਨੂੰ ਪੰਜਾਬ ਦੇ ਵਿੱਚ ਕਥਿਤ ਟਾਰਗੇਟ ਕਿਲਿੰਗ ਅਤੇ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਸੰਬੰਧਿਤ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ UAPA ਤਹਿਤ ਜਿਹੜਾ ਸੀ ਦਰਜ ਮਾਮਲੇ ਵੀ ਸ਼ਾਮਲ ਨੇ। ਜਸਟਿਸ ਨਵੀਨ ਚਾਵਲਾ ਤੇ ਜਸਟਿਸ ਰਵਿੰਦਰ ਡੁਡੇਜਾ ਨੇ ਦੇ ਡਿਵੀਜ਼ਨ ਬੈਂਚ ਨੇ ਬੈਂਚ ਦੇ ਕੋਲ ਵਿਚਾਰ ਅਧੀਨ 7 ਮਾਮਲਿਆਂ ਵਿੱਚ ਜੋਲ ਦੀਆਂ ਜ਼ਮਾਨਤ ਅਪੀਲਾਂ ਦੇ ਉੱਤੇ ਵਿਚਾਰ ਦੁਬਾਰਾ ਕੀਤਾ ਹੈ। ਕਰਨ ਤੋਂ ਬਾਅਦ ਇਹ ਹੁਕਮ ਪਾਸ ਕਰ ਦਿੱਤੇ ਹੈ। ਹਾਈ ਕੋਰਟ ਨੇ ਮਾਮਲਿਆਂ ਦੇ ਵਿੱਚ ਦਲੀਲਾਂ ਸੁਣਨ ਤੋਂ ਬਾਅਦ 7 ਸਤੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਅਦਾਲਤ ਨੇ ਹੁਣ ਆਪਣਾ ਫੈਸਲਾ ਸੁਣਾਤਾ ਹੈ ਤੇ ਇਸ ਕੋਲ ਪੈਂਡਿੰਗ 7 ਮਾਮਲਿਆਂ ਦੇ ਵਿੱਚ ਜੌਲ ਨੂੰ ਜ਼ਮਾਨਤ ਦਿੱਤੀ ਹੈ ਤੇ ਜੌਲ 2017 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ 'ਚ ਹੈ। ਇਹ ਮਾਮਲੇ 2016-17 ਦੇ ਦੌਰਾਨ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਸਾਹਮਣੇ ਆਈਆਂ ਕਥਿਤ ਟਾਰਗੇਟ ਕਿਲਿੰਗ ਜਿਹੜੀਆਂ ਨੇ ਤੇ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਦੀ ਲੜੀ ਦੇ ਨਾਲ ਸੰਬੰਧਿਤ ਨੇ। ਕੌਮੀ ਜਾਂਚ ਏਜੰਸੀ NIA ਦੇ ਅਨੁਸਾਰ ਇਹ ਘਟਨਾਵਾਂ ਖਾਲਿਸਤਾਨ ਲਿਬਰੇਸ਼ਨ ਫਰੰਟ KLF ਦੇ ਨਾਲ ਜੁੜੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। ਏਜੰਸੀ ਨੇ ਦੋਸ਼ ਲਾਇਆ ਕਿ ਕਥਿਤ ਸਾਜ਼ਿਸ਼ ਦਾ ਮਕਸਦ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਨਾ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਪ੍ਰਭਾਵਿਤ ਕਰਨਾ ਸੀ। ਵਕੀਲ ਨੇ ਅੱਗੇ ਦੋਸ਼ ਲਾਇਆ ਕਿ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਕਥਿਤ ਹਮਲਿਆਂ 'ਚ ਸ਼ੂਟਰਾਂ ਦੇ ਵਜੋਂ ਸ਼ਾਮਲ ਸਨ ਤੇ ਮਾਮਲੇ RSS ਦੇ ਅਤੇ ਹਿੰਦੂ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਦੇ ਸਮੇਤ ਕਈ ਵਿਅਕਤੀਆਂ ਨੂੰ ਸ਼ਾਮਲ ਕਰਨ ਵਾਲੀਆਂ ਘਟਨਾਵਾਂ ਦੇ ਨਾਲ ਵੀ ਸੰਬੰਧਿਤ ਦੱਸੇ ਗਏ ਸਨ ਤੇ ਪ੍ਰੋਸੀਕਿਊਸ਼ਨ ਦੇ ਜਿਹੜੇ ਕੇਸ ਦੇ ਵਿੱਚ ਜੌਲ ਨੂੰ ਕਥਿਤ ਤੌਰ ਦੇ ਉੱਤੇ ਵੱਖਰੀ ਭੂਮਿਕਾ ਦਿੱਤੀ ਗਈ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਉਸਨੇ ਇੱਕ ਫਾਈਨਾਂਸਰ ਅਤੇ ਕੋਰੀਅਰ ਦੇ ਵਜੋਂ ਕੰਮ ਕੀਤਾ ਤੇ UK ਸਥਿਤ KLF ਸਾਥੀ ਗੁਰਸ਼ਰਨ ਸਿੰਘ ਤੋਂ ਪ੍ਰਾਪਤ 3,000 ਪੌਂਡ ਪੈਰਿਸ ਦੇ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ ਨੂੰ ਪਹੁੰਚਾਏ। ਪ੍ਰੋਸੀਕਿਊਸ਼ਨ ਨੇ ਦੋਸ਼ ਲਾਇਆ ਕਿ ਇਹ ਪੈਸਾ ਬਾਅਦ ਦੇ ਵਿੱਚ ਹਰਦੀਪ ਸਿੰਘ ਨੂੰ ਦੇ ਦਿੱਤਾ ਗਿਆ ਸੀ ਤੇ ਪਹਿਲਾਂ ਦੀਆਂ ਹਾਈ ਕੋਰਟ ਦੀਆਂ ਕਾਰਵਾਈਆਂ ਦੇ ਅਨੁਸਾਰ ਇਨ੍ਹਾਂ ਮਾਮਲਿਆਂ 'ਚ IPC UAPA ਅਤੇ ਆਰਮਸ ਐਕਟ ਦੀਆਂ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ ਨੇ। NIA ਦੀ ਵਿਸ਼ੇਸ਼ ਅਦਾਲਤ ਨੇ ਇਸ ਤੋਂ ਪਹਿਲਾਂ 7 ਮਾਮਲਿਆਂ ਦੇ ਵਿੱਚ ਜੌਲ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ ਤੇ 5 ਅਰਜ਼ੀਆਂ 7 ਸਤੰਬਰ 2022 ਨੂੰ ਰੱਦ ਕਰ ਦਿੱਤੀਆਂ ਗਈਆਂ ਤੇ ਜਦੋਂ ਕਿ ਬਾਕੀ 2 25 ਅਪ੍ਰੈਲ 2024 ਨੂੰ ਖਾਰਜ ਕਰ ਦਿੱਤੀਆਂ ਗਈਆਂ ਸਨ। ਤੇ ਲੋ ਦੋਸਤੋ, ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਜੀ ਦੀ ਵੀ ਗੱਲ ਕਰ ਲਈਏ। ਨਾਲ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਸਖ਼ਤ ਵਿਰੋਧ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਬੀਤੇ ਚ ਕੱਲ ਚ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਵਿਰੋਧ ਕੀਤਾ ਤੇ ਸਰਕਾਰ ਨੇ ਇਸ ਸਬੰਧੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ MM ਸੁਦਰੇਸ਼ ਦੀ ਜਿਹੜੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਇਹ ਅਜਿਹਾ ਮਾਮਲਾ ਹੈ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦਾ ਦੋਸ਼ੀ ਵਿਅਕਤੀ ਪੰਜਾਬ ਦੀ ਜੇਲ੍ਹ ਦੇ ਵਿੱਚ ਵਾਪਸ ਜਾਣਾ ਚਾਹੁੰਦਾ ਹੈ। ਇਹ ਦੱਸਦੇ ਹੋਏ ਕਿ ਉਹ ਪਹਿਲਾਂ ਵੀ ਜੇਲ੍ਹ ਵਿੱਚੋਂ ਫਰਾਰ ਹੋ ਚੁੱਕਿਆ ਸੀ ਤੇ ਮਹਿਤਾ ਨੇ ਕਿਹਾ ਕਿ NCT ਦਿੱਲੀ ਸਰਕਾਰ ਦੋਸ਼ੀ ਨੂੰ ਦੁਬਾਰਾ ਸੂਬੇ ਪੰਜਾਬ ਦੇ ਵਿੱਚ ਭੇਜੇ ਜਾਣ ਦੇ ਖਿਲਾਫ਼ ਹੈ। ਬੈਂਚ ਨੂੰ ਉਨ੍ਹਾਂ ਦੱਸਿਆ ਕਿ NCT ਸਰਕਾਰ ਇਹ ਤਰਜੀਹ ਦੇਵੇਗੀ ਕਿ ਹਵਾਰਾ ਤਿਹਾੜ ਜੇਲ੍ਹ ਦੇ ਵਿੱਚ ਹੀ ਬੰਦ ਰਹੇ। ਉੱਥੇ ਹੀ ਜਿਹੜਾ ਸ਼ੁਰੂਆਤ ਦੇ ਵਿੱਚ ਇੱਕ ਵਕੀਲ ਨੇ ਕੇਸ ਦੀ ਸੁਣਵਾਈ ਦੇ ਲਈ ਥੋੜਾ ਸਮਾਂ ਦੇਣਾ ਦੇ ਲਈ ਜਿਹੜਾ ਪਾਸ ਓਵਰ ਦੀ ਮੰਗ ਕਰਦਿਆਂ ਕਿਹਾ ਕਿ ਹਵਾਰਾ ਵੱਲੋਂ ਪੇਸ਼ ਹੋ ਰਹੇ ਸੀਨੀਅਰ ਵਕੀਲ ਕੋਲਿਨ ਗੋਜ਼ਾਲ ਵਿਸਵ ਅਜੇ ਵੀ ਕਿਸੇ ਹੋਰ ਅਦਾਲਤ ਦੇ ਵਿੱਚ ਰੁੱਝੇ ਹੋਏ ਨੇ ਤੇ ਦੂਜੇ ਪਾਸੇ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਵੀ ਮਾਮਲੇ ਨੂੰ ਕਿਸੇ ਹੋਰ ਦਿਨ ਵਿਚਾਰਨ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਹੁਣ 13 ਅਕਤੂਬਰ ਦੇ ਉੱਤੇ ਪਾ ਦਿੱਤੀ ਹੈ। ਲੋ ਦੋਸਤੋ ਇਹ ਸਨ ਜੀ ਕੁਝ ਕੇਂਦਰ ਦੀਆਂ ਪੰਜਾਬ ਦੀਆਂ ਖਬਰਾਂ ਤੇ ਅੱਗੇ ਵਧਦੇ ਹਾਂ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਨਾਲ ਤੇ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਗੱਲਾਂ ਬਾਤਾਂ ਦੀ ਮੁੱਦਿਆਂ ਦੇ ਉੱਤੇ ਵਿਚਾਰ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ
2: ਬਾਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ
2: ਹਾਲ ਚਾਲ ਵਧੀਆ ਜੀ
0: ਜੀ
2: ਭਾਰਤ ਸਾਹਿਬ ਮੇਰੀ ਬੇਨਤੀ ਆ ਕਿ ਨਾ ਮੈਂ ਮਤਲਬ ਇਸ ਤੋਂ ਪਹਿਲਾਂ ਗੱਲ ਸ਼ੁਰੂ ਕਰਾਂ ਤੁਸੀਂ ਨਾ ਪ੍ਰੋਗਰਾਮ ਜ਼ਿੰਦਗੀ ਨਾਮਾ ਦਾ ਜਿਹੜਾ ਆ ਫੋਨ ਨੰਬਰ ਇੱਕ ਵਾਰੀ ਬੋਲ ਕੇ ਦੱਸ ਦਿਓ ਉਹਦਾ ਕਾਰਨ ਇਹ ਆ ਕਿ ਸਾਡੇ ਨਾਲ ਜਗਸੀਰ ਸਿੰਘ ਵੀਰ ਜੀ ਜੁੜੇ ਆ ਉਹਨਾਂ ਕੋਲ ਜਿਹੜਾ ਨੰਬਰ ਹੈਗਾ ਆ ਉਹ ਦੂਜੇ ਪ੍ਰੋਗਰਾਮ ਦਾ ਹੈਗਾ ਆ ਆਪਣੇ ਦਸਲ ਵਾਲਾ ਸਟੂਡੀਓ ਦਾ
0: ਠੀਕ ਹੈ ਜੀ ਮੈਂ ਇੱਥੇ ਪਾ ਵੀ ਦਿੰਨਾ ਤੇ ਵੈਸੇ ਉੱਪਰ ਫਲੈਸ਼ ਵੀ ਕਰਦਾ ਹੁੰਦਾ ਜੀ ਹਰ ਵੇਲੇ ਚੱਲਦਾ ਰਹਿੰਦਾ ਨਾਲ ਨਾਲ ਥੱਲੇ ਵੀ ਲਾਈਨ ਚੱਲਦੀ ਆ ਉਹਦੇ ਉੱਤੇ ਵੀ ਚੱਲਦਾ ਰਹਿੰਦਾ ਮੈਂ ਲਿਖ ਕੇ ਪਾ ਦਿੰਨਾ ਜੀ ਆਪਣੇ ਕਮੈਂਟ ਦੇ ਵਿੱਚ
2: ਚਲੋ ਠੀਕ ਹੈ ਸਰ
0: ਜੀ
2: ਜੀ ਭਾਰਤ ਸਾਹਿਬ ਮੈਂ ਕਰਾਂ ਜੀ ਸ਼ੁਰੂ
0: ਹਾਂਜੀ ਹਾਂਜੀ ਜ਼ਰੂਰ ਜੀ
2: ਹਾਂਜੀ ਭਾਰਤ ਸਾਹਿਬ ਪਹਿਲੀ ਬੇਨਤੀ ਤਾਂ ਇਹ ਹੈਗੀ ਆ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਛਾਈ ਰਹੀ ਖਬਰ ਉਹ ਤਾਂ ਹੈਗੀ ਸੀ ਜੀ ਰਵਨੀਤ ਬਿੱਟੂ ਦੇ ਉੱਤੇ ਸਿੱਟੇ ਗਏ ਆਂਡੇ
0: ਬਿਲਕੁਲ
2: ਭਾਰਤ ਸਾਹਿਬ ਸਾਡੇ ਜਿਹੜੇ ਪੰਜਾਬੀ ਆ ਨਾ ਇਹ ਵੀ ਫੁਕਰੇ ਆ
0: ਜੀ
2: ਇਹੋ ਜਿਹਾ ਕੰਮ ਕਿਉਂ ਕਰਨਾ ਜੀ ਕਾਰਨ ਇਹ ਹੈਗਾ ਆ ਕਿ ਇਹਦਾ ਇਸ਼ਾਰਾ ਇਹਨਾਂ ਨੂੰ ਹੋਇਆ ਦਿੱਲੀ ਤੋਂ
0: ਜੀ
2: ਇਹ ਜਿਹੜੇ ਬੰਦੇ ਸੀ ਇਹਨਾਂ ਨੇ ਰਾਘਵ ਚੱਡੇ ਦਾ ਵਿਰੋਧ ਕਰਨਾ ਸੀ ਜੀ
0: ਜੀ
2: ਪਰ ਰਾਘਵ ਚੱਡਾ ਤੇਜ ਨਿਕਲਿਆ ਜੀ ਉਹ ਪਹਿਲਾਂ ਹੀ ਉਸ ਰੂਟ ਤੋਂ ਨਿਕਲ ਗਿਆ ਸੀਗਾ ਜੀ ਉਹਨੂੰ ਪਹਿਲਾਂ ਹੀ ਪਤਾ ਸੀਗਾ ਜੀ ਵੀ ਭਾਈ ਇਹ ਕੰਮ ਹੋਣਾ ਆ ਜੀ ਉਹ ਪਤਾ ਹੀ ਨੀ ਲੱਗਣ ਦਿੱਤਾ ਉਹਨੇ ਕਿਹੜੇ ਵੇਲੇ ਨਿਕਲ ਗਿਆ ਜੀ ਤੇ ਉਹ ਜਾ ਕੇ ਤੇ ਪਠਾਨਕੋਟ ਰੈਲੀ ਚ ਸ਼ਾਮਲ ਹੋ ਗਿਆ ਜੀ
0: ਬਿਲਕੁਲ ਹੈ ਜੀ
2: ਰਵਨੀਤ ਬਿੱਟੂ ਪਠਾ ਉਥੋਂ ਅੰਮ੍ਰਿਤਸਰ ਤੋਂ ਵਾਇਆ ਬਟਾਲਾ ਜਿਹੜਾ ਹੈਗਾ ਆ ਪਠਾਨਕੋਟ ਨੂੰ ਨਿਕਲ ਰਹੇ ਸੀ ਜੀ ਜਦੋਂ ਇਹ ਬਟਾਲੇ ਆਏ ਹੈਗੇ ਆ ਜੀ ਤੇ ਉਦੋਂ ਇਹਨਾਂ ਦੇ ਉੱਤੇ ਆਂਡੇ ਸਿੱਟੇ ਗਏ ਜੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ
0: ਜੀ
2: ਇਹ ਇੱਕ ਤਰੀਕਾ ਸੀਗਾ ਸ਼ੁਰੂਆਤ ਕਰਨ ਦਾ ਕਿਉਂਕਿ ਦੇਖੋ ਇਹ ਆਮ ਆਦਮੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਇਹਨਾਂ ਦੀ ਥਿੰਕ ਟੈਂਕ ਬੈਠਾ ਆ ਨਾ ਜੀ
0: ਜੀ
2: ਉਹ ਪੰਜਾਬੀਆਂ ਦੀ ਸਾਈਕੀ ਨੂੰ ਬਹੁਤ ਚੰਗੀ ਤਰ੍ਹਾਂ ਜਾਣ ਗਿਆ
0: ਬਿਲਕੁਲ ਹੈ ਜੀ
2: ਹੁੰਦਾ ਕੀ ਆ ਜੀ ਇਹਨਾਂ ਨੂੰ ਇੱਕ ਦੋ ਅਟੈਂਪਟ ਕਰਨੇ ਪੈਣੇ ਹੈਗੇ ਆ ਉਸ ਤੋਂ ਬਾਅਦ ਪੰਜਾਬੀਆਂ ਨੇ ਆਪ ਹੀ ਦੌੜ ਪੈਣਾ ਆਂਡੇ ਲੈ ਕੇ
0: ਜੀ
2: ਹਾਂਜੀ ਅਸੀਂ ਤਾਂ ਜਿਹੜਾ ਹੈਗਾ ਨਾ ਹਿਲਾ ਹਿਲਾ ਕਰਨ ਦੀ ਲੋੜ ਹੈਗੀ ਅਸੀਂ ਆਪ ਹੀ ਦੌੜ ਪੈਂਦੇ ਹੁੰਦੇ ਆ ਜੀ
0: ਬਿਲਕੁਲ ਹੈ ਜੀ
2: ਉਹ ਬਸ ਹਾਂਜੀ ਸਾਨੂੰ ਨੀ ਪਤਾ ਮੁੱਦਾ ਕੀ ਆ ਕਿਉਂ ਆ ਅੱਜ ਹੀ ਕਿਉਂ ਹੈਗਾ ਆ ਜੀ ਬਟ ਇਹਨਾਂ ਨੇ ਇੱਕ ਜਿਹੜਾ ਆ ਸੰਯੋਜਿਤ ਤਰੀਕੇ ਦੇ ਨਾਲ ਜਿਹੜਾ ਆ ਇਸ ਤਰੀਕੇ ਨਾਲ ਆ ਕੇ ਉਹਨਾਂ ਇਹ ਕਿਉਂਕਿ ਇਹਨਾਂ ਨੇ ਜਿਹੜਾ ਆ ਕਹਿੰਦੇ ਆ ਕਿ ਪਰਸੋਂ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਹੋਈ ਆ ਮਾਨ ਸਾਹਿਬ ਦੀ ਦਿੱਲੀ ਚ ਤੇ ਉੱਥੇ ਵਿਚਾਰੀ ਗਈ ਆ ਬੀਜੇਪੀ ਦੀ ਰੈਲੀ
0: ਜੀ
2: ਵੀ ਜਿੰਨੀ ਰੈਲੀ ਜਿਹੜੀ ਹੈਗੀ ਸਕਸੈਸਫੁਲ ਹੋਊਗੀ ਉਹਨਾਂ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਬਦਨਾਮ ਹੋਊਗੀ
0: ਜੀ
2: ਇਹਨਾਂ ਨੇ ਉਹਨਾਂ ਦੇ ਮਤਲਬ ਖਲਲ ਪਾਉਣ ਵਾਸਤੇ ਜਾਂ ਉਹਨਾਂ ਦਾ ਨੇਤਾਵਾਂ ਦਾ ਵਿਰੋਧ ਵੀ ਜੇ ਅਸੀਂ ਵਿਰੋਧ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਆ ਲੋਕਾਂ ਨੇ ਆਮ ਲੋਕਾਂ ਨੇ ਵੀ ਸ਼ਾਮਲ ਹੋ ਜਾਣਾ ਫਿਰ ਪਿੰਡਾਂ ਚ ਇਹਨਾਂ ਦਾ ਵਿਰੋਧ ਕਰਾ ਦਿਆਂਗੇ ਜਿੱਦਾਂ ਅੱਗੇ ਮਾਹੌਲ ਬਣਾਇਆ ਸੀ ਕਿ ਇੱਕ ਵਾਰੀ ਇਸ ਭਾਜਪਾ ਦਾ ਜਿਹੜਾ ਹੈਗਾ ਜੇ ਕੋਈ ਕੈਂਡੀਡੇਟ ਫਾਰਮ ਭਰਨ ਵੀ ਜਾਂਦਾ ਸੀ ਤਾਂ ਵੀ ਉਹਦਾ ਵਿਰੋਧ ਉਹ ਸਾਰੀ ਚੀਜ਼ ਇਹ ਬਣਾਉਣੀ ਚਾਹੁੰਦੇ ਆ ਜੀ
0: ਨਾਲੇ ਦੇਖੋ ਇੱਕ ਗੱਲ ਹੋਰ ਨੋਟ ਕਰੋ ਸੈਣੀ ਸਾਹਿਬ ਅੱਜ ਐਲੀ ਸਾਹਿਬ ਨੇ ਵੀ ਸਪੀਚ ਦਿੱਤੀ ਆ ਉਹ ਵੀ ਕਹਿੰਦੇ ਬੀਜੇਪੀ ਨੂੰ ਲੋਕ ਪਸੰਦ ਨਹੀਂ ਕਰਦੇ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਇਹ ਤਾਲਮੇਲ ਦੇ ਨਾਲ ਹੀ ਚੱਲਦਾ ਪਿਆ ਜੀ
2: ਸਾਰਾ ਕੁਛ ਜੀ ਸਾਰਾ ਕੁਛ ਪਰ ਦੇਖੋ ਨਾ ਪੋਲੀਟੀਕਲ ਪਾਰਟੀਆਂ ਅੱਜ ਕੱਲ ਕੀ ਕਰਨ ਲੱਗ ਪਈਆਂ ਪਹਿਲਾਂ ਨਹੀਂ ਸੀ ਹੁੰਦਾ ਇਹਨਾਂ ਨੇ ਇੱਥੇ ਭਰਾ ਮਰਾਉਣੇ ਹੈਗੇ ਆਪ ਤਾਂ ਇਹਨਾਂ ਨੇ ਨਿਕਲ ਜਾਣਾ ਜੀ ਕਿਉਂਕਿ ਕੋਈ ਬੰਦੇ ਜਿਹੜੇ ਹੈਗੇ ਕਿਸੇ ਪਾਰਟੀ ਦੇ ਨਾਲ ਅਟੈਚ ਹੋਣਗੇ ਕੋਈ ਕਿਸੇ ਪਾਰਟੀ ਨੂੰ ਪਸੰਦ ਕਰਦੇ ਹੋਣਗੇ ਹੋਣਾ ਕੀ ਹੈਗਾ ਆ ਜੀ ਕਿ ਅਜੇ ਤੁਸੀਂ ਆਪਣੇ ਵਰਕਰ ਭੇਜੋਗੇ ਅਗਲੇ ਵੀ ਆਪਣੇ ਵਰਕਰ ਵਿਰੋਧ ਕਰਾਉਣ ਵਾਸਤੇ ਭੇਜ ਦੇਣਗੇ ਜੀ ਵਰਕਰ ਵਰਕਰ ਕੌਣ ਆ ਵਰਕਰ ਆ ਪੰਜਾਬ ਦਾ ਬਛਿੰਦਾ ਇਹ ਭਰਾ ਮਾਰੂ ਜੰਗ ਜਿਹੜੀ ਇੱਥੇ ਲਵਾਉਣ ਲੱਗੀਆਂ ਹੈਗੀਆਂ ਨਾ ਇਹ ਪੋਲੀਟੀਕਲ ਪਾਰਟੀਆਂ ਇਹ ਬਹੁਤ ਮਾੜੀ ਆ ਜੀ ਇਹ ਤਾਂ ਕੰਡੈਮ ਹੋਣਾ ਚਾਹੀਦਾ ਜੀ
0: ਜੀ ਬਿਲਕੁਲ ਹੈ ਜੀ
2: ਬਾਕੀ ਬਿੱਟੂ ਸਾਹਿਬ ਨੇ ਜਿਹੜਾ ਆ ਉਹ ਉੱਥੇ ਵਿੱਚ ਦੋ ਕੁ ਬੰਦੇ ਕਾਬੂ ਵੀ ਕੀਤੇ ਜੀ
0: ਜੀ
2: ਤੇ ਐਨੀਵੇ ਦੇਖ ਲੈਣਗੇ ਪਰ ਜਦੋਂ
0: ਸਪੋਇਲਟੀ ਹੈਗਾ ਸੀ ਵੀ ਦੇਖੀ ਹੋਣੀ ਹੈ ਮੈਂ ਵੀ ਦੇਖੀ ਅੱਜ ਮੈਂ ਤਕਰੀਬਨ ਘੱਟੇ ਹੀ ਦੇਖਦਾ ਹੁੰਦਾ ਵੈਸੇ ਤਾਂ ਚਲੋ ਅੱਜ ਮੈਂ ਦੇਖਣ ਨੂੰ ਮਿਲੀ ਉਹ ਵੀਡੀਓ ਤਾਂ ਉਹਦੇ ਵਿੱਚ ਸਾਫ਼ ਹੀ ਨਸ਼ਰ ਹੁੰਦਾ ਜੀ ਪੁਲਿਸ ਆਫਿਸਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦਾ ਵਿਚਾਰੇ ਜਵਾਬ ਤੋਂ ਜਵਾਬ ਬੜੀ ਦੇ ਰਹੇ ਜਾਂ ਜਿੱਦਾਂ ਡਰੇ ਹੁੰਦੇ ਆ ਜਾਂ ਕਿਸੇ ਦਾ ਨਾਮ ਬਣੀ ਲੈ ਰਹੇ ਜਾਂ ਕੀ ਚੀਜ਼ਾਂ ਨੇ ਜਾਂ ਫੜੋ ਫੜਾਈ ਬਣੀ ਕਰ ਰਹੇ CID ਦੇ ਆਫਿਸਰ ਵੀ ਉੱਥੇ ਨੇ ਹਰ ਚੀਜ਼ਾਂ ਨੇ ਸਾਰੀਆਂ ਕੁਝ ਹੈ ਪਰ ਉਹ ਕਿਤੇ ਨਾ ਕਿਤੇ ਫਿਰ ਇਹ ਚੀਜ਼ਾਂ ਤੋਂ ਉਹੀ ਨਸ਼ਰ ਹੁੰਦਾ ਜਿਹੜਾ ਝੂਠਾ ਫਿਰ ਉਹ ਚੁੱਪ ਕਰਕੇ ਬੈਠਾ ਰਹਿੰਦਾ ਨੀਵੀਂ ਪਾ ਕੇ ਜੀ
2: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ ਇਸ ਚੀਜ਼ ਦੇ ਉੱਤੇ ਤਾਂ ਕਿਤੇ ਮਤਲਬ ਜਿਹੜਾ ਨਹੀਂ ਕਿਹਾ ਜਾ ਸਕਦਾ ਹੈਗਾ
0: ਜੀ
2: ਤੁਸੀਂ ਦੇਖੋ ਨਾ ਕਿ ਆਪਣਾ ਜਿਹੜਾ ਹੈਗਾ ਆ ਉਹ ਪੰਜਾਬੀ ਸਿੰਗਰ ਜਿਹੜਾ ਹੈਗਾ ਸੀਗਾ ਜੀ ਤੇ ਗਿੱਪੀ ਗਰੇਵਾਲ ਉਹ ਜਦੋਂ ਉੱਥੇ ਡੰਗਦਾ ਉਹ ਹਰਿਆਣੇ ਚ ਜਾਣਾ ਸੀ ਉਹਨੇ ਕਿਤੇ ਜੀ ਤੇ ਉਹ ਡੰਗਦਾ ਬਾਦਲ ਪਿੰਡ ਦੇ ਵਿਚ ਉਹਨੇ ਦੇਖਿਆ ਵੀ ਬਾਦਲ ਦਾ ਜਿਹੜਾ ਆ ਉਹ ਸਟੱਡ ਫਾਰਮ ਹੈਗਾ ਆ ਜੀ ਤੇ ਘੋੜੇ ਆ ਉਹ ਘੋੜਿਆਂ ਨੂੰ ਦੇਖਣ ਦੀ ਨੀਯਤ ਨਾਲ ਉਸ ਫਾਰਮ ਦੇ ਉੱਤੇ ਜਿਹੜਾ ਆ ਖੜਾ ਹੋ ਗਿਆ ਤੇ ਉਸੇ ਵੇਲੇ ਜਦੋਂ ਵਾਪਸ ਉਥੋਂ ਆਇਆ ਨਿਕਲਿਆ ਹੈਗਾ ਆ ਜੀ ਤੇ ਪਿੱਛੇ ਸਕਿਉਰਿਟੀ ਵਾਲੀਆਂ ਗੱਡੀਆਂ ਪਿੱਛੇ ਨੂੰ ਮੁੜ ਗਈਆਂ ਉਹ ਅੱਗੇ ਕੱਲਾ ਦੇਖੇ ਵੀ ਸਕਿਉਰਿਟੀ ਕਿੱਥੇ ਗਈ
0: ਹਾਂਜੀ
2: ਉਥੋਂ ਮਤਲਬ ਜਿਹੜਾ ਹੈਗਾ ਆ ਕਿਸੇ ਬੰਦੇ ਨੇ ਫੋਟੋ ਖਿੱਚ ਕੇ ਉਹਨੇ ਨਾਲ ਹੀ ਜਦੋਂ ਭਗਵੰਤ ਮਾਨ ਨੂੰ ਫੋਨ ਲਾਇਆ ਤੇ ਭਗਵੰਤ ਮਾਨ ਹੋਣਾ ਨੇ ਉਹਦੀ ਫੋਟੋ ਭੇਜ ਦਿੱਤੀ ਮੀਨਿੰਗ ਦੇਰ ਪਾਈ ਕਿ ਕਿੰਨੀ CID ਲੱਗੀ ਹੈਗੀ ਆ ਇਹਨਾਂ ਕੰਮਾਂ ਦੇ ਉੱਤੇ ਕਿ ਵਿਰੋਧੀਆਂ ਦੇ ਘਰ ਕੌਣ ਆਉਂਦਾ ਜਾਂਦਾ ਕਿੱਦਾਂ ਹੈਗਾ ਜੀ ਜਾਂ ਸਾਡਾ ਆਪਣਾ ਸੱਜਣ ਮਿੱਤਰ ਵੀ ਜਿਹੜਾ ਹੈਗਾ ਉਹਦੇ ਤੇ ਵੀ ਉਹਨੂੰ ਵੀ ਸਬਕ ਦੇਣ ਵਾਲੀ ਗੱਲ ਆ
0: ਜੀ ਬਿਲਕੁਲ ਹੈ ਜੀ
2: ਸੋ ਇਸ ਕਰਕੇ ਮੈਂ ਨੀ ਸਮਝਦਾ ਵੀ ਆ ਜਿਹੜੇ ਹੁਣ ਤੁਹਾਡੇ ਸਾਹਮਣੇ ਪੁਲਿਸ ਦਾ ਮੁਲਾਜ਼ਮ ਉਹਨਾਂ ਨੇ ਦੇਖਿਆ ਸੀ ਉਹ ਉਸ ਕਰਕੇ ਵੀਡੀਓਗ੍ਰਾਫੀ ਤੇ ਨਾਲੋ ਨਾਲ ਭੇਜ ਰਿਹਾ ਸੀਗਾ ਜੀ ਉਹਨੂੰ ਇਹ ਨੀ ਸੀ ਪਤਾ ਲੱਗ ਰਿਹਾ ਕਿ ਮੈਂ ਹੁਣ ਰਿਸਪੋਂਡ ਕੀ ਕਰਾਂ ਵੀ ਕੱਲ ਨੂੰ ਮੇਰੇ ਤੇ ਗਾਜ ਗੜ ਜੋਗੀ ਵੀ ਹਾਂਜੀ ਮੈਂ ਕੀ ਮਤਲਬ ਕਵਾਂ ਜਵਾਬ ਕੀ ਦਿਆਂ ਇਹਨਾਂ ਨੂੰ ਹਾਂਜੀ ਕਿਉਂਕਿ ਇਸ ਤੋਂ ਪਹਿਲਾਂ ਕਿ ਉਹ ਆਈ ਕਾਰਡ ਆਪਣਾ ਇਸ ਕਰਕੇ ਦਿਖਾਉਣਾ ਉਹਦੇ ਮਜਬੂਰੀ ਹੋ ਗਿਆ ਕਿ ਕਿੱਦਾਂ ਜਿੱਥਾਂ ਬਾਕੀ ਉਹਨੂੰ ਘੇਰਿਆ ਆ ਕਿਤੇ ਮੈਨੂੰ ਵੀ ਇਸੇ ਤਰੀਕੇ ਨਾਲ ਨਾ ਘੇਰ ਲੈਣ
0: ਹਾਂਜੀ ਬਿਲਕੁਲ ਹੈ ਜੀ
2: ਸੋ ਜੋ ਵੀ ਹੋ ਰਿਹਾ ਨਾ ਸੱਤਾ ਦੇ ਨਸ਼ੇ ਦੇ ਵਿੱਚ ਬਹੁਤ ਕੁਛ ਜਿਹੜਾ ਹੈਗਾ ਆ ਗਲਤ ਹੋ ਰਿਹਾ ਹੈਗਾ ਆ ਲੈਟ ਦੈਮ ਡੂ ਜਿੱਦਾਂ ਮਰਜ਼ੀ ਆ ਕਿ ਸਾਰਕ ਪਾਰਟੀ ਨੂੰ ਇਹ ਫਰੀਡਮ ਹੋਣੀ ਚਾਹੀਦੀ ਆ ਜੀ ਜਿਹਦਾ ਦਿਲ ਕਰੂਗਾ ਜੀ ਜਿੱਥੇ ਉਹਦਾ ਮਨ ਕਰੇ ਉੱਥੇ ਉਹ ਆਪਣਾ ਵੋਟ ਕਰਦਾ ਜੀ ਉਹਦੇ ਵਿੱਚ ਤੁਹਾਨੂੰ ਜਿਹੜਾ ਆ ਜੇ ਤੁਸੀਂ ਇੰਨੇ ਹੀ ਪਾਪੂਲਰ ਆ ਜੇ ਤੁਸੀਂ ਇੰਨੇ ਹੀ ਕੰਮ ਕੀਤੇ ਆ ਤੇ ਫਿਰ ਤੁਹਾਨੂੰ ਜਿਹੜਾ ਆ ਡਰਨ ਦੀ ਕੀ ਲੋੜ ਆ ਤੁਸੀਂ ਇਹ ਭਰਾ ਮਾਰੂ ਜੰਗ ਕਿਉਂ ਲਵਾ ਰਹੇ ਆ
0: ਪਿਛਲੇ ਇਲੈਕਸ਼ਨਾਂ ਤੋਂ ਦੇਖ ਲੋ ਜੋ ਜ਼ਿਲ੍ਹਾ ਦੀਆਂ ਜਾਂ ਜ਼ਿਮਨੀ ਜਿਹੜੀਆਂ ਚੋਣਾਂ ਸੀ ਉਹਦਾ ਚੋਣਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਉੱਥੋਂ ਸਾਰੀ ਖੇਡ ਸ਼ੁਰੂ ਹੋਈ ਆ ਹਲੇ ਤਾਂ ਟ੍ਰੇਲਰ ਚੱਲਦੇ ਸੀ ਫਿਲਮ ਤਾਂ ਹੁਣ ਸ਼ੁਰੂ ਹੋਈ ਆ ਜੀ
2: ਸਾਹਿਬ ਬੇਨਤੀ ਇਹ ਹੈਗੀ ਆ ਕਿ ਮੈਂ ਨਾ ਆਪਣਾ ਜਾਤੀ ਐਕਸਪੀਰੀਅੰਸ ਦੱਸਣ ਲੱਗਾ ਜੀ ਮੈਂ 11 ਤਰੀਕ ਨੂੰ ਇਲੈਕਸ਼ਨ ਕਰਵਾਈ ਗਈ ਇਲੈਕਸ਼ਨ ਕਰਵਾਈ ਸਾਡੇ ਸੀਕ੍ਰੇਟ ਵੋਟਿੰਗ ਹੁੰਦੀ ਹੈਗੀ ਆ ਉੱਥੇ ਬਕਾਇਦਾ ਤੌਰ ਤੇ ਪਰਦਾ ਲੱਗਾ ਹੁੰਦਾ ਕੈਬਨ ਬਣਿਆ ਹੁੰਦਾ ਉੱਥੇ ਜਾ ਕੇ ਬੰਦਿਆਂ ਨੇ ਆਪਣੇ ਜਿਹੜੇ ਨਾਂ ਟਿਕ ਕਰਨਾ ਹੁੰਦਾ ਆ ਬਾਹਰ ਅਸੀਂ ਹੁੰਦਾ ਆ ਵੀ ਕਿਤੇ ਬੰਦਾ ਵੋਟ ਜਿਹੜਾ ਆ ਵੀ ਇਹ ਨਾ ਹੋਵੇ ਪਰਚੀ ਆਪਣੀ ਜੇਬ ਚ ਪਾ ਕੇ ਲੈ ਜਾਏ ਸਾਹਮਣੇ ਬਾਹਰ ਇੱਕ ਸੰਦੂਕੜੀ ਰੱਖੀ ਹੁੰਦੀ ਆ ਜੀ ਵੀ ਉਹਦੇ ਵਿੱਚ ਜਿਹੜਾ ਹੈਗਾ ਆ ਪਟੀਸ਼ਨ ਬਾਕਸ ਤਾਂ ਹੁੰਦਾ ਆ ਜੀ ਉਹਦੇ ਵਿੱਚ ਹੀ ਜਿਹੜਾ ਹੈਗਾ ਉਹ ਪਰਚੀ ਪਾ ਦਿੰਦੇ ਆ ਤੇ ਸਾਨੂੰ ਧਿਆਨ ਵੀ ਰੱਖਣਾ ਪੈਂਦਾ ਹੈਗਾ ਕਿ ਜਿਹੜਾ ਬੰਦਾ ਉੱਥੋਂ ਟਿਕ ਕਰਕੇ ਤੇ ਫੋਲਡ ਕਰਕੇ ਲਿਆਇਆ ਆ ਉਹਨੇ ਪਾਤੀ ਕਿ ਨਹੀਂ ਪਾਤੀ ਜੀ ਦੂਜਾ ਜਿਹੜਾ ਹੈਗਾ ਆ ਸਾਨੂੰ ਐਸ ਪਰ ਜਿਹੜੀਆਂ ਗਾਈਡਲਾਈਨਸ ਜਿਹੜੀਆਂ ਆ ਬਾਰ ਕੌਂਸਲ ਦੀਆਂ ਕਿ ਕੋਈ ਬੰਦਾ ਜਿਹੜਾ ਆ ਫੇਰ ਫੋਟੋ ਨਾ ਖਿੱਚ ਕੇ ਲਿਜਾਏ ਕੈਮਰਾ ਨੀ ਅੰਦਰ ਜਾਣਾ ਚਾਹੀਦਾ ਮੋਬਾਈਲ ਨੀ ਅੰਦਰ ਜਾਣਾ ਚਾਹੀਦਾ
0: ਬਿਲਕੁਲ
2: ਹਾਂਜੀ ਉਹ ਤਾਂ ਕਿ ਉਹ ਅਸੀਂ ਜਿਹੜਾ ਮੋਬਾਈਲ ਵੀ ਰਖਾ ਲਈਦੇ ਆ ਬਾਹਰ ਜਾਂ ਇਸ ਤਰੀਕੇ ਨਾਲ ਹੈਗਾ ਫੇਰ ਵੀ ਲੋਕੀ ਕੀ ਕਰਦੇ ਇੱਕ ਮੋਬਾਈਲ ਰੱਖ ਜਾਂਦੇ ਦੂਜਾ ਲੈ ਕੇ ਜਾਂਦੇ ਕੋਸ਼ਿਸ਼ ਕਰੀਦੀ ਆ ਕਿ ਸੀਕ੍ਰੇਸੀ ਬਣੀ ਰਹੇ ਜੀ ਆਪਣੇ ਵੱਲੋਂ
0: ਜੀ ਬਿਲਕੁਲ ਹੈ ਜੀ
2: ਹੋਇਆ ਕਿ ਇੱਕ ਵੋਟਰ ਆ ਕੇ ਤੇ ਮੇਰੇ ਟੇਬਲ ਤੋਂ ਪਰਚੀ ਲੈ ਕੇ ਤੇ ਉਸੇ ਵੇਲੇ ਕਿਉਂਕਿ ਉਹ ਜਿਹੜੇ ਹੁੰਦੇ ਬੈਠੇ ਕੈਂਡੀਡੇਟ ਦਾ ਜਿਹੜਾ ਕੋਈ ਨਾ ਕੋਈ ਪੋਲਿੰਗ ਏਜੰਟ ਬੈਠਾ ਹੁੰਦਾ ਉਹਨੂੰ ਦੇਖ ਕੇ ਕਹਿੰਦਾ ਲੈ ਇੱਥੇ ਮੈਂ ਖੜਾ ਟਿਕ ਕਰ ਦਿੰਦਾ ਆ ਜੀ ਮੈਂ ਉਹਨੂੰ ਕਿਹਾ ਵੀ ਭਾਈ ਸੀਕ੍ਰੇਸੀ ਰੱਖੀ ਦੀ ਹੁੰਦੀ ਆ ਉਹ ਉੱਥੇ ਚੱਲ ਜਾ ਉੱਥੇ ਜਾ ਕੇ ਕਰ ਜੋ ਵਰਨਾ
0: ਜੀ
2: ਉਹ ਉੱਥੇ ਗਿਆ ਉੱਥੋਂ ਜਾ ਕੇ ਤੇ ਵੋਟ ਫੋਲਡ ਕਰਨ ਦੀ ਬਜਾਏ ਉਹਨੂੰ ਕਹਿੰਦਾ ਆ ਲੈ ਫੜ ਬਈ ਦੇਖ ਲਾ ਹੈ ਜੀ ਮੈਂ ਉਹਨੂੰ ਜਿਹੜਾ ਹੈਗਾ ਆ ਵੋਟ ਪਾਉਣ ਤੋਂ ਰੋਕਿਆ ਮੈਂ ਕਿਹਾ ਮੈਂ ਇਹ ਵੋਟ ਨੀ ਪੈਣ ਦੇਣੀ ਜਿੱਦਾਂ ਮਰਜ਼ੀ ਹੋ ਜਾਏ ਹਾਂਜੀ ਉਹ ਉੱਥੇ ਥੋੜਾ ਜਿਹਾ ਹੰਗਾਮਾ ਹੋਇਆ ਮੈਂ ਕਿਹਾ ਜਾਂ ਵੋਟ ਕੈਂਸਲ ਹੋਊਗੀ ਤੇ ਜਾਂ ਜਿਹੜਾ ਹੈਗਾ ਆ ਇਲੈਕਸ਼ਨ ਜਿਹੜਾ ਆ ਕੈਂਸਲ ਹੋਊਗਾ ਦੇਖ ਲਓ ਤੁਸੀਂ ਹੁਣ ਹੁੰਦਾ ਕੀ ਹੈਗਾ ਆ ਕਿ ਜਿਹੜੇ ਦੋਨੇ ਕੈਂਡੀਡੇਟ ਹੁੰਦੇ ਆ ਜਾਂ ਕੈਂਡੀਡੇਟ ਕੋਈ ਵੀ ਹੈ ਨਾ, ਉਹ ਉਸ ਵੇਲੇ ਜਦੋਂ ਹੁੰਦਾ ਆ ਉਹਨੂੰ ਹੁੰਦਾ ਆ ਵੀ ਜਿੱਤ ਦਾ ਭਰੋਸਾ ਸਾਰਿਆਂ ਨੂੰ ਹੁੰਦਾ ਜੀ
0: ਜੀ,
2: ਵੀ ਮੈਂ ਖਰੇ ਕਿੰਨੀਆਂ ਵੋਟਾਂ ਤੇ ਜਿੱਤਦਾ ਪਿਆ।
0: ਬਿਲਕੁਲ,
2: ਉਹਨਾਂ ਨੇ ਤਾਂ ਜੀ ਇਸ ਗੱਲ ਤੇ ਜਿਹੜਾ ਹੈਗਾ ਵੀ ਤੁਸੀਂ ਏਦਾਂ ਕਰੋ ਵੀ ਵੋਟ ਪੈ ਲੈਂਦੇ ਹੋ, ਤੁਸੀਂ ਰਿਜ਼ਰਵ ਰੱਖ ਲਿਓ ਤੇ ਬਾਅਦ ਦੇ ਵਿੱਚ ਇਹਦਾ ਫੈਸਲਾ ਕਰ ਲਿਓ। ਮੈਂ ਵੀ ਕਿਹਾ ਚਲੋ ਠੀਕ ਗੱਲ ਹੈਗੀ ਆ, ਕੋਈ ਗੱਲ ਨੀ, ਇੰਨੇ ਕ ਕੰਮ ਵਾਸਤੇ ਇਲੈਕਸ਼ਨ ਕੈਂਸਲ ਕਰਨਾ ਜਿਹੜਾ ਆ
0: ਜੀ
2: ਉਹ ਠੀਕ ਨੀ ਹੈਗਾ ਜੀ
0: ਜੀ।
2: ਉਹ ਤੇ ਉਹ ਜਿਹੜਾ ਹੈਗਾ ਜਦੋਂ ਇਲੈਕਸ਼ਨ ਜਿਹੜਾ ਹੈਗਾ ਜਿਸ ਕੈਂਡੀਡੇਟ ਨੂੰ ਉਹਨੇ ਟਿਕ ਕਰਕੇ ਕੀਤਾ ਸੀਗਾ ਜੀ, ਉਹ ਕੈਂਡੀਡੇਟ ਹਾਰ ਗਿਆ ਜੀ, ਹਾਰਿਆ ਵੀ 24 ਵੋਟਾਂ ਤੇ ਜੀ। ਹੁਣ ਸਵਾਲ ਇਹ ਹੈਗਾ ਸੀਗਾ ਕਿ ਉਹਦੇ ਬਾਰੇ ਪਤਾ ਤਾਂ ਲੱਗ ਗਿਆ ਬਾਹਰ, ਦੂਜੀ ਪਾਰਟੀ ਨੂੰ ਵੀ ਪਤਾ ਲੱਗ ਗਿਆ ਜਿਹੜੀ ਜਿੱਤੀ ਹੈਗੀ ਆ ਜੀ, ਕਿ ਭਾਈ ਇਸ ਬੰਦੇ ਨੇ ਦੂਜੇ ਬੰਦੇ ਨੂੰ ਵੋਟ ਪਾਈ ਤੇ ਓਪਨ ਆ ਕੇ ਤੇ ਇੱਦਾਂ ਕਰਕੇ ਸੀ
0: ਜੀ।
2: ਬਾਕੀ ਸਾਰੇ ਜਿਹੜੇ ਹੈਗੇ ਆ ਉਹ ਤਾਂ ਅੱਖ ਮਲਾਉਂਦੇ ਹੈਗੇ ਸੀ ਤੇ ਉਹ ਸਿਰ ਸਿੱਟ ਕੇ ਬਾਹਰ ਬੈਠਾ ਆਇਆ ਸੀਗਾ ਜੀ। ਉਹ ਕੋਲ ਦੀ ਪ੍ਰਧਾਨ ਜਦੋਂ ਵੀ ਨਿਕਲਦਾ ਹੈਗਾ ਨਾ ਉਹ ਡੀਵੀ ਪਾ ਲੈਂਦਾ ਹੈਗਾ ਹੈਂਜੀ
0: ਜੀ।
2: ਹੁਣ ਜਿਹੜੀ ਫੁਕਰੀ ਮਾਰ ਤਾਂ ਲੈਂਦਾ ਬੰਦਾ
0: ਜੀ,
2: ਪਰ ਭੁਗਤਣੀ ਆਪ ਨੂੰ ਪੈਂਦੀ ਹੈਗੀ ਆ। ਜਿਹੜਾ ਕੈਂਡੀਡੇਟ ਜਿਹੜੇ ਕੰਟੈਸਟ ਕਰਦੇ ਸੀ ਉਹ ਇਕੱਠੇ ਬਹਿ ਕੇ ਕੱਲ ਚਾਹ ਪੀ ਰਹੇ ਸੀ ਤੇ ਬਾਕੀ ਹੋਰ ਵਕੀਲ ਵੀ ਚਾਹ ਪੀ ਰਹੇ ਸੀ, ਪਰ ਉਹ ਵਕੀਲ ਜਿਹੜਾ ਹੈਗਾ ਆ ਉਹ ਡੇਅਰ ਨੀ ਕਰ ਸਕਿਆ ਵੀ ਉੱਥੇ ਆਉਣ ਲਈ
0: ਜੀ। ਬਿਲਕੁਲ
2: ਏਦਾਂ ਹੀ ਸਾਰੇ ਹੈਗਾ ਆ, ਜੇ ਖੁਦਾ ਨਾ ਖਾਸਤਾ ਸਰਕਾਰ ਬਦਲ ਜਾਂਦੀ ਹੈਗੀ ਆ ਤੇ ਆ ਜਿਹੜੇ ਆਂਡੇ ਮਾਰਨ ਵਾਲੇ ਹੈਗੇ ਆ ਜੇ ਚਿੰਨ ਹਿੱਤ ਹੋ ਜਾਂਦੇ ਹੈਗੇ ਆ ਜੀ, ਪਹਿਚਾਣ ਦੇ ਵਿੱਚ ਆ ਜਾਂਦੇ ਹੈਗੇ ਆ, ਕੱਲ ਨੂੰ ਇਹਨਾਂ ਨੂੰ ਕੀ ਕੰਸੀਕੁਐਂਸਿਸ ਭੁਗਤਣੇ ਪੈਣਗੇ ਇਹ ਤੇ ਇਹਨਾਂ ਦੇ ਮਗਰ ਵੀ ਕਿਸੇ ਨੇ ਨੀ ਆਉਣਾ ਜੀ।
0: ਬਿਲਕੁਲ ਨੀ ਆਉਣਾ,
2: ਪਤਾ ਨੀ ਕਿਉਂ ਜਿਹੜੇ ਹੈਗਾ ਆ ਇਹ ਲੋਕ ਫੁਕਰਾਪਨ ਕਰਦੇ ਹੈਗੇ ਆ ਜੀ, ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਮੈਂ ਇਸੇ ਕਰਕੇ ਜਿਹੜਾ ਮੈਂ ਕਿਉਂਕਿ ਜੋ ਹਾਲਾਤ ਖਰਾਬ ਹੁੰਦੇ ਆ ਜੀ ਅੱਗੇ ਜੇ ਦੂਜੀਆਂ ਪਾਰਟੀਆਂ ਵੀ ਆਪਣੇ ਵਰਕਰ ਨੂੰ ਇਸੇ ਤਰੀਕੇ ਨਾਲ ਝੂਕ ਦਿੱਤੀਆਂ ਅੱਗ ਦੇ ਵਿੱਚ ਤੇ ਇਹ ਜਿਹੜਾ ਹੈਗਾ ਆ ਨੁਕਸਾਨ ਜ਼ਿਆਦਾ ਹੋਊਗਾ, ਪੰਜਾਬ ਦਾ ਮਾਹੌਲ ਖਰਾਬ ਹੋਊਗਾ ਜੀ
0: ਜੀ।
2: ਤੋ ਬਾਕੀ ਜਿਹੜਾ ਹੈਗਾ ਆ ਅਸੀਂ ਕਿਉਂਕਿ ਆਮ ਨਾਗਰਿਕ ਆ, ਅਸੀਂ ਜਿਹੜਾ ਆ ਪੰਜਾਬ ਦਾ ਸੋਚਦੇ ਹੈਗੇ ਆ ਜੀ, ਇਹ ਜਿਹੜੇ ਲੀਡਰ ਆ ਜਿਹਨਾਂ ਤੇ ਜ਼ਿੰਮੇਵਾਰੀ ਆ ਜੀ ਵੀ ਹਾਂਜੀ ਇਹਨਾਂ ਨੇ ਪੰਜਾਬ ਦਾ ਪੀਸ ਜਿਹੜਾ ਹੈਗਾ ਆ ਸੁੱਖ ਸ਼ਾਂਤੀ ਦੇਖਣੀ ਆ
0: ਜੀ,
2: ਇਹਦੇ ਬਾਰੇ ਸੋਚਣਾ ਹੈਗਾ ਆ ਜੀ, ਉਹ ਲੋਕਾਂ ਨੂੰ ਲੜਾ ਕੇ ਰਾਜੀ ਹੈਗੇ ਆ ਜੀ।
0: ਬਿਲਕੁਲ,
2: ਇਸ ਕਰਕੇ ਜਿਹੜਾ ਹੈਗਾ ਇਸ ਘਟਨਾ ਨੂੰ ਜਿੰਨੀ ਵੀ ਇਹਦੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਆ ਜੀ,
0: ਥੋੜੀ ਆ ਜੀ।
2: ਬਾਕੀ ਹਾਂਜੀ ਸਰ, ਅੱਗੇ ਭਾਰਤ ਸਾਹਿਬ ਇੱਕ ਜਿਹੜੀ ਖਬਰ ਤੁਸੀਂ ਕੀਤੀ ਹੈਗੀ ਆ ਉਹ ਤਿਹਾੜ ਜੇਲ ਦੇ ਵਿੱਚ ਹਵਾਰਾ ਸਾਹਿਬ ਹੈਗੇ ਆ ਜੇ, ਮੇਟਲੀ ਜੇਲ ਦੋ ਜੇਲਾਂ ਆ ਸਰ ਉੱਥੇ
0: ਜਿਹੜੀ ਆ ਜੀ ਤਿਹਾੜ ਲਿਖੀ ਹੋਈ ਆ ਵੈਸੇ ਤਾਂ,
2: ਚਲੋ ਆਪਾਂ ਤਿਹਾੜ ਨੂੰ ਲੈ ਕੇ ਹੈ ਤਾਂ ਦਿੱਲੀ ਦੇ ਵਿੱਚ ਹੀ ਆ ਦੋਨੇ ਜੇਲਾਂ ਜੀ, ਉਹ
0: ਤਿਹਾੜ ਜਿਹੜਾ ਕੱਲ ਜ਼ਿਕਰ ਕੀਤਾ ਸੀ ਉਹ ਚੰਡੀਗੜ੍ਹ ਦੇ ਵਿੱਚ ਹੈ ਕੁਝ ਇਦਾਂ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਇਹ ਸਰ ਮੇਟਲੀ ਮੇਟਲੀ ਨਾ ਜੇਲ ਹੈਗੀ ਆ ਉੱਥੇ ਦੱਸਦੇ ਹੈਗੇ ਆ ਜੀ
0: ਜੀ।
2: ਤੇ ਉਹ ਪਟੀਸ਼ਨ ਦੇਖੋ ਜੇ ਮਤਲਬ ਸਰਕਾਰ ਨੇ ਤਾਂ ਵਿਰੋਧ ਕਰਨਾ ਹੀ ਆ ਸੁਪਰੀਮ ਕੋਰਟ ਦੇ ਵਿੱਚ, ਜੇ ਸਰਕਾਰ ਵਿਰੋਧ ਨਾ ਕਰਦੀ ਹੋਵੇ ਤੇ ਦੈਟ ਮੀਨਸ ਕੰਸੈਂਟ, ਫੇਰ ਤਾਂ ਜਿਹੜਾ ਸੁਪਰੀਮ ਕੋਰਟ ਚ ਪਟੀਸ਼ਨ ਪਾਉਣ ਦੀ ਲੋੜ ਹੀ ਨੀ ਜੀ,
0: ਲੋੜ ਹੀ ਨੀ ਜੀ।
2: ਫੇਰ ਤਾਂ ਜਿਹੜਾ ਹੈਗਾ ਆ ਆਪਣੇ ਆਪ ਹੀ ਜਿਹੜਾ ਹੈਗਾ ਆ ਉਹ ਸਟੇਟ ਟੂ ਸਟੇਟ ਗੱਲਬਾਤ ਹੁੰਦੀ ਹੈਗੀ ਆ ਤੇ ਇੱਥੇ ਸ਼ਿਫਟ ਕੀਤਾ ਜਾ ਸਕਦਾ ਹੈਗਾ ਜੀ।
0: ਬਿਲਕੁਲ,
2: ਸੋ ਇਸ ਕਰਕੇ ਸਰਕਾਰ ਨੇ ਵਿਰੋਧ ਕੀਤਾ ਆ, ਦੈਟ ਡਜ਼ ਨਾਟ ਮੀਨ ਕਿ ਸੁਪਰੀਮ ਕੋਰਟ ਇਜ਼ ਬਾਈਂਡਿੰਗ ਅਪੋਨ ਦਾ ਅਡਵਾਈਸ ਆਫ ਦਾ ਗੌਰਮੈਂਟ ਹਾਂਜੀ, ਉਹਦੇ ਵਿਰੋਧ ਦੇ ਉੱਤੇ ਉਹ ਬਾਉਂਡ ਨਹੀਂ ਹੈ ਤੇ ਉਹ ਜਿਹੜਾ ਹੈਗਾ ਆ ਸੁਪਰੀਮ ਕੋਰਟ ਆਪਣੀ ਵਿਜ਼ਡਮ ਨਾਲ ਫੈਸਲਾ ਦੇਏਗੀ। ਆਈ ਹੋਪ ਸੋ ਕਿ ਮਤਲਬ ਜਿਹੜਾ ਹੈਗਾ ਆ ਵੀ ਜੇ ਕੋਈ ਏਦਾਂ ਦਾ ਕਾਰਨ ਨਾ ਹੋਇਆ ਜਿੱਦਾਂ ਦੇ ਅੱਜ ਹਾਲਾਤ ਬਣਾਏ ਇਹਨਾਂ ਨੇ ਤੇ ਉਹ ਟ੍ਰਾਂਸਫਰ ਹੋ ਵੀ ਸਕਦੀ ਹੈਗੀ ਆ ਜੀ।
0: ਬਿਲਕੁਲ,
2: ਤੇ ਹੁੰਦਾ ਆ ਵੀ ਇੱਥੇ ਨੇੜੇ ਹੋਣਗੇ ਤੇ ਆਪਣੇ ਮਾਤਾ ਦੇ ਨਾਲ ਮੁਲਾਕਾਤ ਹੀ ਹੋ ਜਾ ਕਰੂਗੀ ਜਾਂ ਇਸ ਤਰੀਕੇ ਦੇ ਨਾਲ ਜਾਂ ਕੁਝ ਅੱਗੇ ਜਿਹੜਾ ਇੱਕ ਸਟੈਪ ਤਾਂ ਜਿਹੜਾ ਥੋੜਾ ਜਿਹਾ ਨੇੜੇ ਹੋਣ ਤੇ ਦੂਜੀ ਰਿਲੀਫ ਵੀ ਜਿਹੜੀ ਆ ਉਹ ਮਿਲ ਸਕਦੀ ਹੈਗੀ ਆ ਜੀ।
0: ਬਿਲਕੁਲ
2: ਜੀ
0: ਜੀ।
2: ਅੱਗੇ ਇੱਕ ਜਿਹੜੀ ਹੈਗੀ ਖਬਰ ਤੁਸੀਂ ਕੀਤੀ ਹੈਗੀ ਆ ਮੁਲਾਜ਼ਮਾਂ ਵਾਲੀ ਜੀ
0: ਜੀ
2: ਸਰ, ਇਹ ਜਿਹੜੇ ਤੁਹਾਡੀਆਂ ਜਿਹੜੀਆਂ ਸਰਕਾਰੀ ਰਿਪੋਰਟਾਂ ਹੈਗੀਆਂ ਇਹਦੇ ਵਿੱਚ ਤੁਸੀਂ ਮੁਲਾਜ਼ਮਾਂ ਦਾ ਸੰਘਰਸ਼ ਕਰ ਦਿੱਤਾ ਖਤਮ, ਜਦਕਿ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦਾ ਸਟੇਟ ਹਾਂਜੀ ਪਰ ਉੱਥੇ ਆ ਗਿਆ ਜੀ, ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਕਿਉਂਕਿ ਮੁਲਾਜ਼ਮ ਮੀਟਿੰਗ ਤੋਂ ਇਨਕਾਰ ਨਹੀਂ ਕਰ ਸਕਦੇ ਤੇ ਮੀਟਿੰਗ ਅਸੀਂ ਮੰਨਦੇ ਸੀ, ਅਸੀਂ ਤਾਂ ਕਿਹਾ ਸੀਗਾ ਵੀ ਡੀਏ ਦੇ ਉੱਤੇ ਅਸੀਂ ਨੀ ਗੱਲ ਕਰਨੀ ਤੇ ਉਹ ਸਾਡਾ ਜਿਹੜਾ ਕੇਸ ਚੱਲਦਾ ਹੈਗਾ ਆ ਜੋ ਕੇਸ ਦੇ ਵਿੱਚ ਹੋਊਗਾ ਦੇਖੀ ਜਾਏਗੀ ਜੀ।
0: 21 ਤਰੀਕ ਨੂੰ ਆ ਜੀ,
2: ਇਹਨਾਂ ਨੇ ਆਪਣੇ ਵੱਲੋਂ ਜਿਹੜਾ ਹੈਗਾ ਆ ਉਹ ਡੀਏ ਜਿਹੜਾ ਦਿੱਤਾ ਉਹ ਕਹਿੰਦੇ ਠੀਕ ਆ ਜੀ ਜੋ ਤੁਸੀਂ ਦੇ ਰਹੇ ਹੈਗੇ ਸਾਨੂੰ ਸਵੀਕਾਰ ਹੈ, ਦੈਟ ਡਜ਼ ਨਾਟ ਮੀਨ ਕਿ ਅਸੀਂ ਆਪਣਾ ਜਿਹੜਾ ਆ ਸੰਘਰਸ਼ ਉਹ ਬੰਦ ਕਰ ਦਿੱਤਾ ਆ ਜੀ।
0: ਬਿਲਕੁਲ,
2: ਹੁਣ ਸਵਾਲ ਇਹ ਹੈਗਾ ਆ ਕਿ ਮੁਲਾਜ਼ਮ ਜਥੇਬੰਦੀਆਂ ਦੇ ਵਿੱਚੋਂ ਇੱਕ ਵੱਡੀ ਜਥੇਬੰਦੀ ਦਾ ਬਿਆਨ ਆ ਗਿਆ ਕਿ ਇਹ ਜਿਹੜੀਆਂ ਮੁਲਾਕਾਤ ਹੈਗੀ ਆ ਇਹਦੇ ਵਿੱਚ ਸਾਨੂੰ ਇੰਸ਼ੋਰੈਂਸਿਸ ਵੀ ਦਿੱਤੀਆਂ ਗਈਆਂ ਆ, ਇੱਦਾਂ ਦੀਆਂ ਇੰਸ਼ੋਰੈਂਸਿਸ ਇਹਨਾਂ ਨੇ ਪਹਿਲਾਂ ਵੀ ਬਹੁਤ
0: ਦਿੱਤੀਆਂ ਨੇ
2: ਤੇ ਵਿਚਾਰ ਕਰ ਲੈਂਦੇ ਹੈਗੇ ਆ, ਤੇ ਇਸ ਕਰਕੇ ਅਸੀਂ ਮੀਟਿੰਗ ਤੋਂ ਨਹੀਂ ਭੱਜਾਂਗੇ, ਪਰ ਨਾਲ ਐਟ ਦਾ ਸੇਮ ਟਾਈਮ ਜੋ ਅਸੀਂ ਲਾਈਨ ਆਫ ਐਕਸ਼ਨ ਜਿਹੜਾ ਤੈਅ ਕੀਤਾ ਆ ਉਹ ਉਸੇ ਤਰੀਕੇ ਨਾਲ ਹੀ ਚੱਲੇਗਾ ਜੀ।
0: ਬਿਲਕੁਲ,
2: ਜਿਹੜੀ ਉਹਨਾਂ ਨੇ ਜਿਹੜੀ ਸੰਗਰੂਰ ਦੇ ਵਿੱਚ ਰੈਲੀ ਰੱਖੀ ਹੈਗੀ ਆ ਉਹ ਵੀ ਹੋਏਗੀ ਜੀ, ਜਿਹੜਾ ਉਹਦਾ ਪ੍ਰੋਟੈਸਟ ਰੱਖਿਆ ਹੈਗਾ ਆ ਮੋਹਾਲੀ ਦੇ ਵਿੱਚ ਉਹ ਵੀ ਹੋਏਗਾ ਜੀ।
0: 21 ਤਰੀਕ ਦੀ ਸੁਣਵਾਈ ਵੀ ਹੋਏਗੀ ਜਿਹੜੀ ਕੋਰਟ ਦੀ ਹੋਣੀ।
2: ਹਾਂ ਜੀ
0: ਜੀ
2: ਹਾਂ ਬਿਲਕੁਲ, ਵੀ ਕੱਲ ਨੂੰ ਤੁਸੀਂ ਇਸ ਮੁਲਾਕਾਤ ਦੇ ਨਾਲ ਜਿਹੜਾ ਹੈਗਾ ਜੀ ਸਾਨੂੰ ਕਹੋ ਵੀ ਹੁਣ ਕੋਰਟ ਦੇ ਵਿੱਚੋਂ ਤੁਸੀਂ ਕੇਸ ਵਾਪਸ ਲੈ ਲਓ, ਏਦਾਂ ਦਾ ਕੁਛ ਨਹੀਂ ਹੋਣਾ ਜੀ।
0: ਬਿਲਕੁਲ ਹੈ ਜੀ,
2: ਤੋ ਇਸ ਕਰਕੇ ਹਾਂ ਜੀ ਮੁਲਾਜ਼ਮ ਤਾਂ ਜਿਹੜਾ ਹੈਗਾ
0: ਭਰੋਸਾ ਤਾਂ ਇਹਨਾਂ ਨੇ ਕਿਸਾਨਾਂ ਦਾ ਵੀ ਬਥੇਰਾ ਜਿੱਤਿਆ ਸੀ ਅੱਜ, ਜਿਵੇਂ ਕਿ ਸਪੀਚ ਤੁਸੀਂ ਚਲੋ ਸੁਣ ਹੀ ਲਈ ਹੈ। ਮਾਨ ਸਾਹਿਬ ਕੀ ਕਹਿੰਦੇ ਆ, ਕਹਿੰਦੇ ਭਾਈ ਮਿੱਤਰ ਕੀੜਾ ਮੈਂ ਤਾਂ, ਤੁਸੀਂ ਉਹਦੇ ਉੱਤੇ ਸਪਰੇ ਫੇਰਨ ਨੂੰ ਫਿਰਦੇ ਹੋ ਤੇ ਦੁਸ਼ਮਣ ਕੀੜਿਆਂ ਨੂੰ ਭਜਾਓ, ਚਲੋ ਉਹ ਗੱਲ ਨਹੀਂ ਕਿ ਆਪਾਂ ਜ਼ਰੂਰ ਨਾਲ ਜੋੜ ਲਈਏ, ਪਰ ਕਹਿੰਦੇ ਕਿ ਭਾਈ ਮੀਟਿੰਗਾਂ ਮਤਲਬ ਕਿ ਤੁਸੀਂ ਧਰਨੇ ਧੁਰਨੇ ਤੋਂ ਵਿਚਾਰ ਰੱਖੋ, ਧਰਨੇ ਕਾਹਤੋਂ ਲਾਉਂਦੇ ਹੋ, ਸਮਾਂ ਖਰਾਬ ਹੁੰਦਾ, ਲੋਕ ਖੱਜਲ ਖੁਆਰ ਹੁੰਦੇ ਨੇ, ਤੁਸੀਂ ਸਿੱਧੀ ਮੇਰੇ ਨਾਲ ਮੀਟਿੰਗ ਕਰਵਾਓ। ਤੇ ਉਹ ਜਿਹੜੇ ਡੀਸੀ ਆਫਿਸ ਜਾਂ ਹੋਰ ਸਾਰੇ ਪਹਿਲਾਂ ਉਹ ਅਲਟੀਮੇਟਮ ਦਿੰਦੇ ਆ ਵੀ ਸਾਡੇ ਮਸਲੇ ਜੇ ਨਾ ਸੁਣੇ ਗਏ ਤਾਂ ਅਸੀਂ ਧਰਨਾ ਦੇਵਾਂਗੇ, ਤੇ ਉਹ ਫਿਰ ਵਾਰਨਿੰਗ ਹੀ ਹੁੰਦੀ ਹੈ ਜੇ ਤੁਸੀਂ ਮੀਟਿੰਗ ਦਾ ਸਿੱਧਾ ਸਮਾਂ ਦਿਓ ਤਾਂ ਉਹ ਕਿਉਂ ਕਰਨਗੇ ਜੀ।
2: ਮਾਨ ਸਾਹਿਬ ਭਾਸ਼ਣ ਕਲਾ ਦੇ ਵਿੱਚ ਮਾਰ ਹੈਗੇ ਆ ਜੀ, ਉਹ ਜਿਹੜਾ ਮਿੱਤਰ ਕੀੜਾ ਹੈਗਾ ਆ ਉਹ ਹੀ ਲੜਿਆ ਆ ਇਹਨਾਂ ਨੂੰ ਹੈ ਜੀ। ਤੇ ਮਿੱਤਰ ਜਿਹੜਾ ਟਰਾਲੀ ਚੋਰੀ ਦਾ ਇਲਜ਼ਾਮ ਵੀ ਇਹਨਾਂ ਤੇ ਹੀ ਹੈਗਾ ਆ ਜੀ, ਕਿਸਾਨਾਂ ਦੇ ਜਿਹੜੇ ਗੈਸ ਸਿਲੰਡਰ ਆ ਉਹ ਵੀ ਇਹਨਾਂ ਦੇ ਕੋਲ ਹੀ ਹੈਗੇ ਆ ਜੀ, ਉਹ ਸਾਰੇ ਇਲਜ਼ਾਮ ਇਹਨਾਂ ਦੇ ਸਿਰ ਤੇ ਆ ਜੀ। ਤੇ ਇਹ ਜੇ ਮਿੱਤਰ ਕੀੜੇ ਵੀ ਹੁਣ ਇਹੀ ਤਾਂ ਦੁੱਖ ਹੈਗਾ ਜੀ, ਕਿਸਾਨੀ ਨੂੰ ਤਾਂ ਮਿੱਤਰ ਕੀੜੇ ਹੀ ਖਾ ਗਏ।
0: ਆਪਣਾ ਮਾਰੂ ਛਾਵੇਂ ਸਿੱਟੂ ਮਿੱਤਰ ਕੀੜਾ
2: ਉਹ ਨਾਲ ਸਿਆਣੇ ਬੰਦੇ ਤਾਂ ਲੋਜਿਕ ਦਿੰਦੇ ਆ ਨਾ, ਕਹਿੰਦੇ ਜੇ ਮਾਰ ਹੀ ਦਿੱਤਾ ਤੇ ਫਿਰ ਭਾਵਾਂ ਧੁੱਪੇ ਛੱਡਿਆ ਭਾਵਾਂ ਛਾਵੇਂ ਛੱਡਿਆ, ਫਿਕਰ ਫੇਕ ਹੀ ਫਿਕ ਫਰਕ ਪੈਂਦਾ
0: ਜੀ।
2: ਸੋ ਇਸ ਕਰਕੇ ਕਿਸਾਨ ਪੂਰੀ ਤਰ੍ਹਾਂ, ਦੂਜਾ ਉਹਨਾਂ ਨੇ ਜਿਹੜਾ ਹੈਗਾ ਆ ਕਿਸਾਨੀ ਨੂੰ ਇੱਕ ਕਿਸਮ ਦਾ ਟਾਰਗੇਟ ਕੀਤਾ ਹੈਗਾ ਆ ਜੀ, ਕਿ ਇਹ ਧਰਨੇ ਲਾਉਣ ਦਾ ਬਹਾਨਾ ਲੱਭਦੇ ਰਹਿੰਦੇ ਹੈਗੇ ਆ ਮੀਟਿੰਗ ਵਾਸਤੇ ਜਿਹੜਾ ਆ ਵੀ ਮੀਟਿੰਗ ਤੁਹਾਡੇ ਨਾਲ ਮੀਟਿੰਗ ਕਰਕੇ ਕਰਨਾ ਕੀ ਆ ਜੀ, ਜਾਂ ਤਾਂ ਤੁਸੀਂ ਮੀਟਿੰਗ ਦੇ ਵਿੱਚ ਕੋਈ ਮਸਲਾ ਐਡਰੈਸ ਕਰੋ। ਜਦੋਂ ਤੁਹਾਡੇ ਨਾਲ ਮੀਟਿੰਗ ਕਰਨ ਗਏ ਸੀ ਰਾਜੇਵਾਲ ਸਾਹਿਬ ਬੈਠੇ ਸੀ, ਉਗਰਾਹਾਂ ਸਾਹਿਬ ਬੈਠੇ ਸੀ, ਉਸ ਵੇਲੇ ਜਿਹੜਾ ਹੈਗਾ ਆ ਉਹਨਾਂ ਨੇ ਧਰਨਾ ਦਾ ਕਿਹਾ ਸੀ ਵੀ ਜਦ ਸਾਡੀ ਪ੍ਰੋਬਲਮ ਨੀ ਐਡਰੈਸ ਹੋਏਗੀ ਪੂਰੀ ਤਰ੍ਹਾਂ ਤੇ ਫੇਰ ਅਸੀਂ ਪਹਿਲਾਂ ਜਾਓ ਧਰਨਾ ਹੀ ਲਾ ਲਓ, ਹਾਂਜੀ ਉੱਠ ਕੇ ਚੱਲ ਗਏ ਤੇ ਫੇਰ ਮੀਟਿੰਗ ਕਰਨ ਲੱਗੀ। ਜਾਂ ਤਾਂ ਤੁਸੀਂ ਪ੍ਰੋਬਲਮ ਐਡਰੈਸ ਕਰ ਦਿੱਤੀ ਜਾਂ ਕੋਈ ਤਾਂ ਤੁਸੀਂ ਸਮੱਸਿਆ ਐਡਰੈਸ ਕੀਤੀ ਹੋਵੇ, ਸਿਰਫ ਮੀਟਿੰਗ ਕਰਨ ਵਾਸਤੇ ਵੀ ਤੁਹਾਡੀ ਸ਼ਕਲ ਦੇਖਣ ਥੋੜਾ ਉਹਨਾਂ ਨੇ ਜਾਣਾ ਜੀ। ਸਮੱਸਿਆ ਉਹੀ ਹੈਗੀਆਂ ਜਿਹੜੀਆਂ ਜਦੋਂ ਤੁਸੀਂ 4.5 ਸਾਲ ਪਹਿਲਾਂ ਆ ਕੇ ਬੈਠੇ ਸੀ ਤੇ ਇਸ ਗੱਦੀ ਤੇ ਬਰਾਜੇ ਸੀ, ਉਹੀ ਸਮੱਸਿਆ ਹੈਗੀਆਂ ਆ। 4.5 ਸਾਲ ਦੇ ਵਿੱਚ ਤੁਸੀਂ ਕਿਹੜੀ ਖੇਤੀ ਨੀਤੀ ਲਿਆਤੀ ਜੀ? ਤਿੰਨ ਦਿਨ ਕਿਸਾਨ ਉਦੋਂ ਚੰਡੀਗੜ੍ਹ ਧਰਨਾ ਲਾ ਕੇ ਬੈਠੇ ਜੀ, ਕਹਿੰਦੇ ਵੀ ਜੀ ਡਰਾਫਟ ਤਿਆਰ ਹੈਗਾ, ਬਸ ਇਹਨੂੰ ਫਾਈਨਲ ਰੂਪ ਦੇ ਕੇ ਤੁਹਾਡੇ ਪੇਸ਼ ਕਰ ਦੇਣਾ ਜੀ, 4.5 ਸਾਲ ਹੋ ਗਿਆ ਨਿਕਲ ਗਿਆ ਜੀ।
0: ਅਸੀਂ ਸਗੋਂ ਜਿਹੜਾ ਹੈਗਾ ਮੰਗਦੇ ਸੀ ਸੈਣੀ ਸਾਹਿਬ, ਉਹ ਉਦੋਂ ਜਲੰਧਰ ਨੂੰ ਕਾਹਤੋਂ ਆ ਗਏ, ਚੰਡੀਗੜ੍ਹ ਤੋਂ ਸਾਰੇ ਮੁਲਾਜ਼ਮ ਉੱਥੇ ਬੈਠੇ ਆ ਜੀ।
2: ਸਰ ਉਹੀ ਗੱਲ ਹੈ ਨਾ ਜੀ, ਵੀ ਤੁਸੀਂ ਤਾਂ ਮਿਸਲੈਡ ਕਰਦੇ ਹੈਗੇ ਤੇ ਟਾਈਮ ਕਿਲ ਕਰਨ ਵਾਸਤੇ ਚਾਹੁੰਦੇ ਹੈਗੇ ਆ ਜੀ। ਪੁਰਾਣੀ ਪੈਨਸ਼ਨ ਨੀਤੀ ਦੇ ਉੱਤੇ ਤੁਸੀਂ ਮੁਲਾਜ਼ਮਾਂ ਨੂੰ ਇੰਸ਼ੋਰੈਂਸ ਦਿੱਤੀ ਸੀ, ਤੁਸੀਂ ਕਿਹਾ ਸੀ ਵੀ ਆਪਾਂ ਪੁਰਾਣੀ ਹਾਂਜੀ ਪੁਰਾਣੀ ਪੈਨਸ਼ਨ ਨੀਤੀ ਨੋਟੀਫਿਕੇਸ਼ਨ ਵੀ ਕਰ ਦਿੱਤਾ ਤੁਸੀਂ, ਪਰ ਇਹ ਨੀ ਕੀਤਾ ਤੁਸੀਂ, ਜਾ ਕੇ ਦੂਜੀਆਂ ਸਟੇਟਾਂ ਚ ਇਹਨੂੰ ਪ੍ਰਚਾਰਿਆ ਵੀ ਹਾਂਜੀ, ਤੇ ਉੱਥੇ ਬਾਕੀ ਸਟੇਟਾਂ ਚ ਤਾਂ ਤੁਸੀਂ ਇਹ ਕਹਿੰਦੇ ਤੇ ਇੱਥੇ ਆ ਕੇ ਜਿਹੜਾ ਹੈਗਾ ਆ ਤੁਹਾਡਾ।
0: ਕੱਲ ਨਾ ਸੈਣੀ ਸਾਹਿਬ ਮੈਂ ਇੱਕ ਖਬਰ ਪਾ ਰਹੇ, ਸ਼ਾਇਦ ਉਹ ਕੇਂਦਰ ਦੀ ਜਿਹੜੀ ਸ਼ਾਇਦ ਖਬਰ ਸੀਗੀ, ਪਰ ਇਹਨਾਂ ਨੇ ਉਹ ਵੀ ਆਪਣੇ ਨਾਂ ਕਰ ਲਈ

0: ਸ਼ੁਦਾ ਖਾਤੇ ਹੈਗੇ ਆ ਜੀ ਇੱਥੇ, ਜਾਂ ਕੋਈ ਠੇਕੇ ਹੈਗੇ, ਮਜ਼ਦੂਰ ਸ਼ੁਦਾ ਕੋਈ ਠੇਕਾ ਹੋਇਆ ਜੀ, ਪੋਸਟ ਦਾ ਕੋਈ ਠੇਕਾ ਹੈਗਾ, ਕੋਈ ਵੀਮ ਦਾ ਹੈਗਾ ਜੀ, ਜਾਂ ਕੋਈ ਹੋਰ ਚਿੱਟੇ ਦਾ ਠੇਕਾ ਹੈਗਾ ਜੀ,
1: ਜੀ
0: ਉਹ ਤਾਂ ਸ਼ਰਾਬ ਦਾ ਹੀ ਆ ਨਾ ਜੀ, ਤੇ ਸ਼ਰਾਬ ਦੇ ਹੈਗੇ ਆ ਤਾਂ ਉਹ ਖੁੱਲੇ ਕਦੋਂ ਆ? ਇਹ ਤਾਂ ਦੇਖੋ ਹਾਂਜੀ, ਜਿਹੜੇ ਤੁਹਾਨੂੰ ਬੰਦ ਕਰਨ ਦੀ ਨੌਬਤ ਆਈ ਪਹਿਲਾਂ, ਇਹ ਦੇਖੋ ਵੀ ਇਹਨੂੰ ਖੋਲਿਆ ਕਹਿੰਦੇ ਆ
1: ਜੀ,
0: ਤੂੰ ਇਸ ਕਰਕੇ ਜਿਹੜਾ ਹੈਗਾ ਆ ਫੇਰ ਆਪ ਹੀ ਕੰਮ ਗਲਤ ਕਰ ਲੈਣਾ, ਆਪ ਹੀ ਉਹ ਜਿਹੜਾ ਹੈਗਾ ਜੇ ਰੈਕਟੀਫਾਈ ਕਰਨਾ ਤੇ ਉਹਦੇ ਤੇ ਆਪਣੀ ਪਿੱਠ ਤਪਤ ਪਾਉਣੀ, ਇਹ ਤਾਂ ਕੋਈ ਸਿਆਣਪ ਨਾ ਹੋਈ ਜੀ।
1: ਤੇ ਸੈਣੀ ਸਾਹਿਬ ਇੱਕ ਪਾਸੇ ਤਾਂ ਚਾਹੇ ਉਹ ਜਿੱਦਾਂ ਅਕਾਲੀ ਦਲ ਵੀ ਆਪਣੀਆਂ ਜਿਹੜੀਆਂ ਨੇ ਯਾਤਰਾਵਾਂ ਕਰ ਰਿਹਾ ਹੈ, ਉਧਰੋਂ ਸਿੱਖ ਸਿਆਸਤ ਦੇ ਵਿੱਚ ਦੇਖ ਲਈਏ ਤਾਂ ਗਿਆਨੀ ਗੜਗਾਜ ਸਾਹਿਬ ਜਿਹੜੇ ਜਥੇਦਾਰ ਸਾਹਿਬ ਨੇ ਉਹ ਵੀ ਆਪਣੇ ਤੁਰੇ ਹੋਏ ਨੇ ਜੀ, ਤੇ ਤੀਸਰੇ ਪਾਸੇ ਜਿਹੜਾ ਵਾਰਸ ਪੰਜਾਬ ਹੈ ਚਲੋ ਉਹ ਵੀ ਕਰਕੁਰ ਹਟੀ ਹੈ, ਤੇ ਹੁਣ ਜਿਹੜਾ ਬੀਜੇਪੀ ਆਈ ਹੈ ਜੀ ਉਹ ਕਰਨ ਲੱਗੀ ਹੈ ਨਸ਼ੇ ਦੇ ਵਿਰੁੱਧ ਯਾਤਰਾ, ਤੇ ਇਹ ਹੁਣ ਆਪਣੇ ਵਲੰਟੀਅਰਾਂ ਨੂੰ ਡਾਂਗਾ ਖਾਣ ਲਈ ਅੱਗੇ ਕਰ ਰਹੇ ਨੇ, ਜਾਂ ਇਹਨਾਂ ਨੂੰ ਪਤਾ ਕਿ ਸਾਨੂੰ ਪਿੰਡਾਂ ਚ ਵੜਨ ਨਹੀਂ ਦੇਣਾ, ਲੋਕ ਸਾਡੇ ਤੋਂ ਪਰੇਸ਼ਾਨ ਨੇ, ਤੇ ਹੁਣ ਇਹ ਜਿਹੜੀ ਹੈ ਸਕੀਮ ਚਲਾ ਰਹੇ ਨੇ ਭਾਈ ਆਪ ਦੀ ਜਿਹੜੀ ਹੈ ਮਾਨ ਦੇ ਮੁਨਾਫੇ ਗਰਾਉਣ ਚੱਲੇ ਨੇ ਜੀ ਡੋਰ ਟੂ ਡੋਰ।
0: ਚਲੋ ਠੀਕ ਹੈ ਜੀ, ਉਹਨਾਂ ਨੂੰ ਜਾਣਾ ਚਾਹੀਦਾ, ਉਹਨਾਂ ਦਾ ਹੱਕ ਹੈਗਾ ਆ ਜੀ, ਪਰ ਡੋਰ ਟੂ ਡੋਰ ਜਾ ਕੇ ਜਿਹੜਾ ਹੈਗਾ ਜੇ ਅੱਗੇ ਕੋਈ ਸਵਾਲ ਕਰਨ ਵਾਲਾ ਮਿਲ ਗਿਆ ਤਾਂ ਫਿਰ ਉਹਦਾ ਕੀ ਹਸ਼ਰ ਕਰਨਗੇ ਜੀ,
1: ਜੀ
0: ਉਹਨੂੰ ਸਲਫਾਸ ਖਾਣੀ ਪਏਗੀ ਜਾਂ ਥਾਣੇ ਦੇ ਵਿੱਚ ਚਿੱਤਰ ਖਾਣੇ ਪੈਣਗੇ ਜੀ,
1: ਜੀ
0: ਸਵਾਲ ਤਾਂ ਇਹ ਖੜੇ ਆ ਨਾ ਜੀ।
1: ਬਿਲਕੁਲ ਆ ਜੀ,
0: ਜੇ ਤੁਸੀਂ ਡੋਰ ਟੂ ਡੋਰ ਜਾਣਾ ਹੈਗਾ ਆ, ਜਦੋਂ ਕੋਈ ਤੁਹਾਡੇ ਡੋਰ ਤੇ ਆ ਕੇ ਜਿਹੜਾ ਆ ਆਪਣੀ ਰਿਸੈਂਟਮੈਂਟ ਸ਼ੋ ਕਰਦਾ ਆ
1: ਜੀ,
0: ਉਦੋਂ ਤਾਂ ਤੁਸੀਂ ਲੰਮਾ ਪਾ ਲੈਂਦੇ ਆ।
1: ਬਿਲਕੁਲ ਜੀ,
0: ਹੁਣ ਜੇ ਇਹਨਾਂ ਤੁਹਾਡੇ ਵਰਕਰ ਘਰਾਂ ਚ ਆਉਣਗੇ ਤੇ ਜੇ ਉਹਨਾਂ ਨੂੰ ਪੁੱਛਿਆ ਜਾਏਗਾ ਕਿੱਥੇ ਆ ਮਾਈਨਿੰਗ ਦਾ 20,000 ਕਰੋੜ ਬਈ, ਆ ਸਾਡੀ ਸੜਕ ਟੁੱਟ ਗਈ ਹੈਗੀ ਆ, ਮਾਈਨਿੰਗ ਵਾਲਿਆਂ ਨੇ ਟਰਾਲੀਆਂ ਕੱਢ ਕੱਢ ਕੇ ਜਿਹੜਾ ਹੈਗਾ ਆ ਤੇ ਰੇਤਾ ਕੱਢ ਦਿੱਤੀ ਜੀ, ਰੇਤਾ ਕਿੰਨੀ ਸਸਤੀ ਹੋਈ ਦੱਸੋਗੇ ਕੋਈ? ਇਸ ਵੇਲੇ ਇੱਟ ਦਾ ਰੇਟ 7,000 ਤੋਂ 11,000 ਕਿਉਂ ਪਹੁੰਚ ਗਿਆ ਜੀ? ਕੌਣ ਲੈਂਦਾ ਆ ਮਹੀਨਾ ਜੀ? ਟੋਲ ਪਲਾਜਿਆਂ ਤੋਂ ਮਹੀਨਾ ਕੌਣ ਲੈਂਦਾ ਜੀ? ਟੋਲ ਪਲਾਜਿਆਂ ਤੋਂ ਰਾਤ ਨੂੰ ਟਰਾਲੀਆਂ ਕਿਹਦੀਆਂ ਨਿਕਲਦੀਆਂ ਜੀ? ਉਹ ਸਾਰੀ ਜਿਹੜਾ ਦੱਸਣਗੇ ਕਿ ਕਿਹੜਾ ਮਾਫੀਆ ਚੱਲਦਾ ਹੈਗਾ ਜੀ, ਕਿਹੜਾ ਪੁਲਿਸ ਵਾਲਾ ਹੈਗਾ ਆ ਜੀ, ਪੁਲਿਸ ਆਫਿਸਰ ਹੈਗਾ ਆ, ਉਹਨੇ ਕਿੰਨੇ ਟਰੱਕ ਜਿਹੜੇ ਹੈਗੇ ਆ ਪਾ ਲਏ ਜੀ ਆਪਣੇ,
1: ਤੇ
0: ਕਹਿੰਦੇ ਆਪਣੀਆਂ ਟਰਾਲੀਆਂ ਜਾਂਦੀਆਂ ਹੈਗੀਆਂ ਜੀ,
1: ਛੋਟੇ ਅਫਸਰ ਉੱਥੋਂ ਕਹਿੰਦੀ ਆ ਭਾਈ ਆਹ ਬੰਦਾ ਤੁਹਾਡਾ ਕੰਮ ਕਰ ਰਿਹਾ ਇਹਦੇ ਵਿੱਚ।
0: ਬਿਲਕੁਲ ਜੀ, FBI ਦੱਸਦੀ ਹੈਗੀ ਆ ਵੀ ਤੁਹਾਡੇ ਇੱਥੇ ਨੈਕਸਸ ਆ ਜੀ ਪੁਲਿਸ ਦਾ ਤੇ ਗੈਂਗਸਟਰ ਦਾ
1: ਜੀ,
0: ਉਦੋਂ ਦਾ ਜਿਹੜਾ ਹੈਗਾ ਤੁਹਾਡਾ ਨੈਕਸਸ। ਲਾਅ ਐਂਡ ਆਰਡਰ ਦੀ ਗੱਲ ਇਹ ਹੈਗੀ ਆ ਕਿ ਅੱਜ ਅੰਮ੍ਰਿਤਸਰ ਦੇ ਵਿੱਚ DGP ਸੀਗਾ ਤੇ ਅੰਮ੍ਰਿਤਸਰ ਦੇ ਉੱਥੇ ਜਿਹੜਾ ਹੈਗਾ ਆ ਤੇ ASI ਤੇ ਗੋਲੀ ਮਾਰਦੀ
1: ਹਾਂਜੀ,
0: ਉਹ ਕੌਣ ਆ ਜੀ? ਇਹਦਾ ਮਤਲਬ ਜਿਹੜਾ ਹੈਗਾ ਆ ਵੀ ਲਾਅ ਐਂਡ ਆਰਡਰ ਵੀ ਤੁਹਾਡੇ ਹੱਥ ਵਿੱਚ ਹੈ ਨੀ ਗਾ ਜੀ, ਬਾਕੀ ਡਿਪਾਰਟਮੈਂਟ ਵੀ ਤੁਹਾਡੇ ਹੱਥ ਵਿੱਚ ਹੈ ਨੀ ਗੇ ਜੀ, ਸਾਰਾ ਮਾਫੀਆ ਤੇ ਰਾਜ ਚਲਾ ਰਿਹਾ ਜੀ। ਸੋ ਇਸ ਕਰਕੇ ਜਿਹੜਾ ਆ ਇਹ ਗੱਲਾਂ ਜੇ ਵਰਕਰ ਆਉਂਦੇ ਹੈਗੇ ਆ ਤੇ ਵਰਕਰਾਂ ਨੂੰ ਜਿਹੜੇ ਆ ਆਪ ਵੀ ਪਤਾ ਹੀ ਆ ਨਾ, ਹੁਣ ਵਰਕਰ ਤਾਂ ਜਿਹੜਾ ਹੈਗਾ ਆ ਤੁਹਾਨੂੰ ਨਿੱਜ ਦੇ ਫਾਇਦੇ ਗਿਣਾ ਸਕਦਾ ਆ ਜੀ, ਬਾਕੀ ਜਿਹੜਾ ਹੈਗਾ ਆ ਉਹ ਗਰਾਊਂਡ ਦੇ ਉੱਤੇ ਤਾਂ ਜਿਹੜਾ ਕੰਮ ਹੋਇਆ ਆ ਉਹ ਸਾਰਿਆਂ ਨੂੰ ਹੀ ਦਿਸਦਾ ਜੀ।
1: ਜੀ ਵੈਸੇ ਮੈਂ ਦੋ ਸ਼ਬਦ ਇਹਦੇ ਨਾਲ ਹੋਰ ਲਾਉਣੇ ਚਾਹੁੰਦਾ ਸੀ ਪਰ ਮੈਂ ਲਾਏ ਨੀ, ਮਾਂ ਦੇ ਮੁਨਾਫੇ ਖਾਲੀ ਲਿਫਾਫੇ।
0: ਚਲੋ ਚੰਗਾ ਕੀਤਾ ਤੁਸੀਂ ਖਾਲੀ ਲਿਫਾ। ਮੈਂ ਇੱਕ ਇੰਪੋਰਟੈਂਟ ਖਬਰ ਕਰ ਲਾਂ ਜੀ ਪਹਿਲਾਂ, ਫਿਰ ਬਾਅਦ ਦੇ ਵਿੱਚ ਵੱਡਾ ਇੱਧਰ ਇੰਡੀਆ ਦੇ ਸਰ, ਤੁਸੀਂ ਦੇਖਿਆ ਹੋ ਜੱਗੀ ਜੌਲ ਵਾਲੀ ਜਿਹੜੀ ਹੈਗੀ ਆ ਉਹਨਾਂ ਨੂੰ 7 ਕੇਸਾਂ ਦੇ ਵਿੱਚ ਅੱਜ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਜੀ, 8ਵੇਂ ਕੇਸ ਤੇ, 8 ਕੇਸ ਸੀਗੇ ਜੀ, 8ਵੇਂ ਕੇਸ ਚ ਪਹਿਲਾਂ ਹੀ ਜ਼ਮਾਨਤ ਹੋਈ ਆ ਜੀ, ਤੇ ਉਮੀਦ ਆ ਕਿ ਮਤਲਬ 1-2 ਦਿਨਾਂ ਦੇ ਵਿੱਚ ਜਾਂ ਵਰਕਿੰਗ ਡੇ ਦੇ ਵਿੱਚ ਸੋਮ ਮੰਗਲਵਾਰ ਤੱਕ ਜਿਹੜਾ ਆ ਵੀ ਉਹ ਬਾਹਰ ਆ ਜਾਣਗੇ ਜੀ।
1: ਬਿਲਕੁਲ,
0: ਪਰ ਭਾਰਤ ਸਾਹਿਬ ਇਸ ਕੇਸ ਦੇ ਵਿੱਚ ਮੈਂ ਇੱਕ ਵਾਰੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇੱਕ MP ਦਾ ਉੱਥੇ ਭਾਸ਼ਣ ਸੁਣਿਆ ਜੀ, ਮੈਂਬਰ ਪਾਰਲੀਮੈਂਟ ਜਿਹੜਾ ਆ ਬੋਲ ਰਿਹਾ ਸੀਗਾ ਕਿ ਅਸੀਂ ਜਿਹੜਾ ਹੈਗਾ ਅੱਜ ਤੱਕ ਹਿਊਮਨ ਰਾਈਟਸ ਦੇ ਜਿਹੜੇ ਹੈਗੇ ਆ ਮਦਈ ਰਹੇ ਆ
1: ਜੀ,
0: ਤੇ ਸਾਡੇ ਹੀ ਇੱਕ ਨਾਗਰਿਕ ਜਿਹੜਾ ਆ ਉਹ ਇੰਨੇ ਸਾਲਾਂ ਤੋਂ, ਉਹ ਜੀ 2 ਸਾਲ ਪਹਿਲਾਂ ਦੀ ਗੱਲ ਆ,
1: ਹੁਣ
0: ਤਾਂ 9 ਸਾਲ ਦੀ ਕਸਟਡੀ ਹੋਈ ਹਾਂਜੀ
1: ਢੇਸੀ ਹੋਣੇ ਆ ਜੀ
0: ਕਸਟਡੀ ਦੇ ਵਿੱਚ, ਟ੍ਰਾਇਲ ਸ਼ੁਰੂ ਨਹੀਂ ਹੋਏ ਤੇ ਉਸ ਕਸਟਡੀ ਦੇ ਵਿੱਚ ਨਾ ਕੋਈ ਚਲਾਨ ਪੇਸ਼ ਹੁੰਦਾ ਹੈਗਾ, ਪੁਲਿਸ ਜਿਹੜੀ ਇਨਵੈਸਟੀਗੇਸ਼ਨ ਹੀ ਨਹੀਂ ਕੰਪਲੀਟ ਹੋ ਰਹੀ, ਉਹਨੂੰ ਕਿੰਨਾ ਮਤਲਬ ਸਮੇਂ ਇਨਡੈਫੀਨੇਟ ਟਾਈਮ ਵਾਸਤੇ ਥੋੜਾ ਅੰਦਰ ਰੱਖਿਆ ਜਾ ਸਕਦਾ ਜੀ।
1: ਬਿਲਕੁਲ,
0: ਪਰ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੇ ਸਿਰ ਤੇ ਜੂਨ ਹੀ ਸਰਕੀ ਜੀ। ਸੋ ਇਹ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਬਦਨਾਮੀ ਹੁੰਦੀ ਆ ਸਿਸਟਮ ਦੀ ਜਿਹੜੀ

0: ਹੈਗੀ ਆ, ਤੁਸੀਂ ਦੇਖੋ ਨਾ। ਤੇ ਹੁਣ ਉਮੀਦ ਆ ਕਿ ਉਹ ਆ ਜਾਣਗੇ ਜੀ,
1: ਜੀ
0: ਪ੍ਰੋਵਾਈਡਡ ਕਿ ਕੋਈ ਜਿਹੜਾ ਆ ਵੀ ਲਾ ਇਨਫੋਰਸਿੰਗ ਏਜੰਸੀ ਜਿਹੜੀਆਂ ਹੈਗੀਆਂ ਉਹ ਕੋਈ ਅਪੀਲ ਜਾਂ ਸਟੇਟ ਅਪੀਲ ਨਹੀਂ ਫਾਈਲ ਕਰਦੀ।
1: ਜੀ
0: ਹਾਂਜੀ, ਕਿਉਂਕਿ ਜਵਾਬਾ ਲੱਗਾ ਹੈਗਾ ਆ ਜੀ, ਤੇ ਇਸ ਕਰਕੇ ਉਹਦੇ ਵਿੱਚ ਜੇ ਅਪੀਲ ਫਾਈਲ ਕਰ ਦਿੰਦੇ ਆ ਤੇ ਉੱਥੋਂ ਜਿਹੜੀ ਹੈਗੀ ਆਪਰੇਸ਼ਨ ਆਫ ਦਾ ਆਰਡਰ ਟਿਲ ਫਰਦਰ ਆਰਡਰ ਸਟੇਟ ਕਰ ਦਿੰਦੇ ਆ ਜੀ,
1: ਜੀ
0: ਤੇ ਉਹ ਰੋਕ ਵੀ ਲੱਗ ਸਕਦੀ ਹੈਗੀ ਆ ਜੀ।
1: ਜੀ
0: ਬਟ ਮੈਨੂੰ ਉਮੀਦ ਹੈਗੀ ਆ ਕਿ ਜਿਹੜਾ ਆ ਵੀ ਜੱਜ ਨੇ ਜਿਹਨੇ ਵੀ ਜਿਹੜੀ ਹੈਗੀ ਆ ਬੇਲ ਸੱਤ ਦੀਆਂ ਸੱਤ ਕੀਤੀਆਂ,
1: ਜੀ
0: ਉਹਨਾਂ ਨੇ ਵੀ ਦੇਖਿਆ ਵੀ 9 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ।
1: ਜੀ
0: ਸੋ
1: ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ ਤੇ ਉਹਨਾਂ ਨੇ ਜਿਹੜੀ ਆ ਉਹ ਬੇਲ ਐਪਲੀਕੇਸ਼ਨਾਂ ਮਨਜ਼ੂਰ ਕੀਤੀਆਂ ਜੀ।
1: ਜੀ
0: ਹੁਣ ਅੱਗੇ ਫਾਰਮੈਲਿਟੀ ਹੁੰਦੀਆਂ ਜੀ ਵੀ ਇਹਨਾਂ
1: ਜੀ
0: ਸਾਰੇ ਕੇਸਾਂ ਦੇ ਵਿੱਚ ਨਾ ਜੀ ਉਹ ਫਿਰ ਬੇਲ ਬੋਂਡ ਭਰਨੇ ਪੈਂਦੇ ਆ ਜੀ,
1: ਜੀ
0: ਉਹ ਡਿਟੇਲਡ ਆਰਡਰ ਦੇ ਮੁਤਾਬਕ ਜਿਹੜਾ ਆ ਵੀ ਕਿੰਨੇ ਕਿੰਨੇ ਅਮਾਊਂਟ ਦੀ ਸ਼ੋਰਟੀ ਮੰਗੀ ਆ ਜੀ, ਉਹ
1: ਜੀ
0: ਫਿਰ ਸ਼ੋਰਟੀ ਅਰੇਂਜ ਕਰਨ ਵਾਸਤੇ ਤੇ ਸਾਰਾ ਕੁਛ ਉਹਦੇ ਵਾਸਤੇ ਸਮਾਂ ਚਾਹੀਦਾ ਹੁੰਦਾ ਆ ਜੀ।
1: ਜੀ
0: ਦੂਜਾ ਇਹ ਆ ਵੀ ਕੱਲ ਤਾਂ ਜੇ ਹੋ ਸਕਦਾ ਆਰਡਰ ਹੀ ਇਹਨਾਂ ਨੂੰ ਮਿਲੇ
1: ਜੀ
0: ਤੇ ਮੰਡੇ ਟਿਊਜ਼ਡੇ ਤੱਕ ਜਿਹੜਾ ਹੈਗਾ ਆ ਫਾਰਮੈਲਿਟੀਆਂ ਫਿਲ ਅਪ ਕਰਕੇ
1: ਜੀ
0: ਤੇ ਉਹ ਬਾਹਰ ਆ ਜਾਣਗੇ। ਬਟ ਜੇ ਉਹਨਾਂ ਨੇ ਇੰਗਲੈਂਡ ਜਾਣਾ ਹੋਊਗਾ ਤੇ ਉਹਨਾਂ ਨੂੰ ਪ੍ਰਾਇਰ ਪਰਮਿਸ਼ਨ ਆਫ ਦਾ ਕੋਰਟ ਚਾਹੀਦੀ ਹੋਊਗੀ ਜੀ,
1: ਜੀ
0: ਜਿਹੜੀ ਕਿ ਇੰਨੀ ਸੌਖੀ ਨਹੀਂ ਮਿਲਦੀ
1: ਨਹੀਂ
0: ਜੀ,
1: ਮਿਲਦੀ
0: ਕਿਉਂਕਿ
1: ਜੀ
0: ਜਵਾਬਾਂ ਦਾ ਕੇਸ ਹੈਗਾ ਜੀ,
1: ਬਿਲਕੁਲ
0: ਤੇ ਇੱਥੇ ਉਹ ਬਾਹਰ ਵੀ ਹਵਾਲਾ ਲੈਣਗੇ ਜੀ
1: ਜੀ ਪਰ ਸੈਣੀ ਸਾਹਿਬ
0: ਜਿੱਥੇ
1: ਜਿੱਦਾਂ
0: ਤੱਕ
1: ਕਿ
0: ਇਨਵੈਸਟ।
1: ਦੋ ਤਿੰਨ ਜਿਹੜੇ ਸਿੱਖ ਮਸਲੇ ਨੇ ਜਾਂ ਇਹ ਚੀਜ਼ਾਂ ਜੁੜਦੀਆਂ ਨੇ ਆਪਸ ਦੇ ਵਿੱਚ, ਜਿਵੇਂ ਕਿ ਬੀਜੇਪੀ ਦੀਆਂ ਅੱਜ ਰੈਲੀਆਂ ਕਹਿ ਲਓ ਜਾਂ ਯਾਤਰਾਵਾਂ ਸ਼ੁਰੂ ਹੋਈਆਂ ਨੇ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਇਹ ਇੱਕ ਟਾਈਮਿੰਗ ਹੁੰਦੀ ਹੈ ਜਾਂ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਬਹੁਤ ਸਾਰੇ ਪੁਰਾਣੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਸੋਫਟ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ, ਉਹਦਾ ਲਾਭ ਲੈਣ ਦੀ ਵੀ ਹੁੰਦੀ ਹੈ, ਕਿਵੇਂ ਦੇਖਦੇ ਹੋ ਇਹਦੇ ਵਿੱਚ ਕੁਝ ਨਾ ਕੁਝ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਸਹਿਮਤੀ ਜਾਂ ਉਹ ਸਾਰੀਆਂ ਚੀਜ਼ਾਂ ਬਣ ਸਕਣਗੀਆਂ, ਚਾਹੇ ਉਹ ਆਪਣੇ ਕੱਲ ਵੀ ਰਾਜੋਆਣਾ ਸਾਹਿਬ ਦੀ ਵੀ ਜਿਹੜੀ ਹੈ ਪਹਿਲੀ ਵਾਰ ਮੁੱਖ ਆਪਣੇ ਮੋਦੀ ਸਾਹਿਬ ਨੂੰ ਉਹਨਾਂ ਨੇ ਲੈਟਰ ਲਿਖਿਆ ਹੈ, ਤਾਂ ਪਹਿਲਾਂ ਉਹਨਾਂ ਨੇ ਲਿਖ ਨਹੀਂ ਲਿਖਿਆ ਪਰ ਕਦੇ ਉਹਨਾਂ ਨੇ ਇਹ ਸ਼ਬਦ ਨਹੀਂ ਲਿਖੇ ਸੀਗੇ। ਰੈਮ ਦੀ ਜਿਹੜੀ ਚਿੱਠੀ ਲਿਖੀ ਹੈ ਉਹਦੇ ਬਾਰੇ ਕੀ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ
0: ਮੈਨੂੰ ਲੱਗਦਾ ਆ ਕਿ ਇਹ ਇਹ ਜਿਹੜੀ ਹੈਗੀ ਚੀਜ਼ ਮਿਲਣੀ ਆ, ਮਤਲਬ ਸਰਕਾਰ ਇਹ ਚੀਜ਼ ਚਾਹੁੰਦੀ ਸੀ। ਹੁਣ ਇਹ ਤੋਂ ਅੱਗੇ ਅਗਲਾ ਬੰਦਾ, ਕਿਉਂਕਿ ਪਾਰਲੀਮੈਂਟ ਚ ਅਮਿਤ ਸ਼ਾਹ ਨੇ ਇਹ ਗੱਲ ਕਹੀ ਸੀ ਕਿ ਆਪ ਜਿਸ ਕੇ ਲਈ ਰਿਹਾਈ ਮੰਗ ਰਹੇ ਹੋ ਉਸਨੇ ਤੋਂ ਅਪੀਲ ਵੀ ਨਹੀਂ ਕੀ,
1: ਬਿਲਕੁਲ
0: ਨਾ ਪਛਤਾਵਾ ਹੈ ਜੀ, ਨਾ ਗੁਨਾਹ ਦੇ ਉੱਤੇ ਕੋਈ ਪਛਤਾਵਾ, ਤੇ ਨਾ ਜਿਹੜਾ ਹੈਗਾ ਆ ਕਿ ਦੇਖੋ ਕਾਨੂੰਨ ਦੀਆਂ ਰਿਕੁਆਇਰਮੈਂਟ ਆ ਸਾਰੇ ਇਹ ਵੀ ਜੇ ਕਿਸੇ ਬੰਦੇ ਨੇ ਰਹਿਮ ਦੀ ਅਪੀਲ ਕੀਤੀ ਹੈਗੀ ਆ ਤੇ ਉਹਨੂੰ ਆ ਸਾਰੀਆਂ ਚੀਜ਼ਾਂ ਕਿ ਪਛਤਾਵਾ ਤੇ ਨਾਲ ਅੰਡਰਟੇਕਿੰਗ
1: ਜੀ
0: ਹੈ ਜੀ ਨੋਟ ਟੂ ਵਾਇਲੇਟ ਐਨੀ ਲਾਅ ਇਨ ਫਿਊਚਰ, ਉਹ ਸਾਰਾ ਕੁਛ ਜਿਹੜਾ ਹੈਗਾ। ਬਟ ਅਜੇ ਇਹਨਾਂ ਦੇ ਵੀ ਸਟੈਂਡ ਦੇ ਵਿੱਚ ਜਿਹੜਾ ਹੈਗਾ ਆ ਫਰਕ ਆਇਆ ਹੈਗਾ ਜੀ। ਚਲੋ ਇਹਨਾਂ ਨੇ ਲੈਟਰ ਲਿਖਿਆ ਤੇ ਉਹਦੀ ਲਾਸਟ ਲਾਈਨ ਜਿਹੜੀ ਹੈਗੀ ਸੀ ਉਹ ਇਹ ਉਦਾਂ ਹੀ ਜੋ ਅਖਬਾਰਾਂ ਚ ਆਈ ਆ ਜੀ ਏਦਾਂ ਹੀ ਲਿਖਿਆ ਹੋਇਆ ਤੇ ਦੈਟ ਇਜ ਆਲਸੋ ਅਪੀਲਿੰਗ, ਪਰ ਉਹਨਾਂ ਨੇ ਸਿਸਟਮ ਦੇ ਮੂੰਹ ਤੇ ਚਪੇੜ ਮਾਰੀ। ਹਾਂਜੀ, ਸਿਸਟਮ ਦੇ ਮੂੰਹ ਤੇ ਚਪੇੜ ਵੀ ਮਾਰੀ ਹੈਗੀ ਆ ਤੇ ਨਾਲ ਜਿਹੜਾ ਹੈਗਾ ਆ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਫਰਜ਼ ਵੀ ਚੇਤੇ ਕਰਾਏ ਆ ਜੀ ਕਿ 20 ਸਾਲ ਤੋਂ ਫਾਂਸੀ ਚੱਕੀ ਦੇ ਵਿੱਚ ਤੁਸੀਂ ਬੰਦਾ ਜਿਹੜਾ ਰੱਖਿਆ ਹੈਗਾ ਜੀ। ਦੇਖੋ ਅਸੀਂ ਜਿਹੜਾ ਹੈਗਾ ਕਾਨੂੰਨ ਪੜ੍ਹਦੇ ਸੀ ਤੇ ਉਸ ਵੇਲੇ ਜਿਹੜਾ ਸਾਨੂੰ ਪੜ੍ਹਾਇਆ ਜਾਂਦਾ ਸੀ ਕਿ ਨੋ ਵਨ ਕੈਨ ਬੀ ਕਨਵਿਕਟਡ ਟਵਾਈਸ ਫੋਰ ਦਾ ਸੇਮ ਅਫੈਂਸ, ਹੈ ਜੀ, ਕਿਸੇ ਬੰਦੇ ਨੂੰ ਕਿਸੇ ਜੁਰਮ ਦੀ ਜਿਹੜੀ ਹੈਗੀ ਆ ਉਹ ਹੀ ਸਜ਼ਾ, ਦੋ ਵਾਰੀ ਸਜ਼ਾ ਨਹੀਂ ਦਿੱਤੀ ਜਾਊਗੀ ਇੱਥੇ। ਤੇ ਜਿਹੜਾ ਸਜ਼ਾ ਇਹਦੇ ਵਿੱਚ ਲਿਖੀ ਆ ਉੱਥੇ ਲਿਖਿਆ ਹੈਗਾ ਆ ਜੀ ਵੀ ਜਾਂ ਤਾਂ ਲਾਈਫ ਇੰਪ੍ਰਿਜ਼ਨਮੈਂਟ ਜਾਂ ਕੈਪੀਟਲ ਸੈਂਟੈਂਸ, ਹੈ ਜੀ, ਜਾਂ ਤਾਂ ਮਤਲਬ ਫਾਂਸੀ ਹੈਗੀ ਆ ਤੇ ਜਾਂ ਉਮਰ ਕੈਦ ਆ ਜੀ। ਹੁਣ ਇੱਥੇ ਤਾਂ ਉਮਰ ਕੈਦ ਐਂਡ ਵਰਲਡ ਨੀ ਗਾ, ਔਰ ਵਰਲਡ ਆ
1: ਜੀ,
0: ਐਂਡ ਵਰਲਡ ਹੋਵੇ ਤੇ ਆਪਾਂ ਇੱਥੇ ਮੰਨ ਲੈਨੇ ਜੀ, ਇੱਥੇ ਤਾਂ ਔਰ ਵਰਲਡ ਆ। ਹੁਣ ਇੱਥੇ ਜਿਹੜਾ ਹੈਗਾ ਆ ਉਮਰ ਕੈਦ ਜਿੰਨੀ ਜੋ ਸਮਾਂ ਜਿਹੜਾ ਆ ਉਹ ਜੇਲ ਚ ਗੁਜ਼ਾਰ ਚੁੱਕੇ ਹੈਗੇ ਆ ਜੀ, ਉਹ ਤਾਂ ਕਹਿੰਦੀਆਂ ਸਰਕਾਰਾਂ ਉਹ ਉੱਥੇ ਲਾਅ ਦੇ ਵਿੱਚ ਹੈਗਾ ਆ ਕਿ 20 ਸਾਲ ਤੋਂ ਬਾਅਦ ਸਟੇਟ ਗੌਰਮੈਂਟ ਕਿਸੇ ਟਾਈਮ ਤੇ ਵੀ ਐਪਲੀਕੇਸ਼ਨ ਦੇ ਕੇ ਪਰਸਿਊ ਕੀ ਕਰ ਸਕਦੀ ਹੈਗੀ ਆ ਰਿਹਾਈ ਵਾਸਤੇ ਔਨ ਦਾ ਗਰਾਉਂਡ ਆਫ ਗੁੱਡ ਕੰਡਕਟ ਔਰ ਕੰਸਿਡਰਿੰਗ ਦੀ ਸਰਕਮਸਟਾਂਸਿਸ ਆਫ ਦਾ ਕੇਸ।
1: ਬਿਲਕੁਲ ਹੈ ਜੀ,
0: ਨੋ ਡਾਊਟ ਸੁਪਰੀਮ ਕੋਰਟ ਨੇ ਜਿਹੜਾ ਆ ਇਹਨੂੰ ਪਹਿਲਾਂ ਕਲੀਅਰ ਕਰ ਦਿੱਤਾ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਇਹ ਆ ਕਿ ਟਿਲ ਦਾ ਲਾਸਟ ਬਰੀਥ, ਆਖਰੀ ਸਾਹ ਤੱਕ, ਹੈ ਜੀ। ਪਰ ਉਹ ਜਿਹੜਾ ਅਧਿਕਾਰ ਹੈਗਾ ਉਹ ਸਟੇਟ ਕੋਲ ਹੈਗਾ ਆ, ਜਿਵੇਂ 20 ਸਾਲ ਤੋਂ ਬਾਅਦ ਜਿਹੜਾ ਆ ਉਹ ਕਿਸੇ ਸਟੇਟ ਵੇਲੇ ਵੀ ਜਿਹੜਾ ਆ ਐਪਲੀਕੇਸ਼ਨ ਰਿਹਾਈ ਵਾਸਤੇ ਮੂਵ ਕਰ ਸਕਦੀ ਹੈਗੀ ਆ ਜੀ, ਤੇ ਉਹਦਾ ਅਧਿਕਾਰ ਹੁੰਦਾ ਆ ਜੀ ਉਹਨਾਂ ਨੂੰ। ਤੇ ਇਸ ਕਰਕੇ ਉਹ ਕਰਦੇ ਕਿੱਥੇ ਹੈਗੇ ਆ ਵੀ ਜਿੱਥੇ ਜਿਹੜਾ ਆ ਇਹ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੋਈਆਂ ਹੁੰਦੀਆਂ ਜੀ, ਵੀ ਜਿੱਥੇ ਬੰਦਾ ਅੰਡਰਟੇਕਿੰਗ ਦਿੰਦਾ ਹੈਗਾ ਆ ਕਿ ਨਾਲ ਇਸ ਚੀਜ਼ ਦਾ ਫੀਲ ਕਰਦਾ ਆ ਕਿ ਹਾਂ ਜੀ ਕਿ ਮੈਂ ਮਤਲਬ ਪਛਤਾਵਾ ਆ ਜੀ ਮੈਨੂੰ। ਪਰ ਹੁਣ ਹੋਇਆ ਕੀ ਹੈਗਾ ਜੀ, ਇੱਥੇ ਤਾਂ ਜਿਹੜਾ ਆ ਉਹ ਇੰਨਾ ਸਮਾਂ ਗੁਜ਼ਾਰਨ ਦੇ ਬਾਅਦ ਤੇ ਆ ਜਿਹੜਾ ਹੈਗਾ ਫਿਰ ਤੁਹਾਡੀ ਫਾਂਸੀ ਦੀ ਸਜ਼ਾ ਖੜੀ ਦੀ ਖੜੀ ਜੀ,
1: ਖੜੀ ਹੈ ਜੀ। ਬਿਲਕੁਲ ਹੈ ਜੀ,
0: ਹਾਂਜੀ।
1: ਕਿਉਂਕਿ ਸੈਣੀ ਸਾਹਿਬ ਮੈਂ ਇਸ ਐਂਗਲ ਤੋਂ ਤਾਂ ਸੋਚ ਰਿਹਾ ਕਿਉਂਕਿ ਹੁਣੇ ਹੁਣੇ ਜਿਹੜਾ, ਚਲੋ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਦੇਖਿਆ ਨਹੀਂ ਸੀ, ਪਰ ਬਿਆਨ ਜਿਹੜਾ ਹਰਿਆਣੇ ਤੋਂ ਵੀ ਇੱਕ ਆਇਆ ਜਿਹੜੀ ਚਲੋ ਪੰਜਾਬ ਦੀ ਜਾਂ ਆਪਣੇ ਜਿਹੜੀ ਸਿੱਖ ਜਥੇਬੰਦੀਆਂ ਆਪਣੀਆਂ ਹੈਗੀਆਂ SGPC ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਅੰਡਰ ਜਿਹੜੀਆਂ ਛੋਟੀਆਂ ਜਥੇਬੰਦੀਆਂ ਵੀ ਨੇ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਜਿਹੜਾ ਸਾਰਾ ਕੁਝ ਪ੍ਰਬੰਧ ਉਹਨਾਂ ਦੇ ਅੰਡਰ ਆ। ਹੁਣ ਅੱਜ ਝੀਂਡਾ ਸਾਹਿਬ ਦਾ ਵੀ ਬਿਆਨ ਇਹਦੇ ਵਿੱਚ ਆਇਆ, ਜਗਦੀਪ ਸਿੰਘ ਝੀਂਡਾ ਉਹਨਾਂ ਦਾ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਜਾਬ ਚੋਣਾਂ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦੀ ਹੈ ਜੇਲ੍ਹ ਭਰੋ ਅੰਦੋਲਨ, ਤੇ ਕਿਉਂਕਿ ਉਹ ਹਰਿਆਣੇ ਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਬਣਾਉਣ ਦੇ ਵਿੱਚ ਵੱਡਾ ਫਾਇਦਾ BJP ਲੈ ਗਈ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂ ਕੈਸ਼ ਕਰਕੇ ਜਾਂ SGPC ਨੂੰ ਵੀ ਉਹ ਕੈਪਚਰ ਕਰਨ ਦੇ ਵਿੱਚ ਸਫਲ ਰਹੇ ਨੇ।
0: ਪਰ ਇਹ ਸਭ ਦੇਖੋ ਇਹਨਾਂ ਗੱਲਾਂ ਦਾ ਮਤਲਬ ਕੀ ਹੈ, ਸਾਰੀਆਂ ਗੱਲਾਂ ਦਾ ਮਤਲਬ ਇਹ ਹੈਗਾ ਆ ਕਿ ਮੁੱਦਾ ਹੁਣ ਜਿਹੜਾ ਹੈਗਾ ਆ ਟੋਟਲ ਸਿਆਸਤੀ ਆ,
1: ਬੰਦੀ ਸਿੰਘਾਂ ਦੀ ਰਿਹਾਈ
0: ਪੋਲੀਟਿਕਸ, ਹਾਂਜੀ। ਸੋ ਇਸ ਕਰਕੇ ਵੀ ਜਿਹੜਾ ਹੈਗਾ ਆ ਕਿ ਪੋਲੀਟਿਕਸ ਹੋ ਰਹੀ ਹੈਗੀ ਆ, ਪਰ ਕਮ ਸੇ ਕਮ ਤੁਸੀਂ ਇਹਨਾਂ ਬੰਦਿਆਂ ਦੇ ਇਹਨਾਂ ਦੇ ਕੋਈ ਪਰਸਨਲ ਕੌਜ ਵਾਸਤੇ ਕੋਈ ਨਿੱਜੀ ਹਿੱਤ ਵਾਸਤੇ ਕਤਲ ਨਹੀਂ ਕੀਤਾ ਕੋਈ,
1: ਬਿਲਕੁਲ।
0: ਇਹਨਾਂ ਨੇ ਜੋ ਕੀਤਾ ਹੈਗਾ ਸੀ, ਦੇਖੋ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਵੀ ਇਹ ਗੱਲ ਲਿਖੀ ਕਿ ਤੁਹਾਡੇ ਜਿਹੜੇ ਹੈਗੇ ਆ ਕਸ਼ਮੀਰ ਦੇ ਵਿੱਚ ਜਿਹੜੇ ਆ ਜੇ ਬੰਦੇ ਮਰ ਗਏ ਤੇ ਇੱਕ ਤੁਹਾਡੇ ਧਰਮ ਦੇ ਤੇ ਤੁਸੀਂ ਜਿਹੜਾ ਹੈਗਾ ਆ ਦੂਜੇ ਦੇਸ਼ ਤੇ ਹਮਲਾ ਕਰ ਦਿੱਤਾ
1: ਜੀ,
0: ਹਾਂਜੀ
1: ਬਿਲਕੁਲ।
0: ਤੇ ਅਸੀਂ ਵੀ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਸਿਰਫ ਜਿਹੜਾ ਹੈਗਾ ਆ ਵੀ ਉਸ ਵੇਲੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸੀ ਉਹਨਾਂ ਤੋਂ ਅਸੀਂ ਜਿਹੜਾ ਉਹਨਾਂ ਨੂੰ ਰੋਕਣਾ ਚਾਹੁੰਦੇ ਸੀ ਤੇ ਇਸੇ ਕਰਕੇ ਅਸੀਂ ਉਹਨੂੰ ਹਟਾਉਣਾ ਚਾਹੁੰਦੇ ਸੀਗੇ, ਇਸੇ ਕਰਕੇ ਅਸੀਂ ਉਹਨੂੰ ਐਲੀਮੀਨੇਟ ਕੀਤਾ
1: ਕੀਤਾ ਜੀ,
0: ਹਾਂਜੀ। ਬਾਕੀ ਤਾਂ ਹੋਰ ਉਹਨਾਂ ਦਾ ਕੋਈ ਰੰਜਿਸ਼ ਨਹੀਂ ਜੀ, ਨਾ ਉਹਨਾਂ ਤੋਂ ਕਿਸੇ ਨੂੰ ਖਤਰਾ ਹੈਗਾ ਜੀ
1: ਜੀ।
0: ਪਰ ਫੇਰ ਵੀ ਦੇਖੋ ਇਸ ਕੇਸ ਦੇ ਵਿੱਚ ਸਰ ਫਾਂਸੀ ਤਾਂ ਹੁਣ ਹੋ ਹੀ ਨਹੀਂ ਸਕਦੀ, ਕਿਸੇ ਹਾਲਤ ਦੇ ਵਿੱਚ ਵੀ ਨਹੀਂ ਹੋ ਸਕਦੀ ਜੀ, ਜੋ ਮਰਜ਼ੀ ਕਰ ਲੈਣ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜੀ ਰੋਜ਼ ਫਾਂਸੀ ਅਗਲੇ ਬੰਦੇ ਨੂੰ ਲਾਉਂਦੇ ਆ ਤੁਸੀਂ ਫਾਂਸੀ ਕੋਠੀ ਦੇ ਵਿੱਚ ਰੱਖ ਕੇ ਜੀ, ਤੇ ਉਹ ਤਾਂ ਉੱਥੇ ਜਿਹੜਾ ਹੈਗਾ ਤੇ ਉਹ ਉਹ ਰਿਮੂਵ ਹੋਣਾ ਚਾਹੀਦਾ ਜੀ,
1: ਬਿਲਕੁਲ।
0: ਰੈਦਰ ਮੈਂ ਤਾਂ ਕਹਿੰਦਾ ਹੈਗਾ ਆ ਕਿ ਉਹ ਸਜ਼ਾ ਨੂੰ ਕਨਵਰਟ ਕਰਕੇ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਆ ਰਿਲੀਜ਼ ਦੀ ਪ੍ਰੋਸੈਸ ਵੀ ਸ਼ੁਰੂ ਕਰਨੀ ਚਾਹੀਦੀ ਹੈਗੀ। ਬਹੁਤ ਹੋ ਗਿਆ ਜੀ, ਇੱਕ ਬੰਦੇ ਦੀ ਜ਼ਿੰਦਗੀ ਤੁਸੀਂ ਖਾ ਲਈਏ, ਹੋਰ ਕੀ ਕਰਨਾ ਹੈਗਾ ਜੀ। ਕੰਮ ਤੇ ਕੰਮ ਅਗਲਾ ਆਪਣਾ ਬੁਢਾਪਾ ਤਾਂ ਜਿਹੜਾ ਹੈਗਾ ਆ ਬਾਹਰ ਨਿਕਲ ਕੇ ਖੁੱਲੀ ਹਵਾ ਦੇ ਵਿੱਚ ਰਵੇ ਜੀ,
1: ਰਵੇ ਜੀ,
0: ਕੀ ਪਰ ਹੈ ਸਾਹਿਬ।
1: ਤੇ ਸੈਣੀ ਸਾਹਿਬ ਚੋਣਾਂ ਦੇ ਮਸਲੇ ਦੇ ਵਿੱਚ ਇੱਕ ਗੱਲ ਹੋਰ ਕਰਦਾ ਤੁਹਾਡੇ ਨਾਲ, ਫਿਰ ਆਪਾਂ ਅਮਰਜੀਤ ਚਾਵਲਾ ਹੁਣਾਂ ਦੇ ਵੱਲ ਨੂੰ ਚੱਲਦੇ ਆ, ਉਹਨਾਂ ਦੇ ਵੀ ਭਾਂਡੇ ਵਿਕਦੇ ਨਜ਼ਰ ਆਉਂਦੇ ਆ, ਬਾਕੀ ਦੇਖਦੇ ਆ। ਪਰ ਉਸ ਤੋਂ ਪਹਿਲਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵੱਲੋਂ ਚੋਣ ਮਨੋਰਥ ਪੱਤਰ ਕਮੇਟੀ ਜਿਹੜਾ ਉਹਦਾ ਵਿਸਤਾਰ ਕਰ ਦਿੱਤਾ ਹੈ, ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ ਹੈ ਜੀ। ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਕਿਤੇ ਨਾ ਕਿਤੇ ਕੁਝ ਫਾਇਦਾ ਹੋ ਸਕਦਾ ਜਾਂ ਕੀ ਇਹਦੇ ਵਿੱਚ, ਜਾਂ ਜ਼ਿਆਦਾ ਨਾ ਪਾ ਕੇ ਕਹਿ ਸਕਦੇ ਹਾਂ ਕਿ ਇੱਕ ਕੰਪੀਟੀਸ਼ਨ ਕਹਿ ਲਓ ਜਾਂ ਉਹ ਵੱਡੀ ਲਿਸਟ ਕਰਨ ਦਾ ਪੇਜ ਵਧਾਉਣ ਦਾ ਮੁੱਦਾ ਹੈ ਜਿਹਦੇ ਵਿੱਚ NK ਸ਼ਰਮਾ ਵਰਗੇ ਤਜਰਬੇਕਾਰ ਆਗੂਆਂ ਤੋਂ ਲੈ ਕੇ ਸਰਬਜੀਤ ਸਿੰਘ ਝਿੰਜਰ, ਕੰਚਨਪ੍ਰੀਤ ਕੌਰ, ਜਹੀਦਾ ਸੁਲੇਮਾਨ, ਅਰਸ਼ਦੀਪ ਕਲੇਰ ਤੇ ਰਣਵੀਰ ਸਿੰਘ ਢਿੱਲੋਂ ਵਰਗੇ ਨੌਜਵਾਨ ਤੇ ਮਹਿਲਾ ਆਗੂਆਂ ਦੇ ਵਿਚਕਾਰ ਜਿਹੜਾ ਸੰਤੁਲਨ ਕਾਇਮ ਕਰਨ ਦੇ ਲਈ ਇਹਨਾਂ ਨੂੰ ਹੋਰ ਵਧਾ ਦਿੱਤਾ ਜੀ।
0: ਦੇਖੋ ਜੀ ਗੱਲ ਤਾਂ ਹੈਗੀ ਆ, ਅਕਾਲੀ ਦਲ 5 ਸਟੈਪ ਅੱਗੇ ਜਾਂਦਾ ਤੇ 7.5 ਪਿੱਛੇ
1: ਜੀ,
0: ਹਾਂਜੀ। ਉਹ ਮੁੜ ਕੇ ਕੋਈ ਕਾਂਡ ਏਦਾਂ ਦਾ ਹੋ ਜਾਂਦਾ ਹੈਗਾ ਆ। ਦੂਜਾ ਇੱਕ ਜਿਹੜੀ ਗਲਤੀ ਜਿਹੜੀ ਹੈਗੀ ਸੁਖਬੀਰ ਬਾਦਲ ਹੋਣੀ ਜਿਹੜੇ ਆ ਉਹ ਕੰਟੀਨਿਊਸਲੀ ਕਰਦੇ ਆ ਰਹੇ ਜੀ, ਉਹ ਇਹ ਕਿ ਉਹ ਪੋਲੀਟੀਕਲ ਪਾਰਟੀ ਨੂੰ ਇੱਕ ਕੰਪਨੀ ਦੇ CEO ਵਾਂਗੂ ਚਲਾਉਂਦੇ ਆ ਜੀ।
1: ਜੀ
0: ਕਈ ਵਾਰੀ ਮੇਰਾ ਉਜਰ ਹੋਇਆ ਇਸ ਚੀਜ਼ ਦੇ ਉੱਤੇ ਕਿ ਮੈਂ ਵੱਡੇ ਬਾਦਲ ਸਾਹਿਬ ਨੂੰ ਗੱਲਬਾਤ ਕਰਦੇ ਦੇਖਿਆ ਸੀ ਵੀ ਜੇ ਉਹਨਾਂ ਨੂੰ ਕਹਿਣਾ ਜੀ ਵੀ ਫਲਾਨਾ ਬੰਦੇ ਨੂੰ ਵੀ ਟਿਕਟ ਦਾ ਇੱਥੇ ਮੈਨੂੰ ਤਾਂ ਆਪਣਾ ਨੀ ਪਤਾ
1: ਜੀ
0: ਮੈਨੂੰ ਪਾਰਟੀ ਟਿਕਟ ਦਊਗੀ ਵੀ ਕਿ ਨਹੀਂ ਦਊਗੀ ਵੀ,
1: ਹਾਂਜੀ।
0: ਕਰਨ ਕਰਾਉਣ ਵਾਲੇ ਆਪ ਹੈਗੇ ਸੀਗੇ, ਪਰ ਨਾਲ ਐਗਜ਼ੈਕਟਿਵ ਕਮੇਟੀ ਬਣਾਈ ਸੀ, ਜਿਹੜੀ ਇਲੈਕਸ਼ਨ ਕਮੇਟੀ ਪੋਲੀਟੀਕਲ ਅਫੇਅਰ ਕਮੇਟੀ ਬਣਾਈ ਸੀ
1: ਜੀ,
0: ਸਾਰਾ ਕੁਛ ਆਪ ਕਰਨਾ, ਉਹਨਾਂ ਨੂੰ ਵਿਦਿਆ ਨੂੰ ਵਿੱਚ ਬਿਠਾ ਲੈਣਾ ਤਾਂ ਕਿ ਕਰਨਾ ਵੀ ਇਹਨਾਂ ਨੇ ਕੀਤਾ ਜੀ, ਜੋ ਇਹਨਾਂ ਨੇ ਪਾਰਟੀ ਨੇ ਕਿਹਾ ਉਹ ਮੈਂ ਕਰਤਾ ਹੈਜੀ, ਆਪਣੇ ਤੇ ਨੀ। ਬਾਦਲ ਸਾਹਿਬ ਜਿੱਥੇ ਜਾਂਦੇ ਹੈਗੇ ਆ ਫਲਾਣਿਆਂ ਤੂੰ ਰੈਲੀ ਵਧੀਆ ਕਰਾਈ, ਚੱਲ ਤੂੰ MLA ਦਾ ਕੈਂਡੀਡੇਟ, ਮੀਨਿੰਗ ਦੇਰ ਬਾਈ ਕਿ ਉਹਨਾਂ ਬੰਦਿਆਂ ਦੀ ਜਿਹੜੀ ਆ ਸਿਗਨੀਫਿਕੈਂਸ ਤਾਂ ਤੁਸੀਂ ਵੈਸੇ ਹੀ ਜ਼ੀਰੋ ਕਰ ਦਿੱਤੀ
1: ਜੀ,
0: ਪਹਿਲੀ ਗੱਲ ਜੀ। ਦੂਜੀ ਗੱਲ, ਬਾਦਲ ਸਾਹਿਬ ਜਿਹੜੇ ਹੈਗੇ ਆ ਹੀ ਇਜ਼ ਨੋਟ ਏ ਗੁੱਡ ਓਰੇਟਰ
1: ਜੀ,
0: ਉਹ ਜਦੋਂ ਬੋਲਦੇ ਹੈਗੇ ਆ ਕੋਈ ਨਾ ਕੋਈ ਉਹਨਾਂ ਦਾ ਵਾਈ ਸਲਿਪ ਆਫ ਟੰਗ ਜਿਹੜਾ ਆ ਉਹਨਾਂ ਕੋਲੋਂ ਕੋਈ ਨਾ ਕੋਈ ਗੱਲ ਏਦਾਂ ਦੀ ਹੋ ਜਾਂਦੀ ਹੈਗੀ ਆ ਜਿਹੜੀ ਕਿ ਤੇ ਬਾਅਦ ਦੇ ਵਿੱਚ ਮਜ਼ਾਕ ਦਾ ਪਾਤਰ ਬਣਦੇ ਆ ਜੀ। ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ ਜੀ, ਤੁਹਾਡੀ ਪੋਜ਼ਿਟਿਵ ਗੱਲ ਕਹੀ ਜਿਹੜੀ ਆ ਉਹ ਟੱਕੀ ਰਹਿ ਜਾਂਦੀ ਹੈਗੀ ਆ, ਜਿਹੜੀ ਏਦਾਂ ਦੀ ਕੋਈ ਹੋ ਜਾਂਦੀ ਆ ਮਿਸਟੇਕ ਹੋ ਜਾਂਦੀ ਆ ਉਹਨੂੰ ਜਿਹੜਾ ਗਲੋਰੀਫਾਈ ਕਰ ਦਿੰਦੇ ਅਗਲੇ ਉਹ ਵਾਇਰਲ ਹੋ ਜਾਂਦੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਕਿ ਤੁਹਾਨੂੰ ਜਾਂ ਤਾਂ ਜਿਹੜਾ ਹੈਗਾ ਆ ਆਪਣੀ ਭਾਸ਼ਣ ਲਿਖ ਕੇ ਲੈ ਜਾਣਾ ਚਾਹੀਦਾ ਹੈਗਾ ਆ ਜੀ, ਜਾਂ ਕੋਈ ਜਿਹੜਾ ਹੈਗਾ ਆ ਜਿੱਦਾਂ ਟੈਲੀ ਪ੍ਰਿੰਟਰ ਜਾਂ ਹੋਰ ਕੋਈ ਏਦਾਂ ਦੀ ਟੈਕਨੋਲੋਜੀ ਦਾ ਸਹਾਰਾ ਲੈ ਲੈਣਾ ਚਾਹੀਦਾ ਆ ਜੀ, ਤੇ ਜਾਂ ਜਿਹੜਾ ਹੈਗਾ ਆ ਚੁੱਪ ਕਰਕੇ ਥਾਪੀ ਦਿਆ ਕਰੋ, ਹਾਂ ਬਈ ਬੋਲਣ ਵਾਸਤੇ ਜਿੱਦਾਂ ਬਾਕੀ ਬੰਦ ਕੰਮਾਂ ਲਈ ਬੰਦੇ ਰੱਖੇ ਹੁੰਦੇ ਆ, ਤੇ ਇੱਕ ਆਪਣਾ ਭਾਸ਼ਣ ਬੋਲਣ ਵਾਸਤੇ ਵੀ ਹਾਂ ਜੀ ਬਾਦਲ ਸਾਹਿਬ ਵੱਲੋਂ ਜੀ ਹੈ ਜੀ, ਤੁਹਾਡੇ ਕੋਲ ਕਿਹੜਾ ਲੀਡਰ ਹੈ ਨੀ ਗੇ, ਤੁਹਾਡੇ ਕੋਲ ਏਦਾਂ ਦੇ ਮਜੀਠੀਏ ਵਰਗੇ ਏਦਾਂ ਦੇ ਬੰਦੇ ਜਿਹੜੇ ਕਿ ਕਿਸੇ ਕੇਸ ਦੇ ਜੇ ਫੈਕਟਸ ਰੱਖਦੇ ਹੈਗੇ ਆ ਤੇ ਵੱਡੇ ਤੋਂ ਵੱਡੇ ਵਕੀਲਾਂ ਨੂੰ ਮਾਤ ਪਾ ਦਿੰਦੇ ਆ ਜੀ,
1: ਬਿਲਕੁਲ
0: ਉਹਨਾਂ ਦੇ ਵਿੱਚ ਕਿੰਨਾ ਉਹਨਾਂ ਦੇ ਜਿਹੜਾ ਹੈਗਾ ਆ ਭਈ ਕਨਵਿੰਸਿੰਗ ਵੀ ਹੈਗੀ ਆ ਉਹਨਾਂ ਦੀ, ਤੇ ਉਹ ਜਚਾ ਜਾਂਦੇ ਅਗਲੇ ਬੰਦੇ ਨੂੰ ਵੀ ਜਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਆ ਅਗਲੇ ਦੇ ਖਾਨੇ ਤੱਕ ਪਾ ਦਿੰਦੇ ਆ ਜੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ, ਜੇ ਅਕਾਲੀ ਦਲ ਇਹਦੇ ਤੇ ਹੋਮਵਰਕ ਕਰੇਗਾ ਤੇ ਥੋੜਾ ਬਹੁਤਾ ਜਿਹੜਾ ਹੈਗਾ ਆ ਉਹਨੂੰ ਬੂਸਟ ਮਿਲ ਜਾਏਗਾ, ਅਦਰਵਾਈਜ਼ ਸਾਰੇ ਪਾਸੇ ਜਿਹੜੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਆਪਣੀ ਕੁੱਲ ਜਿਹੜੀ ਹੈਗੀ ਆ ਤੇ ਆਪਸ ਦਾ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਜੀ ਕਿ ਆਪਣਾ ਜਿਹੜੀ ਆ ਫੁੱਲ ਐਨਰਜੀ ਨਾਲ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਆ, ਲੋਕੀ ਦੇਖਣਗੇ ਕਿ ਹਾਂ ਜੀ ਆਪਾਂ ਕਿਹੜਾ ਹੈਗਾ ਕਿਹੜੀ ਹੱਟੀ ਤੋਂ ਸੌਦਾ ਲੈਣਾ ਜੀ।
1: ਜੀ ਬਿਲਕੁਲ ਹੈ ਜੀ, ਤੇ ਸੈਂਸ ਆਪਣੇ ਅਮਰਜੀਤ ਚਾਵਲਾ ਜਿਹੜੇ ਨੇ ਉਹ ਕੇਸ ਦਾ ਮਾਮਲਾ ਬਹੁਤ ਸਾਰੀਆਂ ਫੈਡਰੇਸ਼ਨਾਂ, ਚਲੋ 84 ਦੀ ਜਦੋਂ ਜ਼ਿਕਰ ਆਉਂਦਾ ਜਾਂ ਉਸ ਤੋਂ ਬਾਅਦ ਜੋ ਹਾਲਾਤ ਰਹੇ ਨੇ 92-94 ਤੱਕ, ਉਹ ਚੀਜ਼ਾਂ ਦੇ ਵਿੱਚ ਕਾਲੇ ਦੌਰ ਦੇ ਵਿੱਚ ਜੋ ਕੁਝ ਵੀ ਵਾਪਰਦਾ ਰਿਹਾ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅਜੇ ਵੀ ਇਸ ਦੁਨੀਆਂ ਦੇ ਉੱਤੇ ਹੈਗੇ ਆ, ਕੁਝ ਚੰਗੇ ਵੀ ਨੇ ਕੁਝ ਮਾੜੇ ਵੀ ਨੇ, ਕੁਝ ਆਪਣੇ ਫਾਇਦੇ ਵੀ ਸੋਚਿਆ ਉਹਨਾਂ ਸਮਿਆਂ ਦੇ ਵਿੱਚ, ਡਕੈਤੀਆਂ ਜਾਂ ਬੈਂਕਾਂ ਦੀ ਸਾਰੀ ਲੁੱਟਮਾਰ, ਇੱਕ ਦੂਸਰੇ ਦਾ ਕਤਲ, ਧੜੇਬੰਦੀਆਂ, ਬਹੁਤ ਸਾਰੀ ਨੌਜਵਾਨੀ ਪੀੜ੍ਹੀ ਨੂੰ ਮਤਲਬ ਕਿ ਖਤਮ ਜਾਂ ਹੋਰ ਪਾਸੇ ਗਲਤ ਪਾਸਿਆਂ ਨੂੰ ਲਾਉਣਾ, ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਉਸ ਸਮੇਂ ਦੇ ਵਿੱਚ ਰਹੇ ਨੇ, ਇੱਜ਼ਤਾਂ ਦੇ ਉੱਤੇ ਵੀ ਜਿਹੜਾ ਬਥੇਰਾ ਕੁਝ ਕੀਤਾ ਗਿਆ ਤੇ ਕਾਲੀਆਂ ਲੋਹੀਆਂ ਵੀ ਮਸ਼ਹੂਰ ਹੋਈਆਂ, ਸਾਰਾ ਕੁਝ ਹੋਇਆ, ਤੇ ਜਦੋਂ ਇਸ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਚਲੋ ਆਪਾਂ ਜਿੱਦਾਂ ਤੁਸੀਂ ਆਪਾਂ ਖਬਰ ਸ਼ੁਰੂ ਕੀਤੀ ਸੀਗੀ ਉਦਾਂ ਤੁਸੀਂ ਇਹ ਕਹਿ ਹੀ ਦਿੱਤਾ ਸੀਗਾ ਕਿ ਜਿੰਨਾ ਚਿਰ ਇਹਦੀ ਪੂਰੀ ਡਿਟੇਲ ਨਹੀਂ ਆ ਜਾਂਦੀ ਉਨਾ ਚਿਰ ਆਪਾਂ ਨਹੀਂ ਕਹਿ ਸਕਦੇ। ਇਹਦੇ ਵਿੱਚ ਦੋਵੇਂ ਪੱਖ ਨੇ ਸੈਣੀ ਸਾਹਿਬ, ਜਿਹੜੀ ਔਰਤ ਇਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਕਰ ਰਹੀ ਹੈ ਜਾਂ ਖਾਸ ਕਰਕੇ ਸਿੱਖ ਸੰਸਥਾਵਾਂ ਨੂੰ ਟਾਰਗੇਟ ਕਰਕੇ ਜਾਂ ਉਹਨਾਂ ਦੇ ਨਾਮ ਲੈ ਕੇ ਜਾਂ ਕਮਰਿਆਂ ਦੇ ਨੰਬਰ ਜਾਂ ਟ੍ਰੀਟਮੈਂਟ ਦੀ ਗੱਲ ਹੁੰਦੀ ਹੈ, ਹੋਰ ਸਾਰੀਆਂ ਚੀਜ਼ਾਂ, 8-9 ਮਹੀਨੇ ਉਹ ਚੁੱਪ ਰਹਿੰਦੀ ਹੈ, ਸਾਰਾ ਕੁਝ ਆਪਣੇ ਨਾਲ ਹੋਣ ਦਿੰਦੀ ਹੈ, ਦੋਵੇਂ ਪਾਸੇ ਸਵਾਲ ਖੜੇ ਹੁੰਦੇ ਆ ਜੀ। ਅਮਰਜੀਤ ਚਾਵਲਾ ਉਹਨਾਂ ਦੇ ਉੱਤੇ ਵੀ ਤੇ ਜਿਹਨਾਂ ਨੇ FIR ਦਰਜ ਕਰਵਾਈ ਹੈ, ਜੋ ਪੀੜਤ ਨੇ ਉਹਨਾਂ ਦੇ ਉੱਤੇ ਵੀ, ਕਿਵੇਂ ਦੇਖਦੇ ਹੋ ਜੀ?
0: ਭਾਰੀ ਸਾਹਿਬ ਇਸ ਖਬਰ ਦਾ ਵਿਸ਼ਲੇਸ਼ਣ ਮੈਂ ਦੋ ਐਂਗਲ ਨਾਲ ਕਰੂੰਗਾ ਜੀ,
1: ਜੀ
0: ਇੱਕ ਵਕੀਲ ਦੇ ਐਂਗਲ ਨਾਲ
1: ਜੀ
0: ਤੇ ਇੱਕ ਸਿੱਖ ਦੇ ਐਂਗਲ ਨਾਲ
1: ਜੀ।
0: ਜੇ ਮੈਂ ਇੱਕ ਵਕੀਲ ਦੇ ਨਜ਼ਰੀਏ ਨਾਲ ਸੋਚਾਂ ਜੀ, ਜਿਹੜੀ FIR ਦੀ ਪਲੇਨ ਰੀਡਿੰਗ ਹੈ ਨਾ ਉਹ ਤਾਂ ਇਹ ਦੱਸਦੀ ਆ ਜੀ
1: ਜੀ
0: ਕਿ ਦੇਖੋ ਰੇਪ ਦਾ ਅਫੈਂਸ ਜਿਹੜਾ ਹੈਗਾ ਆ ਉਦੋਂ ਬਣਦਾ ਹੁੰਦਾ ਆ ਜਦੋਂ ਜੇ ਮੇਜਰ ਲੇਡੀ ਹੈਗੀ ਆ ਜਿੰਨੀ ਉਹਦੀ ਉਮਰ ਚਲੋ
1: ਜੀ
0: ਕਿ ਉਹਦੀ ਵਿਦਆਊਟ ਕੰਸੈਂਟ ਜਿਹੜਾ ਹੈਗਾ ਆ ਉਹਦੇ ਨਾਲ ਕਿਤੇ ਰਿਲੇਸ਼ਨ ਬਣਾਏ ਗਏ
1: ਜੀ,
0: ਠੀਕ ਹੈ ਜੀ। ਹੁਣ ਜਿਹੜੀ ਹੈਗੀ ਆ ਭਈ ਇਸ ਕੇਸ ਦੇ ਵਿੱਚ ਕੰਸੈਂਟ ਜਿਹੜੀ ਹੈਗੀ ਆ ਉਹ ਕੋਈ ਲਿਖ ਕੇ ਸਟਾਮ ਥੋੜਾ ਦਿੰਦਾ ਹੁੰਦਾ ਜੀ,
1: ਬਿਲਕੁਲ
0: ਕੰਸੈਂਟ ਦਾ ਤਾਂ ਮਤਲਬ ਇਹ ਹੁੰਦਾ ਹੈਗਾ ਆ ਕਿ ਤੁਸੀਂ ਉੱਥੇ ਦੇ ਜਿਹੜੇ ਸਰਕਮਸਟਾਂਸਿਸ ਆ ਉਹਨਾਂ ਤੋਂ ਹੀ ਡਰਾ ਕਰਨਾ ਆ ਕਿ ਵੈਦਰ ਸ਼ੀ ਵਾਜ਼ ਫੋਰਸਡ ਔਰ ਸ਼ੀ ਵਾਜ਼ ਕੰਸੈਂਟਡ
1: ਜੀ।
0: ਹੁਣ ਇੱਥੇ ਕੀ ਆ ਜੀ, ਇੱਥੇ ਜਿਹੜਾ ਹੈਗਾ ਆ, ਚਲੋ ਠੀਕ ਹੈ ਕਿ ਉਹ ਲੇਡੀ ਕਹਿੰਦੀ ਭਾਈ ਮੈਂ ਪਹਿਲਾਂ SGBC ਦੇ ਪ੍ਰਧਾਨ ਨੂੰ ਦੱਸਿਆ, ਮੈਂ ਜਥੇਦਾਰ ਸਾਹਿਬ ਨੂੰ ਦੱਸਿਆ, ਮੈਂ ਫਲਾਨੇ ਨੂੰ ਦੱਸਿਆ, ਢਿਮਕੜੇ ਨੂੰ ਦੱਸਿਆ, ਭਾਈ ਸੁਖਬੀਰ ਬਾਦਲ ਦੇ PA ਨੂੰ ਦੱਸਿਆ, ਨਾ ਤਾਂ ਸੁਖਬੀਰ ਬਾਦਲ SHO ਸੀਗਾ ਜਿਹਨੇ FIR ਲਿਖਣੀ ਸੀ ਜੀ ਪੁਲਿਸ, ਹਾਂਜੀ ਉਹ ਸਾਰਿਆਂ ਨੂੰ ਦੱਸ ਕੇ ਤੇ ਬਾਅਦ ਦੇ ਵਿੱਚ ਫਿਰ ਪੁਲਿਸ ਸਟੇਸ਼ਨ ਗਈ ਆ ਜੀ।
1: ਨਾਲੇ ਸਵਾਲ ਸਾਇੰਸ ਸਾਹਿਬ ਇਹ ਵੀ ਹੈ ਕਿ ਇੱਕ ਵਾਰੀ ਜੇ ਤੁਹਾਡੇ ਨਾਲ ਇਹ ਚੀਜ਼ ਵਾਪਰ ਚੁੱਕੀ ਹੈ ਤਾਂ ਤੁਸੀਂ ਬਾਰ ਬਾਰ ਕਿਉਂ ਉਸ ਵਿਅਕਤੀ ਦੇ ਨਾਲ ਮਤਲਬ ਕਿ ਰਾਬਤਾ ਰੱਖ ਰਹੇ ਹੋ?
0: ਭਾਈ ਸਾਹਿਬ ਮੈਂ ਤਾਂ ਕਹਿੰਦਾ ਹੈਗਾ ਲਾਲ ਹੀ ਡਿਗਰੀ ਮੈਂ ਤੁਹਾਨੂੰ ਵੀ ਦੇ ਦੇਣੀ ਆ। ਹਾਂਜੀ ਸਵਾਲ ਇਹ ਹੈਗਾ ਨਾ ਜੀ, ਉਹ ਚੀਜ਼ ਤਾਂ ਚਲੋ ਮੈਂ ਮੰਨ ਲੈਂਦਾ ਹੈਗਾ ਜੀ, ਉਹ ਗੱਲ ਇਹ ਹੈਗੀ ਆ ਕਿ ਉਹਨੂੰ ਪੁਲਿਸ ਥਾਣੇ ਕੋਈ ਲੈ ਕੇ ਨਹੀਂ ਗਿਆ, ਉਹ ਆਪ ਗਈ। ਦੈਟ ਮੀਨਸ ਕਿ ਉਹਨੂੰ ਪੁਲਿਸ ਦਾ ਵੀ ਪਤਾ ਸੀ ਵੀ ਇਸ ਚੀਜ਼ ਬਾਰੇ ਸ਼ਿਕਾਇਤ ਪੁਲਿਸ ਕੋਲ ਕਰਨੀ ਆ। ਹਾਂਜੀ ਤੇ ਫਿਰ ਪਹਿਲਾਂ ਇਹਨਾਂ ਬੰਦਿਆਂ ਕੋਲ ਜਾਣ ਦਾ ਮਤਲਬ ਕੀ ਸੀ, ਮਕਸਦ ਕੀ ਸੀ? ਕਿ ਉਹਦਾ ਮਕਸਦ ਜਿਹੜਾ ਹੈਗਾ ਆ ਸਜ਼ਾ ਦਵਾਉਣ ਹੀ ਨਹੀਂ ਸੀ, ਉਹਦਾ ਮਕਸਦ ਕੋਈ ਐਕਸਪੈਕਟੇਸ਼ਨ ਉਹਦੀਆਂ ਹੋਰ ਸੀਗੀਆਂ ਜੀ, ਉਹ ਕੁਛ ਹੋਰ ਚਾਹੁੰਦੀ ਸੀ ਜੀ।
1: ਬਿਲਕੁਲ
0: ਇਹ ਤਾਂ ਇੱਕ ਵਕੀਲ ਦਾ ਨਜ਼ਰੀਆ ਆਇਆ ਜੀ ਵੀ ਹਾਂ ਜੀ ਵੀ ਭਾਈ ਇਹ ਉਧਰ ਉਧਰ ਜੋ ਜਾਂਦੀ ਰਹੀ ਹੈਗੀ, ਤੂੰ ਸਿੱਧਾ ਥਾਣੇ ਕਿਉਂ ਨੀ ਗਈ?
1: ਹਾਂਜੀ
0: ਹੁਣ ਜਿੱਥੇ ਤੱਕ ਹੈਗਾ ਆ ਕਿ ਏਡਾ ਲੰਬਾ ਸਮਾਂ ਕਿ ਉਹ ਭਾਈ ਨਵੰਬਰ ਦੇ ਵਿੱਚ ਜੇ ਆਈ ਆ ਤੇ ਫਰਵਰੀ ਤੋਂ ਅੱਗੇ ਉਹ ਦੱਸਦੀ ਆ ਵੀ ਫਰਵਰੀ ਤੋਂ ਉੱਥੇ ਸਰਾਂ ਦੇ ਵਿੱਚ ਰਹਿੰਦੀ ਆ ਜਾਂ ਸਾਰਾ ਕੁਛ ਹੈਗਾ ਜੀ, ਉਹ ਸਾਰੀਆਂ ਗੱਲਾਂ ਨੂੰ ਜਿਹੜਾ ਆ ਜੇ ਆਪਾਂ ਵਿਚਾਰਦੇ ਹੈਗੇ ਆ ਸਰ, ਐਜ ਏ ਸਿੱਖ ਜੇ ਮੈਂ ਹੁਣ ਇਹ ਗੱਲ ਕਵਾਂ
1: ਜੀ,
0: ਭਾਰਤ ਸਾਹਿਬ ਗੱਲ ਤਾਂ ਹੈਗੀ ਆ ਇੰਸਟੀਟਿਊਸ਼ਨ ਦੀ ਬਦਨਾਮੀ ਬਹੁਤ ਹੋਈ ਆ, ਕੇਸ ਚਾਹੇ ਉਹ ਝੂਠਾ ਆ।
1: ਬਿਲਕੁਲ
0: ਜੇ ਉਹ ਕੰਸੈਂਟਿੰਗ ਪਾਰਟੀ ਵੀ ਹੈਗੀ ਸੀ ਤੇ ਕੀ ਤੁਸੀਂ ਧਰਮ ਦੀ ਸਿਆਸਤ ਕਰਨ ਵਾਲੇ ਬੰਦੇ, ਕੀ ਤੁਸੀਂ ਗੁਰਦੁਆਰਿਆਂ ਦੇ ਵਿੱਚ ਰਹਿਣ ਵਾਲੇ ਬੰਦੇ
1: ਜੀ,
0: ਚਰਿੱਤਰ ਦੇ ਇੰਨੇ ਹੌਲੇ ਹੋ
1: ਜੀ,
0: ਤੁਹਾਡਾ ਕੀ ਚਰਿੱਤਰ ਆ ਜੀ?
1: ਬਿਲਕੁਲ
0: ਇੱਕ ਲੇਡੀ ਆਉਂਦੀ ਹੈਗੀ ਆ, ਉਹ ਕਿਹੜੀ ਏਦਾਂ ਦੀ ਸੇਵਾ ਲਾਈ ਸੀ ਜਿਹੜੀ ਇੰਨੇ ਲੰਬੇ ਸਮੇਂ ਤੱਕ ਉਹਨੂੰ ਤੁਸੀਂ ਸਰਾਂ ਦੇ ਵਿੱਚ ਰੱਖ ਛੱਡਿਆ ਜੀ?
1: ਬਿਲਕੁਲ ਹੈ ਜੀ,
0: ਹੈ ਜੀ ਉਹ ਤੁਹਾਡੇ ਸਰਾਂ ਦੇ ਕਮਰਾ ਨੰਬਰ ਇੰਨਾ ਤੇ ਕਮਰਾ ਨੰਬਰ ਇੰਨਾ ਦੱਸਦੀ ਪਈ ਹੈਗੀ ਆ, ਉਹ ਸਾਰੇ ਹੈਗੇ ਆ ਜੀ। ਉਹਨਾਂ ਚੀਜ਼ਾਂ ਦੇ ਨਾਲ ਦੇਖੋ ਇੱਕ ਜਿਹੜਾ ਹੈਗਾ ਆ ਕੋਰਟ ਦੇ ਵਿੱਚ ਗੱਲਾਂ ਕਰਨ ਨੂੰ ਤਾਂ ਬਹੁਤ ਚੰਗੀਆਂ ਹੈਗੀਆਂ ਜੀ ਕਿ ਆਪਾਂ ਉਹਨਾਂ ਨੂੰ ਨਿਰਦੋਸ਼ ਵੀ ਸਾਬਤ ਕਰ ਲਾਂਗੇ, ਸਭ ਕੁਛ ਸਾਬਤ ਕਰ ਲਾਂਗੇ
1: ਜੀ,
0: ਪਰ ਜਿਹੜੀ ਸਵਾਲ ਜਿਹੜੇ ਉੱਠਦੇ ਹੈਗੇ ਆ ਕਿ ਏਡਾ ਲੰਬਾ ਸਮਾਂ ਤੁਸੀਂ ਜਿਹੜਾ ਆ ਉਹਨੂੰ ਕਿੱਦਾਂ ਰੱਖ ਛੱਡਿਆ ਜੀ ਉੱਥੇ, ਇਹਨੇ ਸਰਾਂ ਤੇ ਕਮਰਾ ਦਵਾਇਆ, ਕੀ ਦਵਾਇਆ, ਕਿਹੜੀ ਉਹਦੇ ਕੋਲੋਂ ਸੇਵਾ ਲੈਂਦੇ ਸੀ, ਕਿਸ ਤਰੀਕੇ ਨਾਲ ਜਿਹੜਾ ਉਹਨੂੰ ਗੱਡੀ ਦਿੱਤੀ ਜਾਂਦੀ ਸੀ
1: ਜੀ,
0: ਉਹ ਸਾਰਾ ਜਿਹੜਾ ਹੈਗਾ ਉਹ ਇਹ ਚੀਜ਼ਾਂ ਵਿਚਾਰਨ ਦੀਆਂ ਆ ਜੀ।
1: ਜੀ
0: ਸਮਾਜ ਦੇ ਵਿੱਚ ਜਿਹੜਾ ਆ ਇਹਨਾਂ ਬੰਦਿਆਂ ਦਾ ਕੀ ਕਿਰਦਾਰ ਆ ਜਿਹੜੇ ਧਰਮ ਦੀ ਸਿਆਸਤ ਕਰਦੇ ਆ ਜੀ,
1: ਜੀ
0: ਸੋ ਇਸ ਕਰਕੇ ਜਿਹੜਾ ਆ ਇਹ ਨਮੋਸ਼ੀ ਵਾਲਾ ਵਿਛਾਇਆ। ਹਾਂਜੀ ਇਹ ਠੀਕ ਕੀਤਾ ਉਹਨਾਂ ਨੇ ਜਿੱਦਾਂ ਆ ਕਿ ਹੁਣ ਗੱਲ ਤਾਂ ਇਹ ਹੈਗੀ ਆ ਕਿ ਇਹਦੇ ਵਿੱਚ ਵੀ ਦੋ ਵਿਊ ਹੈਗੇ ਆ, ਉਹਨਾਂ ਦਾ ਕੈਨੇਡਾ ਜਾਣਾ ਜਿਹੜਾ ਹੈਗਾ ਆ ਮੈਂ ਸਮਝਦਾ ਆ ਕਿ ਸਹੀ ਆ, ਕਿਉਂ ਮੈਂ ਸਮਝਦਾ ਜੀ
1: ਜੀ
0: ਉਹ ਮੈਂ ਸਮਝਦਾ ਆ ਕਿ 9 ਸਾਲ ਹੋ ਗਏ ਜੱਗੀ ਜੌਲ ਨੂੰ, ਅਜੇ ਤੱਕ ਜਿਹੜਾ ਹੈਗਾ ਇਹਨਾਂ ਦੇ ਚਲਾਨ ਨੀ ਪੇਸ਼ ਹੋਏ ਜੀ, ਜਿੱਦਾਂ ਦਾ ਸਾਡਾ ਸਿਸਟਮ ਆ ਜੇ ਬੰਦਾ ਜਿਹੜਾ ਹੈਗਾ ਆ ਸਹੀ ਵੀ ਹੋਵੇ ਉਹਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਕਰਦੇ ਅੱਧੀ ਜ਼ਿੰਦਗੀ ਜੇਲ੍ਹ ਚ ਨਿਕਲ ਜਾਂਦੀ ਜੀ,
1: ਬਹੁਤ ਹੁੰਦੀ ਆ ਨਾ ਜੀ। ਬਿਲਕੁਲ
0: ਹਾਂਜੀ ਬਾਕੀ ਜਿਹੜਾ ਹੈਗਾ ਆ ਇੱਥੇ ਜਿਹੜਾ ਹਰਾਸਮੈਂਟ ਹੁੰਦੀ ਹੈਗੀ ਆ ਜਾਂ ਪੁਲਿਸ ਹੱਥੋਂ ਟੋਰਚਰ ਹੁੰਦਾ ਬੰਦਾ ਉਹ ਵੱਖਰਾ ਹੁੰਦਾ ਜੀ।
1: ਬਿਲਕੁਲ
0: ਇਨਵੈਸਟੀਗੇਸ਼ਨ ਤਾਂ ਸਾਰੇ ਡਿਮਾਂਡ ਕਰਦੀ ਆ, ਤਾਂ ਇਨਵੈਸਟੀਗੇਸ਼ਨ ਤਾਂ ਇਹ ਡਿਮਾਂਡ ਕਰਦੀ ਹੈਗੀ ਆ ਕਿ ਇਹਨਾਂ ਦੇ ਮੋਬਾਈਲ ਜਿਹੜੇ ਹੈਗੇ ਆ ਦੇਖੇ ਜਾਂਦੇ, ਇਹਨਾਂ ਦੀਆਂ ਲੋਕੇਸ਼ਨਾਂ ਦੇਖੀਆਂ ਜਾਂਦੀਆਂ, ਸਾਇੰਟੀਫਿਕਲੀ ਕੇਸ ਨੂੰ ਐਗਜ਼ਾਮਿਨ ਕੀਤਾ ਜਾਂਦਾ, ਕਦੋਂ ਕਦੋਂ ਇਕੱਠੇ ਹੋਏ ਆ, ਕਿੰਨੀਆਂ ਮੀਟਿੰਗਾਂ ਦੇ ਇਕੱਠੇ ਹੋਏ ਆ, ਉਹ ਸਾਰਾ ਕੁਛ ਆ ਜਾਣਾ ਸੀਗਾ ਜੀ ਇਹਨਾਂ ਦੀ ਲੋਕੇਸ਼ਨ ਦੇਖ ਕੇ।
1: ਬਿਲਕੁਲ
0: ਤੇ
1: ਵੈਸੇ ਬੀਬੀ ਜਿਹੜੀ ਹੈ ਇਹ ਮਤਲਬ ਕਿ ਉੱਥੇ ਫੋਰਨ ਨੂੰ ਬਿਲੋਂਗ ਕਰਦੀ ਹੈ ਜੀ ਸ਼ਾਇਦ ਜੇ ਗਲਤ ਨਹੀਂ ਤਾਂ।
0: ਹਾਂਜੀ ਸਰ ਜਿਹੜੇ ਹੈਗੀ ਆ ਵੈਸੇ ਤਾਂ ਪੰਜਾਬੀ ਆ ਜੀ ਕਹਿੰਦੇ,
1: ਨਹੀਂ ਮੈਂ ਇਹ ਸੋਚਦਾ ਸੀ ਜੇ ਤਾਂ ਉੱਥੇ ਦੇ ਬਸ਼ਿੰਦੀ ਹੈਗੀ ਆ ਜਿੱਦਾਂ
0: ਬ੍ਰਾਜ਼ੀਲ ਤੋਂ ਆਈ ਸਰ।
1: ਹਾਂਜੀ
0: ਬ੍ਰਾਜ਼ੀਲ ਤੋਂ ਆਈ, ਬਾਹਰੋਂ ਹੀ ਆਈ ਆ ਜੀ।
1: ਓਕੇ ਓਕੇ ਜੀ ਬ੍ਰਾਜ਼ੀਲ
0: ਬ੍ਰਾਜ਼ੀਲ
1: ਠੀਕ ਹੈ ਜੀ।
0: ਹਾਂਜੀ ਤੇ ਬਾਕੀ ਸਰ ਜਿਹੜਾ ਹੈਗਾ ਆ ਦੇਖੋ ਕਿਤੋਂ ਵੀ ਜੇ ਆਏ ਤਾਂ ਗਲਫ ਤੋਂ ਵਿੱਚੋਂ ਬੋਲਿਆ ਸੀ ਉਹਨਾਂ ਨੇ
1: ਜੀ,
0: ਤੇ ਜੇ ਜੇ ਵਿਦੇਸ਼ ਤੋਂ ਕੋਈ ਆਇਆ ਆ ਕਿਸ ਇੰਟੈਂਸ਼ਨ ਨਾਲ ਆਇਆ ਆ, ਕਿਉਂ ਆਇਆ ਆ, ਕਿੱਦਾਂ ਆਇਆ ਆ, ਕਿੰਨਾ ਲੰਮੇ ਸਮੇਂ ਲਈ ਰਿਹਾ ਆ ਜੀ, ਆਖਰ ਉਹਦੀ ਕੋਈ ਫੈਮਿਲੀ ਹੈਗੀ ਆ ਨਹੀਂ ਹੈਗੀ, ਉਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨ ਯੋਗ ਯਾਰ
1: ਜਾਂ ਉਹਨਾਂ ਦਾ ਆਪਣਾ ਨਿੱਜ ਕੀ ਸੀ ਇਸ ਸਾਰੇ ਦੇ ਪਿੱਛੇ, ਉਹ ਵੀ ਤਾਂ ਮਤਲਬ ਕਿ ਗੱਲ ਪੁਆਇੰਟ ਕਰਨੀ ਪੈਣੀ ਹੈ ਜੀ।
0: ਹਰ ਏਡਾ ਵੱਡਾ ਜਿਹੜਾ ਹੈਗਾ ਸਟਿਗਮਾ ਲੱਗ ਗਿਆ
1: ਜੀ
0: ਤੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਰਹਿੰਦੀਆਂ ਹੈਗੀਆਂ ਉਹਨਾਂ ਸਾਰਿਆਂ ਨੂੰ ਇੱਕ ਆਮ ਬੰਦਾ ਕਿਸ ਨਜ਼ਰ ਨਾਲ ਦੇਖੇਗਾ ਉਹ ਤੁਸੀਂ ਸੋਚ ਲਓ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਤੇ ਇਹ ਜਿਹੜਾ ਹੈਗਾ ਆ ਇਹ ਕੰਮ ਬਹੁਤ ਗਲਤ ਹੋਇਆ ਹੈਗਾ ਆ ਜੀ। ਮੈਂ ਤਾਂ ਅੱਜ ਜਿਹੜਾ ਹੈਗਾ ਆ ਟਿਵਾਣਾ ਸਾਹਿਬ ਦੇ ਵੀ ਇਹ ਗੱਲ ਕਹਿੰਦਾ ਸੀ ਮੈਂ ਕੱਲ ਕਿ ਮਹਾਰਾਜ ਸਿੱਖ ਇੰਸਟੀਚਿਊਸ਼ਨ ਨੂੰ ਬਦਨਾਮ ਜਿਹੜਾ ਹੈਗਾ ਕਿਸੇ ਬਾਹਰਲੇ ਨੇ ਨਹੀਂ ਕੀਤਾ, ਸਿੱਖਾਂ ਨੇ ਕੀਤਾ,
1: ਆਪਣਿਆਂ ਨੇ ਕੀਤਾ ਜੀ। ਬਿਲਕੁਲ ਹੈ ਜੀ,
0: ਹਾਂਜੀ, ਖਾਸ ਕਰਕੇ ਉਹਨਾਂ ਨੇ ਕੀਤਾ ਜਿਹਨਾਂ ਦੇ ਹੱਥ ਦੇ ਵਿੱਚ ਇਹਨਾਂ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ, ਪ੍ਰੋਟੈਕਟ ਕਰਨ ਦੀ, ਇਹਦਾ ਓਨਰ ਤੇ ਪ੍ਰਾਈਡ ਜਿਹੜਾ ਆ ਬਹਾਲ ਰੱਖਣ ਦੀ ਜ਼ਿੰਮੇਵਾਰੀ ਸੀ, ਇਹ ਉਹਨਾਂ ਨੇ ਹੀ ਥੱਲੇ ਲਾਇਆ ਜੀ।
1: ਬਿਲਕੁਲ।
0: ਹੁਣ ਇੱਕ ਤੀਜਾ ਐਂਗਲ ਜੀ,
1: ਜੀ
0: ਤੀਜਾ ਐਂਗਲ ਇਹ ਜੀ ਵੀ ਇਹ ਐਫ ਆਈ ਆਰ ਦਰਜ ਤਾਂ ਹੋਈ ਆ ਪਿਛਲੇ ਮਹੀਨੇ
1: ਜੀ,
0: ਇੰਨਾ ਲੰਮਾ ਸਮਾਂ ਜਿਹੜਾ ਹੈਗਾ ਰੇਪ ਕੇਸ ਦੇ ਵਿੱਚ ਐਫ ਆਈ ਆਰ ਜਿਹੜੀ ਆ ਉਹ 2 ਦਿਨ ਪਹਿਲਾਂ ਸਾਹਮਣੇ ਆਉਂਦੀ ਹੈਗੀ ਆ ਤੇ ਉਹ ਤੋਂ 4 ਦਿਨ ਪਹਿਲਾਂ ਜਿਹੜਾ ਹੈਗਾ ਆ ਅਕਿਊਜ਼ਡ ਜਿਹੜਾ ਆ ਉਹ ਵਿਦੇਸ਼ ਚਲਾ ਜਾਂਦਾ ਆ
1: ਜੀ।
0: ਇਸ ਪਿੱਛੇ ਸਾਜਿਸ਼ ਕੀ ਆ
1: ਜੀ,
0: ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਮੁੱਦੇ ਨੂੰ ਕਿਉਂ ਰੱਖਿਆ ਗਿਆ ਜੀ, ਇਹ ਗੱਲ ਉਦਣ ਹੀ ਕਿਉਂ ਜਿਹੜੀ ਆ ਬਾਹਰ ਨਹੀਂ ਆਈ ਜੀ, ਕੀ ਕੋਈ ਸਮਾਂ ਵਿਚਾਰਿਆ ਜਾ ਰਿਹਾ ਸੀ ਵੀ ਕਿੱਥੇ ਆਪਾਂ ਜਾ ਕੇ ਡੈਂਟ ਪਾਉਣਾ ਆ ਇਸ ਅਕਾਲੀ ਪਾਰਟੀ ਨੂੰ
1: ਜੀ,
0: ਤਾਂ ਕਰਕੇ ਉਹਨੂੰ ਜਿਹੜਾ ਹੈਗਾ ਆ ਵੀ ਗੁਪਤ ਰੱਖਿਆ ਗਿਆ ਸੀ
1: ਜੀ।
0: ਕੀ ਹੁਣ ਜਿਹੜਾ ਹੈਗਾ ਆ ਵੀ ਚਾਵਲਾ ਸਾਹਿਬ ਦੇ ਜਾਣ ਤੇ ਉਹਨਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਜਦੋਂ ਓਪਨ ਕਰ ਦਿੱਤਾ ਗਿਆ ਤੇ ਉਦੋਂ ਬਾਅਦ ਕੀ ਗੱਲ ਜਿਹੜੀ ਹੈਗੀ ਆ ਇੱਥੇ ਆਈ ਹੈਗੀ ਆ ਜੀ
1: ਜੀ,
0: ਇੰਨਾ ਚਿਰ ਤੱਕ ਜਿਹੜਾ ਹੈਗਾ ਸਾਇਲੈਂਸ ਕਿਉਂ ਰਹੀ ਹੈਗੀ ਆ, ਇਸ ਦੇਅਰ ਐਨੀ ਹਿਡਨ ਹੈਂਡ
1: ਜੀ,
0: ਕੋਈ ਜਿਹੜਾ ਛੁਪਿਆ ਜਿਹਾ ਹੱਥ ਤਾਂ ਨੀ ਗਾ ਇਸ ਪਿੱਛੇ ਜੀ,
1: ਜੀ
0: ਵੀ ਇੱਥੇ ਕੋਈ ਡੀਪ ਕੌਨਸਪੀਰੇਸੀ ਤਾਂ ਨਹੀਂ ਗੇ
1: ਜੀ,
0: ਮਤਲਬ ਜਿਹੜਾ ਹੈਗਾ ਆ ਵੀ ਪੋਲੀਟਿਕਸ ਦੇ ਵਿੱਚ ਕਹਿੰਦੇ ਹੁੰਦੇ ਸਭ ਕੁਛ ਜਾਇਜ਼ ਆ ਤੇ ਇਲੈਕਸ਼ਨ ਯੀਅਰ ਹੈਗਾ ਆ ਜੀ, ਵੀ ਉੱਥੇ ਕਿੱਥੇ ਜਾ ਕੇ ਸੱਟ ਮਾਰਨ ਦਾ ਇਰਾਦਾ ਸੀ, ਉਸ ਐਂਗਲ ਨਾਲ ਵੀ ਇਸ ਕੇਸ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੋਊਗਾ।
1: ਬਿਲਕੁਲ।
0: ਬਟ ਹਾਂਜੀ ਇੱਕ ਜਿਹੜੇ ਫੈਕਟਸ ਇਹ ਹੈਗੇ ਆ ਜਿਹੜੇ ਕਿ ਸੱਚ ਆ ਜੀ, ਜਿਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਵੀ ਇੱਕ ਔਰਤ ਆਈ ਆ ਵਿਦੇਸ਼ ਤੋਂ
1: ਜੀ,
0: ਜੋ ਦੱਸਣ ਦੇ ਵਿੱਚ ਆਉਂਦਾ ਆ ਉਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰ ਸਕਦਾ, ਨਾ ਮੈਨੂੰ ਪਤਾ ਹੀ ਆ ਇਹਦੇ ਬਾਰੇ, ਇਹ ਦੱਸਦੇ
1: ਪਹਿਲਾਂ
0: ਕੇਸ ਵੀ ਪਿਆ 420 ਦਾ।
1: ਚਲੋ ਇਹਨਾਂ ਦਾ ਚਲੋ ਨਸ਼ਰ ਇੱਥੇ, ਚਲੋ ਅੱਜ ਕੱਲ ਤਾਂ ਹੁਣ ਫੇਸਬੁੱਕ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਹੀ ਹੈ, ਪਰ ਇਹ ਜਿਹੜੇ ਨੇ ਖੇੜੀ ਚਹਿਲਾ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਹੈ, ਤੇ ਚਲੋ ਨਾ ਨਹੀਂ ਨਸ਼ਰ ਕਰਦੇ, ਵੈਸੇ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਹੋਇਆ
0: ਨਹੀਂ ਕਰਨਾ ਚਾਹੀਦਾ ਵੀ।
1: ਹਾਂਜੀ, ਪਰ ਇਹਨਾਂ ਦੇ ਉੱਤੇ ਜਿਹੜਾ ਧੋਖਾਧੜੀ ਦਾ ਮੁਕੱਦਮਾ ਨੰਬਰ ਵੀ ਉਹਨਾਂ ਨੇ ਦੱਸਿਆ ਕਿ 193-2023 ਤੇ US ਜਿਹੜਾ 420 ਤੇ 406 IPC PS ਜਿਹੜੀ ਹੈ ਉਹਦੀਆਂ ਧਰਾਵਾਂ ਵੀ ਜਿਹੜੀਆਂ ਨੇ ਸਦਰ ਨਾਭਾ ਦਰਜ ਹੈ ਜੀ ਇਹਦੇ ਉੱਤੇ ਧੋਖਾਧੜੀ ਦੇ ਮਾਮਲੇ ਦਰਜ।
0: ਮਤਲਬ ਇਹ ਹੈਗਾ ਨਾ ਜੀ, ਮਤਲਬ ਇਹ ਹੈਗਾ ਆ ਕਿ ਇਹ ਜੇ FIR ਦੇ ਵਿੱਚ ਆ ਧਾਰਾ ਲਿਖੀਆਂ ਆਈਆਂ
1: ਜੀ,
0: ਦੈਟ ਮੀਨਸ ਉਹ IPC ਦੀਆਂ ਧਾਰਾ ਲਿਖੀਆਂ ਆਈਆਂ ਜੀ,
1: ਜੀ
0: ਦੈਟ ਮੀਨਸ 1 ਜੁਲਾਈ 2024 ਤੋਂ ਬਾਅਦ ਪਹਿਲਾਂ ਦਾ ਜਿਹੜਾ ਆ ਉਹਨੇ ਕੋਈ ਅਫੈਂਸ ਕੀਤਾ ਆ ਹੈਗਾ ਜੀ, ਉਸ ਵੇਲੇ ਜਿਹੜੀਆਂ FIR ਦੇ ਉੱਤੇ ਜਿਹੜਾ ਹੈਗਾ IPC ਦੀਆਂ ਧਾਰਾ 420 ਵਗੈਰਾ ਲਿਖੀਆਂ ਜਾਂਦੀਆਂ ਸੀ ਜੀ, ਹੁਣ ਜਿਹੜਾ ਜੋ ਲਿਖੀ FIR ਤੇ ਲਿਖਿਆ ਹੁੰਦਾ ਉਹ BNSS
1: ਹੁੰਦਾ
0: ਜੀ 24 ਤੋਂ ਬਾਅਦ,
1: ਹਾਂਜੀ
0: ਉਹ ਜੁਲਾਈ ਮਤਲਬ 2024 ਤੋਂ ਬਾਅਦ ਜਿਹੜਾ ਆ BNSS ਲਾਗੂ ਹੋ ਗਿਆ ਜੀ। ਸੋ ਇਸ ਕਰਕੇ ਮਤਲਬ ਜੋ ਉਹ ਓਫੈਂਸ ਵੀ ਹੈਗਾ ਆ ਉਹ ਪਹਿਲਾਂ ਦਾ ਕੀਤਾ ਆ,
1: ਇਟ
0: ਮੀਨਸ ਜਿੱਦਣ ਉਹ ਆਈ ਹੈਗੀ ਆ ਜੀ ਉਹ ਪਰਚਾ ਪੁਰਚਾ ਜਾਂ ਤਾਂ ਪਹਿਲਾਂ ਦਾ ਦਰਜ ਸੀ ਤੇ ਜਾਂ ਜੇ ਬਾਅਦ ਚ ਵੀ ਕਰਾਇਆ, ਕਿਉਂਕਿ ਅਕਰੈਂਸ ਜਿਹੜੀ ਹੈਗੀ ਆ ਪਹਿਲਾਂ ਦੀ ਸੀ ਜੀ, ਤੇ ਉਹ 420 ਦਾ ਪਰਚਾ ਦਰਜ ਤੇ ਉਹਦੇ ਵਿੱਚ ਜੇਲ੍ਹ ਚ ਰਹਿ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੁਰਦੁਆਰਿਆਂ ਚ ਸ਼ੈਲਟਰ ਲੈਣਾ
1: ਜੀ,
0: ਹਾਂਜੀ ਸਰਾਂ ਚ ਮੱਕਾ ਕਮਰਾ ਮਿਲ ਜਾਣਾ ਜੀ, ਉਹ ਸਾਰਾ ਕੁਛ ਜਿਹੜਾ ਹੈਗਾ ਇਹ ਗੱਲਾਂ ਵਿਚਾਰਨ ਯੋਗ ਆ ਜੀ।
1: ਬਿਲਕੁਲ
0: ਭਰਾ ਸਾਹਿਬ
1: ਜੀ, ਸੈਣੀ ਸਾਹਿਬ ਕੁਝ ਰਹਿ ਗਿਆ ਹੋਵੇ ਤਾਂ ਜਾਂਦੇ ਜਾਂਦੇ ਕੋਈ ਸੁਣਿਆ ਹੋਵੇ
0: ਮਿਹਰਬਾਨੀ। ਬਸ ਜੀ
1: ਜੀ
0: ਵੀਕਐਂਡ ਤੇ ਹੈਗੇ ਜੀ, ਹੈਪੀ ਵੀਕਐਂਡ ਜੀ, ਆਓ ਜੀ ਤੇ ਕੱਲ ਨੂੰ ਜਿਹੜਾ ਹੈਗਾ ਸ਼ਮੀ ਜੀ ਦੇ ਨਾਲ 8 ਵਜੇ ਮਹਿਫਲਾਂ ਲਾਓ ਜੀ
1: ਜੀ,
0: ਤੇ ਮੁਕੱਦਰ ਵੀਰ ਜੀ ਆਏ ਹੋਣਗੇ ਤੇ ਉਹਨਾਂ ਨੂੰ ਕਹਿੰਦੇ ਹੈਗੇ ਆ ਕਿ ਅੱਜ ਮਾੜੇ ਜਿਹੇ ਗਰਾਰੇ ਕਰ ਲਓ ਤੇ ਉਹਦੇ ਨਾਲ ਤਿਆਰੀ ਕਰ ਲਓ ਜੀ। ਬਾਕੀ ਜਗਸੀਰ ਵੀਰ ਜੀ ਜੇ ਮਤਲਬ ਸਮਾਂ ਹੋਇਆ ਤੇ ਉਹਨਾਂ ਦੀ ਗੱਲ ਜਰੂਰ ਸੁਣ ਲਿਆ ਜੇ ਆਏ ਹੋਏ ਹਾਂਜੀ, ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਆ ਵਿਚਾਰ ਹੈਗਾ ਜੀ। ਬਾਕੀ ਵੀ ਬੰਦੇ ਆਪਣੇ ਯੋਗਦਾਨ ਪਾ ਸਕਦੇ ਹੈਗੇ ਆ ਜੀ। ਗੀਤ ਸੰਗੀਤ ਵਾਲੇ ਸਾਰਿਆਂ ਨੂੰ ਇਨਵਾਈਟਡ ਆ ਜੀ, ਕਿਉਂਕਿ ਮੈਂ ਹੁਣ ਕੱਲੇ ਭਾਮਾ ਜੀ ਦਾ ਨਾਂ ਲਾਊਂਗਾ ਤੇ ਫਿਰ ਜਿਹੜਾ ਹੈਗਾ ਬਾਕੀ ਸੋਚਦੇ ਹੈਗੇ ਸਾਡੂ ਸਾਨੂੰ ਕਿਉਂ ਨੀ ਸੁਣਦੇ, ਇਸ ਕਰਕੇ ਭਾਈ ਜਿਹਨੇ ਆਉਣਾ ਆ ਜਾਓ ਜੀ।
1: ਹਾਂਜੀ ਬਿਲਕੁਲ ਜੀ, ਪੰਜਾਬ ਕਿਤਾਬ ਜਿਹੜੀ ਹੈ ਉਹਦਾ ਅਗਲਾ ਲੜੀਵਾਰ ਭਾਗ 13ਵਾਂ ਜਿਹੜਾ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ, ਕਾਫੀ ਦਿਨਾਂ ਤੋਂ ਪਿੱਛੇ ਰਹਿ ਰਿਹਾ ਤੇ ਉਹਦੀ ਬਾਤ ਪਾਉਂਦੇ ਆ ਤੇ ਕਾਲ ਕਰ ਸਕਦੇ ਹੋ, ਨਾਲ ਨਾਲ ਖਬਰਾਂ ਮੈਂ ਸਾਂਝੀਆਂ ਕਰਦਾ ਇੰਟਰਨੈਸ਼ਨਲ ਜੋ ਖਬਰਾਂ ਨੇ ਤੇ ਨਾਲ ਤੁਹਾਡੀ ਫੋਨ ਕਾਲ ਦੀ ਵੀ ਉਡੀਕ ਰਹੇਗੀ। +358449761962 ਬਾਟ ਸਟੂਡੀਓ ਦਾ ਨੰਬਰ ਹੈ ਤੇ ਫਿਰ ਆਪਾਂ ਜਿਹੜਾ ਗੱਲਾਂ ਬਾਤਾਂ ਕਰਦੇ ਹਾਂ ਕਿਤਾਬ ਪੰਜਾਬ ਜੋ ਕਿ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੈ ਤੇ ਹਰਪਾਲ ਸਿੰਘ ਪੰਨੂ ਹੁਣਾਂ ਨੇ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਉਹਦਾ ਅਨੁਵਾਦ ਹੈ, ਉਹਦੀ ਬਾਤ ਪਾਵਾਂਗੇ ਅੱਗੇ ਜਾ ਕੇ। ਤੇ ਤਦ ਤੱਕ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਵਿਦੇਸ਼ੀ ਕੁਝ 3-4 ਖਬਰਾਂ ਨੇ, ਇੰਟਰਸਟਿੰਗ ਨੇ ਉਹ ਵੀ ਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਅਮਰੀਕਾ ਦੇ ਵਿੱਚ ਮੁੱਦਾ ਪਿਛਲੇ ਦਿਨਾਂ 'ਚ ਉੱਠਿਆ ਸੀਗਾ ਟਰੱਕ ਡਰਾਈਵਰਾਂ ਦਾ ਜਾਂ ਗੋ ਅਵੇ ਦਾ ਮੁੱਦਾ ਉੱਠਿਆ ਸੀ, ਪੋਸਟਰ ਵੀ ਟਰੰਪ ਨੇ ਜਾਰੀ ਕੀਤਾ ਸੀ ਉਹਦੇ ਉੱਤੇ ਵੀ ਕਾਫੀ ਵਾਦ ਵਿਵਾਦ ਤੇ ਉੱਥੇ ਦੀਆਂ ਪਾਰਟੀਆਂ ਨੇ ਵੀ ਇਹ ਚੀਜ਼ ਨੂੰ ਨਿੰਦਿਆ ਸੀ। ਤੇ ਉਹ ਤੋਂ ਬਾਅਦ ਜਿਹੜਾ ਸਿੰਘ ਡਰਾਈਵਰ ਅਟੈਕਟ ਹੋਇਆ ਹੈ ਉਹਦੇ ਵਿੱਚ 17 ਵਾਰ ਚਾਕੂ ਮਾਰਿਆ ਗਿਆ ਉਹ ਮੁੰਡੇ ਦੇ ਉੱਤੇ ਤੇ ਅਟੈਕ ਹੋਇਆ, ਸੈਕਰਾਮੈਂਟੋ ਦੀ ਇਹ ਖਬਰ ਹੈ। ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੇ ਉੱਤੇ 17 ਵਾਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ, ਮੰਦਭਾਗੀਆਂ ਹੇਟ ਕ੍ਰਾਈਮ ਜਿਹੜਾ ਉਹ ਚੀਜ਼ਾਂ ਵੱਧਦੀਆਂ ਨੇ ਨਾ, ਪੋਲੀਟੀਕਲ ਲੀਡਰ ਜਿਹੜੇ ਇਸ ਪਾਸੇ ਨੂੰ ਚੀਜ਼ਾਂ ਨੂੰ ਲੈ ਕੇ ਜਾਂਦੇ ਆ। ਤੇ ਦੋਸਤੋ ਗੱਲ ਤੁਹਾਡੇ ਨਾਲ ਕਰਦੇ ਆ ਅਗਲੀ ਇਹਦੇ ਬਾਰੇ, ਤੇ ਇੱਕ ਮਿੰਟ ਜੀ ਮੈਂ ਥੋੜਾ ਜਿਹਾ ਕੰਮ ਸੂਤ ਕਰ ਲਵਾਂ। ਹਾਂਜੀ ਕੰਮ ਸੂਤ ਹੈ ਜੀ। ਤੇ ਅਮਰੀਕਾ ਦੇ ਵਿੱਚ ਸੈਕਰਾਮੈਂਟੋ ਦਾ ਜਿਹੜਾ ਹੈ 28 ਸਾਲਾ ਪੰਜਾਬੀ ਨੌਜਵਾਨ ਉਪਨਾਮ ਵਾਲੇ ਟਰੱਕ ਡਰਾਈਵਰ ਜਿਹੜੇ ਨੇ ਵਾਇਓਮਿੰਗ ਦੇ ਵਿੱਚ ਇੱਕ ਜਿਹੜਾ ਆਰਾਮ ਕਰਨ ਵਾਲੇ ਸਥਾਨ ਦੇ ਉੱਤੇ ਸਟੋਪ ਦੇ ਉੱਤੇ ਹੋਏਗਾ ਜੀ, ਟਰੱਕ ਸਟੋਪ ਦੇ ਉੱਤੇ ਰੁਕਿਆ ਹੋਇਆ ਸੀ ਤੇ ਉੱਥੇ ਜਿਹੜਾ 17 ਵਾਰ ਉਹਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਕਾਰਨ ਉਸਦੀ ਗਰਦਨ, ਛਾਤੀ, ਬਾਹਾਂ ਤੇ ਪਸਲੀਆਂ ਦੇ ਉੱਤੇ ਸੱਟਾਂ ਲੱਗੀਆਂ ਨੇ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ। NPR ਦੀ ਰਿਪੋਰਟ ਦੇ ਅਨੁਸਾਰ ਜਿਸ ਡਰਾਈਵਰ ਨੇ ਸਿਰਫ ਆਪਣੇ ਉਪਨਾਮ ਸਿੰਘ ਦੇ ਵਜੋਂ ਹੀ ਪਛਾਣ ਕਰਵਾਉਣ ਦੀ ਬੇਨਤੀ ਕੀਤੀ ਸੀ, ਜਾਣੀ ਕਿ ਅਸਲ ਨਾਂ ਜਿਹੜਾ ਉਹਦਾ ਪੂਰਾ ਨਹੀਂ ਨਸ਼ਰ ਕੀਤਾ ਗਿਆ, ਐਤਵਾਰ ਤੜਕੇ ਜਿਹੜਾ ਇੰਟਰ ਸਟੇਟ ਜਿਹੜਾ 80 ਦੇ ਉੱਤੇ ਸਥਿਤ ਬਿਟਰ ਕ੍ਰਿਕ ਰੈਸਟ ਏਰੀਆ ਦੇ ਬਾਥਰੂਮ ਦੇ ਵਿੱਚ ਇੱਕ ਵਿਅਕਤੀ ਨੇ ਪਿੱਛਾ ਕਰਕੇ ਹਮਲਾ ਕੀਤਾ। ਡਰਾਈਵਰ ਨੇ NPR ਨੂੰ ਦੱਸਿਆ ਕਿ ਉਹ ਪੈਨਸਿਲਵੇਨੀਆ ਦੇ ਵੱਲ ਜਾ ਰਿਹਾ ਸੀ ਜਦੋਂ ਉਹ ਬਾਥਰੂਮ ਦੀ ਵਰਤੋਂ ਕਰਨ ਦੇ ਲਈ ਵਿਰਾਮ ਸਥਾਨ ਦੇ ਉੱਤੇ ਰੁਕਿਆ ਤਾਂ ਉਸਨੇ ਕਿਹਾ ਕਿ ਜਿਹੜਾ ਇੱਕ ਹੋਰ ਜਿਹੜਾ ਸੀ ਆਦਮੀ ਉਸਦੇ ਅੰਦਰ ਜਿਹੜਾ ਪਿੱਛੇ ਆ ਗਿਆ ਤੇ ਅਚਾਨਕ ਚਾਕੂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ। ਕਈ ਵਾਰ ਚਾਕੂ ਮਾਰੇ ਜਾਣ ਤੋਂ ਬਾਅਦ ਗੁਰਵਿੰਦਰ ਸਿੰਘ ਬਾਥਰੂਮ ਤੋਂ ਬਚਣ ਦੇ ਵਿੱਚ ਜਿਹੜਾ ਕਾਮਯਾਬ ਹੋਇਆ ਪਰ ਬਾਹਰ ਡਿੱਗ ਪਿਆ ਫਿਰ ਤੇ ਮਦਦ ਲਈ ਜਿਹੜਾ ਅਪੀਲ ਕੀਤੀ। ਸਪੈਨਿਸ਼ ਪਰਿਵਾਰ ਜਿਹੜਾ ਇਸ ਦੇ ਵਿੱਚ ਅੱਗੇ ਆਇਆ ਤੇ ਉਹਦੀ ਮਦਦ ਕੀਤੀ ਹੈ ਜ਼ਖਮੀ ਟਰੱਕ ਡਰਾਈਵਰ ਦੀ। ਤੇ ਇਸ ਦੇ ਦੌਰਾਨ ਇਹ ਵਿਰਾਮ ਸਥਾਨ ਦੇ ਉੱਤੇ ਇੱਕ ਸਪੈਨਿਸ਼ ਪਰਿਵਾਰ ਨੇ ਹੰਗਾਮਾ ਸੁਣਿਆ ਤੇ ਸਿੰਘ ਦੀ ਜਿਹੜੀ ਮਦਦ ਦੇ ਲਈ ਦੌੜਿਆ। ਪਰਿਵਾਰ ਨੇ ਉਸਦੇ ਜ਼ਖਮਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਵੀ ਕੀਤੀ ਫਸਟ ਏਡ ਦੇਣ ਦੀ, ਪਰ ਅਧਿਕਾਰੀਆਂ ਨੂੰ ਸੁਚੇਤ ਕਰਨ ਦੇ ਵਿੱਚ ਮਦਦ ਕੀਤੀ ਹੈ। ਪਰਿਵਾਰ ਨੇ ਪੁਲਿਸ ਨੂੰ ਸ਼ੱਕੀ ਦੇ ਟਰੱਕ ਦੇ ਬਾਰੇ ਵੀ ਜਾਣਕਾਰੀ ਦਿੱਤੀ ਤੇ ਜਾਣਕਾਰੀ ਦੇ ਉੱਤੇ ਕਾਰਵਾਈ ਕਰਦੇ ਹੋਏ ਜਿਹੜਾ ਸੀ ਵਾਇਓਮਿੰਗ ਹਾਈਵੇ ਪੈਟਰੋਲ ਨੇ ਵਿਰਾਮ ਸਥਾਨ ਤੋਂ ਲਗਭਗ 113 ਕਿਲੋਮੀਟਰ ਦੂਰ ਰੋਲੀਨਜ਼ ਕੋਲ ਜਿਹੜਾ ਵਾਹਨ ਨੂੰ ਰੋਕਿਆ ਤੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਐਂਡਰਿਊ ਕ੍ਰਿਸ ਬਜ਼ਡਾਕ ਦੇ ਵਜੋਂ ਹੋਈ ਹੈ। ਬਜ਼ਡਾਕ ਤੇ ਕਤਲ ਦੀ ਜਿਹੜੀ ਕੋਸ਼ਿਸ਼ ਦੇ ਪਹਿਲੇ ਦਰਜੇ ਦਾ ਜਿਹੜਾ ਦੋਸ਼ ਲੱਗ ਗਿਆ, ਚਾਰਜ ਹੋ ਗਿਆ। ਅਧਿਕਾਰੀਆਂ ਨੇ ਹਮਲੇ ਦਾ ਕੋਈ ਮਨਸ਼ਾ ਜਿਹੜਾ ਸੀ ਸਥਾਪਤ ਨਹੀਂ ਦੱਸੀ ਹੈ ਕੀ ਕਾਰਨ ਸੀ। ਗੁਰਵਿੰਦਰ ਸਿੰਘ ਜੋ ਲਗਭਗ 3 ਸਾਲਾਂ ਤੋਂ ਕਮਰਸ਼ੀਅਲ ਤੌਰ ਦੇ ਉੱਤੇ ਟਰੱਕ ਚਲਾ ਰਿਹਾ ਬੁੱਧਵਾਰ ਤੱਕ ਹਸਪਤਾਲ ਦੇ ਵਿੱਚ ਰਿਹਾ ਤੇ ਉਸਨੇ ਕਿਹਾ ਕਿ ਇਸ ਘਟਨਾ ਨੇ ਉਸਨੂੰ ਜਿਹੜਾ ਸੰਯੁਕਤ ਰਾਜ ਦੇ ਵਿੱਚ ਯਾਤਰਾ ਕਰਨ ਵਾਲੇ ਹੋਰ ਪੰਜਾਬੀ ਸਿੱਖ ਜਿਹੜੇ ਟਰੱਕ ਡਰਾਈਵਰਾਂ ਦੀ ਸੁਰੱਖਿਆ ਦੇ ਬਾਰੇ ਵੀ ਚਿੰਤਾ ਜਿਹੜੀ ਹੈ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਸਾਵਧਾਨ ਰਹੋ ਤੇ ਆਪਣੀ ਸੇਫਟੀ ਫਸਟ ਦੇਖੋ। ਅੱਗੇ ਵਧੀਏ ਤੇ US ਇਰਾਨ ਜਿਹੜਾ ਵੀਜ਼ਾ ਹੈ, ਚਾਹੇ ਇਰਾਨ ਦੀ ਤੇ ਅਮਰੀਕਾ ਦੀ ਜੰਗ ਹੈ ਪਰ ਉਹਦੇ ਵਿਚ ਵੀਜ਼ੇ ਅਜੇ ਵੀ ਦਿੱਤੇ ਜਾ ਰਹੇ ਨੇ। ਅਮਰੀਕਾ ਵੱਲੋਂ ਜੰਗ ਦੇ ਮਾਹੌਲ ਦੇ ਬਾਵਜੂਦ ਇਰਾਨੀ ਆਗੂਆਂ ਦੇ ਵੀਜ਼ੇ ਮਨਜੂਰ ਕੀਤੇ ਜਾ ਰਹੇ ਹੈ। ਅਮਰੀਕਾ ਪ੍ਰਸ਼ਾਸਨ ਨੇ ਅਮਰੀਕਾ ਦੇ ਉੱਤੇ ਹੀ ਇਰਾਨ ਵਿਚਾਲੇ ਜੰਗ ਵਰਗੇ ਹਾਲਾਤ ਤੇ ਬਾਵਜੂਦ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਣੇ ਸਿਖਰਲੇ ਅਧਿਕਾਰੀਆਂ ਨੂੰ ਨਿਊਯਾਰਕ ਦੇ ਵਿਚ ਅਗਲੇ ਹਫ਼ਤੇ ਹੋਣ ਵਾਲੀ ਸੰਯੁਕਤ ਰਾਸ਼ਟਰ UN ਮਹਾਂਸਭਾ ਦੀ ਉੱਚ ਪੱਧਰੀ ਬੈਠਕ ਦੇ ਵਿਚ ਸ਼ਾਮਲ ਹੋਣ ਦੇ ਲਈ ਵੀਜ਼ੇ ਮਨਜੂਰ ਕਰ ਦਿੱਤੇ ਹੈ। ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਪੁਸ਼ਟੀ ਕਰਤੀ ਹੈ ਤੇ ਸੰਯੁਕਤ ਰਾਸ਼ਟਰ ਦੀਆਂ ਜਿਹੜੀਆਂ ਮੀਟਿੰਗਾਂ ਦੇ ਵਿਚ ਹਿੱਸਾ ਲੈਣ ਦੇ ਲਈ ਇਰਾਨ ਦੇ ਮੁੱਖ ਵਫਦ ਅਤੇ ਸਟਾਫ ਮੈਂਬਰਾਂ ਦੇ ਲਈ ਵੀਜ਼ੇ ਜਾਰੀ ਕਰ ਦਿੱਤੇ ਨੇ। ਅਮਰੀਕੀ ਅਧਿਕਾਰੀਆਂ ਨੇ ਦਸਿਆ ਕਿ ਇਸ ਵਫਦ ਦੇ ਵਿਚ ਰਾਸ਼ਟਰਪਤੀ ਜਿਹੜੇ ਨੇ ਮਸੂਦ ਪਜੇਸ਼ਕੀਅਨ ਅਤੇ ਵਿਦੇਸ਼ ਮੰਤਰੀ ਜਿਹੜੇ ਨੇ ਅਬਾਸ ਅਰਾਗਚੀ ਸ਼ਾਮਲ ਨੇ, ਜੋ ਵਿਸ਼ਵ ਪੱਧਰ ਦੇ ਉੱਤੇ ਅਹਿਮ ਮੁੱਦਿਆਂ ਦੇ ਉੱਤੇ ਆਪਣਾ ਪੱਖ ਰੱਖਣਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਸਪਸ਼ਟ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਦੇ ਮੁੱਖ ਮੇਜ਼ਬਾਨ ਦੇਸ਼ ਦੇ ਵਜੋਂ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਇਰਾਨੀ ਜਿਹੜੇ ਨੇ ਸ਼ਾਸਨ ਦੇ ਇਸ ਮੁੱਖ ਵਫਦ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਉੱਚ ਪੱਧਰੀ ਹਫ਼ਤੇ ਦੇ ਵਿਚ ਹਿੱਸਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਮੌਜੂਦਾ ਤਣਾਅ ਅਤੇ ਸਖ਼ਤ ਕੂਟਨੀਤਿਕ ਸੰਬੰਧਾਂ ਨੂੰ ਦੇਖਦੇ ਹੋਏ ਇਸ ਵਫਦ ਨੂੰ ਕਈ ਤਰ੍ਹਾਂ ਦੀਆਂ ਸਖ਼ਤ ਯਾਤਰਾਵਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਨੀਤੀ ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਨਿਊਯਾਰਕ ਦੇ ਵਿਚ ਆਪਣੇ ਨਿਰਧਾਰਿਤ ਘੇਰੇ ਤੋਂ ਬਾਹਰ ਜਾਣ ਦੀ ਮਨਾਹੀ ਹੋਵੇਗੀ ਤੇ ਨਾਲ ਹੀ ਉਨ੍ਹਾਂ ਨੂੰ ਲਗਜ਼ਰੀ ਸਮਾਨ ਸਮੇਤ ਕਈ ਹੋਰ ਵਸਤਾਂ ਦੀ ਖਰੀਦਦਾਰੀ ਕਰਨ ਦੇ ਉੱਤੇ ਵੀ ਮੁਕੰਮਲ ਰੋਕ ਦਾ ਸਾਹਮਣਾ ਜਿਹੜਾ ਕਰਨਾ ਪਵੇਗਾ। ਦੂਸਰੇ ਪਾਸੇ ਕੈਨੇਡਾ ਯੂਰਪੀਅਨ ਜਿਹੜੀ ਰਿਲੇਸ਼ਨਸ਼ਿਪ ਆ ਵੱਧ ਰਹੀ ਹੈ ਤੇ ਟਰੰਪ ਜਿਹੜਾ ਬੁਖਲਾ ਰਿਹਾ ਇਹਦੇ ਉੱਤੇ ਤੇ ਕੈਨੇਡਾ ਦਾ ਯੂਰਪੀਅਨ ਯੂਨੀਅਨ ਦੇ ਵੱਲ ਝੁਕਾ ਟਰੰਪ ਦੇ ਉੱਤੇ ਭਾਰੀ ਪੈਣ ਲੱਗ ਪਿਆ। ਟੈਰਿਫ ਨੀਤੀਆਂ ਦੇ ਕਾਰਨ ਅਮਰੀਕਾ ਕੈਨੇਡਾ ਵਪਾਰ ਦੇ ਵਿਚ ਖੜੋਤ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਵਿਖਾਏ ਜਾਣ ਤੋਂ ਬਾਅਦ ਅਮਰੀਕਾ ਦੇ ਵਿਚ ਵੱਡੀ ਸਿਆਸੀ ਹਿਲਜੁਲ ਜਿਹੜੀ ਹੈ ਵਿਖਾਈ ਦੇਣ ਲੱਗ ਪਈ ਹੈ, ਕਿਉਂਕਿ ਉਹ ਸੰਬੋਧਨ ਵੀ ਹੋਏ ਨੇ ਤੇ ਯੂਰਪੀਅਨ ਪਾਰਲੀਮੈਂਟ ਦੇ ਵਿਚ ਹਿੱਸਾ ਵੀ ਲਿਆ। ਅਮਰੀਕਾ ਦੇ ਕਈ ਸੈਨੇਟਰਾਂ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵੱਲੋਂ ਅਜਿਹੇ ਕਦਮ ਬਾਰੇ ਸੋਚਣ ਪਿੱਛੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਨੀਤੀਆਂ ਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਨੇ। ਟੈਰਿਫ ਦੇ ਕਾਰਨ ਅਮਰੀਕਾ ਤੇ ਕੈਨੇਡਾ ਦਾ ਵਪਾਰ ਜਿਹੜਾ ਸੰਬੰਧਾਂ ਦੇ ਵਿਚ ਵੱਡੀ ਖੜੋਤ ਆਉਣ ਦੇ ਕਰਕੇ ਦੋਹਾਂ ਦੇਸ਼ਾਂ ਦੇ ਉਤਪਾਦਕਾਂ ਦੇ ਲਈ ਔਕੜਾਂ ਖੜੀਆਂ ਹੋ ਰਹੀਆਂ ਨੇ ਤੇ ਕਿਉਂਕਿ ਦੋਹਾਂ ਦੇਸ਼ਾਂ ਦੇ ਉਤਪਾਦਨਾਂ ਦੀ ਵੱਡੀ ਮੰਗ ਵੀ ਦੋਹਾਂ ਦੇਸ਼ਾਂ ਦੇ ਵਿਚ ਹੀ ਹੈ ਤੇ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ। ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਜਿਹੜਾ ਇਰਾਦਾ ਸਪਸ਼ਟ ਕਰਦੇ ਹੋਏ ਕਹਿ ਦਿੱਤਾ ਹੈ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਦੇ ਵਿਚ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਵਾਸਤੇ ਉਹ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰ ਲੈਣਗੇ ਤੇ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੇ ਵਿਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਹੀ ਇਸ ਮਾਮਲੇ ਦੇ ਉੱਤੇ ਅੱਗੇ ਵਧਣਗੇ। ਪਰ ਕੈਨੇਡਾ ਸੰਸਦ ਦੇ ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਜਿਹੜਾ ਹੈ ਉਹਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰ ਦੇ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਦੇ ਵਿਚ ਇਸ ਦੇ ਨਤੀਜੇ ਘਾਤਕ ਹੋਣ ਦੀ ਚੇਤਾਵਨੀ ਜਿਹੜੀ ਹੈ ਚਿੰਤਾ ਪ੍ਰਗਟ ਕੀਤੀ ਹੈ। ਕੈਨੇਡਾ ਦੇ ਵਪਾਰਕ ਅਧਾਰਿਆਂ ਦੇ ਵੱਲੋਂ ਯੂਰਪੀਅਨ ਯੂਨੀਅਨ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਦੇ ਇਰਾਦੇ ਦਾ ਸਮਰਥਨ ਕੀਤਾ ਜਾਣ ਲੱਗ ਪਿਆ ਤੇ ਉਨ੍ਹਾਂ ਕਿਹਾ ਕਿ ਇਹ ਜਿਹੜਾ ਇਸ ਮੈਂਬਰੀ ਨੂੰ ਜਿਹੜਾ ਅਮਰੀਕੀ ਰਾਸ਼ਟਰਪਤੀ ਕੈਨੇਡਾ ਦੇ ਨਾਲ ਵਪਾਰਕ ਸੰਬੰਧਾਂ ਉੱਤੇ ਟੈਰਿਫ ਰੋਕਾਂ ਲਾਉਣ ਤੋਂ ਬਾਅਦ ਕੈਨੇਡਾ ਨੂੰ ਆਪਣੀ ਮੰਡੀ ਲੱਭਣ ਦੇ ਯਤਨ ਦੇ ਵਜੋਂ ਵੇਖਿਆ ਜਿਹੜਾ ਜਾਣਾ ਚਾਹੀਦਾ ਹੈ, ਜੋ ਕਿ ਜ਼ਰੂਰੀ ਵੀ ਹੈ ਕਿਉਂਕਿ ਰਸ਼ੀਆ ਦੇ ਨਾਲ ਵਿਵਾਦ ਚੱਲ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ ਨਿਰਭਰ ਹੈ ਜੀ ਗੈਸ ਜਾਂ ਤੇਲ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਜਿਹੜਾ ਕੱਚਾ ਜਿਹੜਾ ਆਇਲ ਹੈ ਉਹ ਕੱਢਿਆ ਜਾਂਦਾ ਹੈ ਤੇ ਕਿਤੇ ਨਾ ਕਿਤੇ ਯੂਰਪ ਇਹ ਵੀ ਚਾਹੁੰਦਾ ਹੈ ਉਧਰੋਂ ਕਿਤੇ ਨਾ ਕਿਤੇ ਆਪਾਂ ਰਾਹ ਬਣਾ ਲਈਏ ਕਿਉਂਕਿ ਠੰਡ ਦਾ ਮਾਹੌਲ ਇਹਨਾਂ ਮੁਲਕਾਂ ਚ ਜ਼ਿਆਦਾ ਹੁੰਦਾ ਹੈ ਤੇ ਐਨਰਜੀ ਇਹਨਾਂ ਸਮਿਆਂ ਦੇ ਵਿੱਚ ਜ਼ਿਆਦਾ ਵੇਸਟ ਹੁੰਦੀ ਹੈ ਤੇ ਉਹ ਕਿਤੇ ਉਹਨਾਂ ਤੱਕ ਕਿਤੇ ਉਹ ਲੱਭਣੀ ਪੈਣੀ ਹੈ ਤੇ ਇਸ ਕਰਕੇ ਹੁਣ ਲੱਗਦਾ ਹੈ ਕਿ ਕੈਨੇਡਾ ਦੇ ਨਾਲ ਕਿਤੇ ਨਾ ਕਿਤੇ ਸਾਥੀ ਬਣਦੇ ਨਜ਼ਰ ਆਉਣਗੇ। ਅਮਰੀਕਾ ਦੇ ਕਈ ਸੈਨੇਟਰਾਂ ਦੇ ਵੱਲੋਂ ਕੈਨੇਡਾ ਦੀ ਯੂਰਪੀਅਨ ਯੂਨੀਅਨ ਵੱਲ ਝੁਕਾਅ ਦਾ ਦੋਸ਼ ਆਪਣੇ ਰਾਸ਼ਟਰਪਤੀ ਟਰੰਪ ਸਿਰ ਜਿਹੜਾ ਮੜਿਆ ਜਾਣ ਲੱਗ ਪਿਆ। ਉੱਥੇ ਦੇ ਲੋਕ ਕਹਿ ਰਹੇ ਨੇ ਇਹਦੀ ਬੋਲਬਾਣੀ ਜਾਂ ਇਹਦਾ ਬਿਹੇਵ ਜਿਹੜਾ ਹਰ ਮੁਲਕ ਦੇ ਨਾਲ ਇਹ ਵਿਗਾੜ ਰਿਹਾ ਤੇ ਉਹਨੂੰ ਜਿਹੜਾ ਦੋਸ਼ੀ ਟਰੰਪ ਨੂੰ ਹੀ ਕਿਹਾ ਜਾ ਰਿਹਾ, ਜਿਸ ਦਾ ਵੱਡਾ ਅਸਰ ਅਗਲੇ ਮਹੀਨੇ ਉੱਥੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਵਿੱਚ ਜਿਹੜਾ ਮਿਡ ਟਰਮ ਜਿਹੜੀ ਇਲੈਕਸ਼ਨ ਹੈ ਪੈਣ ਦੀਆਂ ਕਿਆਸ ਰਾਈਆਂ ਵੀ ਲਗਾਈਆਂ ਜਾ ਰਹੀਆਂ ਤੇ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਕਈ ਵੱਡੇ ਆਗੂ ਵੀ ਹੁਣ ਟਰੰਪ ਦੀਆਂ ਨੀਤੀਆਂ ਤੇ ਬਿਆਨਾਂ ਨੂੰ ਦੇਸ਼ ਦੇ ਲਈ ਗਲਤ ਕਹਿਣ ਜਿਹੜਾ ਨੇ ਲੱਗ ਪਏ ਨੇ। ਆਖਰੀ ਖ਼ਬਰ ਦੇ ਵੱਲ ਨੂੰ ਵੱਧਦਿਆਂ ਸਕਾਟਲੈਂਡ ਦੇ ਵਿੱਚ ਸ਼ਰਮਨਾਕ ਕਰਤੂਤ ਕੀਤੀ ਹੈ। ਕੈਂਸਰ ਦਾ ਝੂਠਾ ਢੋਂਗ ਰਚ ਕੇ 1.85 ਲੱਖ ਦੀ ਜਿਹੜੀ ਹੈ ਪੈਨਸ਼ਨ ਠੱਗਣ ਵਾਲੀ ਨਰਸ ਦੋਸ਼ੀ ਕਰਾਰ ਦੇ ਦਿੱਤੀ ਗਈ ਹੈ। ਜਿਹਦੇ ਵਿਚ ਜਾਣੀ ਕਿ 1,85,000 ਪੌਂਡ। ਸਕਾਟਲੈਂਡ ਦੀ ਇੱਕ ਬੱਚਿਆਂ ਦੀ ਨਰਸ ਨੂੰ ਖੁਦ ਨੂੰ ਕੈਂਸਰ ਹੋਣ ਦਾ ਝੂਠਾ ਦਿਖਾਵਾ ਕਰਨ ਤੇ 1,85,000 ਤੋਂ ਵੱਧ ਦੀ ਪੈਨਸ਼ਨ ਧੋਖਾਧੜੀ ਕਰਨ ਦੇ ਮਾਮਲੇ ਚ ਨਰਸਾਂ ਦੇ ਰਜਿਸਟਰ ਤੋਂ ਜਿਹੜਾ ਬਾਹਰ ਕਰ ਦਿੱਤਾ ਗਿਆ। ਅਮਾਂਡਾ ਰਿਡ ਨੂੰ ਜਿਹੜਾ ਮੋਇਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਉਸਨੇ ਆਪਣੇ ਪਰਿਵਾਰ, ਬੱਚਿਆਂ ਤੇ ਮੈਡੀਕਲ ਪੇਸ਼ੇਵਾਰਾਂ ਨੂੰ ਇਹ ਯਕੀਨ ਦਵਾ ਦਿੱਤਾ ਕਿ ਉਹ ਮੌਤ ਦੇ ਬਿਲਕੁਲ ਨੇੜੇ ਹੈ ਤੇ ਜਦਕਿ ਉਹ ਜਾਣਦੀ ਸੀ ਕਿ ਇਹ ਕੋਰਾ ਝੂਠ ਹੈ। ਉਹਨੇ ਆਪਣਾ ਸਿਰ ਮੁਨਵਾ ਕੇ, ਮਤਲਬ ਕਿ ਗੰਜੀ ਹੋ ਗਏ, ਜਿਵੇਂ ਕਿ ਕੈਂਸਰ ਵਾਲੇ ਲੋਕ ਜਦੋਂ ਥੈਰਾਪੀ ਵਗੈਰਾ ਹੁੰਦੀ ਹੈ ਬਾਲ ਝੜ ਜਾਂਦੇ ਆ, ਉੜ ਜਾਂਦੇ ਆ, ਉਸ ਤਰ੍ਹਾਂ ਉਹਨੇ ਆਪਣਾ ਜਿਹੜਾ ਫੇਸ ਬਣਾਇਆ ਤੇ ਭਾਰ ਘਟਾਉਣ ਵਾਲੀ ਦਵਾਈ ਲੈ ਕੇ ਇਹ ਦਿਖਾਉਣਾ ਲੱਗ ਗਈ, ਕੋਸ਼ਿਸ਼ ਕੀਤੀ ਕਿ ਖੂਨ ਦੇ ਕੈਂਸਰ ਦੇ ਨਾਲ ਉਹ ਜੂਝ ਰਹੀ ਹੈ। ਨਰਸਿੰਗ ਐਂਡ ਮਿਡਵਾਈਫਰੀ ਕੌਂਸਲ ਜਿਹੜੀ ਹੈ NMC ਦੀ ਕਮੇਟੀ ਨੇ ਸੁਣਵਾਈ ਦੇ ਦੌਰਾਨ ਇਹ ਦੇਖਿਆ ਕਿ ਗੰਭੀਰ ਬਿਮਾਰੀ ਦਾ ਯਕੀਨ ਦਿਵਾਉਣ ਦੇ ਲਈ ਕੁੱਲ 16 ਮੈਡੀਕਲ ਚਿੱਠੀਆਂ ਜਾਲੀ ਬਣਾਈਆਂ ਗਈਆਂ। ਇਨ੍ਹਾਂ ਦੇ ਵਿੱਚ ਐਡਿਨਬਰਾ ਦੇ ਸਪਾਈਰ ਹਸਪਤਾਲ ਦਾ ਲੋਗੋ ਲੱਗੇ ਦਸਤਾਵੇਜ਼ ਵੀ ਸ਼ਾਮਲ ਨੇ। ਸਾਬਕਾ ਸਿਹਤ ਕਰਮਚਾਰੀ ਨੇ ਖੁਦ ਦਾਅਵਾ ਕੀਤਾ ਕਿ ਉਸਨੂੰ ਫੈਕਟੀਸ਼ਸ ਡਿਸਆਰਡਰ ਜਾਣੀ ਕਿ ਮਨੁੱਖਾ ਉਜ਼ਨ ਸਿੰਡਰੋਮ ਹੈ। ਇਸ ਤੋਂ ਇਲਾਵਾ 3 ਸਾਲ ਤੋਂ ਵੱਧ ਸਮੇਂ ਦੇ ਦੌਰਾਨ ਉਹਨੇ NHS ਤੋਂ ਨਿਯੰਤਰਿਤ ਜਿਹੜਾ ਦਵਾਈਆਂ ਵੀ ਧੋਖੇ ਦੇ ਨਾਲ ਹਾਸਲ ਕੀਤੀਆਂ। ਲਿਵਿੰਗਸਟਨ ਸ਼ੈਰਿਫ ਕੋਰਟ ਦੇ ਵਿੱਚ ਉਸਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਟ੍ਰਿਬਿਊਨਲ ਨੂੰ ਦੱਸਿਆ ਗਿਆ ਕਿ ਉਸਨੇ ਸਕਾਟਿਸ਼ ਪਬਲਿਕ ਪੈਨਸ਼ਨਜ਼ ਏਜੰਸੀ ਦੇ ਕੋਲ ਝੂਠਾ ਦਾਅਵਾ ਕੀਤਾ ਕਿ ਉਹ ਜਿਹੜੀ ਹੈ ਲਿਊ ਕੀਮੀਆ ਦੇ ਨਾਲ ਆਖਰੀ ਪੜਾਅ ਦੀ ਬਿਮਾਰੀ ਦੇ ਵਿੱਚ ਹੈ। ਇਸ ਦੇ ਕਾਰਨ ਉਹ ਵਿਸ਼ੇਸ਼ ਪੈਨਸ਼ਨ ਭੁਗਤਾਨਾਂ ਦੀ ਹੱਕਦਾਰ ਹੈ। ਸਤੰਬਰ 2025 ਦੇ ਵਿੱਚ ਉਸਨੇ 13 ਅਪ੍ਰੈਲ 2021 ਤੋਂ 31 ਅਗਸਤ 2024 ਤੱਕ ਸਕਾਟਿਸ਼ ਪਬਲਿਕ ਪੈਨਸ਼ਨਜ਼ ਏਜੰਸੀ ਦੇ ਨਾਲ ਧੋਖਾਧੜੀ ਕਰਕੇ 1,85,442.95 ਪੌਂਡ ਜਿਹੜੇ ਨੇ ਹਾਸਲ ਕਰਨ ਦਾ ਦੋਸ਼ ਕਬੂਲ ਕੀਤਾ। ਪੈਨਲ ਨੇ ਦੱਸਿਆ ਕਿ ਇਸ ਰਕਮ ਦੇ ਵਿੱਚੋਂ ਕੁਝ ਪੈਸਾ ਦੁਬਈ ਦੀ ਯਾਤਰਾ ਦੇ ਉੱਤੇ ਵੀ ਖਰਚ ਹੋਇਆ ਤੇ ਇਸ ਸੰਬੰਧੀ ਜੱਜ ਦੀ ਸਜ਼ਾ ਸੁਣਾਉਣ ਸਮੇਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਵੀ ਨਾਲ ਦਿੱਤਾ ਗਿਆ। ਲੋ ਦੋਸਤੋ, ਲੋਕ ਇੱਥੇ ਵੀ ਇੱਦਾਂ ਕਰ ਜਾਂਦੇ ਆ। ਲੁਕਮੀਆ ਜਿਹੜੀ ਹੈ ਬਿਮਾਰੀ ਹੈ, ਉਹ ਇਹਨੇ ਦਰਸਾਈ ਹੈ ਭਾਈ ਕਿ ਮੈਨੂੰ ਉਹ ਹੈ ਤੇ ਕੈਂਸਰ ਦੀ ਸਟੇਜ ਹੁੰਦੀ ਹੈ, ਬਿਮਾਰੀ ਹੈ, ਉਹਦਾ ਜ਼ਿਕਰ ਕਰਕੇ ਤੇ ਇਹ 1,85,000 ਪੌਂਡ ਦਾ ਜਿਹੜਾ ਧੋਖਾਧੜੀ ਕਰ ਗਈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਆਖਰ ਦੇ ਵਿੱਚ ਆਪਾਂ ਚੱਲਦੇ ਹਾਂ ਫਿਰ ਕਿਤਾਬ ਦੇ ਵੱਲ ਨੂੰ ਤੇ ਕਾਲ ਕਰਨੀ ਹੈ 1-2 ਮਿੰਟ ਦੇ ਵਿੱਚ ਜ਼ਰੂਰ ਕਰ ਸਕਦੇ ਹੋ ਆਪਣੇ। ਹਾਂਜੀ, ਲੁਕਮੀਆਂ ਲਿਖਿਆ ਹੈਗਾ ਜੀ ਆਪਣੇ ਗੁਰੀਮਾਨ ਬਾਈ ਜੀ ਨੇ ਵੀ ਤੇ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆਏ ਨੇ ਤੇ ਨਾਲ ਦੀ ਨਾਲ ਆਪਣੇ ਨਾਲ ਜੁੜੇ ਹੋਏ ਨੇ ਦੋਸਤ, ਉਹਨਾਂ ਦਾ ਜ਼ਿਕਰ ਕਰਕੇ ਆਪਾਂ ਅੱਗੇ ਵੱਧਦੇ ਹਾਂ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ। ਹਾਂਜੀ, ਨੰਬਰ ਮੈਂ ਜ਼ਰੂਰ ਬੋਲ ਦਿੰਦਾ ਬਾਈ ਜੀ ਦੇ ਲਈ, ਬਾਅਦ ਦੇ ਵਿੱਚ ਵੀ ਜੇ ਸੁਣ ਲੈਣਗੇ। ਦੋਸਤੋ, ਫਿਨਲੈਂਡ ਸਟੂਡੀਓ ਦਾ ਨੰਬਰ ਹੈ ਵੱਖਰਾ ਹੈ ਜੀ ਤੇ ਇੱਥੇ ਦਾ, ਕਿਉਂਕਿ ਜਿਹੜਾ ਆਪਣਾ ਮਹਿਫਲ ਮਿੱਤਰਾਂ ਦਾ ਸਟੂਡੀਓ ਦਾ ਨੰਬਰ ਹੈ ਉਹ ਇੰਡੀਆ ਦੇ ਹਿਸਾਬ ਦੇ ਨਾਲ ਚੱਲਦਾ ਹੈ ਤੇ ਫਿਨਲੈਂਡ ਦੇ ਹਿਸਾਬ ਦੇ ਨਾਲ ਜਿਹੜਾ ਇੰਟਰਨੈਸ਼ਨਲ ਨੰਬਰ ਹੈ ਆਪਣਾ +358 44 976 1962 ਸਟੂਡੀਓ ਦਾ ਨੰਬਰ ਹੈ, ਜਾਣੀ ਕਿ +358 44 976 1962। ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਾਂ ਚੰਦ ਤੋਂ ਵੀ ਕਾਲ ਕਰਕੇ ਭਾਈ, ਜੇ ਕੋਈ ਉੱਥੇ ਸੁਣਦਾ ਤਾਂ ਕਾਲ ਕਰਕੇ ਆਪਣਾ ਸੁਨੇਹਾ ਜਿਹੜਾ ਇਸ ਦੁਨੀਆਂ ਦੇ ਵਿੱਚ ਆਪਣੇ ਅਰਥ ਦੇ ਉੱਤੇ ਦੇ ਸਕਦੇ ਹੋ। ਤੇ ਜਲੂਰ ਸਿੰਘ ਬਾਈ ਜੀ ਜੁੜੇ ਹੋਏ ਨੇ, ਜਲੌਰ ਸਿੰਘ ਬਾਈ ਜੀ, ਸ਼ੋਰੀ ਜੀਆ ਨੂੰ ਜੀ ਸਵਾਗਤ ਹੈ। ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਚਲੋ ਜੀ ਜਲਦੀ 10 ਮਿੰਟ ਲੇਟ ਗੱਡੀ ਚੱਲ ਰਹੀ। ਹਾਂਜੀ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਦੋਸਤਾਂ ਨੂੰ ਸਾਰਿਆਂ ਨੂੰ ਜੀ, ਤੇ ਉਹਨਾਂ ਨੇ ਨੰਬਰ ਵੀ ਮੰਗਿਆ ਸੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਕਹਿੰਦੇ ਆ। ਭੱਜੋ ਭੱਜੋ ਆਜੋ ਸਾਰੇ ਆਂਡੇ ਖਾਣ ਕਹਿੰਦੇ ਜਗਸੀਰ ਸਿੰਘ ਬਾਈ ਜੀ। ਆਪਣੇ ਨਾਲ ਰਜਿੰਦਰ ਕੁਮਾਰ ਜੀਰਾ ਜੀ ਵੀ ਕਹਿੰਦੇ ਆ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਵਿੰਦਰ ਭਾਰਤ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਆ। ਜੀਰਾ ਜੀ ਕਹਿੰਦੇ ਨਹੀਂ ਨਹੀਂ ਸੈਣੀ ਵੀਰ ਜੀ, ਜਦੋਂ ਅਸੀਂ ਜਾਣਾ ਹੀ ਦਸੂਹੇ ਵਾਲੀ ਗੱਡੀ ਹੈ ਤੇ ਪਟਿਆਲੇ ਵਾਲੀ ਕਾਹਦੇ ਲਈ ਫੜਾਂਗੇ ਜੀ। ਜੀਰਾ ਜੀ ਨੂੰ ਕਹਿੰਦੇ ਆ ਸੈਣੀ ਸਾਹਿਬ, ਜੀਰਾ ਸਾਹਿਬ ਆਜੋ ਜੀ, ਪਟਿਆਲਾ ਵੀ ਜਾ ਆਵਾਂਗੇ ਜੀ ਇਕੱਠੇ, ਹੱਸ ਰਹੇ ਨੇ ਨਾਲ। ਜੱਸੀ ਜੀ ਲਿਖਦੇ ਆ ਮਲੇਰਕੋਟਲੇ ਵਾਲੇ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਮੁਹੰਮਦ ਜੀ ਦੇ ਸਤਿ ਸ੍ਰੀ ਅਕਾਲ ਭੇਜੀ ਹੈ, ਉਹ ਵੀ ਨਾਲ ਜੁੜੇ ਹੋਏ ਨੇ। ਉਹਨਾਂ ਦੀ ਗੱਲ ਸੁਣ ਕੇ ਆਪਾਂ ਪੰਜਾਬ ਨਾਵਲ ਦੇ ਵੱਲ ਨੂੰ ਚੱਲਦੇ ਹਾਂ, ਕਿਤਾਬ ਨੂੰ ਸਾਂਝਾ ਕਰਦੇ ਹਾਂ। ਹਰਵਿੰਦਰ ਜੋਹਲ ਭੈਣ ਜੀ ਜੋ ਇਸ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ, ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਭੇਜੀ ਆ, ਕੱਲੇ ਕੱਲੇ ਦਾ ਨਾਮ ਲਿਖ ਕੇ ਜੀ। ਤੇ ਇਸੇ ਤਰ੍ਹਾਂ ਹੀ ਗੁਰੀ ਜੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਨਕੰਮੀਆਂ ਸਰਕਾਰਾਂ ਨੇ ਬਾਬਿਆਂ ਨੂੰ ਛੱਡਿਆ ਜਾਂਦਾ ਹੈ ਤੇ ਪਖੰਡੀ ਬਾਬਿਆਂ ਦੇ ਲਈ ਕੋਈ ਕਾਨੂੰਨ ਨਹੀਂ, ਆਮ ਬੰਦੇ ਲਈ ਕਾਨੂੰਨ ਨੇ ਜੀ। ਅੱਗੇ ਕਹਿੰਦੇ ਆ, ਬਿਲਕੁਲ ਸੈਣੀ ਸਾਹਿਬ ਤੁਹਾਡੀ ਗੱਲ ਦੇ ਨਾਲ ਸਹਿਮਤ ਆ, ਸੁਖਬੀਰ ਬਾਦਲ ਸਾਹਿਬ ਪਾਰਟੀ ਚਲਾਉਣੀ ਹੀ ਨਹੀਂ ਆ ਰਹੀ ਹੈ ਜੀ। ਇਕਬਾਲ ਮਾਂਗੜ ਜੀ ਦਾ ਬੜੇ ਦਿਨਾਂ ਬਾਅਦ ਸੁਨੇਹਾ ਆਇਆ, ਸਤਿ ਸ੍ਰੀ ਅਕਾਲ ਜੀ। ਬਹੁਤ ਸਾਰੀਆਂ ਗੈਰ ਹਾਜ਼ਰੀਆਂ ਨੇ ਤੁਹਾਡੀਆਂ, ਰਜਿਸਟਰਡ ਲਾਲ ਹੋ ਗਿਆ ਹੈ। ਗੁਰੀਮਾਨ ਜੀ ਕਹਿੰਦੇ ਆ, ਸੁਖਬੀਰ ਬਾਦਲ ਮੌਕੇ ਦੀ ਮੰਗ ਨੂੰ ਨਹੀਂ ਸਮਝ ਰਹੇ। ਤੇ ਬਿਲਕੁਲ ਜੀ, ਇਹ ਚੀਜ਼ਾਂ ਨੇ ਤੇ ਮੁਹੰਮਦ ਜੀ ਦੇ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ। ਲਓ ਦੋਸਤੋ, ਅੱਗੇ ਵੱਧਦੇ ਹਾਂ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਆਖਰ ਦੇ ਵਿੱਚ ਸਮਾਂ ਇਜਾਜ਼ਤ ਦੇਵੇਗਾ, ਤੁਹਾਡੇ ਸੁਨੇਹੇ ਜ਼ਰੂਰ ਸਾਂਝੇ ਕਰਾਂਗਾ। ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ, ਥੈਂਕ ਯੂ, ਗ੍ਰੇਟ ਪੁਆਇੰਟ। ਭੁਪਿੰਦਰ ਜੀ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਮਾਲ ਜੀ। ਤੇ ਬਹੁਤ ਸਾਰੇ ਹੋਰ ਵੀ ਸੁਨੇਹੇ ਨੇ, ਉਹਨਾਂ ਦੀ ਸਾਂਝ ਪਾਵਾਂਗੇ। ਤੇ ਬਖਸ਼ੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਥੈਂਕ ਯੂ ਸੋ ਮਚ ਸਿਕੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਣ ਮੱਤੇ ਸੋਤੇ ਸਤਿ ਸ੍ਰੀ ਅਕਾਲ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ, ਸਤਿ ਸ੍ਰੀ
1: ਅਕਾਲ ਜੀ।
2: ਬਹੁਤ ਸੋਹਣਾ ਸੋਹਣੀ ਜਿਹੜਾ ਹੈਗਾ ਗੱਲਬਾਤ ਕਰ ਰਹੀ ਸੀ ਤੇ ਆਪਣਾ ਰਾਜਨ ਸੈਣੀ ਸਾਹਿਬ ਵੀ ਕਿਆ ਬਾਤ,
1: ਸ਼ੁਕਰੀਆ ਜੀ, ਸ਼ੁਕਰੀਆ, ਬਹੁਤ
2: ਧੰਨਵਾਦ ਜੀ। ਤੇ ਸੋਹਣੇ ਵਿਚਾਰ ਹੁੰਦੇ ਆ ਤੇ ਸਾਰੇ ਭੈਣ ਭਰਾ ਜਿਹੜੇ ਹੈਗੇ ਸਟਾਰ ਆ, ਸਟਾਰ ਆ ਤੇ ਬਹੁਤ ਸੋਹਣੇ ਵਿਚਾਰ ਹੁੰਦੇ ਆ। ਤੇ ਮੈਂ ਅੱਜ ਨਾ ਇੱਕ ਸੁਣੀ ਹੈਗੀ ਆ, ਚਲੋ ਦੂਸਰੇ ਚੈਨਲ ਤੋਂ ਵੀ ਸੁਣੀ, ਵੀ ਕਹਿੰਦੇ ਵੀ ਉਹ ਨਾ ਕੋਈ ਹੈ ਸਟੂਡੈਂਟ ਆ ਜਾਂ ਜਿਹੜਾ ਹੈਗਾ ਵੀ ਚਲੋ 20 and 25 ਬਿਟਵੀਨ, ਯਾਨੀ ਇੰਨੀ ਕੋਈ ਏਜ ਦਾ ਉਹ ਲੜਕਾ, ਕਹਿੰਦੇ ਵੀ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਸੁਸਾਈਡ ਕਰ।
1: ਕਿਹੜੀ ਜਗ੍ਹਾ ਜੀ?
2: ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਹ ਇੱਕ ਵਾਰ ਪਹਿਲੋਂ ਵੀ ਮੈਂ ਗੱਲ ਸ਼ਾਇਦ ਇਸ ਮੰਚ ਦੇ ਉੱਤੇ ਵੀ ਕੀਤੀ ਸੀ ਵੀ ਯਾਰ ਇਹ ਜਿਹੜਾ ਹੈਗਾ ਸੈਲਫ ਸੁਸਾਈਡ ਕਰਨਾ, ਇਹ ਤਾਂ ਵੈਸੇ ਹੀ ਜਿਹੜਾ ਹੈਗਾ ਬਹੁਤ ਵੱਡਾ ਗੁਨਾਹ ਹੈਗਾ।
1: ਬਿਲਕੁਲ ਹੈ ਜੀ,
2: ਕਿਉਂ ਜਦੋਂ ਪਾਸੋਂ ਕਹਿੰਦੇ ਨਾ ਮਾਲਕ ਸੱਚੇ ਦੇ ਕੋਲੋਂ ਜ਼ਿੰਦਗੀ ਮੰਗੋ ਮੌਤ ਨਾ ਮੰਗੋ, ਕਈ ਵਾਰੀ ਬੰਦਾ ਤੰਗ ਆ ਕੇ ਪਤਾ ਕੀ ਕਹਿੰਦਾ, ਮੈਂ ਤਾਂ ਕਿਤੇ ਮਰ ਹੀ ਜਾਵਾਂ ਜਿਹੜਾ ਹੈਗਾ। ਆਪਾਂ ਅਕਸਰ ਕਈ ਵਾਰੀ ਕਹਿੰਦੇ ਨਾ ਹੱਦ ਹੋ ਜਾਂਦੀ ਹੈ,
1: ਬਿਲਕੁਲ ਹੈ ਜੀ,
2: ਇਹ ਨਹੀਂ ਗੱਲਾਂ ਹੁੰਦੀਆਂ ਕਦੀ ਨਾ ਇਸ ਤਰ੍ਹਾਂ ਘਬਰਾਓ ਬਈ, ਤੁਸੀਂ ਮਾਲਕ ਸੱਚੇ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਤੁਸੀਂ ਮੌਤ ਕਾਹਤੋਂ ਮੰਗਦੇ ਆ?
1: ਬਿਲਕੁਲ,
2: ਜਿਹਨੇ ਜ਼ਿੰਦਗੀ ਉਹੀ ਤੁਹਾਨੂੰ ਮੌਤ ਦੇਵੇਗਾ, ਠੀਕ ਆ। ਤੇ ਆਪਣੇ ਆਪ ਜਿਹੜਾ ਹੈਗਾ ਮੌਤ ਨਾ ਮੰਗੋ, ਜਿਹੜਾ ਹੈਗਾ ਨਾ ਮੌਤ ਦੀ ਰਾਹ ਤੇ ਚੱਲੋ, ਇਹ ਬਹੁਤ ਮਾੜਾ ਕੰਮ ਹੈ, ਬਹੁਤ ਵੱਡਾ ਗੁਨਾਹ ਆ, ਅੱਗੇ ਜਾ ਕੇ ਫਿਰ ਤੁਹਾਡੀ ਹੋ ਜਾਣੀ ਆ, ਇੱਥੇ ਤੁਸੀਂ ਕਹਿਣਾ ਵੀ ਸਾਡੀ ਜਾਨ ਛੁੱਟ ਗਈ ਤੇ ਅੱਗੇ ਜਾ ਕੇ ਫਸ ਜਾਣਾ, ਸਹੀ ਆ। ਉੱਥੇ ਜਾ ਕੇ ਵੀ ਇੱਥੇ ਉਹ ਹੀ ਸਵਾਲ ਖੜਾ ਹੋਣਾ ਵੀ ਭਾਈ ਤੂੰ ਉੱਥੇ ਕੀ ਕਰਕੇ ਆਉਣ ਦੇ, ਤੈਨੂੰ ਤਾਂ ਭੇਜਿਆ ਹੀ ਜਿਹੜਾ ਹੈਗਾ ਚੰਗੇ ਚੰਗੇ ਕੰਮ ਕਰਨ ਲਈ, ਤੂੰ ਆਪਣਾ ਵੀ ਫਿਨਿਸ਼ ਕਰਕੇ ਇੱਧਰ ਨੂੰ ਭੱਜ ਆਇਆ ਜਿਹੜਾ ਹੈਗਾ।
1: ਬਿਲਕੁਲ,
2: ਇਹ ਜਿਹੜਾ ਹੈਗਾ ਤੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਜਿੰਨੇ ਵੀ ਭੈਣ ਭਰਾ ਮੇਰੇ ਸੁਣਦੇ ਆ, ਮੈਂ ਹੱਥ ਜੋੜਦਾ ਕਿ ਮੇਰੇ ਭੈਣਾਂ ਤੋਂ ਭਰਾਵੋ, ਜ਼ਿੰਦਗੀ ਬੜੀ ਕੀਮਤੀ ਆ, ਇਹਦੇ ਵਿੱਚ ਤੁਸੀਂ ਕਾਮਯਾਬ ਹੋ ਜਾਣਾ।
1: ਬਿਲਕੁਲ,
2: ਕੀ ਹੋ ਜਾਣਾ ਤੁਸੀਂ ਕਾਮਯਾਬ ਹੋ ਜਾਣਾ, ਇੱਕ ਕਰ ਲਓ ਤਹੀਆ ਕਰ ਲਓ ਕਿ ਭਾਈ ਮਾੜਾ ਕੰਮ ਨਹੀਂ ਕਰਨਾ, ਮਾੜਾ ਕੰਮ ਹੀ ਆ ਜਿਹੜਾ ਸੁਸਾਈਡ ਕਰਨਾ, ਹਨਾ, ਨਾ ਜਿਹੜਾ ਨਾੜੇ ਸੁਸਾਈਡ ਕਰਨਾ ਕਰ ਤੋਂ ਇਸ ਗੱਲ ਤੋਂ ਜਿਹੜਾ ਕੋਈ ਕਮੀ ਰਹਿ ਗਈ ਆ, ਕਿਸੇ ਨੇ ਕੋਈ ਤੁਹਾਨੂੰ ਗੱਲ ਕਹਿਤੀ ਟੋਲਰੇਟ ਕਰ ਲੋ, ਆਪਣੀ ਟੋਲਰੇਸ਼ਨ ਪਾਵਰ ਜਿਹੜੀ ਆ, ਆਪਣਾ ਸਟੈਮਿਨਾ ਵਧਾਓ।
1: ਬਿਲਕੁਲ,
2: ਤੁਹਾਡੇ ਜਿਹੜਾ ਹੈਗਾ ਜੋ ਮਰਜ਼ੀ ਤੁਹਾਨੂੰ ਕੋਈ ਕਹਿੰਦਾ ਰਵੇ, ਜਿਹੜਾ ਹੈਗਾ ਤੁਸੀਂ ਪਰਵਾਹ ਨੀ ਕਰਨੀ ਹੈਗੀ ਆ, ਤੁਸੀਂ ਆਪਣਾ ਜਿਹੜਾ ਹੈਗਾ ਕ੍ਰੀਏਟਿਵ ਸੋਚ ਨੂੰ ਲੈ ਕੇ ਚੱਲੋ ਔਰ ਅੱਗੇ ਵਧੋ ਜਿਹੜਾ ਹੈਗਾ, ਹਨਾ।
1: ਬਿਲਕੁਲ,
2: ਸਿਤਾਰੋਂ ਦੇਖੋ ਕਹਿੰਦੇ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਇਸ਼ਕ ਕੇ ਇਮਤਿਹਾਂ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਤੇਰੇ ਆਗੇ ਆਸਮਾਂ ਔਰ ਵੀ ਹੈ, ਔਰ ਵੀ ਅੱਗੇ ਬੜਾ ਸਤੂਤ ਪਈ ਹੈਗੀ ਆ, ਅੱਗੇ ਜਾਣਾ ਹੈਗਾ, ਇਹ ਨੀ ਸਫ਼ਰ ਖਤਮ ਹੋ ਗਿਆ,
1: ਹਨਾ,
2: ਇਹ ਚੀਜ਼ਾਂ ਹੈਗੀਆਂ ਚਲੋ, ਤੇ ਕਦੀ ਵੀ ਜਿਹੜਾ ਹੈਗਾ ਇਹ ਕੰਮ ਨਾ ਕਰਿਓ, ਮੇਰੀ ਸਾਰੇ ਭੈਣ ਭਰਾ ਮਾਤੇ
1: ਬਹੁਤ ਸੋਹਣਾ ਸੁਣਿਆ ਜੀ, ਸ਼ੁਕਰੀਆ,
2: ਕਰ ਦੋ
1: ਕਰ ਦੋ, ਫਿਰ ਮੈਂ ਕਿਤਾਬ ਦੇ ਵੱਲ ਨੂੰ ਵੱਧਦਾ ਜੀ। ਹਾਂਜੀ ਕਰੋ ਜੀ, ਕਰੋ।

0: थैंक यू सो मच।
1: थैंक यू बख्शी जी, बहुत बहुत शुक्रिया, धन्यवाद है जी सोहनी रचना दे लई। थैंक यू, सत श्री अकाल जी। जी दोस्तों, इस जी अपने नाल मोहम्मद जी दुबई तो जुड़े सन, गलबात करके गए ने, नाल सुनेहा बाकमाल दे के गए ने फ्राइडे वाले दिन दे उत्ते। ते आखर दे विच दोस्तों आपां वध रहे हां किताब दे वल नूं चलदे हां। अज जिहड़ा पिछले दिनां दे विच जिथे आपां समाप्ति कीती सी उधर नूं तुहाडा थोड़ा जिहा ध्यान लै के चलदा है। किताब पंजाब है जिहदा आपां जिक्र करना है, ते उहदे विचों तुहानूं थोड़ा जिहा पिछे लै के चलदा जिथे आपां समाप्ति कीती सी लड़ीवार भाग 12वें दे विच। जिहड़ा महाराजा सी उस समय पूरा अहसास उहनूं सीगा कि एक दिन अंग्रेज जिहड़े ने पंजाब नूं अपने विच शामिल कर लैणगे, ते बाद दे विच अंग्रेज इतिहासकारां ने मन्निया कि उहनां दी कैरी जिहड़ी सी अख सी, कैरी अख जिहड़ी सी पंजाब दे वल सी अंग्रेजां दी। ते कई साल पहला महाराजे नूं भारत दा नक्शा दिखाया गया जिहदे विच अंग्रेजां दे अधीन जिहड़ा पूर्वी भारत, मुंबई, बंगाल ते यूपी लाल रंग दे नाल रंगे जिहड़े इलाके दिखे। देख के जिहड़ा रणजीत सिंह सी महाराजा कहा, उन्हें कहा कि सब लाल हो जाएगा। उहदा ख्याल सीगा कि युद्ध लड़न दे लई अकसौन दी थां दे उत्ते उहनां दे नाल दोस्ती रखणी फायदेमंद है। जिथों तक अफगाना दा संबंध है, उह आपो विच ही कह रहे ने ते अंदरूनी फुट सदका उस पासे जिहड़ा राज विस्तार दी जिहड़ी संभावना वधीक है। इह सोच के जिहड़ा महाराजा रणजीत सिंह अगे वधदे है ते 1837 दे विच फिर की कुछ अगे जाके वापरदा है उहदा जिक्र तुहाडे नाल करन लगे हां। अज दा जिहड़ा एपीसोड है किताब पंजाब औरंगजेब तो माउंट बैटन तक का इतिहास लड़ीवार भाग 12वां तुहाडे नाल सांझा करन जा रहे हां। जिन्ना भी समा अपने को बाकी है उहदे विच जिन्नी भी वध तों वध कोशिश होएगी इस किताब दे विचों तुहाडे लई कुछ सफे जिहड़े ने सांझे करदे हां। राजमोहन गांधी जी ने इस नूं लिखिया है, रचिया है, ते प्रोफेसर हरपाल सिंह पन्नू जी ने इसका पंजाबी दे विच अनुवाद कीता है। मैं तुहाडा दोस्त भुपिंदर पारज दुआबा रेडियो दा मंच ते लड़ीवार भाग 13वां तुहाडे नाल साझा करन लगे हां। सतारां सालां विक्टोरिया नाम दी महाराणी इंग्लैंड जरनैल सर हैनरी फेन कंपनी दियां फौजां दा चीफ कमांडर अपने मतिहत्ता समेत कुंवर नौ निहाल सिंह दी व्याह समागम दे विच हाजर होण दे लई लाहौर आ जांदा है। उदों हो सकदा है कि अंग्रेजां दे मन दे विच अफगानिस्तान ही पलैन होवे। स्वागती गेट दे उपर राजा ध्यान सिंह दा बेटा हरी सिंह वी सीगा। मेहमाना दे विच सोहणे नैन नक्श अते लिबास उस दिन हीरा सिंह दा सब तो वधिया सी। जड़ाऊ गहिणियां दे नाल लद्दिया होया हार, बाजूबंद, कड़े मोतियां, हीरियां ते लालां विचकार खाली थां किधरे है ही नहीं सी, सब लद्दिया पिया सी। अगले वरे 1838 दे विच कलकत्त्यों गवर्नर जनरल लार्ड आकलैंड ने महाराजे दे कोल अपना वफद भेजिया जिसने सिंध फौज दी बनतर दे बारे सरकारी तौर दे उत्ते फैसला करना सी। महाराजे ने फैसला कीता, शाही मेहमाना दा अदीना नगर विखे स्वागत करांगा। भारती पंजाब दे विच हुण इसदा नाम दीना नगर है। 8 दहाके पहला अदीना बेग ने कांगड़ा पहाड़ियां लागे इह शहर वसाया। महाराजे ने इत्थे इमारतां उसारियां ते बाग लवाए ते अक्सर इत्थे आउंदा रहिंदा। वड्डे वड्डे शमियाने ताणे गए ते फौज परेड कर रही है। सर विलियम कनटन दी अगवाई दे विच अंग्रेज टुकड़ी कलकत्त्यों आई जिस दे विच अलैगजेंडर बर्नर्स वी सीगा जो हुणे अफगानिस्तान दे विचों आया। मकनट जिहड़ा सीगा मकनटन ने गवर्नर जनरल दे वलों लिखिया खत पढ़िया जिहदे विच शाह सूजा नूं मुड़ जिहड़ा सत्ता सौंपण दे लई एंगलो सिख संधि कीती जाणी सी। राजा ध्यान सिंह ने सिर निवा के संधि प्रवान करन दा संकेत दे दिता। जदों अंग्रेज इस बैठक दे विचों चले गए ਸਾਰੇ ਵਜ਼ੀਰ ਧਿਆਨ ਸਿੰਘ ਦੇ ਇਰਦ ਗਿਰਦ ਹੋ ਕੇ ਵਿਚਾਰ ਵਟਾਂਦਰਾ ਜਿਹੜਾ ਕਰਨ ਲੱਗ ਪਏ। ਫਕੀਰ ਅਜੀਜੋਦੀਨ ਅਤੇ ਭਈਆ ਰਾਮ ਸਿੰਘ ਕੇਵਲ ਦੋ ਜਾਣਿਆਂ ਨੇ ਸੰਧੀ ਕਰਨ ਦੇ ਹੱਕ ਦੇ ਵਿੱਚ ਦਲੀਲ ਦਿੱਤੀਆਂ ਤੇ ਬਾਕੀ ਵਿਰੋਧ ਸਾਨੇ ਦੇ। ਮਹਾਰਾਜੇ ਨੇ ਇਨ੍ਹਾਂ ਦੋਵਾਂ ਦੀ ਰਾਏ ਦੇ ਨਾਲ ਸਹਿਮਤੀ ਪ੍ਰਗਟਾਈ। ਚੰਗਾ ਰਹੇਗਾ, ਮੁੜ ਤਾਜ ਪਹਿਨਾ ਦਿਆਂਗੇ ਤਾਂ ਸ਼ਾਹ ਸੁਜ਼ਾ ਕੇਵਲ ਅੰਗਰੇਜ਼ਾਂ ਵੱਲ ਨਹੀਂ ਸਿੱਖ ਹਕੂਮਤ ਦੇ ਵੱਲ ਵੀ ਮਦਦ ਮੰਗਣ ਦੇ ਲਈ ਹੱਥ ਫੈਲਾਇਆ ਕਰੇਗਾ। ਬਰਨਜ਼ ਨੇ ਦੱਸਿਆ ਕਿ ਦੋਸਤ ਮੁਹੰਮਦ ਨੇ ਮਹਾਰਾਜੇ ਦੇ ਬਾਰੇ ਕਿਹਾ, ਉਸ ਜੰਗਲੀ ਜਾਨਵਰ ਦਾ ਮੈਂ ਨੁਕਸਾਨ ਨਹੀਂ ਕਰ ਸਕਦਾ, ਤਾਂ ਵੀ ਉਸਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਤਾਂ ਕਰਾਂਗਾ ਹੀ, ਪਹਿਲਾਂ ਵੀ ਕੀਤਾ। ਹਰੀ ਸਿੰਘ ਨਲਵਾ ਯਾਦ ਆਇਆ ਉਹਨੂੰ, ਮਹਾਰਾਜਾ ਨੂੰ ਜਿਹੜਾ ਸੀ ਡੰਗ ਵੱਜਿਆ। ਅਜੀਜੂਦੀਨ ਦੇ ਰਾਹੀਂ ਅੰਗਰੇਜ਼ਾਂ ਦੇ ਕੋਲ ਮਹਾਰਾਜੇ ਦੀ ਮਨਜ਼ੂਰੀ ਜਿਹੜੀ ਸੀ ਪਹੁੰਚਾ ਦਿੱਤੀ ਗਈ। 1838 ਦੇ ਅਖੀਰ ਦੇ ਵਿੱਚ ਮਹਾਰਾਜੇ ਦੀ ਮੋਹਰ ਲਵਾਉਣ ਦੇ ਲਈ ਗਵਰਨਰ ਜਨਰਲ ਨੂੰ ਆਪਣਾ ਜਿਹੜਾ ਸੀ ਆਪ ਆਉਣਾ ਪਵੇਗਾ। ਉਹ ਫਿਰੋਜ਼ਪੁਰ ਆਇਆ। ਫਿਰੋਜ਼ਪੁਰ ਲਾਹੌਰ ਤੋਂ 40 ਮੀਲ ਦੱਖਣ ਦੇ ਵਿੱਚ ਹੈ, ਜਿੱਥੇ ਅੰਗਰੇਜ਼ ਛਾਉਣੀ ਸੀ। ਦੋਵੇਂ ਪਾਸਿਆਂ ਦੀਆਂ ਫੌਜਾਂ ਮਿੱਤਰ ਫੌਜਾਂ ਵਾਂਗ ਮਿਲੀਆਂ। ਇਸੇ ਮਿਲਾਪ ਨੂੰ ਸਿੰਧ ਵਾਦੀ ਦੀ ਫੌਜ ਦਾ ਨਾਮ ਮਿਲਿਆ। ਹਰੇਕ ਦੇ ਮਨ ਦੇ ਵਿੱਚ ਉਤੇਜਨਾ ਸੀ, ਸ਼ੱਕ ਸੀ, ਡਰ ਸੀ, ਘਬਰਾਹਟ ਮੌਜੂਦ ਸੀ। ਸ਼ਰਾਬ ਦੇ ਦੌਰ ਚੱਲੇ, ਖੁਸ਼ਾਮ ਦੀ ਸ਼ਬਦਾਂ ਦੀਆਂ ਨਦੀਆਂ ਵਗੀਆਂ, ਕੁੜੀਆਂ ਦੇ ਨਾਚ ਹੋਏ, ਗਲੀਚੇ ਹੀਰੇ ਪੂਰੀ ਨੁਮਾਇਸ਼ ਹਾਜ਼ਰ ਸੀ। ਇਸ ਜਲੌ ਦਾ ਨਾਇਕ ਮਹਾਰਾਜਾ ਰਣਜੀਤ ਸਿੰਘ ਸੀ। ਗਵਰਨਰ ਜਨਰਲ ਦੀ ਭੈਣ ਏਮੇਲੀ ਐਡਿਨ ਵੀ ਆਈ ਹੋਈ ਸੀ। ਉਹ ਲਿਖਦੀ ਹੈ ਉਹਨਾਂ ਦੇ ਬਾਰੇ, ਮਹਾਰਾਜੇ ਨੇ ਮੈਨੂੰ ਕਿਹਾ, ਮੈਨੂੰ ਪਤਾ ਲੱਗਿਆ ਕਿ ਕਿਤਾਬਾਂ ਦੇ ਵਿੱਚ ਸ਼ਰਾਬ ਪੀਣ ਵਿਰੁੱਧ ਲਿਖਿਆ ਹੋਇਆ। ਇਹੋ ਜਿਹੀਆਂ ਮੂਰਖਤਾ ਪੂਰਨ ਕਿਤਾਬਾਂ ਬਿਨਾਂ ਕੀ ਥੁੜਿਆ ਸੀ, ਉਹ ਸਵਾਲ ਕਰਦਾ ਮਹਾਰਾਜਾ ਰਣਜੀਤ ਸਿੰਘ ਨੂੰ, ਐਮਐਲਈ ਨੂੰ। ਮੈਂ ਹਕੂਮਤ ਥਾਪ ਦਿੱਤੀ ਹੈ, ਵੱਡੇ ਵੱਡੇ ਦੁਸ਼ਮਣ ਜਿੱਤ ਲਏ ਨੇ, ਉਹ ਪੂਰਾ ਇਨਸਾਫ ਕਰਦਾ ਹੈ, ਫੌਜ ਸਿੱਧਾ ਰੱਖੀ ਹੈ, ਤੇ ਤਾਨਾਸ਼ਾਹ ਹੋਣ ਦੇ ਬਾਵਜੂਦ ਉਹਨੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ, ਕਮਾਲ ਹੈ ਐਮਐਲਈ ਅਤੇ ਬਾਕੀ ਸਭ। ਮਹਿਮਾਨਾਂ ਨੂੰ ਮਹਾਰਾਜਾ ਪਿਆਰਾ ਲੱਗਦਾ ਹੈ। ਅੰਗਰੇਜ਼ੀ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਵੀ ਹਰਮਨ ਪਿਆਰਾ ਮਹਾਰਾਜਾ ਇਸ ਵੇਲੇ ਬਿਮਾਰ ਪਿਆ ਸੀ। ਮਹਾਰਾਜੇ ਦੀ ਮੋਹਰ ਸੰਧੀ ਉੱਪਰ ਲੱਗ ਗਈ ਤੇ ਜਦੋਂ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਲਾਹੌਰ ਦੇ ਵਿੱਚ ਆਪਣਾ ਰੈਜ਼ੀਡੈਂਟ ਭੇਜਾਂਗੇ, ਤਾਂ ਰਣਜੀਤ ਸਿੰਘ ਨੇ ਕੋਰਾ ਇਨਕਾਰ ਕਰਦਿਆਂ ਕਿਹਾ, ਇਸ ਦੇ ਬਾਰੇ ਜਿੱਦ ਨਹੀਂ ਕਰਨੀ, ਮੇਰੀ ਨਾਂ ਹੈ ਤੁਹਾਨੂੰ। ਲੁਧਿਆਣੇ ਬੈਠੇ ਸੁਜ਼ਾ ਨੇ ਦਸਖਤ ਕਰ ਦਿੱਤੇ ਤੇ ਫੈਸਲਾ ਹੋਇਆ ਕਿ ਸੁਜ਼ਾ ਦਾ ਬੇਟਾ ਕੁਵਰ ਤੈਮੂਰ ਸ਼ਾਹ ਤੇ ਕੈਪਟਨ ਵੇਡ ਫੌਜ ਦੇ ਨਾਲ ਖੈਬਰ ਦਰੇ ਰਾਹੀਂ ਕਾਬਲ ਜਾਣਗੇ। ਸਿੰਧ, ਕੁਐਟਾ

ਕਾਬਲ ਦੀਆਂ ਗਲੀਆਂ ਦੇ ਵਿੱਚ ਨਿਸ਼ਾਨ ਸਾਹਿਬ ਲਹਿਰਾਉਂਦੇ ਹੋਏ ਦੇਖੇ ਗਏ। ਮਹਾਰਾਜੇ ਨੂੰ ਸੁਜ਼ਾ ਦੇ ਕੰਧਾਰ ਪੁੱਜਣ ਦੀ ਖਬਰ ਮਿਲ ਗਈ। ਉਦੋਂ ਉਹ ਬਹੁਤ ਬਿਮਾਰ ਸੀ। 27 ਜੂਨ 1839 ਨੂੰ ਮਹਾਰਾਜੇ ਦਾ ਦੇਹਾਂਤ ਹੋਇਆ। ਐਲੋਪੈਥੀ, ਹੋਮਿਓਪੈਥੀ, ਹਾਈਡਰੋਪੈਥੀ ਸਭ ਇਲਾਜ ਕੀਤੇ ਗਏ। ਮੋਤੀਆਂ ਦੀ ਭਸਮ ਤੋਂ ਤਿਆਰ ਦਵਾਈਆਂ ਖੁਦ ਅਜੀਜ਼ੂਦੀਨ ਨੇ ਖਵਾਈਆਂ, ਅਸਰ ਨਾ ਹੋ ਸਕਿਆ। ਮੌਤ ਤੋਂ ਪਹਿਲਾਂ ਮਹਾਰਾਜੇ ਨੇ ਕੁਵਰ ਖੜਕ ਸਿੰਘ ਦੇ ਸਿਰੋਪਾ ਬੰਨ ਦਿੱਤਾ, ਜੋ ਵਾਰਸ ਹੋਣ ਦਾ ਐਲਾਨ ਸੀ। ਰਾਜਾ ਧਿਆਨ ਸਿੰਘ ਨੂੰ ਕਿਹਾ ਕਿ ਮੇਰੇ ਵਾਰਸ ਦਾ ਖਿਆਲ ਰੱਖੀ। ਦਰਬਾਰ ਦੇ ਵਿੱਚ ਡੋਗਰੇ ਭਰਾਵਾਂ ਦੀ ਜਦੋਂ ਤੋਂ ਪੂਰੀ ਚੜ੍ਹਤ ਹੋ ਗਈ, ਜਾਣ ਕੇ ਦੂਜੇ ਕੁਵਰ ਸ਼ੇਰ ਸਿੰਘ ਨੂੰ ਦੂਰ ਫਰੰਟੀਅਰ ਦੇ ਉੱਤੇ ਰੱਖਿਆ ਗਿਆ। ਮਹਾਰਾਜੇ ਦੀ ਅਰਥੀ ਨਾਲ ਚਾਰ ਰਾਣੀਆਂ, ਰਾਜਦੇਵੀ, ਕਾਂਗੜੇ ਦੇ ਸੰਸਾਰ ਚੰਦ ਦੀ ਧੀ ਸਮੇਤ ਸਤੀ ਹੋਈਆਂ। ਸੱਤ ਬਾਂਦੀਆਂ ਸਤੀ ਹੋ ਗਈਆਂ। 10 ਸਾਲ ਦੇ ਬਾਅਦ ਜਿਸ ਲਾਹੌਰ ਦੇ ਵਿੱਚ ਅੰਗਰੇਜ਼ਾਂ ਨੇ ਸਤੀ ਦੀ ਰਸਮ ਉੱਪਰ ਪਾਬੰਦੀ ਲਾਉਣੀ ਹੈ, ਉਸੇ ਸ਼ਹਿਰ ਦੇ ਵਿੱਚ ਸ਼ਰੇਆਮ 11 ਔਰਤਾਂ ਨੇ ਖੁਦਕੁਸ਼ੀ ਕੀਤੀ। ਕਿਹਾ ਜਾਂਦਾ ਹੈ ਕਿ ਰਾਜਾ ਧਿਆਨ ਸਿੰਘ ਨੇ ਵੀ ਅੱਗ ਦੇ ਵਿੱਚ ਕੁੱਦਣਾ ਚਾਹਿਆ ਪਰ ਫੜ ਲਿਆ ਗਿਆ। ਕੁਰਸੀ ਵਾਸਤੇ ਦੌੜ ਦੌਰਾਨ ਸਾਜਿਸ਼ਾਂ, ਬਦਲਾ ਲੈਣ ਦੇ ਲਈ ਕਤਲ ਸ਼ੁਰੂ ਹੋ ਗਏ। ਕੁਝ ਦਰਬਾਰੀਆਂ ਨੇ ਸਲਾਹ ਬਣਾਈ ਕਿ ਨਸ਼ੇੜੀ ਖੜਕ ਸਿੰਘ ਦੀ ਥਾਂ ਉਸਦੇ ਲਾਇਕ ਬੇਟੇ ਨੌਨਿਹਾਲ ਸਿੰਘ ਨੂੰ ਗੱਦੀ ਦੇ ਦਿਓ। ਜਦੋਂ ਮਹਾਰਾਜੇ ਦੀ ਮੌਤ ਹੋਈ, ਉਦੋਂ ਉਹ ਫੌਜ ਦੇ ਨਾਲ ਕਾਬਲ ਦੇ ਵੱਲ ਜਾ ਰਿਹਾ ਸੀ। ਰਾਜਾ ਧਿਆਨ ਸਿੰਘ ਨੇ ਨੌਨਿਹਾਲ ਸਿੰਘ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾ ਕੇ ਖੜਕ ਸਿੰਘ ਦੀ 1 ਸਤੰਬਰ 1839 ਨੂੰ ਤਾਜਪੋਸ਼ੀ ਕਰਨ ਦਾ ਫੈਸਲਾ ਕਰਤਾ। ਪਰ ਚੇਤ ਸਿੰਘ ਨਾਮ ਦੇ ਖੜਕ ਸਿੰਘ ਦੇ ਰਿਸ਼ਤੇਦਾਰ ਦਾ ਪ੍ਰਭਾਵਸ਼ਾਲੀ ਅਸਰ ਦੇਖ ਕੇ ਧਿਆਨ ਸਿੰਘ ਨੌਨਿਹਾਲ ਸਿੰਘ ਦੇ ਵੱਲ ਦੇ ਧੜੇ ਦੇ ਨਾਲ ਮਿਲ ਗਿਆ ਤੇ ਸਾਜਿਸ਼ ਕਰਕੇ ਧਿਆਨ ਸਿੰਘ ਨੇ ਚੇਤ ਸਿੰਘ ਮਰਵਾ ਛੱਡਿਆ। ਧਿਆਨ ਸਿੰਘ ਦੀ ਸਹਾਇਤਾ ਨਾਲ ਨੌਨਿਹਾਲ ਸਿੰਘ ਨੇ 1 ਸਾਲ ਹਕੂਮਤ ਠੀਕ ਠਾਕ ਚਲਾਈ। ਲੋਕ ਦੱਸਿਆ ਕਰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤੇ ਬਾਰੇ ਕਿਹਾ ਕਰਦਾ ਸੀ ਕਿ ਸਿਕੰਦਰ ਵਰਗਾ ਹੈ। 5 ਨਵੰਬਰ 1840 ਦਾ ਸਮਾਂ, ਬਿਮਾਰ ਹੋ ਕੇ ਖੜਕ ਸਿੰਘ ਮਰ ਗਿਆ। ਲੱਗਦਾ ਹੈ ਜ਼ਹਿਰ ਦਿੱਤਾ ਗਿਆ। ਸੰਸਕਾਰ ਕਰਕੇ ਨੌਨਿਹਾਲ ਸਿੰਘ ਵਾਪਸ ਆ ਰਿਹਾ। ਦਰਵਾਜੇ ਹੇਠੋਂ ਲੰਘਦਿਆਂ ਦਰਵਾਜ਼ਾ ਡਿੱਗ ਪਿਆ। ਉਸੇ ਦਿਨ ਇੱਕਦਮ ਇਹ ਦੁਰਘਟਨਾ ਵਾਪਰ ਗਈ। ਇਹ ਚੀਜ਼ਾਂ ਦਾ ਬਹੁਤ ਸੋਹਣਾ ਜ਼ਿਕਰ ਆਪਣੇ ਹਰਜੀਤ ਅਟਵਾਲ ਹੋਣਾ ਦਾ ਨਾਵਲ ਕਿਤਾਬ ਬੜੀ ਸਟੱਡੀ ਕਰਕੇ 14-15 ਸਾਲ ਲਾ ਕੇ ਉਹਨਾਂ ਨੇ ਅਕਾਲ ਸਹਾਇ ਲਿਖੀ ਹੈ, ਉਹਦੇ ਵਿੱਚ ਬਾ ਕਮਾਲ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਖੁੱਲ੍ਹ ਕੇ। ਉਸ ਦਿਨ ਇੱਕਦਮ ਇਹ ਦੁਰਘਟਨਾ ਵਾਪਰ ਗਈ। ਛੇ ਕੁਵਰ ਜਿਹੜੇ ਸਨ ਅਜੇ ਗੱਦੀ ਦੇ ਸਹੀ ਵਾਰਸ ਮੌਜੂਦ ਸਨ। ਜੋੜੇ ਸ਼ੇਰ ਸਿੰਘ ਤੇ ਤਾਰਾ ਸਿੰਘ ਸਦਾ ਕੌਰ ਦੇ ਦੋਹਤੇ 35 ਕੁ ਸਾਲ ਦੇ ਨੇ। ਪਿਸ਼ੋਰਾ ਸਿੰਘ, ਕਸ਼ਮੀਰਾ ਸਿੰਘ ਤੇ ਮੁਲਤਾਨ ਸਿੰਘ 22-23 ਸਾਲਾਂ ਦੇ ਨੇ। ਰਾਣੀ ਜਿੰਦਾ ਦਾ ਬੇਟਾ ਦਲੀਪ ਸਿੰਘ 2 ਸਾਲ ਦਾ ਸੀ। ਜੇ ਇਹਨਾਂ ਚੀਜ਼ਾਂ ਵਾਪਰਨ ਤੋਂ ਬਾਅਦ ਇੰਨਾ ਕੁਝ ਕਰ ਗਈ ਨਾ, ਤੇ ਰਾਣੀ ਜਿੰਦਾ ਜਿਹੜੀ ਸੀ ਉਹੀ ਆਪਣੇ ਹਿੱਕ ਦੇ ਜ਼ੋਰ ਦੇ ਨਾਲ ਜਿਹੜਾ ਕਹਿ ਲਓ 20-25 ਸਾਲ ਕੱਢ ਗਈ। ਨਹੀਂ ਤਾਂ ਇਹਨਾਂ ਨੇ ਤਾਂ ਕੋਈ ਰਾਹ ਨਹੀਂ ਛੱਡਿਆ ਸੀ। ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਸੀ। 9 ਨਵੰਬਰ 1840 ਨੂੰ ਸ਼ੇਰ ਸਿੰਘ ਦੀ ਤਾਜਪੋਸ਼ੀ ਹੋ ਜਾਂਦੀ ਹੈ। ਖੜਕ ਸਿੰਘ ਦੀ ਵਿਧਵਾ ਚੰਦ ਕੌਰ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ, ਨੌਨਿਹਾਲ ਸਿੰਘ ਦਾ ਬੱਚਾ ਮੇਰੀ ਨੂੰਹ ਦੀ ਕੁੱਖ ਦੇ ਵਿੱਚ ਹੈ, ਉਹ ਹੁਣ ਵਾਰਸ ਹੈ ਇਸਦਾ ਤੇ ਮੈਂ ਸਰਪ੍ਰਸਤ ਹੋ ਕੇ ਰਾਜ ਕਰਾਂਗੀ ਅੱਗੇ। ਪਹਿਲਾਂ ਧਿਆਨ ਸਿੰਘ ਨੇ ਚੰਦ ਕੌਰ ਦੇ ਹੱਕ ਦੇ ਵਿੱਚ ਰਹਿਣ ਦਾ ਜਿਹੜਾ ਸੀ ਫੈਸਲਾ ਕੀਤਾ, ਪਰ ਜਦੋਂ ਦੇਖਿਆ ਕਿ ਉਹ ਤਾਂ ਅਤਰ ਸਿੰਘ ਸੰਧਾ ਵਾਲੀਏ ਸਰਦਾਰ ਦੇ ਵਧੀਕ ਕਹਿਣੇ ਵਿੱਚ ਹੈ, ਉਹਦੇ ਕਹਿਣੇ ਤੇ ਚੱਲ ਰਹੀ ਹੈ, ਤਾਂ ਦੂਜੇ ਪਾਸੇ ਚਲਿਆ ਜਾਂਦਾ। ਨਾ ਭਾਈ, ਏਦਾਂ ਨਾ ਹੋਊ। ਉਸਦਾ ਭਰਾ ਗੁਲਾਬ ਸਿੰਘ ਚੰਦ ਕੌਰ ਵੱਲ ਰਿਹਾ। ਇਹਨਾਂ ਕਰਤੂਤਾਂ ਦੇ ਕਾਰਨ ਹੀ ਫੌਜ ਦੇ ਵਿੱਚ ਫੁੱਟ ਪੈ ਗਈ ਤੇ ਅਫਸਰਾਂ ਦਾ ਹੁਕਮ ਮੰਨਣ ਦੀ ਥਾਂ ਦੇ ਉੱਤੇ ਫੌਜੀ ਆਪ ਹੁਦਰੇ ਹੀ ਹੋ ਤੁਰ ਪਏ। ਕਈ ਅਫਸਰ ਮਾਰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ 2 ਗੋਰੇ ਵੀ ਸਨ, ਫਾਕਸ ਤੇ ਫੋਰਡ ਵੀ। ਫੌਜ ਨੂੰ ਆਪਣੇ ਵੱਲ ਕਰਨ ਦੇ ਲਈ ਕੁਵਰ ਸ਼ੇਰ ਸਿੰਘ ਤੇ ਰਾਜਾ ਧਿਆਨ ਸਿੰਘ ਨੇ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਤੇ ਹੋਰ ਸਹੂਲਤਾਂ ਦਾ ਐਲਾਨ ਕਰਤਾ ਕਿ ਫੌਜ ਦੇ ਵਿੱਚੋਂ ਹੀ 5 ਨੁਮਾਇੰਦੇ ਜਿਹੜੇ ਨੇ ਚੁਣ ਲਏ, ਉਹੀ ਫੌਜ ਨੂੰ ਚਲਾਉਣਗੇ, ਨਵੀਂ ਭਰਤੀ ਕੀਤੀ ਗਈ। ਅੰਦਰੋਂ ਅੰਦਰੀ ਇਹ ਸਾਰੇ ਚਾਹੁੰਦੇ ਸਨ ਕਿ ਮੈਂ ਅੰਗਰੇਜ਼ਾਂ ਦੀ ਮਦਦ ਲੈ ਕੇ ਤਾਕਤ ਹਾਸਲ ਕਰ ਲਵਾਂ, ਪਰ ਬਾਹਰੋਂ ਇੱਕ ਦੂਜੇ ਉੱਤੇ ਗੋਰਿਆਂ ਦਾ ਏਜੰਟ ਹੋਣ ਦਾ ਇਲਜ਼ਾਮ ਵੀ ਲਾਉਂਦੇ ਨੇ। ਚੰਦ ਕੌਰ, ਸ਼ੇਰ ਸਿੰਘ, ਸੰਧਾ ਵਾਲੀਆ, ਡੋਗਰੇ, ਅਵਿਤਾਬਿਲ ਤੇ

ਵੈਨ ਤੁਰਾ ਸਭ ਆਪੋ ਆਪਣੇ ਤਰੀਕੇ ਦੇ ਨਾਲ ਦੌੜ ਭੱਜ ਕਰ ਰਹੇ ਨੇ। ਚੰਦ ਕੌਰ ਨੇ ਅੰਗਰੇਜ਼ਾਂ ਨੂੰ ਕਹਿ ਦਿੱਤਾ, ਮੈਨੂੰ ਸਿੰਘਾਸਨ ਦੇ ਉੱਤੇ ਬਿਠਾਓ, ਮੈਂ ਪੰਜਾਬ ਦਾ ਵੱਡਾ ਇਲਾਕਾ ਬਦਲੇ ਦੇ ਵਿੱਚ ਦੇ ਦਿਆਂਗੀ ਤੁਹਾਨੂੰ। ਬਿਲਕੁਲ ਇਹੋ ਹੀ ਗੱਲ ਉਸਦੇ ਸ਼ਰੀਕ ਸ਼ੇਰ ਸਿੰਘ ਨੇ ਕਹਿਤੀ। ਬੁਰੀ ਤਾਂ ਅਜੇ ਹੋਰ ਹੋਣੀ ਬਾਕੀ ਸੀ, ਇਹ ਤਾਂ ਕੁਝ ਵੀ ਨਹੀਂ। ਧਿਆਨ ਸਿੰਘ ਦੀ ਕਿਰਪਾ ਸਦਕਾ ਨੌ ਨਿਹਾਲ ਸਿੰਘ ਦੀ ਵਿਧਵਾ ਦੇ ਪੇਟ ਅੰਦਰਲਾ ਬੱਚਾ ਜਿਹੜਾ ਸੀ ਗਿਰਾ ਦਿੱਤਾ ਗਿਆ, ਜਾਣੀ ਕਿ ਉਹਨੂੰ ਕੁੱਖ ਦੇ ਵਿੱਚ ਹੀ ਮਾਰ ਦਿੱਤਾ ਗਿਆ। ਚੰਦ ਕੌਰ ਦੇ ਕਤਲ ਦੀ ਵਿਉਂਤ ਬਣਨ ਲੱਗ ਪਈ ਤੇ ਸੰਧਾ ਵਾਲੀਏ ਸ਼ੇਰ ਸਿੰਘ ਵੱਲ ਹੋ ਤੁਰੇ। 15 ਸਤੰਬਰ 1843 ਨੂੰ ਸ਼ੇਰ ਸਿੰਘ ਦਾ ਕਤਲ ਵੀ ਕਰ ਦਿੱਤਾ ਗਿਆ। ਅਤਰ ਸਿੰਘ ਦਾ ਭਤੀਜਾ ਅਜੀਤ ਸਿੰਘ ਸੰਧਾ ਵਾਲੀਆ ਸ਼ੇਰ ਸਿੰਘ ਦੇ ਵੱਲ ਇਉਂ ਆਇਆ ਜਿਵੇਂ ਉਹ ਬੰਦੂਕ ਭੇਟ ਕਰਨ ਆਇਆ ਹੋਵੇ, ਪਰ ਅਚਾਨਕ ਨਿਸ਼ਾਨਾ ਸਾਧ ਕੇ ਗੋਲੀ ਦਾਗਤੀ। ਸ਼ੇਰ ਸਿੰਘ ਥਾਂ ਹੀ ਢੇਰੀ ਹੋ ਗਿਆ। ਉਸਦਾ ਸਿਰ ਵੱਢ ਕੇ ਅਜੀਤ ਸਿੰਘ ਨੇ ਨੇਜੇ ਦੀ ਨੋਕ ਦੇ ਉੱਤੇ ਟੰਗ ਸੁੱਟਿਆ। ਅਜੀਤ ਸਿੰਘ ਦੇ ਚਾਚੇ ਲਹਿਣਾ ਸਿੰਘ ਸੰਧਾ ਵਾਲੀਆ ਨੇ ਸ਼ੇਰ ਸਿੰਘ ਦੇ ਬੇਟੇ ਪ੍ਰਤਾਪ ਨੂੰ ਜਿਹੜਾ ਮਾਰ ਸੁੱਟਿਆ, ਫੁਸਲਾ ਕੇ ਉਹਨੂੰ ਧਿਆਨ ਸਿੰਘ ਨੂੰ ਕਿਲੇ ਦੇ ਅੰਦਰ ਲੈ ਗਏ ਤੇ ਪਿੱਠ ਦੇ ਵਿੱਚ ਗੋਲੀ ਮਾਰ ਕੇ ਮਾਰਤਾ। ਉਸਦੀ ਲਾਸ਼ ਦੇ ਟੋਟੇ ਟੋਟੇ ਕਰ ਸੁੱਟੇ, ਉਸਦੇ ਸਾਰੇ ਅੰਗ ਰੱਖਿਅਕ ਮਾਰ ਸੁੱਟੇ। ਗਰੇਵਾਲ ਨੇ ਲਿਖਿਆ, ਧਿਆਨ ਸਿੰਘ ਨੇ ਆਪਣੀ ਤੇ ਸਟੇਟ ਦੀ ਖੁਸ਼ਹਾਲੀ ਵਾਸਤੇ 25 ਸਾਲ ਫਰਜ਼ ਨਿਭਾਏ। ਫੌਜੀ ਪੰਚਾਇਤ ਪਾਸ ਧਿਆਨ ਸਿੰਘ ਦੀਆਂ ਵਿਧਵਾਵਾਂ ਨੇ ਐਲਾਨ ਕੀਤਾ, ਕਾਤਲਾਂ ਦੇ ਸਿਰ ਵੱਢ ਕੇ ਨਾ ਲਿਆਉਂਦੇ ਉਦੋਂ ਤੱਕ ਅਸੀਂ ਆਪਣੇ ਪਤੀ ਦਾ, ਕਹਿੰਦੀਆਂ ਨੇ, ਸੰਸਕਾਰ ਨਹੀਂ ਹੋਣ ਦੇਣਾ। ਅਗਲੇ ਹੀ ਦਿਨ ਫੌਜੀ ਟੁਕੜੀ ਨੇ ਅਜੀਤ ਸਿੰਘ ਤੇ ਲਹਿਣਾ ਸਿੰਘ ਮਾਰ ਕੇ ਸਿਰ ਵੱਢ ਲਏ ਜੋ ਧਿਆਨ ਸਿੰਘ ਦੇ ਪੈਰਾਂ ਦੇ ਨੇੜੇ ਰੱਖ ਦਿੱਤੇ ਗਏ। ਸੰਸਕਾਰ ਵਕਤ ਧਿਆਨ ਸਿੰਘ ਦੀਆਂ ਔਰਤਾਂ ਪਤੀ ਦੇ ਨਾਲ ਸਤੀ ਹੋ ਗਈਆਂ। ਧਿਆਨ ਸਿੰਘ ਦਾ ਬੇਟਾ ਹੀਰਾ ਸਿੰਘ ਸ਼ੇਰ ਸਿੰਘ ਦੀ ਹਮਾਇਤ ਦੇ ਉੱਤੇ ਸੀ। 6 ਸਾਲ ਦੇ ਦਲੀਪ ਸਿੰਘ ਦੀ ਤਾਜਪੋਸ਼ੀ ਕਰ ਦਿੱਤੀ ਤੇ ਹੀਰਾ ਸਿੰਘ ਨੂੰ ਉਸਦਾ ਵਜ਼ੀਰ ਲਾ ਦਿੱਤਾ। ਮਹਾਰਾਣੀ ਜਿੰਦਾ ਸਰਪ੍ਰਸਤ ਰਹੇਗੀ। ਇਸ ਪ੍ਰਬੰਧ ਦੇ ਨਾਲ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਧਿਆਨ ਸਿੰਘ ਦੀਆਂ ਰੂਹਾਂ ਸ਼ਾਂਤ ਹੋ ਜਾਣਗੀਆਂ, ਜਿਹੜੇ ਇਹ ਸੋਚਦੇ ਸਨ ਕਿ ਉਨ੍ਹਾਂ ਨੇ ਅਜੇ ਬੜਾ ਕੁਝ ਹੋਰ ਦੇਖਣਾ ਸੀ। ਆਪਣੇ ਚਾਚੇ ਗੁਲਾਬ ਸਿੰਘ ਦੀ ਸਹਾਇਤਾ ਦੇ ਨਾਲ ਹੀਰਾ ਸਿੰਘ ਨੇ ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਕਤਲ ਕਰਾਉਣੇ ਚਾਹੇ, ਪਰ ਹੀਰਾ ਸਿੰਘ ਦੇ ਦੂਜੇ ਚਾਚੇ ਸੁਚੇਤ ਸਿੰਘ ਨੇ ਜਦੋਂ ਐਲਾਨ ਕੀਤਾ ਕਿ ਹੀਰਾ ਸਿੰਘ ਨਹੀਂ ਵਜ਼ੀਰ, ਮੈਂ ਹਾਂ, ਹੀਰਾ ਸਿੰਘ ਨੇ ਚਾਚਾ ਮਰਵਾ ਸੁੱਟਿਆ। ਹੀਰਾ ਸਿੰਘ ਦੀ ਕਿਸਮਤ ਉਦੋਂ ਜਵਾਬ ਦੇ ਗਈ ਜਦੋਂ ਉਸਦੇ ਗੁਰੂ ਪੰਡਿਤ ਜੱਲੇ ਨੇ ਸ਼ਰਿਆ ਮਹਾਰਾਣੀ ਜਿੰਦਾ ਦੇ ਇਖਲਾਕ ਦੇ ਬਾਰੇ ਚਿੱਕੜ ਉਛਾਲਣਾ ਸ਼ੁਰੂ ਕਰਤਾ। ਰਾਣੀ ਦਾ ਭਰਾ ਜਵਾਹਰ ਸਿੰਘ ਫੌਜੀ ਪੰਚਾਇਤ ਦੇ ਕੋਲ ਗਿਆ ਕਿ ਮਹਾਰਾਣੀ ਦੇ ਵਿਰੁੱਧ ਜਿਹੜਾ ਬਕਵਾਸ ਕਰਦੇ ਬਾਹਮਣ ਜੱਲੇ ਅਤੇ ਉਸਦੇ ਚਹੇਤੇ ਵਜ਼ੀਰ ਹੀਰਾ ਸਿੰਘ ਦਾ ਇਲਾਜ ਕਰੋ ਭਾਈ। ਵਜ਼ੀਰ ਅਤੇ ਪੰਡਿਤ ਜਾਨ ਬਚਾਉਣ ਦੇ ਲਈ ਜੰਮੂ ਦੇ ਵੱਲ ਨੂੰ ਨੱਠ ਤੁਰੇ। ਗੁਸੈਲੀ ਫੌਜ ਨੇ 1000 ਸਿਪਾਹੀਆਂ ਦੀ ਸੁਰੱਖਿਆ ਲੈ ਕੇ ਭੱਜਦੇ ਹੋਏ ਦੋਵੇਂ ਭਗੌੜਿਆਂ ਨੂੰ ਦਬੋਚ ਲਿਆ ਤੇ ਗ੍ਰਿਫ਼ਤਾਰ ਕਰ ਲਏ। 21 ਦਸੰਬਰ 1844 ਨੂੰ 1000 ਫੌਜੀ ਤੇ ਦੋਵੇਂ ਭਗੌੜੇ ਮਾਰ ਛੱਡੇ। ਜੱਲੇ ਤੇ ਹੀਰਾ ਸਿੰਘ ਦੇ ਸਿਰ ਵੱਢ ਕੇ ਨੇਜਿਆਂ ਦੀ ਨੋਕ ਤੇ ਟੰਗੇ ਤੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਘੁਮਾਏ। 1845 ਦੀਆਂ ਗਰਮੀਆਂ ਦਾ ਸਮਾਂ ਹੈ। ਫੌਜ ਦੀ ਗਿਣਤੀ 1,20,000 ਹੋ ਗਈ ਤੇ ਖਰਚਾ 1839 ਦੇ ਨਾਲੋਂ ਡੇਢਾ ਹੋ ਗਿਆ। ਪੰਚ ਫੌਜ ਚਲਾ ਰਹੇ ਨੇ ਤੇ ਰਾਣੀ ਜਿੰਦਾ ਸਿਵਲ ਪ੍ਰਬੰਧ ਚਲਾ ਰਹੀ ਹੈ। ਰਾਣੀ ਦੇ ਸਲਾਹਕਾਰ ਉਸਦਾ ਭਰਾ ਜਵਾਹਰ ਸਿੰਘ ਫਕੀਰ ਨੂਰੋਦੀਨ, ਜੋ ਅਜੀਜੂਦੀਨ ਦੀ ਮੌਤ ਹੋ ਚੁੱਕੀ ਸੀ ਉਸ ਸਮੇਂ, ਤੇ ਦੀਵਾਨ ਦੀਨਾ ਨਾਥ ਸਨ। ਅਗਸਤ ਦੇ ਵਿੱਚ ਕੁਵਰ ਪਸ਼ੋਰਾ ਸਿੰਘ ਨੇ ਬਗਾਵਤ ਕੀਤੀ, ਜਵਾਹਰ ਸਿੰਘ ਨੇ ਮਰਵਾ ਦਿੱਤਾ। ਪੰਚਾਂ ਨੇ ਬਦਲੇ ਦੀ ਕਾਰਵਾਈ ਕਰਦਿਆਂ ਜਵਾਹਰ ਸਿੰਘ ਕਤਲ ਕਰਤਾ ਤੇ ਜਵਾਹਰ ਸਿੰਘ ਦੀਆਂ 4 ਪਤਨੀਆਂ ਨੇ ਸਤੀ ਹੋਣ ਵੇਲੇ ਭਵਿੱਖਬਾਣੀ ਕੀਤੀ, ਖਾਲਸਾ ਰਾਜ ਜਾਏਗਾ ਤੇ ਫੌਜੀਆਂ ਦੀਆਂ ਵਿਧਵਾਵਾਂ ਵੈਣ ਪਾਉਣਗੀਆਂ। ਕੌਣ ਜਾਣਦਾ ਸੀ ਸਰਾਪ ਸੱਚ ਹੋ ਨਿਬੜੂ। ਕੰਪਨੀ ਦੇ ਨਾਲ ਪੰਜਾਬ ਦੀਆਂ 2 ਜੰਗਾਂ ਹੋਈਆਂ, 1845 ਤੇ 46, 1848 ਤੇ 49। ਬਾਅਦ ਦੇ ਵਿੱਚ ਹਕੂਮਤ ਦੀ ਜੋਤ ਬੁਝ ਗਈ ਤੇ ਹਜ਼ਾਰਾਂ ਫੌਜੀ ਮਰੇ ਜਿਨ੍ਹਾਂ ਦੇ ਵਿੱਚ ਸਿੱਖ ਵਧੀਕ ਸਨ। 2 ਜੰਗਾਂ ਵੱਲ ਜਾਣ ਤੋਂ ਪਹਿਲਾਂ ਦਰਬਾਰ ਖਾਲਸਾ ਮੁਗਲਾਂ ਤੇ ਸੁਲਤਾਨਾਂ ਵਿਚਕਾਰ ਕੁਝ ਸਮਾਨਤਾਈਆਂ ਦੇਖੀਆਂ ਤੇ ਨਾਲੇ ਦਿਖਾਏ। 1839 ਨੂੰ ਗੱਦੀ ਦੇ ਉੱਤੇ ਬਿਠਾਏ ਸੂਜ਼ਾ ਦੀ ਕੀ ਬਣਿਆ, ਅਸੀਂ ਦੇਖ ਲਿਆ ਕਿ ਯੁੱਧ ਦੇ ਮੈਦਾਨ ਵਿਚਲੀਆਂ ਮੌਤਾਂ ਤੋਂ ਬਿਨਾਂ ਮਹਾਰਾਜੇ ਦੇ ਰਾਜ ਦੇ ਵਿੱਚ ਹੋਰ ਕੋਈ ਮੌਤ ਦੀ ਸਜ਼ਾ ਨਹੀਂ ਹੋਈ।
ਪਰ ਕੁਝ ਗੱਲਾਂ ਜਿਹੜੀਆਂ ਤਿੰਨੇ ਹਕੂਮਤਾਂ ਮੁਗਲਾਂ ਪਠਾਣਾ ਸਿੱਖਾਂ ਦੇ ਵਿੱਚ ਇੱਕੋ ਜਿਹੀਆਂ ਦਿਸੀਆਂ ਇੱਕ ਪੀੜ੍ਹੀ ਤੋਂ ਦੂਜੀ ਤੱਕ ਤੁਰੀਆਂ ਉਹ ਇਹੀ ਨੇ। ਪਹਿਲੀ ਸੀਗੀ ਕਿ ਗੱਦੀ ਹਾਸਲ ਕਰਨ ਦੇ ਲਈ ਉਮੀਦਵਾਰਾਂ ਦੀਆਂ ਪਤਨੀਆਂ ਵਿਧਵਾਵਾਂ ਤੇ ਸਹੁਰਿਆਂ ਦੇ ਵੱਲੋਂ ਘੜੀਆਂ ਸਾਜ਼ਿਸ਼ਾਂ। ਇਹ ਸਿਮਿਲਰ ਸਨ ਤਿੰਨਾਂ ਦੇ ਵਿੱਚ, ਚਾਹੇ ਉਹ ਮੁਗਲ ਸਨ, ਚਾਹੇ ਉਹ ਸੀ ਪਠਾਨ ਸਨ ਤੇ ਚਾਹੇ ਉਹ ਸਿੱਖ ਸਨ। ਦੂਸਰੀ ਉਹਨਾਂ ਦੇ ਵਿੱਚ ਕਾਮਨ ਗੱਲ ਸੀ ਸਿਵਲ ਅਤੇ ਮਿਲਟਰੀ ਦੇ ਅਫਸਰਾਂ ਦੇ ਵੱਲੋਂ ਜੋੜ ਤੋੜ, ਤੇ ਤੀਸਰੀ ਸੀ ਮੌਤ ਦੇ ਪਿੱਛੋਂ ਅਫਸਰਾਂ ਦੀ ਜਾਇਦਾਦ ਕੁਰਕ ਕਰ ਲੈਣੀ, ਬੇਸ਼ੱਕ ਉਹ ਕਿੰਨੀ ਵੀ ਇਮਾਨਦਾਰੀ ਤੇ ਬੇਵਫਾਦਾਰੀ ਦੇ ਨਾਲ ਕੰਮ ਕਰਦੇ ਰਹੇ ਹੋਣ। ਚੌਥੀ ਸੀ ਧੋਖਾਧੜੀ। ਪੰਜਵੀਂ ਸੀ ਗੱਦੀ ਵਾਸਤੇ ਭਰਾਵਾਂ, ਮਤਰੇ ਭਰਾਵਾਂ, ਚਾਚਿਆਂ, ਤਾਇਆਂ, ਮਾਮਿਆਂ ਤੇ ਉਹਨਾਂ ਦੇ ਬੇਟਿਆਂ ਦਾ ਕਤਲ। ਖੈਬਰ ਦਰੇ ਦੇ ਦੋਵੇਂ ਪਾਸੇ ਸਿੰਘਾਸਨ ਦੇ ਲਈ ਜਾਂ ਤਾਂ ਫਿਰ ਬਦਲਾਖੋਰੀ ਵਜੋਂ ਪੁਸ਼ਤ ਦਰ ਪੁਸ਼ਤ ਕਤਲ ਹੁੰਦੇ ਨੇ ਰਹੇ। ਨਵੰਬਰ 1840 ਤੱਕ ਦੋਸਤ ਮੁਹੰਮਦ ਕੁਝ ਥਾਵਾਂ ਦੇ ਉੱਤੇ ਜੇਤੂ ਰਿਹਾ। ਕੰਪਨੀ ਦੇ ਏਜੰਟ ਵਿਲੀਅਮ ਮਕਟਨ ਜਿਹੜੇ ਸਨ ਮਕਨਟਨ ਨੇ ਗ੍ਰਿਫ਼ਤਾਰ ਕਰਕੇ ਭਾਰਤ ਦੇ ਵਿੱਚ ਜਲਾਵਤਨ ਕਰ ਦਿੱਤਾ ਤੇ ਇਹੋ ਹੀ ਵਿਲੀਅਮ ਰਣਜੀਤ ਸਿੰਘ ਦੇ ਕੋਲ ਸੂਜ਼ਾ ਨੂੰ ਬਹਾਲ ਕਰਨ ਦੀ ਸਕੀਮ ਲੈ ਕੇ ਆਇਆ ਸੀ। ਕੁਝ ਮਹੀਨੇ ਅੰਗਰੇਜ਼ਾਂ ਨੂੰ ਇਉਂ ਲੱਗਾ ਜਿਵੇਂ ਹਿੰਦੁਸਤਾਨ ਹਾਰ ਕੇ ਸੁਸਰੀ ਵਾਂਗ ਸੌਂ ਗਿਆ ਹੋਵੇ। ਅਫਗਾਨਿਸਤਾਨ ਦੇ ਵਿੱਚ ਵੀ ਠੀਕ ਠਾਕ ਹੈ। ਕਾਬਲ ਦੇ ਬਾਗਾਂ ਦੇ ਵਿੱਚ ਪਾਰਟੀਆਂ ਦਿੱਤੀਆਂ ਗਈਆਂ, ਸ਼ੇਕਸਪੀਅਰ ਦੇ ਨਾਟਕ ਤੇ ਕ੍ਰਿਕਟ ਖੇਡੀ ਗਈ, ਫੌਜਾਂ ਦੇ ਵਿੱਚ ਹਜ਼ਾਰਾਂ ਹਿੰਦੁਸਤਾਨੀ ਨੇ ਕਮਾਨ ਅਜੋਗ ਜਰਨੈਲ ਅਲਫਿਲਸਟਨ ਦੇ ਹੱਥਾਂ ਦੇ ਵਿੱਚ ਸੀ ਤੇ ਕਮਜ਼ੋਰ ਇਰਾਦੇ ਦਾ ਤਾਂ ਹੈ ਹੀ ਸੀ। ਕਬਾਇਲੀ ਸਰਦਾਰਾਂ ਨੂੰ ਦਿੱਤੀ ਜਾਣ ਵਾਲੀ ਰਿਸ਼ਵਤ ਵੀ ਉਹਨੇ ਬੰਦ ਕਰਤੀ। ਛੇਤੀ ਹੀ ਦੋਸਤ ਦੇ ਬੇਟੇ ਅਕਬਰ ਪਿੱਛੇ ਕਬਾਇਲੀ ਸਰਦਾਰ ਇਕੱਠੇ ਹੋਣੇ ਆਰੰਭ ਹੋ ਗਏ। ਖੜਕਾ ਦੜਕਾ ਸ਼ੁਰੂ ਹੋ ਗਿਆ। ਕਾਬਲ ਦੇ ਵਿੱਚ ਦਰਬਾਰ ਖਾਲਸਾ ਤੇ ਅੰਗਰੇਜ਼ ਫੌਜਾਂ ਵੱਲੋਂ ਵਿਜੇ ਜਾਣੀ ਕਿ ਜਿੱਤ ਮਾਰਚ ਕੱਢਣ ਤੋਂ 2 ਸਾਲ ਬਾਅਦ ਅਫਗਾਨਾਂ ਨੇ ਸੂਜ਼ਾ ਨੂੰ ਗੱਦੀਆਂ ਉਤਾਰ ਛੱਡਿਆ। ਉਸ ਨੂੰ ਫਰਵਰੀ 1842 ਦੇ ਵਿੱਚ ਕਤਲ ਕੀਤਾ ਜਾਏਗਾ। ਕਾਬਲ ਦੇ ਵਿੱਚ ਬਰਨਜ਼ ਦਾ ਕਤਲ ਕਰਤਾ ਤੇ ਅਗਲੇ ਮਹੀਨੇ ਮਕਨਟਨ ਕਤਲ ਹੋ ਗਿਆ ਤੇ ਉਸਦੀ ਲਾਸ਼ ਗਲੀਆਂ ਦੇ ਵਿੱਚ ਘਸੀਟੀ ਗਈ। ਇਹ ਤਾਂ ਅਜੇ ਭੂਮਿਕਾ ਹੈ। 1842 ਜਨਵਰੀ ਦੇ ਵਿੱਚ ਕੰਪਨੀ ਦੀ ਬੰਗਾਲ ਆਰਮੀ ਦੇ ਤੇ 4,000 ਤੋਂ ਵਧੇਕ ਸਿਪਾਹੀ ਤੇ ਤੀਜਾ ਕੁ ਹਿੱਸਾ ਕੁੱਲੀ ਕਾਬਲ ਤੋਂ ਜਲਾਲਾਬਾਦ ਵੱਲ ਜਾਨ ਬਚਾ ਕੇ ਵਾਪਸ ਆਉਣ ਵੇਲੇ ਬਰਫਾਨੀ ਤੂਫਾਨ ਦੇ ਵਿੱਚ ਮਰ ਗਏ। ਇਨ੍ਹਾਂ ਤੋਂ ਬਿਨਾਂ 3,000 ਹਿੰਦੁਸਤਾਨੀ ਸਿਪਾਹੀ ਆਪਣੀਆਂ ਪਤਨੀਆਂ ਦੇ ਸਮੇਤ ਆ ਰਹੇ ਨੇ, ਸਭ ਮਰ ਗਏ। ਅਲਫਿਨਸਟਨ ਨੂੰ ਬੰਦੀ ਬਣਾ ਲਿਆ ਗਿਆ ਤੇ ਕੁਝ ਸਾਲਾਂ ਬਾਅਦ ਉਸਦੀ ਫੌਜ ਨੂੰ ਕਤਲ ਕਰਕੇ ਉਸ ਨੂੰ ਵੀ ਮਾਰ ਛੱਡਿਆ। ਅਫਗਾਨਿਸਤਾਨ ਦੇ ਵਿੱਚ ਤਾਂ ਸਮਝੋ ਕੰਪਨੀ ਨੂੰ ਸਰਾਪ ਲੱਗ ਗਿਆ। 1842 ਦੀਆਂ ਸਰਦੀਆਂ ਦੇ ਵਿੱਚ ਕੰਪਨੀ ਤੇ ਮਕਨਟਨ ਦੇ ਕਤਲਾਂ ਦਾ ਬਦਲਾ ਲੈਣ ਲੱਗ ਪਈ। ਕਾਬਲ ਸ਼ਹਿਰ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਬਾਜ਼ਾਰ ਲੁੱਟ ਲਏ ਗਏ ਤੇ ਲਾਰਡ ਆਕਲੈਂਡ ਦੀ ਕੁਰਸੀ ਵਕਤ ਬਰਤਾਨੀਆ ਦਾ ਅਫਗਾਨ ਐਂਡਵੈਚਰ ਜਿਹੜਾ ਸੀ ਖਤਮ ਹੋ ਗਿਆ। ਸਾਰੀ ਫੌਜ ਵਾਪਸ ਆ ਗਈ ਤੇ ਦੋਸਤ ਮੁਹੰਮਦ ਰਿਹਾ ਕਰ ਦਿੱਤਾ, ਜੋ ਕਾਬਲ ਰਾਜ ਕਰਨ ਚਲਿਆ ਗਿਆ। ਨਵੇਂ ਗਵਰਨਰ ਜਨਰਲ ਲਾਰਡ ਐਲਨਬਰੋ ਨੇ ਸੋਚਿਆ ਕਿ ਹਿੰਦੁਸਤਾਨ ਦੇ ਪੱਛਮ ਦੇ ਵੱਲ ਪੰਜਾਬ ਤੇ ਅਫਗਾਨਿਸਤਾਨ ਬਫਰ ਜ਼ੋਨ ਬਣ ਜਾਏਗਾ। ਇੱਥੋਂ ਦੇ ਦਰਿਆ, ਪਹਾੜ, ਕਬਾਇਲੀ ਲੋਕ ਹਿੰਦੁਸਤਾਨ ਦੇ ਵੱਲ ਪੱਛਮ ਤੋਂ ਆਉਣ ਵਾਲੇ ਦੁਸ਼ਮਣਾਂ ਦੇ ਰਸਤੇ ਦੇ ਵਿੱਚ ਰੁਕਾਵਟ ਬਣਨਗੇ। ਅਫਗਾਨੀਆਂ ਹੱਥੋਂ ਹਾਰਨ ਦੇ 6 ਮਹੀਨੇ ਬਾਅਦ ਅੰਗਰੇਜ਼ਾਂ ਨੂੰ ਕੁਝ ਰਾਹਤ ਮਿਲੀ, ਬਹੁਤ ਆਸਾਨੀ ਦੇ ਨਾਲ ਤਾਂ ਨਹੀਂ, ਪਰ ਸਿੰਧ ਉਨ੍ਹਾਂ ਨੇ ਜਿੱਤ ਹੀ ਲਿਆ। 4 ਦਹਾਕੇ ਬਾਅਦ ਇੱਕ ਅੰਗਰੇਜ਼ ਲੇਖਕ ਨੇ ਇਸ ਜਿੱਤ ਨੂੰ ਬਰਤਾਨੀਆ ਦੀ ਸ਼ਾਨ ਦੇ ਉੱਤੇ ਵੱਡਾ ਧੱਬਾ ਲਿਖਿਆ। ਫਰਵਰੀ ਮਾਰਚ 1843 ਦੇ ਵਿੱਚ 61 ਸਾਲਾਂ ਬੁੱਢੇ ਜਰਨੈਲ ਚਾਰਲਸ ਨੇਪੀਅਰ ਦੀ ਜਿਹੜੀ ਫੌਜ ਨੇ ਸਿੰਧ ਦੇ ਅਮੀਰਾਂ ਨੂੰ ਹਰਾਇਆ। ਅਫਗਾਨਿਸਤਾਨ ਦੇ ਵਿੱਚ ਮਿਲੀ ਅਸਫਲਤਾ ਨੇ ਅੰਗਰੇਜ਼ਾਂ ਵਾਸਤੇ ਪੰਜਾਬ ਤੇ ਦਰਾ ਖੈਬਰ ਹੋਰ ਵੀ ਮਹੱਤਵਪੂਰਨ ਬਣਾ ਛੱਡੇ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਜੇ ਰਾਜ ਸੱਤਾ ਠੀਕ ਤਰ੍ਹਾਂ ਨਹੀਂ ਸੰਭਾਲਦੇ ਤੇ ਦਰਾ ਖੈਬਰ ਦੀ ਰਾਖੀ ਨਹੀਂ ਕਰਦੇ, ਫਿਰ ਅੰਗਰੇਜ਼ਾਂ ਨੂੰ ਖੁਦ ਇਹ ਕੰਮ ਕਰਨਾ ਪਵੇਗਾ। ਐਲਨਬਰੋ ਨੇ ਜਿਹੜਾ ਸੀਗਾ ਜੋ ਕਹਿੰਦਾ ਕਹੀ ਜਾਏ, ਪੰਜਾਬ ਦੀ ਜ਼ਮੀਨ ਜਰਖੇਜ ਹੈ। ਮਿਹਨਤੀ ਕਿਸਾਨ ਨੇ ਸਭ ਨੇ ਦੇਖ ਲਿਆ ਕਿ ਹਠੀਕ ਲੜਾਕੂ ਨੇ।
1831 ਦੇ ਵਿਚ ਕਰਨਲ ਜੇਮਸ ਸਕਿਨਰ ਬੰਗਾਲ ਆਇਆ ਤੇ ਬੰਗਾਲ ਆਰਮੀ ਦੇ ਵਿਚ ਜਿਹੜਾ ਸੀਗਾ ਘੋੜ ਸਵਾਰ ਰੈਜੀਮੈਂਟਾਂ ਖੜੀਆਂ ਕੀਤੀਆਂ। ਭਾਰਤ ਦੇ ਵਿਚ ਅੱਜ ਵੀ ਇੱਕ ਫੌਜੀ ਜਿਹੜੀ ਹੈ ਘੋੜ ਸਵਾਰ ਟੁਕੜੀ ਦਾ ਨਾਮ ਸਕਿਨਰਸ ਹਾਰਸ ਯੂਨਿਟ ਹੈ। ਉਹ ਰੋਪੜ ਆਇਆ ਸੀ ਜਦੋਂ ਮਹਾਰਾਜੇ ਦੇ ਨਾਲ ਵਿਲੀਅਮ ਬੈਟਿਕ ਦੀ ਮੁਲਾਕਾਤ ਹੋਈ। ਮਹਾਰਾਜੇ ਦੇ ਹਜ਼ਾਰ ਘੋੜ ਸਵਾਰ ਜਵਾਨਾਂ ਦੀ ਫੁਰਤੀ ਦੇਖ ਕੇ ਤੇ ਬੰਦੂਕਾਂ ਤੋਪਾਂ ਦੇ ਐਨ ਸਹੀ ਥਾਂ ਨਿਸ਼ਾਨੇ ਲਾਉਂਦੇ ਦੇਖ ਕੇ ਉਹ ਦੰਗ ਰਹਿ ਗਿਆ। ਇਕੱਲਾ ਸਕਿਨਰ ਕਿਉਂ, ਸਾਰੇ ਅੰਗਰੇਜ਼ ਅੱਛ-ਅੱਛ ਕਰ ਉੱਠੇ। ਉਹ ਸੋਚਣ ਲੱਗਾ, ਪੰਜਾਬੀ ਸਾਡੀ ਸੈਨਾ ਦੀ ਤਾਕਤ ਦੇ ਵਿਚ ਅਮੁੱਲ ਵਾਧਾ ਕਰ ਸਕਦੇ ਨੇ। ਗਲੋਬਲ ਪੱਖੋਂ ਇੰਗਲੈਂਡ ਵਾਸਤੇ ਇੱਕ ਹੋਰ ਚੁਣੌਤੀ ਸੀ। ਫਰਾਂਸ ਹਾਰ ਗਿਆ ਠੀਕ, ਪਰ ਹੁਣ ਰੂਸ ਡੋਲੇ ਫਰਕਾਉਣ ਲੱਗ ਪਿਆ। ਅੰਗਰੇਜ਼ਾਂ ਨੂੰ ਅਮਰੀਕਨ ਬਗਾਵਤ ਦੀ ਚੁਣੌਤੀ ਦੇਣ ਲੱਗ ਪਏ ਤੇ 1770-1780 ਦੇ ਵਿਚ ਬਰਤਾਨੀਆ ਨੂੰ ਬਾਹਰ ਤੱਕ ਕੇ ਅਮਰੀਕਾ ਫੈਲ ਰਿਹਾ ਸੀ। ਅਮਰੀਕਾ ਹੱਥੋਂ ਹਾਰ ਕੇ ਹਿੰਦੁਸਤਾਨ ਦੀਆਂ ਹੱਦਾਂ ਵਡੇਰੀਆਂ ਕਰਨ ਵਾਸਤੇ ਤਾਕਤਵਰ ਯੋਧਾ ਸਿਆਣਾ ਸਿਆਸਤਦਾਨ ਡਲਹੌਜੀ ਦਾ 10ਵਾਂ ਅਰਲ ਜੇਮਸ ਬਰਾਊਨ ਰੈਮਜ਼ੇ ਨੇ ਜਨਵਰੀ 1848 ਦੇ ਵਿਚ ਭਾਰਤ ਦੇ ਗਵਰਨਰ ਜਨਰਲ ਦੇ ਵਜੋਂ ਆਉਣਾ ਤੇ ਐਂਗਲੋ ਸਿੱਖ ਜੰਗ ਜਿੱਤਣੀ ਹੈ। ਉਸ ਤੋਂ ਪਹਿਲਾਂ ਵੀ ਕੰਪਨੀ ਇੱਕ ਜੰਗ ਜਿੱਤ ਚੁੱਕੀ ਹੋਵੇਗੀ ਤੇ ਇਹ ਜੰਗ ਯੂਰਪੀਅਨ ਯੁੱਧਾਂ ਦੇ ਮਹਾਰ ਜਰਨੈਲ ਹੈਨਰੀ ਹਾਰਡਿੰਗ ਨੇ ਜਿੱਤਣੀ ਹੈ। ਭਾਰਤ ਦੇ ਵਿਚ ਅੰਗਰੇਜ਼ਾਂ ਦੀਆਂ ਚਾਰ ਕਿਸਮਾਂ ਦੀਆਂ ਫੌਜਾਂ ਨੇ। ਉਸ ਸਮੇਂ ਸਭ ਤੋਂ ਛੋਟੀ ਉਹ ਸੀ ਜਿਸ ਦੇ ਵਿਚ ਕੇਵਲ ਅੰਗਰੇਜ਼ ਸੈਨਿਕ ਤੇ ਅਫਸਰ, ਇਸ ਨੂੰ ਕੁਈਨਜ਼ ਰੈਜੀਮੈਂਟ ਕਿਹਾ ਜਾਂਦਾ ਸੀ। ਬਾਕੀ ਤਿੰਨ ਨਸਲੀ ਫੌਜਾਂ ਸਨ ਜਿਹੜੀਆਂ ਤਿੰਨ ਪ੍ਰੈਜ਼ੀਡੈਂਸੀਆਂ ਦੀਆਂ ਨੇ, ਜਾਣੀ ਕਿ ਬੰਗਾਲ ਰੈਜੀਮੈਂਟ, ਬੰਬੇ ਰੈਜੀਮੈਂਟ ਤੇ ਮਦਰਾਸ ਰੈਜੀਮੈਂਟ 1840 ਦੇ ਵਿਚ ਸਥਾਪਿਤ ਹੋਈਆਂ। ਇਨ੍ਹਾਂ ਤਿੰਨਾਂ ਦੇ ਵਿਚ 40,000 ਗੋਰੇ ਤੇ 2.5 ਲੱਖ ਭਾਰੀ ਜਿਹੜੇ ਸਨ ਭਾਰਤੀ ਸਿਪਾਹੀ। ਕੋਈ ਗੋਰਾ ਭਾਰਤੀ ਅਧੀਨ ਕੰਮ ਨਹੀਂ ਕਰੇਗਾ। ਭਾਰਤੀ ਫੌਜੀ ਦੀ ਵੱਧ ਤੋਂ ਵੱਧ ਤਨਖਾਹ ਗੋਰੇ ਫੌਜੀ ਦੀ ਘੱਟ ਤੋਂ ਘੱਟ ਤਨਖਾਹ ਤੋਂ ਨਹੀਂ ਵਧੇਗੀ। ਲੇਕ, ਅਖਤਰ ਲੋਨੀ, ਵੇਡ ਤੇ ਫੇਨ ਜਰਨੈਲਾਂ ਨੂੰ ਬੰਗਾਲ ਆਰਮੀ ਨੇ ਹੀ ਪੰਜਾਬ ਦੇ ਉੱਤੇ ਲਾਗੇ ਚਾਗੇ ਤੇ ਸੁਜ਼ਾ ਦੀ ਸਹਾਇਤਾ ਦੇ ਲਈ ਯੂਨਿਟ ਭੇਜੇ ਜੋ ਪੂਰੀ ਤਰ੍ਹਾਂ ਤਬਾਹ ਹੋ ਗਏ। ਚੀਨ ਦੇ ਵਿਚ ਯੁੱਧ ਲੜਨ ਵਾਸਤੇ ਵੀ 1840-42 ਤੱਕ ਬੰਗਾਲ ਰੈਜੀਮੈਂਟ ਦੇ ਸਿਪਾਹੀ ਗਏ। ਅੱਧੀ ਤੋਂ ਵੱਧ ਬੰਗਾਲ ਆਰਮੀ ਅਵਧ ਤੋਂ ਸੀ ਤੇ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਅਧੀਨ ਸ਼ੀਆ ਮੁਸਲਮਾਨਾਂ ਦੇ ਰਾਜ ਪ੍ਰਬੰਧ ਹੇਠ ਉੱਚੀਆਂ ਜਾਤਾਂ ਦੀ ਹਿੰਦੂ ਨਫ਼ਰੀ ਸੀ, ਜਿਹਦੀ ਰਾਜਧਾਨੀ ਲਖਨਊ ਸੀ। ਤਿਹਾਈ ਬੰਗਾਲ ਆਰਮੀ ਯੂਪੀ ਬਿਹਾਰ ਦੇ ਮੁਸਲਮਾਨਾਂ ਦੀ। ਜੇ ਅੰਗਰੇਜ਼ਾਂ ਦਾ ਰਾਜ ਵਿਸਥਾਰ ਪੱਛਮ ਦੇ ਵੱਲ ਹੋ ਗਿਆ ਤੇ ਪੰਜਾਬ ਅੰਗਰੇਜ਼ਾਂ ਕੋਲ ਆ ਗਿਆ ਤਾਂ ਭਾਰਤੀ ਜਿਹੜਾ ਭਰਤੀ ਹੈ ਉਹਦਾ ਨਵਾਂ ਤੇ ਵੱਡਾ ਦੌਰ ਜਿਹੜਾ ਅੱਗੇ ਆਵੇਗਾ। 1842 ਦੇ ਵਿਚ ਏਲਨ ਬਰੋ ਨੇ ਐਲਾਨ ਕੀਤਾ ਕਿ ਕੰਪਨੀ ਹੋਰ ਰਾਜ ਵਿਸਥਾਰ ਨਹੀਂ ਕਰੇਗੀ। 1845 ਚ ਪਰ ਵਿਚ ਉਹਨੇ ਚਾਹਿਆ ਕਿ ਪੰਜਾਬ ਖੈਬਰ ਦਰੇ ਤੱਕ ਕਾਬੂ ਆ ਜਾਵੇ ਤਾਂ ਚੰਗਾ ਰਹੇਗਾ। ਪੰਜਾਬ ਦੀ ਲੀਡਰਸ਼ਿਪ ਇਹੀ ਚਾਹ ਰਹੀ ਹੈ। ਪੰਚਾਂ ਦੀਆਂ ਕਰਤੂਤਾਂ ਦੇ ਕਾਰਨ ਸਾਰੇ ਸਰਦਾਰਾਂ ਨੂੰ ਕਾਂਬਾ ਛੜਿਆ ਪਿਆ। ਕਿਹਾ ਜਾਂਦਾ ਹੈ ਕਿ ਜਿੰਦਾ ਨੇ, ਰਾਣੀ ਜਿੰਦਾ ਨੇ ਅੰਗਰੇਜ਼ਾਂ ਦੇ ਕੋਲ ਮਸ਼ਵਰਾ ਭੇਜਿਆ ਕਿ ਫੌਜ ਨੂੰ ਖਤਮ ਕਰਕੇ ਦਲੀਪ ਸਿੰਘ ਨੂੰ ਆਪਣੀ ਸੁਰੱਖਿਆ ਦੇ ਅਧੀਨ ਰਾਜ ਕਰਨ ਦਿਓ। ਗੁਲਾਬ ਸਿੰਘ ਨੇ ਪੇਸ਼ਕਸ਼ ਕੀਤੀ ਕਿ ਜੇ ਜੰਮੂ ਮੈਨੂੰ ਦੇ ਦਿੱਤਾ ਜਾਵੇ ਤਾਂ ਮੈਂ ਅੰਗਰੇਜ਼ਾਂ ਦੀ ਮਦਦ ਦੇ ਲਈ ਤਿਆਰ ਹਾਂ। ਦਰਬਾਰ ਨੇ ਪ੍ਰਜਾ ਨੂੰ ਸੂਚਿਤ ਕਰਤਾ ਕਿ ਅੰਗਰੇਜ਼ ਹਮਲੇ ਦੀਆਂ ਤਿਆਰੀਆਂ ਕਰ ਰਹੇ ਨੇ। ਦੀਵਾਨ ਦੀਨਾ ਨਾਥ ਨੇ ਸਰਕਾਰ ਦੇ ਵੱਲੋਂ ਤਸਦੀਕ ਕੀਤਾ ਕਿ ਖ਼ਬਰ ਸੱਚੀ ਹੈ। ਸਰਹੱਦਾਂ ਉੱਪਰ ਜਿਹੜੀ ਸੀ ਅਮਨੀਸ਼ਨ ਤੇ ਫੌਜਾਂ ਆ ਗਈਆਂ ਨੇ, ਪਰ ਇਹ ਅਧੂਰਾ ਸੱਚ ਸੀ। ਰਣਜੀਤ ਸਿੰਘ ਦੀ ਲਾਹੌਰ ਸਮਾਧ ਦੇ ਉੱਤੇ ਕਸਮ ਚੁੱਕੀ ਗਈ ਕਿ ਸਟੇਟ ਬਚਾਵਾਂਗੇ। ਪੰਚਾਂ ਅੱਗੇ ਅਪੀਲ ਕੀਤੀ ਗਈ ਕਿ ਹੁਣ ਸੰਕਟ ਸਮੇਂ ਉਹ ਆਪਣੀ ਅਥਾਰਟੀ ਛੱਡ ਦੇਣ ਤੇ ਦੇਸ਼ ਨੂੰ ਬਚਾਉਣ। ਬਚਾਓ ਵਾਸਤੇ ਲਾਲ ਸਿੰਘ ਨੂੰ ਵਜ਼ੀਰ ਦਾ ਰੁਤਬਾ ਦੇ ਕੇ ਕਮਾਨ ਸੰਭਾਲਣ ਦੇ ਲਈ ਕਹਿ ਦਿੱਤਾ ਗਿਆ। ਤੇਜ ਸਿੰਘ ਨੂੰ ਕਮਾਂਡਰ ਬਣਾਇਆ ਗਿਆ ਤੇ ਜਿਸ ਨੇ ਪਹਿਲਾਂ ਹੀ ਧਾਰ ਲਿਆ ਸੀ ਕਿ ਡਿਫੈਂਸ ਤੋੜ ਕੇ ਲਾਹੌਰ ਦੀ ਫੌਜ ਹਰਾਉਣੀ ਹੈ। ਖੁਸ਼ਹਾਲ ਸਿੰਘ ਦਾ ਭਤੀਜਾ ਤੇਜ ਸਿੰਘ ਤੇ ਲਾਲ ਸਿੰਘ ਬ੍ਰਾਹਮਣ ਸਨ। ਕਿਹਾ ਗਿਆ ਕਿ ਲਾਲ ਸਿੰਘ ਰਾਣੀ ਜਿੰਦਾ ਦੀ ਮਨਸ਼ਾ ਦੇ ਅਨੁਸਾਰ ਕੰਮ ਕਰ ਰਿਹਾ ਸੀ। ਜੰਗ ਇਹ ਨਕਲੀ ਸੀ ਪਰ ਮੌਤਾਂ ਦੀ ਗਿਣਤੀ ਅਸਲੀ ਸੀ। ਲਾਹੌਰ ਦਰਬਾਰ ਤੇ ਅੰਗਰੇਜ਼ ਏਜੰਟਾਂ ਵਿਚਕਾਰ ਇਹ
ਰਜਾਮੰਦੀ ਹੋ ਗਈ ਕਿ ਲਾਹੌਰ ਦੀਆਂ ਫੌਜਾਂ ਸਤਲੁਜ ਪਾਰ ਕਰਕੇ ਦਿਖਾਵਾ ਕਰਨ ਕਿ ਉਹ ਹਮਲਾਵਰ ਨੇ ਤੇ ਦਸੰਬਰ 11 ਦਸੰਬਰ 1845 ਨੂੰ ਫਿਰੋਜ਼ਪੁਰ ਨਜ਼ਦੀਕ ਸਤਲੁਜ ਪਾਰ ਕੀਤਾ। ਇੱਥੇ ਅੰਗਰੇਜ਼ਾਂ ਦੀ 7000 ਫੌਜ ਖੜੀ ਹੈ। 2 ਦਿਨ ਬਾਅਦ ਲਾਰਡ ਹਾਰਡਿੰਗ ਨੇ ਲਾਹੌਰ ਖਿਲਾਫ਼ ਜੰਗ ਦਾ ਐਲਾਨ ਕਰਕੇ ਕਿਹਾ ਕਿ ਮੈਂ ਖੁਦ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਹਿਊ ਗਫ ਅਧੀਨ ਯੁੱਧ ਲੜਾਂਗਾ। ਗਫ ਦੇ ਅਧੀਨ ਅੱਧੀ ਹਿੰਦੁਸਤਾਨੀ ਫੌਜ ਆ ਗਈ। ਪਹਿਲੀ ਲੜਾਈ ਜਿਹੜੀ ਸੀ ਮੁਦਕੀ ਦੀ, ਮੁਦਕੀ ਨੇੜੇ ਲੜੀ ਜਾਣੀ ਸੀ। ਅੰਗਰੇਜ਼ੀ ਫੌਜ ਦੇ 900 ਜਵਾਨ ਮਰੇ ਤੇ ਸਿੱਖ ਆਰਮੀ ਦੇ ਇਸ ਤੋਂ ਕਿਤੇ ਵਧੀਕ ਮਾਰ ਕੇ ਉਸਨੂੰ ਪਿੱਛੇ ਧੱਕਤਾ। ਸਰ ਪੈਂਡਰਲ ਮੂਨ 1840 ਦੇ ਵਿੱਚ ਭਾਰਤ ਦੇ ਵਿੱਚ ਨੌਕਰੀ ਕਰਨ ਆ ਗਿਆ। ਉਹ ਇਤਿਹਾਸਕਾਰ ਸੀ। ਉਹਨੇ ਆਪਣੀ ਕਿਤਾਬ ਜਿਹੜੀ ਹੈ ਦੀ ਬ੍ਰਿਟਿਸ਼ ਕਨਕਿਊਸਟ ਐਂਡ ਡੋਮੀਨੀਅਨ ਆਫ ਇੰਡੀਆ ਦੇ ਵਿੱਚ ਲਿਖਿਆ ਕਿ ਤੇਜ ਸਿੰਘ ਅੰਗਰੇਜ਼ ਫੌਜਾਂ ਵਿਰੁੱਧ ਲੜਨੋਂ ਟਲ ਰਿਹਾ ਤੇ ਆਪਣੀ ਮਨਸ਼ਾ ਦੀ ਖ਼ਬਰ ਉਹਨੇ ਅੰਗਰੇਜ਼ਾਂ ਦੇ ਕੋਲ ਪਹੁੰਚਾ ਵੀ ਦਿੱਤੀ। ਪਰ ਲਾਹੌਰ ਦੀ ਫੌਜ ਪੂਰੀ ਤਾਕਤ ਦੇ ਨਾਲ ਜੋਸ਼ ਦੇ ਨਾਲ ਯੁੱਧ ਕਰ ਰਹੀ ਸੀ। ਗਫ ਨੇ ਦੂਜਾ ਹੱਲਾ ਫੇਰੂ ਸ਼ਹਿਰ ਦੇ ਉੱਤੇ ਕੀਤਾ ਜੋ ਪੂਰੀ ਫੌਜ ਦਾ ਕੇਂਦਰ ਸੀ। ਇੱਥੇ ਪਹਿਲਾਂ ਨਾਲੋਂ ਵੀ ਵਧੀਕ ਔਖਾ ਮੁਕਾਬਲਾ ਹੋਇਆ। ਕੁਝ ਇੱਕ ਨੇ ਕਿਹਾ ਕਿ ਪੰਜਾਬ ਦੀ ਫੌਜ ਨੇ ਜ਼ਖਮੀਆਂ ਨੂੰ ਵੀ ਵੱਢ ਦਿੱਤਾ। ਇਸ ਡਰੋਂ ਕਿ ਹਾਰ ਹੋ ਸਕਦੀ ਹੈ, ਹਾਰਡਿੰਗ ਨੇ ਗੁਪਤ ਰਿਕਾਰਡ ਨੂੰ ਅੱਗ ਲਾਉਣ ਦਾ ਹੁਕਮ ਦੇ ਦਿੱਤਾ ਤੇ ਪੈਂਡਰਲ ਮੂਨ ਦੀ ਲਿਖਤ ਦੇ ਅਨੁਸਾਰ ਗਦਾਰ ਤੇਜ ਸਿੰਘ ਨੇ ਫੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ, ਜਿਸ ਦੇ ਨਾਲ ਅੰਗਰੇਜ਼ੀ ਫੌਜ ਨੂੰ ਫਾਇਦਾ ਹੋਇਆ। ਗਫ ਕਿਹੜਾ ਹਾਰਨ ਦੇ ਮੂਡ ਦੇ ਵਿੱਚ ਸੀ, ਬੰਗਾਲ ਆਰਮੀ ਜਿੱਤ ਗਈ। ਬੰਗਾਲ ਦੇ ਮੁਕਾਬਲੇ ਹਿੰਦੁਸਤਾਨੀ ਸਿਪਾਹੀ ਕਮਜ਼ੋਰ ਨਿਕਲੇ। ਬਦਕਿਸਮਤ, ਅਫਗਾਨ ਅੰਦੋਲਨ ਦੇ ਦੌਰਾਨ ਉਹ ਟੁੱਟ ਗਏ। ਹੋ ਸਕਦਾ ਕਿ ਹਿੰਦੁਸਤਾਨ ਦਾ ਇੱਕ ਆਜ਼ਾਦ ਇਲਾਕਾ ਅੰਗਰੇਜ਼ਾਂ ਦਾ ਗੁਲਾਮ ਹੋ ਜਾਵੇ, ਉਹਨਾਂ ਨੂੰ ਚੰਗਾ ਨਾ ਲੱਗਾ ਹੋਵੇ। ਸ਼ਾਇਦ ਪੰਜਾਬ ਦੇ ਪ੍ਰਤੀ ਹਮਦਰਦੀ ਹੋਵੇ। ਮੂਨ ਦੇ ਅਨੁਸਾਰ ਸਿੱਖ ਮੰਨ ਗਏ ਕਿ ਅੰਗਰੇਜ਼ ਪੂਰੀ ਦ੍ਰਿੜਤਾ ਦੇ ਨਾਲ ਲੜਦੇ ਨੇ। ਹਿੰਦੁਸਤਾਨੀ ਫੌਜੀ ਉਹਨਾਂ ਨੂੰ ਕਾਇਰ ਲੱਗੇ। ਫੇਰੂ ਸ਼ਹਿਰ ਦੀ ਹਾਰ ਤੋਂ ਰਾਣੀ ਜਿੰਦਾ ਖੁਸ਼ ਹੋਈ ਕਿ ਦੁਖੀ ਪਤਾ ਨਹੀਂ, ਪਰ ਉਹਨੇ ਲਾਲ ਸਿੰਘ ਨੂੰ ਹਟਾ ਕੇ ਅਗਲੀ ਜੰਗ ਵਾਸਤੇ ਗੁਲਾਬ ਸਿੰਘ ਨੂੰ ਵਜ਼ੀਰ ਲਾ ਦਿੱਤਾ। ਫਿਰੋਜ਼ਪੁਰ ਦੇ ਨੇੜੇ ਸਭਰਾਓ ਦੀ ਜੰਗ ਦੇ ਵਿੱਚ ਵੀ ਉਹੀ ਹਾਲ ਹੋਇਆ। 10 ਫਰਵਰੀ 1846 ਨੂੰ ਲੜੀ ਗਈ ਇਸ ਲੜਾਈ ਦੀ ਮੋਰਚਾਬੰਦੀ ਦੇ ਨਕਸ਼ੇ ਮੂਨ ਅਨੁਸਾਰ ਲਾਲ ਸਿੰਘ ਨੇ ਅੰਗਰੇਜ਼ ਏਜੰਟ ਲੁਧਿਆਣਾ ਹੈਨਰੀ ਲਾਰਸ ਨੂੰ ਦੇ ਦਿੱਤੇ ਨੇ। ਇਸ ਵਾਰ ਹਿੰਦੁਸਤਾਨੀ ਫੌਜ ਵਧੀਆ ਲੜੀ, ਪਰ ਹਾਰ ਦਾ ਕਾਰਨ ਤੇਜਾ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਸੀਗੀ। ਤੇਜ ਸਿੰਘ ਖੁਦ ਤਾਂ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਪਿੱਛੇ ਹੀ ਰਿਹਾ, ਜਿਹੜੀ ਫੌਜ ਬੇੜੀਆਂ ਦੇ ਪੁਲ ਦੇ ਰਾਹੀਂ ਦਰਿਆ ਪਾਰ ਕਰਕੇ ਪੂਰਬੀ ਕੰਢੇ ਵੱਲ ਟੱਪ ਗਈ ਤੇ ਤੇਜਾ ਸਿੰਘ ਨੇ ਪਿੱਛੋਂ ਪੁਲ ਤੋੜ ਸੁੱਟਿਆ। ਅੰਗਰੇਜ਼ਾਂ ਵੱਲੋਂ ਧੱਕੇ ਸਿੱਖ ਸਿਪਾਹੀ ਜਦੋਂ ਪਿੱਛੇ ਮੁੜਨ ਲੱਗੇ, ਅੱਗੇ ਪੁਲ ਨਹੀਂ ਸੀ, ਇੱਥੇ ਉਹਨਾਂ ਸਭਨਾਂ ਨੂੰ ਭੁੰਨ ਦਿੱਤਾ ਗਿਆ ਤੇ ਫੇਰੂ ਸ਼ਹਿਰ ਦਾ ਬਦਲਾ ਲੈਣ ਦੇ ਲਈ ਅੰਗਰੇਜ਼ੀ ਫੌਜ ਨੇ ਜ਼ਖਮੀ ਸਿਪਾਹੀ ਵੀ ਬੇਦਰਦੀ ਦੇ ਨਾਲ ਵੱਢੇ। ਸਭਰਾਉ ਜੰਗ ਦਾ ਜਿਹੜਾ ਸੀ ਹੀਰੋ ਸਫੈਦ ਦਾੜੀ ਵਾਲਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸੀ। ਸਫੈਦ ਕਮੀਜ਼ ਸਫੈਦ ਘੋੜੇ ਉੱਪਰ ਬੈਠਾ ਬਹਾਦਰੀ ਨਾਲ ਲੜਦਾ ਹੋਇਆ ਉਹ ਆਪਣੀ ਟੁਕੜੀ ਦੇ 50 ਜਵਾਨਾਂ ਦੇ ਨਾਲ ਸ਼ਹੀਦ ਹੋ ਗਿਆ। ਸਭਰਾਉ 10,000 ਮੌਤਾਂ ਹੋਈਆਂ, ਪਰ ਜਿੱਤ ਪੂਰੀ ਹੋਈ। 2 ਦਿਨ ਦੇ ਬਾਅਦ ਅੰਗਰੇਜ਼ਾਂ ਨੇ ਸਤਲੁਜ ਪਾਰ ਕਰਕੇ ਕਸੂਰ ਤੇ ਹਮਲਾ ਕੀਤਾ ਤੇ ਜਿੱਤ ਲਿਆ। ਹੁਣ ਉਨ੍ਹਾਂ ਨੇ ਲਾਹੌਰ ਉੱਤੇ ਮਨਮਰਜ਼ੀ ਦੀਆਂ ਸ਼ਰਤਾਂ ਠੋਸਣੀਆਂ ਸੀ। ਪਹਿਲਾਂ ਤਾਂ ਉਨ੍ਹਾਂ ਸੋਚਿਆ ਕਿ ਪੰਜਾਬ ਦੇ ਉੱਪਰ ਰਾਜ ਕਰਨ ਦੀ ਥਾਂ ਇਸ ਨੂੰ ਨੂੜ ਕੇ ਨਚੋੜਿਆ ਜਾਵੇ। ਰਾਜ ਕਰਨਾ ਮਹਿੰਗਾ ਪਵੇਗਾ, ਹੋ ਸਕਦਾ ਖੂਨ ਖਰਾਬਾ ਮੁੜ ਹੋਣ ਲੱਗ ਪਵੇ। ਦਰਬਾਰ ਨੂੰ ਕਿਹਾ ਗਿਆ ਕਿ ਜਲੰਧਰ ਦੁਆਬ ਅਤੇ ਜਿਹੜਾ ਸਿਸ ਸਤਲੁਜ ਦੇ ਉਪਜਾਊ ਖੇਤਾਂ ਉੱਪਰ ਸਿੱਖਾਂ ਦਾ ਹੁਣ ਕੋਈ ਹੱਕ ਨਹੀਂ, ਪੈਦਲ ਤੇ ਘੋੜ ਸਵਾਰ ਫੌਜ ਤੋੜ ਦਿੱਤੀ ਜਾਵੇ ਤੇ ਲਾਹੌਰ ਦੇ ਵਿੱਚ ਅੰਗਰੇਜ਼ ਰੈਜ਼ੀਡੈਂਟ ਰਹੇਗਾ ਤੇ ਫੌਜੀ ਬਟਾਲੀਅਨ ਰਹੇਗੀ, ਕਿਉਂਕਿ ਪੰਜਾਬ ਨੇ ਸੰਧੀ ਤੋੜ ਕੇ ਅੰਗਰੇਜ਼ਾਂ ਦੇ ਉੱਤੇ ਹਮਲਾ ਕੀਤਾ। ਇਸ ਦੇ ਲਈ 15 ਲੱਖ ਪੌਂਡ ਕੰਪਨੀ ਨੂੰ ਹਰਜਾਨਾ ਦਿੱਤਾ ਜਾਵੇ। ਟੁੱਟ ਚੁੱਕੇ ਦਰਬਾਰ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ, ਪਰ ਦੇਣ ਵਾਸਤੇ ਖਜ਼ਾਨੇ ਵਿੱਚ ਪੈਸਾ ਨਹੀਂ, ਹਰਜਾਨਾ ਕਿਵੇਂ ਭਰੀਏ? ਇੱਕ ਆਦਮੀ ਦੇ ਕੋਲ ਜਵਾਬ ਸੀਗਾ ਇਹਦਾ। ਗੁਲਾਬ ਸਿੰਘ ਦਾ ਰਾਬਤਾ ਅੰਗਰੇਜ਼ਾਂ ਨਾਲ ਹੈ ਹੀ ਸੀ। ਗੁਲਾਬ ਸਿੰਘ ਦੇ ਕੋਲ ਬਥੇਰਾ ਖਜ਼ਾਨਾ ਸੀ। ਉਸਨੇ ਜੋ ਮਸ਼ਵਰਾ ਦਿੱਤਾ ਸਾਰਿਆਂ ਨੇ ਮੰਨ ਲਿਆ ਤੇ ਬਿਆਸ ਅਤੇ ਸਿੰਧ ਵਿਚਕਾਰਲਾ ਪਹਾੜੀ ਇਲਾਕਾ 15 ਲੱਖ ਪੌਂਡ ਦੇ ਵਿੱਚ ਅੰਗਰੇਜ਼ਾਂ ਦੇ ਕੋਲ ਵੇਚ ਛੱਡਿਆ। ਮੈਂ ਬਾਅਦ ਦੇ ਵਿੱਚ ਆਪਣੇ ਪੈਸੇ ਦੇ ਨਾਲ ਖਰੀਦ ਲਵਾਂਗਾ, ਕਹਿੰਦਾ।
ਇਉਂ ਜੰਮੂ ਦਾ ਰਾਜਾ ਤਰੱਕੀ ਕਰਕੇ ਜੰਮੂ ਕਸ਼ਮੀਰ ਦਾ ਮਹਾਰਾਜਾ ਹੋ ਗਿਆ ਤੇ ਚਾਹੁੰਦਾ ਤਾਂ ਉਹ ਹਜ਼ਾਰੇ ਦਾ ਇਲਾਕਾ ਵੀ ਲੈ ਸਕਦਾ ਸੀ ਪਰ ਉਹਨੇ ਅੱਗ ਦੇ ਨਾਲ ਖੇਡਣਾ ਠੀਕ ਨਾ ਸਮਝਿਆ। ਕੰਪਨੀ ਦੇ ਵੱਲੋਂ ਲਾਹੌਰ ਦਾ ਪਹਿਲਾ ਰੈਜ਼ੀਡੈਂਟ ਹੈਨਰੀ ਲਾਰਸ ਨੂੰ ਜਿਹੜਾ ਲਾਇਆ ਗਿਆ। ਗਵਰਨਰ ਜਨਰਲ ਹਾਰਡਿੰਗ ਨੇ ਰੈਜ਼ੀਡੈਂਟ ਨੂੰ ਖੱਤ ਦੇ ਵਿੱਚ ਦਲੀਪ ਸਿੰਘ ਦੇ ਬਾਰੇ ਲਿਖਿਆ ਜੋ ਹੁਣ 8 ਸਾਲ ਦਾ ਸੀ। ਸਥਾਨਕ ਸ਼ਹਿਜ਼ਾਦਾ ਸਾਡਾ ਬੰਦੀ ਹੈ ਤੇ ਇਸ ਕਰਕੇ ਸਾਰੀਆਂ ਸ਼ਰਤਾਂ ਮਨਾਉਣੀਆਂ ਨੇ। ਹੈਨਰੀ ਲਾਰਸ ਪੰਜਾਬ ਨੂੰ ਹੁਣ ਜਿਵੇਂ ਮਰਜ਼ੀ ਚਲਾਏ ਸਾਨੂੰ ਕੀ ਹੈ। ਲਾਹੌਰ ਦੀ ਹਾਰ ਦਾ ਵੈਨ ਹਾਰ ਤੋਂ ਛੇਤੀ ਹੀ ਬਾਦਸ਼ਾਹ ਮੁਹੰਮਦ ਨੇ ਜੰਗਨਾਮੇ ਦੇ ਰਾਹੀਂ ਪਾਇਆ ਜੋ ਹਾਲ ਸੀ। ਸਰਕਾਰ ਖਾਲਸਾ ਦੇ ਤੋਪਖਾਨਾ ਦੇ ਅਨੁਸਾਰ ਅਫਸਰ ਸੁਲਤਾਨ ਮੁਹੰਮਦ ਦਾ ਬੇਟਾ ਜਾਂ ਭਤੀਜਾ ਸ਼ਾਹ ਮੁਹੰਮਦ ਉੱਚ ਖਾਨਦਾਨ ਦੇ ਵਿੱਚ ਜੰਮਿਆ ਤੇ ਪਲਿਆ। ਰਾਣੀ ਜਿੰਦਾ ਤੇਜ ਸਿੰਘ ਅਤੇ ਅੰਗਰੇਜ਼ਾਂ ਉੱਪਰ ਇਲਜ਼ਾਮ ਤਰਾਸ਼ੀ ਕਰਦਾ ਹੈ। ਇਸ ਕਿੱਸੇ ਦੇ ਵਿੱਚ ਉਹ ਪੰਜਾਬ ਬਨਾਮ ਕੰਪਨੀ ਨਹੀਂ ਹਿੰਦ ਪੰਜਾਬ ਦਾ ਜੰਗ ਲਿਖਦਾ ਹੈ। ਉਸਦੇ ਜੰਗਨਾਮੇ ਦੇ ਵਿੱਚ ਅੰਗਰੇਜ਼ ਅਤੇ ਉਸਦੀਆਂ ਫੌਜਾਂ ਹਿੰਦ ਦੇ ਵੱਲੋਂ ਜਾਂ ਕਹੋ ਦਿੱਲੀ ਵੱਲੋਂ ਲੜਦੀਆਂ ਨੇ ਜਾਂ ਇਉਂ ਕਹਿ ਲਵੋ ਕਿ ਇਹ ਦਿੱਲੀ ਅਤੇ ਲਾਹੌਰ ਵਿਚਕਾਰ ਯੁੱਧ ਹੈ। ਪੰਜਾਬੀਆਂ ਨੂੰ ਮੁਗਲਾਂ ਦੇ ਪੁਰਾਣੇ ਹਮਲੇ ਯਾਦ ਆਉਂਦੇ ਨੇ ਤੇ ਸ਼ਾਹ ਮੁਹੰਮਦ ਮੁਗਲਾਂ ਦਾ ਪ੍ਰਸ਼ੰਸਕ ਨਹੀਂ ਹੈ। ਸਿੱਖ ਜਵਾਨਾਂ ਦੀ ਬਹਾਦਰੀ ਦੇ ਸੋਹਲੇ ਗਾਉਂਦਾ ਹੈ ਪਰ ਉਹਨਾਂ ਦੀ ਮਨਮਰਜ਼ੀ ਦੇ ਬਾਰੇ ਵੀ ਸੰਕੇਤ ਦਿੰਦਾ ਹੈ। ਇਸ ਕਿੱਸੇ ਦੇ ਵਿੱਚੋਂ ਜੋ ਅਕਸ ਸਾਹਮਣੇ ਆਉਂਦਾ ਹੈ ਉਹ ਇਹ ਕਿ ਸਰਕਾਰ ਖਾਲਸਾ ਦਾ ਰਾਜ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਚੰਗਾ ਲੱਗਾ, ਦੋਵਾਂ ਦੇ ਲਈ ਕਲਿਆਣਕਾਰੀ ਸੀ, ਦੋਵੇਂ ਇਸ ਦੇ ਲਈ ਵਫ਼ਾਦਾਰ ਰਹੇ। ਸ਼ਾਇਰ ਪੁੱਛਦਾ ਹੈ ਕਿ ਸੁੱਖੀ ਸਾਂਧੀ ਵਸਦੇ ਹਿੰਦੂਆਂ ਤੇ ਮੁਸਲਮਾਨਾਂ ਉੱਪਰ ਇਹ ਮੁਸੀਬਤ ਕਿਉਂ ਟੁੱਟ ਪਈ। ਕਿੱਸੇ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਮੁਸਲਮਾਨਾਂ ਦੇ ਲਈ ਖਾਲਸਾ ਰਾਜ ਇਸਲਾਮ ਵਿਰੋਧੀ ਨਹੀਂ ਸੀ। ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਾਰੇ ਪੰਜਾਬੀਆਂ ਵਾਸਤੇ ਇਹ ਹਾਰ ਦੁਖਦਾਈ ਹੈ। ਰਾਣੀ ਜਿੰਦਾ ਅਤੇ ਪਠਾਨ ਖੁਸ਼ ਹੋਏ ਹੋਣਗੇ। ਆਪਣੇ ਸਮੇਂ ਦਾ ਜੇ ਇਸ ਕਿੱਸੇ ਨੂੰ ਸੱਚਾ ਦਸਤਾਵੇਜ਼ ਮੰਨ ਲਈਏ ਤਾਂ ਪੰਜਾਬ ਦੇ ਉੱਤੇ ਤਣਾਓ ਦਾ ਕਾਰਨ ਧਾਰਮਿਕ ਨਹੀਂ। ਕਵੀ ਦੇ ਅਨੁਸਾਰ ਸਰਕਾਰ ਖਾਲਸਾ ਦੀਆਂ ਕਰਤੂਤਾਂ ਸਦਕਾ ਰੱਬੀ ਕਹਿਰ ਟੁੱਟਾ। ਪਰ ਕਵੀ ਨੂੰ ਖਦਸ਼ਾ ਹੈ ਕਿ ਹਿੰਦੂ ਮੁਸਲਮਾਨ ਵਿਚਕਾਰਲੀ ਸਾਂਝ ਕਿਤੇ ਟੁੱਟ ਤਾਂ ਨਹੀਂ ਜਾਵੇਗੀ। ਅੰਗਰੇਜ਼ ਦੋਹਾਂ ਕੰਮਾਂ ਵਿਚਕਾਰ ਇਹੋ ਹੀ ਇਤਬਾਰ ਨੂੰ ਤੋੜ ਤਾਂ ਨਹੀਂ ਦੇਗਾ, ਤਾਂ ਵੀ ਉਸ ਨੂੰ ਪੰਜਾਬੀਆਂ ਉੱਪਰ ਭਰੋਸਾ ਹੈ ਕਿ ਉਹ ਆਪਸੀ ਇਤਬਾਰ ਕਾਇਮ ਰੱਖਣਗੇ। ਬੈਂਤ ਦੇ ਬੰਦ ਹਨ, ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ। ਹੋਇਆ ਕਹਿੰਦਾ ਸਿੰਘਾਂ ਦਾ ਕੰਮ ਅਰਾਸਤਾਈ, ਹੋਇਆ ਸਿੰਘਾਂ ਦਾ ਕੰਮ ਅਰਾਸਤਾਈ। ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ, ਉਹਦੇ ਨਾਲ ਨਾ ਕਿਸੇ ਦਾ ਵਾਸਤਾਈ। ਆਧੁਨਿਕ ਇਤਿਹਾਸਕਾਰ ਪਤਵੰਤ ਸਿੰਘ ਦਾ ਦੂਜਾ ਪੱਖ ਇਹ ਵੀ ਹੈ। ਸਿੱਖ ਸਟੇਟ ਦੀ ਹੋਣੀ ਦੇ ਲਈ ਦੋਸ਼ੀ ਨਾ ਅੰਗਰੇਜ਼, ਨਾ ਡੋਗਰੇ ਤੇ ਨਾ ਬ੍ਰਾਹਮਣ ਨੇ, ਜਿਨ੍ਹਾਂ ਦੇ ਬਾਰੇ ਅਕਸਰ ਜ਼ਿਕਰ ਹੁੰਦਾ ਹੈ ਕਿ ਇਨ੍ਹਾਂ ਦੀ ਗਦਾਰੀ ਦੇ ਕਾਰਨ ਹੀ ਅੰਗਰੇਜ਼ ਜਿੱਤ ਗਏ। ਇੱਕ ਸ਼ਾਨਦਾਰ ਬੰਦੇ ਨੇ ਜਿਹੜੀ ਤਾਕਤਵਰ ਹਕੂਮਤ ਖੜੀ ਕਰ ਦਿੱਤੀ ਸੀ, ਸਿੱਖ ਉਸ ਨੂੰ ਡੇਗਣ ਦੇ ਖੁਦ ਜ਼ਿੰਮੇਵਾਰ ਸਨ ਕਿਉਂਕਿ ਉਹ ਸਹੀ ਵਾਰਸ ਸਾਬਤ ਨਹੀਂ ਹੋ ਸਕੇ। ਪਤਵੰਤ ਸਿੰਘ ਦਾ ਉਕਤ ਫਤਵਾ ਪੰਜਾਬ ਦੇ ਮੁਸਲਮਾਨਾਂ ਦੇ ਬਾਰੇ ਵੀ ਖਾਮੋਸ਼ ਹੈ, ਜੋ ਪੰਜਾਬ ਦੀ ਬਹੁ ਗਿਣਤੀ ਸਨ। ਸਿੱਖ ਸਟੇਟ ਜਿਹੜੀ ਸੀ ਬਣਨ ਜਾਂ ਟੁੱਟਣ ਵਾਸਤੇ ਸਿੱਖਾਂ, ਡੋਗਰਿਆਂ, ਬ੍ਰਾਹਮਣਾਂ ਜਾਂ ਅੰਗਰੇਜ਼ਾਂ ਦੀ ਭੂਮਿਕਾ ਅਨੇਕ ਵਾਰ ਵਿਚਾਰੀ ਤਾਂ ਜਾ ਚੁੱਕੀ ਹੈ। ਮੁਸਲਮਾਨ ਇਸ ਹਾਰ ਦੇ ਲਈ ਜ਼ਿੰਮੇਵਾਰ ਨਹੀਂ, ਦਰੁਸਤ, ਪਰ ਜੋ ਹੋਇਆ ਚੁੱਪ ਕਰਕੇ ਹੋਣ ਦਿੱਤਾ ਤੇ ਬਰਦਾਸ਼ਤ ਕੀਤਾ। ਇਹ ਤੱਥ ਮੁੜ ਉਸੇ ਅਸਲੀਅਤ ਵਾਸਤੇ ਸਬੂਤ ਹੈ ਕਿ ਮੁਸਲਮਾਨ ਪੰਜਾਬ ਦੇ ਵਿੱਚ ਜਿਉਣਾ ਚਾਹੁੰਦਾ ਸੀ। ਪੰਜਾਬ ਨੂੰ ਕੰਟਰੋਲ ਕਰਨ ਦੇ ਵਿੱਚ ਉਸਦੀ ਕੋਈ ਰੁਚੀ ਨਹੀਂ। ਅੰਗਰੇਜ਼ਾਂ ਨੂੰ ਜਲਦੀ ਸਮਝ ਆ ਗਈ ਕਿ ਰਾਜ ਕਰਨ ਬਗੈਰ ਪੰਜਾਬ ਕਾਬੂ ਨਹੀਂ ਆ ਸਕਦਾ। 1846 ਦਸੰਬਰ ਦੇ ਅਖੀਰਲੇ ਦਿਨੀ ਲਾਹੌਰ ਰੈਜ਼ੀਡੈਂਟ ਹੈਨਰੀ ਲਾਰੰਸ ਨੂੰ ਜਿਹੜਾ ਸੀ ਕਿਹਾ ਗਿਆ ਕਿ ਸਾਰੇ ਮਹਿਕਮਿਆਂ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲਵੇ। ਰਾਣੀ ਜਿੰਦਾ ਦੀ ਸਰਪ੍ਰਸਤੀ ਖਤਮ, ਉਸ ਨੂੰ ਕੈਦ ਕਰਕੇ ਬੇਟੇ ਦਲੀਪ ਸਿੰਘ ਤੋਂ ਦੂਰ ਕਰ ਦਿੱਤਾ ਜਾਵੇ। ਲਾਲ ਸਿੰਘ ਤੋਂ ਵਜ਼ੀਰੀ ਖੋ ਕੇ ਦੇਹਰਾਦੂਨ ਭੇਜ ਦਿੱਤਾ ਕਿਉਂਕਿ ਉਹ ਖਾਲਸਾ ਦਰਬਾਰ ਦੇ ਕਸ਼ਮੀਰ ਵਿਚਲੇ ਨਾਜ਼ਿਮ ਇਮਾਮੂਦੀਨ ਦੇ ਨਾਲ ਗੰਢ ਸੰਢ ਕਰ ਰਿਹਾ ਸੀ ਕਿ ਕਿਤੇ ਕਸ਼ਮੀਰ ਗੁਲਾਬ ਸਿੰਘ ਨੂੰ ਨਾ ਮਿਲ ਜਾਵੇ। ਅਫਗਾਨਿਸਤਾਨ ਨੇੜੇ ਦੀਆਂ ਰਿਆਸਤਾਂ ਦੇ ਹਾਕਮਾਂ ਕੋਲ ਅੰਗਰੇਜ਼ਾਂ ਨੇ ਆਪਣੇ ਸਲਾਹਕਾਰ ਨਿਯੁਕਤ ਕਰ ਦਿੱਤੇ, ਜਿਨ੍ਹਾਂ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਨਾਲੋਂ ਸਿੱਖ ਸਲਾਹਕਾਰ
ਵਧੇਕ ਗਿਣਤੀ ਦੇ ਵਿੱਚ ਸਨ। ਸਲਾਹਕਾਰ ਤਾਂ ਰੁਤਬਾ ਸੀ ਇੱਕ, ਅਸਲ ਹਾਕਮ ਇਹੋ ਹੀ ਲੋਕ ਸਨ। ਇਨ੍ਹਾਂ ਸਲਾਹਕਾਰਾਂ ਨੇ ਪਖਤੂਨਾਂ ਤੇ ਹੋਰ ਮੁਸਲਮਾਨਾਂ ਵਿਰੁੱਧ ਦਰਬਾਰ ਦੇ ਵਿਰੋਧੀ ਹੋਣ ਦਾ ਦਾਅ ਖੇਡਣਾ ਸ਼ੁਰੂ ਕਰ ਦਿੱਤਾ ਤੇ ਅੱਜ ਦੀ ਸਰਕਾਰ ਵੀ ਤਾਂ ਉਹੀ ਕਰ ਰਹੀ ਹੈ ਤੇ ਰਾਜ ਦਿੱਲੀ ਤੋਂ ਹੀ ਹੋ ਰਿਹਾ। ਦੱਖਣ ਦੇ ਵਿੱਚ ਮੁਲਤਾਨ ਤੇ ਉੱਤਰ ਦੇ ਵਿੱਚ ਹਜ਼ਾਰੇ ਦੇ ਖੁਦ ਮੁਖਤਾਰ ਸੁਭਾਅ ਵਾਲੇ ਸੂਬੇਦਾਰਾਂ ਨੇ ਅੰਗਰੇਜ਼ ਅਫਸਰ ਦੀ ਤਾਬਿਆਕਾਰੀ ਨਹੀਂ ਕਬੂਲੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹੋ ਹੀ ਗੱਲ ਦੂਜੀ ਐਂਗਲੋ ਸਿੱਖ ਜੰਗ ਦਾ ਕਾਰਨ ਬਣਿਆ। ਮੁਲਤਾਨ ਸਮੱਸਿਆ ਅੰਗਰੇਜ਼ੀ ਲਾਹੌਰ ਦਰਬਾਰ ਤੇ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਵਿਚਕਾਰਲੇ ਸੰਬੰਧ ਨੇ। ਮੂਲ ਰਾਜ ਦੇ ਪਿਤਾ ਸੂਬੇਦਾਰ ਸਾਵਨ ਮੱਲ ਨੇ ਬੜੀ ਮਿਹਨਤ ਦੇ ਨਾਲ ਮੁਲਤਾਨ ਦੀ ਕਿਸਾਨੀ ਉਸਾਰੀ ਸੀ ਤੇ ਮਾਮਲੇ ਦੇ ਵਿੱਚ ਵਾਧਾ ਜੜਾ ਕੀਤਾ। ਜਦੋਂ ਇੱਕ ਸਾਬਕ ਮੁਲਾਜ਼ਮ ਨੇ ਸਾਵਨ ਮੱਲ ਨੂੰ 1840 ਦੇ ਵਿੱਚ ਕਤਲ ਕਰਤਾ ਤੇ ਉਸਦਾ ਬੇਟਾ ਸੂਬੇਦਾਰ ਲਾਤਾ, ਅੰਗਰੇਜ਼ਾਂ ਨੇ ਉਸਨੂੰ ਕਹਿ ਦਿੱਤਾ ਕਿ ਤੇਰੀ ਸੂਬੇਦਾਰੀ ਆਰਜ਼ੀ ਹੈ, ਪੱਕੀ ਨਹੀਂ। ਪੱਕੀ ਉਦੋਂ ਕਰਾਂਗੇ ਜਦੋਂ ਬਦਸਤੂਰ ਮਾਮਲਾ ਜਮ੍ਹਾਂ ਕਰਾਉਂਦਾ ਰਹੇਗਾ ਤੂੰ। ਮੂਲ ਰਾਜ ਦੇ ਕੰਮ ਢੰਗ ਦੇ ਤਰੀਕੇ ਨੇ ਸਾਵਣ ਮੱਲ ਨੂੰ ਤਰੀਕੇ ਤੋਂ ਨਾ ਖੁਸ਼ ਹੋ ਕੇ ਅੰਗਰੇਜ਼ਾਂ ਨੇ ਉਸਨੂੰ ਹਟਾ ਕੇ ਕਾਹਨ ਸਿੰਘ ਨੂੰ ਮੁਲਤਾਨ ਦਾ ਸੂਬੇਦਾਰ ਲਾਤਾ, ਜਿਹਦੇ ਨਾਲ ਦੋ ਅਫਸਰ ਪੈਟ੍ਰਿਕ ਵਾਨਸ ਐਗਨਿਊ ਤੇ ਐਂਡਰਸਨ ਲਾਤੇ। ਇਨ੍ਹਾਂ ਦੇ ਨਾਲ 500 ਸਿਪਾਹੀ ਵੀ ਭੇਜੇ ਤੇ ਇਹ ਅਪ੍ਰੈਲ 1848 ਦੀ ਗੱਲ ਹੈ ਜਦੋਂ ਹਾਰਡਿੰਗ ਦੀ ਥਾਂ ਡਲਹੌਜੀ ਗਵਰਨਰ ਜਨਰਲ ਦੇ ਵਜੋਂ ਆ ਗਿਆ ਸੀ ਤੇ ਬਿਮਾਰ ਲਾਰੈਂਸ ਨੂੰ ਹਟਾ ਕੇ ਫਰੈਡਰਿਕ ਕਰੀ ਨੂੰ ਜਿਹੜਾ ਸੀ ਲਾਹੌਰ ਦਾ ਰੈਜੀਡੈਂਟ ਲਾ ਦਿੱਤਾ ਗਿਆ। ਦਰਬਾਰ ਦੇ ਭੇਜੇ ਹੋਏ ਸਿਪਾਹੀਆਂ ਦੇ ਨਾਲੋਂ ਮੁਲਤਾਨ ਦੇ ਫੌਜੀਆਂ ਦੀ ਗਿਣਤੀ ਕਿਤੇ ਵੱਧ ਸੀ। ਸੋ ਕਰੀ ਨੇ ਜਿਹੜੇ ਦੋ ਅੰਗਰੇਜ਼ ਸਲਾਹਕਾਰ ਭੇਜੇ ਉਹ ਕਤਲ ਕਰ ਦਿੱਤੇ ਤੇ ਕਾਹਨ ਸਿੰਘ ਨੂੰ ਸੂਬੇਦਾਰ ਮਨਜ਼ੂਰ ਨਾ ਕੀਤਾ। ਲਾਹੌਰੋਂ ਆਏ 500 ਸਿਪਾਹੀਆਂ ਨੂੰ ਕਿਹਾ ਕਿ ਤੁਸੀਂ ਵੀ ਫਿਰੰਗੀ ਵਿਰੁੱਧ ਸਾਡੇ ਹੱਕ ਦੇ ਵਿੱਚ ਰਹੋ। ਮੂਲ ਰਾਜ ਨੇ ਇਹ ਕੁਝ ਕਰਨ ਦੇ ਲਈ ਉਕਸਾਇਆ ਜਾਂ ਨਾ ਇਸਦਾ ਪਤਾ ਨਹੀਂ, ਇਹ ਪੱਕਾ ਪਤਾ ਹੈ ਕਿ ਉਹ ਇਸ ਘਟਨਾਕ੍ਰਮ ਨੂੰ ਰੋਕਣ ਦੀ ਸਥਿਤੀ ਦੇ ਵਿੱਚ ਨਹੀਂ ਸੀ। ਵਿਦੇਸ਼ੀ ਰਾਜ ਖਿਲਾਫ ਤਿੰਨ ਧਿਰਾਂ ਇਕੱਠੀਆਂ ਹੋ ਗਈਆਂ, ਦੀਵਾਨ ਮੂਲ ਰਾਜ, ਉਸਦੀ ਮੁਲਤਾਨੀ ਫੌਜ ਅਤੇ ਅੰਗਰੇਜ਼ਾਂ ਦੀ ਭੇਜੀ ਲਾਹੌਰੀ ਫੌਜ। ਜਿਉਂ ਜਿਉਂ ਮੁਲਤਾਨ ਦੀਆਂ ਖ਼ਬਰਾਂ ਦੂਰ ਦੁਰਾਡੇ ਪੰਜਾਬ ਦੇ ਵਿੱਚ ਪੁੱਜੀਆਂ, ਬਾਕੀ ਫੌਜੀਆਂ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਤੀ। ਸਿੰਧ ਪਰ ਬੰਨੋ ਰਿਆਸਤ ਦੇ ਵਿੱਚ ਤੈਨਾਤ ਅੰਗਰੇਜ਼ ਅਫਸਰ ਹਰਬਰਟ ਐਡਵਰਡਸ ਕੋਲ ਕਤਲ ਹੋਣ ਤੋਂ ਥੋੜਾ ਕੁ ਸਮਾਂ ਪਹਿਲਾਂ ਅੰਗਰੇਜ਼ਾਂ ਦੇ ਮੁਲਤਾਨ ਦੇ ਵਿੱਚ ਲਾਏ ਅਫਸਰ ਐਗਨਿਊ ਦੀ ਚਿੱਠੀ ਪੁੱਜਦੀ ਹੈ ਜਿਹਦੇ ਵਿੱਚ ਲਿਖਿਆ ਕਿ ਮੈਂ ਖਤਰੇ ਦੇ ਵਿੱਚ ਹਾਂ, ਮਦਦ ਕਰੋ ਮੇਰੀ। ਬੰਨੋ ਦਾ ਗੋਰਾ ਤਾਂ ਮਾਮੂਲੀ ਅਫਸਰ ਸੀ, ਸਹਾਇਤਾ ਤਾਂ ਲਾਹੌਰੋਂ ਮੰਗਣੀ ਬਣਦੀ ਸੀ, ਪਰ ਲਾਹੌਰ ਦੂਰ ਸੀ। ਇਹ ਪ੍ਰਚਾਰ ਕਰਕੇ ਕਿ ਸਿੱਖਾਂ ਦਾ ਬੁਰਾ ਦੌਰ ਖਤਮ ਹੋ ਗਿਆ, ਮੂਲ ਰਾਜ ਨੂੰ ਨਹੀਂ ਮੈਨੂੰ ਮਾਮਲਾ ਦੇ ਦਿਓ। ਐਡਵਰਡਸ ਪਖਤੂਨਾ ਤੇ ਬਲੋਚਾਂ ਤੋਂ ਪੈਸੇ ਉਗਰਾਉਣ ਜਿਹੜਾ ਸੀ ਉਗਰਾਉਣ ਲੱਗ ਪਿਆ ਇਹ ਸੱਚ ਕੇ ਕਿ ਮੁਲਤਾਨ ਦੇ ਮੁਸਲਮਾਨ ਸਿੱਖ ਸੂਬੇਦਾਰ ਦੇ ਖਿਲਾਫ਼ ਮਦਦ ਲਈ ਆਉਣਗੇ। ਐਡਵਰਡਸ ਨੇ ਮੁਲਤਾਨ ਦੇ ਉੱਤੇ ਹਮਲਾ ਕਰਤਾ ਤੇ ਅਸੀਂ ਜਾਣ ਗਏ ਹਾਂ ਕਿ ਮੁਲਤਾਨ ਦੀ ਬਾਹਰਲੀ ਕੰਧ ਅਤੇ ਅੰਦਰਲਾ ਕਿਲਾ ਤੋੜਨਾ ਸੌਖਾ ਕੰਮ ਨਹੀਂ। ਜੂਨ 1848 ਤੋਂ ਜਨਵਰੀ 1849 ਤੱਕ 7 ਮਹੀਨੇ ਘੇਰਾ ਪਿਆ ਰਿਹਾ। ਦੀਵਾਨ ਮੂਲ ਰਾਜ ਦੀ ਫੌਜ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਭ ਸਨ। ਘੇਰਾਬੰਦੀ ਆਖਰ ਉਦੋਂ ਖਤਮ ਹੋਈ ਜਦੋਂ ਜਰਨੈਲ ਵਿਲੀਅਮ ਵਿਸ਼ ਦੀ ਜਿਹੜੀ ਸੀ ਕਮਾਨ ਹੇਠ ਲਾਹੌਰੋਂ ਵੱਡੀ ਸੈਨਾ ਤੋਪਖਾਨੇ ਸਮੇਤ ਆ ਪੁੱਜਦੀ ਹੈ। ਹਜ਼ਾਰੇ ਦੇ ਵਿੱਚ ਬਗਾਵਤ ਦਾ ਝੰਡਾ ਇਸਦੇ ਜਿਹੜਾ ਸੂਬੇਦਾਰ ਰਾਜਾ ਚਤਰ ਸਿੰਘ ਅਟਾਰੀ ਵਾਲੇ ਨੇ ਚੁੱਕ ਲਿਆ। ਅਟਾਰੀ ਵਾਲੇ ਦੇਰ ਤੋਂ ਜੇਲਮ ਦੇ ਪੱਛਮੀ ਇਲਾਕਿਆਂ ਦੇ ਉੱਤੇ ਕਾਬਜ ਰਹੇ। ਇਨ੍ਹਾਂ ਦੀ ਚੜ੍ਹਤ ਉਦੋਂ ਹੋਰ ਵੱਧ ਗਈ ਜਦੋਂ ਬਾਲ ਮਹਾਰਾਜਾ ਦਲੀਪ ਸਿੰਘ ਨੂੰ ਇਨ੍ਹਾਂ ਆਪਣੀ ਧੀ ਵਿਆਹਤੀ। ਇੱਥੇ ਦੋ ਜਵਾਨ ਅਫਸਰ ਜੇਮਸ ਐਬਟ ਤੇ ਜਾਨ ਨਿਕਲਸਨ ਤੈਨਾਤ ਕਰਤੇ, ਜਿਨ੍ਹਾਂ ਨੇ ਲਾਹੌਰ ਕਰੀ ਨੂੰ ਸੂਚਨਾ ਦਿੱਤੀ ਕਿ ਚਤਰ ਸਿੰਘ ਦੇ ਇਰਾਦੇ ਠੀਕ ਨਹੀਂ ਨੇ। ਕਰੀ ਨੇ ਉਨ੍ਹਾਂ ਦੀ ਗੱਲ ਦੇ ਉੱਤੇ ਗੌਰ ਤਾਂ ਕੀ ਕਰਨਾ ਸੀ, ਚਤਰ ਸਿੰਘ ਦੇ ਬੇਟੇ ਸ਼ੇਰ ਸਿੰਘ ਨੂੰ ਫੌਜ ਦੇ ਕੇ ਮੁਲਤਾਨ ਦੀ ਬਗਾਵਤ ਦਬਾਉਣ ਦੇ ਲਈ ਭੇਜਤਾ। ਸ਼ੇਰ ਸਿੰਘ ਦੀ ਕਮਾਨ ਹੇਠ ਦਰਬਾਰ ਦੀ ਸਿੱਖ ਫੌਜ ਮੁਲਤਾਨ ਗਈ ਤੇ ਮੁਲਤਾਨ ਜਾ ਕੇ ਸ਼ੇਰ ਸਿੰਘ ਨੇ ਮੂਲ ਰਾਜ ਦੀ ਮਦਦ ਲਈ ਮਨ ਬਣਾ ਹੀ ਲਿਆ ਕਿ ਐਡਵਰਡਸ ਨੇ
ਚੁਸਤੀ ਤੋਂ ਕੰਮ ਲਿਆ। ਗ੍ਰੇਵਾਲ ਅਨੁਸਾਰ ਜਿਹੜਾ ਸੀ ਐਡਵਰਡਸ ਜਿਹੜਾ ਸੀ ਉਹਨੇ ਇੱਕ ਫਰਜ਼ੀ ਖਤ ਲਿਖਵਾ ਕੇ ਮੂਲ ਰਾਜ ਤੱਕ ਪੁੱਜਦਾ ਕਰਤਾ, ਜਿਸ ਤੋਂ ਮੂਲ ਰਾਜ ਦੇ ਦਿਲ ਦੇ ਵਿੱਚ ਸ਼ੇਰ ਸਿੰਘ ਦੇ ਵਿਰੁੱਧ ਸ਼ੱਕ ਪੈਦਾ ਹੋ ਗਿਆ। ਪਰ ਸ਼ੇਰ ਸਿੰਘ ਬਾਗੀ ਤਾਂ ਹੋ ਚੁੱਕਿਆ ਸੀ। ਅਕਬਰ 1848 ਦੇ ਵਿੱਚ ਆਪਣਾ ਜਿਹੜਾ ਅਕਬਰ ਸੋਰੀ ਪਰ ਸ਼ੇਰ ਸਿੰਘ ਬਾਗੀ ਤਾਂ ਹੋ ਚੁੱਕਾ ਸੀ। ਅਕਬਰ 1848 ਦੇ ਵਿੱਚ ਆਪਣੀ ਚੰਗੀ ਚੌਖੀ ਫੌਜ ਲੈ ਕੇ ਉਹ ਹਜ਼ਾਰੇ ਆਪਣੇ ਪਿਤਾ ਦੀ ਮਦਦ ਕਰਨ ਚੱਲ ਪਿਆ। ਤੁਰਨ ਤੋਂ ਪਹਿਲਾਂ ਉਹਨੇ ਜਿਹੜਾ ਸੀਗਾ ਆਪਣੇ ਐਲਾਨ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਫਿਰੰਗੀਆਂ ਦੇ ਵਿਰੁੱਧ ਯੁੱਧ ਕਰਨ ਦੇ ਲਈ ਵੰਗਾਰਿਆ। ਉਹਨੇ ਕਿਹਾ ਕਿ ਫਿਰੰਗੀ ਵਿਧਵਾ ਰਾਣੀ ਜਿੰਦਾ ਉੱਪਰ ਤੇ ਪ੍ਰਜਾ ਦੇ ਉੱਪਰ ਜ਼ਬਰ ਜ਼ੁਲਮ ਕਰ ਰਹੇ ਨੇ, ਜੋ ਰੋਕਣਾ ਜਿਹੜਾ ਜ਼ਰੂਰੀ ਹੈ। ਡਲਹੌਜੀ ਤੁਰੰਤ ਜੰਗ ਦਾ ਐਲਾਨ ਕਰਨਾ ਚਾਹੁੰਦਾ ਸੀ ਪਰ ਚਿੰਤਾ ਦੇ ਵਿੱਚ ਸੀਗਾ। ਹੁਣੇ ਹੁਣੇ ਦੋਸਤ ਮੁਹੰਮਦ ਨੇ ਕਾਬਲ ਦੀ ਜਿਹੜੀ ਸੀ ਹਕੂਮਤ ਸੰਭਾਲੀ ਹੈ। ਲੜਾਈ ਛਿੜ ਗਈ ਤਾਂ ਅਫਗਾਨ ਕੀ ਐਕਸ਼ਨ ਲੈਣਗੇ ਇਹਦੇ ਬਾਰੇ? ਜੱਗੀ ਐਲਾਨ ਵਾਸਤੇ ਕੋਈ ਵੱਡਾ ਬਹਾਨਾ ਵੀ ਚਾਹੀਦਾ ਸੀ। ਸ਼ੇਰ ਸਿੰਘ ਦੇ ਐਲਾਨ ਨੇ ਬਹਾਨਾ ਦੇ ਦਿੱਤਾ ਤੇ ਅੰਦਰੋਂ ਅੰਦਰੀ ਡਲਹੌਜੀ ਖੁਸ਼ ਸੀ ਕਿ ਜਿਸ ਮੌਕੇ ਦਾ ਉਹ ਮੈਂ ਜਿਹੜਾ ਇੰਤਜ਼ਾਰ ਕਰ ਰਿਹਾ ਸਾਂ, ਮੈਂ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ, ਉਹ ਤਾਂ ਆ ਗਿਆ। ਸ਼ੇਰ ਸਿੰਘ ਦੇ ਐਲਾਨ ਤੋਂ ਬਾਅਦ ਉਹ ਗੱਜਿਆ। ਸਿੱਖ ਕੌਮ ਨੇ ਅਚਨਚੇਤ ਅਕਾਰਨ ਯੁੱਧ ਦਾ ਐਲਾਨ ਕਰ ਦਿੱਤਾ ਤੇ ਯੁੱਧ ਕਰਾਂਗੇ ਤੇ ਢੁਕਵਾਂ ਜਵਾਬ ਵੀ ਦੇਵਾਂਗੇ। ਡਲਹੌਜੀ ਦੇ ਬਿਆਨ ਤੋਂ ਲੱਗਦਾ ਇਉਂ ਹੈ ਜਿਵੇਂ ਸਾਰੇ ਸਿੱਖ ਅੰਗਰੇਜ਼ ਵਿਰੁੱਧ ਲਾਮਬੰਦ ਹੋ ਗਏ ਹੋਣ, ਪਰ ਅਜਿਹਾ ਨਹੀਂ ਹੋਇਆ ਸੀ। ਬਹੁਤ ਅੰਗਰੇਜ਼ਾਂ ਦੇ ਨਾਲ ਸਨ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਹੈਨਰੀ ਲਾਰਸ ਲਾਹੌਰ ਦੇ ਰੈਜ਼ੀਡੈਂਟ ਨੇ ਡੁੱਬਦੀ ਜਾਂਦੀ ਸਿੱਖ ਹਕੂਮਤ ਦੇ ਅਫਸਰਾਂ ਦੇ ਨਾਲ ਹਮਦਰਦੀ ਜਿਤਾਈ ਸੀ। ਉਹਨਾਂ ਨੂੰ ਲੱਗਦਾ ਸੀ ਕਿ ਰਾਜੀ ਹੋ ਕੇ ਲਾਰਸ ਲਾਹੌਰ ਪਰਤ ਆਵੇਗਾ। ਡਲਹੌਜੀ ਦੇ ਐਲਾਨ ਬਾਅਦ ਗਫ ਨੇ ਜਿਹੜਾ ਆਪਣੀ ਬੰਗਾਲ ਫੌਜ ਨੂੰ ਕੂਚ ਦਾ ਜਿਹੜਾ ਸੀ ਹੁਕਮ ਦੇ ਦਿੱਤਾ ਤੇ ਸ਼ੇਰ ਸਿੰਘ ਜਿਹੜਾ ਸੀ ਉਹਦੀ ਫੌਜ ਨੇ ਝਨਾਹ ਦਾ ਪੱਛਮੀ ਕਿਨਾਰਾ ਮੱਲ ਕੇ ਮੋਰਚਾਬੰਦੀ ਜਿਹੜੀ ਸੀ ਉਹ ਕਰ ਲਈ। 22 ਨਵੰਬਰ ਨੂੰ ਰਾਮਨਗਰ ਦਾ ਅੰਗਰੇਜ਼ੀ ਹਮਲਾ ਸ਼ੇਰ ਸਿੰਘ ਨੇ ਪਛਾੜਤਾ ਤੇ ਦੂਜੇ ਹੱਲੇ ਦੇ ਵਿੱਚ ਗਫ ਦੀ ਸੈਨਾ ਨੇ ਦਰਿਆ ਪਾਰ ਕਰ ਲਿਆ। ਇੱਥੇ ਰੱਬ ਸਬੱਬੀ ਜਿਹੜਾ ਚੱਠਿਆਂ ਤੇ ਭੱਟੀਆਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਜਿਹੜੇ ਕਿਸੇ ਸੂਰਤ ਦੇ ਵਿੱਚ ਸਿੱਖਾਂ ਦਾ ਰਾਜ ਨਹੀਂ ਚਾਹੁੰਦੇ ਸਨ। ਕਈ ਹਫ਼ਤੇ ਖੜੋਤ ਦੇ ਵਿੱਚ ਲੰਘ ਗਏ। ਮੁਲਤਾਨ ਤੋਂ ਵੱਡਾ ਤੋਪਖਾਨਾ ਤੇ ਹੋਰ ਫੌਜ ਆਉਣ ਦੀ ਉਡੀਕ ਸੀ। ਦੂਜੇ ਪਾਸੇ ਚਤਰ ਸਿੰਘ ਦੋਸਤ ਮੁਹੰਮਦ ਦੇ ਨਾਲ ਗੱਲਬਾਤ ਕਰ ਰਿਹਾ ਸੀ, ਜਿਸਦਾ ਪਖਤੂਨ ਇਲਾਕੇ ਦੇ ਉੱਤੇ ਕੰਟਰੋਲ ਸੀ। ਸਿੱਖਾਂ ਨੇ ਇੱਥੋਂ ਦੀ ਹੀ ਲੰਘਣਾ ਸੀ ਪਰ ਐਬਟ ਤੇ ਨਿਕਲਸਨ ਵੀ ਦੋਸਤ ਮੁਹੰਮਦ ਦੇ ਨਾਲ ਗੁਫ਼ਤਗੂ ਜਿਹੜੀ ਕਰ ਰਹੇ ਨੇ। ਜਦੋਂ ਚਤਰ ਸਿੰਘ ਮੰਨ ਗਿਆ ਕਿ ਪੇਸ਼ਾਵਰ ਤੇ ਖੈਬਰ ਦੋਸਤ ਨੂੰ ਵਾਪਸ ਕਰ ਦਿਆਂਗਾ, ਉਹਨੇ ਆਗਿਆ ਦੇ ਦਿੱਤੀ ਕਿ ਆਪਣੇ ਬੇਟੇ ਸ਼ੇਰ ਸਿੰਘ ਦੀ ਮਦਦ ਦੇ ਲਈ ਆ ਜਾਓ ਤੁਸੀਂ। ਲਾਂਘਾ ਮਿਲ ਗਿਆ। ਗਫ ਨਹੀਂ ਚਾਹੁੰਦਾ ਸੀ ਕਿ ਦੋ ਫੌਜਾਂ ਇਕੱਠੀਆਂ ਹੋ ਜਾਣ। 14 ਜਨਵਰੀ 1849 ਨੂੰ ਜੇਹਲਮ ਦੇ ਪੂਰਬੀ ਕਿਨਾਰੇ ਚਿੱਲਿਆਂ ਵਾਲੇ ਥਾਂ ਗਫ ਨੇ ਸ਼ੇਰ ਸਿੰਘ ਦੀਆਂ ਫੌਜਾਂ ਰੋਕ ਲਈਆਂ। ਨਤੀਜਾ ਇਹ ਕਿ ਇਹ ਨਿਕਲਿਆ ਕਿ ਅੰਗਰੇਜ਼ਾਂ ਨੂੰ ਇਹੋ ਜਿਹੀ ਬੇਇੱਜ਼ਤ ਹਾਰ ਦਾ ਸਾਹਮਣਾ ਭਾਰਤ ਦੇ ਵਿੱਚ ਕਿਤੇ ਨਹੀਂ ਕਰਨਾ ਪਿਆ ਸੀ। 3000 ਅਫਸਰ ਤੇ ਸਿਪਾਹੀ ਮਰਵਾ ਕੇ ਬੰਗਾਲ ਆਰਮੀ ਪਿੱਛੇ ਹਟ ਗਈ। ਪਿਓ ਪੁੱਤ ਦੀਆਂ ਫੌਜਾਂ ਇਕੱਠੀਆਂ ਹੋ ਗਈਆਂ। ਚਨਾਹ ਪਾਰ ਕਰਕੇ ਹੁਣ ਪੂਰਬ ਦੇ ਵੱਲ ਵਧਣਾ ਸੀ। ਥੋੜੀ ਦਿਨਾਂ ਦੇ ਬਾਅਦ ਹੀ ਮੁਲਤਾਨ ਤੋਂ ਫੌਜ ਅਤੇ ਤੋਪਖਾਨਾ ਆ ਗਿਆ। ਮੁਲਤਾਨ ਦੀ ਦੀਵਾਰ ਤੋੜੀ, ਕਿਲ੍ਹਾ ਤੋੜਿਆ 18 ਜਨਵਰੀ ਨੂੰ ਤੇ ਅੰਗਰੇਜ਼ ਸੈਨਾ ਕਾਬਜ ਹੋ ਗਈ। 22 ਜਨਵਰੀ ਨੂੰ ਮੂਲ ਰਾਜ ਨੇ ਆਤਮ ਸਮਰਪਣ ਕੀਤਾ। 13 ਫਰਵਰੀ ਨੂੰ ਗਫ ਨੇ 100 ਤੋਪਾਂ ਦੇ ਨਾਲ ਪਿਓ ਪੁੱਤ ਦੀ ਫੌਜ ਦੇ ਉੱਤੇ ਹਮਲਾ ਕੀਤਾ। ਥੋੜਾ ਸਮਾਂ ਤਿੱਖੀ ਟੱਕਰ ਹੋਈ ਪਰ ਆਖਰ ਸਿੱਖ ਫੌਜ ਹਾਰ ਹੀ ਗਈ। 13 ਮਾਰਚ ਨੂੰ 16,000 ਸਿਪਾਹੀਆਂ ਨੇ ਹਥਿਆਰ ਤੇ ਘੋੜੇ ਅੰਗਰੇਜ਼ਾਂ ਨੂੰ ਸੌਂਪਤੇ। ਅੰਗਰੇਜ਼ਾਂ ਨੇ ਇਸ ਮੌਕੇ ਦੀ ਉਦਾਸ ਤਸਵੀਰ ਬਿਆਨ ਕਰਤੀ ਕੀਤੀ ਹੈ
ਜਦੋਂ ਹਾਰੇ ਹੋਏ ਸਿਪਾਹੀ ਹਥਿਆਰਾਂ ਦੇ ਢੇਰ ਉੱਪਰ ਆਪਣੀਆਂ ਬੰਦੂਕਾਂ, ਤਲਵਾਰਾਂ, ਢਾਲਾਂ ਤੇ ਨੇਜੇ ਸੁੱਟ ਕੇ ਆਤਮ ਸਮਰਪਣ ਕਰ ਰਹੇ ਸਨ, ਸਭ ਤੋਂ ਦਿਲ ਵਿਨਵਾਂ ਦ੍ਰਿਸ਼ ਉਦੋਂ ਹੁੰਦਾ ਹੈ ਜਦੋਂ ਸਿੱਖ ਸਿਪਾਹੀ ਦਾ ਘੋੜਾ ਉਸਦੇ ਕੋਲੋਂ ਸਦਾ ਦੇ ਲਈ ਵਿਛੜਦਾ ਤੇ ਜਾਂਦੇ ਘੋੜੇ ਵੱਲ ਆਖਰੀ ਨਜ਼ਰ ਉਹ ਮਾਰਦਾ ਹੈ। ਘੋੜੇ ਦੇ ਸਾਰੇ ਜਿਸਮ ਦੇ ਉੱਤੇ ਹੱਥ ਫੇਰਦਾ ਹੈ, ਬਾਰ ਬਾਰ ਥਾਪੀ ਦਿੰਦਾ ਹੈ। ਸੈਨਿਕ ਪਰੇ ਮੂੰਹ ਫੇਰਦਾ ਹੈ, ਤੇਜ਼ੀ ਨਾਲ ਪਰੇ ਹਟ ਜਾਂਦਾ ਹੈ, ਪਰ ਉਸ ਤੋਂ ਪਰੇ ਦੇਖਿਆ ਨਾ ਜਾਂਦਾ। ਫਿਰ ਘੋੜੇ ਵੱਲ ਤੱਕਦਾ, ਭੱਜ ਕੇ ਫਿਰ ਵਾਪਸ ਜਾ ਕੇ ਥਾਪੀ ਦਿੰਦਾ। ਆਖਰੀ ਵਾਰ ਵਿਛੜਨ ਵੇਲੇ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਤੈਰਦੇ। 29 ਮਾਰਚ 1849 ਨੂੰ ਲਾਹੌਰ ਇੱਕ ਰਸਮ ਹੋਈ ਜਿਸ ਦੇ ਦੌਰਾਨ 10 ਸਾਲਾਂ ਦੇ ਦਲੀਪ ਸਿੰਘ ਤੋਂ ਇੱਕ ਦਸਤਾਵੇਜ਼ ਦੇ ਉੱਤੇ ਦਸਖਤ ਕਰਵਾਏ ਗਏ। ਰੋਮਨ ਅੱਖਰਾਂ ਦੇ ਵਿੱਚ ਸਿੱਖ ਮਹਾਰਾਜੇ ਨੇ ਆਪਣੇ ਵਾਰਸਾਂ ਦੇ ਪੰਜਾਬ ਦੇ ਉੱਪਰੋਂ ਸਾਰੇ ਹੱਕ ਰੁਤਬੇ ਛੱਡੇ, ਕੋਹੇ ਨੂਰ ਸਮੇਤ ਸਾਰੇ ਖਜ਼ਾਨੇ ਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬਰਤਾਨੀਆ ਦੀ ਹੈ। ਸਿੱਖ ਹਕੂਮਤ ਖਤਮ ਹੋਈ, ਇਹ ਹੁਣ ਬ੍ਰਿਟਿਸ਼ ਰਾਜ ਦੇ ਵਿੱਚ ਹੋਵੇਗੀ। ਡਲਹੌਜੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਦੇ ਵਿੱਚ ਇਹ ਐਲਾਨ ਪੜ੍ਹ ਕੇ ਸੁਣਾਇਆ। ਇਸ ਸਮੇਂ ਹਾਜ਼ਰ ਸਭ ਲੋਕ ਖਾਮੋਸ਼ ਰਹੇ। ਮੂਲ ਰਾਜ ਉੱਪਰ ਮੁਕੱਦਮਾ ਚਲਾਇਆ। ਐਗਨਿਊ ਅਤੇ ਐਂਡਰਸਨ ਨੂੰ ਕਤਲ ਕਰਨ ਦੀ ਕੋਸ਼ਿਸ਼ ਸਾਬਤ ਨਹੀਂ ਹੋਈ। ਉਸ ਇਹ ਜਿਹੜਾ ਸੀ ਇਸ ਦੇ ਵਿੱਚੋਂ ਬਰੀ ਹੋ ਗਿਆ, ਪਰ ਬਗਾਵਤ ਦਾ ਦੋਸ਼ ਸਿੱਧ ਹੋਣ ਦੇ ਕਾਰਨ ਮੌਤ ਦੀ ਸਜ਼ਾ ਦਿੱਤੀ, ਜਿਹੜੀ ਬਾਅਦ ਦੇ ਵਿੱਚ ਤਾਂ ਉਮਰ ਜਲਾ ਵਤਨੀ ਦੇ ਵਿੱਚ ਤਬਦੀਲ ਹੋਈ। ਚਤਰ ਸਿੰਘ ਤੇ ਸ਼ੇਰ ਸਿੰਘ 5 ਸਾਲ ਅਲਾਹਾਬਾਦ ਜੇਲ੍ਹ ਦੇ ਵਿੱਚ ਰੱਖ ਕੇ ਰਿਹਾਅ ਕਰ ਦਿੱਤੇ। ਲਾਰਡ ਡਲਹੌਜੀ ਨੂੰ ਸਨਮਾਨ ਮਿਲੇ। ਦੋਸਤੀ ਦੀ ਆਸ ਦੇ ਵਿੱਚ ਦੋਸਤ ਮੁਹੰਮਦ ਨੇ ਪੇਸ਼ਾਵਰ, ਖੈਬਰ ਅਤੇ ਨਾਲ ਲੱਗਦੇ ਇਲਾਕਿਆਂ ਉੱਤੇ ਅੰਗਰੇਜ਼ੀ ਕਬਜ਼ਾ ਪ੍ਰਵਾਨ ਕਰ ਲਿਆ। ਪੰਜਾਬ ਦੇ ਸਰਦਾਰਾਂ ਦੇ ਵਿਹਾਰ ਬਾਰੇ ਇਸ ਜੱਜਮੈਂਟ ਦੇ ਨਾਲ ਅਧਿਆਇ ਖਤਮ ਕਰਦੇ ਹਾਂ, ਜਿਹੜੀ ਵਧੀਆ ਤਾਂ ਨਹੀਂ ਪਰ 1840 ਦੇ ਦੌਰ ਦੀ ਸਜ਼ਾ ਦਾ ਜਾਂ 1840 ਦੇ ਦੌਰ ਦੀ ਦਸ਼ਾ ਦਾ ਜਿਹੜਾ ਬਿਆਨ ਕਰਦਾ ਹੈ। ਅੰਗਰੇਜ਼ਾਂ ਨੂੰ ਕੱਢਣ ਦੇ ਬਾਰੇ ਜਾਂ ਪੰਜਾਬ ਦੇ ਵਿੱਚ ਰੱਖਣ ਬਾਰੇ ਸਿੱਖ ਸਰਦਾਰ ਆਪਸੀ ਧੜਿਆਂ ਦੇ ਵਿਚਕਾਰ ਗੱਠਜੋੜ ਨਹੀਂ ਕਰਦੇ ਸਨ। ਆਪਣੇ ਨਿੱਜੀ ਦੁਸ਼ਮਣ ਨੂੰ ਕਿਵੇਂ ਬੇਇੱਜ਼ਤ ਕਰਨਾ ਹੈ, ਕਿਵੇਂ ਮਾਰਨਾ ਹੈ, ਉਸਦੇ ਬਾਰੇ ਵਿਉਂਤਾ ਬਣਾਉਂਦੇ। ਉਦਾਹਰਣ ਵਜੋਂ ਸਭਰਾਵਾਂ ਦੀ ਲੜਾਈ ਦੇ ਹੀਰੋ ਸ਼ਾਮ ਸਿੰਘ ਅਟਾਰੀ ਵਾਲੇ ਦੇ ਵਾਰਸਾਂ ਨੇ ਚਤਰ ਸਿੰਘ ਤੇ ਉਸਦੇ ਬੇਟਿਆਂ ਦੇ ਖਿਲਾਫ ਅੰਗਰੇਜ਼ਾਂ ਦੇ ਨਾਲ ਮਿਲ ਕੇ ਜੰਗ ਲੜੀ, ਕਿਉਂਕਿ ਅਟਾਰੀ ਵਾਲੇ ਪਿੰਡ ਦੇ ਵਿੱਚ ਇਨ੍ਹਾਂ ਦੋਹਾਂ ਪਰਿਵਾਰਾਂ ਦਾ ਪੁਸ਼ਤੈਨੀ ਵੈਰ ਸੀ ਜਿਸਦਾ ਬਦਲਾ ਲੈਣਾ ਸੀ, ਤੇ ਬਗਾਵਤ ਦੌਰਾਨ ਵੀ ਉਨ੍ਹਾਂ ਨੂੰ ਆਪਣੇ ਜੱਦੀ ਦੁਸ਼ਮਣ ਦਿਸਦੇ ਸਨ। ਅਸਲ ਦੁਸ਼ਮਣ ਅੰਗਰੇਜ਼ ਉਨ੍ਹਾਂ ਨੂੰ ਦਿਸਦਾ ਹੀ ਨਾ ਸੀ। ਜੀ ਦੋਸਤੋ, ਇਹ ਸੀ ਜੀ ਚੈਪਟਰ ਅੱਜ ਦਾ, ਤੇ ਆਪਸ ਦੇ ਵਿੱਚ ਅਸੀਂ ਲੜੇ ਆ, ਮਰੇ ਆ ਤੇ ਬਰਬਾਦੀ ਕੀਤੀ ਹੈ, ਤੇ ਅੱਜ ਵੀ ਉਹੀ ਸਿਸਟਮ ਚੱਲ ਰਿਹਾ ਤੇ ਕਰ ਰਹੇ, ਇੱਕ ਦੂਸਰੇ ਦੀ ਬਰਬਾਦੀ, ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਹਾਂ, ਸਾਰਾ ਕੁਝ ਚੱਲ ਰਿਹਾ ਜੀ, ਉਹੀ ਚੱਲ ਰਿਹਾ, ਬਸ ਰੰਗ ਬਦਲੇ ਨੇ ਜਾਂ ਤਸਵੀਰਾਂ ਬਦਲੀਆਂ ਨੇ, ਬਾਕੀ ਖੇਡ ਸਾਰੀ ਉਹੀ ਚੱਲ ਰਹੀ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਦੇ ਵਿੱਚੋਂ, ਔਰੰਗਜ਼ੇਬ ਤੋਂ ਮੌਟ ਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 13, ਜਿਸ ਨੂੰ ਲਿਖਿਆ ਹੈ ਜੀ ਰਾਜਮੋਹਨ ਗਾਂਧੀ ਜੀ ਨੇ, ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 13 ਤੁਹਾਡੇ ਨਾਲ ਸਾਂਝਾ ਕੀਤਾ ਹੈ, ਤੇ ਅਗਲੀ ਜਿਹੜੀ ਗੱਲਬਾਤ ਅਗਲੇ ਫਰਾਈਡੇ ਵਾਲੇ ਦਿਨ ਨੂੰ ਨਵਾਂ ਇਹਦੇ ਵਿੱਚੋਂ ਚੈਪਟਰ ਸ਼ੁਰੂ ਕਰਾਂਗੇ, ਜਿਹੜਾ ਕਿ 5ਵੇਂ ਪੜਾਅ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ। 1849 ਤੋਂ 1859 ਤੱਕ ਦਾ ਸਫ਼ਰ, ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਉਹਦੇ ਵਿੱਚ ਕੀ ਕੁਝ ਵਾਪਰਦਾ ਹੈ, ਇਹਦੀ ਬਾਤ ਪਾਵਾਂਗੇ ਅਗਲੇ ਫਰਾਈਡੇ ਤੋਂ, ਇਸ ਦੀ ਸ਼ੁਰੂਆਤ ਕਰਾਂਗੇ, ਇੱਕ ਇੱਕ ਅੱਖਰ ਤੁਹਾਡੇ ਰੂਬਰੂ ਕਰਾਂਗੇ। ਤੇ ਦੋਸਤੋ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਦਿਓ, ਇੱਥੋਂ ਹੀ ਅਗਲੀ ਆਪਾਂ ਚੈਪਟਰ ਦੀ ਸ਼ੁਰੂਆਤ ਕਰਾਂਗੇ ਜੀ। ਤੇ ਆਖਰ ਦੇ ਵਿੱਚ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ, ਤੇ ਸਮਾਂ ਵੀ ਆਪਣਾ ਕਾਫੀ ਹੋ ਗਿਆ, ਤਕਰੀਬਨ ਅੱਧਾ ਘੰਟਾ ਜ਼ਿਆਦਾ ਲਾ ਲਿਆ। ਚਲੋ, ਪਿਛਲੇ ਦਿਨਾਂ ਦੇ ਵਿੱਚ ਮਿਸ ਵੀ ਹੋਏ ਜੀ ਕੁਝ ਐਪੀਸੋਡ ਇਸ ਕਿਤਾਬ ਦੇ ਵਿੱਚੋਂ, ਤੇ ਕਦੇ ਕਦੇ ਜ਼ਿਆਦਾ ਟਾਈਮ ਲੱਗ ਜਾਂਦਾ ਹੈ, ਪਰ ਮਜ਼ਾ ਤਾਂ ਹੀ ਆਉਂਦਾ ਜਦੋਂ ਕਹਾਣੀ ਪੂਰੀ ਸਮਝ ਆਉਂਦੀ ਹੈ, ਫਿਰ ਵਿੱਚ ਵਿਚਾਲੇ ਛੱਡ ਜਾਂਦੇ ਹਾਂ ਤਾਂ ਫਿਰ ਉਹਦਾ ਚੀਜ਼ ਦਾ ਮਜ਼ਾ ਨਹੀਂ ਆਉਂਦਾ। ਦੋਸਤ ਬਹੁਤ ਸਾਰੇ ਇਸ ਕਿਤਾਬ ਨੂੰ ਪਿਆਰ ਮੁਹੱਬਤ ਦੇ ਰਹੇ ਨੇ, ਬਾਅਦ ਦੇ ਵਿੱਚ ਸੁਣਦੇ ਵੀ ਹੈ, ਖਾਸ ਕਰਕੇ ਵੱਖਰਾ ਕਰਕੇ ਤੁਹਾਡੇ ਲਈ ਚੈਪਟਰ ਇਹ ਸਾਂਝਾ ਕਰ ਦਿੱਤਾ ਜਾਂਦਾ ਦੋਸਤੋ।
ਤੇ ਉਹਨੂੰ ਤੁਸੀਂ ਬਾਅਦ ਦੇ ਵਿੱਚ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਸੁਣ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ ਵੀ ਤੇ ਦੁਆਬਾ ਰੇਡੀਓ ਦਾ ਅਫੀਸ਼ੀਅਲ ਜਿਹੜਾ ਆਪਣਾ ਯੂਟਿਊਬ ਚੈਨਲ ਹੈ ਤੇ ਬਾਕੀ ਫੇਸਬੁੱਕ ਮੇਰੇ ਜਿਹੜੀ ਹੈ ਮੇਰੀ ਆਪਣੀ ਅਫੀਸ਼ੀਅਲ ਹੈ ਜੀ ਤੇ ਉਹਦੇ ਉੱਤੇ ਜਾਂ ਦੁਆਬਾ ਰੇਡੀਓ ਦੇ ਉੱਤੇ ਤੇ ਆਪਣੇ ਵਟਸਐਪ ਗਰੁੱਪ ਦੇ ਵਿੱਚ ਜਾ ਕੇ ਵੀ ਆਨੰਦ ਮਾਣ ਸਕਦੇ ਹੋ। ਆਖਿਰ ਦੇ ਵਿੱਚ ਜਿਹੜੇ ਦੋ ਚਾਰ ਸੁਨੇਹੇ ਆਏ ਨੇ ਜੀ ਉਹਨਾਂ ਦਾ ਹੀ ਸਾਂਝ ਪਾ ਕੇ ਆਗਿਆ ਲੈਂਦੇ ਹਾਂ। ਤੇ ਗੁਰੀਮਾਨ ਬਾਈ ਜੀ ਕਹਿੰਦੇ ਆ ਮੈਨੂੰ ਤਾਂ ਲੱਗਦਾ ਸੀ ਪੰਜਾਬ ਦੇ ਵਿੱਚ ਹੈਲਥ ਕਾਰਡ ਉੱਤੇ ਠੱਗਿਆ ਜਾਂਦਾ ਹੈ, ਇਹ ਤਾਂ ਕਹਿੰਦੇ ਠੱਗੀ ਇੰਸ਼ੋਰੈਂਸ ਨੂੰ ਲੈ ਕੇ ਕਹਿੰਦੇ ਸਕਾਟਲੈਂਡ ਵੀ ਹੋਣ ਲੱਗ ਗਈ ਹੈ ਜੀ। ਬਿਲਕੁਲ ਹੈ ਜੀ, ਹੈਗੇ ਨੇ ਜੀ ਹਰ ਜਗ੍ਹਾ ਹੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਹੈਗੀਆਂ ਨੇ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇੱਥੇ ਵੀ ਸਾਰਾ ਕੁਝ ਹੀ ਹੁੰਦਾ ਹੈ ਪਰ ਉਹ ਕਿਤੇ ਨਾ ਕਿਤੇ ਲਿਮਿਟ ਦੇ ਵਿੱਚ ਜ਼ਰੂਰ ਹੁੰਦਾ ਹੈ, ਉਹ ਜ਼ਰੂਰ ਹੈ ਜੀ। ਤੇ ਅੱਗੇ ਗੁਰੀਮਾਨ ਜੀ ਕਹਿੰਦੇ ਆ ਚੰਦ ਤੋਂ ਵੀ ਫੋਨ ਨਾ ਹੱਸ ਰਹੇ ਨੇ ਨਾਲ, ਤੇ ਗੁਰੀ ਜੀ ਕਹਿੰਦੇ ਰੱਬ ਦੀ ਰਜ਼ਾ ਤੋਂ ਬਿਨਾਂ ਜਾਣ ਦੇ ਨਾਲ ਵਾਲੇ ਰੱਬ ਦੀ ਰਜ਼ਾ ਤੋਂ ਬਿਨਾਂ ਜਾਣ ਦੇ ਜਾਣ ਨਾਲ ਵਾਲੇ ਨੂੰ ਰੱਬ ਵੀ ਥਾਂ ਨਹੀਂ ਦਿੰਦਾ ਜੀ, ਤੇ ਜ਼ਿੰਦਗੀ ਦੇ ਨਾਲ ਲੜਨਾ ਹੀ ਤਾਂ ਕਹਿੰਦੇ ਜੀਵਨ ਹੈ ਜੀ। ਬਹੁਤ ਵਧੀਆ ਸੁਨੇਹਾ ਮੁਹੰਮਦ ਜੀ ਨੂੰ ਐਪਰੀਸ਼ੀਏਟ ਕਰਦੇ ਨੇ ਗੁਰੀਮਾਨ ਜੀ। ਤੇ ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਗ੍ਰੇਟ ਮੈਸੇਜ ਪਕਸ਼ੀ ਜੀ, ਤੇ ਗੁਰੀ ਜੀ ਕਹਿੰਦੇ ਬਿਲਕੁਲ ਸਹਿਣਸ਼ੀਲਤਾ ਵਧਾ ਕੇ ਹੀ ਚੱਲਣਾ ਪੈਂਦਾ ਜੀ, ਤੇ ਸ਼ੁਕਰੀਆ ਕਹਿੰਦੇ ਨੇ ਮੁਹੰਮਦ ਜੀ ਤੇ ਸਾਰੇ ਦੋਸਤਾਂ ਦਾ। ਗੁਰੂ ਜੀ ਲਿਖਦੇ ਆਖਰ ਦੇ ਵਿੱਚ ਮੈਂ ਇਸ ਫਲੂਇਡ ਦਾ ਜੀ ਹੀ ਇੰਤਜ਼ਾਰ ਕਰ ਰਿਹਾ ਸੀ, ਕਹਾਣੀ ਸੁਣਾਉਂਦੇ ਹੋਏ ਪਿੱਛੇ ਬਹੁਤ ਵਧੀਆ ਚੱਲਦੀ ਹੈ ਜੀ ਕਹਿੰਦੇ ਜੀ। ਮਿਊਜ਼ਿਕ ਦੀ ਗੱਲ ਕਰਦੇ ਆ, ਇਸ ਕਿਤਾਬ ਨੂੰ ਕਿਤਾਬ ਦਾ ਇੰਤਜ਼ਾਰ ਕਰਦੇ ਆ, ਉਹ ਸੁਣਦੇ ਨੇ ਜੀ ਕਹਿੰਦੇ ਜੀ। ਗੁਰੀਮਾਨ ਜੀ ਬਹੁਤ ਬਹੁਤ ਸ਼ੁਕਰੀਆ, ਚੰਗਾ ਲੱਗਦਾ ਜੀ ਕਦੇ ਕਦੇ ਥੋੜਾ ਜਿਹਾ ਵੱਖਰਾਪਨ ਹੋ ਜਾਂਦਾ ਤੇ ਨਾਲ ਸਾਨੂੰ ਵੀ ਬਹਾਨੇ ਨਾਲ ਸਿੱਖਣਾ ਮਿਲ ਜਾਂਦਾ ਕੁਝ ਨਾ ਕੁਝ ਨਵਾਂ। ਤੇ ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਦੇ ਅਕਾਲ ਕਹਿੰਦੇ ਆ, ਮੁਹੰਮਦ ਜੀ ਕਹਿੰਦੇ ਆ ਵੈਰੀ ਵੈਰੀ ਬਿਊਟੀਫੁਲ ਐਂਡ ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਵੀਰ ਭੁਪਿੰਦਰ ਜੀ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਲਿਖਦੇ ਨੇ ਇੰਡੀਆ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਹੈਵ ਏ ਨਾਈਸ ਫਰਾਈਡੇ ਤੇ ਸਭ ਨੂੰ ਜਿਹੜਾ ਜੀ ਮੁਹੱਬਤ ਜੀ, ਤੇ ਸੈਟਰਡੇ ਸੰਡੇ ਨੂੰ ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਸਮਰਜੀਤ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ, ਤੇ ਮੈਨੂੰ ਦਿਓ ਆ ਗਿਆ ਤੇ ਆਪਣਾ ਜਿਹੜਾ ਹੁਣ ਰਾਬਤਾ ਬਣੇਗਾ ਜੀ ਸੋਮਵਾਰ ਨੂੰ ਜ਼ਿੰਦਗੀਨਾਮਾ ਹਾਲੇ ਦੁਨੀਆਂ ਪ੍ਰੋਗਰਾਮ ਦੇ ਵਿੱਚ ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ। ਤੇ ਸਟੂਡੀਓ ਦਾ ਨੰਬਰ ਹੈ, ਕੋਈ ਮੈਸੇਜ ਬਾਅਦ ਦੇ ਵਿੱਚ ਵੀ ਛੱਡਣਾ ਚਾਹੁੰਦੇ ਹੋ ਆਡੀਓ ਵੀਡੀਓ ਜਾਂ ਫਿਰ ਲਿਖਤੀ ਮੈਸੇਜ, +358 44 976 19 ਬਾਅਦ ਸਟੂਡੀਓ ਦੇ ਨੰਬਰ ਹੈ, ਉਹਦੇ ਵਿੱਚ ਤੁਸੀਂ ਮੈਸੇਜ ਛੱਡ ਸਕਦੇ ਹੋ। ਤੇ ਜੇ ਉਹਦੇ ਵਿੱਚ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਸਵਾਗਤ ਹੈ, ਕੋਈ ਵਾਧੂ ਦਾ ਸੁਨੇਹਾ ਨਹੀਂ ਹੁੰਦਾ, ਸਿਰਫ ਪ੍ਰੋਗਰਾਮਾਂ ਦਾ ਲਿੰਕ, 1-2 ਲਿੰਕ ਹੁੰਦੇ ਨੇ ਦਿਨ ਦੇ ਵਿੱਚ ਡਿਸਟਰਬ, ਉਸ ਤੋਂ ਵੱਧ ਨਹੀਂ ਕੀਤਾ ਜਾਂਦਾ। ਤੇ ਲੋ ਦੋਸਤੋ, ਹੈਵ ਏ ਨਾਈਸ ਵੀਕਐਂਡ, ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਵੇਗੀ ਮੁਲਾਕਾਤ, ਤੇ ਸਾਰਿਆਂ ਨੂੰ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਨਿੱਘਾ ਨਵੇਲਾ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਕੱਲ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹਾਂ ਤੇ ਅੱਜ ਮਸ਼ੀਨਾਂ ਨੇ ਸਾਥ ਦਿੱਤਾ ਤੇ ਸਹੀ ਸਮੇਂ ਦੇ ਉੱਤੇ ਤੁਹਾਡੇ ਨਾਲ ਜਿਹੜਾ ਜੁੜ ਚੁੱਕੇ ਆ ਦੋਸਤੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦਾ ਖਾਸ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਾਂਗੇ ਅੱਜ, ਵਹਿਮ ਜਿਹੜੇ ਨੇ ਉਹਨਾਂ ਦੀ ਬਾਤ ਪਾਵਾਂਗੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਤੇ ਆਪਣੀ ਗੱਲਬਾਤ ਇਹਦੇ ਵਿਸ਼ੇ ਦੇ ਵਿੱਚ ਰਹਿ ਕੇ ਜਿਹੜਾ ਕਰ ਸਕਦੇ ਹੋ। ਤੇ ਅੱਜ 17 ਸਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਜਿਹੜਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:38 ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਸਵੇਰ ਦਾ ਸਮਾਂ ਹੈ 9:08 ਦਾ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਨੇ। ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਜਿਵੇਂ 9:38 ਦਾ ਸਮਾਂ ਹੈ ਰਾਤ ਦਾ। ਤੇ ਲਓ ਹੁਣ ਤੋਂ ਲੈ ਕੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿੰਨਾ ਸਮਾਂ ਆਗਿਆ ਦੇਵੇਗਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਫਿਰ ਆਪਾਂ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 17 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਵਾਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਜਿਸਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਹੀ ਜਿਹੜੇ ਫਸਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ 17 ਸਤੰਬਰ 1799 ਦੇ ਵਿੱਚ ਵਿਗਿਆਨੀ ਵਿਲੀਅਮ ਹੈਰਸਲ ਨੇ ਸ਼ਨੀ ਗ੍ਰਹਿ ਦੀ ਜਿਹੜੀ ਖੋਜ ਕੀਤੀ ਸੀ ਤੇ 1876 ਦੇ ਵਿੱਚ ਪ੍ਰਸਿੱਧ ਨਾਵਲ ਦੇਵਦਾਸ ਦੇ ਲੇਖਕ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚਟੋਪਾਧਿਆ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਸੰਸਾਰ ਦਾ ਪਹਿਲਾ ਜਿਹੜਾ ਸੀਗਾ ਹਵਾਈ ਹਾਦਸਾ ਅਮਰੀਕਾ ਦੇ ਸ਼ਹਿਰ ਵਰਜੀਨੀਆ ਦੇ ਵਿੱਚ ਵਾਪਰਿਆ ਤੇ ਹਵਾਈ ਜਹਾਜ਼ਾਂ ਦੇ ਕਰਤੱਬ ਨੁਮਾਇਸ਼ ਦੇ ਦੌਰਾਨ ਇਹ ਜਿਹੜਾ ਹਾਦਸਾ ਵਾਪਰਿਆ ਸੀ। ਇਸ ਤਰ੍ਹਾਂ 1948 ਦੇ ਵਿੱਚ ਹੈਦਰਾਬਾਦ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਕਰ ਲਈ ਗਈ ਤੇ 1999 ਵਿੱਚ ਉਸਾਮਾ ਬਿਨ ਲਾਦਿਨ ਨੇ ਭਾਰਤ ਵਿਰੁੱਧ ਜਿਹਾਦ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਵਾਸਤੂ ਸ਼ਾਸਤਰ ਦੀ ਗੱਲ ਹੋਈ ਆ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਉਹਦੇ ਵੱਲ ਨੂੰ ਵੀ ਵੱਧਦੇ ਹਾਂ। ਵਾਸਤੂ ਸ਼ਾਸਤਰ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਹੈ ਜੋ ਇਹ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਜਾਂ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ, ਧੇਲੇ ਦੀ ਕਮੀ, ਬਿਮਾਰੀ ਜਾਂ ਹੋਰ ਅੰਧ ਵਿਸ਼ਵਾਸ ਜੋੜੇ ਗਏ। ਵਾਸਤੂ ਦਾ ਭਾਵ ਹੈ ਵਾਸ ਹੁੰਦਾ ਹੈ, ਜਿਸਦਾ ਅਰਥ ਹੈ ਰਿਹਾਇਸ਼। ਵਾਸਤੂ ਪ੍ਰਾਚੀਨ ਭਾਰਤੀਆਂ ਦੀ ਜਿਹੜੀ ਹੈ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਵਰਤੋਂ ਕਰਦਿਆਂ ਹੋਇਆਂ ਮੰਦਰ ਦੇ ਗੋਬੰਦ ਜਿਹੜੇ ਸਨ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ ਤੇ ਮੀਨਾਕਾਰੀ ਵੀ ਕਮਾਲ ਦੀ ਜਿਹੜੀ ਕੀਤੀ। ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਾਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਜਿਹੜਾ ਉਹਦੇ ਜਾਲ ਦੇ ਵਿੱਚ ਫਸੇ ਹੋਏ ਨੇ। ਵਾਸਤੂ ਸ਼ਾਸਤਰ ਉੱਪਰ ਜਿਹੜਾ ਅਨੇਕਾਂ ਕਿਤਾਬਾਂ ਤੇ ਲੇਖ ਲਿਖੇ ਜਾ ਚੁੱਕੇ ਹੈ, ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਨੇ ਕਿ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਜਾਂ ਘਰ ਬਣ ਸਕਦਾ ਹੈ। ਵੇਖਿਆ ਜਾਵੇ ਤਾਂ ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਪਰ ਘਰ ਨੂੰ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਉੱਪਰ
ਕਸ਼ਤਰੀ ਨੂੰ ਲਾਲ ਮਿੱਟੀ ਦੇ ਉੱਤੇ ਤੇ ਵੈਸੀਆ ਨੂੰ ਜਿਹੜੇ ਨੇ ਵੈਸੀ ਜਿਹੜੇ ਨੇ ਉਹਨਾਂ ਨੂੰ ਪੀਲੀ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਮਕਾਨ ਬਣਾਉਣਾ ਚਾਹੀਦਾ ਕਿ ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਦੇ ਉੱਤੇ ਕਲੰਕ ਨਹੀਂ। ਇਹ ਵੀ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਤੇ ਮਾਲਕਨ ਜਿਹੜਾ ਹੈ ਜੋ ਮਕਾਨ ਮਾਲਕ ਹੈ ਮਾੜੀ ਨੀਅਤ ਦਾ ਹੈ ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ ਪਰ ਮਾਲਕਨ ਜਿਹੜਾ ਮਲਕੀਅਤ ਦੇ ਨਾਲ ਕੀ ਉਹਦਾ ਸੰਬੰਧ ਹੈ। ਜੇ ਘਰ ਦੀ ਪੁਆਇੰਟ ਦੇ ਉੱਤੇ ਜਿਹੜਾ ਟੀ ਪੁਆਇੰਟ ਦੇ ਉੱਤੇ ਹੋਵੇ ਤਾਂ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਦੀਆਂ ਦੋ ਪਤਨੀਆਂ ਵੀ ਹੋ ਸਕਦੀਆਂ ਨੇ ਜਿਵੇਂ ਸੈਣੀ ਸਾਹਿਬ ਕਹਿੰਦੇ ਸੀ ਪਿਛਲੇ ਦਿਨਾਂ ਚ ਕਿ ਟੀ ਪੁਆਇੰਟ ਦੇ ਉੱਤੇ ਘਰ ਹੈ ਤੇ ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਭਾਈ ਉਹ ਰੁੱਖਾਂ ਤੋਂ ਦੇਖੋ ਇੱਦਾਂ ਹੀ ਦੂਰ ਕੀਤਾ ਤਾਂ ਹੀ ਲੋਕਾਂ ਨੇ ਰੁੱਖ ਪੱਟ ਪੱਟ ਕੇ ਰੱਖ ਦਿੱਤੇ ਹੈ ਤੇ ਹੁਣ ਗਰਮੀ ਦੇ ਵਿੱਚ ਜਿਹੜੇ ਨੇ ਘੁਲ ਰਹੇ ਨੇ ਤੇ ਮਰ ਰਹੇ ਨੇ। ਇਹੋ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰਵਾ ਦੇਵੇਗਾ। ਜੇ ਔਰਤ ਦੇ ਉੱਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਵਾ ਦੇਵੇਗਾ। ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਕਰ ਲੈਂਦੇ ਹਾਂ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ ਜਿਸ ਕਰਕੇ ਬੇਰੋਜ਼ਗਾਰੀ ਗਰੀਬੀ ਭੁੱਖਮਰੀ ਕੰਗਾਲੀ ਰਿਸ਼ਵਤ ਲਈ ਹਿਮਾਲਾ ਪਰਬਤ ਦੋਸ਼ੀ ਹੈ। ਭਾਈ ਜੇ ਉਹ ਨਾ ਹੁੰਦਾ ਤਾਂ ਪਾਣੀ ਕਿੱਥੋਂ ਪੀਣਾ ਸੀ ਨਹਾਉਣਾ ਕਿੱਦਾਂ ਸੀ। ਇਹਨਾਂ ਨੂੰ ਪੁੱਛਿਆ ਜਾਵੇ ਤੇ ਜਦੋਂ ਭਾਰਤ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ। ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ ਇਸ ਨੂੰ ਤੋੜ ਦੇਣਾ ਚਾਹੀਦਾ ਕਿਉਂਕਿ ਇਸ ਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਹੁਣ ਫਿਰ ਉਹਨਾਂ ਨੇ ਤਕੌਣੀ ਬਣਾ ਦਿੱਤੀ ਹੈ ਜੀ ਜਿਹਨੂੰ ਕਹਿ ਲਓ ਕਿ ਇਲੂਮੀਨਾਟੀਆ ਦੇ ਨਾਲ ਵੀ ਮਿਲਦੀ ਹੈ ਉਹਦੀ ਸ਼ਕਲ ਲੋਗੋ ਦੇ ਨਾਲ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ ਐਮ ਪੀ ਨੇ ਜਿਹੜਾ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰ ਦੇ ਉੱਤੇ ਨਿਯਮਾਂ ਦੇ ਅਨੁਸਾਰ ਬਣਾਤੀ ਜਿਹੜੀ 2 ਸਾਲਾਂ ਦੇ ਵਿੱਚ ਹੀ ਡਿੱਗ ਪਈ। ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ ਸਗੋਂ ਮਾੜੀਆਂ ਤਾਂ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ ਟੀਵੀ ਚੈਨਲਾਂ ਦੇ ਉੱਤੇ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਹੈ ਤਾਂ ਉਸ ਵੇਲੇ ਜੋਤਿਸ਼ੀਆਂ ਤੇ ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜ ਭੰਨ ਕਰਵਾਉਂਦੇ ਨੇ। ਪ੍ਰਧਾਨ ਮੰਤਰੀ ਦੇਵ ਗੌੜਾ ਮੁੱਖ ਮੰਤਰੀ ਐਨ ਟੀ ਰਾਮਾ ਰਾਓ ਜਿਹੜੇ ਨੇ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ। ਪਿੱਛੇ ਪੰਜਾਬ ਦੇ ਇੱਕ ਮੰਤਰੀ ਨੂੰ ਚੰਡੀਗੜ੍ਹ ਦੇ ਵਿੱਚ ਬਿਨਾਂ ਇਜਾਜ਼ਤ ਘਰ ਵੱਲ ਜਿਹੜਾ ਸੜਕ ਬਣਾਉਣ ਨੂੰ ਨਮੋਸ਼ੀ ਜਿਹੜਾ ਝੱਲਣੀ ਪਈ ਸੀ ਤੇ ਦੋਸਤੋ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਤੇ ਜੋ ਤੁਹਾਡੇ ਕੋਲ ਹੈਗਾ ਹੈ ਤੇ ਕੁੱਲੀ ਨੂੰ ਅੱਗ ਨਾ ਲਾਵੋ ਤੇ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਤੇ ਲਓ ਦੋਸਤੋ ਅੱਜ ਦੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਵਹਿਮ ਉਹਦੇ ਵੱਲ ਨੂੰ ਚੱਲਦੇ ਹਾਂ ਤੇ ਆਪਾਂ ਨਾਲ ਦੀ ਨਾਲ ਸ਼ਮੀ ਜੀ ਨੂੰ ਵੀ ਨਾਲ ਰਲਾਉਂਦੇ ਹਾਂ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਲਾਈਕ ਨੰਬਰ 2 ਸੁਰਜੀਤ ਭਾਰਜ ਮਦਰ ਸਾਡੇ ਸਤਿ ਸ੍ਰੀ ਅਕਾਲ ਕਹਿੰਦੇ ਆ। ਸੈਣੀ ਸਾਹਿਬ ਕਹਿੰਦੇ ਮੇਰਾ ਟੀ ਪੁਆਇੰਟ ਦੇ ਉੱਤੇ ਹੈ ਜੀ ਘਰ ਪਰ ਪ੍ਰੋਗਰਾਮ ਮੈਂ ਟੂਟੀਆਂ ਲਾ ਕੇ ਸੌਣ ਰਿਹਾ ਕਹਿੰਦੇ ਤੁਸੀਂ ਖੁੱਲ ਕੇ ਦੱਸੋ ਜੀ ਇਹਦੇ ਬਾਰੇ ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਤੇ ਕਿੱਥੇ ਮਿਲੇਗੀ ਸੀ ਕਹਿੰਦੇ ਜੀ ਕਿਆ ਬਾਤ ਹੈ ਜੀ ਕਿਆ ਬਾਤ ਆ ਲਾਉਂਦੇ ਹਾਂ ਸੈਣੀ ਸਾਹਿਬ ਟੇਵਾ ਸ਼ਮੀ ਜੀ ਤੋਂ ਲਵਾਉਂਦੇ ਹਾਂ। ਤੇ ਦੋਸਤੋ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਅੱਜ ਕਰਨੀਆਂ ਨੇ ਤੁਹਾਡੇ ਫੋਨ ਲਾਈਨਾਂ ਦੀ ਵੀ ਜਿਹੜੀ ਉਡੀਕ ਰਹੇਗੀ। +358 44 976 1919 ਸਟੂਡੀਓ ਦਾ ਨੰਬਰ ਹੈ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਿਹੜਾ ਜੁੜ ਸਕਦੇ ਹੋ ਤੇ ਆਪਣੇ ਵਿਚਾਰ ਤੇ ਨਾਲ ਨਾਲ ਭਾਈ ਰਿਸ਼ਤੇ ਦੀ ਗੱਲ ਹੋਈ ਹੈ ਤੇ ਸੈਣੀ ਸਾਹਿਬ ਨੂੰ ਆਪਾਂ ਜਿੱਦਾਂ ਉਹਨਾਂ ਨੇ ਲਿਖਿਆ ਕਿ ਦੂਜੀ ਪਤਨੀ ਕਦੋਂ ਲੱਭੇਗੀ ਉਹਦੇ ਬਾਰੇ ਵੀ ਆਪਾਂ ਬੰਦੋਬਸਤ ਕਰਨਾ ਹੈ। ਤੇ ਅੱਜ ਬਾਬਿਆਂ ਦਾ ਵੀ ਕਈ ਵਾਰੀ ਨਾ ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਇੱਦਾਂ ਦੇ ਬਾਬੇ ਵਾਸਤੂ ਸ਼ਾਸਤਰ ਜਾਂ ਕਾਲਾ ਇਲਮ ਜਾਂ ਹੋਰ ਸਾਰੇ ਚੀਜ਼ਾਂ ਉਹ ਇਹਦੇ ਵਿੱਚ ਨੰਬਰ ਪਾ ਦਿੰਦੇ ਹੁੰਦੇ ਸੀ ਪਹਿਲਾਂ ਆਪਣੇ ਯੂਟਿਊਬ ਦੇ ਉੱਤੇ ਫੇਸਬੁੱਕ ਦੇ ਉੱਤੇ ਜਦੋਂ ਪ੍ਰੋਗਰਾਮ ਕਮੈਂਟ ਦੇ ਵਿੱਚ ਚੈਟ ਦੇ ਵਿੱਚ

0: ਜਿਹੜਾ ਲੈ ਲੈਂਦਾ ਹੈ, ਕਿਉਂਕਿ ਵਾਧੂ ਹਰ ਚੀਜ਼ ਜਿਹੜੀ ਆ ਮਾੜੀ ਹੁੰਦੀ ਹੈ। ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ, ਜ਼ਰੂਰ ਲਿਖਤੀ ਵੀ ਭੇਜ ਸਕਦੇ ਹੋ, ਖੁਸ਼ੀ ਹੋਵੇਗੀ, ਕਾਲ ਕਰਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੁਹਾਡੇ ਇਲਾਕੇ ਜਾਂ ਪਰਿਵਾਰ ਦੇ ਵਿੱਚ ਕਿਹੜੇ ਵਹਿਮ ਜਾਂ ਧਾਰਨਾਵਾਂ ਪ੍ਰਚਲਿਤ ਨੇ, ਕੀ ਤੁਸੀਂ ਕਿਸੇ ਵਹਿਮ ਨੂੰ ਤਰਕ ਦੇ ਨਾਲ ਪਰਖਿਆ ਹੈ, ਆਪਣੇ ਵਿਚਾਰ ਤੇ ਤਜਰਬੇ ਜਿਹੜਾ ਲਾਈਨ ਮਿਲਾ ਕੇ ਜ਼ਰੂਰ ਸਾਂਝੇ ਕਰੋ, +358 44 976 1919 ਬਾਰਡ ਦੇ ਉੱਤੇ। ਤੇ ਲਓ ਫਿਰ ਆਪਾਂ ਆਵਾਜ਼ ਦਿੰਦੇ ਹਾਂ ਛੰਮੀ ਜੀ ਨੂੰ, ਤੇ ਵੈਸੇ ਮੈਂ ਮੂਹਰਤ ਨਹੀਂ ਕਢਵਾਇਆ ਤੇ ਬਾਕੀ ਦੇਖ ਲੈਂਦੇ ਹਾਂ ਜੀ, ਆਵਾਜ਼ ਪਹੁੰਚਦੀ ਹੈ ਕਿ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਛੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਅੱਜ ਦੇ ਲਈ, ਫਿਰ ਜੁੜਨ ਦੇ ਲਈ ਜੀ ਬਹੁਤ ਬਹੁਤ ਧੰਨਵਾਦ, ਤੇ ਸਮਾਂ ਦੇਣ ਦੇ ਲਈ ਧੰਨਵਾਦ ਹੈ ਜੀ, ਜੀਆਂ ਨੂੰ ਜੀ।
1: ਜੀ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਨਿੱਘਾ ਜੀ ਆਇਆ ਜੀ।
0: ਆਪਣੇ ਛੰਮੀ ਜੀ ਤੇਲ ਚੋਵਾਂ ਕੇ ਜੋਤਾਂ ਚ ਤੇਲ ਪਾ ਸੀ ਜੀ,
1: ਇਹ ਕਹਿ ਲਓ ਵੀ ਹਰ ਚੀਜ਼ ਜੀ ਹੁਣ ਇੰਨੀ ਮਹਿੰਗੀ ਹੋ ਰਹੀ ਆ ਤੇ ਬੰਦੇ ਨੂੰ ਵਹਿਮ ਹੀ ਰਹਿ ਗਿਆ ਕਿ ਇਹ ਸਾਡੀ ਪਹੁੰਚ ਦੇ ਵਿੱਚ ਸਾਰਾ ਕੁਛ ਆਉਣ ਵਾਲੇ ਟਾਈਮ ਚ ਰਹਿਣ ਵਾਲਾ ਹੈ
0: ਜੀ,
1: ਕਿਉਂਕਿ ਐ ਲੱਗੀ ਜਾਂਦਾ ਖੰਭ ਲਾ ਕੇ ਉੱਡੀ ਜਾਂਦਾ ਸਾਰਾ ਕੁਛ ਹੀ
0: ਜੀ।
1: ਤੁਸੀਂ ਜਿਸ ਚੀਜ਼ ਨੂੰ ਨਾ ਲੈਂਦੇ ਹੋ ਵੀ ਆਹ ਗੱਡੀ ਚ ਡੀਜ਼ਲ ਪਵਾਲਾ ਪੈਟਰੋਲ ਪਵਾਲਾ, ਦੁਨੀਆਂ ਦੇ ਵਿੱਚ ਹਰ ਪਾਸੇ ਹੀ ਉਹ ਐ ਲੱਗੂਗਾ ਵੀ ਆਹ ਹੁਣ ਆਹ ਰੇਟ ਹੈ, ਹੁਣ ਆਹ ਰੇਟ ਹੈ, ਹੁਣ ਆਹ ਰੇਟ ਹੈ ਜੀ, ਸਵੇਰੇ ਦੁਪਹਿਰੇ ਸ਼ਾਮ
0: ਜੀ।
1: ਮਤਲਬ ਐ ਵੀ ਜਿਵੇਂ ਮਾਨਕ ਸਾਹਿਬ ਗਾਉਂਦੇ ਨੇ ਵੱਧਦੇ ਜਾਣ ਬਲੱਡ ਦੇ ਹੁਣ ਚੱਕਰ ਮੇਰੇ
0: ਜੀ,
1: ਉਹ ਕੰਮ ਹੋਇਆ ਪਿਆ
0: ਹੋਇਆ ਪਿਆ ਜੀ, ਬਿਲਕੁਲ ਹੈ ਜੀ।
1: ਅੱਜ ਵਹਿਮ ਦੀ ਗੱਲ ਜਿਹੜੀ ਹੈ ਚੱਲ ਰਹੀ ਹੈ
0: ਤੇ
1: ਬੜਾ ਕਮਾਲ ਦਾ ਪ੍ਰੋਜੈਕਟ ਹੈ। ਤੁਸੀਂ ਵਹਿਮ ਦੇ ਨਾਲ ਦੋ ਹੋਰ ਜਿਹੜੇ ਸ਼ਬਦ ਨੇ ਉਹ ਵੀ ਜੁੜੇ ਨੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ, ਇਹ ਸਾਰੇ ਕਹਿ ਲੋ ਵੀ ਇੰਟਰ ਰਿਲੇਟਡ ਆਪਾਂ ਕਹਿ ਸਕਦੇ ਹਾਂ
0: ਜੀ।
1: ਸੁਪਰਸਟੀਸ਼ਨ ਦੇ ਉੱਤੇ ਆਪਾਂ ਅੱਜ ਧਿਆਨ ਥੋੜਾ ਜਿਹਾ ਕੇਂਦਰਿਤ ਰੱਖਾਂਗੇ,
0: ਬਿਲਕੁਲ,
1: ਕਿਉਂਕਿ ਇਹੀ ਸਾਡੇ ਅੱਜ ਦੀ ਚਰਚਾ ਦਾ ਆਧਾਰ ਵੀ ਰਹੂ
0: ਤੇ
1: ਇਹਦੇ ਬਾਰੇ ਦੋਸਤਾਂ ਤੋਂ ਵੀ ਆਪਾਂ ਜਾਣਾਂਗੇ ਕਿ ਅਗਰ ਹੋ ਜਾਣ ਇਹ ਸੁਪਰਸਟੀਸ਼ਨ ਕੋਈ ਮਨ ਚ ਬਹਿ ਜਾਂਦੀ ਆ
0: ਜੀ,
1: ਵਹਿਮ ਜਿਹੜਾ ਉਹ ਪੈ ਜਾਏ, ਫਿਰ ਉਹਦਾ ਹੱਲ ਕੀ ਆ
0: ਜੀ।
1: ਪਰ ਇਹ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ
0: ਵਹਿਮ ਕੱਢੋ ਪਹਿਲਾਂ, ਉਹ ਕਹਿੰਦੇ ਮੇਰੀ ਦੂਜੀ ਪਤਨੀ ਦਾ ਪਤਾ ਨੀ ਲੱਗ ਰਿਹਾ, ਟੂਟੀਆਂ ਲਾ ਕੇ ਮੈਂ ਸੁਣ ਰਿਹਾ, ਪੂਰੀ ਡਿਟੇਲ ਦੇ ਵਿੱਚ ਦੱਸੋ ਕਿੱਥੋਂ ਲੱਭੂਗੀ।
1: ਅਸੀਂ ਕਰਦੇ ਆ ਜੀ, ਮਤਲਬ ਇਹ ਤੇ ਖੋਜ ਕਰਦੇ ਆ
0: ਜੀ,
1: ਤੇ ਜਦੋਂ ਵਹਿਮ ਜਿਹੜਾ ਦੇਖੋ ਇਹਨੂੰ ਜੇ ਆਪਾਂ ਐਕਸਪਲੇਨ ਕਰਨਾ ਹੋਏ ਕਿ ਇੱਕ ਵਿਸ਼ਵਾਸ ਹੁੰਦਾ ਜਿਹੜਾ ਆਪਾਂ ਕਿਸੇ ਗੱਲ ਨੂੰ ਸੱਚ ਮੰਨ ਲੈਂਦੇ ਆ, ਉਹ ਯਕੀਨ ਹੋ ਗਿਆ ਕਿ ਆਹ ਗੱਲ ਸੱਚ ਆ ਭਾਈ
0: ਜੀ।
1: ਵਹਿਮ ਜਿਹੜਾ ਹੈ ਉਹ ਇਹ ਕਿ ਕੋਈ ਸਬੂਤ ਹੈ ਨੀ, ਕੁਛ ਹੈ ਨੀ, ਕੋਈ ਉਹਦਾ ਕੋਈ ਆਪਾਂ ਪ੍ਰਮਾਣਿਤ ਗੱਲ ਨੀ ਹੈਗੀ, ਤੇ ਉਹਨੂੰ ਆਪਾਂ ਕਿਸੇ ਚੰਗੇ ਮਾੜੇ ਨਤੀਜੇ ਨਾਲ ਜੋੜ ਕੇ ਤੇ ਉਹਦੇ ਉੱਤੇ ਫਿਰ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਕਿ ਹਾਂ ਐ ਜੇ ਹੋ ਗਿਆ ਤਾਂ ਐ ਹੋਊ, ਪੱਕਾ ਜੀ
0: ਜੀ,
1: ਜੇ ਹਵਾ ਇਧਰੋਂ ਚੱਲੀ ਤਾਂ ਐ ਹੋਊਗਾ
0: ਜੀ।
1: ਤੇ ਜਿਹੜਾ ਅੰਧ ਵਿਸ਼ਵਾਸ ਹੈ ਉਹ ਵਹਿਮ ਦਾ ਵੀ ਇੱਕ ਲੈਵਲ ਅਪ ਹੈ, ਕਿਉਂਕਿ ਇੱਕ ਤਾਂ ਵਹਿਮ ਵੈਸੇ ਹੀ ਗਲਤ ਚੀਜ਼ ਹੋ ਗਈ ਜਿਹਨੂੰ ਆਪਾਂ ਵਹਿਮ ਦੇਖੋ ਸੱਚ ਵੀ ਹੋ ਸਕਦਾ ਝੂਠ ਵੀ ਹੋ ਸਕਦਾ,
0: ਕਿਉਂਕਿ
1: ਪਰ ਉਹ ਉਹਨੂੰ ਪ੍ਰੂਫ ਨੀ ਕੀਤਾ ਗਿਆ ਅੱਜ ਤੱਕ ਵੀ ਇਹ ਸਹੀ ਹੈ ਕਿ ਗਲਤ ਹੈ
0: ਜੀ।
1: ਪਰ ਜ਼ਿਆਦਾਤਰ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਵਹਿਮ ਸੀਗਾ ਉਹ ਅਸਲ ਵਿੱਚ ਵਹਿਮ ਹੀ ਸੀਗਾ, ਸੁਪਰਸਟੀਸ਼ਨ ਸੀਗੀ, ਉਹਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਐਸੀ ਧਾਰਨਾ ਨੂੰ ਜਦੋਂ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਹਦੇ ਉੱਤੇ, ਫਿਰ ਉਹ ਅੰਧ ਵਿਸ਼ਵਾਸ ਉਹਨੂੰ ਕਿਹਾ ਜਾ ਸਕਦਾ ਹੈ ਕਿ ਅੰਧ ਵਿਸ਼ਵਾਸ ਤਾਂ ਉਹ ਲੈਵਲ ਆ ਜਿਹਦੇ ਵਿੱਚ ਅਸੀਂ ਸੱਚ ਜਾਣਨਾ ਹੀ ਨਹੀਂ ਚਾਹੁੰਦੇ
0: ਜੀ।
1: ਜੋ ਕੋਈ ਚੀਜ਼ ਕਿਸੇ ਨੇ ਕਹਿਤੀ ਵੀ ਐ ਕਰਨਾ ਤੇ ਫਿਰ ਉਹ ਆਪਾਂ ਅੱਖਾਂ ਬੰਦ ਕਰਕੇ ਅੰਧ ਹੁੰਦਾ ਬਿਲਕੁਲ ਹੀ, ਜਿਹੜਾ ਬਲਾਇੰਡ ਬੰਦਾ ਬਲਾਇੰਡ ਫੇਥ ਕਰ ਲਿਆ, ਕੋਈ ਰੌਲਾ ਹੀ ਕੋਈ ਨੀ। ਅਗਲਾ ਕਹਿੰਦਾ ਤੁਮ ਦਿਨ ਕੋ ਅਗਰ ਰਾਤ ਕਹੋ ਤੋ ਰਾਤ ਕਹੇਂਗੇ, ਜੋ ਤੁਮ ਕਹੋ, ਜਿਹੜਾ ਉਹੀ ਗੱਲ ਹੈ ਵੀ ਉੱਥੇ ਆਪਾਂ ਜਮਾ ਹੀ ਦਿਮਾਗ ਦਮੂਗ ਕਲੀਅਰ ਢੰਗ ਦਿੰਦੇ ਕਿ ਆਪਣੇ ਕੋਲ ਹੈ ਨੀ ਭਾਈ ਅੰਧ, ਸਾਨੂੰ ਵਿਸ਼ਵਾਸ ਹੈ, ਕੋਈ ਸੱਚ ਸੋਚ ਦੀ ਲੋੜ ਨੀ
0: ਜੀ।
1: ਤੇ ਪਰ ਹੁੰਦਾ ਕੀ ਆ, ਜਿਹੜਾ ਇਹ ਜਿਹੜਾ ਆਪਾਂ ਕਹਿ ਲਈਏ ਜਿਹੜਾ ਵਹਿਮ ਹੈ ਨਾ, ਇਹ ਵੀ ਜਿਹੜਾ ਸਹਿਜੇ ਸਹਿਜੇ ਹੀ ਕਹਿ ਲੋ ਵੀ ਕਈ ਵਾਰੀ ਰਿਪੀਟਡ ਘਟਨਾ ਕੋਈ ਇਹੋ ਜਿਹੀ ਹੋ ਜਾਂਦੀ ਹੈ ਤੇ ਬੰਦਾ ਫਿਰ ਉਹਨੂੰ ਯਕੀਨ ਕਰਨਾ ਸ਼ੁਰੂ ਕਰਦਾ ਵੀ ਐ ਹੋਇਆ ਸੀਗਾ, ਫਿਰ ਆਹੀ ਹੁੰਦਾ ਯਾਰ
0: ਜੀ।
1: ਬਈ ਬੰਦਾ ਕਹਿੰਦਾ ਮੈਂ ਕਾਲੀ ਕਮੀਜ਼ ਪਾਈ ਸੀ ਤੇ ਮੀਂਹ ਪੈ ਗਿਆ
0: ਜੀ,
1: ਹੁਣ ਕਾਲੀ ਕਮੀਜ਼ ਪਾਉਣ ਨਾਲ ਮੀਂਹ ਪੈਂਦਾ ਹੈ, ਇਹ ਕੋਈ ਸਾਇੰਸ ਤਾਂ ਹੈ ਨਹੀਂ
0: ਜੀ। ਤੁਸੀਂ ਕਾਲੇ ਕੱਪੜੇ ਦਾ ਨਾਂ ਨਾ ਲਓ ਅੱਗੇ ਮੋਲ ਕਰਾ ਜੀ ਜੀ।
1: ਚਲੋ ਆਪਾਂ ਲਾਲ ਕਮੀਜ਼ ਕਹਿ ਲੈਂਦੇ ਆ ਬਈ ਉਹ ਪਾ ਕੇ, ਮਤਲਬ ਕੋਈ ਆਪਾਂ ਕੋਈ ਹੋ ਜਾਏ, ਮੈਂ ਆਹ ਰੰਗ ਦੀ ਪੱਗ ਬੰਨ ਕੇ ਗਿਆ ਸੀਗਾ ਜੀ, ਮੀਂਹ ਪੈ ਗਿਆ ਜੀ, ਬੱਦਲਵਾਈ ਹੋ ਗਈ
0: ਜੀ,
1: ਹੁਣ ਇਹ ਤਾਂ ਮੇਰਾ ਆਪਣਾ ਹੀ ਮੌਸਮ ਦਾ ਮਹਿਕਮਾ ਸ਼ੁਰੂ ਕਰ ਲਿਆ ਮੈਂ, ਕਿਉਂਕਿ ਮੈਂ ਆਪਣਾ ਹੀ ਵਹਿਮ ਪਾਲ ਲਿਆ। ਕਿ ਜਿੱਦਣ

0: ਆ ਕਰਨੇ ਦੇ ਐਂ ਹੁੰਦਾ
1: ਜੀ,
0: ਉਹ ਕੋਈ ਇਹਦੇ ਪਿੱਛੇ ਲੌਜਿਕ ਕੋਈ ਨੀ
1: ਜੀ।
0: ਅਸਲ ਚ ਕੀ ਆ ਕਿ ਭਾਰਤ ਸਾਹਿਬ ਐ ਲੱਗਦਾ ਕਿ ਜਦੋਂ ਮਨੁੱਖ ਦੇ ਕੋਲ ਨਾ ਮੌਸਮ ਦੀ ਕੋਈ ਵਿਗਿਆਨਿਕ ਸਮਝ ਨਹੀਂ ਸੀ
1: ਜੀ,
0: ਬਿਮਾਰੀਆਂ ਦੇ ਕੋਈ ਕਾਰਨ ਨਹੀਂ ਸੀ ਪਤਾ ਲੱਗਦੇ ਵੀ ਕਾਹਦੇ ਵਾਸਤੇ ਕੀ ਹੋਈ ਜਾਂਦਾ ਇਹਨੂੰ
1: ਜੀ,
0: ਜਾਂ ਜਿਹੜੀ ਬਿਜਲੀ ਉੱਪਰ ਚਮਕਦੀ ਆ ਗਿਰ ਜਾਂਦੀ ਆ ਪੈ ਜਾਂਦੀ ਬਿਜਲੀ ਤੇ ਗ੍ਰਹਿਣ ਲੱਗ ਜਾਂਦੇ ਆ ਭੂਚਾਲ ਆ ਜਾਂਦਾ ਤੇ ਇਹਦੀ ਉਹ ਵਿਆਖਿਆ ਨਹੀਂ ਸੀ ਕਰ ਸਕਦਾ ਵੀ ਹੋ ਕੀ ਰਿਹਾ
1: ਜੀ।
0: ਉਹਨਾਂ ਨੂੰ ਫਿਰ ਉਹ ਸਾਰੀਆਂ ਜਿਹੜੀਆਂ ਜਾਣ ਘਟਨਾਵਾਂ ਆ ਇਹਨਾਂ ਸਾਰਿਆਂ ਨੂੰ ਉਹ ਸੁਪਰ ਨੈਚੁਰਲ ਤਾਕਤ ਨਾਲ ਜੋੜਦਾ ਸੀ,
1: ਜੋੜ ਦਿੰਦੇ ਨੇ
0: ਜਿਹੜੇ ਸ਼ਬਦ ਨਾਲ ਸੁਪਰ ਹੀ ਲੱਗ ਗਿਆ ਨਾ ਉਹ ਮਤਲਬ ਕਹਿ ਲਓ ਵੀ ਉਹ ਨੈਚੁਰਲ ਤਾਂ ਰਿਹਾ ਨੀ
1: ਜੀ,
0: ਪਰਾ ਭੌਤਿਕ ਹੋ ਗਿਆ ਹੋਰ ਹੀ ਦੁਨੀਆ ਦੀ ਗੱਲ ਹੋ ਗਈ।
1: ਤੁਹਾਡੀ ਗੱਲ
0: ਸਾਡੀ ਦੁਨੀਆ ਦੀ ਦੇ ਵਿੱਚ ਵੀ
1: ਯਾਦ ਆਉਂਦਾ ਹੈ ਜਦੋਂ ਬਚਪਨ ਦੇ ਵਿੱਚ ਨਾ ਤੁਸੀਂ ਗੱਲ ਖਾਸ ਕਰਕੇ ਦੁਆਬੇ ਦੇ ਵਿੱਚ ਜਠੇਰਿਆਂ ਦਾ ਬਹੁਤ ਰਿਵਾਜ ਹੈ ਤੇ
0: ਹਾਂਜੀ
1: ਤਾਂ ਹਨਾ ਜੀ ਉਹ ਚਲੋ ਹਰ ਜਠੇਰਿਆਂ ਦੀ ਕੋਈ ਨਾ ਕੋਈ ਆਪਣੀ ਮਨੋਤ ਹੋਏਗੀ ਜਾਂ ਕਿੱਦਾਂ ਹੈਗਾ ਸਿਸਟਮ। ਛੋਟੇ ਹੁੰਦੇ ਸਮਝ ਨਹੀਂ ਸੀ ਇਹਨਾਂ ਦੀ ਗੱਲਾਂ ਦੀ, ਨਾ ਹੀ ਕਦੇ ਬਜ਼ੁਰਗਾਂ ਨੂੰ ਪੁੱਛਿਆ ਵੀ ਕਾਹਤੋਂ ਇਹ ਕਿੱਦਾਂ ਮਤਲਬ ਕੀ ਹੈ, ਪਰ ਉਹ ਹਮੇਸ਼ਾ ਕਹਿੰਦੇ ਸੀ ਸਾਡੇ ਟੱਬਰ ਦੇ ਵਿੱਚ ਖਾਸ ਕਰਕੇ ਭਾਰਜਾਂ ਦੇ ਜਿਹੜਾ ਜਠੇਰੇ ਸੀਗੇ ਵੀ ਉਹ ਕਾਲਾ ਕੱਪੜਾ ਨੀ ਮਤਲਬ ਕੀ ਹੈ ਨਾ, ਨਾ ਪਟਕਾ ਬੰਨਣਾ ਹੈ ਨਾ ਪੱਗ ਬੰਨਣੀ ਹੈ ਨਾ ਕਮੀਜ਼ ਏਦਾਂ, ਉਹ ਮਤਲਬ ਕਿ ਪਤਾ ਨੀ ਕੀ ਕਾਰਨ ਖਾਸ ਕਰਕੇ ਜਿਹੜਾ ਸਿਰ ਦੇ ਉੱਤੇ ਕੱਪੜਾ ਲੈਣਾ ਕਹਿੰਦੇ ਕਾਲਾ ਨੀ ਲੈਣਾ, ਸ਼ਾਇਦ ਕੋਈ ਹੋਊਗਾ ਚੱਕਰ ਜੀ ਤੇ ਉਹ ਮਤਲਬ ਕਿ ਚੱਲਦਾ ਵੀ ਆਇਆ ਇਹ ਚੀਜ਼ਾਂ। ਪਰ ਮੈਂ ਇੱਥੇ ਆ ਕੇ ਜਾਂ ਮੇਰੇ ਅੱਗੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਵਾਈਫ ਹੈ ਉਹ ਕਾਲਾ ਕੱਪੜਾ ਤਾਂ ਲਾਉਂਦਾ ਹੀ ਨਹੀਂ ਹੈ ਜੀ, ਤੇ ਉਹ ਵਹਿਮ ਕਹਿ ਲੋ ਕਿ ਜਿਹੜਾ ਵਹਿਮ ਕਹਿ ਲੋ ਜਾਂ ਇੱਕ ਕਿਸੇ ਵੀ ਤਰ੍ਹਾਂ ਦੀ ਮਨੋਤ ਕਹਿ ਲੋ ਜਾਂ ਉਹਦੇ ਵਿੱਚ ਕਿਤੇ ਨਾ ਕਿਤੇ ਫਿਰ ਉਹ ਜਦੋਂ ਸਾਹਮਣੇ ਦੇਖਦੇ ਆ ਜਦੋਂ ਆਪਾਂ ਉਹ ਕੰਫਰਟੇਬਲ ਜ਼ੋਨ ਤੇ ਉਹ ਬਾਹਰ ਜਾਂਦੇ ਆ ਤਾਂ ਕਦਮ ਚੱਕਦੇ ਆ ਤਾਂ ਫਿਰ ਉਹਦੇ ਰਿਜ਼ਲਟ ਵੀ ਤਾਂ ਦੇਖਦੇ ਆ ਕਿ ਨਹੀਂ ਯਾਰ ਇਹ ਤਾਂ ਸਾਡੇ ਮਨ ਦਾ ਹੀ ਇੱਕ ਕੁਝ ਨਾ ਕੁਝ ਸੀਗਾ ਕਿ ਏਦਾਂ ਨਹੀਂ ਕਰਨਾ ਜਾਂ ਕੋਈ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਂ ਤਰੱਕੀ ਨਹੀਂ ਹੋ ਸਕਦੀ, ਉਹ ਸਾਰੀਆਂ ਚੀਜ਼ਾਂ ਫਿਰ ਬੰਦਾ ਸੋਚਣ ਲੱਗ ਜਾਂਦਾ ਜੀ ਇੱਧਰ ਨੂੰ ਨੈਗੇਟਿਵਿਟੀ ਦੇ ਵੱਲ ਨੂੰ ਜ਼ਿਆਦਾ ਜਾਂਦਾ ਹੈ।
0: ਦੇਖੋ ਦੋ ਗੱਲਾਂ ਨੇ
1: ਜੀ,
0: ਜਿਹੜਾ ਕਾਲੇ ਕੱਪੜੇ ਵਾਲਾ ਤੁਸੀਂ ਹੁਣ ਕਹਿਤਾ ਵੀ ਉਧਰ ਧਾਰਨਾ ਬਣ ਗਈ ਮਤਲਬ ਆਪਣੇ ਦੁਆਬੇ ਚ ਕਹਿ ਲਓ ਜਿਵੇਂ ਭਾਰਦਿਆਂ ਚ ਤੁਸੀਂ ਕਹਿਤਾ ਉਧਰ ਦੁਆਬੇ ਦੇ ਵਿੱਚ ਜਡੇਰਿਆਂ ਚ ਹੋ ਗਿਆ, ਹੁਣ ਤੁਸੀਂ ਐ ਮੰਨ ਕੇ ਚੱਲੋ ਵੀ ਜੇ ਉਧਰ ਜਿਹੜਾ ਫਿਨਲੈਂਡ ਕਿਉਂਕਿ ਦੁਆਬੇ ਚ ਨੀ ਪੈਂਦਾ ਇਸ ਕਰਕੇ ਉਹ ਕਾਲੇ ਕੱਪੜੇ ਪਾ ਸਕਦੇ ਸਾਰੇ ਕੋਈ ਰੌਲਾ ਨੀ, ਉਹਨਾਂ ਦੀ ਹੋ ਸਕਦਾ ਕਿਸੇ ਹੋਰ ਰੰਗ ਨਾਲ ਕੋਈ ਇਹੋ ਜਿਹੀ ਗੱਲ ਜੁੜੀ ਹੋਵੇ
1: ਜੀ,
0: ਕਿਉਂਕਿ ਹਰੇਕ ਖਿੱਤੇ ਤੋਂ ਖਿੱਤਾ ਇਹ ਮੈਟਰ ਕਰਦਾ ਹੈ ਕਿ ਆਪਾਂ ਉੱਥੇ ਕਿਵੇਂ ਉਹਨੂੰ ਦੇਖਦੇ ਹਾਂ। ਤੋ ਅਸਲ ਚ ਉਹੀ ਆ, ਅਸੀਂ ਪੈਟਰਨ ਨੂੰ ਨਾ ਉਹ ਦੇਖਦੇ ਹਾਂ ਵੀ ਕਿਵੇਂ ਕਿਹੜੀ ਚੀਜ਼ ਹੁੰਦੀ ਆ ਫਿਰ ਕੀ ਹੁੰਦਾ ਮੇਰੇ ਨਾਲ, ਮਤਲਬ ਜੇ ਕੋਈ ਦੋ ਤਿੰਨ ਵਾਰ ਚੀਜ਼ ਇਹੋ ਜਿਹੀ ਹੋ ਜਾਏ ਤਾਂ ਦਿਮਾਗ ਕਹਿੰਦਾ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਹੋਇਆ, ਬਿੱਲੀ ਨੇ ਰਾਹ ਕੱਟਿਆ, ਬਿੱਲੀ ਹਜ਼ਾਰਾਂ ਵਾਰੀ ਕੱਟ ਗਈ ਹੋਊ ਪਹਿਲਾਂ ਰਾਹ
1: ਜੀ,
0: ਪਰ ਉਹ 100 ਵਾਰੀ ਉਹਨੇ ਰਾਹ ਕੱਟਿਆ ਉਹ ਯਾਦ ਨੀ, ਪਰ ਜਿੱਦਣ ਕੰਮ ਨਹੀਂ ਬਣਿਆ ਉਹ ਫਿਰ ਯਾਦ ਕਰਦਾ ਪਿੱਛੇ ਨੂੰ ਘੁੰਮ ਦੇਖਦਾ ਕਿ ਓਹੋ ਅੱਜ ਮੈਂ ਲੰਘਿਆ ਤੇ ਐ ਹੋ ਗਿਆ
1: ਜੀ।
0: ਹੁਣ ਤੁਸੀਂ ਦੇਖ ਲਓ ਕਿੰਨੇ ਜਿਹੜੇ ਪੰਜਾਬ ਦੇ ਘਰਾਂ ਦੇ ਨਾ ਮਸ਼ਹੂਰ ਵਹਿਮਾਂ ਦੀ ਮੈਂ ਲਿਸਟ ਬਣਾ ਰਿਹਾ ਸੀ
1: ਜੀ,
0: ਤੁਸੀਂ ਦੇਖੋ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੇਨ ਆ। ਬਿੱਲੀ ਰਸਤਾ ਕੱਟ ਗਏ ਜੀ, ਜਦੋਂ ਤੁਰਨ ਲੱਗੇ ਛਿੱਕ ਆ ਜੇ ਜੀ, ਸਵੇਰੇ ਕਿਸੇ ਦੀ ਸ਼ਕਲ ਦੇਖਣੀ
1: ਜੀ,
0: ਰਾਤ ਨੂੰ ਨਹੁੰ ਕੱਟਣੇ, ਰਾਤ ਨੂੰ ਜਿਹੜਾ ਕੂੜਾ ਬਾਹਰ ਸੁੱਟਣਾ ਜਾਂ ਬਾਹਰ ਆਉਣੇ, ਹਾਂ ਸ਼ਾਮ ਤੋਂ ਬਾਅਦ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਦੇਣੀਆਂ, ਜਿਵੇਂ ਘਰੋਂ ਨਿਕਲਦੇ ਸਮੇਂ ਕਿਸੇ ਨੂੰ ਪਿੱਛੋਂ ਆਵਾਜ਼ ਮਾਰਨੀ
1: ਜੀ,
0: ਫਿਰ ਨਜ਼ਰ ਲੱਗਣੀ ਜੀ, ਇਹ ਬੜਾ ਕਾਮਨ ਚੀਜ਼ ਹੈ, ਨਜ਼ਰ ਲੱਗੀ ਹੁੰਦੀ ਨਜ਼ਰਾਂ ਨੇ ਖਾਲੀ ਆਣਦੇ ਆ
1: ਜੀ, ਫਿਰ
0: ਕਾਲਾ ਧਾਗਾ ਇਹ ਬੜਾ ਪ੍ਰਚਲਿਤ ਆ, ਕਾਲਾ ਧਾਗਾ ਬੰਨਦੇ ਉਹ ਭੂਤ ਨੇੜੇ ਨੀ ਆਉਂਦਾ।
1: ਇਸੇ ਗੱਲ ਤੋਂ ਮੈਨੂੰ ਨਾ ਮਿਸਤਰੀਆਂ ਦੀ ਚੇਤੇ ਆ ਗਈ ਗੱਲ, ਉਹ ਜਿੱਦਾਂ ਨਾ ਸ਼ਾਮ ਨੂੰ ਖਲਾਰਾ ਪਿਆ ਹੁੰਦਾ ਸੀ ਅੱਡਿਆਂ ਦੇ ਉੱਤੇ ਜਿਹਦੇ ਉੱਤੇ ਉਹ ਸਾਰਾ ਕੰਮ ਕਾਜ ਕਰਦੇ ਸੀ, ਤੇ ਸ਼ਾਮ ਨੂੰ ਉਹਨਾਂ ਨੇ ਕੀ ਕਰਨਾ ਅੱਡੇ ਦੇ ਉੱਤੋਂ ਬੂਰਾ ਨੀ ਲਾਉਣਾ ਜਾਂ ਉਹਨੂੰ ਮਤਲਬ ਕਿ ਸਾਫ਼ ਨੀ ਕਰਨਾ, ਉਹ ਮੰਨਦੇ ਆ ਕਿ ਭਾਈ ਜੇ ਇਹਨੂੰ ਮਤਲਬ ਕਿ ਸਾਫ਼ ਕਰ ਲਿਆ ਨਾ ਤਾਂ ਕੰਮ ਕੰਟੀਨਿਊ ਨੀ ਰਹਿਣਾ, ਮਤਲਬ ਏਦਾਂ ਦਾ ਵੀ ਮੰਨਦੇ ਆ ਜੀ ਜੀ,
0: ਨਹੀਂ ਧੋਣੇ
1: ਹਾਂਜੀ
0: ਹਾਂਜੀ, ਉਹ ਆਪਣੇ ਆਪਣੀ ਕਹਿ ਲੋ ਪ੍ਰਚਲਿਤ ਧਾਰਨਾ ਹੋ ਗਈ
1: ਜੀ,
0: ਬਈ ਹੁਣ ਕਾਲਾ ਧਾਗਾ ਲਾ ਲੋ ਉਹਦੇ ਨਾਲ ਕੀ ਹੋਜੂ, ਪਰ ਨਹੀਂ ਕਦੇ ਗਿੱਟੇ ਦੇ ਬੰਨ ਲਿਆ, ਗੋਡੇ ਦੇ ਬੰਨ ਲਿਆ, ਬਈ ਐ ਕਰ ਲਿਆ
1: ਜੀ,
0: ਤੇ ਗਾਨੀ ਵਾਲਾ ਚਲੋ ਬੜਾ ਪ੍ਰਚਲਿਤ ਹੈ ਕਾਲੀ ਗਾਨੀ ਮਿੱਤਰਾਂ ਦੀ
1: ਜੀ,
0: ਉਹ ਸਾਰੀ ਚੀਜ਼ਾਂ ਇਹ ਸਾਡੇ ਸੱਭਿਆਚਾਰ ਦੇ ਵਿੱਚ ਆਪਣੇ ਪੂਰੀਆਂ ਡੂੰਘੀਆਂ ਜੜਾਂ ਨੇ।
1: ਮੈਨੂੰ
0: ਬੜੀ ਬੜੀ ਦਿਲਚਸਪ ਲੱਗਦੀ ਆ ਨਿੰਬੂ ਮਿਰਚ,
1: ਹਾਂਜੀ
0: ਇਹ ਤਾਂ ਤੁਸੀਂ ਦੇਖ ਲੋ ਕੋਈ ਟਰੱਕ ਵਾਲਾ ਆਪਣੇ ਗਾਡਰ ਤੇ ਟੰਗੀ ਫਿਰਦਾ ਅੱਗੇ ਪਿੱਛੇ, ਜਾਂ ਉਹ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਗੱਡੀ ਨੂੰ ਨਜ਼ਰ ਤੋਂ ਬਚਾਉਣ ਵਾਸਤੇ ਮੂਹਰੇ ਉਹ ਇੱਕ ਜੁੱਤੀ ਟੰਗ ਲੈਂਦੇ ਆ, ਤੇ
1: ਦੁਸ਼ਮਣ ਦੇ
0: ਘਰ
1: ਦੰਦ
0: ਬਣਾ ਕੇ
1: ਖੱਟੇ
0: ਬਾਹਰ
1: ਕਰਨੇ ਚਾਹੁੰਦੇ
0: ਦੰਦ ਖੱਟੇ ਨਾਲ ਮਿਰਚਾਂ ਵੀ
1: ਜੀ
0: ਰੱਖੀਏ ਨਾਲ। ਫੇਰ ਤੁਸੀਂ ਦੇਖ ਲੋ ਜਿਹੜਾ ਸ਼ੀਸ਼ਾ ਟੁੱਟ ਜੇ
1: ਜੀ,
0: ਉਹ ਬੜਾ ਮਾੜਾ ਸਮਝਿਆ ਜਾਂਦਾ ਕਿ ਬਈ ਆਹ ਤਾਂ ਯਾਰ ਬਾਹਲੀ
1: ਰੱਖਣਾ ਘਰ ਦੇ ਵਿੱਚ ਜੀ, ਬਿਲਕੁਲ
0: ਇਹ ਰੱਖਣੀ ਚੀਜ਼। ਫੇਰ ਅੱਛਾ ਮੰਗਲਵਾਰ ਤੇ ਸ਼ਨੀਵਾਰ, ਇਹ ਬੜਾ ਕਈਆਂ ਨੇ ਰੱਖਿਆ ਹੁੰਦਾ ਕਿ ਅੱਜ ਮੰਗਲਵਾਰ ਹੈ ਜੀ, ਹਾ ਕੰਮ ਨੀ ਹੋਣੇ, ਅੱਜ ਸ਼ਨੀਵਾਰ ਹੈ ਜੀ
1: ਜੀ।
0: ਹੁਣ ਮਿੱਠੂ ਬਾਈ ਸ਼ਨੀਵਾਰ ਨੂੰ ਮਤਲਬ ਐਨ ਬਲੋਕ ਕਰਕੇ ਬੈਠਾ ਵੀ ਅੱਜ ਤੱਕ ਕੋਈ ਇਹੋ ਜਿਹਾ ਪ੍ਰੋਜੈਕਟ ਨੀ ਕਰਨਾ
1: ਜੀ।
0: ਤੇ ਉਹ ਸਾਡੇ ਹੋਰ ਸੱਜਣ ਆ, ਉਹ ਕੋਈ ਵੀਰਵਾਰ ਲੈ ਕੇ ਬੈਠੇ ਆ, ਕੋਈ ਮੰਗਲਵਾਰ ਲੈ ਕੇ ਬੈਠੇ, ਕੋਈ ਐਤਵਾਰ, ਦਿਨਾਂ ਨੂੰ ਵੀ ਮਤਲਬ ਵੰਡੇ ਆ। ਤੇ ਫਿਰ ਗ੍ਰਹਿਣ ਨਾਲ ਤਾਂ ਚਲੋ ਜੁੜ ਗਈ, ਵਹਿਮ ਬੜੇ ਹੈਗੇ ਆ। ਇੱਕ ਆਮ ਆਪਾਂ ਸੁਣਦੇ ਹੁੰਦੇ
1: ਜੀ
0: ਬਈ ਇਹ ਕੰਮ ਤੂੰ ਇਸ ਵੇਲੇ ਨਾ ਕਰ, ਇਹ ਸਹੀ ਇਹ ਨੀ ਸਹੀ ਹੈਗਾ
1: ਜੀ।
0: ਹੁਣ ਉੱਲੂ ਬੋਲਿਆ ਤਾਂ ਐ ਹੋ ਗਿਆ, ਕਾਂ ਬੋਲਿਆ ਤਾਂ ਏਦਾਂ ਹੋਊਗੀ, ਕੋਈ ਆਊ ਘਰੇ
1: ਜੀ।
0: ਉਹ ਅੱਜ ਕੱਲ ਕਾਂ ਕਿਹੜੇ ਬੋਲਦੇ ਆ, ਤੇ ਕਾਂ ਵਿਚਾਰੇ ਆਪ ਭੱਜੇ ਫਿਰਦੇ ਆ। ਵਟਸਐਪ ਦੇ ਉੱਤੇ ਹੈਲੋ ਆਏ ਕਰਕੇ ਬੰਦਾ ਬਿੱਲ ਮਾਰਦਾ, ਬਸ ਆ ਗਏ ਭਾਈ।
1: ਉਹ ਮੈਨੂੰ ਉਹ ਵੀ ਚੇਤੇ ਆਉਂਦਾ ਸ਼ਮੀ ਜੀ, ਛੋਟੇ ਹੁੰਦੇ ਨਾ ਜਿੱਦਾਂ ਬਿੱਲੀਆਂ ਕਾਫੀ ਹੁੰਦੀਆਂ ਸੀ ਇੱਥੇ ਸਾਡੇ ਦੁਆਬੇ ਦੇ ਵਿੱਚ ਵੀ, ਹੁਣ ਵੀ ਹੋਣਗੀਆਂ, ਤੇ ਉਹ ਨਵੀਂ ਗੱਲ ਨੀ ਗੀ। ਤਾਂ ਉਹ ਨਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਿੱਲੀ ਰਾਸਤਾ ਕੱਟ ਜੂਗੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਸੁਣਦੇ ਆਏ ਆ, ਜਾਂ ਜੁੱਤੀ ਸਿੱਟਣੀ ਪਹਿਲਾਂ ਟਪਾਉਣੀ, ਜਾਂ ਕਿਸੇ ਉਡੀਕਣਾ ਪਾਈ ਕੋਈ ਲੰਘ ਜਾਵੇ ਫੇਰ ਹੀ ਮੈਂ ਜਾਊਂਗਾ ਹਨਾ, ਫਿਰ ਲੰਘਦਾ ਵੀ ਉਹਦਾ ਪੂਰਾ ਹੋ ਜਾਵੇ ਮੇਰਾ ਹੋਵੇ ਜੀ।
0: ਗੱਡੀ ਰੋਕ ਕੇ ਮੈਂ ਲੋਕਾਂ ਨੂੰ ਦੇਖਿਆ, ਗੱਡੀ ਰੋਕ ਕੇ ਥੱਲੇ ਉਤਰਦੇ ਆ, ਫਿਰ ਉਹ ਚੱਪਲ ਕੱਢ ਕੇ ਉੱਥੇ ਸੱਤ ਵਾਰੀ ਐ ਠਾ ਠਾ ਠਾ ਕਰਦੇ ਫਿਰ ਤੁਰਦੇ ਆ ਕੇ
1: ਜੀ। ਤੇ ਉਹ ਨਾ ਬੀਬੀ ਸਾਡੇ ਕਹਿੰਦੇ ਹੁੰਦੇ ਸੀ, ਫਾਦਰ ਸਾਹਿਬ ਦੇ ਮਦਰ ਜਿਹੜੇ ਸੀਗੇ, ਕਿ ਉਹ ਇਹ ਨਾ ਮਾਰੋ ਇਹਨੂੰ, ਜੇ ਮਰ ਗਈ ਨਾ ਤਾਂ ਸੋਨੇ ਦੀ ਬਣਾ ਕੇ ਦੇਣੀ ਪਊਗੀ
0: ਜੀ। ਇਹ ਹੋ ਸਕਦਾ ਇਹਦੇ ਪਿੱਛੇ ਚੰਗੀ ਹਾਂ ਬਿਲਕੁਲ ਚੰਗੀ ਭਾਵਨਾ ਇਹਦੇ ਪਿੱਛੇ ਆਪਾਂ ਦੇਖ ਸਕਦੇ ਹਾਂ, ਕਿਉਂਕਿ ਜੋ ਵਿਜ਼ਨ ਆ, ਜੋ ਬਜ਼ੁਰਗਾਂ ਦਾ ਵਿਜ਼ਨ ਆ, ਉਹ ਐ ਹੁਣ ਮਤਲਬ ਥੋੜਾ ਜਿਹਾ ਡਰਾ ਕੇ ਵੀ ਰੱਖਣਾ ਵੀ ਸਾਰੀਆਂ ਚੀਜ਼ਾਂ ਹੀ ਮਾਰ ਕੇ ਸਿੱਟ ਦੋ, ਬਿੱਲੀਆਂ ਮਾਰ ਮਾਰ ਟੰਗ ਦੋ, ਉਹਦਾ ਵੀ ਕੋਈ ਫਾਇਦਾ ਨੀ। ਤੇ ਇਹ ਜ਼ਰੂਰੀ ਨੇ
1: ਜੀ।
0: ਬਿੱਲੀ ਜਿਹੜੀ ਆ ਉਹ ਮੰਨੀ ਜਾਂਦੀ ਆ ਕਿ ਸਾਡੇ ਘਰਾਂ ਦੇ ਵਿੱਚ ਜਾਂ ਕਿਸਾਨਾਂ ਦੀ ਸਾਥੀ ਹੈ ਭਾਈ,
1: ਸਾਥੀ ਹੈ ਜੀ।
0: ਉਹਦੀ ਫੂਡ ਚੇਨ ਦੇ ਵਿੱਚ ਚੂਹੇ ਆ ਜਿਹੜੇ ਰੋਡੈਂਟ ਆ ਉਹ ਖਾਂਦੀ ਆ,
1: ਬਿਲਕੁਲ।
0: ਤੇ ਉਹ ਪ੍ਰੋਡਕਟੀਵਿਟੀ ਨਾਲ ਜੁੜੀ ਹੋਈ ਆ। ਹੁਣ ਬਿੱਲੀ ਰਸਤਾ ਜਿਹੜੀ ਕੱਟ ਗਈ ਸਾਡੇ, ਦੇਖੋ ਧਰਤੀ ਗੋਲ ਆ, ਆਪਾਂ ਇਹ ਮੰਨਦੇ ਆ ਇੱਧਰ ਜਿਹੜਾ ਵਹਿਮ ਆ ਕਿ ਇਹ ਰਸਤਾ ਕੱਟ ਗਿਆ ਹੋ ਗਿਆ
1: ਜੀ,
0: ਉਹ ਕਈ ਦੇਸ਼ਾਂ ਚ ਜੇ ਬਿੱਲੀ ਮੱਥੇ ਲੱਗ ਜਾਏ ਉਹਨੂੰ ਬੜਾ ਚੰਗਾ ਸ਼ਗਨ ਮੰਨਿਆ ਜਾਂਦਾ, ਖਾਸ ਕਰਕੇ ਕਾਲੇ ਰੰਗ ਦੀ ਬਿੱਲੀ ਟੱਕਰ ਜੇ, ਉਹ ਕਹਿੰਦਾ ਲੈ ਵੀ ਅੱਜ ਤਾਂ ਹਨੇਰੀ ਆ ਗਈ ਪੂਰੀ, ਜਬਰਦਸਤ ਹੋ ਗਿਆ ਕੰਮ।
1: ਤੇ ਜੰਮੀ ਜੀ ਜਿਹਨਾਂ ਨੇ ਘਰਾਂ ਚ ਰੱਖੀਆਂ ਹੋਈਆਂ ਨੇ ਉਹ ਕੀ ਕਰਨਗੇ, ਬਿੱਲੀ ਲੁਕੋ ਕੇ ਉੱਠਦੇ ਆ ਜੀ,
0: ਉਹਨੂੰ ਕਹਿੰਦੇ ਹੁਣ ਰਸਤਾ ਤੂੰ ਨਾ ਕੱਟੀ ਅਸੀਂ ਕੱਟਾਂਗੇ,
1: ਅਸੀਂ ਕੱਟਦੇ
0: ਪਹਿਲਾਂ ਸਾਨੂੰ ਲੰਘ ਜਾਣ ਦੇ,
1: ਬਿਲਕੁਲ ਜੀ।
0: ਕੀ ਪਤਾ ਡਰਦਿਆਂ ਨੇ ਅੰਦਰ ਰੱਖੀਆਂ
1: ਜੀ। ਨਹੀਂ ਅੰਧ ਵਿਸ਼ਵਾਸ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਨੇ, ਹੁਣ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜੀ, ਮਤਲਬ ਕਿ ਉੱਥੇ ਮੰਗਲਵਾਰ ਨੂੰ ਜਾਂ ਸ਼ਾਇਦ ਸੈਟਰਡੇ ਨੂੰ ਫਲਾਈਟ ਨਹੀਂ ਲੈਂਦੇ ਜੀ ਭਾਈ, ਉਹ ਤਾਂ ਟਟੈਨੀਅਮ ਜਾਂ ਹੋਰ ਸਾਰੇ ਇਸ ਤਰ੍ਹਾਂ ਦੀਆਂ ਧਾਤਾਂ ਦੀ ਵਜੋਂ, ਲੋਹੇ ਦੀ ਤਾਂ ਬਣੀ ਨੀ ਜੀ, ਉਹ ਜਹਾਜ਼ ਦੇ ਉੱਤੇ ਨਹੀਂ ਚੜਦੇ ਜੀ, ਅਸੀਂ ਨੀ ਚੜਨਾ ਜੀ।
0: ਹਾਂ ਬਿਲਕੁਲ ਜੀ, ਤੁਸੀਂ 13 ਨੰਬਰ ਦੇਖ ਲੋ,
1: 13
0: ਉਹ ਕਈ ਵੈਸਟਰਨ ਕਲਚਰ ਚ ਉਹ ਕਹਿੰਦੇ ਵੀ 13 ਆਣ ਲੱਗੀ ਹੈ ਜੀ, ਪਤਾ ਨੀ ਕੱਲ ਹੀ ਕਹਿੰਦੇ, ਹੋ ਸਕਦਾ ਕਹਾਣੀ ਪਿੱਛੋਂ ਨਿਕਲਿਆ ਕੋਈ,
1: ਨਹੀਂ ਫਰਾਈਡੇ ਜੋੜਦੇ ਤਾਂ ਹੋਰ ਵੀ ਫਿਰ ਗਹਿਰਾ ਸੰਬੰਧ ਬਣ ਜਾਂਦਾ, ਉੱਪਰੋਂ 13 ਤਰੀਕ ਹੋਵੇ ਤੇ ਫਰਾਈਡੇ ਵਾਲਾ ਦਿਨ ਉਹ ਚੰਗਾ ਨੀ ਮੰਨਦੇ ਜੀ,
0: ਉਹ ਤੇ ਜਮਾ ਹੀ ਐਂਡ ਹੋ ਗਿਆ ਜੀ ਕਹਿੰਦੇ ਦੇਖ ਲੋ
1: ਜੀ।
0: ਫਿਰ ਕਈ ਜਿਹੜੇ ਸਾਡੇ ਈਸਟ ਏਸ਼ੀਆ ਚ ਨੇ ਉਹ 4 ਨੂੰ ਮਾੜਾ ਮਾੜਾ ਸਮਝਦੇ ਆ, ਵੀ 4 ਜਿਹੜਾ ਨਾ ਜੀ ਉਹ 4 ਨੂੰ ਮਤਲਬ ਇਹ ਕਹਿੰਦਾ ਵੀ 4 ਮਤਲਬ ਡੈਥ ਹੀ ਸਮਝੋ,
1: ਇਹ ਉੱਪਰ ਨੂੰ ਦਿਖਾਉਂਦਾ ਕੁਝ, ਉਹਨਾਂ ਦੇ ਉੱਪਰ ਨੂੰ ਉਂਗਲਾਂ ਕਰਦਾ,
0: ਚੱਕ ਲੋ ਹੀ ਪਈ ਹੈ
1: ਜੀ।
0: ਹੁਣ ਤੁਸੀਂ ਇੱਕ ਆਪਾਂ ਸੋਚਣ ਵਾਲੀ ਗੱਲ ਆ ਨਾ ਵੀ ਜਿਹੜੀ ਚੀਜ਼ ਇੱਕ ਦੇਸ਼ ਚ ਲੱਕੀ ਆ ਉਹ ਦੂਜੇ ਦੇਸ਼ ਚ ਅਨਲੱਕੀ ਕਿਵੇਂ ਹੋ ਗਈ,
1: ਕਿਵੇਂ ਹੋ ਗਈ
0: ਬਿਨਾਂ ਆਪਣੀ ਕੋਈ ਜੂਨ ਬਦਲੇ ਹੋਏ। ਬਿੱਲੀ ਇੱਕ ਪਾਸੇ ਅਨਲੱਕੀ ਹੈ, ਇੱਕ ਪਾਸੇ ਬਾਹਲੀ ਲੱਕੀ ਹੋਈ ਪਈ ਹੈ। ਆਪਾਂ ਹੁਣ ਇਹ ਤਾਂ ਫਿਰ ਆਪਣੀ ਭਾਵਨਾ ਹੀ ਹੋ ਗਈ ਨਾ, ਮਨ ਦੀ ਭਾਵਨਾ ਹੈ, ਸਾਈਕੋਲੋਜੀ ਹੈ, ਕਿਤੇ ਅਸੀਂ ਵਹਿਮ ਮੰਨ ਕਿਉਂ ਰਹੇ ਹਾਂ।
1: ਬਿਲਕੁਲ,
0: ਹੁਣ ਬੰਦੇ ਮੰਨ ਲਓ 3 ਜਣੇ, ਬੰਦਾ ਘਰੇ ਨਿਕਲਿਆ ਸਵੇਰੇ 8 ਵਜੇ, ਉਹਨੂੰ 3 ਬੰਦੇ ਮਿਲੇ ਹੱਥ ਮਿਲਾਏ ਹੈਲੋ ਆਏ ਹੋਈ ਰਾਹ ਚ, ਅੱਗੇ ਕੋਈ ਚੌਥਾ ਬੰਦਾ ਜਦੋਂ ਮਿਲਿਆ ਓਏ, ਜਦੋਂ ਉਹਨੇ ਓਏ ਕਿਹਾ ਤੇ ਉਹਨੇ ਅੰਤ ਮਨ ਸੋਚ ਲਿਆ ਅੱਜ ਕੰਮ ਨੀ ਬਣਨਾ ਵੀ
1: ਜੀ,
0: ਵੀ ਇਹ ਤਾਂ ਮੈਨੂੰ ਇਹਨੇ ਓਏ ਕਿਹਾ,
1: ਆਵਾਜ਼ ਮਾਰਦੀ ਹੈ
0: ਪਿੱਛੋਂ, ਆਵਾਜ਼ ਮਾਰਦੀ ਜਾਂ ਕੁਛ ਇਹੋ ਜਿਹਾ, ਬਈ ਇਹ ਹੁਣ ਮੈਂ ਅੱਜ ਜਿਹੜਾ ਮੈਂ ਚੰਗਾ ਭਲਾ ਤੁਰਿਆ ਸੀ, ਇਹਨੇ ਇਹੋ ਜਿਹਾ ਹੁਣ ਮੈਂ ਘਰੋਂ ਨਿਕਲਿਆ ਜੀ,
1: ਜੀ
0: ਬਾਹਰ ਭਰੀ ਹੋਈ ਗੱਡੀ ਮਿਲ ਗਈ ਮੈਨੂੰ,
1: ਜੀ
0: ਪਟੇ ਭਰੇ ਆ ਉਹਨੇ ਕੁਛ ਹੈਗਾ, ਲੈ ਬਈਆ ਭਰਿਆ ਰੇੜਾ ਮਿਲ ਗਿਆ ਅੱਜ, ਕਮਾਲ ਆ।
1: ਜੀ
0: ਤੇ ਜੇ ਖਾਲੀ ਟੱਕਰ ਜੇ ਕਹਿਣਾ ਵੀ ਅੱਜ ਕੰਮ ਨੀ ਬਣਨਾ, ਵੀ ਇਹ ਖਾਲੀ
1: ਬਿਲਕੁਲ,
0: ਰੇੜਾ ਮਥੇ ਲੱਗ ਗਿਆ।
1: ਜੇ ਉਹ
0: ਪਹਿਲਾਂ
1: ਕੋਈ
0: ਤੁਸੀਂ ਦੇਖੋ
1: ਕੰਮ
0: ਜਦੋਂ
1: ਕਾਰ
0: ਘਰੋਂ
1: ਕਰਨ ਜਾਣਾ
0: ਨਿਕਲਦਾ
1: ਤਾਂ
0: ਜੀ
1: ਛੱਬੀ
0: ਬੰਦਾ,
1: ਜੀ ਦਹੀਂ ਖਿਲਾਣਾ ਵਿੱਚ
0: ਹਾਂਜੀ
1: ਮਿੱਠਾ ਪਾ ਕੇ ਉਹ ਚੰਗਾ ਸਮਝਿਆ ਸ਼ਗਨ ਮੰਨਿਆ ਜਾਂਦਾ ਜੀ।
0: ਉਹ ਦਹੀਂ ਬਿਲਕੁਲ ਜੀ, ਖਾਣ ਪੀਣ ਵਾਲਾ ਤਾਂ ਚਲੋ ਹੈਗਾ ਹੀ ਆ। ਤੁਸੀਂ ਦੇਖੋ ਵੀ ਗੇਟ ਮੈਨੂੰ ਯਾਦ ਆ ਜਦੋਂ ਆਪਣੇ ਦਾਦਕੇ ਘਰੋਂ ਹੀ ਜਾਣਾ,
1: ਜੀ
0: ਬਾਪੂ ਜੀ ਨੇ ਨਿਕਲਦਾ ਬਾਹਰ ਬੈਗ ਬੁਗ ਇਕੱਠੇ ਕਿਤੇ ਟੱਬਰ ਜਾਣ ਲੱਗਿਆ, ਜਿਹੜੀ ਦਾਦੀ ਆ ਨਾ ਉਹ ਗੇਟ ਦੇ ਵਿੱਚ ਗੜਬੀ ਰੱਖ ਦਿੰਦੀ ਪਾਣੀ ਦੀ ਭਰ ਕੇ,
1: ਅੱਛਾ ਜੀ,
0: ਬਈ ਜਿਹੜਾ ਹੁਣ ਜਿਹੜਾ ਬੰਦਾ ਕਹਿੰਦਾ ਬਾਪੂ ਜੀ ਆਪਾਂ ਵੀ ਇਹਦੇ ਸਿੱਕਾ ਸੁੱਕਾ, ਉਹ ਵੀ ਸਿੱਕਾ ਵਿੱਚ ਪਾਉਣਾ ਉਹ ਚ,
1: ਅੱਛਾ ਜੀ,
0: ਫੇਰ ਉਹ ਕਹਿੰਦੇ ਵੀ ਹੁਣ ਚੰਗਾ ਸ਼ਗਨ ਹੋ ਗਿਆ ਹੁਣ ਜਾਓ
1: ਜੀ।
0: ਇਹ ਉਹਨਾਂ ਦੇ ਮਤਲਬ ਕਹਿ ਲੋ ਵੀ
1: ਆਪਣੀ
0: ਮਾਨ ਦਾ ਆਪਣਾ ਕੋਈ ਮਨ ਦੀ ਤਸੱਲੀ ਸੀ ਵੀ ਹੁਣ ਠੀਕ ਆ, ਮਤਲਬ ਖਾਲੀ ਭਾਂਡਾ ਨੀ ਰੱਖਣਾ ਬਾਹਰ ਜਾਣ ਲੱਗੇ ਬੰਦੇ ਦੇ ਰਾਹ ਚੋਂ, ਟੱਕਰਨਾ ਨੀ ਚਾਹੀਦਾ ਖਾਲੀ ਭਾਂਡਾ, ਇਹ ਭਰਿਆ ਹੀ ਚਾਹੀਦਾ,
1: ਭਰਿਆ ਚਾਹੀਦਾ।
0: ਇਹ ਮਾਨਤਾਵਾਂ ਨੇ
1: ਜੀ,
0: ਇਹੋ ਜਿਹੀਆਂ ਮਾਨਤਾਵਾਂ ਨੂੰ ਇਹ ਟ੍ਰੈਡੀਸ਼ਨ ਬਣ ਗਿਆ, ਜਦੋਂ ਪਹਿਲੀ ਵਾਰ ਕਿਸੇ ਨੇ ਐ ਕਰਿਆ ਹੋਊਗਾ ਫਿਰ ਉਹਦੀ ਅਗਲੀ ਪੀੜੀ ਅਗਲੀ ਪੀੜੀ, ਬਸ ਪੀੜੀ ਦਰ ਪੀੜੀ ਤੁਰ ਪਿਆ ਕੰਮ,
1: ਬਿਲਕੁਲ ਹੈ ਜੀ।
0: ਇਹ ਜਿਹੜੀ ਜਿਹੜੀ ਇਸਟੈਬਲਿਸ਼ ਹੋ ਜਾਂਦਾ ਫਿਰ ਉਹ ਵਹਿਮ ਜਿਹੜਾ ਨਾ, ਉਸ ਕਈ ਵਾਰੀ ਉਹ ਕਲਚਰਲ ਰੀਤੀ ਰਿਵਾਜ ਦੀ ਸ਼ਕਲ ਵੀ ਲੈ ਲੈਂਦਾ ਕਿ ਹੁਣ ਸਾਡੀ ਇਹ ਤਾਂ ਰਸਮ ਹੈ ਭਾਈ, ਇਹ ਤਾਂ ਰਸਮ ਹੈ ਪੂਰੀ ਕਰਨੀ ਪੈਣੀ ਹੈ
1: ਪੈਣੀ ਹੈ ਜੀ
0: ਜੀ।
1: ਤੇ ਸੈਣੀ ਸਾਹਿਬ ਜੁੜੇ ਨੇ, ਵੈਸੇ ਹੱਲ ਸੈਣੀ ਸਾਹਿਬ ਦਾ ਕਰ ਦਿੱਤਾ ਔਜਲਾ ਸਾਹਿਬ ਨੇ ਅਮਰੀਕਾ ਤੋਂ, ਕਹਿੰਦੇ ਰਾਜਨ ਜੀ
0: ਅੱਛਾ ਜੀ
1: ਦੂਜੀ ਹਰਿਆਣਵੀ ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ, ਕਹਿੰਦੇ ਸੀ ਹਾਂਜੀ, ਤੇ ਆਪਣੇ ਆਪਣੇ ਨਾਲ ਜੁੜ ਵੀ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਬੱਲੇ ਬੱਲੇ,
2: ਹਾਂਜੀ ਪਾਰੇ ਸਾਹਿਬ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
2: ਚੱਲੇ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
2: ਪਾਰੇ ਸਾਹਿਬ ਪਹਿਲਾਂ ਇਹਨੂੰ ਮਾੜਾ ਜਿਹਾ ਸੈੱਟ ਕਰੋ, ਆਵਾਜ਼ ਮੁੜ ਕੇ ਬਹੁਤ ਜ਼ਿਆਦਾ
1: ਇਧਰੋਂ ਵਾਪਸ ਆਉਂਦੀ ਹੈ ਜੀ। ਅੱਛਾ ਜੀ,
0: ਮਿੱਤਰਾਂ ਦੀ ਆਵਾਜ਼ ਗੁੱਜੀ,
2: ਹਾਂਜੀ ਹਾਂਜੀ,
1: ਹੁਣ ਦੇਖੋ ਜੀ,
2: ਚਲੋ ਹੁਣ ਵੀ ਬੋਲ ਕੇ ਦੇਖ ਲੈਨੇ ਆ, ਹੁਣ ਸੈੱਟ ਆ,
1: ਬਸ ਬਹਿਮ ਹੀ ਕੱਢਣਾ ਸੀ,
2: ਕਹਿਣਾ ਮੈਂ ਕੀਤਾ ਕੁਛ ਨਹੀਂ, ਬਸ ਬਹਿਮ ਆਹੀ ਦੱਸਿਆ ਜੀ ਆ
1: ਜੀ।
2: ਗੱਲ ਏਦਾਂ ਹੈਗੀ ਜੀ ਕਿ ਸਾਡੀ ਜਿਹੜੀ ਹੈਗੀ ਆ ਪਰਵਰਿਸ਼ ਉਹ ਹੁੰਦੀ ਇਸ ਤਰੀਕੇ ਦੇ ਨਾਲ ਹੈਗੀ ਆ ਜੀ, ਜਿਸ ਸਮਾਜ ਚ ਅਸੀਂ ਰਹਿੰਦੇ ਆ ਜੀ ਉਹਦਾ ਅਸਰ ਤਾਂ ਬੰਦੇ ਤੇ ਪੈਂਦਾ ਹੀ ਆ ਜੀ,
1: ਬਿਲਕੁਲ ਹੈ ਜੀ,
2: ਪਰ ਕੁਛ ਇੱਕ ਮਨੁੱਖ ਹੁੰਦੇ ਆ ਉਹ ਆਪਣੀ ਵੱਖਰੀ ਬਿਰਤੀ ਦੇ ਹੁੰਦੇ ਆ, ਜਿੱਦਾਂ ਜੀ ਕਹਿੰਦੇ ਵੀ ਕਫਨ ਖਰੀਦਣਾ ਹੋਵੇ ਤੇ 6 ਮੀਟਰ ਦੇ ਦੇ
1: ਜੀ,
2: ਹੈ ਜੀ 2 ਮੀਟਰ ਦੇ ਦੇ, ਹਾਂਜੀ ਉਹ ਪੌਣ ਪਾ ਦੇਣੀ ਜੀ, ਜਿੱਥੇ ਸਗਨ ਕਰਨਾ ਉੱਥੇ ਸਵਾਇਆ ਕਰ ਦੇਣਾ,
1: ਸਵਾ ਕਰ ਦੇਣਾ,
2: ਹਾਂਜੀ
0: ਕਿਆ ਬਾਤ ਆ।
2: ਸੋ ਤੇ ਕੁਦਰਤ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਇਸ ਕਰਕੇ ਮਤਲਬ ਉੱਤੇ ਉੱਠਣ ਵਾਸਤੇ ਮਜਬੂਰ ਕਰ ਦਿੱਤਾ ਕਿ ਮੇਰਾ ਜਨਮ ਹੀ ਜਿਹੜਾ ਆ 7 ਜੂਨ 1968 ਦੀ ਸ਼ਾਮ 6:45 ਹੋਇਆ, ਪੌਣ ਤਾਂ ਉਦੋਂ ਹੀ ਪੈ ਗਈ ਜਦੋਂ ਮੈਂ ਜੰਮਿਆ,
1: ਬੱਲੇ ਜੀ ਜੀ,
2: ਫੇਰ ਤਾਂ ਸਗਣੀ ਹੋ ਗਈ ਜੀ, ਪੌਣ ਤੇ ਆ ਗਏ ਅਸੀਂ ਦੁਨੀਆਂ ਤੇ,
1: ਹਾਂਜੀ ਬਿਲਕੁਲ।
2: ਬਾਕੀ ਤੇ ਜਿਹੜਾ ਹੈਗਾ ਆ ਕੰਮ ਚੱਲ ਪਿਆ, ਉਸ ਤੋਂ ਬਾਅਦ ਜਦੋਂ ਛੋਟੇ ਹੁੰਦਿਆਂ ਤੋਂ ਕੀ ਦੇਖਦੇ ਹੈਗੇ ਅਸੀਂ, ਨਿੱਕੇ ਨਿੱਕੇ ਵਿਚਾਰ ਜਿਹੜੇ ਕੀਤੇ ਜਾਂਦੇ ਹੈਗੇ ਆ ਜੀ,
1: ਜੀ
2: ਛੋਟੇ ਛੋਟੀਆਂ ਗੱਲਾਂ, ਦੀਵਾਲੀ ਤੇ ਘਰਦਿਆਂ ਨੇ ਕਹਿਣਾ ਹੈਗਾ ਦੇਖੀ ਤੇਰੇ ਕੋਈ ਵਾਲ ਨਾ ਕੱਟ ਲੈ
1: ਜੀ,
2: ਹੈ ਜੀ
1: ਜਾਂ ਦਰਵਾਜੇ ਖੋਲ ਦੋ ਸਾਰੇ, ਅੱਜ ਲਕਸ਼ਮੀ ਨੇ ਆਉਣਾ,
2: ਅੱਜ ਲਕਸ਼ਮੀ ਨੇ ਆਉਣਾ ਹੈਗਾ,
1: ਲਾਈਟਾਂ ਨੀ ਬੰਦ
2: ਕਰਨੀਆਂ ਹੈਗਾ ਯਾਰ, ਉਹ ਸਾਰਾ ਉਹ ਜਿਹੜਾ ਹੈਗਾ ਉਹ ਸਾਡੀ ਪਰਵਰਿਸ਼ ਦਾ ਹਿੱਸਾ ਹੀ ਰਹੇ ਜੀ,
1: ਬਿਲਕੁਲ ਹੈ ਜੀ,
2: ਉਹ ਮਤਲਬ ਹੁਣ ਜਿਸ ਏਜ ਦੇ ਵਿੱਚ ਅਸੀਂ ਆ ਗਏ ਹੈਗੇ ਆ ਨਾ ਜੀ, ਬਾਹਰ ਤੁਰੇ ਜਾਂਦੇ ਸਾਡੀ ਕੋਈ ਪੈਰਾਂ ਦੀ ਮਿੱਟੀ ਨਾ ਚੱਕ ਲੈ, ਉਹ ਪਤਾ ਨੀ ਮਿੱਟੀ ਚੱਕ ਕੇ ਕੀ ਕਰ ਲੂਗਾ ਜੀ, ਸਾਨੂੰ ਕੀ ਹੋ ਜਾਊਗਾ, ਮੈਨੂੰ ਇਹ ਨੀ ਸਮਝ ਆਇਆ
1: ਜੀ,
2: ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜੀ, ਉਹਦੇ ਹਿਸਾਬ ਨਾਲ ਕੁਛ ਘਰੋਂ ਨਿਕਲਿਆ ਨਾਲ ਫਲਾਨਾ ਮੱਥੇ ਲੱਗ ਗਿਆ,
1: ਹਾਂਜੀ
2: ਤੇ ਉਹ ਜੇ ਨਾ ਵੀ ਚਾਹੁੰਦੇ ਹੋਏ ਮੇਰਾ ਤਾਂ ਕਈ ਵਾਰੀ ਮਾਤਾ ਜੀ ਨਾਲ ਤਕਰਾਰ ਵੀ ਇਸੇ ਗੱਲੋਂ ਹੋਣਾ, ਉਹਨਾਂ ਗੱਲ ਚੱਲ ਅੰਦਰ ਮੁੜ ਕੇ, ਚੱਲ ਅੰਦਰ ਮੁੜ ਕੇ, ਦੋ ਦਾਣੇ ਖੰਡ ਦੇ ਮੂੰਹ ਚ ਪਾ ਲਾ ਫੇਰ ਚੱਲ ਜਾ, ਹੈ ਜੀ, ਉਹ ਦੋ ਦਾਣੇ ਖੰਡ ਦੇ ਮੂੰਹ ਪਾਉਣ ਨਾਲ ਪਤਾ ਨੀ ਕੀ ਬਦਲ ਗਿਆ, ਇਹ ਨੀ ਪਤਾ। ਪਰ ਹਾਂਜੀ ਇਹ ਆ ਕਿ ਜੇ ਮੈਂ ਨਾ ਦੋ ਦਾਣੇ ਖੰਡ ਦੇ ਮੂੰਹ ਪਾਉਂਦਾ ਤੇ ਘਰ ਚ ਕਲੇਸ਼ ਤਾਂ ਹੋ ਹੀ ਜਾਣਾ ਸੀ,
1: ਹੋ ਜਾਣਾ ਸੀ,
0: ਉਹ ਹੋ ਜਾਣਾ ਸੀ।
2: ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਤਲਬ ਕਹਿ ਲੋ ਤੁਸੀਂ ਤੇ ਸਾਡੀ ਪਰਵਰਿਸ਼ ਵਿੱਚ ਮਿਲੀਆਂ।
1: ਬਿਲਕੁਲ
2: ਹੁਣ ਹੁਣ ਸਾਡੇ ਐਜੂਕੇਟ ਹੋਣ ਦੇ ਨਾਲ ਜਿਹੜਾ ਆ ਕਿ ਸਾਨੂੰ ਹੋਣਾ ਕੀ ਚਾਹੀਦਾ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੱਥੇ ਇਹਨੂੰ ਸਟਾਪ ਕਰ ਦਈਏ ਤੇ ਅਗਲੀ ਪੀੜੀ ਜਿਹੜੀ ਹੈਗੀ ਆ ਉਹ ਵਾਈਜ਼ ਮੈਨ ਦੀ ਬਣ ਜਾਏ ਜੀ, ਵੀ ਉਹ ਸਿਆਣੀ ਬਣ ਜਾਏ
1: ਜੀ,
2: ਉਹਨੂੰ ਨਾ ਅਸੀਂ ਇਹਨਾਂ ਭਰਮਾਂ ਦੇ ਵਿੱਚ ਉਲਝਾਈਏ
1: ਜੀ,
2: ਸੋ ਉਹਨਾਂ ਨੂੰ ਇੰਨੇ ਕੁ ਜ਼ਿਆਦਾ ਸਿਆਣੇ ਕਰ ਲਈਏ ਜੀ
1: ਜੀ।
2: ਬਾਕੀ ਜਿਹੜਾ ਹੈਗਾ ਆ ਜੀ, ਹੁਣ ਸ਼ਮੀ ਜੀ ਨੇ ਸਾਰਾ ਦੱਸ ਦਿੱਤਾ ਆ ਵੀ ਮੰਗਲ ਵੀਰ ਸ਼ਨਿਚਰ ਹੈ ਜੀ, ਜਿੱਦਾਂ ਜਿੱਦਾਂ ਦਿਲ ਕਰਦਾ ਓਦਾਂ ਓਦਾਂ ਮਨਾਈ ਜਾਂਦੇ ਵੀ ਕਿਹੜਾ ਸੂਰਜ ਨਵਾਂ ਚੜ੍ਹਦਾ ਆ ਤੇ ਕੀ ਹੁੰਦਾ ਹੈਗਾ ਆ ਜੀ।
1: ਬਿਲਕੁਲ ਹੈ ਜੀ,
2: ਜਿਹੜੇ ਹੈਗੇ ਆ ਦੇਖੋ ਆਸਾ ਜੀ ਦੀ ਵਾਰ ਹੈਗੀ ਆ ਉਹ ਸਾਰੀ ਇਸੇ ਚੀਜ਼ ਦੇ ਉੱਤੇ ਹੀ ਹੈਗੀ ਆ ਜੀ। ਗੁਰਬਾਣੀ ਨੇ ਤਾਂ ਬੜਾ ਸਪਸ਼ਟ ਸਾਰੇ ਭਰਮ ਦਾ ਖੰਡਨ ਕੀਤਾ
1: ਜੀ,
2: ਪਰ ਮੈਂ ਬੜਾ ਹੈਰਾਨ ਹੁੰਦਾ ਹੈਗਾ ਆ ਕਿ ਜਿਹੜੇ ਬੰਦੇ ਜਿਹੜੇ ਆ ਧਰਮ ਦੇ ਰਾਖੇ ਹੈਗੇ ਆ ਜੀ, ਗੁਰੂ ਘਰ ਦੇ ਵਜ਼ੀਰ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ, ਜਦੋਂ ਉਹਨਾਂ ਨੂੰ ਮੈਂ ਭਰਮ ਚ ਪਿਆ ਕਿਸੇ ਚ ਦੇਖਦਾ ਹੈਗਾ, ਵਹਿਮਾਂ ਭਰਮਾਂ ਚ ਦੇਖਦਾ ਆ ਤੇ ਮੈਂ ਬੜਾ ਹੈਰਾਨ ਹੁੰਦਾ ਆ। ਮੈਂ ਕਿਹਾ ਦੇਖੋ ਵੀ ਏਡਾ ਵੱਡਾ ਜਿਹੜਾ ਸਿਧਾਂਤ ਤੁਹਾਡੇ ਕੋਲ ਆ ਹਾਂਜੀ, ਨਹੀਂ ਨਹੀਂ ਤਾਂ ਭਰਾ ਸਾਹਿਬ ਜਿਹੜਾ ਹੈਗਾ ਆ ਇਹ ਹੁੰਦਾ ਸੀ ਸੂਤਕ ਆ ਜੀ, ਕਿਸੇ ਦੇ ਘਰ ਜਿਹੜਾ ਆ ਜੇ ਬੱਚਾ ਜੰਮ ਪਿਆ ਤਾਂ ਸੂਤਕ ਹੈਗਾ ਜੀ, ਕਿਸੇ ਦੇ ਘਰ ਮਰਗ ਹੋ ਗਈ ਜੀ ਤਾਂ ਸੂਤਕ ਚੱਲ ਪਿਆ ਜੀ ਹਾਂਜੀ, ਉਹ ਬੜੀਆਂ ਚੀਜ਼ਾਂ ਵਿਚਾਰ ਕਰਦੇ ਸੀ, ਏਡੇ ਭਰਮਾਂ ਚ ਪੈਂਦੇ ਸੀ ਜੀ।
1: ਬਿਲਕੁਲ,
2: ਉਹ ਗੁਰਬਾਣੀ ਨੇ ਸਾਡਾ ਮਾਰਗ ਦਰਸ਼ਨ ਕੀਤਾ ਤੇ ਆਪਾਂ ਥੋੜੇ ਸਿਆਣੇ ਹੋਏ
1: ਜੀ,
2: ਥੋੜੇ ਉੱਠੇ ਜੀ, ਇਹਨਾਂ ਚੀਜ਼ਾਂ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਸੋਸਾਇਟੀ ਦੇ ਵਿੱਚ ਇਹ ਭਰਮ ਜਾਲ ਇੰਨਾ ਕੁ ਚੱਲਿਆ ਹੈਗਾ ਜਿਹੜਾ ਪਿੱਛੋਂ ਟਰੈਵਲ ਕਰਦਾ ਆ ਰਿਹਾ, ਉਹਨੂੰ ਮਤਲਬ ਤੋੜਨਾ ਜਿਹੜਾ ਹੈਗਾ ਇਸ ਭਰਮ ਜਾਲ ਨੂੰ ਤੋੜਨਾ ਕੋਈ ਸੌਖਾ ਨਹੀਂ ਹੈ
1: ਜੀ।
2: ਤੁਸੀਂ ਦੇਖੋ ਫਿਰ ਦੂਜਾ ਭਰਮ ਸਾਹਿਬ ਇਹਦੇ ਵਿੱਚ ਨਾ, ਮੈਂ ਸ਼ਮੀ ਜੀ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ ਤੇ, ਅਸੀਂ ਲੋਕ ਗੱਲਾਂ ਬਹੁਤ ਕਰਦੇ ਹੈਗੇ ਆ ਅੰਦਰੋਂ ਅਸੀਂ ਖੋਖਲੇ ਆ,
1: ਖੋਖਲੇ ਆ, ਬਿਲਕੁਲ ਆ ਜੀ ਬਿਲਕੁਲ ਦੋਸਤ,
2: ਸਿਧਾਂਤ ਅਸੀਂ ਨਾ
1: ਜੀ
2: ਹਾਂਜੀ ਅਸੀਂ ਮਤਲਬ ਲੋਕਾਂ ਨੂੰ ਬੜੇ ਸਿਆਣੇ ਬਣ ਬਣ ਕੇ ਦੱਸਾਂਗੇ, ਪਰ ਅਸਲ ਦੇ ਵਿੱਚ ਜਿਹੜਾ ਹੈਗਾ, ਮੈਂ ਸ਼ਮੀ ਜੀ ਨੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਮੇਰੇ ਕੋਲ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਨੂੰਹ ਦਾ ਭੂਤ ਕੱਢਦੇ ਪਏ ਸੀ ਜੀ, ਤੇ ਉਹਦੇ ਉਹ ਤੇ ਉਹਨੂੰ ਬੇਚਾਰੀ ਨੂੰ ਚਿਮਟੇ ਮਾਰੀ ਗਏ, ਪਾਣੀ ਪਿਲਾਈ ਗਏ ਕਿਤੇ, ਉਹ ਅਨਕੌਂਸ਼ੀਅਸ ਹੋ ਗਈ, ਇਨ ਦਾ ਮੇਨ ਟਾਈਮ ਦਿੱਲੀ ਉਹਦੇ ਪੇਕੇ ਸੀਗੇ, ਉਹ ਕਿਤੇ ਅਚਨਚੇਤ ਉੱਤੋਂ ਆ ਗਏ ਜੀ, ਉਹਨਾਂ ਨੇ ਚੱਕਿਆ ਵੀ ਹਾਂ ਜੀ ਇਹ ਤਾਂ ਕਰੋਲਟੀ ਹੈਗੀ, ਉਹਨਾਂ ਨੇ 498 ਦਾ ਪਰਚਾ ਦਰਜ ਕਰਾ ਤਾ ਜੀ। ਹੁਣ ਅੱਛਾ ਉਹ ਜਿਹੜਾ ਬਾਬਾ ਸੀਗਾ ਜਿਹੜਾ ਲਿਆਂਦਾ ਤਾਂਤਰਿਕ, ਉਹ ਵੀ ਮੁਲਜ਼ਮ ਸੀਗਾ ਜੀ। ਹੁਣ ਸਵਾਲ ਤਾਂ ਇਹ ਹੈਗਾ ਆ, ਔਰ ਉਸ ਘਰ ਦੇ ਵਿੱਚ ਜਿਹੜਾ ਇਹ ਬੰਦੇ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ, ਮੁਲਜ਼ਮ ਇੱਕ ਜਿਹੜਾ ਆ ਨਾ ਜੀ, ਉਹ ਇੱਕ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਸੀ ਤੇ ਉਹਨੇ ਇੱਕ ਕਿਤਾਬ ਲਿਖੀ ਸੀ ਇਹਨਾਂ ਚੀਜ਼ਾਂ ਤੇ, ਵਹਿਮਾਂ ਭਰਮਾਂ ਤੇ।
1: ਬਿਲਕੁਲ ਆ ਜੀ,
2: ਉਹ ਮੈਨੂੰ ਕਹੇ ਮੇਰੇ ਡਿਫੈਂਸ ਦੇ ਵਿੱਚ ਮੇਰੀ ਕਿਤਾਬ ਦਿਓ, ਵੀ ਮੈਂ ਤਾਂ ਇੱਦਾਂ ਕਰਕੇ ਜਿਹੜਾ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨੀ। ਮੈਂ ਕਿਹਾ ਤੂੰ ਮੰਨਦਾ ਨੀ, ਤੂੰ ਲੋਕਾਂ ਦਰਦ, ਉਹ ਕਹਿੰਦੇ ਨੀ ਹੈਗੇ ਜੀ ਮੁੱਲਾ ਤੇ ਮਸਾਲ ਜੀ ਦੋਵਾਂ ਦਾ ਇੱਕੋ ਚਿੱਤ, ਲੋਕਾਂ ਦਾ ਦਿਖਾਵਣੇ ਤੇ ਆਪ ਹਨੇਰੇ ਵਿੱਚ
1: ਵਿੱਚ ਜੀ। ਹਾਂਜੀ ਕੀ ਬਾਤ ਹੈ ਜੀ,
2: ਉਹ ਜਿਹੜੇ ਲੋਕ ਜਿਹੜੇ ਹੈਗੇ ਉਹ ਜਿਹੜਾ ਮਸਾਲ ਲੈ ਕੇ ਅੱਗੇ ਤੁਰਿਆ ਆ ਹੁੰਦਾ ਆ, ਉਹ ਲੋਕਾਂ ਨੂੰ ਤਾਂ ਰਸਤਾ ਦਿਖਾਉਂਦਾ ਹੁੰਦਾ ਤੇ ਆਪ ਹਨੇਰੇ ਚ ਤੁਰਿਆ ਹੁੰਦਾ ਆ, ਉਹ ਆਪਣਾ ਹਨੇਰਾ ਹੀ ਹੁੰਦਾ ਉਹਦੇ।
1: ਬਿਲਕੁਲ ਹੈ ਜੀ,
2: ਸੋ ਏਦਾਂ ਹੀ ਸਾਡੀ ਸੋਸਾਇਟੀ ਦਾ ਹਾਲ ਆ। ਮੈਂ ਉਹਨੂੰ ਕਿਹਾ ਵੀ ਤੈਨੂੰ ਫਿਰ ਜਿਹੜਾ ਹੈਗਾ ਯਾਰ, ਤੂੰ ਮੈਂ ਤੇਰੀ ਗੱਲ ਨਾਲ ਸਹਿਮਤ ਤਾਂ ਹੋ ਜਾਂਦਾ ਆ ਵੀ ਮੈਂ ਕੋਰਟ ਦੇ ਵਿੱਚ ਤੇਰੀ ਕਿਤਾਬ ਦੇ ਦਿੰਦਾ ਆ, ਪਰ ਮੈਨੂੰ ਇਹ ਦੱਸ ਵੀ ਜਦੋਂ ਤੇਰੇ ਘਰ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਤੇ ਤੈਨੂੰ ਸ਼ਰਮ ਨਹੀਂ ਆਈ?
1: ਬਿਲਕੁਲ
2: ਹਾਂਜੀ, ਵੀ ਲੋਕਾਂ ਨੂੰ ਜਗਾਉਣ ਚੱਲਿਆ ਹੈਗਾ ਆ ਤੇ ਘਰ ਚ ਤੇਰੇ ਹਨੇਰਾ ਪਸ ਰਿਹਾ ਆ
1: ਜੀ।
2: ਸੋ ਇਸ ਕਰਕੇ ਜਿਹੜਾ ਆ, ਜੇ ਅਸੀਂ ਐਜੂਕੇਟਡ ਹੈਗੇ ਆ ਜਾਂ ਐਜੂਕੇਸ਼ਨ ਹੈਗੀ ਆ ਆਪਾਂ ਮਤਲਬ ਅਟੇਨ ਕੀਤੀ ਆ, ਸਾਨੂੰ ਥੋੜਾ ਜਿਹਾ ਜਿਹੜਾ ਆ ਰੈਸ਼ਨਲਿਸਟ ਹੋਣਾ ਚਾਹੀਦਾ ਹੈਗਾ, ਥੋੜਾ ਜਿਹਾ ਆਪਾਂ ਸਿਆਣੇ ਹੋ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ, ਹੋਰ ਕੁਛ ਨੀ ਕਰ ਸਕਦੇ ਨਾ। ਹੁਣ ਅਸੀਂ ਨੀ, ਅਸੀਂ ਪੱਕ ਗਏ ਹੈਗੇ ਆ ਜੀ, ਸਾਨੂੰ ਤਾਂ ਜਿੰਨੇ ਕੁ ਜਿਹੜੇ ਵਹਿਮ ਭਰਮ ਜਿਹੜੇ ਹੈਗੇ ਸਾਡੇ ਨਾਲ ਹੀ ਜਾਣੇ ਹੈਗੇ ਜੀ, ਜਿਹੜੇ ਕੋਸ਼ਿਸ਼ ਕਰਦੇ ਹੈਗੇ ਆ ਜੀ ਵੀ ਹਾਂ ਜੀ ਇਹਨੂੰ ਅਸੀਂ ਡਿਲੀਊਟ ਤਾਂ ਕਰ ਸਕਦੇ ਹੈਗੇ ਆ, ਪਰ ਇਹਨੂੰ ਮਿਟਾ ਨੀ ਸਕਦੇ,
1: ਮਿਟਾ ਨੀ ਸਕਦੇ।
2: ਕੋਸ਼ਿਸ਼ ਕਰੀਏ ਵੀ ਅਗਲੀ ਪੀੜੀ ਦੇ ਵਿੱਚ ਇਹ ਚੀਜ਼ਾਂ ਨਾ ਟਰੈਵਲ ਹੋਣ ਜੀ। ਬਸ ਇੰਨੀ ਕੁ ਬੇਨਤੀ ਹੈਗੀ ਜੀ। ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਸ਼ਮੀ ਜੀ, ਗ੍ਰੇਟਫੁਲ ਸਰ, ਥੈਂਕ ਯੂ ਜੀ, ਨਾਈਸ ਡੇ,
1: ਸ਼ੁਕਰੀਆ ਸੋਹਣੇ ਵਿਚਾਰਾਂ ਦੇ ਲਈ ਹਰ ਵਾਰ ਦੀ ਤਰ੍ਹਾਂ। ਹਾਂਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਮੈਨੂੰ ਗੱਲ ਚੇਤੇ ਆਉਂਦੀ ਹੈ ਸ਼ਮੀ ਜੀ, ਜਿੱਦਾਂ ਸੈਣੀ ਸਾਹਿਬ ਗੱਲ ਸੁਣਾ ਕੇ ਗਏ ਨਾ, ਇੱਕ ਨੈਟਫਲਿਕਸ ਦੇ ਉੱਤੇ ਇੱਕ ਸੀਰੀਜ਼ ਵੀ ਹੈਗੀ ਹੈ ਜਿਹੜਾ ਕਿ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ, ਬਹੁਤ ਵੱਡੇ ਪੱਧਰ ਤੇ ਉੱਤੇ ਬਹੁਤ ਵੱਡਾ ਕਾਰੋਬਾਰੀ ਲੋਕ ਸਨ, ਤਾਂ ਉਹ 7-9 ਪਰਿਵਾਰ ਦੇ ਜੀ ਸੀ, ਵੱਡੇ ਤੋਂ ਲੈ ਕੇ ਛੋਟੇ ਬੱਚੇ ਤੱਕ, ਉਹ ਸਾਰੇ ਹੀ ਫੰਦਾ ਲਾ ਕੇ ਮਤਲਬ ਕਿ ਘਰ ਦੇ ਵਿੱਚ ਉਹ ਤਾਂਤਰਿਕ ਨੇ ਕੁਝ ਗੱਲਬਾਤ ਕੀਤੀ ਸੀ ਇਸ ਹਿਸਾਬ ਦੇ ਨਾਲ, ਤੇ ਉਹ ਸਾਰੇ ਜਾਣੇ ਹੀ ਮਤਲਬ ਕਿ ਸੁਸਾਈਡ ਕਰ ਲੈਂਦੇ ਆ ਜੀ ਕੁਝ ਕਾਰਨ ਕਰਕੇ, ਤੇ ਉਹ ਸਾਰੀ ਪੁੱਛ ਪੜਤਾਲ ਦੇ ਵਿੱਚ ਬਾਅਦ ਚੋਂ ਜਦੋਂ ਸਾਰਾ ਕੁਝ ਨਸ਼ਰ ਆਇਆ ਸਾਹਮਣੇ ਆਇਆ, ਤੇ ਉਹ ਬਿਲਡਿੰਗ ਦੀ ਉਹਨਾਂ ਦੀ ਸਾਰੀ ਕਹਿ ਲਓ ਇਨਕੁਆਇਰੀ ਵਗੈਰਾ ਕੀਤੀ, ਤਾਂ ਉਹ ਹੈਰਾਨ ਪਰੇਸ਼ਾਨ ਰਹਿ ਗਏ। ਇੱਕ ਕੰਧ ਦੇ ਉੱਤੇ 7-9 ਪਰਨਾਲੇ ਜਿਹੜੇ ਨੇ ਬਾਹਰ ਨੂੰ ਨਿਕਲ ਰਹੇ ਨੇ ਜੀ, ਉਹ ਪਤਾ ਨੀ ਕਾਹਦੇ ਲਈ ਨੇ, ਤੇ ਉਹ ਖਰੇ ਸਵਰਗਾਂ ਦੇ ਵਿੱਚ ਜਾਣ ਨੂੰ ਜਾਂ ਕੁਝ ਏਦਾਂ ਦਾ ਉਹਨੇ ਤਾਂਤਰਿਕ ਨੇ ਕੁਝ ਦੱਸਿਆ ਸੀ, ਤੇ ਉਹ ਬੇਚਾਰੇ ਅਫਵਾਹਾਂ ਲੈ ਕੇ ਸਾਰਾ ਟੱਬਰ ਇੱਕੋ ਰਾਤ ਦੇ ਵਿੱਚ ਸਾਰਾ ਕੁਝ ਹੀ ਖਤਮ ਕਰਾ ਦਿੱਤਾ ਜੀ ਉਹਦਾ। ਤੇ ਇਸੇ ਤਰ੍ਹਾਂ ਆਪਾਂ ਕੱਲ ਪਿਛਲੇ ਵੀਕ ਦੇ ਵਿੱਚ ਇੱਕ ਨਾ ਮੈਂ ਕਹਾਣੀ ਸਾਂਝੀ ਕੀਤੀ ਸੀ ਆਪਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ, ਬਾਕਮਾਲ ਕਹਾਣੀਕਾਰ ਨੇ, ਤਾਂ ਉਹਨਾਂ ਦੀ ਕਹਾਣੀ ਸੀ ਓਪਰੀ ਹਵਾ
0: ਜੀ।
1: ਤੇ ਓਪਰੀ ਹਵਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪਰਿਵਾਰ ਦੇ ਵਿੱਚ ਨੂੰਹ ਆਉਂਦੀ ਹੈ ਤੇ ਉਹ ਆਪਣਾ ਰਹਿੰਦੀ ਹੈ ਸਾਰਾ ਕੁਝ, ਬਹੁਤ ਸਾਰੇ ਗੁਣਕਾਰੀ ਜਿਹੜੀ ਬਹੂ ਹੈ, ਤੇ ਉਹ ਰੋਟੀ ਪਾਣੀ ਹੋਰ ਸਾਰਾ ਕੱਪੜਾ ਲੱਥਾ ਸਾਰਾ ਕੁਝ ਜੋ ਵੀ ਘਰੇਲੂ ਕੰਮ ਕਾਜ ਹੈ, ਪੜ੍ਹੀ ਲਿਖੀ ਵੀ ਸੀ ਸਾਰਾ ਕੁਝ ਸੀ, ਤੇ ਉਹਦੀ ਸੱਸ ਕੀ ਕਰਦੀ ਸੀ ਉਹਨੂੰ ਮਤਲਬ ਕਿ ਹਨਾ ਕਹਿੰਦੀ ਓਪਰੀ ਹਵਾ ਆ ਗਈ ਮੇਰੇ ਵਿੱਚ, ਪਤਾ ਨੀ ਕਿੰਨੀ ਕੁ ਜਾਨ ਆ ਜਾਂਦੀ, ਪਾਵਰ ਆ ਜਾਂਦੀ, ਉਹ ਵਗਾ ਵਗਾ ਕੇ ਚੀਜ਼ਾਂ ਮਾਰਦੀ ਤੇ ਕੁੱਟਦੀ ਸਾਰਾ ਕੁਝ ਕਰਦੀ, ਨੂੰਹ ਨੂੰ ਫੜ ਲੈਂਦੀ ਘੁੱਟ ਕੇ ਹੱਥ ਤੋਂ, ਤੇ ਉਹਦੇ ਇੱਕ ਦਿਨ ਤਾਂ ਗਰਦਨ ਹੀ ਫੜ ਲਈ, ਤੇ ਉਹ ਕਿਤੇ ਏਦਾਂ ਜਿੱਦਾਂ ਸੈਣੀ ਸਾਹਿਬ ਗੱਲ ਕਰਕੇ ਗਏ ਨਾ, ਪਰਿਵਾਰ ਆ ਗਿਆ ਤੇ ਉਹਦੇ ਮਦਰ ਫਾਦਰ ਆ ਗਏ ਵਿਜਿਟ ਕਰਨ ਦੇ ਲਈ, ਤੇ ਉਹ ਮੂਹਰਿਓਂ ਹਾ ਕੰਮ ਚੱਲਣ ਰਿਹਾ ਜੀ, ਤੇ ਉਹਨਾਂ ਨੇ ਪਹਿਲਾਂ ਇੱਕ ਦੋ ਵਾਰੀ ਤਾਂ ਦੇਖਿਆ ਵੀ ਕੁੜੀ ਨੂੰ ਪੁੱਛਿਆ ਕਿ ਹੋ ਕੀ ਰਿਹਾ, ਕਹਿੰਦੇ ਪਤਾ ਨੀ, ਸੋਹਰਾ ਸਾਹਿਬ ਦੇ ਨਾਲ ਵੀ ਗੱਲ ਕੀਤੀ ਉਹਨਾਂ ਦੇ, ਤਾਂ ਉਹ ਕਹਿੰਦੇ ਇਹਨੂੰ ਪਤਾ ਨੀ ਕਿਹੜੀ ਓਪਰੀ ਹਵਾ ਆਉਂਦੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਤੇ ਉਹ ਕਹਿੰਦੇ ਚਲੋ ਕੋਈ ਨੀ, ਮਤਲਬ ਕਿ ਫਿਰ ਦੂਸਰੀ ਤੀਸਰੀ ਵਾਰੀ ਫਿਰ ਉਹ ਘਟਨਾ ਵਾਪਰਦੀ ਹੈ ਤੇ ਉਹ ਮਤਲਬ ਕਿ ਆ ਜਾਂਦੇ ਨੇ ਉਸ ਸਮੇਂ ਦੇ ਵਿੱਚ, ਤੇ ਉਹਨਾਂ ਨੂੰ ਬੁਲਾ ਲਿਆ ਜਾਂਦਾ, ਤੇ ਉਹ ਦੇਖਦੇ ਆ ਕਰਦੇ ਕੀ ਆ, ਉਹ ਸਾਰਾ ਕੁਝ ਨੋਟ ਕਰਦੀ ਆ ਉਹਦਾ ਜਿਹੜੀ ਕੁੜੀ ਦੀ ਮਦਰ ਹੁੰਦੀ ਹੈ, ਤੇ ਮੁੜ ਕੇ ਹਨਾ ਉਹ ਵੀ ਜਿੱਦਾਂ ਸੱਸ ਨੂੰ ਓਪਰੀ ਹਵਾ ਆਈ ਹੁੰਦੀ ਹੈ ਨਾ, ਉਹ ਵੀ ਆਪਣੇ ਆਪ ਦੇ ਵਿੱਚ ਆ ਜਾਂਦੀ ਹੈ, ਤਾਂ ਉਹ ਵੀ ਫਿਰ ਸੱਸ ਨੂੰ ਘੁਮਾ ਘੁਮਾ ਕੇ ਮਾਰਦੀ ਹੈ ਚੱਕ ਚੱਕ ਕੇ, ਕਹਿੰਦੀ ਮੇਰੇ ਚ ਵੀ ਓਪਰੀ ਹਵਾ ਆ ਗਈ ਹੈ ਬੰਦਿਆਂ ਵਾਂਗੂ, ਸਾਡੀ ਕੁੜੀ ਚ ਘਾਟ ਕੀ ਹੈ ਇਹ ਦੱਸ ਸਾਨੂੰ, ਤੇ ਇਹਨੂੰ ਵਸਣ ਦੇ ਤੇ ਆਪ ਵੀ ਬਸ ਆਰਾਮ ਦੇ ਨਾਲ, ਕਿਉਂ ਐਵੇਂ ਸਾਰਾ ਟੱਬਰ ਤੂੰ ਕਲਪਾਇਆ ਪਿਆ ਦੁਖੀ ਕੀਤਾ ਹੋਇਆ।
0: ਕਿਆ ਪਤਾ ਉਹ ਕੋਈ ਤਾਂ ਵਹਿਮ ਨਿਕਲ ਗਏ, ਫਿਰ ਵਹਿਮਾਂ ਦਾ ਡਾਕਟਰ ਬਣਨਾ ਕਿਹੜਾ ਸੌਖਾ ਕੰਮ ਹੈ।
1: ਬਿਲਕੁਲ,
0: ਹੁਣ ਤੁਸੀਂ ਇੱਕ ਨਾ ਬਹੁਤ ਸਿਆਣਾ ਬੰਦਾ, ਉਹਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਸਿਆਣੇ ਕਿੱਦਾਂ ਬਣੇ,
1: ਸਾਨੂੰ
0: ਦੱਸੋ ਕੋਈ ਤਰੀਕਾ ਸੀ ਬਣਨਾ ਮਾੜਾ ਮੋਟਾ। ਉਹ ਕਹਿੰਦਾ ਮੈਂ ਜਿੰਨੀ ਵੀ ਅਕਲ ਸਿੱਖੀ ਨਾ, ਜਿੰਨਾ ਵੀ ਮੈਂ ਸਿਆਣਪ ਸਿੱਖੀ ਆ, ਇਹ ਸਾਰੀ ਮੂਰਖਾਂ ਕੋਲੋਂ ਲਈ ਆ
1: ਜੀ।
0: ਉਹ ਕਹਿੰਦਾ ਹੱਦ ਹੋ ਗਈ ਯਾਰ, ਮੂਰਖਾਂ ਕੋਲ ਕਿੱਦਾਂ ਲੈ ਲਈ ਹੈ
1: ਜੀ।
0: ਕਹਿੰਦਾ ਜੋ ਕੁਝ ਮੂਰਖ ਕਰਦੇ ਆ ਨਾ ਮੈਂ ਉਹ ਨਹੀਂ ਕਰਦਾ
1: ਜੀ,
0: ਤੇ ਮੈਂ ਸਿਆਣਾ ਬਣ ਗਿਆ, ਹੁਣ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਤੂੰ ਸਿਆਣਾ ਬੜਾ ਹੋ ਗਿਆ, ਉਹਨਾਂ ਕੋਲ ਲਈ ਆ। ਹੁਣ ਜਦੋਂ ਤੁਸੀਂ ਦੇਖੋ ਵੀ ਵਹਿਮ ਕਿੱਦਾਂ ਟਰੈਵਲ ਕਰਦੇ ਨਾਲ ਨਾਲ, ਤੇ ਉਹਨਾਂ ਦੀ ਸਵਾਰੀ ਵੀ ਕਰਦੇ ਲੋਕ ਵਹਿਮ ਦੀ ਪੂਰੀ
1: ਜੀ।
0: ਐਡੀਸਨ ਨੇ ਜਦੋਂ ਐਡੀਸਨ ਹੋਰਾਂ ਨੇ ਟੈਸਲਾ ਹੋਰਾਂ ਦੇ ਵੱਲੋਂ ਉਹ ਜਿਹੜੀ ਬਿਜਲੀ ਆ ਉਹ ਘਰਾਂ ਚ ਆ ਗਈ
1: ਜੀ,
0: ਤਾਂ ਉਹਨਾਂ ਦਿਨਾਂ ਚ ਨਾ ਉਹਨਾਂ ਨੇ ਪ੍ਰਚਲਿਤ ਸੀਗਾ ਕਹਿੰਦੇ ਉਹਦੀ ਗੱਲ, ਉਹ ਕਹਿੰਦੇ ਵੀ ਅਸੀਂ ਬਿਜਲੀ ਨੂੰ ਇੰਨੀ ਸਸਤੀ ਕਰ ਦੇਵਾਂਗੇ, ਇੰਨੀ ਸਸਤੀ ਕਰ ਦੇਵਾਂਗੇ ਕਿ ਸਿਰਫ ਅਮੀਰ ਬੰਦੇ ਮੋਮਬੱਤੀਆਂ ਬਾਲਿਆ ਕਰਨਗੇ।
1: ਕਿਆ ਬਾਤ ਹੈ ਜੀ,
0: ਤੇ ਉਹ ਹੁਣ ਕੈਂਡਲ ਲਾਈਟ ਡਿਨਰ ਕਰਦੇ ਆ
1: ਜੀ, ਮੋਮਬੱਤੀਆਂ ਨਾਲੋਂ ਵੀ ਸਸਤੀ ਹੋਏਗੀ ਜੀ।
0: ਹਾਂ, ਬਹੁਤ ਸਿਰਫ ਉਹਨਾਂ ਦੀ ਲਗਜ਼ਰੀ ਹੋਊਗੀ, ਜਿਵੇਂ ਹੁਣ AI ਆ ਇਹਦੇ ਬਾਰੇ ਵੀ ਵਹਿਮ, ਕਿਉਂਕਿ ਵਹਿਮ ਤਾਂ ਨਾਲ ਨਾਲ ਚੱਲਦੇ, ਕਿਉਂਕਿ ਜਦੋਂ AI ਬਾਰੇ ਵੀ ਹੁਣ ਇਹੀ ਧਾਰਨਾ ਆਪਣੀ ਬਣਦੀ ਜਾ ਰਹੀ ਹੈ ਕਿ ਭਾਈ ਇਹ ਪਤਾ ਨੀ ਇਹਨੇ ਕੀ ਕੁਛ ਕਰ ਦੇਣਾ,
1: ਨੋ ਡਾਊਟ
0: ਬਹੁਤ ਤੇਜ਼ੀ ਨਾਲ ਕਾਇਆਕਲਪ ਹੋ ਰਿਹਾ ਹਰ ਚੀਜ਼ ਦੇ ਵਿੱਚ
1: ਜੀ,
0: ਪਰ ਹੁਣ ਉਹ ਵੀ ਗੱਲ ਨਾਲ ਜਿਹੜੀ ਆ ਕਹਾਵਤਾਂ ਚੱਲਦੀਆਂ ਨੇ ਕਿ ਅਸੀਂ AI ਜਿਹੜੀ ਆ ਉਹ ਇੰਨਾ ਜਿਆਦਾ ਆਸਾਨ ਕਰ ਦੇਗੀ ਕੰਮ ਹਰ ਚੀਜ਼, ਸੋਚਣ ਸਮਝਣ ਵਾਲੀ ਸਮਰੱਥਾ ਹੀ ਖਤਮ ਹੋ ਜਾਂਦੀ ਹੈ ਬੰਦੇ ਦੀ ਆਪਣੀ, ਤੇ ਜਿਹੜੀ ਓਰਿਜਨਲ ਦਿਮਾਗ ਹੈ ਓਰਿਜਨਲ ਜਿਹੜੀ ਸੋਚ ਹੈ ਉਹ ਵੀ ਇੱਕ ਲਗਜ਼ਰੀ ਬਣ ਜਾਏਗੀ ਕਿ ਬਈ ਖਾਸ ਬੰਦੇ ਕੋਲ ਹੀ ਹੈ ਜਿਹੜਾ ਇਹਦੇ ਕੋਲ ਆਪਣਾ ਦਿਮਾਗ ਹੈ ਉਹ ਤੋਂ ਕੰਮ ਲੈਂਦਾ ਹੈ, ਇਹ ਖਾਸ ਹੀ ਹੈ ਕੋਈ
1: ਜੀ,
0: ਇਹ ਨਹੀਂ ਤਾਂ ਜਿਹੜੇ ਕੈਲਕੂਲੇਸ਼ਨ ਕਰ ਰਹੇ ਆ ਤੋਂ ਲੈ ਕੇ ਵੱਡੀ ਤੋਂ ਵੱਡੇ ਕੰਮ ਕਰ ਰਹੇ
1: ਹੋਏ ਗੱਲਾਂ ਦੇ ਨਾਲ ਹੀ ਮੈਂਬਰੀ ਫੁੱਲ ਕੀਤੀ ਹੈ ਜੀ,
0: ਪੂਰੀ ਹਨੇਰੀ ਉਹਦੀ ਲਿਆ ਰੱਖੀ, ਕੋਈ ਪਤਾ ਨੀ ਏ ਆਈ ਤੈਨੂੰ ਲੱਸੀ ਦਿਨ ਚਾਹੀਦੀ ਲਿਆਈਏ ਤੇ ਪੰਜਾਬੀਆਂ ਦਾ ਉਹ ਤੇ ਟਾਈਮ ਪਾਸ ਹੋ ਰਿਹਾ ਉਹਦੇ ਕਰ ਕਰਕੇ
1: ਜੀ।
0: ਅਸਲ ਚ ਇਹ ਵਹਿਮ ਕਿ ਅਸੀਂ ਇਹਦੀ ਵਰਤੋਂ ਕਰ ਰਹੇ ਹਾਂ, ਅਸਲ ਚ ਅਸੀਂ ਖੁਦ ਹੀ ਵਰਤੇ ਜਾ ਰਹੇ ਹਾਂ, ਹੁਣ ਇਹ ਟੈਕਨੋਲੋਜੀ ਦੇ ਵਿੱਚ ਇਹ ਕੰਮ ਹੋ ਰਿਹਾ। ਅਸੀਂ ਇੱਕ ਤੁਸੀਂ ਦੇਖਿਆ ਟ੍ਰੈਂਡ ਆਇਆ ਕਿ 1980 ਦੀਆਂ ਫੋਟੋਆਂ ਬਣਾ ਲਓ ਆਪਣੀਆਂ, ਉਹ ਲੋਕਾਂ ਨੇ ਹਨੇਰੀਆਂ ਲਿਆ ਤੀਆਂ ਪਾ ਪਾ ਕੇ ਫੋਟੋ ਟੱਬਰ ਦੀਆਂ ਨਿਆਣਿਆਂ ਦੀਆਂ ਸਾਰਿਆਂ ਦੀਆਂ। ਹੁਣ ਅਸੀਂ ਕੀਤਾ ਕਿ ਇਸ ਲਹਿਰ ਦੇ ਵਿੱਚ ਸਵਾਰ ਹੋ ਕੇ ਅਸੀਂ ਆਪਣਾ ਨਿੱਜੀ ਡਾਟਾ ਸ਼ੇਅਰ ਕਰ ਲਿਆ,
1: ਬਿਲਕੁਲ
0: ਇਹੋ ਜਿਹੀ ਜਗ੍ਹਾ ਸ਼ੇਅਰ ਕੀਤਾ ਜਿੱਥੋਂ ਮੁੜ ਵਤਨੀ ਨਾ ਆਇਆ ਉਹ ਕੰਮ ਹੋ ਜਾਂਦਾ ਕਿ ਉਹ ਵਾਪਸ ਨੀ ਆਉਂਦਾ ਫਿਰ,
1: ਸਾਡੇ ਇੱਥੇ ਡਾਟਾ ਸੈਂਟਰ ਬਣਨ ਲੱਗੇ ਆ ਜੀ। ਹਾਂਜੀ
0: ਜੀ ਹਾਂ, ਉਹ ਜਿਵੇਂ ਅਸੀਂ ਮੰਨ ਕੇ ਚੱਲਦੇ ਹਾਂ ਵੀ ਆਪਣੇ ਕੰਪਿਊਟਰ ਦੇ ਵਿੱਚ ਜੀ ਕੋਈ ਚੀਜ਼ ਸੇਵ ਕਰ ਲਈ ਆ, ਕੋਈ ਫਾਈਲ ਕਰ ਲਈ, ਕੋਈ ਫਿਲਮ ਪਾ ਲਈ, ਕੁਛ ਕਰ ਲਿਆ, ਫਿਰ ਆਪਾਂ ਨੂੰ ਲੱਗਦਾ ਕਿ ਨਹੀਂ ਮੈਮਰੀ ਭਰ ਗਈ ਆਪਾਂ ਡਿਲੀਟ ਕਰ ਦਈਏ ਕਿਸੇ ਕਾਰਨ ਕਰਕੇ
1: ਜੀ,
0: ਉਹ ਕਦੇ ਡਿਲੀਟ ਨੀ ਹੁੰਦਾ ਡਾਟਾ, ਉਹਦਾ ਫੁੱਟਪ੍ਰਿੰਟ ਰਹਿੰਦਾ ਹੀ ਰਹਿੰਦਾ
1: ਹੀ ਆ ਜੀ।
0: ਇਹ ਵੀ ਵਹਿਮ ਹੈ ਕਿ ਮੈਂ ਡਿਲੀਟ ਕਰਤਾ ਤੇ ਉਹ ਡਿਲੀਟ ਹੋ ਗਿਆ
1: ਜੀ,
0: ਕਦੇ ਅਨਇੰਸਟਾਲ ਕਰਤਾ ਤੇ ਅਨਇੰਸਟਾਲ ਹੀ ਹੋ ਗਿਆ, ਉਹ ਇੰਨੀਆਂ ਕੁ ਪੈੜਾਂ ਛੱਡ ਕੇ ਜਾਂਦਾ ਪ੍ਰੋਗਰਾਮ ਜਿਹੜਾ ਤੁਸੀਂ ਪਾਇਆ ਵਿੱਚ ਕੰਪਿਊਟਰ ਦੇ ਜਾਂ ਫੋਨ ਦੇ ਵਿੱਚ, ਕਿ ਮਾਹਰ ਬੰਦਾ ਵੀ ਜਿਹੜਾ ਉਹਦੇ ਲਈ ਵੀ ਹੱਥ ਖੜੇ ਹੋ ਜਾਂਦੇ ਕਿ ਆਪਾਂ ਇਹਨੂੰ ਸਫਾਈ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਅਸਲ ਚ ਬੁੱਧੀ ਵਿਵੇਕ ਜਿਹੜੀ ਹੈ ਉਹਦਾ ਉਹ ਜਾਗਦਾ ਰਹਿਣਾ ਬਹੁਤ ਜ਼ਰੂਰੀ ਹੈ, ਚੇਤਨ ਹੋਣ ਦੀ ਜ਼ਰੂਰਤ ਰਹਿੰਦੀ ਹੈ
1: ਜੀ।
0: ਸਾਇੰਟੀਫਿਕਲੀ ਜਾਂ ਲੌਜੀਕਲੀ ਜਦੋਂ ਆਪਾਂ ਤਰਕਸ਼ੀਲਾਂ ਦੀ ਗੱਲ ਕਰਦੇ ਹਾਂ ਉਹ ਕਰਦੀ ਇਸ ਗੱਲ ਦੇ ਉੱਤੇ ਆ ਕਿ ਤਰਕ ਦੇਣਾ ਭਾਈ, ਕੋਈ ਚੀਜ਼ ਸਾਨੂੰ ਕਿਹਾ ਜਾਂਦਾ ਹੈ ਕਿ ਆਹ ਕੰਮ ਐਂ ਕਰੋਗੇ ਤਾਂ ਐਂ ਹੋਊਗਾ, ਤੁਸੀਂ ਤਰਕ ਨਾਲ ਉਹਨੂੰ ਸਿੱਧ ਕਰੋ ਕਿ ਭਾਈ ਲੌਜਿਕ ਦਿਓ, ਰੀਜਨਿੰਗ ਕਰੋ ਕਿ ਹਾਂ ਇਹ ਜੋ ਕਹੀ ਜਾ ਰਹੀ ਹੈ ਗੱਲ 2+2=4 ਹੀ ਹੈ, ਪੰਜ ਤਾਂ ਨੀ ਕਿਤੇ ਹੋਣ ਲੱਗ ਪਿਆ ਇੱਥੇ ਜਾਂ 3 ਤਾਂ ਨੀ ਰਹਿ ਗਿਆ,
1: ਬਿਲਕੁਲ
0: ਉਹ ਜਦੋਂ ਸਿੱਧ ਹੋਊਗਾ ਫਿਰ ਜਾ ਕੇ ਜਦੋਂ ਆਪਾਂ ਇੰਨਾ ਕੁ ਸੋਚਣ ਜੋਗੇ ਹੋ ਗਏ
1: ਜੀ,
0: ਫਿਰ ਮੈਨੂੰ ਲੱਗਦਾ ਨੀ ਕਿ ਕੋਈ ਵਹਿਮ ਦੀ ਗੁੰਜਾਇਸ਼ ਰਹਿਣੀ ਹੈ ਜਾਂ ਕੋਈ ਇਹੋ ਜਿਹੀ ਗੱਲ
1: ਜੀ
0: ਗੱਡੀ ਲੀਹ ਤੇ ਆ ਸਕਦੀ ਹੈ, ਪਰਸਨੈਲਿਟੀ ਡਿਵੈਲਪਮੈਂਟ ਹੋ ਸਕਦੀ ਹੈ
1: ਜੀ। ਇੱਕ ਜੁੱਤੀ ਝਾੜਨ ਵਾਲਾ ਵੀ ਕੰਮ ਹੁੰਦਾ ਸੀ ਜੀ ਮੇਰੇ ਖਿਆਲ ਨਾਲ, ਨਾ ਕੁਝ ਹੁੰਦਾ ਸੀ ਏਦਾਂ ਦਾ ਵੀ ਜੀ?
0: ਜੁੱਤੀ ਝਾੜਨ ਵਾਲਾ ਤੇ ਹੈਗਾ ਹੀ ਹੈ, ਤੇ ਦੂਜਾ ਉਹ ਤੁਸੀਂ ਲਾਓ ਮਿਰਗੀ ਪੈ ਗਈ ਨਾ ਜੁੱਤੀ ਸੰਘਾ ਦੋ,
1: ਜੁੱਤੀ ਸੰਘਾ ਦੋ ਜੀ। ਹਾਂਜੀ ਉਹ ਚਮਚਾ ਮੂੰਹ ਚ ਦੇਣ ਲੱਗ ਜਾਂਦੇ ਸੀ ਅਗਲੇ ਦੇ ਦੰਦ ਤੋੜਨੇ ਭਾਈ, ਹਨਾ ਦੱਸੋ, ਜਾਂ ਕਈਆਂ ਨੇ ਹੱਥ ਦੇ ਕੇ ਉਂਗਲੀਆਂ ਬਣਾਈਆਂ ਨੇ ਜੀ, ਬਿਲਕੁਲ ਹੈ ਜੀ ਜੀ। ਕਹਿੰਦੇ ਜੀ ਇਹਦਾ ਮੂੰਹ ਨਾ ਬੰਦ ਹੋਣ ਦਿਓ, ਹਨਾ ਭਾਈ ਉਹ ਫਿਰ ਉਹ ਖਿੱਚੋ ਖਿੱਚ ਧੂ ਕਰਦੇ ਆ ਜੀ ਅਗਲੇ ਦੀ। ਇੱਕ ਤਾਂ ਬੰਦਾ ਤਕਲੀਫ਼ ਦੇ ਵਿੱਚ ਉਹਨੂੰ ਫਸਟ ਏਡ ਦੀ ਜ਼ਰੂਰਤ ਹੈ, ਤੇ ਦੂਸਰਾ ਉੱਤੋਂ ਤੁਸੀਂ ਉਹਦੀ ਖਿੱਚੋ ਧੂ ਕਰਨ ਲੱਗ ਗਏ ਭਾਈ।
0: ਹਾਂ
1: ਜੀ
0: ਇਹਨਾਂ ਚ ਅਸਲ ਚ ਕੀ ਹੈ, ਡਾਕਟਰੀ ਇਲਾਜ ਆਮ ਬੰਦੇ ਦੀ ਪਹੁੰਚ ਤੋਂ ਸਦੀਆਂ ਪਹਿਲਾਂ ਵੀ ਬੜੀ ਦੂਰ ਸੀਗਾ, ਅੱਜ ਵੀ ਉਹਨਾਂ ਦੀ ਦੂਰ ਹੀ ਹੈ
1: ਜੀ।
0: ਜੇ ਕਿਸੇ ਨੇ ਕੋਈ ਚੱਜ ਦਾ ਇਲਾਜ ਕਰਾਉਣਾ ਆਪਣਾ ਤੇ ਉਹ ਡਾਕਟਰ ਦੀ ਅਪੋਇੰਟਮੈਂਟ ਨੀ ਮਿਲਣੀ, ਜੇ ਮਿਲ ਗਈ ਤਾਂ ਉਹਨੇ ਚਮੜੀ ਸਮੇਤ ਉਹਨੂੰ ਲਾ ਲੈਣੀ ਹੈ
1: ਜੀ,
0: ਕੋਈ ਗੱਲ ਨੀ। ਉਹ ਹਜ਼ਾਰਾਂ ਆਪਾਂ ਕਿੱਸੇ ਸੁਣਦੇ ਹਾਂ ਕਿ ਉੱਥੇ ਐਂ ਹੋ ਗਿਆ ਜੀ, ਉਦੋਂ ਬੰਦਾ ਚੰਗਾ ਭਲਾ ਸੀ ਤੇ ਮੁੜ ਕੇ ਉੱਥੇ ਉਹਨੇ ਲੰਮਾ ਪਾ ਲਿਆ ਤੇ ਆਪਰੇਟ ਕਰ ਛੱਡਿਆ ਜਾਂ ਕੁਛ। ਹੁਣ ਖ਼ਬਰ ਆ ਰਹੀ ਸੀਗੀ ਕਿ ਉਹ ਗਲਤੀ ਹੋ ਸਕਦੀ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ,
1: ਬਿਲਕੁਲ,
0: ਲੇਕਿਨ ਇੱਕ ਹਵਾ ਬਣ ਜਾਂਦੀ ਹੈ। ਇੱਕ ਗੱਲ ਕਹਿਣ ਨੂੰ ਕਿਸੇ ਸਕੂਲ ਚ ਇੱਕ ਟੀਚਰ ਨੇ ਨਿਆਣਾ ਕੁੱਟਦਾ ਤੇ ਉਹ ਇਹ ਥੋੜਾ ਹੋ ਰਿਹਾ ਕਿ ਸਾਰੇ ਕੁੱਟੀ ਜਾਂਦੇ,
1: ਸਾਰੇ ਕੁੱਟੀ
0: ਜਾਂਦੇ, ਬਟ ਉਹ ਇੱਕ ਧਾਰਨਾ ਬਣਾ ਦਿੰਦੇ ਆ, ਹਾਂ ਇਹ ਤਾਂ ਕਰਦੇ ਹੀ ਐ ਨੀ, ਇਹਨਾਂ ਦਾ ਕੰਮ ਹੀ ਇਹੀ ਹੈ।
1: ਵੈਸੇ ਔਜਲਾ ਸਾਹਿਬ ਨੇ ਇੱਕ ਬੁਝਾਰਤ ਵੀ ਪਾਈ ਸੀ ਇਹਦੇ ਵਿੱਚ, ਜਦੋਂ ਤੁਸੀਂ ਆਹ ਗੱਲ ਕੀਤੀ ਹੈ ਟੀਚਰ ਦੀ ਤਾਂ ਮੈਨੂੰ ਯਾਦ ਆ ਗਿਆ, ਕਹਿੰਦੇ ਜਦੋਂ ਸਾਇੰਸ ਵਾਲੀ ਟੀਚਰ ਹੀ ਜਿਹੜਾ ਪੁੱਛਾਂ ਲੈ ਲਵੇ, ਪੁੱਛਿਆ ਲਵੇ ਜੀ, ਫਿਰ ਕੀ ਕਰੀਏ ਜੀ, ਪੁੱਛਿਆ ਲਵੇ ਜੀ।
0: ਉਹ ਤਾਂ ਭਾਈ ਸਾਹਿਬ ਤੁਸੀਂ ਲੈਵਲ ਛੱਡੋ, ਉਹ ਤਾਂ ਕੀ ਆ
1: ਜੀ।
0: ਹੁਣ ਮੈਂ ਬੜਾ ਹੈਰਾਨ ਹੁੰਦਾ ਕਿ ਜਿਹੜਾ ਕੋਈ ਮੰਨ ਲਓ ਬੰਦਾ ਪੜ੍ਹਾ ਰਿਹਾ ਝਾਂਸੀ ਦੀ ਰਾਣੀ ਜਾਂ ਬੰਦਾ ਕੋਈ ਉਹ ਜਿਹਾ ਬਹਾਦਰਾਂ ਦੇ ਕਿੱਸੇ ਪੜ੍ਹਾ ਰਿਹਾ ਤੇ ਆਪ ਉਧਰੋਂ ਕਿਸੇ ਨੂੰ ਛਿੱਕ ਆਈ ਉਹਦੇ ਨਾਲ ਹੀ ਡਰ ਕੇ ਉਹ ਤੁਹਾਡਾ ਭਲਾ ਜਿਹਾ ਹਾਰਟ ਅਟੈਕ ਆਉਣ ਲੱਗਿਆ ਜੀ,
1: ਡਿੱਗ ਪੈਂਦਾ ਜੀ।
0: ਛਿੱਕ ਵੀ ਐ ਮਾਰਦੇ, ਛਿੱਕ ਨੂੰ ਵੀ ਐ ਦੱਬ ਲੈਂਦੇ ਜਿਵੇਂ ਕੋਈ ਚੋਰ ਦੱਬਿਆ ਹੁੰਦਾ ਥੱਲੇ,
1: ਬਿਲਕੁਲ
0: ਉਹਨੂੰ ਵੀ ਨੀ ਨੱਕ ਚੋਂ ਬਾਹਰ ਆਉਣ ਦਿੰਦੇ
1: ਜੀ, ਦਿਮਾਗ ਦੀ ਨਾੜੀ ਚਾਹੇ ਪਾਰ ਜਾਵੇ ਜੀ।
0: ਹਾਂ ਉਹਨੂੰ ਵੀ ਸਪਰੈਸ ਕਰ ਦਿੰਦੇ ਆ
1: ਜੀ।
0: ਹੁਣ ਇਹ ਤਾਂ ਇਹਦਾ ਪੜ੍ਹਾਈ ਲਿਖਾਈ ਨਾਲ ਭਾਈ ਸਾਹਿਬ
1: ਕੋਈ
0: ਮੈਨੂੰ ਲੱਗਦਾ ਨਹੀਂ ਸੰਬੰਧ ਹੈ, ਇਹਦਾ ਤੇ ਸੰਬੰਧ ਹੈਗਾ ਕਿਸ ਚੁਗਿਰਦੇ ਚ ਕਿਸ ਮਾਹੌਲ ਚ ਉਹ ਬੰਦਾ ਰਹਿ ਰਿਹਾ,
1: ਉਹਦੇ ਆਲੇ ਦੁਆਲੇ ਕਿਹੋ ਜਿਹੇ ਬੰਦੇ ਆ। ਜਰੂਰੀ ਆ ਨਾ ਬੰਦੇ ਦੇ ਵਿਚ ਸਵਾਲ ਜਵਾਬ ਕਰਨਾ ਜਾਂ ਉਹ ਵੀ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਜੀ।
0: ਜਿਹੜਾ ਬੰਦਾ ਸਵਾਲ ਜਵਾਬ ਕਰਦਾ ਤੁਸੀਂ ਸੋਚੋ ਉਹਨੂੰ ਕੋਈ ਪਸੰਦ ਹੀ ਨੀ ਕਰਦਾ
1: ਜੀ।
0: ਅਗਲਾ ਕਹਿੰਦਾ ਇਹਨੇ ਸਿਰ ਖਾਣਾ ਯਾਰ ਇਹਨੂੰ ਰਹਿਣ ਦੋ।
1: ਨਹੀਂ ਉਹ ਆਪਣੇ ਵਹਿਮ ਚ ਆ ਕੇ ਮੈਂ ਦੁਨੀਆ ਬਦਲ ਦੇਣੀ ਆ ਜੀ।
0: ਆਓ ਸਿਰਫ ਸਵਾਲ ਕਰਨ ਲਈ ਸਵਾਲ ਕਰੀ ਜਾਣਾ ਵੀ ਇੱਕ ਵੱਡਾ ਵਹਿਮ, ਇਹਦੇ ਨਾਲ ਵੀ ਮੈਂ ਹਨੇਰੀ ਲਿਆ ਦੂੰ ਪੂਰੀ।
1: ਬਿਲਕੁਲ ਜੀ। ਤੇ ਪਟਿਆਲਾ ਤੋਂ ਭਾਜੀ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਆ, ਉਹਨਾਂ ਨੂੰ ਪੁੱਛਦੇ ਆ ਪਟਿਆਲੇ ਚ ਕਿਹੋ ਜਿਹੇ ਵਹਿਮ ਭਰਮ ਚੱਲਦੇ ਆ ਜੀ। ਸਤਿ ਸ੍ਰੀ ਅਕਾਲ ਜੀ,
0: ਬੱਲੇ ਬੱਲੇ
1: ਸਤਿ ਸ੍ਰੀ ਅਕਾਲ ਜੀ ਪਟਿਆਲੇ ਵਾਲਿਓ, ਕਿਉਂਕਿ ਰਾਜਿਆਂ ਦੀ ਰਾਜਧਾਨੀ ਰਹੀ ਆ ਜੀ, ਚੂੜਾ ਵੀ ਚੜਦਾ ਉੱਥੇ ਤਾਂ ਵੈਸੇ। ਸਤਿ ਸ੍ਰੀ ਅਕਾਲ ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਮੈਂ
1: ਕੱਟਿਆ ਵਾਲੀ ਸਰਕਾਰ ਵੀ ਹੈ ਜੀ।
2: ਮੇਰੇ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਦੇਤੇ, ਤੇ ਮੈਂ ਤਾਂ ਇਹ ਗੱਲ ਕਹੂੰਗਾ ਨਾ ਵੀ ਉਹ ਤਾਂ ਦੇਖਿਆ ਹੀ ਹੋਇਆ ਵੀ ਕੀ ਹਾਲਾਤ ਹੁੰਦੇ ਨੇ, ਰੋਜ਼ ਹੀ ਖਬਰਾਂ ਲੱਗੇ ਹੁੰਦੇ
1: ਜੀ।
2: ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸ਼ਮੀ ਨੂੰ ਖਾਸ ਕਰਕੇ, ਤੇ ਪਹਿਲੀ ਗੱਲ ਤਾਂ ਇਹ ਆਪ ਸੂਝ ਮਾਰਨੇ ਤੇ ਸਿਆਣੇ ਨੇ ਟੀਚਰ ਨੇ
1: ਜੀ,
2: ਟੀਚਰ ਨੇ ਤੇ ਇੰਨਾ ਜ਼ਿਆਦਾ ਮਤਲਬ ਵਹਿਮਾਂ ਦੇ ਵਿੱਚ ਨਾ ਜਿਹੜੇ ਵਹਿਮ ਵਾਲਾ ਹੁੰਦਾ ਤੁਸੀਂ ਨਾ, ਮੇਰਾ ਫੇਵਰੇਟ ਮੇਰਾ ਇਹ ਮਤਲਬ ਕਿਆ ਪਏ ਵਿਸ਼ਾ ਹੈ
1: ਜੀ,
2: ਮੇਰੇ ਨਾਲ ਤਾਂ ਇਹਦੇ ਨਾਲ ਇੰਨਾ ਇੱਟ ਕੁੱਟ ਦਾ ਬੈਰ ਆ ਚੀਜ਼ ਦੇ ਵਿੱਚ ਨਾ, ਮੈਂ ਤਾਂ ਘਰੇ ਵੀ ਲੜ ਪੈਂਦਾ ਹੁਣ
1: ਜੀ। ਇੱਟ ਆਪਣੇ ਵਹਿਮ ਚ ਆ ਜੀ, ਕੁੱਤਾ ਆਪਣੇ ਵਹਿਮ ਚ
2: ਤੁਰਿਆ। ਬਿਲਕੁਲ ਬਿਲਕੁਲ ਜੀ ਬਿਲਕੁਲ, ਇੰਨਾ ਜ਼ਿਆਦਾ ਮਤਲਬ ਕਿ ਦੇਖੋ ਇਹਦਾ ਚੀਜ਼ ਜਿਹੜਾ ਵਿਸ਼ਾ ਨਾ ਪੈਰ ਪੈਰ ਤੇ ਵਹਿਮ ਹੁੰਦਾ
1: ਜੀ,
2: ਤੇ ਕੋਈ ਚੀਜ਼ ਲਿਆਉਣੀ ਆ ਤੇ ਵੀਰਵਾਰ ਅਕਸਰ ਨਾ ਇੱਕ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ, ਤੇ ਇਹਦਾ ਮੈਂ ਨਾ ਇੱਕ ਵਾਰ ਨਹੀਂ ਕਈ ਵਾਰ, ਚਲੋ ਅਸੀਂ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਹਾਂ ਵੀ
1: ਜੀ,
2: ਮੈਂ ਨਾ ਦੋ ਚਾਰ ਵਾਰ ਨਹੀਂ ਕਈ ਵਾਰ ਮਤਲਬ ਮੈਂ ਗੱਡੀ ਲਈ ਆ ਤੇ ਉਹ ਨਾ ਏਜੰਸੀ ਵਾਲੇ ਕਹਿੰਦੇ ਨੇ ਆ ਤਈ ਵਾਰ ਆ ਤੁਸੀਂ ਅੱਜ ਲੈ ਕੇ ਜਾਣੀ ਗੱਡੀ
1: ਜੀ,
2: ਮੈਂ ਕਿਹਾ ਬਿਲਕੁਲ ਆ ਤਈ ਵਾਰ ਆ ਮਤਲਬ ਸ਼ਨੀਵਾਰ ਜਿਹਨੂੰ ਆਪਾਂ ਕਹਿੰਦੇ, ਸ਼ਨੀ ਦਾ ਸ਼ਨੀ ਗ੍ਰਹਿ ਹੁੰਦਾ ਜਿਵੇਂ ਆਪਾਂ ਕਹਿੰਦੇ, ਮੈਂ ਕਿਹਾ ਅੱਛਾ ਕੀ ਗੱਲ ਆ, ਮੈਂ ਕਿਹਾ ਮੈਂ ਅੱਜ ਹੀ ਲੈ ਕੇ ਜਾਣੀ
1: ਜੀ
2: ਮੇਰੇ ਨਾਲ ਕੀ ਬਾਈ ਜੀ, ਮੈਂ ਗੱਡੀ ਲਈ ਆ ਤੇ ਇੱਕ ਦੋ ਤਿੰਨ ਪੰਜ ਛੇ ਵਾਰ ਮਤਲਬ ਕਿ ਮੇਰੇ ਨਾਲ ਇਹ ਘਟਨਾ ਵਾਪਰੀ ਆ
1: ਜੀ,
2: ਮੈਂ ਉਦੋਂ ਹੀ ਲੈ ਕੇ ਗਿਆ ਜਾਣ ਬੁੱਝ ਕੇ
1: ਜੀ,
2: ਉਹਨਾਂ ਦਾ ਮਤਲਬ ਕਿ ਵੀ ਕਹਿਣ ਦਾ ਮਤਲਬ ਵੀ ਉਹਨਾਂ ਦਾ ਵਹਿਮ ਮਤਲਬ ਕਿ ਤੋੜਨ ਵਾਸਤੇ
1: ਜੀ,
2: ਤੇ ਵੀ ਸ਼ਨੀ ਨੂੰ ਮਤਲਬ ਮੈਨੂੰ ਇਹ ਸਮਝ ਲਿਆਦੀ ਹੈ ਵੀ ਕਦੇ ਕਿਸੇ ਨੂੰ ਪੈਸਾ ਮਿਲ ਜਾਂਦਾ ਫਿਰ ਤਾਂ ਕਦੇ ਮਨਾ ਨੀ ਹੁੰਦਾ ਕਰਦਾ ਹੈਗਾ
1: ਜੀ,
2: ਅਦਰਵਾਈਜ਼ ਠੀਕ ਆ ਜੀ ਕੋਈ ਆ ਹੁੰਦਾ ਜੀ ਫਲਾਣਾ ਹੁੰਦਾ ਢਿੱਬਾ ਹੁੰਦਾ, ਦੇਖੋ ਜੀ ਇਹ ਵੀ ਵਹਿਮ ਆ ਭਰਮ ਹੁੰਦੀ ਆ। ਤੇ ਬਾਕੀ ਗੱਲਾਂ ਇੱਕ ਬੀਬੀਆਂ ਦੇ ਵਿੱਚ ਹੋਰ ਗੱਲਬਾਤ ਹੈਗੀ, ਚਲੋ ਬਾਕੀ ਦਾ ਮੈਂ ਗੱਲਾਂ ਬਾਅਦ ਚ ਕਹੂੰਗਾ
1: ਜੀ।
2: ਵੀਰਵਾਰ ਨੂੰ ਜੀ ਉਹ ਕਿਸੇ ਦੇ ਘਰੇ ਅਫਸੋਸ ਕਰਨੀ ਜਾਂਦਾ, ਮੈਨੂੰ ਇਹ ਸਮਝ ਨਹੀਂ ਵੀਰਵਾਰ
1: ਦਾ ਹੀ ਉਧਰ ਮਰਿਆ ਹੋਵੇ ਤਾਂ ਫਿਰ ਕੀ ਕਰੀਏ ਜੀ, ਰੋਕ ਲਈਏ ਬੰਦਾ ਰੋਕ ਲੋ ਜੀ ਨਹੀਂ ਜੀ ਆ ਨਹੀਂ ਭੇਜਣਾ।
2: ਹੋਰ ਬਿੱਲੀ ਮੇਰੇ ਸਾਹਮਣੇ ਕਈ ਵਾਰ ਆਈ ਆ, ਮੈਂ ਕਿਹਾ ਸ਼ੁਕਰ ਮਨਾਉਣਾ ਵੀ ਯਾਰ ਬਿੱਲੀ ਬਚ ਗਈ, ਮੈਂ ਥੱਲੇ ਨੀ ਆਈ ਟਾਇਰਾਂ ਦੇ ਮਤਲਬ ਗੱਡੀ ਦੇ ਥੱਲੇ ਨੀ ਆਈ ਹੈਗੀ, ਮੈਂ ਸ਼ੁਕਰ ਆ ਵੀ ਮਤਲਬ ਕਿ ਨਹੀਂ ਅੱਗੇ ਆਈ ਹੈ ਨਾ, ਅੱਜ ਵੀ ਆਈ ਸੀ ਮੈਂ ਦੋ ਵਾਰ ਆ ਗਈ। ਮੈਂ ਸੋਚਦਾ ਹਨਾ ਵੀ ਇੱਕ ਇਹੋ ਜਿਹਾ ਮਤਲਬ ਸਾਡਾ ਸਮਾਜ ਆ ਵੀ ਇਹੋ ਜਿਹਾ ਕਾਹਤੋਂ ਇਹ ਗੱਲ ਕਹੇ ਹੁੰਦਾ ਵੀ ਇੱਕ ਵਾਰ ਮੈਂ ਯੂਪੀ ਤੋਂ ਤੁਰਿਆ, ਮੈਂ ਕਿਹਾ ਵੀ ਟੋਲ ਸਾਹਿਬ ਨੂੰ ਗੱਲ ਸਮਝ ਕਰੀ ਆ
1: ਜੀ,
2: ਤੇ ਵੀ ਉਹ ਮੈਂ ਕਿਹਾ ਯਾਰ ਬਿੱਲੀ ਮੇਰਾ ਰਸਤਾ ਕਿਵੇਂ ਰੁਕ ਸਕਦੀ ਹੈ ਨਾ, ਵੀ ਮਤਲਬ ਯਾਰ ਕੀ ਚੱਕਰ ਚ ਗੱਲਾਂ, ਉਹ ਠੀਕ ਆ ਉਹ ਚੂਹੇ ਨਿਕਲਦੇ ਲੱਟਾਂ ਪੈਂਦੀਆਂ ਨੇ ਹਨਾ
1: ਜੀ,
2: ਉਹ ਵਿਚਾਰੀ ਮਤਲਬ ਉਸਾ ਕਹਿ ਲੋ ਜੀ ਇਫੈਕਟ ਪੈਂਦਾ ਵੀ ਮਤਲਬ ਵੀ ਉਹ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਏਦਾਂ ਕਿਉਂ ਕਹਿ ਸਕਦੇ ਹੋ ਨਾ, ਉਹ ਠੀਕ ਆ ਬਿੱਲੀ ਨਿਕਲਦੀ ਆ ਵੀ ਤਾਂ ਕਰਕੇ ਹੁੰਦਾ ਵੀ ਉਹ ਲਾਈਟਾਂ ਪੈਂਦੇ ਆ ਚੂਹੇ ਤੇ ਭਾਲ ਦੇ ਵਿੱਚ ਹੁੰਦੀ ਆ, ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਵੀ ਉਹੀ ਤਾਂ ਗੱਲਾਂ ਤੁਸੀਂ ਤੇ ਫਿਰ ਮਤਲਬ ਕਿ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਵਹਿਮਾਂ ਦੇ ਵਿੱਚ ਪਾ ਦਿੰਦੀਆਂ ਨੇ ਹਨਾ, ਵੀ ਰੱਸੀ ਦੇ ਸੱਪ ਬਣਨੇ ਆ ਜਿਹਨੂੰ ਆਪਾਂ ਰੱਸੀ ਦੇ ਸੱਪ ਬਣਨੇ
1: ਜੀ।
2: ਉਹ ਮੈਂ ਨਾ ਕੱਲ ਇੱਕ ਆਰਟੀਕਲ ਪੜ੍ਹਿਆ ਤੇ ਉਹ ਕਹਿੰਦੇ ਜੀ ਸਾਡੇ ਕੱਪੜੇ ਕੋਈ ਕੱਟ ਜਾਂਦਾ ਹਨਾ
1: ਜੀ,
3: ਤੇ ਉਹ ਬਾਅਦ ਚ ਪਤਾ ਲੱਗਿਆ ਹਨਾ ਵੀ ਰਾਈਟਰ ਨੇ ਲਿਖਿਆ ਵੀ ਯਾਰ ਤੁਸੀਂ ਸਮਝਾਓ ਵੀ ਇਹ ਚੱਕਰ ਨਹੀਂ, ਗਲਤ ਨਾ ਤੁਸੀਂ ਉਹ ਸੋਚੋ,
1: ਜੀ
3: ਕੋਈ ਹੋਰ ਲਾਜਿਕ ਹੋਊਗਾ ਜੀ ਇਹਦੇ ਵਿੱਚੋਂ।
1: ਜੀ
3: ਬਾਅਦ ਚ ਪਤਾ ਕਹਿੰਦਾ ਵੀ ਮਸ਼ੀਨ ਦੇ ਵਿੱਚ ਇੱਕ ਪੱਤੀ ਲੱਗੀ ਹੋਈ ਸੀ
1: ਜੀ
3: ਤੇ ਉਹ ਬਾਰ ਬਾਰ ਘੁੰਮ ਕੇ ਮਤਲਬ ਕਿ
1: ਠਹਿਰ ਜਾਂਦੀ
3: ਤੁਹਾਡੇ
1: ਸੀ।
3: ਕੱਪੜੇ ਕੱਟ ਦਿੰਦੀ
1: ਜੀ
3: ਉਹੀ ਤਾਂ ਗੱਲ ਆ, ਰੱਸੀ ਦੇ ਸੱਪ ਵੰਡ ਇਹਨੂੰ ਕਹਿੰਦੇ ਆ।
1: ਬਿਲਕੁਲ,
3: ਕਹਿਣ ਦਾ ਮਤਲਬ ਹੋਇਆ ਵੀ ਤੁਸੀਂ ਵਹਿਮਾਂ ਦੇ ਵਿੱਚ ਜਿੰਨਾ ਮਰਜ਼ੀ ਪੈ ਜਾਓ
1: ਜੀ
3: ਓਨਾ ਜ਼ਿਆਦਾ ਤੁਸੀਂ ਉੜ ਜਾਓਗੇ,
1: ਬਿਲਕੁਲ ਹੈ,
3: ਅਦਰਵਾਈਜ਼ ਇਹਦੇ ਵਿੱਚ ਕੁਛ ਨਹੀਂ ਕਿਹਾ ਹੋਇਆ
1: ਜੀ।
3: ਠੀਕ ਹੈ ਕਿ ਨਹੀਂ?
1: ਬਿਲਕੁਲ ਹੈ ਜੀ।
3: ਤੇ ਜਿਵੇਂ ਭੂਤ ਪ੍ਰੇਤਾਂ ਵਾਲਾ ਸਿਸਟਮ ਹੁੰਦਾ, ਜਿਵੇਂ ਯਾਰ ਭੂਤਾਂ ਨੂੰ ਹੁੰਦੀ ਹੈ ਜੇ ਹੁੰਦਾ ਵੋ ਹੁੰਦਾ ਸਾਰਾ ਕੁਛ, ਮਤਲਬ ਕਿ ਇਹ ਬੰਦਾ ਜਿੰਨਾ ਮਰਜ਼ੀ
1: ਬੰਦੇ ਤੋਂ ਵੱਡਾ ਭੂਤ ਕਿਹੜਾ ਹੈ ਜੀ ਹੋਰ ਤੇ ਦੁਨੀਆ
3: ਤੇ। ਬਿਲਕੁਲ ਹਾਂ, ਸੋ ਹਾਂ ਤੁਸੀਂ ਸਰੇ ਦੀ ਗੱਲ ਦੱਸਤੀ ਵੀ ਬੰਦੇ ਤੋਂ ਵੱਡਾ ਭੂਤ ਕੋਈ ਨੀ ਹੁੰਦਾ ਹੈ, ਕਿਉਂਕਿ ਸਾਡੇ ਨਾਲ ਮੜੀਆਂ ਹੋਈਆਂ ਚੀਜ਼ਾਂ।
1: ਬਿਲਕੁਲ,
3: ਜਿਵੇਂ ਆਪਾਂ ਵੀ ਉਹਦੇ ਤੇ ਸ਼ਮਸ਼ਾਨ ਘਾਟ ਦੇ ਵਿੱਚ
1: ਜੀ
3: ਮਤਲਬ ਤੁਸੀਂ ਚਲੇ ਜਾਂਦੇ ਹੋ ਜੀ ਉੱਥੇ ਆਹ ਹੁੰਦਾ ਇਹ ਹੁੰਦਾ ਵੋ ਹੁੰਦਾ, ਕਈ ਬੰਦੇ ਇਹ ਜਿਹੇ ਨਜ਼ਾਰਾ ਲੈਂਦੇ ਨੇ ਮੈਂ ਕਹਿੰਦਾ ਰਹੇ ਰੱਬ ਦਾ ਨਾਮ
1: ਜੀ,
3: ਜਿਹੜੇ ਬੰਦੇ ਸਾਡੇ ਵਰਗੇ ਹੁੰਦੇ ਨੇ ਉਹ
1: ਜਿੰਨੀ ਸ਼ਾਂਤੀ ਸਕੂਨ ਆ
3: ਉਹ
1: ਤਾਂ ਜਗਾਵਾਂ ਹੀ ਇਹ ਰਹਿ ਗਈਆਂ ਜੀ, ਉਹ ਸਕੂਨ ਵਾਲੀਆਂ ਉੱਥੇ ਜਾ ਕੇ ਬੰਦਾ ਆਨੰਦ ਮਾਣਦਾ ਜੀ। ਜੀ
3: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਤੇ ਉਹ ਕਹਿੰਦਾ ਜੀ ਬੰਦਾ ਖਾ ਪੀ ਕੇ ਮਰਿਆ ਤੇ ਉੱਥੇ ਬੂਤ ਰੱਖ ਦੋ, ਉੱਥੇ ਜਾ ਕੇ ਸਾਡੇ ਵਰਗੇ ਬੰਦੇ ਇਹ ਕਹਿੰਦੇ ਵੀ ਜਿਹੜੇ ਖਾਣੇ ਪੀਣ ਵਾਲੇ ਹੁੰਦੇ ਚਲੋ ਜੀ ਉਹ ਰੱਖ
1: ਜੀ ਜੀ ਟੋੜਾ
3: ਸਾਹਿਬ ਹਾਂ ਐਡੇ ਫਰੀ ਮਾਇੰਡ ਬੰਦੇ ਹੁੰਦੇ ਨੇ, ਬਹੁਤ ਬੰਦੇ ਇਹੋ ਜਿਹੇ ਹੁੰਦੇ ਨੇ ਮਤਲਬ ਵੀ ਜਿੰਨਾ ਜ਼ਿਆਦਾ ਮਜ਼ਾ ਲੱਗਦਾ ਨੇ ਚੀਜ਼ ਦਾ।
1: ਬਿਲਕੁਲ,
3: ਵਹਿਮ ਜਿਹੜੀ ਚੀਜ਼ ਹੈ ਜੀ ਉਹ ਤਾਂ ਨਾ ਤੁਸੀਂ ਕਹਿੰਦੇ ਹੁੰਦੇ ਨਾ ਵੀ ਤੁਰੇ ਜਾਂਦੇ ਨੂੰ ਵੀ ਵਹਿਮ ਹੋ ਜਾਂਦਾ
1: ਜੀ,
3: ਰੱਸੀ ਦੇ ਸੱਪ ਵੜਨੇ ਉਹਨੂੰ ਕਹਿੰਦੇ ਆ।
1: ਬਿਲਕੁਲ,
3: ਜਿੰਨਾ ਜ਼ਿਆਦਾ ਮਰਜ਼ੀ ਜਿੰਨਾ ਵਹਿਮ ਕਰੋਗੇ ਉਨਾ ਜ਼ਿਆਦਾ ਬੰਦਾ ਤੰਗ ਹੋਊਗਾ, ਉਨਾ ਜ਼ਿਆਦਾ ਬੰਦਾ ਮਤਲਬ ਕਿ ਵੀ ਪ੍ਰੋਬਲਮ ਦੇ ਵਿੱਚ ਆਊਗਾ ਜੀ।
1: ਜੀ ਬਿਲਕੁਲ ਹੈ ਜੀ,
3: ਸੋ
1: ਥੈਂਕ ਯੂ ਟੋੜਾ ਸਾਹਿਬ।
3: ਤੁਸੀਂ ਸੁਖੀ ਰਹੋਗੇ
1: ਜੀ,
3: ਠੀਕ ਹੈ ਤਾਂ ਨਹੀਂ?
1: ਬਿਲਕੁਲ ਹੈ ਜੀ, ਬਿਲਕੁਲ ਦੋਸਤ।
3: ਸੋ ਥੈਂਕ ਯੂ,
1: ਥੈਂਕ ਯੂ,
3: ਥੈਂਕ ਯੂ ਸੋ ਮਚ
1: ਜੁੜੇ ਲਈ,
3: ਥੈਂਕ ਯੂ,
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਪਟਿਆਲੇ ਤੋਂ ਲਾਲੀ ਟੋੜਾ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ ਆ। ਵੈਸੇ ਲਾਲੀ ਸਾਹਿਬ, ਲਾਲੀ ਜੀ ਗੱਲ ਕਰਦੇ ਸੀ ਨਾ ਵਹਿਮ ਦੀ, ਭਾਜੀ ਇੱਕ ਮੈਨੂੰ ਗੱਲ ਚੇਤੇ ਆਈ ਕਈ ਵਾਰੀ ਨਾ ਕਿਸੇ ਨਾਲ ਸਕੂਲ ਦੇ ਵਿੱਚ ਜਾਂ ਜਦੋਂ ਪੜ੍ਹਦੇ ਹੁੰਦੇ ਸੀ ਜਾਂ ਕਾਲਜ ਸਮੇਂ ਵੀ, ਚਲੋ ਪੰਗੇ ਪੁੰਗੇ ਤਾਂ ਅਸੀਂ ਘੱਟ ਹੀ ਲੈਂਦੇ ਸੀ, ਪਰ ਕਈਆਂ ਦੀ ਜ਼ੁਬਾਨੀ ਜਿਹੜੇ ਕਾਫੀ ਮਤਲਬ ਕਿ ਐਕਟਿਵ ਹੁੰਦੇ ਸੀ ਇਹਨਾਂ ਕੰਮਾਂ ਦੇ ਵਿੱਚ, ਤਾਂ ਉਹ ਇੱਕ ਦੂਜੇ ਨੂੰ ਜ਼ਰੂਰ ਸੁਣਦੇ ਜ਼ਰੂਰ ਕਹੇ ਹੈ, ਐਵੇਂ ਕਿਸੇ ਵਹਿਮ ਦੇ ਵਿੱਚ ਨਾ ਰਹੀ, ਮੈਂ ਤੇਰਾ ਵਹਿਮ ਕੱਢ ਦੂੰ ਜੀ।
0: ਆਪਣਾ ਵੀ ਉਹਨੂੰ ਇਹ ਵਹਿਮ ਕਿ ਮੇਰੇ ਕਹਿਣ ਨਾਲ ਬੰਦਾ ਸ਼ਾਇਦ ਵਹਿਮ ਕਰਨ ਨੂੰ ਹਟ ਜੂ,
1: ਬਿਲਕੁਲ
0: ਕੋਈ ਕਿਸੇ ਦੇ ਕਹਿਣ ਨਾਲ ਸ਼ਾਇਦ ਹੀ ਹਟੇ, ਪਰ ਅਸੀਂ ਫਿਰ ਵੀ ਚਰਚਾ ਕਰ ਰਹੇ ਹਾਂ ਕਿ ਭਾਈ ਚਲੋ ਠੀਕ ਆ, ਆਪਾਂ ਇੱਕ ਵਾਰੀ ਇਹਨੂੰ ਰਿੜਕ ਲਈਏ, ਟੋਪਿਕ ਨੂੰ ਦੇਖ ਲਈਏ, ਇਹਦੇ ਵਿੱਚੋਂ ਆਪਸ ਵਿੱਚ ਗੱਲਬਾਤ ਕਰਕੇ ਕੋਈ ਜਿਹੜੀ ਰਾਏ ਬਣਦੀ ਹੈ ਸਾਂਝੀ ਉਹਨੂੰ ਉਹਤੇ ਗੱਲਬਾਤ ਦੇਖੀਏ। ਹੁਣ ਕਾਫਕਾ ਜਿਹੜਾ ਹੈ ਨਾ ਉਹਦਾ ਮੈਟਾਮੋਰਫਿਸ ਜਿਹੜੀ ਇੱਕ ਉਹਦਾ ਨਾਵਲ ਹੈ ਛੋਟਾ ਜਿਹਾ, ਉਹਦਾ ਜਿਹੜਾ ਮੁੱਖ ਪਾਤਰ ਹੈ ਗ੍ਰੈਗੋਰ ਸਮਸਾ, ਉਹ ਸੇਲਜ਼ਮੈਨ ਹੈ, ਉਹ ਚਲੋ ਉਹਨੇ ਤਾਂ ਇਹ ਕਿਹਾ ਵੀ ਉਹ ਸੱਚੀ ਬਣ ਗਿਆ ਜਦੋਂ ਸੁੱਤਾ ਉੱਠਿਆ ਸਵੇਰੇ, ਤਾਂ ਉਹਨੇ ਉਹ ਦੇਖਿਆ ਇੱਕ ਭੂੰਡ ਹੀ ਬਣ ਗਿਆ, ਬੜਾ ਤਗੜਾ, ਕਿਹੜਾ ਹੋਰ ਹੀ ਤਰ੍ਹਾਂ ਦਾ ਛੇ ਲੱਤਾਂ ਵਾਲਾ ਜਾਨਵਰ ਬਣ ਗਿਆ ਉਹਦਾ
1: ਜੀ।
0: ਤੇ ਉਹ ਹੁਣ ਤੁਸੀਂ ਦੇਖੋ ਇਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਉਹਦਾ ਕਾਇਆਕਲਪ ਹੋ ਗਿਆ, ਇਹਨੂੰ ਤੁਸੀਂ ਉਹਦੇ ਮਨ ਦਾ ਵਹਿਮ ਕਹੋ, ਇਹਨੂੰ ਤੁਸੀਂ ਉਹਦੀ ਕਲਪਨਾ ਕਹਿ ਲਓ, ਕਿਉਂਕਿ ਉਹ ਆਪਣੇ ਕੰਮ ਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ
1: ਜੀ।
0: ਤੇ ਨਾਵਲ ਦੇ ਕਹਾਣੀ ਦੇ ਵਿੱਚ ਤਾਂ ਆਪਾਂ ਨਹੀਂ ਜਾਵਾਂਗੇ, ਪਰ ਇਹ ਵਹਿਮ ਹੋ ਜਾਂਦਾ ਬੰਦੇ ਨੂੰ ਕਿ ਮੈਨੂੰ ਕੋਈ ਚਿੰਬੜਿਆ ਹੋਇਆ, ਮੇਰਾ ਮੇਰੇ ਦਾ ਮੇਰੇ ਬਰਕਤ ਨਹੀਂ ਹੈਗੀ ਬਟੂਏ ਦੇ ਵਿੱਚ,
1: ਬਿਲਕੁਲ,
0: ਤੇ ਜਦ ਕਿ ਖਰਚੇ ਆਪਣੇ ਬੇਕਾਬੂ ਕੀਤੇ ਹੋਏ ਆ
1: ਜੀ।
0: ਤੇ ਇਹੀ ਕਾਰਨ ਆ ਜਿਹੜੇ ਵਹਿਮ ਆ ਇਹ ਵੱਡਾ ਕਾਰੋਬਾਰ ਦਾ ਰੂਪ ਵੀ ਲੈਂਦੇ ਆ,
1: ਲੈਂਦੇ ਨੇ ਜੀ।
0: ਇਹਦੇ ਸਿਰ ਦੇ ਉੱਤੇ ਵੱਡੇ ਵੱਡੇ ਜਿਹੜੇ ਆ ਕਹਿ ਲੋ ਵੀ ਜਿਹੜੇ ਭਵਿੱਖ ਦੱਸਣ ਵਾਲੇ ਲੋਕ ਆ ਉਹ ਆਪਣਾ ਕੰਮ ਕਰਦੇ ਆ ਵਧੀਆ ਤਰੀਕੇ ਨਾਲ, ਹੋਰ ਕਈ ਤਰ੍ਹਾਂ ਦੇ ਜਿਹੜੇ ਆ ਚਲੋ ਆਪਣੀ ਉਹਨਾਂ ਦੀ ਮਾਨਤਾਵਾਂ ਹੋਣਗੀਆਂ, ਲੇਕਿਨ ਤਿੰਨ ਦੋ ਤਿੰਨ ਜਿਹੜੀਆਂ ਗੱਲਾਂ ਉਹ ਜਿਹੜੀਆਂ ਨੇ ਪਹਿਲਾਂ ਹੀ ਜਿਹੜੀ ਪਤਾ ਹੀ ਆ ਵੀ ਇਹ ਬੰਦਾ ਜਿਹੜਾ ਮੂਹਰੇ ਬੈਠਾ ਇਹੀ ਜਿਹੀ ਸ਼ਕਲ ਬਣਾ ਕੇ, ਇਹ ਤਾਂ ਪੱਕਾ ਇਹਨਾਂ ਦਾ ਸ਼ਿਕਾਰ ਹੈਗਾ ਹੀ ਆ, ਵਹਿਮ ਤਾਂ ਹੈਗਾ ਹੀ ਇਹਨੂੰ ਕੋਈ ਨਾ ਕੋਈ, ਆਪਾਂ ਵਹਿਮ ਦਾ ਤੀਰ ਛੱਡਦੇ ਆ ਉਹ
1: ਜੀ।
0: ਹਾਂਜੀ ਭਾਈ ਤੁਸੀਂ ਸਿਆਣੇ ਬੜੇ ਹੋ ਪਰ ਘਰ ਚ ਤੁਹਾਨੂੰ ਪੁੱਛਦਾ ਕੋਈ ਨੀ, ਲੈ ਬੰਦਾ ਰੌਣਕ ਹੋ ਜਾਂਦਾ ਕਹਿੰਦਾ ਹਾਂਜੀ ਭਾਈ ਜਮਾ ਹੀ ਸਹੀ ਗੱਲ ਹੈ ਜੀ। ਅੱਛਾ ਉਹ ਟਿਕਾਣੇ ਲਾ ਜਾਂਦਾ ਤੀਰ ਕਿਉਂਕਿ ਉਹ ਬੰਦਾ ਇਹੀ ਸੋਚਦਾ ਕਿ ਮੈਨੂੰ ਕੋਈ ਪੁੱਛਦਾ ਨੀ। ਅੱਛਾ ਫੇਰ ਦੂਜਾ ਤੀਰ ਜਿਹੜਾ ਬਿਲਕੁਲ ਹੀ ਅਚੁੱਕ ਨਿਸ਼ਾਨਾ ਉਹਦਾ ਸਿੱਧਾ ਟਿਕਾਣੇ ਤੇ ਲੱਗਦਾ, ਤੂੰ ਕਮਾਉਂਦਾ ਬਹੁਤ ਹੈ ਬਰਕਤ ਕੋਈ ਨੀ,
1: ਬਰਕਤ ਨੀ
0: ਬਚਦਾ ਕੋਈ ਨੀ। ਉਹ ਇਹ ਸਵਾਲ ਆਉਣ ਤੋਂ ਬਾਅਦ ਤੇ ਉਹਦੇ ਬੰਦੇ ਦੇ ਪੱਲੇ ਸੱਚੀ ਕੁਛ ਨੀ ਬਚਦਾ
1: ਜੀ।
0: ਜਿਹੜੇ ਚਾਰ ਪੈਸੇ ਜੋੜੇ ਹੁੰਦੇ ਆ ਉਹ ਇਹ ਦੱਸਣ ਵਾਲੇ ਬਾਬਾ ਜੀ ਲੈ ਜਾਂਦੇ ਆ
1: ਜੀ। ਸਵਾਗਤ ਹੈ ਜੀ।
0: ਜਿੰਦਾਬਾਦ ਜੀ, ਯਾਰੀਆਂ ਜਿੰਦਾਬਾਦ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜਨਾਬ,
4: ਮੈਂ ਤਾਂ ਸੁਣਿਆ ਸੀ ਬੁੱਧ ਕੰਮ ਸ਼ੁੱਧ, ਤੁਸੀਂ ਬੁੱਧ ਤੋਂ ਵੀਰਵਾਰ ਤੇ ਆ ਗਏ।
1: ਨਹੀਂ ਆਪਾਂ ਕਿਹਾ ਸੀ ਪਿਛਲੀ ਵਾਰੀ ਵੀ ਕਿਹਾ ਸੀ ਵੀਰਵਾਰ ਵੀਰੇ ਵੀਰੇ ਜੀ, ਆਪਾਂ ਦੇਣੇ ਪੱਕਾ ਕਰ ਦਿੱਤਾ
0: ਵੀਰਵਾਰ ਨੀ ਪਰਹੇਜ ਕਰਦੇ
1: ਜੀ।
4: ਵੀਰਵਾਰ ਦੇਣ ਨੀ ਪਰਹੇਜ ਕਰਦੇ ਯਾਰਾਂ ਵੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦੇਣ ਨਾ ਪਰਹੇਜ ਕਰਦਾ।
1: ਨਹੀਂ ਇਹ ਵੀ ਵਹਿਮ ਹੀ ਇਹ ਵੀ ਵਹਿਮ ਹੀ ਕੱਢਿਆ ਜੀ ਬੁੱਧਵਾਰ ਵੀਰਵਾਰ
0: ਉਹ ਇੱਕ ਨਾ ਬੰਦੇ ਦਾ ਉਹ ਕਹਿ ਲੋ ਵੀ ਉਹ ਕਹਿੰਦਾ ਕੋਈ ਪਸ਼ੂ ਜਿਦਾਂ ਬਾੜੇ ਚ ਫਸ ਗਿਆ ਤੇ ਉਹ ਕਹਿੰਦਾ ਦੇਖ ਹੁਣ ਕਿਵੇਂ ਬੁੱਧਵਾਰ ਵੀਰਵਾਰ ਜਾਗਦਾ ਹੈ। ਉਹ ਜਿਹੜਾ ਉਹ ਕਹਿ ਲੋ ਜਿਵੇਂ ਇਹ ਕਹਾਵਤ ਬਣ ਜਾਂਦੀ ਹੈ, ਪਰ ਇਹ ਵੀ ਇੱਕ ਵਹਿਮ ਕਿ ਅਸੀਂ ਦਿਨਾਂ ਨੂੰ ਜੋੜ ਦਿੰਦੇ ਹਾਂ ਕਿਸੇ ਚੀਜ਼ ਦੇ ਨਾਲ ਜਾਂ ਕੁਛ ਹੈਗਾ।
4: ਵਹਿਮ ਹੀ ਸਾਰੇ ਵਾਰ
0: ਹੋ ਸਕਦਾ ਜਿਵੇਂ ਔਜਲਾ ਸਾਹਿਬ ਨੇ ਲਿਖਿਆ ਨਾ ਆਪਣੇ ਔਲਖ ਸਾਹਿਬ ਕਿ ਭਾਈ ਇਹ ਉੱਪਰ ਗੱਲ ਕਰ ਰਹੇ ਸੀ ਜਿਵੇਂ ਵੀਰਵਾਰ ਦੀ ਗੱਲ ਹੁੰਦੀ ਸੀ, ਉਹ ਕਹਿੰਦੇ ਚਲੋ ਜੀ ਇਸੇ ਬਹਾਨੇ ਇੱਕ ਦਿਨ ਦਾ ਪਰਹੇਜ ਹੋ ਜਾਂਦਾ ਬੰਦੇ ਦਾ, ਨਾਗਾ ਪੈ ਜਾਂਦਾ। ਉਹਨਾਂ ਨੇ ਵੀ ਪੂਰੇ ਮਤਲਬ ਸਿੱਟੇ ਕੱਢੇ ਜੀ।
4: ਚਲੋ ਚੰਗੀ ਗੱਲ, ਕਿਸੇ ਬਹਾਨੇ ਵੀ ਪਰਹੇਜ ਹੋ ਜਾਏ ਤਾਂ ਚੰਗੀ ਗੱਲ ਹੈ।
1: ਬਿਲਕੁਲ ਹੈ ਜੀ।
4: ਇਸੇ
1: ਕਰਕੇ ਤਾਂ ਵਹਿਮ ਕੱਢਣ ਲਈ ਤਾਂ ਗਰੁੱਪ ਰੱਖਿਆ ਹੋਇਆ, ਯੂਟਿਊਬ ਤੇ ਐਪ ਤਾਂ ਆਪਾਂ ਪਟਾਕੇ ਪਾਉਣ ਨੂੰ ਰੱਖਿਆ।
4: ਉਹ ਕਹਿੰਦਾ ਨਾ ਤੂੰ ਦੱਸ ਕਢਾਉਣੇ ਤਾਂ ਮੈਂ ਡਾਕਟਰ ਵਹਿਮਾਂ ਦਾ
1: ਜੀ।
4: ਮੈਂ ਚਲੋ ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਖਤਮ ਕਰਦਾ। ਮੇਰਾ ਬੜਾ ਕਿ ਮੇਰੇ ਦਿਲ ਦੇ ਇਦੂ ਅਜੀਜ਼ ਗਾਣਾ ਕੋਈ ਨੀ ਹੈਗਾ, ਮੈਂ ਉਹੀ ਸੁਣਾਉਂਦਾ ਹੁੰਦਾ ਕਈ ਵਾਰੀ ਜਦੋਂ ਸੱਜਣ ਜੁੜੇ ਹੁੰਦੇ ਨੇ ਤੇ ਤੁਹਾਡੇ ਨਾਲੋਂ ਅਜੀਜ਼ ਕੋਈ ਹੈ ਹੀ ਨੀ
1: ਜੀ
4: ਸਾਰੇ ਸੱਜਣਾਂ ਨਾਲੋਂ। ਮੈਂ ਉਹੀ ਗੱਲ ਕਹਿ ਕੇ ਖਤਮ ਕਰਦਾ, ਬਸ ਤੁਸੀਂ ਉਹ ਤੋਂ ਜੁੜੇ ਹੋ ਬਾਕੀ ਸੱਜਣਾਂ ਨਾਲ। ਮੇਰੀ ਆਵਾਜ਼ ਆਉਂਦੀ ਜੇ?
1: ਹਾਂਜੀ ਹਾਂਜੀ ਆਉਂਦੀ ਜੇ, ਨਹੀਂ ਵਹਿਮ
4: ਕੋਈ। ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਮੁਹੱਬਤਾਂ ਦੇ ਕੋਈ ਗਾਉਂਦਾ ਏ ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਪਹਿਲਾਂ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਪਹਿਲਾਂ ਤੋਹਫਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਜਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ, ਭੁੱਲ ਨਹੀਂ ਉਹ ਜਾਣਾ ਵਾਰ ਵਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ, ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ, ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ, ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਜੀ,
4: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ,
1: ਵਾਹ ਜੀ,
4: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਜੀ।
4: ਇੱਕ ਦਿਨ

0: ਤਾਮਲੀ ਦਾ ਲਾਭਬਾਜੀ ਹਾਰ ਗਿਆ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ,
1: ਵਾਹ,
0: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਜੀ ਭਾਈ ਜੀ,
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਪਿਆਰ ਤਾਂ ਪਿਆ ਸੀ। ਔਜਲਾ ਸਾਹਿਬ ਨੇ ਇੱਕ ਜਿਹੜਾ ਵਹਿਮ ਪਾ ਦਿੱਤਾ ਜ਼ਰੂਰ, ਕਹਿੰਦੇ ਹੁਣ ਪਿਆਰ ਮੁੱਕ ਗਿਆ ਜੋ ਸੀ ਲਾ ਲਿਆ।
0: ਨਿਕਲਣਾ ਹੋ ਸਕਦਾ, ਪੁਨਰ ਜਨਮ ਦਾ ਵੀ ਨੀ ਪਤਾ ਹੁੰਦਾ ਵੀ ਉਹ ਆਪਾਂ ਕਹਿੰਦੇ ਹੁੰਦੇ ਆ, ਪਰ ਉਹ ਇਹ ਤਾਂ ਹੋ ਹੀ ਨੀ ਸਕਦਾ ਬਾਈ ਜੀ। ਸੀ ਤਾਂ ਚਲੋ ਗਾਣੇ ਦੇ ਵਿੱਚ ਸੀ ਸੀ, ਚਲੋ ਔਜਲਾ ਬਾਈ ਜੀ ਬੜੇ ਬੜੇ ਉਹ ਕੀ ਕਹਿੰਦੇ ਹੁੰਦੇ ਪਿਆਰ ਇਹ ਨਾ ਅਸਲ ਚ ਆਪਾਂ ਪਿਆਰ ਦੀ ਪਰਿਭਾਸ਼ਾ ਹੀ ਬਦਲਤੀ। ਆਪਾਂ ਕਈ ਕਹਿੰਦੇ ਕੁੜੀ ਮੁੰਡੇ ਦਾ, ਹੁਣ ਤੁਹਾਡੇ ਨਾਲ ਪਿਆਰ ਹੈ ਭਾਰਜ ਬਾਈ ਜੀ, ਆਪਣੇ ਸ਼ਮੀ ਬਾਈ ਜੀ ਨਾਲ, ਔਜਲਾ ਬਾਈ ਜੀ ਨਾਲ, ਉਹ ਵੀ ਤਾਂ ਪਿਆਰ ਹੀ ਆ।
1: ਬਿਲਕੁਲ ਹੈ ਜੀ, ਬਿਲਕੁਲ
0: ਮੈਨੂੰ ਨਾ ਕਰਕੇ ਠੀਕ ਹੈ ਬਾਈ ਜੀ,
1: ਥੈਂਕ ਯੂ ਜੀ, ਥੈਂਕ ਯੂ ਕਦਰ।
0: ਤੁਸੀਂ ਜਿਹੜਾ ਸੀ ਔਜਲਾ ਬਾਈ ਜੀ ਨੇ ਕਿਹਾ, ਮੈਂ ਉਸੇ ਕਰਕੇ
1: ਉਹਨਾਂ ਨੂੰ ਪੁੱਛ ਲੈਂਦੇ ਆ, ਉਹਨਾਂ ਨੂੰ ਪੁੱਛ ਲੈਂਦੇ ਆ। ਜੀ ਥੈਂਕ ਯੂ
2: ਜੀ,
1: ਜੀ ਦੋਸਤੋ। ਇਹ ਸਨ ਜੀ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਤੇ ਸ਼ਮੀ ਜੀ ਆਪਾਂ ਥੋੜਾ ਜਿਹਾ ਵਿਦੇਸ਼ਾਂ ਦੇ ਵੱਲ ਨੂੰ ਵੀ ਚੱਲਦੇ ਆ, ਜਿਵੇਂ ਇਹਨਾਂ ਦੇ ਵਿੱਚ ਵੀ ਜੇ ਹਨਾ ਜੀ ਆਪਣਾ ਫੋਕ ਡਿੱਗ ਜਾਵੇ, ਮੰਨ ਲਏ ਕਿ ਆਪਾਂ ਜਿਹੜਾ ਉਹ ਕਾਂਟੇ ਕਹਿੰਦੇ ਆਪਾਂ ਘਰ ਦੇ ਉੱਤੇ ਕਾਂਟਿਆਂ ਨਾਲ ਖਾਂਦੇ ਆ, ਤੇ ਕਹਿੰਦੇ ਨੇ ਕੋਈ ਨਾ ਕੋਈ ਭਾਈ ਬੰਦਾ ਆਊਗਾ ਘਰ ਪਰਾਉਣਾ, ਤੇ ਜੇ ਕਹਿੰਦੇ ਵੀ ਕਰਦ ਡਿੱਗ ਪਵੇ ਤਾਂ ਫਿਰ ਕਹਿੰਦੇ ਆ ਕੋਈ ਨਾ ਕੋਈ ਸਹੇਲੀ ਆਊਗੀ ਘਰੇ ਜੀ। ਹੁਣ ਕਰਦਾ ਨਾ ਸਿੱਟਣ ਲਾ ਕੇ ਅੱਜ ਆਪਣੇ ਆਲੇ ਦੁਆਲੇ ਜੀ,
2: ਸਾਡੇ ਘਰ ਦੇ ਕਾਂਟੇ ਵਾਲਾ ਕੰਮ ਹੀ ਹੈ ਨੀ, ਆਲੂ ਵਾਲਾ ਪਰੌਂਠਾ ਮੱਖਣ ਲਾ ਕੇ ਗਾਈ ਜਾਂਦੇ ਆ, ਕੋਈ ਛੁਰੀ ਨੀ ਕੋਈ ਕਾਂਟਾ ਨੀ,
1: ਬਿਲਕੁਲ ਹੈ ਜੀ।
2: ਉਹ ਗਾਹ ਪੈ ਜਾਂਦਾ। ਹੁਣ ਮੈਂ ਇੱਕ ਦਿਨ ਦੇਖਿਆ, ਮੈਂ ਕਿਹਾ ਉਹ ਇਹ ਵੀ ਵਹਿਮ ਆ ਵੀ ਆਪਾਂ ਚਲੋ ਵੀ ਜਿਹੜੇ ਛੁਰੀ ਕਾਂਟੇ ਨਾਲ ਵੀ ਖਾ ਸਕਦੇ ਆ। ਮੈਂ ਕਹਿੰਦਾ ਜੀ ਬੰਦੇ ਨੇ ਮੂੰਹ ਜ਼ਖਮੀ ਕਰ ਲੈਣਾ ਆਪਣਾ, ਜਿਹੜਾ ਸਾਡੇ ਵਰਗਾ ਬਹਿਜੂ
1: ਨੇ। ਮੈਂ
2: ਚੰਗਾ
1: ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੇ ਚਮਚਾ ਡਿੱਗ ਜਾਵੇ ਫਿਰ ਗਿੱਟਿਆਂ ਚ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਵਿੱਚ ਕਿਹੜੇ ਕਿਹੜੇ ਵਹਿਮ ਨੇ ਜੀ, ਤੇ ਉਹ ਕਢਵਾਉਂਦੇ ਆ ਜੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਨੂੰ ਜੀ
3: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ।
3: ਤੁਸੀਂ ਸ਼ਮੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਤੁਸੀਂ ਕੀ ਹੁਣ ਦੱਸਿਆ ਵੀ ਜੇ ਕਰਦ ਗਿਰ ਜਾਵੇ ਫੇਰ ਕੀ ਹੈ?
1: ਕਰਦ ਡਿੱਗ ਜਾਵੇ ਜੀ ਤਾਂ ਕੋਈ ਨਾ ਕੋਈ ਫੀਮੇਲ ਘਰ ਦੇ ਵਿੱਚ ਪਰਾਉਣਾ ਆਊਗਾ ਜੀ, ਤੇ ਜੇ ਡਿੱਗ ਜਾਵੇ ਆਪਣਾ ਕਾਂਟਾ ਡਿੱਗ ਜਾਵੇ ਤਾਂ ਉਹਦੇ ਵਿੱਚ ਕੋਈ ਨਾ ਕੋਈ ਬੰਦਾ ਮਰਦ ਆਊਗਾ ਜੀ, ਕੋਈ ਨਾ ਕੋਈ ਪਰਾਉਣਾ।
3: ਮੰਨ ਲਓ ਹਸਬੈਂਡ ਦੇ ਕੋਲੋਂ ਕਰਦ ਗਿਰ ਜਾਵੇ ਤੇ ਕੋਲ ਘਰ ਹੀ ਖੜੇ ਵੀ ਉਹ ਸੋਚੇ ਵੀ ਕੋਈ ਫੀਮੇਲ ਆ ਰਹੀ ਹੈ, ਕਰਦ ਥੱਲੇ ਪਈ ਹੈ, ਫਿਰ ਤਾਂ ਲੋੜ ਹੀ ਨੀ ਤੁਸੀਂ ਚੀਜ਼ ਚੀਜ਼ ਚੀਜ਼ ਚੀਜ਼ ਉੱਤੇ।
1: ਜੀ ਜੀ
3: ਜਿਹੜੀ ਚੀਜ਼ ਅਗਲੀ ਨੂੰ ਚਾਹੀਦੀ ਉਹ ਮੂਹਰੇ ਪਈ ਅਗਲੀ ਦੇ ਪੈਰਾਂ ਚ।
1: ਜੀ
3: ਫਿਰ ਕਰਦ ਕਾਹਦੀ ਹੋਈ ਤਾਂ ਸਿਉ ਹੋ ਗਿਆ, ਚਾਹੇ ਸਿਉ ਕਰਦ ਤੇ ਗਿਰ ਜਵੇ ਜਾਂ ਕਰਦ ਸਿਉ
1: ਕਰਦ ਤੇ ਬਿਲਕੁਲ ਹੈ ਜੀ, ਵੱਡਿਆਂ ਦਾ ਬੰਦਾ ਹੀ ਜਾਣਾ ਜੀ,
3: ਸਾਰੇ ਵਹਿਮ ਤੁਹਾਡੇ ਪੇਸ਼ੇ ਵਾਲੇ ਖਤਮ ਉੱਥੇ
1: ਜੀ ਬਿਲਕੁਲ ਹੈ ਜੀ।
3: ਦੇਖੋ ਜੀ ਮੈਂ ਤਾਂ ਵਹਿਮ ਵਹਿਮਾਂ ਚ ਪੈਂਦਾ ਹੀ ਨਾ, ਆਪਾਂ ਕਦੇ ਪਿਆ, ਮੈਂ ਸ਼ੁਰੂ ਤੋਂ ਹੀ ਨੀ ਪਿਆ। ਖੈਰ
1: ਨਹੀਂ ਭਾਜੀ ਮੈਂ ਅੱਜ ਉਹ ਗੱਲ ਸੁਣਨੀ ਆ, ਵੈਸੇ ਅੱਜ ਦਾ ਟੋਪਿਕ ਬਣਦਾ ਜਦੋਂ ਤੁਸੀਂ ਅਜੇ ਅਮਰੀਕੋ ਗਏ ਸੀਗੇ ਤੇ ਬਾਬਾ ਆ ਕੇ ਬਹਿ ਗਿਆ ਜੀ।
3: ਉਹ ਵੀ ਆ ਗਿਆ ਸੀ, ਉਹ ਵੀ ਵੈਸੇ ਚਲੋ ਮੈਂ ਗਿਆ ਹੀ ਨੀ ਕਦੇ ਇਸ ਪਾਸੇ, ਬਥੇਰਾ ਇੰਡੀਆ ਵੀ ਕਹਿੰਦੇ ਐਂ ਕਰ ਲਓ ਐਂ ਕਰ ਲਓ, ਮਗਾ ਰਹਿਣ ਦੇ ਕੋਈ ਕੁਛ ਨੀ ਕਰਨਾ, ਬਥੇਰਾ ਮਿੰਨਤਾਂ ਕਰੀਆਂ ਉੱਥੇ ਮੱਥਾ ਟੇਕਿਆ, ਮੈਂ ਕਿਤੇ ਨੀ ਦੇਖਣ ਦੀ ਲੋੜ
1: ਜੀ
3: ਤੇ ਕੋਈ ਗੱਲ ਨੀ। ਉਹ ਤਾਂ ਆਏ ਹੋਇਆ ਸੀ, ਮੈਂ ਨਾ ਆ ਗਿਆ ਬੰਮ ਪੰਡਿਤ ਜੀ ਆ ਕਿਹੜੇ ਮੰਗਦੇ ਫਿਰਦੇ ਹੁੰਦਾ ਤਾਂ ਆਟਾ ਹੀ ਲੈਣਾ ਹੁੰਦਾ ਉਹਨਾਂ ਨੇ ਮਾੜਾ ਮੋਟਾ।
1: ਉਦੋਂ ਹੁੰਦੇ ਸੀ ਆਪਣੇ ਜਿਆਦਾਤਰ ਹੁੰਦੇ ਸੀ ਉਹ ਗੱਠੜੀਆਂ ਜੀਆਂ ਚੱਕ ਕੇ।
3: ਹਾਂਜੀ ਹਾਂਜੀ, ਮੈਂ ਚੱਪਲਾਂ ਪਾਈ ਬੈਠਾ ਜੀ ਅੰਦਰ, ਹੋ ਰਿਹਾ ਆਇਓ ਰਾਮ ਹੋਏ ਰਾਮ ਹੋਏ, ਮੈਂ ਪਰਨਾ ਜਿਹਾ ਬੰਨ ਲਿਆ ਹੋਵੇ ਜਿਵੇਂ ਬੰਨਦੇ ਹੁੰਦੇ ਆ ਨਾ
1: ਜੀ,
3: ਮੈਂ ਪਰਨਾ ਜਿਹਾ ਬੰਨ ਕੇ ਮਾਤਾ ਕੋ ਬੈਠਾ ਜੀ ਬਾਹਰ, ਉਹ ਕਹਿੰਦਾ ਕਰੋ ਜੀ ਕੁਛ, ਮੈਂ ਚਲਾ ਗਿਆ, ਮੈਂ ਪੈਰਾਂ ਭਾਨੇ ਬਹਿ ਗਿਆ, ਮੈਂ ਬਾਬਾ ਜੀ ਜੈ ਹੋ, ਕਹਿੰਦੇ ਜੈ ਹੋ, ਮੈਂ ਕੀ ਹਾਲ ਹੈ ਜੀ, ਕਹਿੰਦੇ ਮੈਂ ਬਾਬਾ ਜੀ ਕੋ ਬਾਹਰ ਲੱਭਣੀ ਬਣਦਾ ਨਾ ਵਿਆਹ ਹੁੰਦਾ
1: ਜੀ,
3: ਮੈਂ ਕਰੋ ਕੋਈ ਹਿਲਾ ਹੱਥੇ ਦੇਖ ਕੇ, ਕਹਿੰਦਾ ਕਹਿੰਦਾ ਬਾਹਰਲਾ ਤੇਰਾ ਬਣੂਗਾ ਜਰੂਰ, ਮੈਂ ਕਦੋਂ ਕੋ ਬਣੂ ਬਾਬਾ ਜੀ ਛੇਤੀ ਦੱਸੋ
1: ਜੀ,
3: ਕਹਿੰਦਾ ਬਣ ਜਾਣਾ ਛੇਤੀ ਹੈ ਨਾ। ਮੇਰੀ ਮਾਤਾ ਨੂੰ ਹੌਲੀ ਕਹੀ ਬੇ ਜਾ ਪੁੱਤ ਕਿਉਂ ਇਹਦੇ ਨਾਲ ਪੰਗੇ ਲੈਂਦਾ ਤੇਰੇ ਡਾਂਗ ਫੇਰੂ।
1: ਅੱਛਾ ਜੀ,
3: ਮੈਂ ਉਹਨੂੰ ਪੁੱਛੀ ਗਿਆ ਹੋਰ ਲਾਈ ਗਿਆ ਮਸਾਲੇ, ਐਂ ਕਰ ਲਾ ਤੂੰ ਐਂ ਕਰ ਲਾ, ਉੱਥੇ ਪੁੰਨ ਕਰਦੇ ਉਹਦੇ ਕਰਦੇ, ਮੈਂ ਫੜਕ ਉਹਦੀ ਬਾਂਹ ਰੋੜ ਪਈ, ਮੈਂ ਕਿਹਾ ਮੈਂ ਅਮਰੀਕਾ ਤੋਂ ਆਇਆ ਹੋਇਆ
1: ਜੀ,
3: ਮੈਂ ਕਿਉਂ ਵਹਿਮਾਂ ਭਰਮਾਂ ਚ ਪਾਇਆ, ਲੈਚੀਆਂ ਮੈਨੂੰ ਕਹੇ ਤੂੰ ਲੈਚੀਆਂ ਕਰਕੇ ਦਿੰਦਾ ਤੈਨੂੰ, ਮੈਂ ਕਿਹਾ ਮੈਂ ਤੈਨੂੰ ਅੰਦਰੋਂ ਲੈਚੀਆਂ ਲੈ ਕੇ ਦਿੰਦਾ ਆਪਦੀਆਂ, ਮੈਂ ਕਿਹਾ ਮੇਰੇ ਹੱਥ ਤੇ ਰੱਖ ਕੇ ਜਾਂ ਤੂੰ ਆਪਦੇ ਹੱਥ ਤੇ ਰੱਖ ਕੇ ਮੇਰੇ ਸਾਹਮਣੇ ਮੰਤਰ ਪੜ ਤੇ ਮੈਂ ਖਾਣਾ, ਤੂੰ ਇੱਥੇ ਵਿਹੜੇ ਦਾ ਟੱਪੀ ਦੱਸ ਕਿੰਨਾ ਚਿਰ ਦਾ ਅਸਰ ਕਰੂ
1: ਜੀ,
3: ਪਰ ਮੈਂ ਤੇਰੇ ਵਾਲੀ ਨੀ ਖਾਣੀ ਆ
1: ਜੀ,
3: ਤੇਰੇ ਵਾਲੀ ਚ ਕੁਛ ਵੀ ਹੋ ਸਕਦਾ ਹੈਨਾ, ਮੈਂ ਕਿਹਾ ਤੈਨੂੰ ਮੈਂ ਅੰਦਰੋਂ ਲਿਆ ਕੇ ਦਿੰਦਾ। ਉਹ ਜਰਾ ਮੁੜ ਕੇ ਕਹੇ ਛੱਡ ਮੇਰਾ ਖੇੜਾ ਯਾਰ ਮੈਨੂੰ ਜਾਣ ਦੇ ਤੂੰ, ਮੈਂ ਕਿਹਾ ਤੂੰ ਬਹਿ ਜਾ ਕੋਈ ਤੇ ਰੋਟੀ ਰੋਟੀ ਖਵਾ ਦੇ,
1: ਤੂੰ ਅਮਰੀਕੇ ਜਾਣ ਦੀ ਗੱਲ ਕਰਦਾ, ਮੈਂ ਅਮਰੀਕੋ ਬਾਹਰ ਕੱਢ ਕੇ ਹੋ ਚੰਗੀ
3: ਗੱਲ ਤਾਂ ਉਹੀ ਹੈ ਨਾ ਵੀ ਆਟੇ ਦੀ ਕੌਲੀ ਪਾ ਕੇ ਤੇਲ ਦੇ ਚਮਚੇ ਦੋ ਪੀਤੀਆਂ ਵਿਚਾਰੀਆਂ, ਭਵਿੱਖ ਪੁੱਛੀ ਜਾਂਦੀ ਹੁੰਦੀ ਬੱਚਿਆਂ ਦਾ
1: ਜੀ,
3: ਹਾਂਜੀ, ਤੇ ਉਹ ਵਿਚਾਰਿਆਂ ਨੂੰ ਆਪ ਰੋਟੀ ਦਾ ਫਿਕਰ ਲੱਗਿਆ ਹੁੰਦਾ ਸੀ
1: ਬਿਲਕੁਲ ਹੈ ਜੀ,
3: ਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਸਾਡੀਆਂ
1: ਜੀ,
3: ਉਹਨਾਂ ਦੇ ਸਾਰੇ ਟੱਬਰ ਦਾ ਭਵਿੱਖ ਦੱਸ ਜਾਂਦੇ ਇੰਨੇ ਵਿੱਚ, ਜਿਹੜੇ ਪਾਂਡੇ ਜੇ ਆਉਂਦੇ ਜਿਹਦੇ ਬਗਲੀ ਜੀ ਪਾਈ ਜਾਂਦੀ ਆਟੇ ਨੂੰ ਤੂੰ ਇੱਕ ਗੜਬੀ ਹੋ ਜਾਂਦੀ ਤੇਲ ਨੂੰ, ਉੱਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਨਾ
1: ਬਿਲਕੁਲ ਹੈ ਜੀ,
3: ਤੇ ਉਹ ਵਿਚਾਰੇ ਆਏ ਆਏ ਸੀ। ਚਲੋ ਇਹ ਅਸਲ ਦੇ ਵਿੱਚ ਨਾ ਇਹ ਸਾਡੇ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਰਾਜਨ ਜੀ ਵੀ ਤੁਸੀਂ ਸ਼ਮੀ, ਇਹ ਨੈਚੁਰਲੀ ਉਹ ਸਾਡੇ ਬਲੱਡ ਚ ਆ ਰਿਹਾ
1: ਬਿਲਕੁਲ ਹੈ ਜੀ,
3: ਜਿਹੇ ਜੇ ਘਰ ਚ ਤੁਹਾਡੇ ਵਹਿਮ ਪੈ ਗਏ ਇੱਕ ਵਾਰੀ ਤੁਹਾਨੂੰ ਤੁਸੀਂ ਉਹ ਚ, ਮੈਂ ਤਾਂ ਕਹਿੰਦਾ ਘਰੋਂ ਪੈਂਦੇ ਆ ਵਹਿਮ ਤਾਂ ਪਹਿਲਾਂ ਸ਼ੁਰੂ ਕਰੋ,
1: ਬਿਲਕੁਲ ਹੈ ਜੀ,
3: ਜੋ ਘਰੇ ਹੋ ਰਿਹਾ ਹੁੰਦਾ ਤੁਸੀਂ ਦੇਖਦੇ ਉਹੀ ਕੁਛ ਗਾਹਾਂ ਹੋਈ ਜਾਂਦਾ ਜੀ, ਫਿਰ
1: ਬਿਲਕੁਲ
3: ਉਹੀ ਗਾਹਾਂ ਫਿਰ ਪੀੜੀ ਦੇ ਅੜ ਪੀੜੀ ਅਸੀਂ ਫੜੀ ਨਾ, ਹੁਣ ਹੈਗੇ ਵੀ ਨੇ, ਮੈਂ ਨੀ ਕਹਿੰਦਾ ਵਹਿਮ ਪਰ ਨਹੀਂ ਹੈਗੇ ਇੱਥੇ ਅਮਰੀਕਾ ਚ, ਪਰ ਫੇਰ ਵੀ ਲੋਕ ਇਹ ਜਿਹੀਆਂ ਚੀਜ਼ਾਂ ਜਿਹੜੇ ਆਪਣੇ ਵਹਿਮ ਨੇ ਉਹ ਇਹੋ ਜਿਹੇ ਨੀ ਹੈਗੇ ਆ, ਨਿੰਬੂ ਬੰਨ ਲਓ, ਮਿਰਚਾਂ ਬੰਨ ਲਓ, ਛਿੱਤਰ ਬੰਨ ਲਓ ਟੁੱਟਿਆ ਹੋਇਆ
1: ਜੀ,
3: ਉਹ ਘਸਾ ਤਾ ਸਾਰੀ ਉਮਰ ਦਿੱਤਾ, ਉਹ ਟੁੱਟਿਆ ਹੋਇਆ ਤੁਹਾਡਾ ਕੀ ਨਜ਼ਰ ਵਿੱਚ ਆਲੂ,
1: ਬਿਲਕੁਲ ਹੈ ਜੀ, ਉਹ ਨਜ਼ਰ ਲਾਉਣ ਨੂੰ ਵੀ ਇੱਕ ਟਿੱਕਾ ਜਿਹਾ ਲਾਉਂਦੇ ਹੁੰਦੇ ਸੀ ਕਦੇ ਕੰਨ ਪਿੱਛੇ,
3: ਟਿੱਕਾ ਕੰਨ ਦੇ ਪਿਛਲੇ ਪਾਸ

0: ਅੰਪਾਇਰ ਖੜਾ ਕਰ ਗਿਆ
1: ਬਿਲਕੁਲ ਹੈ ਜੀ,
0: ਕਿੰਨਾ ਸਿਰ ਤੇ ਉਹਦੇ ਦਰ ਤੇ ਮੂਹਰੇ ਬੈਠੇ ਅਰਦਾਸਾਂ ਕਰਵਾਈ ਜਾਂਦੇ ਨੇ ਬਾਬਾ ਜੀ ਸਾਡਾ ਭਲਾ ਹੋਵੇ, ਉਹ ਬਾਬੇ ਦਾ ਭਲਾ ਤੁਹਾਡੇ ਕਰਕੇ ਹੋ ਗਿਆ,
1: ਕੱਟਿਆਂ ਵਾਲੀ ਸਰਕਾਰ ਦੇ
0: ਸਾਰੇ ਜਿਹੜਾ ਕੰਮ ਕਰਦਾ ਹਾਂਜੀ
1: ਕੱਟਿਆਂ ਵਾਲੀ ਸਰਕਾਰ ਦੇ ਸ਼ਹਿਰ ਦੇ ਵਿੱਚ ਹੈ ਜੀ,
0: ਮੈਂ ਜੀ ਮਤਲਬ ਜਦ ਤੁਹਾਡੇ ਹੀ ਭੇਜਿਆ ਨੀ ਕੰਮ ਕਰਦਾ ਬਾਬਾ ਤੁਹਾਡੇ ਸਿਰ ਤੇ ਚੱਲ ਚਲਾ। ਮੇਰਾ ਇੱਕ ਦੋਸਤ ਆ ਬਹੁਤ ਕਲੋਜ ਫਰੈਂਡ ਆ, ਭਰਾ ਮੇਰਾ
1: ਜੀ,
0: ਉਹਨਾਂ ਦੇ ਰਿਸ਼ਤੇਦਾਰ ਦੇ ਬਹੁਤ ਕਲੋਜ ਆ, ਉਹਨਾਂ ਦੇ ਵਿਆਹ ਸੀ ਉੱਥੇ ਗਿਆ ਜੀ ਮੈਂ ਉਹਨੂੰ ਫੋਨ ਕਰਿਆ
1: ਜੀ,
0: ਟਵਾਣਾ ਨੀ ਉਹਦੇ ਟਵਾਣਾ ਰੇਡੀਓ ਦੀ ਵੀ ਗੱਲ ਚੱਲਦੀ ਸੀ, ਟਵਾਣਾ ਕਹਿੰਦਾ ਉਹਨੂੰ ਕਹੀਂ ਪੁੱਛ ਕੇ ਆਵੇ, ਮੈਂ ਉਹਨੂੰ ਕਿਹਾ ਮੈਂ ਪੁੱਛੀ ਬਾਬਾ ਜੀ ਵੀ ਤੁਸੀਂ ਵਿਆਹ ਕਿਉਂ ਨੀ ਕਰਾਇਆ, ਆਪਣੇ ਦਾ ਜੀਵਨ ਗ੍ਰਹਿਸਤੀ ਕਹਿੰਦੇ ਆ,
1: ਬਿਲਕੁਲ ਹੈ।
0: ਮੈਨੂੰ ਕਹਿੰਦਾ ਤੂੰ ਬਸ ਕਰ, ਕਹਿੰਦਾ ਬਾਬੇ ਨੂੰ ਮੈਨੂੰ ਲੈਣਾ ਲੱਗੀਆਂ ਰਹਿੰਦੀਆਂ ਨੇ ਤੂੰ ਰਹਿ, ਮੈਂ ਪੁੱਛੀ ਤੂੰ ਬਈ ਮੇਰਾ ਇੱਕ ਦੋਸਤ ਆਈ ਸਵਾਲ ਪੁੱਛਦਾ ਤੁਹਾਨੂੰ
1: ਜੀ,
0: ਹਾਂਜੀ ਸਾਡੇ ਗੁਰੂ ਦਾ ਗ੍ਰਹਿਸਤੀ ਜੀਵਨ ਕਹਿ ਕੇ ਗਏ ਨੇ, ਤੁਸੀਂ ਕੀ ਮੈਸੇਜ ਦੇਣ ਲੱਗੇ ਹੋ ਫਿਰ?
1: ਬਿਲਕੁਲ ਹੈ ਜੀ,
0: ਪਰ ਗੱਲ ਇਹ ਨੀ ਹੈ ਉਹਦਾ ਕੋਈ ਕਸੂਰ ਨੀ ਜੀ, ਮੈਂ ਅੱਜ ਵੀ ਕਹਿਣਾ
1: ਜੀ
0: ਕਿਸੇ ਪੁੱਛਿਆ ਦੇਣ ਵਾਲੇ ਦਾ ਕਸੂਰ ਨੀ, ਕਿਸੇ ਲੈਚੀਆਂ ਕਰਨ ਵਾਲੇ ਦਾ ਕਸੂਰ ਨੀ, ਆ ਮੈਂ ਲੈਚੀਆਂ ਦਿੰਦਾ ਹੀ ਸੀ ਮੈਨੂੰ, ਕਸੂਰ ਤਾਂ ਸਾਡਾ ਆਪਦਾ ਜਿਹੜਾ ਉਹਦੇ ਵਿੱਚ ਧੱਸਦੇ
1: ਪਿੱਛੇ ਲੱਗ ਗਏ ਜੀ,
0: ਪਿੱਛੇ ਲੱਗਦੇ ਆ ਜਿਹੜੇ ਅਸੀਂ
1: ਜੀ,
0: ਇਹ ਜਿਹੜੇ ਜੋ ਗ੍ਰੰਥ ਨੇ ਜੋ ਨੇ ਸਾਡੀ ਆਤਮ ਇੱਕ ਸੰਵਿਧਾਨ ਸੀ ਸਾਡੇ ਲਈ, ਸਾਡੇ ਆਪਦੇ ਆਪ ਨੂੰ ਸੁਧਾਰਨ ਲਈ ਸੀ ਵੀ ਭਾਈ ਜੇ ਕਰ ਸਕਦੇ ਹੋ ਕਿਸੇ ਦਾ ਭਲਾ ਕਰੋ ਮਾੜਾ ਨਾ ਕਰੋ, ਅਸੀਂ ਇਹਨੂੰ ਪੂਜਣ ਦੀ ਬਣਾ ਕੇ ਤੇ ਹੱਟੀਆਂ ਵਾਲੇ ਹੱਟੀਆਂ ਪਾਲੀ ਜਾਂਦੇ ਚੱਲੀ ਜਾਂਦਾ ਜੀ, ਤੇ ਸਾਨੂੰ ਡਰਾ ਇਹ ਇਹੋ ਜਿਹਾ ਡਰਾਵਾ ਜੀ, ਜਿੰਨਾ ਫਸੇਗੇ ਉਹਨਾਂ ਡਰੀ ਜਾਏਗੇ,
1: ਡਰੀ ਜਾਓਗੇ ਜੀ, ਉਹਨਾਂ ਕੌਨਫੀਡੈਂਸ ਲੂਜ਼ ਕਰੀ ਜਾਂਦੇ ਹੋ ਆਪਣਾ, ਉਹ ਡਰ ਪੈਦਾ ਹੋ,
0: ਜਿਨ੍ਹਾਂ ਨੇ ਸਾਡੀ ਸਟੇਟ ਚਲਾਉਣ ਦੀਆਂ ਸਾਹਾਂ ਕਹਿੰਦੇ ਨੇ ਉਹ ਇਹੋ ਜਿਹਾ ਤੋਂ ਪੁੱਛੇ ਬਿਨਾਂ ਕਈ ਕਰੀ 9 ਵਜੇ ਤੋਂ ਪਹਿਲਾਂ ਘਰੋਂ ਨੀ ਨਿਕਲਦੇ, ਕਹਿੰਦੇ ਨਹੀਂ ਸਟੇਟ ਚਲਾ ਕੇ ਤੁਹਾਨੂੰ
1: ਚੰਡੀਗੜ੍ਹ ਦੇ ਵਿੱਚ ਬਥੇਰਾ ਕੁਝ ਹੋਣਾ ਹੈ ਦੇਖਿਓ ਤਾਂ,
0: ਆਹੋ ਮੈਂ ਉਹੀ ਗੱਲ ਕਰਦਾ ਨਗ ਪਾ ਪਾ ਕੇ
1: ਜੀ
0: ਕੀ ਨਿਕਲਦਾ ਮੁੜ ਕੇ ਉਹਦੇ ਵਿੱਚੋਂ,
1: ਬਿਲਕੁਲ ਹੈ ਜੀ,
0: ਕੱਟੂ ਆਪ ਪੁੱਤ ਹੁੰਦਾ ਨਾਲੇ ਪਤਾ ਹੁੰਦਾ ਵੀ ਇਹਨੇ ਕਰਨਾ ਕੁਛ ਨੀ, ਉਹਦੇ ਫਿਰ ਖੰਭਣੀਆਂ ਬੰਨੀ ਜਾਣਗੇ ਵੀ ਇਹ ਕੋਈ ਕਰੂਗਾ
1: ਜੀ। ਵੈਸੇ ਮੈਂ ਗੱਲ ਨੀ ਕਰਦਾ ਹੁਣ ਏਦਾਂ ਦੇ ਲੋਕਾਂ ਦੀ, ਪਰ ਗੱਲ ਚੱਲੀ ਹੈ ਬਾਬਿਆਂ ਦੀ ਤਾਂ, ਆ ਇੱਕ ਖੇੜੀ ਵਾਲਾ ਬੜਾ ਮਸ਼ਹੂਰ ਸੀ, ਦੇਖੋ ਕਿੰਨਿਆਂ ਕਦੇ ਵਹਿਮ ਨਿਕਲੇ ਨੇ ਹੁਣ,
0: ਉਹਨੂੰ ਬਾਬਾ ਕਿਉਂ ਕਹਿੰਦੇ ਮੈਨੂੰ ਤਾਂ ਪਹਿਲਾਂ ਇਹੀ ਸਮਝ ਨਹੀਂ ਆਈ,
1: ਬਿਲਕੁਲ ਹੈ ਜੀ ਬਿਲਕੁਲ ਹੈ,
0: ਬੱਬੂ ਮਾਨ ਇੰਨੀ ਵਧੀਆ ਕਿਤਾਬਾਂ ਕਹਿੰਦਾ ਮੈਂ ਪੜ੍ਹਦਾ ਹੈ ਤੇ ਉਹ ਆਖਰ ਨੂੰ ਜਾ ਕੇ ਉਹਦੀ ਬੱਤ ਫੇਰ ਉੱਥੇ ਵੱਜੀ ਹੈ, ਉੱਥੇ ਫੇਰ ਉਹਦੇ ਹੱਥ ਫੜੀ ਜਾਂਦਾ ਉਹ,
1: ਬਿਲਕੁਲ
0: ਉਹ ਕਿਹੜੇ ਪਾਸਿਓਂ ਬਾਬਾ ਕੀ ਉਹਦੇ ਕੋਲ ਆ ਮੈਨੂੰ ਤਾਂ ਇਹੀ ਨੀ ਸਮਝ ਆਈ, ਇੱਥੇ ਸਾਡੀ ਮਾਨਸਿਕਤਾ ਖੜੀ ਹੈ
1: ਖੜੀ ਹੈ ਜੀ,
0: ਹਾਂਜੀ ਤੇ ਕਹੇ ਜੇ ਘਰੇ ਵਿਆਹਿਆ ਦੇਖ ਲੋ ਐਨ ਤਹਿ ਲਾਈ ਪਈ ਅਗਲੀ ਸੱਸ ਨੇ ਪੁਰਾਣੀ,
1: ਬਿਲਕੁਲ ਹੈ ਜੀ ਬਿਲਕੁਲ,
0: ਉਹ ਇਹ ਤਾਂ ਜੀ ਉਹੀ ਗੱਲ ਹੋ ਗਈ ਨਾ, ਮਤਲਬ ਉਹ ਐਵੇਂ ਸਾਡਾ ਤਾਂ ਮਤਲਬ ਕਾਹਨੂੰ ਫਿਰ ਹੁਣ ਸ਼ੰਮੀ ਵਾਲਾ, ਅੱਜ ਤਾਂ ਬੜਾ ਸਿਆਸਤ ਵਾਲਾ ਹੈਗਾ ਮਾੜਾ, ਪਰ ਸ਼ੰਮੀ ਜੁੜੇ ਹੋਏ ਨੇ, ਸਾਨੂੰ ਤਾਂ 4 ਸਾਲ ਬਾਅਦ ਨਵਾਂ ਬਾਪੂ ਚਾਹੀਦਾ ਜੀ ਬਸ,
1: ਖੇੜੀ ਵਾਲੇ ਨਾਲ ਤਾਂ ਏਦਾਂ ਦੇ ਹੋਏ ਉਹ ਭਾਜੀ, ਕਿੱਦਾਂ ਗੀਤ ਸੀਗਾ ਕੋਈ ਪੱਟ ਕੇ ਸਿਆਲੋ ਬੂਟਾ
0: ਖੇੜਿਆਂ ਨੂੰ ਨਹੀਂ ਜਾਂਦਾ ਲਈ ਜਾਂਦਾ ਨਹੀਂ, ਸਾਨੂੰ ਤਾਂ ਨਾ 4 ਸਾਲ ਬਾਅਦ ਬਾਪੂ ਨਵਾਂ ਚਾਹੀਦਾ,
1: ਬਿਲਕੁਲ ਹੈ
0: ਬਸ, ਆਰਾਮ ਨਾਲ ਆਵੇ ਸਾਨੂੰ ਲੁੱਟ ਕੇ ਲੈ ਜਾਵੇ ਤੇ ਫਿਰ ਨਵਾਂ ਆ ਜਾਵੇ,
1: ਬਿਲਕੁਲ ਹੈ ਜੀ,
0: ਆਹ ਮੱਤ ਆ ਸਾਡੀ ਇੱਥੇ ਖੜੀ ਹੈ ਜੀ
1: ਜੀ,
0: ਹੁਣ ਨਵਾਂ ਸਾਨੂੰ ਬਾਪੂ ਆ ਰਿਹਾ ਸਾਡਾ ਬਸ, ਹੁਣ ਉਹ ਬਾਪੂ ਆ ਸਾਡਾ ਜੀ, 4 ਸਾਲ ਪਹਿਲਾਂ ਕੋਈ ਹੋਰ ਬਾਪੂ ਸੀ, ਬਸ ਆਹ ਕੰਮ ਆ ਸਾਡਾ, ਸਾਡੀ ਆਪਦੀ ਮੱਤ ਹੈ ਨੀ, ਮੈਨੂੰ ਤਾਂ ਲੱਗਦਾ ਵੀ ਅਸੀਂ ਜਿਵੇਂ ਨਾ ਕੋਈ ਬੰਦਾ ਕਿਸੇ ਹੋਰ ਧਰਮ ਚੋਂ ਆਇਆ ਹੋਵੇ ਫਿਰ ਉਹ ਤਾਂ ਕਹਿੰਦਾ ਹੀ ਯਾਰ ਵੀ ਇਹਦੇ ਤੋਂ ਸਿੱਖਿਆ ਲੈ ਲਈ, ਉਹ ਅਸੀਂ ਸਿੱਖੀ ਚ ਖੁਦ ਜੰਮੇ ਹੋਏ ਆ, ਜੇ ਸਿਕੰਦਰ ਨੂੰ 69 ਸਾਲ ਤੱਕ ਜੰਮ ਕੇ ਸਮਝ ਹੀ ਨਹੀਂ ਸਿੱਖੀ, ਜੋ ਵੀ ਫਿਰ ਵੀ ਮੈਨੂੰ ਕਿਸੇ ਕੋਲ ਜਾ ਕੇ ਪੁੱਛਣਾ ਪਵੇ ਸਿੱਖੀ ਬਾਰੇ,
1: ਬਿਲਕੁਲ
0: ਹੈ ਇਹ ਤਾਂ ਮੇਰੇ ਫਿੱਟ ਲਾਣਾ ਤਾਂ, ਉਹ ਤਾਂ ਮੈਨੂੰ ਲੁੱਟੂਗਾ ਹੀ,
1: ਬਿਲਕੁਲ ਹੈ ਜੀ ਬਿਲਕੁਲ,
0: ਉਹਦੇ ਤਾਂ ਮਗਰ ਅਸੀਂ ਲੱਗਾਂਗੇ ਹੀ
1: ਲੱਗਾਂਗੇ ਜੀ,
0: ਨੇ ਕਦੇ ਆਪਦੇ ਬਾਪੂ ਨੂੰ ਬਾਪੂ ਨੀ ਕਿਹਾ ਤੇ ਅੱਧਾ ਪੰਜਾਬ ਬਾਪੂ ਕਹਿਣ ਲੱਗਿਆ ਹੋਇਆ
1: ਜੀ, ਬਿਲਕੁਲ
0: ਇੱਥੇ ਤਾਂ ਖੜੇ ਹਾਂ ਅਸੀਂ ਅੱਜ
1: ਜੀ,
0: ਅਕਲਮੰਦ ਹੀ ਸਾਰਿਆਂ ਨੂੰ ਵੱਧ ਹੈ,
1: ਬਿਲਕੁਲ
0: ਏਅਰਪੋਰਟ ਦਾ ਇੱਥੇ ਦੇਖ ਲੋ, ਏਅਰਪੋਰਟਾਂ ਦੇ ਉੱਪਰ ਕਿਵੇਂ ਵੱਡੇ ਵੱਡੇ ਬੈਂਡਾਂ ਨਾਲ ਲੈ ਕੇ ਜਾਂਦੇ ਨੇ ਜਦ ਕੋਈ ਆਉਂਦਾ ਸਾਧ,
1: ਹਾਂਜੀ
0: ਟੋਰਾਂਟੋ ਏਅਰਪੋਰਟ ਤੇ ਨਿਊਜ਼ੀਲੈਂਡ ਪਿੱਛੇ ਜੇ ਉਤਰੇ ਸੀ, ਕਿਵੇਂ ਫੁੱਲਾਂ ਦੀ ਵਰਖਾ, ਉਹ ਦੇਸ਼ ਹੈ ਉਹ ਦੇਸ਼ ਹੈ, ਜਿਹੋ ਜਿਹਾ ਹੈਗਾ ਕਹਿੰਦੇ ਹੋ ਜਿਹੋ ਜਿਹਾ ਦੇਸ਼ ਉਹ ਜਿਹਾ ਭੇਸ ਤਾਂ ਬਣਾ ਕੇ ਰੱਖ ਲੋ,
1: ਫਿਰ ਕਹਿੰਦੇ ਸਾਨੂੰ ਨਫ਼ਰਤ ਕਰਦੇ ਆ ਜੀ, ਆ ਹੁਣ ਦੇਖੋ
0: ਕਰਨਗੇ ਜੀ,
1: ਆ ਇੰਗਲੈਂਡ ਦੇ ਵਿੱਚ ਥੇਮਸ ਦਰਿਆ ਦੇ ਲਾਗੇ ਲੰਡਨ ਦੇ ਵਿੱਚ ਸੈਂਟਰ ਦੇ ਵਿੱਚ ਕੀ ਕੁਝ ਹੋਇਆ, ਚਲੋ ਧਰਮ ਆਪਣੀ ਜਗ੍ਹਾ ਆ, ਉੱਥੇ ਸੜਕਾਂ ਦੇ ਉੱਤੇ ਲਿਟਦੇ ਫਿਰਦੇ ਨੇ, ਉਹ ਲੋਕ ਦੇਖਦੇ ਹੋਣਗੇ ਵੀ ਕਰਨਗੇ ਦੇ ਆ,
0: ਆਸਟ੍ਰੇਲੀਆ ਚ ਕਿੰਨਾ ਰੌਲਾ ਪਿਆ, ਟੂਣਾ ਨੀ ਕਰਿਆ ਸੜਕ ਦੇ ਵਿਚਾਰ
1: ਆਪਣੇ ਸਰਾਮ ਭਾਈ ਦੱਸਦਾ ਹੁੰਦਾ ਸੀ, ਕਹਿੰਦਾ ਟੂਣਾ
0: ਉੱਥੇ ਤਾਂ ਕਰਦੇ ਸੀ, ਉੱਥੇ ਕਾਦਾ ਚਰਸਤਾ ਸੀ ਇਹਨਾਂ ਦੇ ਘਰ ਦੇ ਕੋਲ, ਇੱਥੇ ਚਲੋ ਅਜੇ ਪਤਾ ਨੀ ਕਿਉਂ ਰਾਜਨੀਤੀ ਸੌਫਟ ਆ, ਪਰ ਕੈਨੇਡਾ ਦੀ ਮੈਨੂੰ ਇੱਕ ਬਹੁਤ ਵਧੀਆ ਲੱਗਦੀ ਆ, ਉੱਥੇ ਉਹ ਸਖਤ ਬਹੁਤ ਨੇ ਕਈ ਗੱਲਾਂ
1: ਜੀ, ਬਿਲਕੁਲ ਬਿਲਕੁਲ,
0: ਉਹ ਬਾਕੀ ਕੀ ਆ ਉੱਥੇ ਉਹ ਨੀ ਮੈਨੂੰ ਪਤਾ, ਮੈਂ ਜਿਵੇਂ ਵੀ ਉਹ ਸਖਤ ਬਹੁਤ ਨੇ ਕਾਨੂੰਨ ਦੇ ਤੌਰ ਤੇ, ਮਤਲਬ ਨਾ ਉਹਨਾਂ ਨੇ ਜਦੋਂ ਐਕਸ਼ਨ ਲੈ ਲਿਆ ਉਸ ਗੱਲ ਤੇ
1: ਬਿਲਕੁਲ
0: ਵਧੀਆ ਚਾਹੀਦਾ, ਜੇ ਇੱਕ ਨੂੰ ਰੋਕ ਜੇ ਨਹੀਂ ਰੋਕਾਂਗੇ ਤਾਂ ਹੀ ਗਾਹ ਵੱਧਦੀਆਂ ਨੇ ਨਾ ਗੱਲਾਂ।
1: ਬਿਲਕੁਲ ਹੈ ਜੀ ਬਿਲਕੁਲ,
0: ਉੱਥੇ ਉਹਨੂੰ ਠੱਪ ਕਰਨੀ ਚਾਹੀਦੀ ਕੋਈ ਵੀ, ਚਾਹੇ ਮੈਂ ਗਲਤੀ ਕਰਦਾ, ਮੈਂ ਇੱਥੇ ਵੀ ਗਲਤ ਬੋਲਦਾ ਜਿੰਨਾ ਆਪਣਾ
1: ਜੀ
0: ਆਫੇਅਰ ਨੀ ਨੇੜਤਾ, ਦੈਟਸ ਦਾ ਡਿਫਰੈਂਟ ਸਟੋਰੀ ਹੈ ਨਾ।
1: ਬਿਲਕੁਲ,
0: ਪਰ ਜੇ ਮੈਂ ਇੱਥੇ ਗਲਤ ਬੋਲੂ ਇੱਥੇ ਤੁਹਾਡਾ ਫਰਜ਼ ਬਣਦਾ ਮੈਨੂੰ ਰੋਕਣ ਦਾ। ਜਦੋਂ ਔਜਲਾ ਸਾਹਿਬ

0: ਜਿੱਥੇ ਤੁਸੀਂ ਇਦੋਂ ਗੱਲ ਨਹੀਂ ਕਰ ਸਕਦੇ।
1: ਜੇ
0: ਰੋਕੇਗੇ ਤਾਂ ਮੈਂ ਵੀ ਗਾਹਾਂ ਤੋਂ ਸੰਕੋਚ ਕਰੂੰ, ਤੇ ਜਿਹੜੇ ਆਪਣੇ ਆਪਣੇ ਸਰੋਤੇ ਆਪਣੇ ਭੈਣ ਭਾਈ ਸਾਰੇ ਸੁਣਦੇ ਨੇ, ਉਹ ਵੀ ਗਾਹਾਂ ਨੂੰ ਸਰੋਤ ਕਰਨੇ ਵੀ ਨਹੀਂ ਯਾਰ ਸੋਚਣਗੇ, ਠੱਪ ਕਰਨੀ ਚਾਹੀਦੀ ਹੈ ਗੱਲ ਉੱਥੇ ਹੀ ਸਾਨੂੰ।
1: ਬਿਲਕੁਲ ਹੈ ਜੀ, ਦਰੁਸਤ ਹੈ,
0: ਉਹਦੇ ਵਿੱਚ ਪਾਰਦਰਸ਼ਤਾ ਰਹਿੰਦੀ ਹੈ। ਫਿਰ ਫਿਰ ਨਹੀਂ ਤਾਂ ਦੂਆ ਐ ਸੋਚਦਾ ਵੀ ਖਾਣੀ ਇਹ ਸਪੋਂਸਰ ਨੇ ਜੀ ਤਾਂ ਐ ਕਰਦੇ ਨੇ, ਮੈਂ ਤਾਂ ਕਦੇ ਚੀਜ਼ ਉਤਰੀ ਜਾਂਦੇ ਨੇੜੇ ਆ ਵੱਧ ਦੂਰ ਆ ਜਾਂਦੇ ਨਾ, ਇਹ ਨੀ ਕਹਾਂ ਇੱਥੇ ਕੋਈ ਨੇੜਤਾ ਨੀ, ਮੈਂ ਤਾਂ ਆਪ ਕਹਿਣਾ ਇਹ ਮਾਧਿਅਮ ਦੇ ਬੈਠੇ ਹੋ ਕੋਈ ਨੇੜਤਾ ਨੀ, ਸਾਰੇ ਇੱਕੋ ਜਿਹੇ ਨੇ ਜੀ, ਚਾਹੇ ਇੱਕ ਦਿਨ ਲਈ ਕੋਈ ਸੁਣਨ ਆਉਂਦਾ ਚਾਹੇ ਕੋਈ ਰਿਸ਼ਤਾਦਾਰ ਸੁਣਦਾ। ਫਿਰ ਇਹ ਮਤਲਬ ਵਧੀਆ ਕੀਤਾ, ਮੈਂ ਤਾਂ ਉਹਨਾਂ ਦਾ ਬਹੁਤ ਵਧੀਆ ਲੱਗਿਆ ਮੈਨੂੰ, ਉਹਨਾਂ ਨੇ ਉੱਥੇ ਠੱਪ ਕਰਤਾ ਕੰਮ, ਆ ਕਨੇਡਾ ਵਾਲੇ ਭੁਗਤ ਰਹੇ ਨੇ
1: ਜੀ। ਬਿਲਕੁਲ ਬਿਲਕੁਲ,
0: ਸਾਨੂੰ ਕਦੇ ਚਲੋ ਨਹੀਂ ਫੁੱਲ ਪਾ ਕੇ ਆ ਸਕਦੇ ਜਿਹੜੀ ਮਰਗ ਦੇ ਆਪਣੇ ਬਜ਼ੁਰਗ ਆਪਣੀ ਆਸਥਾ ਜਾਂ ਰੱਖ ਲਓ ਇੱਥੇ ਜਿੰਨੇ ਚਿਰ ਮਰਜ਼ੀ ਰੱਖ ਲਓ ਉਹਦੇ ਵਿੱਚ, ਤੁਸੀਂ ਫਿਊਨਰਲ ਹੋਮ ਦੇ ਵਿੱਚ ਜਿੱਦਣ ਜਾਣਾ ਉਦਣ ਲੈ ਜਾਓ, ਹਨਾ।
1: ਬਿਲਕੁਲ
0: ਨਹੀਂ ਤੁਸੀਂ ਯਾਰ ਆਪਦੇ ਘਰੇ ਦੱਬ ਲਓ
1: ਜੀ, ਬਿਲਕੁਲ
0: ਹੈਨਾ, ਦਰਖਤ ਲਾ ਦੋ ਉੱਥੇ
1: ਜੀ,
0: ਹੈ ਇੱਥੇ ਦੇ ਪਾਣੀ ਨੂੰ ਕਿਉਂ ਪ੍ਰਦੂਸ਼ਿਤ ਕਰਨ ਲੱਗੇ ਹੋ ਤੁਸੀਂ।
1: ਹੁਣ ਇੱਥੇ ਵੀ ਸੀਗਾ ਇਹਨਾਂ ਮੁਲਕਾਂ ਦੇ ਵਿੱਚ ਵੀ ਚਲੋ ਵਹਿਮ ਦੀ ਗੱਲ ਹੁੰਦੀ ਹੈ, ਤਾਂ ਇੱਥੇ ਵੀ ਕਬਰਾਂ ਦੇ ਵਿੱਚ ਹਨਾ ਜੀ ਲੋਕ ਮਤਲਬ ਕਿ ਸੋਨਾ ਸੋਨਾ ਪਾ ਕੇ ਉਹਨਾਂ ਨੂੰ ਮਤਲਬ ਕਿ ਜੋ ਉਹਨਾਂ ਨੇ ਪਾਇਆ ਹੁੰਦਾ ਸੀ ਇੱਦਾਂ ਹੀ ਦੱਬ ਦਿੰਦੇ ਸੀਗੇ, ਤਾਂ ਉਹਨਾਂ ਨੇ ਫਿਰ ਗੌਰਮੈਂਟਾਂ ਨੇ ਪੱਕਾ ਹੀ ਕਾਨੂੰਨ ਬਣਾ ਦਿੱਤਾ ਉਹ, ਕਿਉਂਕਿ ਲੋਕ ਜਿਹੜੇ ਚੋਰੀਆਂ ਚਕਾਰੀਆਂ ਸ਼ਰਾਰਤੀ ਸੀਗੇ ਫਿਰ ਉਹ ਕਬਰਾਂ ਪੁੱਟ ਪੁੱਟ ਕੇ ਉਹਨਾਂ ਦੇ ਵਿੱਚੋਂ ਚੀਜ਼ਾਂ ਕੱਢਦੇ ਸੀ।
0: ਕੈਨੇਡਾ ਦੇ ਡੋਡੇ ਚੜ ਕੇ ਬੜੀਆਂ ਮੌਜਾਂ ਲੱਗੀਆਂ ਰਹੀਆਂ ਨੇ ਪਹਿਲਾਂ।
1: ਬਿਲਕੁਲ ਹੈ ਜੀ,
0: ਹਰ ਉਹ ਕੋਈ ਇਹਨਾਂ ਦੀ ਸ਼ਰਧਾ ਹੋਣੀ ਆ ਕੋਰਿਆਂ ਦੀ ਭਾਈ, ਉੱਥੇ ਡੋਡੇ ਦੇ ਫੁੱਲ ਚਾਰ ਚਾੜਦੇ ਹੋਣੇ ਆ,
1: ਬਿਲਕੁਲ ਸੋਹਣੇ ਹੁੰਦੇ ਆ, ਸੋਹਣੇ ਲੱਗਦੇ ਆ ਦੇਖਣ ਨੂੰ। ਬਿਲਕੁਲ ਹੈ ਜੀ,
0: ਠੀਕ ਆ ਬੰਦਾ ਖਾ ਕੇ ਸੋਹਣਾ ਲੱਗਦਾ, ਉਹ ਤਾਂ ਮਾੜਾ ਤਾਂ ਕੁਛ ਨੀ ਹੈਗਾ, ਫਿਰ
1: ਉਹ ਤਾਂ ਗੱਲਾਂ ਲਾਲ ਹੋ ਜਾਂਦੀਆਂ।
0: ਜਿਹੜੀ ਚੀਜ਼ ਪਈ ਸੋਹਣੀ ਲੱਗਦੀ ਆ ਉਹ ਜਾਂ ਪਾਈ ਜਾਊ ਤਾਂ ਖਾਈ ਜਾਊ ਕੁਛ ਨਾ ਕੁਛ ਤਾਂ ਅਸਰ ਕਰਦੀ ਹੋ ਨਾ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ,
0: ਚਲੋ ਠੀਕ ਆ ਜੀ, ਬਹੁਤ ਵਧੀਆ ਸੀ,
1: ਥੈਂਕ ਯੂ ਥੈਂਕ ਯੂ।
0: ਅਸੀਂ ਜਾਗਰੂਕ ਆ, ਸਾਨੂੰ ਜਾਗਰੂਕ ਹੋਣਾ ਚਾਹੀਦਾ, ਜਿੰਨਾ ਹੋਕਾ ਦਿੰਦੇ ਰਹੋ ਬਾਕੀ ਸਭ ਦੀ ਆਪਦੀ ਆਪਦੀ ਹੈ ਜੀ,
1: ਮਰਜ਼ੀ ਹੈ
0: ਜੀ। ਇੱਥੇ ਤਾਂ ਬਾਬੇ ਨੂੰ 20 ਰੁਪਏ ਦੇ ਕੇ ਕਹਿੰਦੇ ਬਾਬਾ ਅਰਦਾਸ ਕਰ ਸਾਡੀ ਗੱਡੀ ਸਹੀ ਚੱਲੇ, ਗੱਡੀ ਤੈਂ ਚਲਾਉਣੀ ਹੈ ਬਾਬੇ ਨੇ ਚਲਾਉਣੀ ਹੈ, 20 ਰੁਪਏ ਬਾਬਾ ਖੱਬੇ ਹੱਥ ਨੇ ਜੇਬ ਚ ਪਾ ਲੈਂਦਾ, ਕੀ ਹਾਲ ਮੇਰੇ ਭਾਈ, 50 ਰੁਪਏ ਪਾ ਲੈ 100 ਪਾ ਲੈ।
1: ਬਿਲਕੁਲ ਹੈ ਜੀ,
0: ਮੈਂ ਸਾਡੇ ਬਾਬੇ ਨੂੰ ਕਹਿ ਦੇਣਾ ਸੀ ਬਾਬਾ ਜੀ ਕਿੰਨੇ ਬਣੇ ਅੱਜ, ਜਦ ਕੋਈ ਗੱਡੀ ਦੀ ਅਰਦਾਸ ਕਰੂ ਮੈਂ ਦੱਸ ਦੇ ਗੱਡੀ ਨੇ ਅਰਦਾਸਾਂ ਵੀ ਕਰਾ।
1: ਬਿਲਕੁਲ, ਥੈਂਕ ਯੂ ਅਜਲਾ ਸਰ,
0: ਹਾਂਜੀ ਧੰਨਵਾਦ ਜੀ, ਥੈਂਕ ਯੂ,
1: ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇੱਕ ਕਾਲ ਹੋਰ ਆ ਰਹੀ ਹੈ ਆਪਾਂ ਨੂੰ, ਤੇ ਉਹਨਾਂ ਦੀ ਵੀ ਗੱਲ ਆਪਣੇ ਕੰਟੀਨਿਊ। ਸ਼ਮੀ ਭਾਜੀ ਮੈਂ ਜਦ ਤੱਕ ਇਧਰੋਂ ਦੇਖ ਲਾ ਜੀ, ਮੈਨੂੰ ਸ਼ੋਅ ਨਹੀਂ ਕਰ ਰਹੀ ਕਾਲ।
2: ਹਾਂਜੀ ਹਾਂਜੀ, ਮੈਨੂੰ ਵੀ ਇਧਰੋਂ ਇਜਾਜ਼ਤ ਲੈਣੀ ਪੈਣੀ ਹੈ, ਪਰ ਇੱਕ ਗੱਲ ਆ ਜਿਵੇਂ ਔਜਲਾ ਸਾਹਿਬ ਹੋਰਾਂ ਨੇ ਵੀ ਐਨ ਸਿਰਾ ਕਰਤਾ, ਜਿਹੜੀ ਚਰਚਾ ਆਪਣੀ ਚੱਲ ਰਹੀ ਆ ਉਹ ਸਹੀ ਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਵਹਿਮ ਹੋ ਸਕਦੇ ਆ ਸਾਨੂੰ ਜਾਂ ਸਾਡੀ ਪੂਰੀ ਜ਼ਿੰਦਗੀ ਦੇ ਵਿੱਚ, ਕਦੇ ਕੋਈ ਕਦੇ ਕੋਈ ਕਦੇ ਉਹ ਹੈਰੀਡੀਟਰੀ ਆ ਆਪਾਂ ਲਿਆਂਦਾ ਵਿਰਾਸਤ ਵਿੱਚ ਆ ਗਿਆ, ਆਲੇ ਦੁਆਲੇ ਆਪਾਂ ਆਪਣੇ ਪੀਅਰ ਗਰੁੱਪ ਚੋਂ ਲੈ ਲਿਆ ਕਿ ਦੋਸਤ ਜਿਹੜੇ ਆ ਉਹ ਉਹਨਾਂ ਨੂੰ ਦੇਖ ਦੇਖ ਕੇ ਵੀ ਹੁਣ ਉਹ ਕਈ ਦਾਰੂ ਪੀਣ ਬੈਠਦੇ ਆ, ਉਦੋਂ ਕਹਿੰਦਾ ਵੀ ਇੱਕ ਛਿੱਟਾ ਮਨ ਉਹਦੇ ਵਿੱਚ ਧਰਤੀ ਤੇ, ਕੋਈ ਕਹਿੰਦਾ ਗਲਾ ਟਕਰਾਉਣੇ ਆ, ਕੋਈ ਆਪਣੀ ਰੀਤੀ ਰਿਵਾਜ ਆਪਣਾ ਹੀ ਹਰੇਕ ਨੇ ਬਣਾ ਰੱਖਿਆ, ਕੋਈ ਕਹਿੰਦਾ ਮੈਂ ਪਾਣੀ ਪਾਉਣਾ, ਕੋਈ ਕਹਿੰਦਾ ਨਹੀਂ ਪਾਣੀਆਂ ਦੀ ਕੋਈ ਲੋੜ ਨੀ, ਐਵੇਂ ਆਪਾਂ ਟਕਰਾਂਗੇ। ਹੁਣ ਇਹ ਜਿਹੜੀ ਆ, ਅੱਛਾ ਇੱਕ ਬਾਈ ਕਹਿੰਦਾ ਜੀ ਆਪਾਂ ਨੂੰ ਜਿਹੜਾ ਇੰਨੇ ML ਜਿਹੜੀ ਆ ਉਹ ਠੀਕ ਆ, ਕੋਈ ਕਹਿੰਦਾ ਨਹੀਂ ਜਮਾ ਹੀ ਨੀ, ਇਹ ਤਾਂ ਬਿਲਕੁਲ ਜਿੰਨੇ ਮਰਜ਼ੀ ML ਹੋਵੇ ਠੀਕ ਹੀ ਆ ਨੀ
1: ਜੀ,
2: ਕੋਈ ਕਹਿ ਰਿਹਾ ਕਿ ਇਹ ਖਾ ਲੈਂਦੇ ਹਨ ਇਹ ਪੀਂਦੇ ਨਹੀਂ, ਕੋਈ ਕਹਿੰਦਾ ਪੀਂਦੇ ਵੀ ਹਨ ਤੇ ਖਾਂਦੇ ਵੀ ਹਨ,
1: ਤੇ
2: ਕੋਈ ਕਹਿੰਦਾ ਨਾ ਇਹ ਖਾਂਦੇ ਹਨ ਨਾ ਇਹ ਪੀਂਦੇ ਹਨ, ਵੀ ਜੀਂਦੇ ਕਿੱਦਾਂ ਹਨ,
1: ਇਹ ਲਾਉਂਦੇ ਆ ਰਗੜਦੇ ਆ।
2: ਆਪਣੇ ਆਪਣੇ ਅਸੀਂ ਜਿਹੜੇ ਆ ਵਿਚਾਰਾਂ ਨੂੰ ਕਹਿ ਲੋ ਵੀ ਪਹਿਲਾਂ ਤਾਂ ਇਧਰੋਂ ਉਧਰੋਂ ਇਕੱਠੇ ਕਰ ਲੈਂਦੇ ਹਾਂ
1: ਜੀ,
2: ਫਿਰ ਉਹਨਾਂ ਚੋਂ ਜਿਹੜਾ ਸਾਨੂੰ ਲੱਗਦਾ ਹੈ ਕਿ ਯਾਰ ਇਹਨੂੰ ਫੋਲੋ ਕਰਕੇ ਮੈਂ ਥੋੜਾ ਕੰਫਰਟ ਜੋਨ ਚ ਆ ਜਾਂਦਾ
1: ਜੀ,
2: ਆ ਉਹਨੂੰ ਫਿਰ ਅਸੀਂ ਰੱਖ ਲੈਂਦੇ ਹਾਂ ਕਿ ਇਹ ਆਹ ਵਾਲਾ ਠੀਕ ਆ
1: ਜੀ,
2: ਇਹਨੂੰ ਜੇ ਆਪਾਂ ਜੇ ਭੈੜਾ ਵੀ ਹੈ ਨਾ ਰੀਤੀ ਰਿਵਾਜ ਕੋਈ ਇਹੋ ਜਿਹਾ ਤੇ ਪਰ ਮੇਰੇ ਕੰਮ ਦਾ ਮੈਂ ਉਹ ਰੱਖ ਲੈਣਾ,
1: ਬਿਲਕੁਲ
2: ਉਹ ਇਕੱਠਾ ਕਰਕੇ ਇੱਕ ਟੋਕਰਾ ਜਾ ਫਿਰ ਉਹਨੂੰ ਉਹਦੀ ਪੰਡ ਬਣ ਜਾਣੀ ਆ ਪੂਰੀ, ਉਹ ਫਿਰ ਪੂਰੀ ਉਮਰ ਢੋਣੀ ਆ
1: ਜੀ,
2: ਨਹੀਂ ਜੀ ਮੈਂ ਨੋ ਇਸ ਦਿਨ ਨਹੀਂ ਕੱਟਣੇ ਤਾਂ ਨਹੀਂ ਕੱਟਣੇ, ਮੈਂ ਇਸ ਦਿਨ ਨਹੀਂ ਨਹਾਉਣਾ ਤੇ ਨਹੀਂ ਨਹਾਉਣਾ, ਮੈਂ ਬਿੱਲੀ ਮੈਂ ਬਿੱਲੀ ਦੇ ਕੱਟ ਗਈ ਰਾਹ ਤੇ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ, ਉਹ ਬੰਦੇ ਨੇ ਆਪਣਾ ਪੱਕਾ ਕਰ ਲਿਆ ਕੰਮ, ਆਪਣੇ ਆਪ ਨੂੰ ਸਮਝਾਈ ਜਾਊਗਾ ਵੀ ਮੈਂ ਜੇ ਇਦਾਂ ਇਦਾਂ ਕਰੂੰਗਾ ਨਾ ਸਾਰੀ ਉਮਰ ਤੇ ਮੇਰੇ ਸਾਰੇ ਕੰਮ ਠੀਕ ਰਹਿਣਗੇ,
1: ਬਿਲਕੁਲ
2: ਤੇ ਜੇ ਮੈਂ ਇਹਨਾਂ ਚੋਂ ਕੋਈ ਜਿਹੜਾ
1: ਵਹਿਮ
2: ਉਹ ਵਹਿਮ ਨੀ ਉਹਨੂੰ ਮੰਨਦਾ, ਉਹ ਵਹਿਮ ਮੰਨਦਾ ਹੀ ਨੀ ਉਹਨੂੰ, ਉਹ ਕਹਿੰਦਾ ਇਹ ਮੇਰਾ ਯਕੀਨ
1: ਜੀ,
2: ਬਿਲਕੁਲ ਇਹਦੇ ਉੱਤੇ ਤਾਂ ਹੁਣ ਮੈਂ ਇਹ ਤਾਂ ਕਹਿ ਲੋ ਜਿਵੇਂ ਸੂਰਜ ਸੱਚ ਹੈ ਜਿੰਨੇ ਵੀ ਮੈਂ ਕਾਨੂੰਨ ਬਣਾ ਲਏ ਆਪਣੇ ਇਹੋ ਜਿਹੀਆਂ ਚੀਜ਼ਾਂ ਕਰ ਲਈਆਂ ਉਹ ਕਹਿੰਦੇ ਇਹ ਤਾਂ ਹੁਣ ਭਾਈ ਸਦੀਵੀ ਸੱਚ ਹੋ ਗਿਆ, ਇਹ ਤਾਂ ਜਦ ਤੱਕ ਸੂਰਜ ਚਾਂਦ ਰਹੇਗਾ ਮੇਰਾ ਵਹਿਮ ਮੇਰੇ ਨਾਲ ਰਹੇਗਾ, ਉਹ ਇਹਨੂੰ ਇਹਨੂੰ ਮੈਂ ਕਹਿੰਦਾ ਮਰਨ ਨੀ ਦੇਣਾ, ਇਹਨੂੰ ਛਿੱਟਾ ਮਾਰੀ ਜਾਣਾ ਉਹਨਾਂ ਨੇ ਆਪਣੇ ਸਾਹਾਂ ਦਾ, ਠੀਕ ਹੈ ਜੀ, ਮੇਰੇ ਸਾਹਾਂ ਨਾਲ ਹੀ ਜਾਊ, ਜਿਵੇਂ ਔਲਕ ਸਾਹਿਬ ਕਹਿੰਦੇ ਸੀ ਕਿ ਸਾਹਾਂ ਨਾਲ ਹੀ ਜਾਂਦਾ ਰੌਲਾ, ਇਹ ਵੀ ਇਹੀ ਹੈ, ਇਹ ਵੀ ਇਹੋ ਜਿਹੀਆਂ ਭਾਵਨਾਵਾਂ ਨੇ ਜਿਹੜੀਆਂ ਸਾਡੇ ਮਨ ਦੇ ਅੰਦਰ ਪੂਰੀਆਂ ਬੋਹੜ ਵਾਂਗੂ ਜੜਾਂ ਇਹਦੀਆਂ ਬਣੀਆਂ ਹੋਈਆਂ, ਇਹਨੂੰ ਡਾਕਟਰ ਕਪੂਰ ਹੁਣ ਕਿਹੜਾ ਕਿਹੜਾ ਬਣ ਜੂ ਬੰਦਾ, ਡਾਕਟਰ ਕਪੂਰ ਵਰਗਾ ਬੰਦਾ ਤੁਸੀਂ ਦੇਖ ਲੋ, ਉਹਨਾਂ ਦਾ ਕੱਲ ਜਨਮ ਦਿਨ ਵੀ ਆ, ਉਹਨਾਂ ਦਾ ਦਿਨ ਹੈ ਵਿਸ਼ੇਸ਼, ਉਹ ਏਡਾ ਤਰਕਸ਼ੀਲ ਬੰਦਾ ਹੈ ਕਿ ਕਿਆਈ ਬਤ ਬਥੇਰਾ ਕੁਝ ਉਹਨਾਂ ਨੂੰ ਕਹਿੰਦੇ ਰਹੇ ਨੇ, ਏਦਾਂ ਨੀ ਹਾਂ ਨੀ ਏਦਾਂ ਨੀ, ਪਰ ਉਹ ਉਹਦਾ ਆਪਣਾ ਇੱਕ ਤਰਕ ਆ ਕਿ ਤਰਕ ਦੇ ਉੱਤੇ ਗੱਲ ਕਰੋ ਯਾਰ,
1: ਬਿਲਕੁਲ
2: ਉਹ ਕਹਿੰਦੇ ਉਹਨਾਂ ਦਾ ਇਹੀ ਰਿਹਾ ਸਾਰੀ ਉਮਰ
1: ਜੀ,
2: ਤੇ ਉਹ ਤਰਕ ਕਿਸੇ ਵੀ ਵੱਡੇ ਤੋਂ ਵੱਡੇ ਜਿਹੜੇ ਦਾਅਵੇਦਾਰ ਸੀਗੇ ਉਹ ਤਰਕ ਦੇ ਉੱਤੇ ਕੋਈ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਿਆ,
1: ਨਹੀਂ ਕਰ ਸਕਦਾ ਬਿਲਕੁਲ,
2: ਕੋਈ ਨਹੀਂ ਕਰ ਸਕਿਆ
1: ਜੀ,
2: ਉਹ ਇਹ ਇੱਕ ਕਹਿ ਲੋ ਵੀ ਵਾਰ ਕੰਧ ਤੇ ਲਿਖੀ ਵਾਰਤ ਆ ਕਿ ਕਪੂਰ ਜਿਹੜਾ ਹੈ ਉਹ ਤਾ ਉਮਰ ਉਹਦਾ ਜਿਹੜਾ ਚੈਲੰਜ ਉਹ 10-20 ਚੈਲੰਜ ਲਿਖ ਕੇ ਗਿਆ ਵੀ ਇਹਨਾਂ ਚੋਂ ਕੋਈ ਇੱਕ ਵੀ ਮੈਨੂੰ ਕਰਕੇ ਦਿਖਾ ਦੋ ਚਮਤਕਾਰ, ਮੈਂ ਮਨ ਨੂੰ ਵੀ ਹੈਗਾ ਕੁਛ,
1: ਬਿਲਕੁਲ ਹੈ ਜੀ,
2: ਤੇ ਮੈਂ ਛੱਡ ਦੂ ਆਪਣਾ ਸਾਰਾ ਜੋ ਮੈਂ ਕਹਿਣ ਡਿਆ ਤਰਕਸ਼ੀਲ ਦਾ ਛੱਡ ਦਾਂਗੇ
1: ਜੀ,
2: ਰੈਸ਼ਨਲ ਨਹੀਂ ਰਹਾਂਗੇ,
1: ਬਿਲਕੁਲ,
2: ਤੋ ਇਹ ਅਸਲ ਚ ਤਾਂ ਕਹਾਣੀ ਭਾਰਤ ਸਾਹਿਬ ਆਪਣੇ ਆਪ ਤੋਂ ਸ਼ੁਰੂ ਹੋਣੀ ਹੈ, ਜਦੋਂ ਸਾਨੂੰ ਅਹਿਸਾਸ ਹੋਵੇਗਾ ਕਿ ਇਹ ਕਿਤੇ ਅਸੀਂ ਵਾਧੂ ਐਵੇਂ ਭਾਰ ਦਾ ਨਹੀਂ ਢੋ ਰਹੇ, ਹੁਣ ਤੱਕ ਜੋ ਕਰ ਰਹੇ ਹਾਂ ਉਹਨੂੰ ਥੋੜਾ ਜਿਹਾ ਉਹਨੂੰ ਪੰਡ ਨੂੰ ਥੋੜਾ ਜਿਹਾ ਦੂਰ ਰੱਖ ਕੇ ਉਹਦੇ ਵੱਲ ਨਜ਼ਰ ਮਾਰਨ ਦੀ ਲੋੜ ਪੈਂਦੀ ਆ, ਇਹ ਸਹੀ ਸੀ ਜਾਂ ਗਲਤ ਸੀ,
1: ਬਿਲਕੁਲ
2: ਇਹਦਾ ਮੈਨੂੰ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ, ਜੇ ਨੁਕਸਾਨ ਹੋ ਰਿਹਾ ਤੁਰੰਤ ਖੇੜਾ ਛਡਾ ਲੈਣਾ ਚਾਹੀਦਾ, ਕੋਈ ਦਿਨ ਤਿਉਹਾਰ ਨਹੀਂ ਹੋ ਜਾ, ਆਪਾਂ ਨੂੰ ਦੇਖਣਾ ਚਾਹੀਦਾ ਕਿ ਅਗਲੇ ਸਾਲ ਛਡਾਵਾਂਗੇ ਖੇੜਾ, ਨਵੇਂ ਸਾਲ ਦੇ ਰੈਜੋਲੂਸ਼ਨ ਪਾਵਾਂਗੇ ਫਿਰ ਦੇਖਾਂਗੇ, ਕੋਈ ਲੋੜ ਨਹੀਂ, ਇਮੀਡੀਏਟਲੀ ਉਹਨੂੰ ਛੱਡ ਦੋ ਜਿਹੜੀਆਂ ਉਹਨਾਂ ਨੂੰ ਤੇ ਮਤਲਬ ਸਵਿਚ ਆਫ ਕਰ ਦੋ ਜੀ, ਕਹਿਣਾ ਖਤਮ ਹੋ ਗਈ ਗੱਲ, ਅੱਜ ਤੋਂ ਬਾਅਦ ਮੈਂ ਆਹ ਜਿਹੜਾ ਕੰਮ ਨਹੀਂ ਕਰਨਾ,
1: ਬਿਲਕੁਲ
2: ਹੁਣ ਜਿਹੜੇ ਬੰਦਿਆਂ ਵਾਲਾ ਜਿਹੜਾ ਅਕਲ ਹੈ ਉਹ ਮੈਨੂੰ ਆ ਗਈ ਹੈ
1: ਜੀ,
2: ਮੈਂ ਉਦਾਂ ਰਹਾਂਗਾ
1: ਜੀ। ਸ਼ਮੀ ਜੀ ਤੁਹਾਡੇ ਤੋਂ ਆਗਿਆ ਲੈਣ ਤੋਂ ਪਹਿਲਾਂ ਦੋ ਕਾਲਰਾਂ ਦੀ ਸੰਖੇਪ ਦੇ ਵਿੱਚ ਇਹ ਗੱਲ ਸੁਣਾਗਾ, ਪਹਿਲਾਂ ਯਾਦਵਿੰਦਰ ਵਿਦੇਸ਼ਾ ਜੀ ਨੇ, ਫਿਰ ਜੱਸੀ ਚਾਹਲ ਜੀ ਨੇ ਜੀ, ਉਹਨਾਂ ਦੀ ਗੱਲ ਸੁਣ ਕੇ ਫਿਰ ਸਮਾਪਤੀ ਕਰਦਾ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ। ਜੀ ਯਾਦਵਿੰਦਰ ਜੀ ਸਵਾਗਤ ਹੈ ਜੀ।
3: ਮੈਂ ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ, ਤੇ ਪੂਜਾ ਕਰਕੇ ਆਏ ਸੀ, ਇਹ ਚੀਜ਼ਾਂ ਨਾਲ ਇੱਥੇ ਨਾਲ ਬਿੱਲੀਆਂ ਨੇ ਬੜੀਆਂ ਬਥੇਰੀਆਂ ਲੰਘਦੀਆਂ, ਰੋਜ਼ ਮੈਂ ਕੋਈ ਨਾ ਕੋਈ ਬਿੱਲੀ ਅੱਗੇ ਲੰਘੀ ਜਾਂਦੀ, ਉਹ ਬਿੱਲੀਆਂ ਅੱਖਾਂ ਵਾਲੀਆਂ ਸਾਰੇ ਲੰਘਦੇ, ਤੇ ਉਹ ਇੱਥੇ ਕਈ ਦਿਨ ਚੇਤਾ ਹੀ ਨੀ ਭੁੱਲਾ, ਚੇਤਾ ਭੁੱਲਾ ਦਿਨ ਕਿਹੜਾ ਚੜਿਆ, ਇਹਨਾਂ ਦੇ ਦਿਨਾਂ ਦਾ ਵੀ ਨੀ ਪਤਾ, ਤੇ ਹੁਣ ਕਈ ਦਿਨ ਉੱਥੇ ਸੰਗਰਾਂਦ ਦਾ ਪਤਾ ਹੋਣਾ, ਮੱਸਿਆ ਦਾ ਪਤਾ, ਇੱਥੇ ਕੋਈ ਚੀਜ਼ ਦਾ ਨੀ ਪਤਾ
1: ਜੀ,
3: ਤੇ ਇਹ ਜਿਹੜੇ ਵਹਿਮ ਆ ਨਾ, ਵਹਿਮ ਇਹ ਹੁਣ ਜਿਹੜੇ ਜਿਨ੍ਹਾਂ ਨੂੰ ਆਪਣੇ ਚੰਗੇ ਲੱਗਦੇ ਉਹ ਇਹਨੂੰ ਰੀਤੀ ਰਿਵਾਜ ਕਹਿ ਦਿੰਦਾ
1: ਜੀ,
3: ਇੱਕ ਨਾ ਇਹਦਾ ਰੀਤੀ ਰਿਵਾਜ ਵੀ ਹੈਗਾ ਵਹਿਮਾਂ ਦਾ, ਵੀ ਇਹ ਰੀਤੀ ਰਿਵਾਜ ਆ
1: ਜੀ,
3: ਜੇ ਆਪਾਂ ਕਹੀਏ ਕਿ ਇਹਨਾਂ ਨੂੰ ਦੂਰ ਰਹੀਏ ਉਹਨੇ, ਨਹੀਂ ਇਹਨਾਂ ਨੂੰ ਦੂਰ ਨੀ ਜਾਣ ਦੀ ਲੋੜ, ਇਹ ਨਾਲ ਹੀ ਨਿਭਾਉਣੇ ਚਾਹੀਦੇ,
1: ਬਿਲਕੁਲ।
3: ਤੇ ਚਲੋ ਠੀਕ ਆ, ਮੈਂ ਇੰਨੀ ਕੀ ਗੱਲ ਕਰਨੀ, ਮੈਂ ਹੁਣ ਲੱਗਾ ਚੱਲਣਾ,
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
3: ਧੰਨਵਾਦ,
1: ਸਤਿ ਸ੍ਰੀ ਅਕਾਲ ਜੀ
2: ਜੀ ਜੀ।
1: ਤੇ ਇਹ ਸਨ ਦੋਸਤੋ ਸਵੀਡਨ ਤੋਂ ਯਾਦਵਿੰਦਰ ਵਿਦੇਸ਼ਾ ਜੀ ਗੱਲ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਮਲੇਰਕੋਟਲਾ ਤੋਂ ਜੁੜੇ ਨੇ ਜੀ ਆਪਣੇ ਨਾਲ ਜੱਸੀ ਚਾਲ ਜੀ, ਸਤਿ ਸ੍ਰੀ ਅਕਾਲ ਜੱਸੀ ਜੀ, ਸਵਾਗਤ ਹੈ ਜੀ।
4: ਹਾਂਜੀ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ,
4: ਚਲੇ ਗਏ ਕਿ ਹੈਗੇ ਨੇ ਜੀ?
1: ਨਹੀਂ ਨਹੀਂ ਨਾਲ ਹੀ ਨੇ ਜੀ।
2: ਸਤਿ ਸ੍ਰੀ ਅਕਾਲ ਜੀ,
4: ਮੈਂ ਕਿਹਾ ਮੈਂ ਜ਼ਿਆਦਾ ਲੇਟ ਹੋ ਗਈ।
1: ਨਹੀਂ ਨਹੀਂ ਕੋਈ
4: ਨਾ, ਬਿੱਲੀਆਂ ਦੇ ਵਹਿਮ ਦੀ ਅਕਸਰ ਗੱਲ ਹੁੰਦੀ ਆਪਣੇ ਪ੍ਰੋਗਰਾਮ ਚ, ਮੈਂ ਕਿਹਾ ਬਿੱਲੀਆਂ ਨੂੰ ਤਾਂ ਹੁਣ ਬਖਸ਼ ਦਿਓ ਸਾਰੇ ਜਣੇ
1: ਜੀ,
4: ਵੀ ਮੈਂ ਤਾਂ 4 ਬਿੱਲੀਆਂ ਘਰ ਰੱਖੀਆਂ ਹੋਈਆਂ ਪੈਟਸ ਦੇ ਤੌਰ ਤੇ
1: ਜੀ,
4: ਤੇ 3-4 ਬੱਚੇ ਉਹਨਾਂ ਦੇ ਹੋਏ ਰਹਿੰਦੇ,
1: ਤੁਸੀਂ 4 ਰੱਖੀਆਂ ਜੀ, ਮੈਂ ਤਾਂ ਰਹਿੰਦਾ ਬਿੱਲੀਆਂ ਦੇ ਵਿੱਚ ਜੀ।
4: ਹਾਂਜੀ,
1: ਮੈਂ ਤਾਂ ਬੰਦਿਆਂ ਦੇ ਵਿੱਚ ਵੀ ਬਿੱਲੀਆਂ ਹੈਗੀਆਂ ਜੀ, ਤੇ ਓਦਾਂ ਵੀ ਬਿੱਲੀਆਂ ਹੈਗੀਆਂ ਨੇ ਕੁਦਰਤੀ ਜਿਹੜੀਆਂ ਜੀ।
4: ਤੇ ਉਹ ਮੈਂ ਤਾਂ ਪਤਾ ਨੀ ਗੱਲ ਕੀਤੀ ਸੀ ਨਾ, ਕਿਸੇ ਨੇ ਭਾਈਆਂ ਦੀ ਗੱਲ ਕੀਤੀ ਸੀ, ਮੇਰਾ ਖਿਆਲ ਵਿੱਚ ਮੈਨੂੰ ਪਤਾ ਨੀ ਮੇਰੇ ਕੰਨ ਪੱਜੇ ਨੇ
1: ਜੀ,
4: ਤੇ ਮੈਨੂੰ ਵੀ ਭਾਈਆਂ ਦੀ ਗੱਲ ਯਾਦ ਆ ਗਈ ਗੁਰਦੁਆਰਾ ਸਾਹਿਬ ਦੀ
1: ਜੀ,
4: ਵੀ ਗੁਰਦੁਆਰੇ ਚਾਹੀਦਾ, ਤੇ ਕੀ ਕਹਿੰਦੇ ਨੇ ਉਹ ਨਾ, ਚਲੋ ਇੱਥੇ ਜਿਹੋ ਜੀ ਆਮਦਨ ਹੁੰਦੀ ਗੁਰੂ ਘਰਾਂ ਚ ਤੋਂ ਓਨੀਆਂ ਕਿ ਉਹਨਾਂ ਦੀਆਂ ਤਨਖਾਵਾਂ ਹੁੰਦੀਆਂ ਨੇ, ਤੇ ਕੰਮ ਵੀ ਕਿਹੜਾ ਹੁੰਦਾ
1: ਜੀ,
4: ਕੱਲਾ ਪ੍ਰਸ਼ਾਦ ਹੀ ਬਣਾਉਣਾ ਹੁੰਦਾ, ਤੇ 2-3 ਰੱਖੇ ਹੁੰਦੇ ਆ, ਇੱਕ ਡਾਲੀ ਵਾਲਾ ਤੇ ਇੱਕ ਦੇਗ ਚ ਚਮਚਾ ਮਾਰਨ ਵਾਲਾ ਵੀ ਜਦੋਂ ਠੰਡੀ ਹੋ ਜਾਵੇ ਦੇਗ ਹਨਾ
1: ਜੀ
4: ਤੇ ਉਹ ਫਿਰ ਵੰਡਣੀ ਹੁੰਦੀ ਹੈ ਹਨਾ
1: ਜੀ
4: ਤੇ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਦੋਵੇਂ ਤਿੰਨੇ ਨਾ ਖੰਭਾਂ ਵਾਂਗੂ ਖਲੋ ਜਾਂਦੇ ਨੇ ਆ ਕੇ
1: ਜੀ
4: ਤੇ ਜਿੰਨੇ ਕਿਸੇ ਨੇ ਪਾਠ ਕਰਾਇਆ ਹੁੰਦਾ ਉਹਨਾਂ ਨੂੰ ਫਿਰ ਡਬਲ ਉਹ ਹੋ ਜਾਂਦਾ ਵੀ ਉਹਨੂੰ ਵੀ 100 ਦਵੋ ਤੇ ਉਹਨੂੰ ਵੀ ਦਵੋ ਜੇ ਇੱਕ ਨੂੰ ਦਵੋ ਤੇ ਦੂਜਾ ਨਾਰਾਜ਼ ਹੋ ਜਾਏਗਾ ਹਨਾ
1: ਜੀ
4: ਤੇ 3 ਮਹੀਨੇ ਹੋ ਗਏ ਸੀ ਜਿਹੜੀ ਚਾਨਣੀ ਜਿਹਨੂੰ ਚੰਦੋਆ ਵੀ ਕਹਿ ਦਿੰਦੇ
1: ਹਾਂਜੀ
4: ਉਹ ਨੀ ਸੀ ਬਦਲ ਰਹੇ
1: ਜੀ
4: ਤੇ ਅਸੀਂ ਕਿਹਾ ਭਾਈ ਇਹ ਬਦਲਦੇ ਹੁਣ ਵੀ ਰੁਮਾਲੇ ਤਾਂ ਰੋਜ਼ ਨਵੇਂ ਨਵੇਂ ਪਾਉਂਦੇ ਹੋ ਤੇ ਉੱਪਰ ਵੀ ਝਾਤੀ ਪੈਂਦੀ ਹੋਈ ਹੈ ਅਗਲੇ ਦੀ ਵੀ ਮੈਲੀ ਵੀ ਹੁੰਦੇ ਨੇ ਕੱਪੜੇ ਹਨਾ ਤੇ ਵੀ ਬਦਲੋਗੇ ਤੇ ਫੇਰ ਹੀ ਕੋਈ ਲੈਣ ਲੈ ਕੇ ਜਾਊਗੀ ਬੀਬੀ ਧੋਣ ਵਾਸਤੇ
1: ਜੀ
4: ਕਹਿੰਦਾ ਜੀ ਨਹੀਂ ਬਦਲੇ ਸੀ ਕਹਿੰਦਾ ਪਿਛਲੇ ਮਹੀਨੇ ਸੰਗਰਾਂਦ ਤੇ ਮੈਂ ਕਿਹਾ ਹੁਣ ਮੁੜ ਕੇ ਦੂਜੀ ਤੀਜੀ ਸੰਗਰਾਂਦ ਆ ਗਈ ਵੀ ਹੁਣ ਬਦਲਣਾ ਨੀ ਫਿਰ
1: ਜੀ
4: ਤੇ ਝੂਠ ਮਾਰੀ ਜਾਵੇ ਝੂਠ ਮਾਰੀ ਜਾਵੇ ਅਸੀਂ ਵੀ ਪਿੱਛੇ ਪਈਆਂ ਰਹੀਆਂ ਵੀ ਭਾਈ ਇਹਨੂੰ ਬਦਲਾ ਕਹਿੰਦਾ ਸੰਗਤ ਜਦੋਂ ਆਊਗੀ ਸੰਗਤ ਹੀ ਬਦਲੂਗੀ ਵੀ ਮੈਂ ਕੱਲਾ ਕਿਵੇਂ ਬਦਲਾ ਮੈਂ ਕਿਹਾ ਸੰਗਤ ਤੂੰ ਅਨਾਊਂਸ ਕਰੇਗਾ ਫੇਰ ਹੀ ਕੋਈ ਨਾਲ ਲੱਗੂਗਾ
1: ਜੀ
4: ਉਹ ਜੀ ਅੱਜ ਫਿਰ ਅਸੂ ਦੀ ਸੰਗਰਾਂਦ ਚੜੀ ਤੇ ਅੱਜ ਫਿਰ ਬੜੀ ਸੋਹਣੀ ਕ੍ਰੀਮ ਰੰਗ ਦੀ ਚਾਨਣੀ ਲਾਈ ਜੀ ਦਿਲ ਬਾਗ ਬਾਗ ਹੋ ਗਿਆ
1: ਮਕਸਦ ਦੇ ਵਿੱਚ ਸਫਲ ਹੋ ਗਏ ਤੁਸੀਂ ਜੀ ਜੀ
4: ਹੁਣ ਮੈਂ ਕਿਹਾ ਸਾਰੀਆਂ ਜਿਹੜੀਆਂ ਨੋਟ ਕਰ ਲੋ ਤਰੀਕ ਵੀ ਹੁਣ ਫਿਰ ਬਾਅਦ ਚ ਫਿਰ ਸਾਥ ਤਾਂ ਦਿਓ ਨਾ ਵੀ ਸਾਥ ਵੀ ਨੀ ਨਾ ਕੋਈ ਦਿੰਦਾ ਇੱਕ ਜਣਾ ਬੁਰਾ ਪਵੇ ਤੇ ਉਹੀ ਪਿਆਰ ਰਹਿੰਦਾ ਵੀ ਇਹ ਵਿਹਲੇ ਕੜਾਹ ਖਾ ਖਾ ਕੇ ਤੇ ਵਿਹਲੀਆਂ ਮਾਰ ਮਾਰ ਕੇ ਨਾ ਗੱਪਾਂ ਤੇ ਟਾਈਮ ਇੰਨਾ ਬੁਰਾ ਹਾਲ ਕਰਦੇ ਨੇ ਹਰ ਚੀਜ਼ ਦਾ
1: ਹੁਣ
4: ਕੀ ਬਹੁਤੀ ਬੁਰਾਈ ਕੀ ਕਰਨੀ ਹੈ ਹਨਾ
1: ਬਿਲਕੁਲ
4: ਤੇ ਇਹ ਮੇਰੀਆਂ ਦੋ ਗੱਲਾਂ ਸੀ ਵੀ ਵਹਿਮ ਦੀ
1: ਜੀ ਜੀ
4: ਬਿੱਲੀਆਂ ਬੁੱਲੀਆਂ ਦਾ ਕੋਈ ਵਹਿਮ ਨੀ ਬਹੁਤ ਪਿਆਰੀਆਂ ਲੱਗਦੀਆਂ
1: ਬਿਲਕੁਲ
4: ਤੇ ਇਹ ਵੀ ਰੱਬ ਨੇ ਬਣਾਈਆਂ ਨੇ
1: ਨਹੀਂ ਬਹੁਤ ਸਾਫ਼ ਸੁਥਰਾ ਜਾਨਵਰ ਹੈ ਜੇ ਦੇਖਿਆ ਜਾਵੇ ਤਾਂ ਕਾਫੀ ਜਿਹੜਾ ਹੱਦ ਤੱਕ ਆਪਣੇ ਨੂੰ ਸਾਫ਼ ਸਫਾਈ ਦੇ ਵਿੱਚ ਰੱਖਦਾ ਜੀ ਚਾਹੇ ਚਲੋ ਖਾਂਦਾ ਪੀਂਦਾ ਜੋ ਮਰਜ਼ੀ ਹੈ
2: ਦੂਜੀ ਜਿਹੜੀ ਹੋਰ ਗੱਲ ਵੀ ਹੈ ਨਾ ਜੱਸੀ ਜੀ ਜਿਹੜੀਆਂ ਤੁਸੀਂ ਬਿੱਲੀਆਂ ਰੱਖੀਆਂ ਇਹ ਉਹਨਾਂ ਬਿੱਲੀਆਂ ਤੋਂ ਬਾਹਰ ਨੀ ਕਿਉਂਕਿ ਇਹ ਤਾਂ ਅੰਦਰ ਹੀ ਰਹਿੰਦੀਆਂ ਨੇ ਇਹ ਰਸਤਾ ਕਿੱਥੇ ਕੱਟਦੀ ਹੋਣੀ ਹੈ ਉਹ ਜਿਹਨਾਂ ਦੀ ਚਰਚਾ ਹੋ ਰਹੀ ਹੈ ਉਹ ਤਾਂ ਜੰਗਲੀ ਬਿੱਲੀਆਂ ਨੇ ਸੜਕਤੇ ਦੁਰੀਆਂ ਪੈਂਦੀ
4: ਉਹ ਚੂਹੀਆਂ ਨਾ ਇਹਨਾਂ ਦੇ ਆਲੇ ਦੁਆਲੇ ਇਹਨਾਂ ਦੇ ਉੱਤੇ ਫਿਰੀ ਜਾਂਦੀਆਂ ਨੇ ਇਹਨਾਂ ਦੇ ਨਾਲ ਖੇਡੀ ਜਾਂਦੀਆਂ ਨੇ ਇਹ ਚੂਹੀਆਂ ਫੜਦੀਆਂ ਹੀ ਨੀ ਹੈਗੀਆਂ ਉਹ ਤਾਂ ਦੇਖ ਲੋ ਵੀ ਵੱਡੇ ਵੱਡੇ ਮੱਛ ਖਾ ਜਾਂਦੀਆਂ ਨੇ ਦੂਸਰੀਆਂ ਬਿੱਲੀਆਂ ਤਾਂ
1: ਬਿਲਕੁਲ
4: ਇੱਕ ਨਾ ਵਾਲਾ ਬਿੱਲੀ ਸੀ ਤੇ ਉਹਦੇ ਤੇ ਨਾ ਕੋਈ ਮਤਲਬ ਇਸ ਤਰ੍ਹਾਂ ਕੋਈ ਸਾਈਕਲ ਸਕੂਟਰ ਚੜਾ ਗਿਆ ਤੇ ਭੱਜ ਗਿਆ ਅਗਲਾ
1: ਜੀ
4: ਤੇ ਬਿੱਲੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਤੇ ਬੇਟੀ ਕਹਿੰਦੀ ਵੀ ਉਹਨੂੰ ਸਾਨੂੰ ਤਰਸ ਆਇਆ ਤੇ ਅਸੀਂ ਉਹਨੂੰ ਹਸਪੀਟਲ ਲੈ ਗਏ
1: ਜੀ
4: ਵੀ ਇਹਦਾ ਜੇ ਤੱਤੇ ਘਾ ਕੋਈ ਇਲਾਜ ਹੋ ਜੇ
1: ਜੀ
4: ਤੇ ਡਾਕਟਰ ਨੇ ਟੀਕੇ ਟੂਕੇ ਲਾਣੇ ਸੀ ਉਹਨੂੰ ਕਹਿੰਦੀ ਪਹਿਲਾਂ ਤਾਂ ਉਹਨੇ ਮੈਨੂੰ ਵੱਢਿਆ ਫਿਰ ਉਹਨੇ ਡਾਕਟਰ ਨੂੰ ਵੱਢਿਆ ਮੈਂ ਕਿਹਾ ਚਲੋ ਹੁਣ ਤੁਸੀਂ ਆਪਣੇ ਆਪ ਨੂੰ ਵੀ ਟੀਕੇ ਲਵਾਈ ਚੱਲੋ ਤੇ ਉਹ ਡਾਕਟਰ ਕਹਿੰਦਾ ਵੀ ਇਹ 3-4 ਦਿਨ ਹੋਰ ਇਲਾਜ ਕਰਾਓ ਇਹਦਾ
1: ਜੀ
4: ਤੇ ਉਹ ਨਾ ਕਹਿੰਦੇ ਭੱਜ ਗਈ ਆ ਕੇ ਘਰ ਛਡਾ ਕੇ ਭੱਜ ਗਈ ਤੇ ਮੁੜ ਕੇ ਪਤਾ ਨੀ ਆਈ ਨੀ ਪਤਾ ਨੀ ਉਹਨੂੰ ਕੋਈ ਕੁੱਤੇ ਕੱਤੇ ਖਾ ਗਏ ਕੀ ਹੋਇਆ
1: ਜੀ
4: ਤੇ ਘਰ ਵਾਲੀਆਂ ਬਿੱਲੀਆਂ ਤਾਂ ਆਪਾਂ ਜੀ ਜਾਨ ਨਾ ਰੱਖਦੇ ਆ
1: ਬਿਲਕੁਲ
4: ਹਾਂਜੀ ਵਹਿਮ ਉਹੀ ਹਾਂ ਵਹਿਮ ਦੀ ਗੱਲ ਯਾਦ ਆ ਗਈ
1: ਜੀ
4: ਸਾਡੇ ਨਾ ਚਰਸਤਾ ਪੈਂਦਾ ਘਰ ਦੇ ਕੋਲ
1: ਜੀ
4: ਤੇ ਚਰਸਤੇ ਚ ਨਾ ਇੱਕ ਬਹੁਤ ਹੀ ਵਧੀਆ ਵਾਲਾ ਜਿਹੜਾ ਕੰਬਲ ਦਾ ਉਤਲਾ ਕਵਰ ਹੁੰਦਾ ਨਾ ਉਹ ਬਹੁਤ ਵਧੀਆ ਕੋਈ ਖਰੀਦ ਕੇ ਲਿਆਇਆ
1: ਜੀ
4: ਵੀ ਜਿਹੜਾ ਦੂਰੋਂ ਅਟਰੈਕਟ ਕਰੇ ਬੰਦੇ ਨੂੰ
1: ਜੀ
4: ਉਹਦੇ ਵਿੱਚ ਪਤਾ ਨੀ ਕਿਹੜੀ ਸ਼ਹਿਦ ਆ ਮੀਟ ਭਰ ਕੇ ਜਿਵੇਂ 20-30 ਕਿਲੋ ਮੀਟ ਭਰ ਕੇ
1: ਜੀ
4: ਉਹ ਦੀਵਾਲੀ ਨੂੰ ਉੱਥੇ ਸੁੱਟ ਗਿਆ
1: ਜੀ
4: ਉਹਨੂੰ ਕੋਈ ਨਾ ਚੁੱਕੇ ਮਾੜਾ ਮੋਟਾ ਹੋ ਸਕਦਾ ਇੱਕ ਅੱਧੇ ਜਣੇ ਨੇ ਚੁੱਕਿਆ ਵੀ ਹੋਏ ਚੋਰੀ ਛੱਪੇ ਨੇੜੇ ਨੇੜੇ ਤੇ ਜਦੋਂ ਵਿੱਚ ਵੇਖਿਆ ਵੀ ਇਹ ਚ ਤਾਂ ਮੀਟ ਹੈ ਵੀ ਇਹ ਤੇ ਟੂਣਾ ਹੈ ਉਹ ਫੇਰ ਡਰ ਦੇ ਮਾਰੇ ਸੁੱਟ ਗਏ ਉੱਥੇ
1: ਜੀ
4: ਤੇ ਜਦੋਂ ਜਮਾਦਾਰ ਆਇਆ ਤੇ ਜਮਾਦਾਰ ਚੁੱਕ ਕੇ ਰੇਹੜੀ ਚ ਪਾਉਣ ਲੱਗਾ ਤੇ ਇੱਕ ਹੋਰ ਉੱਤੋਂ ਬੰਦਾ ਆ ਗਿਆ ਕਹਿੰਦਾ ਯਾਰ ਕੰਬਲ ਦਾ ਉਹ ਬੜਾ ਸੋਹਣਾ ਹੈ ਜਿਹੜਾ ਕਵਰ ਬੈਗ ਬੜਾ ਸੋਹਣਾ ਹੈ ਕਹਿੰਦਾ ਉਹ ਕਿਹਾ ਹੋਇਆ ਕਹਿੰਦਾ ਤੂੰ ਲੈ ਜਾ ਸੋਹਣਾ ਸਵੇਰ ਦਾ ਇੱਥੇ ਪਿਆ ਹੀ ਸੀ
1: ਜੀ
4: ਲੈ ਕੇ ਕੋਈ ਗਿਆ ਨੀ ਤੁਹਾਨੂੰ ਹੁਣ ਮੈਂ ਲਜਾਨਾ
1: ਕਿਸੇ ਦਾ ਹੌਸਲਾ ਨਾ ਪਵੇ
4: ਵੀ ਹੁਣ ਮੈਂ ਲਜਾਨਾ ਤੇ ਹੁਣ ਤੁਹਾਡੇ ਤੋਂ ਬਰਦਾਸ਼ਤ ਨੀ ਹੁੰਦਾ ਮੈਨੂੰ ਲੈ ਜਾਂਦੋ ਇਹਨੂੰ ਘਰ ਨੂੰ ਇਹ ਤਾਂ ਜੀ ਰੋਜ਼ ਹੀ ਕੁਛ ਨਾ ਕੁਛ ਉੱਥੇ ਪਿਆ ਹੁੰਦਾ ਦੀਵਾਲੀ ਵਾਲੇ ਦਿਨ ਜਦੋਂ ਦੀਵਾਲੀ ਦੇ ਦਿਨ ਹੁੰਦੇ ਨਾ 5-4 ਦਿਨ ਚੰਗਾ ਕੰਮ ਚੱਲਦਾ ਜੀ
1: ਬਿਲਕੁਲ ਹੈ ਜੀ ਬਿਲਕੁਲ
4: ਹਾਂਜੀ ਪਤਾ ਨੀ ਹੁਣ ਸਦੀ 21ਵੀਂ ਹੋ ਗਈ ਕਿ 22ਵੀਂ ਹੋ ਗਈ ਪਰ ਉਹਨਾਂ ਦਾ ਕੰਮ ਚੱਲਦਾ ਤੇ ਹੈ
1: ਧੰਨਵਾਦ ਬਿਲਕੁਲ ਜੀ
2: ਜੀ
1: ਥੈਂਕ ਯੂ ਜੱਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ ਜੀ
4: ਹਾਂਜੀ
1: ਥੈਂਕ ਯੂ
4: ਧੰਨਵਾਦ ਭਾਜੀ
1: ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਮਲੇਰਕੋਟਲਾ ਤੋਂ ਜੱਸੀ ਜੀ ਜੁੜੇ ਸਨ ਤੇ ਸ਼ਮੀ ਜੀ ਮੈਨੂੰ ਗੱਲ ਚੇਤੇ ਆ ਗਈ ਰੁੱਖਾਂ ਦੀ ਥੋੜੀ ਜਿਹੀ ਕਹਿੰਦੇ ਕਿ ਜੇ ਬਾਹਰਲੇ ਘਰ ਦੇ ਮੂਹਰੇ ਕੋਈ ਰੁੱਖ ਲੱਗਾ ਹੋਵੇ ਤਾਂ ਉਹ ਵੀ ਜਿਹੜਾ ਬਦਸ਼ਕਨ ਮੰਨਿਆ ਜਾਂਦਾ ਵੈਸੇ ਤਾਂ ਛੋਟੇ ਹੁੰਦੇ ਵੀ ਸੁਣਦੇ ਸੀਗੇ ਕਿ ਪਿੱਪਲਾਂ ਦੇ ਉੱਤੇ ਜਾਂ ਆਪਣੇ ਬੋਹੜਾਂ ਦੇ ਉੱਤੇ ਜਿਹੜੇ ਭੂਤ ਰਹਿੰਦੇ ਨੇ ਜਾਂ ਸਲੇਡੇ ਰਹਿੰਦੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣੀਆਂ ਪਰ ਅਸਲ ਦੇ ਵਿੱਚ ਪਿਛੋਕੜ ਦੇ ਵਿੱਚ ਉਹਦੇ ਵਿੱਚ ਤਾਂ ਇਹ ਸੀਗਾ ਰਾਤ ਨੂੰ ਕਿਉਂਕਿ ਉਹ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਛੱਡਦੇ ਆ ਤਾਂ ਉਹ ਮਤਲਬ ਕਿ ਕਿਸੇ ਵਿਅਕਤੀ ਦੀ ਜਿਹੜੀ ਆ ਮੌਤ ਦਾ ਕਾਰਨ ਬਣ ਸਕਦੀ ਆ ਹੋਰ ਸਾਰੀਆਂ ਚੀਜ਼ਾਂ ਨੇ ਪਰ ਉਹ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਛਾਵਾਂ ਵਾਲੇ ਦਰਖਤ ਹੈ ਵੱਡੇ ਤਾਂ ਉਹਨਾਂ ਨੂੰ ਸੇਫ ਕਰਨ ਦੇ ਲਈ ਵੀ ਕਿ ਲੋਕੀ ਇਹਨਾਂ ਨੂੰ ਵੱਢਣ ਕੱਟਣ ਨਾ ਜਾਂ ਹੋਰ ਇਹਨਾਂ ਦਾ ਨੁਕਸਾਨ ਨਾ ਕਰਨ ਤੇ ਉਹਨਾਂ ਨੂੰ ਇਸ ਕਰਕੇ ਵੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਚੀਜ਼ ਨਾਲ ਜੋੜ ਦਿੱਤੀ ਗਈ ਆਖਰ ਦੇ ਵਿੱਚ ਜੀ।
2: ਪਰ ਹਾਂਜੀ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਬੜੀ ਕਹਿ ਲਓ ਵੀ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਚਰਚਾ ਦੇ ਵਿੱਚ ਗੱਲ ਆਈ ਸੀ ਕਿ ਕਈ ਚੀਜ਼ਾਂ ਵੱਡ ਸਿਆਣਿਆਂ ਨੇ ਜਿਹੜੀਆਂ ਨੇ ਬੜੀ ਦੂਰ ਅੰਦੇਸ਼ੀ ਰੱਖ ਕੇ ਉਹਦੇ ਨਾਲ ਜੋੜੀਆਂ ਮਾਰਨੀ ਤੇ ਬਿੱਲੀ ਸੋਨੇ ਦੀ ਤੇਣੀ ਬਣੀ ਹੈ ਜਾਂ ਫਲਾਣੇ ਐ ਨੀ ਕਰਨਾ ਉਹ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਆ ਰੱਖਿਆ ਵਾਸਤੇ ਕਹਿ ਲੋ ਜਾਂ ਉਹਨਾਂ ਦੀ ਇੰਪੋਰਟੈਂਸ ਦੱਸਣ ਵਾਸਤੇ ਕਿ ਇਹ ਜਿਹੜੇ ਜਾਨਵਰ ਜ਼ਰੂਰੀ ਨੇ ਭਾਈ ਅਵੇਅਰਨੈਸ ਆ ਓਦਾਂ ਨੀ ਓਦਾਂ ਜਿਹੜਾ ਬੰਦਾ ਉਹ ਕਿੱਥੇ ਮੰਨਦਾ ਪਰ ਜਦੋਂ ਆਪਾਂ ਕੋਈ ਚੀਜ਼ ਇਹੋ ਜਿਹੀ ਜੋੜਦੇ ਆ ਨਾਲ ਉਹਨੂੰ ਰੱਬ ਦੇ ਨਾਂ ਨਾਲ ਜੋੜਦੇ ਆ ਜਾਂ ਡਰਾਵਾ ਦਿੰਦੇ ਆ ਜਾਂ ਕੋਈ ਉਹਦਾ ਲਾਭ ਦੱਸਦੇ ਕਿ ਹਾਂ ਵੀ ਜੇ ਐਂ ਕਰੋਗੇ ਤੁਹਾਨੂੰ ਫਾਇਦਾ ਹੋਜੂ ਜਾਂ ਜੇ ਐਂ ਨਹੀਂ ਕਰੋਗੇ ਤਾਂ ਨੁਕਸਾਨ ਹੋਜੂ ਰੁੱਖ ਲਾਓਗੇ ਫਲਾਣਾ ਜਾਂ ਉਹਨੂੰ ਐਂ ਕਰੋਗੇ ਤਾਂ ਉਹਦਾ ਤੁਹਾਨੂੰ ਫਲ ਮਿਲੂਗਾ।
1: ਬਿਲਕੁਲ
2: ਇਹ ਚੀਜ਼ਾਂ ਜਿਹੜੀਆਂ ਨੇ ਭਾਈ ਸਾਹਿਬ ਬਹੁਤ ਮਾਇਨੇ ਰੱਖਦੀਆਂ ਨੇ ਜਿੱਦਾਂ ਮੌਜ਼ੇਜ਼ ਹੈ ਉਹਨਾਂ ਨੇ ਆਪਣੇ ਬੰਦਿਆਂ ਨੂੰ ਜਦੋਂ ਸਿੱਖਿਆਵਾਂ ਦਿੱਤੀਆਂ ਉਹ 10 ਕਮਾਂਡਮੈਂਟਸ ਲੈ ਕੇ ਆਏ ਟੈਬਲੇਟਸ ਲੈ ਕੇ ਆਏ
1: ਜੀ
2: ਉਹਦੇ ਵਿੱਚ ਇਹੀ ਚੀਜ਼ਾਂ ਲਿਖੀਆਂ ਸੀਗੀਆਂ ਕਿ ਆਹ ਚੰਗੇ ਕੰਮ ਕਰੋ ਸੱਚ ਬੋਲੋ ਸਾਰਾ ਇਹੋ ਜਿਹੀ ਸਿੱਖਿਆਵਾਂ ਤਾਂ ਉਹੀ ਨੇ ਸਾਰਿਆਂ ਜਿੰਨੇ ਵੀ ਬੇਸ ਆ ਧਰਮ ਉਹ ਜੋ ਸਚਿਆਰਾ ਬਣਨ ਦੀ ਜਿਹੜੀ ਸਾਨੂੰ ਇੱਕ ਸੇਧ ਦਿੰਦੇ ਆ ਕਿ ਵਹਿਮ ਨਾ ਕਰੋ ਤੇ ਜੇ ਵਹਿਮ ਪਰ ਨਾਲ ਦੀ ਨਾਲ ਫਿਰ ਇਹ ਕਿ ਜਦੋਂ ਸਮਾਂ ਲੰਘਦਾ ਸਮੇਂ ਦੇ ਲੰਘਣ ਦੇ ਨਾਲ ਨਾਲ ਉਹ ਚੀਜ਼ਾਂ ਜੁੜਦੀਆਂ ਜਾਂਦੀਆਂ ਨੇ ਵਿੱਚ ਜੋ ਉਹਨਾਂ ਦੇ ਅੱਗੇ ਚੇਲੇ ਜਾਂ ਉਹਨਾਂ ਦੇ ਚੇਲੇ ਕਰਦੇ ਜਾਂਦੇ ਆ ਤੋ ਉਹ ਉਹੀ ਚ ਪੰਡ ਭਾਰੀ ਹੁੰਦੀ ਜਾਂਦੀ ਹੈ ਤੇ ਅਸਲੀ ਸੁਨੇਹਾ ਕਿਤੇ ਗੁਆਚ ਜਾਂਦਾ ਹੈ ਜੋ ਜਿਹੜੇ ਪੁਰਾਣੇ ਰਹਿਬਰ ਜਿਹੜੇ ਆ ਉਹ ਦੇ ਕੇ ਜਾਂਦੇ ਆ ਉਹ ਕਿਤੇ ਪਿੱਛੇ ਰਹਿ ਜਾਂਦਾ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਧੁੰਦ ਬਾਲੀ ਛਾ ਜਾਂਦੀ ਹੈ ਉਸ ਨੂੰ ਪਛਾਣਨ ਦੀ ਲੋੜ ਪੈਂਦੀ ਹੈ ਤੇ ਉਹ ਜ਼ਰੂਰੀ ਹੈ ਚੇਤਨ ਤੌਰ ਤੇ ਜੇ ਆਪਾਂ ਇਹ ਕਰ ਸਕੀਏ ਕਿ ਜਿਹੜੇ ਵਹਿਮ ਆ ਉਹਨਾਂ ਨੂੰ ਆਈਡੈਂਟੀਫਾਈ ਕਰ ਲਈਏ ਲਿਖ ਕੇ ਲਾ ਲਈ ਇੱਕ ਲਿਸਟ ਬਣਾ ਲਈਏ ਡਾਇਰੀ ਚ ਮੈਨੂੰ ਆਹ ਵਹਿਮ ਆ ਮੈਨੂੰ ਆਹ ਵਹਿਮ ਫਿਰ ਉਹਨਾਂ ਦੀ ਰੀਜਨਿੰਗ ਕਰ ਲਈਏ ਵੀ ਭਾਈ ਜਿਹੜਾ ਨੰਬਰ ਇੱਕ ਵਹਿਮ ਸੀਗਾ ਇਹ ਸੱਚੀ ਇਹ ਕੋਈ ਗੱਲ ਹੈਗੀ ਹੈ ਜਾਂ ਨਹੀਂ ਹੈਗੀ ਹੈ ਜੇ ਨਹੀਂ ਹੈਗੀ ਉਹਨੂੰ ਕੱਟੋ ਅੱਗੇ ਤੋਂ ਇਹ ਕਰਨਾ ਨੀ
1: ਬਿਲਕੁਲ
2: ਤੋ ਹੋ ਸਕਦਾ ਕਿ ਉਹ ਲਿਸਟ ਵਿੱਚ ਜਿੰਨੇ ਵਹਿਮ ਆਪਾਂ ਆਈਡੈਂਟੀਫਾਈ ਕਰ ਸਕੀਏ ਆਪਣਾ ਸੈਲਫ ਡਾਇਗਨੋਸ ਹੀ ਕਰਨਾ ਪੈਣਾ
1: ਬਿਲਕੁਲ
2: ਤੋ ਉਹ ਹੋ ਸਕਦਾ ਹੈ ਕਿ ਸਾਡੀ ਪਰਸਨੈਲਿਟੀ ਜਿਹੜੀ ਹੈ ਟੋਟਲੀ ਚੇਂਜ ਹੋ ਜਾਏ ਇੰਪਰੂਵ ਹੋ ਜਾਏ ਬੈਟਰ ਹੋ ਜਾਏ ਤੇ ਅਸੀਂ ਆਪਣਾ ਜਿਹੜਾ ਦਿਮਾਗ ਹੈ ਜਿਹੜਾ ਲੋਡ ਜਿੰਨਾ ਚੱਕੀ ਫਿਰਦਾ ਤੇ ਹੋ ਸਕਦਾ ਹੈ ਕਿ ਉਹ ਉਹਦੇ ਵਿੱਚ ਆਪਾਂ ਨੂੰ ਲਾਭ ਹੋਏ
1: ਤੇ
2: ਜ਼ਿੰਦਗੀ ਗੁਲੋ ਗੁਲਜ਼ਾਰ ਹੋ ਜਾਏ ਤੇ ਜ਼ਿੰਦਾਬਾਦ ਹੋ ਜਾਏ।
1: ਬਿਲਕੁਲ
2: ਬਹੁਤ ਵਧੀਆ ਅੱਜ ਸਾਰੀ ਚਰਚਾ ਰਹੀ ਹੈ ਭਾਈ ਸਾਹਿਬ
1: ਜੀ ਬਿਲਕੁਲ ਤੁਹਾਡੇ ਸਹਿਯੋਗ ਨਾਲ ਹੀ ਹੈ ਜੀ
2: ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਸਾਰੇ ਦੋਸਤਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ
1: ਪਾ ਦਿਓ ਭਾਈ ਮੁੜ ਕੇ ਪਈ ਹਾਂ ਭਾਰਤ ਚ ਤੂੰ ਵਧੀਆ ਵਿਸ਼ੇ ਲਿਆ ਇਹ ਵਹਿਮ ਵੀ ਜਿਹੜੀ ਬੜਾ ਔਖਾ ਕਰਦਾ ਜੀ ਮੁੜ ਕੇ ਜੀ ਤੇ ਮੇਰੇ
2: ਇਹ ਬਹੁਤ ਜ਼ਬਰਦਸਤ ਹੈ
1: ਜੀ ਬਾਕਮਾਲ ਚਰਚਾ ਹੋਈ ਆ ਬੜਾ ਸਵਾਦ ਵੀ ਆਇਆ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਤੇ ਹਾਸਾ ਠੱਠਾ ਵੀ ਹੋਇਆ ਤੇ ਲਾਈਟ ਪ੍ਰੋਗਰਾਮ ਵੀ ਰਿਹਾ ਤੇ ਕਿਤੇ ਕਿਤੇ ਸੀਰੀਅਸ ਵੀ ਹੁੰਦਾ ਰਿਹਾ ਪਰ ਗੁਲੂਕੋਸ਼ ਦੀ ਜ਼ਰੂਰਤ ਜਿਹੜੀ ਆ ਨਹੀਂ ਪਈ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਖਸ਼ੀ ਜੀ ਕਾਲ ਕਰ ਰਹੇ ਸਨ ਉਹਨਾਂ ਨੂੰ ਆਪਾਂ ਕਾਲ ਲਾ ਕੇ ਤੇ ਦੁਬਾਰਾ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੀ ਜਾਣਾ ਤੇ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਵੀ ਸਾਂਝੀਆਂ ਕਰਨੀਆਂ ਨੇ ਕਾਫੀ ਇੰਟਰਸਟਿੰਗ ਜਿਹੜੇ ਵਿਸ਼ੇ ਆ ਉਹ ਜੁੜੇ ਹੋਏ ਨੇ ਤੇ ਉਹ ਚਾਹੇ ਬਾਅਦ ਦੇ ਵਿੱਚ ਮੈਂ ਚਲੋ ਕਰਕੇ ਪਾ ਦਾਂਗਾ ਜੀ ਤੇ ਜਿੰਨਾ ਵੀ ਸਮਾਂ ਆਪਣੇ ਕੋਲ ਬਚਿਆ ਅਜੇ 15 ਮਿੰਟ ਬਚੇ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ ਗੱਲਬਾਤ ਕਰਦੇ ਆ ਸ਼ੁਰੂ ਆਪਾਂ ਬਖਸ਼ੀ ਦੇ ਨਾਲ, ਬਖਸ਼ੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਜੀਆਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ ਜੀ।
5: ਜੀ ਥੈਂਕ ਯੂ ਸੋ ਮਚ ਜੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ਼ ਫਰਮਾ ਉਹ ਵੀ ਜਿੰਦੇ ਵਾਸਤੇ ਰਹਿਣ
1: ਜੀ।
5: ਜਿੰਨੇ ਵੀ ਭੈਣ ਭਰਾ ਆਏ ਆ ਬਹੁਤ ਵਧੀਆ, ਬੜੀ ਸੋਹਣੀ ਗੱਲਬਾਤ ਕੀਤੀ ਵੀ ਸ਼ੰਮੀ ਜੀ ਕਿਆ ਬਾਤਾਂ ਤੇ ਜੋਜਲਾ ਸਾਹਿਬ ਵੀ ਕਿਆ ਬਾਤਾਂ ਤੇ ਮੁਕੱਦਰ ਜੀ ਬਹੁਤ ਸੋਹਣਾ ਪਰਫੋਰਮੈਂਸ ਦਿਖਾ ਕੇ ਗਿਆ ਤੇ ਗੱਲਾਂ ਬਾਤਾਂ ਬਿਲਕੁਲ ਇਹ ਵਹਿਮ ਜਿਹੜੇ ਆ ਨਾ ਕਹਿੰਦੀ ਨਾ ਜਦੋਂ ਕੁੰਭੀ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਈ, ਗਿਆਨ ਦਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਜਦੋਂ ਗਿਆਨ ਹੋ ਜਾਂਦਾ ਨਾ ਫਿਰ ਹਨੇਰਾ ਭੱਜ ਜਾਂਦਾ, ਹਨੇਰਾ ਕੀ ਆ, ਵਹਿਮ ਹੀ ਆ ਨਾ, ਵਹਿਮ ਜਿਹੜੇ ਵਹਿਮ ਹਨੇਰੇ ਹੀ ਹੁੰਦੇ ਆ। ਆਪਾਂ ਜਦੋਂ ਰੋਸ਼ਨੀ ਮਿਲ ਜਾਂਦੀ ਆ ਫਿਰ ਬੰਦਾ ਜਿਹੜਾ ਹੈਗਾ ਹਨੇਰੀ ਚੋਂ ਨਿਕਲ ਕੇ ਇੱਕ ਰੋਸ਼ਨੀ ਦੇ ਵਿੱਚ ਆ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ। ਤੂੰ ਮੈਨੂੰ ਗੱਲਾਂ ਕੁਛ ਯਾਦ ਆ ਗਈਆਂ, ਉਸਤਾਦ ਹੁੰਦਾ ਸੀ ਮੇਰਾ, ਪਰ ਕਹਿੰਦੇ ਨਾ ਸਿੱਖਿਆ ਵੀ ਆ ਉਹਦੇ ਕੋਲੋਂ ਬੜਾ ਕੁਛ, ਲੇਕਿਨ ਕਈ ਗੱਲਾਂ ਦੇ ਵਿੱਚ ਬਾਬੇ ਵਿਸ਼ਵਕਰਮਾ ਦੀ ਫੋਟੋ ਜਿਹੜੀ ਹੈਗੀ ਰੱਖ ਕੇ ਤੇ ਧੂਪ ਦਿਖਾਉਣੀ ਜਿਹੜੀ ਹੈਗੀ।
1: ਹਾਂਜੀ ਹਾਂਜੀ।
5: ਤੇ ਕਈ ਵਾਰੀ ਮੈਂ ਕਹਿਣਾ ਵੀ ਉਸਤਾਦ ਜੀ ਤੁਸੀਂ ਇਹ ਕੀ ਕਰਦੇ, ਕਹਿੰਦੇ ਵੀ ਪੁੱਤ ਰੀਤ ਜਿਹੜੀ ਹੈਗੀ ਤੁਰੀ ਆਉਂਦੀ ਹੈ
1: ਜੀ।
5: ਤੇ ਮੈਂ ਕਿਹਾ ਵੀ ਇਹਦੇ ਨਾਲ ਕੀ ਹੋ ਜਾਂਦਾ, ਕਹਿੰਦੇ ਵੀ ਬਾਬਾ ਵਿਸ਼ਵਕਰਮਾ ਜਿਹੜਾ ਖੁਸ਼ ਹੋ ਜਾਂਦਾ ਤੇ ਇਹਨਾਂ ਫਿਰ ਗੱਡੀਆਂ ਗੁੱਡੀਆਂ ਵਰਕਸ਼ਾਪ ਦੇ ਵਿੱਚ ਵਾਹਵਾ ਆ ਜਾਂਦੀਆਂ।
1: ਨਹੀਂ ਉਹ ਮੰਨਦੇ ਵੀ ਆ, ਕਹਿੰਦੇ ਬਾਬੇ ਨਾਨਕ ਨੇ ਤਾਂ ਧਰਤੀ ਮਤਲਬ ਕਿ ਖਰਾਦ ਦੇ ਉੱਤੇ ਚਾੜ ਲਈ ਸੀ, ਇਹ ਵੀ ਚੀਜ਼ਾਂ ਹੈਗੀਆਂ ਨੇ ਜੀ, ਕਰਦੇ ਨੇ ਬਿਲਕੁਲ ਹੈ ਜੀ।
5: ਤੇ ਮੈਂ ਫਿਰ ਕਈ ਵਾਰੀ ਕਹਿਣਾ ਵੀ ਹੁਣ ਕਈ ਕਹਿੰਦੇ ਨਾ ਸਿਆਣੇ ਕਹਿੰਦੇ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ
1: ਜੀ,
5: ਵੀ ਦੱਸੋ ਜਿਹੜਾ ਹੈਗਾ ਧੂਪ ਦਿਖਾਉਣ ਦੇ ਨਾਲ ਜਿਹੜਾ ਹੈਗਾ ਵੀ ਉਹ ਫੋਟੋ ਨੂੰ ਕਿਹੜੀਆਂ ਮੱਖੀਆਂ ਲੜਦੀਆਂ, ਜਿਹੜਾ ਹੈਗਾ ਵੀ ਇਹ ਜਿਹੜਾ ਹੈਗਾ ਇੱਕ ਆਪਣਾ ਇਹ ਐਵੇਂ ਮਨ ਦੇ ਅੰਦਰ ਉਹ ਪਾਰ ਲੈਣਾ, ਭਰਮ ਪਾਰ ਲੈਣਾ ਕੁਛ ਨੀ ਗਾ
1: ਬਿਲਕੁਲ ਹੈ।
5: ਫਿਰ ਨਾਲੇ ਕਹਿਣਾ ਲਓ ਜੀ ਬਾਬਾ ਵਿਸ਼ਵਕਰਮਾ ਖੁਸ਼ ਹੋ ਜਾਂਦਾ, ਦੱਸੋ ਧੂਆਂ ਦੇਣ ਦੇ ਨਾਲ ਜਿਹੜਾ ਹੈਗਾ ਖੁਸ਼ ਹੋ ਜਾਂਦਾ ਬਾਬਾ
1: ਬਿਲਕੁਲ ਹੈ।
5: ਤੇ ਫਿਰ ਕਈ ਵਾਰੀ ਮੈਂ ਉਸਤਾਦ ਨਾਲ ਕਹਿਣਾ ਤੇ ਉਸਤਾਦ ਨੇ ਕਹਿਣਾ ਵੀ ਯਾਰ ਕਈ ਵਾਰੀ ਤੇਰੀਆਂ ਗੱਲਾਂ ਲੱਗਦੀਆਂ ਤੇ ਸੱਚੀਆਂ, ਮੈਂ ਕਿਹਾ ਕਈ ਵਾਰੀ ਨੀ ਹੈ ਹੀ ਸੱਚੀਆਂ, ਕੁਛ ਨੀ ਗਾ ਇਹ ਐਵੇਂ ਵਹਿਮ ਭਰਮ ਹੈ ਗਿਆ ਕੁਛ ਨੀ ਗਾ।
1: ਟੂਲ ਹੈਗੇ ਆ, ਹੋਰ ਸਾਰੀਆਂ ਚੀਜ਼ਾਂ ਨੇ, ਮਸ਼ੀਨਾਂ ਨੇ ਵੱਡੀਆਂ ਵੱਡੀਆਂ, ਇਹ ਤਾਂ ਮੁਲਕ ਚਲੋ ਆਪਣੇ ਜਿਹੜੀਆਂ ਅਜੇ ਮਸ਼ੀਨਾਂ ਨੀ ਗਿਆ ਉਹ ਬਹੁਤ ਐਡਵਾਂਸ ਨੇ, ਇਲੈਕਟ੍ਰੋਨਿਕ ਜਾਂ ਬੈਟਰੀ ਦੇ ਨਾਲ ਜਿਹੜੀਆਂ ਮਸ਼ੀਨਾਂ ਚੱਲਣ ਲੱਗ ਪਈਆਂ, ਹਜੇ ਤਾਂ ਆਪਣੇ ਤਾਂ ਆਉਣੀਆਂ ਹੀ ਹੁਣ ਸ਼ੁਰੂ ਹੋਈਆਂ ਨੇ, ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ ਵਰਤਣੀਆਂ ਸ਼ੁਰੂ ਕੀਤੀਆਂ ਹੋਈਆਂ ਇਹਨਾਂ ਨੇ, ਤਾਂ ਉਹ ਖਾਤਮੇ ਵੱਲ ਨੂੰ ਜਾਦੇ ਆ ਤੇ ਨਵੀਂ ਟੈਕਨੋਲੋਜੀ ਹੋਰ ਲਈ ਆਉਂਦੇ ਆ, ਤੇ ਪਰ ਉਹ ਕਿਤੇ ਨਾ ਕਿਤੇ ਸਾਡੇ ਖਿੱਤੇ ਦੇ ਵਿੱਚ ਕਹਿ ਸਕਦੇ ਹਾਂ, ਸੋਰੀ ਮੈਂ ਪਹਿਲਾਂ ਕਲੀਅਰ ਕਰ ਦੇਣਾ, ਸ਼ਾਇਦ ਬਾਬਾ ਨਾਨਕ ਜੀ ਦੀ ਗੱਲ ਕਰ ਗਿਆ ਤੇ ਨਾਮ ਉਹਨਾਂ ਦਾ ਸ਼ਾਇਦ ਗਲਤੀ ਨਾਲ ਲੈ ਗਿਆ, ਵਿਸ਼ਵਕਰਮਾ ਜੀ ਦੀ ਗੱਲ ਹੁੰਦੀ ਹੈ। ਚਲੋ ਹਰ ਕਿਸੇ ਦੀ ਰਿਸਪੈਕਟ ਹੈ, ਧਰਮ ਹੈ ਜਾਂ ਜੋ ਵੀ ਰੋਹ ਰੀਥਾਂ ਬਣ ਗਈਆਂ ਜਾਂ ਨਾਲ ਲੱਗ ਗਈਆਂ ਉਹ ਚੱਲੀਆਂ ਆ ਰਹੀਆਂ ਨੇ। ਜਿਵੇਂ ਕਿ ਪਹਿਲਾਂ ਸੰਘਰਸ਼ ਕੀਤਾ ਜਾਂਦਾ ਸੀ ਨਾ ਕਿ ਸੰਡੇ ਦੀ ਐਤਵਾਰ ਦੀ ਛੁੱਟੀ ਲੈਣ ਦੇ ਲਈ, ਤਾਂ ਉਹ ਬਹੁਤ ਵੱਡੇ ਸੰਘਰਸ਼ਾਂ ਦੇ ਵਿੱਚੋਂ ਦੀ ਗੁਜ਼ਰਨਾ ਪਿਆ। ਇਸੇ ਤਰ੍ਹਾਂ ਲੇਬਰ ਜਿਹੜੀ ਹੈ, ਲੇਬਰ ਦੇ ਵਿੱਚ ਲੇਬਰ ਵਰਕ ਕਰਦੇ ਆ ਤਾਂ ਉਹਦੇ ਵਿੱਚ ਜਿੱਦਾਂ ਟਾਈਮ ਤਾਂ ਉਹਨਾਂ ਦਾ 7.5-8 ਘੰਟੇ ਡਿਊਟੀ ਦੇ ਉੱਤੇ ਹੋਣਾ ਚਾਹੀਦਾ, ਪਹਿਲਾਂ ਉਹ 16-16-14-14 ਘੰਟੇ ਕਰਦੇ ਰਹੇ ਜਦੋਂ ਗੁਲਾਮੀ ਦੇ ਵਿੱਚ ਵੀ ਰਹੇ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਲੰਘ ਕੇ ਆਏ, ਵਿਚਰ ਕੇ ਆਏ, ਤਾਂ ਉਹ ਕਿਤੇ ਨਾ ਕਿਤੇ ਕੋਈ ਬਹਾਨਾ ਕਹਿ ਲਓ ਜਾਂ ਕੋਈ ਤਿਉਹਾਰਾਂ ਦੇ ਨਾਲ ਉਹ ਚੀਜ਼ਾਂ ਨੂੰ ਜੋੜ ਕੇ, ਤਾਂ ਇੱਕ ਜਿਹੜੀ ਸੀ ਉਹ ਕਿਸੇ ਵੀ ਲਾਈਨ ਦੇ ਵਿੱਚ ਕੋਈ ਵਰਕਰ ਸੀਗਾ ਤਾਂ ਉਹ ਇੱਕ ਛੁੱਟੀ ਦਾ ਆਨੰਦ ਜਿਹੜਾ ਮਾਣ ਸਕਦਾ ਸੀ ਉਸ ਦਿਨ ਨੂੰ ਜੀ।
5: ਜੀ ਸਾਰਾ ਜ਼ਿੰਦਗੀ ਕੰਮ ਹੀ ਕਰੀ ਜਾਣਾ, ਕੰਮ ਵੀ ਕਰੋ, ਰੈਸਟ ਵੀ ਜ਼ਰੂਰੀ,
1: ਰੈਸਟ ਵੀ
5: ਜ਼ਰੂਰੀ,
1: ਰੀਫਰੈਸ਼ ਹੋਣਾ ਵੀ ਚਾਹੀਦਾ ਜੀ ਬਿਲ ਨਾਲ ਦੀ ਨਾਲ, ਉਹ ਵੀ ਚੀਜ਼ਾਂ ਨੇ। ਚਲੋ ਪਹਿਲਾਂ ਤਾਂ ਸਾਡੀਆਂ ਮਜਬੂਰੀਆਂ ਸੀ ਜਾਂ ਸਹੂਲਤਾਂ ਨਹੀਂ ਸੀ ਜੀ,
5: ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਆ ਵੀਰ ਭੁਪਿੰਦਰ ਜੀ, ਪਰ ਕਈ ਮੈਨੂੰ ਜਿਹੜੇ ਟੱਕਰ ਜਾਂਦੇ ਫਿਰ ਪਤਾ ਕੀ ਆ, ਕਹਿੰਦੇ ਨਾ ਆਪਣੀਆਂ ਗੱਲਾਂ ਹੈਗੀਆਂ ਸਿੱਧੀਆਂ, ਫਿਰ ਜਿਹੜਾ ਹੈਗਾ ਬਾਲ ਵਿੰਗ ਨੀ ਗਾ ਕੋਈ
1: ਬਿਲਕੁਲ।
5: ਹੁਣ ਕਈ ਕਹਿੰਦੇ ਲਓ ਜੀ ਇਹ ਮੈਨੂੰ ਇੱਕ ਦੋਸਤ ਮੇਰਾ ਟੱਕਰ ਆ ਮੀਦਾ ਕਹਿੰਦਾ ਕਿ ਉਹ ਭਰਾਵਾ ਮੰਗਲਵਾਰ ਵਾਰਨਾ ਘਟਾਈ ਕਹਿੰਦੇ ਸਲੇਡਾ ਕਨੇਡਾ ਲੈ ਜਾਂਦਾ, ਮੈਂ ਕਿਹਾ
1: ਦੇਖੋ ਇਹ ਵੀ ਜਿਹੜਾ ਭਾਈਚਾਰਾ ਹੈਗਾ ਆ ਉਹ ਮੰਗਲਵਾਰ ਦੀ ਉਹ ਹੋਰ ਵੀਕ ਪੂਰੇ ਦੇ ਵਿੱਚ ਛੁੱਟੀ ਨੀ ਕਰਦਾ, ਜਿੱਦਾਂ ਬਾਕੀ ਕੋਈ ਐਤਵਾਰ ਦੀ ਕਰ ਲੈਂਦਾ, ਜਿੱਦਾਂ ਹੁਣ ਮੀਟ ਵਾਲੇ ਵੀ ਹੈਗੇ ਆ ਤਾਂ ਉਹ ਮੀਟ ਮੰਗਲਵਾਰ ਦੀ ਸ਼ਾਇਦ ਉਹ ਵੀ ਛੁੱਟੀ ਕਰਦੇ ਆ ਨਾ ਜੀ। ਸ਼ਾਇਦ ਉਹ ਹੋਰ ਕਿਸੇ ਦਿਨ ਮੰਗਲਵਾਰ,
5: ਕੋਈ ਇਸ ਤਰ੍ਹਾਂ ਦੀ ਗੱਲ ਨਹੀਂ
1: ਜੀ।
5: ਤੇ ਫੇਰ ਫਲਾਨੇ ਵਾਰ ਕਹਿੰਦੇ ਜੀ ਕੱਪੜੇ ਨੀ ਧੋਣੇ, ਮੈਂ ਕਿਹਾ ਮੈਂ ਧੋਣੇ ਹੀ ਉਦਣ,
1: ਬਿਲਕੁਲ
5: ਮੈਂ ਉਲਟਾ ਕਰ ਕਰਕੇ ਵੀ ਦੇਖਿਆ,
1: ਦੇਖਿਆ
5: ਕੁਛ ਨੀ ਹੋਇਆ, ਐਵੇਂ ਜਿਹੜਾ ਹੈਗਾ ਵਹਿਮ ਭਰਮ ਹੈਗੇ ਆ, ਕੁਛ ਨੀ ਹੁੰਦਾ ਵੀਰ ਭੁਪਿੰਦਰ ਜੀ। ਗੱਲ ਹੈਗੀ ਆ ਕਾਮਲ ਮੁਰਸ਼ਦ ਜਿਹੜਾ ਹੈਗਾ, ਜਦੋਂ ਤੁਹਾਨੂੰ ਕਾਮਲ ਗੁਰੂ ਮਿਲ ਜਾਂਦਾ ਨਾ, ਕਾਮਲ ਮੁਰਸ਼ਦ ਮਿਲ ਜਾਂਦਾ, ਉਹ ਫਿਰ ਚੁੱਕ ਦਿੰਦਾ ਹੈਗਾ ਇਹੋ ਜਿਹੇ ਭਰਮ ਜਿਹੜੇ ਹੈਗੇ ਆ, ਹਨੇਰਿਆਂ ਚੋਂ ਕੱਢ ਕੇ ਤੁਹਾਨੂੰ ਰੋਸ਼ਨੀ ਚ ਲਿਆ।
1: ਹੁਣ ਤੁਹਾਡੇ ਦੇਖੋ ਪਹਿਲੇ ਸਮਿਆਂ ਦੇ ਵਿੱਚ ਕਾਫੀ ਮਸ਼ਹੂਰ ਹੋਈ ਸੀ ਇੱਕ ਵੀਡੀਓ, ਹੁਣ ਤਾਂ ਹੁਣ ਵੀ ਚਲੋ ਸਾਹਮਣੇ ਕਈ ਵਾਰੀ ਆ ਜਾਂਦੀ ਹੈ, ਆਪਣੇ ਮੱਕੇ ਦੇ ਵਿੱਚ ਜਿਹੜਾ ਮੱਕਾ ਏਰੀਆ ਹੈਗਾ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਡਰਾਈਵਰ ਜਿਹੜੇ ਨੇ, ਚਾਹੇ ਉਹਨਾਂ ਮੁਲਕਾਂ ਦੇ ਨੇ, ਉਹ ਚਾਹੇ ਬੱਸ ਹੈ, ਕਾਰ ਹੈ, ਸਕੂਟਰ ਹੈ, ਕੋਈ ਵੀ ਵਹੀਕਲ ਹੈਗਾ ਤਾਂ ਉਹ ਫਰੀ ਕਰ ਦਿੰਦੇ ਆ ਜੀ, ਉਹ ਚੜਾਈ ਦਾ ਏਰੀਆ ਹੈ। ਤੇ ਉੱਥੇ ਤੁਹਾਨੂੰ ਯਾਦ ਆ ਜਾਣਾ ਕਿ ਉਹ ਗੱਡੀ ਮਤਲਬ ਕਿ ਤੁਹਾਡੀ ਗੇਅਰ ਦੇ ਵਿੱਚ ਵੀ ਨਹੀਂ ਹੈ, ਕਲੱਚ ਛੱਡਿਆ ਹੋਇਆ, ਇੰਜਨ ਵੀ ਬੰਦ ਕਰ ਦਿਓ ਤੇ ਗੱਡੀ ਚਲੋ ਆਪਣੇ ਕੰਟਰੋਲ ਦੇ ਵਿੱਚ, ਅੱਜ ਕੱਲ ਚਲੋ ਆਟੋਮੈਟਿਕ ਨੇ ਚੀਜ਼ਾਂ, ਤੇ ਉਹਨੂੰ ਸਟਾਰਟ ਰੱਖਣਾ ਪੈਂਦਾ ਜ਼ਰੂਰੀ, ਤਾਂ ਕਿ ਤੁਹਾਡਾ ਕੰਟਰੋਲ ਕਿਤੇ ਨਾ ਕਿਤੇ ਹੱਥ ਦੇ ਵਿੱਚ ਰਹੇ, ਨਹੀਂ ਤਾਂ ਸਟੀਅਰਿੰਗ ਲੋਕ ਹੋ ਜਾਂਦਾ ਸਾਰਾ ਕੁਝ, ਤੁਸੀਂ ਹਿੱਲ ਜੁੱਲ ਨਹੀਂ ਕਰ ਸਕਦੇ।
5: ਬਿਲਕੁਲ ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤ ਹਾਂ।
1: ਤੇ ਉਹ ਦੇਖੋ ਉਹ ਚੜਾਈ ਜਿਹੜੀ, ਉਹ ਚੜਾਈ ਜਿਹੜੀ ਆ ਵਹੀਕਲ ਆਪ ਹੀ ਚੜਨ ਲੱਗ ਜਾਂਦੇ, ਕਿਉਂਕਿ ਉੱਥੇ ਕੋਈ ਐਸੇ ਹੀ ਕਹਿ ਸਕਦੇ, ਚਲੋ ਮਾਫੀ ਚਾਹਾਂਗੇ ਜਿਹੜੀ ਗੱਲ ਕਹਿਣ ਲੱਗਿਆ, ਉਸ ਕਿਸੇ ਵੀ ਕੋਈ ਵੀ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਕਰਾਮਾਤ ਏਦਾਂ ਦੀ ਨਹੀਂ ਹੈ, ਕੁਦਰਤ ਦੀ ਸਿਰਫ ਕਰਾਮਾਤ ਹੈ, ਕਿਉਂਕਿ ਉੱਥੇ ਗ੍ਰੈਵਿਟੀ ਦਾ ਜਿਹੜਾ ਲੈਵਲ ਹੈ ਬਹੁਤ ਵੱਡੇ ਪੱਧਰ ਖਿੱਚ ਹੈ ਜੀ, ਉਹ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਚਾਈ ਵੱਲ ਨੂੰ ਖਿੱਚਿਆ ਤਾਂ ਉਧਰ ਨੂੰ ਖਿੱਚ ਪੈਂਦੀ ਹੈ ਜੀ, ਉਧਰ ਨੂੰ ਜਾਂਦੀਆਂ ਨੇ, ਜਿਵੇਂ ਕਿ ਨੋਰਮਲ ਜ਼ਮੀਨ ਦੇ ਉੱਤੇ ਮਤਲਬ ਕਿ ਹਰ ਚੀਜ਼ ਜਦੋਂ ਆਪਾਂ ਉੱਪਰੋਂ ਕਿਤੋਂ ਉਚਾਈ ਤੋਂ ਥੱਲੇ ਨੂੰ ਸਿੱਟਦੇ ਹਾਂ, ਜਾਂ ਦਰਖਤ ਦੇ ਉੱਤੇ ਫਰੂਟ ਵੀ ਕੋਈ ਲੱਗਿਆ ਤਾਂ ਉਹ ਥੱਲੇ ਨੂੰ ਹਮੇਸ਼ਾ ਗ੍ਰੈਵਿਟੀ ਦੇ ਨਾਲ ਥੱਲੇ ਡਿੱਗੇਗਾ ਜੀ, ਇਸੇ ਤਰ੍ਹਾਂ ਦਾ ਉਦਾਂ ਹੀ ਆ ਜੀ। ਤੇ ਕਈ ਜਗ੍ਹਾਵਾਂ ਦੇ ਉੱਤੇ ਪਾਣੀ ਜਿਹੜਾ ਹੈ ਉਹ ਮਤਲਬ ਕਿ ਥੱਲੇ ਨੂੰ ਝਰਨੇ ਡਿੱਗਣ ਦੀ ਬਜਾਏ, ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗ੍ਰੈਵਿਟੀ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਹੈਗੀ ਆ, ਤੁਸੀਂ ਮੈਪ ਦੇ ਵਿੱਚ ਜਾਂ ਗੂਗਲ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਉਹਦੇ ਵਿੱਚ, ਤਾਂ ਉਹ ਤੁਸੀਂ ਪਾਣੀ ਜਿਹੜਾ ਝਰਨਿਆਂ ਦਾ ਥੱਲੇ ਦੀ ਡਿੱਗਣ ਦੀ ਬਜਾਏ ਉਹ ਉੱਪਰ ਨੂੰ ਉੱਡਦਾ ਦੇਖੋਗੇ ਜੀ, ਜਾਂ ਤੁਸੀਂ ਕੋਈ ਚੀਜ਼ ਵਗਾ ਕੇ ਮਾਰਦੇ ਹੋ ਤਾਂ ਉਹ ਵਾਪਸ ਤੁਹਾਡੇ ਕੋਲ ਹੀ ਆ ਜਾਂਦੀ ਹੈ, ਕਿਉਂਕਿ ਉਹ ਗ੍ਰੈਵਿਟੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਅਵੇਲੇਬਲ ਹੈ। ਹੁਣ ਜਿੱਦਾਂ ਆਪਣਾ ਦੁਨੀਆਂ ਦਾ ਗੋਲਾ ਟਿਕਿਆ ਵੀ ਗ੍ਰੈਵਿਟੀ ਦਾ ਸਾਰਾ ਸਿਸਟਮ ਹੈ ਜੀ, ਮੈਗਨੇਟ ਫੀਲਡ ਹੈ ਜੀ, ਜੀ ਜੀ
5: ਬਿਲਕੁਲ, ਮੈਗਨੈਟਿਕ ਪਾਵਰ ਹੁੰਦੀ ਹੈ ਜਿਹਦੇ ਨਾਲ ਜਿਹੜਾ ਹੈਗਾ ਉਹ ਕੋਈ ਵੀ ਚੀਜ਼ ਆ ਆਪਣਾ ਜਿਹੜਾ ਹੈਗਾ ਆਪਣਾ ਜ਼ਮੀਨ ਦੇ ਉੱਤੇ ਜਿਹੜੀ ਤਾਣੂ ਛੱਡਣ ਉਹ ਹੇਠਾਂ ਨੂੰ ਆਉਂਦੀ, ਉਹ ਗ੍ਰੈਵੀਟੇਸ਼ਨਲ ਪੁੱਲ ਹੈਗੀ,
1: ਬਿਲਕੁਲ
5: ਉਹਦਾ ਕਰਕੇ ਫਿਰ ਦੁਬਾਰਾ ਆ ਜਾਂਦੀ ਆ। ਬਿਲਕੁਲ, ਕੁਛ ਸਾਇੰਟਿਫਿਕ ਗੱਲਾਂ ਵੀ ਹੈਗੀਆਂ ਜਿਹੜੀਆਂ ਇਸ ਚੀਜ਼ ਨੂੰ ਕਲੀਅਰ ਕਰਦੀਆਂ, ਪਰ ਗੱਲ ਇਹ ਹੈ, ਮੈਂ ਗੱਲ ਕਲੋਜ਼ ਕਰਦਾ ਵੀ, ਗੱਲ ਇਹ ਹੈਗਾ ਨਾ ਵੀਰ ਭੁਪਿੰਦਰ ਜੀ, ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਸਿੱਖਣਾ ਚਾਹੀਦਾ। ਦਸ ਗੁਰੂ ਵੀ ਹੋਏ ਤੇ ਦਸਾਂ ਗੁਰੂਆਂ ਨੇ ਵੀ ਵਹਿਮਾਂ ਭਰਮਾਂ ਚੋਂ ਨਹੀਂ ਕੱਢਿਆ, ਮੂਰਤੀ ਪੂਜਾ ਉਹਨਾਂ ਨੇ ਕਿਹਾ ਵੀ ਮੂਰਤੀ ਪੂਜਾ ਵੀ ਨਹੀਂ ਕਰਨੀ ਹੈਗੀ, ਬੁੱਤ ਪ੍ਰਸਤੀ ਜਿਹੜੀ ਹੈਗੀ ਉਹਨਾਂ ਤੋਂ ਵੀ ਉਹਨਾਂ ਨੇ
1: ਪਰਹੇਜ਼ ਕੀਤਾ,
5: ਪਰਹੇਜ਼ ਕਰੋ ਜਿਹੜਾ ਹੈਗਾ। ਤੇ ਇਨਸਾਨਾਂ ਦੀ ਜਿਹੜੀ ਹੈਗੀ ਆ ਕਹਿਣ ਦਾ ਮਤਲਬ, ਇਨਸਾਨਾਂ ਦੇ ਵੱਲ ਨੂੰ ਆਓ ਜਿਹੜਾ ਹੈਗਾ, ਕਹਿਣ ਦਾ ਮਤਲਬ ਇਹਨਾਂ ਦੇ ਨਾਲ ਗੱਲਬਾਤ ਕਰੋ, ਇਹਨਾਂ ਦੀ ਇਨਸਾਨੀਅਤ ਦੇ ਭਲੇ ਦੀ ਭਾਵਨਾ ਦੀ ਗੱਲ ਕਰੋ, ਇਨਸਾਨੀਅਤ ਦਾ ਜਿਹੜਾ ਹੈਗਾ ਤੁਸੀਂ ਭਲੇ ਦੀ ਭਾਵਨਾ ਲੈ ਕੇ ਚੱਲੋ
1: ਜੀ। ਬਿਲਕੁਲ,
5: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਸਭੇ ਸਾਂਝੀ ਵਾਲਸਦਾ ਇੰਝ ਤੂੰ ਕੋਈ ਨਾ ਦਿਸੇ ਬਾਹਰਾ ਜੀ,
1: ਬਿਲਕੁਲ
5: ਵਿੱਚ ਵੀ ਆਇਆ ਸਾਰੇ ਹੀ ਸਾਂਝੀ ਵਾਲਾ। ਹੁਣ ਇਹ ਇਹਨਾਂ ਨੇ ਵੰਡੀਆਂ ਪਾਲੀਆਂ, ਪੰਜਾਬੀ ਅਸੀਂ ਜਿਹੜੇ ਹੈਗੇ ਗੁਰਦੁਆਰੇ ਵੀ ਵੰਡੇ ਗਏ
1: ਤੇ
5: ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ। ਇੱਧਰ ਜੇ ਕ੍ਰਿਸ਼ਨਾ ਵੱਲ ਵੀ ਆਈਏ ਤਾਂ ਮੈਂ ਇਹ ਨੀ ਕਹਿੰਦਾ ਉਧਰ ਸਿੱਖਿਜ਼ਮ ਚ ਹੈਗਾ, ਆਪਣਾ ਹਿੰਦੂਇਜ਼ਮ ਚ ਵੀ ਇਹ ਬਿਮਾਰੀ ਹੈਗੀ ਆ ਤੇ ਆਪਣਾ ਕ੍ਰਿਸ਼ਚਨਿਟੀ ਚ ਵੀ ਹੈਗੀ।
1: ਹਾਂ ਬਿਲਕੁਲ, ਹਰ ਜਗ੍ਹਾ ਹੀ ਹੈ ਜੀ,
5: ਇਹ ਜੀ ਕੈਥੋਲਿਕ ਵਾਲਿਆਂ ਦਾ ਚਰਚ ਆ, ਇਹ ਜੀ ਉਹ ਦੂਸਰਿਆਂ ਦਾ ਹੈਗਾ।
1: ਰਸ਼ੀਅਨ ਸਾਡੇ ਚਲੋ ਗੁਆਂਢ ਦੇ ਵਿੱਚ ਮੁਲਕ ਨੇ ਵੱਡੇ ਪੱਧਰ ਦੇ ਉੱਤੇ ਹੈ, ਉੱਥੇ ਬਹੁਤ ਇਹ ਚੀਜ਼ਾਂ ਨੂੰ ਮੰਨਦੇ ਆ ਜੀ, ਉਹ ਅੰਧ ਵਿਸ਼ਵਾਸ ਬਹੁਤ ਕਰਦੇ ਆ ਜੀ, ਉਹ ਸਾਰੇ ਛੱਲੇ ਮੁੰਦਰੀਆਂ ਗਲਾਂ ਦੇ ਵਿੱਚ ਮਾਲਾਵਾਂ ਹੋਰ ਸਾਰਾ ਚੀਜ਼ਾਂ ਕਰੀ ਜਾਂਦੇ ਆ ਜੀ, ਉਹ ਅਜੇ ਵੀ ਕਰੀ ਜਾਂਦੇ।
5: ਬਸ ਉਹੀ ਹੈ ਨਾ, ਤੇ ਗੱਲ ਇਹੋ ਹੀ ਆ ਕਿ ਮਤਲਬ ਕਿ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਆ ਨਾ, ਕਿਉਂਕਿ ਇੱਥੋਂ ਹੀ ਅਸੀਂ ਸਾਰਾ ਕੁਛ ਮੰਨ ਜਾਣਾ ਹੈਗਾ, ਵੱਲਾ ਅੱਲਾ ਦੀ ਕਸਮ, ਜੇ ਜ਼ਮੀਨ ਤੇ ਆ ਕੇ ਵੀ ਅਸੀਂ ਹਨੇਰੇ ਚ ਹੀ ਰਹਿ ਗਏ ਨਾ,
1: ਤਾਂ
5: ਫਿਰ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੈ ਗਏ, ਅਸੀਂ ਫੇਲ ਹੋ ਗਏ।
1: ਬਿਲਕੁਲ,
5: ਤੇ ਇਸ ਕਰਕੇ ਇੱਥੇ ਆਣ ਕੇ ਵੀ ਜੇ ਅਸੀਂ ਆਪਣੇ ਆਪ ਨੂੰ ਸੰਭਲ ਨਾ ਸਕੇ, ਆਪਣੇ ਆਪ ਨੂੰ ਕਾਮਯਾਬ ਨਾ ਕਰ ਸਕੇ,
1: ਤੇ
5: ਫਿਰ ਜਿਹੜਾ ਹੈਗਾ ਕੀ ਫਾਇਦਾ ਹੋਇਆ ਹਨਾ, ਚਾਹੇ ਆਏ ਚਾਹੇ ਨਾ ਆਏ, ਫਿਰ ਤਾਂ ਇੱਕੋ ਜਿਹਾ ਹੀ ਹੋ ਗਿਆ।
1: ਬਿਲਕੁਲ,
5: ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈਗਾ ਵਹਿਮਾਂ ਭਰਮਾਂ ਚੋਂ ਬਾਹਰ ਨਿਕਲਣਾ ਚਾਹੀਏ। ਹਾਂ, ਜਿੱਥੋਂ ਜਿਹੜੀ ਹੈਗਾ ਤੁਹਾਨੂੰ ਗਿਆਨ ਮਿਲਦਾ, ਗਿਆਨ ਲਵੋ ਤੁਸੀਂ,
1: ਜਿਹਨੇ
5: ਨਾ ਦੀਨ ਸਿੱਖਣ ਵਾਸਤੇ ਚੀਨ ਵੀ ਜਾਣਾ ਪੈਂਦਾ ਤੇ ਚਲੇ ਜਾਓ,
1: ਚਲੇ ਜਾਓ।
5: ਕਿਉਂ ਉਹਨਾਂ ਨੇ ਕਿਹਾ ਹੈਗਾ, ਉਹਨਾਂ ਨੇ ਤਾਂ ਕਿਹਾ ਚੀਨ ਦਾ ਮਤਲਬ ਦੂਰ ਵੀ ਜੇ ਤੁਹਾਨੂੰ ਜਾਣਾ
1: ਪੈਂਦਾ,
5: ਤੇ ਬਈ ਉੱਥੇ ਵੀ ਜਾ ਕੇ ਸਿੱਖ ਲਓ ਜਿਹੜਾ ਹੈਗਾ।
1: ਬਿਲਕੁਲ,
5: ਜਿਹੜਾ ਗਿਆਨ, ਜਿਹੜਾ ਜਿੱਥੋਂ ਗਿਆਨ ਮਿਲਦਾ ਤੁਸੀਂ ਗਿਆਨ ਲਵੋ
1: ਜਿਹੜਾ। ਜੀ ਬਿਲਕੁਲ,
5: ਇਹ ਚੀਜ਼ਾਂ ਹੈਗੀਆਂ
1: ਜੀ,
5: ਤੇ ਲੋ ਫਿਰ ਆਪਾਂ ਰੂਹਦਾਰੀ ਵੀ ਕਰ ਲਈਏ,
1: ਜਰੂਰ ਜਰੂਰ ਜਰੂਰ ਕਰੋ ਸਾਂਝ ਪਾਓ। ਹਾਂਜੀ ਹਾਂਜੀ,
5: ਤੇ ਲੋ ਜੀ ਆਪਾਂ ਥੋੜਾ ਸੂਫੀ ਕਲਾਮ ਦੀ ਹੋ ਜਾਏ
1: ਆਉਣ ਦਿਓ ਜੀ
5: ਜੀ ਜੀ ਜੀ

0: ਬਾਦ
1: ਬਸ ਕਰ ਭੁਲਿਆ ਛੱਡ ਦੇ ਖਹਿੜਾ, ਬਸ ਕਰ ਭੁਲਿਆ ਛੱਡ ਦੇ ਖਹਿੜਾ, ਛੱਡ ਦੇ ਰਾਮ ਕਹਾਣੀ ਤੂੰ, ਤੂੰ ਜੇ ਰੁਲ ਗਿਆ ਤਾਂ ਕੀ ਹੋਇਆ, ਸ਼ਾਬੀ ਗਲੀਆਂ ਦੇ ਵਿੱਚ ਰੁਲ ਦੇ ਵੇਖੀ।
0: ਬਾਦ
1: ਲਓ ਜੀ ਆਖਰੀ
0: ਜੀ।

0: ਨਹੀਂ ਲੋਕ ਹੱਸਦੇ ਦੇਖੇ ਬਹੁਤ ਪਰ ਸੁਖ ਕਿਸੇ ਯਾਰ ਚ ਨਹੀਂ।
1: ਵਾਹ ਜੀ ਵਾਹ ਜੀ।
0: ਜਦ ਅੱਖ ਬੰਦ ਕਰਕੇ ਦੇਖਿਆ ਅੰਦਰ ਇੱਕ ਡਰ

0: उम्र भर महका जान दीनी,
1: वाह जी,
0: पर दिल लाल कीते सजदे सजना, उम्र भर महका जान दीनी।
1: क्या बात है जी, क्या
0: थैंक
1: बात
0: यू
1: है,
0: सो मच,
1: बहुत खूबसूरत कलाम जी।
0: शुक्रिया
1: थैंक यू जी, थैंक यू मामा जी,
0: शुक्रिया
1: शुक्रिया जी। जी दोस्तों, इस हांजी दुबई तो मोहम्मद जी जुड़े सी ते गलबात करके गए ने। जस्सी जसविंदर कौर जी, अपने जस्सी जी लिखदे है मलेरकोटले तो, कहिंदे एडा वड्डा स्टार जड़ा है सिंगर दलजीत भी कहिंदे इलूमीनाटी नू कहिंदे मन्नदा है जी। मन्नणा पैणा जी, पैसे दा खेड है सारा। ते इन्हां मोहरे तां वड्डे वड्डे झुकदे ने जी, अगले झुका लैंदे है, क्योंकि बहुत सारी मानसिकता जड़ी है, बहुत सारे लोगों नू इक व्यक्ति दे राही कंट्रोल कीता जांदा है। ਇਹਦੇ ਵਿੱਚ ਪੈਸੇ ਦਾ ਵਪਾਰ ਨਹੀਂ, ਇਹਦੇ ਵਿੱਚ ਤਾਕਤ ਤੇ ਹੋਰ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਤੇ ਅਗਲੇ ਤਾਂ ਵੱਡੇ ਵੱਡੇ ਮੁਲਕਾਂ ਦੇ ਜਿਹੜੇ ਨੇ ਅਹੁਦੇਦਾਰ ਲੋਕ ਨੇ, ਜਿਹੜੇ ਮੁਲਕਾਂ ਨੂੰ ਚਲਾਉਂਦੇ ਆ, ਉਹ ਇਹਨਾਂ ਦੇ ਮੋਹਰੇ ਮੱਥੇ ਟੇਕਦੇ ਆ ਤੇ ਇਹਨਾਂ ਤੋਂ ਬਾਹਰ ਪੈਰ ਨਹੀਂ ਰੱਖ ਸਕਦੇ, ਤਾਂ ਦਲਜੀਤ ਕੀ ਸ਼ਹਿ ਹੈ ਜੀ। ਇਸੇ ਤਰ੍ਹਾਂ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਲੋਕ ਨੇ, ਚਾਹੇ ਉਹ ਚਲੋ ਨਾਂ ਕੀ ਲੈਣਾ ਹੈ, ਸਭ ਨੂੰ ਪਤਾ ਹੀ ਹੈ, ਕਈ ਵਾਰੀ ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਵੱਡੇ ਵੱਡੇ ਨਾਮ ਨੇ, ਬਹੁਤ ਮਸ਼ਹੂਰ ਨੇ, ਬਹੁਤ ਖਾਸ ਵਿਅਕਤੀ ਜਿਹੜੇ ਨੇ, ਉਹ ਇਹਨਾਂ ਸਾਰੀਆਂ ਤਾਕਤਾਂ ਦੇ ਜਿਹੜੇ ਨੇ ਉਹਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕਰਦੇ ਆ ਜਾਂ ਕਰਵਾਉਂਦੇ ਆ। ਅਮਰੀਕਾ ਦੇ ਵਿੱਚ ਚਾਹੇ ਲੇਡੀ ਗਾਗਾ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਸਾਰੇ ਕੁਝ ਇਹਨਾਂ ਦੇ ਚੀਜ਼ਾਂ ਦੇ ਵਿੱਚ ਜਿਹੜਾ ਘੇਰੇ ਦੇ ਵਿੱਚ ਆਉਂਦੇ ਆ। ਲੋ ਦੋਸਤੋ, ਨਾਲ ਦੀ ਨਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਕਹਿੰਦੇ ਕਰਦ ਉਦੋਂ ਹੀ ਡਿੱਗੇ ਜਦੋਂ ਘਰ ਇਕੱਲਾ ਹੋਵਾਂ ਜੀ, ਦੇਖਿਓ ਕਿਤੇ ਤੇ ਤੁਸੀਂ ਖਤਰਿਓਂ ਦੇ ਖਿਡਾਰੀ ਬਣਦੇ ਹੋ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ। ਤੇ ਆਖਰੀ ਸੁਨੇਹਾਂ ਦੇ ਵੱਲ ਨੂੰ ਤੁਹਾਡੇ ਸੁਨੇਹੇ ਸਾਂਝੇ ਕਰਕੇ ਦੋਸਤੋ ਆਗਿਆ ਵੱਲ ਨੂੰ ਵੱਧਦੇ ਆ। ਜੇ ਕਾਲ ਕਰਨੀ ਆ ਤਾਂ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 2 ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਮੇਰਾ ਕਹਿੰਦੇ ਟੀ ਪੁਆਇੰਟ ਦੇ ਉੱਤੇ ਘਰ ਹੈ ਜੀ, ਪਰ ਪ੍ਰੋਗਰਾਮ ਮੈਂ ਟੂਟੀਆਂ ਲਗਾ ਕੇ ਕਹਿੰਦੇ ਸੁਣ ਰਿਹਾ ਜੀ। ਤੁਸੀਂ ਖੁੱਲ ਕੇ ਦੱਸੋ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਤੇ ਕਿੱਥੇ ਮਿਲੇਗੀ ਜੀ। ਉਹ ਦੱਸ ਦਿੱਤਾ ਜੀ ਔਜਲਾ ਸਾਹਿਬ ਨੇ। ਔਜਲਾ ਸਾਹਿਬ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਮੈਨੂੰ ਵੀ ਨਾਲ ਕਹਿੰਦੇ ਨੇ, ਮੈਂ ਸੁਨੇਹਾ ਪੜਿਆ ਨਹੀਂ ਪਹਿਲਾਂ। ਕਹਿੰਦੇ ਤੈਨੂੰ ਭਾਰਜ ਵੀਰੇ ਅਗਲੇ ਕੀ ਜਵਾਬ ਦੇਣਾ ਸੀ, ਕਿਉਂਕਿ ਤੇਰਾ ਤਾਂ ਕਹਿੰਦੇ ਟੁੱਲ ਲੱਗ ਗਿਆ ਸੀ। ਟੁੱਲ ਲਾਉਣਾ ਵੀ ਬੜਾ ਔਖਾ ਜੀ, ਕੀ ਕਰੀਏ, ਟੁੱਲ ਮਸੀਂ ਔਖਾ ਲੱਗਿਆ ਸੀ ਜੀ, ਕਾਫੀ ਘਾਲਣਾ ਘਾਲੀਆਂ ਨੇ ਜੀ, ਤੁਹਾਨੂੰ ਪਤਾ ਹੀ ਹੈ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਤੇਲ ਦੇ ਤੇਲ ਜਾਂ ਜੋਤਾਂ ਚ, ਅੱਛਾ ਜੀ ਜੋਤਾਂ ਚ ਤੇਲ ਪਾ ਲਈ ਜਦੋਂ ਸ਼ੁਰੂਆਤ ਚ ਗੱਲ ਕੀਤੀ ਸੀ, ਵੈਸੇ ਜਦੋਂ ਇਸ ਸੀਟ ਦੇ ਉੱਤੇ ਹੁੰਦੇ ਆ ਜੀ ਜੋਤਾਂ ਚ ਤੇਲ ਨਹੀਂ ਪਾਈਦਾ। ਮਾਨ ਸਿੰਘ ਸੈਣੀ ਸਾਹਿਬ ਮਾਨ ਆਪਣੇ ਮਨਜੀਤ ਮਾਨ ਬਾਈ ਜੀ ਜੁੜੇ ਆ, ਕਿਆ ਬਾਤ ਹੈ ਜੀ, ਮਜ਼ਾ ਆ ਗਿਆ। ਇਧਰਲੇ ਪਾਸੇ ਵੀ ਜੁੜਿਆ, ਨਹੀਂ ਤਾਂ ਫੇਸਬੁੱਕ ਦੇ ਉੱਤੇ ਰੋਜ਼ ਹੀ ਉਹਨਾਂ ਦਾ ਸੁਨੇਹਾ ਆਉਂਦਾ ਹੈ, ਐਪਰੀਸ਼ੀਏਟ ਕਰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ। ਅੱਜ ਯੂਟਿਊਬ ਦੇ ਉੱਤੇ ਸੁਨੇਹਾ ਆ ਗਿਆ, ਸਤਿ ਸ੍ਰੀ ਅਕਾਲ ਭੇਜਦੇ ਨੇ ਅਮਰੀਕਾ ਤੋਂ। ਤੇ ਔਜਲਾ ਸਾਹਿਬ ਕਹਿੰਦੇ ਆ ਰਾਜਨ ਜੀ ਦੂਜੀ ਹਰਿਆਣਵੀ, ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ ਤੁਹਾਨੂੰ। ਕਿਆ ਬਾਤ ਹੈ, ਕਿੱਥੇ ਤੀਰ ਮਾਰਿਆ ਦੇਖੋ ਚੱਕ ਕੇ ਜੀ, ਫਿਊਚਰ ਦੱਸ ਦਿੱਤਾ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਤ ਬਚਨ ਵੀਰ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਮਨਜੀਤ ਸਿੰਘ ਮਾਨ ਸਾਹਿਬ, ਪਿਆਰੇ ਵੀਰ ਜੀ ਸਤਿ ਸ੍ਰੀ ਅਕਾਲ ਹੈ ਜੀ। ਤੇ ਯਾਦਵਿੰਦਰ ਜੀ ਦੁਬਾਰਾ ਜੁੜ ਰਹੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ UAE ਤੋਂ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵੀਰਵਾਰ ਨੂੰ ਪਰਹੇਜ ਚਲੋ, ਕਿਸੇ ਕਾਰਨ ਨਾਗਾ ਪੈ ਜਾਂਦਾ ਜੀ। ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਆ। ਸਤਨਾਮ ਸਿੰਘ ਜਾਣੀਆ ਚਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਲਾਲੀ ਟੋੜਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਅਗਲੇ ਸੁਨੇਹੇ ਪੜ੍ਹਦੇ ਆ ਦੋਸਤੋ, ਆਪਾਂ ਯਾਦਵਿੰਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਨਾਲ। ਸਤਿ ਸ੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਹਾਂਜੀ, ਮੈਂ ਸੋਚਿਆ ਪ੍ਰੋਗਰਾਮ ਖਤਮ ਹੋ ਗਿਆ ਹੈ, ਪ੍ਰੋਗਰਾਮ ਚੱਲ ਰਿਹਾ
1: ਹੈ, ਬਸ ਸਮਾਪਤੀ ਵੱਲ ਨੂੰ।
2: ਅੱਜ ਟੌਪਿਕ ਹੀ ਟੌਪਿਕ ਇਦਾਂ ਦਾ
1: ਜੀ,
2: ਟੌਪਿਕ ਹੈ ਬੜਾ ਵਧੀਆ।
1: ਥੈਂਕ ਯੂ ਜੀ।
2: ਕਿਉਂਕਿ ਵਹਿਮ ਵਹਿਮਾਂ ਦੀ ਜਿਹੜੀ ਗੱਲ ਜਿੱਥੇ ਚੱਲਣੀ, ਉਹਦੇ ਨਾਲ ਰੀ ਇੰਟਰਸਟਡ ਹੋ ਜਾਂਦਾ ਕੰਮ
1: ਜੀ।
2: ਇੱਥੇ ਹੁਣ ਦੂਜਾ ਹੁਣ ਮੈਨੂੰ ਇੱਕਦਮ ਮੇਰੇ ਕਜ਼ਨ ਨੇ ਅਮੈਰੀਕਾ ਤੋਂ ਫੋਟੋ ਪਾਈ, ਉਹ ਕਿਤੇ ਸਵੇਰੇ ਤੜਕੇ ਨਿਕਲਿਆ 3-4 ਵਜੇ
1: ਜੀ,
2: ਤੇ ਉਹ ਚੁਰਾਹੇ ਦੇ ਵਿੱਚ ਕਿੰਨੇ ਟੂਣਾ ਕੀਤਾ।
1: ਅੱਛਾ ਜੀ,
2: ਉਹਨੇ ਉਹਦੀ ਫੋਟੋ ਖਿੱਚ ਕੇ ਪਾਈ, ਜਾਂਦਾ ਵੇਲੋ ਇੱਥੇ ਵੀ ਉਹ ਕੰਮ ਹੋਣ ਡਿਆ
1: ਜੀ। ਬਿਲਕੁਲ
2: ਇਹ ਹੁਣ ਜਿਦਾਂ ਦਿਵਾਲੀ ਦਵਾਲੀ ਤੇ ਮੜੀਆਂ ਮੁੜੀਆਂ ਦੇ ਵਿੱਚ ਬੜੇ ਚਾਂਸ ਹੁੰਦੇ ਹੁੰਦੇ,
1: ਬਿਲਕੁਲ ਉਸ ਸਮੇਂ
2: ਜਾਂ ਕਿਸੇ ਵਾਲ ਜਾਂ ਕਿਸੇ ਵਾਲ ਕੱਟ ਲੈਣੇ
1: ਜੀ।
2: ਹੁਣ ਆਮ ਹੀ ਉਦੋਂ ਹੁੰਦਾ ਹੈ, ਉਦੋਂ ਕਹਿੰਦਾ ਜਿੰਨੇ ਸਿਰ ਨਾ ਤਾਂ ਬਾਹਰ ਨਾ ਨਿਕਲੇ
1: ਜੀ,
2: ਤੇ ਉਹ ਹੁੰਦਾ ਇਹਦਾ ਇਹੋ ਹੀ ਕਿ ਵਾਲ ਕੱਟ ਲੈਂਦੇ, ਵਾਲ ਕੱਟ ਕੇ ਜਾਦੂ ਕਰਦੇ
1: ਜੀ।
2: ਇੱਥੇ ਹੁਣ ਇਹਨਾਂ ਚੀਜ਼ਾਂ ਤੋਂ ਆਪਾਂ ਬਚੇ ਹਾਂ, ਇੱਥੋਂ ਹੁਣ ਕਈ ਵਹਿਮ ਆਪਣੇ ਦੂਰ ਹੋ ਗਏ, ਖਤਮ ਹੋ
1: ਹੁਣ
2: ਗਏ।
1: ਤਾਂ ਬਾਲ ਦੇਖੋ, ਮੈਂ ਪਿਛਲੇ ਦਿਨਾਂ ਚ ਰਿਪੋਰਟ ਕੀਤੀ ਸੀ ਕਿੱਡੇ ਵੱਡੇ ਪੱਧਰ ਦੇ ਉੱਤੇ ਮਿਲੀਅਨ ਦੇ ਵਿੱਚ ਜਿਹੜਾ ਵਪਾਰ ਹੈ ਰਸ਼ੀਆ ਬਹੁਤ ਵੱਡੇ ਪੱਧਰ ਦੇ ਉੱਤੇ ਖਰੀਦਦਾ। ਇੱਕ ਬਿੱਗ ਜਿਹੜਾ ਬਣਾਉਣ ਦੇ ਲਈ 2000 ਯੂਰੋ ਦੇ ਬਾਲ ਜਿਹੜੇ ਉਹ ਵਿਕਦੇ ਆ ਜੀ, ਜਦੋਂ ਤਿਆਰ ਕੀਤਾ ਜਾਂਦਾ। ਤੇ ਉਹ ਅੱਜ ਕੱਲ ਤਾਂ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਆਪਣੇ ਕਬਾੜੀਏ ਨੀ ਆਉਂਦੇ ਹੁੰਦੇ ਸੀਗੇ ਪਹਿਲਾਂ, ਕਚਰਾ ਆਪਣੇ ਕਾਪੀਆਂ ਜਾਂ ਹੋਰ ਕਿਤਾਬਾਂ ਜਾਂ ਲੋਹਾ ਲੈਣ ਦੇ ਲਈ ਬੋਤਲਾਂ ਇਕੱਠੀਆਂ ਕਰਦੇ ਸੀ ਤੇ ਮਰੂੰਡਾ ਲੈ ਲੈਂਦੇ ਹੁੰਦੇ ਸੀ ਉਹਨਾਂ ਤੋਂ। ਅੱਜ ਕੱਲ ਤਾਂ ਉਹ ਰੇਹੜੀਆਂ ਦੇ ਉੱਤੇ ਬਕਾਇਦਾ ਬਾਲ ਵੀ ਲੈਂਦੇ ਨੇ ਜੀ, ਨਾਲ ਖਰੀਦਦੇ ਨੇ, ਕਿਉਂਕਿ ਉਹ
2: ਨਹੀਂ
1: ਵੇਚਦੇ ਨੇ।
2: ਪਹਿਲਾਂ ਵੀ ਜਿਹੜੇ ਜਿਹੜੇ ਸੈਲੂਨ ਬਣੇ ਕਟਿੰਗ ਕੁਟਿੰਗ ਵਾਲੇ,
1: ਜੀ ਜੀ ਜੀ,
2: ਉਹ ਆਪਾਂ ਆਪਾਂ ਸੋਚਦੇ ਨੇ ਜਿਹੜੇ ਥੱਲੇ ਵਾਲ ਡਿੱਗਦੇ ਆ ਉਹ ਸੁੱਟੀ ਜਾਂਦੇ, ਉਹ ਵੇਚਦੇ ਹੁੰਦੇ।
1: ਉਹ ਜਿੰਨੇ ਲੰਬੇ ਵਾਲ ਉਹਨਾਂ ਪ੍ਰਾਈਸ ਜ਼ਿਆਦਾ ਮਿਲਦਾ ਤੁਹਾਨੂੰ,
2: ਜਿੰਨੇ ਉਨੀ ਉਹ ਉਂਗਲਾਂ ਦੇ ਹਿਸਾਬ ਨਾਲ ਰੇਟ ਵੱਧਦਾ ਉਹਦਾ, ਜਿੰਨੀਆਂ ਉਂਗਲਾਂ ਦਾ
1: ਬਿਲਕੁਲ
2: ਉਹਦੇ ਹਿਸਾਬ ਨਾਲ। ਤੇ ਹੈ ਇਹ ਜਿਹੜੇ ਵਹਿਮ ਹੁੰਦੇ ਆ ਵੀ ਬਾਹਰ ਹੀ ਹੁੰਦੇ ਆ, ਆ ਜਿਹੜੀਆਂ ਚੀਜ਼ਾਂ ਫਲਾਈਆਂ ਗਈਆਂ ਇਹੋ ਹੁੰਦੀਆਂ ਕਿ ਚਲੋ ਭਾਈ ਇਹਨਾਂ ਦਿਨਾਂ ਦੇ ਵਿੱਚ ਆ ਚੀਜ਼ਾਂ ਵਿਕਣਗੀਆਂ
1: ਜੀ,
2: ਉਹ ਵਿਕਦੀਆਂ, ਫਿਰ ਹਰ ਕੋਈ ਜਿੱਥੋਂ ਮਰਜ਼ੀ ਜਾ ਕੇ, ਉਹਨਾਂ ਨੂੰ ਕਿਹੜਾ ਪਤਾ ਨੀ ਹੁੰਦਾ ਵੇਚਣ ਵਾਲੇ ਨੂੰ। ਜੇ ਕੋਈ ਦੁਕਾਨ ਤੇ ਕੋਈ ਲੈਣ ਗਿਆ ਤਾਂ ਉਹਨੂੰ ਪਤਾ ਹੀ ਹੁੰਦਾ ਕਿ ਭਾਈ ਆਹ ਸਮਾਨ ਕਿਹੜੇ ਕੰਮ ਖਰੀਦਿਆ, ਇਹਦਾ ਕਰਨਾ ਹੀ ਆ ਉਹਨਾਂ ਕੋਲ। ਬਾਕੀ ਇਹ ਹਰ ਚੀਜ਼ ਡਰਨਾ ਹੁੰਦੀ ਆ, ਇਹ ਡਰ ਪੈਦਾ ਕੀਤੇ ਗਏ ਆ ਸ਼ੁਰੂਆਤ ਦੇ ਵਿੱਚ, ਉਹ ਡਰਾਂ ਦੇ ਕਰਕੇ ਲੋਕਾਂ ਦੇ ਹੁਣ ਮਨਾਂ ਦੇ ਵਿੱਚ ਉਹ ਵਹਿਮ ਬਹਿ ਗਏ
1: ਜੀ।
2: ਗੱਲ ਆ ਡਰ, ਜਿੱਥੇ ਡਰ ਹੋਊਗਾ ਨਾ, ਹੁਣ ਜਾਣਦੇ ਹੁੰਦੇ ਨਾ ਕਿ ਧਰਮ ਉਦੋਂ ਹੀ ਚੱਲਦਾ ਵਾ ਜਦੋਂ ਜਦੋਂ ਡਰ ਤੇ ਜਾਂ ਤੁਹਾਡੀ ਸ਼ਰਧਾ, ਉਹ ਤੋਂ ਬਿਨਾਂ ਧਰਮ ਨੀ ਚੱਲਦਾ ਤੇ ਉਹ ਤੋਂ ਬਿਨਾਂ ਕੋਈ ਵੀ ਚੀਜ਼ ਨੀ ਚੱਲਦੀ। ਜਿੰਨਾ ਹੁਣ ਤਾਂਤਰਿਕ ਵਗੈਰਾ ਸਾਰੇ ਆ, ਇਹਨਾਂ ਦਾ ਕੰਮ ਹੀ ਤਾਂ ਚੱਲਦਾ ਕਿ ਲੋਕੀ ਡਰਦੇ ਇਹਨਾਂ ਚੀਜ਼ਾਂ ਨੂੰ
1: ਜੀ।
2: ਹੁਣ ਇੱਕ ਆਪਣੇ ਇੱਕ ਚੰਦਰਾ ਸਵਾਮੀ ਹੁੰਦਾ ਹੈ, ਉਹਨੇ ਸਾਰੀ ਪਾਰਲੀਮੈਂਟ ਹੀ ਵਹਿਮਾਂ ਚ ਪਾਈ ਹੁੰਦੀ, ਉਹ ਤੋਂ ਬਿਨਾਂ ਕੋਈ ਪ੍ਰਧਾਨ ਮੰਤਰੀ ਨੀ ਬਣਦਾ ਹੁੰਦਾ। ਚਲੋ ਠੀਕ ਆ, ਮੈਂ ਲੱਗਾ ਹੁਣ ਚੱਲਣ।
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਯਾਦਵਿੰਦਰ ਵਿਦੇਸ਼ਾ ਜੀ ਤੇ ਅਗਲੇ ਸੁਨੇਹੇ ਲੈਂਦੇ ਆ ਤੁਹਾਡੇ ਨਾਲ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਜਦੋਂ ਸਾਇੰਸ ਵਾਲੀ ਟੀਚਰ ਹੀ ਪੁੱਛਿਆ ਲਵੇ ਫਿਰ ਕੀ ਬਣੇ ਜੀ, ਤਾਂ ਉਹਦਾ ਗੱਲਬਾਤ ਵੀ ਉਹਦੇ ਉੱਤੇ ਹੋਈ ਹੈ। ਔਜਲਾ ਸਾਹਿਬ ਕਹਿੰਦੇ ਵਾਲਾ ਵੀ ਕਹਿੰਦੇ ਪੱਕਣਾ ਚਾਹੀਦਾ, ਹੋਰ ਭੁਰ ਜਾਵੋ ਰਾਜਨ ਜੀ ਕਿਤੇ ਫਿਰ। ਤੇ ਮੁਕੱਦਰ ਜੀ ਕਹਿੰਦੇ ਭਾਰਤ ਬਾਈਸਿਆਂ ਜੀ ਹਰਿਆਣੇ ਦੀ ਖਬਰ ਸੀ ਉਹ ਜਿਹੜੀ, ਹਾਂਜੀ ਮੈਂ ਦਿੱਲੀ ਕਹਿ ਗਿਆ ਜੀ। ਉਹ ਵੈਸੇ ਸੀਰੀਜ਼ ਵੀ ਬਣੀ ਹੋਈ ਆ ਜੀ ਨੈਟਫਲਿਕਸ ਦੇ ਉੱਤੇ, ਅਜੇ ਵੀ ਅਵੇਲੇਬਲ ਆ, ਬੜੀ ਜਿਹੜੀ ਆ ਦਿਲ ਦਿਖਾਊ। ਤੇ ਬੜੇ ਹੀ ਉਹ ਪਲੈਨਡ ਤਰੀਕੇ ਦੇ ਨਾਲ ਕੀਤਾ ਗਿਆ ਸੀ ਉਹ ਵੱਡੇ ਪੱਧਰ ਦੇ ਉੱਤੇ, ਬਹੁਤ ਰੌਲਾ ਰੱਪਾ ਪਿਆ ਸੀ ਉਸ ਸਮੇਂ ਦੇ ਵਿੱਚ ਇਸ ਚੀਜ਼ ਦਾ, ਤੇ ਉਹਨੂੰ ਡਾਕੂਮੈਂਟ ਕੀਤਾ ਹੋਇਆ ਜੀ। ਬੜਾ ਇੰਟਰਸਟਿੰਗ ਹੈ, ਮਤਲਬ ਕਿ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕੀਤਾ ਅੱਗੇ ਜਾਂ ਪੂਰੇ ਦਾ ਪੂਰਾ ਬਹੁਤ ਹੱਸਦਾ ਵੱਸਦਾ ਪਰਿਵਾਰ ਟੱਬਰ ਇਹ ਕੰਮ ਚਾਲਾਂ ਦੇ ਵਿੱਚ ਆ ਕੇ ਆਪਣਾ ਸਾਰਾ ਟੱਬਰ ਇਹੀ ਜਿਹੜਾ ਬਰਬਾਦ ਕਰਕੇ ਬਹਿ ਗਿਆ। ਰਾਜਨ ਸੈਣੀ ਸਾਹਿਬ ਕਹਿੰਦੇ ਭੁਰ ਗਏ ਜੀ, ਤਾਂ ਹੁਣ ਤਾਂ ਵੀਰ ਜੀ ਸਤਿਕਾਰਯੋਗ ਉਸਤਾਦ ਜੀ, ਤੇ ਦਰੁਸਤ ਕਰਨ ਦੇ ਲਈ ਮੁਕੱਦਰ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕਿ ਜੀ ਔਜਲਾ ਬਾਈ ਜੀ ਗ੍ਰੇਟ ਜੀ। ਤੇ ਔਜਲਾ ਸਾਹਿਬ ਕਹਿੰਦੇ ਬਿਜਲੀ ਜਿਵੇਂ ਕਿ ਪੰਜਾਬ ਦੇ ਵਿੱਚ ਮੁਫ਼ਤ ਹੈ ਜੀ, ਉਦਾਂ ਜਦੋਂ ਮੋਮਬੱਤੀ ਵਾਲੀ ਗੱਲ ਚੱਲੀ ਸੀ ਕਿ ਮੋਮਬੱਤੀ ਤੋਂ ਵੀ ਸਸਤੀ ਬਿਜਲੀ ਕਰ ਦੇਣੀ ਹੈ, ਕਿਉਂਕਿ ਮੋਮਬੱਤੀ ਜਿਹੜਾ ਕੈਂਡਲ ਲਾਈਟ ਡਿਨਰ ਕੀਤਾ ਜਾਂਦਾ ਉਹ ਇੱਕ ਤਰ੍ਹਾਂ ਦੀ ਲਗਜ਼ਰੀ ਜਿਹੜੀ ਮੰਨੀ ਜਾਂਦੀ ਹੈ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਦੁਬਈ ਤੋਂ ਜੀ, ਸਾਰੇ ਵੀਰਾਂ ਭੈਣਾਂ ਨੂੰ ਤੇ ਸ਼ਮੀ ਜੀ ਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ। ਜਸਵਿੰਦਰ ਕੌਰ ਜੀ ਲਿਖਦੇ ਆ ਮਲੇਰਕੋਟਲਾ ਤੋਂ ਆਪਣੇ ਜੈਸੀ ਜੀ, ਸਤਿ ਸ਼੍ਰੀ ਅਕਾਲ ਸ਼ਮੀ ਜੀ ਤੇ ਭੁਪਿੰਦਰ ਜੀ, ਰਾਜਨ ਬਾਈ ਜੀ, ਭਾਜੀ ਤੇ ਔਲ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਜੀ। ਤੇ ਸੁਰਿੰਦਰ ਕੌਰ ਮਾਲ ਜੀ ਵੀ ਜੁੜ ਚੁੱਕੇ ਨੇ, ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਮਿਲਿਆ, ਆਵਾਜ਼ ਆਉਂਦੀ ਕਰਕੇ ਹੀ ਕਹਿੰਦੇ ਜਵਾਬ ਦੇ ਰਹੇ ਹਾਂ ਮੁਕੱਦਰ ਜੀ ਨੂੰ ਕਹਿੰਦੇ ਸੀ। ਤੇ ਮਾਲ ਜੀ ਲਿਖਦੇ ਆ ਕਿ ਬਹੁਤ ਪਿਆਰੇ ਬੋਲ ਨੇ ਜੀ, ਤੇ ਹੁਣ ਪਿਆਰ ਮੁੱਕ ਗਿਆ ਜੋ ਸੀ ਲਾ ਲਿਆ, ਔਜਲਾ ਸਾਹਿਬ ਨੇ ਕੁਐਸਚਨ ਕੀਤਾ ਸੀ ਮੁਕੱਦਰ ਜੀ ਨੂੰ। ਤੇ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਭੇਜੀ ਹੈ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਨੇ। ਤੇ ਇਸੇ ਤਰ੍ਹਾਂ ਸਾਰੇ ਹੀ ਆਪਣੇ ਪਿਆਰਿਆਂ ਦੇ ਕੋਲ ਪਹੁੰਚ ਗਏ ਹੋਣੇ ਆ ਜੀ, ਕਹਿੰਦੇ ਸੁਰਿੰਦਰ ਕੌਰ ਮਾਲ ਜੀ। ਤੇ ਅੱਗੇ ਲਿਖਦੇ ਨੇ ਮੈਨੂੰ ਮੇਰੀਆਂ ਸਹੇਲੀਆਂ ਯਾਦ ਆ ਗਈਆਂ ਜੀ। ਔਜਲਾ ਸਾਹਿਬ ਕਹਿੰਦੇ ਨੇ ਉਹ ਪਹੁੰਚ ਗਏ ਹੋਣੇ ਆ ਜੀ ਜਿੱਥੇ ਸ਼ਾਮ ਹੈ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਫਿਰ ਸੀ ਕਿਉਂ, ਨਾਲ ਲਿਖਦੇ ਨੇ ਕਿ ਹਾਸੀਆਂ ਖੇਡੀਆਂ ਮੁਕੱਦਰ ਵੀਰੇ। ਮੁਹੰਮਦ ਜੀ ਲਿਖਦੇ ਆ ਮੁਕੱਦਰ ਜੀ ਗ੍ਰੇਟ ਜੋਬ ਵੈਲਡਨ ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਜਿਹੜਾ ਸਮਾਂ ਹੱਸ ਖੇਡ ਕੇ ਲੰਘ ਜਾਵੇ ਉਹਦੇ ਵਰਗਾ ਕਹਿੰਦੇ ਕਿਹੜਾ ਸਮਾਂ ਹੈ ਜੀ। ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਸਿਕੰਦਰ ਜੀ, ਗ੍ਰੇਟ ਗੱਲਬਾਤ ਜੀ ਟਾਲਕ ਕੀਤੀ ਹੈ, ਕਹਿੰਦੇ ਸ਼ੁਕਰੀਆ ਜੀ ਔਰ। ਤੇ ਇਸੇ ਤਰ੍ਹਾਂ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਗ੍ਰੇਟ ਜੀ। ਤੇ ਮੁਹੰਮਦ ਜੀ ਕਹਿੰਦੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਸ਼ੁਕਰੀਆ ਜੀ। ਤੇ ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਅੱਜ ਕੱਲ੍ਹ ਲੇਟ ਹੋ ਜਾਂਦੇ ਆ ਥੋੜੇ। ਮੁਹੰਮਦ ਜੀ ਕਹਿੰਦੇ ਆ ਵੀਰ ਸ਼ਮੀ ਜੀ ਨਾਈਸ ਗੱਲਬਾਤ ਜੀ ਪਸੰਦ ਆਈ ਆ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਮੁਹੰਮਦ ਜੀ ਕਹਿੰਦੇ ਜੱਸੀ ਜੀ ਐਂਡ ਵੀਰ ਸ਼ਮੀ ਜੀ ਐਂਡ ਵੀਰ ਭੁਪਿੰਦਰ ਜੀ ਨਾਈਸ ਗੱਲਬਾਤ ਸ਼ੁਕਰੀਆ ਕਹਿੰਦੇ ਨੇ ਜੀ ਆਪਣੇ ਜੱਸੀ ਜੀ ਕਹਿੰਦੇ ਆਪਣੇ ਮਲੇਰਕੋਟਲਾ ਤੋਂ ਕ੍ਰਿਕਟਰਸ ਵੀ ਕਹਿੰਦੇ ਬੜੇ ਵਹਿਮ ਕਰਦੇ ਹਨ ਜੀ ਬਿਲਕੁਲ ਜੀ ਗਾਨੇ ਬੰਨੇ ਫਿਰਦੇ ਆ ਸਾਰਾ ਕੁਝ ਕਰੀ ਜਾਂਦੇ ਆ ਤੇ ਕਿਉਂਕਿ ਜਿਹੜੇ ਰੋਲ ਮਾਡਲ ਆ ਦੁਨੀਆਂ ਦੇ ਉਹ ਇੱਦਾਂ ਕੁਝ ਕਰ ਰਹੇ ਤੇ ਫਿਰ ਜਨਤਾ ਨੇ ਤਾਂ ਪਿੱਛੇ ਆਵਾਮ ਨੇ ਤਾਂ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਨੇ ਤਾਂ ਫਿਰ ਪੱਖੇ ਵਾਂਗੂ ਘੁੰਮਣਾ ਹੀ ਆ ਜੀ ਤੇ ਸੁਰਿੰਦਰ ਮਾਲ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਿਕੰਦਰ ਵੀਰ ਜੀ ਤੇ ਇਸੇ ਤਰ੍ਹਾਂ ਬਾਕੀ ਸੁਨੇਹੇ ਤੁਹਾਡੇ ਨਾਲ ਸਾਂਝੇ ਕਰੀ ਦਿੱਤੇ ਆ ਦੋਸਤੋ ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਰਾਈਡੇ ਵਾਲਾ ਦਿਨ ਹੈ ਜਿਹਦੇ ਵਿੱਚ ਆਪਾਂ ਕਿਤਾਬ ਪੰਜਾਬ ਦੀ ਵੀ ਬਾਤ ਪਾਉਂਦੇ ਹਾਂ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਤੇ ਸੈਣੀ ਸਾਹਿਬ ਦੇ ਨਾਲ ਕੱਲ ਨੂੰ ਆਪਾਂ ਪੋਲੀਟੀਕਲ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕੱਲ ਨੂੰ ਕਰਾਂਗੇ ਕਿਉਂਕਿ ਅੱਜ ਦੇ ਦਿਨ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਪਰਹੇਜ਼ ਕਰਿਆ ਜਾਂਦਾ ਹੈ ਥੋੜਾ ਜਿਹਾ ਮਾਇੰਡ ਚੇਂਜ ਕਹਿ ਲਓ ਜਾਂ ਥੋੜਾ ਜਿਹਾ ਇਹ ਮਨ ਦਾ ਸਕੂਨ ਕਹਿ ਲਓ ਜਾਂ ਸਮਾਜਿਕ ਵਿਸ਼ੇ ਨੂੰ ਵੀ ਕਿਤੇ ਨਾ ਕਿਤੇ ਲੈ ਕੇ ਇੱਕ ਦਿਨ ਜਿਹੜਾ ਉਹਦਾ ਆਪਾਂ ਰੱਖਿਆ ਹੋਇਆ ਜਿਹਦੇ ਵਿੱਚ ਸ਼ਮੀ ਜੀ ਨੂੰ ਨਾਲ ਲੈ ਕੇ ਤੇ ਆਪਾਂ ਉਹਦੇ ਉੱਤੇ ਡਿਸਕਸ਼ਨ ਕਰਦੇ ਹਾਂ ਤੇ ਉਹ ਕੋਈ ਵੀ ਮੁੱਦਾ ਹੋ ਸਕਦਾ ਹੈ ਖਾਸ ਕਰ ਸਮਾਜ ਦੇ ਨਾਲ ਜੁੜਿਆ ਸਾਡੇ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਸਾਰੇ ਦੋਸਤਾਂ ਦਾ ਸ਼ੁਕਰੀਆ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਕਿਤੇ ਵੀ ਤੁਸੀਂ ਸੁਣ ਰਹੇ ਹੋ ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਜਦੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ ਜੀ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਸੁੱਖ ਸਾਂਦ ਹੋਵੇਗੀ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਫਿਰ ਤੋਂ. ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਨਾਲ ਦੀ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ. ਤੇ ਨਾਲ ਦੋਸਤ ਨਾਲ ਜੁੜ ਚੁੱਕੇ ਨੇ ਬਹੁਤ ਸਾਰੇ ਪਰਿਵਾਰਕ ਮੈਂਬਰ, ਹੋਰ ਸਾਰਾ ਸਿਲਸਿਲਾ ਜਿਹੜਾ ਬਣ ਚੁੱਕਿਆ ਦੁਆਬਾ ਰੇਡੀ ਦੇ ਪਰਿਵਾਰ ਦੇ ਵਿੱਚ. ਤੇ ਸੁਰਜੀਤ ਭਾਰਤ ਜੀ ਮਦਰ ਸਾਡੇ ਆਸ਼ੀਰਵਾਦ ਦੇ ਰਹੇ ਨੇ, ਹਰਵਿੰਦਰ ਜੋਲ ਭੈਣ ਜੀ ਵੱਡੇ ਆਸ਼ੀਰਵਾਦ ਦੇ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਜੋਲ ਭੈਣ ਜੀ US ਤੋਂ. ਤੇ ਜਲੌਰ ਸਿੰਘ ਜੀ ਜੁੜੇ ਹੋਏ ਨੇ ਜੀ ਆਪਣੇ ਨਾਲ, ਸਤਿ ਸ਼੍ਰੀ ਅਕਾਲ. ਤੇ ਦਵਿੰਦਰ ਭਾਰਤ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਤੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ ਜੀ ਜਲੌਰ ਸਿੰਘ ਜੀ ਕਹਿੰਦੇ ਆ. ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ. ਭਾਰਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਦੀ ਗੱਲਾਂ ਬਾਤਾਂ ਕਰਾਂਗੇ, ਨਾਲ ਪੰਜਾਬ ਨੂੰ ਵੀ ਗੱਲਬਾਤ ਬਾਤ ਦੇ ਵਿੱਚ ਪਾਵਾਂਗੇ ਤੇ ਰਲਾਵਾਂਗੇ. ਤੇ ਬਹੁਤ ਸਾਰਾ ਸਿਲਸਿਲਾ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵੀ ਜਿਹੜਾ ਬੱਝਿਆ ਹੋਇਆ ਹੈ ਉਹਨੂੰ ਵੀ ਜਿਹੜਾ ਪਛਾਣਨ ਦੀ ਕੋਸ਼ਿਸ਼ ਕਰਾਂਗੇ. ਤੇ ਪਾਟੇ ਪਜਾਮਿਆਂ ਤੋਂ ਤਾਂ ਦੋਸਤ ਸਮਝ ਹੀ ਗਏ ਹੋਣੇ ਆ ਜੋ ਚੰਡੀਗੜ੍ਹ ਦੇ ਵਿੱਚ ਅੱਜ ਹਾਲਾਤ ਬਣੇ ਆ. ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਵਾਪਰਨ ਤੋਂ ਬਾਅਦ ਜਿਹੜੀ ਹੈ ਕਾਂਗਰਸ ਦੀ ਜਿਹੜੀ ਹੈ ਇਕਜੁੱਟਤਾ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਈ ਹੈ. ਤੇ ਇਸੇ ਤਰ੍ਹਾਂ DA ਨੂੰ ਤਰਸਣਗੇ ਕਾਮੇ ਤੇ 6400 ਕਰੋੜ ਦਾ ਜਿਹੜਾ ਖਾ ਗਏ ਕਿਹੜੇ ਮਾਮੇ, ਚੱਲੇ ਨਾ ਟਰੰਪ ਦੇ ਬਹਾਨੇ, ਕਿਉਂਕਿ ਟਰੰਪ ਸਾਹਿਬ ਕਹਿੰਦੇ ਭਾਈ ਜਿਹੜੀ ਮੇਲ ਦੇ ਵਿੱਚ ਤੁਸੀਂ ਵੋਟ ਪਾਉਣੀ ਹੈ ਬੈਲਟ ਪੇਪਰ ਦੀ, ਉਹਨੂੰ ਭਾਈ ਰੋਕਿਆ ਜਾਵੇ. ਪਰ ਕੋਰਟ ਕਹਿੰਦਾ ਭਾਈ ਜੇ ਇਹਨੂੰ ਰੋਕਾਂਗੇ ਤਾਂ ਅਸੀਂ ਔਖੇ ਹੋਵਾਂਗੇ, ਤੂੰ ਬਥੇਰਾ ਔਖਾ ਕਰ ਲਿਆ. ਤੇ ਕੋਰਟ ਨੇ ਨਹੀਂ ਕਿਹਾ, ਵੈਸੇ ਲੋਕ ਇਹ ਕਹਿੰਦੇ ਨੇ. ਹੁਣ ਦੇਖਦੇ ਹਾਂ ਅਮਰੀਕਾ ਦੇ ਲੋਕ ਜਿਹੜੇ ਨੇ ਵੋਟਰ ਨੇ ਉਹ ਕਿਸ ਤਰ੍ਹਾਂ ਦਾ ਬਿਹੇਵ ਜਾਂ ਕਿਸ ਤਰ੍ਹਾਂ ਟਰੰਪ ਦੀ ਪਸੰਦ ਬਣਦੇ ਆ ਜਾਂ ਨਹੀਂ ਬਣਦੇ ਆ, ਕਿ ਆਉਣ ਵਾਲਾ ਸਮਾਂ ਕਾਫੀ ਟਰੰਪ ਦੇ ਲਈ ਵੀ ਔਖਾ. ਤੇ ਦੂਸਰੇ ਪਾਸੇ ਉਹ ਕਹਿੰਦਾ ਭਾਈ ਮੈਂ ਚੰਦ ਦੇ ਉੱਤੇ ਵੀ ਦਾਅਵਾ ਠੋਕ ਦਿੱਤਾ ਤੇ ਧਰਤੀ ਤਾਂ ਮੇਰੀ ਸੀਗੀ ਸੀਗੀ ਤੇ ਹੁਣ ਚੰਦ ਵੀ ਕਹਿੰਦਾ ਮੇਰਾ ਹੀ ਹੈ. ਇਸ ਤਰ੍ਹਾਂ ਦੇ ਲਗਾਤਾਰਤਾ ਦੇ ਵਿੱਚ ਬਿਆਨਬਾਜ਼ੀਆਂ ਜਿਹੜੀਆਂ ਉਹ ਕਰਦਾ ਰਹਿੰਦਾ ਹੈ, ਇਸੇ ਲਈ ਉਹ ਖ਼ਬਰਾਂ ਦੀਆਂ ਸੁਰਖੀਆਂ ਦੇ ਵਿੱਚ ਵੀ ਮਸ਼ਹੂਰ ਰਹਿੰਦਾ ਹੈ. ਮਸ਼ਹੂਰੀ ਇਹਨੂੰ ਵੀ ਕਰਵਾਉਣੀ ਬਹੁਤ ਚੰਗੀ ਲੱਗਦੀ ਹੈ. ਤੇ ਬਾਕੀ ਦੇਖਦੇ ਹਾਂ ਅਮਰੀਕਾ ਦੇ ਵਿੱਚ ਮਿਡ ਟਰਮ ਦੇ ਦੌਰਾਨ ਕੀ ਕੁਝ ਵਾਪਰਦਾ, ਕੀ ਕੁਝ ਬਣਦਾ. ਇਸੇ ਤਰ੍ਹਾਂ ਫਿਨਲੈਂਡ ਵਾਲਿਆਂ ਨੇ ਕੁਝ ਜਿਹੜਾ ਇੱਕ ਸ਼ਹਿਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ, ਐਨਰਜੀ ਡਰਿੰਕ ਜਿਹੜੇ ਨੇ ਉਹ ਬੰਦ ਕਰ ਦਿੱਤੇ ਆ, ਚਾਹੇ ਲਾਇਬ੍ਰੇਰੀਆਂ ਨੇ, ਸਕੂਲ ਨੇ, ਚਾਹੇ ਉਹ ਸਰਕਾਰੀ ਅਦਾਰੇ ਨੇ, ਜਿੱਥੇ ਕਿਤੇ ਵੀ ਮਤਲਬ ਕਿ ਉਸਦੀ ਸੇਲ ਪਰਚੇਜ਼ ਜਿਹੜੀ ਬੰਦ ਕੀਤੀ ਹੈ. ਤੇ ਆਉਣ ਵਾਲੇ ਸਮੇਂ ਚ ਦੇਖਦੇ ਹਾਂ ਜੋ ਇਹ ਐਨਰਜੀ ਡਰਿੰਕ ਦੇ ਅਡਿਕਸ਼ਨ ਜਿਹੜੇ ਬੱਚੇ ਹੋ ਰਹੇ ਨੇ, ਜਿਹੜੇ ਸਵੇਰ ਨੂੰ ਉੱਠਦੇ ਸਮੇਂ ਅੱਖਾਂ ਮਲਦੇ ਨੇ ਪਰ ਐਨਰਜੀ ਡਰਿੰਕ ਤੋਂ ਬਾਅਦ ਜੀ ਅੱਖਾਂ ਖੋਲਦੇ ਆ. ਸਾਨੂੰ ਤਾਂ ਹੁੰਦਾ ਸੀਗਾ ਕਿ ਪਾਣੀ ਦੇ ਨਾਲ ਮੂੰਹ ਧੋਤਾ, ਛਿੱਟੇ ਮਾਰੇ ਤੇ ਅੱਖਾਂ ਖੁੱਲ ਜਾਂਦੀਆਂ ਸੀ, ਆਪਣਾ ਦਾਤਣ ਜਾਂ ਬਰੱਸ਼ ਕੀਤਾ ਤਾਂ ਸਕੂਲ ਨੂੰ ਤੁਰ ਪਏ. ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਐਨਰਜੀ ਡਰਿੰਕ ਦੇ ਬਹੁਤ ਚਰਚੇ ਨੇ ਉਹ ਅਮਰੀਕਾ ਹੋਵੇ, ਚਾਹੇ ਯੂਰਪ ਹੋਵੇ ਤੇ ਚਾਹੇ ਹੋਰ ਜਿਹੜੀਆਂ ਧਰਤੀਆਂ ਨੇ. ਹੁਣ ਤਾਂ ਇੰਡੀਆ ਦੇ ਵਿੱਚ ਵੀ ਐਨਰਜੀ ਡਰਿੰਕ ਦੀ ਕਾਫੀ ਜਿਹੜੀ ਆ ਭਰਮਾਰ ਹੋ ਰਹੀ ਹੈ, ਹੋਰ ਸਾਰੀਆਂ ਚੀਜ਼ਾਂ ਵੱਖਰੇ ਵੱਖਰੇ ਫਲੇਵਰਾਂ ਦੇ ਵਿੱਚ ਆ ਰਹੀਆਂ ਨੇ. ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ. ਅੱਜ ਦੇ ਵਿਚਾਰ ਦੇ ਨਾਲ 15 ਸਤੰਬਰ ਦਾ ਦਿਹਾੜਾ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਦੇਖਦੇ ਹਾਂ ਅੱਜ ਸਾਨੂੰ ਇਹ ਗੱਲਾਂ ਬਾਤਾਂ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ. ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰੀਏ ਤੇ ਅੱਜ ਦਾ ਜਿਹੜਾ ਵਿਚਾਰ ਆ ਬੜਾ ਸੁਹਾਵਣਾ ਤੇ ਬੜਾ ਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੀ ਗੱਲ ਕਰਦਾ ਹੈ. ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚੱਲਦੇ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ. ਇਸ ਦੇ ਲਈ ਹਰ ਚੀਜ਼ ਸਿੱਖਣੀ ਤੇ ਬੋਲਣੀ ਚਾਹੀਦੀ ਹੈ, ਕਰਨੀ ਚਾਹੀਦੀ ਹੈ. ਤਕਨੀਕ ਜਿਹੜੀ ਬਦਲ ਰਹੀ ਹੈ, ਹੋਰ ਸਾਰਾ ਸਿਲਸਿਲਾ ਬਦਲ ਰਿਹਾ. ਜਨਰੇਸ਼ਨ ਗੈਪ ਜਿਹੜਾ ਉਹ ਤਾਂ ਚਲੋ ਲਗਾਤਾਰ ਵਿੱਚ ਰਹਿਣਾ ਹੀ ਰਹਿਣਾ ਹੈ. ਜਿਹੜੇ ਆਪਣੇ ਬਜ਼ੁਰਗ ਸਨ ਉਹਨਾਂ ਦੀਆਂ ਜਿਹੜੀਆਂ ਲਾਈਫ ਸੀ ਕਾਫੀ ਸਟਰਗਲ ਵਾਲੀ ਰਹੀ ਹੈ. ਕਹਿੰਦੇ ਨੇ ਕਿ 3-4 ਪੀੜ੍ਹੀਆਂ ਜਿਹੜੀਆਂ ਨੇ ਮੁਸ਼ਕਤ ਕਰਦੀਆਂ ਨੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਜਿਹੜੀਆਂ ਆਉਂਦੀਆਂ ਨੇ ਉਹ ਸੁੱਖ ਜਿਹੜਾ ਮਾਣਦੀਆਂ ਨੇ. ਤੇ ਉਹੀ ਜਿਹੜੇ ਬੂਟੇ ਲਾਏ ਹੋਏ ਨੇ ਉਹਨਾਂ ਦੇ ਰੁੱਖਾਂ ਥੱਲੇ ਹੀ ਆਪਾਂ ਬੈਠ ਕੇ ਜਿਹੜੀਆਂ ਛਾਵਾਂ ਮਾਣ ਰਹੇ ਹਾਂ. ਤੇ ਬਾਕੀ ਇਹਦੇ ਬਾਰੇ ਤੁਸੀਂ ਵੀ ਹੋਰ ਵੀ ਜਾਣਕਾਰੀ ਵਿੱਚ ਜਾਂ ਮਨ ਦੇ ਵਿੱਚ ਕੋਈ ਵਿਚਾਰ ਆਵੇਗਾ ਤਾਂ ਜ਼ਰੂਰ ਸਾਂਝਾ ਕਰ ਸਕਦੇ ਹੋ. ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ. 15-20 ਮਿੰਟ ਜਾਂ ਅੱਧਾ ਘੰਟਾ ਕਾਲ ਨਹੀਂ ਲਵਾਂਗਾ, ਮਾਫ਼ੀ ਚਾਹਵਾਂਗਾ. ਤੇ ਸਭ ਤੋਂ ਪਹਿਲਾਂ
ਆਪਾਂ ਗੱਲਬਾਤ ਕਰਾਂਗੇ ਅੱਜ ਦੇ ਵਿਚਾਰ ਦੀ, ਦੇਸ਼ ਦੇ ਦੀਆਂ ਖਬਰਾਂ ਦੀ, ਤੇ ਉਸ ਤੋਂ ਬਾਅਦ ਸੈਣੀ ਸਾਹਿਬ ਨਾਲ ਜੁੜਨਗੇ ਤਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਡੇ ਲਈ ਵੀ ਲਾਈਨਾਂ ਖੁੱਲੀਆਂ ਰਹਿਣਗੀਆਂ। ਅੱਜ ਦੋਸਤੋ 15 ਸਪਤੰਬਰ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਵੈਸੇ 26 ਦਾ ਦਿਹਾੜਾ ਚੱਲ ਰਿਹਾ ਤੇ ਭਾਰਤ ਦੇ ਸਭ ਤੋਂ ਵੱਡੇ ਪੱਧਰ ਦੇ ਇੰਜੀਨੀਅਰ ਹੋਏ ਨੇ ਭਾਰਤ ਰਤਨ ਇਨਾਮ ਜੇਤੂ ਐਮ ਵਿਸ਼ਵਾਰੀਆ ਦਾ ਜਿਹੜਾ ਸੀ ਕਰਨਾਟਕ ਦੇ ਵਿੱਚ ਜਨਮ ਹੋਇਆ ਸੀ। ਇਸੇ ਤਰ੍ਹਾਂ ਹੀ 1871 ਦੇ ਵਿੱਚ ਨਾਮਧਾਰੀ ਲਹਿਣਾ ਸਿੰਘ ਪਾਖੋ ਕੇ ਗੁਰਦਾਸਪੁਰ, ਸੰਤ ਫਤਿਹ ਸਿੰਘ ਦੁਕਾਨਦਾਰ ਅੰਮ੍ਰਿਤਸਰ, ਪਟਵਾਰੀ ਹਾਕਮ ਸਿੰਘ ਮੋੜੇ ਅੰਮ੍ਰਿਤਸਰ ਤੇ ਬੀਲਾ ਸਿੰਘ ਨਾਰਲੀ ਤਰਨ ਤਾਰਨ ਨੂੰ ਜੋ ਬਿਲੋਂਗ ਕਰਦੇ ਸੀ ਉਹਨਾਂ ਨੂੰ ਬੋਰਡ ਦੇ ਨਾਲ ਬੰਨ ਕੇ ਅੰਮ੍ਰਿਤਸਰ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1843 ਦੇ ਵਿੱਚ ਖੇਡ ਮੇਲੇ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਤੇ ਉਸਦੇ ਪੁੱਤਰ ਸ਼ਹਿਜਾਦਾ ਪ੍ਰਤਾਪ ਸਿੰਘ ਦਾ ਧੋਖੇ ਦੇ ਨਾਲ ਅਜੀਤ ਸਿੰਘ ਸੰਧਾਵਾਲੀਆ ਦੇ ਵੱਲੋਂ ਕਤਲ ਕਰ ਦਿੱਤਾ ਗਿਆ। 1953 ਦੇ ਵਿੱਚ ਵਿਜੇ ਲਕਸ਼ਮੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਜਿਹੜੀ ਸੀ ਯੂ ਐਨ ਓ ਦੀ ਜਿਹੜੀ ਸੀ ਪ੍ਰਧਾਨ ਬਣ ਗਈ ਸੀ। 1959 ਦੀ ਗੱਲ ਕਰ ਲਈਏ ਤੇ ਦੂਰਦਰਸ਼ਨ DD1 DD2 ਜਿਹੜਾ ਕੇਂਦਰ ਦਾ ਕਹਿ ਲਓ ਆਪਾਂ ਦਿੱਲੀ ਤੋਂ ਚੱਲਦਾ ਹੁੰਦਾ ਸੀ ਜਾਂ ਜਲੰਧਰ ਤੋਂ DD1 ਚੱਲਦਾ ਸੀ ਤਾਂ ਕਿਹਦਿਆਂ ਦੇ ਚੇਤਿਆਂ ਦੇ ਵਿੱਚ ਨਹੀਂ ਰਹੇਗਾ। ਇਹ ਜਿਹੜੇ ਆਪਣੀ ਜਨਰੇਸ਼ਨ ਦੇ ਜਾਂ ਸਾਡੇ ਤੋਂ ਪਿਛਲੇ ਨੇ ਉਹਨਾਂ ਨੂੰ ਤਾਂ ਜ਼ਰੂਰ ਯਾਦ ਰਹੇਗਾ। ਉਹ ਸਮਾਂ ਵੀ ਯਾਦ ਆਵੇਗਾ ਜਦੋਂ ਬਲੈਕ ਐਂਡ ਵਾਈਟ ਸਲੂਰਾ ਦੇ TV ਹੁੰਦੇ ਸੀ ਤੇ ਉਹਦੇ ਉੱਤੇ ਕਦੇ ਹਰੀ ਸਕਰੀਨ ਮੋਹਰੇ ਲਾ ਲਈ ਦੀ ਹੁੰਦੀ ਸੀ ਤੇ ਕਦੇ ਨੀਲੇ ਰੰਗ ਦੀ ਸਕਰੀਨ ਲਾ ਕੇ ਤੇ ਉਹਨੂੰ ਮਤਲਬ ਕਿ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਪਹਿਲਾਂ ਬਲੈਕ ਐਂਡ ਵਾਈਟ TV

ਸਿਲਸਿਲਾ ਵੀ ਚੱਲਿਆ ਤੇ ਅੱਜ ਜਿਹੜਾ ਇੰਟਰਨੈਸ਼ਨਲ ਡੇ ਆਫ ਡੈਮੋਕਰੇਸੀ ਵੀ ਹੈ ਤੇ ਦੇਖਦੇ ਹਾਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਡੈਮੋਕਰੇਸੀ ਹੈ। ਪਰ ਦੂਰਦਰਸ਼ਨ ਦੀ ਗੱਲ ਕਰ ਰਿਹਾ ਸੀ ਜਿਸ ਦੇ ਵਿੱਚ 1959 ਦੇ ਵਿੱਚ ਦੂਰਦਰਸ਼ਨ ਡੀਡੀ ਤੋਂ ਪਬਲਿਕ ਸਰਵਿਸ ਦਾ ਜਿਹੜਾ ਪ੍ਰਸਾਰਣ ਸ਼ੁਰੂ ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਇਸ ਦੇ ਨਾਲ ਹੀ ਦੋਸਤੋ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਦੀ, ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂਆਤ ਕੀਤੀ ਹੈ ਕਿ ਜਾਗਰੂਕਤਾ ਚਾਹੀਦੀ ਹੈ ਪਰ ਉਹਦਾ ਨਜਾਇਜ਼ ਫਾਇਦਾ ਜਾਂ ਦੁਰਵਰਤੋਂ ਜਿਹੜੀ ਕਰਨ ਤੋਂ ਪਰਹੇਜ਼ ਹੋਣਾ ਚਾਹੀਦਾ ਹੈ। ਹਰ ਚੀਜ਼ ਦੇ ਲਾਭ ਹੁੰਦੇ ਨੇ, ਹਰ ਚੀਜ਼ ਦੀਆਂ ਹਾਨੀਆਂ ਹੁੰਦੀਆਂ। ਸੋਸ਼ਲ ਮੀਡੀਆ ਜਿਹੜਾ ਪਿਛਲੇ ਡੇਢ ਦੋ ਦਹਾਕਿਆਂ ਤੋਂ ਤਕਰੀਬਨ 20-25 ਸਾਲ ਤੋਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ। ਇਹ ਜਿਹੜਾ ਪਹਿਲਾਂ ਇੰਟਰਨੈਟ ਦਾ ਜ਼ਮਾਨਾ ਸੀ ਜਾਂ ਸਾਰੀਆਂ ਚੀਜ਼ਾਂ ਸੀ, ਇੱਕ ਆਰਮੀ, ਅਮੈਰੀਕਨ ਆਰਮੀ ਜਾਂ ਆਰਮੀਸ ਦੇ ਕੋਲ ਹੀ ਹੁੰਦੀ ਸੀ, ਜਾਂ ਫਿਰ ਕਹਿ ਲਓ ਕਿ ਜਿਹੜੇ ਐਰੋਪਲੇਨ ਵਗੈਰਾ ਉਡਾਏ ਜਾਂਦੇ ਸੀ, ਨੈਵੀਗੇਟਰ ਤੇ ਉਹਨਾਂ ਦੇ ਨਾਲ ਹੀ ਯੂਜ਼ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਇਹਦੀ ਤਬਦੀਲੀ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈ ਤੇ ਲੋਕਾਂ ਨੇ ਫਿਰ ਹੁਣ ਧੜਥੱਲੀ ਜਿਹੜੀ ਆ ਮਚਾਈ ਹੋਈ ਹੈ। ਪਿਛਲੇ 20-25 ਸਾਲ ਤੋਂ ਜਿਹੜਾ ਮੋਬਾਈਲ ਆਉਣ ਦੇ ਨਾਲ ਸੋਸ਼ਲ ਮੀਡੀਆ ਵਿਹਲੇ ਲੋਕਾਂ ਦਾ ਖਿਡੌਣਾ ਬਣ ਗਿਆ। ਜੇ ਕੋਈ ਵਟਸਐਪ, ਫੇਸਬੁੱਕ ਜਾਂ ਟਵਿੱਟਰ ਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਵੱਲ ਜਿਹੜਾ ਇਸ ਤਰ੍ਹਾਂ ਵੇਖਿਆ ਜਾਂਦਾ, ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ, ਜਿਵੇਂ ਕਿ ਉਹ ਭਾਈ ਇਸ ਦੁਨੀਆਂ ਦਾ ਇਹ ਗ੍ਰਹਿ ਦਾ ਬੰਦਾ ਹੀ ਨਹੀਂ ਹੈ ਤੇ ਉਹ ਤਾਂ ਭਾਈ ਗਵਾਰ ਅਨਪੜ੍ਹ ਪੇਂਡੂ ਹੋਵੇਗਾ ਕੋਈ ਨਾ ਕੋਈ, ਜੇ ਉਹਦੇ ਕੋਲ ਨਹੀਂ ਹੈ ਚੀਜ਼ਾਂ ਤਾਂ। ਸੋਸ਼ਲ ਮੀਡੀਆ ਦੇ ਉੱਤੇ ਸਵੇਰੇ ਸਵੇਰੇ ਗਿਆਨ ਵਧਾਓ, ਹੁਕਮਨਾਮੇ ਦੀ ਵਿਆਖਿਆ, ਹੌਸਲਾ ਅਫਜ਼ਾਈ ਵਾਲੇ ਚੰਗੇ ਵਿਚਾਰ ਮੈਸੇਜ ਆਉਂਦੇ ਨੇ, ਪਰ ਦੁਪਹਿਰ ਸਮੇਂ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦ ਮੰਦ ਸ਼ੁਰੂ ਹੋ ਜਾਂਦਾ। ਪਹਿਲਾਂ ਤੇ ਸਿਰਫ ਨਵੇਂ ਸਾਲ ਨੂੰ ਹੈਪੀ ਨਿਊ ਈਅਰ ਕਿਹਾ ਜਾਂਦਾ ਸੀ, ਫਿਰ ਦੀਵਾਲੀ, ਲੋਹੜੀ, ਹੋਲੀ ਤੇ ਹੋਰ ਤਿਉਹਾਰਾਂ ਨੂੰ, ਹੁਣ ਤਾਂ ਹਫ਼ਤੇ ਦੇ ਹਰ ਵਾਰ ਨੂੰ ਹੈਪੀ ਵਾਰ ਜਿਹੜਾ ਜਿਵੇਂ ਕਿ ਐਤਵਾਰ ਆਦਿ ਲਿਖਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਗੁੱਡ ਮਾਰਨਿੰਗ ਤੇ ਮੈਸੇਜ ਆਉਂਦੇ ਨੇ ਜੋ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦੇ ਆ। ਰਾਸ਼ੀਫਲ, ਹਰ ਦੁੱਖਾਂ ਦਾ ਹੱਲ ਕਰਨ ਦੇ ਦਾਅਵੇ ਦੇ ਉੱਤੇ ਅੰਧ ਵਿਸ਼ਵਾਸੀ ਮੈਸੇਜ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਕਿ ਮੈਸੇਜ 100 ਵਿਅਕਤੀਆਂ ਜਾਂ 2-3 ਗਰੁੱਪਾਂ ਦੇ ਵਿੱਚ ਭੇਜ ਦਿਓ, ਖੁਸ਼ਖਬਰੀ ਮਿਲੇਗੀ। ਜੇ ਨਜ਼ਰ ਅੰਦਾਜ਼ ਕਰੋਗੇ ਤਾਂ ਭਾਈ ਤੁਹਾਡਾ ਫਿਰ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ। ਉਹ ਦਿਨ ਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ, ਨੈਗੇਟਿਵ ਤੇ ਪੋਜ਼ਿਟਿਵਿਟੀ ਦੇ ਵਿੱਚ, ਵਹਿਮ ਭਰਮਾਂ ਦੇ ਨਾਲ। ਬੰਦਾ ਕਹਿੰਦਾ ਕਿਹਦੇ ਮੱਥੇ ਲੱਗ ਗਿਆ। ਇਹਨਾਂ ਨਾਲ ਜਿਹੜਾ ਝੂਠੀਆਂ ਕਹਾਣੀਆਂ ਬਣਾ ਕੇ ਲਿਖੀਆਂ ਹੁੰਦੀਆਂ ਨੇ, ਜਦ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜੀ ਖੁਸ਼ਖਬਰੀ ਮਿਲੀ ਜਾਂ ਕਿਸੇ ਦਾ ਕੀ ਨੁਕਸਾਨ ਹੋ ਗਿਆ ਤਾਂ ਚੁੱਪ ਹੋ ਜਾਂਦੇ ਨੇ। ਕੁਝ ਲੋਕਾਂ ਦੇ ਫੋਨਾਂ ਦੇ ਉੱਪਰ ਟਿਊਨ ਤੇ ਲੋਗੋ ਧਾਰਮਿਕ ਸ਼ਖਸੀਅਤਾਂ ਦੇ ਹੋਣਗੇ ਤੇ ਫੋਨ ਦੇ ਵਿੱਚ ਅਸ਼ਲੀਲ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਭੇਜੀ ਜਾਂਦੀ ਹੈ। ਮਾੜੀ ਭਾਸ਼ਾ ਵਾਲੀਆਂ ਪੋਸਟਾਂ ਹੋਣਗੀਆਂ, ਕਈ ਚੰਗੇ ਭਲੇ ਬੱਚਿਆਂ ਦੀਆਂ ਫੋਟੋਆਂ ਪਾ ਕੇ ਆਖਣਗੇ ਇਹ ਲਵਾਰਸ ਬੱਚੇ ਹੈ, ਇਸ ਨੰਬਰ ਦੇ ਉੱਤੇ ਫੋਨ ਕਰੋ ਭਾਈ। ਤੇ ਪਹਿਲੀ ਗੱਲ, ਨੰਬਰ ਗਲਤ ਹੁੰਦਾ ਹੈ ਜਾਂ ਅੱਗੋਂ ਅੱਕੇ ਵਿਅਕਤੀ ਦੇ ਵੱਲੋਂ ਗਾਲਾਂ ਦਾ ਮੀਂਹ ਜਿਹੜਾ ਵਰਾ ਦਿੱਤਾ ਜਾਂਦਾ ਹੈ। ਹਰ ਕੋਈ ਇੰਨਾ ਸੋਹਣਾ ਨਹੀਂ ਹੁੰਦਾ ਜਿੰਨਾ ਫੇਸਬੁੱਕ ਦੀ ਪ੍ਰੋਫਾਈਲ ਦੇ ਉੱਤੇ, ਕਿਉਂਕਿ ਫਿਲਟਰ ਲੱਗ ਜਾਂਦੇ ਨੇ। ਫੋਟੋ ਪਾ ਕੇ ਦੋਸਤਾਂ ਨੂੰ ਜਾਂ ਆਪ ਹੀ ਲਾਈਕ ਕਰਕੇ ਗਿਣਤੀ ਕਰੀ ਜਾਣਗੇ ਭਾਈ ਕਿੰਨਿਆਂ ਨੇ ਲਾਈਕ ਕਰ ਲਿਆ, ਕਿੰਨਿਆਂ ਨੇ ਦੇਖ ਲਿਆ। ਕਿਸੇ ਲੀਡਰ ਜਾਂ ਅਫਸਰ ਦੇ ਨਾਲ ਲੱਥੀ ਫੋਟੋ ਵੀ ਪਾ ਕੇ ਲਾਈਕ ਗਿਣਨ ਲੱਗ ਪੈਣਗੇ ਤੇ ਭਾਈ ਅੱਜ ਮੈਂ ਉਸ ਵਿਅਕਤੀ ਦੇ ਨਾਲ ਖੜਾ ਸੀ। ਤੁਸੀਂ ਆਪਣੀ ਆਪ ਦੇ ਨਾਲ ਪਿਆਰ ਕਰੋ, ਸ਼ਖਸੀਅਤ ਨੂੰ ਨਿਖਾਰੋ ਤੇ ਤੁਹਾਨੂੰ ਲੋਕ ਪਿਆਰ ਕਰਨ, ਨਾ ਕਿ ਦੂਸਰਿਆਂ ਨੂੰ ਕਰਨ ਦੀ ਜ਼ਰੂਰਤ ਹੈ। ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰੋ। ਸੈਲਫੀ ਦਾ ਟ੍ਰੈਂਡ ਜਿਹੜਾ ਚੱਲਿਆ, ਦੇਸ਼ ਦੇ PM ਮੋਦੀ ਨੂੰ ਵੀ ਸੈਲਫੀ ਲੈਣ ਦਾ ਬਹੁਤ ਸ਼ੌਕ ਪਿਆ। ਲੋਕ ਹਾਦਸੇ ਜਾਂ ਕਿਸੇ ਦੁਰਘਟਨਾ ਦੇ ਸਮੇਂ ਮਦਦ ਤਾਂ ਕੀ ਕਰਨੀ ਹੈ, ਸੈਲਫੀ ਜਾਂ ਫੋਟੋ ਮੋਬਾਈਲ ਦੇ ਰਾਹੀਂ ਖਿੱਚ ਕੇ ਫੇਸਬੁੱਕ ਜਾਂ ਵਟਸਐਪ ਦੇ ਉੱਤੇ ਪਾਈ ਜਾਣਗੇ ਤੇ ਹੁਣ ਤੱਕ ਦੇਸ਼ ਦੇ ਵਿੱਚ ਹਜ਼ਾਰਾਂ ਤੋਂ ਵੱਧ ਮੌਤਾਂ ਸੈਲਫੀ ਲੈਣ ਦੇ ਨਾਲ ਹੋ ਚੁੱਕੀਆਂ। 1100 ਰੁਪਏ ਵਾਲੇ ਨੋਕੀਆ ਮੋਬਾਈਲ ਦੇ ਉੱਤੇ ਸੱਪਾਂ ਵਾਲੀ ਖੇਡ ਖੇਡਣ ਵਾਲੇ ਹੱਥਾਂ ਦੇ ਵਿੱਚ ਵਧੀਆ ਤੋਂ ਵਧੀਆ ਐਪਲ ਵਰਗੇ ਫੋਨ ਆ ਗਏ, ਪਰ ਲੱਛਣ ਪੁਰਾਣੇ ਜਿਹੜੇ ਨੇ 1100 ਵਾਲੇ ਨੇ। ਕਿਸੇ ਪਿੱਟੇ ਚੁਟਕਲੇ ਭੇਜ ਕੇ ਕਹਿਣਗੇ ਇਹ ਮਾਰਕੀਟ ਦੇ ਵਿੱਚ ਨਵਾਂ ਆਇਆ, ਅੱਗੇ ਜਲਦੀ ਤੋਂ ਜਲਦੀ ਭੇਜ ਦਿਓ। ਨੌਜਵਾਨ ਪੀੜ੍ਹੀ ਤੇ ਆਮ ਜਨਤਾ ਜ਼ਿਆਦਾ ਹੀ ਗੇਮਾਂ ਖੇਡਣ ਦੇ ਵਿੱਚ ਰੁੱਝੀ ਰਹਿੰਦੇ ਨੇ, ਜੋ ਆਪਣਾ ਸਮਾਂ ਤਾਂ ਬਰਬਾਦ ਕਰਦੀ ਹੈ, ਅੱਖਾਂ ਦੀ ਨਜ਼ਰ ਵੀ ਘਟਦੀ ਹੈ। ਉੱਥੇ ਪਰਿਵਾਰ ਦੇ ਵਿੱਚ ਇਕੱਲਾਪਣ ਵੱਧਦਾ ਤੇ ਗੱਲਬਾਤ ਸਾਂਝੀ ਨਾ ਹੋਣ ਤੇ ਘਰ ਦੇ ਉੱਤੇ ਮਸਲਿਆਂ ਦੇ ਵੱਲ ਜਿਹੜਾ ਧਿਆਨ ਨਹੀਂ ਦਿੰਦੇ ਨੇ। ਕਈ ਕੰਨਾਂ ਦੇ ਵਿੱਚ ਹਰ ਸਮੇਂ ਏਅਰਫੋਨ ਜਿਹੜੇ ਲਾ ਰੱਖਦੇ ਹੈ, ਭਾਈ ਦਿਮਾਗ ਨੂੰ ਵੀ ਹਵਾ ਜਾਣ ਦਿਓ। ਜਿਹਦੇ ਨਾਲ ਜਿੱਥੇ ਕੰਨਾਂ ਦੀ ਸੁਣਨ ਸ਼ਕਤੀ ਤਾਂ ਕਮਜ਼ੋਰ ਹੁੰਦੀ ਹੈ, ਉੱਥੇ ਕਿਸੇ ਦੀ ਗੱਲ ਵੀ ਨਹੀਂ ਸੁਣਦੇ ਹੈ ਤੇ ਇਸ ਤਰ੍ਹਾਂ ਕੰਨ ਦੇ ਵਿੱਚ ਏਅਰਫੋਨ ਲਾ ਕੇ ਤੁਰਨ ਜਾਂ ਵਹੀਕਲ ਦੇ ਨੂੰ ਚਲਾਉਣ ਦੇ ਨਾਲ ਕਈ ਐਕਸੀਡੈਂਟ ਹੋ ਚੁੱਕੇ ਨੇ। ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਹਾਲਾਤ ਉੱਪਰ ਜਿਹੜਾ ਹਾਕਮ ਸਰਕਾਰਾਂ ਦਾ ਬੋਲਬਾਲਾ ਹੈ, ਵਿਰੋਧੀ ਧਿਰ ਦੀ ਖ਼ਬਰ ਨਹੀਂ ਆਉਂਦੀ।
ਉੱਥੇ ਹੀ ਵਟਸਐਪ

0: ਦੇ ਉੱਤੇ ਫੇਸਬੁੱਕ ਲੋਕਾਂ ਨੂੰ ਸੱਚਾਈ ਦੱਸ ਕੇ ਅਹਿਮ ਰੋਲ ਨਿਭਾ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਮੀਡੀਆ ਦੀ ਦੁਰਵਰਤੋਂ ਕਰਕੇ ਦੰਗੇ ਤੇ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਇਆ ਜਾਂਦਾ, ਅਸ਼ਲੀਲਤਾ ਫੈਲਾਈ ਜਾਂਦੀ ਹੈ ਤੇ ਇੱਕ ਦੂਜੇ ਨੂੰ ਜਿਹੜਾ ਕੰਪਿਊਟਰਾਈਜ਼ਡ ਫੋਟੋਆਂ ਬਣਾ ਕੇ ਯਾਨੀ ਕਿ AI ਦੇ ਨਾਲ ਬਦਨਾਮ ਕੀਤਾ ਜਾ ਰਿਹਾ। ਫਿਲਮੀ ਕੈਮਰਿਆਂ ਦੇ ਰਾਹੀਂ ਬਣੇ ਚਮਤਕਾਰੀ ਸੀਨਾਂ ਨੂੰ ਅੰਧ ਵਿਸ਼ਵਾਸ ਫੈਲਾਉਣ ਦੇ ਲਈ ਵਰਤਿਆ ਜਾਂਦਾ ਹੈ। ਹਨੇਰੇ ਦੇ ਵਿੱਚ ਲਗਾਤਾਰ ਮੋਬਾਈਲ ਵੇਖਣਾ ਨਿਗਾਹ ਦੇ ਲਈ ਜਿਹੜਾ ਅੱਖਾਂ ਲਈ ਲੰਬੀ ਗੱਲਬਾਤ ਕਰਨਾ ਕੰਨਾਂ ਦੇ ਲਈ ਖਤਰਨਾਕ ਹੈ ਤੇ ਅੱਜ ਕੱਲ ਇੱਕ ਹੋਰ ਖਤਰਨਾਕ ਰੁਝਾਨ ਜਿਹੜਾ ਪੈ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਝੂਠੀਆਂ ਖਬਰਾਂ ਪਾਉਣ ਦਾ ਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦਾ। ਜਾਣਬੁੱਝ ਕੇ ਸੋਚੀ ਸਮਝੀ ਸਾਜਿਸ਼ ਤਹਿਤ ਝੂਠੀਆਂ ਖਬਰਾਂ ਜਾਂ ਪੋਸਟ ਜਿਹੜੀ ਹੈ ਪੋਸਟਾਂ ਸਿਰਫ ਵਿਊ ਲੈਣ ਦੇ ਲਈ ਪਾਈਆਂ ਜਾਂਦੀਆਂ ਨੇ ਤੇ AI ਦੀ ਵੀ ਦਿਨੋ ਦਿਨ ਵਰਤੋਂ ਵੱਧ ਰਹੀ ਹੈ। ਇਸੇ ਤਰ੍ਹਾਂ ਕਿਸੇ ਵੀ ਪੋਸਟ ਨੂੰ ਭੇਜਣ ਤੋਂ ਪਹਿਲਾਂ ਭਾਈ ਆਪ ਪੜਤਾਲ ਕਰ ਲਓ, ਪੜੋ, ਸੋਚੋ, ਸਮਝੋ ਤੇ ਵਿਚਾਰੋ। ਇਸ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਲੱਗਦੀ। ਅੱਜ ਕੱਲ੍ਹ ਐਵੇਂ ਹੀ ਲੋਕ ਬਾਤ ਦਾ ਬਤੰਗੜ ਜਿਹੜਾ ਬਣਾ ਲੈਂਦੇ ਨੇ, ਹਰ ਗੱਲ ਨੂੰ ਧਾਰਮਿਕਤਾ ਦੇ ਨਾਲ ਜੋੜ ਕੇ ਕੁਝ ਲੋਕਾਂ ਨੂੰ ਜਾਂ ਕਿਸੇ ਫਿਰਕੇ ਨੂੰ ਭੜਕਾ ਕੇ ਮਜ਼ਾ ਲੈਂਦੇ ਐ ਤੇ ਆਪ ਕੰਧ ਦੇ ਉੱਤੇ ਚੜ ਜਾਂਦੇ ਆ। ਇਹ ਵੀ ਜਿਹੜਾ ਖਿਆਲ ਰੱਖੋ ਕਿ ਕਿਸੇ ਬਿਨਾਂ ਸੋਚੇ ਸਮਝੇ ਭੇਜੇ ਮੈਸੇਜ ਦੇ ਨਾਲ ਤੁਹਾਡੀਆਂ ਸ਼ਖਸੀਅਤਾਂ ਦਾ ਗਲਤ ਪ੍ਰਭਾਵ ਤਾਂ ਨਹੀਂ ਜਾ ਰਿਹਾ ਤੇ ਸ਼ਬਦਾਵਲੀ ਵੀ ਹਮੇਸ਼ਾ ਪਰਿਵਾਰ ਦੇ ਵਿੱਚ ਪੜਨ ਯੋਗ ਜਿਹੜੀ ਹੈ ਹੋਣੀ ਚਾਹੀਦੀ ਹੈ। ਜੀ ਦੋਸਤੋ, ਇਹ ਨੇ ਜੀ ਸੋਸ਼ਲ ਮੀਡੀਆ ਦੇ ਹਾਲਾਤ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਪਾਟੇ ਪਜਾਮੇ ਦੀਏ ਨੂੰ ਤਰਸਣਗੇ ਕਾਮੇ ਤੇ 6,00,000 ਕਰੋੜ ਖਾ ਗਏ ਕਿਹੜੇ ਮਾਮੇ ਚੱਲੇ ਨਾ ਟਰੰਪ ਦੇ ਬਹਾਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਟਾਈਟਲ ਕਈ ਵਾਰੀ ਸਾਨੂੰ ਵੀ ਇੱਦਾਂ ਦਾ ਬਣਾਉਣਾ ਪੈ ਜਾਂਦਾ ਕੀ ਕਰੀਏ ਜੀ ਤੇ ਵਿਊਆਂ ਦੀ ਖਾਤਰ ਨਹੀਂ ਦੋਸਤੋ, ਇਹ ਸਾਡਾ ਦਾਅਵਾ ਹੈ ਤੇ ਇਹ ਸਾਡਾ ਵਾਅਦਾ ਹੈ। ਜਿੱਦਾਂ ਚਾਹੇ ਦੋ ਕਦਮ ਘੱਟ ਚੱਲਣਾ ਤੇ ਚੱਲਣਾ ਆਪਣਾ ਮਣਕ ਦੇ ਨਾਲ ਹੀ ਹੈ ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਹੁੰਦੀਆਂ ਨੇ ਤੇ ਬਾਕੀ ਵਿਊਆਂ ਪਿੱਛੇ ਆਪਾਂ ਜਾਂ ਸਾਡੀ ਟੀਮ ਜਿਹੜੀ ਹੈ ਉਹ ਨਹੀਂ ਭੱਜਦੀ ਹੈ ਤੇ ਸਾਡੇ ਸਰੋਤਾ ਪਰਿਵਾਰ ਵੀ ਜਿਹੜਾ ਉਹ ਵੀ ਬਹੁਤ ਸੂਝਵਾਨ ਹੈ ਇਹਨਾਂ ਚੀਜ਼ਾਂ ਨੂੰ ਨਹੀਂ, ਚਾਹੇ ਆਪਾਂ ਘੱਟ ਹੀ ਹਾਂ ਤੇ ਘੱਟ ਹੀ ਸਾਨੂੰ ਮਨਜ਼ੂਰ ਨੇ ਪਰ ਅਸੀਂ ਮਜਬੂਰ ਨਹੀਂ ਹੋਣਾ ਚਾਹੁੰਦੇ। ਤੇ ਲੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਤੁਹਾਡੀਆਂ ਖੁੱਲੀਆਂ ਰਹਿਣਗੀਆਂ। ਤੇ ਅੱਜ ਦੀਆਂ ਦੋਸਤੋ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਹੈ ਉਹ ਕੱਲੀਆਂ ਖ਼ਬਰਾਂ ਹੀ ਨਹੀਂ ਨੇ, ਸਾਡੇ ਉੱਤੇ ਪ੍ਰਭਾਵ ਵੀ ਪਾਉਂਦਾ ਹੈ ਸਾਰਾ ਆਲਾ ਦੁਆਲਾ ਜੋ ਕੁਝ ਵੀ ਸਿਲਸਿਲਾ ਜਿਹੜਾ ਚੱਲਦਾ ਹੈ ਤੇ ਸਾਡੇ ਸਮਾਜ, ਸਿਆਸਤ ਤੇ ਆਉਣ ਵਾਲੇ ਸਮੇਂ ਦੇ ਬਾਰੇ ਕਈ ਵੱਡੇ ਸਵਾਲ ਵੀ ਖੜੇ ਕਰਦਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵਿਧਾਇਕਾਂ ਤੇ ਟਰੱਕ ਡਰਾਈਵਰ ਵਿਵਾਦ ਤੋਂ ਲੈ ਕੇ ਸਚਿਨ ਪਾਇਲਟ ਦੇ ਵੱਲੋਂ ਕਾਂਗਰਸ ਦੀ ਏਕਤਾ ਦਾ ਪ੍ਰਦਰਸ਼ਨ, ਮੀਰੀ ਪੀਰੀ ਖਾਲਸਾ ਮਾਰਚ, ਭਗਵੰਤ ਮਾਨ ਤੇ ਨਾਇਬ ਸਿੰਘ ਸੈਣੀ ਵਿਚਾਲੇ ਤਕਰਾਰ ਤੇ ਗਮਾਂਡਾ ਦੀ ਜਿਹੜਾ ਵਿਵਾਦ ਹੈ ਉਹ ਸ਼ਰਤ ਦੇ ਉੱਤੇ ਹਾਈਕੋਰਟ ਦੀ ਸਖ਼ਤ ਟਿੱਪਣੀ ਆਈ ਹੈ ਤੇ ਅੱਜ ਦੀਆਂ ਬਹੁਤ ਸਾਰੀਆਂ ਖ਼ਬਰਾਂ ਦੇ ਵਿੱਚ ਜਿਹੜਾ ਆਪਾਂ ਡੂੰਘੀ ਚੁੱਭੀ ਮਾਰਾਂਗੇ ਤੇ ਕੁਝ ਨਾ ਕੁਝ ਕੱਢ ਕੇ ਲਿਆਵਾਂਗੇ। ਦੁਨੀਆਂ ਦੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਖ਼ਬਰਾਂ ਕਹਿਣ ਦਾ ਮਤਲਬ ਹੈ ਉਹਦੇ ਵਿੱਚ ਵੀ ਔਖੀਆਂ ਸਾਹ ਜਿਹੜੇ ਨੇ ਆ ਰਹੇ ਨੇ। ਅਮਰੀਕਾ ਦੀ ਮੇਲ ਇਨ ਵੋਟਿੰਗ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਕੈਨੇਡਾ ਦੇ ਵੱਲੋਂ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਟਰੰਪ ਪੰਗਾ ਲੈ ਕੇ ਬੈਠਾ ਹੈ। ਭਾਰਤ ਕੈਨੇਡਾ ਵਪਾਰ ਗੱਲਬਾਤ ਜਿਹੜੀ ਹੈ ਉਹਦੇ ਵਿੱਚ ਵੀ ਜਿਹੜੀ ਹੈ ਦੋ ਚਿੱਤੀ ਬਣ ਰਹੀ ਹੈ। ਸਵੀਡਨ ਦੀ ਸਿਆਸਤ ਦੇ ਵਿੱਚ ਵੀ ਜਿਹੜਾ ਰੂੜੀਵਾਦ ਦਾ ਬੋਲਬਾਲਾ ਜਿਹੜਾ ਹੋਣ ਨੂੰ ਜਿਹੜਾ ਪੂਰਾ ਭੱਬਾ ਭਾਰ ਹੋਇਆ ਪਿਆ। ਇੱਕ ਮੈਂ ਇਹ ਵੀ ਗੱਲ ਸੋਚਦਾ ਸੀ ਕਿ ਜਿਉਂ ਸ਼ੁਰੂ ਹੋਇਆ ਇਟਲੀ ਤੋਂ ਜਰਮਨ ਹੋ ਗਿਆ, ਉਸ ਤੋਂ ਬਾਅਦ ਹੁਣ ਸਵੀਡਨ ਦੀ ਵਾਰੀ ਆ ਗਈ ਹੈ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਰੂੜੀਵਾਦੀ ਸੋਚ ਜਿਹੜੀ ਆ ਵੱਧ ਰਹੀ ਹੈ ਜਾਂ ਲੋਕ ਅਸਲ ਦੇ ਵਿੱਚ ਚੁੱਪ ਚਪੀਤੇ ਹੀ ਇਸ ਤਰ੍ਹਾਂ ਦੇ ਨੇ, ਬਹੁਤ ਵੱਡੇ ਸਵਾਲ ਨੇ, ਇਹਦੇ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਲੱਭ ਗਿਆ ਵੱਡਾ ਭੰਡਾਰ ਤੇ ਉਹਨਾਂ ਨੇ ਰੋਲਾ ਪਾ ਦਿੱਤਾ ਭਾਈ ਸਾਡੇ ਕੋਲ ਅਰਧ ਜਿਹੜੇ ਨੇ ਬਹੁਤ ਖਣਿਜ ਜਿਹੜੀਆਂ ਚੀਜ਼ਾਂ ਨੇ ਲੱਭੀਆਂ ਨੇ। ਬਾਕੀ ਦੇਖਦਿਆਂ ਲੱਗਦਾ ਕਿ ਹੁਣ ਸਾਊਦੀ ਅਰਾਬੀਆ ਵਾਲਿਆਂ ਦੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜਾ ਰੋਲਾ ਰੱਪਾ ਪਾਉਣ ਲੱਗੇ ਨੇ। ਤੇ ਭਾਈ ਟਰੰਪ ਆਇਆ ਲੋ, ਯਾਰੀ ਤੁਹਾਡੀ ਪੱਕੀ ਆ ਉਹਦੇ ਨਾਲ, ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ। ਉਹ ਕਹਿੰਦਾ ਲੈ ਇੱਦਾਂ ਦੀ ਕਿਹੜੀ ਗੱਲ ਹੈ, ਮੈਂ ਉੱਥੇ ਪਹੁੰਚਾਂਗਾ। ਕੈਨੇਡਾ ਦੇ ਵਿੱਚ ਕਥਿਤ ਜਿਹੜਾ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਜਾ ਰਹੇ ਆ ਵਿਅਕਤੀ ਕੁਝ, ਉਹਨਾਂ ਦੀ ਗੱਲ ਕਰਾਂਗੇ। ਅਮਰੀਕਾ ਦੇ ਵਿੱਚ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਵਿਵਾਦ ਤੇ ਸਪੇਸ ਦੇ ਵਿੱਚ ਹਥਿਆਰਾਂ ਦੇ ਨਾਲ ਜੁੜਿਆ ਨਵਾਂ ਦਾਅਵਾ ਜਿਹੜਾ ਕਰ ਦਿੱਤਾ ਟਰੰਪ ਨੇ ਉਹ ਠੋਕਿਆ। ਤੇ ਆਖਰ ਦੁਨੀਆਂ ਕਿਸ ਪਾਸੇ ਵੱਧ ਰਹੀ ਹੈ, ਕੀ ਇਹ ਸਿਰਫ ਖ਼ਬਰਾਂ ਜਾਂ ਹੋਰ ਸਾਰੀਆਂ ਗੱਲਾਂ ਨਾਲ ਪਛਾਣਾਂਗੇ? ਅੱਗੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਪੰਜਾਬ ਦੀ। ਆਪ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅੱਜ ਚਰਚਾ ਦਾ ਵਿਸ਼ਾ ਰਹੇ ਨੇ। ਟਰੱਕ ਚਾਲਕ ਨੂੰ ਥੱਪੜ ਜੜ ਦਿੱਤਾ ਤੇ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਹੈ ਤੇ ਗੱਲਬਾਤ ਮੀਡੀਆ ਦੇ ਵਿੱਚ ਵੀ ਚੱਲ ਰਹੀ ਹੈ। ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ। ਜ਼ੋਰ ਸੈਣੀ ਸਾਹਿਬ ਪੂਰਾ ਧੱਕਾ ਲਾ ਰਿਹਾ ਜੀ। ਇਹ ਮਾਮਲਾ ਦੋਸਤੋ ਜਿਹੜਾ ਸੀਗਾ ਇੱਕ ਵਾਰ ਫਿਰ ਸਾਹਮਣੇ ਆਇਆ ਆਪ ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ। ਇਸ ਵਾਰ ਹਲਕਾ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਆਪ ਜਿਹੜੀ ਹੈ ਆਪ ਹੋਦਰੀਆਂ ਕਰ ਰਹੀ ਹੈ। ਉਹਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਚਰਚਾ ਦੇ ਵਿੱਚ ਆ ਗਈ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਵਿਧਾਇਕਾ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਸੀ। ਟਰੱਕ ਚਾਲਕ ਦੇ ਵੱਲੋਂ ਲੰਘਣ ਦੇ ਲਈ ਰਾਹ ਦੇਣ ਦੇ ਵਿੱਚ ਦੇਰੀ ਹੋਣ ਦੇ ਉੱਤੇ ਵਿਧਾਇਕਾ ਕਥਿਤ ਤੌਰ ਦੇ ਉੱਤੇ ਨਾਰਾਜ਼ ਹੋ ਗਈ। ਇਸ ਤੋਂ ਬਾਅਦ ਟਰੱਕ ਜਿਹੜਾ ਸੀ ਰੁਕਵਾਇਆ ਗਿਆ ਤੇ ਪਿੱਛੇ ਆ ਰਹੀ ਗੱਡੀ ਦੇ ਵਿੱਚੋਂ ਉਤਰ ਕੇ ਵਿਧਾਇਕਾ ਟਰੱਕ ਡਰਾਈਵਰ ਦੇ ਵੱਲ ਨੂੰ ਜਾਂਦੀ ਦਿਖਾਈ ਦਿੰਦੀ ਹੈ। ਉਸਨੇ ਡਰਾਈਵਰ ਨੂੰ ਹੇਠਾਂ ਉਤਰਨ ਦੇ ਲਈ ਜਿਹੜਾ ਸੀ ਕਿਹਾ ਤੇ ਉਸਦੇ ਨਾਲ ਬਹਿਸ ਕਰਨੀ ਸ਼ੁਰੂ ਕੀਤੀ। ਦੇਖਦੇ ਹੀ ਦੇਖਦੇ ਵਿਧਾਇਕਾ ਦੇ ਵੱਲੋਂ ਡਰਾਈਵਰ ਨੂੰ ਕਥਿਤ ਤੌਰ ਦੇ ਉੱਤੇ ਥੱਪੜ ਮਾਰ ਸੁੱਟਿਆ। ਚਸ਼ਮਦੀਦਾਂ ਦੇ ਅਨੁਸਾਰ ਡਰਾਈਵਰ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਉਸਨੂੰ ਜਿਹੜਾ ਥੱਪੜ ਮਾਰੇ ਜਾਣ ਦੇ ਉੱਤੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕੀ ਭਾਣਾ ਵਾਪਰਿਆ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ। ਦੂਜੇ ਪਾਸੇ ਆਪਣੇ ਬਚਾਅ ਦੇ ਵਿੱਚ ਆਪ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਇਹ ਕਿਹਾ ਕਿ ਘਟਨਾ ਢਾਬਾ ਰੋਡ ਦੀ ਹੈ ਤੇ ਉਨ੍ਹਾਂ ਦੱਸਿਆ ਕਿ ਉਹ ਇਸ ਇਲਾਕੇ ਦੇ ਵਿੱਚ ਭਾਰੀ ਵਾਹਨਾਂ ਦੇ ਲਾਂਘੇ ਤੇ ਉੱਤੇ ਰੋਕ ਲਗਾਉਣ ਦੇ ਲਈ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਪਹਿਲਾਂ ਹੀ ਕਹਿੰਦੀ ਹੈ ਸ਼ਿਕਾਇਤ ਕਰ ਚੁੱਕੇ ਨੇ। ਵਿਧਾਇਕਾ ਨੇ ਕਿਹਾ ਕਿ ਮੈਨੂੰ ਇਲਾਕਾ ਨਿਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਇਹ ਟਰੱਕ ਚਾਲਕ ਵਾਹਨ ਨੂੰ ਬਹੁਤ ਲਾਪਰਵਾਹੀ ਦੇ ਨਾਲ ਚਲਾ ਰਿਹਾ। ਭਾਈ ਅੱਗੇ ਤਾਂ ਉਹਨਾਂ ਦੇ ਕਰੇਨ ਪਤਾ ਨਹੀਂ ਕੀ ਪੱਟਿਆ ਸੀਗਾ, ਉੱਥੇ ਖੜੀ ਸੀ ਤੇ ਟਰੱਕ ਤਾਂ ਲੰਘ ਹੀ ਨਹੀਂ ਸਕਦਾ ਸੀ ਤੇ ਉਹ ਬੇਪਰਵਾਹੀ ਦੇ ਨਾਲ ਕਿੱਦਾਂ ਚਲਾ ਸਕਦਾ। ਉਸਨੂੰ ਰੋਕਿਆ ਗਿਆ ਕਿ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ ਤੇ ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਦੇ ਲਈ ਕਹਿੰਦੇ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ ਤੇ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਜਦੋਂ ਕਿ ਮੈਂ ਸਿਰਫ ਡਰਾਈਵਰ ਤੋਂ ਜਿਹੜੀ ਹੈ ਚਾਬੀ ਲੈਣ ਦੇ ਲਈ ਹੱਥ ਉੱਪਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਇਤਲਾਹ ਢਾਬਾ ਪੁਲਿਸ ਥਾਣੇ ਨੂੰ ਦਿੱਤੀ ਤੇ ਚਾਬੀਆਂ ਦੇ ਉੱਤੇ ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਵਿਧਾਇਕਾਂ ਨੇ ਅੱਗੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਤੰਗ ਹੋਣ ਦੇ ਕਾਰਨ ਅਜਿਹੀ ਤੇਜ਼ ਗਤੀ ਦੇ ਨਾਲ ਵਾਹਨ ਚਲਾਉਣਾ ਵਪਾਰ ਅਤੇ ਲੋਕਾਂ ਦੇ ਲਈ ਜਿਹੜਾ ਘਾਤਕ ਹੋ ਸਕਦਾ ਹੈ ਸਿੱਧ ਤੇ ਉਹਨਾਂ ਇਹ ਕੁਝ ਨਾ ਕੁਝ ਜਾਣ ਕੇ ਵਾਪਰ ਸਕਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਵੀਡੀਓ ਹੈ ਇੱਕ ਜਿਹੜੀ ਜਿਸਦੇ ਵਿੱਚ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਤੇ ਉਹ ਲਾਪਰਵਾਹੀ ਦੇ ਨਾਲ ਟਰੱਕ ਚਲਾ ਰਿਹਾ ਸੀਗਾ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਉਹਨਾਂ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਆਮਦ ਨੇ ਜਿਹੜੀ ਹੈ ਆਪਣੀ ਜੱਫੀ ਪਵਾ ਦਿੱਤੀ ਹੈ ਤਕਰੀਬਨ ਆਪਣੇ ਚੰਨੀ ਸਾਹਿਬ ਦੀ ਤੇ ਰਾਜਾ ਵੜਿੰਗ ਹੋਣਾ ਦੀ। ਚੰਨੀ ਤੇ ਵੜਿੰਗ ਨੂੰ ਇੱਕ ਮੰਚ ਦੇ ਉੱਤੇ ਲੈ ਕੇ ਆਏ ਆ ਸਚਿਨ ਪਾਇਲਟ, ਪਰ ਮੈਂ ਸਮਝਦਾ ਕਿ ਗੁਲਜ਼ਾਰ ਸਿੰਘ ਹੋਣਾ ਦੀ ਦੇਣ ਹੈ, ਕਾਂਗਰਸ ਇਕੱਠੀ ਹੋਈ ਹੈ। ਇਹ ਮਾਮਲਾ ਜਿਹੜਾ ਸੀਗਾ ਇਕੱਠੀ ਕਾਹਤੋਂ ਹੋਈ ਹੈ, ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਪੰਜਾਬ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ ਤੇ ਮਾਰਚ ਜਿਹੜਾ ਸੀਗਾ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ, ਜਿਨ੍ਹਾਂ ਨੇ ਵੱਖ ਵੱਖ ਧੜਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਨੂੰ ਇੱਕ ਮੰਚ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੇ ਇੱਕੋ ਮੰਚ ਦੇ ਉੱਤੇ ਨਜ਼ਰ ਆਏ ਨੇ, ਬਾਜਵਾ ਸਾਹਿਬ ਵੀ ਦਿਖੇ ਨੇ। ਇਸੇ ਤਰ੍ਹਾਂ ਹੀ ਜੇ ਕੋਈ ਗੱਲ ਨਹੀਂ ਸੁਣਦਾ ਤਾਂ ਕਹਿੰਦੇ ਸਿੱਧਾ ਮੇਰੇ ਨਾਲ ਸੰਪਰਕ ਕੀਤਾ ਜਾਵੇ। ਪਾਇਲਟ ਉਨ੍ਹਾਂ ਨੇ ਇਹ ਵੀ ਦੋ ਸ਼ਬਦਾਂ ਦੇ ਵਿੱਚ ਗੱਲ ਕਹਿ ਦਿੱਤੀ ਹੈ। ਸਚਿਨ ਪਾਇਲਟ ਨੇ ਅੱਜ ਸਪਸ਼ਟ ਸੁਨੇਹਾ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈ ਤੇ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਇਸ ਹਾਲਤ ਦੇ ਵਿੱਚ ਉਨ੍ਹਾਂ ਪਾਇਲਟ ਦੇ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਤੇ ਉਹ ਕਹਿੰਦਾ ਫਿਰ ਮੈਂ ਟੋਪ ਗੇਅਰ ਚ ਗੱਡੀ ਪਾਵਾਂਗਾ। ਤੇ ਸਚਿਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਏਗੀ ਤੇ ਉਨ੍ਹਾਂ ਵਰਕਰਾਂ ਦੇ ਵਿੱਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੀ ਲੜਾਈ ਦੇ ਵਿੱਚ ਉਹ ਸਭ ਤੋਂ ਅੱਗੇ ਰਹਿਣਗੇ। ਪਾਇਲਟ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਕਿਹਾ ਕਿ ਸੂਬੇ ਤੋਂ ਲੈ ਕੇ ਕੇਂਦਰ ਤੱਕ ਦਾ ਤਜਰਬਾ ਹੈ ਤੇ ਸੱਤਾ ਦੇ ਵਿੱਚ ਵੀ ਰਹੇ ਹਨ ਤੇ ਵਿਰੋਧੀ ਧਿਰ ਵਿੱਚ ਵੀ ਤੇ ਉਹ ਹਰ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਨੇ। ਪਾਇਲਟ ਨੇ ਜਨਤਕ ਤੌਰ ਦੇ ਉੱਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮੰਚ ਦੇ ਉੱਤੇ ਚੰਨੀ ਤੇ ਵੜਿੰਗ ਦੇ ਹੱਥ ਵੀ ਮਿਲਾ ਛੱਡੇ ਨੇ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ ਦੇ ਵਿੱਚ ਹੀ ਰੋਕ ਲਿਆ ਤੇ ਪਾਇਲਟ, ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਚੰਨੀ ਤੇ ਉਨ੍ਹਾਂ ਦੇ ਸਮੂਹ ਦੇ ਹੋਰ ਆਗੂ ਮਾਰਚ ਦੇ ਵਿੱਚ ਤਾਂ ਸ਼ਾਮਲ ਹੋਏ ਪਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਵੜਿੰਗ ਦੇ ਨਾਲ ਨਹੀਂ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਗੁਲਜ਼ਾਰ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਕਰਵਾਉਣ ਅਤੇ FIR ਦੇ ਵਿੱਚ ਹਰਪਾਲ ਚੀਮਾ ਦਾ ਨਾਂ ਸ਼ਾਮਲ ਕਰਨ ਦੀ ਮੰਗ ਕੀਤੀ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਆਪ ਸਰਕਾਰ ਦੇ ਉੱਤੇ ਵਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਚ ਨਸ਼ੇ ਦੀ ਸਮੱਸਿਆ ਆਪਣੇ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ। ਪਾਇਲਟ ਨੇ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰਪਾਲ ਚੀਮਾ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਪਰ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤੇ ਵਿੱਤ ਮੰਤਰੀ ਹੋ। ਜਦੋਂ ਇੱਕ ਵਿਅਕਤੀ ਆਪਣੀ ਜਾਨ ਦੇ ਰਿਹਾ ਤੇ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਉਹ ਇਸ ਵਿਅਕਤੀ ਦੇ ਕਾਰਨ ਆਪਣੀ ਜਾਨ ਦੇ ਰਿਹਾ, ਤਾਂ ਕੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ? ਉਨ੍ਹਾਂ ਆਖਰ ਚ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਪੰਜਾਬ ਨੂੰ ਨਸ਼ਿਆਂ ਦੇ ਕਾਲੇ ਹਨੇਰੇ ਦੇ ਵੱਲ ਧੱਕਣ ਦਾ ਕੰਮ ਕੀਤਾ। ਪਾਇਲਟ ਨੇ ਦਾਅਵਾ ਕੀਤਾ ਕਿ ਅੱਜ ਘਰ ਘਰ ਚਿੱਟਾ ਪਹੁੰਚਾਇਆ ਜਾ ਰਿਹਾ ਤੇ ਬਸ ਇੱਕ ਫੋਨ ਕਾਲ ਦੇ ਰਾਹੀਂ ਜਿਹੜਾ ਕਰਨ ਦੀ ਜ਼ਰੂਰਤ ਹੈ, ਦੇਰ ਹੈ ਤੇ ਨਸ਼ਾ ਹਰ ਘਰ ਤੱਕ ਜਿਹੜਾ ਪਹੁੰਚ ਜਾਂਦਾ ਹੈ। ਦੂਸਰੇ ਪਾਸੇ ਮੀਰੀ ਪੀਰੀ ਖਾਲਸਾ ਮਾਰਚ, ਸਿੱਖ ਸਿਆਸਤ ਦੀ ਗੱਲ ਕਰੀਏ ਤੇ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਜਿਹੜਾ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁਣ ਸ਼ੁਰੂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪਾਰਟੀ ਵਰਕਰਾਂ ਦੇ ਨਾਲ ਮੀਰੀ ਪੀਰੀ ਖਾਲਸਾ ਮਾਰਚ ਦੇ ਅਖੀਰੀ ਪੜਾਅ ਦੀ ਸ਼ੁਰੂਆਤ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕਰਨ ਦੇ ਲਈ ਪੁੱਜੇ ਹੈ। ਮੀਟਿੰਗ ਦੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਏਗਾ ਤੇ ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਰਕਲ ਪ੍ਰਧਾਨਾਂ, ਬਲਾਕ ਆਗੂਆਂ ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਨਾਲ ਮਾਰਚ 25 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮਾਰਚ ਨੂੰ ਸ਼ੁਰੂ ਜਿਹੜਾ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਧੰਨਵਾਦ ਕਰਦਿਆਂ, ਇਸ ਮਾਰਚ ਦੇ ਰਾਹੀਂ ਜਥੇਦਾਰ ਸਾਹਿਬ ਦੇ ਵੱਲੋਂ ਜਾਤ ਪਾਤ ਤੋਂ ਉਪਰ ਉੱਠਣ, ਭਾਈਚਾਰਕ ਸਾਂਝ ਮਜ਼ਬੂਤ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਸ ਯਾਤਰਾ ਨੂੰ ਕਹਿੰਦੇ ਨੇ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਦੂਸਰੇ ਪਾਸੇ ਗੱਲ ਸਿੱਖ ਸਿਆਸਤ ਦੀ ਹੋਈ ਹੈ ਤੇ ਇਹਦੇ ਵਿੱਚ ਭਗਵੰਤ ਮਾਨ ਤੇ ਨਾਲ ਜਿਹੜੇ ਨੇ ਸੈਣੀ ਸਾਹਿਬ ਖੈਬੜ ਪਏ ਨੇ। ਮੇਰੀ ਦਸਤਾਰ ਨੂੰ ਨਕਲੀ ਕਹਿ ਕੇ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਹੈ। ਸੈਣੀ ਸਾਹਿਬ ਕਹਿੰਦੇ ਹਰਿਆਣੇ ਵਾਲੇ ਸੀਐਮ, ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਨ੍ਹਾਂ ਦੀ ਦਸਤਾਰ ਪੱਗ ਨੂੰ ਨਕਲੀ ਦੱਸਣ ਦੇ ਉੱਤੇ ਤਿੱਖਾ ਜਿਹੜਾ ਪਲਟਵਾਰ ਕਰ ਛੱਡਿਆ। ਸੋਮਵਾਰ ਜਿਹੜਾ ਕੱਲ ਬੀਤੇ ਦੇ ਵਿੱਚ ਰਾਤ ਇੱਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਦੀ ਇਸ ਟਿੱਪਣੀ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਸਾਡੇ ਲਈ ਦਸਤਾਰ ਗੁਰੂ ਸਾਹਿਬਾਨ ਦੇ ਸਤਿਕਾਰ, ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਪ੍ਰਤੀਕ ਹੈ। ਪੱਗ ਸਾਡੇ ਗੁਰੂਆਂ ਦੇ ਵੱਲੋਂ ਬਖਸ਼ੀ ਹੋਈ ਜਿਹੜੀ ਹੈ, ਕਹਿੰਦੇ ਨੇ ਪਵਿੱਤਰ ਪਰੰਪਰਾ ਹੈ ਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਦਿੱਤੀਆਂ ਸਿੱਖਿਆਵਾਂ ਤੇ ਮਾਰਗ ਦੇ ਉੱਤੇ ਚੱਲ ਕੇ ਆਪਣੀ ਸਰਕਾਰ ਚਲਾ ਰਹੇ ਹਾਂ। ਜੇਕਰ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਆਖ ਰਹੇ ਨੇ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਨਿਸ਼ਾਨਾ ਸੇਧਦਿਆਂ ਹੋਇਆਂ ਹਰਿਆਣੇ ਦੇ ਸੀਐਮ ਨੇ ਅੱਗੇ ਕਿਹਾ ਕਿ ਮਾਨ ਨੇ ਅਜਿਹੀ ਹਲਕੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਈ ਹੈ ਤੇ ਮਾਨ ਸਾਹਿਬ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ। ਉਨ੍ਹਾਂ ਨੂੰ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਲੋਕਾਂ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਮਹਾਨ ਸ਼ਹਾਦਤਾਂ ਦੀ ਬਦੌਲਤ ਹੀ ਹੈ ਕਿ ਅੱਜ ਅਸੀਂ ਇਸ ਮੁਕਾਮ ਦੇ ਉੱਤੇ ਬੈਠੇ ਹਾਂ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਨੇ ਬਲਜੀਤ ਸਿੰਘ ਬੂਟਾ ਨੂੰ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਅੱਜ ਐਲਾਨ ਦਿੱਤਾ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਲਜੀਤ ਸਿੰਘ ਬੂਟਾ ਕਹਿ ਦਿੱਤਾ ਭੁੱਟਾ ਨੂੰ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਤੇ ਸ੍ਰੀ ਬਾਦਲ ਹੋਣਾ ਨੇ ਕਿਹਾ ਕਿ ਪਾਰਟੀ ਦੇ ਹੱਕ ਦੇ ਵਿੱਚ ਹਨੇਰੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਪੰਥ ਵਿਰੋਧੀ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਹਰਾਉਣ ਦੇ ਲਈ ਸਾਥ ਦੇਣਗੇ। ਉਨ੍ਹਾਂ ਸਰਹਿੰਦ ਦੇ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੇ ਵੱਲੋਂ ਕਰਵਾਈ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਪਛਾਣ ਜ਼ਰੂਰ ਕਰਨ ਕਿ ਕਿਹੜੀ ਪਾਰਟੀ ਉਨ੍ਹਾਂ ਦੀ ਆਪਣੀ ਹੈ ਤੇ ਕਿਹੜੀ ਏਜੰਸੀਆਂ ਦੀ ਕਠਪੁਤਲੀ ਹੈ। ਵਾਰਸ ਪੰਜਾਬ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਾਇਆ, ਜਾਣੀ ਕਿ ਸ਼ਬਦੀ ਹਮਲਾ ਕੀਤਾ ਹੈ। ਪੰਜਾਬ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜਿਸ ਦਾ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ। ਜਬਰ ਜਨਾਹ ਦੇ ਮਾਮਲਿਆਂ ਦੇ ਵਿਚ ਮੁਲਜ਼ਮਾਂ ਨੂੰ ਕਰੋੜਾਂ ਰੁਪਏ ਲੈ ਕੇ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਗੈਂਗਸਟਰਾਂ ਨੂੰ ਆਪ ਦੇ ਵਿਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖ਼ਬਰ ਅੱਗੇ ਜਾ ਕੇ ਕਰਦੇ ਹਾਂ ਹੋਰ, ਪਰ ਉਸ ਤੋਂ ਪਹਿਲਾਂ ਗਮਾਂਡਾ ਦੀ ਗੱਲ ਕਰ ਲਈਏ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਸ ਦਾ ਕਰਨ ਦਾ ਹਲਫ਼ਨਾਮਾ ਜਿਹੜਾ ਕੇਸ ਨਾ ਕਰਨ ਦਾ ਹਲਫ਼ਨਾਮਾ ਲੈਣਾ ਜਿਹੜਾ ਗੈਰ ਸੰਵਿਧਾਨਕ ਹੈ। ਗਮਾਂਡਾ ਦੀ ਵੱਖਰੀ ਸ਼ਰਤ ਨੂੰ ਲੈ ਕੇ ਹਾਈ ਕੋਰਟ ਸਖ਼ਤ ਹੋ ਗਈ ਹੈ ਤੇ ਗਮਾਂਡਾ ਕੇਸ ਜਿਹੜਾ ਹੈ ਮੁੱਖ ਪ੍ਰਸ਼ਾਸਕ ਨੂੰ ਜਿਹੜਾ 5 ਸਾਲਾਂ ਦੇ ਅੰਕੜੇ ਪੇਸ਼ ਕਰਨ ਦੇ ਲਈ ਕਹਿ ਦਿੱਤਾ ਗਿਆ। ਭਾਈ ਜਿਹੜੀ ਇਨਪੁੱਟ ਹੈ ਆਊਟਪੁੱਟ ਉਹ ਦਿਖਾਓ ਕਿੱਥੇ ਹੈ ਤੇ ਕਰਜ਼ਾ ਤੁਹਾਨੂੰ ਕਾਹਦੇ ਲਈ ਚਾਹੀਦਾ ਹੈ, ਜਿਹੜਾ ਇੰਨਾ ਕਰਜ਼ਾ ਲਿਆ ਉਹ ਲਾਇਆ ਕਿੱਥੇ ਹੈ ਤੇ ਵਾਪਸ ਕਿਉਂ ਨਹੀਂ ਆਇਆ ਹੈ। ਪਲਾਟ ਖਰੀਦਦਾਰ ਨੂੰ ਕੋਈ ਵੀ ਅਦਾਲਤੀ ਕੇਸ ਦਾਇਰ ਨਾ ਕਰਨ ਜਾਂ ਕੋਈ ਹੋਰ ਕਾਰਵਾਈ ਨਾ ਕਰਨ ਦਾ ਹਲਫ਼ਨਾਮਾ ਦੇਣ ਦੀ ਸ਼ਰਤ ਲਗਾਉਣ ਦੇ ਉੱਤੇ ਆਪਣੀ ਹੈਰਾਨੀ ਪ੍ਰਗਟ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਜਿਹੜਾ ਇਹ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ ਹੈ ਕਿ ਪਿਛਲੇ 5 ਸਾਲਾਂ ਦਾ ਭਾਈ ਦੌਰਾਨ ਅਜਿਹੀ ਸ਼ਰਤ ਦੇ ਨਾਲ ਕਿੰਨੇ ਡਿਮਾਂਡ ਨੋਟਿਸ ਜਾਰੀ ਕੀਤੇ ਗਏ ਸਨ। ਇਹ ਨਿਰਦੇਸ਼ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਤੇ ਜਸਟਿਸ ਪਰਵਿੰਦਰ ਸਿੰਘ ਚੌਹਾਨ ਦੇ ਡਿਵੀਜ਼ਨ ਬੈਂਚ ਦੇ ਵੱਲੋਂ ਉਦੋਂ ਦਿੱਤੇ ਗਏ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਈ ਵੀ ਕੇਸ ਦਾਇਰ ਨਾ ਕਰਨ ਦੀ ਸ਼ਰਤ ਜਿਹੜੀ ਹੈ ਗਮਾਂਡਾ ਵੱਲੋਂ ਜਾਰੀ ਕੀਤੇ ਗਏ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਜੇ ਰਾਜ ਦੀ ਕੋਈ ਸੰਸਥਾ ਖਾਸ ਕਰਕੇ ਹਾਊਸਿੰਗ ਵਿਭਾਗ ਕਿਸੇ ਮੰਗ ਨੋਟਿਸ ਦੇ ਵਿੱਚ ਇਹ ਸ਼ਰਤ ਰੱਖਦੀ ਹੈ ਕਿ ਸੰਬੰਧਿਤ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਸਿਰਫ ਉਦੋਂ ਹੀ ਵਿਚਾਰ ਕੀਤਾ ਜਾਵੇਗਾ ਜਦੋਂ ਇਹ ਹਲਫ਼ਨਾਮਾ ਦੇਵੇਗਾ ਕਿ ਉਹ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਵੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਇਹ ਕਾਰਵਾਈ ਭਾਰਤੀ ਇਕਰਾਰਨਾਮੇ ਐਕਟ ਜਿਹੜਾ ਇੰਡੀਅਨ ਕੰਟਰੈਕਟ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੋਣ ਦੇ ਨਾਲ ਨਾਲ ਸੰਵਿਧਾਨ ਵਿਰੋਧੀ ਅਤੇ ਮੁੱਢਲੇ ਤੌਰ ਦੇ ਉੱਤੇ ਘਿਨਾਉਣੀ ਜਿਹੜੀ ਆ ਪ੍ਰਕਿਰਤੀ ਦੀ ਹੈ। ਬੈਂਚ ਨੇ ਇਹ ਵੀ ਜਿਹੜਾ ਕਿਹਾ ਕਿ ਨਿਰਦੇਸ਼ ਦਿੱਤੇ ਨੇ ਕਿ ਵਕੀਲ ਰੁੱਬਲ ਗਰਗ ਰਾਹੀਂ ਪੰਜਾਬ ਰਾਜ ਅਤੇ ਹੋਰ ਪ੍ਰਤੀਵਾਦੀਆਂ ਦੇ ਵਿਰੁੱਧ ਇੱਕ ਜਾਇਦਾਦ ਮਾਲਕ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਦਿੱਤੇ। ਪਟੀਸ਼ਨ ਨੇ SAS ਨਗਰ ਮੁਹਾਲੀ ਵਿਖੇ ਸੈਕਟਰ ਜਿਹੜਾ 69 ਦੇ ਵਿੱਚ ਇੱਕ ਪਲਾਟ ਦੇ ਸੰਬੰਧ ਦੇ ਵਿੱਚ ਗਮਾਂਡਾ SAS ਨਗਰ ਦੇ ਅਸਟੇਟ ਅਫਸਰ ਦੇ 11 ਅਕਤੂਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਹੁਕਮ ਦੇ ਵਿੱਚ ਸ਼ਾਮਲ ਸ਼ਰਤ ਦੇ ਅਨੁਸਾਰ ਪਟੀਸ਼ਨਰ ਨੂੰ ਇਹ ਹਲਫ਼ਨਾਮਾ ਦੇਣਾ ਪੈਂਦਾ ਸੀ ਕਿ ਉਹ ਰਿਵੀਜ਼ਨ ਪਟੀਸ਼ਨ ਦੇ ਹੁਕਮਾਂ ਦੇ ਵਿਰੁੱਧ ਜਾਂ ਉਸਾਰੀ ਫੀਸ ਮਾਫ਼ ਜਿਹੜਾ ਕਰਵਾਉਣ ਦੇ ਲਈ ਕੋਈ ਅਦਾਲਤੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਆਦੇਸ਼ ਦੇ ਵਿੱਚ ਲਿਖਿਆ ਸੀ ਕਿ ਸਿਰਫ ਇਸ ਤੋਂ ਬਾਅਦ ਹੀ ਉਕਤ ਪਲਾਟ ਦੀ ਮਾਲਕੀ ਤੁਹਾਡੇ ਨਾਲ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਜਿਵੇਂ ਹੀ ਮਾਮਲਾ ਸੁਣਵਾਈ ਦੇ ਲਈ ਆਇਆ ਪ੍ਰਤੀਵਾਦੀ ਗਮਾਂਡਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਗਰਚਾ ਨੇ ਅਦਾਲਤ ਨੂੰ ਦੱਸਿਆ ਕਿ ਵਿਵਾਦ ਜਿਹੜਾ ਹੁਕਮ ਦੇ ਵਿੱਚ ਲਗਾਈ ਗਈ ਸ਼ਰਤ ਨੂੰ ਵਾਪਸ ਲੈ ਲਿਆ ਗਿਆ। ਦੂਜੇ ਪਾਸੇ ਗਰਗ ਨੇ ਇਸ਼ਾਰਾ ਕੀਤਾ ਕਿ ਅਜਿਹੀ ਸ਼ਰਤ ਲਗਾਉਣ ਵਾਲਾ ਪਹਿਰਾ ਕੋਈ ਇਕੱਲਾ ਮਾਮਲਾ ਨਹੀਂ ਸੀਗਾ, ਇਹ ਸਿਰਫ ਮੌਜੂਦਾ ਪਟੀਸ਼ਨਰ ਦੇ ਨਾਲ ਸੰਬੰਧਿਤ ਨਹੀਂ ਸੀ, ਸਗੋਂ ਅਜਿਹੀ ਸ਼ਰਤ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਬੈਂਚ ਨੇ ਅੱਗੇ ਟਿੱਪਣੀ ਕੀਤੀ, ਇਸ ਦੇ ਲਈ ਜੇ ਪਟੀਸ਼ਨਰ ਦੇ ਵਕੀਲ ਦੀ ਇਹ ਦਲੀਲ ਸਹੀ ਸਾਬਤ ਹੁੰਦੀ ਹੈ ਤਾਂ ਸਾਡੇ ਕੋਲ ਇਸ ਦੇ ਉੱਤੇ ਬਹੁਤ ਕੁਝ ਜਿਹੜਾ ਬਹੁਤ ਗੰਭੀਰ ਨਜ਼ਰੀਆ ਅਪਣਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਸ ਦੇ ਲਈ ਅਸੀਂ ਭਾਰਤ ਦੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੌਜੂਦਾ ਪਟੀਸ਼ਨ ਦਾ ਦਾਇਰਾ ਵਧਾਉਣਾ ਢੁਕਮਾ ਤੇ ਸਹੀ ਸਮਝਦੇ ਹਾਂ। ਮੁੱਖ ਪ੍ਰਸ਼ਾਸਕ ਗਵਾਂਡਾ ਨੂੰ ਇਸ ਦੇ ਦੁਆਰਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਉਹ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਹਲਫ਼ਨਾਮਾ ਜਿਹੜਾ ਦਾਇਰ ਕਰਨ, ਜਿਹਦੇ ਵਿੱਚ ਦੱਸਿਆ ਜਾਵੇ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜਾਰੀ ਕੀਤੇ ਗਏ ਕਿੰਨੇ ਮੰਗ ਨੋਟਿਸਾਂ ਦੇ ਵਿੱਚ ਭਾਰਤ ਦੇ ਲੋਕਾਂ ਦੇ ਉੱਤੇ ਅਜਿਹੀ ਸ਼ਰਤ ਲਗਾਈ ਗਈ ਹੈ, ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਘਿਰ ਗਏ ਨੇ। ਇਸੇ ਤਰ੍ਹਾਂ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤੇ। ਅੱਜ ਇਹ ਮਾਮਲਾ ਸੰਖੇਪ ਦੇ ਵਿੱਚ ਵਿਚਾਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਹੈ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਜੋ ਜਾਣਕਾਰੀ ਆਈ ਹੈ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਦੇ ਵੱਲੋਂ ਪ੍ਰਾਪਤ ਹੋਈਆਂ ਸਨ ਤੇ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ ਪੰਜਾਬ ਬਚਾਓ ਰੈਲੀ ਸਮੇਂ ਵੀ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਸੰਬੰਧੀ ਮਿਲ ਕੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਸੀ। ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਤੇ ਅੱਜ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਤਿੱਲੋਂ ਦੋਸਤੋ ਗੱਲ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਆਪਣੇ ਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਲਾਈਕ ਨੰਬਰ 7 ਕਹਿੰਦੇ ਨੇ। ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਜਲੌਰ ਸਿੰਘ ਜੀ ਬਾਈ ਜੀ, ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਗੱਲਬਾਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਲਾਈਨਾਂ ਤੁਹਾਡੇ ਲਈ ਵੀ ਅੱਗੇ ਜਾ ਕੇ ਖੁੱਲੀਆਂ ਰਹਿਣਗੀਆਂ ਦੋਸਤੋ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ ਤੁਸੀਂ ਕੱਪੜੇ ਪੜਾਈ ਜਾਂਦੇ ਹੋ ਲੋਕਾਂ ਦੇ।
1: ਭਾਰਤ ਸਾਹਿਬ ਵੈਸੇ ਨਾ ਵੀਡੀਓ ਦੇਖੀ ਮੈਂ ਕਾਂਗਰਸ ਵਾਲਿਆਂ ਦੀ, ਤੇ ਉਹ ਇੱਕ ਵਿਚਾਰਾ ਕਾਂਗਰਸੀ, ਉਹ ਜਦੋਂ ਇਹਨਾਂ ਨੂੰ ਅਰੈਸਟ ਕਰਨ ਲੱਗੇ ਹੈਗੇ ਨਾ ਜੀ, ਓਦਾਂ ਹੀ ਜਦੋਂ ਧੂਆ ਘਸੀਟ ਹੋਈ ਆ, ਤੇ ਉਹਦਾ ਵਿਚਾਰੇ ਦਾ ਪਜਾਮਾ ਏਦਾਂ ਫਟਿਆ ਆ, ਪਰ ਪੁਲਿਸ ਵਾਲੇ ਵੀ ਚੁਸਕੀਆਂ ਲੈਂਦੇ ਉਹ ਭਾਈ ਛੱਡ ਦਿਓ ਉਸ ਬੰਦੇ ਨੂੰ ਸਿੱਧਾ, ਉਹ ਤਾਂ ਵਿਚਾਰਾ ਵੈਸੇ ਹੀ ਸ਼ਰਮ ਦਾ ਮਾਰਾ ਘਰ ਨੂੰ ਚਲ ਜਾਊਗਾ। ਤੇ ਇਹ ਉਹ ਪਜਾਮਾ ਜਿੰਨਾ ਕੁ ਪਾਟਾ ਸੀ, ਬਾਕੀ ਜਿਹੜਾ ਹੈਗਾ ਪੁਲਿਸ ਵਾਲੇ ਪੂਰਾ ਪਜਾਮਾ ਪਾੜ ਕੇ ਹਟੇ ਜੀ। ਹੁਣ ਉਹ ਲੱਤਾਂ ਇੱਕ ਜਣੇ ਨੇ ਇੱਕ ਜਣੇ ਨੇ ਲੱਤ ਉਧਰੋਂ ਫੜੀ, ਤੇ ਇੱਕ ਜਣੇ ਨੇ ਲੱਤ ਉਧਰੋਂ ਫੜੀ, ਤੇ ਉਹਦੀ ਲੱਤ ਹੋਰ ਚੌੜੀ ਕਰੀ ਜਾਣ ਜੀ। ਤੂੰ ਮੈਂ ਇਸ ਕਰਕੇ ਜਦੋਂ ਦੇਖਿਆ ਮੈਂ ਕਿਹਾ ਯਾਰ ਇਹ ਤਾਂ ਚੰਗਾ ਵਿਚਾਰੇ ਦਾ ਧੂਕ ਸੀਟ ਹੋ ਰਹੀ ਆ, ਟਿਕਟਾਂ ਸੌਖੀਆਂ ਨੀ ਮਿਲਦੀਆਂ।
0: ਇੰਨਾ ਕੁ ਤਾਂ ਸੰਘਰਸ਼ ਸੈਣੀ ਸਾਹਿਬ ਕਰਨਾ ਹੀ ਪੈਂਦਾ ਜੀ ਪਾਰਟੀ ਲਈ।
1: ਹਾਂਜੀ
0: ਜੀ,
1: ਵੈਸੇ ਕਾਂਗਰਸ ਦਾ ਜਿਹੜਾ ਹੈਗਾ ਆ ਅੱਜ ਦਾ ਰੂਪ ਦੇਖ ਕੇ ਤੇ ਲੱਗਿਆ ਵੀ ਹੈ ਕਾਂਗਰਸ ਦੇ ਵਿੱਚ ਵੀ ਕੁਛ ਦਮ, ਕੁਛ ਦਿਸੇ ਹੈਗੇ ਆ ਕਾਂਗਰਸੀ ਏਦਾਂ। ਹਾਂਜੀ, ਤੇ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਆ ਇਕੱਠੇ ਹੋਣਗੇ ਤੇ ਹੋ ਸਕਦਾ ਆ ਵੀ ਇਹਨਾਂ ਨੂੰ ਵੀ ਕੁਛ ਝੋਲੀ ਖੈਰ ਪੈ ਜਾਏ ਜੀ।
0: ਚਾਰ ਸੀਟਾਂ ਜੇ ਇਕੱਲੇ
1: ਇਕੱਲੇ, ਹਾਂਜੀ ਜੇ ਇਕੱਲੇ ਇਕੱਲੇ ਚੱਲੇ ਰਹੇ ਤੇ ਫੇਰ ਤਾਂ ਇੱਥੇ ਪਤਾ ਨੀ ਕੀ ਬਣਦਾ ਜੀ ਇਹਨਾਂ ਦਾ।
0: ਬਿਲਕੁਲ,
1: ਬਟ ਮੈਂ ਉੱਥੇ ਦੇਖਿਆ ਜੀ ਵੀ ਚੰਨੀ ਸਾਹਿਬ ਜਿਹੜੇ ਆ ਉਹ ਖੁੱਲੇ ਨਹੀਂ ਸੀ, ਮਤਲਬ ਬੈਠੇ ਜਰੂਰ, ਬੈਠੇ ਜਰੂਰ ਸੀਗੇ, ਪਰ ਉਹਨਾਂ ਦਾ ਅੰਦਰ ਜਿੱਦਾਂ ਬੰਦੇ ਦਾ ਰੋਂਦਾ ਦਿਸਦਾ ਹੁੰਦਾ ਨਾ ਜੀ, ਤੇ ਇੱਕ ਚੀਜ਼ ਹੁੰਦੀ ਬੋਡੀ ਲੈਂਗੁਏਜ। ਬੋਡੀ ਲੈਂਗੁਏਜ ਦੱਸ ਰਹੀ ਸੀ ਕਿ ਹੀ ਵਾਜ਼ ਨੋਟ ਸੈਟਿਸਫਾਈਡ
0: ਜੀ।
1: ਤੇ ਬਾਕੀ ਦੇਖੋ ਐਨੀਵੇ ਸਚਿਨ ਪਾਇਲਟ ਦੇ ਆਉਣ ਦੇ ਨਾਲ ਇਹ ਤਾਂ ਹੈਗਾ ਨਾ ਜੀ, ਪਰ ਮੈਂ ਤੁਹਾਨੂੰ ਜਿਹੜੀ ਭਾਰਤ ਸਾਹਿਬ ਬਾਰ ਬਾਰ ਗੱਲ ਕਹਿੰਦਾ ਹੈਗਾ ਆ ਜੀ, ਵੀ ਉੱਥੇ ਜਿਹੜਾ ਹੈਗਾ ਜੀ ਇੱਥੇ 12-5 48 ਆ, ਤੇ ਉੱਥੇ ਵੀ 12-5 48 ਆ ਦਿੱਲੀ ਚ ਵੀ।
0: ਬਿਲਕੁਲ ਆ ਜੀ, ਪਰ ਸੈਣੀ ਸਾਹਿਬ ਜੇ ਦੇਖਿਆ ਜਾਵੇ ਚਲੋ ਕਿਤੇ ਨਾ ਕਿਤੇ ਜਿੱਦਾਂ ਇਹ ਆਪ ਉਧਰ ਹੀ ਤੁਰੇ ਫਿਰਦੇ ਸੀ ਆਪਣੇ ਗਰੁੱਪਾਂ ਦੇ ਵਿੱਚ, ਉਹ ਸਾਰਾ ਸਿਲਸਿਲਾ ਚਾਹੇ ਬਾਜਵਾ ਸਾਹਿਬ ਬੋਲੇ ਨੇ, ਅੱਜ ਚੰਨੀ ਸਾਹਿਬ ਬੋਲੇ ਨੇ, ਵੜਿੰਗ ਬੋਲੇ ਨੇ, ਜਾਂ ਜਿੰਨੇ ਵੀ ਹੋਰ ਵੀ ਜਿਹੜੇ ਨੇ ਬੋਲਦੇ ਨੇ ਗੱਲਬਾਤ ਕਰਦੇ ਆ, ਖਹਿਰਾ ਸਾਹਿਬ ਵੀ ਉਹ ਸਾਰੇ, ਤਾਂ ਕਿਤੇ ਨਾ ਕਿਤੇ ਹਾਮੀ ਤਾਂ ਭਰਨੀ ਪਈ ਆ ਨਾ ਭਾਈ, ਇਕੱਠੇ ਹੋਣਾ ਹੀ ਪੈਣਾ ਹੈ, ਡੰਡਾ ਮਤਲਬ ਕਿ ਕੰਮ ਕਰਦਾ ਕਿਤੇ ਨਾ ਕਿਤੇ ਉਪਰੋਂ।
1: ਠੀਕ ਆ ਭਾਰਤ ਸਾਹਿਬ, ਉਹਦੇ ਵਿੱਚ ਏਦਾਂ ਨੀ ਹੁੰਦਾ ਆ, ਗੱਲ ਤਾਂ ਇਹ ਆ ਕਿ ਜਦੋਂ ਤੁਹਾਡਾ ਵਰਕਰ ਜਿਹੜਾ ਆ ਉਹ ਮਜਬੂਰੀ ਦੇ ਵਿੱਚ ਤੁਰਿਆ ਆ ਹੋਵੇ, ਤੇ ਇੱਕ ਚੀਜ਼ ਹੁੰਦੀ ਵਲੰਟਰੀ ਤੁਰਿਆ ਆ, ਇੱਕ ਹੁੰਦਾ ਮਜਬੂਰੀ ਚ ਤੁਰਿਆ ਆ
0: ਜੀ,
1: ਤੇ ਉਹ ਫਿਰ ਜਿਹੜਾ ਆ ਉਹ ਹਿਸਾਬ ਨਾਲ ਵਰਕ ਨੀ ਕਰ ਸਕਦਾ
0: ਜੀ।
1: ਦੇਖੋ ਪਾਰਟੀ ਕੇਡਰ ਤਾਂ ਅਕਾਲੀ ਦਲ ਕੋ ਵੀ ਹੈਗਾ, ਇਹਨਾਂ ਕੋ ਵੀ ਹੈਗਾ, ਕਾਂਗਰਸ ਕੋ ਵੀ ਹੈਗਾ
0: ਜੀ।
1: ਜੇ ਇੱਕ ਚੀਜ਼ ਹੁੰਦੀ ਆ ਜੋਸ਼, ਜੇ ਤੁਹਾਡੇ ਵਰਕਰ ਦੇ ਵਿੱਚ ਜੋਸ਼ ਆ ਨਾ ਜੀ, ਉਹਨੇ ਜਿਹੜੀ ਨਿਊਟਰਲ ਵੋਟ ਆ ਉਹ ਕੱਢ ਕੇ ਲਿਆਉਣੀ ਆ ਤੇ ਉਹ ਵੋਟ ਭੁਗਤਾਉਣੀ ਆ ਜੀ। ਉੱਥੇ ਜਿਹੜਾ ਹੈਗਾ ਆ, ਕਿਉਂਕਿ ਜਿਹੜੇ ਪੱਕੇ ਵੋਟਾਂ ਹੁੰਦੀਆਂ ਉਹ ਤਾਂ ਉਨੀ ਹੁੰਦੀਆਂ, ਜਿਹੜਾ ਡਿਸਾਈਡਿੰਗ ਫੈਕਟਰ ਹੁੰਦਾ ਆ ਉਹ ਹੁੰਦੀਆਂ ਫਲੋਟਿੰਗ ਵੋਟਸ
0: ਜੀ।
1: ਫਲੋਟਿੰਗ ਵੋਟਸ ਜਿਹੜੀਆਂ ਹੈਗੀਆਂ ਉਹ ਓਦਾਂ ਹੁੰਦੀਆਂ ਜੀ ਕਿ ਉਹ ਕਿਸੇ ਨਾ ਕਿਸੇ ਜਿਹੜਾ ਆ ਗਰਾਊਂਡ ਦੇ ਉੱਤੇ ਜਿਹੜਾ ਬੰਦਾ ਵਿਚਰਦਾ ਆ ਉਹਦੇ ਮੂੰਹ ਨੂੰ ਪੈਂਦੀਆਂ ਜੀ।
0: ਜੀ
1: ਬੰਦਾ ਮੂੰਹ ਮੱਥੇ ਲੱਗਦਾ ਭਾਈ ਭਾਈ, ਜਦੋਂ ਕਿਤੇ ਕੰਮ ਪੈਂਦਾ ਹੈਗਾ ਇਸ ਬੰਦੇ ਨੂੰ ਨਾਲ ਲੈ ਕੇ ਜਾਣਾ ਪੈਂਦਾ ਆ, ਜਾਂ ਇਧਰ ਬੰਦਾ ਤੁਰਦਾ ਹੈਗੇ ਆ ਜੀ। ਲੋਕਾਂ ਦੇ ਨਿੱਜੀ ਹਿੱਤ ਜਿਹੜੇ ਹੈਗੇ ਆ ਉਹ ਭਾਰੂ ਹੁੰਦੇ ਹੈਗੇ ਜੀ। ਨੈਸ਼ਨਲ ਇੰਟਰਸਟ, ਸਟੇਟ ਇੰਟਰਸਟ ਇਹ ਸੈਕੰਡਰੀ ਗੱਲਾਂ ਆ
0: ਜੀ।
1: ਪਹਿਲਾਂ ਨਿੱਜ ਭਾਰੂ ਹੁੰਦਾ ਆ ਜੀ, ਕੋਈ ਵੀ ਵੋਟਰ ਹੋਵੇ ਚਾਹੇ ਤੇ ਕੋਈ ਵੀ ਨੇਤਾ ਹੋਵੇ ਚਾਹੇ
0: ਜੀ।
1: ਸੋ ਇਸ ਕਰਕੇ ਜਿਹੜਾ ਆ ਅੱਜ ਇਹਨਾਂ ਦਾ ਜਿਹੜਾ ਆ ਦੇਖ ਕੇ ਵੀ ਵਧੀਆ ਚੰਗਾ ਵੀ ਲੱਗਿਆ ਜੀ, ਇਸ ਚੀਜ਼ ਦੇ ਨਾਲ ਪ੍ਰੈਸ਼ਰ ਵੀ ਬਣਦਾ ਸਰਕਾਰ ਤੇ
0: ਕਿ
1: ਭਾਈ ਇੰਨੇ ਬੰਦੇ ਜਿਹੜੇ ਆ ਇਕੱਠੇ ਹੋ ਕੇ ਤੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਹੋ ਸਕਦਾ ਹੈ ਗੁਲਜ਼ਾਰ ਸਿੰਘ ਦੇ ਬਹਾਨੇ, ਤੁਸੀਂ ਕਹਿੰਦੇ ਹੈਗੇ ਆ ਭਾਈ ਗੁਲਜ਼ਾਰ ਸਿੰਘ ਦੇ ਬਹਾਨੇ ਹੀ ਸਹੀ ਕਾਂਗਰਸ ਇਕੱਠੀ ਤਾਂ ਹੋਈ।
0: ਬਿਲਕੁਲ,
1: ਤੇ ਹਰਪਾਲ ਚੀਮਾ ਦੇ ਉੱਤੇ ਸਰ ਮੈਨੂੰ ਨੀ ਲੱਗਦਾ ਹੈਗਾ ਇਹ ਸਰਕਾਰ ਜਿਹੜੀ ਹੈਗੀ ਆ ਇਹਦੇ ਤੇ ਜੂ ਨੀ ਸਰਕਦੀ ਜੀ ਜਿਹੜੀ ਇਸ ਗੱਲ ਤੇ। ਤੁਸੀਂ ਦੇਖੋ ਕਿੱਡੇ ਕਿੱਡੇ ਮਤਲਬ ਜਿਹੜੇ ਆ ਤਕੜੇ ਇਲਜ਼ਾਮ ਲੱਗੇ ਸੀ, ਮੋਰਲ ਟਰਪੀ ਚੂਟ ਦਾ ਇਲਜ਼ਾਮ ਲੱਗਾ ਸੀ ਕਟਾਰੂ ਚੱਕ ਤੇ।
0: ਬਿਲਕੁਲ,
1: ਇਹਨਾਂ ਨੇ ਖਹਿਰਾ ਸਾਹਿਬ ਨੇ ਉਹ ਵੀਡੀਓ ਜਿਹੜੀ ਹੈਗੀ ਆ ਗਵਰਨਰ ਸਾਹਿਬ ਨੂੰ ਦਿੱਤੀ। ਗਵਰਨਰ ਸਾਹਿਬ ਨੇ ਤਸਦੀਕ ਕਰਵਾ ਕੇ
0: ਜੀ
1: ਸਰਕਾਰ ਨੂੰ ਕਾਰਵਾਈ ਕਰਨ ਲਈ ਲਿਖਿਆ। ਅੱਜ ਤੱਕ ਤਾਂ ਕਦੇ ਕਾਰਵਾਈ ਹੋਈ ਨੀ।
0: ਜੀ
1: ਗਵਰਨਰ ਵੀ ਸੁਜੈਸਟ ਕਰ ਸਕਦਾ ਨਾ ਜੀ,
0: ਜੀ
1: ਬੀਇੰਗ ਐਲਡਰ ਉਹ ਮਤਲਬ ਸੁਜੈਸਟ ਕਰ ਸਕਦਾ,
0: ਜੀ
1: ਡਾਇਰੈਕਟ ਨਹੀਂ ਕਰ ਸਕਦਾ। ਸੋ
0: ਜੀ
1: ਇਸ ਕਰਕੇ ਜਿਹੜਾ ਹੈਗਾ ਸਰਕਾਰ ਇੰਨੀ ਸੰਜੀਦਾ ਹੈ ਨੀ ਜਿੰਨੀ ਇਹ ਸਮਝਦੇ ਹੈਗੇ ਆ ਜੀ। ਉਹ ਐਡਾਮੈਂਟ ਹੈਗੇ ਆ ਜੀ, ਉਹਨਾਂ ਨੂੰ ਸੱਤਾ ਦੇ ਉੱਤੇ ਨਸ਼ਾ ਪੂਰਾ ਆ ਜੀ, ਓਦਾਂ ਦੀ ਕੋਈ ਪਰਵਾਹ ਮਾਰਦੇ ਨੀ ਜੀ।
0: ਜੀ
1: ਉਹ ਕਿਉਂਕਿ ਇੱਕ ਦਿਨ ਦਾ ਹੈਗਾ ਸੀਗਾ ਜੀ ਪ੍ਰੋਟੈਸਟ, ਇੱਕ ਦਿਨ ਦਾ ਪ੍ਰੋਟੈਸਟ ਹੋ ਗਿਆ,
0: ਜੀ
1: ਹੁਣ ਕੋਈ ਹੋਰ ਦੂਜਾ ਕੋਈ ਆ ਜਾਊਗਾ ਜੀ, ਉਹ ਆਪਾਂ ਨੇ ਪਾਣੀ ਪੂਣੀ ਛੱਟਾ ਛੱਟਾ ਦੇ ਕੇ ਤੇ ਉਹਨੂੰ ਬਿਠਾਲ ਦੇਣਗੇ ਜੀ, ਬਸ ਇਹੀ ਆ।
0: ਬਿਲਕੁਲ ਆ ਜੀ,
1: ਬਾਕੀ ਜਿਹੜਾ ਹੈਗਾ ਆ ਅੱਜ ਜਿੰਨੀਆਂ ਸ਼ੌਕਿੰਗ ਨਿਊਜ਼ ਅੱਜ ਆ ਨਾ ਜੀ,
0: ਜੀ
1: ਓਨੀਆਂ ਮੈਂ ਨੀ ਕਦੀ ਦੇਖੀਆਂ। ਹਾਈ ਕੋਰਟ ਦੇ ਵਿੱਚ ਜਿਹੜਾ ਆ ਭਾਰੀ ਸਾਹਿਬ 94,000 ਕਰੋੜ ਰੁਪਇਆ ਜਿਹੜਾ ਆ ਉਹਦਾ ਪ੍ਰਪੋਜ਼ਲ ਉਹ ਗਮਾਡਾ ਕੋਲੋਂ ਮੰਗਦੇ ਪਏ ਆ ਜੀ।
0: ਜੀ
1: ਇਹ ਕਿ ਪਿੱਛੇ ਤੁਸੀਂ ਉਹ ਦੇਖੋ ਵੀ 1,00,000 ਕਰੋੜ ਤੇ ਪਹੁੰਚ ਗਿਆ ਕੰਮ, 6,400 ਕਰੋੜ ਦਾ ਇਹ ਆ ਜਿਹੜਾ ਹਿਸਾਬ ਹੀ ਨੀ ਲੱਭਿਆ
0: ਜੀ।
1: ਹਾਂਜੀ, ਔਰ ਫੇਰ ਜਿਸ ਕੰਮ ਵਾਸਤੇ ਅੱਜ ਗਮਾਡਾ ਨੂੰ ਕਹਿੰਦੇ ਪਏ ਹੈਗੇ ਆ ਕਿ 15,000 ਕਰੋੜ ਲੋਨ ਲੈ ਲੈ, ਉਹ ਕੰਮ ਜਿਹੜਾ ਆ ਅਜੇ ਤੱਕ ਸ਼ੁਰੂ ਵੀ ਨਹੀਂ ਹੋਇਆ ਤੇ ਉਹਦੇ ਉਸ ਕੰਮ ਦੇ ਨਾਂ ਤੇ ਹੀ 2,000 ਕਰੋੜ ਰੁਪਇਆ ਪਹਿਲਾਂ ਲੋਨ ਚੱਕ ਕੇ ਤੇ ਖਾ ਚੁੱਕੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਹਾਈ ਕੋਰਟ ਸ਼ੌਕਡ ਸੀ ਅੱਜ ਮਤਲਬ ਜਦੋਂ ਇਹ ਕੁਛ ਹੋਇਆ। ਉਹ ਹੁੰਦਾ ਕੀ ਆ ਜੀ ਕਿ ਜਦੋਂ ਇਹਨਾਂ ਨੇ 15,000 ਕਰੋੜ ਰੁਪਈਏ ਦਾ ਕਰਜ਼ੇ ਦੀ ਮੰਗ ਕੀਤੀ, ਉਹਦੇ ਵਿੱਚ ਇੱਕ ਕਲੌਜ਼ ਆਈ ਵੀ 200 ਕਰੋੜ ਰੁਪਈਆ ਉਸ ਬੰਦੇ ਨੂੰ ਵਿਚੋਲੀਏ ਨੂੰ ਦੇਣਾ ਆ ਜਿਹੜਾ ਬੰਦਾ ਸਾਨੂੰ ਕਰਜ਼ਾ ਲੈ ਦਿਓ
0: ਜੀ,
1: ਜਿਹੜਾ ਕਰਜ਼ਾ ਲੈ ਕੇ ਦੇਗਾ ਉਹਨੂੰ ਕਮਿਸ਼ਨ ਦੇ ਰੂਪ ਚ 200 ਕਰੋੜ ਰੁਪਈਆ, 198 ਸਮਥਿੰਗ ਹੈ ਜੀ, 197 ਪੁਆਇੰਟ ਸਮਥਿੰਗ
0: ਜੀ,
1: ਉਹ ਅਸੀਂ ਜਿਹੜਾ ਹੈਗਾ ਆ ਕਮਿਸ਼ਨ ਦੇ ਰੂਪ ਚ ਅਦਾ ਕਰਾਂਗੇ
0: ਜੀ।
1: ਬਟ ਨੈਚੁਰਲ ਆ ਕਿ ਗੁਜਰਾਤ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਵਿੱਚ ਇਨਵੋਲਵ ਹੋ ਗਈਆਂ ਜੀ, ਕਿ ਠੀਕ ਆ ਹੋ ਜਾਂਦਾ ਜੀ ਵੀ ਇਹਨਾਂ ਨੂੰ ਕਰਜ਼ਾ ਵੀ ਮਿਲ ਜਾਂਦਾ ਹੈਗਾ ਤੇ ਸਾਡਾ ਕਮਿਸ਼ਨ ਵੀ ਹਰਾ ਹੋ ਜਾਏਗਾ ਜੀ।
0: ਬਿਲਕੁਲ ਹੈ ਜੀ,
1: ਜਿਹੜੀਆਂ ਪ੍ਰਾਈਵੇਟ ਪਾਰਟੀਆਂ ਜਿਹੜੀਆਂ ਜਦੋਂ ਲੋਨ ਐਡਵਾਂਸ ਕਰਦੀਆਂ ਸਰ, ਉਹ ਕੀ ਕਰਦੀਆਂ ਹੁੰਦੀਆਂ, ਉਹ ਐਸੈਟਸ ਜਿਹੜੀਆਂ ਹੁੰਦੀਆਂ ਨਾ ਉਹ ਡਬਲ ਆਫ ਦਾ ਲੋਨ ਅਮਾਉਂਟ ਜਿਹੜੀਆਂ ਉਹ ਲਿਖਾ ਲੈਂਦੀਆਂ ਤੇ ਉਹਨਾਂ ਦਾ ਇੰਟਰਸਟ ਵੀ ਬਹੁਤ ਹੁੰਦਾ ਜੀ
0: ਜੀ,
1: ਉਹ ਅੱਧ ਪਚੱਧ ਵੀ ਰਿਕਵਰ ਕਰ ਜਾਂਦੇ ਹੈਗੇ ਆ, ਜਾਂ ਵਿਆਜ ਹੀ 2-4 ਸਾਲ ਲੈ ਜਾਂਦੇ ਹੈਗੇ ਤੇ ਉਹਨਾਂ ਦਾ ਕਾਫੀ ਅਮਾਉਂਟ ਜਿਹੜਾ ਆ ਰਿਕਵਰ ਹੋ ਜਾਂਦਾ ਜੀ
0: ਜੀ।
1: ਤੇ ਜਿਹੜ ਜਦੋਂ ਐਸੈਟਸ ਇਮੂਵੇਬਲ ਪ੍ਰੋਪਰਟੀ ਦੇ ਉੱਤੇ ਨਾ ਜੀ
0: ਜੀ,
1: ਜਦੋਂ ਕੋਈ ਲੋਨ ਖੜਾ ਹੋ ਜਾਂਦਾ ਹੈਗਾ ਆ ਤੇ ਉਹ ਫਿਰ ਜਿਹੜਾ ਆ ਲੋਨ ਉਦੋਂ ਤੱਕ ਨੀ ਚੁੱਕਤਾ ਹੁੰਦਾ ਜਦ ਤੱਕ ਜਾਂ ਤਾਂ ਮਤਲਬ ਤੁਸੀਂ ਪੇਮੈਂਟ ਕਰਦੇ ਨੀ, ਜਾਂ ਉਸ ਜਿਹੜੀ ਇਮੂਵੇਬਲ ਪ੍ਰੋਪਰਟੀ ਆ ਉਹਦੇ ਵਿੱਚੋਂ ਉਸ ਬੰਦੇ ਨੂੰ ਕੋਈ ਮਾਲਕਾਨਾ ਅਧਿਕਾਰ ਨਹੀਂ ਮਿਲ ਜਾਂਦਾ
0: ਜੀ।
1: ਸੋ ਇਸ ਕਰਕੇ ਪੈਸੇ ਤਾਂ ਮਿਲ ਹੀ ਜਾਣੇ ਜੀ ਜਦੋਂ ਪ੍ਰੋਪਰਟੀ ਇਨਵੋਲਵ ਹੈਗੀ ਆ ਜੀ।
0: ਬਿਲਕੁਲ,
1: ਜਦੋਂ ਪ੍ਰੋਪਰਟੀ ਸਾਡੇ ਕੋਲ ਹੈਗੀ ਆ ਤੇ ਫਿਰ ਤਾਂ ਲੋਨ ਕਿਤੋਂ ਵੀ ਕੋਈ ਵੀ ਦੇ ਸਕਦਾ ਹੈਗਾ ਆ, ਵੀ ਅੱਜ ਨਾ ਕੱਲ ਲੋਨ ਤਾਰ ਦਊਗਾ ਨਹੀਂ ਤਾਂ ਪ੍ਰੋਪਰਟੀ ਸਾਡੀ ਹੋ ਜਾਊਗੀ, ਇਹੀ ਗੱਲ ਹੈ ਨਾ ਜੀ।
0: ਬਿਲਕੁਲ ਹੈ ਜੀ,
1: ਉਹ 200 ਕਰੋੜ ਰੁਪਈਏ ਦੇ ਕਰਕੇ ਜਿਹੜਾ ਆ PIL ਪਾਈ, PIL ਦੇ ਵਿੱਚ ਇੱਕ ਲੈਟਰ ਲੱਗਾ ਆ ਸੀਗਾ ਜੀ
0: ਜੀ
1: AG ਦਾ, ਤੇ ਉਹ ਅਕਾਊਂਟੈਂਟ ਜਨਰਲ ਦਾ ਇੱਕ ਲੈਟਰ ਲਗਾਇਆ ਸੀਗਾ, ਉਹਨਾਂ ਨੇ ਇਹਨਾਂ ਕੋਲੋਂ ਐਕਸਪਲੇਨੇਸ਼ਨ ਮੰਗੀ ਸੀ
0: ਜੀ।
1: ਉਹ ਐਕਸਪਲੇਨੇਸ਼ਨ ਇਸ ਚੀਜ਼ ਦੀ ਮੰਗੀ ਸੀ, ਮਈ ਦੇ ਵਿੱਚ ਲੈਟਰ ਲਿਖਿਆ ਸੀਗਾ ਕਿ ਭਾਈ ਤੁਸੀਂ ਜਿਹੜੇ ਪਹਿਲਾਂ ਕਰਜ਼ੇ ਲਏ ਆ ਉਹਦਾ ਕੋਈ ਹਿਸਾਬ ਕਿਤਾਬ ਜਿਹੜਾ ਦਿੱਤਾ ਨਹੀਂ, ਇੱਕ 6,400 ਕਰੋੜ ਰੁਪਇਆ ਤੁਸੀਂ ਲੈ ਗਏ ਸੀ ਉਹ ਜਿਹੜਾ ਆ ਸਰਕਾਰੀ ਖਾਤਿਆਂ ਚ ਜਮਾ ਨਹੀਂ ਹੋਇਆ, ਉਹ ਕਿੱਥੇ ਖਰਚਿਆ ਆ ਉਹਦੇ ਬਾਰੇ ਦੱਸੋ ਤਾਂ ਸਹੀ, ਜਿਹੜੇ ਹੈਡ ਥੱਲੇ ਜਮਾ ਕਰਾਇਆ ਤੇ ਕਿਹੜੇ ਕਿਸ ਪਰਪਸ ਲਈ ਜਿਹੜਾ ਆ, ਵੀ ਨਾ ਤਾਂ ਦੂਜੇ ਜਿਹੜਾ ਹੈਗਾ ਬਜਟ ਦੇ ਵਿੱਚ ਗਿਆ ਤੇ ਨਾ ਹੀ ਜਿਹੜਾ ਆ ਇਸ ਤਰੀਕੇ ਦੇ ਨਾਲ ਕਿਤੇ ਉਹਦੇ ਐਕਸਪੈਂਸਿਸ ਜਿਹੜੇ ਆ ਉਹ ਲੱਭਦੇ ਆ ਜੀ,
0: ਵਰਤ ਕਿੱਥੇ ਲਿਆ
1: ਜੀ, ਇਹਨਾਂ ਨੇ ਉਹ ਕੋਈ ਜਵਾਬ ਨਹੀਂ ਦਿੱਤਾ ਸੀ ਜੀ
0: ਜੀ।
1: ਉਹ ਲੈਟਰ ਦੀ ਤੇ ਨਿਗਾਹ ਪਈ ਹਾਈ ਕੋਰਟ ਦੇ ਜੱਜ ਸਾਹਿਬ ਦੀ, ਉਹਨਾਂ ਨੇ ਜਦੋਂ ਉਹ ਲੈਟਰ ਦੇਖਿਆ ਉਹ ਕਹਿੰਦੇ ਵੀ ਭਾਈ ਇਸ ਜਿਹੜਾ ਤੁਸੀਂ ਓਬਜੈਕਸ਼ਨ ਲਾਇਆ ਸੀ ਤੇ ਕੀ ਲਾਇਆ ਸੀ, ਉਹ ਕਹਿੰਦੇ ਜੀ ਇੱਥੇ ਪੈਰਾ ਨੰਬਰ 2 ਚ ਲਿਖਿਆ। ਜਦੋਂ ਪੈਰਾ ਨੰਬਰ 2 ਦੇਖਿਆ ਜੱਜ ਸਾਹਿਬ ਹੋ ਗਿਆ ਗਰਮ, ਉਹ ਕਹਿੰਦੇ ਵੀ ਇਹਦਾ ਤਾਂ ਕੋਈ ਰਿਪਲਾਈ ਨਹੀਂ ਆਇਆ, ਕਹਿੰਦੇ ਨਹੀਂ ਜੀ, ਉਹ ਕਹਿੰਦੇ 6,400 ਕਰੋੜ ਰੁਪਇਆ ਵੱਲੋਂ ਕੋਈ ਰਕਮ ਨਹੀਂ ਹੈ ਜਿਹੜਾ ਇੰਨੀ ਲਾਪਰਵਾਹੀ ਹੈ ਜੀ
0: ਜੀ।
1: ਮੈਂ ਪਰ ਸਾਹਿਬ ਮੇਰਾ ਨਿੱਜੀ ਵਿਚਾਰ ਆ ਕਿ ਸਾਡੀ ਜਿਹੜੀ ਬਿਊਰੋਕਰੇਸੀ ਹੈ ਨਾ ਇਹਨੂੰ ਵੀ ਰਿਸਪੋਂਸੀਬਲ ਬਣਾਉਣਾ ਚਾਹੀਦਾ।
0: ਬਿਲਕੁਲ,
1: ਪੋਲੀਟੀਕਲ ਲੀਡਰ ਤਾਂ ਆ ਜਾਣਗੇ ਜੀ ਚੁੱਪ ਕਰਕੇ, ਇਹ ਨਹੀਂ ਆਉਣਗੇ ਕੋਈ ਹੋਰ ਪੱਗਾਂ ਦੇ ਰੰਗਾਂ ਵਾਲੇ ਆ ਜਾਣਗੇ ਜੀ, ਪਰ ਜਿਹੜਾ ਇਹ ਚੰਦ ਚਾੜ ਕੇ ਗਏ ਆ ਉਥੇ ਇਹ ਤਾਂ ਨਿਕਲ ਜਾਣੇ ਹੈਗੇ ਆ ਜੀ ਤੇ ਇਹਨਾਂ ਦੇ ਜਿਹੜੇ ਹੁਕਮ ਦੀ ਪਾਲਣਾ ਕਰਦੇ ਰਹੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਵੀ ਭਾਈ ਆਹ ਕੰਮ ਗਲਤ ਆ ਨਾ ਕਰੋ। ਬਿਊਰੋਕਰੇਸੀ ਦੀ ਵੀ ਤਾਂ ਲਾਇਬਿਲਿਟੀ ਚਾਹੀਦੀ ਹੈ ਨਾ ਜੀ ਬਕਾਇਦਾ ਤੌਰ ਤੇ,
0: ਉਹਨਾਂ ਨੇ ਡਿਊਟੀ ਤਾਂ ਉਹਨਾਂ ਨੇ ਕਰਨੀ ਲੰਬੇ ਅਰਸੇ ਲਈ, ਬਿਲਕੁਲ ਹੈ ਜੀ।
1: ਪਰ ਸਾਹਿਬ ਇਹ ਵੀ ਨਿਕਲ ਜਾਂਦੇ ਵਿੱਚੋਂ ਅੱਜ ਕੱਲ ਇਹ ਵੀ ਬੜੇ ਸ਼ਰੂਡ ਹੋ ਗਏ ਆ, ਇਹਨਾਂ ਨੇ ਆਪਣੇ ਬਚਾਅ ਵਾਸਤੇ ਨਾ ਸਰ ਕਾਨੂੰਨ ਦੇ ਵਿੱਚ ਇੱਦਾਂ ਦੀਆਂ ਧਾਰਾ ਸ਼ਾਮਿਲ ਕਰਵਾ ਲਈਆਂ ਹੈਗੀਆਂ ਸਰ। ਇੱਕ ਸੈਕਸ਼ਨ 95 ਦੀ ਪ੍ਰੋਟੈਕਸ਼ਨ ਹੈਗੀ ਹੈ ਇਹਨਾਂ ਨੂੰ ਜੀ, ਕਿ CRPC ਦੇ ਥੱਲੇ ਆਉਂਦੀ ਹੈਗੀ ਜੀ, BNSS ਦੇ ਥੱਲੇ ਵੀ ਆਉਂਦੀ ਹੈਗੀ ਹੈ ਜੀ, ਕਿ ਇਹਨਾਂ ਨੂੰ ਪ੍ਰੋਟੈਕਸ਼ਨ ਹਾਸਲ ਆ ਕਿ ਜਦੋਂ ਆਪਾਂ ਇਹਨਾਂ ਤੇ ਕੋਈ ਕੇਸ ਕਰਨਾ ਹੁੰਦਾ ਆ ਜੀ, ਬਕਾਇਦਾ ਤੌਰ ਤੇ ਸਰਕਾਰ ਦੀ ਹੀ ਪਰਮਿਸ਼ਨ ਲੈਣੀ ਪੈਂਦੀ ਹੈ ਜੀ।
0: ਜੀ
1: ਸੋ ਸਰਕਾਰਾਂ ਜਿਹੜੀਆਂ ਹੈਗੀਆਂ ਫੇਰ ਉਸ ਵੇਲੇ ਜਿਹੜੇ ਆ ਵੀ ਉਹ ਅਫਸਰਾਂ ਨੇ ਹੀ ਤੇ ਪਰਮਿਸ਼ਨ ਦੇਣੀ ਆ, ਸਰਕਾਰ ਕਿਉਂ ਹੁੰਦੀ ਆ, ਅਫਸਰਸ਼ਾਹੀ ਨੂੰ ਹੀ ਸਰਕਾਰ ਕਹਿੰਦੇ ਆ ਜੀ।
0: ਜੀ
1: ਉਹ ਪਰਮਿਸ਼ਨ ਹੀ ਨਹੀਂ ਆਉਂਦੀ ਜੀ, ਪਰਮਿਸ਼ਨ ਤੋਂ ਬਿਨਾਂ ਕੇਸ ਨਹੀਂ ਚੱਲਦਾ ਜੀ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਉਹ 6,400 ਕਰੋੜ ਰੁਪਈਏ ਦੀ ਅਜੇ ਡਿਸਕਸ਼ਨ ਹੋ ਹੀ ਰਹੀ ਸੀ ਤੇ ਪਤਾ ਲੱਗਾ ਵੀ ਉਹਨਾਂ ਨੇ ਜਦੋਂ ਕੁਐਰੀ ਪੁੱਟ ਕੀਤੀ ਕਿ ਤੁਸੀਂ ਦੱਸੋ ਵੀ ਤੁਹਾਨੂੰ 15,000 ਕਰੋੜ ਕਾਹਦੇ ਵਾਸਤੇ ਚਾਹੀਦਾ ਜੀ, ਜਦੋਂ ਪਰਪਸ ਦੱਸਿਆ ਤੇ ਪਤਾ ਲੱਗਾ ਵੀ ਭਾਈ ਇਹਦੇ ਇਸ ਪਰਪਸ ਵਾਸਤੇ ਤਾਂ 2,000 ਕਰੋੜ ਰੁਪਈਆ ਪਹਿਲਾਂ ਹੀ ਆਇਆ ਸੀ,
0: ਹਾਂਜੀ
1: ਉਹ ਕਿੱਥੇ ਗਿਆ
0: ਜੀ।
1: ਤੇ ਉਹ ਕਹਿੰਦੇ ਜੀ ਵੀ ਇਹ ਕਿੱਦਾਂ ਹੋ ਸਕਦਾ ਹੈਗਾ ਜੀ, ਉਹ ਕੰਮ ਤਾਂ ਅਜੇ ਚੱਲਿਆ ਹੀ ਨੀ, ਕੰਮ ਤਾਂ ਸ਼ੁਰੂ ਹੀ ਨੀ ਹੋਇਆ
0: ਜੀ,
1: ਉਹ 2,000 ਕਰੋੜ ਰੁਪਈਏ ਦਾ ਵੀ ਪਤਾ ਨੀ ਕੌਣ ਕਿੱਥੇ ਗਿਆ ਜੀ। ਹੁਣ ਇਹ ਸਰਕਾਰਾਂ ਦਾ ਹਾਲ ਆ ਜੀ, ਜਿਸ ਘਰ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਹੈਗਾ ਉਹ ਘਰ ਬਰਬਾਦ ਹੋ ਜਾਂਦਾ ਹੁੰਦਾ, ਤੇ ਜਿਸ ਸਟੇਟ ਦੇ ਵਿੱਚ ਏਦਾਂ ਦੇ ਜਿਹੜੇ ਹੈਗੇ ਆ ਕਿ ਸਟੇਟ ਨੂੰ ਚਲਾਉਣ ਵਾਲੇ ਆ ਜਾਂਦੇ ਆ
0: ਜੀ,
1: ਉਹ ਮਤਲਬ ਜਿਹੜਾ ਆ ਉਹਦਾ ਰੱਬ ਹੀ ਰੱਖ ਆਇਆ ਜੀ,
0: ਬਿਲਕੁਲ।
1: ਹੁਣ ਉਹ ਤੋਂ ਇਲਾਵਾ ਜਿਹੜਾ ਆ ਵੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਆ 15,000 ਕਰੋੜ ਰੁਪਇਆ ਜੀ, ਇਹ ਕਹਿੰਦੇ ਜੀ ਵੀ ਜਿਹੜਾ ਆ ਸਾਡੇ ਕੋਲ 94,000 ਕਰੋੜ ਰੁਪਇਆ ਇਹ ਮੰਗ ਕਰਦੇ ਪਏ ਆ ਸਰਕਾਰ
0: ਜੀ,
1: ਮੰਗ ਕਿਸ ਇਹ ਵਿੱਚ ਕਰਦੇ ਹੈਗੇ ਆ ਵੀ ਜਦੋਂ ਕੋਈ ਖੇਤੀ ਲਾਇਕ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾਂਦੀ ਆ ਜੀ, ਤੇ ਉਹਦੇ ਬਰਾਬਰ ਜਿਹੜੀ ਆ ਜ਼ਮੀਨ ਜਿਹੜੀ ਆ ਬੰਜਰ ਜ਼ਮੀਨ ਆ ਉਹ ਖਰੀਦ ਲਈ ਜਾਂਦੀ ਹੈਗੀ ਆ, ਤੇ ਉਹਦੇ ਤੇ ਡਿਵੈਲਪਮੈਂਟ ਚਾਰਜ ਦੇ ਰੂਪ ਦੇ ਵਿੱਚ ਕੁਛ ਇੱਕ ਅਮਾਊਂਟ ਜਿਹੜਾ ਆ ਰੱਖਿਆ ਜਾਂਦਾ ਜੀ।
0: ਜੀ
1: ਉਹ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਵੀ ਜਿਹੜਾ ਆ ਅਮਾਊਂਟ ਨਹੀਂ ਰੱਖਿਆ ਹੋਣਾ ਜਾਂ ਇਹਨਾਂ ਨੇ ਨਹੀਂ ਅਦਾ ਕੀਤਾ ਹੋਣਾ
0: ਜੀ।
1: ਹੁਣ ਇਹ ਬੰਦੇ ਹੈਗੇ ਆ ਦਿੱਲੀ ਵਾਲੇ ਜਿਹੜੇ ਆਏ ਟੀਮਾਂ ਬੈਠੀਆਂ ਹੀ ਜਾਂ ਇੱਥੇ, ਉਹਨਾਂ ਨੇ ਇਸ ਮਹਿਕਮੇ ਨੂੰ ਕਿਹਾ ਵੀ ਭਾਈ ਤੁਹਾਡੇ ਵੱਲ 94,000 ਕਰੋੜ ਰੁਪਇਆ ਬਕਾਇਆ ਆ ਉਹ ਲਿਆ ਕੇ ਦਿਓ।
0: ਸੈਣੀ ਸਾਹਿਬ ਪਰ ਬੰਜਰ ਜ਼ਮੀਨਾਂ ਦੀ ਜਿਹੜੀ ਗੱਲ ਕੀਤੀ ਆ, ਪੰਜਾਬ 'ਚ ਕੋਈ ਬੰਜਰ ਜ਼ਮੀਨ ਹੈਗੀ ਆ ਜਾਂ ਇਲਾਕਾ ਹੈ ਆਪਣੇ?
1: ਨਹੀਂ ਸਰ, ਨਹੀਂ ਹੈ ਨੀ ਜੀ। ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਜੇ ਇਹਦੀ ਤਹਿ ਤੱਕ ਜਾਓਗੇ ਕਿ ਜਿਹੜੀਆਂ ਦਿੱਤੀਆਂ ਹੈਗੀਆਂ ਆ ਉਹਦੇ ਵਿੱਚ ਖਰੀਦੀ ਵੀ ਕਿਤੇ ਨੀ ਹੋਣੀ ਜੀ, ਪੈਸਾ ਆਇਆ ਪੈਸਾ ਏਦਾਂ ਹੀ ਪਾਣੀ ਵਾਂਗੂ ਬਹਾਤਾ ਜੀ ਕਿਸੇ ਹੋਰ ਪਾਸੇ
0: ਜੀ।
1: ਸੋ ਸਾਡੀ ਦੇਖੋ ਇੱਕ ਚੀਜ਼ ਤੋਂ ਭਾਰਾਈ ਸਾਹਿਬ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਸਾਡੀ ਸਟੇਟ ਦੀ ਕੋਸਟ ਦੇ ਉੱਤੇ ਕੀ ਕੁਛ ਹੋ ਰਿਹਾ ਜੀ, ਆ ਗੋਆ ਦੇ ਵਿੱਚ ਗੁਜਰਾਤ ਦੇ ਵਿੱਚ ਸਾਰੀ ਜਗ੍ਹਾ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਸਾਡੀ ਸਟੇਟ ਦੀ ਕੋਸਟ ਤੇ, ਸਾਡੀ ਸਟੇਟ ਦਾ ਹੀ ਹੈਲੀਕਾਪਟਰ ਉੱਡਦਾ ਰਿਹਾ ਜੀ, ਸਾਡੀ ਸਟੇਟ ਦੀ ਕੋਸਟ ਦੇ ਉੱਤੇ ਹੀ ਸਾਰਿਆਂ ਦੇ ਵਿਆਹ ਹੋਏ ਆ ਜੀ। ਤੇ ਜਿੱਦਾਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਲੜਕੀ ਦਾ ਵਿਆਹ ਹੋਇਆ ਜੀ, ਵਾਕਈ ਬੰਦਾ ਬਹੁਤ ਤੇਜ਼ ਹੈਗਾ ਜੀ। ਅਗਲੇ ਨੇ ਕਿਹਾ ਇਨਕਮ ਟੈਕਸ ਦਾ ਅਫਸਰ ਬਣ ਕੇ ਕੀ ਖੱਟਣਾ ਹੈਗਾ ਜਾਂ ਇੱਦਾਂ ਦਾ ਕੰਮ ਕਰੋ ਕਿ ਇੰਨੀ ਕੁ ਇਨਕਮ ਹੋਵੇ ਵੀ ਬੰਦੇ ਨੂੰ ਸਾਰੀ ਜ਼ਿੰਦਗੀ 5 ਸਾਲ ਦੇ ਵਿੱਚ ਹੀ ਅਗਲਾ ਬੰਦੇ ਨੇ ਸਾਰੀ ਜ਼ਿੰਦਗੀ ਕਰਨਾ ਕੁਛ ਨਹੀਂ ਹੈ ਜੀ, ਬਸ ਮਾਨ ਸਨਮਾਨ ਤੇ ਬਸ ਗੱਲ ਚ ਹਾਰ ਪਵਾਈ ਜਾਣੇ ਹੈਗੇ ਆ ਜੀ। ਇੱਕ ਸਟੇਟ ਛੱਡੀ ਹੈ ਤੇ ਹੁਣ ਦੂਜੀ ਵਾਸਤੇ ਪ੍ਰਬੰਧ ਪਹਿਲਾਂ ਕਰ ਲਿਆ ਜੀ, ਉਥੋਂ ਗਾਂਹ ਚੱਲੀ ਜਾਊਗਾ ਕੰਮ।
0: ਬਿਲਕੁਲ,
1: ਪਰ ਪੰਜਾਬ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਪੰਜਾਬ ਦਾ। ਦੂਜਾ ਮੈਟਰ ਵੀ ਸੀਗਾ ਜੀ ਅੱਜ ਹਾਈ ਕੋਰਟ ਦੇ ਵਿੱਚ, ਜਿਹਦੇ ਵਿੱਚ ਜਿਹੜਾ ਆ ਵੀ ED ਨੇ ਜਿਹੜੇ ਲੈਟਰ ਲਿਖੇ ਸੀਗੇ ਤੇ ਉਹਦੇ ਏਵਜ਼ ਦੇ ਵਿੱਚ ਜਿਹੜਾ ਆ ਵੀ ਇਹਨਾਂ ਨੂੰ ਕੇਸ ਰਜਿਸਟਰ ਕਰਨ ਨੂੰ ਕਿਹਾ ਸੀ ਜੀ।
0: ਜੀ
1: ਇਹ ਬਹਿਸ ਕਰਦੇ ਰਹੇ ਮੇਨਟੇਨੇਬਿਲਟੀ ਤੇ ਵੀ ਹਾਂ ਜੀ ਵੀ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਆ ਹੀ ਇਜ਼ ਨਾਟ ਅਗਰੀਵਡ ਪਾਰਟੀ, ਹੈ ਜੀ ਨਾ ਅਫੈਕਟਡ ਪਾਰਟੀ ਹੈਗੀ ਆ, ਨਾ ਇਹਨੇ ਕੋਈ ਪੈਸਾ ਦਿੱਤਾ, ਨਾ ਪੈਸਾ ਰਿਸੀਵ ਕਰਨ ਵਾਲਿਆਂ ਚ, ਨਾ ਇਹ ਵਿਚੋਲੀਏ ਦੀ ਭੂਮਿਕਾ ਚ, ਇਹਨੂੰ ਕੀ ਅਧਿਕਾਰ ਹੈਗਾ ਆ ਕੇਸ ਕਰਨ ਦਾ ਜੀ।
0: ਬਿਲਕੁਲ,
1: ਉਸੇ ਚੀਜ਼ ਦੇ ਉੱਤੇ ਜਦੋਂ ਹੈਗਾ ਵੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਵੀ ਮਤਲਬ ਤੁਹਾਨੂੰ ਕਾਰਵਾਈ ਕਰਨ ਚ ਦਿੱਕਤ ਕੀ ਆ
0: ਜੀ,
1: ਹੈ ਜੀ ਵੀ ਜੇ ਇੱਕ ਏਜੰਸੀ ਤੁਹਾਨੂੰ ਕਹਿ ਰਹੀ ਹੈਗੀ ਆ ਜੀ, ਫਿਰ ਮੁੜ ਕੇ ਉਹਨਾਂ ਨੇ ਤਾਂ ਡਿਸੀਜਨ ਆਪਣਾ ਜਿਹੜਾ ਆ ਉਹ ਰੱਖ ਲਿਆ ਜੀ, ਰਿਜ਼ਰਵ ਰੱਖ ਲਿਆ ਜੀ, ਉਹ ਰੱਖ ਲੈਂਦੇ ਹੈਗੇ ਆ ਜੀ। ਕਈ ਵਾਰੀ ਫੈਸਲਾ ਬਾਅਦ ਦੇ ਵਿੱਚ ਸੁਣਾ ਦਿੱਤਾ ਜਾਂਦਾ ਜੀ, ਬਟ ਇਹ ਉੱਥੇ ਜਿਹੜਾ ਆਉਣ ਦੇ ਟਾਈਮ ਤੇ ਸ਼ਾਮ ਤੱਕ ਇਹ ਅੰਡਰਟੇਕਿੰਗ ਦੇ ਆਏ ਸੀ ਜੀ, ਅਸੀਂ ਕਾਰਵਾਈ ਕਰ ਰਹੇ ਹਾਂ ਜੀ।
0: ਜੀ
1: ਹੁਣ ਦੇਖੋ ਆਇਆ ਵੀ ਮਤਲਬ ਜਿਹੜਾ ਆ ਇਹ 3 ਹਫ਼ਤੇ ਦਾ ਟਾਈਮ ਮੰਗਦੇ ਪਏ ਸੀ ਜੀ, ਆਇਆ ਉਹ ਕਹਿੰਦੇ ਵੀ ਨਹੀਂ ਤੁਸੀਂ ਸਾਨੂੰ ਕੁਛ ਰਿਜ਼ਲਟ ਸ਼ੋਅ ਕਰੋ।
0: ਜਿਹੜਾ ਆਪਣੇ ਉੱਥੋਂ ਕੇਂਦਰ ਦੀ ਏਜੰਸੀ ਕਹਿੰਦੀ ਸੀ ਭਾਈ ਤੁਸੀਂ ਕੇਸ ਦਰਜ ਕਰੋ।
1: ਹਾਂਜੀ, ਟ੍ਰਾਂਸਫਰਾਂ ਤੇ ਪੋਸਟਿੰਗਾਂ ਦੇ ਵਿੱਚ ਪੈਸੇ ਲੈ ਗਏ ਜਿਹੜੇ ਜੀ, ਉਹ ਤਾਂ ਹੈਗਾ ਜੀ, ਬਿਲਕੁਲ ਜੀ। ਨਹੀਂ ਜੀ, ਕਿਉਂਕਿ ਉਹਦੇ ਵਿੱਚ OSD ਭਗਵੰਤ ਮਾਨ ਸਾਹਿਬ ਦਾ OSD ਜਿਹੜਾ ਆ ਉਹ ਇਨਵੋਲਵ ਆ, ਉਹਦੇ ਨਾਲ ਦੇ ਬੰਦੇ ਇਨਵੋਲਵ ਹੈ। ਹਾਂਜੀ, ਤੇ ਰਾਜਵੀਰ ਘੁੰਮਣ ਜੀ,
0: ਘੁੰਮਣ ਹਾਂਜੀ ਘੁੰਮਣ, ਤੇ ਉਹ ਇੱਕ ਹਿੰਦੀ ਦੇ ਵਿੱਚ ਨਾਮ ਸੀ ਉਹਦਾ ਕੀ, ਥੋੜਾ ਜਿਹਾ ਔਖਾ ਜਿਹਾ ਨਾਮ ਸੀ ਉਹਨਾਂ ਦਾ, ਜਿਹੜਾ ਪੈਲੇ ਦੇ ਉੱਪਰੋਂ ਬੈਗ ਬੁਗ ਜਿਹੜੇ ਫੜੇ ਹੋਏ ਸੀ ਉਦੋਂ,
1: ਨਿਤਿਨ ਸ਼ਾਇਦ ਇਸ ਤਰੀਕੇ ਦਾ ਨਾਂ ਆ ਜੀ ਉਹਦਾ
0: ਜੀ।
1: ਹਾਂਜੀ, ਤੇ ਨਿਤਿਨ ਗੋਹਲ ਏਦਾਂ ਇਸ ਤਰੀਕੇ ਦਾ ਹੈਗਾ ਜੀ। ਉਹ ਇਹ ਸਾਰੇ ਬੰਦੇ ਜਿਹੜੇ ਹੈਗੇ ਆ ਜੀ ਉਹ ਉਹਦੇ ਵਿੱਚ ਇਨਵੋਲਵ ਹੈਗੇ ਆ। ਉਹ ਦੇਖੋ ਉਹ ਬਾਕੀ ਜਿਹੜਾ ਹੈਗਾ ਆ, ਤੀਸਰਾ ਮਸਲਾ ਤਾਂ ਜਿਹੜਾ ਹੈਗਾ ਆ ਜੀ ਉਹਦੇ ਵਿੱਚ ਤਾਂ ਸਾਰੀ ਹੁਣ ਪਤਾ ਲੱਗ ਹੀ ਗਿਆ ਜੀ, ਵੀ ਜਦੋਂ ਬੰਦੇ ਹੀ ਤੁਸੀਂ ਛੱਡ ਦਿੱਤੇ ਆ ਰੇਪ ਕੇਸ ਦੇ ਜਿਹੜੇ ਹੈਗੇ ਆ ਤੇ ਅਕਿਊਜ਼ਡ ਆ ਉਹ ਤੁਸੀਂ ਛੱਡ ਦਿੱਤੇ ਆ, ਤੁਸੀਂ ਪੈਸੇ ਲਏ ਜਾਂ ਪੈਸੇ ਨਹੀਂ ਲਏ, ਤੇ ਬਿਨਾਂ ਪੈਸਿਆਂ ਤੋਂ ਕੌਣ ਬੰਦਾ ਜਿਹੜਾ ਹੈਗਾ ਆ ਇੰਨੀ ਪੇਨ ਲੈ ਕੇ ਤੇ ਉਦਾਂ ਕਰਕੇ ਕੈਂਸਲੇਸ਼ਨ ਦੇ ਕੇ। ਇਹ ਤਾਂ ਸਧਾਰਨ ਲੋਕ ਜਿਹੜੇ ਹੈਗੇ ਆ ਪੁਲਿਸ ਕੋਲੋਂ ਕੋਈ ਵੀ ਫੇਵਰੇਬਲ ਕੰਮ ਕਰਾਉਣਾ ਹੁੰਦਾ ਤਾਂ ਪੈਸੇ ਦਿੰਦੇ ਹੈ ਤਾਂ ਕਰਦੇ ਅਗਲੇ, ਤੇ ਐਡਾ ਵੱਡਾ ਜਿਹੜਾ ਕੰਮ ਕੀਤਾ ਲੋ ਨੂੰ ਬਾਈਪਾਸ ਕਰਕੇ ਜਿਹੜੇ ਆ ਤੁਸੀਂ ਨਿਕਲ ਗਏ ਅਦਾਲਤ ਦੀਆਂ ਅੱਖਾਂ ਚ ਵੀ ਘੱਟਾ ਪਾ ਗਏ।
0: ਪਰ ਉਸ ਸਮੇਂ ਸੈਣੀ ਸਾਹਿਬ ਜੋ ਮਾਮਲਾ ਚਲੋ ਮੁੱਖ ਮੰਤਰੀ ਸਾਹਿਬ ਦੇ ਪਤਨੀ ਦਾ ਚੱਲਿਆ ਸੀਗਾ ਤੇ ਉਹਦੇ ਵਿਚ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਜੋ ਮੁੱਦਾ ਉਠਾਇਆ ਸੀ, ਬਹਿਸ ਬਹਾਸਾ ਹੋਇਆ, ਸਾਰਾ ਕੁਝ ਹੋਇਆ, ਪਰ ਚੁੱਪ ਕਰਕੇ ਬਹਿ ਗਏ। ਮੁੜ ਕੇ ਮਾਨਹਾਨੀ ਦਾ ਕੇਸ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਕੋਈ ਹੁੰਗਾਰਾ ਹੁਣ ਤੱਕ ਆਇਆ ਹੀ ਨਹੀਂ। ਵੈਸੇ ਇਸ਼ਾਰੇ ਇਸ਼ਾਰੇ ਦੇ ਵਿਚ ਜਸਟਿਸ ਰਣਜੀਤ ਸਿੰਘ ਕਹਿ ਗਏ ਸੀਗੇ ਭਾਈ ਸਾਰਾ ਕੁਝ ਪਿਆ ਸਾਡੇ ਕੋਲ ਤਾਂ।
1: ਹਾਂਜੀ, ਉਹ ਦੇਣਗੇ ਸਿਵਲ ਕੇਸ ਜਿਹੜਾ ਕੀਤਾ ਹੈ ਨਾ ਜੀ ਇਹਨਾਂ ਨੇ 30 ਸਤੰਬਰ ਜਿਹਦੇ ਵਿੱਚ ਤਰੀਕ ਪਈ ਆ, ਉਹਦੇ ਵਿੱਚ ਜਿਹੜਾ ਆ ਉਹਦੇ ਰਿਪਲਾਈ ਦੇ ਵਿੱਚ ਉਹ ਗੱਲ ਕਰਨਗੇ ਜੀ। ਬਾਕੀ ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਭਾਰਤ ਸਾਹਿਬ ਸਾਨੂੰ ਵੀ ਨਾ ਮਤਲਬ ਕੋਰਟ ਦੇ ਵਿੱਚ ਕਈ ਚੀਜ਼ਾਂ ਪਤਾ ਹੁੰਦੀਆਂ, ਉਹ ਅਸੀਂ ਨਾ ਥੋੜੀਆਂ ਬਹੁਤੀਆਂ ਜਿਹੜੀਆਂ ਹੈਗੀਆਂ ਰਿਪਲਾਈ ਚ ਦੇ ਦਈਦੀਆਂ, ਬਾਕੀ ਅਸੀਂ ਰੱਖ ਲਈਦੀਆਂ ਕ੍ਰੋਸ ਐਗਜ਼ਾਮੀਨੇਸ਼ਨ ਵਾਸਤੇ, ਤੇ ਜਦੋਂ ਬੰਦੇ ਨੂੰ ਸਵਾਲ ਜਵਾਬ ਕਰਨ ਦਾ ਟਾਈਮ ਆਊਗਾ ਉਦੋਂ ਅਚਨਚੇਤ ਇਹ ਜਿਹੜੇ
0: ਬਰਾਸਿਆਂ ਮਾਰਾਂਗੇ।
1: ਹਾਂ ਹਾਂਜੀ, ਉੱਥੇ ਜਿਹੜਾ ਹੈਗਾ ਫਿਰ ਸਰਪ੍ਰਾਈਜ਼ ਦੇਈਦੇ ਆ ਤਾਂ ਕਿ ਜਿਹੜਾ ਆ ਵੀ ਉਹ ਉੱਥੇ ਬੰਦਾ ਜਿਹੜਾ ਸਾਰਾ ਸੱਚਾਈ ਬਾਹਰ ਆ ਜਾਂਦੀ ਹੈ ਜੀ ਜਦੋਂ ਸਰਪ੍ਰਾਈਜ਼ ਉਹਨੂੰ ਮਿਲਦਾ ਜੀ।
0: ਜੀ ਬਿਲਕੁਲ,
1: ਉਹ ਇੱਥੇ ਤੱਕ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਜਿਹੜਾ ਹੋਟਲ ਵਾਲੇ ਦੇ ਨਾਲ ਭਗਵੰਤ ਮਾਨ ਦੇ ਸਿਸਟਰ ਜਿਹੜੀ ਹੈਗੇ ਆ ਉਹਨਾਂ ਨੇ ਵਿਦੇਸ਼ ਯਾਤਰਾ ਕੀਤੀ ਸੀ ਹਾਂਜੀ, ਦੈਟ ਵਾਜ ਏ ਸਪੋਂਸਰਡ ਜਰਨੀ, ਤੇ ਨਾਲ ਉਹ ਇਹ ਵੀ ਦੱਸਦੇ ਹੈਗੇ ਆ ਜੀ ਵੀ ਉੱਥੇ ਜਿਹੜੀ ਸ਼ੋਪਿੰਗ ਕੀਤੀ ਹੈ ਕਿ ਉੱਥੇ ਦੇ ਬਿੱਲ ਜਿਹੜੇ ਆ ਉਹ ਹਿਊਮਨ ਰਾਈਟ ਕਮਿਸ਼ਨ ਵਾਲੇ ਉਧਰ ਹਾਂਜੀ ਉਹ ਬੈਠੇ ਹਿੰਟ ਦਿੰਦੇ ਸੀਗੇ ਜੀ ਵੀ 50 ਲੱਖ ਦੀ ਸ਼ੋਪਿੰਗ ਕਿੱਥੋਂ ਹੋਈ ਕਿੱਦਾਂ ਹੋਈ ਸਾਨੂੰ ਸਾਰਾ ਪਤਾ ਜੀ। ਸੋ ਇਸ ਕੁੱਲ ਮਿਲਾ ਕੇ ਭਾਰਤ ਸਭ ਸਟੇਟ ਵਾਸਤੇ ਜਿਹੜਾ ਆ ਸਰਕਾਰ ਵਾਸਤੇ ਜਿਹੜਾ ਆ ਅੱਜ ਦਾ ਦਿਨ ਕੋਈ ਬਹੁਤਾ ਵਧੀਆ ਨਹੀਂ ਰਿਹਾ ਜੀ। ਕਿਉਂ ਹਾਂਜੀ, ਕਿਉਂਕਿ ਇੱਕ ਤਾਂ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਬੜੀ ਕਿਰਕਿਰੀ ਹੋਈ ਜੀ ਸਰਕਾਰ ਦੀ, ਦੂਜਾ ਇਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਤੇ ਪਾਣੀ ਫਿਰ ਜਾਣਾ ਹੈਗਾ ਆ ਜੀ। ਉਹ ਉਹਨਾਂ ਨੇ PIL ਮਨਜ਼ੂਰ ਕਰ ਲੈਣੀ ਹੈਗੀ ਆ, 15,000 ਕਰੋੜ ਦਾ ਕਰਜ਼ਾ ਕੁਰਜਾ ਜਿਹੜਾ ਆ ਉਹ ਤਾਂ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ ਛੇਤੀ ਕਿਤੇ ਮਿਲਦਾ।
0: ਪਰ ਸਹੀ ਸਾਹਿਬ ਬਾਕੀ ਵੀ ਕਰਜ਼ੇ ਇਹ ਵੀ ਸੋਚ ਰਿਹਾ ਸੀ, ਮਾਫੀ ਚਾਹੁੰਦਾ ਤੁਹਾਨੂੰ ਵਿੱਚ ਰੋਕ ਰਿਹਾ ਕਿ ਪਹਿਲਾਂ ਵੀ ਕਦੇ ਹੋਇਆ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਆ ਚਾਹੇ ਕਾਂਗਰਸ ਦੀ ਰਹੀ ਆ ਚਾਹੇ BJP ਦੇ ਨਾਲ ਗੱਠਜੋੜ ਦੇ ਵਿੱਚ ਰਹੀ ਆ ਜਾਂ ਬਸਪਾ ਦੇ ਨਾਲ ਰਹੀ ਆ ਜਾਂ ਕਿਸੇ ਵੀ ਸਰਕਾਰ ਦਾ, ਕਿ ਉਹ ਵੀ ਏਦਾਂ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ ਦੇ ਵਿੱਚ ਏਡੇ ਵੱਡੇ ਵੱਡੇ ਮਤਲਬ ਕਿ ਕੇਸਾਂ ਦੇ ਵਿੱਚ ਮਤਲਬ ਕਿ ਤੁਰੇ ਫਿਰਦੇ ਕਦੇ ਚਰਚਾ ਦੇ ਵਿੱਚ ਰਹੇ ਆ, ਕਿ ਇਹ ਵੀ 70 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ।
1: ਦੇਖੋ ਭਾਰੀ ਸਾਹਿਬ, ਅਕਾਊਂਟ ਸਰੈਂਡਰ ਤਾਂ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ, ਸੈਂਟਰ ਬਿਲਕਦਾ ਰਿਹਾ ਜੀ। ਉਹਨਾਂ ਨੇ ਕੋਰੈਸਿਵ ਸਟੈਪਸ ਜਿਹੜੇ ਲਏ ਸੀ ਉਹ ਇਸੇ ਕਰਕੇ ਹੀ ਲਏ ਸੀ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈਗਾ ਆ ਫਰਦਰ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹ ਇਸੇ ਕਰਕੇ ਨਹੀਂ ਸਾਨੂੰ ਮਿਲਿਆ ਕਿਉਂਕਿ ਅਸੀਂ ਪਿਛਲੇ ਦਾ ਹਿਸਾਬ ਹੀ ਨਹੀਂ ਦਿੱਤਾ, ਕਿਉਂਕਿ ਉਹ ਪੈਸੇ ਆਪਾਂ ਹੋਰ ਕਿਸੇ ਪਾਸੇ ਖਰਚ ਲਏ ਸੀ। ਪਹਿਲਾਂ ਬਾਦਲ ਸਾਹਿਬ ਦੇ ਟਾਈਮ ਤੇ ਸੰਗਤ ਦਰਸ਼ਨਾਂ ਤੇ ਤੇ ਕੈਪਟਨ ਸਾਹਿਬ ਦੇ ਟਾਈਮ ਤੇ ਉਹਨਾਂ ਦਾ ਜਿਹੜਾ ਲੋਨ ਦਾ ਪ੍ਰੋਮਿਸ ਸੀਗਾ ਉਹਨੂੰ ਉਬੀਕ ਕਰਨ ਵਾਸਤੇ ਖਰਚ ਦਿੱਤੇ ਜੀ। ਇਸ ਸਰਕਾਰ ਨੇ ਜਿਹੜਾ ਇਹ ਅੰਡਰਟੇਕਿੰਗ ਦਿੱਤੀ ਸੀ ਜੀ ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਹਾਂ ਪਿਛਲਾ ਹਿਸਾਬ ਕਿਤਾਬ ਲਿਆਓ ਤੇ ਅਗਲੇ ਪੈਸੇ ਲੈ ਜਾਓ।
0: ਜੀ
1: ਹਿਸਾਬ ਕਿਤਾਬ ਅਸੀਂ ਦੇਣਾ ਨਹੀਂ ਤੇ ਨਾ ਸਾਡੇ ਕੋਲ ਹਿਸਾਬ ਕਿਤਾਬ ਕੋਈ ਹੈਗਾ ਇੱਥੇ ਤਾਂ ਹੁਣ ਤੱਕ ਦਾ ਜਿਹੜਾ ਹੈਗਾ ਆ ਜੀ ਜਾਣ ਲੱਗਿਆ ਜਿਹੜੇ ਆ ਹਰ ਇੱਕ ਬੰਦਾ ਇਹ ਮੂੰਹੋਂ ਕਹੂਗਾ ਜੀ
0: ਜੀ
1: ਵੀ ਨਾ ਖਾਤਾ ਨਾ ਵਹੀ ਜੋ ਕੇਜਰੀਵਾਲ ਕਹੇ ਵਹੀ ਸਹੀ
0: ਸਹੀ
1: ਹਾਂਜੀ
0: ਸਹੀ ਜੀ
1: ਉਹ
0: ਜੀ
1: ਸਰ 64 ਕਰੋੜ ਰੁਪਇਆ ਮੀਨਸ ਸਮਥਿੰਗ ਸ਼ੋਕਿੰਗ ਆ ਜੀ ਮੈਂ ਸ਼ਾਮ ਦਾ ਸੋਚੀ ਪਿਆ ਆ ਵੀ
0: ਕੋਈ
1: ਦੇਖੋ
0: ਬੈਂਕ ਦੇ ਵਿੱਚ ਵੀ ਆਪਾਂ ਜਾਈਏ ਤਾਂ ਉਹ ਜਦੋਂ ਆਪਾਂ ਕੋਈ ਲੋਨ ਲੈਣਾ ਜਾਂ ਕੁਝ ਵੀ ਉਹਨਾਂ ਤੋਂ ਡਿਮਾਂਡ ਕਰਨੀ ਆ ਉਹ ਕਹਿੰਦੇ ਜਾਂ ਤਾਂ ਤੁਸੀਂ ਕੁਝ ਗਿਰਵੀ ਰੱਖੋ ਤੇ ਜਾਂ ਸਾਨੂੰ ਇਦਾਂ ਕਰੋ ਭਾਈ ਜੇ ਤਾਂ ਤੁਹਾਡੀ ਪੱਕੀ ਨੌਕਰੀ ਹੈ ਤਾਂ ਤੁਸੀਂ ਮਤਲਬ ਕਿ ਆਪਣੇ ਜਿਹੜੇ ਇਨਪੁੱਟ ਹੈ ਜਾਂ ਆਊਟਪੁੱਟ ਤੁਹਾਡੇ ਹੈਗੇ ਆ ਖਰਚੇ ਕਿੰਨੇ ਨੇ ਤੇ ਤੁਹਾਨੂੰ ਇਨਪੁੱਟ ਕੀ ਆਉਂਦੀ ਹੈ ਮਤਲਬ ਕਿ ਆਮਦਨ ਕੀ ਹੈ ਤੇ ਉਹ ਸਾਨੂੰ ਸ਼ੋਅ ਕਰੋ ਤੇ ਅਗਲੇ ਦੱਸ ਦਿੰਦੇ ਨੇ ਮਤਲਬ ਕਿ ਕੰਪਿਊਟਰ ਦੇ ਨਾਲ ਤਾਂ ਮਿੰਟੋ ਮਿੰਟ ਹੀ ਗਿਣ ਕੇ ਹੁਣ ਭਾਈ ਆਹ ਇੰਨੇ ਨਹੀਂ ਮਿਲ ਸਕਦੇ ਤੁਹਾਨੂੰ ਤੇ ਇਸ ਹਿਸਾਬ ਦੇ ਨਾਲ ਤੁਹਾਡੀ ਕਿਸ਼ਤ ਬਣਦੀ ਹੈ ਤੇ ਹੁਣ ਜੇ ਸਰਕਾਰ ਦੀ ਗੱਲ ਕਰੀਏ ਤਾਂ ਚਾਦਰ ਪੱਟ ਨੂੰ ਪਈ ਆ 45% ਤੋਂ ਵੱਧ ਤਾਂ ਕਰਜ਼ਾ ਲੈ ਲਿਆ ਇਹਨਾਂ ਨੇ ਜੀ ਕਿ ਹੁਣ ਮਤਲਬ ਕਿ ਦਿਵਾਲੀਆ ਲਾਨਣ ਦੀ ਬਸ ਜ਼ਰੂਰਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਵਲ ਵਾਰ ਲਵਾਉਣ ਦੀ ਕੋਸ਼ਿਸ਼ ਹੈ
1: ਭਾਰਤ ਸਾਹਿਬ ਦੇਖੋ ਇਹਨਾਂ ਦੇ ਮੁਲਾਜ਼ਮ ਜਿਹੜੇ ਹੈਗੇ ਆ ਯੂਨੀਅਨ ਦੇ ਸੁਖਚੈਨ ਸਿੰਘ ਖਹਿਰਾ ਲੀਡਰ ਜਿਹੜੇ ਹੈਗੇ ਸੀ
0: ਹਾਂਜੀ
1: ਸੈਕਟਰੀ ਆ
0: ਜੀ
1: ਉਹਨਾਂ ਨੇ ਕੀ ਕਿਹਾ ਜਦੋਂ ਇੱਥੇ ਮਤਲਬ ਗੱਲ ਹੋਈ ਆ ਉਹ ਕਹਿੰਦੇ ਜੀ ਵੀ 52% ਤਾਂ ਜਿਹੜਾ ਆ ਤੁਹਾਡੀਆਂ ਸੈਲਰੀਆਂ ਤੇ ਚੱਲ ਜਾਂਦਾ
0: ਜੀ
1: ਉਹ ਕਹਿੰਦੇ ਸਾਡੀਆਂ ਨਹੀਂ ਪਿੱਛੇ ਹੀ ਅਮਨ ਅਰੋੜਾ ਹੁਣੀ ਖੜੇ ਸੀ
0: ਜੀ
1: ਉਹ ਕਹਿੰਦੇ ਵੀ ਸਾਡੀਆਂ ਹੀ ਨਹੀਂ ਤੁਹਾਡੀਆਂ ਵੀ ਸੈਲਰੀਆਂ ਤੇ ਨਾਲ ਤੁਹਾਡਾ ਜਿਹੜਾ ਤਾਮ ਜਾਮ ਨਾਲ ਤੁਹਾਡੇ ਨਾਲ ਜਿਹੜੇ ਸਿਕਿਉਰਿਟੀ ਅਫਸਰ ਉਹ ਇਸੇ 52% ਚੋਂ ਤਨਖਾਹਾਂ ਪਾਉਂਦੇ ਆ
0: ਲੱਖ ਲੱਖ ਤਨਖਾਹ ਹੋਈ ਤਾਂ 1 ਕਰੋੜ ਰੁਪਇਆ ਤਾਂ ਮਹੀਨੇ ਦਾ ਇਹਨਾਂ ਦਾ ਹੀ ਹੋ ਗਿਆ ਜੀ ਪਾਰਟੀ ਦਾ
1: ਹਾਂਜੀ ਸਰ
0: ਤੇ ਬਾਅਦ ਚੋ ਪਿੱਛੇ ਜਿਹੜੇ ਆ 1000 ਬੰਦਾ ਨਾਲ ਸਿਕਿਉਰਿਟੀ ਦਾ ਹੋਰ ਸਾਰੀਆਂ ਚੀਜ਼ਾਂ ਨੇ ਵੱਖਰੇ ਵੱਖਰੇ MLA ਨੂੰ ਸਾਰਾ ਕੁਝ ਹੈ ਓਪੋਜੀਸ਼ਨ ਪਾਰਟੀਆਂ ਨੂੰ ਵੀ ਹੈ ਮਤਲਬ ਕਿ ਇਹ ਤਾਂ ਲੋਕਾਂ ਨੂੰ ਮਹਿੰਗੇ ਪੈਂਦੇ ਆ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਅਕਾਲੀ ਦਲ ਹਾਲੇ ਤਾਂ ਸਸਤੇ ਪੈਂਦੇ ਸੀ ਜੀ ਉਸ ਹਿਸਾਬ ਦੇ ਨਾਲ ਤਾਂ ਪਿਛਲੇ ਸਮਿਆਂ ਚ
1: ਪਰ ਸਾਹਿਬ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹਨਾਂ ਦਾ ਤੇਲ ਗੱਡੀ ਖਰਚ ਪਾ ਕੇ ਇਹ 6 ਲੱਖ ਰੁਪਇਆ ਤਾਂ ਜਿਹੜਾ ਇੰਡੀਵਿਜੁਅਲ ਤੇ ਲੱਗਦਾ ਬਾਕੀ ਜਿਹੜੇ ਇਹਨਾਂ ਦੇ ਸਿਕਿਉਰਿਟੀ ਦੇ ਨਾਲ ਲੱਗਦੇ ਹੈਗੇ ਆ ਜੀ ਕੁਝ ਲੀਗਲ ਤੇ ਇਨਲੀਗਲ ਦੋਨੇ ਚੱਲਦੇ ਆ ਜੀ
0: ਫਿਰ ਤੇਲ ਗੱਡੀਆਂ ਦਾ
1: ਕਈਆਂ ਦੀ ਖਾਣੇ ਡਿਊਟੀ ਹੁੰਦੀ ਹੈ ਤਾਂ ਵੀ ਇਹਨਾਂ ਦੇ ਨਾਲ ਤੁਰੇ ਫਿਰਦੇ ਹੈਗੇ ਜੀ ਉਹਨਾਂ ਦੀਆਂ ਤਨਖਾਹਾਂ ਐਕਸਟਰਾ ਆ ਜੀ 6 ਲੱਖ ਰੁਪਇਆ ਹੈਗਾ ਹੈ ਜੀ ਇਹਨਾਂ ਦੇ ਭੱਤੇ ਭੁੱਤੇ ਪਾ ਕੇ ਜਿਹੜਾ ਆ ਡੀਜੇ ਟੀਏ ਜਿਹੜਾ ਪਾ ਕੇ 6 ਲੱਖ ਚ ਪੈਂਦਾ 1 MLA
0: ਜੀ ਪਰ ਸੈਂਟ ਸਾਹਿਬ ਜਿੱਦਾਂ ਇਹ ਪ੍ਰਚਾਰ ਦੇ ਉੱਤੇ ਜਾਂਦੇ ਸੈਂਟ ਸਾਹਿਬ ਜਿੱਦਾਂ ਇਹ ਪ੍ਰਚਾਰ ਦੇ ਉੱਤੇ ਜਾਂਦੇ ਆ ਜਾਂ ਰੈਲੀਆਂ ਕਰਦੇ ਆ ਜਿਹੜੀ ਹਕੂਮਤ ਦੇ ਵਿੱਚ ਪਾਰਟੀ ਹੈ ਕਿ ਉਹ ਮਤਲਬ ਕਿ ਸਰਕਾਰੀ ਖਾਤੇ ਦੇ ਵਿੱਚ ਹੁੰਦਾ ਕਿ ਉਹਦੇ ਵਿੱਚ ਵੀ ਕੀ ਰਿਕਾਰਡ ਦੇ ਵਿੱਚ ਲਿਖਦੇ ਹੋਣਗੇ ਵੀ ਕਿਸ ਕੰਮ ਦੇ ਲਈ ਅਸੀਂ ਜਾ ਰਹੇ ਹਾਂ ਅੱਜ ਉਹ ਤਾਂ ਸਾਰਾ ਔਨ ਰਿਕਾਰਡ ਹੀ ਹੁੰਦਾ ਹੋਣਾ ਜੀ ਰਜਿਸਟਰਡ ਤਾਂ ਹੁੰਦਾ ਹੀ ਹੋਣਾ ਕਿਤੇ ਨਾ ਕਿਤੇ ਜਿਹੜੇ ਫੰਡ ਲੈਂਦੇ ਹੋਣਗੇ ਜਾਂ ਤੇਲ ਪਾਣੀ ਭੱਤਾ ਲੈਂਦੇ ਹੋਣਗੇ
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਤੇਰੀਆਂ ਤੂੰ ਜਾਣੇ ਮੈਂ ਕੀ ਜਾਣਾ ਹਾਂਜੀ ਉਹ ਹਿਸਾਬ ਆ ਇੱਥੇ ਜਨਤਾ ਨੂੰ ਕੁਛ ਨੀ ਪਤਾ ਸਾਨੂੰ ਵੀ ਕੁਛ ਨੀ ਪਤਾ ਇਹਨਾਂ ਦੀਆਂ ਇਹ ਜਾਣਨ ਜੀ ਇਹ ਕਿੱਥੋਂ ਅਕਾਊਂਟਸ ਮੇਨਟੇਨ ਕਰਦੇ ਆ ਜੀ ਕਿਹੜੇ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਜੀ ਤਿੰਨ ਤਿੰਨ ਤਾਂ ਗੱਡੀਆਂ ਸਕੋਟ ਤੇ ਚੱਲਦੀਆਂ ਪਈਆਂ ਹਾਂਜੀ ਉਹ ਕਿੱਥੋਂ ਆ ਰਿਹਾ ਸਾਰਾ ਕੁਛ ਜਿਹੜਾ ਹੈਗਾ ਜੀ ਆਪਣੇ ਕੋਲੋਂ ਥੋੜਾ ਕਰਦੇ ਆ ਜੀ
0: ਬਿਲਕੁਲ ਹੈ ਜੀ
1: ਬਾਕੀ ਲੋਕਾਂ ਦਾ ਕਚੂਮਣ ਕੱਢਿਆ ਹੈਗਾ ਜੀ
0: ਜੀ
1: ਮੇਰਾ ਅੱਜ 21,750 ਰੁਪਏ ਬਿੱਲ ਦੇ ਤਾ ਮੈਨੂੰ ਦੱਸੋ
0: ਬਿਜਲੀ ਦਾ
1: ਹਾਂਜੀ
0: ਬੱਤੀ ਦਾ ਆਉਂਦੀ ਨਹੀਂ ਤੁਸੀਂ ਰੋਜ਼ ਬਿਲਕਦੇ ਰਹਿੰਦੇ ਹੋ ਬਿਜਲੀ ਨਹੀਂ ਆਉਂਦੀ
1: ਬੱਤੀ ਆਉਂਦੀ ਨਹੀਂ ਜੀ
0: 70 ਵੋਲਟ ਆਉਂਦੇ ਪਏ ਆ ਏਸੀ ਨਹੀਂ
1: ਚੱਲਦਾ ਉਹ ਮੈਂ ਕਿਹਾ ਮੈਂ 10,000 ਰੁਪਇਆ ਤਾਂ ਜਿਹੜਾ ਹੈਗਾ ਪਿਛਲੇ ਮਹੀਨੇ ਦਿੱਤਾ ਆ ਕਹਿੰਦੇ ਕੋਈ ਨੀ ਉਹ ਘਟਾ ਲਾਂਗੇ ਜੀ ਫਿਰ ਦੇਖ ਲਾਂਗੇ ਹਿਸਾਬ ਕਿਤਾਬ ਕਰਕੇ ਪਹਿਲਾਂ ਤੁਸੀਂ ਇਹ ਜਮਾ ਕਰਾਓ ਲੋਕ ਕਰ ਲਓ ਗੱਲ
0: ਕਰ ਲਓ
1: ਹਾਂਜੀ
0: ਜੀ
1: ਕਹਿੰਦੇ ਉਹ ਤੁਸੀਂ ਉਹ ਤਾਂ ਕਿਸੇ ਨੇ ਦਿੱਤਾ ਹੀ ਨੀ ਤੁਸੀਂ ਕਾਹਤੋਂ ਦੇ ਦਿੱਤਾ ਮੈਂ ਕਿਹਾ ਯਾਰ ਤੁਸੀਂ ਦਿੱਤਾ ਬਿੱਲ ਤਾਂ ਅਸੀਂ ਦੇਤਾ ਹਾਂਜੀ ਵੀ ਆਨਲਾਈਨ ਜਨਰੇਟ ਹੋਇਆ ਮੈਂ ਆਨਲਾਈਨ ਪੇਮੈਂਟ ਕਰ ਦਿੱਤੀ ਕਹਿੰਦੇ ਉਹ ਤਾਂ ਐਵਰੇਜ ਦੇ ਉੱਤੇ ਸੀਗਾ ਉਹ ਤੁਹਾਡਾ ਐਕਚੁਅਲੀ ਨਹੀਂ ਸੀ ਐਕਚੁਅਲੀ ਬਿੱਲ ਤੁਹਾਡਾ ਆਹ ਹੀ ਆ ਜੀ ਮੈਂ ਕਿਹਾ ਇਹ ਵੀ ਇਹਦੇ ਵਿੱਚੋਂ ਤੁਸੀਂ ਉਹ ਡਿਡਕਟ ਕਰ ਦਿੱਤਾ ਹੈਗਾ ਕਹਿੰਦਾ ਪਤਾ ਨੀ ਹੋ ਸਕਦਾ ਡਿਡਕਟ ਹੋ ਕੇ ਹੀ ਆਇਆ ਹੋਵੇ ਇਹ ਲਓ ਜੀ ਸ਼ਾਮ ਦਾ ਹੀ ਮੂਡ ਖਰਾਬ ਕਰਕੇ ਬੈਠੇ ਆ ਜੀ ਏਦਾਂ ਦਾ ਤਾਂ ਕੰਮ ਕਰਦੀਆਂ ਸਰਕਾਰਾਂ ਜੀ ਤੇ ਲਾਈਟ ਮੈਂ ਸ਼ਾਮ ਦੀ ਲਾਈਟ ਨੀ ਆਈ ਸੀ ਜੀ
0: ਨਹੀਂ ਤੁਹਾਨੂੰ 300 ਯੂਨਿਟ ਫ੍ਰੀ ਨੀ ਕਰੀ ਤੁਸੀਂ ਇੰਨਾ ਬਿੱਲ ਭਰੀ ਜਾਂਦੇ ਹੋ ਤੁਸੀਂ ਥ੍ਰੀ ਫੇਸ ਲਵਾਇਆ ਹੋਇਆ?
1: ਥ੍ਰੀ ਫੇਸ ਨਹੀਂ ਪਰ ਇੱਦਾਂ ਹੈਗਾ ਆ ਉਹ, ਜੇ ਤਾਂ ਤੁਸੀਂ ਜਿਹੜਾ ਆ ਦੇਖੋ ਘਰ ਦੇ ਵਿੱਚ ਜਿਹੜਾ ਆ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਬੇਟਾ ਜਿਹੜੀ ਗ੍ਰਸਤੀ ਹੁੰਦੀ ਹੈ ਨਾ ਇਹਦੇ ਵਿੱਚ ਜਿਹੜਾ ਆ ਮਾਲ ਗੱਡੀ ਦੇ ਡੱਬੇ ਜਿਹੜੀ ਨਿਗਣੀ ਦੇ ਹੁੰਦੇ ਇੰਜਣ ਦੇ ਜ਼ੋਰ ਚਾਹੀਦਾ
0: ਹਾਂਜੀ,
1: ਸੋ ਇਸ ਕਰਕੇ
0: ਖਰਚੇ
1: ਖਰਚਿਆਂ ਦੇ ਉੱਤੇ ਕੰਟਰੋਲ ਨਹੀਂ ਹੁੰਦਾ ਹੈਗਾ ਆ ਜੀ, ਇਨਕਮ ਵਧਾਉਣ ਬਾਰੇ ਸੋਚਣਾ ਚਾਹੀਦਾ
0: ਹਾਂਜੀ,
1: ਜੇ ਸੁੱਖ ਸ਼ਾਂਤੀ ਚਾਹੁੰਦੇ ਹੈਗੇ ਆ ਤੇ
0: ਜੀ।
1: ਸੋ ਕੋਈ ਗੱਲ ਨੀ ਭਾਰੇ ਸਾਹਿਬ, ਕੋਈ ਫਰਕ ਨੀ ਪੈਂਦਾ, ਦੋ ਚਾਰ ਝੂਠ ਵੱਧ ਬੋਲਣੇ ਪੈਣਗੇ, ਹੋਰ ਉੱਥੇ ਕੀ ਹੈਗਾ ਕਚਹਿਰੀ ਬਹਿ ਕੇ ਹਾਂਜੀ ਕਰ ਲਾਂਗੇ ਮੈਨੇਜ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜੇ ਸਿੱਧੀ ਉਂਗਲ ਨਾ ਘਿਓ ਨਾ ਨਿਕਲੇ ਤੇ ਪੁੱਠੀ ਕਰਨੀ ਪੈਂਦੀ ਜੀ,
0: ਪੁੱਠੀ ਕਰਨੀ
1: ਜੇ ਹੁਣ।
0: ਵੈਸੇ ਸੈਣੀ ਸਾਹਿਬ ਲੁਧਿਆਣੇ ਦੇ ਵਿੱਚ ਪੁੱਠਾ ਹੱਥ ਕਰ ਲਿਆ ਜੀ, ਤਾਂ ਤੁਸੀਂ ਉਂਗਲ ਦੀ ਗੱਲ ਕਰਦੇ ਹੋ, ਆ ਬੜੀ ਚਰਚਾ ਚ ਰਹੀ ਆ ਜੀ।
1: ਪਰ ਇਥੋਂ
0: ਰਜਿੰਦਰਪਾਲ
1: ਗੱਲ ਇਦਾਂ ਹੈਗੀ ਆ, ਬਸਾ ਸੱਤਾ ਸਿਰ ਨੂੰ ਚੜੀ ਇਥੋਂ ਹੀ ਪਤਾ ਲੱਗਦੀ ਸਰ
0: ਜੀ।
1: ਤੁਸੀਂ ਦੇਖੋ ਨਾ ਕਿ ਇਨਸਾਨੀਅਤ ਕਿੱਥੇ ਰਹਿ ਗਈ ਆ ਜੀ
0: ਜੀ।
1: ਜਦੋਂ ਨਾ ਭਾਰੇ ਸਾਹਿਬ ਨਵਾਂ ਨਵਾਂ ਲੇਡੀਜ਼ ਨੂੰ ਪ੍ਰੈਫਰੈਂਸ ਦੇਣ ਲੱਗੇ ਨਾ ਜੀ ਵੀ ਜੋਬ ਦੇ ਵਿੱਚ, ਤੇ ਇਟ ਵਾਜ ਪ੍ਰਜ਼ਿਊਮਡ ਕਿ ਲੇਡੀਜ਼ ਜਿਹੜੀਆਂ ਆ ਬੰਦੇ ਨਾਲੋਂ ਘੱਟ ਕਰਪਟ ਹੋਣਗੀਆਂ ਵੀ ਪੈਸਾ ਲੈਣ ਲੱਗੇ ਆ ਹੈਜ਼ੀਟੇਸ਼ਨ ਕਰਨਗੀਆਂ ਜੀ
0: ਜੀ।
1: ਹੌਲੀ ਹੌਲੀ ਦੇਖਿਆ ਭੀ ਲੇਡੀਜ਼ ਨੇ ਕਿਹਾ ਭੀ ਅਸੀਂ ਜਦ ਬਾਕੀ ਕੰਮਾਂ ਦੇ ਵਿੱਚ ਜਿਹੜੇ ਆ ਅੱਗੇ ਆ
0: ਮੱਲਾ ਮਾਰੀ
1: ਜਾਂਦੇ ਤੇ ਇਸ ਕੰਮ ਚ ਵੀ ਰਿਸ਼ਵਤ ਲੈਣ ਦੇ ਵਿੱਚ ਵੀ ਕਿਉਂ ਪਿੱਛੇ ਰਹੀਏ
0: ਜੀ।
1: ਉਹ ਫਿਰ ਦੇਖੋ ਵਿਜੀਲੈਂਸ ਜਿਹੜੀ ਹੈਗੀ ਆ ਜਨਰਲੀ ਤੁਸੀਂ ਯੂ ਵਿਲ ਫਾਇੰਡ ਕਿ ਕਦੀ ਜਿਹੜੀ ਆ ਹੁਣ ਥੋੜੇ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਜੀ ਭੀ ਡੀਸੀ ਦੇ ਆਫਿਸ ਦੇ ਵਿੱਚੋਂ ਕਲਰਕ ਜਿਹੜੀ ਸੀ ਉਹ ਰਿਸ਼ਵਤ ਲੈਂਦੀ ਫੜੀ ਗਈ ਜੀ,
0: ਬਿਲਕੁਲ
1: ਲੱਖ ਰੁਪਈਆ 5 ਲੱਖ ਰੁਪਈਆ ਇੱਥੇ ਤੱਕ ਜਿਹੜੀ ਹੈਗੀ ਆ SDM ਤੱਕ ਜਿਹੜੀਆਂ ਫੜੀਆਂ ਗਈਆਂ
0: ਜੀ
1: ਉਹ ਰਿਸ਼ਵਤ ਲੈਂਦੇ ਜੀ
0: ਜੀ।
1: ਇੱਥੇ ਤੱਕ ਅਮਰੂਦਾਂ ਦੇ ਨਕਲੀ ਬਾਗ ਦਿਖਾ ਕੇ ਜਿਹੜਾ ਕੰਪਨਸੇਸ਼ਨ ਲਈ ਸਰਕਾਰ ਤੋਂ
0: ਜੀ,
1: ਉਹ ਵੀ ਇੱਕ IAS ਲੇਡੀ ਸੀ। ਸੋ ਇਸ ਕਰਕੇ ਲੇਡੀਜ਼ ਨੇ ਫਿਰ ਪਿੱਛੇ ਕਿਉਂ ਰਹਿਣਾ ਹੈਗਾ ਜੀ, ਤੇ ਜਦੋਂ ਲੇਡੀਜ਼ ਹੋਵੇ MLA ਤੇ ਜਦੋਂ ਉਸ ਸੋਸਾਇਟੀ ਚ ਰਹਿੰਦੇ ਹੋਵੇ ਜਿੱਥੇ ਬੰਦਿਆਂ ਨਾਲ ਹੀ ਤਾਂ ਰੋਜ਼ ਵਾਹ ਪੈਣਾ 100 ਬੰਦਾ ਝਾਰੀ ਦਾ ਜੀ
0: ਜੀ,
1: ਤੇ ਉਹਨਾਂ ਨੇ ਕੀਤਾ ਹੁਣ ਪਤਾ ਨੀ ਇੰਨੀ ਜਿਆਦਾ ਦੇਖੋ ਕਿੰਨਾ ਪਤਾ ਨੀ ਇਹਨਾਂ ਨੂੰ ਐਮਰਜੈਂਸੀ ਹੁੰਦੀ ਹੈਗੀ ਜੀ, ਪਰ ਉਹ ਟਰੱਕ ਵਾਲੇ ਦਾ ਕਸੂਰ ਹੀ ਕੋਈ ਨੀ, ਉਹਦੇ ਅੱਗੇ ਤਾਂ JCB ਖੜੀ ਆ ਔਰ JCB ਨੂੰ ਉਹ ਪਾਸ ਨੀ ਕਰ ਸਕਦਾ ਕਿਉਂਕਿ ਉਹਨਾਂ ਉੱਥੇ ਸਪੇਸ ਹੈ ਨੀ ਗਾ ਜੀ
0: ਜੀ।
1: ਪਿੱਛੋਂ ਇਹਨਾਂ ਦੀ ਗੱਡੀ ਜਿਹੜੀ ਹੈਗੀ ਆ ਹੋਰਨ ਮਾਰ ਕੇ ਤੇ ਜਿਹੜਾ ਆ ਦੇਖਿਆ ਵੀ ਹਾਂ ਜੀ ਸਾਨੂੰ ਰਸਤਾ ਨੀ ਮਿਲ ਰਿਹਾ ਤੇ ਉਹਦਾ ਟਰੱਕ ਖੜਾ ਕਰ ਲਿਆ ਇੱਡੀ ਜਿਆਦਾ
0: ਚੰਗਾ ਟਰੱਕ ਡਰਾਈਵਰ ਮੈਂ ਤਾਂ ਕਈ ਵਾਰੀ ਦੇਖਿਆ ਜੂਨੀਅਰਾਂ ਦੇ ਵਿੱਚ ਲੜਦੇ ਆਪਸ ਦੇ ਵਿੱਚ ਨੀ ਛੱਡਦੇ ਕਿਸੇ ਨੂੰ ਅਗਲੇ ਆਈ ਉਹ ਪਾਨਾ ਕੱਢ ਕੇ ਪਿੱਛੋਂ ਛੱਡ ਕਿੱਦਾਂ ਦਿੱਤੀ ਇਹਨੇ ਜੀ। ਚਲੋ ਵਾਇਲੈਂਸ ਦੇ ਆਪਾਂ ਖਿਲਾਫ਼ ਆ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਫਿਤਰਤ ਉਹਨਾਂ ਦੀ ਬੜੀ ਹੁੰਦੀ ਹੈ ਜੀ ਉਸ ਹਿਸਾਬ ਦੇ ਨਾਲ ਲੜਨ ਤਾਂ ਉਹ ਵੀ ਬਹੁਤ ਸ਼ੇਰ ਹੁੰਦੇ ਆ।
1: ਪਰ ਸਾਹਿਬ ਮੈਂ ਨਾ ਇੱਕ ਬਹੁਤ ਹੀ ਦਲੀਰ ਬੰਦੇ ਨੂੰ ਜਾਣਦਾ ਜੀ
0: ਜੀ
1: ਵੀ ਬਾਕਸਰ ਰਿਹਾ ਉਹ ਬੰਦਾ ਜੀ, ਉਹਨੇ ਇੱਕ ਦਿਨ ਮੈਨੂੰ ਗੱਲ ਕਹੀ, ਮੈਨੂੰ ਕਹਿੰਦਾ ਰਾਜਨ ਮੇਰੇ ਕੋਲ ਨਾ 10 ਬੰਦੇ ਆ ਜਾਣ ਲੜਨ ਵਾਸਤੇ, ਮੈਂ ਮਤਲਬ ਪਰਵਾਹ ਨੀ ਕਰੂੰਗਾ
0: ਜੀ
1: ਚਾਹੇ ਮੈਨ ਹੈਂਡਲਿੰਗ ਕਰ ਲੈਣ ਚਾਹੇ ਏਦਾਂ ਕਰਕੇ,
0: ਬਿਲਕੁਲ
1: ਕਹਿੰਦਾ ਲੇਡੀ ਯਾਰ ਇੱਕ ਆ ਜਾਏ ਨਾ ਮੈਂ ਉਹਨੂੰ ਫੇਸ ਨੀ ਕਰ ਪਾਉਂਗਾ।
0: ਰਿਸਪੈਕਟ ਵੀ ਹੁੰਦੀ ਹੈ ਕੁਝ, ਬਿਲਕੁਲ ਆਪਣੇ
1: ਰਿਸਪੈਕਟ ਹੁੰਦੀ ਹੈਗੀ, ਬਾਅਦ ਦੇ ਵਿੱਚ ਬੰਦਾ ਸੋਚਦਾ ਯਾਰ ਸੋਸਾਇਟੀ ਨੇ ਕੀ ਕਹਿਣਾ ਹੈਗਾ ਜੀ ਏਦਾਂ ਕਰਕੇ ਆ ਜੀ, ਕਹਿੰਦਾ ਮੂੰਹ ਜੋਰ ਹੈਗੀਆਂ ਜਿੱਦਾਂ ਇਹ ਲੇਡੀ ਜਿੱਦਾਂ ਦੀਆਂ ਤੇ ਕਹਿੰਦਾ ਫੇਰ ਉੱਥੇ ਪੇਸ਼ ਨੀ ਚੱਲਦੀ ਬੰਦੇ ਦੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਆ ਤੇ ਇਹ ਜਿਹੜਾ ਆ ਨਾਲੇ ਇਹਨਾਂ ਦੇ ਤੇ ਜਦੋਂ MLA ਨਾਲ ਪੁਲਿਸ ਦਾ ਹੈਗਾ ਜੀ ਉਲਟਾ ਜਿਹੜਾ ਉਹ ਪਤਾ ਨੀ ਵਿਚਾਰੇ ਦੀ ਰਾਸ਼ੀ ਵਾਲੀ ਮਾੜਾ ਹੋਣਾ ਹਾਂਜੀ, ਉਹ ਸਵੇਰੇ ਰਾਸ਼ੀ ਰੂਸ਼ੀ ਦੇਖ ਕੇ ਨੀ ਤੁਰਿਆ ਹੋਣਾ ਵੀ ਮੈਨੂੰ ਅੱਜ ਆਹ ਬਲਾ ਟੱਕਰ ਜਾਣੀ ਆ ਜੀ,
0: ਬਿਲਕੁਲ ਆ ਜੀ।
1: ਪਰ ਜੀ ਉੱਪਰ ਡਰਾਈਵਰਾਂ ਨੇ ਨਾਲ ਸਾਥ ਦਿੱਤਾ ਜੀ, ਉਹਨਾਂ ਨੇ ਚੁੱਪ ਕਰਕੇ ਜਾਮ ਲਾ ਤਾ ਜਿਹਦੇ ਕਰਕੇ ਇਹ ਗੱਲ ਜਿਹੜੀ ਆ ਮੀਡੀਆ ਚ ਆਈ ਜੀ। ਪਹਿਲਾਂ ਤਾਂ ਡਿਫੈਂਸ ਜਿਹੜਾ ਹੈਗਾ ਆ ਹੋਏ ਮਤਲਬ ਅਗਰੈਸਿਵ ਸੀਗੇ MLA ਸਾਹਿਬ ਵੀ ਇਹ ਏਦਾਂ ਕਰਦੇ ਆ ਜੀ, ਮੈਂ ਹੈਵੀ ਵਾਹਨ ਜਾਂਦਾ ਇਧਰਲੇ ਪਾਸੇ ਨੂੰ ਰੋਕ ਲਾਈ ਆ ਜੀ, ਉਹ ਵੀਡੀਓ ਇੱਕ ਆਈ ਸੀ ਉਦੋਂ ਜਦੋਂ ਉਸ ਵੇਲੇ ਉਹਨਾਂ ਨੇ ਕਿਹਾ ਹਾਈ ਵੀਡੀਓ ਹੈਗੀ ਇਹਦੇ ਵਿੱਚ ਤਾਂ ਮੈਂ ਕਿਤੇ ਬਹੁਤੇ ਕਸੂਰਵਾਰ ਪਾਈ ਨੀ ਜਾਂਦੀ ਤੇ ਉਹ ਚੜ ਗਏ ਸੀਗੇ ਜੀ। ਜਦੋਂ ਦੂਜੀ ਵੀਡੀਓ ਆਈ ਜੀ ਜਿਹਦੇ ਵਿੱਚ ਸਪਸ਼ਟ ਪਤਾ ਲੱਗਦਾ ਹੈਗਾ ਜੀ ਵੀ ਉਹਦਾ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ
0: ਜੀ,
1: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਟੋਨ ਬਦਲ ਗਈ ਆ ਜੀ
0: ਬਿਲਕੁਲ,
1: ਤੇ ਹੁਣ ਵੀ ਜਿਹੜਾ ਆ ਵੀ ਇਸ ਚੀਜ਼ ਦੇ ਉੱਤੇ ਮਾਫ਼ੀ ਮੰਗਣ ਦੀ ਬਜਾਏ ਜਾਂ ਉਸ ਬੰਦੇ ਨਾਲ ਕੋਈ ਕੰਪਰੋਮਾਈਜ਼ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਇਹ ਆ ਵੀ ਕੰਪਲੇਨਿੰਗ ਮੂਡ ਦੇ ਵਿੱਚ ਹੈਗੇ ਜੀ MLA ਸਾਹਿਬ
0: ਜੀ।
1: ਦਰਅਸਲ ਸੱਤਾ ਆ ਨਾ ਜੀ, ਜਦੋਂ ਇਹ ਸੱਤਾ ਚਲੀ ਗਈ ਉਦੋਂ ਇਹਨਾਂ ਲੋਕਾਂ ਨੇ ਆਹੀ ਵੀਡੀਓ ਦੇਖ ਦੇਖ ਕੇ ਨਾ ਆਪਣੇ ਕੰਧਾਂ ਚ ਸਿਰ ਮਾਰਨੇ ਜੀ ਵੀ ਨਾ ਮੈਂ ਉਸ ਵੇਲੇ ਆ ਇਹ ਚੀਜ਼ਾਂ ਜਿਹੜ ਪਰ ਸਭ ਜਿਹੜੀਆਂ ਹੈਗੀਆਂ ਇਹਦਾ ਗੇਨ ਨਹੀਂ ਹੁੰਦਾ ਹੁੰਦਾ, ਜੋ ਮਰਜ਼ੀ ਕਰ ਲਓ
0: ਉਹ ਸਰਤਾਜ ਦਾ
1: ਲੋਕਾਂ ਦੇ
0: ਗੀਤ ਆ ਨਾ ਆਪਣਾ ਹਜੇ ਹਵਾ ਮਾ ਰੁਮ ਕਦੀਆਂ ਕੁਝ ਏਦਾਂ ਕਰਕੇ ਜਦ ਝੱਖੜ ਝੁੱਲੂ
1: ਬਿਲਕੁਲ ਬਿਲਕੁਲ
0: ਝੱਖੜ ਝੁੱਲਣੇ ਸ਼ੁਰੂ ਹੋ ਜਾਣੇ ਆ ਜੀ, ਬਸ ਸਮਾਂ ਆ ਗਿਆ ਜੀ।
1: ਆ ਦੋ ਚਾਰ ਮਹੀਨੇ ਆ ਸਰ, ਤੁਸੀਂ ਦੇਖਿਓ ਸਹੀ ਜਿਹੜਾ ਹੈਗਾ ਇਹਨਾਂ ਦਾ ਲੋਕਾਂ ਨੇ ਜਿਹੜਾ ਆ ਜਿੱਦਾਂ ਇਹਨਾਂ ਦੀ ਗੁੱਡੀ ਚੜੀ ਹੈਗੀ ਆ ਜੀ, ਤੇ ਆ ਜਿਹੜੀ ਏਦਾਂ ਦਾ ਐਕਟ ਐਂਡ ਕੰਡਕਟਰ ਆ, ਦੇਖੋ ਪੋਲਾਈਟਨੈਸ ਜਿਹੜੀ ਹੈਗੀ ਫਾਰ ਲਾਈਫ ਚੇਤੇ ਕੀਤੀ ਜਾਂਦੀ ਆ
0: ਜੀ,
1: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਗੁੱਡ ਡੀਡ ਜਿਹੜੇ ਹੈਗੇ ਆ ਉਹ ਪੇ ਕਰਦੇ ਹੀ ਕਰਦੇ ਆ ਜੀ,
0: ਤੇ
1: ਆ ਬੈਡ ਡੀਡ ਜਿਹੜੇ ਹੈਗੇ ਇਹ ਵੀ ਬੰਦੇ ਦੇ ਅੱਗੇ ਆਉਂਦੇ ਹੀ ਆਉਂਦੇ
0: ਆ ਜੀ ਬਿਲਕੁਲ ਜੀ ਆਉਂਦੇ ਆ ਜੀ।
1: ਸੋ ਇਸ ਕਰਕੇ ਇਸ ਚੀਜ਼ ਦਾ ਪਛਤਾਵਾ ਤਾਂ ਜਰੂਰ ਹੋਊਗਾ, ਬਟ ਕਿਉਂਕਿ ਹੁਣ ਸੱਤਾ ਦਾ ਨਸ਼ਾ ਆ ਇਸ ਕਰਕੇ
0: ਜੀ,
1: ਪਰ ਹਾਂਜੀ ਮੈਂ ਉਹਦਾ ਜਿਹੜਾ ਇਹ ਰਿਟਰਨ ਤਾਂ ਉਸੇ ਵੇਲੇ ਹੀ ਆਉਣ ਲੱਗ ਪੈਂਦਾ ਆ ਕਰਮਾਂ ਦਾ ਫਲ
0: ਜੀ,
1: ਕਿਉਂਕਿ ਦੇਖੋ ਜਿੰਨੀ ਹੋਏ ਹੋਏ ਹੋਈ ਆ ਨਾ ਜੀ, ਜਾਂ ਅੱਜ ਵੀ ਆਪਾਂ ਵੀ ਡਿਸਕਸ਼ਨ ਕਰ ਰਹੇ ਹੈਗੇ ਆ ਜੀ, ਉਹ ਇਸੇ ਕਰਕੇ ਹੋਈ ਆ ਕਿ MLA ਸਾਹਿਬ ਦੀ ਧੱਕਾਸ਼ਾਹੀ ਸੀ ਜਿਹਦੇ ਕਰਕੇ ਜਿਹੜਾ ਉਹਨਾਂ ਦੀ ਇੰਨੀ ਜ਼ਿਆਦਾ ਹੋਏ ਹੋਏ ਹੋ ਰਹੀ ਆ ਜੀ।
0: ਜੀ
1: ਭਰਾਈ ਸਾਹਿਬ,
0: ਤੇ ਸੈਣੀ ਸਾਹਿਬ ਵਿੱਚ ਨੈਟਵਰਕ ਥੋੜਾ ਜਿਹਾ ਟੁੱਟ ਗਿਆ ਸੀ ਜਦੋਂ ਆਪਾਂ ਕਾਂਗਰਸ ਦੀ ਗੱਲ ਸ਼ੁਰੂ ਕੀਤੀ ਆ, ਦੋਸਤ ਉਹ ਵੀ ਕਹਿ ਰਹੇ ਨੇ ਜ਼ਰੂਰ ਉਹਨੂੰ ਵੀ ਆਪਾਂ ਦੁਬਾਰਾ ਚਲੋ ਦੁਹਰਾ ਦਿੰਦੇ ਆ, ਤੇ ਨੈਟ ਦੀ ਕਿਤੇ ਪ੍ਰੋਬਲਮ ਆ ਗਈ ਸੀ ਜੋ ਚੰਡੀਗੜ੍ਹ ਦੇ ਵਿੱਚ ਅੱਜ ਜੋ ਕੁਝ ਹੋਇਆ ਗੁਲਜ਼ਾਰ ਦੇ ਕਰਕੇ ਸਭ ਇਕੱਠੇ ਹੋਏ ਆ, ਪਰ ਗੁਲਜ਼ਾਰ ਦੀ ਰੂਹ ਜਿਹੜੀ ਹੈ ਮੈਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਆ ਕੇ ਜ਼ਰੂਰ ਬੋਲੀ ਹੈ ਕੁਝ ਨਾ ਕੁਝ।
1: ਦੇਖੋ ਜੀ ਦੋਸਤ ਸਾਡੇ ਜਿਹੜੇ ਹੈਗੇ ਆ ਉਹ ਵੀ ਸਾਡੀ ਫਿਤਰਤ ਦੇ ਹੀ ਮਾਲਕ ਆ ਜੀ, ਉਹਨਾਂ ਨੂੰ ਵੀ ਪਤਾ ਪਜਾਮੇ ਪਾਟੇ ਵਾਲੀ ਖਬਰ ਸੁਣਨੀ ਚਾਹੁੰਦੇ ਹੋ ਜੀ, ਤੁਸੀਂ ਆ ਜਿਹੜਾ ਲਿਖਿਆ ਆ ਪਜਾਮਾ ਪਾਟਾ ਇਹ ਕਿੱਦਾਂ ਲਿਖਿਆ ਜੀ,
0: ਸਰ ਮੈਂ ਪਜਾਮਾ ਬੋਡੀ ਗਾਰਡ ਲਿਖਿਆ ਨੇ, ਹਸਪੀਟਲ ਵੀ ਹੋਏ ਨੇ ਦਾਖਲ ਬਿਲਕੁਲ ਏਦਾਂ ਦਾ ਵੀ ਹੋਇਆ, ਪਾਣੀ ਦੀਆਂ ਵਿਚਾਰਾਂ ਕਾਫੀ ਬੱਜੀਆਂ ਨੇ।
1: ਹਾਂਜੀ ਫਿਰ ਬਸ ਇਸ ਤਰੀਕੇ ਨਾਲ ਹੈਗਾ ਉਹ ਜਿਹੜਾ ਵੀਡੀਓ ਤੁਸੀਂ ਦੇਖੋ ਵੀ ਪੁਲਿਸ ਵਾਲੇ ਬਿਲਕੁਲ ਤਰਸ ਨਹੀਂ ਕਰਦੇ ਵੀ ਅਗਲੇ ਬੰਦੇ ਨੂੰ ਅਸੀਂ ਖਿੱਚ ਧੂ ਕਰ ਲਈਏ ਤੇ ਉਹਦਾ ਥੱਲੇ ਪਜਾਮਾ ਪਾਟ ਗਿਆ ਹੈ ਜੀ,
0: ਉਹ ਲੱਤਾਂ ਇੱਕ ਦੂਜੇ
1: ਅਪੋਜਿਟ ਡਾਇਰੈਕਸ਼ਨ ਚ ਖਿੱਚ ਕੇ ਪਜਾਮਾ ਥੱਲੇ ਤੱਕ ਪਾੜ ਕੇ ਲਿਆਉਂਦੇ ਹੈਗੇ ਆ ਜੀ ਅਗਲੇ ਬੰਦੇ ਦਾ। ਸੋ ਇਸ ਕਰਕੇ ਕਾਂਗਰਸ ਦਾ ਜਿਹੜਾ ਹੈਗਾ ਹੈ ਜੀ, ਉਹਨਾਂ ਨੇ ਕਾਂਗਰਸ ਨੇ ਅੱਜ ਬੜਾ ਸੰਘਰਸ਼ ਕੀਤਾ ਆ
0: ਜੀ,
1: ਤੇ ਵਧੀਆ ਚੰਨੀ ਸਾਹਿਬ ਵੀ ਵਧੀਆ ਬੋਲੇ ਹੈਗੇ ਆ ਜੀ ਉੱਥੇ ਤੇ ਐਡਰੈਸ ਕੀਤਾ, ਬਟ ਐਟ ਦਾ ਸੇਮ ਟਾਈਮ ਬੋਡੀ ਲੈਂਗੁਏਜ ਜਿਹੜੀ ਹੈ ਉਹ ਇਹ ਦੱਸ ਰਹੀ ਸੀ ਕਿ ਹੀ ਵਾਜ ਸਪਰੈਸਡ, ਹੀ ਵਾਜ ਡਿਸਅਪੁਆਇੰਟਡ, ਹਾਂਜੀ ਉਹ ਮਤਲਬ ਉਹ ਉਮੀਦ ਨਹੀਂ ਸੀਗੀ ਜੋ ਉਹ ਹੋ ਰਿਹਾ ਜੀ, ਉਹਨਾਂ ਦੀ ਉਮੀਦ ਹੈ ਨੀ ਸੀ, ਉਹਨਾਂ ਨੂੰ ਤਾਂ ਉਮੀਦ ਸੀ ਕਿ ਹਾਂਜੀ ਵੀ ਮੈਨੂੰ ਮੇਰੇ ਭਾਈਚਾਰੇ ਕਰਕੇ ਜਾਂ ਮੇਰਾ ਜਿਹੜਾ ਹੈਗਾ ਆ ਵੀ ਐਕਸ CM ਹੋਣ ਦੇ ਨਾਤੇ ਵੀ ਮੈਨੂੰ ਕਾਂਗਰਸ ਪਾਰਟੀ ਵੇਟੇਜ ਦੇਗੀ ਜਾਂ ਮੇਰੀ ਗੱਲ ਜਿਹੜੀ ਹੈਗੀ ਆ ਸੁਣੀ ਜਾਏਗੀ, ਤੇ ਜਾਂ ਜਿਹੜਾ ਰਾਜਾ ਵੜਿੰਗ ਦੀਆਂ ਗਲਤੀਆਂ ਹੈਗੀਆਂ ਉਹਨੂੰ ਕੰਸਿਡਰ ਕਰਦੇ ਹੋਏ ਵੀ ਸਟੇਟ ਦੀ ਕਮਾਂਡ ਜਿਹੜੀ ਹੈਗੀ ਕਿਸੇ ਹੋਰ ਨੂੰ ਦਿੱਤੀ ਜਾਏਗੀ, ਬਟ ਉਹ ਸਾਰਾ ਕੁਛ ਹੋਇਆ ਨੀ ਜੀ, ਉਥੋਂ ਵੀ 12-5-48 ਦਾ 12-5-48 ਹੀ ਰਿਹਾ
0: ਜੀ ਸਰ। ਤੇ ਸੈਣੀ ਸਾਹਿਬ ਅਕਾਲੀ ਦਲ ਦੀ ਥੋੜੀ ਜਿਹੀ ਗੱਲ ਕਰਦੇ ਆ, ਜਿਸ ਦੇ ਵਿੱਚ ਚਲੋ ਬ੍ਰਹਮਪੁਰਾ ਸਾਹਿਬ ਜਿਹੜੇ ਕਾਫੀ ਅਕਾਲੀ ਦਲ ਦੇ ਵਿੱਚ ਸਮੇਂ ਤੋਂ ਚੱਲੇ ਆ ਰਹੇ ਨੇ, ਤੇ ਉਹ ਸਾਰਾ ਕੁਝ ਜੋ ਵਾਪਰਿਆ ਅੱਜ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ, ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ ਜੀ, ਕਹਿੰਦੇ ਅਨੁਸ਼ਾਸਨ ਦੇ ਵਿੱਚ ਨਹੀਂ ਰਹਿ ਰਹੇ ਨੇ ਜੀ।
1: ਦੇਖੋ ਅਨੁਸ਼ਾਸਨ ਦੇ ਵਿੱਚ ਤਾਂ ਇਹਨਾਂ ਦੇ ਪਿਤਾ ਜੀ ਵੀ ਨਹੀਂ ਸੀ ਰਹਿੰਦੇ ਹੁੰਦੇ, ਪਰ ਗੱਲ ਏਦਾਂ ਹੈਗੀ ਆ ਵੀ ਉਹ ਜਿੱਦਾਂ ਦੀ ਉਹ ਗੱਲ ਕਰ ਸਕਦੇ ਹੈਗੇ ਸੀ ਉਹ ਇਹ ਤਾਂ ਨਹੀਂ ਕਰਦੇ ਅਜੇ। ਰਣਜੀਤ ਸਿੰਘ ਬ੍ਰਹਮਪੁਰਾ ਹੁਣਾਂ ਨੂੰ ਉਹ ਦੇਖੋ ਬਾਦਲ ਸਾਹਿਬ ਦੇ ਕੈਲੀਬਰ ਦੇ ਲੀਡਰ ਸੀ
0: ਜੀ,
1: ਜਦੋਂ ਅਕਾਲੀ ਦਲ ਦੀ ਬੁਰੀ ਹਾਰ ਹੋਈ ਤੇ ਉਸ ਵੇਲੇ ਵੱਡੇ ਬਾਦਲ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਰਿਪੀਟ ਹੋਈ ਸੀ ਤੇ ਅਸੀਂ ਸਾਰਾ ਕ੍ਰੈਡਿਟ ਸੁਖਬੀਰ ਨੂੰ ਦਿੱਤਾ ਸੀ, ਅੱਜ ਜੋ ਦੁਰਦਸ਼ਾ ਹੋਈ ਆ ਇਹਦੇ ਲਈ ਜ਼ਿੰਮੇਵਾਰ ਕੌਣ ਆ, ਕੀ ਪ੍ਰਧਾਨ ਜ਼ਿੰਮੇਵਾਰ ਨਹੀਂ ਹੈ ਹਾਂਜੀ। ਤੇ ਬਾਦਲ ਸਾਹਿਬ ਨੇ ਥੋੜਾ ਜਿਹਾ ਜਿਹੜਾ ਹੈਗਾ ਇਹੋ ਜਿਹੇ ਸੀਨੀਅਰ ਲੀਡਰ ਨੂੰ ਥੋੜਾ ਜਿਹਾ ਪਿੱਛੇ ਇਸ ਕਰਕੇ ਕੀਤਾ ਕਿ ਇਹ ਸਾਰੇ ਮੇਰੇ ਬੇਟੇ ਦੇ ਰਸਤੇ ਦੇ ਵਿੱਚ ਜਿਹੜਾ ਆ ਹਰਡਲ ਨਾ ਆਉਣ ਹਾਂਜੀ, ਤੇ ਹੁਣ ਸਮਾਂ ਬਦਲ ਗਿਆ ਜੀ, ਉਹ ਵੀ ਨੀ ਰਹੇ, ਵੱਡੇ ਬਾਦਲ ਸਾਹਿਬ ਵੀ ਨੀ ਰਹੇ, ਬ੍ਰਹਮਪੁਰਾ ਸਾਹਿਬ ਵੀ ਨੀ ਰਹੇ
0: ਜੀ,
1: ਤੇ ਇਹ ਬ੍ਰਹਮਪੁਰਾ ਸਾਹਿਬ ਦਾ ਬੇਟਾ ਜਿਹੜਾ ਆ ਉਹ ਜਿੱਦਾਂ ਦੀ ਲੈਗੇਸੀ ਜਿਹੜੀ ਹੈਗੀ ਆ ਸੁਖਬੀਰ ਇੰਜੋਏ ਕਰਦੇ ਆ, ਉਦਾਂ ਦੀ ਉਹ ਇੰਜੋਏ ਕਰਨਾ ਚਾਹੁੰਦੇ ਹੈਗੇ ਆ। ਬਟ ਅਕਾਲੀ ਦਲ ਕੋ ਉੱਥੇ ਜਿਹੜਾ ਹੈਗਾ ਆ ਸਬਸਟੀਚਿਊਟ ਮੌਜੂਦ ਹੈਗਾ ਆ ਜੀ, ਜਿੱਥੇ ਉਹ ਕੰਸਟੀਚੁਐਂਸੀ ਚ ਸਬਸਟੀਚਿਊਟ ਮੌਜੂਦ ਹੋਵੇ ਉੱਥੇ ਫਿਰ ਜਿਹੜਾ ਆ ਦੂਜਾ ਜਿਹੜਾ ਕੈਂਡੀਡੇਟ ਹੁੰਦਾ ਆ ਉਹ ਇਨਸਕਿਓਰ ਫੀਲ ਕਰਦਾ ਹੀ ਆ ਨਾ ਜੀ। ਸੋ ਇਸ ਕਰਕੇ ਉਹ ਕਹਿੰਦੇ ਤਾਂ ਹੈਗੇ ਪਏ ਸੀ ਅਕਾਲੀ ਦਲ, ਜਾਂ ਦੂਜਾ ਉਹਨਾਂ ਦੇ ਸੈਲਫ ਇੰਟਰਸਟ ਵੀ ਹੋਣਗੇ ਜੀ। ਹਰ ਕੋਈ ਬੰਦਾ ਤਾਂ ਇੱਥੇ ਜਿਹੜਾ ਆ ਜੇ ਸੱਤਾ ਦੇ ਵਿੱਚ ਹੈਗਾ, ਮਤਲਬ ਚਾਹੁੰਦਾ ਹੈਗਾ ਆ ਕਿ ਮੈਨੂੰ ਸੱਤਾ ਪ੍ਰਾਪਤੀ ਹੋਵੇ
0: ਜੀ,
1: ਹਾਂਜੀ, ਟਿਕਟ ਦੀ ਆਸ ਹੁੰਦੀ ਹੈਗੀ ਆ ਤੇ ਬੰਦਾ ਪਾਰਟੀ ਨਾਲ ਲਾਇਲ ਰਹਿੰਦਾ ਆ, ਨਹੀਂ ਤਾਂ ਉਹਦੀ ਵਿਚਾਰਧਾਰਾ ਬਦਲ ਜਾਂਦੀ ਆ ਜੀ। ਸੋ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਕਿ

0: ਨਾਮ ਜਿਹੜੇ ਨੇ ਉਹ ਹਲਕਿਆਂ ਦੇ ਵਾਈਜ਼ ਜਿਹੜੇ ਨੇ ਐਲਾਨੇ ਨੇ ਤੇ ਉਮੀਦਵਾਰ ਐਲਾਨੇ ਨੇ। ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਅੱਜ ਫਤਿਹਗੜ੍ਹ ਸਾਹਿਬ ਤੋਂ ਬਲਜੀਤ ਸਿੰਘ ਭੁੱਟਾ ਨੂੰ ਜਿਹੜਾ ਹਲਕੇ ਦਾ ਜਿਹੜਾ ਉਮੀਦਵਾਰ ਐਲਾਨ ਦਿੱਤਾ। ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਕਾਫੀ ਸਮਾਂ ਪਹਿਲਾਂ ਕਰ ਦਿੱਤੀ ਜੇ?
1: ਦੈਟ ਇਜ਼ ਕਾਲਡ ਇਮੈਚਿਓਰਿਟੀ, ਤੇ ਮਤਲਬ ਇਮੈਚਿਓਰ ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ।
0: ਜੀ, ਪੱਤੇ ਪਹਿਲਾਂ ਖੋਲਣ ਲੱਗ ਗਏ ਨੇ।
1: ਪੱਤੇ ਨਹੀਂ ਖੋਲਣੇ ਪਰ ਐਸਾ ਗੱਲ ਇਦਾਂ ਹੈਗੀ ਆ, ਵੱਡੇ ਬਾਦਲ ਸਾਹਿਬ ਦੇ ਕੁਛ ਇੱਕ ਗੁਣ ਜਿਹੜੇ ਹੈਗੇ ਆ ਨਾ ਜੀ, ਉਹ ਸੁਖਬੀਰ ਬਾਦਲ ਹੁਣੀ ਲੈ ਲੈਂਦੇ ਤੇ ਨਿਹਰਾ ਸੋਨਾ ਬਣ ਜਾਂਦੇ
0: ਜੀ।
1: ਵੱਡੇ ਬਾਦਲ ਸਾਹਿਬ ਨੂੰ ਕਿਸੇ ਨੇ ਕਹਿਣਾ ਜੀ ਤੁਸੀਂ ਇੱਥੋਂ ਲੜੋਗੇ, ਕਾਕਾ ਮੈਨੂੰ ਕੀ ਪਤਾ, ਇਹ ਤਾਂ ਪਾਰਟੀ ਨੂੰ ਪਤਾ ਹੋਊਗਾ ਉਹਨਾਂ ਨੇ ਮੈਨੂੰ ਕਿੱਥੋਂ ਲੜਾਉਣਾ, ਪਾਰਟੀ ਨੂੰ ਪਤਾ ਹੋਊਗਾ। ਜੇ ਕਿਸੇ ਨੇ ਟਿਕਟ ਮੰਗਣੀ ਕਾਕਾ ਮੈਨੂੰ ਤਾਂ ਆਪ ਨੀ ਪਤਾ, ਪਾਰਟੀ ਨੇ ਮੈਨੂੰ ਟਿਕਟ। ਹਾਂਜੀ ਹਾਂਜੀ, ਕਰਨਾ ਕੀ, ਉਹ 10 ਬੰਦੇ ਜਿਹੜੇ ਰੱਖੇ ਹੁੰਦੇ ਸੀ ਉਹਨਾਂ ਨੂੰ ਇੰਨੀ ਕੁ ਵੇਟੇ ਚ ਦੇ ਦੇਣੀ, ਕਰਨਾ ਕਰਾਉਣਾ ਸਾਰਾ ਕੁਛ ਆਪ ਹੀ,
0: ਬਿਲਕੁਲ
1: ਸ਼ੋ ਇਹ ਕਰਨਾ ਕਿ ਜੋ ਹੁੰਦਾ ਆ ਡਿਸੀਜਨ ਜਿਹੜਾ ਆ ਉਹ 10 ਬੰਦੇ ਜਿਹੜੇ ਹੈਗੇ ਆ ਨਾਲ ਮੇਰੇ ਉਹ ਲੈਂਦੇ ਆ ਜੀ, ਤੇ ਉਹ ਮੈਨੂੰ ਆਰਡਰ ਕਰਦੇ ਹੈਗੇ ਆ ਜੀ, ਜਦ ਕਿ ਆਪੋ ਜਿਹੜਾ ਹੈਗਾ ਸਾਰਾ ਉਸ ਮੀਟਿੰਗ ਕਰਕੇ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਡਿਕਲੇਅਰ ਕਰ ਦੇਣਾ ਜੀ ਮਰਜ਼ੀ ਆਪਣੀ ਕਰਨੀ। ਬਟ ਸੁਖਬੀਰ ਬਾਦਲ ਹੋਣਾ ਦਾ ਜਿਹੜੀ ਇਹ ਚੀਜ਼ ਆ ਜੀ, ਇਹ ਚੀਜ਼ ਬਾਕੀਆਂ ਨੂੰ ਡਿਸਅਪੋਇੰਟਡ ਕਰ ਰਹੀ ਹੈਗੀ ਆ ਜੀ, ਕਿ ਭਾਈ ਤੁਸੀਂ ਜਿੱਥੇ ਜਾਂਦੇ ਆ ਜਿਹੜਾ ਤੁਹਾਨੂੰ ਰੈਲੀ ਕਰਾ ਦਿੰਦਾ ਆ ਇਹੋ ਜਿਹੇ ਹਾਲਾਤ ਚ, ਤੇ ਤੁਸੀਂ ਉਹਨੂੰ ਟਿਕਟ ਦੇ ਖਾਮ ਹੀ ਭਰੇ ਆਉਂਦੇ ਹੈਗੇ ਆ ਜੀ।
0: ਮੈਂ ਹੋਰ ਨੋਟ ਕੀਤੀ ਆ, ਸੁਖਬੀਰ ਬਾਦਲ ਸਾਹਿਬ ਹਰ ਜਗ੍ਹਾ ਕਹਿੰਦੇ ਕਿ ਉਹ ਪਿਛਲੀ ਰੈਲੀ ਜਿਹੜੀ ਕੀਤੀ ਹੁੰਦੀ ਉਹਦੇ ਉੱਤੇ ਮਿੱਟੀ ਪਾ ਦਿੰਦੇ, ਮੈਨੂੰ ਲੱਗਦੇ ਨੇ ਕਹਿੰਦੇ ਐਤਕੀ ਜਿਹੜਾ ਜਿੱਥੇ ਮੈਂ ਰੈਲੀਆਂ ਤਾਂ ਬਹੁਤ ਕਰਕੇ ਆਇਆ ਪਰ ਆਹ ਜਿਹੜਾ ਕੱਟ ਹੋਇਆ ਨਾ ਆਹ ਤਾਂ ਕਹਿੰਦੇ ਬਾਤਾਂ ਹੀ ਛੱਡ ਦਿਓ। ਮਤਲਬ ਉਹ ਜਿਹੜਾ ਪਿੱਛੇ ਜਿਹੜੇ ਵਰਕਰ ਨੇ ਜਿਹਨਾਂ ਨੇ ਉਹ ਕੰਮ ਕੀਤਾ ਉਹਨਾਂ ਨੂੰ ਪੋਜ਼ਿਟਿਵਿਟੀ ਦੇਣ ਦੀ ਜ਼ਰੂਰਤ ਹੈ ਕਿ ਨੈਗੇਟਿਵਿਟੀ ਦੀ? ਭਾਈ ਤੁਸੀਂ ਤਾਂ ਕੱਖ ਵੀ ਨਹੀਂ ਕੱਟ ਕੀਤਾ, ਕੱਟ ਤਾਂ ਇਹਨਾਂ ਨੇ ਕੀਤਾ।
1: ਪਰ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਲੈ ਕੇ ਬੈਠੇ ਆ ਬਾਦਲ ਸਾਹਿਬ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹੀ ਤੁਹਾਡਾ ਨੈਗੇਟਿਵ ਪੁਆਇੰਟ ਆ ਸਭ ਤੋਂ
0: ਜੀ।
1: ਤੁਸੀਂ ਜੋ ਮਰਜ਼ੀ ਕਰੋ, ਨਾ ਤਾਂ ਤੁਸੀਂ ਕ੍ਰੈਡਿਟ ਪਿਛਲਿਆਂ ਨੂੰ ਦਿੱਤਾ, ਦੇਖੋ ਹੈ ਨਾ ਜੀ, ਚਲੋ ਪਿਛਲੇ ਵਾਲਿਆਂ ਨੇ ਵੀ ਬੜੀ ਮਿਹਨਤ ਕੀਤੀ ਹੋਊਗੀ, ਤੁਸੀਂ ਵੈਲ ਡਨ ਅਗਲੇ ਨੂੰ ਕਹਿ ਦਿਓ ਵੀ ਹਾਂ ਠੀਕ ਹੈ ਯਾਰ ਬਹੁਤ ਵਧੀਆ ਕੀਤਾ।
0: ਆਬਾਦੀ ਦੇ ਜਾਂ ਹਲਕਿਆਂ ਦੇ ਜਿੰਨੇ ਉਹਨਾਂ ਦੇ ਵਿੱਚ ਪਿੰਡ ਆਉਂਦੇ ਨੇ ਸ਼ਹਿਰ ਆਉਂਦੇ ਨੇ ਉਹਨਾਂ ਦੇ ਮੁਤਾਬਕ ਹੀ ਉਹ ਵੀ ਨਿਰਭਰ ਆ ਨਾ, ਇਹ ਥੋੜੀ ਆ ਕਿ ਕੋਈ ਸ਼ਹਿਰ ਜਾਂ ਪਿੰਡ ਬਹੁਤ ਵੱਡੇ ਨੇ ਜੀ ਉਹਨਾਂ ਦੇ ਅੰਡਰ ਜ਼ਿਆਦਾ ਪਿੰਡ ਵੀ ਆਉਂਦੇ ਆ ਤੇ ਉੱਥੇ ਆਬਾਦੀ ਵਧੇਵੀਗੀ ਰੈਲੀਆਂ ਦੇ ਵਿੱਚ ਜੀ।
1: ਨਹੀਂ ਪਰ ਸਾਹਿਬ ਜਿੱਥੇ ਨਾ ਪੰਥਕ ਮਤਲਬ ਕੋਈ ਯਾਦਗਾਰ ਆ ਜਾਂ ਪੰਥਕ ਸਿਆਸਤ ਆ, ਪੰਥਕ ਵੋਟ ਬੈਂਕ ਹੈਗੀ ਆ, ਉੱਥੇ ਬਟ ਨੈਚੁਰਲ ਅਕਾਲੀ ਦਲ ਦੀ ਰੈਲੀ ਦੇ ਵਿੱਚ ਗੈਦਰਿੰਗ ਜ਼ਿਆਦਾ
0: ਹੋਵੇਗੀ। ਬਿਲਕੁਲ
1: ਹੁਣ ਦੁਆਬੇ ਚ ਇੱਦਾਂ ਦੀ ਕਰਕੇ ਦੱਸੋ ਤਾਂ ਜੀ, ਦੁਆਬੇ ਦੇ ਵਿੱਚ ਕਿੱਥੇ ਹੈਗਾ ਜੀ ਦੋ ਫੇਰ ਤੋਂ, ਇਸ ਕਰਕੇ ਜਿਹੜਾ ਹੈਗਾ ਇਹ ਉਹ ਗੱਲ ਕਿੱਥੇ ਦੀ ਕਰ ਰਹੇ ਤੁਸੀਂ, ਸ੍ਰੀ ਫਤਿਹਗੜ੍ਹ ਸਾਹਿਬ ਦੀ ਹਾਂਜੀ, ਉੱਥੇ ਜਿਹੜੇ ਆ ਪੰਥਕ ਸੋਚ ਦੇ ਲੋਕੀ ਧਾਰਨੀ ਹੈਗੇ ਆ ਹਾਂਜੀ, ਸਿੱਖੀ ਨਾਲ ਜੁੜੇ ਆ, ਉੱਥੋਂ ਬਟ ਨੈਚੁਰਲ ਆ ਵੋਟਰ ਨਿਕਲਦਾ ਵੀ ਹੈਗਾ ਆ ਜੀ, ਤੁਹਾਡਾ ਵੋਟ ਬੈਂਕ ਵੀ ਹੋਊਗਾ ਤੇ ਬਾਕੀ ਤੁਹਾਡਾ ਜਿਹੜਾ ਹੈਗਾ ਆ ਵਰਕਰ ਜਿਹੜਾ ਆ ਉਹ ਵੀ ਐਕਟਿਵ ਹੋਊਗਾ, ਉਹ ਵੀ ਕੱਢ ਲਿਆ ਹੋਊਗਾ ਜੀ ਲੋਕਾਂ ਨੂੰ ਰੈਲੀ ਵਾਸਤੇ। ਸੋ ਇਸ ਕਰਕੇ ਇਹ ਚੀਜ਼ਾਂ ਮੈਟਰ ਕਰਦੀਆਂ, ਪਰ ਜਿਹੜੀ ਆ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਕਰ ਰਹੇ ਹੈਗੇ ਨਾ ਜੀ, ਇਹ ਬਹੁਤੇ ਬੰਦਿਆਂ ਮੈਨੂੰ ਨੀ ਚੰਗੀ ਲੱਗੀ ਜੀ, ਬਾਕੀ ਕਈ ਸੰਜੀਦਾ ਬੰਦਿਆਂ ਨਾਲ ਮੈਂ ਗੱਲ ਕੀਤੀ ਉਹ ਵੀ ਇਸ ਚੀਜ਼ ਨੂੰ ਬੁਰਾ ਮਨਾਉਂਦੇ ਹੈਗੇ ਆ, ਤੇ ਅਕਾਲੀ ਲੋਕੀ ਚਾਹੁੰਦੇ ਆ ਜੀ ਕਿ ਸਾਡੀ ਜਿਹੜੀ ਹੈਗੀ ਆ ਖੇਤਰੀ ਪਾਰਟੀ ਅੱਗੇ ਵਧੇ, ਸਾਡੇ ਜਿਹੜਾ ਹੈਗਾ ਜਿਹੜਾ ਸਾਨੂੰ ਦਿੱਲੀ ਵਾਲੇ ਲੁੱਟ ਕੇ ਚੱਲੇ ਹੈਗੇ ਆ ਤੇ ਸਾਡੀ ਖੇਤਰੀ ਪਾਰਟੀ ਸਾਡੇ ਜਿਹੜੇ ਆ ਤੇ ਇੱਥੇ 100 ਰੁਪਏ ਦੀ ਲੁੱਟ ਕਰੂਗੀ ਤੇ 40 ਇੱਥੇ ਲਾ ਵੀ ਦਊਗੀ ਹਾਂਜੀ, ਇਹਨਾਂ ਨੇ ਤਾਂ ਦੂਜਿਆਂ ਨੇ ਤਾਂ ਕੀਤਾ ਹੀ ਕੁਛ ਨੀ ਜੀ, ਆ ਰੇਤਾ ਦੇ ਉੱਤੇ ਜਿਹੜਾ ਹੈਗਾ ਆ ਉਦਾਂ ਹੀ ਮਿੱਟੀ ਦੇ ਉੱਤੇ ਲੁੱਕ ਪਾਈ ਜਾਂਦੇ ਆ ਜੀ, ਨਾ ਉਹ ਦੂਜੇ ਦਿਨ ਪੱਟ ਹੋ ਜਾਂਦੀ ਜੀ ਜਿਹੜਾ ਕੰਮ ਕਰਦੇ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਅਕਾਲੀ ਦਲ ਦਾ ਇਹੀ ਸਟੈਂਡ ਆ ਜੀ, ਜਿਹਦੇ ਕਰਕੇ ਅਕਾਲੀ ਦਲ ਪਿੱਛੇ ਜਾਂਦਾ ਆ ਜੀ, ਏਦਾਂ ਟਿਕਟਾਂ ਅਨਾਊਂਸ ਕਰਨੀਆਂ ਨਹੀਂ ਚੰਗੀਆਂ ਹੁੰਦੀਆਂ ਜੀ, ਆਪਣੀ ਪਾਰਟੀ ਦੇ ਵਿੱਚ ਵਿਚਾਰੋ, ਉੱਥੋਂ ਜਾ ਕੇ ਇੱਕ ਸਟੇਜ ਤੋਂ ਜਾ ਕੇ ਐਲਾਨ ਕਰੋ, ਜਾਂ ਕਿਸੇ ਹੋਰ ਤੋਂ ਕਰੋ ਆਓ ਐਲਾਨ ਜੀ ਵੀ ਹਾਂ ਠੀਕ ਹੈ ਜੀ ਪਾਰਟੀ ਦਾ ਜਿਹੜਾ ਹੈਗਾ ਜੀ ਕਾਰਨੀ ਹੈਗੀ ਆ, ਜੇ ਕੋਈ ਐਗਜ਼ੈਕਟਿਵ ਹੈਗੀ ਆ ਐਗਜ਼ੈਕਟਿਵ ਕੋਲੋਂ ਤੁਸੀਂ ਕਰਾਓ ਜੀ। ਪਰ ਸਾਹਿਬ
0: ਬਿਲਕੁਲ ਹੈ ਜੀ, ਤੇ ਸਿੰਘ ਸਾਹਿਬ ਆਖਰ ਦੇ ਵਿੱਚ ਮੈਂ ਇੱਕ ਚੀਜ਼ ਇਹ ਵੀ ਸੋਚ ਰਿਹਾ ਸੀ, ਜਿਸ ਹਿਸਾਬ ਦੇ ਨਾਲ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਾਂ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਦੇਖਿਆ ਜਾਵੇ, ਰੂੜੀਵਾਦੀ ਜਿਹੜੀਆਂ ਪਾਰਟੀਆਂ ਪਹਿਲਾਂ ਰਹੀਆਂ ਨੇ, ਡਿਕਟੇਟਰਸ਼ਿਪ ਰਹੀ ਹੈ ਜਾਂ ਹਿਟਲਰ ਦੇ ਸਮੇਂ ਦੇ ਵਿੱਚ ਵੀ ਪਾਰਟੀਆਂ ਰਹੀਆਂ ਨੇ, ਇਟਲੀ ਤੋਂ ਲੈ ਕੇ ਜਰਮਨ ਜਾਂ ਹੋਰ ਸਾਰੇ ਸਿਲਸਿਲੇ, ਇਸੇ ਤਰ੍ਹਾਂ ਸਾਡੇ ਗੁਆਂਢੀ ਮੁਲਕ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਇਹ ਨਫ਼ਰਤ ਦਾ ਜਿਹੜਾ ਕਿਤੇ ਨਾ ਕਿਤੇ ਚੀਜ਼ਾਂ ਚੱਲ ਰਹੀਆਂ ਨੇ, ਉਹ ਲੋਕ ਜਿਹੜੇ ਵਾਪਸ ਆ ਰਹੇ ਨੇ। ਵੈਸੇ ਅੱਜ ਤੱਕ ਗੱਲ ਆਪਾਂ ਕਰਦੇ ਹਾਂ 2026-21 ਸਦੀ ਦੇ ਵਿੱਚ ਆਪਾਂ ਜੀ

0: ਆ ਪਰ ਜਿਹੜੇ ਕਿਸੇ ਵੀ ਮੁਲਕ ਦੇ ਬਸ਼ਿੰਦੇ ਨੇ ਚਾਹੇ ਉਹ ਇੰਡੀਆ ਦੇ ਵਿੱਚ ਚਾਹੇ ਆਪਾਂ ਬੀਜੇਪੀ ਦੀ ਜਾਂ ਆਰਐਸਐਸ ਦੀ ਗੱਲ ਕਰਦੇ ਆ ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਗ੍ਰੀਨ ਪਾਰਟੀਆਂ ਨੇ ਜਾਂ ਇਹਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਖੇਤਰੀ ਪਾਰਟੀਆਂ ਇਹਨਾਂ ਮੁਲਕਾਂ ਦੇ ਵਿੱਚ ਵੀ ਆ, ਗ੍ਰੀਨ ਪਾਰਟੀਆਂ ਕਹਿ ਲਓ ਹੋਰ ਕਹਿ ਲਓ, ਤਾਂ ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਇੱਕ ਡਿਕਟੇਟਰਸ਼ਿਪ ਦੇ ਵੱਲ ਨੂੰ, ਜਿੱਦਾਂ ਕਿ ਇੱਕ ਪੜਾਅ ਆਇਆ ਸੀ ਕਦੇ ਡੈਮੋਕ੍ਰੇਸੀ ਦੀ ਵੱਲ ਨੂੰ ਜਾਣਦਾ ਸੀਗਾ, ਤੇ ਹੁਣ ਕੀ ਵਾਪਸ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਇੱਕ ਡਿਕਟੇਟਰਸ਼ਿਪ ਵੱਲ ਨੂੰ ਜਾਣ ਦਾ ਜਿਹੜਾ ਪੜਾਅ ਜਿਹੜਾ ਉਧਰ ਨੂੰ ਵੱਧ ਰਹੇ ਲੱਗਦੇ ਆ ਜੀ?
1: ਪਰ ਇਹ ਮਨੁੱਖੀ ਸੁਭਾਅ ਆ, ਕਹਿਣ ਦੀ ਗੱਲ ਆ, ਜਿਹਨਾਂ ਨੂੰ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਹੈਗੇ ਉਹਨਾਂ ਦਾ ਓਰੀਜਨ ਤਾਂ ਡੈਮੋਕ੍ਰੇਸੀ ਦੇ ਥਰੂ ਹੋ ਰਿਹਾ
0: ਜੀ।
1: ਮਤਲਬ ਇਹ ਹੈਗਾ ਆ ਕਿ ਲੋਕ ਹੀ ਇੰਨੇ ਸੈਲਫਿਸ਼ ਹੋ ਗਏ ਹੈਗੇ ਆ ਜੀ, ਲੋਕਾਂ ਨੂੰ ਸੈਲਫ ਇੰਟਰਸਟ ਇੰਨਾ ਸੁਪਰੀਮ ਹੋ ਗਿਆ ਆ ਜੀ। ਮੰਨ ਲਓ ਤੁਸੀਂ ਮੇਰਾ ਕੰਮ ਸਵਾਰਦੇ ਹੈਗੇ ਆ, ਮੈਨੂੰ ਨੀ ਮਤਲਬ ਹੈਗਾ ਆ ਕਿ ਤੁਸੀਂ ਚੰਗਾ ਕਰ ਰਹੇ ਮਾੜਾ ਕਰ ਰਹੇ ਦੇਸ਼ ਦੇ ਹਿੱਤ ਚ ਕਰ ਰਹੇ ਕਿ ਨਹੀਂ ਕਰ ਰਹੇ ਜੀ, ਮੈਂ ਕਹੂੰਗਾ ਜੀ ਗੋ ਅਹੈਡ। ਤੇ ਇਸੇ ਤਰੀਕੇ ਨਾਲ ਹੀ ਲੋਕਾਂ ਦੀ ਇੱਕ ਸੋਚ ਬਣ ਗਈ ਹੈਗੀ ਆ ਜੀ, ਨੈਸ਼ਨਲ ਇੰਟਰਸਟ ਕਹਿੰਦੇ ਨੈਸ਼ਨਲ ਇੰਟਰਸਟ ਹੈਗੇ ਆ, ਨੈਸ਼ਨਲ ਇੰਟਰਸਟ ਕਿਸੇ ਦਾ ਨੀ, ਸਾਰਿਆਂ ਦਾ ਸੈਲਫ ਇੰਟਰਸਟ ਆ ਜੀ। ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ, ਹਰ ਇੱਕ ਬੰਦਾ ਜਿਹੜਾ ਜਿਸ ਕੁਰਸੀ ਤੇ ਬਹਿੰਦਾ ਆ ਨਾ ਜੀ, ਉਹਦੇ ਵਿੱਚ ਤਿਆਗ ਦੀ ਭਾਵਨਾ ਨੀ ਗੀ, ਉਹ ਕਹਿੰਦਾ ਹੈਗਾ ਮੈਂ ਸਾਰ ਫਾਰ ਲਾਈਫ ਜਿਹੜਾ ਹੈਗਾ ਆ ਇਸ ਚੇਅਰ ਨੂੰ ਰਿਟੇਨ ਕਰਕੇ ਰੱਖਾਂ ਜੀ। ਏਦਾਂ ਦੀ ਪ੍ਰਵਿਰਤੀ ਆਲ ਓਵਰ ਦਾ ਵਰਲਡ ਹੈਗੀ ਆ ਜੀ, ਸਾਰੇ ਹੀ ਹੈਗੇ ਆ, ਨਾ ਟਰੰਪ ਕੁਰਸੀ ਛੱਡ ਗਏ, ਨਾ ਮੋਦੀ ਕੁਰਸੀ ਛੱਡੇ, ਨਾ ਮਾਨ ਸਾਹਿਬ ਕੁਰਸੀ ਛੱਡਣ ਜੀ, ਤੇ ਜਨਤਾ ਦੁਖੀ ਆ ਜੀ। ਸੱਚੀ ਗੱਲ ਇਹ ਆ ਜੀ, ਇਹਨਾਂ ਦੇ ਤਾਣੇ ਬਾਣੇ ਦੇ ਵਿੱਚ ਤੇ ਇਹਨਾਂ ਨੇ ਆਪਣੀ ਪੋਜੀਸ਼ਨ ਨੂੰ ਮੇਨਟੇਨ ਰੱਖਣ ਵਾਸਤੇ ਹੀ ਆ ਸਾਰੇ ਹਾਲਾਤ ਏਦਾਂ ਦੇ ਕੀਤੇ ਆ, ਜਿਹਦੇ ਵਿੱਚ ਆਮ ਲੋਕ ਕਦੀ ਗੈਸ ਦੀ ਲਾਈਨ ਚ ਲਗਾਇਆ ਹੁੰਦਾ, ਕਦੀ ਪੈਟਰੋਲ ਦੀ ਲਾਈਨ ਚ ਲਗਾਇਆ ਹੁੰਦਾ, ਤੇ ਕਦੀ ਕਰੋਨਾ ਦੀ ਲਾਈਨ ਚ ਵੀ ਲੱਗਿਆ, ਤੇ ਕਦੀ ਨੋਟਬੰਦੀ ਦੀ ਲਾਈਨ ਚ ਵੀ ਲੱਗਿਆ ਜੀ। ਇਹ ਸਾਰੇ ਇਹਨਾਂ ਦੀ ਦੇਣ ਹੀ ਹੈਗੇ ਜੀ, ਲੋਕਾਂ ਦੀ ਲਾਈਫ ਨੂੰ ਕਨਫਿਊਜ਼ ਕਰਕੇ ਰੱਖੋ ਜੀ, ਤੇ ਲੋਕਾਂ ਨੂੰ ਨਾ ਚੈਨ ਨਾ ਜਿਹੜਾ ਜੀਣ ਨਹੀਂ ਦੇਣਾ ਜੀ, ਬਸ ਆਹੀ ਇਹਨਾਂ ਦਾ ਮੋਟਿਵ ਆ ਜੀ।
0: ਬਿਲਕੁਲ ਆ ਜੀ
1: ਜੀ ਭਰਾ ਸਾਹਿਬ।
0: ਤੇ ਆਖਰ ਦੇ ਵਿੱਚ ਸੈਣੀ ਸਾਹਿਬ, ਹਰਿਆਣਾ ਦੇ ਸੀਐਮ ਸਾਹਿਬ ਤੇ ਆਪਣੇ ਪੰਜਾਬ ਦੇ ਸੀਐਮ ਸਾਹਿਬ ਦੀ ਗੱਲ ਕਰ ਲਈਏ, ਦੇਰ ਰਾਤ ਕੱਲ ਜਿਹੜਾ ਦਸਤਾਰ ਦੇ ਉੱਤੇ ਬਿਆਨ ਆਇਆ, ਜੋ ਕੁਝ ਆਇਆ, ਮਾਫ਼ੀ ਮੰਗਣ ਦੀ, ਸੀਐਮ ਸਾਹਿਬ ਜਿਹੜੇ ਨੇ ਹਰਿਆਣੇ ਵਾਲੇ, ਸੈਣੀ ਸਾਹਿਬ ਕਹਿੰਦੇ ਆ ਕਿ ਮਾਫ਼ੀ ਮੰਗਣ ਜਨਤਾ ਦੇ ਕੋਲੋਂ, ਸੰਗਤ ਦੇ ਕੋਲੋਂ, ਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਆਖਰ ਦੇ ਵਿੱਚ ਜਿਹੜਾ ਪੱਗ ਦਾ ਰੌਲਾ ਪਾ ਕੇ ਬਹਿ ਗਏ ਨੇ ਜੀ, ਇਹ ਜਿਹੜੀ ਪੰਜਾਬ ਦੀ ਅਸਲੀ ਜਿਹੜੀ ਹੈ ਸਾਰਾ ਕੁਝ ਚੀਜ਼ਾਂ ਜਿਹੜੀਆਂ ਲੁੱਟੀਆਂ ਜਾਂ ਨਿਰਾਦਰ ਕੀਤਾ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਪੱਗ ਤਾਂ ਇਹਨਾਂ ਨੂੰ ਵੀ ਰਾਸ ਆਈ ਹੈ ਜੀ, ਦੋਵੇਂ ਧਿਰਾਂ ਨੂੰ ਰਾਸ ਆਈ ਹੈ।
1: ਪਰ ਸਭ ਇੱਥੇ ਕਿੰਤੂ ਕਰਨਾ ਨੀ ਚਾਹੀਦਾ ਹੈਗਾ, ਗੱਲ ਤਾਂ ਇਹ ਆ ਜੀ ਕਿ ਤੁਹਾਡਾ ਬਲਤੇਜ ਪੰਨੂ ਹੁਣ ਪੱਗ ਬੰਨਣ ਲੱਗ ਪਿਆ ਹੈ, ਤੇ ਉਹਦੀ ਪੱਗ ਸੁੱਚੀ ਹੋ ਗਈ ਜੀ, ਜਿਹੜਾ ਤੁਸੀਂ ਦੂਜੇ ਦੀ ਜਿਹੜੀ ਆ ਸਿਰਫ ਇਸ ਕਰਕੇ ਕਿ ਉਹ ਬੰਦਾ ਜਿਹੜਾ ਆ, ਹਾਂਜੀ ਉਹੀ ਕਹਿਣਾ ਮੈਂ ਨੀ ਇਹ ਲਫ਼ਜ਼ ਵਰਤਣਾ ਸੀ,
0: ਬਿਲਕੁਲ,
1: ਤੁਸੀਂ ਜਿਹੜਾ ਹੈਗਾ ਆ ਦੂਜੇ ਦੀ ਪੱਗ ਦੇ ਉੱਤੇ ਤੁਸੀਂ ਕਿੰਤੂ ਕਰਦੇ ਹੋ, ਕਿਉਂਕਿ ਉਹ ਦੂਜੀ ਸਟੇਟ ਦਾ ਰਹਿਣ ਵਾਲਾ ਆ, ਇਸ ਕਰਕੇ ਜੀ ਮੇਰੇ ਤਾਂ ਨਾਂ ਨਾਲ ਸਿੰਘ ਵੀ ਨੀ ਲਗਾਇਆ, ਤਾਂ ਵੀ ਮੈਂ ਦਸਤਾਰ ਜਿਹੜੀ ਹੈਗੀ ਆ ਛੋਟੇ ਹੁੰਦੇ ਤੋਂ ਸਜਾਉਣਾ ਜੀ, ਆਪਣੇ ਕੇਸ ਵੀ ਰੱਖੇ ਆ ਜੀ, ਹਾਂਜੀ, ਸੋ ਇਸ ਕਰਕੇ ਫਿਰ ਸਾਡੀ ਪੱਗ ਤਾਂ ਝੂਠੀ ਹੋ ਗਈ ਜੀ, ਨਾਲ ਸਿੰਘ ਨੀ ਲਾਇਆ ਆ,
0: ਬਿਲਕੁਲ,
1: ਸੋ ਇਸ ਕਰਕੇ ਇਹ ਦੀਜ਼ ਆਰ ਪਰਸਨਲ ਇਸ਼ੂਜ਼, ਇਹਨਾਂ ਤੇ ਹੈ ਨੀ ਜਿਹਦਾ ਹੈਗਾ ਆ, ਤੁਸੀਂ ਕਿੰਨਾ ਕਮਾਣ ਕਰਦੇ ਹੈਗੇ ਆ, ਗੱਲ ਨਾ ਭਾਰਤ ਸਾਹਿਬ ਜਦੋਂ ਇੱਕ ਉਂਗਲ ਦੂਜੇ ਤੇ ਕਰੀਏ ਚਾਰ ਆਪਣੇ ਵੱਲ ਨੂੰ ਹੋ ਜਾਂਦੀਆਂ, ਫਿਰ ਲੋਕਾਂ ਨੇ ਵੀ ਜਿਹੜੇ ਹੈਗੇ ਆ ਵੀ ਦਸਤਾਰ ਜਿਹੜੀ ਇਹਨਾਂ ਦੀ ਸੁੱਚੀ ਦਸਤਾਰ ਦੱਸਦੇ ਹੈਗੇ ਆ ਜੀ, ਉਹਨਾਂ ਦੀ ਤਾਂ ਨਕਲੀ ਦੱਸੀ, ਇਹਨਾਂ ਦੀ ਅਸਲੀ ਦਸਤਾਰ ਲੋਕਾਂ ਨੇ ਦੇਖੀ ਹੈਗੀ ਆ, ਕਦੀ ਲਾਹ ਕੇ ਜਿਹੜਾ ਹੈਗਾ ਆ, ਕਦੀ ਪਾਣੀ ਉੱਤੇ ਪਾਉਣਾ ਸੁੱਟਿਆ, ਹਾਂਜੀ, ਤੇ ਕਦੀ ਜਿਹੜਾ ਹੈਗਾ ਆ ਉਹੀ ਦਸਤਾਰ ਲਾ ਕੇ ਤੇ ਜਿਹੜਾ ਗੱਡੀ ਦੇ ਵਿੱਚ ਲੰਮੇ ਪੈਣਾ, ਉਹ ਸਾਰੀਆਂ ਵੀਡੀਓ ਮੌਜੂਦ ਹੈਗੀਆਂ ਜੀ। ਸੋ ਗੱਲ ਭਾਰੇ ਸਾਹਿਬ ਜਿਹੜਾ ਬੰਦਾ ਕਰਦਾ ਹੁੰਦਾ ਨਾ, ਉਹਨੂੰ ਪਹਿਲਾਂ ਆਪਣਾ ਜਿਹੜਾ ਹੈਗਾ ਕਿਰਦਾਰ ਉਹਦੀ ਤੇ ਝਾਤੀ ਮਾਰ ਲੈਣੀ ਚਾਹੀਦੀ। ਦਸਤਾਰ ਹਰ ਇੱਕ ਦੀ ਸਤਿਕਾਰ ਯੋਗ ਹੈਗੀ ਆ, ਜਿਹਨੇ ਵੀ ਦਸਤਾਰ ਬੰਨੀ ਆ ਜੀ, ਉਹ ਵਟ ਐਵਰ ਮੇ ਬੀ, ਉਹਦੀ ਦਸਤਾਰ ਦੇ ਉੱਤੇ ਕਿੰਤੂ ਨਹੀਂ ਹੋਣਾ ਚਾਹੀਦਾ ਜੀ। ਮੈਂ ਤਾਂ ਕਹਿੰਦਾ ਹੈਗਾ ਪੰਨੂ ਸਾਹਿਬ ਨੇ, ਬਲਤੇਜ ਪੰਨੂ ਹੋਣਾ ਨੂੰ ਵੀ ਦਸਤਾਰ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਜੀ,
0: ਬਿਲਕੁਲ,
1: ਤੇ ਵਧੀਆ ਜੀ ਜੀ ਭਾਰਤ ਸਾਹਿਬ ਜੀ
0: ਜੀ, ਥੈਂਕ ਯੂ ਸੈਣੀ ਸਾਹਿਬ, ਬਹੁਤ ਸਾਰੇ ਦੋਸਤ ਐਪ,
1: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ, ਮਾਮਾ ਜੀ ਆ ਜਾਣ ਤੇ ਮੇਰਾ ਸੂਫੀ ਕਲਾਮ ਸੁਣਾ ਦਿਓ ਮੈਨੂੰ, ਮੈਂ ਸੋਣਾ ਹੁੰਦਾ ਫਿਰ ਉਹਨਾਂ ਦਾ ਕਲਾਮ ਸੁਣ ਕੇ, ਮਿਹਰਬਾਨੀ ਸਰ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਆਏ ਨੇ, ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ, ਤਦ ਤੱਕ ਮੈਂ ਕੁਝ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦਾ ਹੈ, ਤੇ ਉਸ ਤੋਂ ਪਹਿਲਾਂ ਪਿਛਲੇ ਕੁਝ ਮਾਮਲਿਆਂ ਦੇ ਵਿੱਚ ਚਾਹੇ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਨੇ, ਉੜੀਸਾ ਤੋਂ ਇੱਕ ਖਬਰ ਹੈ, 1999 ਦੇ ਵਿੱਚ ਇਹ ਜਿਹੜਾ ਵਾਪਰਿਆ ਸੀ ਤੇ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਜੋ ਹਾਲਾਤ ਆਪਣੇ ਪੰਜਾਬ ਦੇ ਵਿੱਚ ਇਹ ਮੁੱਦੇ ਉੱਠਦੇ ਰਹਿੰਦੇ ਆ ਸਮੇਂ ਸਮੇਂ ਤੇ, ਇਸ ਤਰ੍ਹਾਂ ਦਾ ਮੁੱਦਾ ਚਲੋ ਥੋੜਾ ਵੱਖਰਾ ਮੁੱਦਾ ਹੈ, ਸੇਮ ਨਹੀਂ ਦੇਖਿਆ ਜਾ ਸਕਦਾ ਉਸਨੂੰ ਉਸਦੇ ਹਿਸਾਬ ਕਿਤਾਬ ਦੇ ਨਾਲ, ਤੇ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸਲ ਦੇ ਵਿੱਚ ਕੀ ਹੈ, ਜਿਸ ਦੇ ਵਿੱਚ ਗ੍ਰਾਹਮ ਸਟੇਨਸ ਮਰਡਰ ਜਿਹੜਾ ਸੀਗਾ ਹੋਇਆ ਉੜੀਸਾ ਦੇ ਵਿੱਚ, ਹੁਣ ਜਿਹੜਾ ਉੜੀਸਾ ਬਣਾ ਦਿੱਤਾ ਜੀ, ਇਹਨੂੰ ਉੜੀਸਾ ਲਿਖਦੇ ਆ ਵੈਸੇ, ਪਹਿਲਾਂ ਕਹਿੰਦੇ ਹੁੰਦੇ ਸੀ ਆਪਾਂ, ਤੇ ਸਰਕਾਰ ਦੇ ਵੱਲੋਂ ਦਾਰਾ ਸਿੰਘ ਦੀ ਜਿਹੜੀ ਹੈ ਜੇਲੋਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਆਸਟ੍ਰੇਲੀਆਈ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦਾ, ਇਹ ਖਬਰ ਨੂੰ ਆਪਾਂ ਪਹਿਲਾਂ ਕੰਪਲੀਟ ਕਰ ਲਈਏ। ਇਹ ਦੋਸਤੋ ਗੱਲਬਾਤ ਹੈ, ਖਬਰ ਹੈ ਆਪਣੀ ਉੜੀਸਾ ਤੋਂ। ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਸ ਤੇ ਉਸਦੇ ਜਿਹੜੇ ਦੋ ਪੁੱਤਰਾਂ ਦੇ 1999 ਦੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਿਹੜੇ ਨੇ ਹਿੰਦੂਤਵੀ ਕਾਰਕੁਨ ਦਾਰਾ ਸਿੰਘ ਦੀ ਸਮੇਂ ਤੋਂ ਜਿਹੜਾ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਉੜੀਸਾ ਸਰਕਾਰ ਨੇ ਰੱਦ ਕਰਤਾ ਹੈ। ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ 25 ਸਾਲ ਪੂਰੇ ਹੋਣ ਦਾ ਜਿਹੜਾ ਹਵਾਲਾ ਦਿੰਦਿਆਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਅਪੀਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਕਰ ਰਿਹਾ ਹੈ ਤੇ ਸਰਵਉੱਚ ਅਦਾਲਤ ਨੇ ਉੜੀਸਾ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜਲਦੀ ਹੀ ਫੈਸਲਾ ਲੈਣ ਦੇ ਵੀ ਕਿਹਾ ਸੀ। ਇਸ ਮਾਮਲੇ ਦੇ ਵਿੱਚ ਉੜੀਸਾ ਸਰਕਾਰ ਨੇ 31 ਅਗਸਤ ਨੂੰ ਵਿਸ਼ੇਸ਼ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਕੁਝ ਖਾਸ ਜਿਹੜੇ ਤੱਥਾਂ ਤੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਬੋਰਡ ਇਸ ਪੜਾਅ ਦੇ ਉੱਤੇ ਉਸਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈ। 67 ਸਾਲਾਂ ਦਾਰਾ ਸਿੰਘ ਇਸ ਸਮੇਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸਨੂੰ ਜਨਵਰੀ 1999 ਦੇ ਵਿੱਚ ਕੇਂਦੂਅਰ ਜ਼ਿਲ੍ਹੇ ਦੇ ਵਿੱਚ ਗ੍ਰਹਮ ਸਟੇਨਸ, ਜੋ ਉਸ ਸਮੇਂ 58 ਸਾਲਾਂ ਦੇ ਸਨ, ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਫਿਲਿਪ ਅਤੇ ਤਿਮੋਥੀ ਨੂੰ ਇੱਕ ਸਟੇਸ਼ਨ ਵੈਗਨ ਦੇ ਵਿੱਚ ਜਿਹੜਾ ਸੀ ਸੁੱਤੇ ਪਏ ਜਿੰਦਾ ਸਾੜਨ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਭੁਵਨੇਸ਼ਵਰ ਦੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਪਹਿਲਾਂ ਹੀ ਉਸਨੂੰ ਮੌਤ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਦੇ ਵਿੱਚ ਉਸਦੀ ਸਜ਼ਾ ਨੂੰ ਫਾਂਸੀ ਤੋਂ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਨੇ ਦਾਰਾ ਸਿੰਘ ਦੀ ਰਿਹਾਈ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਵਿਚਾਰ ਜਿਹੜਾ ਕਰਕੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਨੇ। ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਆਉਂਦੀ 17 ਸਤੰਬਰ ਨੂੰ ਹੋਣੀ ਹੈ, ਤੈਅ ਹੋਈ ਹੈ। ਸਟੇਂਜ ਹੱਤਿਆ ਮੁਲਜ਼ਮ ਦੀ ਪਹਿਲਾਂ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਉੜੀਸਾ ਸਰਕਾਰ ਤੋਂ ਵੀ ਜਵਾਬ ਜਿਹੜਾ ਮੰਗਿਆ। ਲਓ ਦੋਸਤੋ ਅੱਗੇ ਵੱਧਦੇ ਹਾਂ ਆਪਾਂ, ਤੇ ਦਰਸ਼ਨ ਸਿੰਘ ਜੀ ਬਾਈ ਜੀ ਵੀ ਪਸੰਦ ਕਰਦੇ ਆ ਪ੍ਰੋਗਰਾਮ ਨੂੰ, ਕਹਿੰਦੇ ਚੰਗਾ ਲੱਗਿਆ ਜੀ ਸੁਣ ਕੇ, ਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਜ਼ਰੂਰ ਜੁੜਿਆ ਕਰੋ, ਆਪਣੇ ਵਿਚਾਰ ਵੀ ਦਿਆ ਕਰੋ, ਤੇ ਹੱਲਾ ਸ਼ੇਰੀ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਤੇ ਜੀਰਾ ਜੀ ਕਹਿੰਦੇ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ। ਰਾਜਨ ਸੈਣੀ ਜੀ ਕਹਿੰਦੇ ਬਿਲਕੁਲ ਹੈ ਜੀ, ਏਦਾਂ ਹੀ ਆ, ਹੌਲੀ ਹੌਲੀ ਸਾਰਾ ਕੁਝ ਆਪਾਂ ਚੱਲ ਜਾਂਦਾ ਜੀ ਕੰਮ। ਤੇ ਦੋਸਤੋ ਤੁਸੀਂ ਵੀ ਵਿਚਾਰ ਦਿਆ ਕਰੋ, ਤੁਹਾਡੀ ਵੀ ਉਡੀਕ ਰਹਿੰਦੀ ਹੈ, ਗੱਲਬਾਤ ਕਰਿਆ ਕਰੋ। ਮੁਹੰਮਦ ਜੀ ਜੁੜੇ ਆ ਦੁਬਈ ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੋ ਜੀ
2: ਜੀ, ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
2: ਤੇ ਬਹੁਤ ਸੋਹਣਾ ਮੈਂ ਸੁਣ ਰਿਹਾ ਸੀ ਤੁਸੀਂ ਆਪਣਾ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਜਿਹੜਾ ਹੈਗਾ, ਬਹੁਤ ਹੀ ਸੋਹਣੇ ਰੋਸ਼ਨ ਖਿਆਲ ਹੈ ਜੀ ਇਹਨਾਂ ਦੇ, ਜਿਹੜਾ ਹੈਗਾ ਵੀ ਸਿਕੰਦਰ ਜੀ ਹੈਗੇ ਆ, ਗੁਰੀਮਾਨ ਹੈ, ਹੋਰ ਵੀ ਸਾਰੇ ਜਿਹੜੇ ਹੈਗੇ,
0: ਬਿਲਕੁਲ
2: ਬਹੁਤ ਕਿਆ ਬਾਤਾਂ ਹੈਗੀਆਂ ਜੀ, ਕਾਬਿਲੇ ਤਾਰੀਫ ਹੈਗੇ ਆ, ਔਰ ਕਾਬਿਲੇ ਗੌਰ ਵੀ ਹੁੰਦਾ ਇਹਨਾਂ ਦਾ, ਇਹਨਾਂ ਦੀ ਗੱਲਬਾਤ
0: ਬਿਲਕੁਲ
2: ਤੇ ਬਹੁਤ ਸੋਹਣਾ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਆ। ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ, ਜਿਹੜਾ ਦੇਖੋ ਜੀ ਉਹੀ ਗੱਲਾਂ ਕਰਦੇ ਆ ਕਿ ਹੁਣ ਜਿਵੇਂ ਸੂਰਤ ਹਾਲ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਨਾਜੁਕ ਹੁੰਦੀ ਜਾ ਰਹੀ ਆ, ਤੇ ਉਸ ਦਿਨ ਤੁਸੀਂ ਮੇਰੇ ਘਰ ਦੋ ਦਿਨ ਪਹਿਲਾਂ ਦੀ ਗੱਲ ਹੈ, ਤੁਸੀਂ ਇੱਕ ਖਬਰ ਪੜ੍ਹ ਰਹੇ ਸੀ, ਯਾਨੀ ਇਹੋ ਜਿਹੇ ਸਖ਼ਤ ਜਿਹੜੇ ਸਰਕਾਰ ਨੂੰ ਵੀ ਚੂਨਾ ਲਾ ਗਿਆ ਜਿਹੜਾ ਹੈਗੇ, ਦੱਸੋ ਯਾਨੀ ਇੰਨਾ ਵੱਧ ਚੁੱਕਾ ਜਿਹੜਾ ਹੈਗਾ ਸਰਕਾਰ, ਦੇਖੋ ਕਿੰਨਾ ਗੌਰ ਕਰਦੀ ਗੌਰਮੈਂਟ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਅਗਲੇ ਚੂਨਾ ਲਾ ਗਿਆ, ਹੋ ਗਿਆ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਯਾਰ ਸਾਨੂੰ ਚੂਨਾ ਲਾ ਗਿਆ
0: ਜੀ।
2: ਤੇ ਇਹ ਜਿਹੜਾ ਹੈਗਾ ਦੇਖੋ ਕਿੱਥੋਂ ਤੱਕ ਕੰਮ ਹੌਲੀ ਹੌਲੀ ਵੱਧਦਾ ਵਧੀ ਜਾਂਦਾ ਪਿਆ ਆ, ਪਰ ਮਾੜੀ ਗੱਲ ਆ ਆਪਣਾ ਵੀਰ ਭੁਪਿੰਦਰ ਜੀ ਜਿਹੜਾ ਹੈਗਾ
0: ਜੀ,
2: ਜਦੋਂ ਅਸੀਂ ਕਿਸੇ ਦੇ ਨਾਲ ਧੋਖਾ ਦੇ ਕੇ ਕਿਸੇ ਨੂੰ ਜਿਹੜਾ ਹੈਗਾ ਆਪਣਾ ਫਲੋਰਿਸ਼ ਹੋਣਾ ਚਾਹਵਾਂਗੇ, ਤਾਂ ਉਹ ਮਾਲ ਜਿਹੜਾ ਹੈਗਾ ਵੱਲਾ ਅੱਲਾ ਦੀ ਕਸਮ ਜਿਹੜਾ ਹੈਗਾ, ਕਹਿੰਦੇ ਨਾ ਜੇ ਤੁਸੀਂ ਕਿਸੇ ਦਾ ਹੱਕ ਮਾਰ ਕੇ ਜਿਹੜਾ ਹੈਗਾ ਫਲੋਰਿਸ਼ ਹੋਣ ਦੀ ਕੋਸ਼ਿਸ਼ ਕਰ ਰਹੇ ਜਾਂ ਕਾਮਯਾਬ, ਉਹ ਤੁਸੀਂ ਸਮਝੋ ਉਹ ਜਿਹੜਾ ਹੱਕ ਮਾਰਿਆ ਨਾ, ਉਹ ਤੁਸੀਂ ਆਪਣੇ ਪੇਟ ਵਿੱਚ ਅੱਗ ਪਾ ਰਹੇ ਹੈਗੇ,
0: ਬਿਲਕੁਲ
2: ਕਰ ਰਹੇ ਹੋ ਤੁਸੀਂ ਆਪਣੇ ਪੇਟ ਦੇ ਅੰਦਰ ਅੱਗ ਪਾ ਰਹੇ ਹੈਗੇ ਆ, ਵੱਲਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਸਾਡੇ ਲਈ ਬਰਬਾਦੀ ਦਾ ਬਾਇਸ ਬਣ ਜਾਏਗਾ ਕਿਸੇ ਦਿਨ ਜਿਹੜਾ,
0: ਬਿਲਕੁਲ ਹੈ
2: ਨਾ। ਤੇ ਇਸ ਕਰਕੇ ਸਾਨੂੰ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ, ਹੱਕ ਹਕੂਕ ਸਾਰਿਆਂ ਦੇ ਦਵੋ, ਤੇ ਨਾ ਜਿਹੜਾ ਹੈਗਾ ਕਿਸੇ ਨੂੰ ਜਿਹੜਾ ਕਹਿੰਦੇ ਨਾ ਤੰਗ ਮੰਦਰ ਢਾ ਦੇ ਮਸਜਿਦ ਢਾ ਦੇ ਜੋ ਜੋ ਕੁਛ ਢਹਿੰਦਾ ਇੱਕ ਕਿਸੇ ਦਾ ਦਿਲ ਨਾ ਢਾਵੀ, ਇਸ ਵਿੱਚ ਸਤਿਗੁਰ ਰਹਿੰਦਾ ਹੈਗਾ, ਕਿਉਂਕਿ
0: ਬਿਲਕੁਲ
2: ਜਿਹੜਾ ਹੈਗਾ ਦਿਲਾਂ ਦੇ ਅੰਦਰ ਹੀ ਉਹ ਜਿਹੜਾ ਹੈਗਾ ਪਰਮਾਤਮਾ ਕਹਿ ਲੋ, ਅਕਾਲ ਪੁਰਖ ਕਹਿ ਲੋ, ਅੱਲਾ ਸੋਹਣਾ ਰਹਿੰਦਾ ਹੈਗਾ, ਤੇ ਸਾਨੂੰ ਸਲੂਟ ਲਾਣੀ ਚਾਹੀਦਾ ਕਿਸੇ ਦਾ ਦਿਲ, ਹਨਾ?
0: ਬਿਲਕੁਲ।
2: ਤੇ ਆਪਣਾ ਫਿਰ ਆਪਣਾ ਰਾਜਨ ਸੈਣੀ ਸਾਹਿਬ ਸੂਫੀ ਕਲਾਮ ਕਰ ਰਹੇ ਸੀ, ਥੋੜਾ ਜਿਹਾ ਸੂਫੀ ਕਲਾਮ ਦਾ ਇੱਕ ਜਿਹੜਾ ਹੈਗਾ ਕਾਲ ਮੈਂ ਕਰਦਾ ਪੂਰਾ, ਤੇ ਨਾਲ ਤੁਹਾਨੂੰ ਗੀਤ ਜਿਹੜਾ ਹੈਗਾ ਇਸ ਦੇ ਨਾਲ ਹੀ ਲੱਗਦਾ ਜਿਹੜਾ ਗੀਤ ਨਾਲ ਹੀ ਉਹ ਵੀ ਫਿਨਿਸ਼ ਕਰਾਂ, ਜੀ ਜੀ ਉਹ ਵੀ ਕੰਪਲੀਟ ਕਰਦਾ। ਲਓ ਜੀ।

0: ਮਤਲਬ ਜੀ ਅਸੀਂ ਸੂਫੀ ਕਲਾਮ
1: ਜੀ
0: ਤੇ ਨਾਲ ਹੀ ਗੀਤ ਜਿਹੜਾ ਹੈਗਾ ਅੱਜ ਕੱਲ ਦੇ ਹਾਲਾਤ ਦੇ ਵਾਵਸਥਾ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਉਹਦੇ ਨਾਲ ਵਾਵਸਥਾ ਗੀਤ ਜਿਹੜਾ ਹੈਗਾ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ। ਜੀ ਗੋਡੇ ਟੇਕ ਟੇਕ ਕਰ ਦਾਦੂ ਵਾਵਾ ਗੋਡੇ ਟੇਕ

0: ਵਾਹ ਜੀ।
1: ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ। ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ। ਪਰ

ਬਿਨਾ ਬੀਜ ਤੋਂ ਜ਼ਮੀਨ ਤੇਰੀ ਬੰਜਰ ਕੀ ਦੱਸ ਇਥੋਂ ਵੱਡੀ ਜਾਂ ਨਾ ਆਪ ਭੇਤਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਂ ਨਾ ਆਏ ਆਪ ਭੇਤਾਂ ਦੇ

0: ਤਾਮੀ ਇਹਦੀ ਉੱਤੀ ਅਸਰੀ ਕਰ ਨਾਲੀ ਤੂੰ ਧੀਆਣ ਦੀ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਤੇ ਜੋੜ ਜੋੜ ਰੱਖੀ ਜਾਣਾ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ
1: ਵਾਹ ਜੀ
0: ਕਰੀ ਜਾ।

0: ਖੁੱਲ ਜਾਣੀ ਅਸਮਾਨ ਤੇਰੇ ਵਾਸਤੇ, ਜਿੱਦ ਸੰਬੰਧ ਤੂੰ ਕੱਢੀ ਜਾਣਾ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ, ਰੱਬ ਨੂੰ ਤੂੰ ਠੱਗੀ ਜਾਣਾ ਏ। ਗੁੱਡ ਟੀਕ ਟੀਕ ਕਰ ਦਦ ਵਾਵਾ, ਗੁੱਡ ਟੀਕ ਟੀਕ ਕਰ ਦਦ ਵਾਵਾ, ਤੇ ਬਰਕਤਾਂ ਤੂੰ ਮੰਗੀ ਜਾਣਾ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ, ਰੱਬ ਨੂੰ ਤੂੰ ਠੱਗੀ ਜਾਣਾ
1: ਏ।
0: ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ, ਰੱਬ ਨੂੰ ਤੂੰ ਠੱਗੀ ਜਾਣਾ।
1: ਵਾਹ ਜੀ ਵਾਹ ਜੀ ਬਾਬਾ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਇੰਨੀ ਸੋਹਣੀ ਸਾਂਝ ਦੇ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਹ ਮੁਹੰਮਦ ਜੀ ਆਪਣੇ ਨਾਲ ਦੁਬਈ ਤੋਂ ਜੁੜੇ ਸਨ ਤੇ ਰਵਿੰਦਰ ਚੋੜ ਜੀ, ਬੜੇ ਦਿਨਾਂ ਬਾਅਦ ਉਹਨਾਂ ਦਾ ਵੀ ਸੁਨੇਹਾ ਆਇਆ। ਸਤਿ ਸ੍ਰੀ ਅਕਾਲ ਭਾਰਤ ਜੀ ਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਆਸ਼ੀਰਵਾਦ ਦੇ ਰਹੇ ਨੇ ਜੀ। ਤੇ ਚੋੜ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਬਾਬਤ ਜਿਹੜਾ ਸੀ ਇੱਕ ਆਰਟੀਕਲ ਵੀ ਲਿਖਿਆ ਸੀ, ਉਹ ਮੇਰੇ ਕੋਲ ਪਿਆ ਵੀ, ਕਿਸੇ ਦਿਨ ਸਾਂਝਾ ਵੀ ਕਰਾਂਗੇ। ਤੇ ਜੇ ਚੋੜ ਸਾਹਿਬ ਸੁਣ ਰਹੇ ਨੇ ਤਾਂ ਜ਼ਰੂਰ, ਜੋ ਪੰਜਾਬ ਦੀ ਸਿਆਸਤ ਦੇ ਵਿੱਚ ਹਾਲਾਤ ਨੇ ਬੜੀ ਵਧੀਆ ਸਾਈਕੋਲੋਜੀ ਪੱਖੋਂ ਵੀ ਉਹ ਪੂਰੇ ਉਹਨਾਂ ਨੂੰ ਸਮਝਦੇ ਆ, ਤੇ ਲੋਕਾਂ ਦੇ ਵਿੱਚ ਕੀ ਕੁਝ ਜਿਹੜੀ ਵਾਰਤਾਲਾਪ ਚੱਲ ਰਹੀ ਹੈ ਇਸ ਵਕਤ ਪੋਲੀਟੀਕਲ ਐਂਗਲ ਤੋਂ ਜ਼ਰੂਰ ਉਹਨਾਂ ਦੀ ਗੱਲਬਾਤ ਸੁਣਨੀ ਚਾਹਾਂਗੇ। ਜੇ ਫਰੀ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਆ, ਨਿੱਘਾ ਸਵਾਗਤ ਹੈ ਜੀ। 2-4 ਮਿੰਟ ਜ਼ਰੂਰ ਉਹਨਾਂ ਦੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੀ ਲਾਈਨ ਮਿਲਦੀ ਹੈ ਤੇ ਸਬੱਬ ਬਣਦਾ ਤਾਂ ਕੁਝ ਨਾ ਕੁਝ ਸਿੱਖਣ ਨੂੰ ਉਹਨਾਂ ਤੋਂ ਮਿਲੇਗਾ। ਤੇ ਇਸੇ ਤਰ੍ਹਾਂ ਹੀ ਦੋਸਤੋ ਗੱਲਾਂ ਬਾਤਾਂ ਟਰੰਪ ਸਾਹਿਬ ਦੀਆਂ ਕਰਦੇ ਹਾਂ। ਤੇ ਟਰੰਪ ਸਾਹਿਬ ਜਿਹੜੇ ਨੇ ਆਪਣੇ ਅਮਰੀਕੀ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਝਟਕਾ ਲੱਗਿਆ, ਮਿਡ ਟਰਮ ਚੋਣਾਂ ਦੇ ਵਿੱਚ ਲਾਗੂ ਨਹੀਂ ਹੋਵੇਗਾ ਜਿਹੜਾ ਮੇਲ ਇਨ ਵੋਟਿੰਗ ਰੂਲ। ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ US ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗ ਚੁੱਕਿਆ। ਟਰੰਪ ਨੇ ਦੇਸ਼ ਭਰ ਦੇ ਜਿਹੜਾ ਵੋਟਰਾਂ ਨੂੰ ਮੇਲ ਬੈਲਟ ਜਿਹੜਾ ਸੀਗਾ ਭੇਜਣ ਦੇ ਤਰੀਕੇ ਦੇ ਵਿੱਚ ਬਦਲਾਅ ਕਰਨ ਦੀ ਗੱਲ ਕਹੀ ਸੀ, ਪਰ ਸੁਪਰੀਮ ਕੋਰਟ ਨੇ ਜਿਹੜਾ ਇਸ ਯੋਜਨਾ ਨੂੰ ਰੱਦ ਕਰ ਦਿੱਤਾ। ਚੋਣ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਾਲ ਦੀਆਂ ਮਿਡ ਟਰਮ ਚੋਣਾਂ ਦੇ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਬਹੁਤ ਸਾਰੇ ਜਿਹੜੇ ਗੰਭੀਰ ਨਤੀਜੇ ਜਿਹੜੇ ਨੇ ਹੋ ਸਕਦੇ ਨੇ, ਅੱਗੇ ਜਾ ਕੇ ਸਾਨੂੰ ਭੁਗਤਣੇ ਪੈਣਗੇ। ਕੋਰਟ ਸਾਹਮਣੇ ਆਏ ਸਭ ਤੋਂ ਅਹਿਮ ਮਾਮਲਿਆਂ ਦੇ ਵਿੱਚੋਂ ਇੱਕ ਵਿੱਚ ਬਹੁ ਗਿਣਤੀ ਜੱਜਾਂ ਨੇ ਇਸ ਪ੍ਰਕਿਰਿਆ ਦੇ ਉੱਤੇ ਰੋਕ ਲਗਾਤੀ ਹੈ, ਜਿਹਦੇ ਨਾਲ US ਪੋਸਟਲ ਸਰਵਿਸ ਜਿਹੜੀ ਹੈ ਲੱਖਾਂ ਮੇਲ ਬੈਲਟ ਰੋਕਣ ਦੀ ਅਣਮੁੱਲੀ ਜਿਹੜੀ ਸ਼ਕਤੀ ਮਿਲ ਜਾਂਦੀ ਹੈ। ਇੱਥੋਂ ਤੱਕ ਕਿ ਗੋਪ GOP ਯਾਨੀ ਕਿ ਰਿਪਬਲਿਕਨ ਪਾਰਟੀ ਦੇ ਕਈ ਚੋਣ ਅਧਿਕਾਰੀਆਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਪ੍ਰਸਤਾਵ ਦੇ ਨਾਲ ਹਫੜਾ ਦਫੜੀ ਜਿਹੜੀ ਮੱਚ ਸਕਦੀ ਹੈ ਪੂਰੇ ਮੁਲਕ ਦੇ ਵਿੱਚ, ਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੋਟ ਪਾਉਣ ਦੇ ਅਧਿਕਾਰ ਤੋਂ ਜਿਹੜੇ ਵਾਂਝੇ ਹੋ ਸਕਦੇ ਆ। ਚੰਗਾ ਕਦਮ ਕੀਤਾ, ਨਹੀਂ ਤਾਂ ਫਿਰ ਆਪਣਾ ਹੀ ਆਪਣਾ ਰੋਬ ਜਮਾਉਣਾ ਜੀ ਇਹਨੇ ਤੇ ਕਰਨਾ ਹੈ, ਕਿਉਂਕਿ ਲੱਗ ਰਿਹਾ ਕਿ ਭਾਈ ਇਸ ਵਕਤ ਜਿਹੜਾ ਇਹ ਡਰੋਪ ਹੋਵੇਗਾ ਤੇ ਇਹਦੀਆਂ ਤਾਕਤਾਂ ਘਟਣਗੀਆਂ, ਹੋਰ ਸਾਰਾ ਕੁਝ ਬਣੇਗਾ, ਚਾਹੇ ਪ੍ਰੈਜ਼ੀਡੈਂਟ ਚਾਹੇ ਉਹ ਹੀ ਰਹੇਗਾ ਜੇ ਜਿੱਤ ਜਾਂਦਾ ਹੈ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਹਾਨੀਆਂ ਇਹਨੂੰ ਜ਼ਰੂਰ ਹੋਣਗੀਆਂ। ਅਮਰੀਕੀ ਅਦਾਲਤ ਦਾ ਇਹ ਫੈਸਲਾ ਰਾਸ਼ਟਰਪਤੀ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਸਾਲਾਂ ਤੋਂ ਵੱਡੇ ਪੱਧਰ ਦੇ ਉੱਤੇ ਧੋਖਾਧੜੀ ਦੇ ਝੂਠੇ ਦੋਸ਼ ਲਗਾ ਕੇ ਮੇਲ ਵੋਟਿੰਗ ਦਾ ਵਿਰੋਧ ਕਰਦੇ ਰਹੇ ਨੇ, ਜਦਕਿ ਖੁਦ ਵੀ ਜਿਹੜਾ ਮੇਲ ਦੇ ਰਾਹੀਂ ਵੋਟ ਪਾਉਂਦੇ ਰਹੇ ਨੇ। ਕੋਰਟ ਨੇ ਕਿਹਾ ਕਿ ਪ੍ਰਸ਼ਾਸਨ ਨੇ ਆਪਣੀ ਚੁਣੌਤੀ ਦੇ ਆਧਾਰ ਦੇ ਉੱਤੇ ਸਫਲ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਇਹਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਭਾਰਤੀ ਜਿਹੜੀ ਚੋਣ ਪ੍ਰਣਾਲੀ ਦੀ ਸ਼ਲਾਘਾ ਕੀਤੀ ਸੀ ਕਿ ਅਮਰੀਕਾ ਦੇ ਵਿੱਚ ਵੀ ਉਸੇ ਤਰਜ਼ ਦੇ ਉੱਤੇ ਹੋਣੀ ਚਾਹੀਦੀ ਹੈ, ਮਤਲਬ ਕਿ ਤੀਸਰੀ ਵਾਰੀ ਵੀ ਇਹ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ ਕਿ ਵੈਸੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਜਿਹੜਾ ਦੋ ਵਾਰੀ ਹੀ ਜਿਹੜਾ ਅਮਰੀਕਾ ਦੇ ਵਿੱਚ ਇੱਕੋ ਬੰਦਾ ਜਿਹੜਾ ਪ੍ਰੈਜ਼ੀਡੈਂਟ ਰਹਿ ਸਕਦਾ ਤੇ ਉਸ ਤੋਂ ਬਾਅਦ ਉਹ ਤੀਸਰੀ ਟਰਮ ਨਹੀਂ ਜਿਹੜੀ ਕਰ ਸਕਦਾ ਤੇ ਆਪਣੇ ਤਿੰਨ ਵਾਕਾਂ ਵਾਲੇ ਬਿਨਾਂ ਦਸਤਖਤ ਵਾਲੇ ਹੁਕਮ ਦੇ ਵਿੱਚ ਇਸ ਦੇ ਬਾਰੇ ਬਹੁਤੀ ਵਿਆਖਿਆ ਨਹੀਂ ਕੀਤੀ ਹੈ। ਕੰਜ਼ਰਵੇਟਿਵ ਜੱਜ ਸੈਮੂਅਲ ਐਲੀਟੋ ਅਤੇ ਕਲੇਰੈਸ ਥਾਮਸ ਨੇ ਇਸ ਫੈਸਲੇ ਦੇ ਨਾਲ ਸਹਿਮਤੀ ਜਤਾ ਦਿੱਤੀ ਹੈ। ਪ੍ਰਸ਼ਾਸਨ ਨੇ ਆਪਣੇ ਪ੍ਰਸਤਾਵ ਨੂੰ ਪੋਸਟਲ ਨਿਯਮਾਂ ਦੇ ਵਿੱਚ ਇੱਕ ਮਾਮੂਲੀ ਬਦਲਾਅ ਦੇ ਵਜੋਂ ਪੇਸ਼ ਕੀਤਾ ਜਿਸ ਦਾ ਮਕਸਦ ਕਥਿਤ ਧੋਖਾਧੜੀ ਤੋਂ ਬਚਾਅ ਕਰਨਾ ਸੀ, ਹਾਲਾਂਕਿ ਟਰੰਪ ਦੇ ਆਲੋਚਕਾਂ ਨੇ ਇਸ ਕਦਮ ਨੂੰ ਅਸੰਵਿਧਾਨਕ ਤਰੀਕੇ ਦੇ ਨਾਲ ਤਾਕਤ ਹਥਿਆਉਣ ਦੀ ਕੋਸ਼ਿਸ਼ ਦੱਸਿਆ ਜਿਸ ਨੂੰ ਲਾਗੂ ਕਰਨ ਦੇ ਲਈ US ਪੋਸਟਲ ਸਰਵਿਸ ਪੂਰੀ ਤਰ੍ਹਾਂ ਜਿਹੜਾ ਤਿਆਰ ਵੀ ਜਿਹੜਾ ਨਹੀਂ ਸੀਗਾ। ਤੇ ਭਾਈ ਜਦੋਂ ਤੇਰੀਆਂ ਚੋਣਾਂ ਹੋਈਆਂ ਸੀ, ਦੋ ਵਾਰੀ ਤੂੰ ਹਕੂਮਤ ਦੇ ਵਿੱਚ ਆਇਆ ਤੇ ਇਹਨਾਂ ਜ਼ਰੀਏ ਇਸੇ ਤਹਿਤ ਹੀ ਜਿਹੜਾ ਨਿਯਮਾਂ ਦੇ ਥੱਲੇ ਹੋਈਆਂ ਨੇ ਉਹਨਾਂ ਲੋਕਾਂ ਨੇ ਤੈਨੂੰ ਵੀ ਤਾਂ ਵੋਟ ਪਾਈ ਹੈ, ਬੈਲਟ ਪੇਪਰ ਦੇ ਨਾਲ ਹੀ ਪਾਈ ਹੈ ਤੇ ਹੋਰ ਸਾਰੀਆਂ ਚੀਜ਼ਾਂ ਜਾਂ ਪੋਸਟ ਦੇ ਰਾਹੀਂ ਜਿਹੜਾ ਤੈਨੂੰ ਪਾਈ ਹੈ ਪੋਸਟ ਦੀ ਜਿਹੜੀ ਇਹਦੀ ਗੱਲਬਾਤ ਹੋ ਰਹੀ ਹੈ ਇਹਦੇ ਵਿੱਚ ਜਿਹਦੇ ਵਿੱਚ ਮੇਲ ਇਨ ਵੋਟਿੰਗ ਦਾ ਮਾਮਲਾ ਹੈ ਤੇ ਉਹ ਜਿਹੜਾ ਫੈਸਲਾ ਅੱਜ ਆ ਚੁੱਕਿਆ ਹੈ। ਦੂਸਰੇ ਪਾਸੇ ਅਮਰੀਕਾ ਦੇ ਮੁਕਾਬਲੇ ਦੇ ਲਈ ਇਨਵੈਸਟਮੈਂਟ ਲਿਆਉਣਾ ਜ਼ਰੂਰੀ ਹੈ। ਮਾਰਕ ਕਾਰਨੀ ਕੈਨੇਡਾ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਨੇ। ਦੋ ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਵਿੱਚ ਨਿਵੇਸ਼ਕਾਂ ਦਾ ਸਵਾਗਤ ਕੀਤਾ ਤੇ ਅਮਰੀਕਾ ਕੈਨੇਡਾ ਜਿਹੜਾ ਟਕਰਾਅ ਬਰਕਰਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਇਸ ਹਫ਼ਤੇ ਟੋਰਾਂਟੋ ਦੇ ਵਿੱਚ ਦੁਨੀਆ ਭਰ ਦੇ ਕਈ ਨਿਵੇਸ਼ਕਾਂ ਦਾ ਸਵਾਗਤ ਕਰ ਰਹੇ ਨੇ ਤੇ ਅਮਰੀਕੀ ਟੈਰਿਫਾਂ ਦਾ ਮੁਕਾਬਲਾ ਕਰਨ ਦੇ ਲਈ ਕੈਨੇਡਾ ਦੇ ਵਿੱਚ ਨਿਵੇਸ਼ ਲਿਆਉਣਾ ਜ਼ਰੂਰੀ ਦੱਸ ਰਹੇ ਨੇ। ਉਹ 160 ਤੋਂ ਵੱਧ ਪ੍ਰੋਜੈਕਟਾਂ ਦੇ ਲਈ ਨਿਵੇਸ਼ ਖਿੱਚਣਾ ਚਾਹੁੰਦੇ ਆ ਜੋ ਉਨ੍ਹਾਂ ਅਨੁਸਾਰ ਅਮਰੀਕਾ ਦੇ ਨਾਲ ਵਪਾਰਕ ਜੰਗ ਦੇ ਦੌਰਾਨ ਕੈਨੇਡਾ ਦੇ ਅਰਥਚਾਰੇ ਨੂੰ ਸੰਭਾਲਣ ਦੇ ਲਈ ਅਹਿਮ ਦੱਸਿਆ। ਕੈਨੇਡਾ ਨਿਵੇਸ਼ ਸੰਮੇਲਨ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੈ ਆਉਣ ਵਾਲੀਆਂ ਹਸਤੀਆਂ ਦੇ ਵਿੱਚ ਗੋਲਡਮੈਨ ਸੈਚਸ ਦੇ ਜਿਹੜਾ ਸਾਬਕਾ ਕਾਰਜਕਾਰੀ ਤੇ ਸੈਂਟਰਲ ਬੈਂਕ ਦੇ ਮੁਖੀ ਦੇ ਨਿੱਜੀ ਸੰਪਰਕਾਂ ਦੇ ਵਿੱਚ ਸ਼ਾਮਲ ਕਈ ਲੋਕ ਨੇ। ਇਨ੍ਹਾਂ ਦੇ ਵਿੱਚ ਅਮਰੀਕਾ ਤੋਂ ਬਲੈਕ ਰੋਕ ਦੇ ਸੀਈਓ ਲੈਰੀ ਫਿਕ ਤੇ ਬਲੈਕ ਸਟੋਨ ਦੇ ਜਿਹੜੇ ਮੁਖੀ ਨੇ ਜੋਨ ਗ੍ਰੇ, ਸਿੰਗਾਪੁਰ ਦੇ ਫੰਡ ਟੈਮਾਸੈਕ ਦੇ ਜਿਹੜੇ ਸੀਈਓ ਦਿਲਹਾਨ ਪੈਲੇ ਅਤੇ ਡੱਚ ਪੈਨਸ਼ਨ ਫੰਡ ਦੇ ਜਿਹੜੇ ਨੇ ਏਪੀ ਜੇ ਗਰੋਪ ਦੀ ਜਿਹੜੀ ਹੈ ਸੀਈਓ ਐਨੈਟ ਮੌਸਮੈਨ ਸ਼ਾਮਲ ਨੇ। ਮੈਨੂੰ ਚੇਤੇ ਆਇਆ ਬਲੈਕ ਸਟੋਨ ਦਾ ਜ਼ਿਕਰ ਹੋਇਆ, ਸਾਡੇ ਆਪਣੇ ਕਾਰਖਾਨੇ ਦੇ ਵਿੱਚ ਉੱਥੇ ਬਲੈਕ ਸਟੋਨ ਦਾ ਜਿਹੜਾ ਇੰਜਣ ਹੁੰਦਾ ਸੀ ਜਿਹੜਾ ਬੜੀ ਪਿਆਰੀ ਆਵਾਜ਼ ਹੈ, ਬੈੱਡ ਵਾਂਗੂ ਇਹ ਵਿਸ਼ੇ ਇੰਜਣ ਹੁੰਦੇ ਸੀ ਜਦੋਂ ਸਾਰੀ ਵੱਡੀਆਂ ਮਸ਼ੀਨਾਂ ਇਹਦੇ ਉੱਤੇ ਚਲਾਈਆਂ ਜਾਂਦੀਆਂ ਸੀ। ਬੜੀ ਮਿੱਠੀ ਆਵਾਜ਼ ਠੁੱਕ ਠੁੱਕ ਠੁੱਕ ਠੁੱਕ ਕਰਦੀ ਆਉਂਦੀ ਸੀ ਤੇ ਬੜਾ ਨਜ਼ਾਰਾ ਕਹਿ ਲਓ ਕਿ ਰਿਪੇਅਰ ਵੀ ਕੀਤਾ, ਬਹੁਤ ਕੁਝ ਪੰਗੇ ਵੀ ਲਏ ਆ ਤੇ ਬੜਾ ਮਜ਼ਾ ਵੀ ਆਉਂਦਾ ਸੀ ਇਹਨੂੰ ਸਟਾਰਟ ਕਰਨ ਦੇ ਲਈ। ਦੋ ਜਾਣੇ ਹੈਂਡਲ ਦੇ ਉੱਤੇ ਜੁੜਦੇ ਸੀ ਤੇ ਇੱਕ ਜਣਾ ਪਟਾ ਖਿੱਚਦਾ ਹੁੰਦਾ ਸੀ ਤੇ ਫਾਦਰ ਸਾਹਿਬ ਸਾਡੇ ਨਾ ਬੱਤੀ ਲਾਉਂਦੇ ਹੁੰਦੇ ਸੀ ਜਾਣੀ ਕਿ ਲਾਈਟ, ਤੇ ਉਹਨੂੰ ਜਿਹੜਾ ਸੀ ਉਹਦੇ ਬਾਲ ਜਿਹੜੇ ਹੁੰਦੇ ਸੀ ਗਰਮ ਕਰਨੇ ਪੈਂਦੇ ਹੁੰਦੇ ਸੀ, ਹੀਟ ਦੇਣੀ ਪੈਂਦੀ ਹੁੰਦੀ ਸੀ, ਤਾਂ ਉਹਦੇ ਨਾਲ ਫਿਰ ਇਹ ਜਦੋਂ ਉਹਨੂੰ ਗਰਮੈਸ਼ ਦਿੱਤੀ ਜਾਂਦੀ ਸੀ ਤੇ ਜਿਹੜੀ ਫਿਰ ਇਹ ਜਿਹੜਾ ਸਟਾਰਟ ਹੁੰਦਾ ਸੀ। ਚਲੋ ਇਸ ਖਬਰ ਵੱਲ ਨੂੰ ਚੱਲਦੇ ਹਾਂ। ਅੱਜ ਤੋਂ ਸ਼ੁਰੂ ਹੋਏ ਇਸ ਦੋ ਰੋਜ਼ਾ ਜਿਹੜਾ ਸੰਮੇਲਨ ਦੇ ਵਿੱਚ ਭਵਿੱਖ ਦੇ ਨਿਵੇਸ਼ ਦੇ ਬਾਰੇ ਗੱਲਬਾਤ ਸ਼ੁਰੂ ਹੋਵੇਗੀ, ਪਰ ਸਰਕਾਰੀ ਸੂਤਰ ਜਿਹੜੇ ਨੇ ਕੈਨੇਡਾ ਦੇ ਵੱਡੇ ਸੌਦੇ ਨੇਪੇਰੇ ਜਿਹੜਾ ਚੜ੍ਹਨ ਦੇ ਵਿੱਚ 12 ਤੋਂ 18 ਮਹੀਨੇ ਲਗਾ ਸਕਦੇ ਦੱਸਿਆ ਹੈ। ਕਾਰਨੀ ਨੇ ਨੌਕਰਸ਼ਾਹੀ ਦੇ ਅੜਿੱਕੇ ਘਟਾ ਕੇ ਤੇ ਖਣਨ, ਊਰਜਾ, ਤਕਨਾਲੋਜੀ ਤੇ ਬੁਨਿਆਦੀ ਢਾਂਚਾ ਪ੍ਰੋਜੈਕਟ ਵਿਕਸਿਤ ਕਰਕੇ ਅਗਲੇ 5 ਸਾਲਾਂ ਦੇ ਵਿੱਚ 1 ਖਰਬ ਕੈਨੇਡੀਆਈ ਡਾਲਰ ਦਾ ਨਿਵੇਸ਼ ਲਿਆਉਣ ਦਾ ਜਿਹੜਾ ਵਾਅਦਾ ਕੀਤਾ ਹੈ। ਕਾਰਨੀ ਨੇ ਜਿਹੜਾ ਬੀਤੇ ਦਿਨ ਸੰਮੇਲਨ ਦੇ ਸਵਾਗਤੀ ਸਮਾਗਮ ਦੇ ਵਿੱਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਜੋ 120 ਖਰਬ ਤੋਂ ਵੱਧ ਦੇ ਅਸਾਸਿਆਂ ਦੀ ਪ੍ਰਬੰਧਨ ਕਰਦੇ ਨੇ ਸਨ, ਸਾਡੀ ਦੁਕਾਨ ਦੀ ਖਿੜਕੀ ਦੇ ਵਿੱਚ ਝਾਕਣ ਆਉਣਗੇ ਕਿਉਂਕਿ ਦੁਨੀਆ ਕੈਨੇਡਾ ਨੂੰ ਵੱਖਰੇ ਨਜ਼ਰੀਏ ਦੇ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਅਰਥਚਾਰੇ ਦੇ ਲਈ ਨਿਵੇਸ਼ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਮਰੀਕਾ ਦੇ ਵੱਲੋਂ ਲਾਏ ਜਾ ਰਹੇ ਵੱਧਦੇ ਟੈਰਿਫ ਦਾ ਸਾਹਮਣਾ ਕਰ ਸਕਣ। ਦੂਸਰੇ ਪਾਸੇ ਕਿਉਂਕਿ ਦੇਖੋ ਬਾਰ ਬਾਰ ਟਰੰਪ ਤਾਂ ਹੀ ਕਹਿੰਦਾ ਕਿਉਂਕਿ ਕੈਨੇਡਾ ਨੂੰ ਦੱਬਣਾ ਚਾਹੁੰਦਾ, ਉੱਥੇ ਬਹੁਤ ਸਾਰਾ ਲੀਥੀਅਮ, ਗੋਲਡ, ਹੋਰ ਬਹੁਤ ਸਾਰੀਆਂ ਧਾਤਾਂ ਨੇ ਜਿਹੜੇ ਅਜੇ ਤੱਕ ਫਰੋਲੀਆਂ ਨਹੀਂ ਗਈਆਂ ਤੇ ਨਜ਼ਰ ਤਾਂ ਕਰਕੇ 51ਵਾਂ ਸੂਬਾ ਕਹਿੰਦਾ ਕਿ ਅਸੀਂ ਬਣਾ ਲਈਏ ਇਹਨੂੰ ਅਮਰੀਕਾ ਦੇ ਕੈਨੇਡਾ ਨੂੰ, ਪਰ ਕਾਰਨੀ ਹੁਣਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ, ਪਬਲਿਕ ਉੱਥੇ ਦੀ ਸਾਥ ਦੇ ਰਹੀ ਹੈ ਤੇ ਉਹਨੂੰ ਹੁਣ ਬਹੁਮਤ ਵੀ ਮਿਲ ਚੁੱਕੀ ਹੈ ਤੇ ਆਪਣੇ ਜਿਹੜਾ ਪੂਰੇ ਸਟਰੇਟ ਵੇ ਦੇ ਨਾਲ, ਮਤਲਬ ਕਿ ਜਿੱਦਾਂ ਘੋੜੇ ਦੇ ਅੱਖਾਂ ਜਾਣੀ ਕਿ ਢੱਕੀਆਂ ਹੁੰਦੀਆਂ, ਬਸ ਸਿੱਧਾ ਹੀ ਦੇਖ ਸਕਦਾ ਉਸੇ ਪੋਜੀਸ਼ਨ ਦੇ ਵਿੱਚ ਹੁਣ ਕਾਰਨੀ ਚੱਲ ਰਿਹਾ ਤੇ ਪੂਰੀ ਆਪਣੀ ਪਾਵਰ ਵਰਤ ਰਿਹਾ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਕਰਾਮਾਤਾਂ ਕਰਕੇ ਦਿਖਾਉਂਦਾ ਹੈ ਕੈਨੇਡਾ ਦੇ ਲਈ। ਦੂਸਰੇ ਪਾਸੇ ਭਾਰਤ ਕੈਨੇਡਾ ਵਪਾਰ ਸਮਝੌਤਾ ਜਿਹੜਾ ਉਹਦੇ ਲਈ ਚੌਥੇ ਗੇੜ ਦੀ ਗੱਲਬਾਤ ਕੈਨੇਡਾ ਦੇ ਨਾਲ ਸ਼ੁਰੂ ਹੋ ਚੁੱਕੀ ਹੈ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਨੇਪਰੇ ਚਾੜਨ ਦੇ ਲਈ ਸੋਮਵਾਰ ਨੂੰ ਕੱਲ ਬੀਤੇ ਚ ਨਵੀਂ ਦਿੱਲੀ ਦੇ ਵਿੱਚ ਚੌਥੇ ਗੇੜ ਦੀ ਗੱਲਬਾਤ ਸ਼ੁਰੂ ਕਰਤੀ ਹੈ। 18 ਸਤੰਬਰ ਤੱਕ ਜਾਰੀ ਰਹੇਗੀ ਇਹ ਗੱਲਬਾਤ। ਦੋਵੇਂ ਮੁਲਕ ਇਸ ਸਾਲ ਜਿਹੜਾ ਗੱਲਬਾਤ ਮੁਕੰਮਲ ਕਰਨਾ ਚਾਹੁੰਦੇ ਨੇ ਤੇ ਅਧਿਕਾਰੀਆਂ ਦੇ ਮੁਤਾਬਕ ਗੱਲਬਾਤ ਦੇ ਵਿੱਚ ਵਸਤਾਂ ਤੇ ਸੇਵਾਵਾਂ ਦਾ ਵਪਾਰ, ਮੂਲ ਨਿਯਮ, ਤਕਨੀਕੀ ਵਪਾਰਕ ਰੁਕਾਵਟਾਂ ਸਮੇਤ ਕਈ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਹੋਏਗੀ। ਤੀਜੇ ਗੇੜ ਦੀ ਗੱਲਬਾਤ ਜੁਲਾਈ ਦੇ ਵਿੱਚ ਓਟਾਵਾ ਦੇ ਵਿੱਚ ਹੋਣੀ ਹੈ। ਦੋਵਾਂ ਮੁਲਕਾਂ ਨੇ 2030 ਤੱਕ ਦੁਵੱਲਾ ਜਿਹੜਾ ਵਪਾਰ $50 ਅਰਬ ਤੱਕ ਵਧਾਉਣ ਦਾ ਟੀਚਾ ਰੱਖਿਆ। 2025 ਤੇ 26 ਦੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 8.22% ਘੱਟ ਕੇ $7.95 ਅਰਬ ਰਹਿ ਗਿਆ। ਭਾਰਤ ਦੇ ਵੱਲੋਂ ਮੁੱਖ ਤੌਰ ਦੇ ਉੱਤੇ ਕੈਨੇਡਾ ਨੂੰ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਉਤਪਾਦ, ਕੱਪੜੇ ਅਤੇ ਇਲੈਕਟ੍ਰੋਨਿਕ ਸਮਾਨ ਬਰਾਮਦ ਕੀਤਾ ਜਾਂਦਾ ਹੈ ਤੇ ਕੈਨੇਡਾ ਤੋਂ ਭਾਰਤ ਜਿਹੜਾ ਦਾਲਾਂ, ਕੋਲਾ, ਖਾਦ, ਕੱਚਾ ਪੈਟਰੋਲੀਅਮ ਜਾਂ ਕਾਗਜ਼ ਜਿਹੜਾ ਉਹ ਵੀ ਮੰਗਵਾਉਂਦਾ ਹੈ, ਦਰਾਮਦ ਕਰਦਾ ਹੈ। ਦੂਸਰੇ ਪਾਸੇ ਰੂੜੀਵਾਦੀਆਂ ਦੀ ਗੱਲ ਹੋਈ ਹੈ ਤੇ ਸਵੀਡਨ ਇਲੈਕਸ਼ਨ ਦੇ ਨਤੀਜਿਆਂ ਦੇ ਵਿੱਚ ਖੱਬੇ ਪੱਖੀ ਅੱਗੇ ਆ ਰਹੇ ਨੇ। ਸਰਕਾਰ ਬਣਾਉਣ ਬਾਰੇ ਬੇਯਕੀਨੀ ਬਰਕਰਾਰ ਹੈ ਅਜੇ, ਪਰ ਕੱਲ ਤੱਕ ਜਿਹੜਾ ਸਾਰਾ ਕੁਝ ਸਪਸ਼ਟ ਹੋ ਜਾਏਗਾ, ਨਤੀਜੇ ਜਿਹੜੇ ਆਉਣਗੇ। ਸਵੀਡਨ ਦੇ ਵਿੱਚ ਆਮ ਚੋਣਾਂ ਜਿਵੇਂ ਜਿਵੇਂ ਆਖਰੀ ਨਤੀਜਿਆਂ ਨੇੜੇ ਪਹੁੰਚ ਰਹੀਆਂ ਨੇ, ਮੁਲਕ ਦੇ ਵਿੱਚ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਖੱਬੇ ਪੱਖੀ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਤੇ ਇਮੀਗ੍ਰੇਸ਼ਨ ਵਿਰੋਧੀ ਕੱਟੜ ਸੱਜੇ ਪੱਖੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਦੇ ਨਾਲੋਂ ਘੱਟ ਰਿਹਾ ਹੈ। ਸ਼ੁਰੂਆਤੀ ਨਤੀਜਿਆਂ ਦੇ ਵਿੱਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਅਤੇ ਸਾਬਕਾ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਦੇ ਖੱਬੇ ਪੱਖੀ ਗੱਠਜੋੜ ਦੀ ਅਗਵਾਈ ਹੇਠ ਸੱਤਾ ਦੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ। ਹਾਲਾਂਕਿ ਉਨ੍ਹਾਂ ਦੀ ਆਪਣੀ ਜਿਹੜੀ ਪਾਰਟੀ ਹੈ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਦੀ ਜਿਹੜੀ ਹਮਾਇਤ ਘੱਟ ਗਈ ਹੈ। ਸਵੀਡਨ, ਜਿਸ ਦੀ ਆਬਾਦੀ ਤਕਰੀਬਨ 1.06 ਕਰੋੜ ਹੈ, ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਤੇ ਨਾਟੋ ਦਾ ਸਭ ਤੋਂ ਜਿਹੜਾ ਨਵਾਂ ਮੈਂਬਰ ਬਣਿਆ ਹੈ। 94% ਤੋਂ ਵੱਧ ਜ਼ਿਲ੍ਹਿਆਂ ਦੇ ਨਤੀਜੇ ਆਉਣੇ ਜਿਹੜੇ ਨੇ ਮਗਰੋਂ ਸਵੀਡਨ ਦੇ ਚੋਣ ਕਮਿਸ਼ਨ ਨੇ ਦੱਸਿਆ ਕਿ ਸਟਾਕਹੋਮ ਜਿਹੜੀ ਹੈ ਆਪਣੀ ਕੈਪੀਟਲ ਹੈ, ਉਹਦੀਆਂ 349 ਸੀਟਾਂ ਵਾਲੀ ਸੰਸਦ, ਜਿਸ ਨੂੰ ਜਿਹੜਾ ਕਿ ਰਿਸਕ ਡੈਗ ਦੇ ਵਿੱਚ ਚਾਰ ਵਿਰੋਧੀ ਪਾਰਟੀਆਂ 176 ਸੀਟਾਂ ਜਿੱਤਦੀ ਦਿਖਾਈ ਦੇ ਰਹੀ ਹੈ। ਮੌਜੂਦਾ ਸਰਕਾਰ ਬਣਾਉਣ ਵਾਲੀ ਧਿਰ ਜਾਂ ਉਸਦੀ ਹਮਾਇਤ ਕਰਨ ਵਾਲੀਆਂ ਚਾਰ ਪਾਰਟੀਆਂ ਨੂੰ 173 ਸੀਟਾਂ ਮਿਲ ਸਕਦੀਆਂ ਨੇ। ਨਤੀਜਿਆਂ ਦਾ ਫੈਸਲਾ ਸ਼ਾਇਦ ਕੱਲ ਨੂੰ ਜਿਹੜਾ ਬੁੱਧਵਾਰ ਤੱਕ ਸਪਸ਼ਟ ਹੋ ਜਾਵੇਗਾ ਤੇ ਸਥਾਨਕ ਚੋਣ ਬੋਰਡ ਉਨ੍ਹਾਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਕਰਨਗੇ ਜੋ ਚੋਣਾਂ ਵਾਲੇ ਦਿਨ ਤੱਕ ਪੋਲਿੰਗ ਸਟੇਸ਼ਨ ਨਹੀਂ ਜਿਹੜੀਆਂ ਪਹੁੰਚ ਸਕੇ ਸਨ। ਦੂਸਰੇ ਪਾਸੇ ਅਰਬ ਦੇਸ਼ ਜਿਹੜੇ ਨੇ ਉਨ੍ਹਾਂ ਨੇ ਵੀ ਦਾਅਵਾ ਠੋਕ ਦਿੱਤਾ ਹੈ। ਕਹਿੰਦੇ ਕਿ ਮਦੀਨਾ ਦੇ ਵਿੱਚ ਯੂਰੇਨੀਅਮ ਜਿਹੜਾ ਹੈ ਤੇ ਰੇਅਰ ਅਰਥ ਮਿਨਰਲਸ ਦਾ ਜਿਹੜਾ ਵੱਡਾ ਭੰਡਾਰ ਹੈ, ਸਾਊਦੀ ਅਰਬ ਦਾ ਵੱਡਾ ਦਾਅਵਾ ਹੈ। ਸਾਊਦੀ ਅਰਬ ਨੇ ਕਿਉਂ ਭਾਈ ਰੋਲਾ ਪਾਉਂਦੇ ਹੋ, ਚੁੱਪ ਚੁਪੀ ਤੇ ਰੱਖੀ ਛੱਡੋ ਜੇ ਹੈਗਾ ਤੇ ਟਰੰਪ ਨੇ ਮੁੜ ਕੇ ਆ ਜਾਣਾ ਫਿਰ ਤੁਸੀਂ ਕਹਿਣਾ ਭਾਈ ਸਾਡੇ ਨਾਲ ਧੱਕਾ ਭਾਜੀ। ਸਾਊਦੀ ਅਰਬ ਨੇ ਮਦੀਨਾ ਖੇਤਰ ਦੇ ਵਿੱਚ ਯੂਰੇਨੀਅਮ ਤੇ ਦੁਰਲੱਭ ਖਣਿਜਾਂ ਦੇ ਨਾਲ ਭਰਪੂਰ ਕੱਚੀ ਧਾਤ ਦੇ ਇੱਕ ਵੱਡੇ ਭੰਡਾਰ ਦੀ ਖੋਜ ਕਰਨ ਦਾ ਦਾਅਵਾ ਹੋਇਆ। ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਦੇ ਅਨੁਸਾਰ ਮਦੀਨਾ ਦੇ ਜਬਲ ਸਈਦ ਪ੍ਰੋਜੈਕਟ ਦੇ ਵਿੱਚ ਕੀਤੇ ਗਏ ਭੂ ਵਿਗਿਆਨਕ ਸਰਵੇਖਣ ਦੇ ਦੌਰਾਨ ਲਗਭਗ 11 ਕਰੋੜ ਟਨ 110 ਮਿਲੀਅਨ ਟਨ ਕੱਚੀ ਧਾਤ ਉਰੇ ਹੋਣ ਦਾ ਜਿਹੜਾ ਅਨੁਮਾਨ ਲਗਾਇਆ ਗਿਆ। ਇਸ ਖੋਜ ਦੇ ਵਿੱਚ ਭਾਰੀ ਦੁਰਲੱਭ ਖਣਿਜ ਤੱਤਾਂ ਦੀ ਉੱਚ ਮਾਤਰਾ ਦੇ ਨਾਲ ਨਾਲ ਯੂਰੇਨੀਅਮ ਦੀਆਂ ਸੰਭਾਵਨਾਵਾਂ ਵੀ ਜਿਹੜੀਆਂ ਮਿਲੀਆਂ ਨੇ। ਇਹ ਸਪਸ਼ਟ ਅਜੇ ਤੱਕ ਨਹੀਂ ਹੈ ਪਰ ਕਿ ਇਹ 11 ਕਰੋੜ ਟਨ ਸ਼ੁੱਧ ਯੂਰੇਨੀਅਮ ਨਹੀਂ ਹੈ, ਸਗੋਂ ਇਹ ਯੂਰੇਨੀਅਮ ਅਤੇ ਰੇਅਰ ਅਰਥ ਜਿਹੜਾ ਤੱਤਾਂ ਵਾਲੀ ਕੁੱਲ ਅਨੁਮਾਨਿਤ ਜਿਹੜੀ ਕੱਚੀ ਧਾਤ ਹੈ। ਇਹ ਖੋਜ ਜਿਹੜੀ ਹੈ ਸਾਊਦੀ ਅਰਬ ਦੀ ਵਿਜ਼ਨ 2030 ਜਿਹੜੀ ਹੈ 2030 ਰਣਨੀਤੀ ਦੇ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ, ਜਿਸ ਦਾ ਜਿਹੜਾ ਹੈ ਮਕਸਦ ਜਿਹੜਾ ਹੈ ਦੇਸ਼ ਦੀ ਅਰਥ ਵਿਵਸਥਾ ਦੀ ਤੇਲ ਦੇ ਉੱਤੇ ਨਿਰਭਰਤਾ ਘਟਾਉਣਾ ਤੇ ਖਣਿਜ ਨਵੀਨੀਕਰਨ ਯੋਗ ਊਰਜਾ ਦੇ ਉੱਤੇ ਨਾਗਰਿਕ ਪ੍ਰਮਾਣੂ ਊਰਜਾ ਖੇਤਰ ਚ ਨਿਵੇਸ਼ ਵਧਾਉਣਾ ਹੈ। ਇਹ ਦੁਰਲੱਭ ਖਣਿਜ ਇਲੈਕਟ੍ਰਾਨਿਕਸ, ਇਲੈਕਟ੍ਰਿਕ ਵਾਹਨਾਂ, ਪਵਨ ਊਰਜਾ ਜਿਹੜੀ ਹੈ ਜਾਣੀ ਕਿ ਜਿਹੜੀ ਪੌਣ ਚੱਕੀਆਂ ਦੇ ਨਾਲ ਪੈਦਾ ਕੀਤੀ ਜਾਂਦੀ ਹੈ, ਉਹ ਜਿਹੜੀਆਂ ਚੱਕੀਆਂ ਬਣਦੀਆਂ ਨੇ ਕੁਝ ਮਟੀਰੀਅਲ ਉਹਦੇ ਵਿੱਚ ਲਾਇਆ ਜਾਂਦਾ ਹੈ। ਰੱਖਿਆ ਉਪਕਰਨਾਂ ਤੇ ਹੋਰ ਹਾਈ ਜਿਹੜਾ ਟੈਕ ਉਦਯੋਗਾਂ ਦੇ ਲਈ ਬਹੁਤ ਮਹੱਤਵਪੂਰਨ ਨੇ। ਮਦੀਨਾ ਇਸਲਾਮ ਜਿਹੜਾ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਜਿੱਥੇ 622 ਈਸਵੀ ਦੇ ਵਿੱਚ ਪੈਗੰਬਰ ਮੁਹੰਮਦ ਨੇ ਮੱਕੇ ਤੋਂ ਜਿਹੜਾ ਹਿਜਰਤ ਕੀਤਾ ਸੀ ਤੇ ਇਸ ਪਵਿੱਤਰ ਖੇਤਰ ਦੇ ਵਿੱਚ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਖਣਿਜਾਂ ਦੀ ਖੋਜ ਨੇ ਵਿਸ਼ਵ ਪੱਧਰ ਦੇ ਉੱਤੇ ਧਿਆਨ ਖਿੱਚਿਆ ਤੇ ਸਾਊਦੀ ਅਰਬ ਨਾਗਰਿਕ ਪ੍ਰਮਾਣੂ ਊਰਜਾ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਵੀ ਜਿਹੜਾ ਅੱਗੇ ਵੱਧ ਰਿਹਾ, ਜਿਸ ਦੇ ਲਈ ਯੂਰੇਨੀਅਮ ਇੱਕ ਅਹਿਮ ਜਿਹੜਾ ਕੱਚਾ ਮਾਲ ਹੈ, ਜਾਣੀ ਕਿ ਉਹ ਦੇਵੇਗਾ ਕੱਚਾ ਮਾਲ ਤੇ ਮੁੜ ਕੇ ਟਰੰਪ ਸਾਲ ਦੇਣਗੇ ਜੀ ਪ੍ਰਮਾਣੂ। ਪਹਿਲਾਂ ਹੀ ਕਿਤੇ ਨਾ ਕਿਤੇ ਉਹਨੇ ਕਹਿ ਦਿੱਤਾ ਸੀਗਾ ਕਿ ਭਾਈ ਇਹ ਮੁਲਕ ਜਿਹੜੇ ਨੇ, ਅਰਬ ਮੁਲਕ ਜਿਹੜੇ ਨੇ, ਉਹ ਰੱਖ ਸਕਦੇ ਨੇ ਇਹ ਚੀਜ਼ਾਂ, ਜਾਣੀ ਕਿ ਪਰਮਾਣੂ ਜਿਹੜੀਆਂ ਨੇ ਚੀਜ਼ਾਂ, ਪਰ ਜਿਹੜੇ ਨੇ ਈਰਾਨ ਹੈ ਜਾਂ ਕੁਝ ਮੁਲਕਾਂ ਦੇ ਉੱਤੇ ਪਾਬੰਦੀ ਜਿਹੜੀ ਹੈ ਬਰਕਰਾਰ ਰੱਖ ਰਿਹਾ। ਕੈਨੇਡਾ ਨੂੰ ਫਿਰ ਚੱਲਦੇ ਹਾਂ। ਕੈਨੇਡਾ ਦੇ ਵਿੱਚ ਜਬਰੀ ਵਸੂਲੀ ਦੇ ਮਾਮਲਿਆਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ, 4 ਪੰਜਾਬੀ ਡਿਪੋਰਟ ਕੀਤੇ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਪੰਜਾਬ ਦੇ ਨਾਲ ਸੰਬੰਧਤ 4 ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ ਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਦੇ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਤੇ ਸਾਹਿਬਜੋਤ ਸਿੰਘ ਨੂੰ ਜਿਹੜਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਜਿਹੜਾ IRPA ਤਹਿਤ ਅਪਰਾਧਿਕ ਸੰਗਠਨਾਂ ਦੇ ਨਾਲ ਸੰਬੰਧਿਤ ਤੇ ਗੰਭੀਰ ਅਪਰਾਧਾਂ ਦੇ ਲਈ ਅਯੋਗ ਪਾਇਆ ਗਿਆ। ਇਨ੍ਹਾਂ ਚਾਰਾਂ ਵਿਰੁੱਧ ਜ਼ਬਰਦਸਤੀ ਉਗਰਾਹੀ, ਗੋਲੀਬਾਰੀ ਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਨੇ। ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਆਫ ਕੈਨੇਡਾ IRB ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ। ਦੂਸਰੇ ਪਾਸੇ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਸਟੇਟਮੈਂਟ ਕਾਰਨ ਵਿਵਾਦ ਬਣ ਗਿਆ। ਰਿਪਬਲਿਕਨ ਉਮੀਦਵਾਰ ਵੀ ਦੀ ਜਿਹੜੀ ਖੁਦ ਦੀ ਪਾਰਟੀ ਦੇ ਆਗੂਆਂ ਨੇ ਟਿੱਪਣੀਆਂ ਦੀ ਆਲੋਚਨਾ ਕਰ ਦਿੱਤੀ ਹੈ। ਇੱਕ ਰਿਪਬਲਿਕਨ ਸਿਆਸਤਦਾਨ ਦੀ ਸੋਸ਼ਲ ਮੀਡੀਆ ਪੋਸਟ, ਜਿਸ ਦੇ ਵਿਚ ਟੈਕਸਾਸ ਅਮਰੀਕਾ ਦੇ ਵਿਚ ਫੁੱਟਬਾਲ ਮੈਚ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਵਿਦਿਆਰਥੀ ਨੂੰ ਸਮੱਸਿਆ ਕਿਹਾ ਗਿਆ ਸੀਗਾ, ਉਨ੍ਹਾਂ ਨੇ ਤੂਫਾਨ ਖੜਾ ਕਰਕੇ ਰੱਖ ਦਿੱਤਾ ਹੈ। ਉਸਦੀ ਪਾਰਟੀ ਦੇ ਕਈ ਸਾਥੀਆਂ ਤੇ ਡੈਮੋਕਰੇਟਾਂ ਨੇ ਇਨ੍ਹਾਂ ਟਿੱਪਣੀਆਂ ਨੂੰ ਜਿਹੜਾ ਨਸਲੀ ਕਰਾਰ ਦਿੱਤਾ ਹੈ। ਟੈਕਸਾਸ ਰੇਲ ਰੋਡ ਜਿਹੜਾ ਹੈ ਕਮਿਸ਼ਨਰ ਲਈ ਰਿਪਬਲਿਕਨ ਉਮੀਦਵਾਰ ਬੋਬ ਫ੍ਰੈਂਚ, ਜਿਸ ਨੇ 10 ਕਰੋੜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਸੀਗੀ, ਤੇ ਉਹਨੇ ਲੋਗ ਹਾਰਨਜ਼ ਦੀ ਜਿਹੜੀ ਸੀ ਜਿੱਤ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਮੂਲ ਦੇ ਵਿਦਿਆਰਥੀਆਂ ਦੀ ਫੋਟੋ ਸਾਂਝੀ ਕੀਤੀ ਤੇ ਕਿਹਾ ਕਿ ਇਸ ਦ੍ਰਿਸ਼ ਤੋਂ ਪਤਾ ਲੱਗਦਾ ਕਿ ਕਿੰਨੇ ਅਮਰੀਕੀਆਂ ਨੂੰ ਵਿਦੇਸ਼ੀਆਂ ਦੇ ਵੱਲੋਂ ਬੇਦਖਲ ਕਰ ਦਿੱਤਾ ਗਿਆ। ਇਸੇ ਤਸਵੀਰ ਨੂੰ ਜਿਹੜਾ ਸਾਂਝੀ ਕਰਦਿਆਂ ਹੋਇਆ ਇੱਕ ਪੋਸਟ ਦੇ ਵਿੱਚ ਫ੍ਰੈਂਚ ਨੇ ਲਿਖਿਆ, ਮੈਂ ਸੁਣਿਆ ਹੈ ਕਿ ਇਸ ਸਾਲ UT ਦਾ ਜਿਹੜਾ ਗ੍ਰੈਜੂਏਸ਼ਨ ਸਮਾਰੋਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋਇਆ। ਇਹ ਸਮੱਸਿਆ ਹੁਣ ਸਪਸ਼ਟ ਤੌਰ ਦੇ ਉੱਤੇ ਕਿਸੇ ਵੀ ਵਿਅਕਤੀ ਦੀ ਕਲਪਨਾ ਦੇ ਨਾਲੋਂ ਬਹੁਤ ਜ਼ਿਆਦਾ ਮਾੜੀ ਹੈ। ਸਨੈਟਰ ਜੋਹਨ ਜਿਹੜਾ ਹੈ ਕੋਰਨਿਨ ਨੇ ਇਸ ਪੋਸਟ ਦੀ ਨਸਲਵਾਦ ਦੇ ਵਜੋਂ ਆਲੋਚਨਾ ਕੀਤੀ ਹੈ ਤੇ ਰਿਪਬਲਿਕਨਾਂ ਨੂੰ ਇਸ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਕੋਰਨਿਨ ਨੇ ਐਕਸ ਦੇ ਉੱਤੇ ਲਿਖਿਆ ਕਿ ਇਹ ਸੂਬਾ ਪੱਧਰੀ ਅਹੁਦੇ ਦੇ ਲਈ ਜਿਹੜਾ ਰਿਪਬਲਿਕਨ ਉਮੀਦਵਾਰ ਹਨ, US ਸੈਨੇਟ ਇੰਡੀਆ ਕੌਕਸ ਦੇ ਸਹਿ ਚੇਅਰਮੈਨ ਕੋਰਨਿਨ ਨੇ ਕਿਹਾ ਕਿ ਹੋਰ ਜਿਹੜੇ ਨੇ ਰਿਪਬਲਿਕਨ ਚੁਣੇ ਹੋਏ ਆਗੂ ਇਸ ਅਸਹਿਣਸ਼ੀਲਤਾ ਤੇ ਨਸਲਵਾਦ ਦੀ ਨਿੰਦਾ ਜਿਹੜੀ ਆ ਕਰਨਗੇ ਜਾਂ ਜਦੋਂ ਇਹ ਆਮ ਬਣ ਰਿਹਾ ਤਾਂ ਅੱਖਾਂ ਫੇਰ ਲੈਣਗੇ, ਉਨ੍ਹਾਂ ਨੇ ਸਵਾਲ ਖੜਾ ਕੀਤਾ। ਇਸ ਤਰ੍ਹਾਂ ਮਹਾਨ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਤਬਾਹ ਕਰ ਲੈਂਦੀਆਂ ਨੇ ਤੇ ਦੁੱਖ ਦੀ ਗੱਲ ਇਹ ਵੀ ਹੈ ਕੋਰਨਿਨ ਜੋ ਖੁਦ ਰਿਪਬਲਿਕਨ ਅਤੇ 4 ਵਾਰ ਦੇ ਸੈਨੇਟਰ ਨੇ ਇਸ ਸਾਲ ਸੈਨੇਟਰ ਦੀ ਪ੍ਰਾਇਮਰੀ ਚੋਣ ਟੈਕਸਾਸ ਦੇ ਜਿਹੜਾ ਅਟਾਰਨੀ ਜਨਰਲ ਕੇਨ ਪੈਕਸਟਨ ਤੋਂ ਜਿਹੜਾ ਹਾਰ ਗਏ ਸਨ। ਆਖਰੀ ਖਬਰ ਵੱਲ ਨੂੰ ਵੱਧਦਿਆਂ ਦੂਸਰੇ ਪਾਸੇ ਜ਼ਮੀਨ ਅਸਮਾਨ ਛੱਡੋ ਭਾਈ ਟਰੰਪ ਕੋਈ ਨਾ ਕੋਈ ਝੰਡਾ ਗੱਡ ਦਿੰਦਾ ਹੈ। ਅਮਰੀਕਾ ਨੇ ਸਪੇਸ ਦੇ ਵਿੱਚ ਜਿਹੜਾ ਤਾਇਨਾਤ ਕਰਤੇ ਹੈ ਹਥਿਆਰ, ਇਹ ਜਿਹੜਾ ਦਾਅਵਾ ਕਰ ਦਿੱਤਾ ਹੈ। ਵੈਸੇ ਇੱਕ ਸੰਧੀ ਦੇ ਮੁਤਾਬਕ ਹੈ, ਕੋਈ ਉਹਦੇ ਉੱਤੇ ਇੱਦਾਂ ਨਹੀਂ ਕਰ ਸਕਦਾ। ਬਾਕੀ ਦੇਖਦੇ ਹਾਂ ਖਬਰ ਕੀ ਕਹਿੰਦੀ ਹੈ। ਅਮਰੀਕਾ ਜੋ ਕਿ ਦੁਨੀਆਂ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ, ਨੇ ਜਿਹੜਾ ਪਹਿਲੀ ਵਾਰ ਇੱਕ ਅਜਿਹਾ ਜਿਹੜਾ ਅਜੀਬ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਅਮਰੀਕੀ ਸਪੇਸ ਆਰਮੀ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੰਨਿਆ ਕਿ ਉਸਨੇ ਸਪੇਸ ਦੇ ਵਿੱਚ ਹਮਲਾ ਕਰਨ ਦੇ ਲਈ ਤਿਆਰ ਹਥਿਆਰ ਤੈਨਾਤ ਕੀਤੇ ਹੋਏ ਨੇ। ਮੈਰੀਲੈਂਡ ਵਿਖੇ ਸਾਲਾਨਾ ਏਅਰ ਸਪੇਸ ਐਂਡ ਸਾਈਬਰ ਕਾਨਫਰੰਸ ਦੇ ਦੌਰਾਨ ਅਮਰੀਕੀ ਏਅਰ ਫੋਰਸ ਦੇ ਸੈਕਟਰੀ ਟਰੋਏ ਮੇਕ ਨੇ ਜਿਹੜਾ ਕਿਹਾ ਕਿ ਅਮਰੀਕੀ ਫੌਜਾਂ ਦੀ ਸੁਰੱਖਿਆ ਤੇ ਵੱਧਦੇ ਖਤਰਿਆਂ ਤੋਂ ਨਜਿੱਠਣ ਲਈ ਇਹ ਹਥਿਆਰ ਜ਼ਰੂਰੀ ਜਿਹੜੇ ਸਨ। ਇਸ ਐਲਾਨ ਨੂੰ ਚੀਨ ਅਤੇ ਰੂਸ ਦੇ ਲਈ ਸਿੱਧੀ ਜਿਹੜੀ ਚੇਤਾਵਨੀ ਦੇ ਵਜੋਂ ਦੇਖਿਆ ਗਿਆ ਹੈ। ਹਾਲਾਂਕਿ ਟਰੋਏ ਮੇਕ ਨੇ ਜਿਹੜਾ ਹਥਿਆਰਾਂ ਦੀ ਖਾਸ ਕਿਸਮ ਦੇ ਬਾਰੇ ਖੁਲਾਸਾ ਨਹੀਂ ਕੀਤਾ, ਪਰ ਸੰਕੇਤ ਦਿੱਤਾ ਕਿ ਇਨ੍ਹਾਂ ਦੀ ਜਿਹੜੀ ਵਰਤੋਂ ਸਪੇਸ ਕੰਟਰੋਲ ਅਤੇ ਅਮਰੀਕੀ ਫੌਜਾਂ ਦੀ ਰੱਖਿਆ ਦੇ ਲਈ ਕੀਤੀ ਜਾਏਗੀ। ਭਾਈ ਇੱਥੇ ਨਹੀਂ ਤੁਸੀਂ ਹੱਲੇ ਹਾੜਦੇ, ਉੱਥੇ ਜਾ ਕੇ ਫਿਰ ਖਲਾਰਾ ਪਾਉਣ ਲੱਗ ਗਏ ਹੋ। ਅਮਰੀਕੀ ਸਪੇਸ ਫੌਜ ਦੇ ਬੁਲਾਰੇ ਅਨੁਸਾਰ ਇਹ ਸਿਸਟਮ ਦੁਸ਼ਮਣਾਂ ਨੂੰ ਠੱਲ ਪਾਉਣ ਦੇ ਲਈ ਕਾਈਨੈਟਿਕ ਜਾਣੀ ਕਿ ਅਸਲ ਅਤੇ ਨੌਨ ਕਾਈਨੈਟਿਕ ਲੇਜ਼ਰ ਜਾਂ ਇਲੈਕਟ੍ਰੋਨਿਕ ਵੇਵਸ ਦੋਵਾਂ ਤਰੀਕਿਆਂ ਦੇ ਨਾਲ ਹਮਲਾ ਅਤੇ ਡਿਫੈਂਸ ਕਰ ਸਕਦਾ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਦੇਸ਼ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਆਪਣੇ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਦਾ ਵਿਸਤਾਰ ਦੇ ਵਿੱਚ ਜੁਟਿਆ ਹੋਇਆ। 1957 ਦੇ ਵਿੱਚ ਸਪੂਤਨਿਕ ਲਾਂਚ ਹੋਣ ਤੋਂ ਬਾਅਦ ਹੀ ਪੂਰੀ ਦੁਨੀਆਂ ਦੇ ਵਿੱਚ ਸਪੇਸ ਦੌੜ ਦੀ ਸ਼ੁਰੂਆਤ ਹੋ ਗਈ। 1967 ਦੀ ਆਊਟਰ ਸਪੇਸ ਟ੍ਰੀਟੀ ਤਹਿਤ ਸਪੇਸ ਦੇ ਵਿੱਚ ਹਥਿਆਰ ਰੱਖਣ ਦੇ ਉੱਤੇ ਪਾਬੰਦੀ ਲਗਾਈ ਗਈ ਸੀ, ਪਰ ਇਸ ਦੇ ਬਾਵਜੂਦ ਵੀ ਅਮਰੀਕਾ, ਚੀਨ, ਰੂਸ ਅਤੇ ਭਾਰਤ ਵਰਗੇ ਦੇਸ਼ ਇਸ ਸੰਧੀ ਤੋਂ ਬਾਹਰ ਰਹਿ ਕੇ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟੈਕਨੋਲੋਜੀਆਂ ਵਿਕਸਿਤ ਕਰਦੀਆਂ ਰਹੀਆਂ ਨੇ। ਅਮਰੀਕੀ ਸਪੇਸ ਆਰਮੀ ਦੇ ਅਨੁਸਾਰ ਚੀਨ ਤੇ ਰੂਸ ਅਮਰੀਕਾ ਦੇ ਲਈ ਵੱਡੀ ਚੁਣੌਤੀ ਨੇ ਤੇ ਚੀਨ ਆਪਣੀ ਫੌਜ ਦੇ ਆਧੁਨਿਕਕਰਨ ਵਜੋਂ ਸਪੇਸ ਅਤੇ ਕਾਊਂਟਰ ਸਪੇਸ ਸਮਰਥਾਵਾਂ ਦਾ ਤੇਜ਼ੀ ਦੇ ਨਾਲ ਵਿਸਤਾਰ ਕਰ ਰਿਹਾ, ਜਦਕਿ ਰੂਸ ਸਪੇਸ ਨੂੰ ਜੰਗ ਦੇ ਮੈਦਾਨ ਦੇ ਵਜੋਂ ਦੇਖਦਾ ਹੈ ਤੇ ਮੰਨਦਾ ਹੈ ਕਿ ਭਵਿੱਖ ਦੀਆਂ ਜੰਗਾਂ ਚ ਸਪੇਸ ਦੇ ਵਿਚ ਹਿੱਸੇਦਾਰੀ ਹੀ ਜਿੱਤ ਦਾ ਜਿਹੜਾ ਫੈਸਲਾ ਕਰੇਗੀ। ਭਾਈ ਆਹ ਧਰਤੀ ਦੇ ਵਿਚ ਕਲੇਸ਼ ਤੁਸੀਂ ਪਾਇਆ ਹੋਇਆ ਜਦੋਂ ਦੇ ਤੁਸੀਂ ਆਏ ਹੋ, ਦੁਨੀਆਂ ਬਣੀ ਹੈ ਤੇ ਹੁਣ ਭਾਈ ਉੱਥੇ ਜਾ ਕੇ ਸਪੇਸ ਦੇ ਵਿੱਚ ਵੀ ਕਲੇਸ਼ ਪਾ ਲਿਆ ਇਹਨਾਂ ਨੇ ਤੇ ਅਸੀਂ ਜਿੰਨੀ ਦੱਬ ਸਕਦੇ ਹਾਂ ਅਸੀਂ ਦੱਬ ਲਈਏ। ਉਹੀ ਰਾਜੇ ਮਹਾਰਾਜਿਆਂ ਵਾਲਾ ਹਾਲਾਤ ਉੱਥੇ ਬਣ ਗਏ ਨੇ ਜਿੱਥੇ ਤੱਕ ਜਿਹਦਾ ਦਬਦਬਾ ਸੀ ਉਹਨਾਂ ਕਬਜ਼ਾ ਕਰ ਲੈਂਦਾ ਸੀ ਤੇ ਹਾਲਾਤ ਭਾਈ ਇਹਨਾਂ ਨੇ ਸਪੇਸ ਦੇ ਉੱਤੇ ਵੀ ਇਹ ਬਣਾ ਦਿੱਤੇ ਆ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰੀ ਮੁੱਦਿਆਂ ਵੱਲ ਨੂੰ ਵੱਧਦੇ ਹਾਂ। ਇੱਕ ਖਬਰ ਕੈਨੇਡਾ ਦੀ, ਵੈਸੇ ਆਪਾਂ ਜ਼ਿਆਦਾ ਰੌਲਾ ਪਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਡਿਜੀਕਰਨ ਵੱਧ ਰਿਹਾ, ਪਰ ਦੂਸਰੇ ਪਾਸੇ ਕੈਨੇਡਾ ਦੇ 4 ਮੁੱਖ ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਸ ਦੇ ਵਿੱਚ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਨੇ ਦੇਸ਼ ਦੇ 4 ਮੁੱਖ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਅੱਜ ਸਵੇਰੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟੋਰਾਂਟੋ ਦੇ ਜਿਹੜਾ ਪੀਅਰਸਨ ਹਵਾਈ ਅੱਡੇ ਸਮੇਤ ਕੈਲਗਰੀ, ਮੌਂਟਰੀਅਲ ਤੇ ਵੈਂਕੂਵਰ ਹਵਾਈ ਅੱਡੇ ਦਾ ਸੰਚਾਲਨ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਨਾਲ $10 ਅਰਬ ਮਿਲਣ ਦੀ ਉਮੀਦ ਹੈ ਤੇ ਇਸ ਰਕਮ ਨੂੰ ਦੇਸ਼ ਦੇ ਮਹੱਤਵਪੂਰਨ ਉਤਪਾਦਨ ਸਾਧਨਾਂ ਦੇ ਵਿੱਚ ਨਿਵੇਸ਼ ਕੀਤਾ ਜਾਏਗਾ ਜਿੱਥੇ ਉਹ ਆਰਥਿਕਤਾ ਦੇ ਵਿੱਚ ਵੱਡਾ ਜਿਹੜਾ ਰੋਲ ਨਿਭਾਏਗੀ ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਵਾਈ ਅੱਡਿਆਂ ਦੀ ਜਿਹੜੀ ਜ਼ਮੀਨ ਅਤੇ ਸੰਚਾਲਨ ਢਾਂਚਾ ਸਰਕਾਰ ਦੀ ਮਾਲਕੀ ਦੇ ਵਿੱਚ ਹੀ ਰਹੇਗਾ, ਮਤਲਬ ਕਿ ਉਹਨੂੰ ਠੇਕੇ ਤੇ ਦੇ ਰਹੇ ਨੇ। ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਚੱਲ ਰਹੇ ਵਿਦੇਸ਼ੀ ਨਿਵੇਸ਼ਕਾਂ ਦੇ ਸਮਾਗਮ ਦੌਰਾਨ ਸੋਮਵਾਰ ਦੇਰ ਰਾਤ ਕੈਨੇਡਾ ਦੀ ਸੱਤਾਧਾਰੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਦੀ ਗੁਪਤ ਮੀਟਿੰਗ ਸੱਦੀ ਗਈ ਜਿਸਦਾ ਏਜੰਡਾ ਕੈਨੇਡਾ ਦੇ ਹਵਾਈ ਅੱਡਿਆਂ ਦਾ ਭਵਿੱਖ ਤੈਅ ਕੀਤੇ ਜਾਣ ਤੇ ਉਹਨਾਂ ਦੀ ਜਿਹੜੇ ਸੀ ਉਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਉੱਤੇ ਵਿਚਾਰ ਕਰਨਾ ਸੀ। ਸੰਸਦ ਮੈਂਬਰਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਅਮਲਾ ਮੈਂਬਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਦੇ ਇਜਲਾਸ ਮੌਕੇ ਸੱਤਾਧਾਰੀ ਪਾਰਟੀ ਵੱਲੋਂ ਕਾਹਲੀ ਦੇ ਵਿੱਚ ਮੀਟਿੰਗ ਸੱਦਣ ਦਾ ਵਿਸ਼ੇਸ਼ ਮਹੱਤਵ ਇਹੀ ਸੀਗਾ। ਦੇਰ ਰਾਤ ਕਾਹਲੀ ਦੇ ਵਿੱਚ ਸੱਦੀ ਗਈ ਮੀਟਿੰਗ ਤੋਂ ਹੀ ਸਮਝਿਆ ਗਿਆ ਕਿ ਸਰਕਾਰ ਗੈਰ ਮੁਨਾਫਾ ਮਾਡਲ ਦੇ ਵਜੋਂ ਵਿਚਰ ਰਹੇ ਖਾਸ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਜਾਂ ਹੋਰ ਵਿਕਲਪਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਮੰਗਲਵਾਰ ਨੂੰ ਇਸ ਨੂੰ ਜਿਹੜਾ ਵੱਡੇ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਖਿੱਚ ਬਣਾਏਗੀ ਤੇ ਉਹਨਾਂ ਦੀ ਦਿਲਚਸਪੀ ਜਿਹੜੀ ਹੈ ਆਕੀ ਜਾਏਗੀ ਤੇ $10 ਅਰਬ ਕੈਨੇਡਾ ਦੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਪਾਉਣਗੇ। ਇਹਦੇ ਵਿੱਚ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ। 5 ਸਾਲ ਦੇ ਵਿੱਚ ਜਿਹੜਾ $10 ਖਰਬ ਦੇ ਵਿਦੇਸ਼ੀ ਨਿਵੇਸ਼ ਦਾ ਟੀਚਾ ਪੂਰਾ ਕਰਨ ਦੇ ਲਈ ਕੁਝ ਮੁੱਖ ਹਵਾਈ ਅੱਡੇ ਨਿੱਜੀ ਹੱਥਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਜਾਂ ਵਰਤੋਂ ਦੇ ਠੇਕੇ ਦੇ ਉੱਤੇ ਦਿੱਤੇ ਜਾ ਸਕਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਆਖਰ ਦੇ ਵਿੱਚ ਇੱਕ ਗੱਲਬਾਤ ਜ਼ਰੂਰ ਵਿਰਸੇ ਵਿਰਾਸਤ ਦੀ ਹੈ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਸੰਖੇਪ ਦੇ ਵਿੱਚ ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਇਹ ਗੱਲਬਾਤ ਹੈ ਦੋਸਤੋ, ਜਿਹੜੀ ਗੱਲਬਾਤ ਸਾਂਝੀ ਕਰਨ ਜਾ ਰਿਹਾ ਇੱਕ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਉਹਨਾਂ ਦੀ, ਪਹਿਲਾਂ ਵੀ ਸ਼ਾਇਦ ਮੈਂ ਇੱਕ ਅੱਧੀ ਵਾਰੀ ਸਾਂਝੀ ਕੀਤੀ ਹੈ। ਮਾਸਟਰ ਲਖਵਿੰਦਰ ਸਿੰਘ ਜੀ ਇਹਨਾਂ ਦੇ ਬਾਰੇ ਲਿਖਦੇ ਹੈ, ਕੌਣ ਸਨ ਇਹ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਨਕਸ਼ਾ ਨਵੀਸੀ, ਭਵਨ ਨਿਰਮਾਣ ਤੇ ਲੱਕੜ ਨਕਾਸ਼ੀ ਦੀ ਆਪਣੀ ਨਵੇਕਲੀ ਕਲਾ ਦੇ ਰਾਹੀਂ ਸਿੱਖ, ਮੁਗਲ ਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਵਾਲੇ ਭਾਈ ਰਾਮ ਸਿੰਘ 19ਵੀਂ ਸਦੀ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਸਨ। ਉਨ੍ਹਾਂ ਦਾ ਜਨਮ 1 ਅਗਸਤ 1858 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੇ ਰਾਮਗੜੀਆ ਪਰਿਵਾਰ ਦੇ ਵਿੱਚ ਆਸਾ ਸਿੰਘ ਦੇ ਘਰ ਹੁੰਦਾ ਹੈ। ਲੱਕੜ ਤਰਾਸ਼ੀ ਦੀ ਗੁੜਤੀ ਉਹਨਾਂ ਨੂੰ ਪਿਤਾ ਪੁਰਖੀ ਕਿੱਤੇ ਤੋਂ ਹੀ ਮਿਲੀ ਤੇ ਉਹਨਾਂ ਨੇ 10ਵੀਂ ਤੱਕ ਦੀ ਜਿਹੜੀ ਸੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਹਾਸਲ ਕੀਤੀ। ਅੰਗਰੇਜ਼ ਅਧਿਆਪਕਾਂ ਨੇ ਉਹਨਾਂ ਦੀ ਸਿਰਜਣਾਤਮਕ ਸ਼ਕਤੀ ਨੂੰ ਪਛਾਣ ਕੇ ਅਗਲੀ ਪੜ੍ਹਾਈ ਲਈ ਲਾਹੌਰ ਦੇ ਮਿਓ ਸਕੂਲ ਆਫ ਆਰਟਸ ਦੇ ਵਿੱਚ ਦਾਖਲਾ ਲੈਣ ਦੀ ਸਲਾਹ ਦੇ ਦਿੱਤੀ। ਮਿਓ ਸਕੂਲ ਨੇ ਉਹਨਾਂ ਦੀ ਜਿਹੜੀ ਸੀ ਸਿੱਖਿਆ ਦੇ ਵੱਲ ਪੂਰਾ ਧਿਆਨ ਦਿੱਤਾ ਤੇ ਭਾਈ ਰਾਮ ਸਿੰਘ ਵੀ ਭਾਰਤੀ ਅਤੇ ਯੂਰਪੀ ਭਵਨ ਉਸਾਰੀ ਨੂੰ ਸਾਂਝੀ ਰੰਗਤ ਦੇਣ ਲੱਗ ਪਏ। ਵਿਲੱਖਣ ਪ੍ਰਤਿਭਾ ਦੇ ਮਾਲਕ ਭਾਈ ਰਾਮ ਸਿੰਘ ਦੀ ਤਿੱਖਣ ਬੁੱਧੀ ਦੀ ਸ਼ਲਾਘਾ ਕਰਦਿਆਂ ਹੋਇਆਂ ਪ੍ਰਿੰਸੀਪਲ ਜੌਨ ਲੁੱਕਵੁੱਡ ਕਿਪਲਿੰਗ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਵਾਲਾ ਹੋਣ ਹਰ ਵਿਦਿਆਰਥੀ ਉੱਤਮ ਇਮਾਰਤ ਸਾਜ ਦੇ ਵਜੋਂ ਉੱਚੀਆਂ ਮੰਜ਼ਿਲਾਂ ਨੂੰ ਛੂਹੇਗਾ। ਕਿਉਂਕਿ ਇੰਗਲੈਂਡ ਦੇਖਿਆ ਜਾਵੇ ਤਾਂ ਉਹਨਾਂ ਦੀ ਇਮਾਰਤ ਸਾਜੀ ਜਿਹੜੀ ਹੈ, ਜਿਹੜਾ ਜਿੰਨੇ ਵੀ ਨਕਸ਼ੇ ਆ ਜਾਂ ਇਮਾਰਤਾਂ ਨੇ ਬਾਕਮਾਲ ਨੇ ਜੀ, ਦੁਨੀਆਂ ਦੇ ਵਿੱਚ ਲੋਹਾਂ ਮਨਵਾਉਂਦੀਆਂ ਨੇ। ਤੇ ਭਾਈ ਰਾਮ ਸਿੰਘ ਉਹਨਾਂ ਨੇ ਇਹ ਭਵਿੱਖਬਾਣੀ ਸੱਚ ਕਰ ਵਿਖਾਈ ਜਿਸਦੀ ਸ਼ੁਰੂਆਤ ਆਪਣੇ ਹੀ ਸਕੂਲ ਦੀ ਇਮਾਰਤ ਸਾਜੀ ਤੋਂ ਹੋ ਗਈ। ਭਾਈ ਰਾਮ ਸਿੰਘ ਨੇ ਥਿਊਰੀ ਦੇ ਨਾਲ ਨਾਲ ਅਭਿਆਸ ਦੇ ਵਿੱਚ ਪਰਪੱਕ ਹੁੰਦਿਆਂ ਉਚੇਰੀ ਸਿੱਖਿਆ ਮਿਊ ਸਕੂਲ ਤੋਂ ਹਾਸਲ ਕੀਤੀ। ਕਿਹਾ ਜਾਂਦਾ ਹੈ ਕਿ ਪ੍ਰਿੰਸੀਪਲ ਕਿਪਲਿੰਗ ਨੇ ਸਕੂਲ ਦੀ ਇਮਾਰਤ ਬਣਾਉਣ ਦੀ ਪ੍ਰਵਾਨਗੀ ਲੈ ਕੇ ਉਹਨਾਂ ਨੂੰ ਕਿਹਾ, ਇਸ ਸਕੂਲ ਦੀ ਇਮਾਰਤ ਦਾ ਡਿਜ਼ਾਈਨ ਜਿਹੜਾ ਤੇਰੇ ਤੋਂ ਵਧੀਆ ਕੌਣ ਤਿਆਰ ਕਰ ਸਕਦਾ। ਸੋ ਇਹ ਕਾਰਜ ਨੇਪਰੇ ਚਾੜਨ ਦੀ ਜ਼ਿੰਮੇਵਾਰੀ ਤੈਨੂੰ ਹੀ ਸੌਂਪੀ ਜਾਂਦੀ ਹੈ। ਭਾਈ ਰਾਮ ਸਿੰਘ ਉਹਨਾਂ ਨੇ ਉੱਤਰ ਦਿੱਤਾ ਅੱਗਿਓਂ, ਸਰ ਜਿਹੜੀ ਸੰਸਥਾ ਵਿਦਿਆ ਦੇ ਨਾਲ ਮੇਰੀਆਂ ਝੋਲੀਆਂ ਭਰ ਰਹੀ ਹੈ ਉਸਦੀ ਇਮਾਰਤ ਕਿਵੇਂ ਉਸਾਰਨੀ ਤੇ ਸ਼ਿੰਗਾਰਨੀ ਹੈ ਇਹ ਮੈਂ ਹੀ ਜਾਣਦਾ। ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸੀ ਬੜੀ ਮਿਹਨਤ ਦੇ ਨਾਲ ਮਿਓ ਸਕੂਲ ਆਫ ਆਰਟਸ ਜੋ ਕਿ ਹੁਣ ਨੈਸ਼ਨਲ ਕਾਲਜ ਆਫ ਆਰਟਸ ਦਾ ਨਕਸ਼ਾ ਤਿਆਰ ਕਰਕੇ ਉਸਾਰੀ ਸ਼ੁਰੂ ਕਰਵਾਈ। ਸਰਕਾਰ ਤੋਂ ਮਿਲੀ ਸੀਮਤ ਗ੍ਰਾਂਟ ਦੇ ਨਾਲ ਉਸਾਰੀ ਗਈ ਇਹ ਇਮਾਰਤ ਉਹਨਾਂ ਦੀ ਪ੍ਰਤਿਭਾ ਦਾ ਜਿਹੜਾ ਉੱਤਮ ਨਮੂਨਾ ਸੀ ਜਿਸਨੇ ਉਹਨਾਂ ਦੀ ਮੁਹਾਰਤ ਦੀ ਜਿਹੜੀ ਸੀ ਖੂਬ ਚਰਚਾ ਵੀ ਕਰਵਾਈ। 1884 ਦੇ ਵਿੱਚ ਇੰਗਲੈਂਡ ਦੇ ਸ਼ਾਹੀ ਜੋੜੇ ਡਿਊਕ ਅਤੇ ਡਚੈਸ ਨੇ ਵਿਸ਼ੇਸ਼ ਫੇਰੀ ਦੇ ਦੌਰਾਨ ਸਕੂਲ ਦੀ ਚਿਨਾਈ ਦੇ ਉੱਤੇ ਲੱਕੜ ਨਕਾਸ਼ੀ ਵੇਖੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਉਸ ਤੋਂ। ਉਹਨਾਂ ਨੇ ਇੰਗਲੈਂਡ ਦੇ ਸਰੀ ਇਲਾਕੇ ਦੀ ਜਿਹੜੀ ਹੈ ਬੈਗਸ਼ੋਟ ਪਾਰਕ ਦੇ ਵਿੱਚ ਡਿਊਕ ਆਫ ਕਨਾਟ ਦੇ ਲਈ ਬਿਲੀਅਰਡ ਰੂਮ ਦੇ ਅੰਦਰੂਨੀ ਸ਼ਿੰਗਾਰ ਦਾ ਆਰਡਰ ਦੇ ਦਿੱਤਾ। ਇਸ ਦੇ ਤਹਿਤ ਵੇਲ ਬੂਟੀਆਂ ਪੰਛੀਆਂ ਤੇ ਜਾਨਵਰਾਂ ਦੇ ਚਿੱਤਰਾਂ ਵਾਲੀਆਂ ਕੰਧਾਂ ਦਰਵਾਜ਼ੇ ਤੇ ਛੱਤਾਂ ਤਿਆਰ ਕਰਨੀਆਂ ਨੇ। ਭਾਈ ਰਾਮ ਸਿੰਘ ਨੇ ਸਕੂਲ ਸਮੇਂ ਤੋਂ ਬਾਅਦ ਤੇ ਛੁੱਟੀਆਂ ਦੇ ਦੌਰਾਨ ਵੀ ਕੰਮ ਕਰਕੇ ਪ੍ਰੋਜੈਕਟ ਨੇਪਰੇ ਚਾੜਿਆ। 1885 ਤੋਂ 87 ਦੇ ਦੌਰਾਨ ਇਹ ਵਸਤਾਂ ਤਿਆਰ ਹੋਈਆਂ ਤਾਂ ਕੁਝ ਵਸਤਾਂ ਉੱਤੇ ਜਿਹੜਾ ਪ੍ਰਿੰਸੀਪਲ ਕਿਪਲਿੰਗ ਦੇ ਨਾਲ ਭਾਈ ਰਾਮ ਸਿੰਘ ਦਾ ਨਾਮ ਵੀ ਉਕਰਿਆ ਗਿਆ। ਇਹਨਾਂ ਵਸਤਾਂ ਦੇ ਨਾਲ ਬਿਲੀਅਰਡ ਰੂਮ ਦੀ ਦਿੱਖ ਬਹੁਤ ਸੁੰਦਰ ਹੋ ਗਈ। ਇਸ ਤੋਂ ਪ੍ਰਭਾਵਿਤ ਹੋ ਕੇ ਮਲਿਕਾ ਵਿਕਟੋਰੀਆ ਨੇ ਜਿਹੜਾ ਸੀ ਓਸਬੋਰਨ ਮਹਿਲ ਦੇ ਵਿੱਚ ਵਿਸ਼ੇਸ਼ ਗੈਸਟ ਹਾਲ ਇੰਡੀਅਨ ਰੂਮ ਬਣਵਾਉਣ ਦਾ ਜਿਹੜਾ ਮਨ ਬਣਾ ਲਿਆ। ਇਸ ਦੇ ਲਈ ਵੱਖ ਵੱਖ ਉੱਚ ਕੋਟੀ ਦੇ ਡਿਜ਼ਾਈਨਰਾਂ ਤੋਂ ਡਿਜ਼ਾਈਨ ਨਕਸ਼ੇ ਮੰਗਵਾ ਕੇ ਵਿਚਾਰ ਕੀਤੇ ਗਏ ਪਰ 29 ਤੇ 30 ਸਾਲਾਂ ਸਿੱਖ ਨੌਜਵਾਨ ਭਾਈ ਰਾਮ ਸਿੰਘ ਦਾ ਨਕਸ਼ਾ ਹੀ ਉਹਨਾਂ ਨੂੰ ਜਿਹੜਾ ਪਾਸ ਕੀਤਾ ਪਸੰਦ ਆਇਆ। ਮਹਾਰਾਣੀ ਦੇ ਸੱਦੇ ਉੱਤੇ ਜਿਹੜਾ ਸੀ 1890 ਦੇ ਵਿੱਚ ਉਹ ਫਿਰ ਇੰਡੀਆ ਤੋਂ ਜਿਹੜਾ ਸੀ ਇੰਗਲੈਂਡ ਆ ਜਾਂਦੇ ਆ 1890 ਦੇ ਵਿੱਚ। ਉਹਨਾਂ ਸੋਚਿਆ ਸੀ ਕਿ ਕਾਰੀਗਰਾਂ ਨੂੰ ਰੂਪ ਰੇਖਾ ਸਮਝਾ ਕੇ ਵਾਪਸ ਪਰਤਾਉਣਗੇ ਪਰ ਅੰਗਰੇਜ਼ ਕਾਰੀਗਰਾਂ ਦੇ ਲਈ ਇਹ ਬਾਰੀਕ ਕੰਮ ਔਖਾ ਹੋਣ ਕਰਕੇ ਉਹਨਾਂ ਨੇ ਭਾਈ ਰਾਮ ਸਿੰਘ ਦਾ ਉੱਥੇ ਰਹਿਣਾ ਜਿਹੜਾ ਸੀ ਜ਼ਰੂਰੀ ਸਮਝਿਆ। ਸੋ ਕੁੱਲ 2-2.5 ਸਾਲ ਠਹਿਰ ਕੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਇਹ ਸੂਖਮ ਕਾਰਜ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ। ਉਹਨਾਂ ਦੇ ਕਹਿਣ ਦੇ ਉੱਤੇ ਹੀ ਇੰਡੀਅਨ ਰੂਮ ਦਾ ਨਾਮ ਬਦਲ ਕੇ ਦਰਬਾਰ ਹਾਲ ਰੋਇਲ ਆਫ ਏਸ਼ੀਅਨ ਰੱਖਿਆ ਗਿਆ ਕਿਉਂਕਿ ਇਹ ਏਸ਼ੀਆ ਦੇ ਸੱਭਿਆਚਾਰ ਦੀ ਤਰਜਮਾਨੀ ਜਿਹੜਾ ਕਰਦਾ ਸੀ। ਮਲਿਕਾ ਵਿਕਟੋਰੀਆ ਉਹਨਾਂ ਦੀ ਕਲਾ ਤੇ ਸਿੱਖੀ ਸਰੂਪ ਦੀ ਕਦਰਦਾਨ ਬਣ ਗਈ। ਸਤਿਕਾਰ ਦੇ ਵਜੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਭਾਈ ਸਾਹਿਬ ਦੇ ਨੇੜੇ ਤੇੜੇ ਤੰਬਾਕੂ ਗਾਊ ਦੇ ਮਾਸ ਅਤੇ ਹਲਾਲ ਦੀ ਸਖ਼ਤ ਮਨਾਹੀ ਸੀਗੀ। ਉਹਨਾਂ ਨੂੰ ਮਿਲਣ ਸਮੇਂ ਅੰਗਰੇਜ਼ੀ ਲਿਬਾਸ ਪਹਿਨਣ ਦੇ ਉੱਤੇ ਵੀ ਰੋਕ ਲਾ ਦਿੱਤੀ ਗਈ। ਮਲਿਕਾ ਵਿਕਟੋਰੀਆ ਤੇ ਉਹਨਾਂ ਦੀ ਧੀ ਲੂਈ ਜੋ ਆਰਟ ਪੇਂਟਿੰਗ ਦੀ ਸ਼ੌਕੀਨ ਸੀ ਜਦੋਂ ਉਹਨਾਂ ਦਾ ਕੰਮ ਵੇਖਣ ਜਾਂਦੀਆਂ ਨੇ ਤਾਂ ਉਹ ਵੀ ਜਿਹੜਾ ਅੰਗਰੇਜ਼ੀ ਪਹਿਰਾਵੇ ਤੋਂ ਪਰਹੇਜ਼ ਰੱਖਦੀਆਂ। ਉਹ ਭਾਈ ਰਾਮ ਸਿੰਘ ਦੀ ਕਾਰਜ ਸ਼ੈਲੀ ਤੋਂ ਇੰਨੀਆਂ ਪ੍ਰਭਾਵਿਤ ਹੋਈਆਂ ਕਿ ਅਕਸਰ ਉਹਨਾਂ ਦੇ ਕੀਰਤੀ ਹੱਥਾਂ ਨੂੰ ਚੁੰਮ ਕੇ ਸਤਿਕਾਰ ਦਿੰਦੀਆਂ ਸੀ। ਮਹਾਰਾਣੀ ਨੇ ਦਰਬਾਰ ਹਾਲ ਦੀ ਮੀਨਾਕਾਰੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸੋਨ ਪੈਨ ਕੇਸ ਅਤੇ ਆਪਣੇ ਦਸਖਤਾਂ ਦੇ ਵਾਲੀ ਪੇਂਟਿੰਗ ਭੇਟ ਕੀਤੀ ਤੇ ਆਪਣੇ ਦਰਬਾਰੀ ਪੇਂਟਰ ਰੁਡੋਲਫ ਸੁਬੰਧਾ ਤੋਂ ਭਾਈ ਰਾਮ ਸਿੰਘ ਦੀ ਪੇਂਟਿੰਗ ਬਣਵਾ ਕੇ ਜਾਣੀ ਕਿ ਉਹਦੀ ਤਸਵੀਰ ਬਣਵਾਈ ਤੇ ਦਰਬਾਰ ਹਾਲ ਦੇ ਵਿੱਚ ਲਾਉਣ ਦਾ ਮਾਣ ਵੀ ਦਿੱਤਾ। ਜਦੋਂ ਪੰਜਾਬ ਦੇ ਵਿੱਚ ਖਾਲਸਾ ਕਾਲਜ ਦੀ ਉਸਾਰੀ ਅੰਮ੍ਰਿਤਸਰ ਦੇ ਵਿੱਚ ਕਰਨ ਦਾ ਇਤਿਹਾਸਕ ਫੈਸਲਾ ਹੋ ਗਿਆ ਤਾਂ ਇਸ ਮਹਾਨ ਇਮਾਰਤ ਦਾ ਨਕਸ਼ਾ ਜਿਹੜਾ ਸੀ ਨਾ ਡਿਜ਼ਾਈਨ ਕਰਨ ਦੀ ਜ਼ਿੰਮੇਵਾਰੀ ਵੀ ਭਾਈ ਰਾਮ ਸਿੰਘ ਨੂੰ ਹੀ ਸੌਂਪੀ ਗਈ ਸੀ। ਖਾਲਸਾ ਕਾਲਜ ਦੇ ਲਈ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਨਕਸ਼ਾ ਡਿਜ਼ਾਈਨ ਕੀਤਾ ਤੇ ਆਪਣੀ ਨਿਗਰਾਨੀ ਹੇਠ ਕੰਮ ਕਰਨਾ ਜਿਹੜਾ ਸ਼ੁਰੂ ਕਰਵਾਇਆ। ਇਮਾਰਤ ਦੇ ਲਈ ਡਿਜ਼ਾਈਨ ਦੇ ਅਨੁਸਾਰ ਸਾਂਚਿਆਂ ਦੇ ਵਿੱਚ ਵੇਲ ਬੂਟੀਆਂ ਵਾਲੀਆਂ ਇੱਟਾਂ ਤਿਆਰ ਕਰਵਾਈਆਂ ਗਈਆਂ। ਇਹਨਾਂ ਨੂੰ ਪਕਾਉਣ ਦੇ ਲਈ ਵਿਸ਼ੇਸ਼ ਭੱਠਾ ਲਾਇਆ ਗਿਆ ਤਾਂ ਕਿ ਬਿਨਾਂ ਭੰਨ ਤੋੜ ਕੀਤਿਆਂ ਹੀ ਸਿੱਧੇ ਡਿਜ਼ਾਈਨ ਫਿੱਟ ਕੀਤੇ ਜਾ ਸਕਣ ਤੇ ਇਮਾਰਤ ਅੱਜ ਵੀ ਉਹਨਾਂ ਦੀ ਕਲਾ ਦੀ ਜਿਹੜੀ ਮਹਾਨ ਵਿਰਾਸਤ ਨੂੰ ਸਜਦਾ ਕਰਦੀ ਜਾਪਦੀ ਹੈ। ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਉਹਨਾਂ ਦੀ ਹੀ ਜਿਹੜਾ ਡਿਜ਼ਾਈਨ ਕੀਤਾ ਹੋਇਆ ਭਾਈ ਰਾਮ ਸਿੰਘ ਉਹਨਾਂ ਦਾ। ਜਿਸ ਸੰਸਥਾ ਮਿਓ ਸਕੂਲ ਆਫ ਆਰਟਸ ਤੋਂ ਵਿਦਿਆਰਥੀ ਦੇ ਵਜੋਂ ਉਚੇਰੀ ਵਿਦਿਆ ਹਾਸਲ ਕੀਤੀ ਉਸੇ ਸੰਸਥਾ ਦੇ ਵਿੱਚ ਹੀ ਭਾਈ ਸਾਹਿਬ ਨੂੰ ਜਿਹੜਾ ਪਹਿਲਾਂ ਅਧਿਆਪਕ ਤੇ ਫਿਰ ਪ੍ਰਿੰਸੀਪਲ ਦੇ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲ ਗਿਆ। ਪ੍ਰਿੰਸੀਪਲ ਕਿਪਲਿੰਗ ਨੇ ਸਤਿਕਾਰ ਦੇ ਵਜੋਂ ਅਧਿਆਪਕ ਹਾਜ਼ਰੀ ਰਜਿਸਟਰ ਦੇ ਵਿੱਚ ਸਭ ਤੋਂ ਉੱਪਰ ਦਾ ਨਾਮ ਭਾਈ ਰਾਮ ਸਿੰਘ ਲਿਖਿਆ ਹੋਇਆ ਸੀ ਜੋ ਅੱਜ ਵੀ ਰਿਕਾਰਡ ਦੇ ਵਿੱਚ ਮੌਜੂਦ ਹੈ। ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਇਮਾਰਤ ਸਾਜ਼ੀ ਦੇ ਕਈ ਕੰਮ ਅਤੇ ਵੱਖ ਵੱਖ ਪ੍ਰਦਰਸ਼ਨੀਆਂ ਦੇ ਲਈ ਮਾਡਲ ਵੀ ਤਿਆਰ ਕਰਵਾਏ। ਉਹਨਾਂ ਨੇ 1900 ਦੇ ਵਿੱਚ ਜਿਹੜਾ ਸੀ ਪੰਜਾਬ ਸ਼ੋ ਕੇਸ ਪੈਰਿਸ ਯੂਨੀਵਰਸਿਟੀ ਅਤੇ 1902 ਦੇ ਵਿੱਚ ਦਿੱਲੀ ਆਰਟ ਪ੍ਰਦਰਸ਼ਨੀ ਦੇ ਲਈ ਮਾਡਲ ਤਿਆਰ ਕਰਵਾਏ। ਦਿੱਲੀ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਦੇ ਸ਼ੀਸ਼ਮ ਸਲਾਈਡ ਬੋਰਡ ਦਾ ਜਿਹੜਾ ਮੁੱਲ 500 ਰੁਪਏ ਪੈਣ ਕਰਕੇ ਉਹਨਾਂ ਨੂੰ ਚਾਂਦੀ ਦੀ ਟਰਾਫੀ ਮਿਲੀ। ਸਮੇਂ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਦੇ ਨਕਸ਼ੇ ਡਿਜ਼ਾਈਨ ਕਰਵਾਉਣ ਤੇ ਲੱਕੜ ਨਕਾਸ਼ੀ ਦੀ ਸਜਾਵਟ ਕਰਵਾਉਣ ਦੇ ਜਿਹੜੇ ਪ੍ਰੋਜੈਕਟਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਸਤੀਆਂ ਭਾਈ ਰਾਮ ਸਿੰਘ ਦੇ ਕੋਲ ਪਹੁੰਚ ਕਰਨ ਲੱਗ ਪਈਆਂ। ਅਧਿਆਪਨ ਦੀਆਂ ਉੱਤਮ ਸੇਵਾਵਾਂ ਕਰਕੇ ਉਹਨਾਂ ਨੂੰ 1903 ਦੇ ਵਿੱਚ ਮਿਓ ਸਕੂਲ ਦੇ ਪ੍ਰਿੰਸੀਪਲ ਦੇ ਵਜੋਂ ਪਦ ਉੱਨਤ ਕੀਤਾ ਗਿਆ, ਜਿੱਥੇ ਉਹਨਾਂ ਨੇ 1913 ਦੇ ਵਿੱਚ ਸੇਵਾ ਮੁਕਤੀ ਤੱਕ ਸੇਵਾ ਨਿਭਾਈ। 1903 ਦੇ ਵਿੱਚ ਹੀ ਉਹਨਾਂ ਨੂੰ ਕੇਸਰ ਏ ਹਿੰਦ, 1907 ਦੇ ਵਿੱਚ ਸਰਦਾਰ ਸਾਹਿਬ, 1909 ਦੇ ਵਿੱਚ ਸਰਦਾਰ ਬਹਾਦਰ ਤੇ 1911 ਦੇ ਵਿੱਚ ਸਰਦਾਰ ਬਹਾਦਰ ਤੇ ਮੈਂਬਰ ਆਫ ਰੋਇਲ ਵਿਕਟੋਰੀਅਨ ਆਰਡਰ MVO ਦੇ ਖਿਤਾਬ ਜਿਹੜੇ ਮਿਲੇ ਤੇ MVO ਸਨਮਾਨ ਵਾਲੇ ਨੂੰ ਜਿਹੜਾ ਵਿਕਟੋਰੀਆ ਰਾਜ ਦੇ ਵਿੱਚ ਬੋਲਣ ਦੇ ਉੱਤੇ ਲਿਖਣ ਵੇਲੇ ਸਰ ਕਹਿ ਕੇ ਸੰਬੋਧਿਤ ਜਿਹੜਾ ਸੰਬੋਧਨ ਕੀਤਾ ਜਾਂਦਾ ਸੀ। ਅਕਤੂਬਰ 1913 ਦੇ ਵਿੱਚ ਮਿਓ ਸਕੂਲ ਆਫ ਆਰਟਸ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਪੁਰਖੀ ਕਾਰੋਬਾਰ ਦੀਆਂ ਮਜ਼ਬੂਤ ਜੜ੍ਹਾਂ ਦੀ ਖਿੱਚ ਉਹਨਾਂ ਨੂੰ ਮੁੜ ਅੰਮ੍ਰਿਤਸਰ ਦੀ ਚੀਲ ਮੰਡੀ ਜਿਹੜੀ ਆ ਉਹਦੇ ਵਿੱਚ ਲੈ ਆਈ, ਜਿੱਥੇ ਇੱਥੇ ਉਹਨਾਂ ਭਾਈ ਰਾਮ ਸਿੰਘ MVO ਐਂਡ ਸੰਜ਼ ਫਰਮ ਅਧੀਨ ਕੰਮ ਜਾਰੀ ਰੱਖਿਆ ਤੇ ਲਾਹੌਰ ਦੇ ਪ੍ਰੋਜੈਕਟਾਂ ਦਾ ਨਿਰਮਾਣ ਵੀ ਜਿਹੜਾ ਕਰਦੇ ਰਹੇ। ਆਧੁਨਿਕ ਲਾਹੌਰ ਦੀ ਭਵਨ ਉਸਾਰੀ ਦੇ ਬਹੁਤ ਸਾਰੇ ਕਾਰਜਾਂ ਦੇ ਵਿੱਚ ਭਾਈ ਰਾਮ ਸਿੰਘ ਦਾ ਮਾਣ ਮੱਤਾ ਕੰਮ ਬੋਲਦਾ ਨਜ਼ਰ ਵੀ ਆਉਂਦਾ ਹੈ। ਸੇਵਾ ਮੁਕਤੀ ਤੋਂ ਮਹਿਜ 3 ਸਾਲ ਬਾਅਦ 1916 ਦੇ ਵਿੱਚ 58 ਸਾਲ ਦੀ ਉਮਰ ਭੋਗ ਕੇ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹੈ। ਕਰੀਬ 58 ਕੁ ਸਾਲ ਦਾ ਮਾਣ ਮੱਤਾ ਜੀਵਨ ਹੰਢਾਉਂਦਿਆਂ ਭਾਈ ਰਾਮ ਸਿੰਘ ਨੇ ਕਈ ਇਮਾਰਤਾਂ ਦੇ ਨਕਸ਼ੇ, ਡਿਜ਼ਾਈਨ, ਭਵਨ ਨਿਰਮਾਣ, ਚਿਨਾਈ ਤੇ ਲੱਕੜ ਨਕਾਸ਼ੀ ਦੇ ਅਜਿਹੇ ਹੁਨਰ ਭਰੇ ਕਾਰਜ ਕੀਤੇ ਜੋ ਉਹਨਾਂ ਦੀ ਮਹਾਨ ਇਮਾਰਤ ਸਾਜ਼ੀ ਦੇ ਹੁਨਰ ਦੇ ਪ੍ਰਤੀਕ ਦੇ ਵਜੋਂ ਅੱਜ ਵੀ ਚਾਨਣ ਮੁਨਾਰਾ ਬਣੇ ਹੋਏ ਹੈ। ਇਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ ਲਾਹੌਰ, ਗਵਰਨਰ ਹਾਊਸ ਸ਼ਿਮਲਾ ਤੇ ਲਾਇਲਪੁਰ, ਹੁਣ ਫੈਸਲਾਬਾਦ ਜੋ ਹੋ ਗਿਆ, ਸੈਨੇਟ ਹਾਊਸ ਲਾਹੌਰ, ਅਲਾਹਾਬਾਦ ਦਾ ਜ਼ਿਲ੍ਹਾ ਕਚਹਿਰੀਆਂ ਹਾਲ, ਦਰਬਾਰ ਹਾਲ ਨਾਭਾ ਤੇ ਪਟਿਆਲਾ, ਮਿਊਂਸੀਪਲ ਹਾਲ ਫਿਰੋਜ਼ਪੁਰ, ਖਾਲਸਾ ਕਾਲਜ ਅੰਮ੍ਰਿਤਸਰ, ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਸੁਰੱਖਿਆ ਲਈ ਬਣਾਏ ਗਏ ਜੰਗਲਿਆਂ ਦੀ ਵਿਉਂਤਬੰਦੀ ਤੇ ਪਰਕਰਮਾ ਦੇ ਮਾਰਬਲ ਦੀ ਜਿਹੜੀ ਸੀ ਸਜਾਵਟ, ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਵਾਲਾ ਗੁਰਦੁਆਰਾ ਤੇ ਯਾਦਗਾਰ ਅਤੇ ਨਿਊ ਮਿਸ਼ਨ ਚਰਚ ਪਿਸ਼ਾਵਰ ਜਿਹੜੀ ਆ ਉਹਦੇ ਵਿੱਚ ਸ਼ਾਮਲ ਨੇ। ਜੀ ਦੋਸਤੋ, ਕਿਆ ਬਾਤ ਹੈ ਜੀ, ਬਾ ਕਮਾਲ ਜਾਣਕਾਰੀ, ਭਰਪੂਰ ਜਾਣਕਾਰੀ, ਆਨੰਦ ਆ ਗਿਆ ਅਖਰ ਦੇ ਵਿੱਚ। ਤੁਹਾਨੂੰ ਵੀ ਆਇਆ ਹੋਏਗਾ ਇਸ ਤਰ੍ਹਾਂ ਦੇ ਹੋਣਹਾਰ ਵਿਅਕਤੀ ਵੀ ਸਾਡੇ ਜਿਹੜਾ ਵਿਰਸੇ ਵਿਰਾਸਤ ਦੇ ਵਿੱਚ ਸ਼ਾਮਲ ਨੇ। ਮਹਾਨ ਇਮਾਰਤ ਸਾਜ਼ ਭਾਈ ਰਾਮ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜੋ ਕਿ 19ਵੀਂ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਹੋਏ ਨੇ। ਮਾਸਟਰ ਲਖਵਿੰਦਰ ਸਿੰਘ ਉਹਨਾਂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਉਹਨਾਂ ਨੇ ਇਸ ਦੀ ਸਾਂਝ ਪਾਈ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਜੇ ਕੋਈ ਦੋਸਤ ਸੰਪਰਕ ਕਰਨਾ ਚਾਹੁੰਦਾ ਹੈ ਤੇ ਹੱਲਾ ਸ਼ੇਰੀ ਦੇਣਾ ਚਾਹੁੰਦਾ ਹੈ, ਕਲਮ ਨੂੰ ਨਵਾਜਣਾ ਚਾਹੁੰਦਾ ਹੈ ਜੀ, ਬਹੁਤ ਬਹੁਤ ਸ਼ੁਕਰੀਆ। 9876474858 ਉਹਨਾਂ ਦਾ ਸੰਪਰਕ ਨੰਬਰ ਹੈ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਇਹ ਆਰਟੀਕਲ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਦੋਸਤੋ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। 2-4 ਮਿੰਟ ਗੱਲਬਾਤ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ। +358 44976-19 ਬਾਰ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿੱਚ ਸੁਨੇਹੇ ਤੁਹਾਡੇ ਲੈਂਦੇ ਹਾਂ ਸੰਖੇਪ ਦੇ ਵਿੱਚ, ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਚੁੱਕਿਆ ਤੇ ਵਿੱਚ ਥੋੜੀ ਜਿਹੀ ਇੰਟਰਨੈਟ ਦੀ ਪ੍ਰੋਬਲਮ ਆਈ ਸੀ, ਉਹਦੇ ਲਈ ਗੁਸਤਾਖੀ ਮਾਫ਼ ਜੀ, ਮਸ਼ੀਨਾਂ ਨੇ ਕੁਝ ਨਹੀਂ ਕਰ ਸਕਦੇ, ਪਰ ਜਿੰਨੀ ਕੁ ਸਾਡੀ ਚੱਲਦੀ ਹੈ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ, ਤੇ ਜਲੌਰ ਸਿੰਘ ਜੀ ਕਹਿੰਦੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ। ਲਾਲੀ ਟੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਉਹ ਕਹਿੰਦੇ ਆ ਜੀ ਪਟਿਆਲੇ ਤੋਂ ਸਭ ਨੂੰ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ, ਤੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ, ਤੇ ਖਿੱਚ ਕੇ ਰੱਖੋ ਜੀ ਕਹਿੰਦੇ, ਲੇਟ ਚੱਲ ਰਹੀ ਹੈ ਗੱਡੀ ਜੀ ਅੱਜ, ਤੇ ਦਰਸ਼ਨ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੱਡੇ ਬਾਈ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਲਾਈਕ ਨੰਬਰ 7 ਭੇਜਿਆ ਉਹਨਾਂ ਨੇ ਤੇ ਮੁਹੰਮਦ ਜੀ ਲਿਖਦੇ ਆ ਦੁਬਈ ਤੋਂ ਸਤਿ ਸ੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਜੱਸੀ ਮਲੇਰਕੋਟਲੇ ਵਾਲੇ ਜੱਸੀ ਜੀ ਲਿਖਦੇ ਆ ਜੀ ਸਾਰਿਆਂ ਨੂੰ ਜੀ ਤੇ ਲੋਕ ਬੱਸ ਦੇ ਵਿੱਚੋਂ ਉਤਰਨਾ ਲੱਗੇ ਨੇ ਪਿੱਤਲ ਦਾ ਗਲਾਸ ਲੈ ਕੇ ਕਹਿੰਦੇ ਹੀ ਖੁਸ਼ ਹੋਈ ਜਾ ਰਹੇ ਨੇ ਜੀ ਬਸ ਇਹ ਪਿੱਤਲ ਹੀ ਭਾਰੂ ਪੈਣਾ ਜੀ ਬਸ ਠਹਿਰ ਜਾਓ ਬਸ ਬਸ ਚਾਦਰ ਪਾੜ ਜੋ ਕੀ ਹੈ ਜੀ ਕੀ ਕਹਿ ਸਕਦੇ ਹਾਂ ਪੈਰ ਦਿਖਣ ਲੱਗ ਗਏ ਨੇ ਹੁਣ ਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਆਪਾਂ ਨੂੰ ਹੀ ਪੈਣਾ ਸਭ ਨੂੰ ਮੁਕੱਦਰ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ ਦਰਸ਼ਨ ਸਿੰਘ ਜੀ ਲਿਖਦੇ ਆ ਮੁਕੱਦਰ ਸਿੰਘ ਔਲਖ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਗ੍ਰੇਟ ਤੇ ਮਾਮਾ ਜੀ ਕਹਿੰਦੇ ਆ ਰਾਜਨ ਸੈਣੀ ਜੀ ਤੇ ਵੀਰ ਭੁਪਿੰਦਰ ਜੀ ਸੋਹਣੀ ਗੱਲਬਾਤ ਸੋਹਣੀ ਪੇਸ਼ਕਾਰੀ ਜੀ ਸ਼ੁਕਰੀਆ ਜੀ ਤੇ ਦਰਸ਼ਨ ਸਿੰਘ ਜੀ ਲਿਖਦੇ ਆ ਕਿ ਕੁੱਲ ਮਿਲਾ ਕੇ ਡੀਏ ਜਿਹੜਾ ਨਹੀਂ ਦੇਣਾ ਸਰਕਾਰ ਨੇ ਸਾਨੂੰ ਕਹਿੰਦੇ ਜੀ ਤੇ ਭੁਪਿੰਦਰ ਸਿੰਘ ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਦਰਸ਼ਨ ਸਿੰਘ ਜੀ ਲਿਖਦੇ ਆ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ ਤੁਹਾਡੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਆ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਰਾ ਸਰ ਸਵਾਗਤ ਹੈ ਬੜੇ ਦਿਨ ਹੋ ਗਏ ਤੁਹਾਡੀ ਆਵਾਜ਼ ਨਹੀਂ ਸੁਣੀ ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਵੀ ਕਈ ਦਿਨ ਹੋ ਗਏ ਗੱਲਬਾਤ ਨਹੀਂ ਸੁਣੀ ਇਹਨਾਂ ਦੀ ਬੜੀਆਂ ਪਿਆਰੀਆਂ ਗੱਲਾਂ ਕਰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚੱਲ ਜੀ ਤੇ ਗੁਲਾਬ ਦੇ ਫੁੱਲ ਭੇਜੇ ਆ ਦਰਸ਼ਨ ਸਿੰਘ ਜੀ ਕਹਿੰਦੇ ਆ ਕੱਲ ਵੀ 10 ਤੋਂ 4 ਵਜੇ ਤੱਕ ਬਿਜਲੀ ਦਾ ਕੱਟ ਹੈਗਾ ਜੀ ਕਿਹਾ ਬਾਤ ਹੈ ਜੀ ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਇੰਤਜ਼ਾਰ ਕਰਾਉਣਾ ਚਰਨਜੀਤ ਚੰਨੀ ਦੀ ਸਰਕਾਰ ਆਉਣੀ ਹਾਂ ਫੇਰ ਤਾਂ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਅਫਸੋਸ ਹੈ ਜੀ ਬਿਜਲੀ ਆਉਂਦੀ ਨਹੀਂ ਤੇ ਬਿੱਲ ਆ ਗਿਆ ਜੀ ਕਹਿੰਦੇ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜਾਣੀਆਂ ਚਾਲ ਜੀ ਨੂੰ ਕਹਿੰਦੇ ਨੇ ਦਰਸ਼ਨ ਸਿੰਘ ਬਾਈ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਤੇ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਇਸੇ ਤਰ੍ਹਾਂ ਮਾੜੇ ਬੰਦੇ ਨੂੰ ਕੋਈ ਨਹੀਂ ਕੋਈ ਵੀ ਮਾੜੇ ਬੰਦੇ ਤੋਂ ਕੋਈ ਨਹੀਂ ਡਰਦਾ ਜਾਂ ਕਹਿੰਦੇ ਨੇ ਮਾੜੇ ਬੰਦੇ ਨੂੰ ਕੋਈ ਵੀ ਡਰਾ ਲੈਂਦਾ ਵੀਰ ਜੀ ਦਰਸ਼ਨ ਸਿੰਘ ਜੀ ਲਿਖਦੇ ਆ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਭੁਪਿੰਦਰ ਭਾਰਤ ਜੀ ਦਵਿੰਦਰ ਭਾਰਤ ਜੀ ਰਾਜਨ ਸੈਣੀ ਜੀ ਦਰਸ਼ਨ ਸਿੰਘ ਵੀਰ ਜੀ ਸਤਨਾਮ ਸਿੰਘ ਜੀ ਤੇ ਜਾਣੀਆਂ ਚਾਲ ਜੀ ਰਜਿੰਦਰ ਜੀਰਾ ਜੀ ਤੇ ਮੁਕੱਦਰ ਵੀਰ ਜੀ ਗੁਰੀ ਮਾਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਦੀਪ ਮਨਦੀਪ ਜੱਸੀ ਵੀਰ ਜੀ ਮੁਹੰਮਦ ਜੀ ਹਰਵਿੰਦਰ ਕੌਰ ਜੌਲ ਭੈਣ ਜੀ ਸੁਰਜੀਤ ਭਾਰਤ ਜੀ ਮਾਤਾ ਜੀ ਨੂੰ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਮਾਨ ਜੀ ਸਭ ਨੂੰ ਤੇ ਇਸੇ ਤਰ੍ਹਾਂ ਗੁਰੀ ਜੀ ਕਹਿੰਦੇ ਆ ਜਦੋਂ ਜਿੱਤਣੇ ਦਾ ਕ੍ਰੈਡਿਟ ਲੈਣਾ ਫਿਰ ਹੁਣ ਫੇਲ ਹੋਣ ਦਾ ਕ੍ਰੈਡਿਟ ਵੀ ਤਾਂ ਕਹਿੰਦੇ ਇਹਨਾਂ ਨੂੰ ਹੀ ਲੈਣਾ ਪੈਣਾ ਜੀ ਮੁਹੰਮਦ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਵੀਰ ਗੁਰੀ ਮਾਨ ਜੀ ਗੁਰੀ ਜੀ ਕਹਿੰਦੇ ਆ ਪੱਗ ਉੱਤੇ ਮਾਨ ਸਾਹਿਬ ਨੂੰ ਬਿਆਨ ਦੇਣਾ ਨਹੀਂ ਚਾਹੀਦਾ ਸੀ ਆਪ ਤਾਂ ਬਿਨਾਂ ਕੇਸਾਂ ਤੋਂ ਨੇ ਤੇ ਪੰਨੂ ਸਾਹਿਬ ਇਹਨਾਂ ਦੇ ਚਲੋ ਇੱਦਾਂ ਕਾਹਤੋਂ ਕਹਿਣਾ ਆਪਣਾ ਹਰ ਕਿਸੇ ਦੀ ਰਿਸਪੈਕਟ ਹੈ ਤੇ ਦੂਜੇ ਦੀ ਪੱਗਾਂ ਦੇ ਉੱਤੇ ਕਹਿੰਦੇ ਗੱਲ ਕਰਦੇ ਫਿਰਦੇ ਨੇ ਜੋ ਕਿ ਬਹੁਤ ਹੀ ਕਹਿੰਦੇ ਸੁਣਨੇ ਦੇ ਵਿੱਚ ਘਟੀਆ ਲੱਗੀ ਆ ਜੀ ਬਿਲਕੁਲ ਹੈ ਜੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਨਹੀਂ ਦਸਤਾਰ ਕਦੇ ਨਹੀਂ ਲਾਈ ਦੀ ਆਪਣਾ ਸਰਤਾਜ ਦਾ ਬੜਾ ਪਿਆਰਾ ਗੀਤ ਹੈ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ ਜੀ ਰਾਜਨ ਸੈਣੀ ਜੀ ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਲਈ ਜੀਰਾ ਸਾਹਿਬ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਆ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਆਸ਼ੀਰਵਾਦ ਵੱਡੇ ਵੀਰ ਜੀ ਗੁਰੀ ਮਾਨ ਜੀ ਕਹਿੰਦੇ ਆ ਮੁਹੰਮਦ ਜੀ ਮੈਂ ਤੂੰ ਰਾਜਨ ਸੈਣੀ ਜੀ ਮੁਕੱਦਰ ਜੀ ਸਿਕੰਦਰ ਔਜਲਾ ਜੀ ਤੇ ਤੁਸੀਂ ਤੁਹਾਡੇ ਵਰਗੇ ਵੱਡੇ ਭਰਾਵਾਂ ਕੋਲੋਂ ਹੀ ਹੌਲੀ ਹੌਲੀ ਸਿੱਖ ਕੇ ਬੋਲਦੇ ਆ ਜੀ ਸਾਡੀ ਸੋਚ ਨੂੰ ਉੱਚਾ ਕਰਨ ਵਾਲੇ ਤੁਸੀਂ ਸਾਰੇ ਵੱਡੇ ਵੀਰ ਹੋ ਜੀ ਸ਼ੁਕਰੀਆ ਬਾਈ ਜੀ ਜੁੜਿਆ ਕਰੋ ਜ਼ਰੂਰ ਵਿਚਾਰ ਦਿਆ ਕਰੋ ਉਡੀਕ ਰਹਿੰਦੀ ਆ ਜੀ ਤੇ ਬਹੁਤ ਘੱਟ ਜਿਹੜੇ ਨੇ ਆਪਣੇ ਕਹਿ ਸਕਦੇ ਆ ਰੇਡੀਓ ਸਟੇਸ਼ਨ ਨੇ ਜਿਹੜੀ ਇਸ ਤਰ੍ਹਾਂ ਦੀ ਜਾਂ ਯੂਟਿਊਬ ਦੇ ਉੱਤੇ ਜਿਹੜੇ ਪ੍ਰੋਗਰਾਮ ਕਰਦੇ ਆ ਕਿ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਜਿਹੜੇ ਸਰੋਤਾ ਪਰਿਵਾਰ ਆ ਉਹ ਵੀ ਆਪਣੇ ਵਿਚਾਰ ਦੇਣ ਨਹੀਂ ਤਾਂ ਹਰ ਕੋਈ ਆਪਣੀ ਆਪਣੀ ਗੱਲ ਕਹਿ ਕੇ ਚਲਿਆ ਜਾਂਦਾ ਹੈ ਤੇ ਤੁਹਾਡੇ ਲਈ ਇਹ ਪਲੇਟਫਾਰਮ ਜਿਹੜਾ ਸੁਵਿਧਾ ਜ਼ਰੂਰ ਜਿਹੜਾ ਕਰਦਾ ਹੈ ਜੀ ਅਵੇਲੇਬਲ ਹੈ ਤੇ ਉਹਦੇ ਵਿੱਚ ਜ਼ਰੂਰ ਆਪਣੇ ਵੱਧ ਚੜ ਕੇ ਵਿਚਾਰ ਦਿਆ ਕਰੋ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੁਕਰੀਆ ਮੁਹੰਮਦ ਬਖਸ਼ੀ ਜੀ ਧੰਨਵਾਦ ਹੈ ਰਵਿੰਦਰ ਚੋੜ ਸਾਹਿਬ ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਆਇਆ ਸਤਿ ਸ੍ਰੀ ਅਕਾਲ ਭਾਰਤ ਜੀ ਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਚੋੜ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਤੁਹਾਡਾ ਤੇ ਬਹੁਤ ਹੀ ਕਹਿ ਸਕਦੇ ਆ ਬਾਕਮਾਲ ਕਲਮ ਕਾਰ ਤੇ ਨਾਲ ਦੀ ਨਾਲ ਆਰਟੀਕਲ ਜਿਹੜੇ ਨੇ ਕਾਫ਼ੀ ਵਧੀਆ ਹੁੰਦੇ ਨੇ ਜੀ ਉਹਨਾਂ ਦੇ, ਚਾਹੇ ਉਹ ਸਿਹਤ ਦੇ ਉੱਤੇ, ਚਾਹੇ ਸਿਆਸਤ ਦੇ ਉੱਤੇ, ਕਿਸੇ ਵੀ ਪੱਖ ਤੋਂ, ਤੇ ਨਾਲ ਸਾਈਕੋਲੋਜੀ ਦੇ ਜਿਹੜੇ ਨੇ ਆਪਣੇ ਸਪੈਸ਼ਲਿਸਟ ਨੇ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਬਹੁਤ ਹੀ ਖੂਬਸੂਰਤ ਮੁਹੰਮਦ ਬਖਸ਼ੀ ਜੀ, ਬਖਸ਼ੀ ਜੀ ਗਾਉਣ ਦਾ ਸਟਾਈਲ ਬਹੁਤ ਖੂਬਸੂਰਤ ਹੈ ਤੁਹਾਡਾ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਜੀ, ਤੇ ਸ਼ੁਕਰੀਆ ਜੀ ਰਜਿੰਦਰ ਕੁਮਾਰ ਜੀ ਜੀਰਾ ਜੀ। ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ ਸਭ ਨੂੰ, ਤੇ ਜੀਰਾ ਸਾਹਿਬ ਕਹਿੰਦੇ ਗੁਰੀ ਮਾਂ ਜੀ।

ਵੀਰ ਜੁੜਨਗੇ, ਜਾਣੀ ਕਿ ਸਮਰਜੀਤ ਸਿੰਘ ਸ਼ਮੀ ਜੀ ਤੇ ਭੁਪਿੰਦਰ ਪਾਲ ਜੀ ਇਕੱਠੇ ਹੋਣਗੇ ਤੇ ਗੱਲਾਂ ਬਾਤਾਂ ਕੁਝ ਨਾ ਕੁਝ ਮੁੱਦਿਆਂ ਦੇ ਉੱਤੇ ਲੈ ਕੇ ਆਉਣਗੇ। ਤੇ ਦੋਸਤੋ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਤਨੇਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ, ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਸਤਿ ਸ੍ਰੀ ਅਕਾਲ ਹੈ ਜੀ।

0: ദ്വാപ റേഡിയോ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਤੇ ਸੁਖੀ ਸਾਂਧ ਵਸਦੇ ਹੋਣਗੇ ਤੇ ਅੱਜ ਸੋਮਵਾਰ ਦਾ ਦਿਹਾੜਾ ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਨ ਦਾ ਸਬੱਬ ਬਣ ਚੁੱਕਿਆ। ਇਸ ਵਕਤ ਲਾਈਵ ਤੁਹਾਡੇ ਨਾਲ ਜੁੜ ਚੁੱਕੇ ਹਾਂ। ਸਤੰਬਰ 14 ਦਾ ਦਿਹਾੜਾ ਹੈ ਤੇ 2026 ਦਾ ਸਾਲ ਜਿਹੜਾ ਚੱਲ ਰਿਹਾ, ਬੜੀ ਤੇਜ਼ੀ ਦੇ ਨਾਲ ਸਮਾਂ ਬੀਤ ਹੋ ਰਿਹਾ, ਬੀਤਦਾ ਜਾ ਰਿਹਾ। ਪਤਾ ਨਹੀਂ ਲੱਗਦਾ ਕਦੋਂ ਦਿਨ ਤੇ ਕਦੋਂ ਰਾਤ ਚੜ ਜਾਂਦੀ ਹੈ, ਪਰ ਸਾਡੇ ਮਾਹੌਲ ਜਿਹੜਾ ਮੌਸਮ ਹੈ ਹੌਲੀ ਹੌਲੀ ਤਬਦੀਲੀ ਤੇ ਆਖਰਕਾਰ ਜਿਹੜਾ ਸਮਾਪਤੀ ਵੱਲ ਨੂੰ ਸਿਆਲ ਦੀ ਸ਼ੁਰੂਆਤ ਤੇ ਗਰਮੀਆਂ ਦੀ ਸਮਾਪਤੀ ਜਿਹੜੀ ਹੋ ਰਹੀ ਹੈ। ਪਤਝੜ ਦਾ ਮੌਸਮ ਪੂਰਾ ਬਹਾਰ ਦੇ ਉੱਤੇ ਹੈ ਤੇ ਰਾਤ ਨੂੰ ਸਵੇਰ ਨੂੰ 3+5-4 ਦੇ ਵਿੱਚ ਚਲਿਆ ਜਾਂਦਾ ਟੈਂਪਰੇਚਰ ਤੇ ਦੁਪਹਿਰ ਨੂੰ ਜਿਹੜਾ ਸੋਹਣੀ ਸੋਹਣੀ ਧੁੱਪ ਜਿੱਦਾਂ ਪੰਜਾਬ ਦੇ ਵਿੱਚ ਜਦੋਂ ਸਿਆਲਾਂ ਦੇ ਵਿੱਚ ਲੱਗਦੀ ਹੈ, ਇਸ ਤਰ੍ਹਾਂ ਦਾ ਮੌਸਮ ਜਿਹੜਾ ਇੱਥੇ ਬਰਕਰਾਰ ਹੈ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358-44-976-19 ਬਾਰ ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਸਭ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਲਾਈਕ ਨੰਬਰ 1 ਭੇਜ ਦਿੱਤਾ ਹੈ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜ ਦਿੱਤੀ ਹੈ। ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਹਿਬ ਵੀਰਾਂ ਨੂੰ ਕਹਿੰਦੇ ਆ ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਪੋਰਟ ਵੀ ਕਰਦੇ ਆ ਤੇ ਨਾਲ ਜੁੜੇ ਹੋਏ ਨੇ। ਅਸ਼ੀਰ

0: ਵਧਦੇ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਇਸੇ ਤਰ੍ਹਾਂ ਮੁਹੰਮਦ ਜੀ ਆਪਣੇ ਦੁਬਈ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਵੀਰ ਜੀ, ਭੁਪਿੰਦਰ ਜੀ ਤੇ ਸਾਰੇ ਹੀ ਦੁਆਬਾ ਦੋਸਤਾਂ ਨੂੰ, ਪ੍ਰੋਗਰਾਮ ਦੇ ਨਾਲ ਜੁੜੇ ਹੋਏ ਦੋਸਤਾਂ ਨੂੰ, ਪਰਿਵਾਰ ਨੂੰ ਸਾਂਝੀ ਫਤਿਹ ਸਾਂਝੀ ਕਰਦੇ ਆ। ਲੋ ਦੋਸਤੋ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ ਤੇ ਪਰ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟਲੀ ਜਿਹੜੇ ਨੇ 7:00 ਤੇ ਘੜੀਆਂ ਦੇ ਉੱਤੇ 7 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਹੋ ਗਏ ਨੇ ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ, ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਹੈ। ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਨੇ ਤੇ ਰਾਤ ਦੀ ਸ਼ਿਫਟ ਲਾ ਕੇ ਵਾਪਸ ਆ ਰਹੇ ਨੇ। ਇਸੇ ਤਰ੍ਹਾਂ ਹੀ ਨਾਲ ਦੀ ਨਾਲ ਭਾਰਤ ਦੇ ਵਿੱਚ ਸਮਾਂ ਸਥਿਤੀ ਰਾਤ ਨੂੰ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਦੇ ਹੱਲੇ ਲਾ ਰਹੇ ਨੇ ਤੇ ਦੇਖਦੇ ਹਾਂ ਬੱਤੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ। ਜੋ ਕੁਝ ਖਬਰਾਂ ਦੇ ਅਨੁਸਾਰ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ, ਵੈਸੇ ਹੱਸਣ ਦੀ ਗੱਲ ਨਹੀਂ, ਬੰਦਾ ਦੁਖੀ ਬਹੁਤ ਹੁੰਦਾ ਹੈ ਜਦੋਂ ਗਰਮੀ ਦਾ ਮੌਸਮ ਹੋਵੇ ਤੇ ਉੱਤੋਂ ਬੱਤੀ ਨਾ ਹੋਵੇ ਤੇ ਫਿਰ ਬਹੁਤ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ ਤੇ ਆਪਣੀ ਪੜਾਸ ਬੰਦਾ ਜ਼ਰੂਰ ਕੱਢਦਾ ਹੈ। ਚੇਤੇ ਆਉਂਦੇ ਨੇ ਉਹ ਵੀ ਦਿਨ ਜਦੋਂ ਮੰਜੇ ਲੈ ਕੇ ਕੋਠਿਆਂ ਦੇ ਉੱਤੇ ਚੜ੍ਹਦੇ ਸੀ ਤੇ ਮੀਂਹ ਪੈਣ ਦੇ ਉੱਤੇ ਭੱਜ ਭੱਜ ਥੱਲੇ ਨੂੰ ਫਿਰ ਵਗਦੇ ਸੀਗੇ ਤੇ ਉਹ ਵੀ ਹਾਲਾਤ ਦੇਖੇ ਨੇ, ਹਟਾਏ ਨੇ ਤੇ ਮੱਛਰਾਂ ਨੇ ਵੀ ਖਾਧੇ ਨੇ, ਮੱਛਰਦਾਨੀ ਵੀ ਦੇਖੀ ਹੈ ਤੇ ਲਾਈ ਵੀ ਹੈ। ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ। ਤੇ ਦੋਸਤੋ, ਕਹਿੰਦੇ ਨੇ ਕਿ ਚੰਗੀ ਸੋਚ ਸੋਚੋਗੇ ਤਾਂ ਚੰਗੇ ਹੀ ਵਿਚਾਰ ਸਾਡੇ ਮਨ ਦੇ ਵਿੱਚ ਜਾਂ ਤੁਹਾਡੇ ਦਿਮਾਗ ਨੂੰ ਸ਼ਕਤੀ ਦਿੰਦੇ ਨੇ। ਅੱਜ ਦਾ ਵਿਚਾਰ ਇਹ ਗੱਲ ਕਹਿੰਦਾ ਹੈ ਤੇ ਬਾਕੀ ਤੁਸੀਂ ਦਰੁਸਤ ਫਰਮਾ ਸਕਦੇ ਹੋ, ਕਿਵੇਂ ਸੋਚਦੇ ਹੋ ਕਿ ਇਹ ਗੱਲਾਂ ਸੱਚੀਆਂ ਨੇ ਕਿ ਝੂਠੀਆਂ ਨੇ। ਤੇ ਚੰਗੀ ਪੋਜ਼ਿਟਿਵਿਟੀ ਆਲੇ ਦੁਆਲੇ ਦੇ ਵਿੱਚ, ਔਰੇ ਦੇ ਵਿੱਚ, ਘੇਰੇ ਦੇ ਵਿੱਚ ਆਪਾਂ ਰਵਾਂਗੇ ਤੇ ਉਸ ਤਰ੍ਹਾਂ ਦੇ ਵਿਚਾਰ ਆਪਾਂ ਨੂੰ ਸੋਚਣ ਨੂੰ ਮਿਲਦੇ ਆ। ਤੇ ਜੇ ਸਾਰੀ ਦਿਹਾੜੀ ਆਪਾਂ ਖਪੀ ਜਾਂਦੇ ਹਾਂ ਤੇ ਦੂਸਰਿਆਂ ਨੂੰ ਵੀ ਖਪਾਈ ਜਾਂਦੇ ਹਾਂ ਤੇ ਉਹਦੇ ਨਾਲ ਕਿਤੇ ਨਾ ਕਿਤੇ ਸਾਡਾ ਜਿਹੜਾ ਸੰਤੁਲਨ ਹੈ, ਸਾਡਾ ਰਹਿਣ ਸਹਿਣ ਹੈ, ਸਾਡਾ ਆਲਾ ਦੁਆਲਾ ਪਰਿਵਾਰਾਂ ਦੇ ਵਿੱਚ ਵੀ ਉਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਹਰ ਵੇਲੇ ਬੰਦਾ ਖਿਝਿਆ ਖਿਝਿਆ ਰਹਿੰਦਾ ਹੈ ਤੇ ਇਸ ਦੇ ਲਈ ਚੰਗੇ ਵਿਚਾਰ ਜਿਹੜੇ ਨੇ ਮਨ ਦੇ ਵਿੱਚ ਜ਼ਿਆਦਾ ਲਿਆਉਣੇ ਚਾਹੀਦੇ ਆ। ਸਵੇਰ ਨੂੰ ਉੱਠੋ, ਮੂੰਹ ਹੱਥ ਧੋਵੋ, ਚੰਗੇ ਕੰਮ ਕਰੋ, ਸਭ ਨੂੰ ਬੁਲਾਵੋ ਪਿਆਰ ਮੁਹੱਬਤ ਦੇ ਨਾਲ। ਪਰ ਕਈ ਵਾਰੀ ਇਹਨਾਂ ਮੁਲਕਾਂ ਚ ਵੀ ਕਹਿ ਦਿੱਤਾ ਹੈ ਕਿ ਰੋਂਗ ਫੀਟ ਦੇ ਨਾਲ ਇਹ ਉੱਠ ਗਿਆ, ਮਤਲਬ ਕਿ ਗਲਤ ਪੈਰ ਜਾਂ ਇਹਦੇ ਪੈਰ ਦੇ ਉੱਤੇ ਕੋਈ ਪੈਰ ਰੱਖ ਗਿਆ ਤੇ ਫਿਰ ਬੰਦਾ ਖਿਝਿਆ ਖਿਝਿਆ ਤੇ ਨਾਲ ਦੀ ਨਾਲ ਮਾਹੌਲ ਸਾਰੀ ਦਿਹਾੜੀ ਜਿਹੜਾ ਉਸੇ ਤਰ੍ਹਾਂ ਦਾ ਬਰਕਰਾਰ ਰਹਿੰਦਾ ਹੈ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਵਿੱਚ ਚੱਲਦੇ ਆ, ਤੁਹਾਨੂੰ ਸਿੱਧਾ ਹੀ ਲੈ ਚੱਲਦੇ ਆ 14 September 1879 ਦੇ ਸਮੇਂ ਦੇ ਵਿੱਚ, ਜਦੋਂ ਉੱਘੇ ਮਨੋਵਿਗਿਆਨੀ ਨੋਬਲ ਇਨਾਮ ਜੇਤੂ ਇਵਾਨ ਪੈਟਰੋਵਿਚ ਪਾਵਲੋ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ ਇਸੇ ਤਰ੍ਹਾਂ 1833 ਦੇ ਵਿੱਚ ਵਿਲੀਅਮ ਵੈਦਿਕ ਭਾਰਤ ਦਾ ਪਹਿਲਾ ਗਵਰਨਰ ਜਿਹੜਾ ਬਣ ਗਿਆ ਤੇ ਬਣ ਕੇ ਆਇਆ ਸੀਗਾ ਤੇ 1923 ਦੇ ਵਿੱਚ ਅੰਗਰੇਜ਼ ਹਕੂਮਤ ਦੇ ਵੱਲੋਂ ਨਾਭੇ ਦੇ ਰਾਜੇ ਨੂੰ ਗੱਦੀ ਜਿਹੜਾ ਸੀ ਲਾਉਣ ਵਿਰੋਧ ਜੈਤੋ ਦੇ ਮੋਰਚੇ ਕੇ ਇਹਨਾਂ ਨੂੰ ਭੁੱਲਿਆ। ਜੈਤੋ ਦੇ ਵਿੱਚ ਰੱਖਿਆ ਅਖੰਡ ਪਾਠ ਪੁਲਿਸ ਦੇ ਵੱਲੋਂ ਖੰਡਿਤ ਕੀਤਾ ਤੇ ਜੈਤੋ ਮੋਰਚਾ ਅਗਲੇ ਦਿਨ ਸ਼ੁਰੂ ਕਰ ਦਿੱਤਾ ਗਿਆ। 1939 ਦੇ ਵਿੱਚ ਸੰਸਾਰ ਦੇ ਪਹਿਲੇ ਹੈਲੀਕਾਪਟਰ ਨੇ ਉਡਾਨ ਭਰ ਲਈ ਤੇ 1948 ਦੇ ਵਿੱਚ ਪਾਕਿਸਤਾਨ ਦੇ ਖਵਾਜਾ ਨਿਜ਼ਾਮੂਦੀਨ ਰਾਸ਼ਟਰਪਤੀ ਬਣ ਗਏ। 1949 ਦੇ ਵਿੱਚ ਹਿੰਦੀ ਭਾਸ਼ਾ ਨੂੰ ਕੌਮੀ ਭਾਸ਼ਾ ਦੇ ਵਜੋਂ ਮਾਨਤਾ ਦੇ ਦਿੱਤੀ ਗਈ ਅੱਜ ਦੇ ਦਿਹਾੜੇ ਤੇ। 1960 ਦੇ ਵਿੱਚ ਪੈਟਰੋਲੀਅਮ ਦੇ ਨਾਲ ਸੰਬੰਧਿਤ ਸੰਗਠਨ ਉਪੇਕ ਦੀ ਜਿਹੜੀ ਸੀ ਬਗਦਾਦ ਦੇ ਵਿੱਚ 15 ਦੇਸ਼ਾਂ ਦੇ ਵੱਲੋਂ ਸਥਾਪਨਾ ਕੀਤੀ ਗਈ ਤੇ ਅੱਜ ਕੌਮੀ ਹਿੰਦੀ ਭਾਸ਼ਾ ਦਿਵਸ ਵੀ ਜਿਹੜਾ ਮਨਾਇਆ ਜਾ ਰਿਹਾ ਤੇ ਸਭ ਨੂੰ ਮੁਬਾਰਕਬਾਦ ਹੈ। ਵੈਸੇ ਕਲੇਸ਼ ਪੈ ਜਾਂਦਾ ਹੈ ਮਾਸੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਪਰ ਹਰ ਕਿਸੇ ਦੀ ਆਪਣੀ ਸੋਚ ਹੈ। ਭਾਸ਼ਾਵਾਂ ਕੋਈ ਵੀ ਹੋਣ, ਉਹ ਚਾਹੇ ਕਿਸੇ ਵੀ ਦੁਨੀਆ ਦੇ ਵਿੱਚ ਰਹਿੰਦੇ ਹੋ, ਜਿੰਨੀਆਂ ਵੱਧ ਤੋਂ ਵੱਧ ਭਾਸ਼ਾਵਾਂ ਤੁਹਾਨੂੰ ਆਉਣਗੀਆਂ, ਓਨਾ ਹੀ ਸੰਵਾਦ ਜਿਹੜਾ ਚੰਗੀ ਗੱਲਬਾਤ ਦੇ ਵਿੱਚ ਤੁਹਾਨੂੰ ਜਿਹੜੀ ਲਾਇਬ੍ਰੇਰੀ ਹੈ ਤੁਹਾਡੇ ਕੋਲ ਹੋਵੇਗੀ ਤੇ ਚੰਗੀ ਵਾਰਤਾਲਾਪ ਹਰ ਤਰ੍ਹਾਂ ਦੇ ਵਿਅਕਤੀ ਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਉਹਨਾਂ ਦੇ ਪਿਛੋਕੜ ਦੇ ਬਾਰੇ, ਉਹਨਾਂ ਦੇ ਵਿਰਸੇ ਵਿਰਾਸਤ ਦੇ ਬਾਰੇ, ਉਹਨਾਂ ਦੇ ਵਿਚਾਰਾਂ ਦੇ ਬਾਰੇ, ਉਹ ਕੀ ਦੁਨੀਆਂ ਦੇ ਪੱਧਰ ਦੇ ਉੱਤੇ ਦੁਨੀਆਂ ਨੂੰ ਲੈ ਕੇ ਕੀ ਸੋਚਦੇ ਹੈ ਜਾਂ ਹੋਰ ਕੌਮਾਂ ਦੇ ਬਾਬਤ ਅਗਲੇ ਕੀ ਸੋਚਦੇ ਨੇ, ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ, ਮੇਰਾ ਇਹ ਮੰਨਣਾ ਹੈ। ਤੇ ਭਾਸ਼ਾ ਕੋਈ ਵੀ ਹੋਵੇ, ਪਿਆਰ ਮੁਹੱਬਤ ਹਰ ਭਾਸ਼ਾ ਦੇ ਵਿੱਚ ਵੀ ਆਉਂਦਾ ਹੈ ਤੇ ਦੇਖਣ ਨੂੰ ਵੀ ਮਿਲਦਾ। ਲਓ ਜੀ, ਮੇਰੀ ਫੋਟੋ ਹੀ ਉੜ ਗਈ ਲੱਗਦੀ ਹੈ ਤੇ ਕੁਝ ਨਾ ਕੁਝ ਪੰਗਾ ਪੈ ਗਿਆ ਤੇ ਵਾਪਸ ਆ ਗਿਆ ਜੀ ਮੈਂ ਵੈਸੇ, ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9619 ਬਟ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕੋਗੇ ਨਾਲ ਦੀ ਨਾਲ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ ਤੇ +358 44 9619 ਬਟ ਸਟੂਡੀਓ ਦਾ ਨੰਬਰ ਹੈ। ਕੁਝ ਤੰਗੀ ਪਰੇਸ਼ਾਨੀ ਆ ਰਹੀ ਹੈ ਤੇ ਦੇਖਦੇ ਹਾਂ ਇਹਨੂੰ ਮੈਂ ਹੱਲ ਕਰਨ ਦੀ ਨਾਲ ਨਾਲ ਕੋਸ਼ਿਸ਼ ਕਰਦਾ ਹੈ, ਪਤਾ ਨਹੀਂ ਕੀ ਚੱਕਰ ਹੈ ਤੇ ਚੱਕਰ ਕੋਈ ਵੱਡਾ ਪੈ ਗਿਆ ਤਾਂ ਮਸਲੇ ਖਰਾਬ ਹੋ ਜਾਣਗੇ। ਤੇ ਬਾਕੀ ਦੇਖਦੇ ਆ ਜੀ, ਤਦ ਤੱਕ ਤੁਹਾਡੇ ਲਈ ਅੱਜ ਦਾ ਜਿਹੜਾ ਜੈਤੋ ਮੋਰਚੇ ਦੀ ਗੱਲ ਕਰਦੇ ਆ ਉਹਦਾ ਜ਼ਿਕਰ ਹੋਇਆ। ਜੈਤੋ ਦੇ ਮੋਰਚੇ ਦਾ ਜਦੋਂ ਜ਼ਿਕਰ ਕਰਦੇ ਆ ਤੇ ਕੈਮਰਾ ਕੀ ਕਹਿੰਦਾ ਹੈ ਦੋਸਤੋ, ਇਹ ਮੇਰੇ ਨਾਲ ਕਹਿੰਦਾ ਹੈ ਹੁਣ ਲੱਗਦਾ ਹੈ। ਤੇ ਬਾਕੀ ਸਾਰਾ ਕੁਝ ਚੰਗਾ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ। ਚਲੋ ਬਾਕੀ ਦੇਖਦੇ ਅੱਗੇ ਜਾ ਕੇ ਕਿਉਂ ਕੁਝ ਬਣਦਾ ਹੈ ਅੱਜ, ਫਿਰ ਨਹੀਂ ਤਾਂ ਫਿਰ ਇਦਾਂ ਹੀ ਚੱਲੂਗਾ ਜੀ। ਤੇ ਤਿਆਰ ਵੀ ਹੋਇਆ ਸੀ, ਸਾਰਾ ਕੁਝ ਕੀਤਾ ਹੈ। ਬਾਕੀ ਭਾਈ ਮਰਜ਼ੀ ਹੈ ਇਹਨਾਂ ਦੀ, ਜੋ ਇਹ ਕਰਨਾ ਚਾਹੁੰਦੇ ਨੇ ਉਸ ਤਰ੍ਹਾਂ ਹੀ ਹੋਣਾ ਹੈ, ਬਾਕੀ ਮਸ਼ੀਨਾਂ ਜੋ ਕਹਿੰਦੀਆਂ ਨੇ ਜੀ। ਤੇ ਹੋ ਕਿਉਂਕਿ ਇੱਕੋ ਹੀ ਹੱਥ ਨੇ ਆਪਣੇ, ਦੋ ਹੀ ਹੱਥ ਨੇ, ਤੇ ਮੈਂ ਇੱਧਰ ਉੱਧਰ ਮਾਰ ਨਹੀਂ ਸਕਦਾ ਤੇ ਨਾਲ ਬੋਲਣਾ ਵੀ ਔਖਾ ਹੋ ਜਾਣਾ ਹੈ ਜੇ ਮੈਂ ਉੱਧਰਲੇ ਪਾਸੇ ਨੂੰ ਗਿਆ ਤਾਂ ਹੁਣ। ਤੇ ਚਲੋ ਜਿੰਨਾ ਚਿਰ ਸੈਣੀ ਸਾਹਿਬ ਆਪਣੇ ਨਾਲ ਜੁੜਨਗੇ ਉਨਾ ਚਿਰ ਆਪਾਂ ਇਸੇ ਤਰ੍ਹਾਂ ਕਰਦੇ ਹਾਂ, ਮੈਂ ਨਾਲ ਫਿਰ ਉਹਨੂੰ ਸੂਤ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਨਾਲ ਦੀ ਨਾਲ ਲੋ ਫਿਰ ਬਾਤ ਪਾਉਂਦੇ ਹਾਂ ਜੈਤੋ ਦੇ ਮੋਰਚੇ ਦੀ। ਕਹਿੰਦੇ ਕਿ ਰਿਆਸਤ ਪਟਿਆਲਾ ਤੇ ਰਿਆਸਤ ਨਾਭਾ ਦੇ ਮਹਾਰਾਜੇ ਇੱਕੋ ਖਾਨਦਾਨ ਫੁਲਕੀਆ ਦੇ ਵਿੱਚੋਂ ਸਨ, ਫੁਲਕੀਆ ਖਾਨਦਾਨ। ਪਰ ਇਹਨਾਂ ਦੇ ਵਿੱਚ ਕਈ ਪੱਖਾਂ ਤੋਂ ਸਾਂਝ ਹੁੰਦੇ ਹੋਏ ਵੀ ਇਹਨਾਂ ਦੋਹਾਂ ਦੇ ਸਮਾਜਿਕ ਵਿਹਾਰ ਤੇ ਜੀਵਨ ਆਚਾਰ ਦੇ ਵਿੱਚ ਜਿਹੜਾ ਸੀ ਵਿਚਰਨ ਦੇ ਵਿੱਚ ਬੜਾ ਅੰਤਰ ਸੀ। ਮਹਾਰਾਜਾ ਪਟਿਆਲਾ ਅੱਤ ਦਰਜੇ ਦਾ ਦੁਰਾਚਾਰੀ, ਵਿਭਚਾਰੀ ਤੇ ਅੰਗਰੇਜ਼ ਪਿੱਠੂ ਸੀ, ਜਦਕਿ ਮਹਾਰਾਜਾ ਨਾਭਾ ਧਾਰਮਿਕ ਤੇ ਸਮਾਜਿਕ ਬਿਰਤੀ ਵਾਲਾ, ਜਿਹਨੇ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਵਿਚਲੋਂ ਵਿਚੋਲਾ ਬਣ ਕੇ ਮੁੜ ਉਸਾਰੀ ਕਰਵਾਈ ਸੀ। ਤੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਨਾਭਾ ਦੇ ਮਹਾਰਾਜੇ ਰੁਪਦਮਨ ਸਿੰਘ ਉਹਨਾਂ ਦੇ ਖਿਲਾਫ ਅੱਠ ਇਲਜ਼ਾਮਾਂ ਦਾ ਜਿਹੜਾ ਸੀ ਪੱਤਰ ਭਾਰਤ ਸਰਕਾਰ ਨੂੰ ਦਿੱਤਾ ਸੀ। ਇਸ ਦੇ ਵਿੱਚ ਮਹਾਰਾਜਾ ਨਾਭਾ ਪੰਥ ਸੇਵਕ ਅਖਬਾਰ ਦੇ ਐਡੀਟਰ ਤੇ ਨਾ ਮਿਲਵਰਤਨੀਆਂ ਦੀ ਮਾਲੀ ਮਦਦ ਕਰਦਾ ਸੀ, ਮਤਲਬ ਕਿ ਪੈਸੇ ਧੇਲੇ ਨਾਲ, ਤੇ ਸ਼੍ਰੋਮਣੀ ਕਮੇਟੀ ਨੂੰ ਭੇਤ ਤੇ ਪੈਸਾ ਦਿੰਦਾ। 4 ਤਰੀਕ ਤੇ ਜਨਵਰੀ ਦਾ ਮਹੀਨਾ 1923 ਨੂੰ ਮਿਸਟਰ ਸਟੂਅਰਟ ਨੇ ਜਿਹੜਾ ਇਸ ਦੀ ਪੜਤਾਲ ਜਿਹੜੀ ਸੀ ਸ਼ੁਰੂ ਕਰਤੀ ਤੇ 6 ਦੋਸ਼ ਸਹੀ ਠਹਿਰਾ ਕੇ ਮਹਾਰਾਜੇ ਨੂੰ ਗੱਦੀ ਤੋਂ ਜਿਹੜਾ ਸੀ ਬਾਹਰ ਕਰ ਮਾਰਿਆ ਤੇ ਫੈਸਲਾ ਕਰ ਲਿਆ। ਤੇ 9 ਜੁਲਾਈ 1923 ਨੂੰ ਅਖਬਾਰਾਂ ਦੇ ਵਿੱਚ ਇਹ ਖ਼ਬਰ ਛਪ ਗਈ ਕਿ ਮਹਾਰਾਜੇ ਨੂੰ ਗੱਦੀ ਤੋਂ ਲਾ ਕੇ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ ਹੈ। ਤੇ ਨਾਭਾ ਸਿੱਖ ਸਿਆਸਤ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ 6 ਅਗਸਤ ਨੂੰ ਮੀਟਿੰਗ ਕਰਕੇ ਪੜਤਾਲੀਆਂ ਕਮੇਟੀ ਜਿਹੜੀ ਸੀ ਬਣਾਈ ਕਿ ਮਹਾਰਾਜੇ ਨੇ ਆਪ ਗੱਦੀ ਛੱਡੀ ਹੈ ਜਾਂ ਫਿਰ ਗੱਦੀ ਤੋਂ ਸਰਕਾਰ ਨੇ ਲਾਇਆ ਹੈ। 9 ਸਤੰਬਰ ਨੂੰ ਅੱਜ ਦੇ ਦਿਹਾੜੇ, ਜਾਣੀ ਇਸ ਹਫ਼ਤੇ ਦੇ ਪਿਛਲੇ ਦਿਨਾਂ ਦੇ ਵਿੱਚ 9 ਸਤੰਬਰ ਨੂੰ ਜਿਹੜਾ ਸੀ ਰੋਸ ਦਿਵਸ ਮਨਾਇਆ ਗਿਆ ਤੇ 11 ਸਤੰਬਰ ਨੂੰ 110 ਤੇ 14 ਸਪਤੰਬਰ ਨੂੰ 102 ਸਿੰਘਾਂ ਦਾ ਜੱਥਾ ਜੈਤੋ ਪਹੁੰਚ ਗਿਆ। ਅੱਜ ਦੇ ਦਿਹਾੜੇ ਦੇ ਉੱਤੇ 14 ਸਤੰਬਰ ਨੂੰ ਉੱਥੋਂ ਦੇ ਗੁਰਦੁਆਰੇ ਦੇ ਵਿੱਚ ਚੱਲ ਰਹੇ ਅਖੰਡ ਪਾਠ ਤੇ ਬਾਹਰ ਦੀਵਾਨ ਨੂੰ ਜਿਹੜਾ ਸੀ ਪੁਲਿਸ ਨੇ ਰੋਕ ਕੇ ਗ੍ਰੰਥੀ ਇੰਦਰ ਸਿੰਘ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਤੇ 15 ਅਗਸਤ ਦਾ ਦਿਹਾੜਾ ਜਿਹੜਾ ਕੱਲ੍ਹ ਦਾ ਚੜ੍ਹਨਾ ਹੈ, ਸਤੰਬਰ ਤੋਂ ਜੱਥੇ ਜਾਣੇ ਸ਼ੁਰੂ ਹੋ ਗਏ ਤੇ ਜੈਤੋ ਮੋਰਚੇ ਦੀ ਚੜ੍ਹਤ ਨੂੰ ਵੇਖ ਕੇ ਸਰਕਾਰ ਬੁਖਲਾ ਗਈ ਤੇ ਉਹਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਗੈਰ ਕਾਨੂੰਨੀ ਦੇ ਕੇ ਇਸ ਦੇ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ। 21 ਫਰਵਰੀ ਨੂੰ 6,000 ਦੇ ਹੋਏ ਇਕੱਠ ਦੇ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਹਦੇ ਨਾਲ ਮੋਰਚਾ ਜਿਹੜਾ ਸੀ ਕਮੇਟੀ ਦੀ ਰਿਪੋਰਟ ਮੁਤਾਬਕ 90 ਉੱਥੇ ਵਿਅਕਤੀ ਜਿਹੜੇ ਸ਼ਹੀਦ ਹੋਏ ਤੇ 210 ਦੇ ਜਿਹੜੇ ਉਹਦੇ ਵਿੱਚ ਜ਼ਖਮੀ ਹੋ ਗਏ। ਜਦ ਡਾਕਟਰ ਸੈਫਲੂਦੀਨ ਕਿਚਲੂ ਨੂੰ ਪਤਾ ਚੱਲਦਾ ਹੈ ਤਾਂ ਉੱਥੇ ਪਹੁੰਚਣ ਦੇ ਉੱਤੇ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। 14 ਮਾਰਚ 1924 ਨੂੰ ਦੂਜਾ ਤੇ 7 ਅਪ੍ਰੈਲ ਨੂੰ ਤੀਜਾ ਜੱਥਾ ਪਹੁੰਚਣ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੋਰਚੇ ਦੇ ਸ਼ੁਰੂ ਹੋਣ ਦਾ ਕਾਰਨ ਭਾਵੇਂ ਮਹਾਰਾਜਾ ਨਾਭੇ ਨੂੰ ਗੱਦੀ ਤੋਂ ਲਾਹੁਣ ਦੇ ਨਾਲ ਸੰਬੰਧਿਤ ਸੀ, ਪਰ ਮੋਰਚੇ ਚੱਲਦੇ ਸਮੇਂ ਗੁਰਦੁਆਰਾ ਗੰਗਸਰ ਦੇ ਅੰਦਰ ਅਖੰਡ ਪਾਠ ਦਾ ਹੱਕ ਜਿਹੜਾ ਸਿੱਧਾ ਸਵਾਲ ਧਰਮ ਸਥਾਨਾਂ ਦੇ ਅੰਦਰ ਪੂਜਾ ਜਿਹੜਾ ਸੀਗਾ, ਪੂਜਾ ਪਾਠ ਜੋ ਕੁਝ ਵੀ ਹੋ ਰਿਹਾ ਸੀ ਹੱਕ ਦਾ ਮੁੱਖ ਜਿਹੜਾ ਸਵਾਲ ਬਣ ਗਿਆ। ਆਖਰ ਸਰਕਾਰ ਦੇ ਨਾਲ 7 ਜੁਲਾਈ ਨੂੰ ਅਖੰਡ ਪਾਠ ਕਰਨ ਦੇ ਬਾਰੇ ਗੱਲਬਾਤ ਹੁੰਦੀ ਹੈ ਤੇ 21 ਜੁਲਾਈ ਨੂੰ ਅਖੰਡ ਪਾਠ ਦੀ ਲੜੀ ਦਾ ਆਰੰਭ ਹੋਇਆ। 6 ਅਗਸਤ ਨੂੰ ਅਖੰਡ ਪਾਠ ਦਾ ਭੋਗ ਪਿਆ ਤੇ 19 ਅਗਸਤ ਨੂੰ ਮੋਰਚੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਦੇ ਵਿਖੇ ਪਹੁੰਚਣ ਦੇ ਉੱਤੇ ਸਰੋਪੇ ਦੇ ਕੇ ਸਨਮਾਨਿਤ ਜਿਹੜਾ ਕੀਤਾ ਗਿਆ। ਦੋਸਤੋ ਦੂਸਰੀ ਗੱਲ ਕਰਦੇ ਹਾਂ ਸਮਾਨ ਦੇ ਵਿੱਚ ਉੱਡਦੇ ਜਹਾਜ਼ਾਂ ਦੀ। ਬਹੁਤ ਵਾਰੀ ਆਪਾਂ ਦੇਖਦੇ ਹਾਂ ਕਿ ਉਹਦੇ ਪਿੱਛੇ ਇੱਕ ਲਾਈਨ ਜਿਹੜੀ ਚੱਲਦੀ ਹੈ ਤੇ ਲਾਈਨ ਜਿਹੜੀ ਹੈ ਉਹਦੇ ਪਿੱਛੇ ਉਹ ਕੀ ਹੈ, ਸ਼ਹਿ ਕੀ ਹੈ ਆਖਰ ਦੇ ਵਿੱਚ? ਅਸਮਾਨ ਦੇ ਵਿੱਚ ਉੱਡਦੇ ਜਹਾਜ਼ਾਂ ਦੇ ਪਿੱਛੇ ਜਿਹੜਾ ਆਪਾਂ ਦੇਖਦੇ ਹਾਂ ਸਫੈਦ ਲਾਈਨ ਜਿਹੜੀ ਹੁੰਦੀ ਹੈ ਛੱਡਦਾ ਹੈ, ਜੋ ਕਿ ਇਹ ਦੇਖਿਆ ਜਾਵੇ ਇਹਨੂੰ ਤਾਂ ਇਹਦੇ ਪਿੱਛੇ ਕੀ ਲੌਜਿਕ ਹੈ, ਇਹ ਕੀ ਚੱਕਰ ਹੈ, ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਨਾਸਾ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਪਿੱਛੇ ਸਫੈਦ ਲਕੀਰ ਜਿਹੜੀ ਹੈ ਉਹਨੂੰ ਕੌਂਟਰੈਲਿਸ ਕਹਿੰਦੇ ਨੇ। ਇਹ ਕੌਂਟਰੈਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ, ਯਾਨੀ ਕਿ ਠੰਡ ਜਿਹੜੀ ਹੈ ਉੱਥੇ, ਕਿਉਂਕਿ ਫ੍ਰੀਜ਼ ਹੁੰਦਾ ਹੈ ਮੌਸਮ, ਜਿੱਦਾਂ ਕਿ ਆਪਣੇ ਇਹਨਾਂ ਮੁਲਕਾਂ 'ਚ ਠੰਡ ਹੋ ਜਾਂਦੀ ਹੈ, ਠੰਡੇ ਮੁਲਕ ਨੇ, ਅਤੇ ਉੱਪਰ ਪਾਸੇ ਜਿਹੜਾ ਜਾ ਕੇ ਦੇਖੋ ਤਾਂ -45-48 ਦੇ ਉੱਤੇ ਟੈਂਪਰੇਚਰ ਅਜੇ ਵੀ, ਚਾਹੇ ਥੱਲੇ ਗਰਮੀ ਹੈ, ਤਾਂ ਇਸ ਕਰਕੇ ਉਹ ਗਰਮ ਅਤੇ ਸਰਦੀ ਜਿਹੜੀ ਹੈ ਨਾਲ ਮੇਲ ਖਾਂਦੀ ਹੈ, ਅਤੇ ਇਸ ਤਰ੍ਹਾਂ ਦੀ ਲਕੀਰ, ਜੇ ਮੈਂ ਗਲਤ ਨਾ ਹੋਵਾਂ ਤਾਂ ਬਾਕੀ ਅੱਗੇ ਦੇਖਦੇ ਹਾਂ। ਦੱਸਦੇ ਨੇ ਕਿ ਕੈਟਰੋਲਿਸ ਕਹਿੰਦੇ ਨੇ, ਅਤੇ ਕੈਟਰੇਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ। ਜਦ ਜਹਾਜ਼ ਜ਼ਿਆਦਾ ਉਚਾਈ ਦੇ ਵਿੱਚ ਉੱਡਦਾ ਹੈ ਤਾਂ ਉੱਥੋਂ ਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ, 0 ਡਿਗਰੀ ਸੈਲਸੀਅਸ, ਜਾਣੀ ਕਿ ਤਾਪਮਾਨ ਦੇ ਵਿੱਚ ਪਾਣੀ ਬਰਫ਼ ਬਣ ਜਾਂਦਾ ਹੈ, ਪਰ ਉੱਥੋਂ ਦਾ ਟੈਂਪਰੇਚਰ ਜਿਹੜਾ -30 ਡਿਗਰੀ ਤੋਂ -40 ਡਿਗਰੀ ਤੱਕ ਹੁੰਦਾ ਹੈ, ਜਾਣੀ ਕਿ ਪਾਰਾ ਥੱਲੇ ਡਿੱਗਿਆ ਹੁੰਦਾ ਹੈ, ਠੰਡ ਦਾ ਮਾਹੌਲ ਹੁੰਦਾ ਹੈ। ਦੂਜੇ ਪਾਸੇ ਜੋ ਜਹਾਜ਼ ਹੈ ਉਹ ਗਰਮ ਇੰਜਣ ਜਿਹੜੇ ਹੈ ਹਵਾ ਛੱਡਦੇ ਨੇ, ਧੂੰਆਂ ਛੱਡਦੇ ਹੈ, ਆਪਣੀ ਜੋ ਵੀ ਗੈਸ ਛੱਡਦੇ ਹੈ, ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹਵਾ ਆਪਣੇ ਅੰਦਰ ਵੱਲ ਨੂੰ ਖਿੱਚਦੇ ਨੇ ਅਤੇ ਆਪਣੀ ਜਿਹੜੀ ਗੈਸ ਹੈ ਬਾਹਰ ਨੂੰ ਛੱਡਦਾ। ਇਸ ਗੈਸ ਦੇ ਵਿੱਚ ਵਾਟਰ ਵੇਪਰ ਹੁੰਦੇ ਨੇ ਜੋ ਉਸ ਘੱਟ ਤਾਪਮਾਨ ਦੇ ਵਿੱਚ ਆ ਕੇ ਛੋਟੇ ਛੋਟੇ ਆਈਸ ਕ੍ਰਿਸਟਲ ਜਿਹੜੇ ਨੇ ਬਣ ਜਾਂਦੇ ਨੇ, ਬਦਲ ਜਾਂਦੇ ਹੈ, ਜਾਣੀ ਕਿ ਜਿੱਦਾਂ ਆਪਣੇ ਇੱਥੇ ਹੁਣ ਥੱਲੇ ਵੀ ਟੈਂਪਰੇਚਰ ਠੰਡ ਦਾ ਹੋ ਜਾਂਦਾ ਅਤੇ ਉੱਪਰੋਂ ਤਾਂ ਪਾਣੀ ਆਉਂਦਾ ਹੈ, ਪਰ ਥੱਲੇ ਆ ਕੇ ਉਹ ਸਨੋਅ ਜਿਹੜੀ ਹੈ ਜਦੋਂ ਉਸ ਟੈਂਪਰੇਚਰ ਦੇ ਵਿੱਚ ਆਉਂਦੀ ਹੈ ਅਤੇ ਉਹ ਖਿੱਲਾਂ ਵਾਂਗੂ ਫਿਰ ਫੁੱਲ ਜਾਂਦੀ ਹੈ, ਉਹ ਸਨੋਅ ਬਣ ਜਾਂਦੀ ਹੈ ਜਿੱਦਾਂ ਤੁਪਕੇ ਜਿਹੜੇ ਹੁੰਦੇ ਹੈ ਪਾਣੀ ਦੇ। ਜ਼ਿਆਦਾਤਰ ਦੇਖਿਆ ਜਾਵੇ ਤਾਂ ਠੰਡੇ ਮੁਲਕਾਂ ਦਾ ਜੋ ਐਕਸਪੀਰੀਅੰਸ ਹੈ, ਕਦੇ ਵੀ ਜਿਹੜਾ ਜਦੋਂ ਮਾਈਨਸ ਟੈਂਪਰੇਚਰ ਹੁੰਦਾ ਹੈ ਤਾਂ -10 ਤੋਂ ਉੱਪਰ ਜਾਂ 6-7 ਦੇ ਉੱਤੇ ਚਲਿਆ ਜਾਵੇ -, ਅਤੇ ਕਦੇ ਵੀ ਇਹਨਾਂ ਮੁਲਕਾਂ ਦੇ ਵਿੱਚ ਮੀਂਹ ਨਹੀਂ ਪੈਂਦੇ, ਨਾ ਹੀ ਤੁਹਾਨੂੰ ਜਿਹੜੀ ਹੈ ਬਿਜਲੀ ਜਿਹੜੀ ਆ ਗੜਕਦੀ ਸੁਣੇਗੀ, ਕਿਉਂਕਿ ਉੱਪਰਲਾ ਅਤੇ ਥੱਲਲਾ ਜ਼ਮੀਨ ਦਾ ਟੈਂਪਰੇਚਰ ਇੱਕੋ ਜਿਹਾ ਹੋ ਜਾਂਦਾ ਹੈ, ਅਤੇ ਬਿਜਲੀ ਵੀ ਤਾਂ ਹੀ ਜਿਹੜੇ ਥੰਡਰ ਨੇ ਬਿਜਲੀ ਗੜਕਦੀ ਹੈ, ਕਿਉਂਕਿ ਜਿਹੜਾ ਉੱਪਰਲੇ ਪਾਸੇ ਠੰਡੇ ਮੌਸਮ ਹੁੰਦੇ ਹੈ, ਜਦੋਂ ਆਪਾਂ ਜਿੱਦਾਂ ਜਹਾਜ਼ ਦੀ ਗੱਲ ਕਰ ਰਹੇ ਹਾਂ 12-14 ਕਿਲੋਮੀਟਰ ਉੱਪਰ ਨੂੰ ਚਲੇ ਜਾਈਏ, ਤਾਂ ਥੱਲੇ ਜਦੋਂ ਧਰਤੀ ਦੇ ਉੱਤੇ ਗਰਮ ਹੀਟ ਹੁੰਦੀ ਹੈ, ਮੌਸਮ ਹੁੰਦਾ ਹੈ, ਅਤੇ ਉਹ ਜਦੋਂ ਫਿਰ ਇੱਕ ਦੂਸਰੇ ਨਾਲ ਟਕਰਾਉਂਦੇ ਆ ਅਤੇ ਥੰਡਰ ਜਿਹੜੇ ਨੇ ਪੈਦਾ ਹੁੰਦੇ, ਜਾਣੀ ਕਿ ਬਿਜਲੀ ਫਿਰ ਗੜਕਦੀ ਹੈ, ਅਤੇ ਉਹ ਸਾਰਾ ਸਿਲਸਿਲਾ ਇਸ ਤਰ੍ਹਾਂ ਦੇ ਨਾਲ ਬਣਦਾ ਹੈ। ਪਹਿਲਾਂ ਇਹ ਲੋਕ ਡਰਦੇ ਹੁੰਦੇ ਸੀ, ਸ਼ਾਇਦ ਉੱਪਰ ਕੋਈ ਬੈਠਾ ਭਾਈ ਸਾਨੂੰ ਹੁਣ ਕਸ਼ਟ ਦੇਵੇਗਾ ਜਾਂ ਸਾਨੂੰ ਹੁਣ ਸਜ਼ਾਵਾਂ ਮਿਲਣਗੀਆਂ, ਇਹਨਾਂ ਚੀਜ਼ਾਂ ਤੋਂ ਵੀ ਉਹ ਵੀ ਸਮਾਂ ਸੀ ਜਦੋਂ ਲੋਕ ਇਹਨਾਂ ਚੀਜ਼ਾਂ ਤੋਂ ਵੀ ਡਰਦੇ ਸੀ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਤੇ ਦੇਖਦੇ ਹਾਂ ਅੱਜ ਦੇ ਹਾਲਾਤ ਕੀ ਨੇ ਪੰਜਾਬ ਤੋਂ ਲੈ ਕੇ ਤੇ ਬਾਹਰਲੀ ਦੁਨੀਆਂ ਤੱਕ ਦੇ ਹਾਲਾਤਾਂ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਟ ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜੋ ਮੁੱਦੇ ਨੇ। ਅੱਜ ਗੱਲ ਦੋਸਤੋ ਕਰਾਂਗੇ ਉਹਨਾਂ ਮੁੱਦਿਆਂ ਦੀ ਜਿਨ੍ਹਾਂ ਦਾ ਅਸਰ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਹਰ ਆਮ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਪੈ ਰਿਹਾ। ਪੰਜਾਬ ਦੇ ਵਿੱਚ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਭੁਪਿੰਦਰ ਸਿੰਘ ਢਿੱਲੋਂ ਦੀ ਬੀਜੇਪੀ ਦੇ ਵਿੱਚ ਐਂਟਰੀ, ਨਸ਼ਿਆਂ ਦੇ ਖਿਲਾਫ਼ ਬੀਜੇਪੀ ਦੀ ਯਾਤਰਾ, ਤੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਤਿੱਖੇ ਸਿਆਸੀ ਸਵਾਲ, ਤੇ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਕੀ ਕਹਿੰਦੀ ਹੈ, ਅਸਲ ਜੰਗ ਨਸ਼ਿਆਂ ਵਿਰੁੱਧ ਹੈ ਜਾਂ ਫਿਰ ਸਿਆਸੀ ਬਿਆਨਾਂ ਦੀ। ਇਸ ਦੇ ਨਾਲ ਪੰਜਾਬ ਦੇ ਬਿਜਲੀ ਸੰਕਟ ਦੇ ਬਾਰੇ ਵੀ ਬਾਤ ਪਾਵਾਂਗੇ। PSPCL ਦੇ ਵਿੱਚ ਵੱਡੇ ਪ੍ਰਸ਼ਾਸਨਿਕ ਬਦਲਾਅ ਹੋਏ ਨੇ, ਪਰ ਕੀ ਬਿਜਲੀ ਲੋਕਾਂ ਤੱਕ ਉੱਪੜਦੀ ਹੋਏਗੀ ਇਹ ਬਦਲਾਵਾਂ ਦੇ ਨਾਲ? ਪੰਜਾਬ ਯੂਨੀਵਰਸਿਟੀ ਵਿਦਿਆਰਥੀ ਜਿਹੜੇ ਨੇ ਕੌਂਸਲ ਦੀ ਚੋਣ ਹੋਈ ਉਹਨੂੰ ਲੈ ਕੇ ਜਿਹੜਾ ਕਾਫ਼ੀ ਜਿਹੜਾ ਰੋਲਾ ਰੱਪਾ ਹੁਣ ਤੋਂ ਫਿਰ ਤੋਂ ਪੈਣਾ ਸ਼ੁਰੂ ਹੋਇਆ, ਕਾਨੂੰਨੀ ਚੁਣੌਤੀਆਂ 'ਤੇ ਵੀ ਗੰਭੀਰ ਚਰਚਾ ਉਹਦੀ ਹੋਏਗੀ, ਅਤੇ ਦੇਸ਼ ਵਿਦੇਸ਼ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਘੱਟ ਦਿਲਚਸਪੀ ਵਾਲੀਆਂ ਨਹੀਂ ਨੇ। UCC ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਦਾਅਵਾ, ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੀ ਅਟਾਰੀ ਵਾਹਗਾ ਰਸਤੇ ਭਾਰਤ ਵਾਪਸ ਆਉਣ ਦੀ ਮੰਗ। ਮੈਂ ਕੱਲ੍ਹ ਦਾ ਪਰਸੋਂ ਦਾ ਜਿੱਦਣ ਦੀ ਇਹ ਖ਼ਬਰ ਲੱਗੀ ਹੈ, ਮੈਂ ਇਹਦੇ ਬਾਰੇ ਸੋਚ ਰਿਹਾ ਸੀ ਕਿ ਜਦ ਸਾਨੂੰ ਪਤਾ ਹੈ ਭਾਈ ਮੁਲਕਾਂ ਦੀ ਬਣਦੀ ਨਹੀਂ ਇੱਕ ਦੂਸਰੇ ਦੇ ਪ੍ਰਤੀ, ਮੁਸ਼ਕਲਾਂ ਆ ਸਕਦੀਆਂ ਨੇ ਜਾਂ ਡੇਂਜਰਸ ਜ਼ੋਨ ਜਿਹੜੇ ਨੇ ਐਲਾਨ ਦਿੱਤੇ ਜਾਂਦੇ ਆ, ਐਡਵਾਈਜ਼ਰੀ ਜਾਰੀ ਵੱਖਰੇ ਵੱਖਰੇ ਮੁਲਕਾਂ ਤੋਂ ਕਰ ਦਿੱਤੀ ਜਾਂਦੀ ਹੈ, ਪਰ ਅਸੀਂ ਫਿਰ ਵੀ ਨਹੀਂ ਟਿਕਦੇ। ਚਲੋ ਇਹ ਧਰਮ ਦਾ ਮੁੱਦਾ ਹੈ, ਬਣ ਜਾਂਦਾ ਹੈ, ਮਸਲਾ ਬਣ ਜਾਣਾ ਜਦੋਂ ਆਪਾਂ ਬੋਲਣਾ ਇਹਦੇ ਉੱਤੇ, ਪਰ ਮੈਨੂੰ ਲੱਗਦਾ ਕਿ ਗੁਰੇਜ਼ ਕਰਨਾ ਚਾਹੀਦਾ, ਆਪਣੇ ਮੁਲਕ ਦੇ ਵਿੱਚ ਚੁੱਪ ਚਪੀਤੇ ਬੈਠੋ, ਰੱਬ ਪਾਉਣਾ ਤਾਂ ਉੱਥੇ ਘਰ ਬੈਠਾ ਵੀ ਮਿਲ ਜਾਣਾ ਹੈ। ਜੇ ਨੀਤ ਤੇ ਆਦਤਾਂ ਚੰਗੀਆਂ ਹੋਣਗੀਆਂ, ਆਪਣੇ ਕਾਰੋਬਾਰਾਂ ਦੇ ਵਿੱਚ ਧਿਆਨ ਦਵੋਗੇ, ਬੱਚਿਆਂ ਦਾ ਪਰਿਵਾਰਾਂ ਦਾ ਧਿਆਨ ਰੱਖੋਗੇ, ਤੇ ਰੱਬ ਤੁਹਾਨੂੰ ਉੱਥੇ ਮਿਲ ਜਾਣਾ, ਕਿਤੇ ਬਾਹਰੋਂ ਨਹੀਂ ਮਿਲਣਾ। ਤੇ ਸਾਡਾ ਜ਼ੋਰ ਸਿਰਫ ਤੇ ਸਿਰਫ ਹੈ ਇੱਕ ਉਹ ਗੁਰੂ ਧਾਮਾਂ ਦੇ, ਚਲੋ ਦਰਸ਼ਨ ਕਰਨੇ ਜਦੋਂ ਸੁੱਖ ਸੁਨੇਹਾ ਜਾਂ ਚੰਗੇ ਮੌਸਮ ਹੋਣਗੇ ਤਾਂ ਉਦੋਂ ਵੀ ਬੰਦਾ ਚਲਿਆ ਜਾਂਦਾ, ਪਰ ਸਾਡੇ ਕਿਤੇ ਲੋਕਾਂ ਦੀਆਂ ਵੀ ਕਿਤੇ ਨਾ ਕਿਤੇ ਕੁਝ ਗਲਤੀਆਂ ਨੇ। ਉਹ ਇਮੀਗ੍ਰੇਸ਼ਨ ਦਾ ਹੋਰ ਸਾਰਾ ਸਿਲਸਿਲਾ ਹੈ, ਚਲੋ ਉਹ ਤੋਂ ਜਵਾਬ ਹੀ ਮੰਗਿਆ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਪਰ ਸਾਨੂੰ ਵੀ ਕਿਤੇ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ। ਦੂਸਰੇ ਪਾਸੇ ਜਿਹੜਾ ਭਾਰਤ ਆਉਣ ਦੀ ਜਿਹੜੀ ਮੰਗ ਚੱਲ ਰਹੀ ਹੈ ਪਾਕਿਸਤਾਨ ਤੋਂ ਇਹਨਾਂ ਸ਼ਰਧਾਲੂਆਂ ਦੀ, ਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਮਾਈਗ੍ਰੇਸ਼ਨ ਤੇ ਵੱਧਦੇ ਕਰਜ਼ੇ ਨੂੰ ਲੈ ਕੇ ਚਿੰਤਾ ਉੱਥੇ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਚੱਲ ਰਹੀ ਹੈ, ਤੇ ਸਾਊਦੀ ਅਰਬੀਆ ਜਿਹੜਾ ਉਹਦੇ ਤੇਲ ਪਾਈਪ ਲਾਈਨਾਂ ਦੇ ਉੱਤੇ ਹਮਲੇ ਦਾ ਪ੍ਰਭਾਵ ਜਿਹੜਾ ਪਿਆ, ਤੇ ਇੱਕ ਪਾਈਪ ਲਾਈਨ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਯੂਕੇ ਦੇ ਭਵਿੱਖ ਨੂੰ ਲੈ ਕੇ ਉੱਠ ਰਹੇ ਸਵਾਲ ਨੇ, ਕਿਉਂਕਿ ਜਿਹੜੇ ਨੇ ਵੱਖਰੇ ਵੱਖਰੇ 3 ਜਾਂ 4 ਮੁਲਕ ਬਣ ਸਕਦੇ ਨੇ। ਯੂਕੇ ਪਿਛਲੇ ਦਿਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਤੋਂ ਵੱਖਰਾ ਹੋ ਗਿਆ, ਤੇ ਹੁਣ ਜਿਹੜਾ ਨੇ ਬਾਕੀ ਜਿਹੜੇ ਇਹਦੇ ਹਿੱਸੇ ਆ, ਯੂਨਾਈਟਿਡ ਕਿੰਗਡਮ ਜਿਹੜਾ ਬਣਦਾ, ਹੋ ਸਕਦਾ ਕਿ ਜਿਹੜਾ ਵੇਲਸ ਜਾਂ ਹੋਰ ਸਾਰੇ ਜਿਹੜੇ ਹੈਗੇ ਨੇ ਟਾਪੂ, ਉਹ ਜਿਹੜਾ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਬਗਾਵਤ ਕਰ ਰਹੇ ਨੇ, ਉਹ ਉਮੀਦ ਜਿਤਾ ਰਹੇ ਨੇ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਦੁਬਾਰਾ ਮੈਂਬਰ ਬਣ ਜਾਈਏ, ਤੇ ਦੇਖਦੇ ਹਾਂ ਇਹ ਜਿਹੜਾ ਫਿਰ ਯੂਕੇ ਦੇ ਨਾਲ ਬਗਾਵਤ ਹੁੰਦੀ ਹੈ, ਯੂਕੇ ਟੁੱਟਦਾ ਹੈ ਤੇ ਯੂਰਪੀਅਨ ਯੂਨੀਅਨ ਵੱਡੀ ਹੁੰਦੀ ਹੈ, ਜਾਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੇ ਕੈਲੀਫੋਰਨੀਆ ਜਿਹੜਾ ਉਹਦੇ ਵਿੱਚ ਭਾਰਤੀ ਮੂਲ ਦੀ ਔਰਤ ਦੀ ਮੌਤ ਤੋਂ ਬਾਅਦ ਅਮਰੀਕਾ ਦੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਹੈ ਉਹਦੇ ਉੱਤੇ ਵੀ ਬਹਿਸ ਜਿਹੜੀ ਛਿੜ ਪਈ ਹੈ, ਕਿਉਂਕਿ ਜਿਹੜੀਆਂ ਮਿਡ ਟਰਮ ਚੋਣਾਂ ਨੇ ਉਹਦੇ ਵਿੱਚ ਟਰੰਪ ਸਾਹਿਬ ਘਿਰਦੇ ਨਜ਼ਰ ਆ ਰਹੇ ਨੇ। ਨਾਲ ਹੀ ਮਸੂਦ ਅਜ਼ਹਰ ਜਿਹੜਾ ਪਾਕਿਸਤਾਨ ਦੀਆਂ ਅੱਤਵਾਦੀ ਵਿਰੋਧੀ ਕਾਰਵਾਈਆਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਨੇ। ਪਾਕਿਸਤਾਨ ਕਹਿੰਦਾ ਭਾਈ ਉਹ ਸਾਡਾ ਮੁਲਕ ਹੀ ਛੱਡ ਗਿਆ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ, ਤੇ ਉਹਦੇ ਉੱਤੇ ਪਾਕਿਸਤਾਨੀ ਕਰੰਸੀ ਦੇ ਉੱਤੇ ਉਹਨਾਂ ਨੇ ਨਾ ਇਨਾਮ ਵੀ ਲੱਭਣ ਦੇ ਲਈ ਰੱਖ ਦਿੱਤਾ ਹੈ, ਜੇ ਕੋਈ ਉਹਦਾ ਪੁੱਛ ਪਤਾ ਦੇਵੇਗਾ ਤੇ ਉਹ ਉਸਦਾ ਹੱਕਦਾਰ ਹੋਵੇਗਾ। ਲੋ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਚੈਂਪੀਅਨਸ਼ਿਪ ਤੇ ਫਿਰ ਸਿਆਸੀ ਕੁਸ਼ਤੀ ਦੀ ਬਾਤ ਪਾਉਂਦੇ ਹਾਂ। ਪੰਜਾਬ ਦੇ ਵਿੱਚ ਹੋਵੇਗੀ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ, ਦਰਸ਼ਕਾਂ ਦੇ ਲਈ ਦਾਖਲਾ ਮੁਫ਼ਤ ਹੋਵੇਗਾ। ਹਾਕੀ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਹਾਕੀ ਟੀਮ ਆਗਾਮੀ 2026 ਪੁਰਸ਼ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਵਿੱਚ ਹਿੱਸਾ ਹੁਣ ਲਵੇਗੀ, ਜਿਸਦੀ ਮੇਜ਼ਬਾਨੀ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਵੱਲੋਂ ਕੀਤੀ ਜਾਵੇਗੀ। ਤੇ ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਫੇਜ਼ 9 ਵਿਖੇ ਜਿਹੜਾ ਚੰਡੀਗੜ੍ਹ ਚ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਦਾ ਦੌਰਾ ਕੀਤਾ ਹੈ ਤੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੇ ਸਮਾਂ ਸਾਰਣੀ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ 27 ਅਕਤੂਬਰ ਨੂੰ ਦੁਪਹਿਰ 2:30 ਵਜੇ ਜਲੰਧਰ ਦੇ ਵਿੱਚ ਹੋਣਾ ਹੈ, ਜਦੋਂ ਕਿ ਮੁਹਾਲੀ ਦਾ ਸਟੇਡੀਅਮ 5 ਨਵੰਬਰ ਨੂੰ ਸੈਮੀ ਫਾਈਨਲ, ਫਾਈਨਲ ਤੇ ਸਮਾਪਤੀ ਸਮਾਗਮ ਦੀ ਮੇਜ਼ਬਾਨੀ ਕਰੇਗਾ। ਟੂਰਨਾਮੈਂਟ ਦਾ ਸਭ ਤੋਂ ਉਤਸੁਕਤਾ ਦੇ ਨਾਲ ਉਡੀਕਿਆ ਜਾਣ ਵਾਲਾ ਮੈਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ 1 ਨਵੰਬਰ ਨੂੰ ਪੰਜਾਬ ਦਿਵਸ ਦੇ ਜਸ਼ਨਾਂ ਦੇ ਮੌਕੇ ਜਲੰਧਰ ਦੇ ਵਿੱਚ ਖੇਡਿਆ ਜਾਵੇਗਾ। ਦੂਸਰੇ ਪਾਸੇ ਸਿਆਸੀ ਕੁਸ਼ਤੀ ਕਿਤੇ ਟੁੱਟ ਰਹੇ ਨੇ ਤੇ ਕਿਤੇ ਜੁੜ ਰਹੇ ਨੇ। ਪਾਕਿਸਤਾਨ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਗੱਲ ਕਰਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਜਿਹੜੇ ਨੇ ਭੁਪਿੰਦਰ ਸਿੰਘ ਢਿੱਲੋ ਅੱਜ ਬੀਜੇਪੀ ਦੇ ਵਿੱਚ ਜਿਹੜਾ ਸ਼ਾਮਲ ਹੋ ਗਏ ਨੇ। ਮਾਫੀ ਚਾਹੁੰਦਾ ਦੋਸਤੋ, ਕਿਉਂਕਿ ਧਿਆਨ ਇਧਰ ਉਧਰ ਕਈ ਵਾਰੀ ਪੈ ਜਾਂਦਾ, ਨਾਲ ਨਾਲ ਸੈਟਿੰਗ ਵੀ ਕਰ ਰਿਹਾ ਤੇ ਨਾਲ ਨਾਲ ਫਿਰ ਬੰਦਾ ਧਿਆਨ ਦੋ ਪਾਸੇ ਹੋ ਜਾਂਦਾ ਤੇ ਫਿਰ ਪਕੜ ਨਹੀਂ ਬਣਦੀ। ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਸੇਵਾ ਮੁਕਤ ਭੁਪਿੰਦਰ ਸਿੰਘ ਢਿੱਲੋ ਸੋਮਵਾਰ ਸ਼ਾਮ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ, ਜਿਹਦੇ ਨਾਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਹੜਾ ਸ਼ੁਰੂ ਹੋਈਆਂ ਸਿਆਸੀ ਅਟਕਲਾਂ ਨੂੰ ਇੱਕ ਨਵਾਂ ਮੋੜ ਮਿਲ ਰਿਹਾ। ਆਮ ਤੌਰ ਦੇ ਉੱਤੇ ਮੇਜਰ ਭੂਪ ਵਜੋਂ ਜਾਣੇ ਜਾਂਦੇ ਆ ਤੇ ਭੁਪਿੰਦਰ ਸਿੰਘ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਸਿਆਸੀ ਸਕੱਤਰ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ ਤੇ ਸਾਬਕਾ ਮੁਖੀ ਜਿਹੜੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਜੁੜੇ ਇੱਕ ਪ੍ਰਮੁੱਖ ਚਿਹਰੇ ਰਹੇ ਨੇ। ਭੁਪਿੰਦਰ ਮਰਹੂਮ ਸਾਬਕਾ ਸੰਸਦ ਮੈਂਬਰ ਗੁਰਰਾਜ ਸਿੰਘ ਬਾਦਲ ਦੇ ਪੁੱਤਰ ਨੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੂਰਾਜ ਸਿੰਘ ਦੇ ਜਿਹੜੇ ਛੋਟੇ ਭਰਾ ਸਨ ਤੇ ਭੁਪਿੰਦਰ ਦਾ ਜਿਹੜਾ ਜੱਦੀ ਘਰ ਹੈ ਇੱਥੇ ਬਾਦਲ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਘਰ ਦੇ ਬਿਲਕੁਲ ਕੋਲ ਸਥਿਤ ਹੈ। ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਉਹਨਾਂ ਦਾ ਇਹ ਫੈਸਲਾ ਅਜਿਹੇ ਸਮੇਂ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ ਜਦੋਂ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਤੇ ਸੂਬੇ ਦੇ ਵਿੱਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਜੂਨ ਦੇ ਵਿੱਚ ਟ੍ਰਿਬਿਊਨ ਸਮੂਹ ਨੇ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਜਿਹੜਾ ਹਾਲ ਚਾਲ ਜਿਹੜਾ ਜਾਣਨ ਪਹੁੰਚੇ ਸਨ ਜਦੋਂ ਭੁਪਿੰਦਰ ਸਿੰਘ ਰੀੜ ਦੀ ਹੱਡੀ ਦੇ ਆਪਰੇਸ਼ਨ ਤੋਂ ਠੀਕ ਹੋ ਰਹੇ ਸਨ। ਉਸ ਸਮੇਂ ਭੁਪਿੰਦਰ ਸਿੰਘ ਉਨ੍ਹਾਂ ਨੇ ਟ੍ਰਿਬਿਊਨ ਦੇ ਸਮੂਹ ਨੂੰ ਦੱਸਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਤਿੰਨ ਵਾਰ ਉਨ੍ਹਾਂ ਨੂੰ ਮਿਲਣ ਆਏ ਪਰ ਸੁਖਬੀਰ ਸਿੰਘ ਬਾਦਲ ਗਿਲਾ ਸੀ ਉਨ੍ਹਾਂ ਦਾ ਕਿਤੇ ਨਾ ਕਿਤੇ ਕਹਿੰਦੇ ਜੀ, ਪਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਬਾਅਦ ਦੇ ਵਿੱਚ ਸੁਖਬੀਰ ਉਨ੍ਹਾਂ ਦੇ ਘਰ ਗਏ ਸੀ। ਭੁਪਿੰਦਰ ਹੁਣਾਂ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਅਮਰਵੀਰ ਸਿੰਘ ਬਾਵਾ ਸਮੇਤ ਅੱਜ ਸ਼ਾਮ ਜਿਹੜਾ ਸੀਨੀਅਰ ਆਗੂਆਂ ਕੇਵਲ ਸਿੰਘ ਢਿੱਲੋਂ, ਸੰਗਠਿਤ ਮੰਤਰੀ ਜਿਹੜੇ ਨੇ ਸ੍ਰੀ ਨਿਵਾਸੂਲੂ, ਨਾਇਬ ਸਿੰਘ ਸੈਣੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਵਾਂਗਾ। ਸਵੇਰੇ ਬਿਆਨ ਲੱਗਿਆ ਸੀ ਪਰ ਹੋ ਗਏ ਨੇ। ਜਦੋਂ ਇਹ ਪੁੱਛਿਆ ਗਿਆ ਉਨ੍ਹਾਂ ਨੂੰ ਕਿ ਉਹ ਭਾਜਪਾ ਉਮੀਦਵਾਰ ਵਜੋਂ ਲੰਬੀ ਤੋਂ ਵਿਧਾਨ ਸਭਾ ਚੋਣ ਲੜਨਗੇ ਤਾਂ ਉਨ੍ਹਾਂ ਕਿਹਾ, ਮੈਂ ਪਾਰਟੀ ਤੋਂ ਕੋਈ ਮੰਗ ਨਹੀਂ ਕੀਤੀ ਹੈ ਅਜੇ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਅੱਜ ਪ੍ਰੈਸ ਕਾਨਫਰੰਸ ਜਿਹੜੀ ਹੈ ਉਨ੍ਹਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਹੈ। ਨਸ਼ੇ ਸਪਲਾਈ ਕਰਨ ਵਾਲੇ ਕਹਿੰਦੇ ਨਸ਼ਿਆਂ ਦੇ ਵਿਰੁੱਧ ਯਾਤਰਾ ਕਰਨ ਲੱਗ ਪਏ ਨੇ। ਸੀਐਮ ਭਗਵੰਤ ਮਾਨ ਨੇ ਗੱਲ ਕਹੀ ਹੈ ਤੇ ਮੁੱਖ ਮੰਤਰੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਨੂੰ ਘੇਰਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੇ ਵੱਲੋਂ 18 ਸਤੰਬਰ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਕੱਢੀ ਜਾਣ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਤੇ ਤਿੱਖਾ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਸਪਲਾਈ ਕਰਨ ਵਾਲੇ ਹੀ ਨਸ਼ਿਆਂ ਦੇ ਵਿਰੁੱਧ ਯਾਤਰਾ ਕੱਢ ਰਹੇ ਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਜਿਸਦਾ 533 ਕਿਲੋਮੀਟਰ ਇਲਾਕਾ ਕੌਮਾਂਤਰੀ ਸਰਹੱਦ ਦੇ ਨਾਲ ਲੱਗਦਾ ਹੈ ਤੇ ਸਰਹੱਦ ਪਾਰੋਂ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਹੈ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਂਦਾ। ਪਰ ਕੇਂਦਰੀ ਗ੍ਰਹਿ ਮੰਤਰੀ ਦਾ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਤੋਂ 2 ਤੋਂ 3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਦੇ ਵਿੱਚੋਂ ਵੀ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਜਿਹੜੇ ਨੇ ਕੀਤੇ ਗਏ ਨੇ। ਭਗਵੰਤ ਮਾਨ ਹੁਣਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਦੇ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਵੀ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਯਾਤਰਾ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਨੂੰ ਹੀ ਸੰਭਾਲ ਲੈਣ ਜਿੱਥੋਂ 3-3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਗਏ। ਉਨ੍ਹਾਂ ਨਾਲ ਕਿਹਾ ਕਿ ਨਾਲੇ ਤੁਸੀਂ ਨਸ਼ੀਲੇ ਪਦਾਰਥ ਸਪਲਾਈ ਕਰੀ ਜਾਓ ਤੇ ਨਾਲ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾਓ। ਪੰਜਾਬ ਦੇ ਲੋਕ ਸੂਝਵਾਨ ਤੇ ਸਮਝਦਾਰ ਨੇ, ਬਿਲਕੁਲ ਨੇ ਜੀ, ਹੋ ਗਏ ਨੇ। ਉਹ ਭਾਜਪਾ ਦੀਆਂ ਗੱਲਾਂ ਦੇ ਵਿੱਚ ਕਹਿੰਦੇ ਨਹੀਂ ਆਉਣਗੇ ਤੇ ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਬਰਾਮਦ ਕੀਤੀ ਗਈ ਸਮੱਗਰੀ ਦਾ 60% ਹਿੱਸਾ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਨਸ਼ਿਆਂ ਦੇ ਖਿਲਾਫ਼ ਮਜ਼ਬੂਤੀ ਦੇ ਨਾਲ ਲੜਾਈ ਲੜੀ ਜਾ ਰਹੀ ਹੈ ਉੱਥੇ ਹੀ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਦੇ ਲਈ ਗੈਂਗਸਟਰਾਂ ਦੇ ਵਿਰੁੱਧ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ। ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਬੈਠੇ ਗੈਂਗਸਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਸਰੇ ਪਾਸੇ ਪੰਜਾਬ ਬੀਜੇਪੀ ਯਾਤਰਾ, ਪੰਜਾਬ ਦੇ ਵਿੱਚ ਜੋ ਯਾਤਰਾ ਹੋਣੀ ਹੈ, ਭਾਜਪਾ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਲਈ ਲੋੜੀਂਦੀ ਸੁਰੱਖਿਆ ਦੀ ਮੰਗ ਕਰ ਲਈ ਹੈ ਮਾਨ ਸਾਹਿਬ ਦੇ ਕੋਲੋਂ। ਪੰਜਾਬ ਭਾਜਪਾ ਦੇ ਇੱਕ ਵਫਦ ਨੇ ਸੋਮਵਾਰ ਨੂੰ ਪੰਜਾਬ ਦੇ DGP ਗੌਰਵ ਯਾਦਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ 18 ਤੋਂ 30 ਸਤੰਬਰ ਤੱਕ ਸੂਬੇ ਭਰ ਦੇ ਵਿੱਚ ਹੋਣ ਵਾਲੀ ਪਾਰਟੀ ਦੀਆਂ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਣ ਦੀ ਮੰਗ ਰੱਖੀ। ਪਾਰਟੀ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੇ ਖਤਰੇ ਦੇ ਵਿਰੁੱਧ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ ਰਾਜ ਦੇ ਵਿੱਚ 4 ਯਾਤਰਾਵਾਂ ਜਿਹੜੀਆਂ ਕੱਢੇਗੀ। ਕੇਂਦਰੀ ਮੰਤਰੀ ਅਮਿਤ ਸ਼ਾਹ, ਸ਼ਿਵਰਾਜ ਸਿੰਘ ਚੌਹਾਨ, ਅਰਜੁਨ ਮੇਘਵਾਲ ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਸੀਨੀਅਰ ਭਾਜਪਾ ਆਗੂ ਵੱਖ ਵੱਖ ਥਾਵਾਂ ਦੇ ਉੱਤੇ ਇਨ੍ਹਾਂ ਯਾਤਰਾਵਾਂ ਦੇ ਵਿਚ ਸ਼ਾਮਲ ਹੋਣਗੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਫ਼ਦ ਦੀ ਅਗਵਾਈ ਕੀਤੀ ਹੈ ਤੇ ਪਰਮਿੰਦਰ ਸਿੰਘ ਬਰਾੜ ਅਤੇ ਵਨੀਤ ਜੋਸ਼ੀ ਸਮੇਤ ਕਈ ਹੋਰ ਆਗੂ ਵੀ ਵਫ਼ਦ ਦੇ ਵਿਚ ਸ਼ਾਮਲ ਨੇ। ਪ੍ਰਸਤਾਵਿਤ ਯਾਤਰਾਵਾਂ ਦੀ ਜਿਹੜੀ ਪ੍ਰਕਿਰਤੀ ਹੈ ਤੇ ਪੈਮਾਨੇ ਨੂੰ ਦੇਖਦਿਆਂ ਸੀਨੀਅਰ ਆਗੂਆਂ ਦੀ ਭਾਗੀਦਾਰੀ ਤੇ ਆਮ ਜਨਤਾ ਦੀ ਅੰਦਾਜ਼ਨ ਭੀੜ ਦੇ ਮੱਦੇਨਜ਼ਰ ਪ੍ਰੋਗਰਾਮਾਂ ਦੇ ਵਿਚ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਤੇ ਸੰਬੰਧਿਤ ਪੁਲਿਸ ਅਧਿਕਾਰੀਆਂ ਵਿਚਕਾਰ ਗੂੜੇ ਤਾਲਮੇਲ ਦੀ ਜ਼ਰੂਰਤ ਹੈ। ਢਿੱਲੋਂ ਨੇ ਬੇਨਤੀ ਕੀਤੀ ਹੈ ਕਿ ਸ਼ੁਰੂਆਤੀ ਤੇ ਸਮਾਪਤੀ ਸਥਾਨਾਂ ਸਮੇਤ ਪੂਰੇ ਰਸਤੇ ਜਿਹੜੇ ਨੇ ਉੱਤੇ ਜਿਹੜਾ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਸੰਬੰਧਿਤ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੇ ਟ੍ਰੈਫਿਕ ਪ੍ਰਬੰਧ ਵੀ ਕੀਤੇ ਜਾਣ ਤਾਂ ਜੋ ਸੁਚਾਰੂ ਯਾਤਰਾ ਯਕੀਨੀ ਬਣਾਈ ਜਾ ਸਕੇ ਤੇ ਆਮ ਜਨਤਾ ਨੂੰ ਘੱਟ ਤੋਂ ਘੱਟ ਕਹਿੰਦੇ ਅਸੁਵਿਧਾ ਹੋਵੇ। ਜੀ ਕਿਆ ਬਾਤ ਹੈ ਜੀ, ਸਾਰੀ ਹੁਣ ਜ਼ਿਲ੍ਹੇ ਦੀ ਪੁਲਿਸ ਚੱਕ ਕੇ ਆਪਣੀ ਸੂਬੇ ਦੀ ਲਾ ਦਿਓ ਜੀ। ਯਾਤਰਾਵਾਂ ਦੇ ਉੱਤੇ ਲੋਕ ਪਹਿਲਾਂ ਹੀ ਚੋਰੀਆਂ ਚਕਾਰੀਆਂ ਹੋਰ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਨੇ ਤੇ ਭਾਈ ਹੁਣ ਇਹਨਾਂ ਦੀ ਸੁਰੱਖਿਆ ਕਰੋ, ਨਾਲੇ ਇਹਨਾਂ ਦੀਆਂ ਯਾਤਰਾਵਾਂ ਹੋਣਗੀਆਂ। ਉਹ ਚਾਹੇ ਕੋਈ ਵੀ ਪਾਰਟੀ ਹੈ, ਕੱਲੀ ਬੀਜੇਪੀ ਨਹੀਂ, ਪਰ ਕਹਿੰਦੇ ਭਾਈ ਸੁਰੱਖਿਆ ਜ਼ਰੂਰੀ ਹੈ। ਦੂਸਰੇ ਪਾਸੇ PCPCL CMD ਟਰਾਂਸਫਰ ਕਰ ਦਿੱਤਾ। ਪੰਜਾਬ ਦੇ ਵਿੱਚ ਬਿਜਲੀ ਸੰਕਟ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਬਸੰਤ ਗਰਗ ਦੀ ਥਾਂ ਹੁਣ ਗੁਰਕਿਰਤ ਕਿਰਪਾਲ ਸਿੰਘ ਹੋਣਗੇ ਨਵੇਂ ਮੁਖੀਏ ਦੇ। ਪਰ ਮਸਲਾ ਇਹ ਹੈ ਕਿ ਭਾਈ ਬੰਦੇ ਬਦਲਣ ਦੇ ਨਾਲ ਜਾਂ ਮੈਨੇਜਮੈਂਟ ਬਦਲਣ ਦੇ ਨਾਲ ਕੀ ਸਾਰੇ ਮਸਲੇ ਹੱਲ ਹੋ ਜਾਣਗੇ? ਪਿਛਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਸੀ ਕੇਂਦਰ ਨੇ ਬਿਜਲੀ ਸਾਨੂੰ ਦਿੰਦੇ ਨਹੀਂ ਹੈ, ਤਾਂ ਮੋਦੀ ਸਾਹਿਬ ਨੇ ਜਿਹੜੀ ਸੀ 2.5 ਰੁਪਏ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ 8 ਰੁਪਏ ਨੂੰ ਮੁੱਲ ਲੈ ਲਈ ਤੇ ਫਿਰ ਕਹਿੰਦੇ ਸੀ ਸਾਡੇ ਕੋਲ ਤਾਂ 2.5-2.5 ਆ ਹੁਣੇ ਪਿਛਲੇ ਦਿਨਾਂ ਦੀਆਂ, ਕੱਲ ਪਰਸੋਂ ਦੀਆਂ ਗੱਲਾਂ ਨੇ। ਮਾਨ ਸਾਹਿਬ ਕਹਿੰਦੇ ਆ ਸਾਡੇ ਕੋਲ ਤਾਂ ਭਾਈ ਇਹਨਾਂ ਕੋਲ ਤਾਂ 1.5 ਦਿਨ ਦਾ, ਜਦੋਂ ਅਕਾਲੀ ਦਲ ਕਾਂਗਰਸ ਦੀ ਜਾਂ ਹੋਰ ਸਰਕਾਰਾਂ ਸੀ ਤੇ ਇਹਨਾਂ ਕੋਲ ਤਾਂ 1.5 ਦਿਨ ਦਾ ਕੋਲਾ ਨਹੀਂ ਹੁੰਦਾ ਸੀ, ਸਾਡੇ ਕੋਲ ਤਾਂ 1.5-1.5 ਮਹੀਨੇ ਦਾ ਪਿਆ। ਪਰ ਜੇ ਇੰਨਾ ਕੋਲਾ ਪਿਆ ਸੀ ਤਾਂ ਭਾਈ ਬਿਜਲੀ ਕਿਉਂ ਨਹੀਂ ਪੂਰੀ ਹੋ ਰਹੀ? ਅੱਜ ਲੁਧਿਆਣੇ ਦੇ ਵਿੱਚ ਵੀ ਜਿਹੜੇ ਵਪਾਰੀ ਨੇ ਕਾਰਖਾਨੇ ਵਾਲਿਆਂ ਨੇ ਕਾਫ਼ੀ ਜਿਹੜਾ ਵਿਰੋਧ ਕੀਤਾ, ਸੜਕਾਂ ਦੇ ਉੱਤੇ ਉਤਰੇ ਨੇ, ਪ੍ਰਦਰਸ਼ਨ ਕੀਤੇ ਆ ਰੋਸ ਕਿ ਸਾਨੂੰ ਬਿਜਲੀ ਪੂਰੀ ਨਹੀਂ ਆਉਂਦੀ, ਬਗੈਰ ਗੋਲੋਂ ਹੀ ਕੱਟ ਲੱਗ ਰਹੇ ਨੇ, ਲੋਕ ਉਦਾਂ ਘਰਾਂ ਦੇ ਵਿੱਚ ਪਰੇਸ਼ਾਨ ਨੇ, ਬੱਤੀ ਨਹੀਂ ਆਉਂਦੀ, ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਫਸਲਾਂ ਨੂੰ ਪਾਣੀ ਲਾਉਣ ਤੋਂ ਬੈਠੇ ਆ। ਗੁਰਕਿਰਤ ਕਿਰਪਾਲ ਸਿੰਘ ਨੂੰ ਸੌਂਪੀ ਹੈ ਪਾਵਰ ਕਾਰਪੋਰੇਸ਼ਨ ਦੀ ਕਮਾਨ ਸੰਭਾਲੀ ਹੈ, ਹੁਣ ਦੇਖਦੇ ਹਾਂ ਭਾਈ ਤੀਰ ਕਿਹੜਾ ਚੱਲਦਾ। ਤੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਤਾਪ ਘਰਾਂ ਦੇ ਵੱਲੋਂ ਬਿਜਲੀ ਉਤਪਾਦਨ ਵੱਡੇ ਪੱਧਰ ਦੇ ਉੱਤੇ ਆਰੰਭ ਕਰਤੇ ਆ, ਅਜਿਹੇ ਬਿਆਨ ਆ ਗਿਆ ਤੇ ਖੇਤੀ ਘਰੇਲੂ ਅਤੇ ਉਦਯੋਗਿਕ ਖੇਤਰ ਨੂੰ ਲੋੜ ਅਨੁਸਾਰ ਬਿਜਲੀ ਮਿਲਣ ਦਾ ਦਾਅਵਾ ਕਰ ਦਿੱਤਾ। ਪੰਜਾਬ ਦੇ ਵਿੱਚ ਅਣ ਐਲਾਨੇ ਤੇ ਲੰਬੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਪਤੀਆਂ ਤੇ ਕਿਸਾਨਾਂ ਦੇ ਵੱਲੋਂ ਖੁੱਲੇ ਗਏ ਮੋਰਚੇ ਤੋਂ ਜਿਹੜਾ ਸੀ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਜਿਹੜਾ ਫੇਰਬਦਲ ਕਰ ਦਿੱਤਾ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਜਿਹੜੀ ਹੈ ਉਹਦੇ ਪ੍ਰਸ਼ਾਸਨਿਕ ਸਕੱਤਰ ਤੇ CMD ਡਾਕਟਰ ਬਸੰਤ ਗਰਗ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਪ੍ਰਿੰਸੀਪਲ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੂੰ ਨਵਾਂ ਮੁਖੀ ਤੈਨਾਤ ਕਰਤਾ। ਗੁਰਕਿਰਤ ਕਿਰਪਾਲ ਸਿੰਘ ਦੇ ਕੋਲ ਪਹਿਲਾਂ ਤੋਂ ਮੌਜੂਦ ਉਦਯੋਗ ਵਿਭਾਗ ਦੇ ਸਾਰੇ ਚਾਰਜ ਹੁਣ ਡਾਕਟਰ ਬਸੰਤ ਗਰਗ ਨੂੰ ਸੌਂਪ ਦਿੱਤੇ ਗਏ ਤੇ ਗੁਰਕਿਰਤ ਕਿਰਪਾਲ ਸਿੰਘ ਨੂੰ ਵੱਖ ਵੱਖ ਵਿਭਾਗਾਂ ਦੇ ਚੰਗੇ ਪ੍ਰਬੰਧਾਂ ਦੇ ਲਈ ਜਾਣਿਆ ਜਾਂਦਾ। ਪਰ ਸੂਬੇ ਦੇ ਥਰਮਲ ਪਲਾਂਟਾਂ ਦੇ ਵਿਚ ਕੋਲੇ ਦੀ ਭਾਰੀ ਘਾਟ ਨੂੰ ਦੇਖਦਿਆਂ ਬਿਜਲੀ ਵਿਭਾਗ ਨੂੰ ਮੁੜ ਲੀਹ ਦੇ ਉੱਤੇ ਲਿਆਉਣਾ ਉਨ੍ਹਾਂ ਦੇ ਲਈ ਕਹਿੰਦੇ ਇੱਕ ਵੱਡੀ ਚੁਣੌਤੀ ਹੋਏਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਹੜਾ ਬਿਜਲੀ ਦੀ ਮੰਗ ਦੇ ਵਿਚ 3500 ਮੈਗਾਵਾਟ ਦਾ ਵਾਧਾ ਹੋ ਗਿਆ ਜੋ 16,000 ਮੈਗਾਵਾਟ ਤੱਕ ਪਹੁੰਚ ਗਈ। ਕੋਲੇ ਦੀ ਅਨਿਯਮਤ ਜਿਹੜੀ ਹੈ ਸਪਲਾਈ ਦੇ ਕਾਰਨ ਸੂਬੇ ਦੇ ਵਿਚ ਸਿਰਫ 6,000 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ ਜਿਸ ਦੇ ਕਾਰਨ ਸਰਕਾਰ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਵਿਚ ਅਸਮਰਥ ਰਹੀ ਹੈ। ਬਿਜਲੀ ਵਿਭਾਗ ਦੇ ਮੁਖੀ ਜਿਹੜੇ ਨੇ ਇਹ ਬਦਲਾਅ ਅਜਿਹੇ ਸਮੇਂ ਹੋਇਆ ਦੱਸਿਆ ਹੈ ਜਦੋਂ ਖੇਤਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਰਕੇ ਕਿਸਾਨ ਵੱਖ ਵੱਖ ਥਾਵਾਂ ਦੇ ਉੱਤੇ ਧਰਨੇ ਲਾ ਰਹੇ ਨੇ ਤੇ ਦੂਜੇ ਪਾਸੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਉਦਯੋਗਪਤੀਆਂ ਨੇ ਵੀ ਅੱਜ ਦੁਪਹਿਰ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰ ਛੱਡਿਆ ਤੇ ਚੇਤਾਵਨੀ ਦੇ ਦਿੱਤੀ। ਸਰਕਾਰ ਦਾ ਲਗਾਤਾਰ ਇਹ ਦਾਅਵਾ ਰਿਹਾ ਕਿ ਕੇਂਦਰ ਦੇ ਵੱਲੋਂ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਾ ਮਿਲਣ ਦੇ ਕਾਰਨ ਇਹ ਬਿਜਲੀ ਕੱਟ ਲਗਾਉਣੇ ਪਏ ਨੇ ਤੇ ਇਸ ਦੇ ਦੌਰਾਨ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੌਂਹ ਦੋਣਾ ਲੁਧਿਆਣਾ ਵਿਖੇ ਐਲਾਨ ਕਰਤਾ ਕਿ ਮੰਗਲਵਾਰ ਤੋਂ ਸੂਬੇ ਦੇ ਵਿਚ ਕੋਈ ਬਿਜਲੀ ਕੱਟ ਜਿਹੜਾ ਕੱਲ੍ਹ ਤੋਂ ਨਹੀਂ ਲੱਗੂ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਬਿਜਲੀ ਸਪਲਾਈ ਮਿਲੇਗੀ ਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਸਾਰੇ ਹੀ ਪਲਾਂਟ ਚਾਲੂ ਹੋਣ ਦੇ ਨਾਲ ਉਦਯੋਗਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਹੁਣ ਕਹਿੰਦੇ ਨਹੀਂ ਕਰਨਾ ਪਵੇਗਾ। ਤੇ ਦੂਸਰੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈਏ। ਕੌਂਸਲ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਹਾਈਕੋਰਟ ਦਾ ਨੋਟਿਸ ਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਜਿਹੜਾ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਨੋਟਿਸ ਜਾਰੀ ਕਰਤਾ। ਇਸ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਚੁਣਿਆ ਗਿਆ ਜਿਹੜਾ ਉਮੀਦਵਾਰ ਹੈ ਇੱਕ ਲੰਬਿਤ ਅਪਰਾਧਿਕ ਮਾਮਲੇ ਤੇ ਯੂਨੀਵਰਸਿਟੀ ਦੇ ਵੱਲੋਂ ਪਹਿਲਾਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੇ ਕਾਰਨ 31 ਅਗਸਤ ਦੀ ਚੋਣ ਲੜਨ ਲਈ ਕਥਿਤ ਤੌਰ ਦੇ ਉੱਤੇ ਅਯੋਗ ਸੀਗਾ। ਜਸਟਿਸ ਜਿਹੜਾ ਤ੍ਰਿਭੁਵਨ ਦਈਆ ਨੇ ਆਦਿਲ ਬਰਾੜ ਦੇ ਦੁਆਰਾ ਦਾਇਰ ਪਟੀਸ਼ਨ ਦੇ ਉੱਤੇ 25 ਸਤੰਬਰ ਦੇ ਨੋਟਿਸ ਜਾਰੀ ਕੀਤਾ ਤੇ ਬਰਾੜ ਨੇ ਦਲੀਲ ਦਿੱਤੀ ਹੈ ਕਿ ਉਸਦੇ ਕੋਲ ਚੋਣ ਨੂੰ ਚੁਣੌਤੀ ਦੇਣ ਦੇ ਲਈ ਕੋਈ ਹੋਰ ਪ੍ਰਭਾਵਸ਼ਾਲੀ ਉਪਾਅ ਨਹੀਂ ਸੀ। ਇਹ ਚੁਣੌਤੀ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਜਿਹੜੀਆਂ ਲਿਗ 2 ਕਮੇਟੀਆਂ ਜਿਹੜੀਆਂ ਨੇ ਉਹਦੀਆਂ ਸਿਫਾਰਿਸ਼ਾਂ ਦੇ ਤਹਿਤ ਯੋਗਤਾ ਲੋੜਾਂ ਦੇ ਉੱਤੇ ਕੇਂਦਰਿਤ ਹੈ। ਇੱਕ ਵਿਸ਼ੇਸ਼ ਜਿਹੜੀ ਧਾਰਾ ਦਾ ਹਵਾਲਾ ਦਿੰਦਿਆਂ ਸੀਨੀਅਰ ਵਕੀਲ ਅਨੂ ਜਿਹੜੇ ਨੇ ਸ਼ਤਰਥ ਉਹਨਾਂ ਨੇ ਵਕੀਲ ਰਤੀਕ ਸ਼ਤਰਥ ਕਪੂਰ ਫੈਰੀ ਸੋਫਤ ਅਤੇ ਧਮਨਪ੍ਰੀਤ ਕੌਰ ਦੇ ਜਿਹੜਾ ਨਾਲ ਮਿਲ ਕੇ ਪਟੀਸ਼ਨਰ ਵੱਲੋਂ ਪੇਸ਼ ਹੋ ਕੇ ਦੱਸਿਆ ਕਿ ਪ੍ਰਤੀਵਾਦੀ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਸੀ ਤੇ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਲਿੰਗ 2 ਕਮੇਟੀਆਂ ਦੀਆਂ ਜਿਹੜੀਆਂ ਸਿਫਾਰਿਸ਼ਾਂ ਹੈ ਖਾਸ ਕਰਕੇ ਧਾਰਾ 6, 5 ਤੇ 7 ਦੇ ਅਨੁਸਾਰ ਚੋਣ ਲੜ ਰਹੇ ਉਮੀਦਵਾਰ ਦਾ ਕੋਈ ਪਿਛਲਾ ਜਿਹੜਾ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੇ ਉਸ ਵਿਰੁੱਧ ਯੂਨੀਵਰਸਿਟੀ ਦੇ ਵੱਲੋਂ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਹੋਈ ਹੋਣੀ ਚਾਹੀਦੀ ਹੈ ਤੇ ਪਟੀਸ਼ਨਰ ਨੇ ਜਿਹੜਾ ਦੋਸ਼ ਲਾਇਆ ਕਿ ਪ੍ਰਤੀਵਾਦੀ ਵਿਰੁੱਧ ਇੱਕ ਜਿਹੜਾ ਅਪਰਾਧਿਕ ਮਾਮਲਾ ਲੰਬਿਤ ਹੈ ਤੇ ਉਸਦੇ ਵਿਰੁੱਧ ਅਦਾਲਤ ਦੇ ਵਿੱਚ ਇੱਕ ਚਾਰਜਸ਼ੀਟ ਵੀ ਜਿਹੜੀ ਦਾਇਰ ਕੀਤੀ ਗਈ ਹੈ। ਤੇ ਦੂਸਰੇ ਪਾਸੇ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂਨੀਫਾਰਮ ਸਿਵਲ ਕੋਡ ਜਿਹੜਾ ਹੈ 21 ਸੂਬਿਆਂ ਦੇ ਵਿੱਚ 2029 ਤੱਕ ਇੱਕ ਸਾਰ ਸਿਵਲ ਕੋਡ ਲਾਗੂ ਕਰ ਦੇਵੇਗਾ। ਅਮਿਤ ਸ਼ਾਹ ਉਹਨਾਂ ਨੇ ਇਹ ਦਾਅਵਾ ਕਰ ਦਿੱਤਾ ਹੈ। ਜੈਨ ਜੀ ਦੇ ਜਿਹੜਾ ਪ੍ਰਦਰਸ਼ਨਾਂ ਦੇ ਸ਼ਾਹ ਨੇ ਕਿਹਾ ਕਿ ਐਮਰਜੈਂਸੀ ਲਗਾਉਣਾ ਸਾਡਾ ਸੱਭਿਆਚਾਰ ਨਹੀਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਗੱਲ ਕਹੀ ਹੈ ਕਿ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗੱਠਜੋੜ NDA ਦੇ ਰਾਜ ਵਾਲੇ ਸਾਰੇ ਹੀ 21 ਸੂਬਿਆਂ ਦੇ ਵਿੱਚ ਇੱਕ ਸਾਰ ਸਿਵਲ ਕੋਡ ਜਿਹੜਾ UCC ਲਾਗੂ ਕਰ ਦਿੱਤਾ ਜਾਏਗਾ ਤੇ ਉਹ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਪੱਤਰਕਾਰਾਂ ਦੇ ਨਾਲ ਜਿਹੜੀਆਂ ਸੀ ਗੱਲਾਂ ਬਾਤਾਂ ਕਰ ਰਹੇ ਸਨ। ਸ਼ਾਹ ਹੁਣਾ ਕਿਹਾ ਕਿ 13 ਤਲਾਕ ਜਿਹੜਾ 3 ਤਲਾਕ ਖਤਮ ਕਰਕੇ ਮੁਸਲਿਮ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਨੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਭਾਰਤੀ ਨਿਆਂ ਸੰਹਿਤਾ ਨਾਲ ਜਿਹੜਾ ਅਪਰਾਧਿਕ ਨਿਆਂ ਪ੍ਰਣਾਲੀ ਮਜ਼ਬੂਤ ਹੋਈ ਹੈ ਤੇ ਕਈ ਸੂਬਿਆਂ ਦੇ ਵਿੱਚ ਸਜ਼ਾ ਦਰ 30% ਤੱਕ ਵਧੀ ਹੈ। ਅਜਿਹਾ ਢਾਂਚਾ ਤਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਵੱਧ ਤੋਂ ਵੱਧ 3 ਸਾਲਾਂ ਦੇ ਵਿੱਚ ਇਨਸਾਫ਼ ਮਿਲ ਸਕੇਗਾ। ਕੌਮੀ ਸੁਰੱਖਿਆ ਦੇ ਮੁੱਦੇ ਦੇ ਉੱਤੇ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇ ਵਿੱਚੋਂ ਜਿਹੜਾ ਧਾਰਾ 370 ਬਿਨਾਂ ਖੂਨ ਖਰਾਬੇ ਦੇ ਹਟਾਈ ਗਈ ਤੇ ਉੱਤਰ ਪੂਰਬ ਦੇ ਵਿੱਚ ਅੱਤਵਾਦ ਖਤਮ ਕਰਕੇ ਵਿਕਾਸ ਦੇ ਰਾਹ ਤੋਰਿਆ ਗਿਆ। ਗੈਰ ਕਾਨੂੰਨੀ ਘੁਸਪੈਠੀਆਂ ਦੇ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਤੇ ਭਾਜਪਾ ਦੇ 25 ਸਾਲਾਂ ਦੇ ਸਫ਼ਰ ਨੂੰ ਉਜਾਗਰ ਕਰਦੇ ਹੋਏ ਮੁੰਬਈ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਬਰਾਬਰ ਅਧਿਕਾਰ ਦਿੰਦੇ ਹੋਏ 3 ਤਲਾਕ ਜਿਹੜਾ ਖਤਮ ਕਰ ਦਿੱਤਾ ਗਿਆ ਤੇ ਅਸੀਂ ਕਈ ਸੂਬਿਆਂ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਜਿਹੜਾ UCC ਲਾਗੂ ਕੀਤਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ 21 ਭਾਜਪਾ NDA ਦੀ ਜਿਹੜੀ ਹੈ ਸ਼ਾਸਿਤ ਸੂਬਿਆਂ ਦੇ ਵਿੱਚ ਅਸੀਂ 2029 ਤੋਂ ਪਹਿਲਾਂ UCC ਲਾਗੂ ਕਰ ਦੇਵਾਂਗੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ 370 ਤੇ 35A ਨੂੰ ਬਿਨਾਂ ਖੂਨ ਦੀ ਬੂੰਦ ਵਹਾਏ ਜਾਂ ਬਿਨਾਂ ਕੋਈ ਗੋਲੀ ਚਲਾਏ ਹਟਾਇਆ ਗਿਆ ਤੇ ਕਸ਼ਮੀਰ ਹੁਣ ਪੂਰੀ ਤਰ੍ਹਾਂ ਭਾਰਤ ਦੇ ਨਾਲ ਜੁੜ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਦਹਾਕਿਆਂ ਦੇ ਨਕਸਲਵਾਦ ਨੂੰ ਖਤਮ ਕੀਤਾ ਤੇ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ 14 ਤੋਂ ਵੱਧ ਸ਼ਾਂਤੀ ਸਮਝੌਤਿਆਂ ਉੱਤੇ ਦਸਤਖਤ ਕੀਤੇ ਹੈ। ਸ਼ਾਹ ਨੇ ਕਿਹਾ ਕਿ 9000 ਲੋਕਾਂ ਨੇ ਇੱਕ ਆਤਮ ਸਮਰਪਣ ਕੀਤਾ ਤੇ ਅਸੀਂ ਉੱਤਰ ਪੂਰਬ ਨੂੰ ਤਰੱਕੀ ਦੇ ਰਾਹ ਦੇ ਉੱਤੇ ਲੈ ਗਏ ਹਾਂ। ਸਰਜੀਕਲ ਸਟਰਾਈਕ, ਏਅਰ ਸਟਰਾਈਕ ਅਤੇ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਅੱਤਵਾਦ ਪ੍ਰਤੀ 0 ਟਾਲਰੈਂਸ ਜਿਹੜੀ ਹੈ ਉਹਦੀ ਮਿਸਾਈਲ ਕੰਮ ਕਰ ਦਿੱਤੀ ਹੈ। ਇਹ ਪੁੱਛੇ ਜਾਣ ਦੇ ਉੱਤੇ ਕਿ ਮਨੀਪੁਰ ਦੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ NRC ਜਿਹੜੀ ਹੈ NRC ਲਾਗੂ ਕਰਨ ਦੇ ਲਈ 1951 ਨੂੰ ਆਧਾਰ ਸਾਲ ਬੇਸ ਲਾਈਨ ਜਿਹੜਾ ਮੰਨਿਆ ਜਾਵੇਗਾ। ਸ਼ਾਹ ਨੇ ਇਹਦੇ ਬਾਰੇ ਕਿਹਾ ਕਿ ਕੇਂਦਰ ਇਸ ਮੁੱਦੇ ਦੇ ਉੱਤੇ ਆਪਣੇ ਸਹਿਯੋਗੀਆਂ ਤੇ ਸਿਆਸੀ ਪਾਰਟੀਆਂ ਦੇ ਨਾਲ ਗੱਲਬਾਤ ਕਰ ਰਿਹਾ। ਅਸੀਂ ਆਪਣੇ ਸਹਿਯੋਗੀਆਂ ਤੇ ਮਨੀਪੁਰ ਦੀਆਂ ਸਿਆਸੀ ਪਾਰਟੀਆਂ ਦੇ ਨਾਲ ਵੀ ਇਨ੍ਹਾਂ ਮੁੱਦਿਆਂ ਦੇ ਉੱਤੇ ਚਰਚਾ ਕਰ ਰਹੇ ਹਾਂ। ਜੋ ਵੀ ਫੈਸਲਾ ਲਿਆ ਜਾਵੇਗਾ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੇ ਸਮਾਜਿਕ, ਆਰਥਿਕ ਤੇ ਅਪਰਾਧਿਕ ਨਿਆਂ ਸਮੇਤ ਕਈ ਮੋਰਚਿਆਂ ਦੇ ਉੱਤੇ ਵੱਡੇ ਸੁਧਾਰ ਕੀਤੇ ਹੈ ਤੇ ਭਾਰਤੀ ਦੰਡ ਸੰਹਿਤਾ ਨੂੰ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤਾ ਹੈ। 1 ਸਾਲ ਦੇ ਵਿੱਚ ਸਜ਼ਾ ਦੀ ਦਰ 30% ਰਹੀ ਹੈ। ਆਖਰ ਚੋ ਲਿਖ ਕਹਿੰਦੇ ਨੇ ਕਿ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜੈਨ ਜੀ ਦੇ ਪ੍ਰਦਰਸ਼ਨਾਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਸ਼ਾਹ ਨੇ ਕਿਹਾ ਕਿ ਅਸੀਂ ਇੱਕ ਲੋਕਤੰਤਰ ਦੇ ਵਿੱਚ ਹਾਂ। ਲੋਕ ਵੱਖ ਵੱਖ ਮੁੱਦਿਆਂ ਦੇ ਉੱਤੇ ਵੱਖੋ ਵੱਖਰੇ ਵਿਚਾਰ ਰੱਖਦੇ ਨੇ ਤੇ ਜ਼ਰੂਰੀ ਹੈ ਕਿ ਉਹ ਵਿਚਾਰ ਪ੍ਰਗਟ ਕੀਤੇ ਜਾਣ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਐਮਰਜੈਂਸੀ ਨਹੀਂ ਲਗਾ ਸਕਦੀ। ਇਹ ਕਾਂਗਰਸ ਦਾ ਸੱਭਿਆਚਾਰ ਹੈ ਤੇ ਸਾਡਾ ਨਹੀਂ। ਅਸੀਂ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੇ ਵਿੱਚ ਕਹਿੰਦੇ ਆ ਵਿਸ਼ਵਾਸ ਰੱਖਦੇ ਹਾਂ। ਲਓ ਜੀ, ਦੇਖਦੇ ਹਾਂ ਕਿੰਨੇ ਕੁ ਕਹਿਣੀ ਤੇ ਕਰਨੀ ਦੇ ਨੇ ਮਾਲਕ ਸਾਹਿਬ ਇਹ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਇਸ ਵਕਤ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਆਵਾਜ਼ ਬੜੀ ਘੱਟ ਆ ਰਹੀ ਅੱਜ, ਕੀ ਗੱਲ ਹੋ ਗਈ? ਹਾਂਜੀ ਸੈਣੀ ਸਾਹਿਬ, ਹੁਣ ਬੋਲਿਓ ਜੀ। ਨਹੀਂ ਜੀ, ਹਜੇ ਵੀ ਨੀ ਆ ਰਹੀ ਜੀ, ਕੋਈ ਚੱਕਰ ਹੈ ਜੀ ਲੱਗਦਾ। ਹਾਂਜੀ, ਹੁਣ ਦੇਖਿਓ ਤਾਂ। ਲੋ ਦੋਸਤੋ, ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜੀ, ਕੁਝ ਪ੍ਰੋਬਲਮ ਹੈ, ਤਦ ਤੱਕ ਮੈਂ ਮਸਲੇ ਨੂੰ ਹੱਲ ਕਰ ਲਵਾਂ ਤੇ ਫਿਰ ਨਾਲ ਦੀ ਨਾਲ ਜੁੜਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਵਰਡ ਸਟੂਡੀਓ ਦਾ ਨੰਬਰ ਹੈ ਜੀ।
1: ਕਿਚਨ ਕੈਬਿਨੇਟਸ LDD ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Parach 604-377-1092, British Columbia. Bestwood Kitchen Cabinets LDD.
2: Washington Freight Service, Seattle de load driving job de layi dhyan deo. Washington Freight Service, contact number Paul Sandhu 253-266-6924, Gary Talibal 206-354-4060, Office 206-575-6257, 15th South Grady Way, Suite 436, Renton, Washington 98057, WashingtonFreightService.com.
0: ਜੀ ਦੋਸਤੋ, ਲੋ ਜੀ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਕੋਸ਼ਿਸ਼ ਕਰਦੇ ਆ ਜੀ, ਜੇ ਹੋ ਗਿਆ ਤਾਂ ਠੀਕ ਤਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
3: ਹਾਂਜੀ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘੇ ਹੋ ਜੀ ਜਨਾਬ।
3: ਹਾਲ ਚਾਲ ਠੀਕ ਹੈ ਜੀ, ਤੁਸੀਂ ਦੱਸੋ ਹਾਲ ਚਾਲ? ਇੱਥੇ ਖਰਾਬ ਹੋਏ ਲੱਗਦੇ ਤੁਹਾਡੇ ਕੋਲ,
0: ਸਾਡੀਆਂ ਮਸ਼ੀਨਾਂ ਢਿੱਲੀਆਂ ਹੋ ਜਾਂਦੀਆਂ ਵੀਕਐਂਡ ਤੋਂ ਬਾਅਦ ਕਈ ਵਾਰੀ, ਇਹ ਚੱਲਦੀਆਂ ਰਹਿਣ ਤਾਂ ਚੰਗੀਆਂ ਮੈਨੂੰ ਲੱਗਦਾ।
3: ਤੁਸੀਂ ਪ੍ਰੋਗਰਾਮ ਰੈਗੂਲਰ ਰੱਖਿਆ ਕਰੋ ਨਾ, ਵਿੱਚ ਦੋ ਨਾਗੇ ਨਾ ਪਾਇਆ ਕਰੋ
0: ਜੀ। ਹਾਂਜੀ ਹਾਂਜੀ,
3: ਆ ਰਹੀ ਆਵਾਜ਼ ਜੀ ਹੁਣ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ, ਕੰਟੀਨਿਊ ਜੀ ਆਨੂ ਜੀ, ਫਿਰ ਤੋਂ ਸਵਾਗਤ।
3: ਹਾਂਜੀ, ਪਰ ਸਰ ਮੈਂ ਜਿਹੜੀ ਗੱਲ ਤੁਸੀਂ ਆਖਰ ਚ ਖਬਰ ਕੀਤੀ ਆ ਉਹਨੂੰ ਪਹਿਲੇ ਨੰਬਰ ਤੇ ਲਾਉਂਗਾ ਜੀ।
0: ਜ਼ਰੂਰ ਜੀ ਜ਼ਰੂਰ।
3: ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਕਹਿੰਦੇ ਹੈਗੇ ਆ ਸਾਰੀਆਂ ਸਟੇਟਾਂ ਜਿਹੜੀਆਂ ਇਹਨਾਂ ਦੀਆਂ ਰੂਲਡ, BJP ਰੂਲਡ ਸਟੇਟਸ ਹੈਗੀਆਂ ਜਾਂ NDA ਰੂਲਡ ਸਟੇਟਸ ਹੈਗੀਆਂ ਉਹ ਲਾਗੂ ਕਰ ਦੇਣਗੀਆਂ
0: ਜੀ।
3: ਉਹਦੇ ਵਿੱਚ ਭਾਰਤ ਸਾਹਿਬ ਕੀ ਹੁੰਦਾ ਆ ਕਿ ਜਦੋਂ ਇਹ ਯੂਨੀਫਾਰਮ ਸਿਵਲ ਕੋਡ ਜਿਹੜਾ ਆ ਉਹ ਲਾਗੂ ਕਰਦੇ ਆ ਨਾ ਜੀ, ਤੇ ਜਿਹੜੇ ਪਰਸਨਲ ਲਾਅ ਹੁੰਦੇ ਆ ਉਹ ਖਤਮ ਹੋ ਜਾਂਦੇ ਆ
0: ਜੀ।
3: ਮੈਂ ਉਸ ਚੀਜ਼ ਦਾ ਜਿਹੜਾ ਹੈਗਾ ਆ ਇਸ ਕਰਕੇ ਵਿਰੋਧ ਕਰਨਾ ਚਾਹੁੰਦਾ ਹੈਗਾ ਆ ਕਿਉਂਕਿ ਪਰਸਨਲ ਲਾਅ ਦੇ ਵਿੱਚ ਸਰ ਬਹੁਤ ਸਾਰੇ ਬੈਨੀਫਿਟ ਵੀ ਹੈਗੇ ਆ ਜੀ।
0: ਜੀ,
3: ਜਿਹੜੀ ਸੋਸਾਇਟੀ ਨੂੰ ਤੁਸੀਂ ਕਹਿੰਦੇ ਹੈਗੇ ਨਾ ਜੀ ਕਿ ਹਾਂ ਜੀ ਉਹਦੇ ਵਿੱਚ, ਕਿਉਂਕਿ ਫਿਰ ਮੁਸਲਿਮ ਲਾਅ ਵੀ ਖਤਮ ਹੋ ਜਾਣਾ ਹੈਗਾ ਜੀ, ਉਹਨਾਂ ਦੇ ਜਿਹੜੇ ਡਾਈਵੋਰਸਿਸ ਆ ਉਹ ਵੀ ਇੰਡੀਅਨ ਮੈਰਿਜ ਐਕਟ ਦੇ ਤਹਿਤ ਹੋਣਗੇ
0: ਜੀ।
3: ਹਾਂਜੀ, ਤੇ ਉਹਨਾਂ ਦਾ ਸਕਸੈਸ਼ਨ ਵੀ ਜਿਹੜਾ ਇਹ ਇੰਡੀਅਨ ਸਕਸੈਸ਼ਨ ਐਕਟ ਦੇ ਤਹਿਤ ਹੋਵੇਗਾ
0: ਜੀ।
3: ਸਾਡੀ ਨਾ ਪ੍ਰੈਕਟੀਕਲੀ ਜਿਹੜਾ ਹੈਗਾ, ਕਿਉਂਕਿ ਮੈਂ ਪੇਸ਼ੇ ਨਾਲ ਜੁੜਿਆ ਆ ਤਾਂ ਦੱਸ ਸਕਦਾ ਜੀ ਕਿ ਸਾਡੇ ਪੇਸ਼ੇ ਦੇ ਵਿੱਚ ਬਹੁਤ ਲਿਟੀਗੇਸ਼ਨ ਜਿਹੜੀ ਹੈਗੀ ਆ ਘੱਟ ਆ ਜੀ ਇਹਨਾਂ ਦੀ
0: ਜੀ।
3: ਇਹਨਾਂ ਦਾ ਪਰਸਨਲ ਲਾ ਜਿਹੜਾ ਆ ਇਹਨਾਂ ਨੂੰ ਸਟਰੈਂਥਨ ਕਰਦਾ ਆ, ਤੇ ਇਹਦਾ ਮਤਲਬ ਉਹ ਪ੍ਰੋਬਲਮ ਨੂੰ ਛੇਤੀ ਰਿਜ਼ੋਲਵ ਕਰਦਾ ਆ, ਇਸੇ ਕਰਕੇ ਉਹਨਾਂ ਦੀ ਲਿਟੀਗੇਸ਼ਨ ਬਹੁਤ ਘੱਟ ਆ ਜੀ।
0: ਉਹਨਾਂ ਦੇ ਸੈਟਲ ਵੱਧ ਸਕਦਾ ਜੀ ਇਸ ਚੀਜ਼ ਦੇ ਨਾਲ, ਫਿਰ ਖੁੱਲ ਕੇ ਬੋਲ ਸਕਦੇ ਹੋ। ਬਿਲਕੁਲ
3: ਵੱਧ ਸਕਦਾ ਹੈਗਾ। ਦੂਜੀ ਗੱਲ ਇਹ ਹੈਗੀ, ਜਿੰਨਾ ਸੌਖਾ ਇਹ ਕਹਿੰਦੇ ਨਾ ਜੀ ਤਲਾਕ ਤਲਾਕ ਤਲਾਕ ਕਹਿਤਾ ਤੇ ਤਲਾਕ ਹੋ ਗਿਆ, ਇਸ ਤਰੀਕੇ ਨਾਲ ਨਹੀਂ ਹੁੰਦਾ। ਉਹ ਤਾਂ ਬਕਾਇਦਾ ਤੌਰ ਤੇ ਜਦੋਂ ਇੱਕ ਵਾਰੀ ਤਾਂ ਬੋਲਿਆ ਆ ਤੁਹਾਡਾ, ਫਿਰ ਤੁਸੀਂ ਇੱਕ ਮਹੀਨੇ ਤੱਕ ਵੇਟ ਕਰਨੀ ਆ, ਦੂਜੀ ਵਾਰੀ ਜਿਹੜਾ ਹੈਗਾ ਜਾਂ ਤੁਸੀਂ ਇੱਕ ਮਹੀਨਾ ਜਾਂ ਦੋ ਮਹੀਨੇ ਵੇਟ ਕਰਕੇ ਫੇਰ ਬੋਲਣਾ ਆ ਜੀ। ਕਹਿਣ ਦਾ ਮਤਲਬ ਇਹ ਹੈਗਾ ਕਿ ਪਰਸਨਲ ਲਾ ਜਿਹੜਾ ਹੈਗਾ ਸੀ ਉਹਨਾਂ ਦਾ ਜਿਹੜੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਉਹਨੂੰ ਰਿਜ਼ੋਲਵ ਕਰਨ ਦੇ ਵਿੱਚ ਸਹਾਈ ਸੀਗਾ ਜੀ।
0: ਪਰ ਇਹਦੇ ਨਾਲ ਸੈਣੀ ਸਾਹਿਬ ਜਿੱਦਾਂ ਕਿ ਪਿਛਲੇ ਸਮੇਂ ਦੇ ਵਿੱਚ ਆਪਣੇ ਵੀ ਸਿੱਖ ਮੈਰਿਜ ਐਕਟ ਦੀ ਵੀ ਗੱਲ ਹੁੰਦੀ ਰਹੀ ਹੈ ਕਿ ਉਹ ਵੀ ਫਿਰ ਮਤਲਬ ਕਿ ਉਸੇ ਅੰਡਰ ਆ ਜਿਹੜਾ ਉਹ ਸਿੱਖ ਮੈਰਿਜ ਐਕਟ ਜਿਹੜਾ ਫਿਰ ਲਾਗੂ ਹੋਵੇਗਾ ਜਾਂ ਨਹੀਂ ਹੋਵੇਗਾ?
3: ਸਰ ਸਾਡਾ ਤਾਂ ਪਹਿਲਾਂ ਹੀ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਹਿੰਦੂ ਲਾ ਦੇ ਮੁਤਾਬਕ ਗਵਰਨ ਕਰਦੇ ਹਾਂ ਜੀ,
0: ਰਜਿਸਟਰਡ ਹੁੰਦੇ ਆ। ਬਿਲਕੁਲ
3: ਜੀ, ਹਾਂ ਜੀ, ਸਾਡਾ ਜਿਹੜਾ ਹੈਗਾ ਆ ਉਹ ਹਿੰਦੂ ਲਾ ਹੀ ਗਵਰਨ ਕਰਦਾ ਆ। ਸਾਡਾ ਜਿਹੜਾ ਆ ਸਿੱਖ ਮੈਰਿਜ ਐਕਟ ਜਿਹੜਾ ਆ ਉਹ ਕਦੀ ਵੀ ਜਿਹੜਾ ਆ ਉਹ ਪੂਰਾ ਤਰ੍ਹਾਂ ਸੰਪੂਰਨ ਹੀ ਨਹੀਂ ਹੋਇਆ ਜੀ ਇਹਨਾਂ ਕੋਲੋਂ
0: ਜੀ।
3: ਸੋ ਇਸ ਕਰਕੇ ਜਿਹੜਾ ਆ ਪਹਿਲਾਂ ਹੀ ਆਪਾਂ ਤਾਂ ਹਿੰਦੂ ਲਾ ਨਾਲ ਗਵਰਨ ਕਰਦੇ ਆ, ਉਹ ਫੇਰਦਾ ਆ। ਤੇ ਜਿਹੜੇ ਕ੍ਰਿਸਚਨ ਹੈਗੇ ਆ ਜੀ ਉਹ ਇੰਡੀਅਨ ਮੈਰਿਜ ਐਕਟ ਦੇ ਤਹਿਤ ਗਵਰਨ ਹੁੰਦੇ ਸੀਗੇ ਜੀ,
0: ਰਜਿਸਟਰਡ ਮੈਰਿਜ ਕਰਾ ਲੈਂਦੇ।
3: ਹਾਂ ਜੀ ਬਿਲਕੁਲ, ਉਹਨਾਂ ਦਾ ਜਿਹੜਾ ਆ ਉੱਥੇ ਇਹ ਰੈਮਡੀ ਉਹਨਾਂ ਵਾਸਤੇ ਅਵੇਲੇਬਲ ਸੀ। ਪਰ ਸਵਾਲ ਤਾਂ ਇਹ ਹੈਗਾ ਆ ਕਿ ਜਿਸ ਚੀਜ਼ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੈਗੇ ਕਿ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੋ ਜਾਏ, ਤੁਸੀਂ ਪਹਿਲਾਂ ਇਸ ਚੀਜ਼ ਦਾ ਤਾਂ ਨਾਲ ਕਰ ਲਓ ਕਿ ਜਿਸ ਮੈਜੋਰਟੀ ਲਾਅ ਦੇ ਥੱਲੇ ਤੁਸੀਂ ਲਿਆ ਰਹੇ ਹੈਗੇ ਆ ਉਹਦੇ ਥੱਲੇ ਢਾ ਕੇ ਲੋਕੀ ਸਫ਼ਰ ਕਰ ਰਹੇ ਹੈਗੇ ਆ। ਜਿਹੜੇ ਪਰਸਨਲ ਲਾਅ ਦੇ ਤਹਿਤ ਜਿਹੜਾ ਆ ਤੁਸੀਂ ਮਿਟਾਉਣਾ ਚਾਹੁੰਦੇ ਆ ਜਿਹਨੂੰ ਉੱਥੇ ਲੋਕਾਂ ਦਾ ਜਿਹੜਾ ਆ ਸਪੀਡੀ ਉਹਨਾਂ ਦਾ ਜਿਹੜਾ ਆ ਪ੍ਰੋਬਲਮ ਰਿਜ਼ੋਲਵ ਹੁੰਦੀਆਂ ਜੀ। ਸਕਸੈਸ਼ਨ ਦਾ ਝਗੜਾ ਨੀ ਪੈਂਦਾ ਜੀ, ਕੋਈ ਬੰਦਾ ਮਰ ਜਾਂਦਾ ਆ ਉੱਥੇ ਫੰਡਾ ਬਿਲਕੁਲ ਕਲੀਅਰ ਆ ਜੀ ਵੀ ਪੁੱਤ ਨੂੰ ਕਿੰਨਾ ਹਿੱਸਾ ਜਾਣਾ ਹੈਗਾ ਜਾਂ ਧੀ ਨੂੰ ਕਿੰਨਾ ਹਿੱਸਾ ਜਾਣਾ ਆ ਜੀ, ਉਹ ਮੌਲਵੀ ਉਹਨਾਂ ਦੇ ਕਰ ਦਿੰਦੇ ਆ ਜੀ ਠੀਕ ਠਾਕ ਆ ਇੰਨੀ ਪ੍ਰੋਪਰਟੀ ਚੋ ਇਹਦਾ ਇੰਨਾ ਹਿੱਸਾ
0: ਜੀ।
3: ਤੇ ਕਦੀ ਏਦਾਂ ਦਾ ਡਿਸਪਿਊਟ ਦੇਖਿਆ ਨੀ ਜੀ ਮੈਂ, ਮੇਰੇ ਕੋਲ ਨੀ ਆਪਣੇ 35 ਸਾਲ ਦੇ ਕੈਰੀਅਰ ਦੇ ਵਿੱਚ ਕੋਈ ਆਇਆ ਜੀ।
0: ਚਲੋ ਹਰ ਕਿਸੇ ਦਾ ਕਿਹੜੇ ਧਰਮ ਨੂੰ ਮੰਨਣਾ ਹੈ, ਕਿਹੜਾ ਪਹਿਰਾਵਾ ਪਾਉਣਾ, ਜਿਹੜੇ ਰੀਤੀ ਰਿਵਾਜ ਆ ਤੁਸੀਂ ਉਸ ਹਿਸਾਬ ਦੇ ਨਾਲ ਕਿੰਨਾ ਕਿੱਦਾਂ ਮੰਨਣੇ ਨੇ, ਉਹ ਉਹਨਾਂ ਦੇ ਵਿੱਚ ਇੱਕ ਇੰਟਰਫੇਅਰ ਹੋ ਸਕਦਾ ਹੈ। ਸਿੱਧਾ ਇਹੀ ਕਹਿ ਸਕਦੇ ਆ ਕਿ ਉਹਨਾਂ ਦੀਆਂ ਰੂਹ ਰੀਤਾਂ ਨੇ, ਜਾਂ ਫਿਰ ਜਦੋਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਭਾਰਤ ਦੀ, ਜਾਂ ਬਹੁਤ ਧਰਮੀ ਮੁਲਕ ਜਾਂ ਬਹੁਤ ਸੱਭਿਆਚਾਰਕ ਵੱਖਰੇ ਵੱਖਰੇ ਸੱਭਿਆਚਾਰ ਭਾਰਤ ਦੇ ਵਿੱਚ ਜੁੜਦੇ ਆ ਤਾਂ ਫਿਰ ਭਾਰਤ ਬਣਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ। ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਸ਼ਾਇਦ ਬ੍ਰਿਕਸ ਦੇ ਵਿੱਚ ਤੁਸੀਂ ਵੀ ਨੋਟ ਕੀਤੀ ਹੋਵੇ, ਜੇ ਸਪੀਚ ਸੁਣੀ ਹੈ ਮੋਦੀ ਸਾਹਿਬ ਦੀ ਜ਼ੁਬਾਨ ਤੋਂ, ਮੈਂ ਇਹ ਚੀਜ਼ ਨਹੀਂ ਸੁਣੀ ਕਿਤੇ ਵੀ, ਹਿੰਦੁਸਤਾਨ ਉਹਦੇ ਵਿੱਚ ਭਾਰਤ ਕਰਕੇ ਹੀ ਸੰਬੋਧਨ ਹੋਏ ਨੇ ਜੀ। ਇਹ ਕੀ ਕਾਰਨ ਸੈਣੀ ਸਾਹਿਬ ਸਮਝਦੇ ਹੋ ਜੀ? ਕਿਤੇ ਬਾਹਰ ਜਾਂਦੇ ਨੇ ਤਾਂ ਹਿੰਦੁਸਤਾਨ ਦੀ ਗੱਲ ਕਰਦੇ ਨੇ, ਪਰ ਜਦੋਂ ਭਾਰਤ ਦੇ ਵਿੱਚ ਰਹਿ ਕੇ ਕਿਤੇ ਨਾ ਕਿਤੇ ਬਾਹਰੋਂ ਜਿਹੜੇ ਸੁਪਰੀਮ ਲੀਡਰ ਆਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜਦੋਂ ਉਹ ਬੈਠਕਾਂ ਹੁੰਦੀਆਂ ਨੇ ਇੰਟਰਨੈਸ਼ਨਲ, ਤਾਂ ਉੱਥੇ ਭਾਰਤ ਲਿਖਿਆ ਜਾਂਦਾ ਤੇ ਸੰਬੋਧਨ ਵੀ ਭਾਰਤ ਨੂੰ ਹੁੰਦੇ ਆ।
3: ਸੰਵਿਧਾਨ ਦੇ ਵਿੱਚ ਹੀ ਸਾਡੇ ਚ ਜਿਹੜਾ ਆ ਨਾਂ ਇਹ ਲਿਖਿਆ ਆ ਭਾਰਤ, ਦੈਟ ਇਜ਼ ਇੰਡੀਆ
0: ਜੀ।
3: ਹਾਂਜੀ, ਸੋ ਸਾਡੇ ਜਿਹੜਾ ਹੈਗਾ ਕੰਸਟੀਟਿਊਸ਼ਨ ਦੇ ਵਿੱਚ ਹੀ ਭਾਰਤ ਦੈਟ ਇਜ਼ ਇੰਡੀਆ ਹਾਂਜੀ, ਹਾਂ ਜੀ, ਇਹ ਦੋਨੇ ਨਾਂ ਹੀ ਸਵੀਕਾਰ ਰਹੇ ਆ। ਬਾਕੀ ਜਿਹੜਾ ਹਿੰਦੁਸਤਾਨ ਆ ਉਹ ਤੇ ਇੱਕ ਖਿੱਤੇ ਦਾ ਨਾਂ ਹੈਗਾ ਆ ਬਈ, ਜਿੱਥੇ ਜਿਹੜਾ ਆ ਉਹ ਪਰਟੀਕੁਲਰ ਰੀਜਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਹੈਗੇ ਉਹ ਸਾਰੇ ਆ ਜਾਂਦੇ ਹੈਗੇ ਆ ਜੀ। ਸੋ ਇਸ ਕਰਕੇ ਆਪਣੇ ਗੱਲ ਇੰਨੀ ਹੈਗੀ ਕਿ ਆਪਾਂ ਮਨਿਊਟਲੀ ਇਹਨਾਂ ਨੂੰ ਦੇਖੀਏ ਹੀ ਨਾ, ਇਹ ਇਸ ਚੀਜ਼ ਦੇ ਵਿੱਚ ਤਾਂ ਜਾਂਦੇ ਹੈਗੇ, ਉੱਥੇ ਜਿਹੜਾ ਮੌਕੇ ਅਨੁਸਾਰ ਹੀ ਬਦਲ ਜਾਂਦੇ ਹੁੰਦੇ ਆ ਜੀ। ਸਿਆਸਤਦਾਨ ਦੀ ਗੱਲ ਤੇ ਨਾ ਯਕੀਨ ਕਰੋ ਜੀ,
0: ਬਿਲਕੁਲ।
3: ਗੱਲ ਤਾਂ ਇਹ ਹੈਗੀ ਕਿ ਮੈਂ ਤਾਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਿਹਾ ਹੈਗਾ ਆ, ਜਿੱਥੇ ਉਹ ਸਟੇਟਾਂ ਜਿੱਥੇ ਜਿਹੜੇ ਟ੍ਰਾਈਬਲਸ ਹੈਗੇ ਆ ਸਰ, ਉੱਥੇ ਵੀ ਸੰਵਿਧਾਨ ਉਹਨਾਂ ਨੂੰ ਇਸ ਚੀਜ਼ ਦਾ ਹੱਕ ਦਿੰਦਾ ਹੈਗਾ ਆ ਕਿ ਉਹ ਆਪਣੇ ਜਿਹੜੇ ਕਸਟਮ ਆ ਉਹਨਾਂ ਨੂੰ ਫੋਲੋ ਕਰ ਸਕਦੇ ਆ ਜੀ। ਤੇ ਉਹ ਜੇ ਜਿਹੜਾ ਹੈਗਾ ਆ ਉਹਨਾਂ ਦਾ ਕਸਟਮ ਜਿਹੜਾ ਆ ਜੇ ਕੋਈ ਪੁਰਾਣਾ ਕਸਟਮ ਚੱਲਿਆ ਆ ਰਿਹਾ ਹੈਗਾ ਆ ਜਿਹਦੀ ਕਿ ਜਿਹਦੇ ਪ੍ਰੂਫ ਮਿਲਦੇ ਹੈਗੇ ਆ ਤੇ ਉਹ ਕਸਟਮ ਨੂੰ ਲੀਗਲ ਸੈਂਟੀਟੀ ਆ ਜੀ।
0: ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਕਬੀਲਾ ਜਿਹੜੇ ਸਾਡੇ ਲਾਅ ਚੱਲੇ ਆ ਰਹੇ ਸੀ ਉਹਨਾਂ ਸਮਿਆਂ ਦੇ ਕਬੀਲਿਆਂ ਦੇ ਜਾਂ ਵੱਖਰੇ ਵੱਖਰੇ ਜਾਤਾਂ ਦੀ ਨਹੀਂ ਗੱਲ ਆ ਜਾਂਦੀ ਕਬੀਲੇ ਜਾਂ ਭਾਈਚਾਰੇ ਦੀ ਗੱਲ ਆ ਜਾਂਦੀ ਹੈ ਤੇ ਉਹਨਾਂ ਨੂੰ ਮਤਲਬ ਕਿ ਡਿਸਟਰੋਏ ਕਰਨਗੇ ਜੀ ਉਹ ਸਾਰੀ ਚੀਜ਼ ਨੂੰ ਜੋ ਰੀਤੀ ਰਿਵਾਜ ਆ ਜਾਂ ਪੰਚਾਇਤ
3: ਸਾਰਿਆਂ ਲਈ ਹੋ ਜਾਣਾ ਨਾ ਜੀ।
0: ਸਭ ਤੋਂ ਟਫ ਤਾਂ ਸੈਣੀ ਸਾਹਿਬ ਪੰਚਾਇਤੀ ਕਲਚਰ ਹੀ ਸੀਗਾ ਨਾ ਪੰਚਾਇਤੀ ਰਾਜ ਜਿਹੜਾ ਹੈ ਉਹਨੂੰ ਕਿਤੇ ਨਾ ਕਿਤੇ ਡੈਮੇਜ ਕਰਨਗੇ ਇਹ ਵੱਡੇ ਪੱਧਰ ਦੇ ਉੱਤੇ ਖਤਮ ਕਰਨਗੇ।
3: ਨਹੀਂ ਪੰਚਾਇਤੀ ਉਹ ਸਰ ਅਲੱਗ ਚੀਜ਼ ਹੈਗੀ ਆ ਸਵਾਲ ਤਾਂ ਇਹ ਹੈਗਾ ਆ ਕਿ ਯੂਨੀਫਾਰਮ ਉਹ ਸਿਵਲ ਕੋਡ ਦਾ ਜਿਹੜਾ ਹੈਗਾ ਆ ਨਾ ਜੀ ਉਹਦੇ ਵਿੱਚ ਜਿਹੜਾ ਆ ਜਿਹੜਾ ਪਰਸਨਲ ਲਾ ਹੁੰਦਾ ਆ ਨਾ ਜੀ ਜਿੱਦਾਂ ਹਿੰਦੂਆਂ ਵਾਸਤੇ ਵੱਖਰਾ ਹੈਗਾ ਮੁਸਲਮਾਨਾਂ ਵਾਸਤੇ ਵੱਖਰਾ ਟਾਰਗੇਟ ਇਹਨਾਂ ਦਾ ਤਾਂ ਮੁਸਲਿਮ ਕਮਿਊਨਿਟੀ ਹੈਗੀ ਆ ਜੀ ਜਾਂ ਟ੍ਰਾਈਬਲਸ ਹੈਗੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਇੱਕ ਐਮਬੈਟ ਦੇ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਕਾਨੂੰਨ ਅਨੁਸਾਰ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਜਾਵੇ ਉਹਨਾਂ ਨੂੰ ਕੋਈ ਪ੍ਰਿਵਿਲੇਜ ਨਾ ਰਹਿ ਜਾਏ ਜੀ। ਹੌਲੀ ਹੌਲੀ ਫਿਰ ਜਿਹੜਾ ਹੈਗਾ ਆ ਜਿੱਦਾਂ ਉਹਨਾਂ ਦਾ ਭਈ ਜਿੱਦਾਂ ਸਾਡੇ ਬਾਇਗੇਮੀ ਦਾ ਲਾ ਚੱਲਦਾ ਆ ਤੇ ਦੂਜਾ ਵਿਆਹ ਜਿਹੜਾ ਹੈਗਾ ਆ ਅਪਰਾਧ ਮੰਨਿਆ ਜਾਂਦਾ ਏਦਾਂ ਹੀ ਉਹਨਾਂ ਦੇ ਵੀ ਇਸ ਤਰੀਕੇ ਨਾਲ ਕਰਨਗੇ ਜੀ ਵੀ ਬਾਈ ਬਾਇਗੇਮੀ ਦਾ ਤੁਹਾਡੇ ਤੇ ਲਾਗੂ ਹੋਊ ਕਿ ਨਹੀਂ ਉਹ ਇਸ ਕਰਕੇ ਆ। ਬਾਕੀ ਪਤਾ ਨੀ ਹੈਗਾ ਆ ਜੀ ਹੁਣ ਉਹਦੇ ਤੇ ਦੇਖੋ ਜਦੋਂ ਇਹ ਲਾਗੂ ਕਰਦੇ ਹੈਗੇ ਉਹ ਤੋਂ ਬਾਅਦ ਜਿਹੜੀਆਂ ਇਹ ਆ ਕਿ ਉਹਨੂੰ ਕਨਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਾਂ ਅਨਕਨਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਿਹੜਾ ਆ ਉਹ ਰਿਟ ਵਗੈਰਾ ਲੱਗਦੀਆਂ ਸੁਪਰੀਮ ਕੋਰਟ ਦੇ ਵਿੱਚ ਜਾਂ ਕਿੱਦਾਂ ਜਾਂ ਸੁਪਰੀਮ ਕੋਰਟ ਉਸ ਚੀਜ਼ ਨੂੰ ਮਾਨਤਾ ਦੇ ਦਿੰਦੀ ਆ ਕਿਉਂਕਿ ਲੈਜਿਸਲੇਚਰ ਦੀ ਪਾਵਰ ਤਾਂ ਹੈ ਬਟ ਇਹ ਹੈਗਾ ਆ ਕਿ ਉਹਦਾ ਦੇਖੋ ਬੈਨੀਫਿਟ ਕੀ ਹੁੰਦਾ ਹੈਗਾ ਆ ਸਰਕਾਰਾਂ ਨੂੰ ਤੇ ਜਾਂ ਨੁਕਸਾਨ ਕੀ ਹੁੰਦਾ ਆ ਇਹ ਤਾਂ ਇਹਦਾ ਲੌਂਗ ਰਨ ਹੀ ਦੇਖਿਆ ਜਾਊਗਾ ਜੀ।
0: ਬਿਲਕੁਲ ਹੈ ਜੀ
3: ਸੋ ਹੋਣਾ ਤਾਂ ਚਾਹੀਦਾ ਸੀਗਾ ਜੀ ਜਿਹੜੇ ਮੌਜੂਦਾ ਕਾਨੂੰਨ ਹੈਗੇ ਉਹਨਾਂ ਚ ਸੁਧਾਰ ਕਰ ਲਿਓ ਤੁਸੀਂ ਨਵੇਂ ਨਵੇਂ ਪ੍ਰੈਕਟੀਕਲ ਕਰਦੇ ਪਹਿਲਾਂ ਤੁਸੀਂ ਆਈਪੀਸੀ ਨੂੰ ਬਦਲ ਦਿੱਤਾ ਜੀ ਬੀਐਨਐਸਐਸ ਕਰ ਦਿੱਤਾ ਜੀ ਜੀ ਭਾਰਤੀ ਨਿਆਂ ਸੰਹਿਤਾ ਉਹਦੀਆਂ ਜਿਹੜੀਆਂ ਉਹ ਇੰਨਾ ਬੇਕਾਰ ਬਣਾਇਆ ਹੈਗਾ ਸਰ ਉਹਦੀਆਂ ਜਿਹੜੀਆਂ ਧਾਰਾ ਹੈਗੀਆਂ ਸਰ ਟਿਪਸ ਦੇ ਉੱਤੇ ਚੜ੍ਹਦੀਆਂ ਹੀ ਨੇ ਮੂੰਹ ਤੇ ਚੜ੍ਹਦੀਆਂ ਹੀ ਨੇ ਜੀ। ਅੱਜ ਵੀ ਸਾਨੂੰ ਜਿਹੜਾ ਹੈਗਾ ਜੇ ਕੋਈ ਗੱਲ ਤੁਸੀਂ ਅਪਰਾਧ ਦੀ ਗੱਲ ਕਰੋਗੇ ਤੇ ਮੈਂ ਤੁਹਾਨੂੰ ਆਈਪੀਸੀ ਤਾਂ ਤੁਹਾਨੂੰ ਜ਼ੁਬਾਨੀ ਸੁਣਾ ਸਕਦਾ ਸਾਰੀ ਕਿਉਂਕਿ ਉਹ ਸਾਡੇ ਮਤਲਬ ਪੁਸ਼ਤ ਦਰ ਪੁਸ਼ਤ ਜਿਹੜਾ ਹੈਗਾ ਆ ਉਹ ਚੱਲਦਾ ਆ ਰਿਹਾ ਹੈਗਾ ਆ ਜੀ ਵੀ ਮਤਲਬ ਉਹ ਜੇ ਲੋਕਾਂ ਦੇ ਵਿੱਚ ਵਿਚਰਦੇ ਸਮਾਜ ਦੇ ਵਿੱਚ ਵਿਚਰਦੇ ਲੋਕਾਂ ਨੂੰ ਪਤਾ ਸੀਗਾ ਜੀ ਜਿੱਥੇ ਬ੍ਰੀਚ ਆਫ ਪੀਸ ਆ 751 ਹੋ ਗਈ ਜੀ ਹਾਂਜੀ ਫਲਾਨੇ ਦੀ 751 ਹੋ ਗਈ 420 ਦਾ ਕੇਸ ਪੈ ਗਿਆ ਜੀ 302 ਦਾ ਕੇਸ ਪੈ ਗਿਆ ਜੀ ਹਾਂਜੀ 304 ਏ ਲੱਗ ਗਈ ਜੀ ਉਹ ਸਾਰਾ ਜਿਹੜਾ ਹੈਗਾ ਲੋਕਾਂ ਨੂੰ ਜ਼ੁਬਾਨੀ ਯਾਦ ਸੀ ਹੁਣ ਬੀਐਨਐਸ ਦਾ ਤਾਂ ਵਕੀਲਾਂ ਨੂੰ ਨੀ ਯਾਦ ਹੁੰਦਾ ਹੈ ਜੀ ਉਹ ਫਿਰ ਧਾਰਾ ਜਿਹੜੀਆਂ ਬਣਾਈਆਂ ਪਤਾ ਕਿੱਦਾਂ ਜੀ 105(1)(5)(2)(1) ਏਦਾਂ ਕਰਕੇ ਜਿਹੜੀਆਂ ਹੈਗੀਆਂ ਜੀ ਉਹ ਚੇਤੇ ਨੀ ਰਹਿੰਦੀਆਂ ਸਰ
0: ਬਿਲਕੁਲ
3: ਜ਼ੁਬਾਨੀ
0: ਜੀ
3: ਉਹੀ ਸੈਕਸ਼ਨ ਜਿਹੜਾ ਹੈਗਾ ਆ ਤੁਸੀਂ 324 ਸੈਕਸ਼ਨ ਨੂੰ ਦਿੱਤਾ ਆ ਹੈਗਾ ਆ ਜੀ ਤੇ ਉਹੀ ਜਿਹੜਾ ਹੈਗਾ ਆ 326 ਨੂੰ ਦਿੱਤਾ ਆ ਹੈਗਾ ਆ ਉਹਦਾ ਪਾਰਟ ਏ ਜਿਹੜਾ ਆ ਉਹਨੂੰ 324 ਨੂੰ ਬੀ ਜਿਹੜਾ ਹੈਗਾ ਆ ਉਹਨੂੰ ਦਿੱਤਾ ਆ ਜੀ ਉਹ ਕਈ ਵਾਰੀ ਪਤਾ ਹੀ ਨੀ ਲੱਗਦਾ ਕਨਫਿਊਜ਼ਨ ਦੇ ਵਿੱਚ ਕਿ ਓਫੈਂਸ ਅਵੇਲੇਬਲ ਆ ਕਿ ਨਾਨ ਅਵੇਲੇਬਲ ਆ ਜੀ ਸੋ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਆ ਕਾਨੂੰਨ ਦਾ ਬੇੜਾ ਗਰਕ ਕੀਤਾ ਜੀ ਆਈਪੀਸੀ ਨੂੰ ਤੁਸੀਂ ਓਦਾਂ ਹੀ ਆਈਪੀਸੀ ਦਾ ਨਾਮ ਬਦਲ ਦਿੰਦੇ ਬਾਕੀ ਸਾਰੀਆਂ ਧਾਰਾ ਅੰਦਰ ਉਹੀ ਰਹਿਣ ਦਿੰਦੇ ਜੀ ਉਹੀ ਰੀਪ੍ਰੋਡਿਊਸ ਕਰਨੀਆਂ ਸੀ ਜੇ ਕੋਈ ਨਵਾਂ ਐਡ ਕਰਨਾ ਸੀ ਤੇ ਕਰ ਲੈਂਦੇ ਜੀ ਬਟ ਸਾਨੂੰ ਨੀ ਸਮਝ ਆਈ ਜੀ ਪਤਾ ਨੀ ਉਹ ਭਾਰਤੀ ਨਿਆਂ ਸਹਾਇਤਾ ਹੈ ਜੀ ਤੇ ਭਾਰਤੀ ਸਾਕਸ਼ਰ ਨਿਯਮ ਉਹ ਪਤਾ ਨੀ ਉਹ ਇੰਡੀਅਨ ਐਵੀਡੈਂਸ ਐਕਟ ਸੀਗਾ ਉਹਨੂੰ ਹਿੰਦੀ ਉਹਦਾ ਤਰਜਮਾ ਕਰ ਦਿੱਤਾ ਹਾਂਜੀ ਸੋ ਇਸ ਕਰਕੇ ਪਤਾ ਨੀ ਸਰਕਾਰ ਇਹ ਜਿਹੜੀ ਹੈਗੀ ਆ ਉਹ ਕੰਮ ਕਰਦੀ ਹੈਗੀ ਜਿਹਦੇ ਵਿੱਚ ਨਾ ਲੋਕਾਂ ਨੂੰ ਨਾ ਆਰੇ ਲਾਈ ਰੱਖਣਾ ਲੋਕਾਂ ਨੂੰ ਮਤਲਬ ਕਨਫਿਊਜ਼ ਕਰਕੇ ਰੱਖਣਾ ਜੀ ਦੁਬਿਧਾ ਚ 24 ਘੰਟੇ ਲਾਈਨਾਂ ਚ ਲਵਾਈ ਰੱਖੋ ਜੀ ਦੁਬਿਧਾ ਚ ਪਾਈ ਰੱਖੋ ਬਸ ਲੋਕੀ ਆਰੇ ਲਾਈ ਰੱਖਣ ਬਸ ਹੋਰ ਤਾਂ ਕੁਛ ਨੀ ਜੀ
0: ਬਿਲਕੁਲ ਜੀ ਤੇ ਸੈਣੀ ਸਾਹਿਬ ਪੰਜਾਬ ਯੂਨੀਵਰਸਿਟੀ ਦੀਆਂ ਪਿਛਲੇ ਦਿਨਾਂ ਚ ਚੋਣਾਂ ਹੋਈਆਂ ਸਾਰਾ ਕੁਝ ਹੋਇਆ ਪਰ ਹੁਣ ਉਹਦੇ ਉੱਤੇ ਅੜਿੱਕਾ ਪੈ ਗਿਆ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਜਿਹੜਾ ਸੀ ਪੰਜਾਬ ਯੂਨੀਵਰਸਿਟੀ ਕੈਂਪਸ ਜਿਹੜਾ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਸੀ ਪਟੀਸ਼ਨ ਹੈ ਉਹ ਨੋਟਿਸ ਜਾਰੀ ਕਰ ਦਿੱਤਾ ਜੀ ਉਹਦੇ ਉੱਤੇ
3: ਉਹ ਪਰ ਸਰ ਦੇਖੋ ਗੱਲ ਏਦਾਂ ਹੈਗੀ ਇਲੈਕਸ਼ਨ ਕੰਪਟੀਸ਼ਨ ਕੋਈ ਵੀ ਹੁੰਦੀ ਆ ਨੋਟਿਸ ਜਾਰੀ ਹੋ ਜਾਂਦਾ ਹੁੰਦਾ ਉੱਤੇ ਤੁਹਾਡੀ ਗਰਾਊਂਡ ਕੀ ਹੈਗੀ ਆ ਜੀ ਮੈਂ ਉੱਤੇ ਥੋੜਾ ਜਿਹਾ ਕਨਫਿਊਜ਼ਡ ਆ ਸਰ ਉਹ ਇਸ ਕਰਕੇ ਕਿ ਉੱਥੇ ਵਰਡ ਜਿਹੜਾ ਹੈਗਾ ਆ ਹੀ ਸ਼ੁੱਡ ਨਾਟ ਬੀ ਕਨਵਿਕਟਡ ਆ ਲਿਖਿਆ ਆ ਸ਼ਾਇਦ ਵੀ ਬੰਦੇ ਨੂੰ ਸਜ਼ਾ ਨਾ ਹੋਈ ਹੋਵੇ ਜੀ ਕਿ ਹਾਂਜੀ ਖਿਲਾਫ ਆ ਚਾਰਜ ਆ ਵੈਦਰ ਯੂ ਪਲੀਡ ਗਿਲਟੀ ਔਰ ਨੋਟ ਔਰ ਜੇ ਤੁਸੀਂ ਉੱਥੇ ਤੁਹਾਡਾ ਜਵਾਬ ਨਹੀਂ ਆਉਂਦਾ ਹੈਗਾ ਦੈਨ ਯੂ ਵਿਲ ਫੇਸ ਦਾ ਟ੍ਰਾਇਲ ਉਹਦਾ ਟ੍ਰਾਇਲ ਅਜੇ ਹੋਣਾ ਆ ਉਹਦੇ ਵਿੱਚ ਪਤਾ ਲੱਗਣਾ ਆ ਕਿ ਬੰਦਾ ਨਿਰਦੋਸ਼ ਆ ਜਾਂ ਦੋਸ਼ੀ ਆ ਜੀ ਸੋ ਇੱਥੇ ਜਿਹੜਾ ਹੈਗਾ ਆ ਚਲੋ ਐਨੀ ਵੇ ਉਹਨਾਂ ਨੇ ਚੈਲੰਜ ਕੀਤਾ ਆ ਇਹ ਬਈ ਹੋ ਸਕਦਾ ਹੈਗਾ ਆ ਕਿ ਐਫੀਡੈਵਿਟ ਦੇ ਵਿੱਚ ਕੰਸੀਲ ਕੀਤਾ ਹੋਵੇ ਜੀ ਉਹਦੇ ਨਾ ਦੱਸਿਆ ਜਾ ਹੋਵੇ ਜੀ ਤੇ ਜੇ ਇਹ ਦੱਸਿਆ ਆ ਤੇ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਆ ਫੇਰ ਇਹ ਜਿਹੜੀ ਆ ਪਟੀਸ਼ਨ ਸਕਸੀਡ ਨਹੀਂ ਕਰੇਗੀ ਜੀ ਆਪਣੇ ਆਪ ਡਿਸਕੁਆਲੀਫਿਕੇਸ਼ਨ ਹੋ ਜਾਏਗੀ ਜੀ ਸਰ ਉਹ ਜਿੰਨੀ ਦੇਰ ਤੱਕ ਜਿੰਨੇ ਟਾਈਮ ਦੀਆਂ ਟਰਮ ਦੀ ਚੋਣ ਆ ਓਨੇ ਟਰਮ ਦੇ ਵਿੱਚ ਕਿੱਥੇ ਡਿਸਾਈਡ ਹੋ ਜਾਂਦਾ ਜੀ ਉੱਥੇ ਫਿਰ ਜੇ ਫਸਟ ਟ੍ਰਾਇਲ ਕੋਰਟ ਦੇ ਵਿੱਚ ਜੇ ਏਦਾਂ ਹੋ ਜਾਂਦੀ ਆ ਫਿਰ ਉੱਥੇ ਨਾਲ ਸਸਪੈਂਸ਼ਨ ਆਫ ਸੈਂਟੈਂਸ ਦੀ ਐਪਲੀਕੇਸ਼ਨ ਲੱਗ ਜਾਂਦੀ ਆ ਜੀ ਤੇ ਨਾਲ ਅੱਗੇ ਐਪੀਲੇਟ ਕੋਰਟ ਦੇ ਵਿੱਚ ਅਪੀਲ ਹੋ ਜਾਂਦੀ ਆ ਜੀ ਸੋ ਇਸ ਕਰਕੇ ਨਹੀਂ ਤਾਂ ਇੱਦਾਂ ਸਾਡੇ ਲੀਡਰ ਜਿਹੜੇ ਹੈਗੇ ਇਹ ਤਾਂ ਚੋਣਾਂ ਲੜ ਹੀ ਨਾ ਸਕਣ ਜੀ ਸਾਰਿਆਂ ਦੇ ਉੱਤੇ ਤਾਂ ਕੇਸ ਪੈਂਡਿੰਗ ਹੈ ਜੀ
0: ਬਿਲਕੁਲ ਹੈ ਜੀ
3: ਇੱਥੇ ਤਾਂ ਜਿਹੜਾ ਹੈਗੇ ਆ ਜਿਹਨਾਂ ਨੇ ਚੈਲੰਜ ਕੀਤਾ ਆ ਜੀ ਤੇ ਉਹਨਾਂ ਦੇ ਲੀਡਰਾਂ ਨੂੰ ਵੱਡਿਆਂ ਨੂੰ ਲੀਡਰਾਂ ਨੂੰ ਕਿੱਦਾਂ ਸਜ਼ਾ ਹੋਈ ਜਾਈ ਆ ਜੀ
0: ਬਿਲਕੁਲ
3: ਸੋ ਇਸ ਕਰਕੇ ਅਮਨ ਅਰੋੜਾ ਨੂੰ ਹੋਇਆ ਆ ਡਾਕਟਰ ਬਲਵੀਰ ਸਿੰਘ ਨੂੰ ਸਜ਼ਾ ਹੋਈ ਆ ਜੀ ਉਹ ਸਾਰਿਆਂ ਨੂੰ ਸਜ਼ਾ ਹੋਈ ਆਈ ਆ ਜੀ ਸੋ ਇਸ ਕਰਕੇ ਜਿਹੜਾ ਆ ਤੇ ਜਦੋਂ ਇਹਨਾਂ ਨੇ ਇਲੈਕਸ਼ਨ ਲੜੇ ਸੀ ਤੇ ਦੋ ਕੇਸਿਸ ਵਾਰ ਪੈਂਡਿੰਗ ਉਹ ਪੈਂਡਿੰਗ ਸੀਗੇ ਜੀ ਉਸ ਵੇਲੇ ਤੇ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਹੈਗਾ ਆ ਵੀ ਕਨਵਿਕਸ਼ਨ ਜਿਹੜੀ ਆ ਉਹ ਹੋਈ ਨਾ ਹੋਵੇ ਇਸ ਕਰਕੇ ਐਨੀ ਵੇ ਦੇਖਦੇ ਹੈਗੇ ਆ ਜੀ ਨੋਟਿਸ ਜਾਰੀ ਹੋ ਗਿਆ ਆ ਤੇ ਆਪਣੇ ਆਪ ਹੀ ਕੇਸ ਚੱਲ ਪਿਆ ਆ ਜੀ ਬਟ ਮੈਨੂੰ ਨਹੀਂ ਲੱਗਦਾ ਹੈਗਾ ਆ ਕਿ ਵੀ ਉਹ ਕਾਮਯਾਬ ਹੋਊਗਾ ਜੀ ਇਹ ਕੰਮ
0: ਬਿਲਕੁਲ
3: ਜੀ ਭਾਰਤ ਸਾਹਿਬ
0: ਤੇ ਸੈਣੀ ਸਾਹਿਬ ਬਿਜਲੀ ਦੇ ਕੀ ਹਾਲਾਤ ਨੇ ਜੀ ਵੈਸੇ ਦਾਅਵੇ ਅੱਜ ਕਾਫੀ ਕੀਤੇ ਚਲੋ ਪ੍ਰੈਸ ਕਾਨਫਰੰਸ ਦੇ ਥੋੜਾ ਥੋੜਾ ਉਹਦਾ ਆਪਾਂ ਫਰੋਲਣ ਦੀ ਕੋਸ਼ਿਸ਼ ਕਰਦੇ ਆ ਤੇ ਬਿਜਲੀ ਮਹਿਕਮੇ ਤੋਂ ਕੰਮ ਸ਼ੁਰੂ ਕਰਦੇ ਆ ਕਿ ਹੁਣ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਦੀ ਜਿਹੜੀ ਹੈ ਨਵੇਂ ਮੁਖੀ ਬਣਾ ਦਿੱਤੇ ਗਏ ਆ ਜਾਂ 200 ਹੋਰ ਵੀ ਅਧਿਕਾਰੀ ਜਿਹੜੇ ਨੇ ਥੱਲੇ ਉਹਨਾਂ ਦੀ ਵੀ ਬਦਲੀ ਜਾਂ ਸਾਰਾ ਚੇਂਜ ਕੀਤਾ ਗਿਆ ਕਿ ਬਿਜਲੀ ਦੇ ਅਸਲ ਕਾਰਨ ਇਹ ਸੀਗੇ ਕਿ ਆਉਂਦੀ ਨਹੀਂ ਹੈ ਕਿ ਭਾਈ ਜਿਹੜੀ ਹੈ ਮੈਨੇਜਮੈਂਟ ਦੇ ਵਿੱਚ ਘਾਟ ਸੀ ਕੋਈ ਜਾਂ ਹੋਰ ਹੀ ਕਿਤੇ ਨਾ ਕਿਤੇ ਘਾਟ ਦਿਖਦੀ ਹੈ ਜੀ
3: ਭਾਰੇ ਸਾਹਿਬ ਏਦਾਂ ਆ ਮੈਂ ਤਾਂ ਇਸ ਚੀਜ਼ ਨੂੰ ਇਸ ਢੰਗ ਨਾਲ ਲੈਣਾ ਹੈਗਾ ਐਫੀਸ਼ੀਐਂਟ ਤਾਂ ਉਹ ਵੀ ਬਹੁਤ ਸੀਗੇ ਬਟ ਇਹ ਹੈਗਾ ਕਿ ਕਈਆਂ ਬੰਦਿਆਂ ਨੂੰ ਆਧਾਰ ਮੰਗਣ ਦਾ ਜਿਹੜਾ ਹੈਗਾ ਆ ਵੱਲ ਹੁੰਦਾ ਆ ਹੈ ਜੀ ਬਿਜਲੀ ਬੋਰਡ ਕੋਲ ਪੈਸੇ ਤਾਂ ਹੈ ਨੇ ਜੀ ਪੀ ਐਸ ਪੀ ਸੀ ਐਲ ਪੈਸੇ ਤੋਂ ਤਾਂ ਤੰਗ ਬੈਠੀ ਹੈਗੀ ਆ ਜੀ ਇੰਨੀਆਂ ਫ੍ਰੀ ਬੀਜ ਦੇਣੀਆਂ ਤੇ ਉਹ ਤੋਂ ਬਾਅਦ ਜਿਹੜਾ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣੀਆਂ ਜੀ ਸਾਰਾ ਕੁਛ ਮੇਨਟੇਨੈਂਸ ਤੇ ਉਹ ਇਸ ਕਰਕੇ ਕਈਆਂ ਬੰਦਾ ਦਾ ਫੇਸ ਵੈਲਯੂ ਹੁੰਦੀ ਹੈਗੀ ਆ ਕਈਆਂ ਦੀ ਫੇਸ ਵੈਲਯੂ ਦੇ ਉੱਤੇ ਜਿਹੜਾ ਆ ਵੀ ਕਰਜ਼ਾ ਕੁਰਜਾ ਮਿਲ ਜਾਂਦਾ ਆ ਤੇ ਜਾਂ ਸਰਕਾਰ ਦੇ ਯੈਸ ਮੈਨ ਹੁੰਦੇ ਹੈਗੇ ਆ ਜੀ ਵੀ ਸਰਕਾਰ ਕਹਿੰਦੀ ਇਧਰੋਂ ਕਰਜ਼ਾ ਚੱਕ ਲਾ ਉਧਰੋਂ ਕਰਜ਼ਾ ਚੱਕ ਲਾ ਤੇ ਅਗਲਾ ਨਾ ਨੀ ਕਰਦਾ ਵੀ ਜਾਇਦਾਦ ਵੇਚਦੇ ਅਗਲਾ ਕਹਿੰਦਾ ਠੀਕ ਹੈ ਜੀ ਵੇਚ ਦਿੰਦੇ ਆ ਹਾਂਜੀ ਹੋ ਸਕਦਾ ਆ ਕਿ ਪਹਿਲੀ ਇਹ ਤਾਂ ਸਰਕਾਰ ਨੇ ਦੇਖਣਾ ਜੀ ਕਿ ਹਾਂ ਜੀ ਕਿ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਨੀ ਫਰਕ ਪੈਂਦਾ ਜੀ ਆਮ ਲੋਕ ਕਹਿੰਦੇ ਹੈਗੇ ਸਾਨੂੰ ਤਾਂ ਬਿਜਲੀ ਚਾਹੀਦੀ ਹੈ ਭਰਾ ਬਿਜਲੀ ਆਉਣੀ ਚਾਹੀਦੀ ਆ
0: ਜੀ
3: ਤੇ ਉਹ ਦੇਖਦੇ ਹੈਗੇ ਲੈਟਸ ਸੀ ਇਨ ਵਿਚ ਵੇ ਦਾ ਵਿੰਡ ਬਲੋਜ਼ ਹਾਂਜੀ ਵੀ ਹਵਾ ਕਿੱਧਰ ਨੂੰ ਚੱਲਦੀ ਹੈਗੀ ਆ ਤੇ ਜੇ ਤਾਂ ਕੋਈ ਸਪਲਾਈ ਦੇ ਵਿੱਚ ਸੁਧਾਰ ਹੋ ਜਾਂਦਾ ਆ ਤੇ ਇਹ ਤਾਂ ਵੈਲਕਮਿੰਗ ਸਟੈਪ ਹੋਊਗਾ ਨਹੀਂ ਤਾਂ ਉਹ ਕਹਿੰਦੇ ਹੁੰਦੇ ਨਾ ਜੀ ਵੀ ਸਾਂਤਾਂ ਦਾ ਕਿਆ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ
0: ਹਾਂਜੀ
3: ਬਿਲਕੁਲ ਜੀ
0: ਤੇ
3: ਉਹ ਇਸ ਕਰਕੇ ਉਹ ਹੁਣ ਜਿਹੜਾ ਆ ਅਸੀਂ ਵੀ ਦੇਖਦੇ ਆ ਜੀ ਪਹਿਲਾਂ ਵੀ ਤਾਂ ਫੀਡਬੈਕ ਜਿਹੜੀ ਆ ਇਹਨਾਂ ਨੂੰ ਮਾਨ ਸਾਹਿਬ ਜਿੱਥੇ ਜਾਂਦੇ ਹੈਗੇ ਸੀ ਕਿੱਦਾਂ ਬਈ ਬਿਜਲੀ ਆਉਂਦੀ ਆ ਰਾਤ ਨੂੰ ਨਹੀਂ ਦਿਨੇ ਜਾਂਦੇ ਆ ਨਾ ਟੌਰ ਨਾ ਜਾਂਦੇ ਆ ਹਾਂਜੀ ਉਹ ਜਦ ਕੇ ਬਿਜਲੀ ਬੋਰਡ ਤਿੰਨ ਤਿੰਨ ਸ਼ਿਫਟਾਂ ਚ ਚਲਾਉਣ ਡਿਆ ਸੀ ਜੀ ਉਹਨਾਂ ਨੂੰ ਪਤਾ ਹੀ ਨੀ ਜੀ ਫੀਡ ਪਤਾ ਨੀ ਇਹਨਾਂ ਲੀਡਰਾਂ ਨੂੰ ਫੀਡਬੈਕ ਕੌਣ ਦਿੰਦਾ ਜੀ ਜਾਂ ਫੀਡਬੈਕ ਸਹੀ ਜਾਂਦੀ ਹੀ ਨੀ ਜੀ ਉੱਪਰ ਤੱਕ
0: ਬਿਲਕੁਲ
3: ਅੱਜ ਤਾਂ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਜੀ ਉਹਦੇ ਨਾਲ ਆਪਣੇ ਡੀਜੀਪੀ ਨਾਲ
0: ਜੀ ਬਿਲਕੁਲ
3: ਉਹਨੂੰ ਕਹਿ ਰਹੇ ਸੀ ਡੀਜੀਪੀ ਨੇ ਪ੍ਰੈਸ ਕਾਨਫਰੰਸ ਵਿੱਚ ਮਾਨ ਸਾਹਿਬ ਦੱਸ ਰਹੇ ਸੀਗੇ ਕਿ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਜੀ ਇਹ ਮੁਹਿੰਮ ਸਾਡੀ ਆ, ਇਹਨੂੰ ਮਤਲਬ ਹੈਦਰਾਬਾਦ ਦੇ ਵਿੱਚ ਸਟੱਡੀ ਕੀਤਾ ਗਿਆ ਤੇ ਬਾਕੀ ਸਟੇਟਾਂ ਨੇ ਇਹ ਗੱਲ ਕਹੀ ਕਿ ਅਸੀਂ ਵੀ ਆਪਣੀਆਂ ਸਟੇਟਾਂ ਦੇ ਵਿੱਚ ਇਹੋ ਜਿਹੀਆਂ ਮੁਹਿੰਮਾਂ ਚਲਾਉਂਦੇ ਆ, ਹਿਮਾਚਲ ਦੇ ਵਿੱਚ ਵੀ ਤੇ ਹੋਰ ਜਿਹੜੀਆਂ ਗੈਰ ਬੀਜੇਪੀ ਸਟੇਟਾਂ ਹੈਗੀਆਂ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਵੀ ਹਾਂ ਜੀ ਇਟ ਇਜ਼ ਵੈਰੀ ਇਫੈਕਟਿਵ
0: ਤੇ
3: ਉਹਨਾਂ ਨੇ ਉਹ ਵੀ ਆਜੂਗਾ ਜੀ
0: ਜਿੱਦਾਂ
3: ਜਿੱਦਾਂ ਇਹਨਾਂ ਦੇ ਉਹ ਆਏ ਸੀ ਨਾ ਜੀ ਆਮ ਆਦਮੀ ਜਿਹੜੇ ਹੈਗੇ ਸੀਗੇ ਇਹਨਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਨੇ ਸਟੋਰ ਜਿਹਾ ਬਣਾਏ ਹੈਗੇ ਜੀ ਲੈਬੋਰਟਰੀ ਉਹ ਸਾਰੀਆਂ ਜਿਹੜੀਆਂ ਹੈਗੀਆਂ ਡਿਸਪੈਂਸਰੀ ਜਿਹੜੀਆਂ ਬਣਾਈਆਂ ਆ ਜੀ
0: ਉਹ
3: ਕਲੀਨਿਕ ਆਮ ਆਦਮੀ ਕਲੀਨਿਕ ਆਮ ਆਦਮੀ ਕਲੀਨਿਕ ਹਾਂਜੀ ਅੱਗੇ ਉਹ ਕਹਿੰਦੇ ਸੀ ਅਮੇਰਿਕਾ ਵਾਲੇ ਸਾਡੇ ਕੋਲੋਂ ਪੁੱਛਦੇ ਪਏ ਆ ਜੀ ਵੀ ਇਹ ਤਾਂ ਤੁਸੀਂ

0: ਇਹਨਾਂ ਨੇ ਅਲਾਇੰਸ ਕੀਤਾ ਹੈਗਾ ਆ ਜੀ ਉੱਥੇ, ਤੇ ਉੱਥੇ ਜਿਹੜੇ ਆ ਸੁਪਨੇ ਦਿਖਾਲਦੇ ਕੱਲ ਦੀ, ਤਾਂ ਜਿਹੜਾ ਅਲਾਇੰਸ ਦੀ ਗੱਲ ਹੈ ਨਾ ਜੀ, ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੋਣੀ ਆ ਜੀ, ਉੱਥੇ ਉੱਥੇ ਦੱਸਿਆ ਜਾ ਰਿਹਾ ਹੈਗਾ ਪੰਜਾਬ ਦੀਆਂ ਪ੍ਰਾਪਤੀਆਂ, ਤੇ ਉੱਥੇ ਪੰਜਾਬ ਦੇ ਇਸ਼ਤਿਹਾਰ ਲੱਗ ਰਹੇ ਹੈਗੇ ਆ ਜੀ, ਵੀ ਆਹ ਪੰਜਾਬ ਦੇ ਵਿੱਚ ਅਸੀਂ ਆਹ ਜਿਹੜੇ ਕੰਮ ਕਰ ਦਿੱਤੇ ਹੈਗੇ ਆ ਜੀ, ਜਿਹੜੇ ਕੰਮਾਂ ਬਾਰੇ ਇੱਥੇ ਲੋਕੀ ਧਰਨੇ ਲਾ ਰਹੇ ਆ, ਉਹ ਤਾਂ ਕਾਗਜ਼ਾਂ ਚ ਕਰ ਚੁੱਕੇ ਆ ਜੀ ਇਹ। ਸੋ ਇਸ ਕਰਕੇ ਇਹਨਾਂ ਨੇ ਇਧਰੋਂ ਜਿਹੜਾ ਹੈਗਾ ਮਾਡਲ ਦਿਖਾਇਆ ਆ, ਜਿਹੜਾ ਉਧਰ ਜਾ ਕੇ ਵੇਚ ਦੇਣਾ ਹੈਗਾ ਆ ਜੀ ਇਹਨਾਂ ਨੂੰ ਹੈਗਾ, ਇੱਕ ਸਟੇਟ ਜਾਂਦੇ ਆ, ਜਾਂ ਦੂਜੀ ਸਟੇਟ ਸਾਡੇ ਹੱਥ ਚ ਆ ਜਾਏ ਫਿਰ ਕੋਈ ਚੱਕਰ ਨਹੀਂ।
1: ਉੱਥੇ ਕਹਿੰਦੇ ਦੇਖੋ ਭਾਈ ਕਹਿੰਦੇ ਇਹਨਾਂ ਕੋਈ ਵਿਕਲਪ ਹੈ ਨੀ ਗਾ, ਕਹਿੰਦੇ ਅਸੀਂ ਵਿਕਲਪ ਦੇਣ ਦੇ ਲਈ ਅਸੀਂ ਗੱਠਜੋੜ ਕੀਤਾ, ਅਸੀਂ ਆਵਾਂਗੇ ਤੁਹਾਡੇ ਵਿਚ। ਪਹਿਲਾਂ ਸੀਗਾ ਕਿ ਕਾਂਗਰਸ ਸੀਗੀ ਜਾਂ ਬੀਜੇਪੀ ਸੀ, ਕਹਿੰਦਾ ਆਪਸ ਦੇ ਵਿਚ ਖੇਡੀ ਜਾਂਦੇ ਸੀ, ਜਿੱਦਾਂ ਨੇ ਕਿਹਾ ਪੰਜਾਬ ਦੇ ਵਿਚ ਵੀ ਇਹ ਖੇਡੀ ਜਾਂਦੇ ਸੀ ਆਪਸ ਦੇ ਵਿਚ, ਤੇ ਓਹੀ ਚੀਜ਼ ਜਿਹੜਾ ਹੁਣ ਫਾਰਮੂਲਾ ਉੱਥੇ ਵੀ ਲਾ ਰਹੇ ਨੇ ਜੀ।
0: ਬੀਜੇਪੀ ਨੂੰ ਚਾਹੀਦਾ ਹੈਗਾ ਆ ਜਿਹੜੀ ਯਾਤਰਾ ਯੂਤਰਾ ਤੇ ਪੈਸੇ ਖਰਚਣੇ ਓਹਦੇ ਨਾਲੋਂ ਚੁੱਪ ਕਰਕੇ ਪੰਜਾਬ ਤੋਂ ਲੋਕਾਂ ਨੂੰ ਕਹੋ ਵੀ ਭਾਈ ਅਸੀਂ ਆਪਣਾ ਵਰਕਰ ਤੇ ਕੋਈ ਨੀ ਹੈਗਾ ਸਾਡਾ, ਵੀ ਅਸੀਂ ਕੋਈ ਵਰਕਰ ਨੀ ਲੈ ਕੇ ਜਾਣਾ ਹੈਗਾ, ਜਿਹੜੇ ਬੰਦਿਆਂ ਦੇ ਜਿਹੜੇ ਦੁਖੀ ਹੈਗੇ ਆ ਸਾਰੇ ਭਰ ਕੇ ਲੈ ਜਾਓ ਉੱਥੇ ਗੋਆ ਦੇ ਵਿੱਚ ਜਾ ਕੇ ਦੱਸਣ ਵਾਸਤੇ ਵੀ ਭਾਈ ਗੱਲ ਸੁਣੋ ਆ ਜੋ ਜੋ ਕਹਿੰਦੇ ਹੈਗੇ ਆ ਸਭ ਝੂਠ ਆ, ਕਿਤੇ ਐਵੇਂ ਨਾ ਸਾਡੇ ਭੁਲੇਖੇ ਤੁਸੀਂ ਮਾਰੇ ਜਾਇਓ, ਸਾਨੂੰ ਵੀ ਇਹ ਵਿਕਲਪ ਹੀ ਦੇਣਾ, ਸਾਨੂੰ ਵੀ ਵਿਕਲਪ ਹੀ ਦੇਣ ਆਏ ਸੀ, ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਜਿਹੜੇ ਹੈਗੇ ਆਪਸ ਚ ਰਲੇ ਆ ਹੈਂਜੀ, ਤੇ ਇਹਨਾਂ ਦਾ ਤਾਂ ਇੱਕ ਬੰਦ ਹੈਗਾ ਸੀ ਉੱਤਰ ਕਾਟੋ ਮੈਂ ਚੜਾ ਵਾਲਾ ਕੰਮ ਸੀਗਾ, ਤੇ ਅਸੀਂ ਉੱਥੇ ਵਿਕਲਪ ਦੇ ਤੌਰ ਤੇ ਆਏ ਸੀ, ਅੱਜ ਦੇਖੋ ਹਾਂ ਸਾਢੇ ਚਾਰ ਸਾਲ ਹੋ ਗਏ ਲੋਕਾਂ ਨੂੰ ਵਿਚਾਰਿਆਂ ਨੂੰ ਚੀਕਾਂ ਮਾਰਦਿਆਂ ਨੂੰ ਜੀ। ਸਰ ਕੋਈ ਕੰਸਟਰਕਟਿਵ ਕੰਮ ਕੰਪਲੀਟ ਕੀਤਾ ਹੋਵੇ, ਤੁਸੀਂ ਕਰਪਸ਼ਨ ਦੇ ਬੇਸ ਤੇ ਆਏ ਵੀ ਕਰਪਸ਼ਨ ਨੂੰ ਅਸੀਂ ਮਤਲਬ ਠੱਲ ਪਾਵਾਂਗੇ
1: ਜੀ,
0: ਹਾਂਜੀ ਮਾਈਨਿੰਗ ਦੇ ਉੱਤੇ ਤੁਸੀਂ ਬੋਲ ਕੇ ਆਏ ਸੀ ਕਿੰਨੀ ਮਾਈਨਿੰਗ ਹੁੰਦੀ ਆ, ਮਾਈਨਿੰਗ ਵੱਧ ਗਈ ਤੇ ਜਿਹੜਾ ਆ ਟੈਕਸ ਘੱਟ ਗਿਆ ਜੀ, ਟੈਕਸ ਕਲੈਕਸ਼ਨ ਘੱਟ ਗਈ, ਉਹ ਮਾਈਨਿੰਗ ਦਾ ਪੈਸਾ ਜਿਹੜਾ 20,000 ਕਰੋੜ ਦਾ ਵੀ ਭਾਵਾਂ ਇਹ 30,000 ਕਰੋੜ ਹੀ ਬਣਾਉਂਦੇ ਹੋਣਗੇ ਪਰ ਜਾਂਦਾ ਕਿੱਥੇ ਹੈਗਾ ਸਾਰਿਆਂ ਨੂੰ ਪਤਾ
1: ਜੀ।
0: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬਾਕੀ ਕੰਮਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਧਰਨਾ ਨੀ ਹੋਊਗਾ ਜੀ, ਕਿਸੇ ਦੇ ਗੱਲ ਚ ਪਰਨਾ ਨੀ ਹੋਊਗਾ, ਇੱਥੇ ਤਾਂ ਧਰਨੇ ਸ਼ਹਿਰ ਸ਼ਹਿਰ ਲੱਗ ਗਏ ਆ ਜੀ, ਸਟੇਟ ਤਾਂ ਚੱਲ ਹੀ ਨੀ ਰਹੀ ਜੀ, ਸਟੇਟ ਤਾਂ ਰੱਬ ਆਸਰੇ ਚੱਲ ਰਹੀ ਆ ਜੀ। ਮੈਨੂੰ ਨੀ ਸਮਝ ਆਈ ਵੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਮਾਨ ਸਾਹਿਬ ਕਿਸ ਕੰਮ ਲਈ ਕਰਕੇ ਗਏ, ਇੱਕ ਪਾਸੇ ਕਹਿੰਦੇ ਜੀ ਭਈ ਅਸੀਂ ਹੋਮ ਮਿਨਿਸਟਰੀ ਨਾਲ ਬਿਲਕੁਲ ਟਾਚਿਆ ਅਕ੍ਰੋਸ ਦਾ ਪਾਰਟੀ ਲਾਈਨ
1: ਸਾਰੀਆਂ ਏਜੰਸੀਆਂ ਨਾਲ ਵੀ ਦੇ ਨਾਲ ਜੀ,
0: ਹਾਂ ਸਾਰੀਆਂ ਏਜੰਸੀਆਂ ਨਾਲ ਟਾਚਿਆ ਤੇ ਇਦਾਂ ਕਰਕੇ ਅਸੀਂ ਉਹ ਪੈਸਾ ਜਿਹੜਾ ਆ ਡਿਸਬਰਸ ਕੇ ਕਰ ਰਹੇ ਹੈਗੇ ਆ, ਜਿਹੜਾ ਇਨਾਮ ਵਾਲਾ ਪੈਸਾ ਆ DGP ਸਾਹਿਬ ਦੱਸਦੇ ਸੀ ਹਾਂਜੀ ਵੀ ਜੇ ਕੋਈ ਡਰੋਨ ਫੜਾਉਂਦਾ ਹੈਗਾ ਆ ਤੇ 25,000 ਉਹਨੂੰ ਦਿੰਦੇ ਆ ਜੀ, ਤੇ ਉਹ ਸਾਰਾ ਜਿਹੜਾ ਸੈਂਟਰ ਦੀਆਂ ਫੋਰਸਿਸ ਨਾਲ ਮਿਲ ਕੇ ਕੰਮ ਕਰਦੇ ਹੈਗੇ, 40% ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਸੈਂਟਰ ਏਜੰਸੀ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈਗੀ ਆ ਜੀ,
1: ਕਿ
0: ਇੰਨੀ ਤੁਹਾਡੀ ਕੋਲੈਬੋਰੇਸ਼ਨ ਹੈਗੀ ਆ ਤੇ ਫੇਰ ਤੁਸੀਂ ਬਾਅਦ ਦੇ ਵਿੱਚ ਉਹਨਾਂ ਦੀ ਇੱਕ
1: ਹਾਂਜੀ
0: ਫੇਰ ਤੁਸੀਂ ਜਿਹੜਾ ਹੈਗਾ ਨਾਲ ਹੀ ਇੱਕ ਸਾਈਡ ਤੇ ਤੁਸੀਂ ਉਹ ਸਿਫਤ ਕਰੀ ਜਾਂਦੇ ਹੈਗੇ ਆ ਵੀ ਸਾਡੀ ਕੋਆਰਡੀਨੇਸ਼ਨ ਬਹੁਤ ਵਧੀਆ ਆ ਜੀ, ਦੂਜੇ ਪਾਸੇ ਜਿੱਦਾਂ ਹੀ ਆਇਆ ਹੈਗਾ ਜੀ ਵੀ BJP ਦਾ ਵੀ ਇੱਧਰ ਯਾਤਰਾ ਵਾਲੀ ਗੱਲ ਹੈਗੀ ਆ ਤੇ ਨਾਲ ਸਾਰਾ ਤੁਸੀਂ ਓਨਸ ਜਿਹੜਾ ਜਾ ਉਹਨਾਂ ਤੇ ਸਿੱਟ ਦਿੱਤਾ, ਪੁਲਿਸ ਤੁਹਾਡੇ ਹਾਂਜੀ ਪੁਲਿਸ ਤੁਹਾਡੇ ਕੋਲ ਸਾਰਾ ਕੁਛ ਤੁਹਾਡੇ ਕੋਲ ਜੀ ਹਾਂਜੀ ਪਾਵਰ ਤੁਹਾਡੇ ਕੋਲ ਤੇ ਫੇਰ ਤੁਸੀਂ ਜਿਹੜਾ ਆ ਦੂਜੇ ਬੰਦੇ ਨੂੰ ਕਿਤਾ ਅਪੋਜੀਸ਼ਨ ਤੋਂ ਜਿਹੜੀ ਆ ਜਿਹੜੀ ਕੋਈ ਸਟੇਟ ਦੇ ਵਿੱਚ ਇੱਕ ਦੋ MLA ਇੱਕ MLA ਤੋਂ ਇਲਾਵਾ ਉਹਨਾਂ ਦਾ MLA ਕੋਈ ਨੀ ਤੇ ਫੇਰ ਤੁਸੀਂ ਉਸ ਬੰਦੇ ਉਸ ਪਾਰਟੀ ਜਿਹੜੀ ਆ ਉਹ ਤੇ ਤੁਸੀਂ ਦੋਸ਼ ਲਾ ਰਹੇ ਜੀ, ਬਾਕੀ ਤਾਂ ਜਿਹੜਾ ਆ ਹੁਣ ਸਟੇਟ ਦੇ ਵਿੱਚ ਅਗਲਿਆਂ ਨੇ ਆਪਣਾ ਆ ਹਰ ਇੱਕ ਪੋਲੀਟੀਕਲ ਪਾਰਟੀ ਨੇ ਕੋਸ਼ਿਸ਼ ਕਰਨੀ ਆ ਜੀ ਵੀ ਆਪੋ ਐਕਸਪੈਂਡ ਕਰੀਏ ਜੀ,
1: ਬਿਲਕੁਲ
0: ਬਾਕੀ ਯਾਤਰਾ ਦੇ ਨਾਲ ਨਸ਼ੇ ਨੁਸ਼ੇ ਤਾਂ ਨੀ ਘੱਟ ਸਕਦੇ, ਮੈਂ ਇਹ ਤਾਂ ਇਹ ਮੰਨਦਾ ਜੀ ਯਾਤਰਾ ਦੇ ਨਾਲ
1: ਟ੍ਰੀਟਮੈਂਟ ਕਰ ਦੇਣੀ ਚਾਹੀਦੀ ਜੀ,
0: ਪਰ ਕਰਨਾ ਕੀ ਆ ਯਾਤਰਾ ਦੇ ਨਾਲ ਥੋੜਾ ਮਤਲਬ ਨਸ਼ੇ ਦਾ ਹੋਣਾ ਹੈ ਜੀ, ਉਹ ਤਾਂ ਜਿਹੜਾ ਆ ਤੁਸੀਂ ਕੋਈ ਜਿਹੜਾ ਕੋਈ ਵੀ ਜਿਹੜਾ ਉਹਨਾਂ ਨੂੰ ਰਸਤਾ ਦੱਸੋਗੇ ਤਾਂ ਹੀ ਆ ਨਾ ਜੀ ਵੀ ਇਸ ਰਸਤੇ ਦੇ ਨਾਲ ਜਿਹੜਾ ਆ ਵੀ ਇਸ ਪ੍ਰੋਬਲਮ ਨੂੰ ਆਪਾਂ ਜਿਹੜਾ ਆ ਉਹ ਰੈਡੀਕੇਟ ਕਰ ਸਕਦੇ ਆ, ਬਟ ਏਦਾਂ ਨੀ ਹੋ ਸਕਦਾ ਜੀ।
1: ਜਿੱਦਾਂ ਇਹ ਯਾਤਰਾ ਤੇ ਚੱਲ ਪਏ ਜੀ, ਕੋਈ ਪਲਾਨ ਹੈਗਾ ਕੋਈ ਵਧੀਆ ਯੋਜਨਾ ਹੈਗੀ ਆ ਤਾਂ ਸਾਨੂੰ ਦੱਸੋ, ਕਹਿੰਦੇ ਐਵੇਂ ਰੋਲਾ ਪਾਈ ਜਾਂਦੇ ਹੋ ਜੀ।
0: ਨਹੀਂ ਯੋਜਨਾ ਤਾਂ ਸਾਰੀ ਆ ਕੇਜਰੀਵਾਲ ਸਾਹਿਬ ਕੋਲ ਸੀ।

0: ਕਦੀ ਇਹ ਜਿਹੜਾ ਹੈਗਾ ਆ ਬਈ ਹਰਿਮੰਦਰ ਸਾਹਿਬ ਲੈ ਗਏ, ਦਰਬਾਰ ਸਾਹਿਬ ਚਲ ਗਏ, ਉੱਥੇ ਜਾ ਕੇ ਬੱਚਿਆਂ ਨੂੰ ਸੌਂਹ ਖਵਾਉਣ ਲੱਗ ਪਏ ਜੀ। ਹੁਣ ਕਹਿੰਦੇ ਸਕੂਲਾਂ ਦੇ ਵਿੱਚ ਜਿਹੜਾ ਇਹ ਜਾ ਕੇ ਤੇ ਉੱਥੇ ਪੋਸਟਰ ਲਾ ਦੇਣੇ ਹੈਗੇ ਆ ਜੀ ਸਾਰੇ, ਤੇ ਬੱਚਿਆਂ ਕੋ ਐਫੀਡੈਵਿਟ ਲੈਣੇ ਆ ਕੇ ਉਹ ਨਸ਼ਾ ਨੀ ਕਰਦੇ,
1: ਜੀ
0: ਜਦਕਿ ਕਾਨੂੰਨ 18 ਸਾਲ ਤੋਂ ਮਤਲਬ ਇਹ ਘੱਟ ਬੰਦੇ ਕੋਲੋਂ ਬੱਚੇ ਕੋਲੋਂ ਮਾਈਨਰ ਹੁੰਦਾ ਆ ਉਹਦੇ ਕੋਲੋਂ ਐਫੀਡੈਵਿਟ ਲਿਆ ਨੀ ਜਾ ਸਕਦਾ
1: ਜੀ।
0: ਹੈ ਜੀ, ਇਹ ਕਹਿੰਦੇ ਜੀ ਅਸੀਂ ਐਫੀਡੈਵਿਟ ਲੈਣੇ ਆ ਜੀ ਵੀ ਬੱਚਾ ਕੋਈ ਨਸ਼ਾ ਨੀ ਕਰਦਾ
1: ਜੀ,
0: ਤੇ ਗੋਡ ਨੋਸ ਕੋਈ ਬੱਚਿਆਂ ਨੂੰ ਚੈੱਕ ਕਰਦੇ ਕਿ ਟੀਚਰਾਂ ਨੂੰ ਵੀ ਚੈੱਕ ਕਰਦੇ ਆ ਜੀ।
1: ਜੀ ਬਿਲਕੁਲ,
0: ਇਨਫੈਕਟ ਇਹਨਾਂ ਨੇ ਨਾ ਜੀ ਸਕੂਲਾਂ ਨੂੰ ਟਾਰਗੇਟ ਤਾਂ ਰੱਖਿਆ ਆ ਕਿ ਸਕੂਲ ਦੇ ਵਲੰਟੀਅਰਾਂ ਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ ਆ ਨਾ ਜੀ ਇਹ ਉਹਨਾਂ ਰਾਹੀਂ ਰਾਜਨੀਤੀ ਕਰਦੇ, ਕਦੀ ਉਹਨਾਂ ਨੂੰ ਬੈਗ ਦੇ ਦਿੰਦੇ ਆ ਤੇ ਆਪਣੀ ਪਾਰਟੀ ਦਾ ਸਿੰਬਲ ਲੱਗਿਆ ਹਾਂਜੀ ਉਹ ਬੈਗ ਲੈ ਕੇ ਆਉਣਗੇ ਜੀ ਘਰ ਨੂੰ, ਦੇਖਿਆ ਜਾਊ ਵੀ ਝਾੜੂ ਲੱਗਾ ਆ ਨਾਲ ਵਿੱਚ ਹਾਂਜੀ, ਉਹ ਝਾੜੂ ਵਾਲਾ ਬੈਗ ਵਿਚਾਰੇ ਲੈ ਕੇ ਆਉਂਦੇ ਫਿਰ ਆਮ ਆਦਮੀ ਪਾਰਟੀ
1: ਜੀ।
0: ਇਸ ਤਰੀਕੇ ਨਾਲ ਪ੍ਰਚਾਰ ਦੇ ਸਾਧਨ ਬਣਾਏ ਆ ਜੀ ਇਹਨਾਂ ਨੇ, ਹਰ ਇੱਕ ਤਰੀਕੇ ਨਾਲ ਵੀ ਪ੍ਰਚਾਰ ਦੇ ਸਿਰ ਤੇ ਪਾਰਟੀ ਆਈ ਆ ਤੇ ਪ੍ਰਚਾਰ ਦੇ ਸਿਰ ਤੇ ਹੀ ਐਗਜ਼ਿਸਟ ਕਰ ਰਹੀ ਆ ਤੇ ਅੱਗੇ ਵੀ ਇਹਨਾਂ ਨੇ ਜਿੱਥੇ ਜਿਹਨੂੰ ਵੀ ਠੱਗਣਾ ਪ੍ਰਚਾਰ ਦੇ ਸਿਰ ਤੇ ਠੱਗਣਾ ਜੀ।
1: ਬਿਲਕੁਲ ਹੈ ਜੀ, ਪਰ ਅੱਜ ਇੱਕ ਗੱਲ ਦੇ ਵਿੱਚ ਜ਼ਰੂਰ ਘਿਰਦੇ ਨਜ਼ਰ ਆਏ ਆ ਜੀ, ਕੱਲ ਨੂੰ ਮਸਲੇ ਭਖ ਜਾਣੇ ਆ। ਵੈਸੇ ਸੈਣੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਤੂਰ ਬੰਜਾਰਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਗੁਲਜ਼ਾਰ ਸਿੰਘ ਹੋਣਾ ਦੀ, ਤੇ ਉਹ ਮਸਲੇ ਦੇ ਵਿੱਚ ਜੋ ਇਹਨਾਂ ਨੇ ਇਸ਼ਾਰੇ ਦੇ ਨਾਲ ਗੱਲ ਕਹੀ ਆ, ਚਲੋ ਸੀਗਾ ਤਾਂ ਇਸ਼ਾਰਾ ਇਹਨਾਂ ਦਾ ਸਿਆਸੀ ਪਾਰਟੀਆਂ ਦੇ ਵੱਲ ਜਾਂ ਸਿਆਸੀ ਲੀਡਰਾਂ ਦੇ ਉੱਤੇ ਨਿਸ਼ਾਨਾ ਸਾਧਿਆ, ਪਰ ਕਿਤੇ ਨਾ ਕਿਤੇ ਇੱਕ ਵਿਅਕਤੀ ਦੀ ਅਹਿਮੀਅਤ ਕੀ ਹੈ ਸਾਡੇ ਲੀਡਰਾਂ ਦੇ ਲਈ ਜਾਂ ਜਨਤਾ ਦੀ ਅਹਿਮੀਅਤ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ, ਉਹਦੇ ਵਿੱਚ ਬਿਆਨ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਭਾਈ ਕਿਤੇ ਕੋਈ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੇ ਹੋ, ਕੋਈ ਲਾਸ਼ ਬਦਬੂ ਮਾਰਨ ਲੱਗ ਜਾਂਦੀ ਹੈ ਜਾਂ ਕੁਛ ਹੈ ਤਾਂ ਉੱਥੇ ਦੇਖ ਕੇ ਤਾਂ ਗਿਰਜਾ ਵਾਂਗੂ ਤੁਸੀਂ ਉਸ ਮੁੱਦੇ ਨੂੰ ਚੱਕ ਲੈਂਦੇ ਹੋ ਤੇ ਅਸਤੀਫੇ ਮੰਗਦੇ ਹੋ, ਹੋਰ ਸਾਰੀਆਂ ਚੀਜ਼ਾਂ ਕਰਦੇ ਹੋ ਕਿ ਹੁਣ ਜਿਹੜੇ ਆਮ ਵਿਅਕਤੀ ਹੈ ਇਹਨਾਂ ਨੂੰ ਮਤਲਬ ਕਿ ਲਾਸ਼ਾਂ ਦਾ ਕੋਈ ਲੈਣ ਦੇਣ ਹੈ ਕਿ ਨਹੀਂ ਹੈ ਜੀ, ਵੋਟਾਂ ਨਾਲ ਹੀ ਸੰਬੰਧ ਹੈ।
0: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਇਸ ਚੀਜ਼ ਦਾ ਜਵਾਬ ਲੈਣਾ ਹੋਵੇ ਨਾ ਕਿ ਇਹਨਾਂ ਦੀ 5 ਸਾਲ ਪਹਿਲਾਂ ਦੀਆਂ ਇਹਨਾਂ ਦੀਆਂ ਵੀਡੀਓ ਕੱਢ ਕੇ ਦੇਖ ਲਓ ਜੀ,
1: ਜੀ
0: ਇਹ ਕੀ ਕਰਦੇ ਸੀ ਉਸ ਟਾਈਮ ਤੇ
1: ਜੀ।
0: ਸਰ ਗੱਲ ਇੱਦਾਂ ਹੈਗੀ ਆ, ਆਮ ਜੇ ਮਤਲਬ ਜਿਹੜਾ ਉਹ ਜੇ ਸਿਆਸੀ ਪਾਰਟੀਆਂ ਦੇ ਆਗੂ ਨਾ ਉੱਠਣ ਤੇ ਆਮ ਬੰਦੇ ਦੀ ਤਾਂ ਤੁਸੀਂ ਜਿੱਦਾਂ ਮਰਜ਼ੀ ਕੁੱਟਮਾਰ ਕਰ ਲਓ, ਜਿੱਦਾਂ ਮਰਜ਼ੀ ਉਸ ਬੰਦੇ ਨੂੰ ਉਹਦੀ ਜਾਨ ਚਲ ਜਾਏ, ਏਦਾਂ ਜਿਹੜਾ ਹੈਗਾ ਜੀ ਆਪੋਜੀਸ਼ਨ ਪਾਰਟੀਆਂ ਦੇ ਏਡਾ ਵੱਡਾ ਮੁੱਦਾ ਉਠਾਉਣ ਦੇ ਬਾਵਜੂਦ ਵੀ ਤੁਸੀਂ ਜਸਟਿਸ ਨਹੀਂ ਕਰ ਰਹੇ, ਇਨਸਾਫ ਨਹੀਂ ਕਰ ਰਹੇ ਹਾਂਜੀ, ਤਾਂ ਫੇਰ ਤੁਸੀਂ ਜਿਹੜਾ ਹੈਗਾ ਆ ਵੀ ਜੇ ਸਿਆਸੀ ਪਾਰਟੀਆਂ ਵੀ ਪਿੱਛੇ ਹਟ ਜਾਣ ਤੇ ਤੁਸੀਂ ਕੀ ਲੋਕਾਂ ਨੂੰ ਜਸਟਿਸ ਦੇ ਰਹੇ ਆ, ਜਾਂ ਤਾਂ ਤੁਸੀਂ ਜਸਟਿਸ ਦਿੱਤਾ ਹੋਵੇ। ਸੋ ਇਸ ਕਰਕੇ ਅਜੇ ਤੱਕ ਤਾਂ ਤੁਸੀਂ ਜਿਹੜਾ ਆ ਆਪਣੇ ਮੰਤਰੀ ਦਾ ਅਸਤੀਫਾ ਨਹੀਂ ਲਿਆ ਹਾਂਜੀ, ਜੇ ਅਬੈਟਮੈਂਟ ਟੂ ਕਮਿਟ ਸੁਸਾਈਡ ਹੈਗਾ ਆ ਤੇ ਹੂ ਅਬੈਟਡ ਜਿੰਦ ਕਿਹਨੇ ਕੀਤਾ ਜੀ, ਗੱਲ ਤਾਂ ਸ਼ੁਰੂ ਹੋਈ ਹਰਪਾਲ ਚੀਮਾ ਤੋਂ
1: ਜੀ
0: ਹਾਂਜੀ, ਤੇ ਉਹ ਅਕਿਊਜ਼ਡ ਲਈ ਤੁਸੀਂ ਬਣ ਆਇਆ ਤੇ ਨਾ ਮਤਲਬ ਜਿਹੜੇ ਤੁਸੀਂ ਐਫ ਆਈ ਆਰ ਵੀ ਜੇ ਲੌਜ ਕੀਤੀ ਆ ਤੇ ਉਹ ਵੀ ਚਲੋ ਪੋਲੀਟੀਕਲ ਪਾਰਟੀਆਂ ਦਾ ਪ੍ਰੈਸ਼ਰ ਬਣਿਆ, ਉਹ ਤੋਂ ਬਾਅਦ ਤੁਸੀਂ ਐਫ ਆਈ ਆਰ ਉਹਨਾਂ ਬੰਦਿਆਂ ਤੇ ਕਰ ਲਈ ਜਿਹੜੇ ਦੂਜੇ ਹੈਗੇ ਸੀਗੇ ਤੇ ਇਹਨਾਂ ਤੇ ਨਹੀਂ ਕੀਤੀ ਜੀ। ਫਿਰ ਤੁਸੀਂ ਆਪੋਜੀਸ਼ਨ ਪਾਰਟੀਆਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਆਪਣੇ ਸਿਆਸੀ ਗੁਰਗੇ ਜਿਹਨਾਂ ਨੂੰ ਆਪਾਂ ਮਤਲਬ ਗੁੰਡਾਜ ਕਹਿੰਦੇ ਆ ਉਹ ਤੁਸੀਂ ਉੱਥੇ ਭੇਜ ਦਿੱਤੇ ਜੀ, ਉਹਨਾਂ ਨੇ ਪਹਿਲਾਂ ਤਾਂ ਪਿੰਡ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਬਾਅਦ ਦੇ ਵਿੱਚ ਜਿਹੜਾ ਹੈਗਾ ਆਪਣੀ ਆਈਡੈਂਟੀ ਡਿਸਕਲੋਜ਼ ਕਰ ਗਏ ਇਹ ਕਹਿ ਕੇ ਹਰਪਾਲ ਚੀਮਾ ਜਿੰਦਾਬਾਦ ਹੈ ਜੀ, ਉਹ ਪਤਾ ਲੱਗ ਗਿਆ ਵੀ ਇਹਨੇ ਭੇਜੇ ਬੰਦੇ ਜੀ ਉਹ।
1: ਬਿਲਕੁਲ ਹੈ ਜੀ, ਨਹੀਂ ਸੁਖਪਾਲ ਸਿੰਘ ਖਹਿਰਾ ਨੇ ਪੋਸਟ ਪਾ ਵੀ ਦਿੱਤੀ ਹੈ 3 ਘੰਟੇ ਪਹਿਲਾਂ ਕਿ ਇੱਕ ਗਰੀਬ ਮਜ਼ਦੂਰ ਗੁਲਜ਼ਾਰ ਸਿੰਘ ਦੀ ਕੋਈ ਵਕਤ ਨਹੀਂ, ਉਸਦਾ ਆਤਮ ਹੱਤਿਆ ਕਰਨਾ ਮਾਮੂਲੀ ਗੱਲ ਹੈ।
0: ਗੱਲ ਤਾਂ ਇਹ ਹੀ ਆ ਨਾ ਜੀ, ਬਾਕੀਆਂ ਨੂੰ ਗਿਲ ਜਾਂ ਦੱਸਦੇ ਹੈਗੇ ਆ ਤੇ ਲਾਸ਼ ਬਦਬੂ ਮਾਰਨ ਲੱਗ ਪੈਂਦੀ ਆ ਤੇ ਹਾਈ ਇਹੋ ਜਿਹੀਆਂ ਲਫ਼ਜ਼ ਤੁਸੀਂ ਵਰਤਦੇ ਆ ਜਿਹਦੇ ਨਾਲ ਲੋਕ ਦੂਜਿਆਂ ਜਿਹੜੀਆਂ ਗਰੀਬਾਂ ਦੀਆਂ ਫੀਲਿੰਗ ਤਾਂ ਹਰਟ ਹੁੰਦੀਆਂ ਹੀ ਆ ਨਾ ਜੀ, ਕਿ ਉਹ ਬੰਦਾ ਤਾਂ ਤੁਹਾਡੇ ਤੋਂ ਦੁੱਖ ਕੇ ਤੁਹਾਡੇ ਸਿਸਟਮ ਤੋਂ ਦੁਖੀ ਹੋ ਕੇ ਜਿਹੜਾ ਹੈਗਾ ਆ ਪੋਇਜ਼ਨ ਖਾ ਕੇ ਗਿਆ, ਤੁਹਾਡੇ ਲਈ ਤਾਂ ਵੈਸੇ ਹੀ ਡੁੱਬ ਮਾਰਨ ਵਾਲੀ ਗੱਲ ਆ।
1: ਸ਼ੁਰੂਆਤ ਜਦੋਂ ਉਹਨਾਂ ਨੇ ਕੀਤੀ ਆ, ਦੇਖੋ ਕਹਿੰਦੇ ਕਿ ਹਰ ਗੁਰੂ ਬਹੁਤ ਸਾਰੇ ਪੰਜਾਬ ਦੇ ਵਿੱਚ ਗੁਰੂ ਘਰ ਨੇ, ਲੱਖਾਂ ਗੁਰੂ ਘਰਾਂ ਦੇ ਵਿੱਚ ਸਵੇਰ ਨੂੰ ਸ਼ਾਮ ਨੂੰ ਅਰਦਾਸ ਹੁੰਦੀ ਹੈ, ਪੰਜਾਬ ਸਰਬੱਤ ਦਾ ਭਲਾ ਮੰਗਦਾ ਹੈ, ਤੇ ਉਹਨਾਂ ਨੇ ਇਹ ਚੀਜ਼ ਤੋਂ ਗੱਲਬਾਤ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਦੇਖੋ ਰਾਜਨੀਤੀ ਕਿੱਧਰ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਕਿੱਧਰ ਨੂੰ ਜਾਂਦੀਆਂ ਨੇ, ਪਰ ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹਦੇ ਬਾਰੇ ਕਿ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਕਿ ਇੱਕ ਪਾਸੇ ਤਾਂ ਅਸੀਂ ਮਤਲਬ ਕਿ ਸਰਹੱਦ ਦੇ ਉੱਤੇ ਆ, ਅਸੀਂ ਘੇਰ ਉਹਨਾਂ ਦੇ ਨਾਲ ਵੀ ਘੁਲ ਰਹੇ ਹਾਂ, ਤੇ ਅੱਜ ਤਾਂ ਇਹ ਵੀ ਮੈਂ ਹੈਰਾਨ ਰਿਹਾ ਕਿ ਪਾਕਿਸਤਾਨ ਨੂੰ ਮਤਲਬ ਕਿ ਕਹਿ ਗਏ ਕਿ ਉਹ ਸਾਡੇ ਮਤਲਬ ਕਿ ਬਥੇਰਾ ਕੁਝ ਕਰਦੇ ਆ, ਹਰ ਵੇਲੇ ਕੋਈ ਨਾ ਕੋਈ ਅੱਗ ਲਾਉਣੀ ਉਹ ਵੀ ਚਾਹੁੰਦੇ ਆ, ਤੇ ਇਹਦੇ ਨਾਲ ਮਤਲਬ ਕਿ ਪਿਆਰ ਮੁਹੱਬਤ ਦਾ ਇੱਕ ਦੂਸਰੇ ਪਾਰੋਂ ਜਿਹੜਾ ਸੀਗਾ ਸੁਨੇਹਾ ਆਉਂਦਾ ਜਾਂ ਇਧਰੋਂ ਉਧਰ ਨੂੰ ਜਾਂਦਾ ਹੈ, ਕਿਤੇ ਸਿਆਸਤ ਇੰਨੀ ਕੁ ਸਿਰ ਨੂੰ ਚੜ ਗਈ ਕਿ ਪੰਜਾਬੀਅਤ ਹੀ ਭੁੱਲ ਗਿਆ ਜੀ।
0: ਪਰ ਸਭ ਤੁਸੀਂ ਦੇਖੋ, ਥੋੜੇ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਕੀ ਮੰਗ ਕਰਦੀਆਂ ਸੀ ਕਿ ਸਾਡਾ ਪੰਜਾਬ ਨਾਲ ਜਿਹੜਾ ਪਾਕਿਸਤਾਨ ਨਾਲ ਵਪਾਰ ਖੁੱਲਣਾ ਚਾਹੀਦਾ। ਉਦੋਂ ਇਹ ਜਿਹੜਾ ਹੈਗਾ ਆ, ਆਪ ਕਹਿੰਦੇ ਸੀ ਵੀ ਸਾਡਾ ਮੁੱਖ ਮੰਤਰੀ ਸਾਹਿਬ ਦੇ ਆਪਣੇ ਬਿਆਨ ਹੈਗੇ ਜੀ ਵੀ ਪਾਕਿਸਤਾਨ ਨਾਲ ਜਿਹੜਾ ਹੈਗਾ ਵਪਾਰ ਖੋਲਦੇ ਕਿਉਂ ਨੀ ਗੇ, ਜਾਣ ਬੁੱਝ ਕੇ ਜਿਹੜਾ ਹੈਗਾ ਆ ਇਹਨਾਂ ਨੇ ਬੰਦ ਕੀਤਾ ਆ, ਪੰਜਾਬ ਦੀ ਤਰੱਕੀ ਨੀ ਦੇਖਣਾ ਚਾਹੁੰਦੇ ਜੀ। ਅੱਜ ਤੁਸੀਂ ਆਪ ਜਿਹੜਾ ਹੈਗਾ ਆ ਪਾਕਿਸਤਾਨ ਨੂੰ ਕ੍ਰਿਟੀਸਾਈਜ਼ ਕਰ ਰਹੇ ਹੈਗੇ ਆ, ਔਰ ਹਾਂਜੀ ਇਸ ਚੀਜ਼ ਦਾ ਨਸ਼ਿਆਂ ਦਾ ਦੋਸ਼ ਜਿਹੜਾ ਤੁਸੀਂ ਪਾਕਿਸਤਾਨ ਤੇ ਪਾਉਂਦੇ ਪਏ ਹੈਗੇ ਆ ਕਿਉਂਕਿ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ, ਜੇ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ ਤੇ ਬਾਉਂਡਰੀ ਤੁਹਾਡੀ ਵੱਖਰੀ ਉਹਨਾਂ ਦੀ ਵੱਖਰੀ, ਇਹਦਾ ਮਤਲਬ ਤੁਸੀਂ ਨਲਾਇਕ ਹੈਗੇ ਆ ਜਿਹੜੇ ਤੁਹਾਡੇ ਘਰ ਦੇ ਅੰਦਰ ਆ ਕੇ ਕੋਈ ਕਲੇਸ਼ ਕਰਾ ਜਾਂਦਾ।
1: ਬਿਲਕੁਲ ਹੈ ਜੀ,
0: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦੀਆਂ ਜਿਹੜੀ ਅੱਜ ਦੀਆਂ ਜਾਂ ਮਤਲਬ ਕੱਲ ਦੀਆਂ ਦੋ ਦਿਨ ਦੀਆਂ ਤਾਂ ਜਿਹੜੀਆਂ ਸਟੇਟਮੈਂਟ ਆ ਸਰ, ਇਹਨਾਂ ਦੇ ਆਪਣੇ ਹੀ ਪਿਛਲੇ ਬਿਆਨਾਂ ਦੀਆਂ ਜਿਹੜੀ ਕੰਟਰਾਡਿਕਸ਼ਨ ਆ ਜੀ, ਉਹ ਜਿਹੜਾ ਹੈਗਾ ਪਹਿਲਾਂ ਕੁਛ ਬਿਆਨ ਦਿੰਦੇ ਸੀ ਹੁਣ ਕੁਛ ਦਿੰਦੇ ਸੀ ਜੀ, ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਹੈਗੇ ਤੇ ਸਾਡੇ ਮੁਕੱਦਰ ਵੀਰ ਹੋਣਾ ਦਾ ਦਿਲ ਟੁੱਟ ਜਾਂਦਾ ਹੈਗਾ, ਉਹ ਕਹਿੰਦੇ ਵੋਟ ਪਾਈ ਤੇ ਪਾਈ ਕਿਉਂ, ਹਾਂਜੀ ਫਿਰ ਸਾਨੂੰ ਸੁਣਨਾ ਮਿਲਦਾ ਜੀ, ਅਸੀਂ ਤਾਂ ਬੜੀ ਆਸ ਨਾਲ ਪਾਈ ਸੀ ਵੀ ਇਹ ਕੁਛ ਕਰਨਗੇ ਜੀ, ਵੀ ਇਸ ਕਰਕੇ ਪੰਜਾਬ ਦਾ ਹਾਲਾਤ ਸੁਧਾਰਨਗੇ ਜੀ, ਤੇ ਪਰ ਸਾਨੂੰ ਤਾਂ ਲਾਂਭਾ ਆ ਗਿਆ ਨਾ ਜੀ, ਹੁਣ ਇਹ ਨੀ ਸਮਝ ਆਉਂਦੀ ਵੀ ਗਾਂਹ ਵਾਸਤੇ ਕਿਹਨੂੰ ਪਾਈਏ, ਐਵੇਂ ਮੁੜ ਕੇ ਫੇਰ ਲਾਂਭੇ ਚੱਕਦੇ ਰਹਾਂਗੇ
1: ਜੀ। ਤੇ ਸੈਣੀ ਸਾਹਿਬ ਦੂਸਰੇ ਪਾਸੇ ਬੀਜੇਪੀ ਮੱਲਾ ਮਾਰ ਰਹੀ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਢਿੱਲੋਂ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਲਏ ਗਏ, ਤੇ ਆਪਣੇ ਹਰਿਆਣੇ ਵਾਲੇ ਸੈਣੀ ਸਾਹਿਬ ਨੇ, ਤੇ ਦੋ ਕਹਿੰਦੇ ਨੇ ਕਿ ਭਾਈ ਸੁਖਬੀਰ ਸਿੰਘ ਬਾਦਲ ਜਦੋਂ ਮੇਰੀ ਰੀੜ੍ਹ ਦੀ ਹੱਡੀ ਦਾ ਜਦੋਂ ਬਿਮਾਰ ਸੀ ਮੇਰਾ ਹਾਲ ਚਾਲ ਨਹੀਂ ਪੁੱਛਣ ਆਇਆ, ਤੇ ਮਨਪ੍ਰੀਤ ਬਾਦਲ ਜਿਹੜਾ ਤਿੰਨ ਵਾਰੀ ਆ ਗਿਆ ਤੇ ਉਹ ਹੋਕਾ ਜਿਹਾ ਲੈ ਗਏ, ਕਹਿੰਦੇ ਭਾਈ ਹੁਣ ਬੀਜੇਪੀ ਦੇ ਵਿੱਚ ਹੀ ਚੱਲਦੇ ਆ, ਮਨਪ੍ਰੀਤ ਬਾਦਲ ਜਿਹੜਾ ਉਹ ਤਾਂ ਬੀਜੇਪੀ ਚ ਹੈ ਹੀ ਹੈ।
0: ਗੱਲ ਏਦਾਂ ਹੈਗੀ ਆ ਜੀ, ਭਾਈ ਠੀਕ ਗੱਲ ਹੈਗੀ ਆ ਵੀ ਹਾਂਜੀ ਵੀ ਤੁਹਾਡੀ ਰੀੜ ਮਤਲਬ ਪੰਜਾਬ ਦਾ ਪੰਜਾਬ ਵਾਸਤੇ ਨਹੀਂ ਗਏ ਉਹ, ਇਸ ਕਰਕੇ ਗਏ ਹੈਗੇ ਆ ਵੀ ਹਾਲ ਚਾਲ ਦੇ ਸੁਖਬੀਰ ਬਾਦਲ ਆਪਣੀ ਰੀੜ ਦੀ ਹੱਡੀ ਦੇਖਦੇ ਆ, ਪੰਜਾਬ ਦੀ ਰੀੜ ਦੀ ਹੱਡੀ ਬਾਰੇ ਕਿਸੇ ਨੂੰ ਖਿਆਲ
1: ਹੈਗਾ, ਜਿਹੜਾ ਮਰਜ਼ੀ ਆ ਕੇ ਘਸਾਉਣ ਮਾਰਦਾ ਜੀ ਪਤਾ ਨੀ ਲੱਗਦਾ ਜੀ ਜੀ।
0: ਸਰ ਇਹਨਾਂ ਬਹੁਤ ਛੋਟੀ ਸੋਚ ਹੈਗੀ ਇਹਨਾਂ ਸਿਆਸੀ ਲੀਡਰਾਂ ਦੀ ਸਾਡਿਆਂ ਦੀ
1: ਜੀ,
0: ਜੇ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹੈਗੇ ਆ ਤੇ ਡਿਊ ਟੂ ਇਹਨਾਂ ਲੀਡਰਾਂ ਦੀਆਂ ਇਹਨਾਂ ਮਤਲਬ ਜਿਹੜੀ ਇਹੋ ਜਿਹੀ ਸੋਚ ਕਰਕੇ ਭੁਗਤ ਰਹੇ ਆ ਜੀ
1: ਜੀ ਬਿਲਕੁਲ ਹੈ।
0: ਮਤਲਬ ਜਿਹੜਾ ਹੈਗਾ ਉਮੀਦ ਤਾਂ ਕੀਤੀ ਜਾਂਦੀ ਸੀ ਤੁਸੀਂ ਕਹੋ ਵੀ ਹਾਂ ਜੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਮੈਂ ਸੋਚ ਰਿਹਾ ਹੈਗਾ ਆ ਵੀ ਇੱਦਾਂ ਕਰਕੇ ਵੀ ਅਕਾਲੀ ਦਲ ਤਾਂ ਇੱਦਾਂ ਆ ਵੀ ਅਕਾਲੀ ਦਲ ਜਿਹੜਾ ਆ ਪਾਟਿਆ ਆ ਵੀ ਤੇ ਬੀਜੇਪੀ ਜਿਹੜੀ ਆ ਵੀ ਜੇ ਸੈਂਟਰ ਦੇ ਵਿੱਚ ਰੂਲ ਕਰਦੀ ਆ ਤੇ ਜੇ ਇੱਥੇ ਵੀ ਉਹਨਾਂ ਦੀ ਸਰਕਾਰ ਆਊਗੀ ਤੇ ਪੰਜਾਬ ਦੀ ਕੁਛ ਬਿਹਤਰੀ ਹੋ ਸਕੂਗੀ
1: ਜੀ,
0: ਮੈਂ ਨੀ ਕਹਿੰਦਾ ਹੈਗਾ ਆ, ਮੈਂ ਤਾਂ ਇਹ ਕਹਿੰਦਾ ਆ ਕਿ ਉਮੀਦ ਕੀਤੀ ਜਾਂਦੀ ਆ ਕਿ ਇੱਕ ਪੋਲੀਟੀਕਲ ਲੀਡਰ ਜਿਹੜਾ ਆ ਉਹ ਇਹ ਬਿਆਨ ਦਊਗਾ ਹਾਂਜੀ, ਬਟ ਪੋਲੀਟੀਕਲ ਲੀਡਰ ਤਾਂ ਇਹ ਕਹਿੰਦਾ ਹੈਗਾ ਵੀ ਮੇਰੀ ਰੀੜ ਦੀ ਹੱਡੀ ਦੋਖਦੀ ਸੀ ਤੇ ਉਹ ਮੇਰੀ ਖਬਰ ਆਉਣੀ ਆਇਆ ਤੇ ਮੈਂ ਦੂਜੀ ਪਾਰਟੀ ਜੁਆਇਨ ਕਰ ਲਈ ਜੀ
1: ਜੀ
0: ਗੁੱਡ। ਬੀਜੇਪੀ ਨੂੰ ਪ੍ਰਾਊਡ ਹੋਣਾ ਚਾਹੀਦਾ ਇਹੋ ਜਿਹੇ ਲੀਡਰਾਂ ਨੂੰ ਲੈ ਕੇ ਜਿਹਨਾਂ ਦੀ ਰੀੜ ਦੀ ਹੱਡੀ ਉਹਨਾਂ ਦਾ ਚਾਚੇ ਦਾ ਮੁੰਡਾ ਨਹੀਂ ਦੇਖਣ ਆਇਆ ਤੇ ਉਹਨਾਂ ਨੇ ਪਾਰਟੀ ਬਦਲ ਲਈ ਜੀ
1: ਬਿਲਕੁਲ
0: ਐਨੀਵੇ ਬੀਜੇਪੀ ਨੂੰ ਵੀ ਚਾਹੀਦਾ ਆ ਕਿ ਉਹਨਾਂ ਨੂੰ ਏਮਸ ਦੇ ਵਿੱਚ ਹੀ ਲੈ ਜਾਣ ਜੀ, ਉੱਥੇ ਸਾਰੇ ਜਾਣੇ ਖਬਰ ਲੈਂਦੇ ਰਹੇ
1: ਸਾਰੇ
0: ਤਾਂ ਕਿ
1: ਜਦੋਂ ਅਗਲੇ ਰੀੜ ਦੀ ਹੱਡੀ ਦੇ ਉੱਤੇ ਮੱਕਾ ਮਾਰਨਗੇ ਨਾ ਫਿਰ ਨੀ ਉਹ ਸੂਲ ਹੋਣੀ,
0: ਮਾਹੌਲ ਬਣ ਜਾਂਦਾ ਨਾ ਜੀ, ਮਾਹੌਲ ਬਣ ਜਾਂਦਾ ਹੈਗਾ ਕੀ ਕਰਨਾ ਹੈਗਾ ਤੁਸੀਂ, ਸਾਨੂੰ ਨੀ ਸਮਝ ਆਈ ਹੈਗੀ ਕਿ ਬਹੁਤ ਏਦਾਂ ਦੇ ਬੰਦੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਆਪਣਾ ਫਿਊਚਰ ਦੇਖਦੇ ਪਏ ਆ, ਬੀਜੇਪੀ ਦੇ ਵਿੱਚ ਤਾਂ ਵੈਸੇ ਹੀ ਜਿਹੜਾ ਹੈਗਾ ਆ ਕਿਸੇ ਨੂੰ ਪੁੱਛਣਾ ਹੀ ਨੀ, ਤੁਸੀਂ ਦੇਖੀ ਹੋਈ ਜਾਓ
1: ਦੇਖੋ ਕੈਪਟਨ ਸਾਹਿਬ ਆਪਣੇ ਚੁੱਪ ਕਰਕੇ
0: ਬੈਠੇ ਆ, ਨਾ ਇੱਧਰ ਜੋਗੇ ਨਾ ਉੱਧਰ ਜੋਗੇ ਜੀ
1: ਜੀ,
0: ਨਾ ਤੁਸੀਂ ਆਪਣੇ ਵਿਊ ਐਕਸਪ੍ਰੈਸ ਕਰ ਸਕਦੇ ਹੈਗੇ ਜੋ ਆਉਣਾ ਉੱਤੋਂ ਆਉਣਾ ਹੈਗਾ ਜੀ, ਤੁਸੀਂ ਤਾਂ ਆਪਣਾ ਜਿਹੜਾ ਆ ਜਿਹੜੇ ਆਹ ਬਿਆਨ ਦਿੱਤਾ ਆ ਇਹ ਅੱਜ ਇਹਨਾਂ ਦਾ ਆਖਰੀ ਬਿਆਨ ਆ ਜੀ, ਹੁਣ ਇਸ ਤੋਂ ਅੱਗੇ ਇਹਨਾਂ ਨੇ ਆਪ ਨੀ ਬੋਲ ਸਕਣਾ ਹੈਗਾ, ਜੋ ਕੋਈ ਲਿਖਿਆ ਆ ਜਾਊਗਾ ਤੇ ਬੋਲ ਦੇਣਗੇ ਤੇ ਬਿਲਕੁਲ ਨਹੀਂ
1: ਬਿਲਕੁਲ ਹੈ ਜੀ। ਤੇ ਸੈਂਟ ਸਾਹਿਬ ਆਖਰ ਦੇ ਵਿਚ ਚਲੋ ਨਸ਼ਿਆਂ ਦੀ ਜਿਹੜੀ ਮੁਹਿੰਮ ਜਾਂ ਯਾਤਰਾ ਕੱਢਣੀ ਹੈ, ਬੀਜੇਪੀ ਕਹਿੰਦੀ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਜਾਂ ਲਾਅ ਐਂਡ ਆਰਡਰ ਦੀ ਖਾਤਰ, ਸ਼ਾਇਦ ਅੱਜ ਕਾਨਫਰੰਸ ਵੀ ਕੀਤੀ ਗਈ ਇੱਕ ਪਾਸੇ ਤਾਂ ਉਹ ਸਪਸ਼ਟੀਕਰਨ ਹੈ, ਤੇ ਡੀ ਜੀ ਪੀ ਜਿਹੜੇ ਪੰਜਾਬ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਬੀਜੇਪੀ ਦੇ ਪੰਜਾਬ ਵਫਦ ਨੇ ਕਿ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਭਾਈ 18 ਤੋਂ 30 ਸਤੰਬਰ ਤੱਕ ਜੀ।
0: ਠੀਕ ਗੱਲ ਹੈਗੀ ਹੈ ਜੀ, ਸਿਕਿਉਰਿਟੀ ਤੇ ਚਾਹੀਦੀ ਸਿਕਿਉਰਿਟੀ ਲਾ ਕੇ ਕਹਿੰਦਾ ਭਾਵ ਇਹ ਆ ਕਿ ਜਿਹੜੀ ਪਬਲਿਕ ਦੇ ਵਿੱਚ ਜਾ ਕੇ ਨਹੀਂ ਪਤਾ ਇਹਨਾਂ ਦਾ ਨਿਸ਼ਾਨਾ ਪਾ ਰੱਖ ਲਿਆਉਣੀ ਜਾਂ ਨਹੀਂ ਲਿਆਉਣੀ ਹੈਗੀ, ਕਿ ਸਿਰਫ ਇਹਨਾਂ ਨੇ ਮਾਰਚ ਹੀ ਕੱਢਣਾ ਹੈਗਾ ਸੜਕ ਦੇ ਉੱਤੇ ਆਪਣਾ ਜਿਹੜਾ ਹੈਗਾ ਵੇਟ ਲੂਜ਼ ਕਰਨ ਵਾਸਤੇ ਹੈਗੀ, ਉਸ ਪਬਲਿਕ ਨੂੰ ਤਾਂ ਤੁਸੀਂ ਦੂਰ ਰੱਖਣ ਵਾਸਤੇ ਜਿਹੜਾ ਇਹ ਇਹੋ ਜਿਹਾ ਉਪਰਾਲੇ ਕਰਦੇ ਆ
1: ਚਾਹੀਦਾ
0: ਮਾਨਸਾਹਿਬ ਨੂੰ ਵੀ ਸਕਿਓ
1: ਵੋਟਾਂ ਵੀ ਉਹਨਾਂ ਦੀਆਂ ਲੈਣੀਆਂ ਜੀ,
0: ਬਵਾਨ ਸਾਹਿਬ ਨੂੰ ਚਾਹੀਦਾ ਆ ਵੀ ਪੁਲਿਸ ਦੀ ਸਟਰੈਂਥ ਇੰਨੀ ਕਿ ਇਹਨਾਂ ਨੂੰ ਪ੍ਰੋਵਾਈਡ ਕਰ ਦੇਣ ਤੇ ਲੋਕਾਂ ਨੂੰ ਨਾ ਲਾਗੇ ਨਾ ਲੱਗਣ ਦੇਣ ਹੈਂਜੀ, ਇਹ ਕਹਿਣ ਤੇ ਅਸੀਂ ਲੋਕਾਂ ਨੂੰ ਮਿਲਣਾ ਹੈਗਾ ਏ ਤੇ ਭਾਵਾਂ ਉੱਥੇ ਡਾਂਗ ਵੀ ਭਰਾ ਦੇਣ ਜੀ ਵੀ ਜਿਹੜਾ ਇਹਨਾਂ ਦੇ ਕੋਲ ਜਾਏ, ਇਹ ਸੜਕਾਂ ਦੇ ਉੱਤੇ ਸੁਣਨੇ ਇਹ ਸੜਕਾਂ ਦੇ ਉੱਤੇ ਸੁਣਨੇ ਘੁੰਮਣ ਤੇ ਇਹਨਾਂ ਨੂੰ ਪਤਾ ਲੱਗ ਗਿਆ ਜੀ ਵੀ ਏਦਾਂ ਨਹੀਂ ਨਸ਼ੇ ਚੜਾਓਗੇ,
1: ਤੁਸੀਂ ਕਿਉਂ ਬੁੱਟੀਆਂ ਦੇ ਲਾ ਦਿੰਦੇ ਹੋ, ਮੰਨ ਵੀ ਲੈਣੀਆਂ
0: ਆਈਡੀਆ ਤਾਂ ਆਈਡੀਆ ਦਿੱਤਾ ਆ ਜੀ, ਇੱਕ ਆਈਡੀਆ ਜੋ ਬਦਲਦੇ ਆਪਕੀ ਦੁਨੀਆਂ ਹੈਂਜੀ, ਉਹਨਾਂ ਨੇ ਯਾਤਰਾ ਕੱਢਣੀ ਹੈਗੀ ਤੇ ਨਾਲ ਸਿਕਿਉਰਿਟੀ ਮੰਗ ਲਈ ਆ ਜੀ, ਜਾਣੀ ਕਿ ਪਬਲਿਕ ਨੂੰ ਲਾਗੇ ਨਾ ਲੱਗਣ ਦਿਓ, ਆਰਾਮ ਨਾਲ ਚੁੱਪ ਕਰਕੇ ਸੜਕ ਤੇ ਕੱਲੇ ਘੁੰਮ ਘੁੰਮ ਕੇ ਆ ਜਾਣ ਜੀ, ਬਸ ਠੀਕ ਹੈ ਯਾਤਰਾ ਨਿਕਲ ਗਏ
1: ਹਾਂਜੀ ਜੀ
0: ਪਰ ਸਾਹਿਬ ਠੀਕ ਹੈ ਸਰ, ਮੇਰਾ ਖਿਆਲ ਹੋ ਗਈ ਹੈ ਜੀ ਖਬਰਾਂ, ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
1: ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਨਾਲ ਹਾਸਾ ਮਜ਼ੂਕਾ ਵੀ ਕਰ ਜਾਂਦੇ ਨੇ ਜੀ, ਤੇ ਆਪਣੇ ਸਰਾਮ ਸਾਹਿਬ ਨੇ ਲਿਖਿਆ ਵੀ ਸੀਗਾ ਜੀ, ਬਹੁਤ ਵਧੀਆ ਕਹਿੰਦੇ ਗੱਲਬਾਤ ਕਰਦੇ ਆ ਸੈਣੀ ਸਾਹਿਬ ਤੇ ਬਹੁਤ ਨੌਲੇਜ ਰੱਖਦੇ ਆ, ਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਜਾਂ ਪਿਆਰ ਮੁਹੱਬਤ ਸਾਂਝੀ ਕਰ ਰਹੇ ਆ ਸਾਰੇ ਦੋਸਤ ਹੀ, ਤੇ ਮੁਕੱਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਦੋਸਤਾਂ ਨੂੰ, ਦਵਿੰਦਰ ਭਾਰਤ ਜੀ UAE ਤੋਂ, ਤੇ ਇਸੇ ਤਰ੍ਹਾਂ ਜਲੂਰ ਸਿੰਘ ਬਾਈ ਜੀ ਜੁੜੇ ਹੋਏ ਆ। ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਆ ਦੋਸਤੋ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਜੁੜ ਗਏ ਨੇ, ਹਰਵਿੰਦਰ ਜੋਲ ਭੈਣ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਮਾਨ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ। ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਮੁਹੰਮਦ ਜੀ ਦੇ ਨਾਲ, ਕੀ ਗੱਲਬਾਤ ਕਰਦੇ ਆ ਲੈ ਕੇ ਆਏ ਨੇ ਤੇ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜੀਦੇ ਵਾਸਤੇ ਰਹੋ ਤੇ ਮਾਨ ਮਤੀ ਸੋਤੇ ਜਿਹੜੇ ਹੈਗੇ ਭੈਣ ਪ੍ਰੈਸ ਵਕਤਾ ਰੇਡੀਓ ਦੁਆਬਾ ਦੀ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੂ।
1: ਸਤਿ ਸ੍ਰੀ ਅਕਾਲ ਜੀ।
2: ਤੇ ਜੀ ਗੱਲਬਾਤ ਚੱਲ ਰਹੀ ਸੀ ਆਪਣਾ ਰਾਜਨ ਸੈਣੀ ਸਾਹਿਬ ਡਰੈਕਟਰ, ਤੇ ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ
1: ਜੀ,
2: ਤੇ ਬਿਲਕੁਲ ਖਬਰਾਂ ਦੇ ਬਾਰੇ ਚ ਵੀ ਖਬਰਾਂ ਵੀ ਸੁਣੀਆਂ, ਬਿਲਕੁਲ ਇਸੇ ਤਰ੍ਹਾਂ ਹੀ ਆ। ਬੜੇ ਜਦੋਂ ਤਬਾਦਲਾ ਖਿਆਲ ਹੁੰਦਾ ਕਿੰਨੀਆਂ ਗੱਲਾਂ ਹੁਣ ਸਾਹਮਣੇ ਆਉਂਦੀਆਂ ਹੈਗੀਆਂ ਹਨਾ,
1: ਤੇ
2: ਸੂਰਤੇ ਹਾਲ ਵੀ ਜਿਹੜੀ ਹੈਗੀ ਆ ਉਹਦਾ ਪਤਾ ਲੱਗਦਾ।
1: ਬਿਲਕੁਲ
2: ਇਹ ਹੈ ਤਾਂ ਇਸੇ ਤਰ੍ਹਾਂ ਹੀ ਆ, ਜਿਹੜੀ ਹੈਗੀ ਆ ਹੁਣ ਜਿਸ ਹਿਸਾਬ ਦੇ ਨਾਲ ਸੂਰਤੇ ਹਾਲ ਬਣਦੀ ਜਾ ਰਹੀ ਆ ਔਰ ਬਣੀ ਹੋਈ ਆ
1: ਜੀ,
2: ਹੈ ਤੇ ਲਾਜ਼ਮ ਜਿਹੜਾ ਹੈਗਾ ਕਹਿੰਦੇ ਨਾ ਗੱਲ ਦੇ ਨਾਲ ਹੱਲ ਜਿਹੜਾ ਹੈਗਾ ਲੱਭ ਜਾਂਦਾ, ਲੇਕਿਨ ਫਿਰ ਵੀ ਪ੍ਰੈਕਟੀਕਲੀ ਹੈ ਨਾ,
1: ਜੇ
2: ਆਪਾਂ ਨਿਰਾ ਹੁਣ ਓਰਲੀ ਕਹਿ ਦਈਏ ਵੀ ਓਰਲੀ ਜਿਹੜਾ ਹੈਗਾ ਜੇ ਇੰਪਲੀਮੈਂਟੇਸ਼ਨ ਨਾ ਕੀਤੀ ਸੀ ਹਨਾ, ਫਿਰ ਤਾਂ ਉਹ ਤਾਂ ਵਿੱਚ ਵਿੱਚ ਚੱਲ ਰਹੀ ਆ ਰਹਿ ਜਾਂਦਾ ਕੰਮ, ਜਿਹੜਾ ਗੱਲ ਤਾਂ ਇੰਪਲੀਮੈਂਟੇਸ਼ਨ ਦੀ ਹੈ ਨਾ, ਪ੍ਰੈਕਟੀਕਲੀ ਹੈ
1: ਬਿਲਕੁਲ,
2: ਹਾਂ ਤੇ ਉਹਨੂੰ ਉਹ ਜਿਹੜਾ ਹੈਗਾ ਲਾਗੂ ਵੀ ਕੀਤਾ ਜਾਵੇ। ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਸੁਣੀਆਂ ਆ, ਹਾਲਾਤ ਜਿਹੜੇ ਹੈਗੇ ਆ ਜਾਂ ਸੂਰਤੇ ਹਾਲ ਹੈ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਪੰਜਾਬ ਵੀ ਆ, ਵੈਸੇ ਤਾਂ ਪੂਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਆ ਹਲਚਲ ਮੱਚੀ ਹੋਈ ਆ, ਲੇਕਿਨ ਖਾਸ ਕਰ ਚਲੋ ਆਪਾਂ ਪੰਜਾਬ ਦੇ ਨਾਲ ਜਿਹੜਾ ਹੈਗਾ ਹੈ ਲਿੰਕ ਆ ਭਾਈ, ਸੱਤ ਸਮੁੰਦਰ ਪਾਰ ਵੀ ਬੈਠੇ ਆ, ਪਰ ਲਿੰਕ ਤਾਂ ਹੈ ਨਾ ਸਾਡਾ,
1: ਬਿਲਕੁਲ ਹੈ ਜੀ ਬਿਲਕੁਲ ਹੈ,
2: ਤੇ ਦਰਦ ਹੁੰਦਾ ਹੈ, ਦਰਦ ਜਿਹੜਾ ਹੈਗਾ ਹੁੰਦਾ ਜਦੋਂ ਕੁਛ ਉੱਥੇ ਹੁੰਦਾ ਆ ਜਾਂ ਕੁਛ ਜਿਹੜਾ ਹੈਗਾ ਜਿਹੜਾ ਹੈਗਾ ਮਾਕੂਲ ਜਿਹੜਾ ਹੈਗਾ ਹੁੰਦਾ ਤੇ ਜਾਂ ਜਿਹੜਾ ਹੈਗਾ ਸਹੀ ਨਹੀਂ ਹੁੰਦਾ ਤੇ ਬੜਾ ਦੁੱਖ ਵੀ ਪ੍ਰਗਟ ਹੁੰਦਾ ਪਰ ਅਫਸੋਸ ਵੀ ਹੁੰਦਾ
1: ਜੀ ਬਿਲਕੁਲ,
2: ਯਾਰ ਉਹ ਕਿਹੜੀ ਸੰਨ ਆਉਣੀ ਹੈਗੀ ਆ ਜਾਂ ਕਿਹੜੀ ਜਿਹੜਾ ਹੈਗਾ 2070 ਆਉਣਾ ਆ ਜਾਂ ਜਿਹੜਾ ਹੈਗਾ 50 ਆਉਣਾ, ਕਦੋਂ ਆਉਣਾ ਜਿਹੜਾ ਹੈਗਾ ਉਹ, ਜਦੋਂ ਵੀ ਜਿਹੜਾ ਹੈਗਾ ਸਭ ਕੁਛ ਨਾਰਮਲ ਹੋਊਗਾ
1: ਬਿਲਕੁਲ,
2: ਲੇਕਿਨ ਇਹ ਤਾਂ ਹੁਣ ਮੌਜੂਦਾ ਜਿਹੜੇ ਹੈਗੇ ਆ ਅੱਗੇ ਰਹਿਨੁਮਾ ਹੈਗੇ ਆ ਇਹਨਾਂ ਨੂੰ ਚਾਹੀਦਾ ਹੈਗਾ ਵੀ ਭਾਈ ਜਿਹੜਾ ਹੈਗਾ ਐਕਸ਼ਨ ਇਜ਼ ਬੈਟਰ ਦੈਨ ਵਰਡਸ।
1: ਬਿਲਕੁਲ ਹੈ ਜੀ,
2: ਕੀ ਹੈਗਾ ਐਕਸ਼ਨ ਇਜ਼ ਬੈਟਰ ਦੈਨ ਵਰਡਸ। ਹੁਣ ਜੇ ਮੇਰੀਆਂ ਗੱਲਾਂ ਕਰ ਲੈਣੀ, ਰਾਜਨੀਤੀ ਫਿਰ ਕਿਸ ਚੀਜ਼ ਦਾ ਨਾਂ? ਰਾਜਨੀਤੀ ਇਸੇ ਚੀਜ਼ ਦਾ ਨਾਂ ਹੀ ਆ ਨਾ,
1: ਜਿਹਦਾ ਵੀ
2: ਜੋ ਕਹਿਣਾ ਉਹ ਕਰਨਾ ਨੀ,
1: ਕਰਨਾ ਨੀ,
2: ਜੋ ਕਹਿਣਾ ਆ ਉਹ ਤਾਂ ਕਰਨਾ ਨੀਗਾ, ਜੋ ਕਰਨਾ ਉਹ ਕਹਿਣਾ ਨੀ।
1: ਬਿਲਕੁਲ
2: ਇਹਦੇ ਨਾਲ ਹੀ ਰਾਜਨੀਤੀ ਆ, ਹੋਰ ਕੀ ਹੈਗਾ
1: ਜੀ।
2: ਪਰ ਨਹੀਂ ਵਿੱਚ ਕੁਛ ਜਿਹੜਾ ਹੈਗਾ ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ।
1: ਬਿਲਕੁਲ
2: ਹੋਣੀ ਚਾਹੀਦੀ ਆ, ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ ਆ
1: ਜੀ।
2: ਹੁਣ ਜਿਹੜੀਆਂ ਹੈਗੀਆਂ ਪਿੱਛੇ ਬਾਦਸ਼ਾਹੀਆਂ ਗੁਜਰੀਆਂ ਹੈਗੀਆਂ, ਹਜ਼ਰਤ ਸੁਲੇਮਾਨ ਹੋਇਆ ਉਹਨਾਂ ਦੇ, ਉਹਨਾਂ ਨੇ ਜਿਹੜਾ ਹੈਗਾ ਕਹਿਣ ਦਾ ਮਤਲਬ ਕੀਤੀ ਆ, ਹਕੂਮਤ ਕੀਤੀ ਆ
1: ਜੀ,
2: ਤੇ ਉਹਨਾਂ ਦਾ ਜਿਹੜਾ ਹੈਗਾ ਨਾਮ ਵੀ ਹੈਗਾ ਆ ਇਸ ਹੁਣ ਤੱਕ ਜਿਹੜਾ ਹੈਗਾ ਰਹਿੰਦੀ ਦੁਨੀਆ ਤੱਕ ਰਹੂਗਾ ਵੀ। ਪਰ ਜਿਹੜੇ ਵੀ ਹੋਏ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਆ, ਗੁਰੂ ਗੋਬਿੰਦ ਸਿੰਘ ਜੀ ਵੀ ਹੋਏ
1: ਜੀ,
2: ਇਹ ਜਿਹੇ ਉਹਨਾਂ ਨੇ ਹਕੂਮਤਾਂ ਨੀ ਕੀਤੀਆਂ, ਹਕੂਮਤਾਂ ਤਾਂ ਉਹਨਾਂ ਨੇ ਵੀ ਕੀਤੀਆਂ, ਪਰ ਜਿਹੜਾ ਹੈਗਾ ਕਹਿਣ ਦਾ ਮਤਲਬ ਉਹ ਆਪਣੇ ਦੌਰ ਦੇ ਵਿੱਚ ਕਰ ਗਏ, ਆਪਣਾ ਰੋਲ ਅਦਾ ਕਰ ਗਏ, ਤੇ ਅਸੀਂ ਕਰ ਦਿੱਤੇ ਉਹ ਤਾਂ ਕਰ ਗਿਆ, ਉਹ ਦੇ ਆਰ ਰਿਸਪੋਂਸੀਬਲ ਫਾਰ ਦੇਅਰ ਸੈਲਫ
1: ਜੀ। ਬਿਲਕੁਲ,
2: ਤੇ ਅਸੀਂ ਵੀ ਆਰ ਰਿਸਪੋਂਸੀਬਲ ਫਾਰ ਆਵਰ ਸੈਲਫ
1: ਜੀ,
2: ਅਸੀਂ ਜੋ ਕਰਦੇ ਹਾਂ ਕੱਲ ਨੂੰ ਪਕੜ ਤਾਂ ਸਾਡੀ ਉਸ ਹਿਸਾਬ ਨਾਲ ਹੋਣੀ ਨਾ।
1: ਬਿਲਕੁਲ,
2: ਇਸ ਕਰਕੇ ਸਾਨੂੰ ਜਿਹੜਾ ਹੈਗਾ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਕੋਈ ਨੀ ਜੀ ਕੱਲ ਨੂੰ ਕਰ ਲਾਂਗੇ, ਪਰਸੋਂ ਨੂੰ ਕਰ ਲਾਂਗੇ। ਗਫਲਤ ਇਹ ਗਫਲਤ ਅੱਲਾ ਦੀ ਕਸਮ ਜਿਹੜਾ ਹੈਗਾ ਬੜੀ ਡੇਂਜਰਸ ਹੈਗੀ ਆ, ਜੋ ਕਹਿੰਦੇ ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ,
1: ਬਿਲਕੁਲ
2: ਕਲਮੇ ਪਰਲੇ ਹੋਏਗੀ ਬਹੁਰੇ ਕਰੇਗਾ ਕਬ
1: ਜੀ।
2: ਤੂੰ ਕਹਿੰਦਾ ਮੈਂ ਕੱਲ ਨੂੰ ਕਰ ਲੈਣਾ, ਜਿਹੜਾ ਕੱਲ ਨੂੰ ਕਰਨਾ ਅੱਜ ਕਰ ਕੰਮ, ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲੈ, ਜਿਹੜਾ ਭਰਾਵਾ ਜਿਹੜਾ ਹੈਗਾ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਕਦੋਂ ਕਰਨਾ।
1: ਬਿਲਕੁਲ ਜੀ,
2: ਤੇ ਇਹ ਚੀਜ਼ਾਂ ਹੈਗੀਆਂ, ਇਹ ਸੋਚਣਾ ਚਾਹੀਦਾ, ਇਹ ਕਦੀ ਨਹੀਂ ਗਫਲਤ। ਜਿਹੜੀ ਕੁਛ ਕਹਿਣ ਲੱਗੇ ਸੀ ਤੁਸੀਂ,
1: ਮੈਂ ਇਹ ਸੋਚ ਰਿਹਾ ਸੀ, ਚਲੋ ਤੁਸੀਂ ਕਾਫੀ ਜਾਣਦੇ ਹੋ ਮੁਸਲਿਮ ਭਾਈਚਾਰੇ ਦੇ ਨਾਲ ਵਾਹ ਵਾਸਤਾ ਰੱਖਦੇ ਹੋ, ਜਿਵੇਂ ਕਿ ਸੈਣੀ ਸਾਹਿਬ ਵੀ ਗੱਲ ਕਰਕੇ ਗਏ ਨੇ, 3 ਤਲਾਕ ਦਾ ਮੁੱਦਾ ਜਿਹੜਾ ਹੈ ਉਹ ਲਾਅ ਬਦਲ ਰਹੇ ਨੇ ਜਾਂ ਸਿਵਲ ਕੋਡ ਆ ਰਿਹਾ ਇੰਡੀਆ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਭਾਈਚਾਰਾ ਕੀ ਸੋਚਦਾ ਇਹਦੇ ਬਾਰੇ?
2: ਆਪਣਾ ਵੀਰਪਿੰਦਰ ਜੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ
1: ਜੀ।
2: ਤੇ ਗੱਲ ਇਸ ਤਰ੍ਹਾਂ ਹੈਗੀ ਆ, ਇਹ ਤਾਂ ਆਲਰੇਡੀ ਜਿਹੜਾ ਹੈਗਾ ਬਣ ਚੁੱਕਾ ਹੈਗਾ ਸਾਰਾ ਕੁਛ, ਹੁਣ ਉਹਦੇ ਵਿੱਚ ਜਿਹੜਾ ਹੈਗਾ ਹੋਰ ਕਿਹਨੇ ਬਣਾਉਣਾ ਹੈਗਾ? ਆਲਰੇਡੀ ਇਹਦੇ ਕਿਤਾਬਾਂ 4 ਕਿਤਾਬਾਂ ਆ
1: ਜੀ,
2: ਹੈ ਜ਼ਬੂਰ ਆ, ਤੌਰਾਤ ਆ, ਅੰਜੀਲ ਆ, ਔਰ ਕੁਰਾਨ ਹੈ
1: ਜੀ।
2: ਇਹ 4 ਕਿਤਾਬਾਂ ਦੇ ਵਿੱਚ ਆਇਆ ਜਿਹੜਾ ਹੈਗਾ, ਇਹ ਆਇਆ ਆ ਚੁੱਕਾ ਹੈਗਾ। ਇਹਦੇ ਵਿੱਚ ਜਿਹੜਾ ਹੈਗਾ ਹੁਣ ਜੇ ਕਹੀਏ ਵੀ ਮੈਂ ਇਹ ਚ ਅਮੈਂਡਮੈਂਟ ਕਰਨੀ ਆ ਜਾਂ ਫਲਾਨਾ ਕਰਨੀ ਆ, ਧਮਕਾਨੀ ਚੀਜ਼ ਕਰਨੀ ਆ, ਉਹ ਚ ਗੁੰਜਾਇਸ਼ ਹੀ ਹੈ ਨੀ
1: ਜੀ,
2: ਗੁੰਜਾਇਸ਼ ਹੀ ਹੈ ਨੀ ਵੀ ਜਿਹੜਾ ਹੈਗਾ ਕੋਈ ਦੂਸਰਾ ਜਿਹੜਾ ਹੈਗਾ ਉਹਦੇ ਚ ਅਮੈਂਡਮੈਂਟ ਕਰ ਲੂਗਾ। ਹਾਂ, ਉਹ ਆਪਣੀਆਂ ਮਾਨਾਈਆਂ ਕਰਨੀਆਂ ਹੈਗੀਆਂ ਤਾਂ ਉਹ ਗੱਲ ਅਲੱਗ ਹੈਗੀਆਂ, ਵੀ ਚਲੋ ਆਪਣੇ ਕਾਨੂੰਨ ਬਣਾਈਏ ਜੇਬ ਚੋਂ ਕੱਢ ਕੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ। ਜਿਹੜੇ ਜਿਹੜੇ ਕਾਨੂੰਨ ਅਸਮਾਨੀ ਬਣ ਚੁੱਕੇ ਹੈਗੇ ਨਾ, ਇੱਕ ਤਾਂ ਜ਼ਮੀਨੀ ਹੈਗੇ ਆ, ਜ਼ਮੀਨੀ ਥੱਲੇ ਤੁਸੀਂ ਜੋ ਮਰਜ਼ੀ ਕਰੀ ਜਾਓ। ਹੁਣ ਜਿਹੜਾ ਹੈਗਾ ਜਿਹੜਾ ਹੈਗਾ ਅਕਾਲ ਪੁਰਖ ਕਹਿੰਦਾ ਵੀ ਲੈ ਐਵੇਂ ਕਰੋ, ਅਸੀਂ ਕਹਿੰਦੇ ਚਲੋ ਨਹੀਂ ਜੀ ਐਵੇਂ ਕਰਾਂਗੇ, ਪਰ ਕੁਛ ਖੁਲਾਸਾ ਕਰ ਲੈਂਦੇ ਐਵੇਂ ਕਰਾਂਗੇ, ਉਹ ਗੱਲ ਬਣ ਜੂਗੀ, ਐਵੇਂ ਨੀ ਹੁੰਦਾ। ਜਿਹੜਾ ਅਸਮਾਨੀ ਕਾਨੂੰਨ ਬਣ ਚੁੱਕੇ ਆ ਜਾਂ ਅਸਮਾਨੀ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਉਹ ਕਿਤਾਬਾਂ ਉਤਰੀਆਂ ਹੈਗੀਆਂ, ਉਹਦੇ ਵਿੱਚ ਆ ਚੁੱਕਾ ਹੈਗਾ ਆਲਰੇਡੀ ਜਿਹੜਾ ਹੈਗਾ। ਬਾਕੀ ਜਿਹੜੀ ਗੱਲ ਕਹਿੰਦੇ 3 ਤਲਾਕ ਵਾਲੀ, ਉਹਦਾ ਜਿਹੜਾ ਹੈਗਾ ਇਹ 3 ਤਲਾਕ ਇਸਲਾਮ ਦੇ ਵਿੱਚ ਆ
1: ਜੀ,
2: ਹਿੰਦੂਇਜ਼ਮ ਦੇ ਵਿੱਚ ਹੈਗੇ
1: 3 ਤਲਾਕ,
2: ਇਹਨਾਂ ਦੀ ਕਿਤਾਬ ਹੀ ਲੈ ਆਓ,
1: ਮੈਨੂੰ
2: ਦਿਖਾ ਦਿਓ ਕਿ ਉਸ ਕਿਤਾਬ ਦੇ ਵਿੱਚ ਲਿਖਿਆ ਵੀ 3 ਤਲਾਕ ਇੱਥੇ ਜਿਹੜੇ ਹੈਗੇ
1: ਜੀ
2: ਨਹੀਂ ਹੈ, ਸਹੀ ਹੈ ਨਾ। ਤੇ ਹੁਣ ਜੇ ਇੱਕ ਜਿਹੜਾ ਹੈਗਾ ਜੇ ਹਿੰਦੂ ਜਿਹੜਾ ਹੈਗਾ ਹਿੰਦੂਇਜ਼ਮ ਦਾ ਜਾਂ ਸਰਕਾਰ ਦਾ ਜਾਂ ਸੁਪਰੀਮ ਲੀਡਰ ਹੈ, ਉਹ ਕਹੇ ਨਹੀਂ ਜੀ ਐਵੇਂ ਨੀ, ਐਵੇਂ ਹੁੰਦਾ ਤੇ ਐਵੇਂ ਹੋ ਸਕਦਾ, ਇਸਲਾਮ ਹੈ, ਇਸਲਾਮ ਤੋਂ ਵੈਸੇ ਹੀ ਸੈਪਰੇਟ ਹੈਗਾ,
1: ਬਿਲਕੁਲ
2: ਹੀ ਵੱਖਰਾ ਹੈਗਾ, ਹੈ ਕਿ ਨਹੀਂ। ਤੇ ਇਹ ਗੱਲ ਨੀ ਬਣਦੀ, ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ, ਲਓ ਜੀ ਅਸੀਂ ਕਾਨੂੰਨ ਨਵਾਂ ਬਣਾਉਣਾ, ਉਹ ਤੁਸੀਂ ਬਣਾਈਓ ਜਿਵੇਂ ਮਰਜ਼ੀ,
1: ਬਿਲਕੁਲ
2: ਉਹ ਐਕਸੈਪਟੇਬਲ ਹੀ ਹੈਗਾ, ਗੱਲ ਹੀ ਨੀ ਬਣਦੀ
1: ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਇਹ ਵੱਖਰੀ ਲਾਈਨ ਹੈ, ਇਸਲਾਮ ਜਿਹੜੀ ਹੈਗੀ ਆ ਉਹ ਵੱਖਰੀ ਲਾਈਨ ਹੈ, ਹਿੰਦੂਇਜ਼ਮ ਅਲੱਗ ਹੈਗਾ, ਕ੍ਰਿਸਚੀਅਨਿਟੀ ਜਿਹੜੀ ਹੈਗੀ ਉਹ ਅਲੱਗ ਆ,
1: ਬਿਲਕੁਲ।
2: ਤੇ ਆਪਣਾ ਸਿੱਖਇਜ਼ਮ ਜਿਹੜਾ ਹੈਗਾ, ਸਿੱਖਇਜ਼ਮ ਦਾ ਵੀ ਜਿਹੜਾ ਹੈਗਾ ਭਾਈ ਉਹਨਾਂ ਦੇ ਕਾਨੂੰਨ ਹੈਗੇ,
1: ਬਿਲਕੁਲ,
2: ਇਹਨਾਂ ਦੇ ਨਹੀਂ ਆ, ਉਹਨਾਂ ਦੇ ਵੀ ਤਾਂ ਇੱਕ ਹਿਸਟਰੀ ਹੈਗੀ,
1: ਬਿਲਕੁਲ, ਉਹਨਾਂ ਦੀ ਮਰਿਆਦਾ ਆਪਣੀ ਵੱਖਰੀ ਹੈ ਜੀ, ਬਿਲਕੁਲ।
2: ਤੇ ਜੇ ਉਹਨਾਂ ਦੇ ਵਿੱਚ ਆਪਾਂ ਕਵਾਂਗੇ ਪਲੱਸ ਮਾਈਨਸ ਕਰ ਲਈਏ ਤਾਂ ਦੂਸਰਾ ਆਣ ਕੇ ਕਵੇ ਲਓ
1: ਜੀ
2: ਪਲੱਸ ਮਾਈਨਸ, ਉਹ ਕੋਈ ਗੱਲ ਬਣ ਜਾਏਗੀ,
1: ਬਿਲਕੁਲ,
2: ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਓ ਤੁਸੀਂ ਜਿਹੜਾ ਹੈਗਾ
1: ਜੀ, ਬਿਲਕੁਲ,
2: ਹਰ ਇੱਕ ਦਾ ਆਪਣਾ ਅਲੱਗ ਅਲੱਗ ਹੈਗਾ,
1: ਅਲੱਗ ਹੈ ਜੀ, ਬਿਲਕੁਲ।
2: ਤੇ ਬਾਕੀ 3 ਤਲਾਕ ਜਿਹੜੇ ਹੈਗੇ ਆ, 3 ਤਲਾਕ ਜਿਹੜੇ ਮੈਂ ਚਲੋ ਕੁਰਾਨ ਦੇ ਹਿਸਾਬ ਨਾਲ ਜਿੰਨਾ ਨੌਲੇਜ ਆ
1: ਜੀ
2: ਪੜਿਆ ਵੀ ਹੈਗਾ, 3 ਤਲਾਕ ਜਿਹੜੇ ਹੈਗੇ ਆ, ਇਹ ਨੀਗਾ ਹੁੰਦਾ ਵੀ ਜ਼ੁਬਾਨ ਚੋਂ ਤੁਸੀਂ ਜਿਵੇਂ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ, ਚਲੋ ਉਹ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਿਹਾ ਹੈਗਾ
1: ਜੀ,
2: ਪਰ ਮੈਂ ਜਿਹੜਾ ਹੈਗਾ ਇਸਲਾਮ ਦੀ ਜਿਹੜਾ ਹੈਗਾ ਕਾਇਦੇ ਕਾਨੂੰਨ ਦੇ ਮੁਤਾਬਕ ਗੱਲ ਕਰਦਾ ਹੈਗਾ, ਇਸਲਾਮ ਦਾ ਜੋ ਆਇਨ ਹੈਗਾ ਉਹਦੇ ਮੁਤਾਬਕ ਗੱਲ ਕਰਦਾ ਹੈਗਾ, ਉਹਦੇ ਵਿੱਚ ਇਹ ਨੀ ਹੁੰਦਾ ਜ਼ਬਾਨ ਚ ਹੁਣ ਤੁਸੀਂ ਤਿੰਨ ਵਜੇ ਲਓ ਜੀ
1: ਤਲਾਕ ਉਹ ਜਿੱਦਾਂ ਪ੍ਰੋਗਰਾਮਾਂ ਚ ਜਾਂ ਸੀਰੀਅਲ ਦੇ ਵਿੱਚ ਹੁੰਦਾ ਓਦਾਂ ਨੀ ਗਾ ਜੀ ਬਿਲਕੁਲ
2: ਨਹੀਂ ਨਹੀਂ ਨਹੀਂ ਨਹੀਂ ਇਹ ਇਹ ਗੱਲ ਨਹੀਂ
1: ਜੀ
2: ਤਿੰਨ ਤਲਾਕ ਦਾ ਮਤਲਬ ਉਹਦੇ ਵਿੱਚ ਮਿਆਦ ਹੈਗੀ ਆ
1: ਜੀ
2: ਉਹਦੇ ਵਿੱਚ ਕੁਛ ਡਿਸਟੈਂਸ ਹੈਗੀ ਆ ਜਿਵੇਂ ਹੁਣ ਤੁਸੀਂ ਗੱਲ ਨਹੀਂ ਬਣਦੀ ਪਈ ਮੀਆਂ ਬੀਬੀ ਆ ਮੀਆਂ ਬੀਬੀ ਦੇ ਵਿੱਚ ਨਹੀਂ ਗੱਲ ਬਣਦੀ ਪਈ ਚਲੋ ਕਲਾ ਕਲੇਸ਼ ਕਹਿ ਲਓ ਜਾਂ ਜਿਹੜਾ ਹੈਗਾ ਲੈ ਵੀ ਕੁਛ ਜਿਹੜਾ ਹੈਗਾ ਤਕਰਾਰ ਹੋ ਗਿਆ
1: ਜੀ
2: ਤੇ ਉਹ ਜਿਹੜਾ ਹੈਗਾ ਲਓ ਜੀ ਮੈਂ ਤੈਨੂੰ ਮੈਂ ਜਿਹੜਾ ਹੈਗਾ ਤਲਾਕ ਲਈ ਆ
1: ਜੀ
2: ਉਹ ਤਲਾਕ ਨਹੀਂ ਹੋਇਆ ਜੇ ਇੱਕ ਵਾਰੀ ਕਹਿਤਾ ਨਾ ਤਾਂ ਤਲਾਕ ਨਹੀਂ ਆ
1: ਜੀ
2: ਹਾਂ ਉਹਦੇ ਵਿੱਚ ਇੱਕ ਅਰਸਾ ਹੈਗਾ ਆ ਫਿਰ ਉਸ ਅਰਸੇ ਦੇ ਵਿੱਚ ਤੁਸੀਂ ਇੱਕ ਮਹੀਨਾ ਆ
1: ਜੀ
2: ਜੇ ਤੁਸੀਂ ਉਸ ਅਰਸੇ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਜਿਹੜੀ ਅਣਬਣ ਹੈਗੀ ਆ ਉਹ
1: ਸੁਲਝ ਜਾਂਦਾ ਮਸਲਾ ਜੀ
2: ਸੁਲਝ ਜਾਂਦਾ ਮਤਲਬ ਵੀ ਚਲੋ ਬੈਠ ਕੇ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਹੱਲ ਕਰ ਲੈਂਦੇ ਹਨਾ
1: ਜੀ
2: ਤੇ ਮੀਆਂ ਬੀਬੀ ਸਹਿਮਤ ਹੋ ਜਾਂਦੇ ਤੋਂ ਕੋਈ ਨਹੀਂ ਨੋ ਪ੍ਰੋਬਲਮ ਮੋਸਟ ਵੈਲਕਮ
1: ਜੀ
2: ਤੇ ਜੇ ਇੱਕ ਮਹੀਨਾ ਗੁਜ਼ਰ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਤੁਸੀਂ ਫਿਰ ਦੁਬਾਰਾ ਉਸੇ ਗੱਲ ਤੇ ਹੀ ਫੇਰ ਆ ਸਕਦੇ ਆ ਵੀ ਕਹਿ ਸਕਦੇ ਆ ਕਿ ਗੱਲ ਤਾਂ ਕਿਸੇ ਪਾਸੇ ਲੱਗਦੀ ਨੀ
1: ਵਾਰਨਿੰਗ ਦਿੰਦਾ ਮੈਂ ਤੈਨੂੰ
2: ਜੀ ਲੈ ਵੀ ਮੈਨੂੰ ਵੀ ਕੋਈ ਆਸ ਉਮੀਦ ਨਹੀਂ ਲੱਗਦੀ ਪਈ ਚ ਬੀਵੀ ਜਿਹੜੀ ਹੈਗੀ ਆ ਪੱਲਾ ਕਰਾਉਂਦੀ ਪਈ ਤੇ ਮੁਸ਼ਕਲ ਹੀ ਆ ਕੰਮ ਲੱਗਦਾ ਫਿਰ ਵੀ ਉਹ ਫਿਰ ਵੀ ਦੂਜੀ ਵਾਰੀ ਜੇ ਤੁਸੀਂ ਤਲਾਕ ਕਹਿੰਦੇ ਤਾਂ ਤਲਾਕ ਫਿਰ ਵੀ ਨੀ
1: ਜੀ ਉਹ ਵਾਰਨਿੰਗ ਹੋ ਗਈ ਜੀ ਮਤਲਬ ਕਿ ਬਿਲਕੁਲ
2: ਹਾਂ ਹਾਂ ਸਿਗਨਲ ਅੱਗੇ ਆ ਰਿਹਾ ਆ ਪਹਿਲੋਂ ਵਨ ਟਾਈਮ ਹੋ ਗਿਆ ਸੈਕਿੰਡ ਟਾਈਮ ਹੋ ਗਿਆ
1: ਜੀ
2: ਫਿਰ ਉਹ ਤੋਂ ਲਾਸਟ ਜਿਹੜਾ ਤੀਸਰਾ ਤਲਾਕ ਜਿਹੜਾ ਉਹ ਤੀਸਰੇ ਮਹੀਨੇ ਦੇ ਵਿੱਚ ਜਾ ਕੇ ਹੈਗਾ
1: ਜੀ
2: ਇਹ ਨੀ ਕਹਿੰਦਾ ਇੱਕ ਸੈਕਿੰਡ ਜੇ ਦੇ ਵਿੱਚ ਤੁਸੀਂ ਤਿੰਨ ਤਲਾਕ ਤਲਾਕ ਤਲਾਕ ਤੋਂ ਤਾਂ ਤਲਾਕ ਹੋ ਗਿਆ
1: ਜੀ
2: ਐਵੇਂ ਨਹੀਂ ਹੁੰਦਾ ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ ਜਿਹੜੇ ਮੈਂ ਕਹਿੰਦਾ ਜਿਹੜੇ ਐਵੇਂ ਕਹਿੰਦੇ ਕਿ ਜੋ ਜੀ ਹੋ ਗਿਆ ਤਾਂ ਉਹਨਾਂ ਨੂੰ ਕੋਈ ਨਹੀਂ ਵੀ ਮਾਲੂਮ ਆ ਤਾਂ ਪਤਾ ਨੀ ਕਿੱਥੋਂ ਉਹਨਾਂ ਨੇ ਗੱਲਾਂ ਕੱਢ ਕੇ
1: ਜੀ
2: ਤੇ ਇਹ ਚੀਜ਼ਾਂ ਹੈਗੀਆਂ ਉਹਦਾ ਅਰਸਾ ਆ ਤੇ ਤੀਸਰਾ ਮਹੀਨੇ ਦੇ ਵਿੱਚ ਜਾ ਕੇ ਫਿਰ ਵੀ ਜਿਹੜਾ ਤੁਹਾਡੇ ਵਿੱਚ ਕੋਈ ਜਿਹੜੀ ਅਣਬਣ ਹੀ ਰਹਿੰਦੀ ਆ ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ ਜਾਏਗਾ
1: ਜੀ
2: ਕੀ ਹੋਇਆ ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ ਜਾਏਗਾ ਫਿਰ ਤਾਂ ਫਾਸਲਾ ਤਾਂ ਹੈ ਹੀ ਆ
1: ਬਿਲਕੁਲ
2: ਇਹ ਚੀਜ਼ਾਂ ਹੈਗੀਆਂ ਫਿਰ ਜਦੋਂ ਨਹੀਂ ਫੈਸਲਾ ਹੁੰਦਾ ਤੇ ਫਿਰ ਫਾਸਲਾ ਹੀ ਹੁੰਦਾ ਹੁੰਦਾ ਆ
1: ਹੋਰ
2: ਕੁਛ ਨੀ ਹੁੰਦਾ ਹੁੰਦਾ ਤੇ ਉਹ ਜਿਹੜਾ ਫਿਰ ਫਾਸਲਾ ਜਦੋਂ ਹੁੰਦਾ ਤਾਂ ਫਿਰ ਉਹ ਤੀਸਰਾ ਤਲਾਕ ਆ ਤੁਸੀਂ ਕਹਿੰਦੇ ਵੀ ਹੁਣ ਤਾਂ ਹੱਦੀ ਹੋ ਗਈ ਆ ਸਿਰੋਂ ਪਾਣੀ ਟੱਪ ਗਿਆ ਹੈਗਾ
1: ਜੀ
2: ਤੇ ਜਾ ਤੈਨੂੰ ਤਲਾਕ ਦਿੱਤਾ ਹੈਗਾ ਤਾਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਉਹ ਐਕਸੈਪਟੇਬਲ ਹੁੰਦਾ ਅਸਮਾਨੀ ਕਿਤਾਬ ਦੇ ਮੁਤਾਬਕ
1: ਕਾਗਜ਼ੀ ਕਾਰਵਾਈ ਸ਼ੁਰੂ ਹੋ ਜਾਂਦੀ ਫਿਰ ਜੀ
2: ਹਾਂ ਕਾਗਜ਼ੀ ਕਾਰਵਾਈ ਵੀ ਤੁਸੀਂ ਫਿਰ ਉਹਨਾਂ ਦੀ ਜਿਹੜੀ ਅਦਾਲਤ ਹੈ ਇਸਲਾਮਿਕ
1: ਪੰਚਾਇਤ ਆ ਜਾਂ ਕੁਝ ਵੀ ਲੱਗ ਗਿਆ ਕਬੀਲਾ ਆ ਜੀ
2: ਦਾਰੁਲ ਕਦਾ ਸਾਡੇ ਇੱਥੇ ਦਾਰੁਲ ਕਦਾ ਕਹਿ ਦਿੰਦੇ
1: ਹੈਗੇ
2: ਤੇ ਉਹ ਜਿਹੜਾ ਹੈਗਾ ਸਲਾਮੀ ਕੋਰਟ ਜਿਹੜੀ ਹੈਗੀ ਆ ਫਿਰ ਉਹ ਵੀ ਸਲਾਮੀ ਕੋਰਟ ਇਹ ਦੂਸਰੀ ਕੋਰਟ ਨਹੀਂ ਵੀ ਲੈ ਜਿਹੜਾ ਹਿੰਦੂਇਜ਼ਮ ਜਾਂ ਦੂਸਰੇ ਦੇ ਵਿੱਚੋਂ ਜਾ ਕੇ ਤੁਸੀਂ
1: ਬਿਲਕੁਲ
2: ਇਸਲਾਮਿਕ ਕੋਰਟ
1: ਹਾਂ
2: ਕਿਉਂਕਿ ਉਹਦੇ ਵਿੱਚ ਲਿਖਿਆ ਆ ਤੇ ਉਹ ਫਿਰ ਉਹ ਕਾਨੂੰਨ ਪਾਸ ਕਰੇ ਕਿ ਵੀ ਇਹਨਾਂ ਦੀ ਕਿਸੇ ਪਾਸੇ ਗੱਲ ਨਹੀਂ ਲੱਗੀ ਤਾਂ ਹੁਣ ਇਹ ਜਿਹੜਾ ਹੈਗਾ ਸਿਰੋਂ ਪਾਣੀ ਟੱਪ ਗਿਆ ਤੇ ਹੁਣ ਇਹ ਅਲੱਗ ਹੋ ਜਾਣ ਚ ਹੀ ਫਾਇਦਾ
1: ਜੀ
2: ਤੇ ਬੰਦਾ ਵੀ ਇਹ ਸੋਚ ਲਵੇ ਵੀ ਲੈ ਵੀ ਇਹ ਹੁਣ ਸਿਰੋਂ ਪਾਣੀ ਟੱਪਿਆ ਤੇ ਹੁਣ ਜਿਹੜਾ ਹੈਗਾ ਨਾ ਕੀ ਕਹਿੰਦੇ ਹੁੰਦੇ ਆ ਵੀ ਸੁੜਾ ਸਫਾਈ ਦੇ ਨਾਲ ਹੀ ਦੂਰ ਹੋ ਜਾਓ ਤਾਂ ਚੰਗਾ ਹੈਗਾ
1: ਹਨਾ
2: ਐਵੇਂ ਜਿਹੜਾ ਉਹਨੂੰ ਵੀ ਪਰੇਸ਼ਾਨ ਕਰਨਾ ਆਪ ਵੀ ਪਰੇਸ਼ਾਨ ਹੋਣਾ ਤੇ ਤੀਸਰਾ ਜਿਹੜਾ ਤਲਾਕ ਆ ਉਹ ਐਕਸੈਪਟੇਬਲ ਹੁੰਦਾ ਤੇ ਕੋਰਟ ਜਿਹੜਾ ਕਾਜ਼ੀ ਜਿਹੜਾ ਹੈਗਾ ਉਹ ਇਸ ਚੀਜ਼ ਦਾ ਜਿਹੜਾ ਫਾਈਨਲਾਈਜ਼ ਕਰਦਾ
1: ਡਿਸੀਜਨ
2: ਦੇ ਦਿੰਦਾ ਹੈਗਾ
1: ਬਿਲਕੁਲ
2: ਤਮਾਮ ਸਬੂਤਾਂ ਔਰ ਗਵਾਹਾਂ ਨੂੰ ਮੱਦੇ ਨਜ਼ਰ ਰੱਖ ਕੇ
1: ਜੀ
2: ਫਿਰ ਜਿਹੜਾ ਹੈਗਾ ਉਹ ਕਹਿੰਦੇ ਹੈਗੇ ਵੀ ਠੀਕ ਹੈ ਤਲਾਕ ਉਹ ਫਿਰ ਦੂਰ ਹੋ ਜਾਂਦੇ ਹੈਗੇ ਆ ਫਿਰ ਫੈਸਲਾ ਨਾ ਹੋ ਸਕਿਆ ਤਾਂ ਫਾਸਲਾ ਹੋ ਜਾਏਗਾ ਫਿਰ ਫੈਸਲਾ ਤਾਂ ਹੋ ਗਿਆ ਫਿਰ ਫਾਸਲਾ ਜਿਹੜਾ ਫਾਸਲਾ ਵੀ ਹੋ ਗਿਆ ਤਾਂ ਫੈਸਲਾ ਵੀ ਹੋ ਗਿਆ
1: ਬਿਲਕੁਲ
2: ਹੈਗੀਆਂ ਤੇ ਇਹ ਹੈਗਾ ਆਪਣਾ ਵੀਰ ਭੁਪਿੰਦਰ ਜੀ
1: ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕੀਤੀ ਤੁਸੀਂ
2: ਜੀ ਥੈਂਕ ਯੂ ਸੋ ਮਚ ਜਿਹੜੀ ਚੀਜ਼ ਦਾ ਪਤਾ ਕਿਉਂਕਿ ਮੈਂ ਹੁਣ ਇਹਨਾਂ ਦੇ ਵਿੱਚ ਹੀ ਰਹਿਣਾ ਮੈਨੂੰ
1: ਬਿਲਕੁਲ
2: ਪਤਾ ਉਹ ਆਪਾਂ ਦੱਸ ਦਈਆ ਜਿਹੜੀ ਚੀਜ਼ ਦਾ ਪਤਾ ਨੀ ਉਹ ਵੱਲਾਹੁ ਆਲਮ ਮੈਂ ਕਹਿ ਦੇਣਾ ਹੁੰਦਾ
1: ਬਿਲਕੁਲ
2: ਵੱਲਾਹੁ ਆਲਮ ਦਾ ਮਤਲਬ ਹੁੰਦਾ ਵੀ ਬਈ ਮੈਨੂੰ ਨੀ ਪਤਾ
1: ਮੈਨੂੰ ਨੀ
2: ਪਤਾ
1: ਬਿਲਕੁਲ ਤੇ ਕੀ ਸਾਂਝਾ ਕਰਨਾ ਚਾਹੋਗੇ ਅੱਜ ਹਾਂਜੀ
2: ਥੋੜਾ ਜਿਹਾ ਰੂਹਦਾਰੀ ਕਰ ਲਈਏ
1: ਆਜੋ ਆਉਣ ਦਿਓ
2: ਜੀ ਸੂਫੀ ਕਲਾਮ ਥੋੜਾ ਜਿਹਾ ਆਪਾਂ ਸ਼ੇਅਰ ਕਰ ਦਈਏ
1: ਜੀ

ਕਰੀ ਨਹੀਂ, ਲੋਕ ਹੱਸਦੇ ਦੇਖੇ ਨੇ ਬਹੁਤ, ਪਰ ਸੁਖ ਕਿਸੇ ਯਾਰ ਦੇ ਨਹੀਂ। ਜਦ ਅੱਖ ਬੰਦ

0: कमर पर महका चांदनी। थैंक यू सो मच।
1: थैंक यू जी, थैंक यू।
0: मैं संजीव दे बात करा।
1: बहुत बहुत शुक्रिया मामा जी, थैंक यू, शुक्रिया जी, सोहनी सांझ दे लई जी। जी दोस्तो, इस मोहम्मद जी जुड़े सन ते अपनी गलबात भी करके गए ने, नाल नाल सूफी कलाम भी सांझा करके गए ने। ते लो आपां विदेशी खबरां दे वल नूं वधदे आं, ते उस तों बाद जे समां इजाजत देवेगा तां कुछ बच्चियां दे नाल गल करदे आं। दोस्तो, ते जो दुनियादारी दे विच हालात बन रहे ने, बच्चे जिहड़े ने घबराए ने, परेशान ने, होर सारा सिलसिला चल रहा। ਤੇ ਪਾਕਿਸਤਾਨ ਦੀ ਗੱਲ ਕਰ ਰਿਹਾ ਸੀ ਮੈਂ, ਉਹਨਾਂ ਦੀ ਖਬਰ ਲੈ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ਅਟਾਰੀ ਵਾਹਗਾ ਰਸਤੇ ਭਾਰਤ ਭੇਜਣ ਦੀ ਮੰਗ ਨੇ ਜ਼ੋਰ ਫੜਿਆ, ਤੇ ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ਹਵਾਈ ਰਸਤੇ ਦੇ ਰਾਹੀਂ ਭਾਰਤ ਆਉਣ ਤੋਂ ਰੋਕੇ ਜਾਣ ਦੇ ਕੁਝ ਦਿਨਾਂ ਦੇ ਬਾਅਦ ਹੁਣ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਹੀ ਜਿਹੜਾ ਪਾਕ ਸਰਕਾਰ ਨੂੰ ਜਿਹੜਾ ਅਪੀਲ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ। ਸਿੱਖ ਸ਼ਰਧਾਲੂਆਂ ਨੂੰ ਅਟਾਰੀ ਵਾਹਗਾ ਸਰਹੱਦ ਜਿਹੜਾ ਦੇ ਜ਼ਮੀਨੀ ਰਸਤੇ ਦੇ ਰਾਹੀਂ ਭਾਰਤ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੁਣਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿਚ ਜ਼ਿਆਦਾਤਰ ਸਿੱਖ ਆਬਾਦੀ ਮੱਧਮ ਆਮਦਨ ਵਾਲੇ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ, ਤੇ ਖਾੜੀ ਦੇਸ਼ਾਂ ਦੇ ਰਾਹੀਂ ਭਾਰਤ ਦੇ ਲਈ ਹਵਾਈ ਯਾਤਰਾ ਉਨ੍ਹਾਂ ਦੇ ਲਈ ਬਹੁਤ ਮਹਿੰਗੀ ਸਾਬਤ ਹੁੰਦੀ ਹੈ, ਤੇ ਨਾਲ ਉਨ੍ਹਾਂ ਦੇ ਜੇਬ ਦੇ ਉੱਤੇ ਭਾਰੀ ਬੋਝ ਪੈਂਦਾ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਉਨ੍ਹਾਂ ਦੀ ਜ਼ਮੀਨੀ ਯਾਤਰਾ ਦਾ ਪ੍ਰਬੰਧ ਜਿਹੜਾ ਕਰਨਾ ਚਾਹੀਦਾ। ਇਹਦੇ ਵਿਚ ਨਾ ਪਾਕਿਸਤਾਨ ਬਹੁਤ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ, ਕਿਉਂਕਿ ਏਅਰ ਟ੍ਰੈਫਿਕ ਜਿਹੜਾ ਉਨ੍ਹਾਂ ਨੇ ਬੰਦ ਕੀਤਾ ਹੋਇਆ, ਜਿੱਦਾਂ ਭਾਰਤ ਨੇ ਵੀ ਜਿਹੜੀ ਹੈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ, ਤੇ ਜਿਹੜੀਆਂ ਉੱਪਰ ਦੀ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ ਦੀ ਜਿਹੜੀਆਂ ਫਲਾਈਟਾਂ ਲੰਘਦੀਆਂ ਨੇ, ਉਹਨਾਂ ਨੂੰ ਏਅਰ ਦੇ ਵਿੱਚੋਂ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਕਹਿ ਸਕਦੇ ਹਾਂ ਕਿ ਜਿੰਨੀਆਂ ਫਲਾਈਟਾਂ ਲੰਘਦੀਆਂ ਨੇ ਉਹ ਡਬਲ ਕਮਾਈ ਇਸ ਵਕਤ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋਣ ਦੇ ਬਾਵਜੂਦ ਭਾਰਤ ਸਰਕਾਰ ਭਾਰਤੀ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਇਜਾਜ਼ਤ ਦੇ ਰਹੀ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਵੀ ਆਪਣੀ ਸਿੱਖ ਸੰਗਤ ਦੇ ਲਈ ਅਜਿਹਾ ਹੀ ਰਸਤਾ ਅਪਣਾਉਣਾ ਚਾਹੀਦਾ। ਵੀਰਵਾਰ ਦੇਰ ਰਾਤ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਭਾਰਤ ਆ ਰਹੇ ਘੱਟੋ ਘੱਟ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ਦੇ ਉੱਤੇ ਸ਼ਾਰਜਾ ਜਾਣ ਵਾਲੀ ਉਡਾਣ ਦੇ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਦੇ ਵੱਲੋਂ ਜਿਹੜਾ ਸੀਗਾ ਬਿਨਾਂ ਨੋ ਅਬਜੈਕਸ਼ਨ ਜਿਹੜਾ ਸਰਟੀਫਿਕੇਟ NOC ਜਿਹੜੀ ਹੈ ਉਹਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ ਵੈਦ ਭਾਰਤੀ ਵੀਜ਼ਾ ਹੋਣ ਦੇ ਬਾਵਜੂਦ ਸ਼ਰਧਾਲੂਆਂ ਨੂੰ ਨਿਰਾਸ਼ ਜਿਹੜਾ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪੈ ਗਿਆ ਸੀ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਥਿਤੀ ਦੇਖੀਏ ਤੇ ਉਹਦੇ ਵਿੱਚ ਪ੍ਰਵਾਸ ਦੇ ਉੱਤੇ ਲੱਗੇਗੀ ਲਗਾਮ। ਹੁਣ 7.5 ਲੱਖ ਤੋਂ ਵੱਧ ਕਟੌਤੀ ਤੇ 26 ਦੇਸ਼ਾਂ ਦੇ ਉੱਤੇ ਰੋਕ ਦੀ ਤਿਆਰੀ ਉਨ੍ਹਾਂ ਕਰ ਲਈ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਨੂੰ ਸੀਮਤ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਤੇ ਦੇਸ਼ ਦੀ ਪ੍ਰਵਾਸ ਨੀਤੀ ਦੇ ਬਾਰੇ ਵਨ ਨੇਸ਼ਨ ਪਾਰਟੀ ਦੀ ਸੰਸਦ ਮੈਂਬਰ ਪੌਲਿਨ ਹੈਂਸਨ ਨੇ ਜਿਹੜਾ ਵੱਡਾ ਕਦਮ ਚੁੱਕਦਿਆਂ ਆਉਂਦੇ 3 ਸਾਲਾਂ ਦੇ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ 7.5 ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਪੇਸ਼ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਪਹਿਲੇ 3 ਸਾਲਾਂ ਦੇ ਦੌਰਾਨ ਸ਼ੁੱਧ ਪ੍ਰਵਾਸ ਨੂੰ ਨੈਗੇਟਿਵ ਕਰਨ ਅਤੇ ਇਸ ਤੋਂ ਬਾਅਦ ਸਾਲਾਨਾ ਪ੍ਰਵਾਸ ਦੀ ਹੱਦ ਜਿਹੜੀ ਹੈ 1,30,000 ਤੱਕ ਜਿਹੜਾ ਰੱਖਣ ਦਾ ਸੁਝਾਅ ਦਿੱਤਾ ਹੈ। ਇਸ ਦੇ ਮੁਕਾਬਲੇ ਸਰਕਾਰ ਦਾ ਸਾਲ 2026 ਤੇ 2027 ਦੇ ਲਈ ਸ਼ੁੱਧ ਪ੍ਰਵਾਸ ਦਾ ਟੀਚਾ 2.45 ਲੱਖ ਜਾਣੀ ਕਿ 2,45,000 ਤੇ 2027-28 ਦੇ ਵਿੱਚ 2,25,000 ਜਿਹੜਾ ਨਿਰਧਾਰਿਤ ਕੀਤਾ ਗਿਆ। ਹੈਂਸਨ ਨੇ ਦੀ ਜਿਹੜੀ ਇਸ ਯੋਜਨਾ ਦੇ ਵਿੱਚ 26 ਦੇਸ਼ਾਂ ਤੋਂ ਪ੍ਰਵਾਸ ਦੇ ਉੱਤੇ ਪਾਬੰਦੀ ਲਗਾਉਣ ਦੀ ਵੀ ਗੱਲ ਕਹੀ ਗਈ। ਇਨ੍ਹਾਂ ਮੁਲਕਾਂ ਦੇ ਵਿੱਚ ਅਫਗਾਨਿਸਤਾਨ, ਬਹਿਰੀਨ, ਬੇਲਾਰੂਸ, ਬੁਰਕੀਨਾ ਫਾਸੋ, ਕੇਂਦਰੀ ਅਫਰੀਕੀ ਗਣਰਾਜ ਚਾਂਡ, ਕਾਂਗੋ ਲੋਕਤੰਤਰੀ ਗਣਰਾਜ ਹੈਤੀ ਤੇ ਇਰਾਨ, ਇਰਾਕ, ਕੁਵੈਤ, ਲਿਬਨਾਨ, ਲਿਬੀਆ, ਮਾਲੀ, ਮਿਆਂਮਾਰ, ਨਾਈਜਰ, ਉੱਤਰੀ ਕੋਰੀਆ, ਫਲਸਤੀਨ, ਰੂਸ, ਸੋਮਾਲੀਆ, ਦੱਖਣੀ ਸੁਡਾਨ, ਸੁਡਾਨ, ਸੀਰੀਆ, ਯੂਕਰੇਨ, ਵੈਨਜ਼ੂਏਲਾ ਅਤੇ ਜਮਨ ਜਿਹੜੇ ਸ਼ਾਮਲ ਨੇ। ਪਾਰਟੀ ਦਾ ਤਰਕ ਇਹਦੇ ਪਿੱਛੇ ਹੈ ਕਿ ਕਦਮ ਦੇ ਨਾਲ ਰਿਹਾਇਸ਼ੀ ਘਰਾਂ ਦੀ ਜਿਹੜੇ ਕਿਰਾਏ ਹੈ ਤੇ ਬੁਨਿਆਦੀ ਢਾਂਚੇ ਦੇ ਉੱਤੇ ਪੈ ਰਿਹਾ ਦਬਾਅ ਜਿਹੜਾ ਘੱਟ ਹੋਵੇਗਾ। ਦੂਜੇ ਪਾਸੇ ਸਿਹਤ, ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਨਾਲ ਜੁੜੇ ਮਾਹਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇੰਨੀ ਵੱਡੀ ਕਟੌਤੀ ਕੀਤੇ ਜਾਣ ਨਾਲ ਕਾਮਿਆਂ ਦੀ ਭਾਰੀ ਘਾਟ ਪੈਦਾ ਹੋ ਸਕਦੀ ਹੈ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਜਿਹੜਾ ਉਹਨੂੰ ਕਰਨਾ ਪੈ ਸਕਦਾ ਹੈ। ਦੂਸਰੇ ਪਾਸੇ ਜੰਗਾਂ ਦਾ ਮਾਹੌਲ ਹੈ ਤੇ ਸਾਊਦੀ ਜਿਹੜੀ ਹੈ ਆਇਲ ਪਾਈਪਲਾਈਨ ਹੈ ਸ਼ਟ ਡਾਊਨ ਕੀਤੀ ਗਈ ਹੈ। ਸਾਊਦੀ ਅਰਬ ਦੀ ਅਹਿਮ ਤੇਲ ਪਾਈਪਲਾਈਨ ਦੀ ਸਪਲਾਈ ਬੰਦ ਕਰ ਦਿੱਤੀ ਗਈ। ਪਿਛਲੇ ਹਫ਼ਤੇ ਹਮਲੇ ਦੇ ਵਿਚ ਨੁਕਸਾਨੀ ਗਈ ਸੀ, ਜਿਸ ਦੀ ਮੁਰੰਮਤ ਤੋਂ ਬਾਅਦ ਦੁਬਾਰਾ ਚਾਲੂ ਹੋਣ ਦੇ ਵਿਚ ਕਈ ਹਫ਼ਤੇ ਲੱਗ ਸਕਦੇ ਹੈ। ਇਹ ਪਾਈਪਲਾਈਨ ਪੂਰਬ ਪੱਛਮੀ ਪਾਸਿਓ ਲੰਘਦੀ ਹੈ ਤੇ ਸਾਊਦੀ ਅਰਬ ਦੀ ਉਸ ਰਣਨੀਤੀ ਦੇ ਲਈ ਬਹੁਤ ਖਾਸ ਹੈ, ਜਿਸ ਦੇ ਤਹਿਤ ਉਹ ਆਪਣੇ ਤੇਲ ਦੀ ਜਿਹੜੀ ਹੈ ਬਰਾਮਦ ਨੂੰ ਲਾਲ ਸਾਗਰ ਦੇ ਵੱਲ ਮੋੜਦੀ ਹੈ। ਇਹ ਪਾਈਪਲਾਈਨ ਫਾਰਸ ਦੀ ਖਾੜੀ ਦੇ ਵਿਚ ਸਥਿਤ ਹੋਰਮੁਜ਼ ਜਲ ਮਾਰਗ ਤੋਂ ਦੂਜੇ ਪਾਸੇ ਹੈ ਤੇ 1200 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪ੍ਰਤੀ ਦਿਨ 7 ਮਿਲੀਅਨ ਬੈਰਲ ਤੱਕ ਤੇਲ ਲੈ ਕੇ ਜਾ ਸਕਦੀ ਹੈ। ਇਰਾਕ ਦੇ ਵਿਚ ਇਰਾਨ ਸਮਰਥਿਤ ਜਿਹੜੇ ਨੇ ਮਲੇਸ਼ੀਆ ਵੱਲੋਂ ਕੀਤੇ ਗਏ ਡਰੋਨ ਹਮਲੇ ਦੇ ਕਾਰਨ ਇਸ ਪਾਈਪਲਾਈਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੁਕਸਾਨ ਨੂੰ ਠੀਕ ਕਰਨ ਦੇ ਵਿਚ 3 ਤੋਂ 5 ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ, ਜਿਸ ਦੇ ਵਿਚ ਇਕ ਵੱਡੀ ਪੰਪਿੰਗ ਸਹੂਲਤ ਦੀ ਮੁਰੰਮਤ ਵੀ ਸ਼ਾਮਲ ਹੈ। ਇਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਮੁਰੰਮਤ ਦਾ ਕੰਮ ਚੱਲਣ ਦੇ ਦੌਰਾਨ ਇਹ ਲਾਈਨ ਅੰਸ਼ਕ ਤੌਰ ਦੇ ਉੱਤੇ ਕੰਮ ਕਰ ਸਕਦੀ ਹੈ। ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਜਿਹੜਾ ਸ਼ਰਤ ਦੇ ਉੱਤੇ ਜਿਹੜਾ ਇਹ ਜਾਣਕਾਰੀ ਦਿੱਤੀ ਹੈ ਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਅਰਾਮਕੋ ਜਿਹੜੀ ਕੰਪਨੀ ਹੈ ਉੱਥੇ ਦੀ, ਅਰਾਮਕੋ ਕੰਪਨੀ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ। ਪਾਈਪਲਾਈਨ ਨੂੰ ਚਲਾਉਣ ਵਾਲੀ ਸਾਊਦੀ ਤੇਲ ਕੰਪਨੀ ਅਰਾਮਕੋ ਨੇ ਇਸ ਮਾਮਲੇ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਸਰਕਾਰ ਦੇ ਦੁਆਰਾ ਜਿਹੜਾ ਚਲਾਏ ਜਾ ਰਹੇ ਸੈਂਟਰ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ, ਜੋ ਕਿ ਦੇਸ਼ ਦੇ ਵਿਚ ਵਿਦੇਸ਼ੀ ਮੀਡੀਆ ਦੀ ਦੇਖਭਾਲ ਕਰਦਾ ਹੈ, ਉਹਨੇ ਕਿਹਾ ਕਿ ਉਹ ਜਿਹੜਾ ਇਸ ਜਾਂਚ ਨੂੰ ਦੇਖ ਰਿਹਾ ਹੈ ਤੇ ਪਾਈਪਲਾਈਨ ਦੀ ਮੁਰੰਮਤ ਦੇ ਵਿਚ ਕਿੰਨਾ ਸਮਾਂ ਅੱਗੇ ਲੱਗੇਗਾ। ਦੂਸਰੇ ਪਾਸੇ ਯੂਕੇ ਦੀ ਗੱਲ ਕਰ ਲਈਏ, ਟੁੱਟ ਗਈ ਧੜਕ ਕਰਕੇ ਟੁੱਟਣ ਕੰਢੇ ਪਹੁੰਚ ਗਿਆ ਯੂਕੇ, ਬਣਨਗੇ 3 ਨਵੇਂ ਦੇਸ਼। ਬ੍ਰਿਟੇਨ ਦੇ 319 ਸਾਲਾਂ ਪੁਰਾਣੇ ਢਾਂਚੇ ਦੇ ਢਹਿ ਢੇਰੀ ਹੋਣ ਦੇ ਸੰਕੇਤ ਜਿਹੜੇ ਦਿਖਾਈ ਦੇਣ ਲੱਗ ਪਏ ਨੇ। ਦਰਅਸਲ ਬ੍ਰਿਟੇਨ ਦੀ ਜਿਹੜੀ ਸਥਾਪਨਾ ਹੈ 1707 ਦੇ ਵਿਚ ਇੰਗਲੈਂਡ ਅਤੇ ਸਕਾਟਲੈਂਡ ਦੇ ਸੰਘ ਦੇ ਦੁਆਰਾ ਕੀਤੀ ਗਈ। ਅੱਜ ਯੂਨਾਈਟਿਡ ਕਿੰਗਡਮ ਯੂਕੇ ਜਿਹਨੂੰ ਕਿਹਾ ਜਾਂਦਾ, ਉਹਦੇ ਵਿਚ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਸ਼ਾਮਲ ਨੇ। ਇਨ੍ਹਾਂ ਦੇ ਵਿਚੋਂ ਇੰਗਲੈਂਡ ਨੂੰ ਛੱਡ ਕੇ ਪਹਿਲੀ ਵਾਰ ਬਾਕੀ ਦੇਸ਼ਾਂ ਦੇ ਰਾਸ਼ਟਰਵਾਦੀ ਪਾਰਟੀਆਂ ਦੇ ਨੇਤਾ ਇਕੱਠੇ ਹੋ ਗਏ ਨੇ, ਜੋ ਬ੍ਰਿਟੇਨ ਤੋਂ ਜਿਹੜਾ ਵੱਖ ਹੋਣਾ ਚਾਹੁੰਦੇ ਹੈ। ਇਸ ਦੇ ਲਈ ਤਿੰਨੋਂ ਨੇਤਾ ਅੱਜ ਭਾਵ ਸੋਮਵਾਰ ਨੂੰ ਵੇਲਜ਼ ਦੇ ਕਾਰਡਿਫ ਦੇ ਵਿਚ ਜਿਹੜਾ ਮਿਲੇ ਨੇ। ਕਾਰਡਿਫ ਦੇ ਵਿਚ ਉਹ ਜਨਮਤ ਸੰਗ੍ਰਹਿ ਦੇ ਅਧਿਕਾਰ ਦੇ ਉੱਤੇ ਇਕ ਸਾਂਝਾ ਐਲਾਨ ਕਰਨਗੇ। ਇਸ ਮੀਟਿੰਗ ਦੇ ਵਿਚ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵੀਨੀ, ਵੇਲਜ਼ ਦੇ ਪਹਿਲੇ ਮੰਤਰੀ ਰਨੈਪ ਯੂਰਵਰਥ ਤੇ ਉੱਤਰੀ ਆਇਰਲੈਂਡ ਦੇ ਪਹਿਲੇ ਮੰਤਰੀ ਮਿਸ਼ੇਲ ਓਨੀਲ ਸ਼ਾਮਲ ਹੋਣਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਪਹਿਲਾਂ ਹੀ ਤਿੰਨਾਂ ਦੇਸ਼ਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਚੁੱਕਿਆ ਹੈ। ਇਸ ਤਿੰਨ ਪੱਖੀ ਗੱਠਜੋੜ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਉੱਤੇ ਸਿੱਧਾ ਜਿਹੜਾ ਦਬਾਅ ਪਾਇਆ ਹੈ। ਬਰਨਹੈਮ ਜਿਹੜਾ ਹੈ ਉਹ ਬਰਨਹੈਮ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਬਣੇ ਹੈ ਤੇ ਹੁਣ ਵੱਡੀ ਮੁਸੀਬਤ ਦੇ ਵਿਚ ਆ ਚੁੱਕੇ ਹੈ। ਕਾਰਡਿਫ ਦੇ ਸੇਂਟ ਡੇਵਿਡ ਹੋਟਲ ਦੇ ਵਿਚ ਹੋਣ ਵਾਲੀ ਇਸ ਮੀਟਿੰਗ ਦੇ ਵਿਚ ਚਾਰ ਪ੍ਰਮੁੱਖ ਪਾਰਟੀਆਂ ਦੇ ਨੇਤਾ, ਅਰਥ ਵਿਵਸਥਾ, ਊਰਜਾ, ਯੂਰਪੀਅਨ ਯੂਨੀਅਨ ਜਿਹੜੀ ਹੈ ਅੰਤਰਰਾਸ਼ਟਰੀ ਸਹਿਯੋਗ ਅਤੇ ਸਵੈ ਨਿਰਣੇ ਦੇ ਅਧਿਕਾਰ ਦੇ ਉੱਤੇ ਇੱਕ ਵਿਸਤ੍ਰਿਤ ਰੋਡ ਮੈਪ ਜਿਹੜਾ ਪੇਸ਼ ਕਰਨਗੇ ਤੇ ਇਸ ਦੇ ਤਹਿਤ ਸਕਾਟਲੈਂਡ ਅਤੇ ਵੇਲਜ਼ ਆਜ਼ਾਦੀ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਸੁਤੰਤਰ ਮੈਂਬਰ ਬਣਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣਗੇ। ਉੱਤਰੀ ਆਇਰਲੈਂਡ ਗਣਰਾਜ ਦੇ ਨਾਲ ਰਲੇਵੇ ਰਾਹੀਂ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਦਾ ਰਸਤਾ ਜਿਹੜਾ ਲੱਭੇਗਾ। ਸਕਾਟਿਸ਼ ਫਸਟ ਮਿਨਿਸਟਰ ਜੌਨ ਸਵੀਨੀ ਨੇ ਕਿਹਾ ਕਿ ਇੱਕ ਸਪਸ਼ਟ ਸੰਕੇਤ ਹੈ ਕਿ ਮੌਜੂਦਾ ਸਥਿਤੀ ਹੁਣ ਟਿਕਾਊ ਨਹੀਂ ਹੈ ਤੇ ਵੈਸਟਮਿਨਿਸਟਰ ਨੂੰ ਜਿਹੜਾ ਯੂਕੇ ਤੋਂ ਬਾਅਦ ਦੇ ਭਵਿੱਖ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਇਸ ਨਵੇਂ ਗੱਠਜੋੜ ਨੇ ਵੈਸਟਮਿਨਿਸਟਰ ਦੀਆਂ ਜਿਹੜੀਆਂ ਨੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤੇ ਇਹ ਵੀ ਦੇਖਣਾ ਬਾਕੀ ਹੈ ਕਿ ਪ੍ਰਧਾਨ ਮੰਤਰੀ ਬਰਨਹੈਮ ਯੂਕੇ ਨੂੰ ਟੁੱਟਣ ਤੋਂ ਰੋਕਣ ਦੇ ਲਈ ਕੀ ਕਦਮ ਅੱਗੇ ਚੁੱਕਦਾ ਹੈ ਤੇ ਟੈਲੀਗ੍ਰਾਫ ਨੇ ਰਿਪੋਰਟ ਦਿੱਤੀ ਹੈ ਕਿ ਗੁੱਡ ਫਰਾਈਡੇ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਆਇਰਿਸ਼ ਪੁਨਰ ਏਕੀਕਰਨ ਦੇ ਉੱਤੇ ਵੋਟਿੰਗ ਕਰਵਾਉਣ ਦਾ ਇੱਕ ਸੰਭਾਵੀ ਰਸਤਾ ਹੈ। ਇਸ ਦੇ ਵਿਚ ਕਿਹਾ ਗਿਆ ਕਿ ਜੇਕਰ ਇਹ ਜਾਪਦਾ ਹੈ ਕਿ ਉੱਤਰੀ ਆਇਰਲੈਂਡ ਦੇ ਬਹੁਗਿਣਤੀ ਨਿਵਾਸੀ ਯੂਕੇ ਛੱਡਣ ਦੇ ਲਈ ਵੋਟ ਪਾਉਣਗੇ ਤਾਂ ਇੱਕ ਜਨਮਤ ਸੰਗ੍ਰਹਿ ਕਰਵਾਇਆ ਜਿਹੜਾ ਜਾਣਾ ਚਾਹੀਦਾ ਹੈ। ਟਰੰਪ ਨੇ ਵੀ ਜਿਹੜਾ ਆਇਰਲੈਂਡ ਦੇ ਰਲੇਵੇਂ ਦਾ ਸਮਰਥਨ ਕਰਤਾ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਉੱਤਰੀ ਆਇਰਲੈਂਡ ਦੇ ਨਾਲ ਰਲੇਵੇਂ ਦਾ ਸਮਰਥਨ ਕਰਦਾ ਹੈ। ਸ਼ਨੀਵਾਰ ਨੂੰ ਉਨ੍ਹਾਂ ਕਿਹਾ ਸੀ ਕਿ ਦੋਵਾਂ ਹਿੱਸਿਆਂ ਨੂੰ ਦੁਬਾਰਾ ਏਕੀਕਰਨ ਹੁੰਦਾ ਦੇਖਣਾ ਚਾਹੁੰਦਾ ਹੈ। ਟਰੰਪ ਨੇ ਕਿਹਾ ਕਿ ਇਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਇਹ ਜਲਦੀ ਹੋਣਾ ਚਾਹੀਦਾ ਹੈ, ਜਾਣੀ ਕਿ ਉਹ ਵੀ ਇੰਗਲੈਂਡ ਨੂੰ ਤੋੜ ਕੇ ਖੁਸ਼ ਹੈ। ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿਚ ਭਾਰਤੀ ਮੂਲ ਦੀ ਔਰਤ ਦਾ ਕਤਲ ਹੋਇਆ ਤੇ ਅਮਰੀਕਾ ਦੇ ਵਿਚ ਪ੍ਰਵਾਸ ਨੀਤੀਆਂ ਨੂੰ ਲੈ ਕੇ ਭੱਖ ਗਈ ਹੈ ਸਿਆਸਤ ਤੇ ਪਾਈਪ ਬਚਿਆਂ ਤੂੰ ਵੀ ਨਹੀਂ ਹੈ ਟਰੰਪ ਸਾਹਿਬ। ਅਗਾਮੀ ਮਿਡ ਟਰਮ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਵਿਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵਿਵਾਦ ਜਿਹੜਾ ਭਖ ਰਿਹਾ। ਅਮਰੀਕਾ ਵਿਚ ਮੱਧਕਾਲੀ ਚੋਣਾਂ ਮਿਡ ਟਰਮ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿਚ ਭਾਰਤੀ ਮੂਲ ਦੀ ਇਕ ਔਰਤ ਦੇ ਕਤਲ ਦਾ ਮਾਮਲਾ ਵੱਡਾ ਸਿਆਸੀ ਮੁੱਦਾ ਬਣ ਚੁੱਕਿਆ, ਜਿਸਦੇ ਵਿਚ ਇਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਦਾਅਵਾ ਕੀਤਾ। ਯੂ ਐਸ ਟ੍ਰਿਬਿਊਨ ਨਿਊਜ਼ ਸਰਵਿਸ ਦੇ ਮੁਤਾਬਕ ਕੈਲੀਫੋਰਨੀਆ ਦੇ ਵਿਚ 38 ਸਾਲਾਂ ਭਾਰਤੀ ਮੂਲ ਦੀ ਔਰਤ ਸ਼ਾਲੀਨੀ ਠਾਕੁਰ ਦੀ ਜਿਹੜੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਅਮਰੀਕਾ ਦੇ ਵਿਚ ਪ੍ਰਵਾਸ ਨੀਤੀਆਂ ਤੇ ਸਰਹੱਦੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋਣ ਲੱਗ ਪਏ। ਹੋਮਲੈਂਡ ਸਿਕਿਉਰਿਟੀ ਵਿਭਾਗ DHS ਦੀ ਜਿਹੜੀ ਹੈ ਵੈਬਸਾਈਟ ਦੇ ਉੱਤੇ ਜਾਰੀ ਇਕ ਬਿਆਨ ਦੇ ਵਿਚ ਕਿਹਾ ਗਿਆ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਦੇਸ਼ ਦੇ ਵਿਚ ਛੱਡੇ ਗਏ ਇਕ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿਚ ਇਕ ਔਰਤ ਦਾ ਗੋਲੀ ਮਾਰ ਕੇ ਕਤਲ ਕੀਤਾ। DHS ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦੇ ਇਸ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿਚ ਇਕ ਜਿਹੜਾ 38 ਸਾਲਾ ਔਰਤ ਨੂੰ ਪਰੇਸ਼ਾਨ ਕੀਤਾ ਤੇ ਉਸਦਾ ਪਿੱਛਾ ਕੀਤਾ ਤੇ ਫਿਰ ਉਸਦਾ ਕਤਲ ਕਰਤਾ। ਜਦੋਂ ਪੁਲਿਸ ਨੇ ਉਸ ਨੂੰ ਘੇਰਿਆ ਤਾਂ ਉਸਨੇ ਖੁਦ ਨੂੰ ਹੀ ਗੋਲੀ ਮਾਰ ਲਈ ਤੇ ਬੁਲਾਰੇ ਨੇ ਅੱਗੇ ਦੱਸਿਆ ਕਿ ਜੇਕਰ ਬਾਈਡਨ ਪ੍ਰਸ਼ਾਸਨ ਇਸ ਕਾਤਲ ਨੂੰ ਸਾਡੇ ਦੇਸ਼ ਦੇ ਵਿਚ ਨਾ ਛੱਡਦਾ ਤਾਂ ਇਸ ਦੁਖਾਂਤ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕਦਾ ਸੀ। ਸੈਕਚੁਆਰੀ ਸਿਆਸਤਦਾਨਾਂ ਨੂੰ ਉਨ੍ਹਾਂ ਲਾਪਰਵਾਹ ਨੀਤੀਆਂ ਨੂੰ ਖਤਮ ਕਰਨਾ ਚਾਹੀਦਾ ਜੋ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਦੀਆਂ ਨੇ ਤੇ ਸਾਡੀ ਹਮਦਰਦੀ ਪੀੜਤ ਅਤੇ ਉਸਦੇ ਪਰਿਵਾਰ ਦੇ ਨਾਲ ਹੈ। ਮਤਲਬ ਕਿ ਟਰੰਪ ਸਾਹਿਬ ਟੇਢੇ ਢੰਗ ਦੇ ਨਾਲ ਫਾਇਦਾ ਲੈਣਾ ਚਾਹੁੰਦੇ ਨੇ, ਭਾਈ ਮੈਂ ਪ੍ਰਵਾਸ ਨੀਤੀਆਂ ਲਿਆਂਦੀਆਂ ਤੇ ਤੁਸੀਂ ਸੇਫ ਹੋ, ਤੁਹਾਨੂੰ ਹੀ ਅਸੀਂ ਬਚਾ ਸਕਦੇ ਹਾਂ, ਟਰੰਪ ਹੀ ਬਚਾ ਸਕਦਾ ਕੋਈ ਹੋਰ ਨਹੀਂ, ਜਿਵੇਂ ਮੋਦੀ ਸਾਹਿਬ ਕਹਿੰਦੇ ਆ ਤੇ ਉਹਨਾਂ ਨੂੰ ਹਿੰਦੂਆਂ ਨੂੰ ਉਹੀ ਬਚਾ ਸਕਦੇ ਨੇ ਤੇ ਆਪਣੇ ਸਮਰਥਕਾਂ ਨੂੰ ਕਹਿ ਰਹੇ ਨੇ ਭਾਈ ਮੈਂ ਹੀ ਬਚਾ ਸਕਦਾ ਤੇ ਆਪਾਂ ਸਾਰੇ ਹੀ ਇਹ ਪ੍ਰਵਾਸੀ ਬਾਹਰ ਕੱਢਣੇ ਆ। ਘਟਨਾ ਤੋਂ ਬਾਅਦ DHS ਨੇ ਸਾਬਕਾ ਬਾਈਡਨ ਪ੍ਰਸ਼ਾਸਨ ਦੀਆਂ ਪ੍ਰਵਾਸ ਨੀਤੀਆਂ ਦੀ ਨਿੰਦਾ ਕਰਦਿਆਂ ਦੱਸਿਆ ਕਿ ਸ਼ੱਕੀ ਨੂੰ ਸਰਹੱਦ ਦੇ ਉੱਤੇ ਪਹਿਲੀ ਵਾਰ ਫੜੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਰਿਪੋਰਟ ਦੇ ਮੁਤਾਬਕ ਰੋਹਿਤ 20 August 2023 ਦੇ ਵਿਚ ਆਰੀਜ਼ੋਨਾ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿਚ ਦਾਖਲ ਹੋਇਆ ਸੀ ਤੇ US ਬਾਰਡਰ ਪੈਟਰੋਲ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿਚ ਬਾਈਡਨ ਪ੍ਰਸ਼ਾਸਨ ਵੱਲੋਂ ਉਸ ਨੂੰ ਦੇਸ਼ ਦੇ ਵਿਚ ਛੱਡ ਦਿੱਤਾ ਗਿਆ। 22 ਸਾਲਾਂ ਭਾਰਤੀ ਨਾਗਰਿਕ ਰੋਹਿਤ ਦੇ ਵੱਲੋਂ ਕਈ ਮਹੀਨਿਆਂ ਤੱਕ ਪਿੱਛਾ ਕੀਤੇ ਜਾਣ ਤੋਂ ਬਾਅਦ 8 September ਨੂੰ ਸੈਕਰਾਮੈਂਟੋ ਕਾਉਂਟੀ ਦੇ ਵਿਚ ਇਕ ਪਨੇਰਾ ਬ੍ਰੈਂਡ ਦੇ ਬਾਹਰ ਠਾਕੁਰ ਨੂੰ ਗੋਲੀ ਮਾਰ ਕੇ ਮਾਰ ਸੁੱਟਿਆ ਤੇ ਅਦਾਲਤੀ ਰਿਕਾਰਡ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਨੁਸਾਰ ਕਈ ਵਾਰ ਡਰਾਉਣ ਵਾਲੀਆਂ ਘਟਨਾਵਾਂ ਤੋਂ ਬਾਅਦ ਠਾਕੁਰ ਨੇ ਮਈ ਦੇ ਵਿਚ ਰੋਹਿਤ ਵਿਰੁੱਧ ਰੋਕਥਾਮ ਆਦੇਸ਼ ਜਿਹੜੇ ਨੇ ਸੰਜਮ ਹੁਕਮ ਵੀ ਪ੍ਰਾਪਤ ਕੀਤਾ। DHS ਜਿਹੜਾ ਉਹਦੇ ਜਾਂਚਕਰਤਾਵਾਂ ਨੇ ਕਿਹਾ ਕਿ ਰੋਹਿਤ ਨੇ ਕਥਿਤ ਤੌਰ ਦੇ ਉੱਤੇ ਉਸਦੀ ਗੱਡੀ ਉੱਤੇ ਲੁਕਾਏ ਗਏ ਐਪਲ ਏਅਰ ਟੈਗ ਜਿਹੜਾ ਰਾਹੀਂ ਉਸਦੀਆਂ ਹਰਕਤਾਂ ਉੱਤੇ ਨਜ਼ਰ ਰੱਖੀ, ਬਿਨਾਂ ਇਜਾਜ਼ਤ ਦੇ ਉਸਦੇ ਅਪਾਰਟਮੈਂਟ ਦੀ ਚਾਬੀ ਦੀ ਨਕਲ ਪ੍ਰਾਪਤ ਕੀਤੀ, ਉਸਦੇ ਘਰ ਦੇ ਬਾਹਰ ਦੇਰ ਤੱਕ ਉਡੀਕ ਕੀਤੀ, ਨਿਯਮਤ ਤੌਰ ਦੇ ਉੱਤੇ ਉਸਦੇ ਕੰਮ ਵਾਲੀ ਥਾਂ ਦਾ ਉਹਦੇ ਉੱਤੇ ਪਹੁੰਚਿਆ ਤੇ ਇੱਕ ਮੌਕੇ ਉੱਤੇ ਮਦਦ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਉਸਦੇ ਵਾਹਨ ਦੇ ਉੱਤੇ ਟਾਇਰ ਵੀ ਜਿਹੜਾ ਪੰਚਰ ਕਰ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਠਾਕੁਰ ਨੇ ਵਾਰ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਪ੍ਰਗਟ ਕੀਤਾ ਤੇ ਸ਼ੱਕੀ ਸ਼ਖਸ ਜਿਹੜਾ ਨਾਲ ਜੁੜੀਆਂ ਕਈ ਘਟਨਾਵਾਂ ਵੀ ਰਿਪੋਰਟ ਕੀਤੀਆਂ। ਇਹ ਗੋਲੀਬਾਰੀ 8 September ਨੂੰ ਸੈਕਰਾਮੈਂਟੋ ਕਾਉਂਟੀ ਦੇ ਇਕ ਸ਼ਾਪਿੰਗ ਸੈਂਟਰ ਦੇ ਵਿਚ ਹੋਈ ਤੇ ਸਥਾਨਕ ਰਿਪੋਰਟਾਂ ਦੇ ਮੁਤਾਬਕ ਜਦੋਂ ਠਾਕੁਰ ਆਪਣੀ ਗੱਡੀ ਵੱਲ ਜਾ ਰਿਹਾ ਸੀ ਤਾਂ ਰੋਹਿਤ ਨੇ ਜਿਹੜਾ ਉਸ ਨੂੰ ਘੇਰ ਲਿਆ ਤੇ DHS ਦੇ ਬਿਆਨ ਦੇ ਵਿਚ ਕਿਹਾ ਗਿਆ ਕਿ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਨੇ ਉਸਦਾ ਪਿੱਛਾ ਕੀਤਾ ਤੇ ਕਈ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਭੱਜਣ ਤੋਂ ਜਿਹੜਾ ਪਹਿਲਾਂ ਉਸਨੂੰ ਨੇੜਿਓਂ ਦੁਬਾਰਾ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕੀਤਾ ਤੇ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀ ਸ਼ੱਕੀ ਤੱਕ ਪਹੁੰਚੇ ਤਾਂ ਉਸਨੇ ਆਪਣਾ ਵਾਹਨ ਰੋਕ ਲਿਆ ਤੇ ਬਾਅਦ ਦੇ ਵਿਚ ਉਹ ਆਪਣੇ ਆਪ ਨੂੰ ਗੋਲੀ ਮਾਰਨ ਕਾਰਨ ਮ੍ਰਿਤਕ ਪਾਇਆ ਗਿਆ। ਸੈਕਰਾਮੈਂਟੋ ਕਾਉਂਟੀ ਸ਼ੈਰਫ ਦਫ਼ਤਰ ਨੇ ਸਵੀਕਾਰ ਕਰ ਲਿਆ ਕਿ ਰੋਕਥਾਮ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਡਿਪਟੀਆਂ ਦੇ ਕੋਲ ਰੋਹਿਤ ਨੂੰ ਗ੍ਰਿਫ਼ਤਾਰ ਕਰਨ ਦੇ ਪੁਖਤਾ ਜਿਹੜੇ ਆਧਾਰ ਸਨ ਪਰ ਕਿਉਂ ਨਹੀਂ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਠਾਕੁਰ ਦੀ ਮਾਂ ਸੁਦੇਸ਼ ਕੁਮਾਰੀ ਨੇ ਕਿਹਾ ਕਿ ਵਾਰ ਵਾਰ ਜਾਰੀ ਕੀਤੇ ਗਏ ਸੰਜਮ ਹੁਕਮ ਵੀ ਉਨ੍ਹਾਂ ਦੀ ਧੀ ਦੀ ਜਾਨ ਨਹੀਂ ਬਚਾ ਸਕੇ ਤੇ ਉਨ੍ਹਾਂ ਆਪਣੀ ਧੀ ਨੂੰ ਵੀ ਇਕ ਦੇਖਭਾਲ ਕਰਨ ਵਾਲੀ ਅਤੇ ਦਿਆਲੂ ਵਿਅਕਤੀ ਦੇ ਵਜੋਂ ਯਾਦ ਕੀਤਾ ਤੇ ਅਫਸੋਸ ਪ੍ਰਗਟ ਕੀਤਾ ਕਿ ਅਨੇਕਾਂ ਚੇਤਾਵਨੀਆਂ ਦੇ ਬਾਵਜੂਦ ਕੋਈ ਵੀ ਇਸ ਕਤਲ ਨੂੰ ਰੋਕਣ ਦੇ ਵਿਚ ਕਾਮਯਾਬ ਨਹੀਂ ਹੋ ਸਕਿਆ। ਆਖਰੀ ਖਬਰ ਵੱਲ ਨੂੰ ਵਧਦਿਆਂ ਪਾਕਿਸਤਾਨ ਨੇ ਜੈਸ਼ ਏ ਮੁਹੰਮਦ ਦੇ ਮੁਖੀ ਜਿਹੜੇ ਨੇ ਮਸੂਦ ਅਜ਼ਹਰ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ। ਪਾਕਿਸਤਾਨ ਨੇ ਸੋਮਵਾਰ ਅੱਜ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਪਾਕਿਸਤਾਨੀ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਆਪਣੀ ਨਵੀਂ ਜਾਰੀ ਕੀਤੀ ਗਈ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਦੀ ਰੈੱਡ ਬੁੱਕ ਦੇ ਵਿਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਐਫ ਆਈ ਏ ਨੇ ਮਸੂਦ ਅਜ਼ਹਰ ਨੂੰ ਭੂਗੋੜਾ ਕਰਾਰ ਕੀਤਾ ਹੈ ਤੇ ਉਸਦੇ ਉੱਤੇ ਇਨਾਮ 20 ਲੱਖ ਪਾਕਿਸਤਾਨੀ ਰੁਪਏ ਵਧਾ ਦਿੱਤਾ ਗਿਆ। ਇਹ ਕਦਮ ਅਕਤੂਬਰ ਦੇ ਵਿਚ ਹੋਣ ਵਾਲੀ ਫਾਈਨਲ ਐਕਸ਼ਨ ਟਾਸਕ ਫੋਰਸ ਜਿਹੜੀ ਹੈ ਉਹਦੀ ਪਲੈਨਰੀ ਤੋਂ ਪਹਿਲਾਂ ਚੁੱਕਿਆ ਹੈ ਤੇ ਕਿਉਂਕਿ ਪਾਕਿਸਤਾਨ ਗ੍ਰੇ ਲਿਸਟ ਦੇ ਵਿਚ ਵਾਪਸ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ। ਪਾਕਿਸਤਾਨ 2021 ਤੋਂ ਦਾਅਵਾ ਕਰ ਰਿਹਾ ਕਿ ਅਜ਼ਹਰ ਹੁਣ ਉਸਦੀ ਧਰਤੀ ਦੇ ਉੱਤੇ ਨਹੀਂ ਹੈ ਸਗੋਂ ਅਫਗਾਨਿਸਤਾਨ ਭੱਜ ਚੁੱਕਿਆ, ਜਦੋਂ ਕਿ ਐਫ ਆਈ ਏ ਨੇ ਜਿਹੜਾ ਉਸੇ ਸਾਲ ਸ਼ੁਰੂ ਦੇ ਵਿਚ ਉਸਦੇ 50 ਲੱਖ ਪਾਕਿਸਤਾਨੀ ਰੁਪਏ ਦਾ ਇਨਾਮ ਰੱਖਿਆ ਸੀ ਉਹਦੇ ਉੱਤੇ ਤੇ 5 ਸਾਲ ਬਾਅਦ ਇਨਾਮ ਵਧਾ ਕੇ 70 ਲੱਖ ਪਾਕਿਸਤਾਨੀ ਰੁਪਏ ਕਰਜ਼ ਛੁੱਟਿਆ। ਤੇ ਇਸੇ ਤਰ੍ਹਾਂ ਹਰ ਕੋਈ ਆਪਣੀ ਖੱਲ ਬਚਾਉਣਾ ਚਾਹੁੰਦਾ ਹੈ, ਕੀ ਕਰੀਏ। ਆਸਟ੍ਰੇਲੀਆ ਦੀ ਗੱਲ ਕਰ ਲਈਏ ਆਖਰ ਦੇ ਵਿਚ ਤਾਂ ਕਰਜ਼ੇ ਦੀ ਚਿੰਤਾ ਦੇ ਨਾਲ ਲੋਕ ਬੇਚੈਨ ਹੋ ਰਹੇ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਜਿਹੜੇ ਨੇ ਉਹਦੀ ਲੋਕ ਪ੍ਰਿਆਤਾ ਦੇ ਵਿਚ ਮੁੜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਸਟ੍ਰੇਲੀਆ ਦੇ ਵਿਚ ਫੈਡਰਲ ਸਰਕਾਰ ਦੀ ਆਰਥਿਕ ਕਾਰਜਗੁਜ਼ਾਰੀ ਨੂੰ ਲੈ ਕੇ ਵੋਟਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ 74% ਵੋਟਰਾਂ ਨੂੰ ਦੇਸ਼ ਦੇ ਫੈਡਰਲ ਕਰਜ਼ੇ ਦੀ ਚਿੰਤਾ ਪੈ ਗਈ ਹੈ, ਜਦੋਂ ਕਿ 48% ਦੀ ਜਿਹੜੀ ਹੈ ਮੰਨਣਾ ਹੈ ਕਿ ਸਰਕਾਰ ਨੂੰ ਸਰਕਾਰੀ ਖਰਚਿਆਂ ਦੇ ਵਿਚ ਕਟੌਤੀ ਕਰਨੀ ਚਾਹੀਦੀ ਹੈ। ਕਰੀਬ 2250 ਲੋਕਾਂ ਦੇ ਸਰਵੇਖਣ ਦੇ ਵਿਚ ਸਿਰਫ 23% ਨੇ ਕਿਹਾ ਕਿ ਲੇਬਰ ਸਰਕਾਰ ਆਰਥਿਕਤਾ ਸੰਭਾਲਣ ਦੇ ਲਈ ਸਭ ਤੋਂ ਬਿਹਤਰ ਹੈ ਤੇ ਲਿਬਰਲ ਪਾਰਟੀ 27% ਦੇ ਨਾਲ ਜਿਹੜਾ ਪਹਿਲੇ ਸਥਾਨ ਦੇ ਉੱਤੇ ਰਹੀ ਹੈ, ਜਦੋਂ ਕਿ ਵਨ ਨੇਸ਼ਨ 21% ਦੇ ਨਾਲ ਲੇਬਰ ਦੇ ਬਿਲਕੁਲ ਨੇੜੇ ਪਹੁੰਚ ਗਈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਲਈ ਇਹ ਵੀ ਜਿਹੜਾ ਅੰਕੜੇ ਚਿੰਤਾਜਨਕ ਨੇ ਤੇ 23% ਵੋਟਰਾਂ ਨੇ ਕਿਹਾ ਕਿ ਬਜਟ ਦੇ ਵਿਚ ਕੀਤੇ ਵਾਧੇ ਪੂਰੇ ਨਾ ਹੋਣ ਕਾਰਨ ਉਨ੍ਹਾਂ ਦਾ ਅਲਬਾਨੀਜ਼ ਦੇ ਉੱਤੇ ਭਰੋਸਾ ਘਟਿਆ, ਜਦਕਿ 34% ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਉੱਤੇ ਭਰੋਸਾ ਨਹੀਂ ਕਰਦੇ ਸਨ ਤੇ ਕੇਵਲ 26% ਨੇ ਅਜੇ ਵੀ ਭਰੋਸਾ ਜਤਾਇਆ ਤੇ ਅਲਬਾਨੀਜ਼ ਦੀ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਰੇਟਿੰਗ 1 ਮਹੀਨੇ ਦੇ ਵਿਚ 3 ਅੰਕ ਘੱਟ ਕੇ ਜਿਹੜਾ 29% ਰਹਿ ਗਈ ਹੈ। ਲੋ ਜੀ, ਲੋਕ ਨਾ ਪਸੰਦ ਕਰ ਰਹੇ ਨੇ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ, ਹਾਲਾਤ ਕਿਉਂਕਿ ਇਹਨਾਂ ਨੇ ਦੁੱਬਰ ਕੀਤੇ ਪਏ ਨੇ ਆਮ ਲੋਕਾਂ ਦੇ। ਤੇ ਇਸੇ ਤਰ੍ਹਾਂ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 944 19 ਬਟ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿਚ ਇਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਉਹਦੀ ਬਾਤ ਪਾ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ। ਤੇ ਜਿੰਨੇ ਵੀ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਆਪਣੇ ਦੁਆਬਾ ਪਰਿਵਾਰ ਨੂੰ ਜੀ, ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਹਰਜੀਤ ਸਰਾਂ ਸਾਹਿਬ, ਸ਼ੁਕਰੀਆ ਅਦਾ ਕਰਦਾ ਵੀਰ ਮੁਹੰਮਦ ਜੀ ਕਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਆ। ਜਲੂਰ ਸਿੰਘ ਬਾਈ ਜੀ ਜੁੜੇ ਹੋਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਵੀਰਾਂ ਨੂੰ, ਭੈਣਾਂ ਨੂੰ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸੈਣੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਪਣੇ ਜਲੌਰ ਸਿੰਘ ਜੀ ਕਹਿੰਦੇ ਆ ਤੇ ਇਸੇ ਤਰ੍ਹਾਂ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਨੇ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਹਰਜੀਤ ਸਰਾਂ ਸਾਹਿਬ 5 ਨੰਬਰ ਲਾਇਕ ਕਹਿੰਦੇ ਆ ਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰੋ ਕਹਿੰਦੇ ਆ। ਸਰਾਂ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਨੁ ਜੀ। ਹਰਜੀਤ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਹੈ ਜੀ ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਰਾਜਨ ਸੈਣੀ ਵੀਰ ਜੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰਿਆ ਕਰੋ ਜੀ ਤੇ ਰਾਜੇ ਸਿੰਘ ਵੀਰ ਜੀ ਵਿਸ਼ਲੇਸ਼ਣ ਵਧੀਆ ਕਰਦੇ ਨੇ ਤੇ ਧੰਨਵਾਦ ਵੀਰ ਜੀ ਲਿਖਦੇ ਰਾਜਨ ਸੈਣੀ ਸਾਹਿਬ ਨੂੰ ਕਹਿੰਦੇ ਨੇ ਤੇ ਸ਼ੁਕਰੀਆ ਜੀ ਪਿਆਰ ਮੁਹੱਬਤ ਲਈ ਜੀ। ਹਰਜੀਤ ਸਰਾਂ ਸਾਹਿਬ ਤੇ ਔਲਖ ਪੁੱਤਰ ਜੀ ਕੀ ਹਾਲ ਚਾਲ ਪੁੱਛਦੇ ਆ ਜੀ ਤੇ ਰਾਜਨ ਸੈਣੀ ਜਲੌਰ ਸਿੰਘ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਹਰਜੀਤ ਸਰਾਂ ਸਾਹਿਬ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਕਹਿੰਦੇ ਨੇ ਮੁਹੰਮਦ ਜੀ ਤੇ ਇਸੇ ਤਰ੍ਹਾਂ ਹੀ ਲਓ ਦੋਸਤੋ ਅੱਗੇ ਵੱਧਦੇ ਹਾਂ। ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਤੇ ਆਪਾਂ ਆਖਰੀ ਗੱਲਬਾਤ ਵੱਲ ਨੂੰ ਵਧਣ ਲੱਗੇ ਹਾਂ ਜਿਹਦੇ ਵਿੱਚ ਬਾਤ ਪਾਉਂਦੇ ਹਾਂ ਤੁਹਾਡੇ ਨਾਲ ਅੱਜ ਦੇ ਹਾਲਾਤਾਂ ਦੀ, ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜਾ ਬਣ ਰਿਹਾ। ਜੀ ਦੋਸਤੋ, ਇਹ ਗੱਲਬਾਤ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ, ਇੱਕ ਪਾਸੇ ਤਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਨ ਦੀ ਗੱਲ ਹੁੰਦੀ ਹੈ, ਤੇ ਦੂਜੇ ਪਾਸੇ ਸਕੂਲੀ ਬੋਝ ਤੇ ਨਾਲ ਕਿਤਾਬਾਂ ਦਾ ਬੋਝ, ਬਸਤਿਆਂ ਦਾ ਬੋਝ ਤੇ ਉਪਰੋਂ ਪਰਿਵਾਰਾਂ ਦਾ ਪ੍ਰੈਸ਼ਰ ਕਿ ਬੱਚੇ ਨੂੰ ਇੰਜੀਨੀਅਰ, ਡਾਕਟਰ ਜਾਂ ਇਹੋ ਚੀਜ਼ਾਂ ਬਣਾਉਣਾ, ਉਹ ਤੋਂ ਘੱਟ ਨਹੀਂ ਬਣਾਉਣਾ। ਉਹ ਨਤੀਜੇ ਜਿਹੜੇ ਨੇ ਭੁਗਤ ਰਹੇ ਨੇ ਬੱਚੇ। ਬੱਚਿਆਂ ਨੂੰ ਖੁਦਕੁਸ਼ੀਆਂ ਦੇ ਵੱਲ ਧੱਕਦੀ ਮੁਕਾਬਲੇਬਾਜ਼ੀ ਜਿਹੜੀ ਹੈ, ਇਹਦੇ ਉੱਤੇ ਇੱਕ ਆਰਟੀਕਲ ਡਾਕਟਰ ਹਰਲੀਨ ਕੌਰ ਹੋਣਾ ਨੇ ਬਾਕਮਾਲ ਲਿਖਿਆ, ਉਹਦੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ। ਤੇ ਜਿਹੜੇ ਬੱਚਿਆਂ ਵਾਲੇ ਹੈ, ਬੱਚਿਆਂ ਵਾਲਿਓ ਜਰਾ ਸੋਚਿਓ ਤੇ ਵਿਚਾਰਿਓ ਇਹਦੇ ਬਾਰੇ, ਕਿਉਂ ਅਸੀਂ ਬੱਚਿਆਂ ਦੇ ਨਾਲ ਡਿਸਕ੍ਰੀਮੀਨੇਸ਼ਨ ਕਹਿ ਲਓ ਘਰੋਂ ਸ਼ੁਰੂ ਹੋ ਜਾਂਦੀ ਹੈ, ਕਿਤੋਂ ਬਾਹਰੋਂ ਨਹੀਂ ਲੈਣੀ ਜਾਣੀ ਪੈਣੀ ਤੇ ਘਰ ਦੇ ਵਿੱਚ ਹੀ ਮਾਹੌਲ ਬਣ ਜਾਂਦਾ ਸਾਰਾ ਕੁਝ ਜੋ ਕੁਝ ਵਾਪਰਦਾ। ਲਓ ਦੇਖਦੇ ਹਾਂ ਡਾਕਟਰ ਹਰਲੀਨ ਕੌਰ ਜੀ ਕੀ ਲਿਖਦੇ ਆ, ਬੱਚਿਆਂ ਨੂੰ ਖੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ। ਆਈ ਅਤੇ ਅੱਪਾ ਜਾਣੀ ਮੰਮੀ ਤੇ ਪਾਪਾ, ਮੈਨੂੰ ਮਾਫ਼ ਕਰਨਾ, ਅਗਲੇ ਜਨਮ ਦੇ ਵਿੱਚ ਮੈਂ ਤੁਹਾਡੇ ਲਈ ਡਾਕਟਰ ਬਣਾਂਗਾ। 19 ਸਾਲਾਂ ਸੂਰਜ ਸੁਭਾਸ਼ ਸ਼ਿੰਦੇ ਦੇ ਇਹ ਭਾਵੁਕ ਬੋਲ ਤੁਹਾਨੂੰ ਧੁਰ ਅੰਦਰ ਤੱਕ ਜਿਹੜਾ ਹਿਲਾ ਕੇ ਰੱਖ ਦਿੰਦੇ ਨੇ। ਮਹਾਰਾਸ਼ਟਰ ਦੇ ਛਤਰਪਤੀ ਸਭਾਜੀ ਨਗਰ ਜ਼ਿਲ੍ਹੇ ਦੀ ਵੈਜਾਪੁਰ ਤਹਿਸੀਲ ਦੇ ਪਿੰਡ ਖੰਡਾਲਾ ਦੇ ਵਿੱਚ ਨੀਟ ਦੀ ਤਿਆਰੀ ਕਰ ਰਹੇ ਇਸ ਵਿਦਿਆਰਥੀ ਦੀ ਆਪਣੇ ਘਰ ਦੇ ਵਿੱਚ ਮਿਲੀ ਲਾਸ਼ ਦੇ ਨਾਲ ਇਹ ਖੁਦਕੁਸ਼ੀ ਨੋਟ ਮਿਲ ਗਿਆ। ਭਾਰਤ ਦੇ ਵਿੱਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦੇ ਵਿੱਚ ਹਰ ਸਾਲ ਖੁਦਕੁਸ਼ੀ ਕਰਨ ਵਾਲੇ ਕੁੱਲ 1.32 ਲੱਖ ਲੋਕਾਂ ਦੇ ਵਿੱਚੋਂ 14 ਤੋਂ 30 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਹਦੇ ਵਿੱਚ ਵਿਦਿਆਰਥੀ ਵਰਗ ਉੱਪ ਜਿਹੜਾ ਮੁੱਖ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਿਹਾ। ਦੇਸ਼ ਦੇ ਅੰਦਰ ਹੋਈਆਂ ਕੁੱਲ ਖੁਦਕੁਸ਼ੀਆਂ ਦੇ ਵਿੱਚੋਂ 12.1% ਵਿਦਿਆਰਥੀਆਂ ਦੀਆਂ ਨੇ। ਭਾਰਤੀ ਤਕਨਾਲੋਜੀ ਸੰਸਥਾਨਾਂ IITs ਵੱਲੋਂ ਸਾਲ 2021 ਤੋਂ 2025 ਦੇ ਦਰਮਿਆਨ 65 ਵਿਦਿਆਰਥੀਆਂ ਦੇ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਰਿਪੋਰਟ ਦਿੱਤੀ ਗਈ ਹੈ, ਜਿਸ ਨੇ ਲਗਾਤਾਰ ਵੱਧ ਰਹੇ ਅਕਾਦਮਿਕ ਮੁਕਾਬਲੇ ਤੇ ਹੋਰ ਸਮਾਜਿਕ ਕਾਰਨਾਂ ਦੇ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2024 ਦੇ ਵਿੱਚ 14,488 ਵਿਦਿਆਰਥੀਆਂ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਦਿੱਤੀ ਹੈ, ਜਿਹਦੀ ਰੋਜ਼ਾਨਾ ਔਸਤ ਲਗਭਗ 40 ਬਣ ਜਾਂਦੀ ਹੈ, ਜਾਣੀ ਕਿ ਹਰ ਰੋਜ਼ 40 ਬੱਚੇ। ਪਿਛਲੇ 10 ਸਾਲਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਵਿੱਚ 80% ਦਾ ਵਾਧਾ ਹੋਇਆ ਤੇ ਹਰ ਸਾਲ 2000 ਤੋਂ ਵੱਧ ਵਿਦਿਆਰਥੀ ਇਮਤਿਹਾਨਾਂ ਦੇ ਵਿੱਚ ਫੇਲ ਹੋਣ ਦੇ ਕਾਰਨ ਮੌਤ ਨੂੰ ਗਲੇ ਲਾ ਲੈਂਦੇ ਨੇ। ਪਿਛਲੇ ਕੁਝ ਸਾਲਾਂ ਦੇ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ, ਜੋ ਸਾਡੇ ਸਿੱਖਿਆ ਪ੍ਰਬੰਧ ਦੀ ਅਸਲ ਤਸਵੀਰ ਬਿਆਨ ਕਰਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿੱਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ 4 ਬੱਚਿਆਂ ਨੇ 24 ਘੰਟਿਆਂ ਦੇ ਅੰਦਰ ਅੰਦਰ ਖੁਦਕੁਸ਼ੀ ਕਰ ਲਈ ਸੀ ਤੇ 2022 ਦੀ ਇਹ ਦੁਖਦਾਈ ਘਟਨਾ ਕੋਈ ਪਹਿਲੀ ਨਹੀਂ। ਇਸ ਤੋਂ ਪਹਿਲਾਂ 2020 'ਚ ਮੱਧ ਪ੍ਰਦੇਸ਼ ਦੇ ਵਿੱਚ ਇੱਕ ਲੜਕੀ ਨੇ ਨੀਟ UG ਦਾ ਨਤੀਜਾ ਆਉਣ ਤੋਂ ਮਗਰੋਂ ਖੁਦਕੁਸ਼ੀ ਕਰ ਲਈ। ਉਸਨੇ ਬਹੁਤ ਮਿਹਨਤ ਕਰਕੇ ਇਹ ਇਮਤਿਹਾਨ ਦਿੱਤਾ ਪਰ ਨਤੀਜੇ ਦੇ ਵਿੱਚ ਆਪਣੇ ਸਿਰਫ 6 ਅੰਕ ਦੇਖ ਕੇ ਉਸਨੂੰ ਵੱਡਾ ਧੱਕਾ ਲੱਗਿਆ। ਉਸਦੀ ਮੌਤ ਤੋਂ ਬਾਅਦ ਜਦੋਂ ਮਾਪਿਆਂ ਨੇ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸਦੇ ਅਸਲ ਅੰਕ ਜਿਹੜੇ ਸੀ 560 ਸਨ, ਨਾ ਕਿ 6। ਇੱਕ ਤਕਨੀਕੀ ਗਲਤੀ ਦਾ ਖਮਿਆਜਾ ਉਸ ਲੜਕੀ ਨੇ ਆਪਣੀ ਜਾਨ ਦੇ ਕੇ ਚੁਕਾਇਆ। ਅਜਿਹੀਆਂ ਘਟਨਾਵਾਂ ਨੇ ਦਾਖਲਾ ਪ੍ਰੀਖਿਆ ਦੇ ਸਖ਼ਤ ਮੁਕਾਬਲੇ ਕਾਰਨ ਵਿਦਿਆਰਥੀਆਂ ਦੇ ਵਿੱਚ ਵੱਧ ਰਹੇ ਦਬਾਅ ਤੇ ਤਣਾਅ ਨੂੰ ਲੈ ਕੇ ਬੁੱਧੀਜੀਵੀਆਂ ਦੇ ਵਿੱਚ ਗੰਭੀਰ ਬਹਿਸ ਛੇੜ ਕੇ ਰੱਖ ਦਿੱਤੀ। ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਵਿਦਿਆਰਥੀਆਂ ਦੇ ਵਿੱਚ ਖੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨਾਂ ਦੇ ਵਿੱਚ ਅਸਫਲ ਹੋਣਾ ਪਾਇਆ ਗਿਆ। ਦਾਖਲਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਦੇ ਵਿੱਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ, ਜਦੋਂ ਕਿ ਕੋਰਸਾਂ ਦੀਆਂ ਸੀਟਾਂ ਬਹੁਤ ਸੀਮਿਤ ਹੋ ਰਹੀਆਂ ਨੇ। ਮੈਡੀਕਲ ਦੀਆਂ 1 ਲੱਖ ਸੀਟਾਂ ਦੇ ਲਈ ਸਾਲ 2022 ਦੇ ਵਿੱਚ 18 ਲੱਖ ਤੇ ਸਾਲ 2026 'ਚ 25 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸੇ ਤਰ੍ਹਾਂ UPSC ਦੀਆਂ 1000 ਤੋਂ ਘੱਟ ਸੀਟਾਂ ਲਈ ਲੱਖਾਂ ਉਮੀਦਵਾਰ ਹਰ ਸਾਲ ਪ੍ਰੀਖਿਆ ਦਿੰਦੇ ਨੇ। ਖੁਦਕੁਸ਼ੀ ਕਰਨ ਵਾਲਿਆਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਜੁਲਾਈ 2021 ਦੇ ਅੰਕੜਿਆਂ ਮੁਤਾਬਕ ਸਾਡੇ ਦੇਸ਼ ਦੇ ਵਿੱਚ ਸਾਲ 2017 ਤੋਂ 2019 ਦੇ ਦੌਰਾਨ 14 ਤੋਂ 18 ਸਾਲ ਦੀ ਉਮਰ ਦੇ 24,588 ਬੱਚਿਆਂ ਨੇ ਖੁਦਕੁਸ਼ੀ ਕੀਤੀ ਹੈ, ਜਾਣੀ ਕਿ ਇਹਦਾ ਪੇਪਰਾਂ ਦੇ ਵਿੱਚ ਹੈ ਜਿਹੜਾ ਕੰਪਲੇਂਟਾਂ ਹੋਈਆਂ ਨੇ, ਪਰ ਜਿਹੜੀਆਂ ਕੰਪਲੇਂਟਾਂ ਨਹੀਂ ਹੋਈਆਂ ਉਹ ਕਿੱਥੇ ਨੇ, ਜਿਨ੍ਹਾਂ ਦੇ ਵਿੱਚੋਂ 13,325 ਲੜਕੀਆਂ ਨੇ। ਸਾਲ 2017 ਦੇ ਵਿੱਚ ਅੰਕੜਾ 8,029 ਤੇ ਸਾਲ 2018 ਦੇ ਵਿੱਚ 8,162 ਤੇ 2019 ਦੇ ਵਿੱਚ ਵੱਧ ਕੇ 8,377 ਹੋ ਗਿਆ। ਇਸ ਤੋਂ ਇਲਾਵਾ ਵਿਆਹ ਆਦਿ ਦੇ ਨਾਲ ਸੰਬੰਧਿਤ ਜਿਹੜੇ ਨੇ ਮਾਮਲਿਆਂ ਦੇ ਕਾਰਨ 3,954 ਬੱਚਿਆਂ ਨੇ ਤੇ ਕਿਸੇ ਬਿਮਾਰੀ ਦੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਜਾਂ ਜਿਨਸੀ ਛੇੜਛਾੜ ਤੋਂ ਤੰਗ ਆ ਕੇ 2,648 ਬੱਚਿਆਂ ਨੇ ਖੁਦਕੁਸ਼ੀ ਕਰ ਲਈ। ਕੌਮਾਂਤਰੀ ਲੇਬਰ ਖੋਜ ਸੰਗਠਨ ਦੀ ਖੋਜ ਦੇ ਅਨੁਸਾਰ ਆਲਮੀ ਪੱਧਰ ਦੇ ਉੱਤੇ ਹਰ 10 ਦੇ ਵਿੱਚੋਂ ਇੱਕ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਤਣਾਅ ਦਾ ਸ਼ਿਕਾਰ ਹੈ ਤੇ ਅਕਸਰ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਬੱਚੇ ਜਿਹੜੇ ਨੇ ਖੁਦਕੁਸ਼ੀ ਦਾ ਰਾਹ ਚੁਣਦੇ ਨੇ। ਲਾਸੇਟ ਮੈਡੀਕਲ ਰਸਾਲੇ ਦੇ ਵਿੱਚ ਛਪੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ ਦੇ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ 'ਚ ਆਤਮ ਹੱਤਿਆ ਦੀ ਦਰ ਹੋਰਨਾਂ ਵਰਗਾਂ ਦੇ ਨਾਲੋਂ ਸਭ ਤੋਂ ਵੱਧ ਹੈ। ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਦੁਨੀਆ ਭਰ ਦੇ ਵਿੱਚ ਜੰਗਾਂ ਤੇ ਮਹਾਂਮਾਰੀਆਂ ਦੇ ਮੁਕਾਬਲੇ ਆਤਮ ਹੱਤਿਆ ਦੇ ਨਾਲ ਜ਼ਿਆਦਾ ਲੋਕ ਮਰਦੇ ਨੇ ਤੇ ਤਣਾਅ ਇਸ ਦਾ ਸਭ ਤੋਂ ਵੱਡਾ ਕਾਰਨ ਦੱਸਿਆ। ਮੌਜੂਦਾ ਸਮੇਂ ਦੁਨੀਆ ਦੀ ਜਿਹੜੀ ਹੈ 69% ਆਬਾਦੀ ਤਣਾਅ ਦੀ ਸ਼ਿਕਾਰ ਹੈ। ਵਿਸ਼ਵ ਪੱਧਰ ਦੇ ਉੱਤੇ ਡਾਕਟਰ ਦੇ ਕੋਲ ਜਾਣ ਵਾਲੇ 5 ਦੇ ਵਿੱਚੋਂ 3 ਮਰੀਜ਼ ਤਣਾਅ ਦੇ ਨਾਲ ਜੂਝਦੇ ਪਾਏ ਜਾਂਦੇ ਹੈ। ਖੁਦਕੁਸ਼ੀਆਂ ਦੀਆਂ ਇਹ ਮੰਦਭਾਗੀ ਘਟਨਾਵਾਂ ਬੇਰੋਕ ਵੱਧ ਰਹੀਆਂ ਨੇ ਜੋ ਕਿਸੇ ਵੀ ਤਰ੍ਹਾਂ ਇੱਕ ਨਿਰੋਏ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਨੇ। ਹਰ ਇਨਸਾਨ ਦੀ ਇੱਛਾ ਕਾਮਯਾਬ ਹੋਣ ਦੀ ਹੁੰਦੀ ਹੈ। ਮਨੁੱਖੀ ਸੁਭਾਅ ਆਰਥਿਕ, ਸਮਾਜਿਕ ਅਤੇ ਧਾਰਮਿਕ ਸਮੇਤ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਇਹ ਤਾਂਘ ਹੀ ਉਸਨੂੰ ਦੁਨੀਆਂ ਤੋਂ ਕੁਝ ਵੱਖਰਾ ਕਰਨ ਦੇ ਲਈ ਜਿਹੜਾ ਪ੍ਰੇਰਦੀ ਹੈ ਤੇ ਮੰਜ਼ਿਲ ਤੱਕ ਪਹੁੰਚਣ ਦੇ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਦਾਸੀ ਦੇ ਉੱਤੇ ਤੇ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਤੇ ਨਿਰਾਸ਼ਾ ਇਨਸਾਨ ਨੂੰ ਆਤਮ ਹੱਤਿਆ ਦੇ ਲਈ ਉਕਸਾਉਂਦੀ ਹੈ। ਜਦੋਂ ਕਿਸੇ ਨਿਰਾਸ਼ ਵਿਅਕਤੀ ਨੂੰ ਲੱਗਦਾ ਹੈ ਕਿ ਉਸਦੇ ਲਈ ਸਾਰੇ ਰਾਹ ਬੰਦ ਹੋ ਚੁੱਕੇ ਨੇ ਤਾਂ ਮੌਤ ਨੂੰ ਗਲੇ ਲਾ ਲੈਂਦਾ ਹੈ। ਅਜੋਕੇ ਅਗਾਂਹ ਵਧੂ ਤੇ ਤਕਨਾਲੋਜੀ ਦੇ ਯੁੱਗ ਦੇ ਵਿੱਚ ਖੁਦਕੁਸ਼ੀਆਂ ਦਾ ਇਹ ਰੁਝਾਨ ਆਲਮੀ ਪੱਧਰ ਦੇ ਉੱਤੇ ਵੱਧ ਰਿਹਾ। ਮੁਕਾਬਲੇ ਦੇ ਇਸ ਦੌਰ ਦੇ ਵਿੱਚ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਹਿਜ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਇਹ ਵਰਤਾਰਾ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਿੱਥੇ ਮਾਪੇ ਆਪਣੇ ਬੱਚੇ ਦੀ ਰੁਚੀ ਪੁੱਛਣ ਦੀ ਬਜਾਏ ਪਹਿਲਾਂ ਹੀ ਤੈਅ ਕਰ ਲੈਂਦੇ ਨੇ ਕਿ ਉਸਦੇ ਲਈ ਕਮਾਈ ਦਾ ਕਿਹੜਾ ਖੇਤਰ ਵਧੀਆ ਰਹੇਗਾ ਤੇ ਜ਼ਿਆਦਾਤਰ ਮਾਪਿਆਂ ਦਾ ਮਕਸਦ ਬੱਚੇ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਬਣਾਉਣਾ ਹੀ ਬਣ ਗਿਆ। ਜਦੋਂ ਮਾਪਿਆਂ ਦੀ ਆਸਾਂ ਦੇ ਬੋਝ ਹੇਠ ਦੱਬਿਆ ਕੋਈ ਬੱਚਾ ਇਸ ਦੁਨਿਆਵੀ ਦੌੜ ਦੇ ਵਿੱਚ ਪਛੜ ਜਾਂਦਾ ਹੈ ਤਾਂ ਉਹ ਮੌਤ ਦਾ ਰਾਹ ਚੁਣ ਲੈਂਦਾ ਹੈ। ਸਿੱਖਿਆ ਜੀਵਨ ਜਾਂਚ ਸਿਖਾਉਂਦੀ ਹੈ ਕਿ ਰੋਜ਼ੀ ਰੋਟੀ ਦੇ ਕਾਬਿਲ ਬਣਾਉਂਦੀ ਹੈ, ਪਰ ਆਜ਼ਾਦੀ ਦੇ 8 ਦਹਾਕਿਆਂ ਬਾਅਦ ਵੀ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਨੇ। ਅਜੋਕੇ ਦੌਰ ਦੇ ਵਿੱਚ ਸਿੱਖਿਆ, ਖਾਸ ਕਰ ਉਚੇਰੀ ਸਿੱਖਿਆ, ਬਹੁਤ ਮਹਿੰਗੀ ਹੋ ਚੁੱਕੀ ਹੈ ਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਨਿੱਜੀਕਰਨ ਤੇ ਸਰਕਾਰਾਂ ਦੀ ਅਣਗਹਿਲੀ ਇਸ ਨੂੰ ਦਿਨੋ ਦਿਨ ਮਹਿੰਗਾ ਕਰ ਰਹੀ ਹੈ, ਜਿਸ ਦੇ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਦੀ ਚਿੰਤਾ ਵਧਣਾ ਲਾਜ਼ਮੀ ਦਰਸਾਉਂਦੀ ਹੈ। ਉਚੇਰੀ ਸਿੱਖਿਆ ਪ੍ਰਾਪਤੀ ਦੇ ਲਈ ਅੱਜ ਅਨੇਕਾਂ ਪਾਪੜ ਵੇਲਣੇ ਪੈ ਰਹੇ ਨੇ। ਦੇਸ਼ ਦੇ ਵਿੱਚ ਕਈ ਯੂਨੀਵਰਸਿਟੀਆਂ ਬਿਨਾਂ ਮਾਨਤਾ ਤੋਂ ਕੋਰਸ ਕਰਵਾ ਰਹੀਆਂ, ਕਿਤੇ ਮਾਪਦੰਡਾਂ ਅਨੁਸਾਰ ਦਾਖਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਇਨ੍ਹਾਂ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਪਰੇਸ਼ਾਨੀ ਤੇ ਤਣਾਅ ਦੀ ਦਲਦਲ ਦੇ ਵਿੱਚ ਧੱਕ ਦਿੱਤਾ। ਆਲਮੀ ਪੱਧਰ ਦੇ ਉੱਤੇ ਖੁਦਕੁਸ਼ੀਆਂ ਦੇ ਇਸ ਵਰਤਾਰੇ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਾਰਨ ਹੋ ਸਕਦੇ ਹੈ, ਪਰ ਜਦੋਂ ਤੱਕ ਮਨੁੱਖ ਆਪਣੀ ਸਿਹਤ ਸ਼ਕਤੀ ਨਹੀਂ ਵਧਾਉਂਦਾ ਉਦੋਂ ਤੱਕ ਉਹ ਅਜਿਹਾ ਰਾਹ ਜਿਹੜਾ ਅਪਣਾਉਂਦਾ ਰਹੇਗਾ। ਜ਼ਿੰਦਗੀ ਦੇ ਉਤਰਾਅ ਚੜਾਅ ਨੂੰ ਸਹਿਜਤਾ ਦੇ ਨਾਲ ਲਿਆ ਜਾਣਾ ਚਾਹੀਦਾ, ਕਿਉਂਕਿ ਹਰ ਤਰ੍ਹਾਂ ਦੇ ਹਾਲਾਤ ਦੇ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਨੇ ਉਹਨਾਂ ਦਾ ਆਨੰਦ ਲਿਆ ਜਾਵੇ, ਜੋ ਨਹੀਂ ਨੇ ਉਹਨਾਂ ਦੀ ਪ੍ਰਾਪਤੀ ਦੇ ਲਈ ਮਿਹਨਤ ਕੀਤੀ ਜਾਵੇ। ਮਨੁੱਖ ਅਕਸਰ ਭਵਿੱਖ ਦੀ ਤਿਆਰੀ ਦੇ ਵਿੱਚ ਆਪਣਾ ਵਰਤਮਾਨ ਨਸ਼ਟ ਕਰ ਬੈਠਦਾ ਹੈ ਤੇ ਜਦੋਂ ਕਿ ਵਰਤਮਾਨ ਦਾ ਅਸਰ ਸਿੱਧਾ ਭਵਿੱਖ ਦੇ ਉੱਤੇ ਪੈਂਦਾ ਹੈ। ਮਨੁੱਖ ਦੂਜੇ ਸਫਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਰਾਤੋ ਰਾਤ ਉਹਨਾਂ ਵਾਂਗ ਕਾਮਯਾਬ ਹੋਣਾ ਲੋਚਦਾ ਹੈ, ਪਰ ਉਹ ਉਹਨਾਂ ਦੇ ਲੰਮੇ ਸੰਘਰਸ਼ ਤੇ ਸਫਲਤਾ ਦੇ ਝਟਕਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਉਦਾਸੀ ਤੋਂ ਬਚਣ ਦੇ ਲਈ ਹਮੇਸ਼ਾ ਆਸਵੰਦ ਰਹਿਣਾ ਚਾਹੀਦਾ ਤੇ ਆਸਵੰਦ ਹੋਣ ਦੇ ਲਈ ਚੰਗਾ ਸਾਹਿਤ ਪੜ੍ਹਨਾ ਤੇ ਆਪਣੇ ਆਪ ਨੂੰ ਰੁੱਝੇ ਰੱਖਣਾ ਜ਼ਰੂਰੀ ਹੈ। ਮਨੁੱਖ ਇਸ ਨੂੰ ਹੀ ਜਿਹੜਾ ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ

ਰੇਡੀਓ ਦਾ ਮੰਚ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਕਰੋ, ਤਾਂ ਖਾਸ ਕਰਕੇ ਉਹਨਾਂ ਬੱਚਿਆਂ ਪਰਿਵਾਰਾਂ ਦੇ ਵਿੱਚ ਜੋ ਇਨ੍ਹਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਆ ਤੇ ਲੰਘਦੇ ਆ। ਚਲੋ, ਤਰੱਕੀ ਹਰ ਕਿਸੇ ਨੇ ਕਰਨੀ ਹੈ, ਪਰ ਇਨ੍ਹਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਪ੍ਰੈਸ਼ਰ ਥੱਲੇ ਤਾਂ ਨਹੀਂ ਜਿਹੜਾ ਹੰਢਾਉਣਾ ਚਾਹੀਦਾ, ਤੇ ਆਰਾਮ ਦੇ ਨਾਲ ਵੀ ਸਾਰਾ ਕੁਝ ਕੀਤਾ ਜਾ ਸਕਦਾ ਹੈ, ਪਰ ਜਿਹੜੀ ਹੈ ਮੁਕਾਬਲੇਬਾਜ਼ੀ ਉਹ ਵੱਧ ਰਹੀ ਹੈ ਤੇ ਬੱਚੇ ਜਿਹੜੇ ਨੇ ਨਿਰਾਸ਼ਾ ਵੱਲ ਨੂੰ ਵੱਧ ਰਹੇ ਨੇ। ਲੋ, ਇਹ ਸੀ ਜੀ ਅੱਜ ਦਾ ਇਹ ਆਰਟੀਕਲ। ਤੇ ਦੋਸਤੋ, ਆਖਰ ਦੇ ਵਿੱਚ ਸਮਾਂ ਆਪਣਾ ਸਮਾਪਤ ਹੋ ਚੁੱਕਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਪ੍ਰੋਗਰਾਮ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ, ਤੇ ਆਪਣੇ ਭਾਨ ਸਿੰਘ ਗਰੇਵਾਲ ਹੋਣਾ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤੋਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ। ਦੋਸਤੋ, ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਮੈਨੂੰ ਦਿਓ ਆਗਿਆ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਜੁੜੇ ਹੋ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਜਾਣੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
1: ਹਾਂਜੀ,
0: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
0: ਜੀ,
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੇ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ
0: ਬਿਲਕੁਲ ਬਿਲਕੁਲ।
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ,
1: ਉਹ ਨਹੀਂ ਬਣਦਾ ਉਹਨਾਂ ਦਾ,
0: ਬਿਲਕੁਲ ਬਿਲਕੁਲ ਜੀ।
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ।
1: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ।
1: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
1: ਬਿਲਕੁਲ।
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਮਤਲਬ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
0: ਬਿਲਕੁਲ
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ।
1: ਹਾਂ
0: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
0: ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ, ਠੀਕ ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਉਹਨਾਂ ਦੋ ਛੱਪੜ ਪੈ ਜਾਣਗੇ, ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ, ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਘਰ ਕਰ ਜਾਂਦੇ,
1: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ,
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
0: ਜੀ ਜੀ ਜੀ, ਬਿਲਕੁਲ,
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ,
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਕੋਈ ਬਹੁਤਾ
1: ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ,
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ, ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ,
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਹੈ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ।
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਿਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
0: ਜੀ ਜੀ, ਬਿਲਕੁਲ
1: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
0: ਜੀ ਜੀ, ਬਿਲਕੁਲ।
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਜਿਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹੀ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ
0: ਜੀ ਜੀ ਜੀ।

0: Kitchen Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Big Paraj 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ ਹੈ। ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਵੀਕਐਂਡ ਤੋਂ ਬਾਅਦ ਉਮੀਦ ਕਰਦੇ ਹਾਂ ਸਾਰੇ ਰਾਜ਼ੀ ਖੁਸ਼ੀ ਹੋਣਗੇ, ਪਹਿਲਾਂ ਵੀ ਹੋਣਗੇ ਤੇ ਬਾਅਦ ਦੇ ਵਿੱਚ ਵੀ ਹੋਣਗੇ। ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ, ਇਹੀ ਬੇਨਤੀ ਹੁੰਦੀ ਹੈ, ਤਾਂ ਕਿ ਹੋਰ ਵੀ ਦੋਸਤ ਮਿੱਤਰ ਸੱਜਣ ਬੇਲੀ ਸਹੇਲੀ ਅਤੇ ਸਹੇਲੇ ਜਿਹੜੇ ਨੇ ਨਾਲ ਮਿਲ ਕੇ ਗੱਲਾਂ ਬਾਤਾਂ ਕਰ ਸਕਦੇ ਨੇ। ਅਤੇ ਨਾਲ ਦੀ ਨਾਲ ਜੋਲ ਭੈਣ ਜੀ, ਸੁਰਿੰਦਰ ਕੌਰ ਮਾਲ ਜੀ, ਨਵਦੀਪ ਨਵੀ ਜੀ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਤੇ ਜੋਲ ਭੈਣ ਸੁਰਿੰਦਰ ਕੌਰ ਮਾਲ ਭੈਣ ਜੀ ਕਹਿੰਦੇ ਆ US ਤੋਂ ਸਤਿ ਸ਼੍ਰੀ ਅਕਾਲ ਭੁਪਿੰਦਰ ਜੀ, ਅੱਜ ਕੱਲ੍ਹ ਟੋਪਿਕ ਵਾਹ ਕਮਾਲ ਹੁੰਦੇ ਨੇ ਜੀ, ਅਤੇ ਸ਼ੁਕਰੀਆ ਜੀ। ਅਤੇ ਬਸ ਜੀ, ਸੱਜਣ ਪਿਆਰੇ ਜਿਹੜੇ ਨੇ ਨਾਲ ਮਿਲ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ, ਅਤੇ ਉਹ ਕੁਝ ਨਾ ਕੁਝ ਅਨੋਖਾ ਜਿਹੜਾ ਟਾਈਟਲ ਕਈ ਵਾਰੀ ਕੱਢ ਲਿਆਉਂਦੇ ਆ, ਅਤੇ ਸ਼ੁਕਰੀਆ ਤੁਹਾਡਾ, ਧੰਨਵਾਦ ਹੈ, ਤੁਹਾਨੂੰ ਪਸੰਦ ਆਉਂਦੇ ਆ। ਅਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:07 ਦਾ ਐਗਜੈਕਟਲੀ ਸਮਾਂ ਹੈ ਜੀ, ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ ਜਿਹੜੇ ਨੇ 12:07, ਅਤੇ ਘੜੀਆਂ ਦੇ ਵਿੱਚ ਵੀ ਤਬਦੀਲੀ ਇਸ ਮਹੀਨੇ ਦੇ ਆਖਰ ਦੇ ਵਿੱਚ ਹੋ ਜਾਣੀ ਹੈ। ਜਿਹੜਾ ਪੱਛਮੀ ਮੁਲਕਾਂ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਂ ਜਿਹੜਾ ਬਦਲ ਚੁੱਕਿਆ ਹੈ, ਇਸੇ ਤਰ੍ਹਾਂ ਯੂਰਪ ਅਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਅਮੈਰੀਕਾ ਦਾ ਸਮਾਂ ਤਬਦੀਲ ਹੋਣਾ ਹੈ। 1 ਘੰਟਾ ਜਿਹੜੀਆਂ ਘੜੀਆਂ ਨੇ ਉਹ ਪਿੱਛੇ ਕੀਤੀਆਂ ਜਾਣੀਆਂ ਨੇ, ਅਤੇ ਜਿਵੇਂ ਕਿ ਭਾਰਤ ਦੇ ਵਿੱਚ ਅਤੇ ਫਿਨਲੈਂਡ ਦੇ ਵਿੱਚ ਇਸ ਵਕਤ 2.5 ਘੰਟਿਆਂ ਦਾ ਫਰਕ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ 2 ਹਫ਼ਤਿਆਂ ਤਾਈਂ ਹਾਂਜੀ, ਇਸ ਤੋਂ ਅਗਲੇ ਹਫ਼ਤੇ ਜਿਹੜਾ ਵੀਕਐਂਡ ਦੇ ਵਿੱਚ ਸਮਾਂ ਜਿਹੜਾ ਤਬਦੀਲ ਹੋ ਜਾਣਾ ਹੈ, ਅਤੇ ਸੰਡੇ ਨੂੰ ਜੀ, ਅਤੇ ਇਸ ਸੰਡੇ ਨੂੰ ਨਹੀਂ ਅਗਲੇ ਸੰਡੇ ਨੂੰ ਜੀ, ਆਹ ਛੱਡ ਕੇ ਜੀ, ਅਤੇ ਉਹਦੇ ਵਿੱਚ ਫਿਰ 3.5 ਘੰਟੇ ਦਾ ਫਰਕ ਪੈ ਜਾਣਾ ਜੀ ਇੰਡੀਆ ਦੇ ਹਿਸਾਬ ਦੇ ਨਾਲ। ਖਾਸ ਕਰਕੇ ਚਲੋ ਬਾਕੀ ਜਿਹੜੀ ਸਮਾਂ ਸਾਰਨੀ ਆਪਣੇ ਪ੍ਰੋਗਰਾਮਾਂ ਦੀ ਉਹ ਭਾਰਤੀ ਸਮੇਂ ਦੇ ਅਨੁਸਾਰ ਹੀ ਹੈ, ਅਤੇ 9:30 ਹੀ ਪ੍ਰੋਗਰਾਮ ਰਹੇਗਾ, ਉਹਦੀ ਕੋਈ ਉਹਦੇ ਵਿੱਚ ਹੇਰਾਫੇਰੀ ਨਹੀਂ ਹੋਵੇਗੀ। ਚਲੋ ਦੋਸਤੋ, ਆਨ ਮਿਲੋ ਸੱਜਣਾ ਅਤੇ ਸੁਪਰੀਮ ਕੋਰਟ ਮਾਰਚ ਦਾ ਮੁੱਦਾ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ, ਅਤੇ ਯਾਦ ਆਏ ਖਹਿਰਾ ਫਿਰ ਤੋਂ, ਅਤੇ DA ਨਹੀਂ ਛੱਡਦਾ ਖਹਿੜਾ, ਅਤੇ ਦੇਖਦੇ ਹਾਂ ਹੋਰ ਬਹੁਤ ਸਾਰੀਆਂ ਤਾਜ਼ੀਆਂ ਖਬਰਾਂ ਨੇ ਅਤੇ ਚਲੰਤ ਮਾਮਲੇ ਨੇ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਜਿਹੜੀਆਂ ਗੱਲਾਂ ਬਾਤਾਂ ਚੱਲਣਗੀਆਂ, ਅਤੇ ਖਾਲਿਸਤਾਨ ਦਾ ਮੁੱਦਾ ਜਿਹੜਾ ਕਹਿ ਸਕਦੇ ਹਾਂ ਕਿ ਆਪਣੇ ਅਮੈਰੀਕਾ ਦੇ ਵਿੱਚ ਆਪਣੇ ਕੈਨੇਡਾ ਦੇ ਹੋਰ ਜਿਹੜੇ ਸੂਬਿਆਂ ਦੇ ਵਿੱਚ ਵੀ ਪੈਂਦਾ ਨਜ਼ਰ ਆਉਂਦਾ ਹੈ, ਅਤੇ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਅਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ ਇਸ ਵਕਤ ਜਿਹੜੇ ਨੇ 5:09 ਹੋ ਗਏ ਨੇ, ਅਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:09 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਸਥਿਤੀ ਹੈ ਸ਼ਾਮ ਦੀ 6:09 ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:39 ਦਾ ਜਿਹੜਾ ਸਮਾਂ ਹੈ ਜੀ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਆਪਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਦੀਆਂ ਵੀ ਗੱਲਾਂ ਬਾਤਾਂ ਸੁਣਨੀਆਂ ਨੇ। ਅੱਜ ਦਾ ਵਿਚਾਰ ਕਹਿੰਦਾ ਹੈ ਤੇ 12 ਅਕਤੂਬਰ ਤਵਾਰੀਖ ਹੈ। ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ 12 ਅਕਤੂਬਰ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਕਹਿੰਦੇ ਨੇ ਕਿ ਆਦਮੀ ਦਾ ਸਭ ਤੋਂ ਵੱਧ ਦੋਸਤ ਜਿਹੜਾ ਸ਼ੀਸ਼ਾ ਹੁੰਦਾ ਹੈ, ਕਿਉਂਕਿ ਸ਼ੀਸ਼ੇ ਮੂਹਰੇ ਬੈਠ ਕੇ ਉਹਦੇ ਨਾਲ ਵਾਰਤਾਲਾਪ ਕਰਦੇ ਹਾਂ ਤੇ ਝੂਠਾ ਸੱਚਾ ਜਿਹੜਾ ਆਪਣੇ ਆਪ ਦੇ ਵਿੱਚ ਹੀ ਸਾਬਤ ਹੋ ਜਾਂਦਾ ਹੈ, ਤੇ ਜੋ ਰੋਂਦਿਆਂ ਨੂੰ ਵੇਖ ਕੇ ਰੋਂਦਾ ਹੈ ਤੇ ਹੱਸਦਿਆਂ ਨੂੰ ਵੇਖ ਕੇ ਹੱਸਦਾ ਹੈ, ਤੇ ਕੁਝ ਰਾਜਨੀਤਿਕ ਤੇ ਅਮੀਰ ਲੋਕ ਸ਼ੀਸ਼ਿਆਂ ਵਰਗੇ ਹੁੰਦੇ ਨੇ ਤੇ ਇੱਕ ਹੀ ਸੋਚ ਵਾਲੇ ਦੋਸਤ ਜਿਹੜੇ ਬਣ ਜਾਂਦੇ ਹੈ। ਤੇ ਦੂਸਰੇ ਪਾਸੇ ਭਾਰਤ ਦੀ ਗੱਲ ਕਰ ਲਈਏ ਤੇ 12 ਅਕਤੂਬਰ ਦਾ ਮਹੀਨਾ 1492 ਦੇ ਵਿੱਚ ਭਾਰਤ ਦੀ ਖੋਜ ਕਰਨ ਨਿਕਲੇ ਸੀ ਕ੍ਰਿਸਟੋਫਰ ਕੋਲੰਬਸ ਤੇ ਉਸਦੇ ਸਾਥੀ ਜਿਹੜੇ ਸੀ ਪਹੁੰਚ ਗਏ ਅਮਰੀਕਾ, ਤੇ ਸਾਥੀ ਜਿਹੜਾ ਸੀ ਬਹਾਮਾਸ ਟਾਪੂ ਦੇ ਵਿੱਚ ਪੁੱਜੇ ਸੀ ਤੇ ਉਹਨੂੰ ਹੀ ਅਮਰੀਕਾ ਸਮਝਣ ਲੱਗ ਗਏ, ਸੋਰੀ ਆਪਣੇ ਇੰਡੀਆ ਸਮਝਣ ਲੱਗ ਗਏ ਸੀ। ਤੇ 1710 ਦੇ ਵਿੱਚ ਸਰਹਿੰਦ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ 1972 ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੁੰਦਾ ਹੈ ਤੇ ਆਪਣੇ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ, 225 ਦੇ ਵਿੱਚ ਹੋਰ ਸਾਰੀਆਂ ਲਹਿਰਾਂ ਚੱਲਦੀਆਂ ਨੇ ਤੇ 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਸੈਸ਼ਨ ਜੱਜ ਨੇ ਮਹੰਤ ਤੇ 7 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1921 ਦੇ ਵਿੱਚ। 1967 ਦੇ ਵਿੱਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸੈਨਾਪਤੀ, ਰੈਡੀਕਲ ਚਿੰਤਕ ਤੇ ਸਮਾਜਵਾਦੀ ਰਾਜਨੇਤਾ ਰਾਮ ਮਨੋਹਰ ਲੋਹੀਆ ਉਹਨਾਂ ਦਾ ਦਿਹਾਂਤ ਹੁੰਦਾ ਹੈ ਤੇ 1959 ਦੇ ਵਿੱਚ ਜਰਮਨ ਦਾ ਭੂਗੋਲ ਵਿਗਿਆਨੀ ਓਟੋ ਸਲੂਟਰ ਦਾ ਜਿਹੜਾ ਦਿਹਾਂਤ ਹੋ ਜਾਂਦਾ ਹੈ। 1993 'ਚ ਕੌਮੀ ਮਨੁੱਖੀ ਹੱਕ ਕਮਿਸ਼ਨ ਜਿਹੜਾ ਭਾਰਤ ਜਨਤਕ ਅਧਾਰਾਂ ਦਾ ਜਿਹੜਾ ਸੀ ਆਰਡੀਨੈਂਸ ਜਾਰੀ ਕੀਤਾ ਜਾਂਦਾ ਹੈ ਤੇ 1999 'ਚ ਪਾਕਿਸਤਾਨ ਦੇ ਵਿੱਚ ਫੌਜ ਦੇ ਮੁਖੀ ਪਰਵੇਜ਼ ਮੁਸ਼ਰਫ ਨੇ ਜਿਹੜਾ ਸੀ ਨਵਾਜ਼ ਸ਼ਰੀਫ ਦਾ ਤਖ਼ਤਾ ਪਲਟ ਕਰਕੇ ਹਕੂਮਤ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ 2005 'ਚ ਆਖਰ 'ਚ ਸੂਚਨਾ ਅਧਿਕਾਰ ਸੇਵਾਵਾਂ ਐਕਟ RTI ਲਾਗੂ ਕੀਤੀ ਗਈ, ਪਰ ਹੁਣ ਦੇ ਸਮਿਆਂ ਦੇ ਵਿੱਚ ਸਾਰਾ ਕੁਝ ਆਪਣੇ ਕਾਬੂ ਦੇ ਵਿੱਚ ਕੀਤਾ ਗਿਆ। ਉਹਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਸਾਂਝੀ ਕਰਕੇ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਸ਼ਵ ਨਜ਼ਰ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਅੱਜ ਦੇ ਦਿਹਾੜੇ 'ਤੇ ਉਹਦੀ ਵੀ ਗੱਲ ਕਰਦੇ ਹਾਂ। ਜੋ ਅੰਕੜੇ ਦੱਸਦੇ ਨੇ, ਅੰਕੜਿਆਂ ਦੇ ਮੁਤਾਬਕ ਸੰਸਾਰ ਦੇ ਵਿੱਚ 285 ਮਿਲੀਅਨ ਲੋਕ ਜਿਹੜੇ ਨੇ ਜੋ ਦੇਖ ਨਹੀਂ ਸਕਦੇ, ਅੰਨੇਪਣ ਦੇ ਸ਼ਿਕਾਰ ਨੇ ਪੂਰੀ ਦੁਨੀਆ ਦੇ ਵਿੱਚ 285 ਮਿਲੀਅਨ ਲੋਕ ਨੇ। ਇਹਨਾਂ ਦੇ ਵਿੱਚੋਂ 39 ਮਿਲੀਅਨ ਲੋਕ ਜਿਹੜੇ ਨੇਤਰਹੀਨ ਨੇ ਤੇ ਮੋਤੀਆਬਿੰਦ ਡਾਇਬਿਟਿਕ ਜਿਹੜੇ ਨੇ ਰੈਟੀਨੋਪੈਥੀ ਭੈਂਗਾਪਨ ਨੇੜੇ ਜਾਂ ਦੂਰ ਦੀਆਂ ਚੀਜ਼ਾਂ ਜਿਹੜੀਆਂ ਨੇ ਸਫਲ ਜਿਹੜੀਆਂ ਸਾਫ਼ ਨਾ ਦਿਸਣਾ, ਗਲੂਕੋਜ਼ ਕਾਰਨੀਅਲ ਅਪਾਰਦਰਸ਼ਕਤਾ ਦੇ ਉੱਤੇ ਕੁਝ ਹੋਰ ਕਾਰਨ ਅੰਨੇ ਪਾਉਂਦੇ ਨੇ। ਇਤਿਹਾਸ ਦੇ ਵਿੱਚ ਕੁਝ ਅਜਿਹੀਆਂ ਵੀ ਮਹਾਨ ਹਸਤੀਆਂ ਵੀ ਹੋਈਆਂ ਨੇ ਜਿਨ੍ਹਾਂ ਦੇ ਜਾਂ ਅੱਖਾਂ 'ਚ ਆਏ ਨਹੀਂ ਸੀ, ਅੱਖਾਂ ਦੀ ਨਜ਼ਰ ਤੋਂ ਬਿਨਾਂ ਵੀ ਨਾਮ ਕਮਾਇਆ। ਅਮੈਰੀਕਾ ਦੀ ਹੈਲਨ ਕੈਲਰ ਅੰਨੇਪਣ ਦੇ ਉੱਤੇ ਬੋਲੇਪਣ ਦੀ ਸ਼ਿਕਾਰ ਸੀਗੀ ਪਰ ਲੇਖਕ ਤੇ ਅਧਿਆਪਕ ਦੇ ਤੌਰ ਦੇ ਉੱਤੇ ਪ੍ਰਸਿੱਧ ਹੋ ਗਈ। ਅਮੈਰੀਕਾ ਦੇ ਰਾਸ਼ਟਰਪਤੀ ਜਿਹੜੇ ਸਨ ਰੂਜ਼ਵੈਲਟ ਤੇ ਯੂਨਾਨ ਦੇ ਮਹਾਂਕਵੀ ਹੋਮਰ ਵੀ ਨੇਤਰਹੀਨ ਸਨ ਪਰ ਉਹਨਾਂ ਨੇ ਵੀ ਮੱਲਾਂ ਮਾਰੀਆਂ। ਐਰਿਕ ਵੀਰੀਅਰ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਦੇ ਉੱਤੇ ਚੋਟੀ ਦੇ ਉੱਤੇ ਚੜ੍ਹ ਗਿਆ, ਦੁਨੀਆ ਦੀ ਸਭ ਤੋਂ ਉਚਾਈ ਵਾਲੀ ਚੋਟੀ। ਦੇਸ਼ ਦੇ ਵਿੱਚ 60 ਲੱਖ ਲੋਕ ਅੰਨੇਪਣ ਦਾ ਸ਼ਿਕਾਰ ਨੇ। ਇਹਨਾਂ ਦੇ ਵਿੱਚੋਂ 75% ਅਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਅੰਨਾਪਣ ਠੀਕ ਹੋ ਸਕਦਾ ਹੈ, ਪਰ ਡਾਕਟਰੀ ਸਹੂਲਤਾਂ ਦੀ ਕਮੀ, ਆਰਥਿਕ ਹਾਲਾਤ ਕਮਜ਼ੋਰ ਹੋਣਾ ਜਿਹੜੇ ਨੇ ਉਹ ਕਾਰਨ ਜਿਹੜੇ ਨੇ ਬਣ ਜਾਂਦੇ ਹੈ। ਅੱਖਾਂ ਕੀਮਤੀ ਨੇ, ਇਹਨਾਂ ਦੀ ਸੰਭਾਲ ਬਚਪਨ ਤੋਂ ਹੀ ਜ਼ਰੂਰੀ ਹੈ। ਬੱਚਿਆਂ ਦੇ ਵਿੱਚ ਵਿਟਾਮਿਨ ਏ ਦੀ ਕਮੀ, ਮੋਤੀਆਬਿੰਦ, ਭੈਗਾਪਨ, ਪਲਕ ਦਾ ਉੱਪਰ ਨਾ ਹੋਣਾ, ਕਾਲਾ ਮੋਤੀਆ ਹੋ ਜਾਣਾ, ਸਿਰ ਦਰਦ, ਅੱਖਾਂ ਦੇ ਵਿੱਚੋਂ ਪਾਣੀ ਵਗਣਾ, ਅੱਖਾਂ ਨੂੰ ਮਸਲਣਾ, ਲਿਖਣ ਦੇ ਵਿੱਚ ਗਲਤੀਆਂ ਕਰਨਾ, ਬਲੈਕ ਬੋਰਡ ਦੇ ਉੱਤੇ ਲਿਖੇ ਅੱਖਰ ਨਾ ਦਿਸਣਾ, ਸਿਰ 'ਚ ਕਰਾਉਣਾ, ਬਿਮਾਰੀਆਂ ਜਿਹੜੀਆਂ ਨੇ ਆਮ ਨੇ ਪਰ ਅੱਗੇ ਜਾ ਕੇ ਵੱਡੀਆਂ ਹੋ ਸਕਦੀਆਂ ਨੇ। 6 ਸਾਲ ਤੱਕ ਦੇ ਬੱਚਿਆਂ ਨੂੰ ਵਿਟਾਮਿਨ ਏ ਦੀਆਂ ਬਣਦੀਆਂ ਖੁਰਾਕਾਂ ਪਿਲਾਉਣੀਆਂ ਚਾਹੀਦੀਆਂ ਨੇ। ਵੈਸੇ ਇਹਨਾਂ ਮੁਲਕਾਂ ਦੇ ਵਿੱਚ ਚਲੋ ਮੇਰੇ ਬੱਚਿਆਂ ਦੇ ਵੀ ਐਨਕਾਂ ਲੱਗੀਆਂ ਛੋਟੇ ਹੁੰਦੇ ਪਰ ਹੁਣ ਨਹੀਂ ਲਾਉਂਦੇ, ਪਰ ਕਈ ਵਾਰੀ ਜਦੋਂ ਪਰਿਵਾਰ ਦੇ ਵਿੱਚ ਘਰਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਲੈ ਇਹਨਾਂ ਨੂੰ ਛੋਟੇ ਹੁੰਦੇ ਹੁਣ ਤੋਂ ਹੀ ਐਨਕਾਂ ਲੱਗ ਗਈਆਂ, ਪਰ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜੋ ਨੋਟਿਸ ਕਰ ਲਈਆਂ ਜਾਣ ਛੋਟੇ ਹੁੰਦੇ ਹੀ ਡਾਇਗਨੋਸ ਹੋ ਜਾਣ। ਖਾਸ ਕਰ ਇਹਨਾਂ ਮੁਲਕਾਂ 'ਚ ਜਦੋਂ ਧਿਆਨ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਦਾ, ਖਾਸ ਕਰਕੇ ਬੱਚੇ ਜਦੋਂ ਸਕੂਲ ਜਾਂਦੇ ਆ ਪਹਿਲੀ ਕਲਾਸ ਦੇ ਵਿੱਚ, ਤਾਂ ਉਹ ਸਾਰਾ ਕੁਝ ਚੈੱਕਅਪ ਕਰਦੇ ਆ ਸਕੂਲ ਦੇ ਵਿੱਚ ਅਤੇ ਅਲਰਟ ਕਰ ਦਿੰਦੇ ਨੇ। ਅਤੇ ਉਹ ਚੀਜ਼ਾਂ ਨੂੰ ਹੌਲੀ ਹੌਲੀ 2-4 ਸਾਲ ਤੱਕ ਜਾਂ ਜਿੱਦਾਂ ਜਿੱਦਾਂ ਬੱਚਿਆਂ ਦੀ ਉਮਰ ਵੱਧਦੀ ਜਾਂਦੀ ਹੈ, ਉਹ ਚੀਜ਼ਾਂ ਤੋਂ ਛੁਟਕਾਰਾ ਜਾਂ ਉਹਨਾਂ ਦੇ ਵਿੱਚ ਸਿਹਤ ਦੇ ਵਿੱਚ ਜਿਹੜੀ ਹੈ ਤਬਦੀਲੀ ਵੀ ਦੇਖਣ ਨੂੰ ਮਿਲਦੀ ਹੈ ਅਤੇ ਐਨਕਾਂ ਜਿਹੜੀਆਂ ਨੇ ਲਹਿ ਵੀ ਜਾਂਦੀਆਂ ਨੇ। ਪਰ ਆਪਣੇ ਕੁਝ ਚੀਜ਼ਾਂ ਨੂੰ ਇੱਦਾਂ ਦੇਖਿਆ ਜਾਂਦਾ ਕਿ ਪਤਾ ਨਹੀਂ ਬੱਚੇ ਨੇ ਕੀ ਕਰ ਲਿਆ ਜਾਂ ਕੀ ਕਰ ਦਿੱਤਾ, ਕਿ ਇਹਦੀ ਨਜ਼ਰ ਕਮਜ਼ੋਰ ਕਿੱਦਾਂ ਹੋ ਗਈ। ਭਈ ਰੱਬ ਨੇ ਕਿ ਪਰਫੈਕਟ ਹੀ ਜੰਮੇ ਨੇ ਸਾਰੇ, ਸਮੇਂ ਦੇ ਨਾਲ ਨਾਲ ਚੀਜ਼ਾਂ ਆਉਂਦੀਆਂ ਨੇ, ਚੇਂਜ ਹੁੰਦੀਆਂ ਨੇ। ਹਰੀਆਂ ਸਬਜ਼ੀਆਂ, ਟਮਾਟਰ, ਗਾਜਰ, ਅੰਬ, ਆਂਡੇ, ਮੱਛੀ ਖਾਣ ਦੇ ਨਾਲ ਵਿਟਾਮਿਨ ਏ ਦੀ ਜਿਹੜੀ ਘਾਟ ਪੂਰੀ ਹੁੰਦੀ ਹੈ, ਅਤੇ ਬੱਚਿਆਂ ਨੂੰ ਪਟਾਖਿਆਂ, ਤਿੱਖੀਆਂ ਚੀਜ਼ਾਂ ਅਤੇ ਨੁਕੀਲੇ ਜਿਹੜੇ ਨੇ ਖਿਡੌਣੇ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ। ਲਗਾਤਾਰ ਟੀਵੀ ਵੇਖਣਾ, ਕੰਪਿਊਟਰ ਦੇ ਉੱਤੇ ਮੋਬਾਈਲ ਚਲਾਉਣ ਦੇ ਨਾਲ ਅੱਖਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਮੋਤੀਆ ਬਿੰਦ ਦਾ ਇਲਾਜ ਕੇਵਲ ਆਪਰੇਸ਼ਨ ਹੈ। ਨਜ਼ਰ ਘੱਟ ਹੋਵੇ ਤਾਂ ਐਨਕਾਂ ਲਾਈਆਂ ਜਾ ਸਕਦੀਆਂ ਨੇ। ਕਾਲੇ ਮੋਤੀਆ ਦੇ ਉੱਤੇ ਭੈਗਾਪਨ ਜਿਹੜਾ ਹੈ, ਟੀਰ ਦਾ ਜਿਹੜਾ ਇਲਾਜ ਛੋਟੀ ਉਮਰ ਦੇ ਵਿੱਚ ਕਰਾਉਣਾ ਚਾਹੀਦਾ ਹੈ। ਸਮੇਂ ਸਮੇਂ ਦੇ ਉੱਤੇ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ, ਖਾਸ ਕਰਕੇ 40 ਸਾਲ ਤੋਂ ਵੱਧ ਜਿਹੜੇ ਵਾਲਿਆਂ ਨੂੰ, ਉਮਰ ਤੋਂ ਵੱਧ ਦੇ। ਦੇਸ਼ ਦੇ ਵਿੱਚੋਂ ਅੱਖਾਂ ਦੇ ਅੰਨੇਪਨ ਨੂੰ ਖਤਮ ਕਰਨ ਦੇ ਲਈ ਮਰਨ ਦੇ ਉਪਰੰਤ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ, ਕਿਉਂਕਿ ਦੇਸ਼ ਦੇ ਵਿੱਚ ਸਿਰਫ ਤੇ ਸਿਰਫ 50,000 ਅੱਖਾਂ ਹੀ ਦਾਨ ਵਜੋਂ ਮਿਲਦੀਆਂ ਨੇ, ਜਦਕਿ 15 ਲੱਖ ਕੋਰਨੀਆਂ ਦੀ ਲੋੜ ਜਿਹੜੀ ਹੈ ਹੁੰਦੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਮਰਨ ਉਪਰੰਤ ਜਿਹੜਾ ਸਰੀਰ ਦਾਨ ਅਤੇ ਅੱਖਾਂ ਦਾਨ ਕਰਨ ਦੀ ਮੁਹਿੰਮ ਜਿਹੜੀ ਚਲਾਈ ਹੋਈ ਹੈ। ਲਓ ਦੋਸਤੋ, RTI ਦੀ ਸੰਖੇਪ 'ਚ ਗੱਲ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। ਸੂਚਨਾ ਅਧਿਕਾਰ ਐਕਟ, ਸੂਚਨਾ ਅਧਿਕਾਰ ਐਕਟ 250 ਸਾਲ ਪਹਿਲਾਂ 1766 ਨੂੰ ਸਵੀਡਨ ਦੇ ਦੇਸ਼ ਦੇ ਵਿੱਚ ਜਿਹੜਾ ਬਣਾਇਆ ਗਿਆ ਸੀ। UNO ਨੇ 1946 ਦੇ ਵਿੱਚ ਇਸ ਨੂੰ ਬੁਨਿਆਦੀ ਮਨੁੱਖੀ ਅਧਿਕਾਰ ਦੇ ਵਜੋਂ ਪ੍ਰਵਾਨ ਕਰ ਲਿਆ। ਕਿਸੇ ਵੀ ਆਜ਼ਾਦੀ ਨੂੰ ਸੂਚਨਾ ਦੇ ਅਧਿਕਾਰ ਦੀ ਆਜ਼ਾਦੀ ਦੀ ਕਸੋਟੀ ਦੇ ਉੱਤੇ ਪਰਖਿਆ ਜਾ ਸਕਦਾ ਹੈ। ਸੂਚਨਾ ਦਾ ਅਧਿਕਾਰ ਐਕਟ ਜਿਹੜਾ ਸੀ, RTI ਐਕਟ 2005 ਦੇ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਕਾਨੂੰਨ ਬਣਿਆ, ਜੋ ਨਾਗਰਿਕਾਂ ਨੂੰ ਸਰਕਾਰੀ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਰਿਹਾ। ਲਾਗੂ ਹੋਣ ਦੀ ਮਿਤੀ ਜਿਹੜੀ ਸੀ, ਇਹ ਕਾਨੂੰਨ 12 ਅਕਤੂਬਰ 2005 ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਹੋਈ। ਫੀਸ ਜਿਹੜੀ ਸੀ, ਭਰਤੀ ਨਾਗਰਿਕ ਸਿਰਫ 10 ਰੁਪਏ ਦੀ ਫੀਸ ਦੇ ਕੇ ਸਰਕਾਰੀ ਰਿਕਾਰਡਾਂ ਦੀ ਜਾਣਕਾਰੀ ਮੰਗ ਸਕਦੇ ਸੀ। ਸਮਾਂ ਸੀਮਾ ਦੇ ਵਿੱਚ RTI ਅਰਜ਼ੀ ਦਾ ਜਿਹੜਾ ਜਵਾਬ ਆਮ ਤੌਰ ਦੇ ਉੱਤੇ 30 ਦਿਨਾਂ ਦੇ ਅੰਦਰ ਅੰਦਰ 1 ਮਹੀਨੇ ਦੇ ਵਿੱਚ ਦੇਣਾ ਲਾਜ਼ਮੀ ਹੈ। ਜੇਕਰ ਮਾਮਲਾ ਜੀਵਨ ਜਾਂ ਆਜ਼ਾਦੀ ਦੇ ਨਾਲ ਜੁੜਿਆ ਹੋਵੇ ਤਾਂ ਇਹ ਸਮਾਂ ਸਿਰਫ 48 ਘੰਟੇ ਵੀ ਜਿਹੜਾ ਉਹਦੇ ਵਿੱਚ ਵੀ ਸਾਰਾ ਕੁਝ ਮਿਲ ਸਕਦਾ ਹੈ। ਇਹਦੇ ਵਿੱਚ ਅਰਜ਼ੀ ਕਿਵੇਂ ਦੇਣੀ ਹੈ ਪਤਾ ਨਹੀਂ, ਹੁਣ ਅਕਸੈਪਟ ਕਰਦੇ ਕਿ ਨਹੀਂ ਸੈਣੀ ਸਾਹਿਬ ਜ਼ਰੂਰ ਦੱਸਣਗੇ। ਔਨਲਾਈਨ ਵਿਧੀ ਜਿਹੜੀ ਹੈ, ਤੁਸੀਂ ਸਰਕਾਰ ਦੇ ਅਧਿਕਾਰਤ ਸੂਚਨਾ ਦਾ ਜਿਹੜਾ ਅਧਿਕਾਰ ਪੋਰਟਲ ਹੈ ਉਹਦੇ ਉੱਤੇ ਜਾ ਕੇ ਆਨਲਾਈਨ ਅਰਜ਼ੀ ਦਰਜ ਕਰ ਸਕਦੇ ਹੋ। ਔਫਲਾਈਨ ਵਿਧੀ ਜਿਹੜੀ ਹੈ, ਆਪਣੀ ਬੇਨਤੀ ਕਾਗਜ਼ ਦੇ ਉੱਤੇ ਲਿਖ ਕੇ 10 ਰੁਪਏ ਦਾ ਪੋਸਟਲ ਆਰਡਰ ਜੋੜ ਕੇ ਸੰਬੰਧਿਤ ਵਿਭਾਗ ਦੇ ਲੋਕ ਸੂਚਨਾ ਅਧਿਕਾਰੀ PIO ਨੂੰ ਜਿਹੜਾ ਰਜਿਸਟਰਡ ਡਾਕ ਦੇ ਰਾਹੀਂ ਭੇਜ ਸਕਦੇ ਹੋ। ਆਜ਼ਾਦੀ ਦੇ 58 ਸਾਲ ਦੇ ਬਾਅਦ ਵੀ ਲਾਗੂ ਕਰਕੇ ਆਮ ਵਿਅਕਤੀ ਨੂੰ ਇਹ ਤਾਕਤ ਦਿੱਤੀ ਗਈ ਸੀਗੀ ਕਿ ਕਿਸੇ ਵੀ ਸਰਕਾਰੀ ਸੰਸਥਾ ਦੇ ਅਧਿਕਾਰੀਆਂ ਨੂੰ ਉਹਨਾਂ ਦੇ ਕੰਮਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ। ਥੋੜ੍ਹੇ ਸਮੇਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਇੰਨਾ ਮਸ਼ਹੂਰ ਜਿਹੜਾ ਇਹ ਹੋ ਗਿਆ RTI। ਕਿਸੇ ਨੇ ਸਰਪੰਚ ਅਧਿਕਾਰੀ ਤੋਂ ਕੀਤੇ ਕੰਮਾਂ ਦੇ ਵੇਰਵੇ ਮੰਗ ਲਿਆ ਅਤੇ ਕਿਸੇ ਨੇ ਪਦਮ ਵਿਭੂਸ਼ਣ ਇਨਾਮਾਂ ਦੇ ਨਿਯਮਾਂ ਦੇ ਬਾਰੇ, ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਰੁਤਬਾ ਕਦੇ ਦਿੱਤਾ ਅਤੇ ਗਾਂਧੀ ਨੂੰ ਮਹਾਤਮਾ ਗਾਂਧੀ ਦਾ ਰੁਤਬਾ ਕਦੋਂ ਅਤੇ ਕਿਸਨੇ ਦਿੱਤਾ, ਇਸ ਤਰ੍ਹਾਂ ਦੇ ਸਵਾਲ ਹੁੰਦੇ ਗਏ। ਪਿਛਲੇ 12 ਸਾਲ ਦੇ ਦੌਰਾਨ 2.5 ਕਰੋੜ ਤੋਂ ਵੀ ਵੱਧ ਅਰਜ਼ੀਆਂ ਜਾਣਕਾਰੀ ਲਈ ਜਿਹੜੀਆਂ ਆਈਆਂ ਨੇ। ਇਸ ਐਕਟ ਦੇ ਤਹਿਤ 2G ਸਪੈਕਟਰਮ ਜਿਹੜਾ ਕਾਮਨਵੈਲਥ ਘੁਟਾਲਾ, ਕੋਲਾ ਆਦਰਸ਼ ਸੁਸਾਇਟੀ ਘੁਟਾਲੇ ਨੰਗੇ ਹੋਏ। ਐਕਟ ਲਾਗੂ ਹੋਣ ਤੋਂ ਬਾਅਦ 60 ਤੋਂ ਵੱਧ ਬੰਦੇ ਕਤਲ ਕੀਤੇ, ਜਿਨ੍ਹਾਂ RTI ਤਹਿਤ ਵੱਡੇ ਘੁਟਾਲਿਆਂ ਦਾ ਪਰਦਾ ਫਾਸ਼ਤ ਕੀਤਾ। ਇਹ ਐਕਟ ਲਾਗੂ ਕਰਵਾਉਣ ਵਾਲਿਆਂ ਦੇ ਹੁਣ ਸੁਪਨੇ ਜਿਹੜੇ ਨੇ ਟੁੱਟ ਰਹੇ ਨੇ, ਕਿਉਂਕਿ ਸਿਆਸਤਦਾਨ, ਅਧਿਕਾਰੀ ਅਤੇ ਨੌਕਰਸ਼ਾਹੀ ਅਤੇ ਇੱਥੋਂ ਤੱਕ ਕਿ ਨਿਆਂ ਪ੍ਰਣਾਲੀ ਦੇ ਕੁਝ ਵਿਅਕਤੀਆਂ ਦੀ ਕੋਸ਼ਿਸ਼ ਹੈ ਕਿ ਆਮ ਲੋਕਾਂ ਨੂੰ ਮਿਲੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਵੇ। ਸਭ ਤੋਂ ਵੱਧ ਕੋਸ਼ਿਸ਼ ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ, ਜਿਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਰੁਕਾਵਟ ਨੇ। ਐਕਟ ਦੀ ਕੋਈ ਧਾਰਾ ਅਜਿਹੀ ਨਹੀਂ ਜੋ ਸੂਚਨਾ ਕਮਿਸ਼ਨਰ ਨੂੰ ਆਪਣੇ ਫੈਸਲੇ ਲਾਗੂ ਕਰਨ ਦੇ ਸਮਰੱਥ ਬਣਾਉਂਦੀ ਹੋਵੇ, ਪਰ ਦੂਜੇ ਪਾਸੇ ਕੁਝ ਲੋਕ ਜਿਹੜੇ ਨੇ RTI ਨੂੰ ਧੰਦਾ ਬਣਾ ਲਿਆ, RTI ਦੇ ਨਾਂ ਦੇ ਉੱਤੇ ਬਲੈਕਮੇਲ ਕੀਤਾ ਜਾ ਰਿਹਾ ਹੈ। ਸਮੇਂ ਸਮੇਂ ਦੇ ਉੱਤੇ ਸੈਕਟਰ ਦੇ ਵਿੱਚ ਕੁਝ ਤਬਦੀਲੀਆਂ ਵੀ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ, ਅਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਵਿੱਚੋਂ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਕੁਝ ਪਲਾਂ ਤੱਕ ਦੋਸਤੋ ਖੁੱਲ੍ਹੀਆਂ ਰਹਿਣਗੀਆਂ, ਅਤੇ 15-20 ਮਿੰਟ ਖਬਰਾਂ ਦੇ ਉੱਤੇ ਮੈਂ ਲਾਉਣਾ ਹੈ। ਤਦ ਤੱਕ ਫਿਰ ਆਪਾਂ ਉਸ ਤੋਂ ਬਾਅਦ ਰਾਜਨ ਸੈਣੀ ਸਾਹਿਬ ਨੂੰ, ਐਡਵੋਕੇਟ ਸਾਹਿਬ ਨੂੰ ਜੋੜਦੇ ਹਾਂ ਨਾਲ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਫਿਰ ਉਹਨਾਂ ਦੇ ਨਾਲ ਚਲਾਉਂਦੇ ਹਾਂ। ਅਤੇ ਤੁਹਾਡਾ ਵੀ ਨਾਲ ਨਾਲ ਸਵਾਗਤ ਰਹੇਗਾ। ਮੁਹੰਮਦ ਜੀ ਜੁੜੇ ਹੋਏ ਨੇ, ਅਤੇ ਰਾਜਨ ਸੈਣੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ। ਅਤੇ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਪ੍ਰੋਗਰਾਮ। ਆਪਣੇ ਸੈਣੀ ਸਾਹਿਬ ਵੀ ਕਹਿ ਰਹੇ ਨੇ ਜੀ, ਅਤੇ ਮੈਂ ਵੀ ਇੱਧਰੋਂ ਕਹਿ ਰਿਹਾ, ਸਭ ਦੋਸਤਾਂ ਨੂੰ ਜ਼ਰੂਰ ਇੰਨੀ ਕੁ ਜਿਹੜੀ ਆ ਬੇਨਤੀ ਜ਼ਰੂਰ ਕਬੂਲ ਲਿਆ ਕਰੋ, ਤਾਂ ਕਿ ਹੋਰ ਵੀ ਦੋਸਤ ਮਿੱਤਰ ਆਪਣਾ ਘੇਰਾ ਜਿਹੜਾ ਥੋੜ੍ਹਾ ਜਿਹਾ ਹੋਰ ਵੱਡਾ ਹੋ ਸਕੇ। ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ, ਅਤੇ ਤੁਹਾਡਾ ਸਹਿਯੋਗ ਇਸ ਚੀਜ਼ਾਂ ਦੇ ਵਿੱਚ ਜਿਹੜਾ ਲਾਜ਼ਮੀ ਜਿਹੜਾ ਧਿਆਨ ਮੰਗਦਾ ਹੈ ਜੀ। ਅਤੇ ਲਓ ਦੋਸਤੋ, ਇਸ ਦੇ ਨਾਲ ਫਿਰ ਪਾਉਂਦੇ ਹਾਂ ਬਾਤ ਅਗਲੀਆਂ ਗੱਲਾਂ ਬਾਤਾਂ ਦੀ, ਅਤੇ ਹੋਰ ਸਾਰੀਆਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਅਤੇ ਅੱਜ ਕੰਪਿਊਟਰ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਰਿਹਾ, ਤਦ ਤੱਕ ਮੈਂ ਇਹਨੂੰ ਥੋੜ੍ਹਾ ਜਿਹਾ ਸੂਤ ਕਰ ਲਵਾਂ, ਅਤੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਨਾਲ ਦੀ ਨਾਲ ਕਰਦੇ ਹਾਂ। ਵਿੱਚ ਆਪਾਂ ਕਾਹਤੋਂ ਔਖੇ ਹੋਣਾ ਹੈ, ਕਿਉਂਕਿ ਸੋਮਵਾਰ ਦਾ ਦਿਹਾੜਾ ਹੈ, ਅਤੇ ਮਸ਼ੀਨਾਂ ਜਿਹੜੀਆਂ ਨੇ ਆਪਣੇ ਆਪ ਹੀ ਚੁੱਪ ਚਪੀਤੀ ਅਪਡੇਟ ਹੋ ਜਾਂਦੀਆਂ ਨੇ, ਅਤੇ ਇਹ ਵੀ ਸਾਰੇ ਮੁੱਦੇ ਕਈ ਦੇ ਭਾਰੀ ਵਿੱਚ ਬਣ ਜਾਂਦੇ ਨੇ ਜੀ। ਅਤੇ ਲਓ ਦੋਸਤੋ, ਫਿਰ ਪਾਉਂਦੇ ਹਾਂ ਬਾਤ, ਕਰਦੇ ਹਾਂ ਸ਼ੁਰੂਆਤ। ਅਤੇ ਹਾਂਜੀ, ਆਨ ਮਿਲੋ ਸੱਜਣਾ ਅਤੇ ਸੁਪਰੀਮ ਕੋਰਟ ਮਾਰਚ, ਯਾਦ ਆਏ ਖਹਿਰਾ ਅਤੇ DA ਨਹੀਂ ਛੱਡਦਾ ਖਹਿੜਾ, ਅਤੇ ਦੇਖਦੇ ਹਾਂ ਹੁਣ ਕੀ ਕੁਝ ਵਾਪਰਦਾ ਹੈ। ਹੋਰ ਬਹੁਤ ਸਾਰੀਆਂ ਅਪਡੇਟ ਨੇ, ਉਹਦੇ ਵਿੱਚੋਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਦੇ ਨਾਲ ਨਾਲ ਬਹੁਤ ਸਾਰੇ ਵੱਡੇ ਜਿਹੜੇ ਨੇ ਸਵਾਲ ਆਪਣੇ ਜੁੜੇ ਹੋਏ ਨੇ, ਅਤੇ ਗੰਭੀਰ ਚਰਚਾ ਵੀ ਉਹਦੇ ਉੱਤੇ ਕਰਾਂਗੇ। ਅਤੇ ਪੰਜਾਬ ਦੇ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਨਾਲ ਜੁੜੇ ਕਥਿਤ ਘਪਲੇ ਉੱਤੇ ED ਦੀ ਕਾਰਵਾਈ ਹੋਈ ਹੈ। LPU ਜਿਹੜਾ ਹਿੰਸਾ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਹੋਈ ਹੈ, ਪੰਜਾਬ ਦੇ ਵਿੱਚ ਜੋ ਲਵਲੀ ਇੰਸਟੀਚਿਊਟ 'ਚ ਵਾਪਰਿਆ। ਰਾਜਵੀਰ ਸਿੰਘ ਘੁੰਮਣ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮ ਅਤੇ ਮੁਲਾਜ਼ਮਾਂ ਦੇ DA ਬਕਾਏ ਦੇ ਉੱਤੇ ਸਰਕਾਰ ਨੂੰ ਅਦਾਲਤੀ ਨੋਟਿਸ ਹੋ ਗਏ ਨੇ ਕਿ ਸਿਸਟਮ ਜਵਾਬਦੇਹ ਬਣੇਗਾ ਕਦੇ। ਦਿੱਲੀ ਦੇ ਵਿੱਚ ਲੋਕਤੰਤਰ ਵੋਟਾਂ ਦੀ ਪਾਰਦਰਸ਼ਤਾ ਅਤੇ ਪ੍ਰਦਰਸ਼ਨ ਦੇ ਅਧਿਕਾਰ ਦੇ ਨਾਲ ਜੁੜੇ ਸਵਾਲਾਂ ਦੇ ਨਾਲ ਨਾਲ ਗੁਰਦੁਆਰਾ ਬੰਗਲਾ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਵਿਵਾਦ ਉੱਤੇ ਵੀ ਵਿਚਾਰ ਜਿਹੜਾ ਖੁੱਲ੍ਹ ਕੇ ਕਰਾਂਗੇ। ਦੂਸਰੇ ਪਾਸੇ ਕੌਮਾਂਤਰੀ ਪੱਧਰ ਤੇ ਕੈਨੇਡਾ ਦੇ ਵਿੱਚ ਖਾਲਿਸਤਾਨ ਮੁੱਦੇ ਦੇ ਉੱਤੇ ਭਾਰਤ ਦਾ ਪੱਖ, ਅਤੇ ਗਾਜ਼ਾ ਦੇ ਲਈ ਸਿਡਨੀ ਦੇ ਵਿੱਚ ਪ੍ਰਦਰਸ਼ਨ, ਰੂਸ ਯੂਕਰੇਨ ਜੰਗ ਦੇ ਵਿੱਚ ਅਮਰੀਕਾ ਦੀ ਭੂਮਿਕਾ, ਅਤੇ ਰੂਸ ਤੇ ਯੂਰਪੀ ਸੰਘ ਦੀਆਂ ਪਾਬੰਦੀਆਂ, ਭਾਰਤ ਬ੍ਰਿਟੇਨ ਵਪਾਰਕ ਸਮਝੌਤਾ ਅਤੇ ਕੈਨੇਡਾ ਦੇ ਰੋਜ਼ਗਾਰ ਸੰਕਟ ਦੇ ਉੱਤੇ ਜਿਹੜੀ ਆ ਰਿਪੋਰਟ ਹੈ ਉਹ ਆ ਚੁੱਕੀ ਹੈ। ਅਮਰੀਕਾ ਦੇ ਵਿੱਚ ਮੌਤ ਦੀ ਸਜ਼ਾ ਦੀ ਪ੍ਰਥਾ ਜਿਹੜੀ ਹੈ ਅਤੇ ਉਹ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਰਥ ਸ਼ਾਸਤਰ ਨੇ ਨੋਬਲ ਪੁਰਸਕਾਰ ਦੇ ਨਾਲ ਜੁੜੀ ਖਬਰ ਦੀ ਸੱਚਾਈ ਵੀ ਜਿਹੜਾ ਕੇਂਦਰ ਦੇ ਵਿੱਚ ਲਵਾਂਗੇ, ਅਤੇ ਇਹ ਜਿਹੜਾ ਅਰਥ ਸ਼ਾਸਤਰ ਦਾ ਨੋਬਲ ਪ੍ਰਾਈਜ਼ ਹੈ ਅਮਰੀਕਾ ਦੀ ਝੋਲੀ ਪਿਆ ਹੈ। ਅਤੇ ਨਾਲ ਦੀ ਨਾਲ ਜਿਹੜਾ ਲਓ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ, ਅਤੇ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਂਦੇ, ED ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮਾਮਲਾ ਹੈ ਆਯੁਸ਼ਮਾਨ ਭਾਰਤ ਯੋਜਨਾ ਦੇ ਵਿੱਚ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਹੈ ਟੀਮ ਦੇ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਅੱਜ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਅਤੇ ਬਠਿੰਡਾ ਦੇ ਪਾਰਕ ਹਸਪਤਾਲ ਦੇ ਵਿੱਚ ਜਿਹੜੀ ਹੋਈ ਹੈ। ਅਹਿਮ ਜੋ ਲੋਕ ਦੱਸ ਰਹੇ ਨੇ ਇਸ ਦੇ ਵਿੱਚ, ED ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਮਾਮਲੇ 'ਚ ਗੜਬੜ ਨੂੰ ਲੈ ਕੇ ਜਿਹੜਾ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਗੜਬੜੀ ਮਿਲੀ ਸੀ। ਹਰਿਆਣਾ ਦੀ ਪਾਣੀਪਤ ਪੁਲਿਸ ਨੇ ਇੱਕ ਮਰੀਜ਼ ਦੇ ਨਾਲ ਕੀਤੀ ਠੱਗੀ ਦੇ ਮਾਮਲੇ 'ਚ ਪਾਰਕ ਹਸਪਤਾਲ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਹਸਪਤਾਲ ਦੇ ਵਿੱਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਦੇ ਕਾਰਨ ਇੱਕ ਔਰਤ ਨੂੰ ਦਾਖਲ ਕੀਤਾ ਗਿਆ। ਪਰਿਵਾਰ ਦੇ ਕੋਲ ਆਯੁਸ਼ਮਾਨ ਕਾਰਡ ਸੀਗਾ ਅਤੇ ਪਰਿਵਾਰ ਨੇ ਹਸਪਤਾਲ ਦੇ ਦੋਸ਼ ਲਾਇਆ ਹਸਪਤਾਲ ਦੇ ਉੱਤੇ ਕਿ ਉਹਨਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਦੇ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਜਿਹੜਾ ਸੀ ਸਟੰਟ ਪਾ ਦਿੱਤਾ, ਜਿਸ ਦੇ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਉੱਤੇ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀ। ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਲਈ ਸਹਿਮਤੀ ਫਾਰਮਾਂ ਦੇ ਉੱਤੇ ਜਾਲੀ ਦਸਤਖਤ ਕੀਤੇ ਗਏ ਸਨ। ਈਡੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘਪਲਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ LPU ਹਿੰਸਾ ਦੀ ਜਾਂਚ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕਰਤੀ ਹੈ। ਪੋਸਟ ਅੱਗੇ ਕਹਿੰਦੇ ਨੇ ਪੋਸਟ ਜਿਹੜੀ ਅੱਗੇ ਭੇਜੀ ਗਈ ਉਹ ਭੇਜਣ ਵਾਲੇ ਵਿਦਿਆਰਥੀਆਂ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ, ਅਦਾਲਤ ਦਾ ਕਹਿਣਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਦੇ ਵਿੱਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਦੇ ਤਰੀਕੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਨੋਟ ਕੀਤਾ ਕਿ ਜਿਸ ਵਿਦਿਆਰਥਣ ਨੇ ਸੋਸ਼ਲ ਮੀਡੀਆ ਪੋਸਟ ਅੱਗੇ ਭੇਜੀ ਸੀਗੀ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਉਸਦੇ ਕੋਲੋਂ ਸਹੀ ਤਰੀਕੇ ਦੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਸੀ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ 18 ਸਾਲਾਂ ਪਹਿਲੇ ਸਾਲ ਦੀ ਵਿਦਿਆਰਥਣ ਤੋਂ ਇਹ ਪਤਾ ਲੱਗਿਆ, ਉਸ ਜਿਹੜੀ ਲੜਕੀ ਸੀ ਵਿਦਿਆਰਥਣ 18 ਸਾਲ ਦੀ ਸੀ ਅਤੇ ਪਹਿਲੇ ਜਿਹੜਾ ਸਮੈਸਟਰ ਦੇ ਵਿੱਚ ਉਹ ਸੀਗੀ, ਉੱਤੋਂ ਪਤਾ ਲੱਗਿਆ ਕਿ ਲਈ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨੇ ਉਸ ਨੂੰ ਇਹ ਨੁਕਸਾਨਦੇਹ ਸੰਦੇਸ਼ ਫੈਲਾਉਣ ਦੇ ਲਈ ਵਰਤਿਆ ਸੀਗਾ ਜਾਂ ਕਿਸ ਨੇ ਕਿਹਾ ਸੀਗਾ ਜਾਂ ਕਿਸੇ ਹੋਰ ਨੇ ਉਸਦੇ ਫੋਨ ਦੀ ਵਰਤੋਂ ਕੀਤੀ ਹੈ ਜਾਂ ਉਹਨੂੰ ਪਤਾ ਨਹੀਂ ਹੈ। ਅਦਾਲਤ ਨੇ ਕਿਹਾ ਕਿ ਅਜਿਹੀ ਪੋਸਟ ਫੈਲਾਉਣਾ ਇੱਕ ਗੰਭੀਰ ਮਾਮਲਾ ਹੈ, ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਸਾਂਝੀ ਕੀਤੀ ਗਈ ਸੀ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਹੁਣਾਂ ਨੇ ਹਾਈਕੋਰਟ ਨੂੰ ਜਾਣੂ ਕਰਵਾਇਆ ਕਿ ਵਿਦਿਆਰਥਣ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸੁਨੇਹਾ ਜਿਹੜਾ ਅੱਗੇ ਭੇਜਿਆ ਸੀ ਪਰ ਉਸਨੂੰ ਉਸਦੀ ਕੋਈ ਮੈਸਰੀਆ ਜਿਹੜੀ ਸੀਗੀ ਭਾਵ ਅਪਰਾਧਿਕ ਮੰਸ਼ਾ ਨਹੀਂ ਸੀਗੀ ਇਹਦੇ ਵਿੱਚ। ਬੈਂਚ ਨੂੰ ਇੱਕ ਸੀਲਬੰਦ ਰਿਪੋਰਟ ਵੀ ਜਿਹੜੀ ਹੈ ਸੌਂਪੀ ਗਈ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਸੀਗਾ ਕਿ ਉਸਦਾ ਬਿਆਨ, ਜਦੋਂ ਇਹ ਪਾਇਆ ਗਿਆ ਕਿ ਸੀਲਬੰਦ ਲਿਫਾਫੇ ਦੇ ਵਿੱਚ ਉਹ ਬਿਆਨ ਮੌਜੂਦ ਨਹੀਂ ਹੈ ਤਾਂ ਬੈਂਚ ਨੇ ਮਾਮਲੇ ਨੂੰ ਹਲਕੇ ਦੇ ਵਿੱਚ ਲੈਣ ਦੀ ਲਈ ਜਿਹੜਾ ਸਰਕਾਰ ਦੀ ਖਿਚਾਈ ਕਰ ਦਿੱਤੀ। ਹੁਣ ਇਸ ਮਾਮਲੇ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਜਿਹੜਾ ਅੱਜ ਸੁਣਿਆ ਗਿਆ ਅਤੇ ਸੈਸ਼ਨ ਦੇ ਵਿੱਚ ਹੋਰ ਵਿਚਾਰ ਵੀ ਜਿਹੜੇ ਰੱਖੇ ਗਏ ਨੇ। ਇਸ ਦੀ ਜਿਹੜੀ ਅਪਡੇਟ ਕੱਲ੍ਹ ਤੱਕ ਆਏਗੀ ਅਤੇ ਇਸ ਮਾਮਲੇ ਦੇ ਵਿੱਚ LPU ਦੇ ਵੱਲੋਂ ਵਕੀਲ ਰਣਜੀਤ ਸਿੰਘ ਬਜਾਜ ਜਿਹੜੇ ਨੇ ਉੱਥੇ ਪੇਸ਼ ਹੋਏ ਨੇ। ਦੂਸਰੇ ਪਾਸੇ ਰਾਜਵੀਰ ਸਿੰਘ ਘੁਮਾਣ ਕੇਸ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਾ ਜਿਹੜੀਆਂ ਖਬਰਾਂ ਲੱਗ ਗਈਆਂ ਅਤੇ ਬਾਅਦ ਦੇ ਵਿੱਚ ਜਸ਼ਨ ਮਨਾਏ ਨੇ। ਅਸਲ ਖਬਰ ਜਿਹੜੀ ਆ ਆਪਾਂ ਸੈਣੀ ਸਾਹਿਬ ਦੇ ਨਾਲ ਖੋਲ੍ਹਾਂਗੇ। CBI ਨੂੰ ਜਬਰੀ ਕਾਰਵਾਈ ਕਰਨ ਤੋਂ ਰੋਕਿਆ, ਹੋਰ ਕੁਝ ਨਹੀਂ। ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਜਿਹੜੀ ਆ ਖਬਰਾਂ ਲੱਗ ਗਈਆਂ ਮਿਲ ਗਈ। ਸਰਬ ਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ CBI ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਦੇ ਉੱਤੇ ਰੋਕ ਦਿੱਤਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ CBI ਨੂੰ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਵੀ ਦਿੱਤੇ। ਸੁਪਰੀਮ ਕੋਰਟ ਤੋਂ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਤੇ ਉੱਤੇ ਜਿਹੜਾ ਹੋਰਨਾਂ ਨੂੰ ਰਾਹਤ ਮਿਲੀ ਹੈ ਅਤੇ ਉਹ ਹੁਣ CBI ਦੀ ਜਾਂਚ ਦੇ ਵਿੱਚ ਸ਼ਾਮਲ ਹੋ ਸਕਣਗੇ, ਪਰੰਤੂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ CBI ਜਾਂਚ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀਗੀ ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਕਹਿੰਦੇ ਭਾਈ ਤੁਹਾਨੂੰ ਸਾਥ ਦੇਣਾ ਪਏਗਾ, ਕਾਰਵਾਈ ਹੋਵੇਗੀ ਪਰ ਗ੍ਰਿਫਤਾਰੀ ਨਹੀਂ ਹੋਏਗੀ। ਪੰਜਾਬ ਦੇ ਐਡਵੋਕੇਟ ਜਨਰਲ AG ਮਨਿੰਦਰਜੀਤ ਸਿੰਘ ਬੇਦੀ ਹੁਣਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਵੱਡੀ ਰਾਹਤ ਦੇ ਦਿੱਤੀ। ਉਹਨਾਂ ਦੱਸਿਆ ਕਿ ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ CBI ਮਾਮਲੇ ਦੇ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਦੇ ਖਿਲਾਫ਼ ਕੋਈ ਜਬਰੀ ਕਾਰਵਾਈ ਨਹੀਂ ਕਰ ਸਕੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵੱਲੋਂ 5 ਅਕਤੂਬਰ ਨੂੰ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੇ ਹੁਕਮ ਦਿੱਤੇ ਗਏ ਜਿਸ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ SLP ਰਾਹੀਂ ਚੁਣੌਤੀ ਦਿੱਤੀ ਸੀ ਅਤੇ ਜਸਟਿਸ MM ਸੁਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਵੱਲੋਂ ਸੁਣਾਏ ਗਏ ਇਸ ਫੈਸਲੇ ਦੇ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਕਹਿੰਦੇ ਮਿਲੀ ਹੈ। ਦੂਸਰੇ ਪਾਸੇ DA ਮਾਮਲਾ, ਇੱਕ ਮਾਮਲੇ 'ਚ ਰਾਹਤ ਅਤੇ ਦੂਜੇ ਪਾਸੇ ਖਿਚਾਈ। ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਦਾ ਰਸਮੀ ਨੋਟਿਸ ਜਾਰੀ ਕਰ ਦਿੱਤਾ ਗਿਆ। ਤੇ 27 ਅਕਤੂਬਰ ਤੱਕ ਜਵਾਬ ਜਿਹੜਾ ਮੰਗ ਲਿਆ। ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ DA ਤੇ ਮਹਿੰਗਾਈ ਰਾਹਤ DR ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਜਿਹੜਾ ਰੁੱਖ ਅਪਣਾ ਲਿਆ। ਅਦਾਲਤੀ ਹੁਕਮਾਂ ਦੀ ਤਾਮੀਲ ਜਿਹੜੀ ਹੈ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ਾਂ ਦੇ ਉੱਤੇ 2 ਮਹੀਨਿਆਂ ਤੋਂ ਵੱਧ ਸਮੇਂ ਦੇ ਬਾਅਦ ਵੀ ਜਸਟਿਸ ਵਿਨੋਦ ਐਸ ਭਾਰਦਵਾਜ ਅਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਰਸਮੀ ਨੋਟਿਸ ਜਾਰੀ ਕਰ ਦਿੱਤਾ। ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਕਿ ਪਹਿਲਾਂ ਸੁਣਵਾਈ ਕਰ ਰਹੇ ਬੈਂਚ ਦੇ ਵੱਲੋਂ ਇਸ ਮਾਮਲੇ ਨੂੰ ਮਾਨਹਾਨੀ ਬੈਂਚ ਦੇ ਕੋਲ ਭੇਜਣਾ ਹੀ ਇਹ ਦਰਸਾਉਂਦਾ ਹੈ ਕਿ ਸਰਕਾਰ ਦੇ ਵੱਲੋਂ ਦਾਖਲ ਹਲਫ਼ਨਾਮੇ ਅਤੇ ਦਸਤਾਵੇਜ਼ਾਂ ਦੀ ਪ੍ਰਥਮ ਦ੍ਰਿਸ਼ਟੀ ਜਿਹੜੀ ਹੈ ਪ੍ਰਾਈਮ ਜਿਹੜੇ ਨੇ ਪ੍ਰੀਮਾ ਜਿਹੜਾ ਫੇਸ ਹੈਗਾ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਹਾਇਤਾ ਦੇ ਲਈ ਸੀਨੀਅਰ ਐਡਵੋਕੇਟ RS ਚੀਮਾ ਨੂੰ ਅਮਿਕਸ ਕਿਊਰੀ ਨਿਯੁਕਤ ਕੀਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ 27 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਨੇ, ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਣੀ ਹੈ। ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਮੁਲਾਜ਼ਮਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਤੇ ਚੇਤਨ ਮਿੱਤਲ ਨੇ ਦੋਸ਼ ਲਾਇਆ ਕਿ ਸਰਕਾਰ ਸੂਬੇ ਦੇ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਚੋਣ ਜਾਬਤਾ ਲੱਗਣ ਤੱਕ ਮਾਮਲੇ ਨੂੰ ਲਮਕਾਉਣਾ ਚਾਹੁੰਦੀ ਹੈ ਅਤੇ ਉਹਨਾਂ ਅਦਾਲਤ ਨੂੰ ਦੱਸਿਆ ਕਿ DA ਅਦਾਇਗੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਸਰਕਾਰ ਨੇ 28 ਅਖ਼ਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੱਤੇ ਨੇ ਅਤੇ ਵਿੱਤ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਹਾਈਕੋਰਟ ਦਾ ਕੋਈ ਵੀ ਹੁਕਮ ਉਸ ਦੀ ਪ੍ਰਵਾਨਗੀ ਤੋਂ ਬਿਨਾਂ ਲਾਗੂ ਨਾ ਕੀਤਾ ਜਾਵੇ। ਵਾਇਰਲ ਵੀਡੀਓ ਜਿਹੜਾ ਮਾਮਲਾ ਹੈ ਫਿਰ ਤੋਂ ਜਿਹੜਾ ਉੱਠਣ ਲੱਗਿਆ। ED ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਜਿਹੜਾ ਤਲਬ ਕਰ ਲਿਆ। ਗੁਰੂਗ੍ਰਾਮ ਪੁਲਿਸ ਦੀ ਜਿਹੜੀ FIR ਅਤੇ ਸ਼ੱਕੀ ਵਿੱਤੀ ਲੈਣ ਦੇਣ ਦੇ ਮਾਮਲੇ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਜਿਹੜੀ ਕਾਰਵਾਈ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਿਹੜੇ ਨੇ ਸਵਪਨ ਸ਼ਰਮਾ ਅਤੇ ਹੋਰਨਾਂ ਨੂੰ 19 ਅਕਤੂਬਰ 2026 ਨੂੰ ਚੰਡੀਗੜ੍ਹ ਸਥਿਤ ED ਜਿਹੜੀ ਹੈ ਉਹਦੇ ਦਫ਼ਤਰ ਵਿਖੇ ਤਲਬ ਕਰ ਲਿਆ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਨਾਲ ਜੁੜੀ ਕਥਿਤ ਵੀਡੀਓ ਨੂੰ ਕਥਿਤ ਤੌਰ ਦੇ ਉੱਤੇ AI ਜਨਰੇਟਡ ਜਿਹੜਾ ਨਕਲੀ ਸਾਬਤ ਕਰਨ ਦੇ ਲਈ ਤਿਆਰ ਕੀਤੀਆਂ ਗਈਆਂ ਜਾਲੀ ਫੋਰੈਂਸਿਕ ਅਤੇ ਸਾਈਬਰ ਰਿਪੋਰਟਾਂ ਦੇ ਨਾਲ ਜੁੜਿਆ ਹੋਇਆ। ਜਾਣਕਾਰੀ ਦੇ ਅਨੁਸਾਰ ED ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੋਏ ਸ਼ੱਕੀ ਵਿੱਤੀ ਲੈਣ ਦੇਣ ਅਤੇ ਇਸ ਪਿੱਛੇ ਜਿਹੜਾ ਨੇ ਰਚੀ ਗਈ ਕਥਿਤ ਸਾਜ਼ਿਸ਼ ਦੇ ਵੇਰਵਿਆਂ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਵਿਵਾਦ ਉਸ ਸਮੇਂ ਭਖਿਆ ਫਿਰ ਤੋਂ ਜਦੋਂ ਗੁਰੂਗ੍ਰਾਮ ਪੁਲਿਸ ਨੇ ਇੱਕ ਕੇਸ ਦਰਜ ਕਰਕੇ ਖੁਲਾਸਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਜਾਲੀ ਸਿੱਧ ਕਰਨ ਦੇ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ ਸਨ। ਇਸ ਮਾਮਲੇ ਦੇ ਵਿੱਚ ਗੁਰੂਗ੍ਰਾਮ ਪੁਲਿਸ ਪਹਿਲਾਂ ਹੀ 2 ਜਿਹੜਾ ਨੇ ਮੁਲਜ਼ਮਾਂ ਦੇ ਜਿਹੜਾ ਅਰੁਣ ਮਹਿੰਦਰੂ ਤੇ ਅੰਕਤ ਨੂੰ ਜਿਹੜਾ ਗ੍ਰਿਫਤਾਰ ਕਰ ਚੁੱਕੀ ਹੈ। ਇਹਨਾਂ ਦੋਵਾਂ ਦੇ ਉੱਤੇ ਕਿਸੇ ਮਾਨਤਾ ਪ੍ਰਾਪਤ ਲੈਬ ਤੋਂ ਬਿਨਾਂ ਹੀ ਕਥਿਤ ਤੌਰ ਦੇ ਉੱਤੇ ਜਾਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਲੱਗੇ ਹੋਏ ਨੇ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ED ਦੇ ਵੱਲੋਂ ਤਲਬ ਕੀਤੇ ਜਾਣ ਮਗਰੋਂ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਫਿਰ ਤੋਂ ਭਾਰੀ ਚਰਚਾ ਜਿਹੜੀ ਹੈ ਅਤੇ ਹਲਚਲ ਜਿਹੜੀ ਮੱਚ ਚੁੱਕੀ ਹੈ। ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਤੇ ਸ਼ਾਮਲ ਅਧਿਕਾਰੀਆਂ ਦੇ ਉੱਤੇ ਕਥਿਤ ਮਿਲੀ ਭੁਗਤ ਦੇ ਦੋਸ਼ ਲਾਉਂਦਿਆਂ ਤਿੱਖੇ ਹਮਲੇ ਜਿਹੜੇ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ। ਦੂਸਰੇ ਪਾਸੇ ਬੰਗਲਾ ਸਾਹਿਬ ਦਾ ਮੁੱਦਾ, 10 ਤਰੀਕ ਨੂੰ ਪ੍ਰੋਟੈਸਟ ਹੋਇਆ, ਗੁਰਦੁਆਰਾ ਬੰਗਲਾ ਸਾਹਿਬ ਇੰਸੀਡੈਂਟ ਜਿਹੜਾ ਵਾਪਰਿਆ ਉਸਨੂੰ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ। ਕੇਜਰੀਵਾਲ ਤੇ ਆਪ ਆਗੂਆਂ ਦੇ ਖਿਲਾਫ਼ FIR ਦਰਜ ਹੋ ਗਈ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੀ ਸ਼ਿਕਾਇਤ ਦੇ ਉੱਤੇ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ। ਵਿਸਤਾਰ ਦੇ ਵਿੱਚ 2 ਖ਼ਬਰਾਂ ਇੱਕੋ ਤਰਫ਼ਾ ਦੇ ਵਿੱਚ ਸਾਂਝੀਆਂ ਕਰਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਵਿਧਾਇਕਾਂ ਤੇ ਹੋਰ ਆਗੂਆਂ ਦੇ ਖਿਲਾਫ਼ ਮਾਮਲਾ FIR ਦਰਜ ਕਰ ਲਿਆ। ਆਪ ਆਗੂਆਂ ਦੇ ਉੱਤੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੀ ਜਿਹੜੀ ਮਰਿਆਦਾ ਭੰਗ ਕਰਨ, ਹੰਗਾਮਾ ਕਰਨ ਤੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਉੱਪਰ ਜਿਹੜਾ ਭਰਮਾਉਣ ਵੀਡੀਓ ਉੱਤੇ ਪੋਸਟਾਂ ਵਾਇਰਲ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਦਿੱਲੀ ਪੁਲਿਸ ਦੇ ਮੁਤਾਬਕ ਸ਼ਿਕਾਇਤ ਦੇ ਨਾਲ ਸੌਂਪੀ ਗਈ ਵੀਡੀਓ ਫੋਟੇਜ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ। DSG MC ਨੇ ਜਿਹੜਾ ਪੁਲਿਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਆਪ ਦੇ ਵਰਕਰਾਂ ਤੇ ਸਮਰਥਕਾਂ ਨੇ ਇੱਕ ਯੋਜਨਾਬੰਧ ਤਰੀਕੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਪਰਿਕਰਮਾ ਦੇ ਉੱਤੇ ਕੰਪਲੈਕਸ ਦੇ ਵਿੱਚ ਦਾਖਲ ਹੋ ਕੇ ਸਿਆਸੀ ਪ੍ਰਦਰਸ਼ਨ ਕੀਤਾ ਜਿਸ ਦੇ ਨਾਲ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਪ੍ਰਭਾਵਿਤ ਹੋਈ। ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਉੱਥੇ ਸਿਆਸੀ ਨਾਅਰੇਬਾਜ਼ੀ ਕੀਤੀ ਅਤੇ ਹੁੱਲੜਬਾਜ਼ੀ ਦਾ ਮਾਹੌਲ ਪੈਦਾ ਕੀਤਾ ਜਿਸ ਦੇ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਮੇਟੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਇਸ ਹੰਗਾਮੇ ਦੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਪਛਾਣ ਕੀਤੀ ਜਾਵੇ ਅਤੇ ਸੰਬੰਧਿਤ ਸਬੂਤਾਂ ਅਤੇ CCTV ਫੁਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਇਸ ਗੱਲ ਦੀ ਡੂੰਘਾਈ ਦੇ ਨਾਲ ਜਾਂਚ ਹੋਵੇ ਕਿ ਇਸ ਪ੍ਰਦਰਸ਼ਨ ਦੀ ਯੋਜਨਾ ਕਿਸ ਨੇ ਬਣਾਈ ਹੈ ਅਤੇ ਕਿਸ ਦੇ ਨਿਰਦੇਸ਼ਾਂ ਦੇ ਉੱਤੇ ਸਭ ਕੀਤਾ ਗਿਆ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਨਿਆਇਕ ਕਾਰਵਾਈ ਜਿਹੜੀ ਸ਼ੁਰੂ ਕਰਤੀ ਹੈ। ਦੂਸਰੇ ਪਾਸੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਸੌਂਪਣ ਪੁੱਜੇ ਆਪ ਵਿਧਾਇਕ ਦਾ ਨਵਾਂ ਵਿਵਾਦ ਜਿਹੜਾ ਛਿੜ ਗਿਆ। ਗਏ ਤਾਂ ਸੀ ਦਰਖਾਸਤ ਦੇਣ ਦੇ ਲਈ ਪਰ ਮਾਮਲਾ ਉਲਟਾ ਪੈ ਗਿਆ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਆਪ ਦੇ ਵਿਧਾਇਕਾਂ ਦੀ ਜਿਹੜੀ ਹੈ ਇਸ ਕਾਰਵਾਈ ਦੇ ਦੌਰਾਨ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ। ਆਪ ਦੇ ਵਿਧਾਇਕ ਮਨਵਿੰਦਰ ਸਿੰਘ ਜਿਹੜੇ ਨੇ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸਨੂੰ ਰਾਖਵੀਂ ਜਾਤੀ ਦਾ ਜਿਹੜਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਉੱਤੇ ਜਾਣ ਤੋਂ ਰੋਕਿਆ ਗਿਆ, ਜਦੋਂ ਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਾਤ ਪਾਤ ਦੇ ਆਧਾਰ ਦੇ ਉੱਤੇ ਕਿਸੇ 'ਤੇ ਵੀ ਕੋਈ ਰੋਕ ਨਹੀਂ ਲਾਈ ਗਈ ਹੈ। ਆਪ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਅੱਜ ਆਪ ਵਿਧਾਇਕਾਂ ਦਾ ਇੱਕ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਕੱਤਰਤ ਵਿਖੇ ਪੁੱਜਿਆ ਸੀਗਾ, ਜਿੱਥੇ ਉਹਨਾਂ ਨੇ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖਲ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਦੇ ਨਾਲ ਨਾ ਤਾਂ ਸਿਰਫ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਸਗੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਵੀ ਕਹਿੰਦੇ ਭੰਗ ਹੋਈ ਹੈ। ਇਸ ਦੇ ਦੌਰਾਨ ਆਪ ਦੇ ਵਿਧਾਇਕਾਂ ਦੇ ਵਿੱਚ ਸ਼ਾਮਲ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਵਿਧਾਇਕ ਨੇ ਮੀਡੀਆ ਦੇ ਸਾਹਮਣੇ ਲਾਏ ਦੋਸ਼ਾਂ ਦੇ ਵਿੱਚ ਆਖਿਆ ਕਿ ਉਹ ਛੋਟੀ ਜਾਤ ਦੇ ਨਾਲ ਸੰਬੰਧਿਤ ਹੈ ਅਤੇ ਜਾਤ ਪਾਤ ਦਾ ਵਿਤਕਰਾ ਕਰਦਿਆਂ ਉਸਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਉਹਨਾਂ ਦੋਸ਼ ਲਾਇਆ ਕਿ ਪਹਿਲਾਂ ਵੀ ਉਸਦੇ ਨਾਲ ਇਸੇ ਆਧਾਰ ਦੇ ਉੱਤੇ ਵਿਤਕਰਾ ਜਿਹੜਾ ਹੋ ਚੁੱਕਿਆ ਅਤੇ ਉਹਨਾਂ ਦਾਅਵਾ ਕੀਤਾ ਕਿ ਸਕੱਤਰਤ ਦੇ ਬਾਹਰ ਜਿਹੜਾ ਖੜ੍ਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਰਮਚਾਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਅਤੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਸਨੂੰ ਜਿਹੜਾ ਅੰਦਰ ਨਾ ਭੇਜਣ ਦਾ ਆਦੇਸ਼ ਕੀਤਾ ਗਿਆ। ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਗੁਰੂ ਘਰ ਦੇ ਵਿੱਚ ਕਿਸੇ ਦੇ ਨਾਲ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਹੈ, ਇਹ ਦੋਸ਼ ਬੇਬੁਨਿਆਦ ਨੇ ਅਤੇ ਉਹਨਾਂ ਆਖਿਆ ਕਿ ਰੋਕਣ ਦਾ ਕਾਰਨ ਆਪ ਦੇ ਵਿਧਾਇਕਾਂ ਦੇ ਵਫਦ ਨੂੰ ਦੱਸਿਆ ਗਿਆ ਸੀਗਾ ਕਿਉਂ ਰੋਕਿਆ ਅਤੇ ਉਹਨਾਂ ਨੂੰ ਇਸ ਬਾਰੇ ਬਾਹਰ ਜਾ ਕੇ ਵੀ ਸਪਸ਼ਟ ਕਰਨ ਦੇ ਲਈ ਆਖਿਆ ਗਿਆ ਸੀਗਾ, ਪਰ ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ ਇਸ ਦੇ ਬਾਰੇ ਉਹਨਾਂ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਸੰਬੰਧ ਦੇ ਵਿੱਚ ਲੋੜ ਪੈਣ ਦੇ ਉੱਤੇ ਉਹਨਾਂ ਕੋਲੋਂ ਵੀ ਜਿਹੜਾ ਸਪਸ਼ਟੀਕਰਨ ਲਿਆ ਜਾ ਸਕਦਾ ਅਤੇ ਉਹ ਸ਼ਾਮ ਤੱਕ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਖਬਰ ਆ ਚੁੱਕੀ ਹੈ। ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਸੀ ਆਪ ਆਗੂਆਂ ਦੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਹੁਕਮ ਹੋ ਗਿਆ ਇਹਨਾਂ ਨੂੰ, ਜਿਸ ਦੇ ਵਿੱਚ ਕਿਹਾ ਗਿਆ ਹੈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦਾ ਮਾਮਲਾ ਜੋ ਉੱਠਿਆ ਸੀਗਾ, ਜਿਸ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਦਾਇਤ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ 13 ਵਿਧਾਇਕਾਂ ਦੇ ਸਮੇਤ 15 ਆਗੂਆਂ ਨੂੰ 15 ਅਕਤੂਬਰ ਨੂੰ ਦੁਪਹਿਰ 12 ਵਜੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਆਖ ਦਿੱਤਾ ਗਿਆ, ਜਿਨ੍ਹਾਂ ਦੇ ਵਿਧਾਇਕਾਂ ਅਤੇ ਆਪ ਆਗੂਆਂ ਦੇ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਤਲਬ ਕੀਤਾ ਗਿਆ। ਉਹਨਾਂ ਦੇ ਵਿੱਚ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਜੀਵਨਜੋਤ ਕੌਰ, ਦਲਬੀਰ ਸਿੰਘ ਟੌਂਗ ਅਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਇਕ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਖੇਮਕਰਨ ਤੋਂ ਸਰਵਨ ਸਿੰਘ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ, ਫਤਿਹਗੜ੍ਹ ਚੂੜੀਆਂ ਤੋਂ ਜੋਬਨ ਸਿੰਘ, ਤਰਨ ਤਾਰਨ ਤੋਂ ਹਰਮੀਤ ਸਿੰਘ, ਦਸੂਹਾ ਤੋਂ ਕਰਮਵੀਰ ਸਿੰਘ ਅਤੇ ਉੜਮੁੜ ਤੋਂ ਜਿਹੜਾ ਜਸਬੀਰ ਸਿੰਘ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਸ਼ਾਮਲ ਜਿਹੜੇ ਨੇ ਦੱਸੇ ਗਏ ਨੇ। ਲਓ ਦੋਸਤੋ, ਅਗਲੀਆਂ ਖਬਰਾਂ ਹੋਰ ਵੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਵੱਲ ਨੂੰ ਚੱਲਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਲਾਈਨਾਂ ਵੀ ਨਾਲ ਨਾਲ ਖੋਲ੍ਹ ਦਿਆਂਗੇ ਅਤੇ ਗੱਲਬਾਤ ਮਨ ਦੇ ਵਿੱਚ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ। ਸੰਖੇਪ ਦੇ ਵਿੱਚ ਕਰ ਲਈ ਹੈ ਦਿੱਲੀ ਦਾ ਜਿਹੜਾ ਓਪਰੇਸ਼ਨ ਮਾਰਚ, ਦਿੱਲੀ ਨੂੰ ਬਣਾਇਆ ਜੇਲ੍ਹ ਅਤੇ ਚਲੋ ਦਿੱਲੀ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਕੇਂਦਰ ਦੇ ਉੱਤੇ ਹਮਲਾ, CJP ਨੇ ਦਿੱਲੀ ਪੁਲਿਸ ਤੋਂ ਪ੍ਰਦਰਸ਼ਨ ਦੇ ਲਈ ਨਵੀਂ ਤਾਰੀਖ ਮੰਗੀ, 24 ਘੰਟਿਆਂ ਦੀ ਮਿਆਦ ਦਿੱਤੀ ਗਈ, ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਪਹੁੰਚ ਕੇ ਪਾਰਲੀਮੈਂਟ ਪੁਲਿਸ ਸਟੇਸ਼ਨ, ਪਰ ਪਤਾ ਨਹੀਂ ਕਾਹਤੋਂ ਇੱਦਾਂ ਕੀਤਾ ਹੈ, ਕਰਨਾ ਤਾਂ ਚਾਹੀਦਾ ਸੀ ਧਰਨਾ।

0: ਤੇ ਉਹਦਾ ਕਹਿਣਾ ਕਿ ਭਾਈ ਮੈਨੂੰ ਕਿਡਨੈਪ ਜਿਹੜਾ ਕਰਕੇ ਲੈ ਗਏ ਨੇ ਵਿਦੋਟ ਵਰਦੀ ਤੋਂ। ਰਾਹੁਲ ਗਾਂਧੀ ਜਿਹੜੇ ਨੇ ਖੜਗੇ ਦੇ ਵੱਲੋਂ ਅੱਜ ਐਸ ਆਈ ਆਰ ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਗਿਆਨੇਸ਼ ਕੁਮਾਰ ਜਿਹੜੇ ਨੇ ਵੋਟਰ ਸੂਚੀਆਂ ਦੀ ਸੋਧ ਦੇ ਵਿੱਚ ਬੇਨਿਜ਼ਮੀਆਂ ਦੇ ਦੋਸ਼ ਨੇ ਉਹਨਾਂ ਦੇ ਉੱਤੇ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜਿਹੜੀ ਕਰ ਰਹੇ ਹੈ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਮੁੱਖ ਜੱਜ ਦੇ ਨਾਲ ਮੁਲਾਕਾਤ ਨਾ ਹੋਣ ਮਗਰੋਂ ਅਦਾਲਤ ਦਾ ਜਿਹੜਾ ਰੁੱਖ ਅੱਜ ਕਰ ਲਿਆ ਅਤੇ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜਾ ਰੈਲੀ ਦੇ ਵਿੱਚ ਉਹ ਜਿਹੜਾ ਉੱਥੇ ਪੁੱਜੇ ਨੇ। ਅਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਚਲੋ ਪਹਿਲਾਂ ਆਪਣੇ ਜਿਹੜਾ ਹੈਗਾ ਯਾ ਰੁਟੀਨ ਦੇ ਵਿੱਚ ਜਿਹੜੀ ਆ ਉਹਦੀ ਸ਼ੁਰੂਆਤ ਕਰਦੇ ਆ। ਮੁਹੰਮਦ ਜੀ ਦਾ ਫੇਵਰੇਟ ਚੀਜ਼ ਜਿਹੜੀ ਆ ਉਹਦੇ ਵੱਲ ਬੋਲਦਾ ਜੀ। ਕਹਿੰਦੇ ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ, ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ, ਜਿਸ ਵਿੱਚ ਹਲਫ਼ ਨਾ ਕੋਈ, ਜੀਭ ਨਾ ਹਿੱਲੇ, ਹੋਂਠ ਨਾ ਫੜਕਣ, ਅਸਲ ਨਮਾਜ਼ੀ ਸੋਈ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
1: ਸਾਡੇ ਵੀ ਕਹਿੰਦੇ ਆ ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਂ,
0: ਤੇਰਾ ਨਾਂ
1: ਹੈ ਜੀ। ਮਤਲਬ ਇਹੀ ਆ ਦੋਨਾਂ ਦਾ,
0: ਬਿਲਕੁਲ
1: ਜੀ। ਤੇ ਉਹ ਵੈਸੇ ਤਾਂ ਉਹ ਵੀ ਕਹਿੰਦੇ ਹੈਗੇ ਆ ਨਾ ਜੀ, ਕਈਆਂ ਨੂੰ ਦੋ ਵੇਲੇ, ਕਈਆਂ ਨੂੰ ਪੰਜ ਵੇਲੇ, ਤੇ ਆਸ਼ਕਾਂ ਨੂੰ ਰਹਿੰਦੀ ਹਰ ਵੇਲੇ। ਹਾਂਜੀ, ਕਿਉਂਕਿ ਇਹਦਾ ਮਤਲਬ ਇਹ ਆ ਜੀ ਵੀ ਹਿੰਦੂ ਤੇ ਮੁਸਲਮਾਨ ਦੋ ਵੇਲੇ ਜਿਹੜਾ ਹੈਗਾ ਆ ਵੀ ਰੱਬ ਦਾ ਨਾਂ ਲੈਂਦੇ ਆ
0: ਜੀ।
1: ਮੁਸਲਿਮ ਜਿਹੜੇ ਹੈਗੇ ਆ ਉਹ ਪੰਜ ਵੇਲੇ ਨਮਾਜ਼ੀ, ਪੰਜ ਨਮਾਜ਼ੀ ਹੁੰਦੇ ਆ ਜੀ। ਤੇ ਜਿਹੜੇ ਆਸ਼ਕ ਹੁੰਦੇ ਆ ਉਹ ਤਾਂ ਹਰ ਵੇਲੇ ਹੁੰਦੇ ਆ ਜੀ,
0: ਹਰ ਵੇਲੇ ਹੀ ਹੁੰਦੇ ਆ ਜੀ ਜੀ। ਪਿਛਲੇ ਦਿਨਾਂ ਦੇ ਵਿੱਚ ਲੰਗਰ ਬੜੇ ਮਸ਼ਹੂਰ ਹੋਏ ਤੇ ਉਹਨੂੰ ਸੋਚਣ ਵਿਚਾਰਨ ਦੀ ਗੱਲ ਹੋਈ ਵੀ 6 ਮਹੀਨਿਆਂ ਲਈ ਲੰਗਰ ਬੰਦ ਕਰ ਦਿੱਤੇ ਜਾਣ ਤਾਂ ਚੰਗਾ ਹੋਏਗਾ, ਸੋਚ ਵਿਚਾਰ ਕੇ ਫਿਰ ਐਕਸ਼ਨ ਲੈ ਜਾਣ। ਪਰ ਦੂਸਰੇ ਪਾਸੇ ਹੁਣ ਅੱਜ ਜੋ ਵੀਕਐਂਡ ਦੇ ਵਿੱਚ ਪ੍ਰੋਟੈਸਟ ਹੋਇਆ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਉਹਨਾਂ ਨੂੰ ਮੱਦੇਨਜ਼ਰ ਦੇਖ ਕੇ ਬੰਗਲਾ ਸਾਹਿਬ ਗੁਰੂਘਰ ਜਿਹੜਾ ਉਹਦਾ ਕਾਫੀ ਜਿਹੜਾ ਵਿਵਾਦ ਬਣਿਆ, ਉਹਦੇ ਵਿੱਚ ਸਿਆਸੀ ਪਾਰਟੀਆਂ ਉੱਤਰ ਆਈਆਂ, ਇੱਕ ਦੂਸਰੇ ਦੀ ਖਿੱਚੋਤਾਣ, ਫਿਰ ਮਰਿਆਦਾ ਦੀ ਗੱਲ ਆ ਗਈ, ਹੋਰ ਸਾਰਾ ਸਿਲਸਿਲਾ ਚੱਲ ਪਿਆ। ਹਰਸਿਮਰਤ ਕੌਰ ਬਾਦਲ ਹੁਣਾਂ ਨੇ ਪੋਸਟ ਵੀ ਪਾ ਦਿੱਤੀ, 84 ਯਾਦ ਕਰਾ ਦਿੱਤਾ, ਹੋਰ ਸਾਰਾ ਚੀਜ਼ਾਂ ਬਹੁਤ ਕਹਿ ਸਕਦੇ ਇੱਕ ਮਲਗੋਬਾ ਜਿਹਾ ਬਣ ਗਿਆ ਜੀ। ਪਰ ਅਸਲ ਸਥਿਤੀ ਕੀ ਦੇਖਦੇ ਹੋ, ਇਹਦੇ ਵਿੱਚ ਸਾਡੇ ਗੁਰੂ ਘਰਾਂ ਦੀਆਂ ਨਾਮ ਲੈ ਕੇ ਜਾਂ ਕੋਈ ਚੋਰ ਚੱਕਾ ਜਾਂ ਕੋਈ ਵੀ ਕੋਈ ਬਾਹਰੋਂ ਕੋਈ ਕ੍ਰਾਈਮ ਕਰਕੇ ਗੁਰੂ ਘਰ ਦੇ ਵਿੱਚ ਆ ਜਾਵੇ, ਕਿ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ, ਕਿ ਉਹ ਸ਼ਰਨ ਪਲੇਸ ਆ ਜਾਂ ਉਹ ਸਿਕਿਓਰ ਕਰਨ ਦੇ ਲਈ ਕਿਸੇ ਨੂੰ ਆ ਜੋ ਕੋਈ ਕ੍ਰਿਮੀਨਲ ਨੇ ਲੋਕ।
1: ਸਾਹਿਬ ਸਾਡੇ ਨਾ ਮੁਲਕ ਦੇ ਵਿੱਚ ਬਹੁਤੇ ਲੋਕ ਧਰਮ ਦੇ ਮਾਮਲੇ ਦੇ ਵਿੱਚ ਜਾਂ ਰੱਬ ਦੇ ਮਾਮਲੇ ਦੇ ਵਿੱਚ ਇਲੀਟਰੇਟ ਹੀ ਆ ਜੀ
0: ਜੀ।
1: ਧਰਮ ਦੀ ਸਪਿਰਿਟ ਨੂੰ ਨਹੀਂ ਸਮਝਦੇ ਉਹ, ਜਿਹੜੇ ਕਰਮ ਕਾਂਡਾਂ ਤੋਂ ਜਿਹੜਾ ਹੈਗਾ ਆ ਗੁਰੂ ਸਾਹਿਬ ਮਨਾ ਕਰਕੇ ਗਏ ਉਹਨਾਂ ਕਰਮ ਕਾਂਡਾਂ ਦੇ ਉੱਤੇ ਜਿਹੜਾ ਆ ਜ਼ੋਰ ਦੇ ਦਿੱਤਾ
0: ਜੀ।
1: ਜਿਹੜੀ ਅੰਦਰ ਦੀ ਖੇਡ ਹੈਗੀ ਸੀ ਜੀ ਇਨਸਾਨ ਦੀ ਆਪਣੀ ਜਿਹੜੀ ਆ, ਮੈਂ ਵੈਸੇ ਤਾਂ ਮਤਲਬ ਤਾਂ ਇਹਦਾ ਇਹ ਸੀ ਟੂ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ,
0: ਬਿਲਕੁਲ
1: ਹਾਂਜੀ। ਤੁਹਾਡੀ ਅੰਦਰ ਦੀ ਯਾਤਰਾ ਨੂੰ ਧਰਮ ਕਿਹਾ ਜਾਂਦਾ ਹੈਗਾ ਜੀ
0: ਜੀ।
1: ਅੰਦਰ ਦੀ ਯਾਤਰਾ ਯੂਤਰਾ ਤਾਂ ਇੱਥੇ ਕੋਈ ਨੀ ਦਿਸਦੀ ਜੀ, ਇੱਥੇ ਤਾਂ ਸਿਰਫ ਇਹ ਆ ਜੀ ਪੁਲਿਸ ਵਾਲੇ ਕਹਿੰਦੇ ਜੀ ਜੁੱਤੀਆਂ ਪਾ ਕੇ ਆ ਗਏ ਅੰਦਰ ਜੀ, ਲਾਲਾ ਲਾਲਾ ਹੋ ਗਈ
0: ਜੀ।
1: ਉਹ ਭਾਈ ਪਹਿਲਾਂ ਤੁਸੀਂ ਇਸ ਚੀਜ਼ ਨੂੰ ਤਾਂ ਵਿਚਾਰੋ ਵੀ ਪੁਲਿਸ ਵਾਲੇ ਜੁੱਤੀਆਂ ਪਾ ਕੇ ਹੀ ਆਉਣਗੇ, ਜੇ ਜੋੜਾ ਘਰ ਤੋਂ ਅੱਗੇ ਜਿਹੜਾ ਆ ਉਹ ਜੁੱਤੀ ਪਾ ਕੇ ਗਏ ਆ ਤੇ ਫਿਰ ਤਾਂ ਤੁਸੀਂ ਇਹਨੂੰ ਇਸ਼ੂ ਬਣਾਓ
0: ਜੀ।
1: ਤੁਸੀਂ ਹਰ ਗੱਲ ਦੇ ਉੱਤੇ ਜਿਹੜਾ ਹੈਗਾ ਅਗਰੀਵਡ ਪਾਰਟੀ ਬਣ ਜਾਂਦੇ ਆ ਜੀ
0: ਜੀ।
1: ਵੀ ਆਰ ਆਲਵੇਜ਼ ਇਨ ਕੰਪਲੇਨਿੰਗ ਨੇਚਰ,
0: ਸਹਿਮਤੀ ਲੈਂਦੇ ਆ ਜੀ ਅਸੀਂ, ਮਤਲਬ ਕਿ ਇਮੋਸ਼ਨਲ ਜ਼ਿਆਦਾ ਜਾਂ
1: ਹਾਂਜੀ ਕੈਸ਼ ਕਰਨਾ ਚਾਹੁੰਦੇ ਆ ਆਪਣੇ ਆਪ ਨੂੰ ਜਿਹੜਾ ਹਮੇਸ਼ਾ ਹਾਂਜੀ ਇਸੇ ਚੀਜ਼ ਦੇ ਹਾਂਜੀ ਇਸੇ ਚੀਜ਼ ਤੇ ਵੀ ਹਾਂਜੀ ਸਾਡੇ ਤੇ ਹਮਲਾ ਹੋ ਗਿਆ ਜੀ
0: ਜੀ।
1: ਗੱਲ ਇਦਾਂ ਹੈਗੀ ਆ ਜੀ ਉਹ ਪ੍ਰੋਟੈਸਟਰ ਆ, ਪ੍ਰੋਟੈਸਟਰ ਆ ਕੇ ਅੰਦਰ ਚਲ ਗਏ, ਤੁਸੀਂ ਜਿਹੜਾ ਹੈਗਾ ਆ ਤੁਹਾਡੇ ਜਿਹੜਾ ਮੈਂ ਬੜੇ ਸੰਗੀਤਾ ਜਿਹੜੇ ਬੰਦਿਆਂ ਨੂੰ ਮੈਂ ਦੇਖਦਾ ਜੀ ਜਿਹੜੇ ਜਿਹਨਾਂ ਨੂੰ ਮੈਂ ਬਹੁਤ ਮਤਲਬ ਲਰਨਡ ਸਮਝਦਾ ਹੈਗਾ ਆ ਵੀ ਇਹਦੇ ਵਿੱਚ
0: ਜੀ
1: ਆਪਣੇ ਇਸੇ ਪ੍ਰੋਫੈਸ਼ਨ ਦੇ ਵਿੱਚ ਹੀ ਉਹ ਵੀ ਇਹਨਾਂ

0: ਜਰਨਲਿਜ਼ਮ ਦੇ ਵਿੱਚ ਉਹ ਵੀ ਇੱਕਦਮ ਜਿਹੜਾ ਹੈਗਾ ਨਾ ਇੱਥੇ ਆ ਕੇ ਵੀ ਸ਼ਰਨ ਪੜੇ ਦੀ ਲਾਖੋ ਲਾਜ ਹੈਗੀ, ਵੀ ਉਹ
1: ਜੀ
0: ਸ਼ਰਨ ਪੜੇ ਕੀ ਲਾਖੋ ਲਾਜ, ਸ਼ਰਨ ਪੜਿਆ ਕਿਹੜਾ ਤੁਹਾਡੇ,
1: ਜੀ
0: ਉਹਨਾਂ ਨੂੰ ਤਾਂ ਪਤਾ ਹੀ ਨੀ ਹੈਗਾ ਵੀ ਹਾਂ ਜੀ ਕੌਣ ਆ ਕਿੱਦਾਂ ਆ, ਇੰਨਾ ਪਤਾ ਹੈਗਾ ਵੀ ਇਸ ਪਰਮਾਇਸਿਸ ਦੇ ਅੰਦਰ ਪੁਲਿਸ ਨ਀ ਆਉਂਦੀ।
1: ਬਿਲਕੁਲ ਹੈ ਜੀ
0: ਅਗਲੇ ਜਾ ਕੇ ਉਹ ਜਾ ਕੇ ਕਦੇ ਕੋਈ ਮੱਥਾ ਟੇਕਣ ਦੀ ਨੀਅਤ ਨਾਲ ਗਿਆ,
1: ਜੀ
0: ਉਹਨਾਂ ਨੂੰ ਤੇ ਇਹ ਪਤਾ ਹੈਗਾ ਆ ਜੀ ਕਿ ਤੁਸੀਂ ਆਪਣੇ ਫਲਸਫੇ ਨਾਲ ਬਾਉਂਡ ਹੈਗੇ ਆ, ਤੁਸੀਂ ਉਹਨਾਂ ਨੂੰ ਰੋਟੀ ਵੀ ਦੇਣੀ ਆ, ਉਹਨਾਂ ਨੂੰ ਰਹਿਣ ਦੀ ਜਗ੍ਹਾ ਵੀ ਦੇਣੀ ਹੈਗੀ ਆ,
1: ਜੀ
0: ਤੇ ਉਹ ਆ ਕੇ ਜਿਹੜੇ ਬਾਹਰ ਭਾਵੇਂ ਇਲੀਗਲ ਕਾਰਵਾਈਆਂ ਦੇ ਵਿੱਚ ਇਨਵੋਲਵ ਹੋਣ ਜੀ,
1: ਜੀ
0: ਇੱਕ ਚੀਜ਼ ਤਾਂ ਰਿਫਲੈਕਟ ਹੋ ਗਈ
1: ਜੀ
0: ਤੇ
1: ਸੈਂਟ ਸਾਹਿਬ
0: ਉੱਥੇ
1: ਇੱਕ
0: ਜਿਹੜਾ
1: ਗਲਤ
0: ਹੈਗਾ
1: ਨਹੀਂ, ਮੈਂ
0: ਆ
1: ਇੱਕ
0: ਉਹਨਾਂ
1: ਗੱਲ ਹੋਰ ਨਾਲ ਜੋੜਦਾ ਤੁਹਾਨੂੰ, ਥੋੜੀ ਵੱਡੀ ਕਰਦਾ ਇਹ ਗੱਲ ਨੂੰ ਜਿੰਨਾ, ਚਲੋ ਮੈਂ ਉੱਥੇ ਇੱਕ ਦੋ ਵਾਰੀ ਮੈਨੂੰ ਮੌਕਾ ਮਿਲਿਆ ਦਰਸ਼ਨ ਕਰਨ ਦਾ ਬੰਗਲਾ ਸਾਹਿਬ ਗੁਰੂ ਘਰ, ਤੇ ਮੇਰੇ ਖਿਆਲ ਨਾਲ ਉੱਥੇ ਮਸਜਿਦ ਵੀ ਸਾਹਮਣੇ ਪਾਸੇ ਹੈਗੀ ਬਹੁਤ ਵੱਡੀ ਆ, ਉੱਥੇ ਨਮਾਜ਼ ਵੀ ਅਦਾ ਕੀਤੀ ਜਾਂਦੀ, ਉੱਧਰ ਕਿਉਂ ਨਹੀਂ ਗਏ ਜੀ?
0: ਗੱਲ ਇਹ ਹੀ ਆ ਨਾ ਜੀ,
1: ਜੀ
0: ਇੱਥੇ ਪਤਾ ਉੱਥੇ ਲੰਗਰ ਥੋੜਾ ਮਿਲਣਾ ਜੀ, ਇੱਥੇ ਲੰਗਰ ਵੀ ਮਿਲਣਾ, ਰਹਿਣ ਦੀ ਵਿਵਸਥਾ ਵੀ ਮਿਲਣੀ ਜੀ,
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਯਾਰ ਠੀਕ ਆ, ਉਹ ਅੰਦਰ ਆ ਗਏ, ਦੈਟਸ ਨੋ ਪ੍ਰੋਬਲਮ,
1: ਬਿਲਕੁਲ
0: ਅੰਦਰ ਆ ਕੇ ਉਹ ਤੁਹਾਡਾ ਕਿਹੜਾ ਗੁਰਬਾਣੀ ਸੁਣਨ ਲੱਗ ਪਏ ਸੀ, ਉਹ
1: ਜੀ
0: ਤਾਂ ਆਪਣੇ ਸਲੋਗਨ ਫੇਰ ਜਿਹੜੇ ਪ੍ਰੋਟੈਸਟ ਦੇ ਬੋਲਣ ਲੱਗ ਪਏ ਉੱਥੇ,
1: ਜੀ
0: ਹਾਂਜੀ ਉੱਥੇ ਆਪਣੇ ਬੈਨਰ ਲਹਿਰਾਉਣ ਲੱਗ ਪਏ ਅੰਦਰ ਆ ਕੇ,
1: ਜੀ
0: ਪੁਲਿਸ ਜੇ ਅੰਦਰ ਜਾਂਦੀ ਹੈਗੀ ਤੁਸੀਂ ਇਸ਼ੂ ਬਣਾ ਲੈਨੇ ਹੈਗੇ ਆ ਜੀ,
1: ਜੀ
0: ਯਾਂ ਤਾਂ ਹੈਗਾ ਨਾ ਜੀ ਬੰਦਾ ਆਇਆ ਹੈਗਾ ਆ, ਚਾਹੇ ਜਿਸ ਤਰੀਕੇ ਨਾਲ ਮਰਜ਼ੀ ਆਇਆ, ਉਹਨੇ ਆ ਕੇ ਜਿਹੜਾ ਆ ਤੇ ਅੰਦਰ ਗਿਆ ਆ, ਆਪਣਾ ਜੋ ਮਰਿਆਦਾ ਉਹਨੂੰ ਫੋਲੋ ਕੀਤਾ ਤੇ ਜਾ ਕੇ ਮੱਥਾ ਟੇਕਿਆ ਤੇ ਹਾਂਜੀ ਵੀ ਮੈਨੂੰ ਸ਼ਰਨ ਦਿੱਤੀ ਜਾਵੇ,
1: ਜੀ
0: ਉਹਨੂੰ ਤੁਸੀਂ ਸ਼ਰਨ ਦਿਓ, ਗੱਲ ਕੁਛ ਹੋਰ ਆ, ਉਹ ਪ੍ਰੋਟੈਸਟਰ ਦੌੜਾ ਦੌੜਾ ਆ ਗਿਆ ਜੀ ਵੀ ਹਾਂ ਜੀ ਅੰਦਰ, ਪੁਲਿਸ ਵਾਲੇ ਜਦੋਂ ਗਏ ਤੇ ਤੁਹਾਡੇ ਆਪਣੇ ਬੰਦਿਆਂ ਨੇ ਇਸ਼ੂ ਬਣਾ ਦੇਣਾ ਜੀ, ਜੁੱਤੀਆਂ ਪਾ ਕੇ ਉਹ ਪਿੱਛੇ ਨੂੰ ਚੱਲ ਗਏ ਹੈਗੇ ਤੇ ਉਹ ਨਾਲ ਹੂਟਿੰਗ ਕਰੀ ਜਾਂਦੇ ਹੈਗੇ ਤੇ ਨਾਲ ਬੈਨਰ ਦਿਖਾਈ ਜਾਂਦੇ ਆ ਜੀ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ ਕਿ ਅਸੀਂ ਵੀ ਦੇਖੋ ਅਸੀਂ ਜਿਹੜੀ ਹੈਗੀ 84 ਭੁਗਤੀ ਤੇ ਕਿਉਂ ਭੁਗਤੀ ਹੈਗੀ, ਕਦੀ ਇਹਦੇ ਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਜੀ,
1: ਜੀ
0: ਜੇ ਜੇ ਆਰਮੀ ਉੱਥੇ ਆਈ ਤੇ ਨੌਬਤ ਕਿਉਂ ਆਈ ਆਰਮੀ ਦੇ ਆਉਣ ਦੀ,
1: ਜੀ
0: ਇਹ ਵੀ ਤਾਂ ਚੀਜ਼ ਵਿਚਾਰ ਕਰਨੀ ਚਾਹੀਦੀ ਹੈਗੀ ਨਾ ਜੀ,
1: ਬਿਲਕੁਲ ਹੈ ਜੀ ਬਿਲਕੁਲ।
0: ਹੁਣ ਇਹ ਆਪਾਂ ਜਿਹੜਾ ਹੈਗਾ ਅਸੀਂ ਕਿਉਂ ਸ਼ੈਲਟਰ ਦਈਏ, ਜਿਹੜਾ ਹੈਗਾ ਆ ਅੱਜ ਦੇਸ਼ ਦੇ ਵਿੱਚ ਜਿਹੜਾ ਆ ਕਾਨੂੰਨ ਜਿਹੜਾ ਆ ਉਹਦਾ ਰਾਜ ਆ ਜੀ, ਕਿਸ
1: ਜੀ
0: ਕਨਸਟੀਟਿਊਸ਼ਨ ਦੇ ਆਧਾਰ ਤੇ ਦੇਸ਼ ਚੱਲਦਾ ਜੀ,
1: ਜੀ
0: ਪਰਸਨਲ ਲਾ ਦੀ ਇੰਪੋਰਟੈਂਸ ਦਿੰਦੇ ਹੋਏ ਸਾਨੂੰ ਮਾਨਤਾ ਮਿਲਦੀ ਹੈਗੀ ਆ ਕਿ ਗੁਰੂ ਘਰ ਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਵੀ ਪੁਲਿਸ ਜਾਣ ਤੋਂ ਗਰੇਜ ਕਰਦੀ ਆ ਨਹੀਂ ਜਾਂਦੀ ਜੀ,
1: ਜੀ
0: ਠੀਕ ਹੈ ਜੀ, ਜਾਂ ਅਸੀਂ ਉਹਨਾਂ ਨੇ ਕੋਈ ਨਿਯਮ ਬਣੇ ਹੈਗੇ ਕਿ ਸਾਡਾ ਪਰਸਨਲ ਲਾ ਜਿਹੜਾ ਆ ਉਹਨੂੰ ਆਨਰ ਕੀਤਾ ਜਾਂਦਾ ਬਕਾਇਦਾ ਤੌਰ ਤੇ,
1: ਬਿਲਕੁਲ ਹੈ ਜੀ।
0: ਅਸੀਂ ਜਿਹੜਾ ਹੈਗਾ ਆ ਫਿਰ ਆਪਣੇ ਰਾਈਟਸ ਨੂੰ ਕਿਉਂ ਐਕਸੀਡ ਕਰੀਏ,
1: ਜੀ ਨਾਲੇ ਸੈਣੀ ਸਾਹਿਬ ਇਹਦੇ ਵਿੱਚ ਇਹ ਵੀ ਆ ਕਿ ਜੇ ਤੁਹਾਡੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਠੀਕ ਹੈ, ਜੇ ਤੁਹਾਡੇ ਪੈਰ ਨਹੀਂ ਚੱਲਦੇ ਭਾਰਤ ਭਾਈ ਤੁਸੀਂ ਇਹ ਇਹਨਾਂ ਚੀਜ਼ਾਂ 'ਚ ਪੈਨੇ ਕਿਉਂ ਆ ਫਿਰ?
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਇਹ ਸਰ ਇਹ ਅੱਜ ਜਿਹੜਾ ਆ ਨਾ ਇੰਪ੍ਰੈਸ਼ਨ ਜਿਹੜਾ ਆ ਕਈ ਕਾਂਗਰਸ ਵਾਲਿਆਂ ਨੂੰ ਇੰਪ੍ਰੈਸ਼ਨ ਜੀ ਰਾਹੁਲ ਗਾਂਧੀ ਤਗੜਾ ਹੋ ਰਿਹਾ, ਰਾਹੁਲ ਗਾਂਧੀ ਨੇ ਅੱਗੇ ਅੱਗੇ ਲਾ ਲਈ ਜੀ ਸਰਕਾਰ, ਮੈਂ ਦਾਅਵੇ ਨਾਲ ਕਹਿੰਦਾ ਅੱਜ ਇਲੈਕਸ਼ਨ ਹੋ ਜਾਣ ਜੀ, ਅੱਜ ਜਿਹੜੇ ਜਿੰਨੇ ਬੰਦੇ ਰਾਹੁਲ ਗਾਂਧੀ ਨਾਲ ਤੁਰੇ ਆ ਇਹਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ 'ਚ ਚਲ ਜਾਣਾ ਜੀ, ਬੈਨੀਫਿਟ ਕੇਜਰੀਵਾਲ ਨੂੰ ਹੋਣਾ,
1: ਬਿਲਕੁਲ
0: ਉੱਥੇ ਉਹ ਜਿਹੜੀ ਭੀੜ ਹੈਗੀ ਭੀੜ ਤੰਤਰ ਸਾਰਾ ਕੇਜਰੀਵਾਲ ਦਾ ਇਕੱਠਾ ਕੀਤਾ ਆ ਨਾ
1: ਕਿ
0: ਜਿਹੜਾ ਕਾਂਗਰਸ ਦਾ ਹੈ
1: ਇਹ
0: ਜੀ।
1: ਚੀਜ਼ ਖੁੱਲ ਕੇ ਆ ਗਈ ਨਾ ਸੈਣੀ ਸਾਹਿਬ, ਕੇਜਰੀਵਾਲ ਨੇ ਮੁੱਦਾ ਚੱਕ ਲਿਆ ਗੁਰੂ ਘਰ ਦਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਣ ਲੱਗ ਗਈਆਂ, ਬਲਤੇਜ ਪੰਨੂ ਜੀ ਹੋ ਗਏ, ਜਾਂ ਉਸ ਤੋਂ ਬਾਅਦ ਆ ਗਿਆਸਪੁਰਾ ਸਾਹਿਬ ਅੱਜ ਅਕਾਲ ਤਖ਼ਤ ਪਹੁੰਚ ਗਏ, ਇਹ ਮਤਲਬ ਕਿ ਅਮਿਤ ਸ਼ਾਹ ਨੂੰ ਜਾਂ ਹੋਰ ਲੋਕਾਂ ਨੂੰ ਪਾਸੇ ਕਰਨ ਨੂੰ ਕਰਦੇ ਸੀਗੇ ਜਾਂ ਹੋਰ ਧਿਰਾਂ ਨੂੰ ਤਲਬ ਕਰਾਉਣ ਨੂੰ ਕਰਦੇ ਸੀ, ਆਪ ਹੀ ਤਲਬ ਹੋ ਕੇ ਬਹਿ ਗਏ, ਉਹ ਵੀ ਇਹ ਵੀ ਜਾਤ ਦਾ ਪੱਤਾ ਖੇਡਣ ਨੂੰ ਤੇਜ਼ ਹੋ ਗਿਆ ਜੀ।
0: ਇਹ ਚਲੋ ਇਹ ਤਾਂ ਚੱਲ ਇਹ ਠੀਕ ਹੈ ਜੀ, ਪਰ ਇਹ ਸਭ ਵੈਸੇ ਤਾਂ ਇਹ ਆ ਵੀ ਕਾਨੂੰਨ ਦੇ ਵਿੱਚ ਜਿਹੜਾ ਆ ਇਹ ਪ੍ਰੋਵੀਜ਼ਨ ਆ ਕਿ ਜਿੱਥੇ ਨਾ ਕੋਈ ਬੰਦਾ ਹੇਟ ਕ੍ਰਾਈਮ ਇਹਦੇ ਵਿੱਚ ਆ ਜਾਂਦਾ ਹੈਗਾ ਜੀ, ਵੀ ਜਾਤੀਵਾਦ ਦੇ ਉੱਤੇ ਜਿਹੜਾ ਆ ਸਮਾਜ ਨੂੰ ਵੰਡਣ ਦਾ ਕੋਸ਼ਿਸ਼ ਕਰਦਾ ਆ ਤੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾ ਸਕਦਾ, ਪਰ ਹੁਣ ਸੱਤਾਧਾਰੀ ਹੈਗੇ ਰਾਣੀ ਕੌਣ ਤੋਂ ਰਾਣੀ ਅਦਾ ਢੱਕ
1: ਹੈ
0: ਜੀ, ਸੋ ਇਸ ਕਰਕੇ ਇਸ ਚੀਜ਼ ਦੇ ਉੱਤੇ ਜਿਹੜਾ ਆ ਕਿਸੇ ਨੇ ਇਹਨਾਂ ਨੂੰ ਕਹਿਣਾ ਕੀ ਹੈਗਾ ਜੀ, ਪਰ ਹਾਂਜੀ ਭਾਈ ਉਹ ਗਲਤ ਨੰਬਰ ਡਾਇਲ ਕਰ ਬੈਠੇ ਜੀ।
1: ਪਰ ਸੈਂਟ ਸਾਹਿਬ ਇਹਦੇ ਵਿੱਚ ਜੇ ਦੇਖਿਆ ਜਾਵੇ ਜਾਤ ਦਾ ਮੁੱਦਾ ਚਲੋ ਬਣ ਜਾਂਦਾ ਹੈ, ਪਰ ਕੀ ਜੇ ਇਹ ਕਹਿ ਲਈਏ ਮਾਫੀ ਚਾਹਾਂਗਾ ਚਲੋ ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਜਾਂ ਜਾਤ ਪਾਤ ਦਾ ਕੋਈ ਅਸੀਂ ਮੁੱਦਾ ਤਾਂ ਨਹੀਂ ਚੱਕਦੇ ਹੁੰਦੇ, ਪਰ ਜੇ ਜਾਤ ਪਾਤ ਦਾ ਇਹ ਖੁੱਲ੍ਹੇ ਆਮ ਜਿੱਦਾਂ ਜ਼ਿਕਰ ਕਰਦੇ ਨੇ ਤੇ ਇਹ ਜਾਤ ਪਾਤ ਦੇ ਉੱਤੇ ਫਿਰ ਉਸ ਚੀਜ਼ ਨੂੰ ਕੈਸ਼ ਵੀ ਤਾਂ ਕਰਦੇ ਨੇ, ਤੇ ਦੂਸਰਿਆਂ ਦੇ ਉੱਤੇ ਜੇ ਉਹ ਕੋਈ ਜਾਤ ਦੀ ਗੱਲ ਕਰਦਾ ਤੇ ਉਹਦੇ ਉੱਤੇ ਐਲੀਗੇਸ਼ਨ ਲੱਗਦੇ ਆ ਹੈ ਉਹਨੂੰ ਸਜਾਵਾਂ ਹੋ ਜਾਂਦੀਆਂ ਨੇ ਅਤੇ ਬਹੁਤ ਸਾਰੇ ਖਮਿਆਜ਼ੇ ਭੁਗਤਣੇ ਪੈਂਦੇ ਹੈ। ਪਰ ਜਦੋਂ ਇਹ ਆਪਣੇ ਮੂੰਹੋਂ ਹੀ ਇਸ ਜਾਤ ਦੀ ਗੱਲ ਕਰਦੇ ਨੇ ਜਾਂ ਖੁੱਲ੍ਹ ਕੇ ਪਬਲਿਕ ਦੇ ਵਿੱਚ ਬੋਲ ਰਹੇ ਨੇ ਤਾਂ ਫਿਰ ਇਹਨਾਂ ਦੇ ਉੱਤੇ ਵੀ ਤਾਂ ਐਕਸ਼ਨ ਹੋਣਾ ਚਾਹੀਦਾ, ਚਾਹੇ ਉਸੇ ਭਾਈਚਾਰੇ ਦੇ ਨਾਲ ਨੇ।
0: ਪਰ ਸਭ ਗੱਲ ਏਦਾਂ ਹੈ ਨਾ, ਮੈਂ ਤਾਂ ਕਹਿੰਦਾ ਹਾਂ ਬਿਲਕੁਲ ਹੋਣਾ ਚਾਹੀਦਾ ਹੈਗਾ ਆ, ਔਰ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਜੀ,
1: ਜੀ
0: ਬਟ ਕਰਨਾ ਕਿਹਨੇ ਆ ਜੀ?
1: ਬਿਲਕੁਲ
0: ਕਦੀ ਵੀ ਨਹੀਂ ਜੀ, ਕਿਉਂਕਿ ਉਹ ਹੈਗਾ ਇੱਕ ਜਨਰਲ ਐਕਟ ਜਿਹੜਾ ਆ ਜਿਹਦੇ ਵਿੱਚ ਇਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਪਨਿਸ਼ ਹੋ ਸਕਦੇ ਆ। ਜਿਹੜਾ ਇਹਨਾਂ ਨੂੰ ਕੋਈ ਕਹਿਦਾ ਹੈਗਾ ਤੇ ਉਹ ਹੈਗਾ ਸਪੈਸ਼ਲ ਐਕਟ, ਐਸਸੀ ਐਕਟ, ਹਾਂਜੀ ਉਹਦੇ ਵਿੱਚ ਜੀ। ਪਰ ਕਿਉਂਕਿ ਇਹ ਸਮਾਜ ਦੇ ਵਿੱਚ ਜ਼ਹਿਰ ਘੋਲਦੇ ਹੀ ਘੋਲਦੇ ਹੈਗੇ ਆ, ਪਰ ਐਤਕੀ ਨੰਬਰ ਗਲਤ ਡਾਇਲ ਹੋ ਗਿਆ ਇਹਨਾਂ ਕੋਲੋਂ। ਕਿੱਦਾਂ ਜੀ? ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਤੇ ਇਹ ਗੱਲ ਕਰ ਦਿੱਤੀ ਜਾਂ ਇੱਥਾਂ ਜੀ ਉੱਥੇ ਅਗਲਿਆਂ ਨੇ ਤਲਬ ਕਰ ਲਿਆ ਹੈਗਾ ਵੀ ਆ ਜਾ ਭਾਈ, ਵੀ ਸਾਡੇ ਤਾਂ ਸਿਧਾਂਤ ਵਿੱਚ ਹੀ ਜਾਤੀਵਾਦ ਹੈ ਨੀ ਗਾ।
1: ਬਿਲਕੁਲ
0: ਹਾਂਜੀ, ਜੇ ਜੇ ਤੁਸੀਂ ਇਹ ਕਹਿੰਦੇ ਹੈਗੇ ਕਿ ਮੈਨੂੰ ਐਸੀ ਹੋਣ ਦੇ ਨਾਤੇ ਅੰਦਰ ਨਹੀਂ ਵੜਨ ਦਿੱਤਾ, ਉਹਨਾਂ ਨੇ ਤਾਂ ਲਫ਼ਜ਼ ਹੋਰ ਵਰਤਿਆ ਸੀ, ਅਸੀਂ ਨਹੀਂ ਵਰਤਾਂਗੇ।
1: ਬਿਲਕੁਲ
0: ਹਾਂਜੀ, ਆਪਣੇ ਆਪ ਹੀ ਇਹੋ ਜਿਹਾ ਲਫ਼ਜ਼ ਵਰਤਣਾ ਜਿਹਦੇ ਨਾਲ ਲੋਕਾਂ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਵੋਕ ਹੋਣ, ਉਹਨਾਂ ਨੇ ਸੱਦ ਲੈ ਸਾਰੇ ਵੀ ਆ ਜਾਓ ਬਈ। ਇੱਥੇ ਤਾਂ ਜਿਹੜੇ ਹੈਗੇ ਅਕਾਲ ਤਖ਼ਤ ਦੇ ਜਥੇਦਾਰ ਵੀ ਜਿਹੜੇ ਹੈਗੇ ਐਸੀ ਰਹੇ ਹੈਗੇ ਆ ਜੀ।
1: ਬਿਲਕੁਲ ਹੈ ਜੀ,
0: ਤੇ ਤੁਸੀਂ ਕਿੱਦਾਂ ਕਹਿਤਾ ਹੈਗਾ ਵੀ ਤੂੰ ਇਹ ਉੱਥੇ ਮੈਨੂੰ ਇਸ ਕਰਕੇ ਨਹੀਂ ਵੜਨ ਦਿੱਤਾ ਜਾਂ ਕਿੱਦਾਂ?
1: ਬੜਨ ਤਾਂ ਸੈਣੀ ਸਾਹਿਬ ਅਸਲ ਦੇ ਵਿੱਚ ਤਾਂ ਨਹੀਂ ਦਿੱਤਾ, ਪਿਛਲੇ ਸਮੇਂ ਤੋਂ ਇਹ ਵਿਵਾਦਾਂ ਦੇ ਵਿੱਚ ਸੀਗੇ, ਟਿੱਪਣੀਆਂ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਕਰਦੇ ਰਹੇ ਆ, ਉਸ ਕਰਕੇ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਇਹਨਾਂ ਨੂੰ ਨਹੀਂ ਮਿਲਣਾ ਚਾਹੁੰਦੇ ਜੀ ਅਸੀਂ, ਪਰ ਬਾਹਰ ਜਾ ਕੇ ਇਹਨਾਂ ਨੇ ਗੱਲ ਨਹੀਂ ਕੀਤੀ।
0: ਉਹ ਝੋਲੇ, ਇਹ ਬਿਲਕੁਲ ਤੁਹਾਡੀ ਗੱਲ ਠੀਕ ਆ, ਇਹ ਬੰਦੇ ਡਿਜ਼ਰਵ ਨਹੀਂ ਸੀ ਕਰਦੇ, ਇਹ ਤਾਂ ਹਨੇਰੀ ਦੇ ਵਿੱਚ ਕਿਤੇ ਬਣ ਗਏ ਹੈਗੇ ਆ ਤੇ ਨਾ ਇਹਨਾਂ ਨੇ ਅੱਗੇ ਬਣਨਾ ਹੈਜੀ। ਪਰ ਸਵਾਲ ਇਹ ਹੈਗਾ ਕਿ ਸਮਾਜ ਦੇ ਵਿੱਚ ਕਿੱਦਾਂ ਦਾ ਜ਼ਹਿਰ ਘੋਲਦੇ ਹੈਗੇ ਆ, ਬੜਾ ਸੋਹਣਾ ਐਨਰਜੀ ਜਿਹੜੀ ਹੈਗੀ ਆ ਸਮਾਜ ਦੀ ਪੋਜ਼ਿਟਿਵ ਪਾਸੇ ਨੂੰ ਤਾਂ ਲੱਗਣ ਹੀ ਨਹੀਂ ਦੇਣੀ ਜੀ।
1: ਜੀ
0: ਇੱਕ ਜਨਾਬ ਨੇ ਨਾ ਜੀ ਦੋ ਚੀਜ਼ਾਂ ਤਿੰਨ ਦਾ ਉਚਾਰਨ ਗਲਤ ਕੀਤਾ ਸੀ, ਉਹ ਮੈਂ ਸਹੀ ਕਰਦੇ ਹਾਂ ਸਰ। ਉਹਦੇ ਵਿੱਚ ਜਿਹੜੀ ਖਬਰ ਤੁਸੀਂ ਕੀਤੀ ਸੀ ਉਹ ਨੇਹਾ ਵੋਰਾ ਵਾਲੀ, ਉਹ ਲੜਕੀ ਵਾਲੀ ਜਿਹੜੀ ਹੈਗੀ ਆ ਵੀ ਉਹਦੀ ਉਹਨੇ ਕਿਹਾ ਵੀ ਮੈਂ ਵੀਡੀਓ ਜਿਹੜੀ ਪਾਈ ਹੈਗੀ ਸੀ ਤੇ ਉਹ ਜਿਹਦੇ ਕਰਕੇ ਐਲਪੀਜੀ ਦੇ ਵਿੱਚ ਦੰਗੇ ਦੁੰਗੇ ਹੋਏ ਜੀ,
1: ਉਹ
0: ਮੈਂਸ ਉਹ ਵਰਲਡ ਹੈਗਾ ਮੈਂਸ ਰੀਆ,
1: ਮੈਂਸ ਰੀਆ ਠੀਕ ਆ, ਥੋੜਾ ਜਿਹਾ ਡਿਫਿਕਲਟ ਸੀਗਾ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਿਆ।
0: ਇਹ ਲੇਟਨ ਵਰਲਡ ਆ, ਲੇਟਨ ਵਰਲਡ ਆ, ਇਹਦਾ ਮਤਲਬ ਹੁੰਦਾ ਹੈਗਾ ਆ ਜੀ ਇਲ ਵਿਲ, ਅੰਗਰੇਜ਼ੀ ਚ ਨੂੰ ਕਹੀਏ ਤੇ ਹਾਂ ਮਾੜੀ ਨੀਅਤ ਨਹੀਂ ਸੀ, ਮਤਲਬ ਕੋਈ ਏਦਾਂ ਦੀ ਹੈ ਨਹੀਂ ਸੀਗੀ ਵੀ ਗਲਤ ਨੀਅਤ ਨਹੀਂ ਸੀ ਹੈ
1: ਜੀ।
0: ਤੇ ਦੂਜਾ ਜਿਹੜਾ ਹੈਗਾ ਆ ਪ੍ਰੈਮਾ ਫਿਸ਼ਾਈ ਵਰਡ ਹੈਗਾ ਸੀਗਾ ਜੀ, ਉਹ ਪ੍ਰੈਮਾ ਫਿਸ਼ਾਈ ਦਾ ਮਤਲਬ ਹੁੰਦਾ ਪ੍ਰਥਮ ਦ੍ਰਿਸ਼ਟੀ ਹੈ, ਜਾਨੀ ਕਿ ਪਹਿਲੀ ਨਜ਼ਰ ਚ ਮੁੱਢਲੀ ਨਜ਼ਰ ਦੇ ਵਿੱਚ ਹਾਂਜੀ, ਉਹ ਇਹ ਸਾਡੇ ਲੀਗਲ ਵਰਡ ਹੈਗੇ ਆ ਜੀ, ਲੀਗਲ ਵਰਡ ਟਰਮਸ ਹੈਗੀਆਂ ਜੀ, ਇਹ
1: ਕਾਨੂੰਨ ਦੇ ਇਹਨੇ ਕਾਫੀ ਡਿਫਿਕਲਟ ਆ ਜੀ ਜਿਹੜੇ ਆਫੀਸ਼ੀਅਲ ਜਿਹੜੇ
0: ਹਾਂਜੀ ਹਾਂਜੀ। ਪ੍ਰੈਮਾ ਫਿਸ਼ਾਈ ਜਿਹੜਾ ਹੈਗਾ ਆ ਵੀ ਉਹ ਮਤਲਬ ਮੁੱਢਲੀ ਨਜ਼ਰ ਦੇ ਵਿੱਚ ਪਹਿਲੀ ਨਜ਼ਰ ਚ
1: ਜੀ,
0: ਸੋ ਇਸ ਕਰਕੇ ਮੇਰੇ ਧਿਆਨ ਚ ਆਇਆ ਸੀ, ਮੈਂ ਕਿਹਾ ਜਾ ਕੇ ਦੱਸ ਦਿਆਂਗਾ।
1: ਬਹੁਤ ਵਧੀਆ ਲੱਗਿਆ ਜੀ, ਦੁਰਸਤ ਕੀਤਾ
0: ਹਾਂਜੀ। ਦੂਜਾ ਜਿਹੜਾ ਹੈਗਾ ਭਾਰੀ ਸਾਹਿਬ, ਆਪਾਂ ਇਸ ਖਬਰ ਨੂੰ ਤਾਂ ਇੱਥੇ ਹੀ ਵਾਈਂਡ ਅਪ ਕਰਦੇ ਹੈਗੇ, ਮੇਰੀ ਤਾਂ ਬੇਨਤੀ ਇੰਨੀ ਕਿਹਾ ਕਿ ਸਾਨੂੰ ਇੰਨਾ ਜ਼ਰੂਰ ਦੇਖਣਾ ਚਾਹੀਦਾ ਆ ਕਿ ਸਾਡਾ ਧਰਮ ਜਿਹੜਾ ਆ ਉਹਨੂੰ ਲੋਕੀ ਜਿਹੜੇ ਹੈਗੇ ਆ
1: ਸਾਨੂੰ
0: ਧਾਰਮਿਕ ਸੈਂਟੀਮੈਂਟ 'ਚ ਪਾ ਕੇ ਤੇ ਐਕਸਪਲੋਇਟ ਨਾ ਕਰ ਜਾਣ।
1: ਬਿਲਕੁਲ ਹੈ ਜੀ, ਬਿਲਕੁਲ ਹੈ। ਹੁਣ ਦੇਖੋ ਘਟਨਾ ਘਟਨਾ ਸੈਣੀ ਸਾਹਿਬ ਦਿੱਲੀ ਦੇ ਵਿੱਚ ਵਾਪਰਦੀ ਆ, ਰੋਲਾ ਪੰਜਾਬ 'ਚ ਪੈ ਜਾਂਦਾ ਜੀ, ਦੱਸੋ ਹੈ।
0: ਦੂਜੇ ਦੀ ਮੁਸੀਬਤ ਅਸੀਂ ਆਪਣੇ ਸਿਰ ਤੇ ਐਵੇਂ ਚੱਕਣ ਵਾਸਤੇ ਹਮੇਸ਼ਾ ਹੀ ਤਿਆਰ ਰਹੀਦਾ ਜੀ।
1: ਬਿਲਕੁਲ ਹੈ,
0: ਸੋ ਇਸ ਕਰਕੇ ਹੈਗਾ ਆ ਤੇ ਉਹਨੂੰ ਜਿਹੜਾ ਆ ਸਗੋਂ ਵਰਜਣਾ ਚਾਹੀਦਾ ਵੀ ਭਾਈ ਸਾਡਾ ਪਰਮਾਈਸਿਸ ਜਿਹੜਾ ਹੈਗਾ ਆ ਵੀ ਗੁਰੂ ਘਰ ਦਾ ਪਰਮਾਈਸਿਸ ਇਸ ਕੰਮ ਲਈ ਨਹੀਂ ਯੂਜ਼ ਕਰਨਾ।
1: ਤੁਸੀਂ ਦੇਖੋ
0: ਤੁਸੀਂ ਆਏ ਆ, ਜੇ ਤਾਂ ਸ਼ਰਧਾਵਾਨ ਹੋ ਕੇ ਆਏ ਅੰਦਰ ਟੇਕੋ ਮੱਥਾ ਤੇ ਆਰਾਮ ਨਾਲ ਬੈਠੋ, ਤੁਹਾਨੂੰ ਲੰਗਰ ਵੀ ਮਿਲੇਗਾ, ਤੁਹਾਨੂੰ ਰਹਿਣ ਦੀ ਵਿਵਸਥਾ ਵੀ ਮਿਲੇਗੀ। ਜੇ ਤੁਸੀਂ ਮੋਟਿਵ ਲੈ ਕੇ ਆਏ ਹੈਗੇ ਆ ਵੀ ਹਾਂ ਜੀ ਵੀ ਤੁਸੀਂ ਸਰਕਾਰਾਂ ਨਾਲ ਲੜਨਾ ਹੈ ਤੇ ਜਾ ਕੇ ਬਾਹਰ ਲੜੋ, ਸਾਡੇ ਕੋਲ ਇੱਥੇ ਅੰਦਰ ਨਹੀਂ ਵੜਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕਿਉਂਕਿ ਇਹਨੂੰ ਥੋੜਾ ਜਿਹਾ ਅਲੱਗ ਰੱਖਣਾ ਚਾਹੀਦਾ ਹੈਗਾ, ਅਸੀਂ ਕਿਉਂ ਧਿਰ ਬਣੀਏ ਜੀ।
1: ਜੀ ਨਾਲੇ ਦੇਖੋ ਇਹਦੇ ਵਿੱਚ, ਇਹਦੇ ਵਿੱਚ ਸੈਣੀ ਸਾਹਿਬ ਜਿੱਦਾਂ ਪਹਿਲਾਂ ਵੀ ਚਲੋ ਮੈਨੂੰ ਚੇਤੇ ਆ ਰਵੀਸ਼ ਕੁਮਾਰ ਜਿਹੜੇ ਨੇ ਵੱਡੇ ਪੱਤਰਕਾਰ ਨੇ ਤਾਂ ਉਹਨਾਂ ਨੇ ਅੰਦਰ ਜਾ ਕੇ ਵੀ ਸਾਰਾ ਸ਼ੂਟ ਕੀਤਾ ਸੀਗਾ ਜਿੱਥੇ ਗੁਰੂ ਘਰ ਲੰਗਰ ਸਾਰਾ ਕੁਝ ਤਿਆਰ ਹੁੰਦਾ ਹੈ, ਤੇ ਜਿੰਨੇ ਵੀ ਪ੍ਰੋਟੈਸਟ ਦਿੱਲੀ ਦੇ ਵਿੱਚ ਹੁੰਦੇ ਉਹ ਚਾਹੇ ਮੰਤਰੀਆਂ ਦੇ ਨੇ ਚਾਹੇ ਉਹ ਕਿਸੇ ਵੀ ਧਿਰ ਦੇ ਹੈਗੇ ਨੇ, ਕੋਈ ਜਾਤ ਪਾਤ ਨਹੀਂ ਦੇਖਿਆ ਜਾਂਦਾ, ਉੱਥੇ ਲੰਗਰ ਆਪ ਜਾ ਕੇ ਉੱਥੇ ਜਿਹੜਾ ਪ੍ਰੋਵਾਈਡ ਕਰਾਉਂਦੇ ਨੇ, ਸਾਰਾ ਕੁਝ ਚੱਲਦਾ ਰਿਹਾ। ਪਰ ਇਸ ਚੀਜ਼ ਨੇ ਜਿਹੜਾ ਆਹ ਘਟਨਾ ਵਾਪਰੀ ਹੈ, ਜੰਤਰ ਮੰਤਰ ਉੱਤੇ ਜਿੰਨੇ ਵੀ ਜਿਹੜੇ ਧਰਨੇ ਹੁੰਦੇ ਸੀਗੇ ਉਹ ਸਾਰੇ ਹੀ ਖਤਮ ਕਰ ਦਿੱਤੇ ਜੀ, ਉਹਨਾਂ ਨੇ ਕਹਿੰਦੇ ਇੱਦਾਂ ਨਹੀਂ ਤਾਂ ਫਿਰ ਇੱਦਾਂ ਹੋ।
0: ਸਿੱਖਾਂ ਦਾ ਇੱਕ ਵਰਗ ਹੈਗਾ ਹੈ ਜੀ, ਉਹ ਇਹ ਕਹਿੰਦਾ ਹੈਗਾ ਵੀ ਬਹੁਤ ਲਾ ਲੈ ਲੰਗਰ ਹੁਣ
1: ਜੀ,
0: ਜੇ ਰੋਟੀ ਦਾ ਲੰਗਰ ਰੋਟੀ ਆਪੇ ਕਮਾ ਕੇ ਖਾ ਲਊਗਾ ਹਰ ਕੋਈ
1: ਜੀ,
0: ਠੀਕ ਹੈ ਜੀ। ਸਰ ਇੱਥੇ ਸਰਕਾਰ ਦਿੰਦੀ 80 ਕਰੋੜ ਨੂੰ ਰੋਟੀ ਦਿੰਦੀ ਪਈ ਹੈਗੀ ਹੈ ਜੀ,
1: ਜੀ
0: ਰੋਟੀ ਆਪੇ ਹਰ ਕੋਈ ਕਮਾ ਕੇ ਖਾ ਲਊਗਾ, ਕਿਤਾਬਾਂ ਦਾ ਲੰਗਰ, ਵਿਦਿਆ ਦਾ ਲੰਗਰ ਲਾਓ, ਹੈ
1: ਬਿਲਕੁਲ
0: ਜੀ।
1: ਜੀ
0: ਉਹ ਮਤਲਬ ਜਿਹੜਾ ਹੈਗਾ ਆ ਕਿੱਤਾ ਮੁਖੀ ਰੁਜ਼ਗਾਰ ਦਾ ਲੰਗਰ ਲਾਓ,
1: ਜੀ,
0: ਹੈ ਜੀ, ਇਹ ਲੰਗਰ ਸ਼ੁਰੂ ਕਰੋ ਹੁਣ, ਮੌਕੇ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਆ ਜੀ,
1: ਲੋਕਾਂ ਨੂੰ ਸਿੱਖਿਅਤ
0: ਤੇ
1: ਕਰੋ
0: ਇਹ
1: ਬਥੇਰਾ ਕੁਝ।
0: ਥੋੜਾ ਹੈਗਾ ਆ ਜੀ ਵੀ।
1: ਜੀ
0: ਸੋ ਇਸ ਕਰਕੇ
1: ਪਰ ਸਾਈਂ ਸਾਹਿਬ,
0: ਥੋੜਾ
1: ਜਿਹੜੀਆਂ
0: ਜਿਹਾ ਸਾਨੂੰ ਸੋਚਣਾ ਚਾਹੀਦਾ ਇਹਨਾਂ
1: ਤਿੰਨ
0: ਚੀਜ਼ਾਂ ਤੇ।
1: ਨਵੀਆਂ ਥਾਵਾਂ ਤੈਅ ਕਰ ਦਿੱਤੀਆਂ ਨੇ ਜੀ, ਉਹਨੂੰ ਕਿੱਦਾਂ ਦੇਖਦੇ ਹੋ? ਜੰਤਰ ਮੰਤਰ ਦੇ ਉੱਤੇ ਧਰਨੇ ਪ੍ਰਦਰਸ਼ਨ ਰੋਕ
0: ਪਰ
1: ਲਾ
0: ਸਾਹਿਬ
1: ਦਿੱਤੀ
0: ਇਹ
1: ਹੈ
0: ਨਾ, ਇਹ ਪਿਛਲੇ ਹਫ਼ਤੇ ਹੀ ਹੋ ਗਿਆ ਸੀ, ਪਿਛਲੇ ਹਫ਼ਤੇ ਹੀ ਹੋ ਗਿਆ ਸੀਗਾ
1: ਜੀ।
0: ਇਹ ਜਿਹੜਾ ਹੈਗਾ ਨਾ, ਇਹਨਾਂ ਦਾ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ, ਤੇ ਦੇਖੋ ਪੁਲਿਸ ਨੂੰ ਵੀ ਔਖਾ ਹੋਣਾ ਪੈਂਦਾ ਸੀਗਾ।
1: ਜੀ
0: ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ ਕਿ ਭਾਈ ਤੁਸੀਂ ਜਿਹੜਾ ਹੈਗਾ ਹੈ ਵੀ ਕਿਉਂ ਨੀ ਕੋਈ ਪਾਲਿਸੀ ਬਣਾ ਦਿੰਦੇ ਹੈਗੇ, ਵੀ ਇਹਨਾਂ ਨੇ ਕਿਹਾ ਸੀ ਵੀ ਕੰਜਸਟਡ ਜਗ੍ਹਾ ਆ ਜੀ ਤੇ ਉੱਥੇ ਇੰਨਾ ਰਸ਼ ਜਿਹੜਾ ਠੀਕ ਨਹੀਂ, ਉਹ
1: ਜੀ
0: ਕਹਿੰਦੇ ਫਿਰ ਤੁਸੀਂ ਕਿਉਂ ਨੀ ਪਾਲਿਸੀ ਬਣਾ ਕੇ ਤੇ ਜਿਹੜਾ ਆ ਕੋਈ ਵਧੀਆ ਜਗ੍ਹਾ ਜਿਹੜੀ ਹੋਰ ਕੋਈ ਜਗ੍ਹਾ ਖੁੱਲੀ ਜਗ੍ਹਾ ਉਹ ਅਲੋਟ ਕਰ ਦਿੰਦੇ।
1: ਜੀ
0: ਇਹਨਾਂ ਨੂੰ ਇੱਕ ਆਈਡੀਆ ਮਿਲ ਗਿਆ, ਗਾਹ
1: ਜੀ
0: ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿਤੀ, ਹੈ
1: ਜੀ,
0: ਜੀ, ਤੇ ਜੇ ਤੁਸੀਂ ਜਿਹੜਾ ਹੈਗਾ ਆ ਵੀ ਉਹ ਜਗ੍ਹਾ ਘੱਟ ਹੈਗੀ ਆ ਤਾਂ ਤੁਸੀਂ ਜਿਹੜਾ ਆ ਉੱਥੇ ਜਿਹੜਾ ਕੋਈ ਖੁੱਲੀ ਜਗ੍ਹਾ ਅਲੋਟ ਕਰੋ। ਤਾਂ
1: ਜੀ
0: ਇਹਨਾਂ ਨੇ ਫਟਾਫਟ ਕਮੇਟੀ ਬਣਾਈ ਤੇ ਨਾਲ ਹੀ ਜਿਹੜਾ ਆ ਅੱਜ ਉਹਨਾਂ ਨੇ ਜਦੋਂ ਦੇਖਿਆ ਵੀ ਜਾਂ ਤਾਂ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਦਾਂ ਹੁੰਦਾ ਵੀ ਗੁਰੂ ਘਰ ਦੇ ਬਾਹਰ ਚੌਂਕੀ ਬਣਾਉਂਦੇ ਜੀ,
1: ਜੀ
0: ਦੇਖਦੇ ਰਹਿੰਦੇ ਵੀ ਅੰਦਰ ਜਿਹੜਾ ਆ ਕੋਈ ਭਗਤ ਜਾ ਰਿਹਾ ਆ ਕੋਈ ਪ੍ਰੋਟੈਸਟਰ ਜਾ ਰਿਹਾ ਆ,
1: ਫਿਰ
0: ਹੈ ਜੀ,
1: ਧਰਮ ਦਾ
0: ਉਹਦੇ ਨਾਲੋਂ ਬੈਟਰ ਉਹਨਾਂ ਨੇ ਸੀ।
1: ਕੰਟਰੋਵਰਸੀ ਹੋ ਜਾਣੀ ਸੀ ਜੀ।
0: ਹੋਰ ਜੀ ਇਹਨਾਂ ਨੇ ਫਿਰ ਬੈਟਰ ਕੀਤਾ, ਇਹਨਾਂ ਨੇ ਕੀਤਾ ਚੁੱਪ ਕਰਕੇ 33 ਸਾਲ ਤੋਂ ਜਿਹੜੀ ਕਨਾਟ ਪਲੇਸ ਜਗ੍ਹਾ ਜਿਹੜੀ ਆ ਪ੍ਰਦਰਸ਼ਨਾਂ ਵਾਸਤੇ ਸੀ,
1: ਜੀ,
0: ਨਾਲੇ ਉਹ ਪਾਰਲੀਮੈਂਟ ਦੇ ਨੇੜੇ ਸੀ, ਅਗਲਿਆਂ ਨੇ ਕਿਹਾ ਨਾਲੇ ਤਾਂ ਦੂਰ 4 ਕਿਲੋਮੀਟਰ ਦੂਰ ਭੇਜ
1: ਜੀ
0: ਦਿੱਤੇ ਹੈਗੇ ਆ, ਤੇ ਉੱਥੇ ਜਿੱਦਾਂ ਮਰਜ਼ੀ ਰਾਮਲੀਲਾ ਗਰਾਉਂਡ ਦੇ ਵਿੱਚ ਕਰੋ ਚਲੋ, ਹੈ
1: ਜੀ।
0: ਜੀ 2 ਜਗ੍ਹਾ ਹੋਰ ਹੈਗੀਆਂ ਜੀ, ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ, ਤੇ ਉਹ ਵੀ ਦੱਸਦੇ ਬਾਰਡਰ ਤੇ ਉੱਤੇ ਹੀ ਆ ਜੀ ਉਹ,
1: ਜੀ,
0: ਤੇ ਉੱਥੇ ਪ੍ਰੋਟੈਸਟ ਕਰ ਲਓ ਜੀ ਤੁਸੀਂ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਤੇ ਹੋਣਾ ਹੀ ਹੁੰਦਾ ਜੀ ਜਦੋਂ ਮਤਲਬ ਇਸ ਚੀਜ਼ ਦਾ ਹੁੰਦਾ।
1: ਬਿਲਕੁਲ
0: ਪਰ ਸਾਹਿਬ ਜਿੱਥੇ ਤੱਕ ਇਹ ਵੋਟ ਚੋਰੀ ਦੀ ਗੱਲ ਹੈਗੀ ਹੈ ਨਾ ਜੀ, ਵੋਟ ਚੋਰੀ ਦੀ ਗੱਲ, ਸਰ 52 ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਨੇ ਇਸ ਇਸ਼ੂ ਨੂੰ ਮਤਲਬ ਗਲਤ ਰੰਗ ਦੇਣ ਦੀ ਗੱਲ ਜਿਹੜੀ ਆ ਕਹੀ ਆ ਜੀ।
1: ਜੀ
0: ਉਹ ਕਹਿੰਦੇ ਠੀਕ ਹੈ ਜੀ ਵਿਵਸਥਾ ਦੇ ਵਿੱਚ ਵੀ ਜਿਹੜਾ ਐਸ ਆਈ ਆਰ ਆ ਇਹ ਤਾਂ ਜਦ ਤਾਂ ਇਲੈਕਸ਼ਨ ਕਮਿਸ਼ਨ ਦੀ ਕੰਸਟੀਟਿਊਸ਼ਨ ਹੋਈ ਹੈ, ਐਸ ਆਈ ਆਰ ਤਾਂ ਉਹਦਾ ਰਾਈਟ ਆ ਹੈ ਜੀ, ਵੀ ਮਰਿਆਂ ਦੀਆਂ ਵੋਟਾਂ ਕੱਟਣੀਆਂ,
1: ਜੀ,
0: ਡਬਲ ਵੋਟ ਜਿਹਨਾਂ ਦੀ ਬਣੀ ਆ ਉਹਨਾਂ ਦੀਆਂ ਵੋਟਾਂ ਡਿਲੀਟ ਕਰਨੀਆਂ,
1: ਜੀ,
0: ਇਹ ਪ੍ਰੋਸੈਸ ਤਾਂ ਸਦਾ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ।
1: ਬਿਲਕੁਲ
0: ਜਿਹਨਾਂ ਬੰਦਿਆਂ ਨੇ ਜਾਅਲੀ ਵੋਟਾਂ 10-10 ਹਜ਼ਾਰ ਵੋਟ ਜਿਹੜੀ ਹੈਗੀ ਇੱਕ ਕੰਸਟੀਚੁਐਂਸੀ ਚ ਜਾਅਲੀ ਬਣਾ ਲਈ ਸੀ,
1: ਜੀ,
0: ਉਹ ਉਹਦੀ ਸਰਕਾਰ ਨੂੰ ਵੀ ਖਬਰ ਸੀ, ਉਹ ਤਾਂ ਕੱਟ ਹੋਣੀ ਚਾਹੀਦੀ ਹੈਗੀ ਸੀ ਜੀ।
1: ਜੀ
0: ਜਿੱਥੇ ਤੱਕ ਹੈਗਾ ਆ ਕਿ ਹਾਂ ਜਿਹੜੀਆਂ ਜੈਨੂਅਨ ਵੋਟਾਂ ਕੱਟ ਹੋਈਆਂ ਔਰ ਉਹਦੇ ਵਾਸਤੇ ਪ੍ਰੋਸੈਸ ਦੇ ਵਿੱਚ ਜੇ ਕੋਈ ਨੁਕਸ ਹੈਗਾ ਆ ਉਹਦੇ ਤੇ ਇਲੈਕਸ਼ਨ ਕਮਿਸ਼ਨਰ ਰਿਸਪੋਂਸੀਬਲ ਹੈਗਾ ਆ, ਉਹਨੂੰ ਜਿਹੜਾ ਆ ਉਹਨੂੰ ਪੁੱਛੋ ਵੀ ਭਾਈ ਇਹ ਜਿਹੜਾ ਹੈਗਾ ਇਹ ਜਿਹੜੇ ਜੈਨੂਅਨ ਵੋਟਾਂ ਕੱਟ ਹੋਈਆਂ ਇਹ ਕਿੱਦਾਂ। ਬਾਕੀ ਜਿਹੜਾ ਆਹ ਕਹਿੰਦੇ ਹੈਗੇ ਜੀ ਵੀ ਕਾਂਗਰਸ ਦੀ ਵੋਟ ਕੱਟ ਹੋ ਗਈ ਤੇ ਬੀਜੇਪੀ ਦੀ ਵੋਟ ਰਹਿ ਗਈ ਜਾਂ ਬੀਜੇਪੀ ਦੀ ਵੋਟ ਕੱਟ ਹੋ ਗਈ ਤੇ ਕਾਂਗਰਸ ਦੀ ਰਹਿ ਗਈ, ਹਾਉ ਹੀ ਕੈਨ ਡਿਸਕ੍ਰਿਮੀਨੇਟ, ਕਿੱਥੇ ਲਿਖਿਆ ਹੈਗਾ ਜੀ ਕਿ ਵੋਟ ਕਾਂਗਰਸ ਨੂੰ ਪੈਣੀ ਹੈ ਜੀ ਤੇ ਫੁਲਾਣੇ ਨੂੰ ਪੈਣੀ ਆ।
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਕੁਛ ਇੱਕ ਜਿਹੜਾ ਆ ਸਾਨੂੰ ਲੋਕਾਂ ਨੂੰ ਵੀ ਨਾ ਅਸੀਂ ਲੋਕ ਵੀ ਜਿਹੜੇ ਆ ਵੀ ਮੈਚੋਰ ਮਾਈਂਡ ਨਹੀਂ ਸੋਚਦੇ ਹੈਗੇ
1: ਜੀ,
0: ਮਗਰ ਲੱਗ ਜਾਣੇ ਹੈਗੇ ਜੀ। ਪ੍ਰੋਟੈਸਟ ਦੇ ਵਿੱਚ ਮੈਂ ਤਾਂ ਦੇਖਿਆ ਜੀ ਉੱਥੇ ਦਿੱਲੀ ਦੇ ਪ੍ਰੋਟੈਸਟ ਜੇ ਹੋ ਕੀ ਰਿਹਾ ਜੀ,
1: ਜੀ,
0: ਕੁੜੀਆਂ ਨੱਚਣ ਲੱਗੀਆਂ ਜਾਂ ਗਾਣੇ ਲਾਏ ਹੁੰਦੇ ਆ, ਉਹ ਡੈਕ ਜਿਹਾ ਵਜਾਈ ਜਾਂਦੇ ਹੈਗੇ ਆ ਜੀ,
1: ਜੀ,
0: ਤੇ ਨੰਗੇਜ ਪਰੋਸਿਆ ਜਾ ਰਿਹਾ ਆ ਜੀ, ਹਰ ਕੋਈ ਬੰਦਾ ਜਿਹੜਾ ਹੈਗਾ ਜਾਂ ਕੋਈ ਡਰੈਸ ਆਪਣੀ ਕੋਈ ਫੈਂਸੀ ਡਰੈਸ ਇਸ਼ੂ। ਅੱਛਾ ਜੇ ਇਸ਼ੂ ਦਾ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਜੀ ਵੀ
1: ਜੀ
0: ਕਿਸ ਇਸ਼ੂ ਤੇ ਹੈਗਾ,
1: ਜੀ ਬਿਲਕੁਲ ਹੈ ਜੀ,
0: ਸੋ
1: ਭੀੜ
0: ਇਸ
1: ਜਿੱਦਾਂ ਨੂੰ
0: ਕਰਕੇ
1: ਚੱਲਦੀ ਹੈ ਚੱਲ ਪੈਂਦੀ ਹੈ
0: ਭਾਂਤ ਦੀ ਲੱਕੜ ਇਕੱਠੀ ਹੋਈ ਆ ਜੀ। ਪੋਲੀਟੀਕਲ ਲੋਕਾਂ ਦਾ ਮੁੱਦਾ ਆ
1: ਜੀ,
0: ਤੇ ਪੋਲੀਟੀਕਲ ਲੋਕਾਂ ਵਾਸਤੇ ਹੀ ਆ ਜੀ,
1: ਜੀ,
0: ਤੇ ਆਮ ਲੋਕਾਂ ਵਾਸਤੇ ਤਾਂ ਇੰਨਾ ਆ ਕਿ ਭਾਈ ਜੇ ਮੇਰੀ ਵੋਟ ਕੱਟ ਹੋਈ ਆ ਤੇ ਆਈ ਮਸਟ ਪਾਰਟਿਸਿਪੇਟ, ਜੇ
1: ਜੀ
0: ਮੇਰੀ ਵੋਟ ਨਹੀਂ ਕੱਟ ਹੋਈ ਤੇ ਮੈਨੂੰ ਆਰਾਮ ਨਾਲ ਚੁੱਪ ਕਰਕੇ ਦੇਖਣਾ ਚਾਹੀਦਾ ਵੀ ਠੀਕ ਹੈ ਜੀ ਕੋਈ ਗੱਲ ਨਹੀਂ।
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਜਿਹਦੀ ਵੋਟ ਕੱਟ ਹੋਈ ਆ ਉਹ ਤਾਂ ਜਾਵੇ ਪ੍ਰੋਟੈਸਟ ਦੇ ਵਿੱਚ, ਜਿਹਦੀ ਵੋਟ ਹੀ ਨਹੀਂ ਕੱਟ ਹੋਈ ਉਹ ਜਾ ਕੇ ਇੱਥੇ ਰੌਲਾ ਕਿਉਂ ਪਾਈ ਚੱਲੇ।
1: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਪੰਜਾਬ ਦੀ
0: ਉਹ
1: ਸਿਆਸਤ ਵੱਲ,
0: ਬੰਦੇ ਕਿੱਥੇ ਆ, ਉਹ
1: ਹਾਂਜੀ
0: ਬੰਦੇ ਕਿੱਥੇ ਆ ਜੀ, ਵੋਟਾਂ ਜਿਹਨਾਂ ਦੀਆਂ ਕੱਟ ਹੋਈਆਂ ਉਹ ਬੰਦੇ ਕਿੱਥੇ ਆ,
1: ਬਿਲਕੁਲ
0: ਸਵਾਲ ਤਾਂ ਇਹ ਆ
1: ਕਿੱਥੇ ਨੇ ਜੀ, ਬਿਲਕੁਲ।
0: ਸੋ ਇਸ ਉਸ
1: ਨਹੀਂ ਉਹ ਤਾਂ
0: ਕਰਕੇ
1: ਭਗਤ
0: ਉਹਨਾਂ
1: ਸਿੰਘ
0: ਬੰਦਿਆਂ
1: ਉਹਨਾਂ
0: ਦੇ
1: ਦੀ
0: ਜਿਹੜਾ
1: ਵੀ
0: ਹੈਗਾ,
1: ਸੈਣੀ ਸਾਹਿਬ ਭਗਤ ਸਿੰਘ ਉਹਨਾਂ ਦੀ ਵੀ ਵੋਟ ਬਣ ਗਈ ਵੈਸੇ ਤਾਂ
0: ਪਰ ਇਹ ਸਭ ਇਹ ਤਰੁਟੀਆਂ ਆ ਨਾ, ਇਹਨਾਂ ਦੀ ਤਾਂ ਐਕਸਪਲੇਨੇਸ਼ਨ ਕਾਲ ਕਰੋ ਨਾ, ਇਹ ਜੈਨੂਅਨ ਗਰਾਉਂਡ ਆ।
1: ਬਿਲਕੁਲ
0: ਹੁੰਦਾ ਕੀ ਆ ਭਾਰੇ ਸਾਹਿਬ, ਜਦੋਂ ਟ੍ਰਿਫਲਸ ਇੰਨੀਆਂ ਵੱਧ ਜਾਂਦੀਆਂ ਨਾ, ਜਿੱਥੇ ਜੈਨੂਅਨ ਅਗਲੇ ਦੀ ਐਕਸਪਲੇਨੇਸ਼ਨ ਕੀਤੀ ਭਾਈ ਇਲੈਕਸ਼ਨ ਕਮਿਸ਼ਨਰ ਦੀ, ਆ ਦੇਖ ਬਈ ਤੂੰ BLO ਲਾਏ, ਤੂੰ ਆ ਲਾਏ ਹੈਗੇ, ਕਿਹਦੀ ਰਿਸਪੋਂਸੀਬਿਲਟੀ ਹੈ ਕਿ ਜੇ ਚੈੱਕ ਕਰਨਾ ਸੀ ਵੀ ਭਾਈ ਵੋਟ ਭਗਤ ਜਿਹੜੀ ਫੋਟੋ ਲੱਗਣੀ ਹੈ ਵੋਟਰ ਦੀ ਕਿ ਭਗਤ ਸਿੰਘ ਦੀ ਲੱਗ ਜਾਣੀ ਹੈ,
1: ਬਿਲਕੁਲ ਹੈ ਜੀ,
0: ਉਹ BLO ਪਨਿਸ਼ ਹੋਣਾ ਚਾਹੀਦਾ, ਬਕਾਇਦਾ ਤੌਰ ਤੇ
1: ਚਾਹੀਦਾ
0: ਉਹਦੀ
1: ਹੈ ਜੀ,
0: ਐਕਸਪਲੇਨੇਸ਼ਨ ਕਾਲ ਕਰਨੀ ਚਾਹੀਦੀ ਹੈ ਜੀ।
1: ਬਿਲਕੁਲ ਹੈ ਜੀ,
0: ਇਹਨਾਂ ਨੇ ਨਾ ਜੀ ਜ਼ਿਆਦਾ ਸਖਤੀ ਦਿਖਾਉਂਦੇ ਨੇ, ਤੇ ਬਾਕੀ ਸਰ ਜੀ ਜਿਹੜਾ ਹੈਗਾ ਆ ਮੈਂ ਤਾਂ ਬਹੁਤਾ ਜ਼ਿਆਦਾ ਇਸ ਚੀਜ਼ ਦੇ ਨਾਲ ਸਹਿਮਤ ਹੈ ਨੀਗਾ ਜੀ,
1: ਜੀ
0: ਕਿ ਉੱਥੇ ਜਿਹੜਾ ਆ ਉਹ ਜਿਹੜਾ ਬੰਦੇ ਨੇ ਗਲਤ ਕੀਤਾ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ,
1: ਜੀ
0: ਪਰ ਐਟ ਲੀਸਟ ਜਿਹੜਾ ਆ ਮੁਲਕ ਦੇ ਵਿੱਚ ਹੁੱਲੜਬਾਜ਼ੀ ਜਿਹੜੀ ਆ ਉਹ ਠੀਕ ਨਹੀਂ ਲੱਗਦੀ ਹੈਗੀ ਜੀ ਆਪਾਂ ਨੂੰ
1: ਬਿਲਕੁਲ
0: ਤਾਂ,
1: ਜੀ
0: ਇਹ ਕਿਉਂਕਿ ਹਰ ਇੱਕ ਬੰਦਾ ਭੀੜ ਨੂੰ ਜੇ ਕੈਸ਼ ਕਰਨ ਲੱਗ ਪਿਆ ਤੇ ਇੱਥੇ ਦੰਗੇ ਹੋ ਜਾਣਗੇ ਜੀ,
1: ਬਿਲਕੁਲ ਹੈ ਜੀ, ਦਰੁਸਤ ਹੈ ਜੀ,
0: ਕਿਉਂਕਿ ਸੱਤਾਰੂੜ ਪਾਰਟੀ ਹੈਗੀ ਆ ਉਹ ਪੁਲਿਸ ਦੇ ਆਸਰਾ ਲੈ ਲੈਂਦੀ ਹੈਗੀ ਜੀ, ਉਹਨਾਂ ਕੋਲ ਤਾਂ ਤਨਖਾਹ ਦੇ ਉੱਤੇ ਬੰਦੇ ਹੈਗੇ ਆ ਜੀ,
1: ਜੀ
0: ਦੂਜੇ ਬੰਦੇ ਹੈਗੇ ਆ ਜੀ ਲੀਡਰਾਂ ਨੂੰ ਕੁਛ ਨਹੀਂ ਹੋਣਾ, ਕੋਈ ਮਾੜੀ ਜੀ ਚੰਗਿਆੜੀ ਜਿਹੜੀ ਹੈਗੀ ਆ ਇੰਨੀ ਭੀੜ ਦੇ ਵਿੱਚ ਕੋਈ ਹੋਏ ਗਲਤ ਹੋ ਗਈ
1: ਜੀ,
0: ਤੇ ਉਹਦੇ ਨਾਲ ਜਿਹੜਾ ਹੈਗਾ ਆ ਮਾਹੌਲ ਖਰਾਬ ਹੋ ਸਕਦਾ ਜੀ,
1: ਹੋ ਸਕਦਾ ਜੀ,
0: ਨੁਕਸਾਨ ਹੋ ਜਾਂਦਾ ਹੈ ਉਲਟਾ ਜੀ,
1: ਬਿਲਕੁਲ ਹੈ ਜੀ। ਨਾਲੇ ਇਹਦੇ ਵਿੱਚ ਦੇਖੋ ਹੁਣ ਇਜ਼ਰਾਈਲ ਦੇ ਵਿੱਚ ਵੀ ਜੋ ਸੌਰੀ ਇਜ਼ਰਾਈਲ ਕਹਿ ਦਿੱਤਾ, ਈਰਾਨ ਦੇ ਵਿੱਚ ਵੀ ਜਦੋਂ ਪ੍ਰੋਟੈਸਟ ਚੱਲਦੇ ਸੀ ਉਸ ਸਮੇਂ ਦੇ ਵਿੱਚ ਉਹ ਚਿਗਿਆੜੀ ਲੱਗੀ, ਦੇਖ ਲਓ ਕਿੱਥੇ ਤੱਕ ਗਈ ਆ ਹੁਣ, ਉਹ ਕਿਹੜਾ ਮਤਲਬ ਕਿ ਉਹ
0: ਬਿਲਕੁਲ ਜੀ,
1: ਅਮੈਰੀਕਨ ਏਜੰਸੀਆਂ ਨੇ ਉਹ ਸਾਰਾ ਕੁਝ ਅੰਦਰ ਜਾ ਕੇ ਸਾਰਾ ਕੁਝ ਕਰਾਇਆ ਹੀ ਹੈ ਜੀ।
0: ਪਰ ਭਾਈ ਸਾਹਿਬ ਦੇਖੋ ਇਸ ਵੇਲੇ ਜਿਹੜੇ ਹੈਗੇ ਆ ਭਾਈ 32 ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਕਿਉਂ?
1: ਜੀ
0: ਕਿਉਂਕਿ ਅਨਰੈਸਟ ਜਿਹੜੀ ਹੈਗੀ ਆ ਉਹ ਹਰ ਜਗ੍ਹਾ ਹੀ ਆ ਜੀ,
1: ਜੀ
0: ਜਿੱਦਾਂ ਬੇਰੁਜ਼ਗਾਰ ਤੁਰਿਆ ਫਿਰਦਾ ਆ ਓਨਾ ਰੁਜ਼ਗਾਰ ਹੈ ਹੀ ਨਹੀਂ
1: ਜੀ, ਬਿਲਕੁਲ ਹੈ,
0: ਨਾ ਨਾ ਪਬਲਿਕ ਸੈਕਟਰ ਦੇ ਵਿੱਚ ਆ ਨਾ ਪ੍ਰਾਈਵੇਟ ਸੈਕਟਰ ਦੇ ਵਿੱਚ ਆ
1: ਜੀ,
0: ਸੋ ਇਸ ਕਰਕੇ ਇੱਥੇ ਇਹ ਰੋਟੀ ਤੇ ਜਦੋਂ ਵਿਹਲਾ ਮਨ ਸ਼ੈਤਾਨ ਦਾ ਘਰ, ਦੂਜਾ ਕੁਛ ਇੱਕ ਜਿਹੜੇ ਹੈਗੇ ਆ ਭਈ ਇਹਨਾਂ ਚੀਜ਼ਾਂ ਦੇ ਨਾਲ ਫੇਮ ਮਿਲਦੀ ਆ ਸਭ ਕੁਛ ਮਿਲਦਾ ਜੀ, ਤੇ ਬੰਦੇ ਲੀਡਰ ਵੀ ਬਣ ਜਾਂਦੇ ਹੈਗੇ ਆ, ਵਿਧਾਇਕ ਵੀ ਬਣ ਜਾਂਦੇ ਆ ਜੀ ਇਹਨਾਂ ਚੱਕਰਾਂ ਦੇ ਵਿੱਚ ਹੀ,
1: ਮੁਕੱਦਰ ਜੀ ਦੀ ਸੰਖੇਪ ਦੇ ਵਿੱਚ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ, ਦੋ ਤਿੰਨ ਖਬਰਾਂ ਉਹ ਵੀ ਇੰਟਰਸਟਿੰਗ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਆਨੂੰ ਜੀ ਸਵਾਗਤ ਹੈ,
2: ਗੱਲ ਸੁਣ ਕੇ
1: ਇੱਕ ਮਿੰਟ ਜੀ, ਇੱਧਰੋਂ ਚਲੋ ਗਾ ਜੀ, ਹਾਂਜੀ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ,
2: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ, ਹਾਂਜੀ ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ
2: ਜੀ, ਜੀ ਜੀ ਮੈਂ ਤਾਂ ਤੁਹਾਡੀ ਗੱਲ ਤੇ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਹੋ ਵੀ ਮੈਂ ਸੁਣਦਾ ਪਿਆ ਸੀ ਤੁਹਾਡੀ ਗੱਲ ਵੀ ਐ ਨਹੀਂ ਹੋ ਸਕਦਾ ਜਿਹੜੀ ਤੁਸੀਂ ਵੀ ਤੁਹਾਡਾ ਚਲੋ ਓਪੀਨੀਅਨ ਹੈਗਾ ਵੀ ਐ ਵੋਟ ਚੋਰੀ ਨਹੀਂ ਹੋ ਸਕਦੀ
0: ਤੁਹਾਡੀ ਕੱਟ ਹੋਈ ਹੈ,
2: ਹਾਂਜੀ
0: ਤੁਹਾਡੀ ਵੋਟ ਕੱਟ ਹੋਈ
1: ਜੀ,
2: ਨਹੀਂ ਨਹੀਂ ਸਾਨੂੰ ਤਾਂ ਬਾਈ ਜੀ ਅਸੀਂ ਤਾਂ ਇਹ ਆਏ ਸੀ ਆਪਣਾ ਪੁੱਛਣ ਤੇ ਹਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਵੋਟ ਬਣੀ ਹੈ ਜਾਂ ਨਹੀਂ ਬਣੀ, ਮੇਰੀ ਮੈਂ ਕੱਟ ਹੋਣ ਨਾ ਹੋਣ ਦਾ ਨਹੀਂ ਮਤਲਬ ਹੈਗਾ
1: ਜੀ,
2: ਮੈਂ ਮੈਂ ਮੈਂ ਜਿਹੜਾ ਜੈਨੂਅਨ ਜੈਨੂਅਨ ਕੁਐਸਚਨ ਹੈਗਾ ਮੈਂ ਉਹ ਕਰਦਾ ਵੀ ਜਦੋਂ ਇੱਕ ਅਖਬਾਰ ਦੀ ਮੰਨ ਲਓ ਪੱਤਰਕਾਰ ਇਹ ਕਹਿੰਦੀ ਵੀ ਤਿੰਨ ਦੇ ਵਿੱਚੋਂ ਦੋ ਇਲੈਕਸ਼ਨ ਕਮਿਸ਼ਨ ਜਿਹੜੇ ਉਹ ਹੈਗੇ ਨੇ ਵੀ ਉਹ ਖਿਲਾਫ ਸੀ, ਤੇ ਇੱਕ ਗਿਆਨੇਸ਼ ਕੁਮਾਰ ਜਿਹੜਾ ਹੈ ਉਹ ਕੱਲਾ ਹੀ ਆਪਣੇ ਆਪਣੇ ਹਿਸਾਬ ਨਾਲ ਫੈਸਲੇ ਲਈ ਜਾਂਦਾ
1: ਜੀ,
2: ਬਾਈ ਜੀ ਉਹਦਾ ਮੂੰਹ ਖੋਲਣ ਦਾ ਹੱਕ ਨਹੀਂ ਬਣਦਾ ਉਹਦਾ ਵੀ ਉਹ ਆ ਕੇ ਪ੍ਰੈਸ ਕਾਨਫਰੰਸ ਕਰਦੇ ਵੀ ਮੈਂ ਵੀ ਇਹ ਗਲਤ ਨੇ ਮੈਂ ਸਹੀ ਹਾਂ
1: ਜੀ,
2: ਅੱਜ ਤੱਕ ਇਹ ਖਬਰਾਂ ਚੱਲਦੀਆਂ ਪਈਆਂ ਨੇ ਬਾਈ ਜੀ, ਤੇ ਉਹ ਬੰਦਾ ਸਾਹਮਣੇ ਉਹਨੂੰ ਤਿਆਰ ਹੀ ਨਹੀਂ ਹੈਗਾ ਗਿਆਨੇਸ਼ ਕੁਮਾਰ, ਫਿਰ ਇੱਕ ਬੰਦਾ ਇਹੋ ਜਿਹਾ ਕੀ ਉਹਨੂੰ ਕੀ ਉਹਨੂੰ ਅਧਿਕਾਰ ਹੈ ਵੀ ਉਹਦੇ ਤੇ ਕੋਈ ਕੇਸ ਹੀ ਨਹੀਂ ਹੋ ਸਕਦਾ ਬਾਈ, ਉਹ ਕਿਹੜਾ ਵੱਖਰਾ ਵੱਖਰਾ ਰੱਬ ਹੈ ਵੀ ਉਹ ਦੁਨੀਆਂ ਤੇ ਜੰਮਿਆ ਹੈ ਵੀ ਉਹਦੇ ਤੇ ਕੋਈ ਕੇਸ ਹੀ ਨਹੀਂ ਹੋ ਸਕਦਾ, ਜੇ ਉਹਨੂੰ ਇੱਕ ਡਿਊਟੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਦੀ ਉਹਨੇ ਕਰਨੀ ਹੈ
1: ਜੀ,
2: ਇਹ ਸਰਕਾਰ ਉਹਨੂੰ ਕੀ ਉਹ ਉਹੀ ਗੱਲ ਵੱਖਰਾ ਉਹ ਦੇਣ ਦੀ ਹੈ ਵੀ ਇਹਦੇ ਤੇ ਕੇਸ ਹੀ ਨਹੀਂ ਹੋ ਸਕਦਾ ਬਾਈ, ਹੈ
1: ਜੀ
2: ਤੁਸੀਂ ਦੋ ਇਲੈਕਸ਼ਨ ਕਮਿਸ਼ਨ ਆਪਣਾ ਉਹ ਕਹਿਣ ਦੇ ਨੇ ਵੀ ਅਸੀਂ ਇਹਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗੇ, ਇਹ ਇਕੱਲਾ ਫੈਸਲੇ ਲੈਣ ਦੇ
1: ਜੀ,
2: ਉਹ ਇੱਥੇ ਦਿੱਲੀ ਦੇ ਵਿੱਚ ਇੰਨੀ ਪੁਲਿਸ ਫੋਰਸ ਲਾਉਣ ਦੀ ਬਜਾਏ ਵੀ ਉਹ ਬੰਦਾ ਬਹਿ ਕੇ ਮੀਡੀਆ ਦੇ ਵਿੱਚ ਜਵਾਬ ਦੇ ਦੇ ਵੀ ਮੈਂ ਮੇਰਾ ਆਹ ਜਵਾਬ ਹੈ ਜੀ ਉਹਦੇ ਬਦਲ, ਜਾਓ ਫਿਰ ਤਿੰਨੀ ਬਹਿ ਜਾਣਾ।
1: ਵੋਟ ਜਿਹੜੀ ਸਹਿਮਤੀ ਬਣਨੀ ਹੈ ਦੋ ਇੱਕ ਜਗ੍ਹਾ ਹੋਣਗੇ, ਇੱਕ ਇੱਕ ਜਗ੍ਹਾ ਹੋਏਗਾ, ਉਸ ਹਿਸਾਬ ਨਾਲ ਬਣਨੀ ਆ, ਤੇ ਕਿਵੇਂ
2: ਮੈਜੋਰਟੀ ਡਿਸੈਂਟ ਦੀ ਹੈ ਜੀ ਭਾਰਤ ਬਾਈ ਜੀ,
1: ਇੱਕ ਮਿੰਟ, ਹਾਂਜੀ ਮੁਕੱਦਰ ਜੀ,
0: ਪਰ
1: ਸੈਣੀ ਸਾਹਿਬ ਕਿੱਦਾਂ ਦੇਖਦੇ ਹੋ
0: ਜੀ
1: ਜੇ ਹੁਣ ਦੋ ਜਿਹੜੇ ਨੇ ਚੋਣ ਕਮਿਸ਼ਨਰ ਨੇ ਉਹ ਉਹਨਾਂ ਦਾ ਪੱਖ ਜਿਹੜੇ ਨੇ ਆਪਸ ਦੇ ਵਿੱਚ ਮਿਲਦੇ ਆ ਤੇ ਉਹਨੂੰ ਰਿਜੈਕਟ ਨਹੀਂ ਕਰ ਸਕਦੇ ਆਪਣੇ ਪੱਧਰ ਦੇ ਉੱਤੇ, ਏਡਾ ਵੱਡਾ ਮਾਮਲਾ ਕਿਉਂ ਬਣ ਰਿਹਾ ਫਿਰ?
2: ਨਹੀਂ
0: ਭਾਰਤ
2: ਭਾਈ
0: ਸਾਹਿਬ
2: ਜੀ
0: ਜੋ
2: ਮੈਂ
0: ਅੱਜ
2: ਸੈਣੀ ਭਾਈ
0: ਕਰਕੇ ਆਏ ਆ।
1: ਹਾਂਜੀ ਸਰ, ਹਾਂਜੀ ਸੈਣੀ ਸਾਹਿਬ,
0: ਹਾਂਜੀ ਹਾਂਜੀ ਕਰੋ ਕਰੋ ਗੱਲ, ਮੁਕੱਦਰ ਜੀ ਤੁਸੀਂ ਕਰੋ ਗੱਲ।
2: ਮਾਫੀ ਮਾਫੀ ਮੰਗ ਕੇ ਮੈਂ ਇੱਕ ਗੱਲ ਕਹਿ ਦਿੰਦਾ ਵਾ, ਭਾਵੇਂ ਚੋਣ ਕਮਿਸ਼ਨ, ਮੰਨ ਲਓ ਜਿਹੜਾ ਮੁੱਖ ਚੋਣ ਕਮਿਸ਼ਨ ਹੈ
1: ਜੀ
2: ਉਹ ਭਾਵੇਂ ਮੁੱਖ ਹੈ, ਪਰ
1: ਜੀ
2: ਜੇ ਦੋ ਜਿਹੜੇ ਨਾਲ ਲੱਗੇ ਹੋਏ ਆ ਦੀ ਜੇ ਉਹਨਾਂ ਦੀ ਡਿਸੈਂਟ ਹੈ ਨਾ
1: ਜੀ,
2: ਉਹ ਮੰਨੀ ਜਾਊਗੀ ਬਾਈ ਜੀ। ਇਹ
1: ਜੀ
2: ਨਹੀਂ ਹੈਗਾ ਵੀ ਉਹ ਜੇ ਉਹ ਕੁਰਸੀ ਤੇ ਬੈਠਾ ਤਾਂ ਉਹਦੀ ਮੰਨੀ ਜਾਊਗੀ।
1: ਬਿਲਕੁਲ, ਪੁੱਛ ਲੈਂਦੇ ਹਾਂ ਸੈਣੀ ਸਾਹਿਬ ਨੂੰ ਕੀ ਕਹਿੰਦੇ ਉਹਦੇ ਉੱਤੇ। ਹਾਂਜੀ
2: ਜੀ, ਬਾਕੀ ਸੈਣੀ ਬਾਈ ਜੀ ਨਾਲ ਗੱਲ ਕਰੋ।
1: ਥੈਂਕ ਯੂ,
2: ਮੈਂ
1: ਥੈਂਕ ਯੂ ਜੀ
2: ਜੀ ਜੀ।
1: ਹਾਂਜੀ ਸੈਣੀ ਸਾਹਿਬ,
0: ਪਰ ਸਾਹਿਬ ਗੱਲ ਏਦਾਂ ਆ, ਕੋਈ ਵੀ ਕਾਨੂੰਨ ਬਣਾਇਆ ਜਾਂਦਾ ਚਾਹੇ ਉਹਨੂੰ ਮੁੱਖ ਚੋਣ ਕਮਿਸ਼ਨ ਨੂੰ ਜਿਹੜੀ ਹੈਗੀ ਆ ਪਾਵਰਾਂ ਦੇ ਦਿੱਤੀਆਂ ਜਾਂਦੀਆਂ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਚਾਹੇ ਉਹ ਇਕੱਲਾ ਡਿਸੀਜਨ ਲੈ ਰਿਹਾ ਹੈਗਾ ਆ ਸੀ, ਤੇ ਦੋ ਜਿਹੜੇ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਸਹਿਮਤੀ ਹੈ ਨਹੀਂ ਸੀ ਜੀ। ਠੀਕ ਹੈ ਜੀ, ਉਸ ਚੀਜ਼ ਦਾ ਹੱਲ ਕੀ ਹੈਗਾ ਸੀਗਾ? ਉਹਦਾ ਹੱਲ ਹੈਗਾ ਸੀ ਜੋ ਅੱਜ ਕਰਕੇ ਆਏ ਆ, ਅੱਜ ਵੀ ਤਾਂ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰੇਟੀ ਕਰਕੇ ਆਏ ਆ,
1: ਕਰਕੇ ਆਏ ਨੇ ਜੀ, ਬਿਲਕੁਲ ਹੈ ਜੀ।
0: ਤੇ ਫਿਰ ਉਸ ਜਦੋਂ ਵੀ ਕਾਨੂੰਨ ਦੀ ਵੈਲਿਡਿਟੀ ਕਿਸੇ ਬੰਦੇ ਨੂੰ ਜਿੱਦਣ ਇਹ ਕਾਨੂੰਨ ਪਾਸ ਕੀਤਾ ਸੀ ਵੀ ਇਹਨੂੰ ਜਿਹੜਾ ਹੈਗਾ ਆ ਵੀ ਗਿਆਨੇਸ਼ ਨੂੰ ਇੰਨੀ ਪਾਵਰ ਹੈਗੀ ਆ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਉਸ ਪ੍ਰੋਵੀਜ਼ਨ ਨੂੰ, ਉਸ ਅਮੈਂਡਮੈਂਟ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਸੀ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ, ਕਿ ਭਾਈ ਆਹ ਦੇਖੋ ਜੀ ਇੱਦਾਂ ਦਾ ਲਾ ਨਹੀਂ ਹੋ ਸਕਦਾ ਹੈਗਾ, ਕਿਸੇ ਬੰਦੇ ਨੂੰ ਇੱਦਾਂ ਦੀ ਐਬਸੋਲਿਊਟ ਇਮਿਊਨਿਟੀ ਨਹੀਂ ਮਿਲ ਸਕਦੀ ਜੀ, ਤੇ ਕਾਨੂੰਨ ਜਾਇਜ਼ ਨਹੀਂ ਦਿੰਦਾ ਜੀ। ਦੂਜਾ ਵੀ ਜਦੋਂ ਇਹ ਤਿੰਨ ਬੰਦੇ ਹੈਗੇ ਆ ਤੇ ਮੈਜੋਰਿਟੀ ਵਿਊ ਪ੍ਰਵੇਲ ਕਰਨਾ ਹੈਗਾ ਆ ਕਿ ਉਹ ਤੋਂ ਸਹਿਮਤ ਨਹੀਂ ਤੇ ਇਕੱਲਾ ਡਿਸੀਜਨ ਨਹੀਂ ਲੈ ਸਕਦਾ
1: ਜੀ।
0: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਆ ਵਿਚਾਰਨੀਆਂ ਜਾਂ ਉਹਨੂੰ ਨਲਟੀਫਾਈ ਕਰਨਾ ਹੈਗਾ ਆ, ਤੇ ਉਹ ਤਾਂ ਕਰਨਾ ਹੈਗਾ ਆ ਸੁਪਰੀਮ ਕੋਰਟ ਨੇ, ਸੁਪਰੀਮ ਕੋਰਟ ਦਾ ਕੰਮ ਹੀ ਇਹ ਹੈ ਜੀ।
1: ਜੀ
0: ਉਹਨਾਂ ਨੇ ਕੋਈ ਵੀ ਕਾਨੂੰਨ ਅੱਜ ਵੀ ਜਿਹੜਾ ਹੈਗਾ ਆ ਜਿੱਦਣ ਇਹਨਾਂ ਦਾ ਸਰ ਇਹਨਾਂ ਦੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਤੇ ਜਿਹੜਾ ਆ ਸਰਕਾਰ ਨੇ ਕੀ ਕੀਤਾ, ਇੱਕ ਕਮੇਟੀ ਬਣਾ ਦਿੱਤੀ, ਇੱਕ ਕਮੇਟੀ ਬਣਾ ਕੇ ਬਾਅਦ ਦੇ ਵਿੱਚ ਉਸ ਕਮੇਟੀ ਨੇ ਕਰ ਦਿੱਤਾ ਸੁਪਰੀਮ ਕੋਰਟ ਨੂੰ ਕਹਿ ਦਿੱਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਜੀ, ਹੈਗੀ ਤੇ ਅਸੀਂ ਤੁਹਾਡੀ ਵੀ ਰਾਏ ਲੈ ਲਈਏ
1: ਜੀ।
0: ਮੁੜ ਕੇ ਜਿਹੜਾ ਹੈਗਾ ਆ ਇਸੇ ਹੀ ਕਪਿਲ ਸਿੱਬਲ ਨੇ ਵੀ ਇਤਰਾਜ਼ ਕੀਤਾ, ਉਹ ਭਾਈ ਜੇ ਸੁਪਰੀਮ ਕੋਰਟ ਅੱਜ ਰਾਏ ਦੇ ਦੇਗੀ ਤੇ ਕੱਲ ਨੂੰ ਜਿਹੜਾ ਹੈਗਾ ਜੇ ਇਸ ਚੀਜ਼ ਨੂੰ ਅਸੀਂ ਉੱਥੇ ਚੈਲੰਜ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ, ਤੇ ਸੁਪਰੀਮ ਕੋਰਟ ਦਾ ਆਪਣਾ ਵਿਊ ਪਹਿਲਾਂ ਹੀ ਦੱਸ ਚੁੱਕੀ ਹੈਗੀ ਆ, ਤੇ ਫਿਰ ਸੁਪਰੀਮ ਕੋਰਟ ਉਹਨੂੰ ਕੇਸ ਨੂੰ ਸੁਣੇਗੀ ਕਿੱਦਾਂ?
1: ਬਿਲਕੁਲ ਹੈ ਜੀ।
0: ਸੋ ਉਹ ਇੱਕਦਮ ਜੱਜ ਪਿੱਛੇ ਹਟ ਗਏ, ਉਹਨਾਂ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਇੱਦਾਂ ਹੀ ਅੱਜ ਰਾਹੁਲ ਗਾਂਧੀ ਤੇ ਇਹਨਾਂ ਨੂੰ ਕਹਿੰਦੇ ਸੀ ਖੜਗੇ ਨੇ ਜਦੋਂ ਕਿਹਾ ਸੀ ਵੀ ਅਸੀਂ ਮਿਲਣਾ ਚਾਹੁੰਦੇ ਹਾਂ, ਉਹਨਾਂ ਨੇ ਕਿਹਾ ਜੀ ਵੀ ਤੁਸੀਂ ਜਿਸ ਇਸ਼ੂ ਤੇ ਸਾਨੂੰ ਨਾਲ ਮਿਲਣਾ ਚਾਹੁੰਦੇ ਆ ਤੁਸੀਂ ਤਾਂ ਉਹਦੇ ਬਾਬਤ ਜਿਹੜਾ ਆ ਸਾਡੇ ਕੋਲ ਪਹਿਲਾਂ ਹੀ ਇੱਕ ਰਿਟ ਆ ਗਈ ਹੈਗੀ ਆ, ਉਸ ਇਸ਼ੂ ਤੇ ਤਾਂ ਅਸੀਂ ਜਿਹੜਾ ਜੋ ਵੀ ਫਾਇੰਡਿੰਗ ਦੇਣੀ ਆ ਉਹ ਕੋਰਟ ਦੇ ਵਿੱਚ ਦੇਣੀ ਆ, ਤੇ ਉੱਥੇ ਜੋ ਵੀ ਗੱਲ ਸੁਣਨੀ ਆ ਕੋਰਟ 'ਚ ਸੁਣਨੀ ਆ ਜੀ।
1: ਜੀ
0: ਕੱਲ ਨੂੰ ਜਿਹੜਾ ਹੈਗਾ ਸਾਡੇ ਤੇ ਇਸ ਚੀਜ਼ ਦੀ ਉਂਗਲ ਉੱਠੇਗੀ, ਹਰ ਇੱਕ ਬੰਦੇ ਦੀ ਮਰਿਆਦਾ ਆ, ਉਹ ਉਹਨਾਂ ਦੀ ਇੰਸਟੀਟਿਊਸ਼ਨ ਦਾ ਹੈਗਾ ਆ ਵੀ ਜੋ ਗੱਲ ਕਰਨੀ ਆ ਓਪਨ ਕੋਰਟ ਦੇ ਵਿੱਚ ਕਰਨੀ, ਉਸ ਇਸ਼ੂ ਤੇ ਜਾਣਾ ਪ੍ਰਾਈਵੇਟ ਦੀ ਮਿਲ ਕੇ ਗੱਲ ਨਹੀਂ ਕੀਤੀ ਜਾ ਸਕਦੀ ਜਿਹਨੂੰ ਆਪਾਂ ਕੋਰਟ ਦੇ ਵਿੱਚ ਚੈਲੰਜ ਕਰਨਾ ਹੋਵੇ ਜੀ।
1: ਉਹ ਤਾਂ ਫਿਰ ਕਹਿਣਗੇ ਜੀ ਉਹਨਾਂ ਦੇ ਪ੍ਰਭਾਵ ਥੱਲੇ ਆ ਗਏ, ਫਿਰ ਉਹ ਇਸ਼ੂ ਉੱਠ ਜਾਣਗੇ ਜੀ।
0: ਦੇਖੋ ਮੈਂ ਇਹ ਨਹੀਂ ਕਹਿੰਦਾ ਹੈਗਾ ਆ ਜੀ, ਮੈਂ ਕਿਸੇ ਚੀਜ਼ ਨੂੰ ਗਲਤ ਨਹੀਂ ਠਹਿਰਾ ਰਿਹਾ, ਮੈਂ ਤਾਂ ਇਹ ਕਹਿੰਦਾ ਹੈਗਾ ਆ ਕਿ ਜਿਹੜੇ ਇਗਨੋਰੈਂਟ ਬੰਦੇ ਉੱਥੇ ਉੱਥੇ ਨੰਗੇਜ ਪਰੋਸਿਆ ਜਾ ਰਿਹਾ, ਮੈਨੂੰ ਉਹਦਾ ਇਤਰਾਜ਼ ਆ
1: ਜੀ। ਬਿਲਕੁਲ
0: ਮੈਨੂੰ ਉਹਦਾ ਇਤਰਾਜ਼ ਆ ਜੀ। ਹਾਂਜੀ, ਉੱਥੇ ਕੀ ਜਿਹੜਾ ਅੱਛਾ ਫਿਰ ਸਾਡੇ ਜਿਹੜਾ ਹੈਗਾ ਇੱਕ ਕੰਟਰੀ ਦੇ ਵਿੱਚ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਜੀ, ਇਹ ਤਾਂ ਇੰਨੀ ਜ਼ਿਆਦਾ ਹੈਗੀ ਆ ਜੀ, ਉਹ ਜੇ ਕਿਸੇ ਨੂੰ 1% ਹੈਗੀ ਨਾ ਤੇ ਦੂਜਾ ਆਂਢ ਗੁਆਂਢ ਉਹ ਨਾਲ ਲੱਗਦੇ ਆ, ਨਾਲ ਹੀ ਇਨਫੈਕਸ਼ਨ ਬਹੁਤ ਛੇਤੀ ਫੈਲਦੀ ਇਹਦੀ ਜੀ।
1: ਬਿਲਕੁਲ ਹੈ ਜੀ ਜੀ,
0: ਤੇ ਕਾਲਜ ਦੀਆਂ ਕੁੜੀਆਂ ਚਾਰ ਸਿਰ ਘੁਮਾਉਣ ਲੱਗ ਪੈਣਾ ਜੀ, ਤੇ ਜਿਹੜੀਆਂ ਨਾਲ ਹੋਰ ਚਾਰ ਹੁੰਦੀਆਂ ਤੁਰੀਆਂ ਜੀ ਉਹਨਾਂ ਦਾ ਵੀ ਸਿਰ ਘੁਮਾਉਣ ਲੱਗ ਪੈਂਦਾ ਜੀ।
1: ਬਿਲਕੁਲ ਹੈ ਜੀ,
0: ਇਸ ਕਰਕੇ ਮੈਨੂੰ ਇਸ ਚੀਜ਼ ਦੀ ਇਨਫੈਕਸ਼ਨ ਤੋਂ ਜਿਹੜਾ ਹੈਗਾ ਆ ਵੀ ਇਹ ਇਨਫੈਕਚੁਅਸ ਡਿਜ਼ੀਜ਼ ਹੈਗੀ ਉਹਦਾ ਜਿਹੜਾ ਹੈਗਾ ਆ ਮੈਨੂੰ ਰਿਸੈਂਟਮੈਂਟ ਆ ਜੀ।
1: ਬਿਲਕੁਲ ਹੈ ਜੀ ਜੀ ਸੈਂਸ ਸਾਹਿਬ, ਸੈਂਸ ਸਾਹਿਬ ਮੁਕੱਦਰ ਜੀ ਦੀ ਆਖਰ ਚ ਗੱਲ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਵੱਲ ਨੂੰ ਚੱਲਦੇ, ਨਹੀਂ ਤਾਂ ਫਿਰ ਉਹ ਰਹਿ ਜਾਣੀਆਂ ਜੀ। ਹਾਂਜੀ ਮੁਕੱਦਰ ਜੀ, ਸੰਖੇਪ ਦੇ ਵਿੱਚ ਜੀ।
2: ਨਹੀਂ ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ।
1: ਹਾਂਜੀ ਹਾਂਜੀ,
2: ਤੇ ਮੈਂ ਤਾਂ ਵੇਖੋ ਮੈਂ ਆਮ ਬੰਦਾ ਵਾਂ ਤੇ ਅਡਾਨੀ ਅੰਬਾਨੀ ਤੇ ਵੀ ਮੇਰਾ ਜਿਹੜਾ ਇੱਕੋ ਜੇ ਸਾਡੇ ਰਲਦੇ ਮਿਲਦੇ ਅਧਿਕਾਰ ਨੇ ਵੋਟ ਦਾ ਸਾਨੂੰ
1: ਜੀ,
2: ਭਾਵੇਂ ਉਹ ਅੰਬਾਨੀ ਲੱਖਾਂ ਪਤੀ ਹੋਵੇ ਤੇ ਭਾਵੇਂ ਮੈਂ ਜਿੰਨੇ ਕੁ ਜੋਗਾ ਵੀ ਹੋਵਾਂ
1: ਜੀ ਜੀ ਜੀ।
2: ਠੀਕ ਹੈ ਜੀ, ਸੈਣੀ ਬਾਈ ਜੀ ਕਹਿੰਦੇ ਸੁਪਰੀਮ ਕੋਰਟ ਚ। ਬਾਈ
1: ਜੀ
2: ਜੀ ਸੈਣੀ ਬਾਈ ਜੀ, ਇਹ ਤੁਸੀਂ ਨਾ ਕਿਸੇ ਵੀ ਡਿਬੇਟ ਚ ਕਿਤੇ ਵੀ ਤੁਸੀਂ ਬੀਜੇਪੀ ਨੂੰ ਜਾਂ ਇਹਨਾਂ ਨੂੰ ਪੁੱਛ ਲਿਓ, ਇਹ ਨਾ ਜਦੋਂ ਵੀ ਕੋਈ ਗੱਲ ਹੋਊਗੀ ਇਹ ਕੀ ਕਹਿੰਦੇ ਨੇ, ਤੁਸੀਂ ਸੁਪਰੀਮ ਕੋਰਟ ਜਾਓ ਜੀ,
1: ਜੀ
2: ਤੁਸੀਂ ਹਾਈ ਕੋਰਟ ਜਾਓ। ਹੈ ਇਹਨਾਂ ਦੀ ਨਾ ਤੁਸੀਂ ਜੇ ਸੈਣੀ ਬਾਈ ਜੀ ਹੋ ਸਕਦਾ ਇਹ ਸੁਣਦੇ ਨਹੀਂ ਹੋਣਗੇ ਡਿਬੇਟ, ਮੈਂ ਜਿੰਨੇ ਵੀ ਇਹਨਾਂ ਦੇ ਬੰਦੇ ਨੇ ਉਹਨਾਂ ਦੀ ਦਲੀਲ ਇੱਕੋ ਹੀ ਹੁੰਦੀ ਹੈ ਵੀ ਤੁਸੀਂ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ।
1: ਜੀ
2: ਜੇ ਤੁਹਾਨੂੰ ਕੋਈ ਗੱਲ ਲੱਗਦੀ ਹੈ ਤੁਸੀਂ ਹਾਈ ਕੋਰਟ ਜਾਓ, ਸੁਪਰੀਮ ਕੋਰਟ ਜਾਓ,
1: ਜੀ
2: ਤੁਸੀਂ ਉੱਥੇ ਜਾ ਕੇ ਆਪਣੀ ਆਪਣੀ ਤੇ ਸੁਪਰੀਮ ਕੋਰਟ ਕਹਿ ਦੇ ਵੀ ਆਪਣਾ ਬੰਗਾਲ ਦੇ ਵਿੱਚ 27 ਲੱਖ ਬੰਦਾ ਫਿਰਕੀ ਹੋ ਗਿਆ ਜੀ, ਇੱਕ ਵੋਟ ਦਾ ਅਧਿਕਾਰ ਸਭ ਤੋਂ ਵੱਡਾ ਹੈ, ਤੇ ਉਹ ਕਹਿ ਦੇ ਸੁਪਰੀਮ ਕੋਰਟ ਵੀ 27 ਲੱਖ ਬੰਦਾ ਅਗਲੀ ਵਾਰੀ ਵੋਟ ਪਾ ਲਊਗਾ ਫਿਰਕੀ ਹੋ ਗਿਆ।
1: ਜੀ
2: ਹੈ ਜੀ, ਤੇ ਕਿਹੜਾ ਕਿਹੜਾ ਸੁਪਰੀਮ ਕੋਰਟ ਬਾਈ ਜੀ? ਹੈ ਤੇ ਜੇ ਕੱਲ ਨੂੰ ਸੁਪਰੀਮ ਕੋਰਟ ਇਹ ਵੀ ਕਹਿ ਦੂਗਾ ਵੀ ਕੋਈ ਗੱਲ ਆ ਵੀ ਇਲੈਕਸ਼ਨ ਵੀ ਕੋਈ ਚੱਕਰ ਨਹੀਂ, ਇਹ ਅਗਲੀ ਵਾਰੀ ਹੋ ਜੂਗਾ। ਬਾਈ ਜੀ ਮੈਂ ਨਾ ਸੈਣੀ ਬਾਈ ਜੀ ਮੈਂ ਮੈਂ ਮੈਂ ਮੈਂ ਇਹ ਸਿਆਸੀ ਟਿੱਪਣੀਆਂ ਮੈਂ ਬੜੀਆਂ ਘੱਟ ਕਰਨੀਆਂ ਚਾਹੁੰਦਾ ਵਾਂ, ਪਰ ਮੈਂ ਇਹਨਾਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਣਾ ਵਾ, ਜੇ ਜੋ ਕੁਛ ਇਹ ਹੋ ਰਿਹਾ ਮੈਂ ਐਵੇਂ ਗੱਲਾਂ ਨਹੀਂ ਕਰਦਾ ਹੈਗਾ।
1: ਜੀ
2: ਸੁਪਰੀਮ ਕੋਰਟ ਦਾ ਹੱਕ ਬਣਦਾ ਇੱਕ ਇੱਕ ਅਭਿਜੀਤ ਦੀਪਕੇ ਨੂੰ ਛੱਡਦਾ ਹੈ। ਮੈਂ ਕਹਿੰਦਾ ਅਭਿਜੀਤ ਦੀਪਕੇ ਮੈਂ ਉਹਦੇ ਨਾਲ 100% ਖਿਲਾਫ ਹਾਂ, ਮੈਨੂੰ ਲੱਗਦਾ ਵੀ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੋਊਗਾ ਕਿਸੇ ਦਾ ਵੀ
1: ਉਹ
2: ਹੋਊਗਾ।
1: ਤਾਂ ਬਾਈ ਜੀ ਅੱਜ ਵੀ ਦੇਖੋ
2: ਉਹਨੂੰ
1: ਥਾਣੇ ਪਹੁੰਚ ਗਏ ਨੇ, ਮਤਲਬ ਕਿ ਉਹਦਾ ਪ੍ਰੋਟੈਸਟ ਦੀ ਜਗ੍ਹਾ
2: ਮੈਂ
1: ਮੰਗਦੇ ਮੰਗਦੇ।
2: ਮੈਂ ਮੈਂ ਮੈਂ ਕਹਿੰਦਾ ਬਾਈ ਜੀ ਕੋਰਟ ਉਹਨੂੰ ਵਾਰਨਿੰਗ ਦੇ ਕੇ ਛੱਡਦਾ ਹੈ ਵੀ ਤੂੰ 1 ਸਾਲ ਤੱਕ ਵੀ ਅਸ਼ਾਂਤੀ ਨਹੀਂ ਫੈਲਾਉਣੀ ਦੇਸ਼ ਚ।
1: ਜੀ
2: ਤੇ ਉਹ ਤਾਂ ਇੱਕ ਵਿਰੋਧ ਪ੍ਰਦਰਸ਼ਨ ਕਰਨ ਆਏ ਸੀ, ਜੇ ਤੂੰ ਅਸ਼ਾਂਤੀ ਫੈਲਾਉਂਦੇ ਤਾਂ ਉਸ ਤੋਂ ਬਾਅਦ ਦੀ ਗੱਲ ਸੀ।
1: ਜੀ
2: ਇਹ ਕੀ ਗੱਲ ਵੀ ਤੂੰ 1 ਸਾਲ ਤੱਕ ਤੈਨੂੰ ਤਾਂ ਅਸੀਂ ਛੱਡਨੇ ਆ ਵੀ ਤੂੰ ਅਸ਼ਾਂਤੀ ਨਹੀਂ ਫੈਲਾਉਣੀ ਹੈਗੀ।
1: ਜੀ
2: ਅਸ਼ਾਂਤੀ ਦਾ ਮਤਲਬ ਕੀ ਹੈ ਵੀ ਉਹ ਇਹਦਾ ਮਤਲਬ ਵੀ ਉਹ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦਾ।
1: ਬਿਲਕੁਲ
2: ਅੱਜ ਜੰਤਰ ਮੰਤਰ ਛੱਡ ਕੇ ਅੱਜ ਰਾਮਲੀਲਾ ਗਰਾਊਂਡ ਇਹਨਾਂ ਨੇ ਤੈਅ ਕਰਤਾ ਜਾਂ ਕੁਛ ਕਰਤਾ, ਬਾਈ ਜੀ ਸਾਨੂੰ ਸਮਝ ਨਹੀਂ ਆਉਂਦੀ ਪਈ ਵੀ ਸਾਡੀਆਂ ਸੰਸਥਾਵਾਂ ਕੀ ਕਰਦੀਆਂ ਪਈਆਂ,
1: ਜੀ ਥੈਂਕ ਯੂ ਮੁਕੱਦਰ ਜੀ,
2: ਕਿੱਥੇ ਕਿੱਥੇ ਗੱਲ
1: ਸ਼ੁਕਰੀਆ
2: ਕਿੱਥੇ ਗੱਲ ਜਾਂਦੀ ਪਈ ਹੈ
1: ਜੀ,
2: ਤੇ
1: ਬਿਲਕੁਲ
2: ਸਾਨੂੰ ਹੁਣ ਵੀ ਸਮਝ ਨਹੀਂ ਆਉਂਦੀ। ਮੈਂ ਉਹੀ ਗੱਲ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ, ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਵਾ ਵੀ ਉਹ ਕਹਿੰਦੇ ਵੀ ਉਹ ਉਹ ਗੱਲ ਉਹਦੀ ਉਹ ਆਪਣਾ ਉਹ ਸ਼ਾਇਰ ਦੀ ਸੀ ਉਹ ਵੀ ਜਿਵੇਂ ਮੰਨ ਲਓ ਆਪਣਾ ਰਾਹਤ ਅੰਦੋਰੀ ਨੇ ਕਿਹਾ ਵੀ ਲਗੇਗੀ ਆਗ ਤੋਂ ਆਏਗੇ ਕਈ ਘਰ ਜਾ ਦੰਮੀ,
1: ਜੀ
2: ਯਹਾਂ ਪਰ ਖਾਲੀ ਮੇਰਾ ਮਕਾਨ ਥੋੜੀ ਹੈ।
1: ਬਿਲਕੁਲ
2: ਇੱਥੇ ਇਹ ਆਪਾਂ ਨਾ ਸਿਰਫ ਇਹ ਨਾ ਸਮਝੀਏ, ਮੈਨੂੰ ਇਹ ਲੱਗਦਾ ਵੀ ਕਈ ਵਾਰੀ ਨਾ ਆਪਾਂ ਨੂੰ ਇਹ ਲੱਗਦਾ ਵੀ ਅਸੀਂ ਠੀਕ ਹਾਂ ਤੇ ਸਾਡੇ ਤੇ ਕੋਈ ਗੱਲ ਨਹੀਂ ਆਉਣੀ, ਮੈਨੂੰ ਕਈ ਵਾਰੀ ਇਹ ਜ਼ਰੂਰ ਮਹਿਸੂਸ ਹੁੰਦਾ ਇਹ ਗੱਲ ਹਰ ਇੱਕ ਤੇ ਆਉਣੀ ਹੈ ਬਾਈ ਜੀ,
1: ਬਿਲਕੁਲ ਹੈ ਜੀ,
2: ਜਿੱਥੇ ਮਰਜ਼ੀ ਭੱਜ ਲਓ ਤੁਸੀਂ,
1: ਥੈਂਕ ਯੂ
2: ਜਿੱਥੇ ਮਰਜ਼ੀ ਭੱਜ ਲਓ ਤੁਸੀਂ,
1: ਥੈਂਕ ਯੂ ਮੁਕੱਦਰ ਜੀ, ਬਹੁਤ
2: ਮੈਂ
1: ਸ਼ੁਕਰੀਆ,
2: ਇਹੀ ਗੱਲ ਕਹਿਣੀ ਚਾਹੁੰਦਾ,
1: ਸ਼ੁਕਰੀਆ ਜੀ, ਸ਼ੁਕਰੀਆ
2: ਜੀ,
1: ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਸ ਜੀ ਮੁਕੱਦਰ ਜੀ ਤੇ ਜੀਰਾ ਜੀ ਵੀ ਨਾਲ ਜੁੜ ਰਹੇ ਨੇ, ਜੀਰਾ ਜੀ ਮੈਂ ਬਸ ਸੈਣੀ ਸਾਹਿਬ ਦੇ ਨਾਲ 2-4 ਖਬਰਾਂ ਸਾਂਝੀਆਂ ਕਰਕੇ ਫਿਰ ਮੈਂ ਲਾਈਨਾਂ ਖੋਲਦਾ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਦੁਬਾਰਾ ਜੀ ਆਨੂ ਜੀ ਫਿਰ ਤੋਂ, ਤੇ ਆਪਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ ਜੀ, ਜੇ ਕੁਝ ਕੋਈ ਗੱਲ ਕਹਿਣੀ ਚਾਹੁੰਦੇ ਆ ਤਾਂ ਜ਼ਰੂਰ ਕਰ ਸਕਦੇ।
0: ਭਾਈ ਸਾਹਿਬ ਗੱਲ ਏਦਾਂ ਹੈਗੀ ਆ, ਹੁਣ ਮੈਂ ਕੀ ਦੱਸਾਂ ਵੀ 57 ਦਾ ਇੱਕ ਪਰਫਾਰਮਾ ਹੁੰਦਾ ਆ, ਕੋਠੇ ਬਾਉਂਡਰੀ ਭਰਾਇਆ ਜਾਂਦਾ ਜੀ, ਤੋਂ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਇਹਨਾਂ ਵਾਸਤੇ ਕੋਈ ਬਦਲਦੀ ਨਹੀਂ, ਜਾਂ ਤਾਂ ਅੱਜ ਤੋਂ ਪਹਿਲਾਂ ਚੈਲੰਜ ਕਰ ਦਿੰਦੇ ਵੀ 57 'ਚ ਬਾਉਂਡ ਨਹੀਂ ਭਰਾਉਣਾ ਜਾਣਾ, ਉਹ ਬ੍ਰੀਚ ਆਫ ਪੀਸ ਵਾਸਤੇ ਬਾਉਂਡਰੀ ਭਰਾਇਆ ਜਾਂਦਾ ਆ 6 ਮਹੀਨੇ ਦਾ, ਸਾਲ ਦਾ, ਤੇ 2 ਸਾਲ ਤੱਕ ਦਾ ਬਾਉਂਡ ਭਰਾਇਆ ਜਾਂਦਾ ਆ। ਐਗਜੈਕਟਿਵ ਮੈਜਿਸਟ੍ਰੇਟ ਕੋਲ ਪਾਵਰ ਹੁੰਦੀ ਹੈਗੀ ਆ ਜੀ, ਉਹਦੇ ਵਿੱਚ ਜਦੋਂ ਵੀ ਕੋਈ ਜਿਹੜਾ ਹੈਗਾ ਆ 144 ਦੇ ਜਿੱਥੇ ਲੱਗੀ ਸੀ, ਜੇ ਉਹਦੇ ਵਿੱਚ ਬੰਦਾ ਇੰਟਰ ਕਰ ਜਾਂਦਾ ਆ ਤੇ ਉੱਥੇ ਜਿਹੜਾ ਆ ਉਹ ਬਾਉਂਡ ਭਰਾਇਆ ਜਾਂਦਾ ਹੈਗਾ ਜੀ, ਉਹ ਕਾਨੂੰਨੀ ਪ੍ਰਕਿਰਿਆ ਹੈਗੀ ਆ ਜੀ। ਹੁਣ ਵੱਖਰੀ ਗੱਲ ਆ ਕਿ ਪੋਲੀਟੀਕਲ ਪਾਰਟੀਆਂ ਪਾਰਟੀਜ਼ ਤੋਂ ਇਨਫੈਕਟਡ ਲੋਕ ਜਿਹੜੇ ਹੁੰਦੇ ਨਾ, ਉਹ ਫਿਰ ਕਾਨੂੰਨ ਤੋਂ ਵੀ ਜਿਹੜਾ ਹੈਗਾ ਆ ਉਹ ਆਪਣੇ ਨਜ਼ਰੀਏ ਨਾਲ ਹੀ ਦੇਖਦੇ ਹੈਗੇ ਆ ਜੀ, ਤੇ ਆਪਣੀ ਡੈਫੀਨੇਸ਼ਨ ਦੱਸਦੇ ਹੈਗੇ ਆ ਜੀ, ਉਹ ਪਰਿਸਥਿਤੀਆਂ ਤੋਂ ਮੁਤਾਬਕ ਕੋਈ ਪਰਫਾਰਮਾ ਜੇ ਨਵਾਂ ਹੋਵੇ ਉਹਨਾਂ ਵਾਸਤੇ ਹੁਣ ਸਪੈਸ਼ਲ ਕਾਨੂੰਨ ਥੋੜਾ ਬਣਾਉਣਾ, ਜੋ ਪਹਿਲਾਂ ਚੱਲਿਆ ਆ ਰਿਹਾ ਜੀ ਉਹਦੇ ਹਿਸਾਬ ਨਾਲ ਹੀ ਚੱਲਣਾ ਜੀ।
1: ਨਾਲੇ ਕਿਸੇ ਕਿਸੇ ਚੀਜ਼ ਤਾਂ ਸੈਣੀ ਸਾਹਿਬ ਭਰੋਸਾ ਕਰਨਾ ਪਏਗਾ ਨਾ, ਹੁਣ ਜੇ ਕੋਰਟ ਦੇ ਉੱਤੇ ਨਾ ਕਰਾਂਗੇ, ਲਾਅ ਦੇ ਉੱਤੇ ਨਾ ਕਰਾਂਗੇ, ਜਾਂ ਕਾਨੂੰਨ ਦੇ ਉੱਤੇ ਨਾ ਕਰਾਂਗੇ, ਤਾਂ ਕਿੱਥੇ ਫਿਰ ਗੱਲ ਖੜਦੀ ਨੀ, ਨਾ ਆਪਾਂ ਨੂੰ ਫਿਰ ਪੱਤਰਕਾਰੀ ਤੇ ਕਿਸੇ ਦੇ ਉੱਤੇ।
0: ਮੈਂ ਸਮਝਾਉਣਾ ਨਾ, ਮੈਂ ਦੱਸਦਾ ਕਿਦਾਂ, ਹੁਣ 57 ਥੱਲੇ ਕੋਈ ਬੰਦਾ ਜਿਹੜਾ ਹੈਗਾ ਆ ਵੀ ਜਿੱਥੇ ਝਗੜਾ ਹੋਣ ਦੀ ਸੰਭਾਵਨਾ ਹੁੰਦੀ ਆ, ਪੁਲਿਸ ਆਫੀਸਰ ਜਿਹੜਾ ਆ ਬੰਦੇ ਨੂੰ ਜਿੱਥੇ ਵੀ ਮਤਲਬ ਕੋਈ ਸ਼ਾਂਤੀ ਭੰਗ ਹੋਣ ਦੀ ਖਤਰਾ ਹੁੰਦਾ ਆ, ਅੰਦੇਸ਼ਾ ਆ, ਉੱਥੇ ਵਰਡ ਲਿਖਿਆ ਆ CRPC 'ਚ, ਉੱਥੇ ਜਿਹੜਾ ਆ 57 ਦਾ ਚਲਾਨ ਕੀਤਾ ਜਾਂਦਾ ਹਾਂਜੀ, ਜਿਹਨੂੰ ਹੁਣ ਮੇਰੇ ਖਿਆਲ 151 ਹੈਗੀ ਆ ਜੀ, 161 ਜਾਂ ਬਣ ਗਈ 171 ਹਾਂਜੀ ਬਣ ਗਈ ਆ, ਆਪਣੇ BNS ਦੇ ਵਿੱਚ BNSS
1: ਹਾਂਜੀ ਬਦਲ ਗਿਆ
0: ਤੇ ਹਾਂਜੀ ਵੀ ਉਹਦੇ ਵਿੱਚ ਜਿਹੜਾ ਹੈਗਾ
1: ਜੀ
0: ਭਾਰਤੀ ਨਿਆਏ ਸੁਰੱਖਿਆ ਸੰਹਿਤਾ BNSS
1: ਸਹਿਤ
0: ਦੇ ਵਿੱਚ ਜਿਹੜਾ
1: ਜੀ
0: ਆ ਹਾਂਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕੀ ਹੁੰਦਾ ਵੀ ਜਦੋਂ ਵੀ ਕਿਸੇ ਵੀ ਬ੍ਰੀਚ ਆਫ ਪੀਸ ਹੋਣ ਦਾ ਅੰਦੇਸ਼ਾ ਹੁੰਦਾ ਆ
1: ਜੀ
0: ਪੁਲਿਸ ਆਫਿਸਰ ਅਰੈਸਟ ਕਰਕੇ ਐਗਜੈਕਟਿਵ ਮੈਜਿਸਟਰੇਟ ਕੋਲ ਲੈ ਜਾਂਦਾ ਆ
1: ਜੀ
0: ਐਗਜੈਕਟਿਵ ਮੈਜਿਸਟਰੇਟ ਜਾਂ ਤਾਂ ਤੁਹਾਨੂੰ ਉਸ ਵੇਲੇ ਜਿਹੜਾ ਹੈਗਾ ਬੇਲ ਦੇ ਉੱਤੇ ਰਿਲੀਜ਼ ਕਰੂਗਾ
1: ਜੀ
0: ਬੇਲ ਤੇ ਰਿਲੀਜ਼ ਕਰੂਗਾ ਤੇ 6 ਮਹੀਨੇ ਤੋਂ ਘੱਟੋ ਮਿਨੀਮਮ 6 ਮਹੀਨੇ ਤੇ ਮੈਕਸੀਮਮ 2 ਸਾਲ ਤੁਹਾਡੀਆਂ ਤਰੀਕਾਂ ਪਾਊਗਾ
1: ਜੀ
0: ਤਾਂ ਤੁਹਾਨੂੰ ਡਿਸਚਾਰਜ ਕਰੂਗਾ
1: ਜੀ
0: ਜੇ ਤੁਸੀਂ ਜਾ ਕੇ ਪਹਿਲੇ ਦਿਨ ਹੀ ਕਹਿੰਦੇ ਹੈਗੇ ਆ ਕਿ ਮੈਂ ਬੌਂਡ ਭਰਨ ਨੂੰ ਤਿਆਰ ਹੈਗਾ ਜੀ ਵੀ ਮੈਂ ਸ਼ਾਂਤੀ ਰੱਖਾਂਗਾ ਜੀ ਤੇ ਤੁਹਾਨੂੰ ਉਸੇ ਦਿਨ ਰਿਲੀਜ਼ ਕਰ ਦਿੱਤਾ ਜਾਂਦਾ ਹੈਗਾ ਉਹ ਜਦੋਂ ਫਿਰ ਬੌਂਡ ਉਹ ਅਗਲੇ ਕਹਿੰਦੇ ਹੈਗੇ ਭਾਈ ਇਹਨਾਂ ਨੇ ਕਿਹੜਾ ਤਰੀਕਾਂ ਭੁਗਤਾਨੀਆਂ ਹੈਗੀਆਂ ਚੁੱਪ ਕਰਕੇ ਬੌਂਡ ਭਰੋ ਤੇ ਜਾਓ ਉੱਥੋਂ ਇਹ
1: ਜੀ
0: ਕਾਨੂੰਨੀ ਪ੍ਰਕਿਰਿਆ ਆ ਜੀ
1: ਜੀ
0: ਹੋਰ
1: ਬਿਲਕੁਲ
0: ਕੁਛ ਨਹੀਂ ਹੈ
1: ਬਿਲਕੁਲ ਹੈ ਜੀ
0: ਉੱਥੇ ਕਿਹੜੀ ਸਜ਼ਾ ਹੋ ਜਾਂਦੀ ਹੈਗੀ ਆ ਉਹਦੇ ਉੱਤੇ ਜਿਹੜਾ ਹੈਗਾ ਮੰਨ ਲਓ ਜਿਹੜਾ ਆ ਉਹ ਸਾਲ ਭਰ ਦਾ ਬੌਂਡ ਭਰਿਆ ਆ ਵੀ ਸਾਲ ਭਰ ਜਿਹੜਾ ਆ ਮੁੜ ਕੇ ਫੇਰ ਕੁਛ ਕਰਦਾ ਤੇ 57 'ਚ ਫੇਰ ਲੈ ਆਉਣ ਦੇ ਅਗਲੇ ਹੋਰ ਉੱਥੇ ਕੀ ਕਰਦੇ ਆ ਜੀ
1: ਬਿਲਕੁਲ ਹੈ ਜੀ ਦਰੁਸਤ ਹੈ ਜੀ
0: ਉਹ
1: ਜੀ
0: ਜੀ ਭਾਈ ਸਾਹਿਬ
1: ਤੇ ਸੈਣੀ
0: ਹੁਣ ਆ ਜੀ ਹੈ ਜੀ
1: ਈਡੀ ਦਾ ਮੁੱਦਾ ਤੇ ਆਨ ਮਿਲੋ ਸੱਜਣਾ ਦਾ ਮੁੱਦਾ ਜਿਹੜਾ ਕਿੱਧਰ ਨੂੰ ਜਾ ਰਿਹਾ ਹੈ
0: ਮੈਂ ਆਨ ਮਿਲੋ ਸੱਜਣਾ ਤੇ ਗੱਲ ਕਰਨ ਲੱਗਾ ਜੀ ਆਨ ਮਿਲੋ ਸੱਜਣਾ ਤੇ ਲੱਗਾ ਗੱਲ ਕਰਨ
1: ਜੀ
0: ਉਹ ਸਰ ਐਦਾਂ ਆ ਜੀ ਵੀ ਅੱਜ ਸਰਕਾਰ ਜਿਹੜੀ ਹੈਗੀ ਆ ਬੜੀ ਖੁਸ਼ ਹੈ ਆ ਜਿਹਨੂੰ ਪ੍ਰਾਪਤੀ ਦੱਸਦੇ ਆ ਇਹ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਚੈਲੰਜ ਕੀਤਾ ਸੀ CBI ਦੇ ਛਾਪੇ ਨੂੰ
1: ਜੀ ਘੁਮਾਉਣ
0: ਉਹਦੇ ਵਿੱਚ ਨਾ ਤਾਂ CBI ਹਾਂਜੀ ਨਾ ਤਾਂ CBI ਦੀ ਜਿਹੜੀ FIR ਆ ਉਹ ਕੁਐਸ਼ ਹੋਈ ਆ
1: ਜੀ
0: ਨਾ ਜਿਹੜਾ ਹੈਗਾ ਆ ਉਹਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਸਟੇ ਹੋਈ
1: ਬੰਦ ਹੋਈ ਹੈ ਜੀ
0: ਉਹਨਾਂ ਨੇ ਕਿਹਾ ਕੁਰੈਸਿਵ ਉਹਨਾਂ ਨੇ ਵਰਡ ਯੂਜ ਕੀਤਾ ਕੁਰੈਸਿਵ ਮੈਥਡ ਯੂਜ ਨਾ ਕਰਿਓ
1: ਜੀ
0: ਕੁਰੈਸਿਵ ਮੈਥਡ ਯੂਜ ਕਰਨ ਦਾ ਮਤਲਬ ਹੁੰਦਾ ਕੁਰੈਸਿਵ ਮੈਥਡ ਹੈਗਾ ਆ ਵੀ ਸਖਤੀ ਨਾ ਕਰਿਓ
1: ਸਖਤੀ ਨਹੀਂ
0: ਹਾਂਜੀ ਸਖਤੀ ਦੇ ਵਿੱਚ ਕੀ ਆਉਂਦਾ ਹੈਗਾ ਵੀ ਅਰੈਸਟ ਨਾ ਕਰਿਓ ਠੀਕ ਹੈ ਜੀ ਇੰਨਾ ਖੋਇਆ ਜੀ ਮੰਨ ਤੇ ਨਾਲ CBI ਦਾ ਰਿਪਲਾਈ ਮੰਗ ਲਿਆ ਅਜੇ ਤਾਂ ਕੇਸ ਇੱਕ ਸਬਦਾ ਐਕਸਪਰਟ ਹੀ ਆ ਅਜੇ ਦੂਜਾ ਪਾਸੇ ਦਾ ਸੁਣਿਆ ਥੋੜਾ ਪੱਖ ਇਹ ਤਾਂ ਇਹਨਾਂ ਦਾ ਹੀ ਸੁਣ ਕੇ ਤੇ ਉਹਨਾਂ ਨੇ ਇੰਨੀ ਕੁ ਰਿਲੀਫ ਦੇਤੀ ਇਹਨਾਂ ਨੂੰ ਵੀ CBI ਜਿਹੜੀ ਆਪਣੀ ਇਨਵੈਸਟੀਗੇਸ਼ਨ ਕੈਰੀ ਆਨ ਕਰੇ
1: ਜੀ
0: ਤੇ ਬਟ ਜਿਹੜਾ ਆ ਵੀ ਕੁਰੈਸਿਵ ਮੈਥਡ ਯੂਜ਼ ਨਾ ਕਰੇ
1: ਜੀ
0: ਉਹ ਕੁਰੈਸਿਵ ਮੈਥਡ ਜਿਹੜੇ ਆ ਉਹ ਅਰੈਸਟ ਨਹੀਂ ਕਰਨਗੇ ਉਹ ਮੰਨ ਲਓ CBI ਜਾ ਕੇ ਤੇ ਹੁਣ ਮੈਂ ਆਨ ਮਿਲੋ ਸੱਜਣਾ ਦਾ ਮਤਲਬ ਇਹ ਆ ਕਿ ਜਦੋਂ ਕਿਸੇ ਬੰਦੇ ਨੂੰ ਇਹ ਰਿਲੀਫ ਮਿਲ ਜਾਂਦੀ ਹੈਗੀ ਆ ਤੇ ਐਟ ਦਾ ਸੇਮ ਟਾਈਮ ਉਹਦਾ ਉਸ ਏਜੰਸੀ ਦੇ ਕੋਲ ਅਪੀਅਰ ਹੋਣਾ ਵੀ ਮੈਂਡੇਟਰੀ ਹੋ ਜਾਂਦਾ
1: ਕੋਆਪਰੇਟ ਕਰਨਾ ਪੈਣਾ ਜੀ
0: ਕੋਆਪਰੇਟ ਕਰਨਾ ਪੈਣਾ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਹੈਗੀ ਆ ਹੁਣ ਮੰਨ ਲਓ ਜਿਹੜਾ ਹੈਗਾ ਆ ਇੱਥੇ ਜਿਹੜਾ ਆ CBI ਰਿਪਲਾਈ ਦਿੰਦੀ ਹੈਗੀ ਆ ਜੀ ਮੰਨ ਲਓ ਜਿੱਦਣ ਉਹ ਰਿਪਲਾਈ ਦਿੰਦੀ ਹੈ ਜੀ ਵੀ ਭਾਈ ਇਹ ਬੰਦਾ ਜਿਹੜਾ ਆ ਸਾਡੇ ਕੋਲ ਆ ਹੀ ਨਹੀਂ ਰਿਹਾ ਜੀ
1: ਤੇ
0: ਦੈਨ ਆ ਜਿਹੜੀ ਰਿਲੀਫ ਹੈ ਨਾਲੋਂ ਨਾਲ ਹੀ ਉੱਡ ਜਾਣੀ ਜੀ ਜੇ ਆ ਵੀ ਜਾਂਦੇ ਹੈਗੇ ਆ ਠੀਕ ਹੈ ਜੀ CBI ਕੋਰਟ ਨੂੰ ਕਨਵਿੰਸ ਕਰਦੀ ਹੈਗੀ ਆ ਜੀ ਕਿ ਇਹ ਬੰਦਾ ਸਾਡੇ ਨੂੰ ਕੋਆਪਰੇਟ ਨਹੀਂ ਕਰ ਰਿਹਾ ਸਾਨੂੰ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਆ ਕੋਰਟ ਕਦੀ ਵੀ ਡਿਨਾਈ ਨਹੀਂ ਕਰੂਗੀ ਕੋਰਟ ਕਹੂਗੀ ਲੈ ਜਾਓ ਬਈ
1: ਜੀ
0: ਹਾਂਜੀ ਵੀ ਸਾਡੇ ਕੋਲ ਪ੍ਰੈਮਾਸ਼ਾਈ ਦੇ ਖਿਲਾਫ ਐਵੀਡੈਂਸ ਹੈਗਾ ਆ ਇਹ ਬੰਦਾ ਡਿਨਾਈ ਕਰ ਰਿਹਾ ਮਤਲਬ ਜਿਹੜਾ ਹੈਗਾ ਜੀ ਆਪਾਂ ਸਾਨੂੰ ਕੋਆਪਰੇਟ ਨਹੀਂ ਕਰ ਰਿਹਾ ਉਹਨਾਂ ਨੇ ਉਸੇ ਵੇਲੇ ਫੇਕਾ ਦੇਣਾ ਅਰੈਸਟ ਹੁਣ ਇਹ ਹੈਗਾ ਆ ਵੀ ਅੱਗੇ ਤਾਂ ਜਿਹੜਾ ਹੈਗਾ ਆ CBI ਇਹਨਾਂ ਨੂੰ ਲੱਭਦੀ ਫਿਰਦੀ ਸੀ ਹੁਣ ਇਹ CBI ਨੂੰ ਲੱਭਣਗੇ ਜੀ ਭਾਈ ਸਾਡੀ ਇਨਵੈਸਟੀਗੇਸ਼ਨ ਜੁਆਇਨ ਕਰਾ ਲਓ ਤਾਂ ਕਿ ਸਾਨੂੰ ਜਿਹੜੀ ਆ ਰਿਲੀਫ ਮਿਲੀ ਹੈਗੀ ਆ ਘਰ ਬਹਿ ਕੇ ਸੌਣ ਦੀ ਆਰਾਮ ਕਰਨ ਦੀ ਇਹ ਨਾ ਜਾਂਦੀ ਲੱਗੇ
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਉਹ ਸਰਕਾਰ ਇਹਨੂੰ ਜਿਹੜਾ ਹੈਗਾ ਆ ਵੀ ਆਪਣੇ ਜਿਹੜੀ ਆ ਸੈਲੀਬ੍ਰੇਟ ਕਰ ਸਕਦੀ ਹੈਗੀ ਆ ਜੀ ਵੀ ਆਂਸ਼ਿਕ ਤੌਰ ਤੇ ਵੀ ਖੁਸ਼ੀ ਤੇ ਅਰੈਸਟ ਸਟੇ ਹੋ ਗਈ ਜੀ ਸਾਡੀ
1: ਤੇ
0: ਬਟ ਇਹ ਜਿਹੜਾ ਆ ਇਹ ਟੈਂਪਰੇਰੀ ਹੈਗਾ ਆ ਜੀ ਜੇ ਉਹ ਚਾਹੁਣਗੇ ਏਜੰਸੀ ਤੇ ਜਦੋਂ ਮਰਜ਼ੀ ਜਾ ਕੇ ਜਿਹੜਾ ਹੈਗਾ ਆ ਇਹ ਰਿਲੀਫ ਇਹਨਾਂ ਦੀ ਖਤਮ ਕਰਵਾ ਸਕਦੀ ਹੈ
1: ਕਰਵਾ ਸਕਦੇ ਆ ਤੇ ਸੈਣੀ ਸਾਹਿਬ ਦੂਸਰੇ ਪਾਸੇ ਇੱਕ ਇਹ ਮਾਮਲਾ ਚੱਲਦਾ ਸੀਗਾ 2-3 ਮਾਮਲੇ ਹੋ ਗਏ ਨੇ ਜੀ ਤੇ
0: ਹਾਂਜੀ ਹਾਂਜੀ DA ਦੇ ਕੇਸ ਦੇ ਵਿੱਚ ਜਿਹੜਾ ਹੈਗਾ ਸਰ DA ਦੇ ਕੇਸ ਦੇ ਵਿੱਚ ਸਰ ਜਿਹੜਾ ਆ ਸਾਡੀ ਹਾਈ ਕੋਰਟ ਹਾਂਜੀ ਹਾਂਜੀ ਉਹ ਹਾਈ ਕੋਰਟ ਦੇ ਵਿੱਚ ਸੀਗਾ DA ਦੇ ਕੇਸ ਦੇ ਵਿੱਚ ਸਰ ਕੀ ਸੀਗਾ ਜੀ ਇਹਨਾਂ ਨੇ ਨਾ ਜੀ ਸਿਰਫ ਇੱਕ ਤਾਂ ਗਲਤ ਐਫੀਡੈਵਿਟ ਉਹ ਦਿੱਤਾ ਸੀਗਾ ਜੀ ਕਿ ਉੱਥੇ ਜਿਹੜਾ ਆ ਅਸੀਂ ਤਰੁਟੀਆਂ ਰਿਮੂਵ ਕਰ ਲਈਆਂ ਜੀ ਚੀਫ ਸੈਕਟਰੀ ਨੇ ਐਫੀਡੈਵਿਟ ਦੇ ਦਿੱਤਾ ਸੀ ਤੇ ਸਾਡਾ ਜਿਹੜੀ ਅਪੀਲ ਆ ਸੁਪਰੀਮ ਕੋਰਟ ਚ ਪੈਂਡਿੰਗ ਆ ਜੀ ਇੱਕ ਉਹ ਕੰਟੈਂਪਟ ਹੋ ਗਈ ਇੱਕ ਇਹਨਾਂ ਨੇ ਨਾ ਜੀ ਇੱਕ ਲੈਟਰ ਕੱਢ ਦਿੱਤਾ ਕਿਤੇ
1: ਜੀ
0: ਹਾਈ ਕੋਰਟ ਦੇ ਹੁਕਮ ਦੇ ਬਾਅਦ ਇਹਨਾਂ ਨੇ ਲੈਟਰ ਕੱਢ ਦਿੱਤਾ ਫਾਈਨੈਂਸ਼ੀਅਲ ਕਮਿਸ਼ਨਰ ਨੂੰ ਵੀ ਸਾਡੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਹਾਈ ਕੋਰਟ ਦੇ ਆਰਡਰਾਂ ਮੁਤਾਬਕ
1: ਕੀ ਬਾਤ ਹੈ ਜੀ
0: ਉਹ ਦੂਜੀ ਕੰਟੈਂਪਟ ਹੋ ਗਈ। ਸੋ ਉਹ ਬੈਂਚ ਜਿਹੜੀ ਆਲਰੇਡੀ ਕੰਟੈਂਪਟ ਦਾ ਸੁਣ ਰਹੀ ਸੀ, ਉਹਨਾਂ ਨੇ ਤਦੇ ਇਹਨਾਂ ਨੇ ਜਦੋਂ ਚੀਫ ਸੈਕਟਰੀ ਨੇ ਤਾਂ ਅਨਕੰਡੀਸ਼ਨਲ ਅਪੋਲੋਜੀ ਦਿੱਲੀਓਂ ਵਕੀਲ ਲਿਆਂਦੇ ਸੀ, ਉਹਨਾਂ ਨੇ ਆਉਂਦਿਆਂ ਨਾਲ ਹੀ ਕਹਿਤਾ ਜੀ ਵੀ ਅਸੀਂ ਸਰੈਂਡਰ ਕਰਦੇ ਹਾਂ, ਅਸੀਂ ਜਿਹੜਾ ਮਾਫ਼ੀ ਮੰਗਦੇ ਹਾਂ ਅਨਕੰਡੀਸ਼ਨਲ ਬਿਨਾਂ ਸ਼ਰਤ। ਹੈਂਜੀ
1: ਜੀ,
0: ਹਾਈ ਕੋਰਟ ਨੇ ਅਨਕੰਡੀਸ਼ਨਲ ਅਪੋਲੋਜੀ ਤੇ ਸਾਰਿਆਂ ਨੂੰ ਛੱਡ ਦਿੰਦੇ ਹੁੰਦੇ ਆ। ਇਹਨਾਂ ਨੇ ਕਿਹਾ ਨਾ, ਤੁਹਾਨੂੰ ਹੁਣ ਛੱਡਿਆ ਨਹੀਂ ਜਾ ਸਕਦਾ, ਤੁਸੀਂ ਇੱਕ ਨਹੀਂ ਕਈ ਗਲਤੀਆਂ ਕੀਤੀਆਂ ਆਈਆਂ। ਉਹਨਾਂ ਨੇ ਰੈਗੂਲਰ ਬੈਂਚ ਨੂੰ ਜਿਹੜਾ ਹੈਗਾ ਆ ਉਹ ਕੇਸ ਭੇਜ ਦਿੱਤਾ ਸੀ। ਅੱਜ ਰੈਗੂਲਰ ਬੈਂਚ ਨੇ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਜਿਹੜਾ ਆ ਉਹ ਇੱਕ ਫਾਰਮਲ ਨੋਟਿਸ ਦੇਣਾ ਹੁੰਦਾ ਆ ਜੀ, ਵੀ ਤੁਹਾਡੇ ਖਿਲਾਫ ਆ ਐਲੀਗੇਸ਼ਨ ਹੈਗੇ ਆ ਕਿ ਏਦਾਂ ਏਦਾਂ ਤੁਸੀਂ ਕੰਟੈਂਪਟ ਕੀਤੀ ਆ, ਉਹ ਸਰਵ ਕਰ ਦਿੱਤਾ ਹੈਗਾ ਆ ਜੀ। ਹੁਣ ਉਹਦਾ ਜਿਹੜਾ ਆ ਰਿਪਲਾਈ 27 ਨੂੰ ਕਰਨਗੇ ਤੇ 30 ਨੂੰ ਕੇਸ ਲੱਗੇਗਾ ਜੀ।
1: ਬਿਲਕੁਲ ਹੈ ਜੀ ਜੀ, ਗੁਰੂਗ੍ਰਾਮ ਪੁਲਿਸ ਦੀ FIR ਜਿਹੜੀ ਸੀ, ਸ਼ੱਕੀ ਜਾਂ ਵਿੱਤੀ ਲੈਣ ਦੇਣ ਦਾ ਮਾਮਲਾ ਸੀਗਾ, ਉਹਦੇ ਵਿੱਚ ਜਿਹੜਾ ਪੁਲਿਸ ED ਨੇ ਪੁਲਿਸ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਤਲਬ ਕਰ
0: ਲਿਆ। ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਸਵਪਨ ਕੁਮਾਰ ਵੀ ਜਿਹੜਾ ਹੈਗਾ ਆ ਜੀ ਉਹ ਵੀ ਆਣ ਮਿਲੋ ਸੱਜਣਾ ਜੀ, ਕਵਰ ਕਰਨੀਆਂ ਸੀ ਦੋਨੇ ਖਬਰਾਂ। ਹਾਂਜੀ, ਮੇਰੇ ਦਿਮਾਗ ਚੋਂ ਨਿਕਲ ਗਈ
1: ਜੀ।
0: ਉਹ ਸਰ 19 ਤਰੀਕ ਵਾਸਤੇ ਜਿਹੜਾ ਆ ਇਹਦਾ ਨੂੰ ਸਮਨ ਕਰ ਲਿਆ ਹੈਗਾ ਜੀ, ਵੀ ਆ ਕੇ ਦੱਸੋ ਜੀ ਵੀ ਜਿਹੜੀ ਤੁਸੀਂ ਇਹ ਰਿਪੋਰਟ ਲਈ ਹੈਗੀ ਸੀ ਜੀ, ਤੇ ਜਿਹਨੂੰ ਪ੍ਰਟੈਂਡ ਕੀਤਾ ਕਿ ਇਟ ਇਜ਼ ਟਰੂ, ਉਹ ਰਿਪੋਰਟ ਜਿਹੜੀ ਹੈਗੀ ਆ ਉਹਦੇ ਤੇ ਐਕਸਪਲੇਨੇਸ਼ਨ ਕਾਲ ਕਰ ਲਈ ਹੈਗੀ ਆ ਜੀ, ਤੇ ਸਵਪਨ ਸ਼ਰਮਾ ਜਿਹੜਾ ਹੈਗਾ ਉਹਦੇ ਹੀ ਬਣਵਾਈ ਸੀ ਜਾ ਕੇ ਜੀ ਉੱਥੇ, ਤੇ ਪੈਸੇ ਦੇ ਕੇ ਉਹ ਲੈਬ ਜਿਹੜੀ ਹੈਗੀ ਆ ਕਦੀ ਏਦਾਂ ਦੀ ਵਾਇਸ ਨੋਟ ਦੀ ਦੇ ਹੀ ਨਹੀਂ ਸੀ ਸਕਦੀ ਰਿਪੋਰਟ ਜੀ। ਸੋ ਇਸ ਕਰਕੇ ਉਹ ਗੁਮਰਾਹ ਕਰਨ ਵਾਸਤੇ ਇੱਥੇ ਭੇਜ ਲਿਆਂਦੀ ਸੀ ਜੀ, ਪਰ ਉਹ ਆਪਣਾ ਪਰਪਸ ਨਹੀਂ ਪੂਰਾ ਕਰ ਸਕੀ ਜੀ। ਸੋ ਇਸ ਕਰਕੇ ਉਹ ਕੇਸ ਦੇ ਵਿੱਚ ਵੀ ਆਵਾਜ਼ ਪੈ ਗਈ ਆ, ਯਾਨੀ ਕਿ ਤੇ ਉੱਥੇ ਵੀ ਅਗਲੇ ਕਹਿੰਦੇ ਆਣ ਮਿਲੋ ਸੱਜਣਾ 19 ਤਰੀਕ ਨੂੰ
1: ਜੀ
0: ਸਰ।
1: ਤੇ ਆਪਣੇ ਨਾਲ ਬਰਾਜ ਸਿੰਘ ਸੰਧੂ ਅੰਕਲ ਵੀ ਜੁੜੇ ਹੋਏ ਨੇ, ਉਹਨਾਂ ਦੇ ਵੀ ਇੱਕ ਸਵਾਲ ਸੀਗਾ ਕਿ ਜਦੋਂ ਆਪਾਂ ਗੱਲਬਾਤ ਕਰਦੇ ਸੀਗੇ ਗੁਰੂ ਘਰ ਦੀ, ਤਾਂ ਅੰਕਲ ਨੇ ਪੁੱਛਿਆ ਸੀਗਾ ਕਿ ਜਿਹੜਾ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਲੰਗਰ ਆਉਂਦਾ ਉਹ ਕਿੱਥੋਂ ਆਉਂਦਾ ਜੀ ਸੈਣੀ ਸਾਹਿਬ, ਤੇ ਔਜਲਾ ਸਾਹਿਬ ਨੇ ਥੱਲੇ ਕਮੈਂਟ ਕੀਤਾ ਸੀ ਕਿ ਅੰਕਲ ਜੀ ਰਾਜਨ ਜੀ ਨੂੰ ਕਹਿੰਦੇ ਨੇ ਅਕਾਲੀਆਂ ਦੇ ਬਾਰੇ ਸਵਾਲ ਨਹੀਂ ਕਰਨਾ ਸੀ ਜੀ ਜੀ।
0: ਮੈਨੂੰ ਮੈਂ ਨਹੀਂ ਲੰਗਰ ਖਾਧਾ ਜੀ, ਨਾ ਮੈਂ ਲੰਗਰ ਰੈਲੀਆਂ ਤੇ ਜਾਂਦਾ ਹੀ ਹਾਂ ਜੀ, ਮੈਨੂੰ ਨੀ ਪਤਾ ਵੀ ਲੰਗਰ ਆਉਂਦਾ ਕਿ ਨਹੀਂ ਆਉਂਦਾ ਜੀ। ਇਹਦੇ ਬਾਰੇ ਜਾਂ ਤਾਂ ਮੈਂ ਕਿਸੇ ਰੈਲੀ ਚ ਜਾਊਂਗਾ ਤੇ ਫੇਰ ਮੈਂ ਦੇਖ ਕੇ ਆਊਂਗਾ ਵੀ ਉੱਥੋਂ ਲੰਗਰ ਕਿੱਥੋਂ ਆਇਆ ਜੀ
1: ਜੀ,
0: ਤੇ ਮੈਂ ਲੰਗਰ ਤੇ ਕਿੰਤੂ ਨਹੀਂ ਕਰਦਾ ਹੈਗਾ ਜੀ। ਮੈਂ ਤਾਂ ਇਸ ਕਰਕੇ ਕਰਦਾ ਹੈਗਾ ਕਿ ਸਾਡੇ ਗੁਰੂ ਘਰਾਂ ਨੂੰ ਮਤਲਬ ਜਿਹੜਾ ਹੈਗਾ ਪਲੇਸ ਆਫ ਦਾ ਗੁਰੂ ਘਰ ਸ਼ੁੱਡ ਨਾਟ ਬੀ ਯੂਜ਼ਡ ਫਾਰ ਪ੍ਰੋਟੈਸਟਰਸ। ਹਾਂਜੀ, ਉਹਦਾ ਜਿਹੜਾ ਹੈਗਾ ਪ੍ਰੋਟੈਸਟ ਵਾਸਤੇ ਅੰਦਰ ਅੰਦਰ ਤੁਸੀਂ ਗੁਰਬਾਣੀ ਸੁਣਨੀ ਹੈਗੀ ਆ ਜਾਂ ਕਿਸ ਤਰੀਕੇ ਤੁਸੀਂ ਸ਼ਰਧਾ ਨਾਲ ਜਾ ਰਹੇ ਹੈਗੇ ਆ, ਤੁਸੀਂ ਅੰਦਰ ਗੱਲ ਕਰ, ਤੁਸੀਂ ਅੰਦਰ ਜਾ ਕੇ ਜਿਹੜਾ ਹੈਗਾ ਆ ਇੱਕ ਪ੍ਰੋਟੈਕਸ਼ਨ ਲੈਣੇ ਤੇ ਦੂਜਾ ਅੰਦਰ ਪ੍ਰੋਟੈਸਟ ਵੀ ਆਪਣਾ ਜਾਰੀ ਰੱਖਦੇ ਹੈਗੇ। ਪਰਪਸ ਦਾ ਤੁਹਾਡਾ ਜਿਹੜਾ ਹੈਗਾ ਉੱਥੋਂ ਅੰਦਰੋਂ ਕਿਉਂ ਪ੍ਰੋਟੈਸਟ ਕੀਤਾ ਤੁਸੀਂ, ਉੱਥੇ ਆਰਾਮ ਨਾਲ ਬੈਠੇ ਰਹਿੰਦੇ।
1: ਬਿਲਕੁਲ ਹੈ ਜੀ ਉਹ ਗੱਲ।
0: ਹਾਂਜੀ ਸਰ, ਉੱਥੇ ਮੈਂ ਉੱਥੇ ਜਿਹੜਾ ਹੈਗਾ ਸਰ ਵੀਡੀਓ ਦੇਖ ਲਓ, ਉਹਨਾਂ ਦੇ ਸਿਰ ਵੀ ਨੰਗੇ ਆ ਜੀ।
1: ਹਾਂ ਬਿਲਕੁਲ ਹੈ ਜੀ,
0: ਜਿਹੜੇ ਅੰਦਰ ਬੈਠੇ ਆ
1: ਜੀ।
0: ਉਸ ਵੇਲੇ ਤੁਸੀਂ ਉਸ ਮਰਿਆਦਾ ਨੂੰ ਫੋਲੋ ਕਰੋ, ਚੁੱਪ ਕਰਕੇ ਜਿਹੜਾ ਜਾ ਕੇ ਜਿਹੜਾ ਹੈਗਾ ਜਿੱਦਾਂ ਮਰਜ਼ੀ ਤੁਸੀਂ ਬੈਠੋ
1: ਜੀ। ਬਿਲਕੁਲ,
0: ਗੱਲ ਤਾਂ ਇਹ ਆ ਜੀ
1: ਜੀ। ਤੇ ਸੈਣ ਸਾਹਿਬ ਆਖਰ ਦੇ ਵਿੱਚ 2 ਮਿੰਟ ਜੀਰਾ ਸਾਹਿਬ ਦਾ ਕੋਈ ਸਵਾਲ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ
0: ਹਾਂ। ਗੱਲ ਕਰਾਓ ਕਰਾਓ।
1: ਹਾਂਜੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਰਾਜਨ ਸੈਣੀ ਵੀਰ ਜੀ,
0: ਨਮਸਕਾਰ।
1: ਨਮਸਕਾਰ ਜੀਰਾ ਜੀ।
3: ਭਾਜੀ ਮੈਂ ਤਾਂ ਗੱਲ ਇਹੀ ਕਹਿਣੀ ਚਾਹੁੰਦਾ ਸੀਗਾ ਵੀ ਚਲੋ ਠੀਕ ਆ, ਸਾਡੇ ਰਾਜਨ ਜੀ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਨੂੰ ਬਹੁਤ ਕੁਛ ਪਤਾ
1: ਜੀ,
3: ਹਰ ਇਹਨਾਂ ਨੂੰ ਵਰਲਡਿੰਗ ਦਾ ਪਤਾ, ਸਾਨੂੰ ਉਹਨਾਂ ਚੀਜ਼ਾਂ ਦਾ ਵੀ ਨਹੀਂ ਪਤਾ। ਅਸੀਂ ਤਾਂ ਸਿੱਧ ਸਿੱਧੀ ਜੀ ਗੱਲ ਕਰਨ ਵਾਲੇ ਆ ਵੀ ਉਹਨਾਂ ਨੇ ਠੱਗੀ ਮਾਰੀ ਆ ਜਾਂ ਨਹੀਂ ਮਾਰੀ। ਸਹੀ ਮੈਨੇਜਰ ਤੇ ਜਿਹੜੀ ਭਾਜੀ ਨੇ ਗੱਲ ਕਹੀ ਸੀ ਨੀ ਵੀ ਜਿਹੜੀਆਂ ਵੋਟਾਂ ਕਟੀਚੀਆਂ ਵਾ ਉਹਦੇ ਚ ਕੀ ਪਤਾ ਲੱਗਦਾ ਵੀ ਵੋਟ ਕਾਂਗਰਸ ਨੂੰ ਪੈਣੀ ਕਿ ਨਹੀਂ ਪੈਣੀ
1: ਜੀ।
3: ਰਾਜਨ ਸੈਣੀ ਜੀ ਮੈਂ ਨਾ ਵੀਰ ਜੀ ਤੁਹਾਨੂੰ ਨਾ ਇੱਕ ਲਿੰਕ ਭੇਜ ਦੂੰਗਾ, ਗਰਮਾ ਜੀ ਦੀ ਰਿਪੋਰਟ ਆ
1: ਜੀ,
3: ਉਹਦੇ ਵਿੱਚ ਇਹ ਲਿਖਿਆ ਗਿਆ ਵਾ ਵੀ ਇਹਨਾਂ ਦੇ ਜਿਹੜੇ ਪੰਨਾ ਪ੍ਰਮੁੱਖ ਹੁੰਦੇ ਆ ਨਾ BJP ਦੇ,
1: ਹਾਂਜੀ,
3: ਉਹਨਾਂ ਨੇ ਇੱਕ ਤਰ੍ਹਾਂ ਦਾ ਵੀ ਇੰਨੀ ਕੁ ਛਾਣਬੀਣ ਕੀਤੀ ਹੁੰਦੀ ਆ ਆਪਣੇ ਤੌਰ ਤੇ ਵੀ ਕੰਪਲੀਟ ਉਹਨਾਂ ਨੇ ਉਹੀ ਬੰਦੇ ਵੋਟਿੰਗ ਕੱਟੀ ਹੁੰਦੀ ਆ ਜਿਹਦੇ ਵਿੱਚ 90% ਆਪਣੀ ਮੁਸਲਿਮ ਕੌਮ
1: ਜੀ
3: ਤੇ ਬਾਕੀ ਜਿਹੜੇ ਇਹਨਾਂ ਨੂੰ ਲੱਗਦੇ ਹੁਣ ਵੀ ਇਹ ਵੋਟ ਸਾਡੀ ਨਹੀਂ ਹੈਗੀ ਇਹਨਾਂ ਦੀ ਪੱਕੀ ਆ
1: ਜੀ
3: ਉਹਦੇ ਵਿੱਚ ਮੈਂ ਬਕਾਇਦਾ ਨਾਂ ਵੀ ਤੁਹਾਨੂੰ ਦੇ ਦੂੰਗਾ ਇੱਕ ਆਪਣੇ ਉੱਤਰਾਖੰਡ ਦੀ ਲੈ ਲਓ ਮਿਸਾਲ ਦਿੰਦਾ ਮੈਂ
1: ਜੀ
3: ਉਹਦੇ ਵਿੱਚ ਟੀਰੀ ਦੇ ਵਿੱਚ ਇੱਕ ਬੰਦੇ ਨੇ ਇੱਕੋ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ 2500-3000 ਵੋਟ ਕਟਾਈ ਸਾਰੀ ਮੁਸਲਮਾਨ
1: ਜੀ
3: ਤੇ ਮੈਂ ਤੁਹਾਨੂੰ ਗੜਵਾਲ ਦੀ ਦੇ ਦੂੰਗਾ ਕਈ ਜਗ੍ਹਾ ਦੀ ਦੇ ਦੂੰਗਾ
1: ਜੀ
3: ਵੀ ਗੱਲ ਕਰਦਾ ਵਾ ਬਈ ਇੱਕ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ ਵੀ ਉਹ ਬੰਦੇ ਨੇ ਇੰਨੀ 3200 ਵੋਟ ਕਟਾਈ ਸਾਰੀ ਮੁਸਲਮਾਨ
1: ਜੀ
3: ਤੇ ਆਪਾਂ ਕਿਵੇਂ ਕਹਿ ਦਾਂਗੇ ਵੀ ਦੱਸੋ ਵੀ ਇਹਨਾਂ ਨੇ ਇਹ ਕੰਮ ਨਹੀਂ ਕੀਤਾ ਚੱਕਰ ਤੇ ਆ
0: ਸਾਰੇ ਗੁੱਜਰ ਹੀ ਆਏ ਆ ਜੀ ਉਹ ਹਰ ਇੱਕ MLA ਨੇ ਬਣਵਾਈ ਜੀ ਆਪਣੀ ਪਹਿਲਾਂ ਜਾਲੀ ਵੋਟ ਆਪਣੇ ਜਿਹੜਾ ਹੈਗਾ ਆ ਜੀ ਮੈਂ ਤਾਂ ਜੋ ਮੇਰੇ ਆਲੇ ਦੁਆਲੇ ਵਾਪਰਦਾ ਮੈਂ ਤਾਂ ਉਹਨੂੰ ਦੇਖੂਗਾ ਜੀ ਅਸਲੀਅਤ ਨੂੰ ਕਿਸੇ ਦੀ ਰਿਪੋਰਟ ਜਿਹੜੀ ਹੈਗੀ ਆ ਮੈਨੂੰ ਕੀ ਪਤਾ ਉਹ ਫੈਬਰੀਕੇਟਡ ਆ ਕਿੱਦਾਂ ਹੈਗੀ ਆ ਜੀ ਹੈ ਠੀਕ ਆ ਉਹਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਹੀ ਚੈਲੰਜ ਕਰਾਂਗੇ ਨਾ ਜੀ ਆਪਾਂ
3: ਸੈਨੀ ਸਾਹਿਬ ਤੁਸੀਂ ਗੋਆ ਦਾ ਕੇਸ ਲੈ ਲਓ 97 ਵੋਟਸ ਜਿਹੜੇ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਉਹ ਬੰਦਿਆਂ ਨੇ ਕਿੱਥੇ ਕਿੱਥੋਂ ਤੱਕ ਨਹੀਂ ਭੱਜੇ ਉਹਨਾਂ ਨੇ ਆਪਣੇ ਖਰਚੇ ਵੀ ਕੀਤੇ ਆ ਜਦੋਂ ਕਿ ਵੋਟ ਬਣਾਉਂਦੇ ਆ ਉਹ ਐਂਡ ਤੇ ਆ ਗਏ ਤੁਹਾਨੂੰ ਆਪਾਂ ਨੂੰ ਸ਼ਾਇਦ ਮੈਂ ਨਹੀਂ ਜਾਣਕਾਰੀ ਕਈਆਂ ਨੂੰ ਸੱਜਣਾ ਨੂੰ ਹੋਣੀ
1: ਜੀ
3: ਇਹ ਜਿੰਨੇ ਵੀ ਆਪਣੇ ਗਿਆਨੇਸ਼ ਕੁਮਾਰ ਜੀ ਹੈਗੇ ਨਾ ਜੀ ਇਹਨਾਂ ਨੂੰ ਮੈਂ ਅੱਗੇ ਵੀ ਗੱਲ ਕੀਤੀ ਸੀ ਟਵਾਣਾ ਜੀ ਦੇ ਚੈਨਲ ਤੇ ਐਂਡ ਵਾਲੀ ਕਹਾਣੀ ਜਿਹੜੀ ਧੁਰੀ ਇਹਨਾਂ ਦੀ ਹੈਗੀ ਉਹ ਇਹਨਾਂ ਨੂੰ ਵੀ ਨੀ ਪਤਾ ਇਹ ਬਈ ਅੰਦਰ ਸੰਸਥਾ ਕੀ ਕਰਨ ਡਈ ਆ ਬੀਜੇਪੀ ਦੇ ਹੈਡ ਆਫ ਦਿੱਲੀ ਦੇ ਵਿੱਚ ਬਹਿ ਗਏ
1: ਜੀ
3: ਚੱਕਰੇ ਆ
1: ਜੀ
0: ਡੀਰਾ ਸਾਹਿਬ ਗਲਤੀ ਇੱਕ ਨਹੀਂ ਹੋਈ ਗਲਤੀਆਂ ਹੋਈਆਂ ਆਈਆਂ ਗਲਤੀ ਇਹ ਹੋਈ ਆ ਕਿ ਜਿਹੜਾ SDM ਜਿਹੜਾ ਹੈਗਾ ਸੀਗਾ ਉਹਨੂੰ ਵੋਟ ਜਿਹੜੀ ਹੈਗੀ ਇੰਟਰ ਕਰਨ ਦਾ ਤੇ ਮਤਲਬ ਜਿਹੜਾ ਡਿਲੀਟ ਕਰਨ ਦਾ ਦੋਨੇ ਰਾਈਟ ਹੈਗੇ ਸੀ ਉਹ ਜਿਹੜੇ ਖਤਮ ਕੀਤੇ ਨਾ ਬੇਸਿਕ ਉਹ ਗਲਤੀ ਹੋਈ ਆ
1: ਜੀ
0: ਉੱਥੇ ਉਹਨਾਂ ਦੀ ਰਿਸਪੋਂਸੀਬਿਲਟੀ ਦੇਣੀ ਚਾਹੀਦੀ ਸੀ ਵੀ ਜੇ ਤੁਸੀਂ ਜਿਹੜਾ ਹੈਗਾ ਵੋਟਾਂ ਦੀ ਸੁਧਾਈ ਪਹਿਲਾਂ ਵੀ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ ਵੋਟਾਂ ਜੈਨੂਅਨ ਹੋਣੀਆਂ ਚਾਹੀਦੀਆਂ ਕੋਈ ਸ਼ੱਕ ਨਹੀਂ ਅਸੀਂ ਵੀ ਚਾਹੁੰਦੇ ਆ
1: ਜੀ
0: ਪਰ ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਅਸੈਸ ਜਿਹੜਾ ਹੈਗਾ ਨਾ ਉਹ ਜਿਹੜਾ ਆ ਸੋਫਟਵੇਅਰ ਜਿਹੜਾ ਕੋਈ ਲਿਆਂਦਾ ਹੈਗਾ ਸੀਗਾ ਜਿਹਦੇ ਮੁਤਾਬਕ ਜਿਹੜਾ ਆ ਉਹ ਹੋਰ ਕਿਸੇ ਕੋਲ ਅਕਸੈਸ ਹੀ ਹੈ ਨਹੀਂ ਸੀਗਾ ਉਸ ਚੀਜ਼ ਦਾ ਉੱਥੇ ਗਲਤ ਹੋਇਆ ਆ ਕੰਮ ਚੈਲੰਜ ਹੋਣਾ ਚਾਹੀਦਾ ਬਕਾਇਦਾ ਤੌਰ ਤੇ ਪਰ ਚੈਲੰਜ ਆਪਾਂ ਕਰਾਂਗੇ ਤੇ ਕਾਨੂੰਨ ਦੇ ਉੱਥੇ ਕਰਾਂਗੇ ਨਾ ਜੀ ਸੁਪਰੀਮ ਕੋਰਟ ਹੀ ਕਰਾਂਗੇ ਉਹੀ ਇਹਨੂੰ ਸੈਟਿਸਫਾਈਡ ਕਰੂਗਾ ਨਾ ਜੀ ਗਲਤੀ ਜਦੋਂ ਪਤਾ ਆ ਵੀ ਗਲਤੀ ਹੋਈ ਆ ਗਲਤੀ ਫੜ ਲਈ ਆ ਉਹ ਤੋਂ ਅੱਗੇ ਜਿਹੜਾ ਹੈਗਾ ਆ ਕਾਨੂੰਨ ਦਾ ਹੀ ਰਾਹ ਲਵਾਂਗੇ ਨਾ ਜੀ
1: ਜੀ
0: ਮੇਰੀ ਤਾਂ ਇੰਨੀ ਬੇਨਤੀ ਆ
1: ਬਿਲਕੁਲ
3: ਸੈਨੀ ਵੀਰ ਜੀ ਤੁਹਾਨੂੰ ਵੀ ਪਤਾ ਵਾ ਮੈਂ ਮੂਦ ਪਰਾਚਾ ਕਿੰਨਾ ਯੁੱਧ ਲੜਨ ਡਿਆ ਇਹਨਾਂ ਨਾਲ ਜਾਲੀ ਵੋਟਾਂ ਦਾ EVM ਦਾ ਕਿਉਂਕਿ ਮੈਂ ਵੀ ਉਹਨੂੰ ਬੜਾ ਵੀ ਕਹਿਣ ਦਲਵ ਨੇੜਿਓ ਤੱਕ ਮੈਂ ਉਹਦੀਆਂ ਜਿੰਨੀਆਂ ਵੀ ਆਈਆਂ ਸਾਰੀਆਂ ਸੁਣੀਆਂ
1: ਜੀ
3: ਜਦੋਂ ਇੱਕ ਕਹਿ ਹੀ ਦਿੰਦੇ ਆ ਵੀ ਸਾਨੂੰ ਇਹਦੀ ਵੀਡੀਓਗ੍ਰਾਫੀ ਚਾਹੀਦੀ ਆ ਉਹ ਕਹਿ ਦਿੰਦੇ ਵੀ ਇਹਦੀ ਵੀਡੀਓਗ੍ਰਾਫੀ ਸਾਡੇ ਕੋਲ ਹੈ ਹੀ ਨਹੀਂ ਗੀ
1: ਜੀ
3: ਇਹ ਕਿੱਥੇ ਕਾਨੂੰਨ ਬਣਾਇਆ
0: ਕਿਹੜਾ ਬਣਾਇਆ ਉਹ ਤੇ ਜੀਰਾ ਸਾਹਿਬ ਉਹ ਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਉਸ ਕਰਕੇ ਕਿ ਅਸੀਂ ਇੱਥੇ ਜਿਹੜਾ ਹੈਗਾ ਆ ਵੀ ਵੋਟਾਂ ਜਿਹੜੀਆਂ ਦੇਖੀਆਂ ਜਿਹੜੀਆਂ ਆਹ ਜਿਹੜੀਆਂ ਤੁਹਾਡੀਆਂ ਚੰਡੀਗੜ੍ਹ ਵਾਲੀਆਂ ਸੀਗੀਆਂ ਉਹ EVM ਨਾਲ ਸੀ ਉਹ ਬੋਹਰਾਂ ਵਾਲੀਆਂ ਵੋਟਾਂ ਨਾਲ ਹੀ ਅਗਲੇ ਕਰੀ ਜਾਂਦੇ ਕੰਮ ਬਿਹਾਰ ਦੇ ਵਿੱਚ ਕੀ ਹੁੰਦਾ ਸੀਗਾ ਜੀ ਉਹ ਪਰਚੀਆਂ ਜਿਹੜੀਆਂ ਲੋਕ ਚੁੱਪ ਕਰਕੇ ਲੋਕੀ ਲੈ ਜਾਂਦੇ ਸੀ ਕਹਿੰਦੇ ਸੀ ਪਰਚੀ ਲਿਆ ਇੱਥੇ ਘਰ ਇੱਥੇ ਪਰਚੀ ਲਿਆ ਤੂੰ ਅਸੀਂ ਇੱਥੇ ਮੋਹਰਾਂ ਲਾ ਕੇ ਦੇ ਦੇਣੀਆਂ ਹੈਗੀਆਂ
1: ਬਿਲਕੁਲ
3: ਉਹ ਤਾਂ ਆਪਣੇ ਪੰਜਾਬ ਚ ਵੀ ਹੋਇਆ ਐਤਕੀ ਜੀ ਜਿਹੜੀ ਇਲੈਕਸ਼ਨ ਵੋਟਾਂ ਆਪਣੀਆਂ ਹੋਈਆਂ ਨਾ ਐਤਕੀ ਕਮੇਟੀ ਦੀਆਂ
1: ਜੀ
3: ਉਹ ਤਾਂ ਇੱਥੇ ਵੀ ਹੋਇਆ ਐਤਕੀ
1: ਹੁਣ ਦੇਖੋ ਹੁਣ 50 ਚੋਣਾਂ ਜਿਹੜੀਆਂ ਜੀਰਾ ਸਾਹਿਬ ਤੇ ਸੈਣੀ ਸਾਹਿਬ ਤੋਂ ਚੇਤਾ ਪਿਛਲੇ ਹਫ਼ਤੇ ਆਪਾਂ ਖਬਰ ਕੀਤੀ ਸੀ 50 ਜਿਹੜੀਆਂ ਚੋਣਾਂ ਕੀਤੀਆਂ ਨੇ ਡਿਸਮਿਸ ਕੀਤੀਆਂ ਨੇ ਦੁਬਾਰਾ ਹੋਣਗੀਆਂ ਉਹ ਵੀ ਤਾਂ ਕੋਰਟ ਦਾ ਡਿਸੀਜ਼ਨ ਆਇਆ ਜੀ
0: ਜੀਰਾ ਸਾਹਿਬ ਬੇਨਤੀ ਇਹ ਹੈਗੀ ਆ ਕਿਸੇ ਬੁਰਾਈ ਨੂੰ ਮਿਟਾਉਣ ਲਈ ਉਹ ਤੋਂ ਆਪਾਂ ਛੋਟੀ ਬੁਰਾਈ ਦੇ ਹਾਲਤ ਕੰਪਰੋਮਾਈਜ਼ ਕਰ ਲਾਂਗੇ ਵੀ ਉਹ ਹੈ ਦੋਨੇ ਬੁਰੇ ਆ ਵੀ ਉਹ ਘੱਟ ਬੁਰਾ ਆ ਤੇ ਉਹ ਵੱਧ ਬੁਰਾ ਆ ਜੀ ਆਪਾਂ ਘੱਟ ਬੁਰਾਈ ਨਾਲ ਤਾਂ ਸਮਝੌਤਾ ਕਰ ਲਾਂਗੇ ਆਪਾਂ ਇੱਕ ਘੱਟ ਬੁਰਾਈ ਦੇ ਨਾਲ ਜਿਹੜਾ ਹੈਗਾ ਆ ਵੀ ਇਹਨੂੰ ਡਿਲੀਟ ਕਰਨ ਵਾਸਤੇ ਜਿਹੜਾ ਹੈਗਾ ਵੱਡੀ ਬੁਰਾਈ ਨਾਲ ਥੋੜਾ ਸਮਝੌਤਾ ਕਰਨ ਚੱਲ ਜਾਂਗੇ ਜੀ
1: ਬਿਲਕੁਲ ਜੀ
3: ਪਰ ਜਾਨੀ ਸਾਹਿਬ ਜਦੋਂ ਸਾਰੇ ਦੇਸ਼ ਨੂੰ ਪਤਾ ਵਾ
0: ਉਹ ਸਰ ਮਾਈ ਇਜ਼ ਰਾਈਟ ਸਰ ਫੇਰ ਤਾਂ ਜੁੱਤੀ ਵਾਲਾ ਹੀ ਰਾਜ ਕਰੂਗਾ ਗੱਲ ਤਾਂ ਇਹ ਆ ਜੀ
3: ਹਾਂਜੀ ਉਹ ਕਰ ਰਹੇ ਆ ਉਹ ਕਰ ਰਹੇ ਤਾਂ ਹੀ ਤਾਂ 47 ਦੀ ਗੱਲ ਕਰਦੇ ਉਹ, ਇਸੇ ਕਰਕੇ 47 ਦੀ ਗੱਲ ਕਰਦੇ ਆ ਉਹਨਾਂ ਨੂੰ, ਇਸੇ ਏਡੇ ਏਡੇ ਅੰਦੋਲਨ ਤਾਂ ਹੀ ਤਾਂ ਕੁਚਲਣ ਲੱਗੇ ਹੋਏ ਹੋ, ਉਹਨਾਂ ਨੂੰ ਪਤਾ ਵਾ ਵੀ ਸਾਡੀ ਐਂਟੀ ਕਪੈਸਿਟੀ ਬਹੁਤ ਜ਼ਿਆਦਾ ਹੈਗੀ ਆ, ਤੇ ਅਸੀਂ ਜਿਹੜਾ ਵੀ ਕੰਮ ਕਰਨਾ ਅਗਿਆਨੂ ਦੇ ਥਰੂ ਕਰਾ ਹੀ ਲੈਣਾ ਸੀ, ਚੱਕਰ ਤਾਂ ਇਹੀ ਜਾਣਾ ਜੀ, ਰੋਲਾ ਤਾਂ ਇਸੇ ਗੱਲ ਦਾ ਹੀ ਆ
1: ਜੀ। ਥੈਂਕ ਯੂ ਜੀ ਸਰ।
0: ਜੀ ਸਰ,
1: ਹਾਂਜੀ ਜੀ ਸੈਣੀ ਸਰ, ਕੁਝ ਕਹੋਗੇ ਹੋਰ?
0: ਨਹੀਂ ਜੀ ਨਹੀਂ, ਬਸ ਠੀਕ ਹੈ ਸਰ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ।
0: ਸ਼ੁਕਰੀਆ ਸਰ,
1: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ
3: ਜੀ, ਸ਼ੁਕਰੀਆ ਜੀ,
1: ਸੈਣੀ ਸਾਹਿਬ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋ ਦੋਸਤੋ ਇਹਦੇ ਵਿੱਚ ਵਿਚਾਰਾਂ ਦੇ ਵਿੱਚ ਸਾਂਝ ਸਾਰੇ ਦੋਸਤ ਪਾਉਂਦੇ ਨੇ ਆਪਣੀ ਆਪਣੀ, ਕਿਸੇ ਦਾ ਸਹਿਮਤ ਹੋਣਾ ਨਹੀਂ ਹੋਣਾ ਉਹ ਵੱਖਰੀ ਗੱਲ ਹੈ, ਅਤੇ ਪਰ ਵਿਚਾਰ ਜਿਹੜੇ ਨੇ ਉਹ ਚੱਲਣੇ ਚਾਹੀਦੇ ਹੈ। ਅਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਇੱਕ ਮੈਂ ਹੋਰ ਕਰਨੀ ਚਾਹੁੰਦਾ
0: ਸੀ, ਰਹਿੰਦੀ ਜੀ ਖਬਰ ਅਜੇ।
1: ਹਾਂਜੀ ਹਾਂਜੀ, ਕਰ ਲਓ ਜੀ ਕੰਟੀਨਿਊ।
0: ਹਾਂਜੀ, ਇੱਕ ਭਾਰਤ ਸਾਹਿਬ ਜਿਹੜੀ ਹੈਗੀ ਇੰਪੋਰਟੈਂਟ ਖਬਰ ਹੈਗੀ ਸੀਗੀ
1: ਜੀ,
0: ਉਹ ਇਹ ਸੀ ਵੀ ਕਾਂਗਰਸ ਨੇ ਮਤਲਬ ਕਹਿੰਦੇ ਆਪਣਾ ਮੈਨੀਫੈਸਟੋ ਬਣਾਉਣ ਵਾਸਤੇ ਉਹਨਾਂ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਸੀ ਜੀ।
1: ਬਿਲਕੁਲ ਹੈ ਜੀ।
0: ਉਹਦੇ ਵਿੱਚ ਖਹਿਰਾ ਸਾਹਿਬ ਨੇ ਇਹ ਗੱਲ ਕਹੀ ਸੀ, ਜਿਹੜਾ ਕਿ ਉਹ ਸ਼ੁਰੂ ਤੋਂ ਉਹਨਾਂ ਦਾ ਸਟੈਂਡ ਰਿਹਾ ਹੈਗਾ ਹੈ ਜੀ, ਵੀ ਉਹ ਮੁੱਦਾ ਉਹ ਵਿੱਚ ਲਿਆਉਣਾ ਚਾਹੁੰਦੇ ਸੀ ਕਿ ਡੈਮੋਗ੍ਰਾਫੀ ਦੀ ਚੇਂਜ ਕਰਕੇ ਸਾਨੂੰ ਵੀ ਪੰਜਾਬ ਵਾਲਿਆਂ ਨੂੰ ਅਸੀਂ ਇਸ ਚੀਜ਼ ਦੀ ਆਪਾਂ ਦਈਏ ਕਿ ਅਸੀਂ ਇਹਦੇ ਬਾਰੇ ਜਿਹੜਾ ਹੈਗਾ ਆ ਲਾਅ ਅਸਟੈਬਲਿਸ਼ ਕਰਾਂਗੇ ਕਿ ਜਿੱਦਾਂ ਜੇ ਐਂਡ ਕੇ ਦੇ ਵਿੱਚ ਜਾਂ ਉੱਥੇ ਜਿਹੜਾ ਹੈਗਾ ਆ ਵੀ ਕੋਈ ਪ੍ਰੋਪਰਟੀ ਨਹੀਂ ਖਰੀਦ ਸਕਦਾ ਹੈਗਾ ਬਾਹਰਲੇ ਬੰਦਾ ਜੀ, ਜਦ ਤੱਕ ਉਹ ਉੱਥੇ ਕੰਡੀਸ਼ਨ ਫੁੱਲਫਿਲ ਨਹੀਂ ਕਰਦਾ ਉੱਥੇ ਦੀਆਂ, ਹੈ ਜੀ। ਤੇ ਉਹ ਉਸ ਚੀਜ਼ ਨੂੰ ਉਹ ਵਿੱਚ ਇੰਟਰੋਡਿਊਸ ਕਰਾਉਣਾ ਚਾਹੁੰਦੇ ਸੀ, ਉਹਦੇ ਬਾਰੇ ਜਿਹੜਾ ਹੈਗਾ ਤੇ ਭਾਰਤ ਭੂਸ਼ਣ ਆਸ਼ੂ ਦਾ ਵਿਰੋਧ ਹੋਇਆ ਤੇ ਉਹਨਾਂ ਦਾ ਜਿਹੜਾ ਹੈਗਾ ਆ ਇਹ ਮੁੱਦਾ ਉਮੀਦ ਆ ਵੀ ਨਹੀਂ ਵਿੱਚ ਸ਼ਾਮਿਲ ਕੀਤਾ ਜਾਊਗਾ, ਜਿਹਦੇ ਬਾਰੇ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਵੀ ਲਿਆ ਚੁੱਕੇ ਸੀਗੇ ਜੀ। ਮੀਨਿੰਗ ਦੇਅਰ ਬਾਈ, ਮੇਰੇ ਕਹਿਣ ਦਾ ਮਤਲਬ ਇਹ ਆ ਵੀ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਤਾਂ ਲਿਆਉਂਦੇ ਹੈਗੇ ਆ ਕਿ ਮੇਰੇ ਬਿੱਲ ਤੇ ਚਰਚਾ ਕਰੋ ਤੇ ਮੇਰਾ ਬਿੱਲ ਪਾਸ ਕਰੋ, ਜਿਸ ਪਾਰਟੀ ਚੋਂ ਬੈਠੇ ਹੈਗੇ ਉਹ ਤਾਂ ਪਾਰਟੀ ਦੀ ਗੱਲ ਸੁਣਨ ਵਾਸਤੇ ਤਿਆਰ, ਉਹ ਨਹੀਂ ਲਿਆ ਕੇ ਰਾਜੀ ਤੇ ਫਿਰ ਬਾਕੀ ਕੌਣ ਲਿਆਊਗਾ ਜੀ।
1: ਪਰ ਸਾਹਿਬ ਇਸ ਕਰਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਪਾੜਾ ਵੀ ਤਾਂ ਪੈ ਸਕਦਾ ਨਾ, ਹਿੰਦੂ ਸਿੱਖ ਜਾਂ ਫਿਰ ਉਹ ਮਤਲਬ ਕਿ ਬਾਹਰ ਪ੍ਰਵਾਸੀ ਜਿਹੜੇ ਹੈਗੇ ਆ, ਚਾਹੇ ਉਹ ਹੈਗੇ ਤਾਂ ਇੰਡੀਆ ਦਾ ਹਿੱਸਾ ਹੀ ਨੇ, ਪਰ ਉਹਦੇ ਵਿੱਚ ਫਿਰ ਉਹ ਚੀਜ਼ਾਂ ਦਾ ਵੋਟਾਂ ਦਾ ਵੀ ਤਾਂ ਪਾੜਾ, ਜਾਂ ਹੁਣ ਦੇਖੋ ਲੁਧਿਆਣੇ ਜਿਹੜੇ ਆਸ਼ੂ ਹੁਣੀ ਨੇ ਉਹ ਲੁਧਿਆਣਾ ਜਿਹੜਾ ਕਹਿ ਸਕਦੇ ਹਾਂ ਕਮਰਸ਼ੀਅਲ ਏਰੀਆ ਦੇ ਨਾਲ ਜ਼ਿਆਦਾ ਹੈਗੇ ਵੱਡੇ ਪੱਧਰ ਦੇ ਉੱਤੇ, ਇੰਡਸਟਰੀ ਏਰੀਆ ਜਾਂ ਉੱਥੇ ਬਾਹਰ ਪ੍ਰਵਾਸੀ ਜ਼ਿਆਦਾ ਵੱਸਦੇ ਆ ਕਹਿ ਸਕਦੇ ਆ, ਕਿਤੇ ਨਾ ਕਿਤੇ ਉਸ ਦੇ ਮੱਦੇਨਜ਼ਰ ਦੇਖਦੇ ਆ, ਜਾਂ ਖਹਿਰਾ ਸਾਹਿਬ ਜਿਹੜੇ ਨੇ ਉਹ ਸਿੱਖ ਵੋਟ ਨੂੰ ਜਿਹੜਾ ਅਹਿਮੀਅਤ ਦੇਣ ਦੀ ਕੋਸ਼ਿਸ਼ ਕਰ ਰਿਹਾ। ਫਿਰ
0: ਨਹੀਂ, ਫਿਰ ਰਾਜਸਥਾਨ ਦਾ ਵਿੱਚ ਕਿਹੜਾ ਹਿੰਦੂ ਸਿੱਖ ਸੀਗਾ ਜੀ, ਤਾਂ ਜੇ ਐਂਡ ਕੇ ਦੇ ਵਿੱਚ ਜਾਂ ਕਿਹੜਾ ਸੀਗਾ ਜੀ, ਹਿਮਾਚਲ ਚ ਕਿੱਥੇ ਸੀਗਾ ਜੀ ਜਿੱਥੇ ਇਹ ਚੀਜ਼ ਲਾਗੂ ਕੀਤੀ ਹੈ ਜੀ,
1: ਜੀ
0: ਔਰ ਕੀਤੀ ਵੀ ਕਾਂਗਰਸ ਨੇ ਹੀ ਆ ਲਾਗੂ ਜੀ,
1: ਜੀ
0: ਉੱਥੇ ਤਾਂ ਕੋਈ ਏਦਾਂ ਦੀ ਗੱਲ ਨਹੀਂ ਹੋਈ ਜੀ।
1: ਜੀ
0: ਸਵਾਲ ਤਾਂ ਇਹ ਹੈਗਾ ਕਿ ਇਹ ਚੀਜ਼ ਆ ਵੀ ਚੀਜ਼ ਨੂੰ ਕਿੱਦਾਂ ਦਾ ਰੂਪ ਦਿੱਤਾ ਜਾਂਦਾ ਹੈ ਜਾਂ ਕਿੱਦਾਂ ਦਾ ਪ੍ਰੋਪੋਗੰਡਾ ਕੀਤਾ ਜਾਂਦਾ ਹੈ, ਤਾਂ ਕਿੱਦਾਂ ਲੋਕਾਂ ਦੇ ਜਿਹੜਾ ਹੈਗਾ ਜਾਂ ਕਿੱਦਾਂ ਦਾ ਟੀਕਾ ਲਾਇਆ ਜਾਂਦਾ ਹੈ ਜੀ, ਉਸ ਚੀਜ਼ ਦੇ ਉੱਤੇ ਨਿਰਭਰ ਕਰਦਾ ਜੀ। ਪਰ ਗੱਲ ਇਹ ਹੈਗੀ ਇਟ ਵਾਜ ਨੀਡ ਆਫ ਦਾ ਟਾਈਮ, ਇਹ ਪੰਜਾਬ ਦੇ ਹਿੱਤ ਦੀ ਗੱਲ ਸੀ, ਪੰਜਾਬ ਵਾਸਤੇ ਜ਼ਰੂਰੀ ਆ ਜੀ ਇਸ ਵੇਲੇ
1: ਜੀ। ਰੂਲ ਰੈਗੂਲੇਸ਼ਨ ਸਖਤ ਹੋ ਸਕਦੇ ਆ, ਕਾਨੂੰਨ ਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ, ਬਿਲਕੁਲ
0: ਹੈ। ਹਾਂਜੀ ਉਹੀ ਹੈ ਨਾ ਜੀ, ਵੀ ਜਦੋਂ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਕਰੋਗੇ ਤੇ ਮਤਲਬ ਇਸ ਵੇਲੇ ਭਾਰਤ ਸਾਹਿਬ ਵਾਕਈ ਜਿਹੜਾ ਹੈਗਾ ਆ, ਮੈਂ ਆ ਰਿਹਾ ਸੀਗਾ ਜੀ ਇੱਕ ਦਿਨ ਦਿੱਲੀ ਤੋਂ, ਅਸੀਂ ਅੱਗੇ ਆ ਰਹੇ ਸੀ ਕਿਤੋਂ ਜੀ, ਉੱਥੋਂ ਉਹਨਾਂ ਦੇ ਰਸਤੇ ਦੇ ਵਿੱਚ ਜਿਹੜਾ ਹੈਗਾ ਆ ਬੰਦੇ ਨੇ ਮੈਨੂੰ ਕਿਹਾ ਜੀ ਵੀ ਆਹ ਧਿਆਨ ਨਾਲ ਦੇਖਿਓ, ਮੈਂ ਕੀ ਕਹਿੰਦਾ ਜੀ ਆਹ ਰਾਤ ਉਸ ਵੇਲੇ ਰਾਤ ਦੇ ਵੱਜੇ ਸੀਗੇ ਜੀ 12-1, ਉਹ ਕਹਿੰਦਾ ਵੀ ਆ ਟਰੱਕਾਂ ਦੇ ਟਰੱਕ ਭਰ ਕੇ ਜਿਹੜੇ ਹੈਗੇ ਆ ਵੀ ਪ੍ਰਵਾਸੀਆਂ ਦੇ ਜਾ ਰਹੇ ਹੈਗੇ ਪੰਜਾਬ ਚ
1: ਜੀ,
0: ਪਰ ਇਹ ਪਤਾ ਹੀ ਨੀ ਕਿੱਥੋਂ ਬੰਦੇ ਆ ਰਹੇ ਹੈਗੇ ਆ ਜੀ, ਉਹਨਾਂ ਨੇ ਸਾਈਕਲ ਟੰਗੇ, ਉਹ ਤਾਂ ਪਤਾ ਲੱਗਦਾ ਸੀ ਵੀ ਟਰੱਕਾਂ ਦੇ ਨਾਲ ਸਾਈਕਲ ਸੁਈਕਲ ਟੰਗੇ ਸੀਗੇ ਜਾਂ ਮੰਜੇ ਰੱਖੇ ਸੀਗੇ ਜੀ ਏਦਾਂ ਕਰਕੇ, ਉਹ ਤੇ ਡੈਮੋਗ੍ਰਾਫੀ ਚੇਂਜ ਹੋ ਰਹੀ ਆ ਸਰ
1: ਜੀ,
0: ਬੜੇ ਢੰਗ ਨਾਲ ਹੋ ਰਹੀ ਆ ਜੀ
1: ਜੀ,
0: ਸੋ ਇਸ ਕਰਕੇ ਥੋੜਾ ਬਹੁਤਾ ਜਿਹੜਾ ਹੈਗਾ ਜੀ ਕੁਛ ਪ੍ਰੋਟੈਕਸ਼ਨ ਤਾਂ ਹੋਵੇ ਇਸ ਸਟੇਟ ਦੀ
1: ਜੀ,
0: ਇੱਥੇ ਤਾਂ ਨੋ ਮੈਨਸ ਲੈਂਡ ਹੀ ਆ, ਜਿੱਦਾਂ ਮਰਜ਼ੀ ਆ ਜਾਏ ਤੇ ਜਿਹੜਾ ਮਰਜ਼ੀ ਵੋਟ ਬਣਾ ਲੈ ਤੇ ਜਿਹੜਾ ਮਰਜ਼ੀ ਜਿਹੜਾ ਹੈਗਾ ਆ ਆ ਕੇ ਇੱਥੇ ਪ੍ਰੋਪਰਟੀ ਖਰੀਦ ਲੈ ਜੀ।
1: ਨਾਲੇ ਦੇਖੋ ਜਿੱਥੇ ਲੋ ਸੋਫਟ ਹੋਏਗਾ ਜੀ ਉਧਰ ਨੂੰ ਜਾਣ, ਹੁਣ ਦੇਖੋ ਯੂਪੀ ਬਿਹਾਰ ਦੇ ਵਿੱਚ ਪਹਿਲਾਂ ਉੱਥੇ ਢਿੱਲ ਸੀ ਮੱਠ ਸੀ, ਕੋਈ ਪੁੱਛਦਾ ਨਹੀਂ ਸੀ, ਜਿੱਦਾਂ ਮਰਜ਼ੀ ਕਰੀ ਜਾਂਦੇ ਸੀ, ਇੱਧਰੋਂ ਪੰਜਾਬ ਤੋਂ ਵੀ ਜੇ ਟਰਾਂਸਪੋਰਟ ਚੱਲਦੀਆਂ ਸੀ ਜਾਂ ਲੋਕ ਜਾਂਦੇ ਸੀ ਵਿਜ਼ਿਟ ਕਰਦੇ ਸੀ ਤਾਂ ਉਹਨਾਂ ਦੇ ਗਲਾਂ ਨੂੰ ਪੈਂਦੇ ਸੀ ਉਦੋਂ, ਤੇ ਹੁਣ ਉੱਧਰ ਮਾਹੌਲ ਜਿਹੜਾ ਉਲਟ ਹੋ ਗਿਆ ਜੀ। ਬੀਜੇਪੀ ਨੇ ਆ ਕੇ ਥੋੜ੍ਹਾ ਜਿਹਾ ਸ਼ਿਕੰਜਾ ਕੱਸਿਆ ਅਤੇ ਉਹ ਸਾਰਾ ਗੈਂਗਸਟਰਵਾਦ ਜਾਂ ਹੋਰ ਸਾਰੀਆਂ ਲੁੱਟਾਂ ਖੋਹਾਂ ਦੇ ਉੱਤੇ ਉਹਨਾਂ ਨੇ ਕੰਟਰੋਲ ਕੀਤਾ ਹੈ ਅਤੇ ਸੂਬਿਆਂ ਨੂੰ ਆਬਾਦ ਕੀਤਾ, ਹੋਰ ਅੱਗੇ ਵਧਾਇਆ। ਅਤੇ ਉਹ ਚੀਜ਼ ਹੁਣ ਇੱਧਰ ਆਪਣੇ ਪੰਜਾਬ ਦੇ ਵਿੱਚ ਉਹੀ ਕਾਨੂੰਨ ਚੱਲਣ ਦੇ ਨੇ ਜੀ, ਉਹ ਸੌਫਟ ਨੇ ਅਤੇ ਅਗਲੇ ਫਿਰ ਉੱਥੇ ਹੀ ਸ਼ਹਿਰ ਲੈਣਗੇ ਜੀ।
0: ਭਾਈ ਸਾਹਿਬ, ਸਾਡੀ ਨੇਬਰਿੰਗ ਸਟੇਟ ਜਿਹੜੀ ਆ ਉਹ ਤੋਂ ਹਿਮਾਚਲ ਜਿਹੜਾ ਹੈਗਾ ਆ, ਜੇ ਹਿਮਾਚਲ
1: ਸਖਤ ਨੇ
0: ਨੇ
1: ਉਹਨਾਂ
0: ਇਦਾਂ
1: ਦੇ
0: ਦੀ
1: ਕਾਨੂੰਨ ਜੀ।
0: ਪ੍ਰੋਟੈਕਸ਼ਨ ਨਾ ਲਈ ਹੁੰਦੀ ਤੇ ਸਾਡੇ NRI ਭਰਾਵਾਂ ਨੇ ਤਾਂ ਸਾਰਾ ਹਿਮਾਚਲ ਖਰੀਦ
1: ਬਿਲਕੁਲ
0: ਲਿਆ ਹੋਣਾ ਸੀ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਉਹ ਇਹਨਾਂ ਨੇ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਆਪਣੇ ਜਿਹੜਾ ਹੈਗਾ ਏਸ਼ੀਅੰਟ ਕਲਚਰ ਜਿਹੜਾ ਆ ਉਹਨੂੰ ਬਹਾਲ ਰੱਖਿਆ
1: ਬਹਾਲ
0: ਜੀ, ਆਪਣੇ
1: ਰੱਖਿਆ ਹੋਇਆ
0: ਪਿੰਡਾਂ ਨੂੰ ਜਿਹੜਾ ਆ ਹੈ ਉਹਨਾਂ ਦੇ ਕੁਲ ਦੇਵਤਾ ਬਹਾਲ ਰਹਿ ਗਏ ਜੀ। ਨਹੀਂ
1: ਜੀ,
0: ਤਾਂ ਇਹਨਾਂ ਨੇ ਤਾਂ ਕੁਲ ਦੇਵਤੇ ਵੀ ਭਜਾ ਲੈਣੇ ਸੀ ਅੱਗੇ ਅੱਗੇ।
1: ਬਿਲਕੁਲ
0: ਹਾਂਜੀ
1: ਹੈ ਜੀ, ਬਿਲਕੁਲ ਹੈ ਜੀ
0: ਜੀ ਜੀ ਭਾਈ ਸਾਹਿਬ,
1: ਥੈਂਕ ਯੂ ਸੈਨ ਸਾਹਿਬ, ਬਹੁਤ ਬਹੁਤ
0: ਥੈਂਕ ਯੂ ਜੀ,
1: ਸ਼ੁਕਰੀਆ
0: ਸ਼ੁਕਰੀਆ ਜੀ
1: ਜੀ,
0: ਸਮਾਂ ਦੇਣ ਲਈ
1: ਥੈਂਕ ਯੂ
0: ਧੰਨਵਾਦ
1: ਜੀ,
0: ਸਰ,
1: ਥੈਂਕ ਯੂ,
0: ਸ਼ੁਕਰੀਆ,
1: ਸ਼ੁਕਰੀਆ,
0: ਗ੍ਰੇਟਫੁਲ,
1: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਅਤੇ ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਦੋਸਤੋ ਤੁਹਾਡੇ ਲਈ ਹੁਣ ਓਪਨਲੀ ਖੁੱਲੀਆਂ ਨੇ ਅਤੇ ਜਿੰਨਾ ਚਿਰ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ, ਫਿਰ ਤੋਂ ਇੱਕ ਵਾਰ ਇੱਧਰ ਆਉਣਾ ਜੀ ਅਤੇ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਪਰ ਵਿਚਾਰਾਂ ਦੀ ਸਾਂਝ ਜਿਹੜੀ ਹੈ ਬੜਮੁੱਲੀ ਜਿਹੜੀ ਹੈ ਹਰ ਕਿਸੇ ਦੀ ਪੈਣੀ ਚਾਹੀਦੀ ਹੈ, ਤਾਂ ਹੀ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਇੱਕ ਦੂਸਰੇ ਨੂੰ ਮਿਲਦਾ ਹੈ। ਅਤੇ ਲਓ ਦੋਸਤੋ, ਕੈਨੇਡਾ ਨੂੰ ਚੱਲਦੇ ਹਾਂ। ਕੈਨੇਡਾ ਦੇ ਵਿੱਚ ਜਿਹੜਾ ਹੈ ਖਾਲਿਸਤਾਨ ਦਾ ਜਿਹੜਾ ਮੁੱਦਾ, ਕੈਨੇਡਾ ਦੀ ਸਮੱਸਿਆ ਦੱਸਿਆ ਉਹਨਾਂ ਨੇ, ਭਾਰਤ ਦੀ ਨਹੀਂ, ਭਾਰਤੀ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਬਿਆਨ ਦਿੱਤੇ ਹੈ, ਸਿੱਖਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਦੱਸਿਆ ਅਤੇ ਦਿਨੇਸ਼ ਕੇ ਪਟਨਾਇਕ ਉਹਨਾਂ ਨੇ ਬਿਆਨ ਦਿੱਤਾ ਹੈ। ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਜਿਹੜੇ ਨੇ ਦਿਨੇਸ਼ ਕੇ ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦਾ ਨਹੀਂ ਹੈ। ਉਹਨਾਂ ਓਟਾਵਾ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਸਿਆਸੀ ਪ੍ਰਚਾਰ ਅਤੇ ਹਿੰਸਾ, ਫਰੋਤੀਆਂ ਅਤੇ ਸੰਗਠਿਤ ਅਪਰਾਧ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਜਿਹੜੀਆਂ ਨੇ ਵਿਚਾਲੇ ਫਰਕ ਕਰੇ। ਕੈਨੇਡੀਅਨ ਪਬਲਿਕ ਜਿਹੜੀ ਹੈ ਪ੍ਰਸਾਰਕ CPEC ਨੂੰ ਜਿਹੜਾ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਪਟਨਾਇਕ ਨੇ ਕਿਹਾ ਕਿ ਭਾਰਤ ਦੇ ਵਿੱਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਅਤੇ ਕੈਨੇਡਾ ਨੂੰ ਉੱਥੇ ਰਹਿ ਰਹੇ ਜਿਹੜੇ ਕੱਟੜਪੰਥੀਆਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਦੇ ਨਾਲ ਨਹੀਂ ਕਰਨੀ ਚਾਹੀਦੀ ਹੈ। ਖਾਲਿਸਤਾਨ ਭਾਰਤ ਦੇ ਵਿੱਚ ਕੋਈ ਮੁੱਦਾ ਨਹੀਂ ਹੈ ਅਤੇ ਇਹ ਕੈਨੇਡਾ ਦੇ ਵਿੱਚ ਹੈ। ਉਹਨਾਂ ਕਿਹਾ ਕਿ ਕੈਨੇਡਾ ਨੂੰ ਇਹ ਸਮਝਣਾ ਪਵੇਗਾ ਕਿ ਵੱਖਵਾਦੀ ਲਹਿਰ ਦੇ ਨਾਲ ਜੁੜੀਆਂ ਗਤੀਵਿਧੀਆਂ ਉਸਦੀ ਆਪਣੀ ਧਰਤੀ ਦੇ ਉੱਤੇ ਹੋ ਰਹੀਆਂ ਨੇ। ਪਟਨਾਇਕ ਨੇ ਕਿਹਾ ਕਿ ਸਿੱਖਾਂ ਨੂੰ ਵੱਖਰੇ ਦੇਸ਼ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਪਰ ਭਾਰਤ ਹਿੰਸਾ, ਕਤਲ ਅਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਦਾ ਜਿਹੜਾ ਵਿਰੋਧ ਕਰਦਾ ਹੈ। ਕੈਨੇਡੀਅਨ ਸਿੱਖ ਭਾਰਤੀ ਇਹਨਾਂ ਸਾਰਿਆਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਸੋਚ ਜਾਂ ਵਿਚਾਰਾਂ ਦੇ ਪੱਖ ਦੇ ਵਿੱਚ ਗੱਲ ਕਰਨ ਦਾ ਹੱਕ ਹੈ। ਸਪਸ਼ਟ ਕੀਤਾ ਉਹਨਾਂ ਕਿ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦੇ ਉੱਤੇ ਭਾਰਤ ਨੂੰ ਕੋਈ ਇਹਦੇ ਵਿੱਚ ਇਤਰਾਜ਼ ਨਹੀਂ ਹੈ। ਭਾਰਤੀ ਰਾਜਦੂਤ ਨੇ ਪੂਰੇ ਸਿੱਖ ਭਾਈਚਾਰੇ ਅਤੇ ਵੱਖਵਾਦੀ ਕੱਟੜਪੰਥੀਆਂ ਵਿਚਲਾ ਫਰਕ ਦਰਸਾਉਣ ਦੇ ਲਈ ਟੋਰਾਂਟੋ ਦੇ ਵਿੱਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਇੱਕ ਕੰਸਰਟ ਦਾ ਵੀ ਜਿਹੜਾ ਜ਼ਿਕਰ ਕਰ ਦਿੱਤਾ, ਮਿਸਾਲ ਦਿੱਤੀ ਹੈ। ਉਹਨਾਂ ਦੱਸਿਆ ਕਿ ਜਿੱਥੇ ਲਗਭਗ 45,000 ਲੋਕਾਂ ਨੇ ਸ਼ੋਅ ਦੇ ਵਿੱਚ ਹਿੱਸਾ ਲਿਆ, ਉੱਥੇ ਕਰੀਬ 15 ਖਾਲਿਸਤਾਨੀ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਉੱਤੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਤੁਸੀਂ ਇਹਨਾਂ 15 ਲੋਕਾਂ ਦੀ ਤੁਲਨਾ ਉਹਨਾਂ 45,000 ਲੋਕਾਂ ਦੇ ਨਾਲ ਕਰਨ ਲੱਗ ਜਾਵੋਗੇ ਤਾਂ ਸਾਡੇ ਅੱਗੇ ਵਧਣ ਦਾ ਕੋਈ ਰਾਹ ਨਹੀਂ, ਕਹਿੰਦੇ ਬਚੇਗਾ। ਹਰ ਜਗ੍ਹਾ ਕੁਝ ਨ ਕਹਿ ਸਕਦੇ ਹਾਂ ਕਿ ਵੱਖਰੇ ਵੱਖਰੇ ਲੋਕ ਹੁੰਦੇ ਆ, ਵੱਖਰੀ ਸੋਚਦੇ ਨੇ, ਵੱਖਰੀ ਪਰਸਨੈਲਿਟੀ ਦੇ ਨੇ। ਅਤੇ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਇਹਨਾਂ 15 ਲੋਕਾਂ ਦੀ ਤੁਲਨਾ ਉਹਨਾਂ 45,000 ਲੋਕਾਂ ਨਾਲ ਕਰੋਗੇ ਤਾਂ ਅੱਗੇ ਵਧਣ ਦਾ ਕੋਈ ਰਾਹ ਨਹੀਂ ਫਿਰ ਬਚੇਗਾ। ਪਟਨਾਇਕ ਨੇ ਦਲੀਲ ਦਿੱਤੀ ਹੈ ਕਿ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਤੱਤਾਂ ਦੇ ਨਾਲ ਜੋੜ ਕੇ ਵੇਖਣ ਦੇ ਕਾਰਨ ਕੈਨੇਡਾ ਦੇ ਵਿੱਚ ਸਿੱਖਾਂ ਪ੍ਰਤੀ ਗਲਤ ਧਾਰਨਾ ਅਤੇ ਨਫ਼ਰਤ ਭਰੀ ਜਿਹੜੀ ਹੈ ਭਾਵਨਾ ਪੈਦਾ ਹੋ ਰਹੀ ਹੈ। ਉਹਨਾਂ ਕਿਹਾ ਕਿ ਸਿਆਸੀ ਵਿਚਾਰ ਪ੍ਰਗਟਾਵੇ ਨੂੰ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਅਤੇ ਜਬਰੀ ਵਸੂਲੀ ਜਿਹੜੀ ਫਰੌਤੀ ਹੈ ਵਰਗੇ ਅਪਰਾਧਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਹਨਾਂ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਭਾਰਤੀ ਅਤੇ ਕੈਨੇਡੀਅਨ ਅਧਿਕਾਰੀਆਂ ਵਿਚਕਾਰ ਵੱਧ ਰਹੇ ਸਹਿਯੋਗ ਦੇ ਵੱਲ ਵੀ ਇਸ਼ਾਰਾ ਕੀਤਾ ਅਤੇ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਿਹੜਾ ਬਿਆਨ ਹੈ ਉਸ ਵੇਲੇ ਆਇਆ ਜਦੋਂ ਨਵੀਂ ਦਿੱਲੀ ਅਤੇ ਓਟਾਵਾ 2023 ਦੇ ਵੱਡੇ ਕੂਟਨੀਤਿਕ ਵਿਵਾਦ ਤੋਂ ਬਾਅਦ ਆਪਣੇ ਸੰਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਨੇ MP ਨੇ ਜਾਂ ਹੋਰ ਜਿਹੜੇ ਨੇ ਸਰਕਾਰ ਦੇ ਵਿੱਚ ਅਧਿਕਾਰੀ ਨੇ ਉਹ ਇਸ ਵਕਤ ਜਿਹੜਾ ਭਾਰਤ ਦੇ ਵਿੱਚ ਕੱਲ੍ਹ ਨੂੰ ਵੀ ਪਹੁੰਚ ਰਹੇ ਅਤੇ ਅੱਜ ਵੀ ਗਏ ਹੋਏ ਨੇ ਅਤੇ ਉੱਥੇ ਵਾਰਤਾਲਾਪ ਜਿਹੜੀਆਂ ਚੱਲ ਰਹੀਆਂ ਉਸ ਵੇਲੇ ਸਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਉੱਠਣ ਲੱਗ ਜਾਂਦੀਆਂ ਨੇ, ਖਾਲਿਸਤਾਨ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਇਸੇ ਤਰ੍ਹਾਂ ਹੀ ਇਸੇ ਖਬਰ ਦੇ ਨਾਲ ਜੁੜੀ ਅਗਲੀ ਗੱਲਬਾਤ ਇਹਦੇ ਵਿੱਚ ਜਿਹੜੀ ਹੈ ਸਾਹਮਣੇ ਆ ਰਹੀ ਹੈ, ਕਿਉਂਕਿ ਪੰਨੂ ਸਾਹਿਬ ਵੀ ਫਿਰ ਜਿਹੜੇ ਨੇ ਉੱਥੇ ਬੈਠੇ ਫਿਰ ਦੇਣ ਲੱਗ ਜਾਂਦੇ ਆ, ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਨੇ ਕਿ ਐਸ ਐਫ ਜੇ ਜਿਹੜੀ ਹੈ ਉਹਨੇ ਕਿਊਬਿਕ ਦੇ ਵੱਖਵਾਦੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਰਾਬਤਾ ਕੀਤਾ ਹੈ, ਖਾਲਿਸਤਾਨ ਰੈਫਰੈਂਡਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਹਨਾਂ ਨੂੰ, ਕਿਉਂਕਿ ਉੱਥੇ ਕਿਊਬਿਕ ਦੇ ਵਿੱਚ ਜੋ ਬਣੀ ਆ ਧਿਰ ਜੀ ਉਹਨਾਂ ਦੇ ਜਿਹੜੀ ਪਾਰਟੀ ਹੈ ਕਿਊਬਾ ਕਿਊਬੈਕੋ ਇਸ ਜਿਹੜੀ ਬਣੀ ਹੈ ਪਾਰਟੀ, ਅਤੇ ਉਹ ਜਿਹੜਾ ਉਹਦਾ ਸਮਰਥਨ ਕਰ ਰਹੇ ਨੇ। ਕਨੇਡਾ ਦੇ ਵਿੱਚ ਅਲਬਰਟਾ ਸੂਬੇ ਦੇ ਵੱਖਵਾਦੀਆਂ ਦੇ ਸਮਰਥਨ ਤੋਂ ਬਾਅਦ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਹੁਣ ਕਿਊਬੈਕ ਸੂਬੇ ਦੇ ਵਿੱਚ ਜਿੱਤ ਦਰਜ ਕਰਨ ਵਾਲੀ ਆਜ਼ਾਦੀ ਪੱਖੀ ਪਾਰਟੀ ਜਿਹੜੀ ਹੈ ਕਿਊਬੈਕੋ ਇਸ ਦੇ ਨਾਲ ਰਾਬਤਾ ਕਾਇਮ ਕੀਤਾ ਹੈ। 5 ਅਕਤੂਬਰ ਨੂੰ ਹੋਈਆਂ ਸੂਬਾਈ

ਪਲਾਮੋਡਨ ਦੇ ਜਿੱਤ ਤੋਂ ਬਾਅਦ ਦਿੱਤੇ ਭਾਸ਼ਣ ਜਿਸ ਦੇ ਵਿੱਚ ਉਹਨਾਂ ਨੇ ਇੱਕ ਵੱਖਰਾ ਰਾਸ਼ਟਰ ਬਣਨ ਦੇ ਸੁਪਨੇ ਦਾ ਜ਼ਿਕਰ ਕੀਤਾ ਸੀ, ਉਹਦਾ ਹਵਾਲਾ ਦਿੰਦਿਆਂ ਕਿਹਾ ਕਿ ਖਾਲਿਸਤਾਨ ਦੇ ਸਮਰਥਨ ਦੇ ਨਾਲ ਮੇਲ ਖਾਂਦਾ ਹੈ। ਇਸ ਤੋਂ ਪਹਿਲਾਂ SFJ ਨੇ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਵੱਖਵਾਦੀ ਰੈਫਰੈਂਡਮ ਦਾ ਵੀ ਸਮਰਥਨ ਕੀਤਾ ਸੀਗਾ। ਅਲਬਰਟਾ ਦੇ ਵਿੱਚ ਹੋਣ ਵਾਲੀ ਇਸ ਵੋਟਿੰਗ ਦਾ ਮੁੱਖ ਮੁੱਦਾ ਇਹ ਹੈ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰਹਿਣਾ ਚਾਹੀਦਾ ਹੈ ਜਾਂ ਸੂਬਾ ਸਰਕਾਰ ਨੂੰ ਵੱਖ ਹੋਣ ਦੇ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਪੰਨੂ ਨੇ ਦਾਅਵਾ ਕੀਤਾ ਕਿ ਚਾਹੇ ਅਲਬਰਟਾ ਦੇ ਲੋਕ ਆਪਣਾ ਭਵਿੱਖ ਤੈਅ ਕਰਨ ਜਾਂ ਸਿੱਖ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨ, ਦੋਵਾਂ ਦਾ ਬੁਨਿਆਦੀ ਲੋਕਤੰਤਰੀ ਸਿਧਾਂਤ ਇੱਕੋ ਹੀ ਹੈ, ਪਰ ਭਾਈ ਉਹ ਆਪਣੇ ਸੂਬੇ ਦੇ ਵਿੱਚ ਰਹਿ ਕੇ ਜਿਹੜਾ ਫਾਈਟ ਕਰ ਰਿਹਾ, ਜੇ ਤੁਸੀਂ ਲੈਣਾ ਖਾਲਿਸਤਾਨ ਤਾਂ ਉੱਥੇ ਆਪਣੇ ਸੂਬੇ 'ਚ ਜਾ ਕੇ ਜ਼ਰੂਰ ਫਾਈਟ ਕਰੋ, ਅਤੇ ਫਿਰ ਤਾਂ ਗੱਲ ਬਣਦੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਤੋਂ ਵੱਖ ਹੋਣ ਦਾ ਸਖ਼ਤ ਵਿਰੋਧ ਕੀਤਾ ਹੈ, ਅਤੇ ਇਸ ਤੋਂ ਇਲਾਵਾ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜਿਹੜੀ ਹੈ, ਜਿਨ੍ਹਾਂ ਨੇ ਰੈਫਰੈਂਡਮ ਕਰਵਾਉਣ ਦੀ ਸਹਿਮਤੀ ਦਿੱਤੀ ਸੀਗੀ, ਉਹਨੇ ਵੀ ਕੈਨੇਡਾ ਤੋਂ ਵੱਖ ਹੋਣ ਦਾ ਇਸਦਾ ਜਿਹੜਾ ਵਿਰੋਧ ਕੀਤਾ ਹੈ। ਅਤੇ ਅਗਲੀ ਖਬਰ ਦੇ ਵੱਲ ਨੂੰ ਚੱਲੀਏ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਜਿਹੜਾ ਗਾਜ਼ਾ ਪ੍ਰੋਟੈਸਟ ਹੋਇਆ, ਗਾਜ਼ਾ ਦੇ ਮੁੱਦੇ ਦੇ ਉੱਤੇ ਸਿਡਨੀ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਨੇ ਸੜਕ ਦੇ ਉੱਤੇ ਆਏ ਨੇ, ਅਲਬਾਨੀ ਸਰਕਾਰ ਦੇ ਖਿਲਾਫ਼ ਗੁੱਸਾ ਜਿਹੜਾ ਜ਼ਾਹਰ ਕੀਤਾ ਹੈ। ਸਿਡਨੀ ਦੇ ਵਿੱਚ ਗਾਜ਼ਾ ਦੇ ਹੱਕ ਦੇ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਦੇ ਉੱਤੇ ਉਤਰ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨ ਗ੍ਰੇ ਸਟੇਮ ਅਤੇ ਗ੍ਰੀਨਜ਼ ਪਾਰਟੀ ਦੀ ਸੈਨੇਟਰ ਜਿਹੜੀ ਹੈ ਮਹਿਰੀਨ ਫਾਰੂਕੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਵਿਰੁੱਧ ਸਖ਼ਤ ਰੁੱਖ ਅਪਣਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਲਬਾਨੀ ਸਰਕਾਰ ਫਲਸਤੀਨੀ ਨਾਗਰਿਕਾਂ ਦੀ ਤਬਾਹੀ ਰੋਕਣ ਦੇ ਲਈ ਲੋੜੀਂਦੇ ਕਦਮ ਚੁੱਕਣ ਦੇ ਵਿੱਚ ਅਸਫਲ ਰਹੀ ਹੈ। ਮੁਜ਼ਾਹਰੇ ਦੇ ਦੌਰਾਨ ਗਾਜ਼ਾ ਦੇ ਵਿੱਚ ਜੰਗ ਬੰਦੀ, ਮਨੁੱਖੀ ਸਹਾਇਤਾ ਦੀ ਨਿਰਵਿਘਨ ਪਹੁੰਚ ਅਤੇ ਇਜ਼ਰਾਈਲ ਦੇ ਉੱਤੇ ਕੂਟਨੀਤਿਕ ਦਬਾਅ ਵਧਾਉਣ ਦੀ ਮੰਗ ਉੱਠੀ ਹੈ। ਇਸ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਆਸਟ੍ਰੇਲੀਆ ਦੀ ਜਿਹੜੀ ਹੈ ਵਿਦੇਸ਼ ਨੀਤੀ ਅਤੇ ਗਾਜ਼ਾ ਸੰਕਟ ਦੇ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਜਿਹੜਾ ਸਿਆਸੀ ਬਹਿਸ ਦੇ ਕੇਂਦਰ ਦੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਦੂਸਰੇ ਪਾਸੇ ਟਰੰਪ ਸਾਹਿਬ ਹੁਣ ਖੁਸ਼ ਨਹੀਂ ਹੈ ਆਪਣੇ ਜਿਹੜਾ ਯੂਕਰੇਨ ਦਾ ਜਿਹੜਾ ਹੈਗਾ ਜ਼ੇਲੈਂਸਕੀ, ਉਹਦੇ ਤੋਂ ਥੋੜ੍ਹਾ ਜਿਹਾ ਨਾਰਾਜ਼ ਨਜ਼ਰ ਆ ਰਹੇ ਨੇ। ਕਹਿੰਦੇ ਸ਼ਾਇਦ ਉੱਥੇ ਵੀ ਚੋਣਾਂ ਕਰਾ ਦਿਓ ਅਤੇ ਤੁਹਾਨੂੰ ਨਵਾਂ PM ਦੀ ਜ਼ਰੂਰਤ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਧਮਕੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਯੂਕਰੇਨ ਦੇ ਉੱਤੇ ਰੂਸ ਦੇ ਊਰਜਾ ਢਾਂਚੇ, ਕਿਉਂਕਿ ਰਸ਼ੀਆ ਦੇ ਨਾਲ ਪੁਤਿਨ ਨੇ ਹੁਣ ਜਿਹੜਾ ਵਪਾਰ ਕੀਤਾ ਹੈ ਟਰੰਪ ਦੇ ਨਾਲ, ਅਤੇ ਭਾਈ ਉਹਦੀ ਹੱਲਾਸ਼ੇਰੀ ਮਿਲੀ ਹੈ, ਅਤੇ ਹੁਣ ਫਿਰ ਅਗਲੇ ਨੂੰ ਤਾਂ ਵੱਖ ਕਰਨਾ ਹੀ, ਜੋ ਚਾਹੁੰਦੇ ਸੀ ਕਹਿੰਦੇ ਰਲ ਮਿਲ ਕੇ ਕੁੱਟ ਲਓ ਅਤੇ ਮੁੜ ਕੇ ਇਹਨੂੰ ਗਲੋਂ ਲਾ ਦਿਓ, ਗੱਲ ਨਿਬੜੀ ਹੈ। ਅਮਰੀਕਾ ਨੇ ਯੂਕਰੇਨ ਅਤੇ ਰੂਸ ਦੇ ਊਰਜਾ ਢਾਂਚੇ, ਖਾਸ ਕਰਕੇ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਦਬਾਅ ਵਧਾ ਦਿੱਤਾ। ਅਮਰੀਕਾ ਨੇ ਧਮਕੀ ਦਿੱਤੀ ਕਿ ਜੇ ਯੂਕਰੇਨ ਨੇ ਇਹ ਹਮਲੇ ਨਾ ਰੋਕੇ ਤਾਂ ਉਸ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੀ ਪ੍ਰਣਾਲੀ ਬੰਦ ਕਰ ਸਕਦਾ ਹੈ। ਇਹ ਜਾਣਕਾਰੀ ਜਿਹੜੀ ਹੈ ਯੂਰਪੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ ਹੈ, ਕਿਉਂਕਿ ਟਰੰਪ ਦਬਾਅ ਬਣਾ ਰਿਹਾ ਹੈ ਨਾਟੋ ਦੇ ਉੱਤੇ ਵੀ ਕਿ ਭਾਈ ਜਿਹੜਾ ਇਹਦੇ ਰਸ਼ੀਆ ਨੂੰ ਥੋੜ੍ਹਾ ਜਿਹਾ ਸਬਕ ਸਿਖਾਓ ਜਾਂ ਉਹਨੂੰ ਕਰੋ, ਪਰ ਕਿਤੇ ਨਾ ਕਿਤੇ ਪੇਚਾ ਜਿਹੜਾ ਯੂਰਪੀਅਨ ਮੁਲਕਾਂ ਦੇ ਨਾਲ ਵੀ ਪਵਾਉਣਾ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਊਰਜਾ ਖੇਤਰ ਦੇ ਵਿੱਚ ਤੁਰੰਤ ਜਿਹੜਾ ਜੰਗਬੰਦੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਦੇ ਲਈ ਸਹਿਮਤ ਹੋ ਗਈਆਂ ਨੇ ਅਤੇ ਕਿਸੇ ਨੂੰ ਵੀ ਇਸ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਅਜੇ ਸਮਝੌਤੇ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਨੇ। ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਉੱਤੇ ਵੀ ਰੋਕ ਦੀ ਚੇਤਾਵਨੀ ਜਿਹੜੀ ਹੈ ਦਿੱਤੀ ਹੋਈ ਹੈ, ਅਤੇ ਅਮਰੀਕੀ ਅਧਿਕਾਰੀ ਯੂਰਪੀ ਦੇਸ਼ਾਂ ਅਤੇ ਕੀਵ ਦੇ ਨਾਲ ਸੰਪਰਕ ਕਰਕੇ ਰੂਸੀ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਲਾਬਿੰਗ ਕਰ ਰਹੇ ਨੇ। ਅਮਰੀਕਾ ਨੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਯੂਕਰੇਨ ਦੇ ਲਈ ਅਮਰੀਕੀ ਹਥਿਆਰ ਖਰੀਦਣ ਦੀ ਤਰਜੀਹ ਜਿਹੜੀ ਹੈ ਵਿਵਸਥਾ ਪਰਲ ਜਿਹੜੀ ਹੈ PURL ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੁਝਾਅ ਦਿੱਤਾ ਸੀਗਾ ਕਿ ਯੂਕਰੇਨ ਨੂੰ ਨਵਾਂ ਰਾਸ਼ਟਰਪਤੀ ਚੁਣ ਲੈਣਾ ਚਾਹੀਦਾ ਹੈ ਜੋ ਰੂਸ ਦੇ ਨਾਲ ਜੰਗ ਖਤਮ ਕਰਨ ਦੇ ਲਈ ਸਮਝੌਤਾ ਕਰ ਸਕੇ, ਅਤੇ ਇਸ ਦੇ ਨਾਲ ਹੀ ਉਹਨਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਜਿਹੜੇ ਨੇ ਪੁਤਿਨ ਨੂੰ ਜਿਹੜਾ ਰੂਸ ਦੇ ਤੇਲ ਸੋਧਕ ਕਾਰਖਾਨਿਆਂ 'ਤੇ ਹਮਲੇ ਕਰਨ ਤੋਂ ਬਾਅਦ ਆਉਣ ਦੀ ਵੀ ਚੇਤਾਵਨੀ ਦਿੱਤੀ ਹੈ। ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹਨਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਰੂਸੀ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ ਸੀਗਾ। ਉਹਨਾਂ ਕਿਹਾ ਕਿ ਇਹਨਾਂ ਕਾਰਖਾਨਿਆਂ ਦੇ ਉੱਤੇ ਹਮਲਿਆਂ ਦੇ ਨਾਲ ਦੁਨੀਆ ਭਰ ਦੇ ਵਿੱਚ ਬਾਲਣ ਦੀ ਸਪਲਾਈ

0: ਸਾਬਤ ਹੋ ਸਕਦੀ ਹੈ ਤੇ ਅਮਰੀਕੀ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਟਰੰਪ ਨੇ ਰੂਸ ਦੇ ਨਾਲ ਗੱਲਬਾਤ ਦੇ ਮਾਮਲੇ 'ਚ ਜ਼ੇਲੈਂਸਕੀ ਦੀ ਪਹੁੰਚ ਦੇ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਯੂਕਰੇਨ ਨੂੰ ਅਜਿਹੇ ਆਗੂ ਦੀ ਜ਼ਰੂਰਤ ਹੈ ਜੋ ਸਮਝੌਤਾ ਕਰਾ ਸਕੇ ਤੇ ਕਰ ਸਕੇ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕੁਝ ਜਿਹੜਾ ਕੀ ਸੁਝਾਅ ਦਿੰਦਾ ਹਾਂ। ਮੇਰਾ ਸੁਝਾਅ ਹੈ ਕਿ ਉਹਨਾਂ ਨੂੰ ਨਵਾਂ ਆਗੂ ਚੁਣ ਲੈਣਾ ਚਾਹੀਦਾ ਹੈ ਤੇ ਜੋ ਸਮਝੌਤਾ ਕਰ ਸਕੇ, ਕਿਉਂਕਿ ਉਹ ਕਈ ਸਮਝੌਤੇ ਕਰ ਸਕਦਾ ਸੀਗਾ ਪਰ ਕਿਸੇ ਕਾਰਨ ਉਹ ਅਜਿਹਾ ਨਹੀਂ ਕਰ ਪਾਇਆ ਹੈ। ਟਰੰਪ ਨੇ ਅੱਗੇ ਆਖਰ 'ਚ ਕਿਹਾ ਕਿ ਮੇਰੇ ਖਿਆਲ ਦੇ ਵਿੱਚ ਹੁਣ ਯੂਕਰੇਨ ਦੇ ਲਈ ਨਵਾਂ ਰਾਸ਼ਟਰਪਤੀ ਚੁਣਨ ਦਾ ਸਮਾਂ ਵੀ ਕਹਿੰਦੇ ਆ ਗਿਆ ਹੈ ਤੇ ਮੈਨੂੰ ਲੱਗਦਾ ਕਿ ਅਮਰੀਕਾ ਲਈ ਵੀ ਆ ਗਿਆ ਹੈ ਭਾਈ ਅਗਲੇ ਮਹੀਨੇ। ਦੂਸਰੇ ਪਾਸੇ ਯੂਰਪੀ ਸੰਘ ਦੀ ਵੱਡੀ ਕਾਰਵਾਈ ਹੋਈ ਹੈ, 1600 ਰੂਸੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾ ਛੱਡੀਆਂ ਨੇ। ਯੂਰਪੀ ਸੰਘ ਜਿਹੜਾ ਹੈਗਾ ਆ ਯੂਈ ਨੇ ਸੋਮਵਾਰ ਅੱਜ ਰੂਸੀ ਹਥਿਆਰ ਉਦਯੋਗ ਦੇ ਨਾਲ ਜੁੜੇ ਲਗਭਗ 1600 ਰੂਸੀ ਵਿਅਕਤੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾਤੀਆਂ ਨੇ ਜਿਨ੍ਹਾਂ ਤੇ ਡਰੋਨ ਅਤੇ ਮਿਜ਼ਾਈਲ ਹਿੱਸਿਆਂ ਦੇ ਉੱਤੇ ਉਤਪਾਦਨ ਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਲਗਭਗ 5 ਸਾਲ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਸ਼ੁਰੂ ਕਰਨ ਤੋਂ ਬਾਅਦ ਪਾਬੰਦੀਆਂ ਦੀ ਸਭ ਤੋਂ ਲੰਬੀ ਸੂਚੀ 'ਚ ਯੂਰਪੀ ਸੰਘ ਨੇ ਕਬਜ਼ੇ ਵਾਲੇ ਯੂਕਰੇਨ ਖੇਤਰਾਂ ਦੇ ਵਿੱਚ ਝੂਠੀਆਂ ਚੋਣਾਂ ਦਾ ਆਯੋਜਨ ਕਰਨ, ਕੰਮ ਕਰਨ ਜਾਂ ਹਿੱਸਾ ਲੈਣ ਦੇ ਦੋਸ਼ ਦੇ ਵਿੱਚ 77 ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਇਆ। ਪਾਬੰਦੀਆਂ ਦਾ ਐਲਾਨ ਕਰਦੇ ਹੋਏ ਯੂਰਪੀਅਨ ਸੰਘ ਜਿਹੜਾ ਉਹਦੀ ਵਿਦੇਸ਼ ਨੀਤੀ ਮੁੱਖ ਕਾਜਾਂ ਕਲਾਸ ਨੇ ਜਿਹੜਾ ਕਿਹਾ ਕਿ ਇਹਨਾਂ ਪਾਬੰਦੀਆਂ ਦੇ ਵਿੱਚੋਂ ਅੱਧੇ ਤੋਂ ਵੱਧ ਬਲੈਸਟਿਕ ਮਿਜ਼ਾਈਲਾਂ ਦੀ ਜਿਹੜੀ ਉਤਪਾਦਨ ਲੜੀ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦੀ ਵਰਤੋਂ ਰੂਸ ਹਰ ਰੋਜ਼ ਯੂਕਰੇਨੀ ਨਾਗਰਿਕਾਂ ਨੂੰ ਮਾਰਨ ਦੇ ਲਈ ਕਹਿੰਦੇ ਕਰ ਰਿਹਾ ਹੈ। ਦੂਸਰੇ ਪਾਸੇ ਭਾਰਤ ਪਹੁੰਚਿਆ ਬ੍ਰਿਟਿਸ਼ ਵਫਦ ਹੈ ਤੇ FTA ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦੇ ਉੱਤੇ ਜ਼ੋਰ ਜਿਹੜਾ ਦਿੱਤਾ ਗਿਆ। ਦੁਵੱਲੇ ਮੁਕਤ ਵਪਾਰ ਸਮਝੌਤਾ ਜਿਹੜਾ FTA ਦੇ ਲਾਭਾਂ ਨੂੰ ਜਿਹੜਾ ਫਾਇਦਿਆਂ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਇੱਕ ਬ੍ਰਿਟਿਸ਼ ਵਫਦ ਭਾਰਤ ਪਹੁੰਚ ਗਿਆ ਤੇ ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਅੱਜ ਇਸ ਸਾਰੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ £1 ਬਿਲੀਅਨ ਦੇ ਨਵੇਂ ਸੌਦੇ ਹੋਏ ਨੇ। ਉੱਤਰੀ ਇੰਗਲੈਂਡ ਦੇ 7 ਮੇਅਰ ਦੇ ਨਾਲ ਜਿਹੜੇ ਨੇ ਹੀ UK ਦੇ ਵਪਾਰ ਮੰਤਰੀ ਯੋਨਾਥਨ ਰੇਨੋਲਡਜ਼, ਸਕਾਟਿਸ਼ ਮੰਤਰੀ ਡਗਲਸ ਅਲੈਗਜ਼ੈਂਡਰ ਅਤੇ ਵਾਤਾਵਰਨ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਬਾਰੇ ਮੰਤਰੀ ਐਂਜੇਲਾ ਈਗਲ ਦੇ ਜਿਹੜੇ ਨਾਲ ਵੱਖ ਵੱਖ ਖੇਤਰਾਂ ਦੇ ਵਿੱਚ 100 ਤੋਂ ਵੱਧ ਕਾਰੋਬਾਰੀਆਂ ਦੇ ਨਾਲ ਭਾਰਤ ਜਿਹੜੇ ਪਹੁੰਚੇ ਹੈ। ਇਸ ਦੇ ਦੌਰਾਨ ਐਲਾਨੇ ਗਏ ਸੌਦਿਆਂ ਦੇ ਵਿੱਚ UK ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਖੋਜ ਦੇ ਵਿੱਚ ਮੈਟਾ ਫਾਰ ਡਾਟਾ ਟੈਕਨੋਲੋਜੀ ਤੇ MFD ਦੇ ਦੁਆਰਾ £50 ਮਿਲੀਅਨ ਦਾ ਨਿਵੇਸ਼ ਅਤੇ UK ਦੀ ਇੱਕ ਪ੍ਰਮੁੱਖ ਹਵਾਬਾਜ਼ੀ ਸੇਵਾਵਾਂ ਕੰਪਨੀ ਜਿਹੜੀ ਹੈ ਮਜੀਜ ਐਵੀਏਸ਼ਨ ਸ਼ਾਮਲ ਹੈ, ਜਿਸਦਾ ਉਦੇਸ਼ ਭਾਰਤ ਦੇ ਵਿੱਚ ਆਪਣੇ ਵਿਸਤਾਰ ਦੇ ਨਾਲ £600 ਮਿਲੀਅਨ ਤੋਂ ਵੱਧ ਦਾ ਮਾਲੀਆ ਪੈਦਾ ਕਰਨਾ ਹੈ। UK ਦੇ ਵਪਾਰ ਵਿਭਾਗ ਨੇ ਕਿਹਾ ਇਹਦੇ ਵਿੱਚ ਇੱਕ ਮਿੰਟ ਜੀ, ਇੱਕ ਕਾਲ ਆ ਰਹੀ ਸੀ ਜੀ, ਮੈਂ ਨਾਲ ਲੈ ਲਵਾਂ। ਇਹਦੇ ਵਿੱਚ UK ਦੇ ਜਿਹੜੇ ਨੇ ਵਪਾਰ, ਇੱਕ ਮਿੰਟ ਜੀ, UK ਦੇ ਜਿਹੜੇ ਨੇ ਵਪਾਰ ਵਿਭਾਗ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ਦੇ ਵਿੱਚ CETA ਦੇ ਉੱਤੇ ਦਸਖਤ ਕੀਤੇ ਜਾਣ ਤੋਂ ਬਾਅਦ ਲਗਭਗ £12 ਬਿਲੀਅਨ ਦੇ ਸੌਦਿਆਂ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਯੂਰਪੀਅਨ ਦੇਸ਼ਾਂ ਦੇ ਲਈ ਰੂਸ ਵੱਡਾ ਖਤਰਾ ਬਣ ਰਿਹਾ ਤੇ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਦੇ ਵਿੱਚ ਦਿੱਤਾ ਹੈ ਦਖਲ ਇਹਨੇ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਿਹੜੇ ਬਿਆਨ ਦਿੱਤੇ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨੇ ਐਂਡੀ ਬਰਨਹੈਮ ਜੋ ਨਵੇਂ ਬਣੇ ਨੇ, ਉਹਨਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹੈਮ ਜਿਹੜੇ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਨੇ। ਇਸ ਬਿਆਨ ਦੇ ਵਿੱਚ ਦੀ ਰੈਸਟ ਇਜ਼ ਪਾਲੀਟਿਕਸ ਪੋਡਕਾਸਟ ਦੇ ਅੰਸ਼ਾਂ ਦੇ ਵਿੱਚ ਬਰਨਹੈਮ ਨੇ ਕਿਹਾ ਕਿ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨੇ ਆਪਣੇ ਸਲਾਹਕਾਰਾਂ ਤੋਂ ਪੁੱਛਿਆ ਕਿ ਰੂਸ ਨੇ 2016 ਦੇ ਜਨਮਤ ਸੰਗ੍ਰਹਿ ਦੇ ਵਿੱਚ ਦਖਲ ਦਿੱਤਾ ਸੀਗਾ ਤੇ ਪੋਡਕਾਸਟ ਜਿਹੜਾ ਹੈ ਸੋਮਵਾਰ ਨੂੰ ਪ੍ਰਸਾਰਿਤ ਅੱਜ ਜਿਹੜਾ ਹੋਇਆ ਹੋਣ ਵਾਲਾ ਜਾਂ ਹੋ ਗਿਆ ਇੰਗਲੈਂਡ ਦੇ ਵਿੱਚ। ਬਰਨਹੈਮ ਨੇ ਕਿਹਾ ਕਿ ਮੈਨੂੰ ਇੱਕ ਸਪਸ਼ਟ ਜਵਾਬ ਮਿਲਿਆ ਕਿ ਹਾਂ ਅਜਿਹਾ ਹੋਇਆ ਸੀਗਾ। ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਚੀਜ਼ਾਂ ਨੂੰ ਸਪਸ਼ਟ ਹੈ ਚੀਜ਼ਾਂ ਤੋਂ ਸਪਸ਼ਟ ਹੈ ਅਤੇ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ। ਮੇਰਾ ਮੰਨਣਾ ਹੈ ਕਿ ਇਸ ਦੇ ਨਾਲ ਜਰਮਨੀ ਤੇ ਫਰਾਂਸ ਦੇ ਵੋਟਰਾਂ ਨੂੰ ਇਹ ਸਮਝਣ ਦੇ ਵਿੱਚ ਮਦਦ ਮਿਲੇਗੀ ਕਿ ਕੁਝ ਰਾਜਨੀਤਿਕ ਗਤੀਵਿਧੀਆਂ ਸਾਡੇ ਦੁਸ਼ਮਣਾਂ ਜਾਣੀ ਰੂਸ ਦੇ ਉਕਸਾਉਣ ਦੇ ਉੱਤੇ ਸ਼ੁਰੂ ਕੀਤੀਆਂ ਜਾਂਦੀਆਂ ਨੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਜਿਹੜੇ ਨੇ ਬਰਨਹੈਮ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟਿਸ਼ ਜਾਂ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹਿਮ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸੇ ਤਰ੍ਹਾਂ ਦੇ ਖਤਰਿਆਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਅਤੇ ਇਹ ਚੀਜ਼ਾਂ ਜਿਹੜੀਆਂ ਨੇ ਉੱਭਰ ਰਹੀਆਂ ਨੇ। ਅਮਰੀਕਾ ਦੇ ਹਿੱਸੇ ਆਇਆ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ। ਅਮਰੀਕੀ ਅਰਥ ਸ਼ਾਸਤਰੀ ਜਿਹੜੇ ਨੇ ਰੋਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਸੋਮਵਾਰ ਨੂੰ ਮੈਕਰੋ ਇਕਨਾਮਿਕ ਜਿਹੜਾ ਸਥਿਰਤਾ ਦੇ ਲਈ ਨੀਤੀ ਨਿਰਮਾਣ ਦੇ ਸੂਖਮ ਆਰਥਿਕ ਬੁਨਿਆਦਾਂ ਦੇ ਉੱਤੇ ਉਹਨਾਂ ਦੇ ਕੰਮ ਦੇ ਲਈ ਅਰਥ ਸ਼ਾਸਤਰ ਦੇ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਜੋਂ ਐਲਾਨਿਆ ਗਿਆ ਹੈ। ਰੋਬਰਟ ਜਿਹੜੇ ਨੇ ਕੈਲੀਫੋਰਨੀਆ ਵਾਲਿਆਂ ਨੂੰ ਮੁਬਾਰਕਾਂ ਨੇ ਜੀ। ਕੈਲੀਫੋਰਨੀਆ ਦੇ ਵਿੱਚ ਸਥਿਤ ਸਟੈਨਫੋਰਡ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਜਦੋਂ ਕਿ ਵੁੱਡਫੋਰਡ ਨਿਊਯਾਰਕ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਨੇ ਸਟਾਕਹੋਮ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਆਰਥਿਕ ਵਿਗਿਆਨ ਪੁਰਸਕਾਰ ਕਮੇਟੀ ਦੇ ਮੁਖੀ ਜੌਨ ਹੈਸਲਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਜੇਤਾਵਾਂ ਦੇ ਕੰਮ ਨੇ ਸਾਨੂੰ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਅਤੇ ਸਰਕਾਰਾਂ ਦੇ ਦੁਆਰਾ ਜਿਹੜਾ ਵਰਤੇ ਜਾਣ ਵਾਲੇ ਮਾਡਲਾਂ ਦੇ ਲਈ ਇੱਕ ਸਥਿਰ ਸਿਧਾਂਤਕ ਨੀਂਹ ਦਿੱਤੀ ਹੈ ਅਤੇ ਹੈਸਲਰ ਨੇ ਅੱਗੇ ਕਿਹਾ ਕਿ ਉਹਨਾਂ ਦੇ ਕੰਮ ਨੇ ਸਾਨੂੰ ਊਰਜਾ ਸੰਕਟ ਜਾਂ ਘਰੇਲੂ ਖਪਤ ਦੇ ਵਿੱਚ ਅਚਾਨਕ ਤਬਦੀਲੀਆਂ ਵਰਗੇ ਆਰਥਿਕ ਝਟਕਿਆਂ ਦੇ ਨਾਲ ਨਜਿੱਠਣ ਦੇ ਲਈ ਬਿਹਤਰ ਢੰਗ ਦੇ ਨਾਲ ਤਿਆਰ ਕੀਤਾ ਹੈ। ਅਰਥ ਸ਼ਾਸਤਰ ਇਨਾਮ ਨੂੰ ਅਧਿਕਾਰਤ ਤੌਰ ਦੇ ਉੱਤੇ ਐਲਫਰੇਡ ਨੋਬਲ ਦੀ ਯਾਦ ਦੇ ਵਿੱਚ ਆਰਥਿਕ ਵਿਗਿਆਨ ਦੇ ਲਈ ਸਵੈਰੀਗੇਸ ਰਿਕਸਬੈਕ ਪੁਰਸਕਾਰ ਦੇ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1968 ਦੇ ਵਿੱਚ ਸਵੀਡਨ ਦੇ ਸੈਂਟਰਲ ਬੈਂਕ ਦੇ ਦੁਆਰਾ ਕੀਤੀ ਗਈ ਸੀ ਅਤੇ ਨੋਬਲ ਪੁਰਸਕਾਰ 19ਵੀਂ ਸਦੀ ਦੇ ਸਵੀਡਿਸ਼ ਕਾਰੋਬਾਰੀ ਅਤੇ ਰਸਾਇਣ ਵਿਗਿਆਨੀ ਐਲਫਰੇਡ ਨੋਬਲ ਦੀ ਯਾਦ ਦੇ ਵਿੱਚ ਜਿਹੜਾ ਦਿੱਤਾ ਜਾਂਦਾ ਹੈ। ਆਖਰੀ ਇੱਕ ਰਿਪੋਰਟ ਹੈ, ਦੋ ਰਿਪੋਰਟਾਂ ਨੇ ਜੀ, ਅਤੇ ਹਾਲਾਤ ਜਿਹੜੇ ਕੈਨੇਡਾ ਦੇ ਵੀ ਚੰਗੇ ਨਹੀਂ ਹੈ। ਕੈਨੇਡਾ ਦੇ ਵਿੱਚ ਰੋਜ਼ਗਾਰ ਦਾ ਵੱਡਾ ਸੰਕਟ ਜਿਹੜਾ ਵੱਧ ਰਿਹਾ ਹੈ। ਸਤੰਬਰ ਦੇ ਵਿੱਚ 68,000 ਨੌਕਰੀਆਂ ਖਤਮ ਹੋ ਗਈਆਂ ਅਤੇ ਬੇਰੋਜ਼ਗਾਰੀ 6.5% ਉੱਤੇ ਜਿਹੜੀ ਪਹੁੰਚ ਗਈ ਹੈ। ਨੌਜਵਾਨ ਅਤੇ ਔਰਤਾਂ ਨੂੰ ਸਭ ਤੋਂ ਵੱਡੀ ਜਿਹੜੀ ਮਾਰ ਵੱਜੀ ਹੈ ਅਤੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿਕੀਆਂ ਹੋਈਆਂ ਨੇ ਉਹਦੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਆਪਣੇ ਨਾਲ ਜੁੜ ਗਏ ਨੇ ਮੁਹੰਮਦ ਜੀ ਦੁਬਈ ਤੋਂ ਅਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨ ਮਤੇ ਸੋਚੇ ਵੀ ਜਿਹੜੇ ਹੈਗੇ ਜਿੰਦੇ ਵਾਸਤੇ ਰਹਿਣ
0: ਜੀ,
1: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੀ ਦਿਲੀ ਜਵਾਬਾਂ। ਬਹੁਤ ਵਧੀਆ ਜਿਹੜਾ ਹੈਗਾ ਨੈਸ਼ਨਲ ਐਂਡ ਇੰਟਰਨੈਸ਼ਨਲ ਨਿਊਜ਼ ਜਿਹੜਾ ਹੈਗਾ ਉਹ ਤੁਸੀਂ ਕਰ ਰਹੇ ਸੀ ਜ਼ਿਕਰ ਉਹਨਾਂ ਦਾ,
0: ਸ਼ੁਕਰੀਆ ਜੀ।
1: ਰਾਜਨ ਸੈਨੀ ਸਾਹਿਬ ਵੀ ਆਏ ਸੀ, ਬਿਲਕੁਲ ਇਸੇ ਤਰ੍ਹਾਂ ਹੀ ਆ। ਕੁਛ ਹਾਲਾਤ ਜਿਹੜੇ ਹੈਗੇ ਆ ਚੇਂਜ ਤਾਂ ਹੋ ਰਹੇ ਆ
0: ਜੀ,
1: ਇਹਦੇ ਵਿੱਚ ਹਾਲਾਤ ਜਿਹੜੇ ਹੈਗੇ, ਲੇਕਿਨ ਥੋੜਾ ਅਫਸੋਸ ਵੀ ਹੁੰਦਾ ਹੈਗਾ ਵੀ ਜਿਵੇਂ ਤੁਸੀਂ ਦੱਸਿਆ ਵੀ ਕਿੰਨੇ ਜਿਹੜੇ ਹੈਗੇ ਆ ਲੋਕ ਜਿਹੜੇ ਹੈਗੇ ਆ ਨੌਕਰੀਆਂ ਤੋਂ ਵੀ ਜਿਹੜਾ ਹੈਗਾ ਹੱਥ ਧੋ ਰਹੇ ਹੈਗੇ, ਜਾਂ ਜਿਹੜਾ ਹੈਗਾ ਕਹਿਣਾ ਮਤਲਬ ਉਹਨਾਂ ਦੀ ਪੇ ਜਿਹੜੀ ਹੈਗੀ ਆ ਉਹਦੇ ਵਿੱਚ ਡੀਗ੍ਰੇਡੇਸ਼ਨ ਕੀਤੀ ਜਾ ਰਹੀ।
0: ਬਿਲਕੁਲ,
1: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਸੇ ਦੀ ਮਿਹਨਤ ਦੇ ਵਿੱਚ ਡੀਗ੍ਰੇਡੇਸ਼ਨ ਨਹੀਂ ਹੋਣੀ ਚਾਹੀਦੀ। ਇੱਕ ਪਾਸੇ ਤੇ ਕਹਿੰਦੇ ਅਸੀਂ ਪੁਰਸਕਾਰ ਦਿੰਦੇ ਪਏ ਜੀ ਜਿਹੜਾ ਹੈਗਾ ਹੈ
0: ਜੀ,
1: ਤੇ ਇਕੋਨੋਮੀ ਨੂੰ ਲੈ ਕੇ ਜੇ ਇਕੋਨੋਮਿਸਟ ਜਿਹੜੇ ਹੈਗੇ ਆ, ਤੇ ਫਿਰ ਬਈ ਜੇ ਤੁਸੀਂ ਇੰਨਾ ਕੁਛ ਕਰਦੇ ਪੈਣ ਤਾਂ ਜਿਹੜਾ ਹੈਗਾ ਦੂਸਰਿਆਂ ਦੇ ਹੱਕਾਂ ਤੇ ਡਾਕੇ ਨਾ ਮਾਰੇ ਜਾਣ, ਜਿਹੜਾ ਹੈਗਾ ਉਹਨਾਂ ਦੇ ਹੱਕ ਜਿਹੜੇ ਉਹਨਾਂ ਨੂੰ ਹਮੇਸ਼ਾ ਦੇ ਦਿੱਤੇ ਜਾਣ।
0: ਬਿਲਕੁਲ,
1: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਤੇ ਲਓ ਜੀ, ਮੈਂ ਫਿਰ ਸੌਂਗ ਜਿਹੜਾ ਹੈਗਾ ਲੈ ਕੇ ਆ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਫਿਰ
0: ਜ਼ਰੂਰ ਜ਼ਰੂਰ ਆਉਣ ਦਿਓ ਜੀ, ਆਉਣ ਦਿਓ।
1: ਹਾਂ, ਮਿਕਸ ਸੌਂਗ ਹੈਗਾ, ਪਹਿਲਾਂ ਪੰਜਾਬੀ 'ਚ ਆ ਅਤੇ ਫਿਰ ਹਿੰਦੀ 'ਚ ਆ, ਦੋਨੋਂ ਮਿਕਸ ਹੈਗਾ ਜੀ। ਪੰਜਾਬੀ ਤੋਂ ਸ਼ੁਰੂ ਕਰਦਾ ਜੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰੇ ਮਾਂ ਪਾਕੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰੇ ਮਾਂ ਪਾਕੀ। ਉਹ ਕੀਤੀ ਵਾਰਦਾਤ ਪਿੱਛੋਂ ਛੱਡੇ ਨਾ ਸਬੂਤ, ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ। ਉਹ ਯਾਰਾਂ ਦਾ ਸੀ ਯਾਰ ਬਦਲੀਏ, ਨੀ ਤੂੰ ਹੁਸਨਾਂ ਦਾ ਜਾਦੂ ਕਰਿਆ। ਕਨੀ ਹੱਥ ਫਿਰਦਾ ਕਈਆਂ ਦੇ ਲਵਾਈ, ਜਿਹੜੇ ਜੱਟ ਨੂੰ ਤੂੰ ਕਾਬੂ ਕਰਿਆ। ਉਹ ਮੁੰਡਾ ਬੱਲੀਏ ਪੰਜਾਬ ਜਿਹੇ ਖੁੱਲੇ ਦਿਲ ਦਾ ਨੀ, ਕਾਤੋਂ ਦਿੱਲੀ ਵਾਂਗੂ ਦੇਖੇ ਅਜਮਾ ਕੇ। ਕੱਲਾ ਕਾਰਾ ਬੇਬੇ ਦਾ ਸੀ ਪੁੱਤ ਮਿੱਠੀਏ, ਨੀ ਤੂੰ ਤਾਂ ਰੱਖਦੀ ਸੀ ਕਾਲਾ ਟਿੱਕਾ ਲਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰੇ ਮਾਂ ਪਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਜਾਨੀ ਦਿਲ ਲੁੱਟਿਆਈ ਸੂਰੀ ਮਾਂ ਪਾਕੀ।
0: ਵਾਹ ਜੀ ਵਾਹ, ਕਿਆ ਬਾਤ ਹੈ ਜੀ, ਅੱਜ ਵੱਖਰਾ ਰੰਗ ਸੀਗਾ
1: ਜੀ, ਅਸੀਂ ਭੱਜਿਆ
0: ਜੀ।
1: ਜੀ ਜੀ
0: ਸ਼ੁਕਰ ਹੈ
1: ਜੀ, ਹਿੰਦੀ ਦਾ
0: ਜੀ
1: ਵੀ ਰੰਗ
0: ਦਿਲ ਲੁੱਟ ਲਿਆ ਹੁਣ
1: ਜੀ,
0: ਜੀ ਪਹਿਲਾਂ ਰੁੱਸ ਗਿਆ ਸੀ ਦਿਲ।
1: ਸ਼ੁਕਰੀਆ ਜੀ, ਸ਼ੁਕਰੀਆ ਨਵਾਜ ਜੀ
0: ਜੀ
1: ਜੀ। ਲਓ ਜੀ, ਅਗਲਾ ਸੌਂਗ ਵੀ ਆਪਣੇ ਜੱਟ ਭਰਾ ਦਾ ਹੀ ਆ,
0: ਹੁਣ
1: ਲਓ
0: ਜੀ
1: ਹਿੰਦੀ ਦੇ ਵਿੱਚ ਆ ਜੀ। ਜੀ ਜੀ

0: क्या बात है जी, क्या बात है, वाह कमाल वाह कमाल वाह कमाल। अज
1: थैंक यू
0: पॉजिटिविटी की
1: सर,
0: शुरुआत हो गई सोमवार की, देखो यही
1: जी
0: साड़ी
1: शुक्रिया
0: प्राप्ति है जी, हम जी अज दी जी।
1: शुक्रिया
0: थैंक यू
1: शुक्रिया
0: मामा जी,
1: महाराज,
0: हर वार की तरह सोहने बोलों
1: हमेशा
0: के लिए ते सोहने शब्दों के लिए
1: हमेशा
0: शुक्रिया जी,
1: जिंदे वास्ते रहो,
0: थैंक यू, सत
1: हमेशा
0: श्री अकाल,
1: जिंदे वास्ते रहो।
0: शुक्रिया
1: थैंक
0: जी
1: यू सर, थैंक यू सर।
0: जी। दोस्तों ये सी जी अपने नाल मोहम्मद जी दुबई तो गलबात करके गए ने, बोलां दी गाणियां दी जिहड़ी है झोली भर के गए ने। ते दोस्तों लो फिर आपां अग्गे वधदे आं, सुरेंद्र माल जी भी तारीफ कर रहे ने, बहुत बहुत शुक्रिया, धन्नवाद है जी तुहाडे सारे सहयोग दे नाल, सब दे सहयोग दे नाल इत्थे तक आपां पहुंचे आ, ते इह सहयोग उम्मीद करदे आं तुहाडे आशीर्वाद वड्डियां दे मिलदे रहणगे जी। ते कहिंदे ने वड्डी स्क्रीन दे उत्ते कहिंदे बहुत सोहणा लगदा है जी ਤੁਹਾਨੂੰ ਲਾਈਵ ਦੇਖ ਕੇ ਵੀ, ਅਤੇ ਨਾਲ ਪੋਸਟਰ ਜਿਹੜਾ ਚੱਲ ਰਿਹਾ, ਅਤੇ ਮੇਰੇ ਹਸਬੈਂਡ ਟੀਵੀ ਦੇ ਉੱਤੇ ਤੁਹਾਨੂੰ ਦੇਖ ਕੇ ਕਹਿੰਦੇ ਬਹੁਤ ਖੁਸ਼ ਹੁੰਦੇ ਨੇ ਜੀ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਦੂਸਰੇ ਪਾਸੇ ਆਪਾਂ ਇੱਕ ਰਿਪੋਰਟ ਕੈਨੇਡਾ ਦੀ ਕਰਨ ਲੱਗੇ ਸੀਗੇ, ਉਸ ਤੋਂ ਪਹਿਲਾਂ ਇੰਡੀਆ ਦੀ ਇੱਕ ਬੜੀ ਕਹਿ ਸਕਦੇ ਹਾਂ ਕਿ ਚੰਗੀ ਖਬਰ ਹੈ। ਇਹਦੇ ਵਿੱਚ ਕੈਂਸਰ ਮੈਡੀਸਿਨ ਪ੍ਰਾਈਜ਼ ਜਿਹੜਾ ਹੈ ਉਹਦੇ ਉੱਤੇ, ਕੈਂਸਰ ਦੀਆਂ ਦਵਾਈਆਂ ਵਾਂਗ ਹੋਰ ਦਵਾਈਆਂ ਦੇ ਮੁਨਾਫੇ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਸਵਾਲ ਚੁੱਕੇ ਆ, ਜੇ ਕੈਂਸਰ ਦੀਆਂ ਜਿਹੜੀਆਂ ਦਵਾਈਆਂ ਨੇ ਉਹਦੇ ਉੱਤੇ ਜਿਹੜਾ ਪ੍ਰਾਈਜ਼ ਫਿਕਸ ਕੀਤਾ ਜਾ ਸਕਦਾ ਹੈ, ਤਾਂ ਦੂਸਰੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ। ਸਰਵਉੱਚ ਅਦਾਲਤ ਦੇ ਵੱਲੋਂ ਕੇਂਦਰ ਦੇ ਜਵਾਬ ਦੇ ਉੱਤੇ ਜਿਹੜੀ ਹੈ ਅਸੰਤੁਸ਼ਟੀ ਜਿਹੜੀ ਜ਼ਾਹਰ ਕੀਤੀ ਹੈ, ਸੰਤੁਸ਼ਟ ਨਹੀਂ ਹੋਈ ਹੈ। ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੇ ਬਾਰੇ 27 ਅਕਤੂਬਰ ਤੱਕ ਕਹਿੰਦੇ ਨੀਤੀ ਬਣਾਉਣ ਦੇ ਲਈ ਉਹਨਾਂ ਨੇ ਕਹਿ ਦਿੱਤਾ ਹੈ ਇਹਦੇ ਬਾਰੇ, ਭਾਈ ਨੀਤੀ ਬਣਾਓ ਅਤੇ ਫਿਰ ਸਾਡੇ ਕੋਲ ਆਓ। ਅਤੇ ਜਿਹੜੀਆਂ ਨੇ ਮੁਨਾਫੇ ਦੀਆਂ ਗੱਲਾਂ ਬਾਤਾਂ ਨੇ, ਕਿਉਂਕਿ ਬਹੁਤ ਵੱਡਾ ਕਾਰੋਬਾਰ ਹੈ ਦਵਾਈਆਂ ਦਾ। ਸੁਪਰੀਮ ਕੋਰਟ ਨੇ ਕੈਂਸਰ ਦੀਆਂ ਦਵਾਈਆਂ ਦੇ ਵੱਧ ਭਾਅ ਅਤੇ ਉਹਨਾਂ ਦੇ ਉੱਤੇ ਵਸੂਲੇ ਜਾਂਦੇ ਮੁਨਾਫੇ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਨੂੰ ਸਵਾਲ ਕਰ ਦਿੱਤਾ ਕਿ ਜੇਕਰ ਜਿਹੜਾ ਕੈਂਸਰ ਦੀਆਂ ਦਵਾਈਆਂ ਦੇ ਉੱਤੇ ਵਪਾਰਕ ਮੁਨਾਫੇ ਦੀ ਹੱਦ ਵੱਧ ਤੋਂ ਵੱਧ ਪ੍ਰਚੂਨ ਕੀਮਤ ਦਾ 30% ਤੈਅ ਕੀਤਾ ਜਾ ਸਕਦੀ ਹੈ, ਤਾਂ ਹੋਰ ਦਵਾਈਆਂ ਦੇ ਲਈ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕੇਂਦਰ ਦੇ ਜਵਾਬ ਨੂੰ ਨਾਕਾਫੀ ਦੱਸਦਿਆਂ ਕਿਹਾ ਕਿ ਇਸ ਦੇ ਵਿੱਚ ਮਰੀਜ਼ਾਂ ਦੇ ਫਾਇਦੇ ਦੇ ਲਈ ਖੁਸ਼ ਹੋਣ ਵਾਲੀ ਕੋਈ ਖਾਸ ਗੱਲ ਨਹੀਂ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ 11 ਰੁਪਏ ਦੀ ਲਾਗਤ ਵਾਲੀ ਡ੍ਰਿਪ ਬਾਜ਼ਾਰ ਦੇ ਵਿੱਚ 270 ਰੁਪਏ ਦੇ ਵਿੱਚ ਵੇਚੀ ਜਾ ਰਹੀ ਹੈ ਦੱਸਿਆ। ਬੈਂਚ ਨੇ ਸਵਾਲ ਕੀਤਾ ਕਿ ਕਿਸੇ ਦਵਾਈ ਨੂੰ ਉਸਦੀ ਅਸਲ ਲਾਗਤ ਤੋਂ ਕਈ ਗੁਣਾ ਵੱਧ ਕੀਮਤ ਦੇ ਉੱਤੇ ਵੇਚਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ। ਦਵਾਈਆਂ ਜਿਹੜੀਆਂ ਨੇ ਉਹਦੀਆਂ ਕੀਮਤਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਆ, ਤੇ ਕੇਂਦਰ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮੁਨਾਫੇ ਦੀ ਹੱਦ 30% ਕਰਨ ਦੇ ਨਾਲ ਮਰੀਜ਼ਾਂ ਨੂੰ ਸਾਲਾਨਾ ਲਗਭਗ 2500 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ। ਤੇ ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਦੁਨੀਆ ਦੇ ਵਿੱਚ ਸਭ ਤੋਂ ਘੱਟ ਨੇ। ਬੈਂਚ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਕੀਮਤਾਂ ਦੇ ਉੱਤੇ ਕਾਬੂ ਵਾਲੀਆਂ ਦਵਾਈਆਂ ਮਰੀਜ਼ਾਂ ਤੱਕ ਪਹੁੰਚਣ, ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਅਦਾਲਤ ਨੇ ਦਿਲ ਦੇ ਵਿੱਚ ਲਗਾਏ ਜਾਣ ਵਾਲੇ ਸਟੰਟ ਦੀ ਜਿਹੜੀ ਹੈ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਦੇ ਵਿੱਚ ਬਣੇ ਸਟੰਟ ਦੀ ਲਾਗਤ ਲਗਭਗ 5000 ਰੁਪਏ ਹੈ, ਪਰ ਹਸਪਤਾਲਾਂ ਦੇ ਵਿੱਚ ਇਸ ਦੇ ਲਈ 25000 ਰੁਪਏ ਤੋਂ ਵੱਧ ਵਸੂਲੇ ਜਾਂਦੇ ਹੈ। 27 ਅਕਤੂਬਰ ਨੂੰ ਅਗਲੀ ਸੁਣਵਾਈ ਰੱਖ ਦਿੱਤੀ ਹੈ। ਕੇਂਦਰ ਨੇ ਅਦਾਲਤ ਨੂੰ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੀ ਮੌਜੂਦਾ ਪ੍ਰਣਾਲੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਸਰਕਾਰ ਦੇ ਮੁਤਾਬਕ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਦੇ ਵਿੱਚ 388 ਦਵਾਈਆਂ ਨੇ, 900 ਤੋਂ ਵੱਧ ਦਵਾਈਆਂ ਦੇ ਰੂਪ ਸ਼ਾਮਲ ਨੇ। ਹੁਣ ਤੱਕ 935 ਦਵਾਈਆਂ ਦੇ ਰੂਪਾਂ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਜਾ ਚੁੱਕੀ ਹੈ। ਬੈਂਚ ਨੇ ਤੁਸ਼ਾਰ ਮਹਿਤਾ ਨੂੰ ਦਵਾਈਆਂ ਦੀਆਂ ਕੀਮਤਾਂ ਦੇ ਉੱਤੇ ਹੱਦ ਤੈਅ ਕਰਨ ਸੰਬੰਧੀ ਠੋਸ ਪ੍ਰਬੰਧ ਜਿਹੜੇ ਪੇਸ਼ ਕਰਨ ਦੇ ਲਈ 27 ਅਕਤੂਬਰ ਤੱਕ ਦਾ ਸਮਾਂ ਦੇ ਦਿੱਤਾ ਹੈ, ਤੇ ਅਦਾਲਤ ਨੇ ਕਿਹਾ ਕਿ ਉਹ ਸਰਕਾਰ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੀ ਹੈ ਤੇ ਸਰਕਾਰ ਇਸ ਸਮੇਂ ਤੱਕ ਲੋੜੀਂਦੇ ਕਦਮ ਚੁੱਕੇ ਇਹਦੇ ਉੱਤੇ। ਚੰਗੀ ਗੱਲ ਹੈ ਜੀ, ਇਸ ਤਰ੍ਹਾਂ ਦੀਆਂ ਚੰਗੀ ਲੋਕ ਭਲਾਈ ਕੰਮ ਹੋਣੇ ਚਾਹੀਦੇ ਆ, ਕੋਰਟਾਂ ਦੇ ਵੱਲੋਂ ਵੀ ਐਕਸ਼ਨ ਲੈਣੇ ਚਾਹੀਦੇ ਆ, ਖਿੱਚ ਤੂੰ ਥੋੜ੍ਹੀ ਕਰ ਲੈਣੀ ਚਾਹੀਦੀ ਇਹਨਾਂ ਦੀ। ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀ ਆਪਣੇ ਕੈਨੇਡਾ ਦੀ, ਜਿਸ ਦੇ ਵਿੱਚ ਰੋਜ਼ਗਾਰ ਦਾ ਵੱਡਾ ਜਿਹੜਾ ਸੰਕਟ ਵੱਧ ਰਿਹਾ। ਸਤੰਬਰ ਦੇ ਵਿੱਚ 68000 ਨੌਕਰੀਆਂ ਖਤਮ ਕੀਤੀਆਂ ਨੇ ਅਤੇ ਬੇਰੋਜ਼ਗਾਰੀ 6.5% ਦੇ ਉੱਤੇ ਪਹੁੰਚ ਗਈ ਹੈ। ਨੌਜਵਾਨਾਂ ਅਤੇ ਔਰਤਾਂ ਨੂੰ ਸਭ ਤੋਂ ਵੱਡੀ ਮਾਰ ਵੱਜ ਰਹੀ ਹੈ ਅਤੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਕੈਨੇਡਾ ਦੇ ਵਿੱਚ ਨੌਕਰੀਆਂ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਅਤੇ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਦੇ ਮੁਤਾਬਕ ਸਤੰਬਰ ਮਹੀਨੇ ਦੇ ਵਿੱਚ ਦੇਸ਼ ਭਰ ਦੇ ਵਿੱਚੋਂ 68,000 ਨੌਕਰੀਆਂ ਖਤਮ ਹੋ ਗਈਆਂ। ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਵੀ 42,000 ਲੋਕਾਂ ਨੂੰ ਰੋਜ਼ਗਾਰ ਤੋਂ ਹੱਥ ਜੜੇ ਧੋਣੇ ਪੈ ਗਏ। ਸਿਰਫ 2 ਮਹੀਨਿਆਂ ਦੇ ਅੰਦਰ ਅੰਦਰ ਕੈਨੇਡਾ ਦੇ ਵਿੱਚ ਕੁੱਲ 1,10,000 ਨੌਕਰੀਆਂ ਘੱਟ ਗਈਆਂ ਨੇ, ਜਿਸ ਦੇ ਨਾਲ ਬੇਰੋਜ਼ਗਾਰੀ ਦੀ ਦਰ ਵੱਧ ਕੇ 6.5% ਤੱਕ ਜਿਹੜੀ ਹੋ ਗਈ ਹੈ। ਇਸ ਗਿਰਾਵਟ ਨੇ ਸੰਸਦ ਦੇ ਵਿੱਚ ਵੀ ਸਿਆਸੀ ਤੂਫਾਨ ਜਿਹੜਾ ਖੜ੍ਹਾ ਕਰਕੇ ਰੱਖ ਦਿੱਤਾ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਨੇ। ਉਹਨਾਂ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਵਿੱਚ ਬੇਰੋਜ਼ਗਾਰੀ G7 ਦੇਸ਼ਾਂ ਦੇ ਵਿੱਚੋਂ ਦੂਜੀ ਸਭ ਤੋਂ ਵੱਧ ਹੈ ਅਤੇ ਲੇਬਰ ਪਾਰਟਿਸਪੇਸ਼ਨ ਜਿਹੜੀ ਹੈ ਰੇਟ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ ਹੈ ਤਾਂ ਸਰਕਾਰ ਦੀਆਂ ਨੀਤੀਆਂ ਕਿੱਥੇ ਖੜੀਆਂ ਨੇ? ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਟੈਕਸਾਂ ਦੇ ਵਿੱਚ ਛੋਟ ਅਤੇ ਕਈ ਰਾਹਤ ਪੈਕੇਜ ਦੇ ਰਹੇ ਨੇ। ਨੌਕਰੀਆਂ ਦੇ ਇਸ ਸੰਕਟ ਦੇ ਵਿੱਚ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹੈ। ਸਤੰਬਰ ਦੇ ਵਿੱਚ ਇਕੱਲੇ ਨੌਜਵਾਨਾਂ ਦੀਆਂ 48,000 ਨੌਕਰੀਆਂ ਚਲੀਆਂ ਗਈਆਂ ਅਤੇ ਜਦਕਿ 50,000 ਹੋਰ ਨੌਜਵਾਨਾਂ ਨੇ ਨਿਰਾਸ਼ ਹੋ ਕੇ ਲੇਬਰ ਮਾਰਕੀਟ ਨੂੰ ਹੀ ਛੱਡ ਦਿੱਤਾ। ਇਸ ਦੇ ਨਾਲ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਜਿਹੜੀ ਹੈ 13% ਦੇ ਉੱਤੇ ਬਣੀ ਹੋਈ ਹੈ। ਇਸ ਤੋਂ ਇਲਾਵਾ 25 ਤੋਂ 54 ਸਾਲ ਦੀ ਉਮਰ ਦੀਆਂ ਔਰਤਾਂ ਦੀਆਂ 28,000 ਨੌਕਰੀਆਂ ਘਟੀਆਂ। ਉਹਨਾਂ ਦੀ ਬੇਰੋਜ਼ਗਾਰੀ ਦਰ ਵੀ ਵੱਧ ਗਈ ਅਤੇ ਵੱਧ ਕੇ 5.3% ਹੋ ਗਈ। ਸੂਬੇਵਾਰ ਗੱਲ ਕਰ ਲਈਏ ਤਾਂ ਜਦਕਿ ਕਿਊਬਿਕ ਦੇ ਵਿੱਚ ਸਭ ਤੋਂ ਵੱਧ 49,000 ਨੌਕਰੀਆਂ ਦਾ ਨੁਕਸਾਨ ਹੋਇਆ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 20,000 ਨੌਕਰੀਆਂ ਗਈਆਂ। ਉੱਥੇ ਹੀ ਮੈਨੀਟੋਬਾ ਦੇ ਵਿੱਚ 4,400 ਨੌਕਰੀਆਂ ਦਾ ਨੁਕਸਾਨ ਹੋਇਆ। ਅਲਬਰਟਾ ਦਾ ਮਾਹੌਲ ਥੋੜ੍ਹਾ ਜਿਹਾ ਬਿਹਤਰ ਰਿਹਾ, 23,000 ਨਵੇਂ ਰੋਜ਼ਗਾਰ ਜੁੜੇ ਨੇ। ਸੈਕਟਰਾਂ ਦੇ ਹਿਸਾਬ ਦੇ ਨਾਲ ਵਿੱਦਿਅਕ ਸੇਵਾਵਾਂ, ਐਜੂਕੇਸ਼ਨਲ ਸਰਵਿਸਿਜ਼ ਜਿਹੜੀਆਂ ਨੇ ਉਹਦੇ ਵਿੱਚ 35,000, ਸਿਹਤ ਸੰਭਾਲ ਦੇ ਵਿੱਚ 23,000 ਅਤੇ ਮੈਨੂਫੈਕਚਰਿੰਗ ਦੇ ਵਿੱਚ 13,000 ਨੌਕਰੀਆਂ ਘੱਟ ਗਈਆਂ। ਅਮਰੀਕਾ ਦੇ ਨਾਲ ਚੱਲ ਰਹੀ ਟ੍ਰੇਡ ਵਾਰ ਵਿਚਾਲੇ ਆਟੋਮੋਟਿਵ ਸਟੀਲ ਦੇ ਵਿੱਚ ਐਲਮੀਨੀਅਮ ਉੱਤੇ ਲੱਗੇ ਅਮਰੀਕੀ ਟੈਕਸਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਵੱਡਾ ਖਤਰਾ ਜਿਹੜਾ ਪੈਦਾ ਕਰ ਦਿੱਤਾ। ਮਾਹਰਾਂ ਦਾ ਮੰਨਣਾ ਹੈ ਕਿ ਇਹਨਾਂ ਅਮਰੀਕੀ ਟੈਕਸਾਂ ਦੇ ਕਾਰਨ ਹੀ ਕੈਨੇਡਾ ਦੇ ਵਿੱਚ ਲਗਭਗ 87,000 ਨੌਕਰੀਆਂ ਖਤਰੇ ਦੇ ਵਿੱਚ ਪੈ ਸਕਦੀਆਂ ਨੇ। ਭਾਵੇਂ AI ਮੰਤਰੀ ਜਿਹੜੇ ਨੇ, ਆਰਟੀਫਿਸ਼ਲ ਇੰਟੈਲੀਜੈਂਸੀ, ਇਵਾਨ ਸੋਲੋਮਨ ਨੇ ਓਨਟਾਰੀਓ ਦੇ ਨਿਊਕਲੀਅਰ ਅਤੇ ਸਸਕੈਚਵਨ ਦੀ ਜਿਹੜੀ ਹੈ ਪੋਟਾਸ਼ ਖਾਣ ਵਰਗੇ ਵੱਡੇ ਪ੍ਰੋਜੈਕਟਾਂ ਦਾ ਹਵਾਲਾ ਦੇ ਕੇ ਭਵਿੱਖ ਦੇ ਵਿੱਚ ਨਵੀਆਂ ਨੌਕਰੀਆਂ ਮਿਲਣ ਦੀ ਉਮੀਦ ਵੀ ਜਿਤਾਈ ਹੈ। ਪਰ ਮੌਜੂਦਾ ਹਾਲਾਤ ਜਿਹੜੇ ਨੇ ਬਹੁਤ ਗੰਭੀਰ ਨੇ। ਹੁਣ ਸਾਰਿਆਂ ਦੀ ਨਜ਼ਰ ਬੈਂਕ ਆਫ ਕੈਨੇਡਾ ਦੇ ਆਉਣ ਵਾਲੀ ਜਿਹੜੀ ਹੈ 28 ਅਕਤੂਬਰ ਦੀ ਵਿਆਜ ਦਰਾਂ ਦੇ ਉੱਤੇ ਬਣੀ ਹੋਈ ਹੈ ਬਾਰੇ ਮੀਟਿੰਗ ਉੱਤੇ ਟਿੱਗੀ ਹੋਈ ਹੈ, ਕਿਉਂਕਿ ਮੌਜੂਦਾ ਜਿਹੜਾ ਹੈ ਬੈਚ ਮਾਰਕ ਰੇਟ 2.25% ਦੇ ਉੱਤੇ ਚੱਲ ਰਿਹਾ, ਕਿਉਂਕਿ ਇਸ ਚੀਜ਼ ਦੇ ਨਾਲ ਫਿਰ ਜਿਹਨਾਂ ਨੇ ਲੋਨ ਲਏ ਹੋਏ ਨੇ, ਘਰ ਲਏ ਹੋਏ ਨੇ ਅਤੇ ਉਹਨਾਂ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਜਾਣੀਆਂ ਨੇ, ਉਹ ਦਰਾਂ ਵੱਧ ਜਾਣੀਆਂ ਨੇ, ਹੋਰ ਸਾਰੀਆਂ ਚੀਜ਼ਾਂ ਵਿਆਜ ਦਰਾਂ ਵੱਧ ਜਾਣੀਆਂ ਨੇ। ਇਸ ਕਰਕੇ ਲੋਕ ਜਿਹੜੇ ਨੇ ਹੈਰਾਨ ਨੇ ਅਤੇ ਪਰੇਸ਼ਾਨ ਨੇ ਅਤੇ ਅੱਗੇ ਫਿਊਚਰ ਜਿਹੜਾ ਉੱਥੇ ਕੀ ਜਿਹੜਾ ਚੰਦ ਚੜ੍ਹਾ ਰਿਹਾ ਹੈ ਉਹਦੇ ਉੱਤੇ ਨਜ਼ਰਾਂ ਟਿੱਕੀਆਂ ਹੋ ਰਹੀਆਂ ਹੈ। ਅਮਰੀਕਾ ਦੀ ਗੱਲ ਕਰਦੇ ਹਾਂ ਦੋਸਤੋ, ਅਮਰੀਕਾ ਦੇ ਵਿੱਚ ਜਿਹੜੀ ਮੌਤ ਦੀ ਸਜ਼ਾ ਸੀ ਕਾਫੀ ਸਮਾਂ ਪਹਿਲਾਂ ਉਹ ਖਤਮ ਕਰ ਦਿੱਤੀ ਗਈ ਸੀ। ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ 1 ਸਦੀ ਪਹਿਲਾਂ ਬੰਦ ਹੋ ਗਈ ਸੀ ਅਤੇ ਹੁਣ ਇਹ ਫਿਰ ਤੋਂ ਜਿਹੜੀ ਹੈ ਮੁੜ ਕਿਉਂ ਸ਼ੁਰੂ ਹੋ ਰਹੀ ਹੈ, ਇਹ ਬਹੁਤ ਹੈਰਾਨ ਅਤੇ ਪਰੇਸ਼ਾਨ ਕਰ ਰਹੀ ਹੈ। ਸ਼ੀਲਾ ਫਲਿਨ, BBC ਪੱਤਰਕਾਰ ਨੇ ਇਹ ਜਾਣਕਾਰੀ ਲਿਖਦੇ ਆ ਉਹਦੇ ਬਾਰੇ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਅੱਜ ਦੁਆਬਾ ਰੇਡ ਦੇ ਮੰਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਜਾਣਕਾਰੀ ਦੀ। ਨੇੜੇ ਤੇੜੇ ਦੇ ਇਲਾਕਿਆਂ ਅਤੇ ਦੂਰ ਦੁਰਾਡੇ ਥਾਵਾਂ ਤੋਂ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਕੇਟਕੀ ਦੀ ਇੱਕ ਨਦੀ ਦੇ ਕੰਢੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਭੀੜ ਜਿਹੜੀ ਲੱਗੀ ਹੋਈ, ਜੋ ਉਸ ਸਿਆਹ ਸ਼ਖਸ, ਜਿਹੜੇ ਕਾਲੇ ਲੋਕ ਸੀ ਉਹਨਾਂ ਨੂੰ ਵੈਸੇ ਦੂਸਰੇ ਨਾਮਾਂ ਨਾਲ ਨਹੀਂ ਬੁਲਾ ਸਕਦੇ, ਸਿਆਹ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦਾ ਦ੍ਰਿਸ਼ ਦੇਖਣ ਆਏ ਸੀ, ਜਿਸ ਨੂੰ ਇੱਕ ਗੋਰੀ ਬਜ਼ੁਰਗ ਵਿਧਵਾ ਦੇ ਨਾਲ ਜਬਰ ਜਨਾਹ ਕਰਨ ਅਤੇ ਉਸਦਾ ਕਤਲ ਕਰਨ ਦਾ ਦੋਸ਼ੀ ਜਿਹੜਾ ਠਹਿਰਾਇਆ ਗਿਆ ਹੋਇਆ ਸੀ। 14 ਅਗਸਤ 1936 ਦਾ ਸਮਾਂ ਕੇਟਕੀ ਦੇ ਓਵਨ ਸਬੋਰੋ ਦੇ ਵਿੱਚ ਅਗਸਤ ਦਾ ਇੱਕ ਹੁੰਮਸ ਭਰਿਆ ਸ਼ੁੱਕਰਵਾਰ ਦਾ ਦਿਨ ਸੀਗਾ। ਉਸ ਸਮੇਂ ਇਲਾਕਾ ਭਿਆਨਕ ਗਰਮੀ ਦੀ ਲਪੇਟ 'ਚ ਸੀ। ਕੁਝ ਲੋਕਾਂ ਨੇ ਫਾਂਸੀ ਦੇ ਤਖ਼ਤੇ ਦੇ ਨੇੜੇ ਆਪਣੀਆਂ ਥਾਵਾਂ ਰਾਖਵੀਆਂ ਰੱਖਣ ਦੇ ਲਈ ਰਾਤ ਉੱਥੇ ਹੀ ਜਿਹੜੀ ਬਿਤਾ ਲਈ। ਹੋਰ ਲੋਕ ਪਿਛਲੀ ਸ਼ਾਮ ਨੇਕਟਾਈ ਪਾਰਟੀਆਂ ਦੇ ਵਿੱਚ ਸ਼ਾਮਲ ਹੋਏ ਅਤੇ ਅਗਲੀ ਸਵੇਰ ਨਸ਼ੇ ਦੀ ਖੁਮਾਰੀ ਦੇ ਵਿੱਚ ਉੱਥੇ ਪਹੁੰਚੇ। ਇਸ ਦੇ ਦੌਰਾਨ ਕਿਸ਼ੋਰ ਉਮਰ ਦੇ ਜਿਹੜੇ ਲੜਕੇ ਲੜਕੀਆਂ ਦਰਸ਼ਕਾਂ ਨੂੰ ਪੌਪਕੌਰਨ ਅਤੇ ਸੋਡਾ ਵੇਚ ਰਹੇ ਸੀ, ਖਿੱਲਾਂ ਜਾਣੀ ਕਿ। ਅਤੇ ਸਵੇਰੇ 5 ਵਜੇ ਜਦੋਂ ਫਾਂਸੀ ਦੇਣ ਦਾ ਸਮਾਂ ਹੁੰਦਾ ਹੈ ਤਾਂ ਉੱਥੇ ਇਕੱਠੀ ਹੋਈ ਭੀੜ ਦੀ ਗਿਣਤੀ ਵੱਧ ਕੇ ਅੰਦਾਜ਼ਨ 20,000 ਹੋ ਜਾਂਦੀ ਹੈ। ਉਸੇ ਸਮੇਂ ਕਰੀਬ 20 ਸਾਲਾਂ ਅਨਾਥ ਰੇਨੀ ਬੇਥੀਆ ਫਾਂਸੀ ਦੇ ਤਖ਼ਤੇ ਦੇ ਵੱਲ ਵਧਿਆ। ਉਹਨੂੰ 70 ਸਾਲਾਂ ਲੀਸ਼ੀਆ ਐਡਵਰਡਸ ਨੂੰ ਲੁੱਟਣ, ਉਸਦੇ ਨਾਲ ਜਬਰਜਰਾ ਕਰਨ ਅਤੇ ਉਸਦਾ ਕਤਲ ਕਰਨ ਦੇ ਦੋਸ਼ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਦੋਸ਼ ਨੂੰ ਕਥਿਤ ਤੌਰ ਦੇ ਉੱਤੇ ਉਸਦੇ ਵੱਲੋਂ ਕਬੂਲ ਕੀਤਾ ਗਿਆ ਸੀ ਕਿ ਮੈਂ ਕੀਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਦੁਪਹਿਰ ਨੂੰ ਉਸਨੇ ਆਪਣਾ ਜਿਹੜਾ ਆਖਰੀ ਭੋਜਨ ਖਾਣਾ ਖਾਧਾ ਸੀਗਾ, ਜਿਹਦੇ ਵਿੱਚ ਫਰਾਈ ਚਿਕਨ, ਸੂਰ ਦੇ ਮਾਸ ਦੀਆਂ ਚੌਪਸ ਅਤੇ ਮੈਸ਼ ਕੀਤੇ ਆਲੂ, ਸਿਰਕੇ ਦੇ ਵਿੱਚ ਪਾਏ ਖੀਰੇ, ਕੋਰਨ ਬ੍ਰੈਡ, ਲੈਮਨ ਪਾਈ ਅਤੇ ਆਈਸਕ੍ਰੀਮ ਸ਼ਾਮਲ ਸਨ। ਇੱਥੇ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਦੇ ਵਿੱਚ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਦੂਰ ਦੁਰਾਡੇ ਸ਼ਹਿਰਾਂ ਤੋਂ ਵੀ ਆਏ ਪੱਤਰਕਾਰ ਵੀ ਸ਼ਾਮਲ ਸੀ। ਉਹ ਕਥਿਤ ਤੌਰ ਦੇ ਉੱਤੇ ਉਸ ਮਹਿਲਾ ਜਿਹੜੀ ਸੀ ਜਲਾਦ, ਮਹਿਲਾ ਜਲਾਦ ਸੀਗੀ, ਉਹਨੂੰ ਦੇਖਣ ਆਏ ਹੋਏ ਸਨ, ਜਿਹਦੀ ਚਰਚਾ ਪਹਿਲਾਂ ਵੀ ਹੋ ਰਹੀ ਸੀ। ਸਥਾਨਕ ਸ਼ੈਰਿਫ ਦੀ 4 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸਦੀ ਵਿਧਵਾ ਨੇ ਅਣਕਿਆਸੇ ਢੰਗ ਦੇ ਨਾਲ ਉਸਦੀ ਜਿਹੜੀ ਥਾਂ ਲੈ ਲਈ ਸੀ, ਹਾਲਾਂਕਿ ਉਸਨੇ ਖੁਦ ਫਾਂਸੀ ਦੇ ਤਖ਼ਤੇ ਦਾ ਲੀਵਰ ਖਿੱਚਣ ਤੋਂ ਇਨਕਾਰ ਕੀਤਾ। ਇਸ ਦੇ ਬਜਾਏ ਇਸ ਕੰਮ ਦੇ ਲਈ ਨਿਯੁਕਤ ਕੀਤੇ ਗਏ ਜਲਾਦਾਂ ਨੇ ਬੇਥੀਆ ਨੂੰ ਫਾਂਸੀ ਦਿੱਤੀ ਸੀਗੀ। ਇਸ ਘਟਨਾ ਨੂੰ ਅਮਰੀਕਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚਰਚਿਤ ਆਖਰੀ ਜਨਤਕ ਫਾਂਸੀ ਦੇ ਵਜੋਂ ਯਾਦ ਕੀਤਾ ਜਾਂਦਾ ਹੈ। ਬੇਥੀਆ ਦੀ ਮੌਤ ਦੇ ਕਾਰਨ ਹੀ ਲੱਗੇ ਜਿਹੜਾ ਲੋਕਾਂ ਦੇ ਮੇਲੇ ਨੇ ਕੇਟਕੀ ਦੇ ਕਈ ਲੋਕਾਂ ਨੂੰ ਸ਼ਰਮਿੰਦਾ ਕੀਤਾ ਅਤੇ 18 ਮਹੀਨਿਆਂ ਬਾਅਦ ਗਵਰਨਰ ਨੇ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੱਕ ਜ਼ਿਆਦਾਤਰ ਅਮਰੀਕੀ ਸੂਬਿਆਂ ਨੇ ਲੋਕਾਂ ਦੀ ਭੀੜ ਸਾਹਮਣੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਖਤਮ ਕਰ ਦਿੱਤੀ ਸੀ। ਸਮਾਜਿਕ ਸੋਚ ਦੇ ਵਿੱਚ ਆ ਰਹੀ ਤਬਦੀਲੀ ਦੇ ਕਾਰਨ ਸਜ਼ਾ ਦੇਣ ਦੇ ਵਧੇਰੇ ਮਨੁੱਖੀ ਅਤੇ ਨਿੱਜੀ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਸੀ। ਹਾਲਾਂਕਿ 1937 ਦੇ ਵਿੱਚ ਮਿਸੂਰੀ ਦੇ ਵਿੱਚ ਕੁਝ 100 ਲੋਕਾਂ ਦੀ ਮੌਜੂਦਗੀ 'ਚ ਇੱਕ ਹੋਰ ਵਿਅਕਤੀ ਨੂੰ ਫਾਂਸੀ ਦਿੱਤੀ ਗਈ, ਪਰ ਇਹ ਘਟਨਾ ਜ਼ਿਆਦਾ ਚਰਚਾ ਦੇ ਵਿੱਚ ਨਹੀਂ ਆਈ। ਇਸ ਨੂੰ ਹੁਣ ਤੱਕ ਅਮਰੀਕਾ ਦੇ ਵਿੱਚ ਆਖਰੀ ਜਨਤਕ ਫਾਂਸੀ ਮੰਨਿਆ ਗਿਆ ਸੀ। ਕਰੀਬ 90 ਸਾਲ ਬਾਅਦ ਮੁੜ ਅਜਿਹਾ ਹੋਣ ਜਾ ਰਿਹਾ, ਇਹ ਕਿਉਂ ਹੋਣ ਜਾ ਰਿਹਾ? ਬੇਥੀਆ ਦੀ ਫਾਂਸੀ ਦੀ ਸਜ਼ਾ ਤੋਂ 90 ਸਾਲ ਤੋਂ ਕੁਝ ਵੱਧ ਸਮੇਂ ਦੇ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਲਾਨ ਕੀਤਾ ਕਿ ਫੌਜ ਦੇ ਵੱਲੋਂ ਨਿਦਾਲ ਹਸਨ ਨੂੰ ਜਨਤਕ ਤੌਰ ਦੇ ਉੱਤੇ ਮਾਰਿਆ ਜਾਵੇਗਾ, ਜਿਸ ਨੇ 2009 ਦੇ ਵਿੱਚ ਟੈਕਸਸ ਦੇ ਫੋਰਟ ਹੁੱਡ ਮਿਲਟਰੀ ਬੇਸ ਦੇ ਵਿੱਚ ਆਪਣੇ 13 ਨਿਹੱਥੇ ਸਾਥੀ ਫੌਜੀਆਂ ਦਾ ਕਤਲ ਕਰ ਦਿੱਤਾ ਸੀਗਾ। ਪੈਟਾਗਨ ਨੇ ਅੱਗੇ ਕਿਹਾ ਕਿ ਫਾਇਰਿੰਗ ਸਕੈਡ ਜਿਹੜਾ ਗੋਲੀ ਮਾਰਨ ਵਾਲੇ ਫੌਜੀ ਦਸਤੇ ਰਾਹੀਂ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕੀਤਾ ਜਾਊਗਾ। ਹੇਗਸੇਥ ਨੇ ਕਿਹਾ ਕਿ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਜਿਹੜੇ ਨੇ ਭੁਗਤਣੇ ਪੈ ਸਕਦੇ ਨੇ ਅਤੇ ਹੁੰਦੇ ਨੇ। ਕਲੋਰਾਡੋ ਯੂਨੀਵਰਸਿਟੀ ਦੇ ਐਮੀਰੇਟਸ ਪ੍ਰੋਫੈਸਰ ਮਾਈਕਲ ਰਡੈਲਟ, ਜੋ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਦੇ ਬਾਰੇ ਅਧਿਐਨ ਕਰ ਰਹੇ ਨੇ, ਉਹਨਾਂ ਦੇ ਵੱਲੋਂ ਇਸ ਨੂੰ ਹੈਰਾਨੀਜਨਕ ਦੱਸਿਆ ਗਿਆ। ਦੇਖ ਲਓ ਕਿੰਨਾ ਡਿਵੈਲਪ ਮੁਲਕ ਹੈ ਅਮਰੀਕਾ, ਪਰ ਫਿਰ ਉਹ ਜਿਹੜੇ ਸਾਡੇ ਉੱਥੇ ਪੋਲੀਟੀਸ਼ੀਅਨ ਨੇ, ਚਾਹੇ ਕਿਤੇ ਵੀ ਲਾ ਲਓ, ਉਹ ਕਿੰਨੇ ਰੂੜੀਵਾਦੀ ਸੋਚ ਦੇ ਵੱਲ ਨੂੰ ਵੱਧ ਰਹੇ ਹੈ। ਕਿੱਦਾਂ ਦੇਖ ਲਓ ਤਸ਼ੱਦਦ ਜਾਂ ਹੋਰ ਸਾਰੀਆਂ ਚੀਜ਼ਾਂ, ਚਲੋ ਜੋ ਹੋਇਆ ਉਹ ਕੀਤਾ ਹੈਗਾ, ਸਾਰਾ ਕੁਝ ਹੈਗਾ, ਪਰ ਜਿਹੜਾ ਫਿਰ ਈਰਾਨ ਵਾਂਗੂ ਜਾਂ ਹੋਰ ਜਿਹੜੇ ਡਿਕਟੇਟਰਸ਼ਿਪ ਵਾਲੇ ਮੁਲਕ ਨੇ, ਉਹ ਤਾਂ ਇੱਦਾਂ ਕਰਦੇ ਹੀ ਕਰਦੇ ਆ ਦਿਨ ਦਿਹਾੜੇ, ਚਾਹੇ ਈਰਾਨ ਦੇ ਵਿੱਚ ਵੀ ਕਰੇਨ ਦੇ ਨਾਲ ਟੰਗ ਕੇ ਫਾਂਸੀ ਦੇ ਦਿੱਤੀ ਜਾਂਦੀ ਹੈ ਚੌਰਾਹੇ ਦੇ ਵਿੱਚ। ਇਸੇ ਤਰ੍ਹਾਂ ਅਰਬ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਜਿਹੜੇ ਨੇ, ਚਾਹੇ ਉਹ ਬੰਨ੍ਹ ਕੇ ਉੱਥੇ ਥੰਮੇ ਦੇ ਨਾਲ ਪੱਥਰ ਮਾਰੇ ਜਾਂਦੇ ਆ ਜਾਂ ਅੱਧਾ ਰੇਤ ਦੇ ਵਿੱਚ ਗੜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਚੀਜ਼ਾਂ ਲੋਕਾਂ ਦੇ ਕਟਹਿਰੇ ਦੇ ਵਿੱਚ ਕੀਤੀਆਂ ਜਾਂਦੀਆਂ ਨੇ, ਸਾਹਮਣੇ ਖੜ੍ਹੇ ਕਰਕੇ ਕੀਤੀਆਂ ਜਾਂਦੀਆਂ ਨੇ। ਪਰ ਇਹ ਜਿਹੜਾ ਦੇਖੋ ਆਪਣੇ ਆਪ ਦੇ ਵਿੱਚ ਵੱਡੀ ਡੈਮੋਕ੍ਰੈਸੀ ਕਹਿੰਦਾ ਮੁਲਕ ਹੈ, ਅਤੇ ਉਹ ਵੀ ਇਹ ਹਾਲਾਤਾਂ ਦੇ ਵੱਲ ਨੂੰ ਵੱਧ ਰਿਹਾ, ਕਿੱਥੇ ਜਾ ਰਿਹਾ? ਰੂੜੀਵਾਦੀ ਸੋਚ ਪਿੱਛੇ ਨੂੰ ਜਾ ਰਹੀ ਹੈ, ਅਤੇ ਲੋਕ ਦੇਖ ਲਓ ਇਹ ਮੁਲਕ ਚੰਦ 'ਤੇ ਪਹੁੰਚ ਗਏ, ਅੱਗੇ ਵੀ ਪਹੁੰਚ ਗਏ, ਹਥਿਆਰ ਵੀ ਉੱਥੇ ਰੱਖ ਲਏ, ਲਿਜਾ ਕੇ ਕਬਜ਼ੇ ਵੀ ਕਰ ਲਏ, ਪਰ ਉਹ ਜਿਹੜਾ ਤਸ਼ੱਦਦ ਜਾਂ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਜੇ ਵੀ ਇਹਨਾਂ ਦੇ ਜ਼ਿਹਨ ਦੇ ਵਿੱਚ ਉੱਦਾਂ ਹੀ ਚੱਲਦੀਆਂ ਨੇ। ਉਹਨਾਂ ਨੇ ਦੱਸਿਆ ਕਿ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀਗੀ ਕਿ ਇੱਕ ਹੋਰ ਜਨਤਕ ਫਾਂਸੀ ਦੇਖਣ ਨੂੰ ਮਿਲੇਗੀ। ਮਾਈਕਲ ਰਡੇਲਟ ਨੇ ਜਿਹੜਾ ਕਿਹਾ ਕਿ ਆਮ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇ ਲਈ ਲੋਕਾਂ ਦੀ ਹਮਾਇਤ ਲਗਾਤਾਰ ਘੱਟ ਰਹੀ ਹੈ। ਉਹਨਾਂ ਨੇ ਉਦਾਹਰਣ ਦਿੱਤੇ ਆ ਕਿ 1994 ਦੇ ਵਿੱਚ 80% ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿੱਚ ਸਨ, ਜਦਕਿ ਹੁਣ ਅੰਕੜਾ ਘੱਟ ਕੇ 52% ਰਹਿ ਗਿਆ। ਇਸ ਦੀ ਹਮਾਇਤ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ, ਖਾਸ ਕਰਕੇ ਜਦੋਂ ਵਿਕਲਪ ਦੇ ਵਜੋਂ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ। ਅਮਰੀਕੀ ਲੋਕ ਫਾਂਸੀ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕਰਨ ਦੇ ਬਾਰੇ ਕੀ ਸੋਚਦੇ ਨੇ ਇਹ ਜਾਣਨ ਦੇ ਲਈ ਹਾਲੇ ਸਮਾਂ ਲੱਗੇਗਾ, ਪਰ ਲਗਭਗ ਤੈਅ ਹੈ ਕਿ ਇਸ ਨੂੰ ਦੇਖਣ ਦੇ ਲਈ ਲੱਖਾਂ ਜਾਂ ਇਸ ਤੋਂ ਵੀ ਵੱਧ ਲੋਕ ਜ਼ਰੂਰ ਜਿਹੜਾ ਜੁੜਨਗੇ। ਹਿਕਸੇ ਦੇ ਐਲਾਨ ਦੇ ਬਾਰੇ ਗੱਲ ਕਰਦਿਆਂ ਹੋਇਆਂ ਰੇਡੇਲੇਟ ਨੇ ਕਿਹਾ ਕਿ ਮੌਤ ਦੀ ਸਜ਼ਾ ਦੇਣ ਨੂੰ ਜਾਇਜ਼ ਠਹਿਰਾਉਣਾ ਹੁਣ ਮਨੋਰੰਜਨ ਬਣ ਜਾਂਦਾ ਹੈ। ਆਪਣੇ ਨਾਲ ਪੌਪਕੌਰਨ ਲਿਆਓ ਅਤੇ ਦੋਸਤਾਂ ਨੂੰ ਸੱਦਾ ਦਿਓ। ਸੋਨੀਆ ਲੀ ਨੇ ਪਿਛਲੇ ਸਾਲ ਹੀ ਬੇਥੀਆ ਨੂੰ ਦਿੱਤੀ ਗਈ ਫਾਂਸੀ ਦੇ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਸੀਗੀ, ਜਦੋਂ ਉਹਨਾਂ ਨੇ ਫਾਇਰਿੰਗ ਸਕੁਐਡ ਦੇ ਰਾਹੀਂ ਦਿੱਤੀ ਜਾਣ ਵਾਲੀ ਫਾਂਸੀ ਦੀ ਸਿੱਧਾ ਪ੍ਰਸਾਰਣ ਕਰਨ ਦੇ ਐਲਾਨ ਦੇ ਬਾਰੇ ਸੁਣਿਆ ਤਾਂ ਉਹਨਾਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਡੂੰਘੀ ਦਹਿਸ਼ਤ ਮਹਿਸੂਸ ਹੋਈ ਸੀਗੀ। ਉਹਨਾਂ ਨੇ ਕਿਹਾ ਕਿ 1936 ਦੇ ਵਿੱਚ ਇਸ ਨੂੰ ਬੇਰਹਿਮੀ ਦਾ ਤਮਾਸ਼ਾ ਕਿਹਾ ਗਿਆ ਸੀਗਾ 1936 ਚ, ਤੇ ਅੱਜ 21ਵੀਂ ਸਦੀ ਚ ਜੀ ਰਹੇ ਹਾਂ, 2026 ਚੱਲ ਰਿਹਾ, ਤਕਰੀਬਨ 100 ਸਾਲ ਹੋ ਗਿਆ। ਅੱਜ ਸਾਡੇ ਕੋਲ ਅਜਿਹੀ ਤਕਨੀਕ ਹੈ ਜਿਸ ਦੇ ਨਾਲ ਇਹ ਦ੍ਰਿਸ਼ ਓਵਨਸ ਬੋਰੋ ਕੇਟਕੀ ਦੇ ਵਿੱਚ ਇਕੱਠੇ ਹੋਏ 20,000 ਲੋਕਾਂ ਤੋਂ ਵੀ ਕਿਤੇ ਵੱਧ ਲੋਕਾਂ ਤੱਕ ਪਹੁੰਚ ਸਕਦਾ ਹੈ। ਇਹ ਗੱਲ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੰਦੀ ਹੈ। ਲੀ ਦੇ ਦਾਦਾ ਦਾਦੀ ਵੀ 1936 ਦੇ ਵਿੱਚ ਫਾਂਸੀ ਦੇਖਣ ਦੇ ਲਈ ਇਕੱਠੀ ਹੋਈ ਭੀੜ ਦੇ ਵਿੱਚ ਸ਼ਾਮਲ ਸਨ। ਲੀ ਨੂੰ ਇਸ ਦੇ ਬਾਰੇ ਆਪਣੀ ਦਾਦੀ ਦੀ 2002 ਦੇ ਵਿੱਚ ਮੌਤ ਤੋਂ ਬਾਅਦ ਪਤਾ ਲੱਗਿਆ। ਦਰਅਸਲ ਉਹਨਾਂ ਨੇ ਆਪਣੀ ਮਰਹੂਮ ਦਾਦੀ ਦੇ ਵੱਲੋਂ ਲਿਖਿਆ ਇੱਕ ਬਿਰਤਾਂਤ ਪੜ੍ਹਿਆ ਸੀਗਾ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਉਹ ਫਾਂਸੀ ਵਾਲੀ ਥਾਂ ਦੇ ਇੰਨੇ ਨੇੜੇ ਸੀ ਕਿ ਉਹਨਾਂ ਨੇ ਬੇਥੀਆ ਦੀ ਗਰਦਨ ਟੁੱਟਣ ਦੀ ਆਵਾਜ਼ ਵੀ ਸੁਣੀ ਸੀਗੀ। ਇਸ ਘਟਨਾ ਦੇ ਬਾਰੇ ਕਈ ਸਾਲ ਖੋਜ ਕਰਨ ਤੋਂ ਬਾਅਦ ਲੀ ਨੂੰ ਪਤਾ ਲੱਗਿਆ ਕਿ ਕੇਟਕੀ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਉਸ ਫਾਂਸੀ ਦੀ ਯਾਦ ਜਿਹੜੀ ਹੈ ਅੱਜ ਵੀ ਡੂੰਘੀ ਤਰ੍ਹਾਂ ਵਸੀ ਹੋਈ ਸੀਗੀ ਅਤੇ ਉਹ ਇਸ ਘਟਨਾ ਤੋਂ ਉੱਭਰ ਨਹੀਂ ਸਕੇ ਸਨ ਮਾਨਸਿਕ ਤੌਰ ਦੇ ਉੱਤੇ। ਉਹਨਾਂ ਕਿਹਾ ਕਿ ਮੈਂ ਦਿਲੋਂ ਇਹ ਮੰਨਦੀ ਸੀ ਕਿ ਅਸੀਂ ਇਸ ਸਭ ਨੂੰ ਬੀਤੇ ਸਮੇਂ ਦੀ ਗੱਲ ਬਣਾ ਕੇ ਪਿੱਛੇ ਛੱਡ ਦਿੱਤਾ ਹੈ। ਇਸ ਤਰ੍ਹਾਂ ਦੀ ਘਿਨਾਉਣੀ ਪ੍ਰਥਾ ਦੁਨੀਆ ਦੇ ਕੁਝ ਹੀ ਦੇਸ਼ਾਂ ਦੇ ਵਿੱਚ ਜਾਰੀ ਹੈ ਜਿਵੇਂ ਇਰਾਨ, ਉੱਤਰੀ ਕੋਰੀਆ ਅਤੇ ਅਫਗਾਨਿਸਤਾਨ। ਕਿ ਹੁਣ ਅਮਰੀਕਾ ਅਜਿਹੇ ਮੁਲਕ ਦੇ ਵਜੋਂ ਅਸੀਂ ਆਪਣੇ ਆਪ ਨੂੰ ਵੀ ਉਸੇ ਕਿਸਮ ਦੀ ਸਰਕਾਰ ਦਾ ਹਿੱਸਾ ਮੰਨ ਰਹੇ ਹਾਂ? ਇਹ ਬਹੁਤ ਵੱਡਾ ਸਵਾਲ ਖੜ੍ਹਾ ਕਰਦੀ ਹੈ, ਇਹ ਬੇਹੱਦ ਭਿਆਨਕ ਹੈ। ਓਹਾਓ ਸਟੇਟ ਯੂਨੀਵਰਸਿਟੀ ਦੇ ਸਮਾਜਿਕ ਮਨੋਵਿਗਿਆਨ ਦੇ ਪ੍ਰੋਫੈਸਰ ਨੇ ਕਰਟ ਗ੍ਰੇ ਨੇ ਕਿਹਾ ਕਿ ਅਮਰੀਕੀ ਸਿਆਸਤ ਦੇ ਵਿੱਚ ਵੱਧ ਰਹੀ ਧੜੇਬੰਦੀ ਅਤੇ ਤਿੱਖੇ ਬਿਆਨਬਾਜ਼ੀ ਨੇ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹੇ ਐਲਾਨ ਦੇ ਲਈ ਜਿਹੜਾ ਮਾਹੌਲ ਤਿਆਰ ਕੀਤਾ ਹੋਇਆ। ਉਹਨਾਂ ਕਿਹਾ ਕਿ ਕੁਝ ਅਮਰੀਕੀ ਲੋਕ ਸ਼ਾਇਦ ਖੂਨ ਖਰਾਬਾ ਦੇਖਣ ਦੇ ਲਈ ਉਤਾਵਲੇ ਹੋਣ, ਪਰ ਮੇਰਾ ਮੰਨਣਾ ਹੈ ਕਿ ਬਹੁਤ ਸਾਰੇ ਅਮਰੀਕੀ ਅਜਿਹਾ ਨਹੀਂ ਚਾਹੁੰਦੇ ਨੇ। ਜੇ ਕੁਝ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੋਕ ਸ਼ਾਇਦ ਅਜਿਹੀਆਂ ਘਟਨਾਵਾਂ ਦੇ ਪ੍ਰਤੀ ਸੰਵੇਦਨਹੀਨ ਹੋ ਗਏ ਨੇ। ਉਹਨਾਂ ਅੱਗੇ ਕਿਹਾ ਕਿ ਇਸ ਦਾ ਜਿਹੜਾ ਮਤਲਬ ਇਹ ਨਹੀਂ ਹੈ ਕਿ ਉਹ ਜਨਤਕ ਫਾਂਸੀ ਦਾ ਜਸ਼ਨ ਮਨਾ ਰਹੇ ਨੇ ਅਤੇ ਉਹ ਸਿਰਫ ਇਹ ਸੋਚ ਰਹੇ ਨੇ ਕਿ ਹਾਂ, ਲੱਗਦਾ ਹੈ ਕਿ ਹੁਣ ਅਸੀਂ ਇਸੇ ਦੌਰ ਦੇ ਵਿੱਚ ਪਹੁੰਚ ਗਏ ਹਾਂ। ਹੋਰ ਖੋਜਾਂ ਤੋਂ ਸੰਕੇਤ ਮਿਲਦੇ ਨੇ ਹੇਗ ਸਿਹਤ ਅਤੇ ਅਮਰੀਕੀ ਪ੍ਰਸ਼ਾਸਨ ਦੇਸ਼ ਦੇ ਲੋਕਾਂ ਦੀ ਸੋਚ ਨੂੰ ਸਮਝਣ ਦੇ ਵਿੱਚ ਗਲਤੀ ਕਰ ਰਹੇ ਹੋ ਸਕਦੇ ਨੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਹਿੰਸਾ ਰੋਕਥਾਮ ਖੋਜ ਪ੍ਰੋਗਰਾਮ ਦੇ ਡਾਇਰੈਕਟਰ ਨੇ ਗੈਰਨ ਵਿੰਟ ਮਿਊਟ ਨੇ ਕਿਹਾ ਕਿ ਸਰਵੇਖਣਾਂ ਦੇ ਅੰਕੜੇ ਅਮਰੀਕਾ ਦੇ ਵਿੱਚ ਹਿੰਸਾ ਪ੍ਰਤੀ ਲੋਕਾਂ ਦੀ ਘੱਟਦੀ ਦਿਲਚਸਪੀ ਦੇ ਵੱਲ ਇਸ਼ਾਰਾ ਕਰਦੇ ਨੇ। ਅਮਰੀਕੀ ਕੈਥੋਲਿਕ ਬਿਸ਼ਪਾਂ ਦੀ ਜਿਹੜੀ ਹੈ ਕਾਨਫਰੰਸ ਦੇ ਮੁਖੀ ਨੇ ਫਾਂਸੀ ਦੇ ਸਿੱਧੇ ਪ੍ਰਸਾਰਣ ਦੇ ਇਸ ਐਲਾਨ ਨੂੰ ਜਿਹੜਾ ਬਰਾਬਰਤਾ ਕਰਾਰ ਦਿੱਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਉਹ ਬਹੁਤ ਸਾਰੇ ਲੋਕਾਂ ਦੀ ਸੋਚ ਦੀ ਨੁਮਾਇੰਦਗੀ ਕਰਦੇ ਨੇ। ਮੇਰੇ ਖਿਆਲ ਦੇ ਵਿੱਚ ਗੱਲ ਸਾਫ਼ ਹੈ ਕਿ ਜਨਤਕ ਤੌਰ ਦੇ ਉੱਤੇ ਫਾਂਸੀ ਦੇਣਾ ਸਾਡੀ ਪਛਾਣ ਨਹੀਂ ਹੈ। ਇੱਕ ਦੇਸ਼ ਦੇ ਵਜੋਂ ਅਸੀਂ ਅਜਿਹਾ ਬਣਨ ਦੀ ਇੱਛਾ ਨਹੀਂ ਰੱਖਦੇ ਹਾਂ। ਅਮਰੀਕੀ ਰਾਸ਼ਟਰਪਤੀ ਟਰੰਪ ਕੀ ਕਹਿੰਦਾ ਹੈ ਇਹਦੇ ਬਾਰੇ? ਕੈਥੋਲਿਕ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਸ ਨੇ ਕਿਹਾ ਕਿ ਉਹ ਇਸ ਫਾਂਸੀ ਨੂੰ ਨਹੀਂ ਦੇਖਣਗੇ ਅਤੇ ਰਾਸ਼ਟਰਪਤੀ ਟਰੰਪ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਕਿ ਉਹ ਖੁਦ ਇਸ ਦਾ ਸਿੱਧਾ ਪ੍ਰਸਾਰਣ ਦੇਖਣਗੇ। ਹਾਲਾਂਕਿ ਉਹਨਾਂ ਨੇ ਪੁਸ਼ਟੀ ਕੀਤੀ ਕਿ ਨਿਦਾਲ ਹਸਨ ਦੀ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦੇ ਫੈਸਲੇ ਨੂੰ ਉਹਨਾਂ ਦੀ ਮਨਜ਼ੂਰੀ ਹਾਸਲ ਸੀ। ਟਰੰਪ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖਾਸ ਪਰਵਾਹ ਨਹੀਂ ਕਿ ਉਹ ਕਿਵੇਂ ਜਾਂਦਾ ਹੈ, ਬਸ ਉਹ ਚਲਾ ਜਾਵੇ ਅਤੇ ਮੈਨੂੰ ਲੱਗਦਾ ਹੈ ਕਿ ਮੌਤ ਦੀ ਸਜ਼ਾ ਉਸਦੇ ਲਈ ਢੁੱਕਵਾਂ ਜਿਹੜਾ ਅੰਤ ਹੈਗਾ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ ਉੱਤੇ ਅਤੇ ਸਾਬਕਾ ਫੌਜੀ ਨੂੰ ਫਾਇਰਿੰਗ ਸਕੁਐਡ ਦੇ ਰਾਹੀਂ ਜਿਹੜਾ ਸੀਗਾ ਇਹਨੇ ਜਿਹੜਾ ਸੀਗਾ ਬਹੁਤ ਸਾਰੇ ਲੋਕ ਮਾਰੇ ਸੀਗੇ ਉਸ ਸਮੇਂ ਦੇ ਵਿੱਚ, ਅਤੇ ਉਹਦੇ ਬਾਰੇ ਹੁਣ ਸਜ਼ਾ ਦਿੱਤੀ ਜਾ ਰਹੀ ਹੈ, ਇਹਨੂੰ ਐਲਾਨ ਹੋ ਚੁੱਕਿਆ ਹੈ, ਅਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ ਸੀ, ਅਤੇ ਹੁਣ ਇਹ ਮੁੜ ਕਿਉਂ ਜਿਹੜੀ ਹੈ ਸ਼ੁਰੂ ਹੋ ਰਹੀ ਹੈ, ਅਤੇ ਆਉਣ ਵਾਲੇ ਬੱਚਿਆਂ ਨੂੰ ਕੀ ਜਿਹੜਾ ਪੀੜ੍ਹੀਆਂ ਨੂੰ ਕੀ ਸੰਕੇਤ ਦੇਣਾ ਚਾਹੁੰਦੀ ਹੈ, ਅਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਖੜ੍ਹੇ ਨੇ ਉਹਦੇ ਵਿੱਚ ਮਨੋਵਿਗਿਆਨੀ ਅਤੇ ਹੋਰ ਜਿਹੜੇ ਲੋਕ ਨੇ ਜਿਹੜੇ ਪਿਆਰ ਮੁਹੱਬਤ ਜਾਂ ਚਲੋ ਗਲਤੀ ਹੋਈ ਹੈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਪਰ ਉਹ ਸ਼ਰੇਆਮ ਪਬਲਿਕ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਕੀ ਅਸਰ ਪਵੇਗਾ। ਜੇ 100 ਸਾਲ ਪਹਿਲਾਂ ਜਾਂ 80 ਸਾਲ ਪਹਿਲਾਂ ਇਸ ਤਰ੍ਹਾਂ ਦੀ ਇੱਕ ਸਜ਼ਾ ਦਿੱਤੀ ਗਈ ਸੀ, ਉੱਥੇ ਦੇ ਲੋਕ ਜੇ ਉਸ ਚੀਜ਼ ਦੇ ਵਿੱਚੋਂ ਉੱਭਰ ਨਹੀਂ ਸਕੇ, ਤਾਂ ਅੱਜ ਦੇ ਬੱਚੇ ਜਿਹੜੇ ਨੇ ਉਹ ਕਿਵੇਂ ਇਸ ਚੀਜ਼ਾਂ ਨੂੰ ਜਿਹੜਾ ਫੇਸ ਕਰਨਗੇ, ਕਿਵੇਂ ਦੇਖਣਗੇ, ਇਹ ਬਹੁਤ ਵੱਡੇ ਸਵਾਲ ਜਿਹੜੇ ਅਮਰੀਕਾ ਦੇ ਸਾਹਮਣੇ ਖੜ੍ਹੇ ਹੋ ਗਏ ਨੇ। ਇਹ ਸੀ ਦੋਸਤੋ ਗੱਲਬਾਤ ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ, ਅਤੇ ਹੁਣ ਇਹ ਮੁੜ ਕਿਉਂ ਸ਼ੁਰੂ ਕੀਤੀ ਜਾ ਰਹੀ ਹੈ। ਸ਼ੀਲਾ ਫਲੇਨ ਹੁਣਾਂ ਦੀ ਕਲਮ ਦੇ ਵਿੱਚ BBC ਤੋਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਅਤੇ ਇਸੇ ਤਰ੍ਹਾਂ ਦੋਸਤੋ ਲੋ ਤੁਹਾਡੇ ਲਈ ਲਾਈਨਾਂ ਖੁੱਲ੍ਹੀਆਂ ਨੇ, ਅਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਵੈਸੇ ਹੋ ਗਿਆ। ਅਤੇ ਜੀ ਵੀ ਹੁਣ ਜਿਹੜਾ ਇੱਧਰ ਉੱਧਰ ਨੂੰ ਘੁੰਮਣ ਲੱਗ ਗਈ ਹੈ, ਅਤੇ ਸ਼ਬਦ ਦੀ ਪਛਾਣ ਜਿਹੜੀ ਕਰਨੀ ਔਖੀ ਹੋ ਗਈ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਚੱਲ ਸੋ ਚੱਲ ਕੰਮ ਰਹਿੰਦਾ ਹੈ। ਅਤੇ ਤੁਹਾਡੇ ਸੁਨੇਹੇ ਲੈ ਕੇ ਤਦ ਤੱਕ ਦੋਸਤੋ, ਜੇ ਕਾਲ ਨਹੀਂ ਆਉਂਦੀ ਤਾਂ ਤਦ ਤੱਕ ਮੈਂ ਫਿਰ ਸੁਨੇਹੇ ਲੈਂਦਾ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਟ ਸਟੂਡੀਓ ਦਾ ਨੰਬਰ ਹੈ, ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜੁੜ ਸਕਦੇ ਹੋ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਕਮੈਂਟਾਂ ਦੀ ਗੱਲ ਕਰੀਏ ਜਾਂ ਚੈਟ ਦੇ ਵਿੱਚ ਦੇਖਦੇ ਹਾਂ ਤਾਂ ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਤੇ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ। ਸਾਰੇ ਦੋਸਤਾਂ ਨੂੰ ਟੌਪਿਕ ਵਾਹ ਕਮਾਲ ਹੁੰਦੇ ਆ ਕਹਿੰਦੇ ਜੀ, ਅਤੇ ਅੱਜ ਕੱਲ੍ਹ ਤਾਂ ਕਹਿੰਦੇ। ਅਤੇ ਰਾਜਨ ਸੈਣੀ ਜੀ ਕਹਿੰਦੇ ਆ ਲਾਈਕ ਨੰਬਰ 1, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਪਲੀਜ਼ ਲਾਈਕ ਕਰ ਦਿਓ ਜੀ, ਅਤੇ ਸ਼ੇਅਰ ਵੀ ਕਰ ਦਿਓ ਕਰੋ ਪ੍ਰੋਗਰਾਮ ਨੂੰ। ਅਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਕਿਹਾ ਜੀ, ਅਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਅਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ। ਰਜਿੰਦਰ ਜੀਰਾ ਜੀ ਜੁੜੇ ਹੋਣੇ, ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ। ਅਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ ਜੀ, ਬਾਈ ਜੀ ਸਵਾਗਤ ਹੈ ਜੀ। ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ ਜੀ ਭਾਰਤ ਸਾਹਿਬ, ਅਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਬਿਲਕੁਲ ਸੈਣੀ ਬਾਈ ਜੀ, ਮੁਕੱਦਰ ਜੀ ਕਹਿੰਦੇ ਆ, ਅਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਲੰਗਰ ਕਿੱਥੋਂ ਆਉਂਦਾ ਹੈ ਸੈਣੀ ਸਾਹਿਬ ਜੀ। ਅਤੇ ਜੀਰਾ ਜੀ ਕਹਿੰਦੇ ਨੇ ਕਿ ਸੈਣੀ ਵੀਰ ਜੀ, ਕਿਹੜੀ ਸੁਪਰੀਮ ਕੋਰਟ, ਕਿਹੜੀ ਕਮੇਟੀ, ਕਪਿਲ ਸਿੱਬਲ ਵਰਗੇ ਵਕੀਲ ਹੱਥ ਖੜੇ ਕਰ ਗਏ ਜੀ, ਇਹਨਾਂ ਤੋਂ ਕੋਈ ਆਸ ਨਹੀਂ ਹੈ ਜੀ। ਆਪਣੇ ਰਜਿੰਦਰ ਜੀ ਲਿਖਦੇ ਆ ਕਿ ਬਲਰਾਜ ਸਿੰਘ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਸੰਧੂ ਅੰਕਲ ਲਿਖਦੇ ਆ ਰਜਿੰਦਰ ਜੀ ਨੂੰ, ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਨੇ ਅੰਕਲ ਜੀ, ਰਾਜਨ ਜੀ ਨੂੰ ਬਾਦਲ ਅਕਾਲੀਆਂ ਬਾਰੇ ਕੋਈ ਵੀ ਕਹਿੰਦੇ ਸਵਾਲ ਨਹੀਂ ਪੁੱਛ ਸਕਦੇ ਕਿਉਂਕਿ ਕੁਐਸਚਨ ਮਾਰਕ ਕਰ ਦਿੱਤਾ ਅੱਗੇ, ਅਤੇ ਉਹਦੀ ਗੱਲਬਾਤ ਚਲੋ ਆਪਾਂ ਕਰ ਹੀ ਲਈ ਸੀ। ਮੁਕੱਦਰ ਜੀ ਕਹਿੰਦੇ 244 ਲੱਗੀ ਦੇ ਵਿੱਚ ਜਿਹੜੇ ਇੱਕ ਧਿਰ ਦੇ ਵੱਲੋਂ ਪ੍ਰੋਟੈਕਟ ਗੁੰਡੇ ਸੀਗੇ, ਉਹ ਤਾਂ ਉੱਥੇ ਸ਼ਰੇਆਮ ਮੀਡੀਆ ਦੇ ਸਾਹਮਣੇ ਧਮਕੀਆਂ ਦਿੰਦੇ ਸੀ, ਅਤੇ ਜੇ ਕੋਈ ਮੋਦੀ ਦੇ ਖਿਲਾਫ ਗੱਲ ਕਰੇਗਾ ਉਹਨੂੰ ਕਹਿੰਦੇ ਡਾਂਗ ਫੇਰੇਗੀ, ਅਤੇ ਉਹਨਾਂ ਦੇ ਉੱਤੇ 244 ਨੇ ਲੱਗੀ, ਮੇਰਾ ਸਵਾਲ ਹੈ ਜੀ। ਅਤੇ ਮੁਕੱਦਰ ਜੀ ਕਹਿੰਦੇ ਆ ਭਾਰਜ ਬਾਈ ਜੀ, ਸੈਣੀ ਬਾਈ ਜੀ ਨੂੰ ਮੇਰੇ ਵੱਲੋਂ ਸਵਾਲ ਪੁੱਛ ਲਿਓ ਜੀ, ਅਤੇ ਮਾਫ਼ੀ ਚਾਹੁੰਦਾ ਦੋਸਤੋ ਮੈਂ, ਕਿਉਂਕਿ ਥੋੜ੍ਹਾ ਜਿਹਾ ਉਹਨਾਂ ਦਾ ਵੀ ਸ਼ਡਿਊਲ ਬੀਜੀ ਹੁੰਦਾ, ਜਿੰਨੀ ਕੁ ਗੱਲਬਾਤ ਹੁੰਦੀ ਹੈ ਉਨੀ ਕੁ ਕਰ ਸਕਦੇ ਹਾਂ, ਪਰ ਫਿਰ ਵੀ ਤੁਹਾਡੇ ਸਵਾਲ ਜਿਹੜੀ ਜੀ ਸਿਰ ਮੱਥੇ 'ਤੇ ਹੈ, ਅਤੇ ਜ਼ਰੂਰ ਕਰਦੇ ਰਹਾਂਗੇ। ਅੱਗੇ ਲਿਖਦੇ ਨੇ ਆਪਣੇ ਮੁਕੱਦਰ ਬਾਈ ਜੀ ਦਾ ਸੁਨੇਹਾ ਆਪਾਂ ਸਾਂਝਾ ਕਰ ਹੀ ਲਿਆ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ ਜੀ, ਬੈਡ ਸਿਸਟਮ ਕਹਿੰਦੇ ਨੇ ਬਾਈ ਜੀ, ਅਤੇ ਮੁਕੱਦਰ ਜੀ ਤੋਂ ਬਾਅਦ, ਪ੍ਰੇਮ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਜਿਸ ਦੀ ਲਾਠੀ ਉਸਦੀ ਮੱਝ ਹੁੰਦੀ ਹੈ ਮੁਕੱਦਰ ਵੀਰੇ। ਅਤੇ ਮੁਕੱਦਰ ਜੀ ਕਹਿੰਦੇ ਸਿਰਫ ਧਮਕੀਆਂ ਨਹੀਂ ਦਿੱਤੀਆਂ, ਉਹਨਾਂ ਨੇ ਮੀਡੀਆ ਦੇ ਸਾਹਮਣੇ ਕਿਹਾ ਅਸੀਂ ਸਰਕਾਰ ਦੇ ਖਿਲਾਫ ਬੋਲਣ ਵਾਲੇ ਲੋਕ ਕੁੱਟੇ ਵੀ ਹੈ। ਤੇ ਔਜਲਾ ਸਾਹਿਬ ਕਹਿੰਦੇ ਸਟੇਟਾਂ ਆਪਣੇ ਹਿਸਾਬ ਦੇ ਨਾਲ ਚਲਾਉਂਦੀਆਂ, ਸੈਂਟਰ ਆਪਣੇ ਨਾਲ ਕਹਿੰਦੇ ਜੀ ਚਲਾਉਂਦਾ ਹੈ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਔਜਲਾ ਸਾਹਿਬ ਗਲਤੀ ਹੋ ਗਈ ਜੀ, ਦੁਬਾਰਾ ਨਹੀਂ ਪੁੱਛਦੇ ਜੀ ਸੈਣੀ ਸਾਹਿਬ ਨੂੰ। ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਅੰਕਲ ਜੀ, ਇੱਦਾਂ ਨਾ ਕਰਿਆ ਕਰੋ, ਤੁਹਾਡੇ ਤੋਂ ਬਹੁਤ ਛੋਟੇ ਹਾਂ ਜੀ ਅਸੀਂ, ਜੋ ਮਰਜ਼ੀ ਤੁਸੀਂ ਪੁੱਛ ਸਕਦੇ ਹੋ। ਚਲੋ ਮਜ਼ਾਕ ਕਰਦੇ ਸੀ ਔਜਲਾ ਸਾਹਿਬ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਸਿਕੰਦਰ ਜੀ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਸਤਿ ਸ਼੍ਰੀ ਅਕਾਲ, ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਬਾਦਲਾਂ ਦੇ ਹਰ ਮਸਲੇ ਨੂੰ ਰਾਜਨ ਜੀ ਖੁੱਲ੍ਹ ਕੇ ਡਿਫੈਂਡ ਕਰਦੇ ਆ। ਨਹੀਂ ਇੱਦਾਂ ਨਹੀਂ ਕਰਦੇ, ਜਿੱਥੇ ਗਲਤ ਹੈ ਗਲਤ ਕਰਦੇ ਆ, ਜਿੱਥੇ ਚੰਗਾ ਚੰਗਾ ਕੰਮ ਕੀਤਾ ਚੰਗਾ ਕੰਮ ਕਰਦੇ ਗੱਲ ਕਰਦੇ ਆ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਮਨਦੀਪ ਜੱਸੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਗੁਰੀਮਾਨ ਜੀ ਕਹਿੰਦੇ ਆ ਔਜਲਾ ਵੀਰ ਜੀ ਸੈਣੀ ਵੀਰ ਜੀ ਇਕੱਲੇ ਨਹੀਂ, ਮੈਂ ਵੀ ਕਹਿੰਦੇ ਡਿਫੈਂਡ ਕਰਦਾ ਸੀ ਜੀ, ਨਾਲ ਹੱਸਦੇ ਵੀ ਨੇ। ਤੇ ਗੁਰੀਮਾਨ ਜੀ ਕਹਿੰਦੇ ਔਜਲਾ ਵੀਰ ਜੀ ਸੈਣੀ ਵੀਰ ਇਕੱਲੇ ਨਹੀਂ, ਤੇ ਗੁਰੀਮਾਨ ਜੀ ਕਹਿੰਦੇ ਆ ਬਲਰਾਜ ਅੰਕਲ ਜੀ ਸਤਿ ਸ਼੍ਰੀ ਅਕਾਲ, ਮੁਹੰਮਦ ਜੀ ਸਤਿ ਸ਼੍ਰੀ ਅਕਾਲ, ਪ੍ਰੇਮ ਸਿੰਘ ਜੀ ਸਤਿ ਸ਼੍ਰੀ ਅਕਾਲ, ਸੁਰਿੰਦਰ ਮਾਲ ਜੀ ਸਤਿ ਸ਼੍ਰੀ ਅਕਾਲ ਜੀ, ਤੇ ਸਾਰਿਆਂ ਨੂੰ ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਭਾਰਜ ਵੀਰ ਜੀ ਸਤਿ ਸ਼੍ਰੀ ਅਕਾਲ। ਮੁਕੱਦਰ ਜੀ ਲਿਖਦੇ ਆ ਕਿ ਔਜਲਾ ਬਾਈ ਜੀ ਫਿਰ ਅਸੀਂ ਸਹੀ ਨੂੰ ਸਹੀ ਤਾਂ ਕਹਿ ਦਈਏ, ਬਾਈ ਜੀ ਮੈਂ ਇਹਨਾਂ ਦਲੀਲਾਂ ਨਾਲ ਸਹਿਮਤ ਨਹੀਂ ਜਿਹੜੀਆਂ ਸੈਣੀ ਬਾਈ ਜੀ ਦੇ ਰਹੇ ਨੇ, ਵੈਸੇ ਬੜੇ ਪਿਆਰੇ ਸੱਜਣ ਨੇ ਤੇ ਪਿਆਰ ਆਪਣਾ ਪਿਆਰ ਹੈ, ਤੇ ਪਰ ਜਿੱਥੇ ਸਹੀ ਗੱਲ ਉੱਥੇ ਸਹੀ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਤੇ ਗੁਰੀਮਾਨ ਜੀ ਦਵਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਸੁਰਜੀਤ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਬਿਲਕੁਲ ਕਹਿੰਦੇ ਸੈਣੀ ਸਾਹਿਬ, ਬਿਲਕੁਲ ਜੀ ਠੀਕ ਹੈ। ਮੁਕੱਦਰ ਜੀ ਕਹਿੰਦੇ ਗੁਰੀਮਾਨ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਸਾਡੇ ਕਾਨੂੰਨੀ ਮਾਹਰ ਤਾਂ ਸੈਣੀ ਸਾਹਿਬ ਨੇ ਜੀ ਕਹਿੰਦੇ ਗੁਰੀ ਬਾਈ ਜੀ, ਤੇ ਗੁਰੀਮਾਨ ਜੀ ਕਹਿੰਦੇ ਵੀਰ ਜੀ ਫਿਊਚਰ ਨੂੰ ਮੈਨੂੰ ਪੜ੍ਹ ਨਹੀਂ ਹੋ ਰਿਹਾ ਜੀ, ਪਤਾ ਨਹੀਂ ਕੀ ਲਿਖਿਆ ਉਹਨਾਂ ਨੇ, ਪ੍ਰੈਕਟੀਕਲ ਲਿਖਣਾ ਸੀ ਸ਼ਾਇਦ, ਪਰਾਡੀ ਪਰਾਡੀ ਕੱਟ ਕਰਨਾ ਤਾਂ ਕਹਿੰਦੇ ਸਾਡੇ ਕਿਸੇ ਦੇ ਬੱਸ ਦੇ ਗੱਲ ਬੱਸ ਵਿੱਚ ਨਹੀਂ ਹੈ, ਤੇ ਇਹ ਗੱਲ ਤਾਂ ਕਹਿੰਦੇ ਟਾਈਮ ਆਉਣ ਦੇ ਉੱਤੇ ਕਹਿੰਦੇ ਸਾਹਮਣੇ ਆਉਂਦੀ ਹੈ ਜੀ, ਤੇ ਬਿਲਕੁਲ ਦਰੁਸਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਮੇਰਾ ਸਵਾਲ ਰਹਿ ਗਿਆ ਭਾਰਜ ਬਾਈ ਜੀ, ਜਾਂ ਤੁਸੀਂ ਛੱਡ ਗਏ ਜੀ? ਨਹੀਂ ਮੈਂ ਧਿਆਨ ਨਹੀਂ ਗਿਆ ਜੀ, ਦੇਖੋ ਹੋਰ ਪਾਸੇ ਵੀ ਸਵਾਲ ਬਹੁਤ ਸਾਰਾ ਧਿਆਨ ਹੁੰਦਾ। ਮੁਕੱਦਰ ਜੀ ਮਾਫੀ ਚਾਹੁੰਦਾ, ਕੋਈ ਨਹੀਂ ਕੱਲ੍ਹ ਨੂੰ ਕਰਾਂਗੇ। ਤੇ ਗੁਰੀਮਾਨ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ, ਟਾਂਡੇ ਵਾਲੀ ਗੱਲ ਸਾਨੂੰ ਵੀ ਪਤਾ ਹੈ, ਤੇ ਸੈਣੀ ਸਾਹਿਬ ਕਿਸੇ ਦੀ ਖਬਰ ਦੀ ਅਥੈਂਟਿਸਿਟੀ ਦੇਖ ਹੀ ਆਪਾਂ ਗੱਲ ਕਰ ਸਕਦੇ ਹਾਂ। ਅੱਜ ਕੱਲ੍ਹ ਵਟਸਐਪ ਯੂਨੀਵਰਸਿਟੀ ਦੇ ਵਿੱਚ ਆਈਆਂ ਖਬਰਾਂ ਨੂੰ ਸੁਣੋ, ਪਰ ਅੱਗੇ ਸਾਂਝੀ ਕਰਨ ਲੱਗੇ ਸੋਚਣਾ ਜ਼ਰੂਰੀ ਹੈ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ। ਤੇ ਗੁਰੂ ਜੀ ਕਹਿੰਦੇ ਬਿਲਕੁਲ ਅਖੀਰ ਨੂੰ ਕਾਰਵਾਈ ਤਾਂ ਕਹਿੰਦੇ ਕਾਨੂੰਨ ਦੇ ਤਹਿਤ ਹੀ ਹੋਣੀ ਹੈ ਜੀ। ਗੁਰੂ ਜੀ ਕਹਿੰਦੇ ਬਿਲਕੁਲ ਅੰਦਰ ਬੈਠਾ ਚੰਡੀਗੜ੍ਹ ਠੱਪੇ ਮਾਰੀ ਜਾਂਦੇ ਸੀਗੇ, ਤੇ ਵੀਡੀਓ ਸਾਰੇ ਮੁਲਕ ਨੇ ਵੇਖੀਆਂ ਦੀ। ਤੇ ਸੈਣੀ ਬਾਈ ਜੀ ਮੁਕੱਦਰ ਜੀ ਕਹਿੰਦੇ ਸੁਪਰੀਮ ਕੋਰਟ ਕਹਿੰਦਾ 27 ਲੱਖ ਬੰਦੇ ਅਗਲੀ ਵਾਰੀ ਵੋਟ ਪਾ ਲਿਓ। ਗੁਰੀਮਾਨ ਜੀ ਕਹਿੰਦੇ ਆ ਮਾੜਾ ਤੇ ਮਾੜੇ ਰਹਿਣੇ ਹੈ, ਨਹੀਂ ਤਾਂ ਇੱਥੇ ਗੁੰਡਾ ਰਾਜ ਹੋਣਾ ਹੈ। ਤਰਕ ਬੇਤਰਕ ਹੋਣਾ ਸਹੀ ਹੈ, ਪਰ ਸਾਰਿਆਂ ਦੀ ਸੋਚ ਇੱਕੋ ਹੋਵੇ ਉਹ ਜ਼ਰੂਰੀ ਨਹੀਂ ਹੈ। ਗੁਰੀ ਜੀ ਲਿਖਦੇ ਆ ਮੁਕੱਦਰ ਬਾਈ ਇਹ ਗੱਲ ਤੁਹਾਡੀ ਸੱਚ ਹੈ, ਅਦਾਲਤ ਅਗਲੀ ਵਾਰ ਵੋਟਾਂ ਪਾਉਣ ਨੂੰ ਕਹਿੰਦਾ ਹੈ, ਪਰ ਜਿਹੜੀਆਂ ਵੋਟਾਂ ਪਹਿਲਾਂ ਹੋਈਆਂ ਨੇ ਉਹਨਾਂ ਦੇ ਰਿਜ਼ਲਟ ਨੂੰ ਰੱਦ ਨਹੀਂ ਕਰਦਾ। ਜਟਬੈੜ ਬਾਈ ਜੀ ਕਹਿੰਦੇ ਆ ਕਿ ਬਿਲਕੁਲ ਸੈਣੀ ਸਾਹਿਬ, ਇਹੋ ਪ੍ਰਵਾਸੀਆਂ ਦੇ ਨਾਲ ਭਰੀ ਜੀਪਾਂ ਅਸੀਂ ਖੁਦ ਬਹੁਤ ਵੇਖਦੇ ਹਾਂ, ਅਤੇ ਅਗਲੀ ਵਾਰ ਇਹੋ ਜਿਹੇ ਜੀਪਾਂ ਦੀ ਵੀਡੀਓ ਬਣਾ ਤੁਹਾਨੂੰ ਭੇਜ ਦੇਵਾਂਗੇ ਜੀ। ਬਾਕੀ ਸੈਣੀ ਸਾਹਿਬ ਹਿਮਾਚਲ ਰਾਜਸਥਾਨ ਵਾਲੇ ਆਪਣਾ ਸਾਂਭ ਗਏ, ਪਰ ਸਾਡੇ ਪੰਜਾਬ ਦੇ ਤਾਂ ਵੇਚਣ ਲੱਗੇ ਹੋਏ ਹੈ। ਸੈਣੀ ਸਾਹਿਬ ਤੁਹਾਡੇ ਨਾਲ ਸਹਿਮਤ ਹਾਂ ਜੀ, ਬਿਲਕੁਲ ਕਹਿੰਦੇ ਜਡਵੈੜ ਬਾਈ ਜੀ। ਅਤੇ ਅੱਗੇ ਕਹਿੰਦੇ ਸਮੱਸਿਆ ਵੀ ਕਾਹਦੀ ਹੈ ਭਾਰਤ ਸਾਹਿਬ, ਪਾਕਿਸਤਾਨ ISI ਕੋਲੋਂ ਪੈਸੇ ਜਦੋਂ ਮਿਲ ਜਾਂਦੇ ਹੈ ਫਿਰ ਖਾਲਿਸਤਾਨੀ ਤਮਾਸ਼ੇ ਕਰਨ ਲੱਗ ਜਾਂਦੇ ਨੇ। ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਗੁਰੀਮਾਨ ਜੀ, ਅਤੇ ਮੁਹੰਮਦ ਬਖਸ਼ੀ ਵੀਰ ਜੀ ਕਿਆ ਬਾਤ ਹੈ, ਪਲੀਜ਼ ਕਮ ਸੂਨ ਕਹਿੰਦੇ ਜੀ। ਸੈਣੀ ਸਾਹਿਬ ਨੇ ਲਿਖਿਆ ਸੀ। ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਾਜਨ ਸੈਣੀ ਸਾਹਿਬ ਨੇ, ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ, ਸੁਖਬੀਰ ਬਾਦਲ ਦੀ ਮੰਮੀ ਦੇ ਭੋਗ ਦੇ ਉੱਤੇ ਵੀ ਕਹਿੰਦੇ ਲੰਗਰ ਸ਼੍ਰੋਮਣੀ ਕਮੇਟੀ ਤੋਂ ਆਇਆ ਸੀਗਾ ਜੀ, ਤੇ ਉਸਦੇ ਚਾਚੇ ਦਾ ਮੁੰਡਾ ਦੱਸਦਾ ਸੀ ਜੀ ਉਹ ਵੀ ਵਿਧਾਨ ਸਭਾ ਦੇ ਵਿੱਚ ਸੀ ਜੀ। ਕਿਆ ਬਾਤ ਹੈ ਜੀ। ਸੁਰਿੰਦਰ ਮਾਲ ਜੀ ਕਹਿੰਦੇ ਆ ਭੁਪਿੰਦਰ ਜੀ ਪੋਸਟਰ ਵੱਡੀ ਸਕਰੀਨ ਦੇ ਉੱਤੇ ਬਹੁਤ ਸੋਹਣਾ ਲੱਗਦਾ ਹੈ, ਤੇ ਵਾਹ ਬਖਸ਼ੀ ਜੀ ਬਹੁਤ ਸੋਹਣਾ ਗੀਤ। ਅਤੇ ਇਸੇ ਤਰ੍ਹਾਂ ਮਾਲ ਜੀ ਕਹਿੰਦੇ ਆ ਮੇਰੇ ਹਸਬੈਂਡ ਟੀਵੀ ਦੇ ਉੱਤੇ ਦੇਖ ਰਹੇ ਨੇ ਕਹਿੰਦੇ, ਅਤੇ ਬਹੁਤ ਖੁਸ਼ ਹੁੰਦੇ ਨੇ। ਅਤੇ ਗ੍ਰੇਟ ਕਹਿੰਦੇ ਜੀ, ਅਤੇ ਸੁਰਿੰਦਰ ਮਾਲ ਜੀ ਅਤੇ ਧਰਮਿੰਦਰ ਸਾਹਮਣੇ ਆ ਗਿਆ ਕਹਿੰਦੇ ਜੀ ਗੀਤ ਸੁਣ ਕੇ। ਕਿਆ ਬਾਤ ਹੈ ਜੀ। ਅਤੇ ਇਸੇ ਤਰ੍ਹਾਂ ਆਖਰੀ ਸੁਨੇਹੇ ਨੇ ਦੋਸਤੋ, ਅਤੇ ਮੁਹੰਮਦ ਜੀ ਨੇ ਥੈਂਕ ਯੂ ਕੀਤਾ ਹੈ ਜੀ ਸਾਰਿਆਂ ਦਾ, ਅਤੇ ਆਪਣੇ ਦੇਸਾਈ ਜੀ ਲਿਖਦੇ ਹੈ ਕਿ ਸਤਿ ਸ਼੍ਰੀ ਅਕਾਲ, ਜੇ ਮੈਂ ਗਲਤ ਨਹੀਂ ਹਾਂ ਆਈ ਡੀ ਜਿਹੜੀ ਹੈ ਇਹਨਾਂ ਦੀ ਬਾਈ ਜੀ ਦੀ, ਸਤਿ ਸ਼੍ਰੀ ਅਕਾਲ ਭੁਪਿੰਦਰ ਜੀ, ਅਤੇ ਅੱਜ ਕਹਿੰਦੇ ਮੈਂ ਕਾਫੀ ਪ੍ਰੋਗਰਾਮ ਕਹਿੰਦੇ ਸੁਣਿਆ, ਅੱਜ ਕਾਫੀ ਪ੍ਰੋਗਰਾਮ ਸੁਣਿਆ ਜੀ, ਅਤੇ ਸੈਣੀ ਸਾਹਿਬ ਅੱਛੇ ਨਿਊਜ਼ ਦਿੱਤੇ ਨੇ ਕਹਿੰਦੇ, ਅਤੇ ਮੁਕੱਦਰ ਜੀ ਦਾ ਕਹਿੰਦੇ ਫਿਕਰ ਵੀ ਸਹੀ ਸੀ, ਅਤੇ ਬਖਸ਼ੀ ਜੀ ਗੀਤ ਸੋਹਣਾ ਸੀ, ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਅਤੇ ਸੁਰਿੰਦਰ ਮਾਲ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ ਸ਼ੁਕਰੀਆ ਜੀ, ਆਪਣੇ ਦੇਸਾਈ ਜੀ ਦਾ ਕਰਦੇ ਨੇ। ਇਸੇ ਤਰ੍ਹਾਂ ਦਵਿੰਦਰ ਕੌਰ ਧਾਲੀਵਾਲ ਹੈਗੇ ਨੇ ਮੇਰੇ ਖਿਆਲ ਨਾਲ, ਉਹ ਇਹਨਾਂ ਨੇ ਆਈ ਡੀ ਬਦਲੀ ਹੋਈ ਹੈ ਸ਼ਾਇਦ। ਅਤੇ ਮੁਹੰਮਦ ਜੀ ਕਹਿੰਦੇ ਆ ਸ਼ੁਕਰੀਆ ਜੀ ਮੈਡਮ ਦਵਿੰਦਰ ਜੀ। ਲਓ ਦੋਸਤੋ, ਇਹ ਸੀ ਜੀ ਸਭ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦੋਸਤ ਦਾ ਰਹਿ ਗਿਆ ਵੇ ਮਾਫ਼ੀ ਚਾਹਾਂਗਾ, ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ ਤੋਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ ਉਹਦੇ ਲਈ ਵੀ ਮਾਫ਼ੀ ਜੀ, ਅਤੇ ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਆ ਕੇ ਹੋ ਕੇ ਹੋਵਾਂਗੇ ਹਾਜ਼ਰ। ਸਾਰਿਆਂ ਨੂੰ ਪਿਆਰ ਭਾਈ ਅਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਜੀ। ਅਤੇ ਆਖਰ ਦੇ ਵਿੱਚ ਸੁਣਦੇ ਹਾਂ ਸਤਿੰਦਰ ਸਰਤਾਜ ਕੀ ਕਹਿੰਦਾ ਹੈ, ਗੁੱਸੇ ਦਾ ਨਤੀਜਾ ਹੁੰਦਾ ਮਾੜਾ। ਅਤੇ ਇਹ ਤੁਸੀਂ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਨਹੀਂ ਚੱਲੇਗਾ ਦੋਸਤੋ। ਸਰ ਸਾਰਿਆਂ ਨੂੰ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਇਸ ਦੇ ਨਾਲ ਹੀ ਜੀ।

0: ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
0: ਪ੍ਰਾਇਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਹੈ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਦੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ,
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
0: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ, ਨਾ,
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ
0: ਕੁੜੀ ਜਾਣਾ, ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ ਚ ਆਈ ਨਾ,
1: ਉੱਥੇ ਆਈ, ਬਿਲਕੁਲ। ਬੱਚਾ ਤੇ ਕੋਰੀਸ ਲੇਟ ਸੀ,
0: ਬੱਚਾ ਕੋਰੀਸ ਲੇਟ ਸੀ
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ।
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ।

0: प्रोग्राम तुहानू बहुत पसंद आया होएगा क्योंकि ये एक बहुत ही जरूरी मुद्दा है, पालन पोषण जिहड़ा बच्चों का है। और जे इहदे विच सुधार हो सकता है अपनी इस गलबात तो बाद भी थोड़ा बहुत फर्क मोड़ा पवे किसी की जिंदगी, जब आप समझते हैं कि बहुत कामयाब साडा अज का ये प्रोग्राम रहा है। तो अखीर विच मैं धन्नवादी हाँ डॉक्टर भावना गुप्ता जी का, टर्न अराउंड एजुकेशनल एंड कंसल्टेंसी सर्विसेज जलंधर ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇ ਵਿੱਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ ਜੀ
0: ਡਾਕਟਰ ਸਾਹਿਬ।
1: ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਹੈ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ
0: ਜੀ
1: ਮੈਨੂੰ ਇਹ
0: ਜੀ
1: ਮੌਕਾ
0: ਬਿਲਕੁਲ,
1: ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ. ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ. ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ. ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ. ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ. ਝੂਠਾ ਫਤਵਾ ਸੁਣਾਇਆ ਜਦੋਂ ਕਾਜ਼ੀ ਨੇ, ਸੁੱਚਾ ਨੰਦ ਤੇ ਵਜ਼ੀਰੀ ਖਾਨ ਰਾਜੀ ਨੇ, ਸਹਿਬਜ਼ਾਦੇ ਲਾਉਣ ਲੱਗੇ ਜਾਨ ਬਾਜ਼ੀ ਨੇ, ਕਹੇ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ.

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ

ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ। ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਏ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਏ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ।

0: ਵਾਹਿ ਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੋਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ,

ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਵਿੱਚ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦਸ਼ਮੇਸ਼ ਪਿਤਾ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ, ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ, ਜੱਗ ਜਾਣ ਦਾ ਜੋ ਜਰਿਆ,

ਸੁਣਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ, ਪੌਦੇ ਮਹੀਨੇ ਦੀ ਹਾਏ ਪੌਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਪੌਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਹੱਥ ਜੋੜ ਜਾਲ ਮਾਨੂੰ, ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂੰ।

ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ, ਇਸ

0: ਨੇ ਦੀ ਮੈਂ ਗੱਲ ਸੁਣਾਵਾਂ। ਸੋ ਪਿਆਰੀ ਸਾਧ ਸੰਗਤ ਜੀ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸਵੰਤ ਤੇ ਦਾਸ ਨੂੰ ਆਗਿਆ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ, ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਚਾਲੀ ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ। ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ, ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ, ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ, ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ, ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ, ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ, ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ, ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ, ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

0: ਪਿਓ ਦਾਦੇ ਦੀ ਸਰਦਾਰੀ ਤੇ ਮਾੜੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੁੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ।

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ। ਮਜ਼ਲੂਮਾਂ ਦੀ ਰਾਖੀ ਕਰਦਿਆਂ ਪਿਤਾ ਵਾਰਿਆ ਦਿੱਲੀ, ਕਸ਼ਮੀਰੀ ਪੰਡਤਾਂ

ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ, ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ, ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ, ਕੁਰਬਾਨੀ ਗੁਰੂਆਂ ਦੀ ਭੁਲਾ ਕੇ ਬਣਦੇ ਜਾਈਏ ਅਪਾਗੇ, ਹੈ ਸੋਚਣ ਦਾ ਵੇਲਾ ਸਿੰਘੋ ਸੋਚੀਏ ਰਲ ਮਿਲ ਸਾਰੇ, ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ, ਵਿਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ, ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ, ਮੈਂ ਦਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਗੁਰ ਨੂੰ ਸਦਾ ਜਾਈਏ ਬਲਿਹਾਰੇ, ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ, ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਟਰਾਂ ਦਾ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਜੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਰ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ ਤੇ ਅੰਤ ਵਿਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ದ್ವಾಪಾ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ।

ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ, ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਵੀ ਬਸਣ ਪਧਾਰ ਸਦਾ ਇੱਕ ਕੇ ਉਹ ਵੀ ਬਸਣ ਪਧਾਰ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ ਨੇ ਯਾਰੋ ਮੈਂ ਉਸ

0: ਇੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀਂ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ ਤੇ

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕੰਮ ਇਹਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

0: ਜਦੋਂ ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਜਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿਓ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ, ਇਸ਼ਕ ਨੇ ਤਾਂ ਹਾਏ ਇਸ਼ਕ ਨੇ ਤਾਂ, ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ, ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ, ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ, ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ। ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ, ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

ਲੈ ਸੱਚੀ ਗੱਲ ਵਿੱਚ ਪਿਓ ਤੇ ਧੀ ਚ ਕਾਦੀ ਜੱਕ ਵੇ ਤੇਰੀ ਕੱਚੀ ਕੋਠੜੀ ਤੇ ਕੋਠੀਆਂ ਦੀ ਅੱਖ ਵੇ ਤੇਰੀ ਕੱਚੀ ਕੋਠੜੀ ਤੇ ਕੋਠੀਆਂ ਦੀ ਅੱਖ ਵੇ ਤੇਰੀ ਪੱਗ ਵਾਂਗ ਰੱਖ

0: ਹੋਇਲਾ ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ,

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਜਗੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ,

0: ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋਹੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਲਿਜਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਈਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸ ਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ, ਉਹਨਾਂ ਨੇ ਭਜਾ ਦਿੱਤਾ। ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸ ਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਣੀਆਂ ਸਰਕਾਰੀ ਕਰਾਉਣੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ, ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ,
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਪੈਂਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਿਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੌਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੌਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ,
1: ਅੱਛਾ
2: ਉਹਦੇ ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ ਤੇ
1: ਅੱਛਾ ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ
1: ਅੱਛਾ ਜੀ
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
2: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ
1: ਅੱਛਾ
2: ਹੈ,
1: ਜੀ
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪರ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਹਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1st ਤੋਂ ਲੈ ਕੇ 10th ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ 1st ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8th, 9th, 10th 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8th ਤੱਕ ਬੱਚੇ ਨੂੰ ਉਸ 8th ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
2: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੋਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
1: ਐਡ ਹੋ ਗਏ, ਚਲੋ ਕੋਈ ਗੱਲ
2: ਹੋ
1: ਨਹੀਂ,
2: ਰਿਹਾ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ,
2: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
1: ਫਿਰ ਤੋਂ

0: ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਦਾ ਹੀ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ 'ਚ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹਵਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀਗੀ,
0: ਅੱਠਵੀਂ ਬੋਰਡ ਦੀ, ਹਾਂਜੀ
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ
0: ਇਹਦਾ
1: ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
0: ਹਾਂਜੀ ਹਾਂਜੀ,
1: ਅੱਠਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ
0: ਹਾਂ,
1: ਕਰਾਂਗੇ,
0: ਵਾਜੀ
1: ਹੋ
0: ਵਾ,
1: ਗਈ ਪਾਸ, ਹੋ ਗਈ ਅੱਠਵੀਂ ਸੰਭਵ।
0: ਠੀਕ ਹੈ ਜੀ,
1: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ
0: ਅੱਛਾ
1: ਕੰਪੀਟੀਸ਼ਨ ਦੀ
0: ਅੱਛਾ
1: ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ ਤਿੰਨ ਲੈਂਗੁਏਜ ਦੇ ਆਉਂਦੇ
0: ਇਹ
1: ਆਉਂਦੇ
0: ਪਲੱਸ
1: ਸੀ।
0: ਪੁਆਇੰਟਸ
1: ਇਹ ਪਲੱਸ
0: ਬਿਲਕੁਲ,
1: ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ
0: ਹਾਂਜੀ
1: ਸੀਗਾ
0: ਹਾਂਜੀ
1: ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ,
0: ਜੀ ਜੀ ਜੀ
1: ਹਿੰਦੀ,
0: ਜੀ
1: ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਹੋ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ,
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ
0: ਹੈ,
1: ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ?
1: ਬਿਲਕੁਲ
0: ਠੀਕ ਹੈ ਜੀ,
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜਾ ਮੈਥ ਇੰਟਰਸਟ ਸੀ ਤੇ ਨੋਨ ਮੈਡੀਕਲ ਵੈਸੀ ਆਪਸ਼ਨਲ ਰੱਖ ਲਈ
0: ਕਿਆ
1: ਦੋਨੋਂ।
0: ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ?
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ,
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ,
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ,
1: ਵੇਲੇ
0: ਹਾਂਜੀ
1: ਮਤਲਬ
0: ਜੀ,
1: ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ,
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸੇ ਨੂੰ
0: ਮਿਲਾ
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ,
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ
0: ਜੀ
1: ਤੋਂ
0: ਜੀ
1: ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂਜੀ
1: ਮੈਡੀਕਲ ਦੇ
0: ਹਾਂਜੀ,
1: ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ
0: ਜੀ
1: ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ,
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ
0: ਜੀ,
1: ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ,
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲ

0: कैलिबर कितने का खड़ा है आज देखा जावे, जो ओवरऑल सिनेरियो जनरल।
1: मैंने नहीं पता, मुझे इस तरह लग रहा कि इंडिया दे जीन्स कुछ इस तरह की गल है, जेनेटिक मटेरियल अपने देश का इस तरह का है कि बच्चे जड़े है इन्ने ज़्यादा टैलेंटेड ने, नवी जड़ी पनीरी आप कहें
0: हाँ
1: नवी
0: जी हाँ जी
1: जनरेशन जी आ
0: हाँ
1: रही है
0: जी हाँ
1: वो
0: जी
1: इन्नी ज़्यादा टैलेंटेड है, उन्होंने देख के सामने लगता है कि उस उम्र से असी कुछ भी नहीं सके इन्होंने सामने। जो
0: जी
1: असी
0: आप बताएं।
1: इफ वी कैन ट्रेवल बैक इन टाइम से उन्होंने कंपेरिजन करिए असी कितने भी स्टैंड नहीं करांगे। बेसिकली अगेन सारी गल घूम फिर के उत्ते आ जाती है कि जे इन्हों बच्चों को प्रॉपर असी गाइडेंस दईए, उन्होंने प्रॉपर ग्रूम करिए, बच्चे कुछ भी कर सकते हैं।
0: जी।
1: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह ना यूज कर लैन। मैं
0: बिल्कुल
1: बच्चों को मिलता स्कूलों से भी मिलता कॉलेज से भी मिलता,
0: हाँ जी हाँ जी
1: बड़े हादसे वाली गल है, वो कहने जी असी तो वांग बनना है। कई बच्चे जो सिविल की तैयारी शुरू करते हैं
0: अच्छा जी
1: उन्होंने दिमाग से भी यही गल होंगी है, साढ़े भी दिमाग इनफैक्ट जो अं प्रिपेयर करे से यही गल होंगी कि डीसी बना के जी असी
0: ठीक है
1: सिविल्स
0: जी
1: सिविल
0: बिल्कुल
1: सर्विस
0: बिल्कुल
1: करके डीसी बना के। हूँ छोटा बच्चा कह रहा है कि मैं डीसी बनना, तो मैं कहा कोई गल नहीं बेटा तू पढ़ ले ग्रूम अप कर ले, डिसेंट चाइल्ड बन जा, डीसी
0: हाँ
1: तो आप
0: डीसी ही बन
1: कर डिसेंट बन
0: गए
1: जाएगा। कोई बड़ा बच्चा कोई आंदा है कॉलेज का वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन
0: ग्रेट।
1: जाना। सो बेसिकली डीसी बनना या सिविल सर्विस जाना एक बहुत ही एक मल्टी प्रॉन्ग चीज़ का एक प्रॉन्ग है। तो साढ़े को अगे करियर से इन्नी ऑप्शंस ने, स्पोर्ट्स पर्सन ओलंपिक से तुसी कुछ कर लो, असी देखिया 2016 के ओलंपिक के
0: हाँ जी हाँ
1: जेडे भी
0: जी
1: मेडलिस्ट है अज वो कितने पहुंच चुके हैं।
0: बिल्कुल बिल्कुल
1: थोड़ी जी
0: बिल्कुल
1: मेहनत करके तुसी अपने देश का ना किन्ना अगे ले जा सकते हो। तुसी किसी नू एक्टिंग का शौक हुंदा, कोई बच्चा इस तरह का इनहेरेंट टैलेंट हुंदा हैगा, तुसी
0: बिल्कुल बिल्कुल
1: एक्टिंग
0: हाँ
1: लाइन
0: जी
1: से
0: हाँ जी
1: चले जाओ। सिंगिंग का शौक है अपने अपने ही एरिया च किन्ने सिंगर तुहाडे थ्रू
0: हाँ
1: ही मैंने पता
0: वाकई
1: लग
0: हाँ
1: गया
0: जी हाँ जी
1: सीगा।
0: बिल्कुल जी
1: तो किसी दे कोई भी टैलेंट हैगा जे इहनूं वो एक्सप्लोर करे, माइंड दा असीं बिल्कुल 5 तो 10% आपां एक्सप्लोर करते हैं, आपां माइंड नूं
0: हाँ
1: होर
0: जी
1: एक्सपेंड करके एक्सप्लोर करिए, तुसीं कितें दे कितें पहुंच सकते हो किसी भी लाइन दे विच।
0: बिल्कुल सर बहुत वधिया लग रहा है गल्लां बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर होंगे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरिया जिला होशियारपुर का कैंपस 6 एकड़ जमीन में फैलिया हुआ है, जिस विच बीए बीसीए बीकॉम बीबीए बीएससी नॉन मेडिकल बीएससी फैशन डिजाइनिंग बीए बीएड इंटरग्रेटेड कोर्स 4 साला, इसके अलावा एमए हिस्ट्री हिंदी पंजाबी म्यूजिक वोकल पोलिटिकल साइंस एमकॉम और पीजीडीसी कोर्स चल रहे हैं। विद्यार्थियों लिए आधुनिक ढंग से तैयार केमिस्ट्री फिजिक्स बायोलॉजी एसी कंप्यूटर लैब्स ICT, लैंग्वेज मैथमेटिक्स सोशियोलॉजी म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई वजीफे अते इनाम अते अनाथ विद्यार्थियों लिए फीसां विच रियायतां दित्तियां जांदियां हन। विद्यार्थियों के खेडन लिए खो खो वॉलीबॉल बैडमिंटन कबड्डी गतका एथलैटिक बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हन। लाइब्रेरी विच वख-वख विषयां ते 52 जर्नल उपलब्ध हन। विद्यार्थियां हर साल यूनिवर्सिटी विच वधिया पोजीशनां हासिल कर रहियां ने। जोनल इंटरजोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल-नाल सभ्याचारक खेतर विच भी एक नवी पछाण बनी।
0: हाँ जी दोस्तों स्वागत है एक बार फिर। ब्रेक तो बाद आपां गल्लां कर रहे हैं सिक्ख्या ते रुजगार प्रोग्राम तहत बच्चों का बेहतर भविष्य किवें बने। तो साढ़े नाल स्टूडियो विच मौजूद ने डॉक्टर हिमांशु अग्रवाल जी IAS जो बतौर SDM दसूहा विच तैनात ने, ते बच्चों के भविष्य नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब आपां जिवें पहलां गल कर रहे सीगे कि पेरेंट्स दे प्रेशर नाल बच्चा करे कुछ, जां कई बारी ओह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर ही चल जांदे आ। ये किदां दा फैसला बच्चे जिहड़ा इहदा प्रभाव पै सकदा उहनां ते?
1: कई बारी इन्हां गल्लां दा चंगा प्रभाव पैंदा हैगा बच्चों दे कि कई बारी उन्हों कोई गाइडेंस देने वाला नहीं हुंदा, बट एक सपोर्ट सिस्टम तुहानू जे मिल जांदा आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वो पुल ऑफ कर सकदा हैगा। बट ये अल्टीमेट डिसीजन जदों 11वीं च हुंदा बच्चा 16-17 साल का हुंदा, आप टैलेंट की गल कर रहे थे बच्चों की,
0: हाँ जी हाँ जी
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है कि वो उस फील्ड में ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ
0: ਹਾਂਜੀ ਹਾਂਜੀ
1: ਜਿਹੜੀ ਰਾਹ ਉਹ
0: ਹਾਂਜੀ
1: ਤੁਰ ਪਿਆ
0: ਬਿਲਕੁਲ
1: ਹੈਗਾ,
0: ਬਿਲਕੁਲ
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ ਹੈ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ
0: ਹਾਂਜੀ
1: ਉਹ
0: ਹਾਂਜੀ
1: ਕਰ ਸਕਦਾ ਹੈਗਾ, ਜੇ ਉਹਨੂੰ ਲੱਗ ਰਿਹਾ
0: ਜੀ
1: ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ,
0: ਉਧਰ ਆ ਗਿਆ
1: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ
0: ਹਾਂਜੀ
1: ਉਸ
0: ਹਾਂਜੀ
1: ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
0: ਜੀ
1: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
0: ਹਾਂਜੀ ਹਾਂਜੀ ਹਾਂਜੀ
1: ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ,
0: ਓਕੇ
1: ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ, ਜੇ ਉਸ
0: ਜੀ
1: ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
0: ਬਿਲਕੁਲ
1: ਇਹਦੇ ਵਿੱਚ
0: ਬਿਲਕੁਲ
1: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
0: ਹਾਂਜੀ
1: ਇੰਨਾ
0: ਹਾਂਜੀ
1: ਸਟਰੋਂਗ ਹੋਣਾ ਚਾਹੀਦਾ ਹੈ, ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ ਜਿਵੇਂ ਆਪਦਾ ਬੱਚਾ ਹੋਵੇ
0: ਹਾਂਜੀ ਬਸ
1: ਉਹ
0: ਉਹਦਾ ਹੀ
1: ਸਮਝ ਕੇ ਜੇ
0: ਚਾਹੀਦਾ
1: ਉਹਨਾਂ
0: ਹਾਂਜੀ
1: ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
0: ਬਿਲਕੁਲ
1: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ
0: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ, ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ, ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ, ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ,
0: ਉਹਨਾਂ ਦੀ ਟ੍ਰੇਨਿੰਗ ਹੈ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ, ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ,
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ
1: ਕੁਝ ਬੱਚੇ ਹੁੰਦੇ ਹੈ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ, ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ, ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਜੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ, ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: जी
1: ये मत समझना कि समुंदर में रवानी नहीं है,
0: हाँ
1: हम जब
0: बिल्कुल,
1: उठेंगे तूफान बंद कर उठेंगे, अभी हमने उठने की ठानी नहीं है।
0: क्या बता, वाह जी
1: और आप
0: वाह,
1: जब एक बार मन में ठान लिया कि
0: हाँ
1: मैंने
0: बिल्कुल
1: ये अचीव करना है,
0: जी
1: उस तो बाद तुहाडे मतलब कोई तुहानू रोक ही नहीं सकता, एक बार ठानन की लोड़ है तां मन।
0: मतलब जेड़े फेलियर दा रोना रोण वाले लोग आ, वो ते फिर लगभग उन्हें आप ही जिम्मेवार।
1: नहीं, फेलियर फेलियर तुहाडी लाइफ च बहुत जरूरी है,
0: जी।
1: कोई भी तुसी सक्सेस नू अचीव करना है, एक बारी जे तुसी फेल हो जांदे हो,
0: हाँ
1: मैं
0: जी
1: कहंदा कि ओ वरदान हुंदा है, ठीक है,
0: जी
1: क्योंकि
0: जी जी
1: ओहदे बाद तुसी सारी उम्र अपने उम्र जेहड़ा है संभल के चलते हो कि पिछली बार
0: हाँ
1: मैं ये फेल आया सी इस कारण तो फेल होया सीगा,
0: कोशिश हो जाती
1: कॉशियस हो जांदे। बिल्कुल,
0: जी।
1: फेलियर तो बाद जेहड़ा उठना हुंदा हैगा वो बहुत तुहाडा लाइफ
0: और
1: है,
0: जरूरी है जी,
1: वो स्टेप जे तुहाडा चंगा चला जांदा है उस तो बाद तुहानू कोई नहीं रोक सकदा। जदों ही फेल होके बह जाओगे यू क्रिप करन लग जाओगे कि
0: हाँ
1: मैं तो फेल हो गया
0: करने
1: जी, मैं हुण कुछ नहीं कर सकता लाइफ दे विच, मैं वो छोड़
0: रब
1: दे
0: ने
1: मैं
0: ठीक नहीं
1: रब
0: किया
1: नू दोष देता, गुआंढियां नू दोष देता, इस
0: था।
1: तरह कर लिया, फिर उथे ही तुहाडा जेहड़ा है सारा खराब हो जाना फोकस, जे तुसी खड़े हो गए उस तो बाद फिर तो तुहानू कोई रोक ही नहीं सकता।
0: बिल्कुल वो जरूरी है जी।
1: बिल्कुल
0: गिरते हैं शाह सवारी मैदाने जंग में,
1: बिल्कुल
0: वो तो हम क्या
1: बिल्कुल बिल्कुल
0: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया ते
1: बिल्कुल
0: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड है किसी को नहीं लोड है। फिर भी जो कोचिंग सेंटर्स है, ये तो मशरूमिंग अप इन्हें इन्नी ज़्यादा हो रही है, इन्हें दी कोई सिग्निफिकेंस अपन की लगती है जो?
1: कोचिंग एक भेड़ चाल बन चुकी है अज के
0: जी
1: जमाने
0: जी
1: दे विच।
0: जी
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
0: हाँ जी
1: हुण
0: हाँ
1: तां
0: जी हाँ
1: दिल्ली
0: जी,
1: एक हब
0: वो
1: बन
0: तो
1: गया
0: पूरा
1: है,
0: कोचिंग जंगल बन गया
1: उत्थे
0: है।
1: हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने, बट
0: जी
1: तुसीं
0: जी
1: परसेंटेज वेखो उत्थे
0: जी
1: जे
0: जी
1: लख बच्चे जा रहे ने ते 100 बच्चा निकलता हैगा,
0: ओ जी बिल्कुल
1: ठीक है। ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
0: निकालता, हाँ
1: निकालता या कोई पर्टिकुलर शहर है इस तरह का जिहड़ा 100 बच्चे हर साल निकाल रहा है, बट उत्थे परसेंटेज भी देखी जावे कि कहड़े बच्चे नहीं निकालते ते वो अगे की करते पए ने।
0: बिल्कुल
1: मेरा
0: सही,
1: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
0: हाँ जी हाँ
1: कि
0: जी
1: वो बच्चे जिहड़े कि किसी कारणवश नहीं निकलते पए,
0: नहीं
1: अपने
0: निकल,
1: करियर च नहीं निकलते पए,
0: हाँ जी हाँ
1: कि
0: जी
1: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के विच चले जाते ने,
0: जी
1: डिस्पर्स हो
0: जी जी
1: जाते ने, कि
0: हाँ
1: वो उत्थे स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
0: जी।
1: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
0: प्रेशर
1: वो इवन कोचिंग सेंटर्स का रोल बन जाता है कि बच्चों को ढंग ना गाइड करन, 3 4 साल हो गए नहीं निकलता पाया, एंड अगे लाइफ से या
0: जी
1: तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
0: हाँ
1: उस बाद अपना प्लान बी ते आ जाओ, एक प्लान बी होना लाइफ से हर चीज से वो
0: जरूरी
1: बहुत
0: है,
1: जरूरी हैगा,
0: एक बैकअप
1: एक
0: प्लान
1: बैकअप
0: जरूरी है
1: जिवें
0: आने
1: तुहाडे स्टूडियो से बैकअप प्लान तुहाडे हर चीज का होंदा
0: वाले।
1: हैगा, वो बैकअप प्लान लाइफ से होना भी बहुत जरूरी है कि कितने कोई
0: बिल्कुल
1: स्टक करके तो तुसीं प्लान बी ते आ जाओ। तो मेरा
0: जी जी
1: कंसर्न यही है कि जो कोचिंग सेंटर से तुसीं जा रहे हो कोचिंग के बावजूद भी कुछ परसेंटेज 99% तुसीं सक्सेसफुल नहीं रहोगे,
0: हाँ
1: 1%
0: जी
1: ही तुहाडा सक्सेस चांसेस है,
0: जी
1: उस तो बाद अपना जिहड़ा प्लान भी जरूर अपने नाल रखना चाहिए, क्या तो पढ़ाई के नाल नाल तुसीं कोई जॉब ज्वाइन कर लो या तुसीं अपना कोई नाल साइड बिजनेस शुरू कर सकते हो, अजकल मेक इन इंडिया स्टार्टअप इंडिया इस तरह के काफ़ी
0: सारे आ
1: जिहड़े
0: रहे
1: प्रोग्राम
0: हैं,
1: बनते पए
0: बड़े
1: ने,
0: अच्छे
1: तुसीं
0: प्रोग्राम हैं।
1: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने,
0: जी
1: तुसीं नाल
0: जी
1: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो,
0: बिल्कुल
1: बट
0: बिल्कुल,
1: फेल हो गए, फेल होने तो बाद तुसीं ना उठे फिर उत्थे तुहाडा करियर जिहड़ा खत्म
0: क्योंकि
1: है।
0: जिहड़ा फेल हो के फेल पास होना दे जिंदगी दा एक वो
1: बिल्कुल
0: यही जिंदगी है, लेकिन
1: बिल्कुल
0: इतने प्रेशर इन्ना होंदा है उत्थे, जदों आपां कोटे दी गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजदे आ बच्चे नूं, वो इनू एक ग्रंटड मान लेंदे आ कि हुण उत्थे चल गया, दैट इज बस ये हो गया बन गया है जो आप बनाउणा चाहुंदे हो, उस उतों बच्चे दे जिहड़ी स्ट्रेस लैवल कितने ज़्यादा बढ़ जाता है।
1: बिल्कुल
0: तो आपां ये भी देखते हैं बड़ी दुखदाई खबरें आती हैं कि उत्थे आत्महत्या कर ली किसी बच्चे ने,
1: बिल्कुल
0: कुछ घट गया वध गया नंबर कुछ ऐसा हो गया है, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ,
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ।
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤੋਂ ਬਾਅਦ ਤੁਸੀਂ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
0: ਸੈਲਫ ਕਾਉਂਸਲਿੰਗ ਹੀ
1: ਸੈਲਫ
0: ਕਰਨੀ ਹੈ।
1: ਕਾਉਂਸਲਿੰਗ। ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
0: ਬਿਲਕੁਲ,
1: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ।
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਾਂਜੀ
1: ਤੁਸੀਂ ਕਿਤੇ
0: ਹਾਂਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ
1: ਪਹੁੰਚਾਇਆ ਹੈ,
0: ਸਾਰਾ ਹੋਇਆ
1: ਤੇ ਮੈਂ ਆਪਣੀ ਇੱਕ
0: ਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ
1: ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਹਾਂ
1: ਕਰੀਏ,
0: ਜੀ ਹਾਂ ਜੀ
1: ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ ਪੀ ਵੀ ਸਿੰਧੂ, ਸਾਕਸ਼ੀ
0: ਹਾਂ
1: ਮਲਿਕ, ਦੀਪਾ
0: ਬਿਲਕੁਲ ਬਿਲਕੁਲ
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
0: ਉਹਨਾਂ ਨੂੰ ਮਿਲੀ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ,
0: ਹਾਂ
1: ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ
0: ਕਿਆ
1: ਨੱਚੇ,
0: ਪਤਾ,
1: ਪੂਰੇ
0: ਵਾਕਈ
1: ਪੂਰੇ
0: ਉਹਨੇ
1: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਵੀ ਅਬ ਤੁਸੀਂ
0: ਉਜਾਲਾ ਆ ਰਿਹਾ ਹੈ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
3: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ, ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
3: ਜੀ, ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ और फुल टाइम जॉब है पेरेंटिंग,
0: जी
3: इहदा कोई निर्धारित समा नहीं है। जद तक
0: जी
3: तुसीं पेरेंट्स हो पेरेंटिंग चलती रहिंदी है।
0: जी जी
3: एक बच्चे नूं पैदा करना, उस दियां जरूरतां पूरियां करना, और जिस तरह आपां कहिंदे आ कि सारे इदां ही पलदे है,
0: जी जी
3: इह पेरेंटिंग नहीं है। पेरेंटिंग इस तों वध के है कुछ।
0: जी
3: तुसीं एक बच्चे नूं उह बनाना जो तुसीं बनाना चाहुंदे हो, उस नूं टाइम देना पैंदा है।
0: बिल्कुल बिल्कुल जी,
3: उहदे लई जो एफर्ट्स लगदियां है उह सब इस पेरेंटिंग दे विच आ जांदा है।
0: जी जी जी जी तो ये अपने आप दे विच उम्र भर चलन वाला
3: मतली
0: जिहड़ा काम
3: है, बिल्कुल
0: एक दिन वाला काम नहीं हैगा।
3: हां जी हां जी
0: इहदे उत्ते गल हो गई ते खत्म हो गई।
3: हां जी
0: मतलब कि इहदे लई ते फिर किवें आपां इहनां नूं डिफाइन करांगे? हर बंदे दा अपना सुभाअ है ते आपो अपने रूल आपो अपने जिहड़े तरीके नाल अपने बच्चियां नूं पालन पोषण उहनां दा करदे आ।
3: हां जी
0: ते किहड़ियां चीज़ां जिहड़ियां ने उह सब उभर के आउंदियां ने, किस तरह आपां कहिंदे आ टाइप्स इहदियां?
3: हां जी हां जी वैसे ते थोड़े बहुत फर्क दे नाल हर एक दा स्टाइल डिफरेंट है
0: जी,
3: पर मुख तौर ते चार पेरेंटिंग स्टाइल्स गिने गए है।
0: जी जी
3: जिन्हां विचों सब तो पहला जो अपने इत्थे आम चलता है जिसनों असीं कहने हैं अथॉरिटेरियन स्टाइल। अथॉरिटेरियन स्टाइल वो है जिस दे विच असीं बच्चियां नूं अपना हुक्म मनन दी ही तालीम दिंदे हैं। मैं तैनूं जो कहा बस
0: ओके है।
3: हाँ
0: ओके है।
3: जे बच्चा क्वेश्चन करता है तो सानूं लगता है कि वह अगे बोल रहा है, वो साड़ी इज्जत नहीं कर रहा।
0: जी जी जी जी
3: ये अथॉरिटेरियन स्टाइल है साड़े, असी ओदे नाल रीजनिंग नहीं करदे, असी ओनू लॉजिकली एक्सप्लेन नहीं करदे।
0: जी जी जी
3: और सानू ये लगदा है कि ये बच्चा साड़े कहने च नहीं है जी, वो बार बार क्वेश्चन करदा है या साड़े डिसीजन नू चैलेंज करदा है।
0: जी जी जी
3: साड़े कोले ओदे हर जवाब दा इक्को ही, ओदे हर सवाल दा इक्को ही जवाब हुंदा है क्योंकि मैं क्या।
0: जी जी जी बिल्कुल बिल्कुल
3: ये अपने आम चलदा है,
0: ये सब तो ज्यादा पॉपुलर है,
3: सब तो ज्यादा पॉपुलर है। ठीक है
0: बिल्कुल
3: तुहानू सुन के किदां लग रहा है तुहानू आपे ही पता चल जाएगा कि ये कितना को होना चाहिए।
0: जी जी
3: ठीक है
0: बिल्कुल।
3: दूसरा है जिदे विच असी नू कहने अथॉरिटेटिव स्टाइल, ये पहले जिदी मैं गल की थी अथॉरिटेरियन है
0: जी।
3: सेकंड है अथॉरिटेटिव जेड़ा काफी हद तक बैलेंस्ड पेरेंटिंग है
0: जी जी जी,
3: जिसदे विच असी बच्चियां नाल गलबात करदे हां, असी उहनां दी गल सुनदे हां, असी अपना अपने डिस्कशन करते हैं, असी अपनी गल उन्हां दे सामने रखते हैं, असी पॉजिटिव नैगेटिव दे बारे गल करते हैं, कदे बच्चे तो असी कन्विंस हो जाने हैं, कदे बच्चा साडे तो
0: साडे तो हो जाता है। जी जी जी
3: और इनू मेरी नजर विच पॉजिटिव पेरेंटिंग है।
0: जी जी टू वे कम्युनिकेशन,
3: टू वे कम्युनिकेशन है, बच्चे नु कदे भी ए नहीं लगदा कि मेरी तो सुनदे ही नहीं।
0: जी जी बिल्कुल बिल्कुल बिल्कुल
3: है ना
0: जी।
3: कई बार ऐसा भी होंदा है कि तुसी अपनी ही गल मनवा लैंदे हो पर बच्चे नु एहसास नहीं होंदा कि मेरे नाल जबरदस्ती हुई है।
0: बिल्कुल ठीक है,
3: तुहाडा कन्विंस करन दा तरीका इस तरह दा होंदा है।
0: जी जी जी
3: दैट इज अथॉरिटेटिव। ठीक है
0: जी जी।
3: एक है थर्ड जिस दे बारे मैं गल करना चाहनी है, वो है परमिसिव पेरेंटिंग।
0: परमिसिव
3: परमिसिव परमिसिव दे विच है कि तुसी छूट देती है बच्चे नू,
0: खुला ही छड़ देता है कि जो मर्जी करे,
3: तुसी उस तो अपनी एक्सपेक्टेशंस बहुत घटा ली है
0: जी,
3: कोई फर्क नहीं पैंदा तू जो मर्जी कर।
0: जी जी जी
3: ठीक है, हर एक चीज ओनू तुसी मुहैया करांदे हो, ओदियां डिमांड्स जिहड़ियां है तुसी ये नहीं देखदे कि वो जेन्युइन है या नहीं, वो पूरियां करना तुहानू लगदा जरूरी है
0: जी।
3: और तुसी वो बोलदा और पूरियां कर दे हो
0: जी,
3: इस तरह की पेरेंटिंग दे विच चाइल्ड स्पॉयल हुंदा है
0: जी,
3: जो आम तौर पे देखा जाता है
0: जी जी,
3: क्योंकि उन्हें इंपॉर्टेंस नहीं समझाई जाती कि चीजा किस तरह आंदी है, किस कितनी डिमांड होनी चाहिए है,
0: जो उन्हें मुंह कढ़िया
3: हाँ, उन्हें ये नहीं लगता कि जरूरत दे हिसाब नाल चीज होंदी है, उन्हें लगता जो दिल करे वो होंदी है।
0: जी जी जी जी जी बिल्कुल
3: बिल्कुल, वो इस तरह सीखता है। इस तरह के बच्चे फिर अगे जाके कम्युलेटिव बनते हैं, चीजा कठिया कर लेनिया चाहे लोड होवे चाहे ना,
0: बस उन्होंने जमा करी जाना सब
3: कुछ। हाँ जी ठीक है
0: बिल्कुल।
3: फिर है अनइनवॉल्वड पेरेंटिंग, अनइनवॉल्वड जिथे पेरेंट्स इनवॉल्वड ही नहीं है,
0: कुछ भी नहीं कर रहे हो,
3: फिजिकल प्रेजेंस नहीं है, जरूरतें सारियां पूरियां हो रही हैं बच्चे दी।
0: जी जी जी बिल्कुल, पर वो उते है नहीं,
3: उते नहीं है ना, वो टाइम दे रहे है, जे वो हैगे भी है तो कुछ होर कर रहे है, बच्चे लई नहीं है।
0: बिल्कुल बिल्कुल,
3: वो अपनियां कुछ एक्टिविटीज दे विच इन्ने बिजी है या उन्हानू ये लगदा ही नहीं कि ये जरूरी है, उन्हानू लगदा है जरूरतां पूरियां करनियां ही पेरेंटिंग है
0: जी, जी।
3: और वो सारियां जरूरतां पूरियां कर रहे है, और बच्चे नू भी एक टाइम तो बाद ये लगन लग जांदा है कि मां बाप जड़े है वो जरूरतां पूरियां करन दा सोर्स है।
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
3: ਉਹ ਜੁੜਾਵ ਨਹੀਂ ਆਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਆ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ,
3: ਉਹ ਨਹੀਂ ਬਣਦਾ ਉਹਨਾਂ ਦਾ।
0: ਬਿਲਕੁਲ ਬਿਲਕੁਲ ਜੀ,
3: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
3: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ।
3: ਹਾਂਜੀ,
0: ਦੋਨੋਂ ਤੇਰਾ
3: ਉਸਦੇ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
0: ਜੀ ਜੀ,
3: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
3: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
3: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
3: ਬਿਲਕੁਲ,
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
3: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
3: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
3: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
0: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
3: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
0: ਜੀ ਜੀ ਜੀ,
3: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਕੋਈ ਦਰ ਪੀੜੀ ਚੱਲ ਰਿਹਾ,
3: ਪੀੜੀ ਦਰ ਪੀੜੀ ਚੱਲ ਰਿਹਾ
0: ਜੀ ਜੀ,
3: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
3: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
0: ਬਿਲਕੁਲ,
3: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
3: ਇਹ ਡਿਪੈਂਡ ਕਰਦੇ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
3: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
3: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
3: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
0: ਬਿਲਕੁਲ
3: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ। ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
3: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
3: ਬਿਲਕੁਲ,
0: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
3: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
0: ਜੀ।
3: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ
3: ਹੈ ਨਾ,
0: ਬਿਲਕੁਲ ਜੀ।
3: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
3: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ ਬਿਲਕੁਲ।
3: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
0: ਬਿਲਕੁਲ ਠੀਕ ਹੈ,
3: ਹੈ ਨਾ,
0: ਬਿਲਕੁਲ
3: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
3: ਇਹ ਠੀਕ ਨਹੀਂ ਹੈ।
0: ਬਿਲਕੁਲ,
3: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
3: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਬੱਚਿਆਂ ਨੂੰ। ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
3: ਕੰਡੀਸ਼ਨਿੰਗ ਹੋ ਗਈ। ਠੀਕ ਹੈ
0: ਜੀ ਜੀ,
3: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
3: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
0: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
3: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ।
0: ਬਿਲਕੁਲ ਬਿਲਕੁਲ,
3: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
0: ਜੀ ਜੀ,
3: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ,
0: ਜੀ ਜੀ
3: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
0: ਜੀ ਜੀ ਜੀ ਬਿਲਕੁਲ,
3: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
0: ਬਿਲਕੁਲ,
3: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਚ ਕੋਈ
3: ਬੋਧ ਦਾ ਕੋਈ ਕਸੂਰ ਨਹੀਂ ਹੈ।
0: ਬਿਲਕੁਲ,
3: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
0: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ ਹੈ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
3: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
3: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
0: ਜੀ,
3: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
3: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
0: ਜੀ ਜੀ,
3: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
3: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
0: ਬਿਲਕੁਲ,
3: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
3: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
0: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
3: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
3: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
0: ਬਿਲਕੁਲ ਬਿਲਕੁਲ,
3: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
3: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
3: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
3: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
3: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
0: ਜੀ ਜੀ ਜੀ ਬਿਲਕੁਲ ਠੀਕ ਹੈ।
3: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
3: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲੈ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਏਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
3: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
3: ਹਾਂਜੀ,
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
3: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
3: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
3: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
0: ਜੀ ਜੀ,
3: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
3: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
3: ਹਾਂਜੀ,
0: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
3: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
3: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
3: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
0: ਜੀ ਜੀ ਬਿਲਕੁਲ,
3: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
3: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
3: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
3: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
3: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ
3: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
0: ਜੀ ਜੀ ਬਿਲਕੁਲ
3: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ ਛੱਡੋ ਪਰੇ ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ
3: ਬਿਲਕੁਲ ਉਤਰਦਾ ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ
0: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ
3: ਬਿਲਕੁਲ ਹੋ ਰਿਹਾ
0: ਹੈ ਬਿਲਕੁਲ ਬਿਲਕੁਲ ਜੀ ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ
3: ਹਾਂਜੀ
0: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ
3: ਹਾਂਜੀ
0: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
3: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
0: ਉਹ ਇੱਕ ਇਹਦਾ ਵਾਅਦਾ ਹੈਗਾ
3: ਹਾਂ ਉਹ ਇਹਦਾ ਵਾਅਦਾ ਜੇ ਇਸ ਨੂੰ ਪੋਜ਼ਿਟਿਵਲੀ ਲਓ ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ ਹਾਂ
0: ਬਿਲਕੁਲ ਬਿਲਕੁਲ
3: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣ ਇਹ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
0: ਜੀ ਜੀ ਬਿਲਕੁਲ
3: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ
0: ਉਹ ਸਕਿਪਿੰਗ ਕਰੇਗਾ ਨਹੀਂ ਤੇ
3: ਹਾਂ
0: ਉਹ ਕਹੇਗਾ ਛੱਡੋ ਪਰੇ
3: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
0: ਹਾਂਜੀ ਹਾਂ ਬਿਲਕੁਲ
3: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਇੰਪੋਰਟੈਂਟ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ
3: ਹਾਂਜੀ
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ
3: ਬਿਲਕੁਲ
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ
3: ਹਾਂਜੀ
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ
3: ਬਿਲਕੁਲ ਹੁੰਦਾ ਇਗਨੋਰ ਬਿਲਕੁਲ
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
3: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ ਤੁਸੀਂ ਉਹਦਾ ਕੋਈ ਸਵਾਲ ਅੜ ਗਿਆ ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ
0: ਜੀ ਜੀ ਬਿਲਕੁਲ ਬਿਲਕੁਲ
3: ਠੀਕ ਹੈ
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ
3: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ ਇਹ ਵੀ ਕੁਆਲਿਟੀ ਟਾਈਮ ਦਿੱਤਾ ਉਹਨੇ ਉਹਦੀ ਲਰਨਿੰਗ ਨਹੀਂ ਹੋਈ
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ
3: ਹਾਂ ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ ਇੱਕ ਪੈਰਾਮੀਟਰ ਤੁਸੀਂ ਉਹ ਖਰਾਬ ਕਰਤਾ ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ
0: ਜੀ ਜੀ ਬਿਲਕੁਲ ਬਿਲਕੁਲ
3: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
0: ਬਿਲਕੁਲ
3: ਦਿਸ ਇਜ਼ ਨਾਟ ਕੁਆਲਿਟੀ ਟਾਈਮ
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ
3: ਹਾਂਜੀ
0: ਬਿਲਕੁਲ ਬਿਲਕੁਲ ਜੀ
3: ਠੀਕ ਹੈ ਔਰ ਬਾਕੀ ਫਿਰ ਉਹੀ ਹੈ ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ ਵਟਸਐਪ ਕਰਦੇ ਹੋ ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ ਬੱਚਿਆਂ ਤੇ ਘੱਟ ਟਾਈਮ ਟਾਈਮ ਤਾਂ ਉਨਾ ਹੀ ਹੈ 24 ਘੰਟੇ ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ
0: ਬਿਲਕੁਲ ਬਿਲਕੁਲ
3: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ
0: ਉਹ ਤਾਂ ਜ਼ਰੂਰੀ ਹੈ ਜੀ
3: ਹਾਂਜੀ
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ ਇੱਕ ਤੇ ਟਾਈਮ, ਕੁਆਲਿਟੀ ਟਾਈਮ,
3: ਹਾਂਜੀ
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
3: ਸਭ
0: ਹੋਣੀ
3: ਤੋਂ
0: ਚਾਹੀਦੀ
3: ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
3: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
3: ਹਾਂਜੀ
0: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
3: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ ਠੀਕ ਹੈ।
3: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਹੋ ਰਿਹਾ ਇਹਦੀ ਲਾਈਫ 'ਚ।
0: ਜੀ ਜੀ ਬਿਲਕੁਲ।
3: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ
3: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
3: ਹਾਂਜੀ
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
3: ਬਿਲਕੁਲ।
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
3: ਹਾਂਜੀ
0: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
3: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ
3: ਇਹ ਸੱਚਾਈ ਹੈ।
0: ਹਾਂਜੀ
3: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
0: ਬਿਲਕੁਲ
3: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
3: ਸ਼ੁਰੂ ਹੋ ਚੁੱਕੀ।
0: ਜੀ ਜੀ ਬਿਲਕੁਲ।
3: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ
3: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ।
3: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
0: ਜੀ ਜੀ।
3: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
0: ਜੀ ਜੀ ਜੀ ਬਿਲਕੁਲ।
3: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ।
3: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
3: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ।
3: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ। ਬਿਲਕੁਲ। ਬੱਚਾ ਤੇ ਕੋਰੀ ਸਲੇਟ ਸੀ,
3: ਬੱਚਾ ਕੋਰੀ ਸਲੇਟ ਸੀ।
0: ਜੀ ਜੀ ਬਿਲਕੁਲ।
3: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਿਲਾਰਾ ਪਿਆ, ਕੋਈ ਬੱਚਾ ਹੈ ਤਾਂ ਖਿਲਾਰਾ ਪਏਗਾ।
0: ਬਿਲਕੁਲ ਬਿਲਕੁਲ।
3: ਹੈ ਨਾ, ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਿਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ।
0: ਬਿਲਕੁਲ ਬਿਲਕੁਲ।
3: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
3: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ।
3: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ।
0: ਜੀ ਜੀ ਬਿਲਕੁਲ
3: ਜਿਹੜੀਆਂ ਅਸੀਂ
0: ਬਿਲਕੁਲ
3: ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
3: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
3: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
3: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
3: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
3: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ,
3: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਏ ਪਤਾ ਨਹੀਂ,
3: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
3: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
3: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
3: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
3: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
3: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ
0: ਜੀ,
3: ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ, ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
3: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦੋ ਸਮਰਜੀਤ ਸਿੰਘ ਸਾਹਿਬ ਨੂੰ ਆ ਗਿਆ, ਰੱਬ ਰੱਖਾ। ਦੁਆਬਾ
4: ਰੇਡੀਓ ਜੀ। ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ। ਰਾਬਤਾ ਜੁੜ ਚੁੱਕਿਆ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਵੀਕਐਂਡ ਤੋਂ ਬਾਅਦ। ਉਮੀਦ ਕਰਦੇ ਹਾਂ ਸਾਰੇ ਰਾਜੀ ਖੁਸ਼ੀ ਹੋਣਗੇ, ਪਹਿਲਾਂ ਵੀ ਹੋਣਗੇ ਤੇ ਬਾਅਦ ਦੇ ਵਿੱਚ ਵੀ ਹੋਣਗੇ। ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੁੰਦੀ ਹੈ, ਤਾਂ ਕਿ ਹੋਰ ਵੀ ਦੋਸਤ ਮਿੱਤਰ ਸੱਜਣ ਬੇਲੀ ਸਹੇਲੀ ਤੇ ਸਹੇਲੇ ਜਿਹੜੇ ਨੇ ਨਾਲ ਮਿਲ ਕੇ ਗੱਲਾਂ ਬਾਤਾਂ ਕਰ ਸਕਦੇ ਨੇ। ਤੇ ਨਾਲ ਦੀ ਨਾਲ ਜੋਲ ਭੈਣ ਜੀ, ਸੁਰਿੰਦਰ ਕੌਰ ਮਾਲ ਜੀ, ਨਵਦੀਪ ਨਵੀ ਜੀ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਜੋਲ ਭੈਣ ਸੁਰਿੰਦਰ ਕੌਰ ਮਾਲ ਭੈਣ ਜੀ ਕਹਿੰਦੇ ਆ US ਤੋਂ ਸਤਿ ਸ਼੍ਰੀ ਅਕਾਲ ਭੁਪਿੰਦਰ ਜੀ, ਅੱਜ ਕੱਲ੍ਹ ਟੋਪਿਕ ਵਾਹ ਕਮਾਲ ਹੁੰਦੇ ਨੇ ਜੀ, ਤੇ ਸ਼ੁਕਰੀਆ ਜੀ। ਤੇ ਬਸ ਜੀ, ਸੱਜਣ ਪਿਆਰੇ ਜਿਹੜੇ ਨੇ ਨਾਲ ਮਿਲ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ, ਤੇ ਉਹ ਕੁਝ ਨਾ ਕੁਝ ਅਨੋਖਾ ਜਿਹੜਾ ਟਾਈਟਲ ਕਈ ਵਾਰੀ ਕੱਢ ਲਿਆਉਂਦੇ ਆ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ ਹੈ, ਤੁਹਾਨੂੰ ਪਸੰਦ ਆਉਂਦੇ ਆ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਆ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:07 ਦਾ ਐਗਜੈਕਟਲੀ ਸਮਾਂ ਹੈ ਜੀ, ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ ਜਿਹੜੇ ਨੇ 12:07, ਤੇ ਘੜੀਆਂ ਦੇ ਵਿੱਚ ਵੀ ਤਬਦੀਲੀ ਇਸ ਮਹੀਨੇ ਦੇ ਆਖਰ ਦੇ ਵਿੱਚ ਹੋ ਜਾਣੀ ਹੈ। ਜਿਹੜਾ ਪੱਛਮੀ ਮੁਲਕਾਂ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਂ ਜਿਹੜਾ ਬਦਲ ਚੁੱਕਿਆ, ਇਸੇ ਤਰ੍ਹਾਂ ਯੂਰਪ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਅਮਰੀਕਾ ਦਾ ਸਮਾਂ ਤਬਦੀਲ ਹੋਣਾ ਹੈ। 1 ਘੰਟਾ ਜਿਹੜੀਆਂ ਘੜੀਆਂ ਨੇ ਉਹ ਪਿੱਛੇ ਕੀਤੀਆਂ ਜਾਣੀਆਂ ਨੇ, ਤੇ ਜਿਵੇਂ ਕਿ ਭਾਰਤ ਦੇ ਵਿੱਚ ਤੇ ਫਿਨਲੈਂਡ ਦੇ ਵਿੱਚ ਇਸ ਵਕਤ 2.5 ਘੰਟਿਆਂ ਦਾ ਫਰਕ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ 2 ਹਫ਼ਤਿਆਂ ਤਾਈਂ, 3 ਹਫ਼ਤਿਆਂ ਤਾਈਂ, ਹਾਂਜੀ ਇਸ ਤੋਂ ਅਗਲੇ ਹਫ਼ਤੇ ਜਿਹੜਾ ਵੀਕਐਂਡ ਦੇ ਵਿੱਚ ਸਮਾਂ ਜਿਹੜਾ ਤਬਦੀਲ ਹੋ ਜਾਣਾ ਤੇ ਸੰਡੇ ਨੂੰ ਜੀ, ਤੇ ਇਸ ਸੰਡੇ ਨੂੰ ਨੀ ਅਗਲੇ ਸੰਡੇ ਨੂੰ ਜੀ, ਆਹ ਛੱਡ ਕੇ ਜੀ, ਤੇ ਉਹਦੇ ਵਿੱਚ ਫਿਰ 3.5 ਘੰਟੇ ਦਾ ਫਰਕ ਪੈ ਜਾਣਾ ਜੀ ਇੰਡੀਆ ਦੇ ਹਿਸਾਬ ਦੇ ਨਾਲ। ਖਾਸ ਕਰਕੇ ਚਲੋ ਬਾਕੀ ਜਿਹੜੀ ਸਮਾਂ ਸਾਰਨੀ ਆਪਣੇ ਪ੍ਰੋਗਰਾਮਾਂ ਦੀ ਉਹ ਭਾਰਤੀ ਸਮੇਂ ਦੇ ਅਨੁਸਾਰ ਹੀ ਹੈ, ਤੇ 9:30 ਵਜੇ ਹੀ ਪ੍ਰੋਗਰਾਮ ਰਹੇਗਾ, ਉਹਦੀ ਕੋਈ ਉਹਦੇ ਵਿੱਚ ਹੇਰਾਫੇਰੀ ਨਹੀਂ ਹੋਵੇਗੀ। ਚਲੋ ਦੋਸਤੋ, ਆਨ ਮਿਲੋ ਸੱਜਣਾ ਤੇ ਸੁਪਰੀਮ ਕੋਰਟ ਮਾਰਚ ਦਾ ਮੁੱਦਾ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ, ਤੇ ਯਾਦ ਆਏ ਖਹਿਰਾ ਫਿਰ ਤੋਂ, ਤੇ ਡੀਏ ਨਹੀਂ ਛੱਡਦਾ ਖਹਿੜਾ, ਤੇ ਦੇਖਦੇ ਹਾਂ ਹੋਰ ਬਹੁਤ ਸਾਰੀਆਂ ਤਾਜ਼ੀਆਂ ਖ਼ਬਰਾਂ ਨੇ ਤੇ ਚਲੰਤ ਮਾਮਲੇ ਨੇ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਜਿਹੜੀਆਂ ਗੱਲਾਂ ਬਾਤਾਂ ਚੱਲਣਗੀਆਂ, ਤੇ ਖਾਲਿਸਤਾਨ ਦਾ ਮੁੱਦਾ ਜਿਹੜਾ ਕਹਿ ਸਕਦੇ ਹਾਂ ਕਿ ਆਪਣੇ ਅਮਰੀਕਾ ਦੇ ਵਿੱਚ ਸੋਰੀ ਆਪਣੇ ਕੈਨੇਡਾ ਦੇ ਅਲਬ ਹੋਰ ਜਿਹੜੇ ਸੂਬਿਆਂ ਦੇ ਵਿੱਚ ਵੀ ਪੈਂਦਾ ਨਜ਼ਰ ਆਉਂਦਾ, ਤੇ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ ਇਸ ਵਕਤ ਜਿਹੜੇ ਨੇ 5:09 ਹੋ ਗਏ ਨੇ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ, ਤੇ ਯੂਕੇ ਦੇ ਵਿੱਚ ਸ਼ਾਮ ਦੇ 5:09, ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਸਥਿਤੀ ਹੈ ਸ਼ਾਮ ਦੀ 6:09, ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:39 ਦਾ ਜਿਹੜਾ ਸਮਾਂ ਹੈ ਜੀ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਫਿਰ ਆਪਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਦੀਆਂ ਵੀ ਗੱਲਾਂ ਬਾਤਾਂ

ਪਹੁੰਚ ਗਏ ਅਮਰੀਕਾ ਤੇ ਸਾਥੀ ਜਿਹੜਾ ਸੀ ਬਹਾਮਾਸ ਟਾਪੂ ਦੇ ਵਿੱਚ ਪੁੱਜੇ ਸੀ ਤੇ ਉਹਨੂੰ ਹੀ ਅਮਰੀਕਾ ਸਮਝਣ ਲੱਗ ਗਏ ਸੋਰੀ ਆਪਣੇ ਇੰਡੀਆ ਸਮਝਣ ਲੱਗ ਗਏ ਸੀ ਤੇ 1710 ਦੇ ਵਿੱਚ ਸਰਹਿੰਦ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ 1972 ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੁੰਦਾ ਹੈ ਤੇ ਆਪਣੇ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ 225 ਦੇ ਵਿੱਚ ਹੋਰ ਸਾਰੀਆਂ ਲਹਿਰਾਂ ਚੱਲਦੀਆਂ ਨੇ ਤੇ 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਸੈਸ਼ਨ ਜੱਜ ਨੇ ਮਹੰਤ ਤੇ 7 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1921 ਦੇ ਵਿੱਚ। 1967 ਦੇ ਵਿੱਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸੈਨਾਪਤੀ ਰੈਡੀਕਲ ਚਿੰਤਕ ਤੇ ਸਮਾਜਵਾਦੀ ਰਾਜਨੇਤਾ ਰਾਮ ਮਨੋਹਰ ਲੋਹੀਆ ਉਹਨਾਂ ਦਾ ਦੇਹਾਂਤ ਹੁੰਦਾ ਤੇ 1959 ਦੇ ਵਿੱਚ ਜਰਮਨ ਦਾ ਭੂਗੋਲ ਵਿਗਿਆਨੀ ਓਟੋ ਸਲੂਟਰ ਦਾ ਜਿਹੜਾ ਦੇਹਾਂਤ ਹੋ ਜਾਂਦਾ। 1993 ਚ ਕੌਮੀ ਮਨੁੱਖੀ ਹੱਕ ਕਮਿਸ਼ਨ ਜਿਹੜਾ ਭਾਰਤ ਜਨਤਕ ਅਧਾਰਾਂ ਦਾ ਜਿਹੜਾ ਸੀ ਆਰਡੀਨੈਂਸ ਜਾਰੀ ਕੀਤਾ ਜਾਂਦਾ ਤੇ 1999 ਚ ਪਾਕਿਸਤਾਨ ਦੇ ਵਿੱਚ ਫੌਜ ਦੇ ਮੁਖੀ ਪਰਵੇਜ਼ ਮੁਸ਼ਰਫ ਨੇ ਜਿਹੜਾ ਸੀ ਨਵਾਜ਼ ਸ਼ਰੀਫ ਦਾ ਤਖ਼ਤਾ ਪਲਟ ਕਰਕੇ ਹਕੂਮਤ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ 2005 ਚ ਆਖਰ ਚ ਸੂਚਨਾ ਅਧਿਕਾਰ ਸੇਵਾਵਾਂ ਐਕਟ RTI ਲਾਗੂ ਕੀਤੀ ਗਈ ਪਰ ਹੁਣ ਦੇ ਸਮਿਆਂ ਦੇ ਵਿੱਚ ਸਾਰਾ ਕੁਝ ਆਪਣੇ ਕਾਬੂ ਦੇ ਵਿੱਚ ਕੀਤਾ ਗਿਆ। ਉਹਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਸਾਂਝੀ ਕਰਕੇ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਸ਼ਵ ਨਜ਼ਰ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਅੱਜ ਦੇ ਦਿਹਾੜੇ ਤੇ ਉਹਦੀ ਵੀ ਗੱਲ ਕਰਦੇ ਹਾਂ। ਜੋ ਅੰਕੜੇ ਦੱਸਦੇ ਨੇ ਅੰਕੜਿਆਂ ਦੇ ਮੁਤਾਬਕ ਸੰਸਾਰ ਦੇ ਵਿੱਚ 285 ਮਿਲੀਅਨ ਲੋਕ ਜਿਹੜੇ ਨੇ ਜੋ ਦੇਖ ਨਹੀਂ ਸਕਦੇ ਅੰਨੇਪਣ ਦੇ ਸ਼ਿਕਾਰ ਨੇ ਪੂਰੀ ਦੁਨੀਆ ਦੇ ਵਿੱਚ 285 ਮਿਲੀਅਨ ਲੋਕ ਨੇ। ਇਹਨਾਂ ਦੇ ਵਿੱਚੋਂ 39 ਮਿਲੀਅਨ ਲੋਕ ਜਿਹੜੇ ਨੇਤਰਹੀਨ ਨੇ ਤੇ ਮੋਤੀਆਬਿੰਦ ਡਾਇਬਿਟਿਕ ਜਿਹੜੇ ਨੇ ਰੈਟੀਨੋਪੈਥੀ ਭੈਂਗਾਪਨ ਨੇੜੇ ਜਾਂ ਦੂਰ ਦੀਆਂ ਚੀਜ਼ਾਂ ਜਿਹੜੀਆਂ ਨੇ ਸਫਲ ਜਿਹੜੀਆਂ ਸਾਫ਼ ਨਾ ਦਿਸਣਾ ਗਲੂਕੋਜ਼ ਕਾਰਨੀਅਲ ਅਪਾਰਦਰਸ਼ਕਤਾ ਦੇ ਉੱਤੇ ਕੁਝ ਹੋਰ ਕਾਰਨ ਅੰਨੇਪਣ ਦੇ ਨੇ। ਇਤਿਹਾਸ ਦੇ ਵਿੱਚ ਕੁਝ ਅਜਿਹੀਆਂ ਵੀ ਮਹਾਨ ਹਸਤੀਆਂ ਵੀ ਹੋਈਆਂ ਨੇ ਜਿਨ੍ਹਾਂ ਦੀਆਂ ਅੱਖਾਂ ਚਾਹੇ ਨਹੀਂ ਸੀ ਅੱਖਾਂ ਦੀ ਨਜ਼ਰ ਤੋਂ ਬਿਨਾਂ ਵੀ ਨਾਮ ਕਮਾਇਆ। ਅਮਰੀਕਾ ਦੀ ਹੈਲਨ ਕੈਲਰ ਅੰਨੇਪਣ ਦੇ ਉੱਤੇ ਬੋਲੇਪਣ ਦੀ ਸ਼ਿਕਾਰ ਸੀਗੀ ਪਰ ਲੇਖਕ ਤੇ ਅਧਿਆਪਕ ਦੇ ਤੌਰ ਦੇ ਉੱਤੇ ਪ੍ਰਸਿੱਧ ਹੋ ਗਈ। ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਸਨ ਰੂਜ਼ਵੈਲਟ ਤੇ ਯੂਨਾਨ ਦੇ ਮਹਾਂਕਵੀ ਹੋਮਰ ਵੀ ਨੇਤਰਹੀਨ ਸਨ ਪਰ ਉਹਨਾਂ ਨੇ ਵੀ ਮੱਲਾਂ ਮਾਰੀਆਂ। ਐਰਿਕ ਵੀਰੀਅਰ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਦੇ ਉੱਤੇ ਚੋਟੀ ਦੇ ਉੱਤੇ ਚੜ ਗਿਆ ਦੁਨੀਆਂ ਦੀ ਸਭ ਤੋਂ ਉਚਾਈ ਵਾਲੀ ਚੋਟੀ। ਦੇਸ਼ ਦੇ ਵਿੱਚ 60 ਲੱਖ ਲੋਕ ਅੰਨੇਪਣ ਦਾ ਸ਼ਿਕਾਰ ਨੇ। ਇਨ੍ਹਾਂ ਦੇ ਵਿੱਚੋਂ 75% ਅਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਅੰਨਾਪਣ ਠੀਕ ਹੋ ਸਕਦਾ ਹੈ ਪਰ ਡਾਕਟਰੀ ਸਹੂਲਤਾਂ ਦੀ ਕਮੀ ਆਰਥਿਕ ਹਾਲਾਤ ਕਮਜ਼ੋਰ ਹੋਣਾ ਜਿਹੜੇ ਨੇ ਉਹ ਕਾਰਨ ਜਿਹੜੇ ਨੇ ਬਣ ਜਾਂਦੇ ਹੈ। ਅੱਖਾਂ ਕੀਮਤੀ ਨੇ ਇਹਨਾਂ ਦੀ ਸੰਭਾਲ ਬਚਪਨ ਤੋਂ ਹੀ ਜ਼ਰੂਰੀ ਹੈ। ਬੱਚਿਆਂ ਦੇ ਵਿੱਚ ਵਿਟਾਮਿਨ ਏ ਦੀ ਕਮੀ ਮੋਤੀਆਬਿੰਦ ਭੈਗਾਪਨ ਪਲਕ ਦਾ ਉੱਪਰ ਨਾ ਹੋਣਾ ਕਾਲਾ ਮੋਤੀਆ ਹੋ ਜਾਣਾ ਸਿਰ ਦਰਦ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਅੱਖਾਂ ਨੂੰ ਮਸਲਣਾ ਲਿਖਣ ਦੇ ਵਿੱਚ ਗਲਤੀਆਂ ਕਰਨਾ ਬਲੈਕ ਬੋਰਡ ਦੇ ਉੱਤੇ ਲਿਖੇ ਅੱਖਰ ਨਾ ਦਿਸਣਾ ਸਿਰ ਚ ਕਰਾਉਣਾ ਬਿਮਾਰੀਆਂ ਜਿਹੜੀਆਂ ਨੇ ਆਮ ਨੇ ਪਰ ਅੱਗੇ ਜਾ ਕੇ ਵੱਡੀਆਂ ਹੋ ਸਕਦੀਆਂ ਨੇ। 6 ਸਾਲ ਤੱਕ ਦੇ ਬੱਚਿਆਂ ਨੂੰ ਵਿਟਾਮਿਨ ਏ ਦੀਆਂ ਬਣਦੀਆਂ ਖੁਰਾਕਾਂ ਪਿਲਾਉਣੀਆਂ ਚਾਹੀਦੀਆਂ ਨੇ। ਵੈਸੇ ਇਹਨਾਂ ਮੁਲਕਾਂ ਦੇ ਵਿੱਚ ਚਲੋ ਮੇਰੇ ਬੱਚਿਆਂ ਦੇ ਵੀ ਐਨਕਾਂ ਲੱਗੀਆਂ ਛੋਟੇ ਹੁੰਦੇ ਪਰ ਹੁਣ ਨਹੀਂ ਲਾਉਂਦੇ ਪਰ ਕਈ ਵਾਰੀ ਜਦੋਂ ਪਰਿਵਾਰ ਦੇ ਵਿੱਚ ਘਰਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਲੈ ਇਹਨਾਂ ਨੂੰ ਛੋਟੇ ਹੁੰਦੇ ਹੁਣ ਤੋਂ ਹੀ ਐਨਕਾਂ ਲੱਗ ਗਈਆਂ ਪਰ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜੋ ਨੋਟਿਸ ਕਰ ਲਈਆਂ ਜਾਣ ਛੋਟੇ ਹੁੰਦੇ ਹੀ ਡਾਇਗਨੋਸ ਹੋ ਜਾਣ। ਖਾਸ ਕਰ ਇਹਨਾਂ ਮੁਲਕਾਂ ਚ ਜਦੋਂ ਧਿਆਨ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਬੱਚੇ ਜਦੋਂ ਸਕੂਲ ਜਾਂਦੇ ਆ ਪਹਿਲੀ ਕਲਾਸ ਦੇ ਵਿੱਚ ਤਾਂ ਉਹ ਸਾਰਾ ਕੁਝ ਚੈੱਕਅਪ ਕਰਦੇ ਆ ਸਕੂਲ ਦੇ ਵਿੱਚ ਤੇ ਅਲਰਟ ਕਰ ਦਿੰਦੇ ਨੇ ਤੇ ਉਹ ਚੀਜ਼ਾਂ ਨੂੰ ਹੌਲੀ ਹੌਲੀ 2-4 ਸਾਲ ਤੱਕ ਜਾਂ ਜਿੱਦਾਂ ਜਿੱਦਾਂ ਬੱਚਿਆਂ ਦੀ ਉਮਰ ਵੱਧਦੀ ਜਾਂਦੀ ਹੈ ਉਹ ਚੀਜ਼ਾਂ ਤੋਂ ਛੁਟਕਾਰਾ ਜਾਂ ਉਹਨਾਂ ਦੇ ਵਿੱਚ ਸਿਹਤ ਦੇ ਵਿੱਚ ਜਿਹੜੀ ਹੈ ਤਬਦੀਲੀ ਵੀ ਦੇਖਣ ਨੂੰ ਮਿਲਦੀ ਹੈ ਤੇ ਐਨਕਾਂ ਜਿਹੜੀਆਂ ਨੇ ਲਹਿ ਵੀ ਜਾਂਦੀਆਂ ਨੇ ਪਰ ਆਪਣੇ ਕੁਝ ਚੀਜ਼ਾਂ ਨੂੰ ਇੱਦਾਂ ਦੇਖਿਆ ਜਾਂਦਾ ਕਿ ਪਤਾ ਨਹੀਂ ਬੱਚੇ ਨੇ ਕੀ ਕਰ ਲਿਆ ਜਾਂ ਕੀ ਕਰ ਦਿੱਤਾ ਕਿ ਇਹਦੀ ਨਜ਼ਰ ਕਮਜ਼ੋਰ ਕਿੱਦਾਂ ਹੋ ਗਈ ਭਈ ਰੱਬ ਨੇ ਕਿ ਪਰਫੈਕਟ ਹੀ ਜੰਮੇ ਨੇ ਸਾਰੇ। ਸਮੇਂ ਦੇ ਨਾਲ ਨਾਲ ਚੀਜ਼ਾਂ ਆਉਂਦੀਆਂ ਨੇ ਚੇਂਜ ਹੁੰਦੀਆਂ ਨੇ। ਹਰੀਆਂ ਸਬਜ਼ੀਆਂ ਟਮਾਟਰ ਗਾਜਰ ਅੰਬ ਆਂਡੇ ਮੱਛੀ ਖਾਣ ਦੇ ਨਾਲ ਵਿਟਾਮਿਨ ਏ ਦੀ ਜਿਹੜੀ ਘਾਟ ਪੂਰੀ ਹੁੰਦੀ ਹੈ ਤੇ ਬੱਚਿਆਂ ਨੂੰ ਪਟਾਖਿਆਂ ਤਿੱਖੀਆਂ ਚੀਜ਼ਾਂ ਤੇ ਨੁਕੀਲੇ ਜਿਹੜੇ ਨੇ ਖਿਡੌਣੇ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ। ਲਗਾਤਾਰ TV ਵੇਖਣਾ ਕੰਪਿਊਟਰ ਦੇ ਉੱਤੇ ਮੋਬਾਈਲ ਚਲਾਉਣ ਦੇ ਨਾਲ ਅੱਖਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਮੋਤੀਆਬਿੰਦ ਦਾ ਇਲਾਜ ਕੇਵਲ ਆਪਰੇਸ਼ਨ ਹੈ। ਨਜ਼ਰ ਘੱਟ ਹੋਵੇ ਤਾਂ ਐਨਕਾਂ ਲਾਈਆਂ ਜਾ ਸਕਦੀਆਂ ਨੇ। ਕਾਲੇ ਮੋਤੀਆ ਦੇ ਉੱਤੇ ਭੈਗਾਪਨ ਜਿਹੜਾ ਤੀਰ ਦਾ ਜਿਹੜਾ ਇਲਾਜ ਛੋਟੀ

0: ਉਮਰ ਦੇ ਵਿੱਚ ਕਰਾਉਣਾ ਚਾਹੀਦਾ ਹੈ। ਸਮੇਂ ਸਮੇਂ ਦੇ ਉੱਤੇ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ, ਖਾਸ ਕਰਕੇ 40 ਸਾਲ ਤੋਂ ਵੱਧ ਜਿਹੜੇ ਵਾਲਿਆਂ ਨੂੰ ਉਮਰ ਤੋਂ ਵੱਧ ਦੇ ਦੇਸ਼ ਦੇ ਵਿੱਚੋਂ ਅੱਖਾਂ ਦੇ ਅੰਨੇਪਨ ਨੂੰ ਖਤਮ ਕਰਨ ਦੇ ਲਈ ਮਰਨ ਦੇ ਉਪਰੰਤ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ, ਕਿਉਂਕਿ ਦੇਸ਼ ਦੇ ਵਿੱਚ ਸਿਰਫ ਤੇ ਸਿਰਫ 50,000 ਅੱਖਾਂ ਹੀ ਦਾਨ ਵਜੋਂ ਮਿਲਦੀਆਂ ਨੇ, ਜਦਕਿ 15 ਲੱਖ ਕੋਰਨੀਆਂ ਦੀ ਲੋੜ ਜਿਹੜੀ ਹੈ ਹੁੰਦੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਮਰਨ ਉਪਰੰਤ ਜਿਹੜਾ ਸਰੀਰ ਦਾਨ ਤੇ ਅੱਖਾਂ ਦਾਨ ਕਰਨ ਦੀ ਮੁਹਿੰਮ ਜਿਹੜੀ ਚਲਾਈ ਹੋਈ ਹੈ। ਲੋ ਦੋਸਤੋ, RTI ਦੀ ਸੰਖੇਪ ਚ ਗੱਲ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਸੂਚਨਾ ਅਧਿਕਾਰ ਐਕਟ 250 ਸਾਲ ਪਹਿਲਾਂ 1766 ਨੂੰ ਸਵੀਡਨ ਦੇ ਦੇਸ਼ ਦੇ ਵਿੱਚ ਜਿਹੜਾ ਬਣਾਇਆ ਗਿਆ ਸੀ। UNO ਨੇ 1946 ਦੇ ਵਿੱਚ ਇਸ ਨੂੰ ਬੁਨਿਆਦੀ ਮਨੁੱਖੀ ਅਧਿਕਾਰ ਦੇ ਵਜੋਂ ਪ੍ਰਵਾਨ ਕਰ ਲਿਆ। ਕਿਸੇ ਵੀ ਆਜ਼ਾਦੀ ਨੂੰ ਸੂਚਨਾ ਦੇ ਅਧਿਕਾਰ ਦੀ ਆਜ਼ਾਦੀ ਦੀ ਕਸੋਟੀ ਦੇ ਉੱਤੇ ਪਰਖਿਆ ਜਾ ਸਕਦਾ ਹੈ। ਸੂਚਨਾ ਦਾ ਅਧਿਕਾਰ ਐਕਟ ਜਿਹੜਾ ਸੀ RTI ਐਕਟ 2005 ਦੇ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਕਾਨੂੰਨ ਬਣਿਆ, ਜੋ ਨਾਗਰਿਕਾਂ ਨੂੰ ਸਰਕਾਰੀ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਰਿਹਾ। ਲਾਗੂ ਹੋਣ ਦੀ ਮਿਤੀ ਜਿਹੜੀ ਸੀ, ਇਹ ਕਾਨੂੰਨ 12 ਅਕਤੂਬਰ 2005 ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਹੋਈ। ਫੀਸ ਜਿਹੜੀ ਸੀ, ਭਰਤੀ ਨਾਗਰਿਕ ਸਿਰਫ 10 ਰੁਪਏ ਦੀ ਫੀਸ ਦੇ ਕੇ ਸਰਕਾਰੀ ਰਿਕਾਰਡਾਂ ਦੀ ਜਾਣਕਾਰੀ ਮੰਗ ਸਕਦੇ ਸੀ। ਸਮਾਂ ਸੀਮਾ ਦੇ ਵਿੱਚ RTI ਅਰਜ਼ੀ ਦਾ ਜਿਹੜਾ ਜਵਾਬ ਆਮ ਤੌਰ ਦੇ ਉੱਤੇ 30 ਦਿਨਾਂ ਦੇ ਅੰਦਰ ਅੰਦਰ 1 ਮਹੀਨੇ ਦੇ ਵਿੱਚ ਦੇਣਾ ਲਾਜ਼ਮੀ ਹੈ। ਜੇਕਰ ਮਾਮਲਾ ਜੀਵਨ ਜਾਂ ਆਜ਼ਾਦੀ ਦੇ ਨਾਲ ਜੁੜਿਆ ਹੋਵੇ ਤਾਂ ਇਹ ਸਮਾਂ ਸਿਰਫ 48 ਘੰਟੇ ਵੀ ਜਿਹੜਾ ਉਹਦੇ ਵਿੱਚ ਵੀ ਸਾਰਾ ਕੁਝ ਮਿਲ ਸਕਦਾ ਹੈ। ਇਹਦੇ ਵਿੱਚ ਅਰਜ਼ੀ ਕਿਵੇਂ ਦੇਣੀ ਹੈ ਪਤਾ ਨਹੀਂ, ਹੁਣ ਅਕਸੈਪਟ ਕਰਦੇ ਕਿ ਨਹੀਂ ਸੈਣੀ ਸਾਹਿਬ ਜ਼ਰੂਰ ਦੱਸਣਗੇ। ਆਨਲਾਈਨ ਵਿਧੀ ਜਿਹੜੀ ਹੈ, ਤੁਸੀਂ ਸਰਕਾਰ ਦੇ ਅਧਿਕਾਰਤ ਸੂਚਨਾ ਦਾ ਜਿਹੜਾ ਅਧਿਕਾਰ ਪੋਰਟਲ ਹੈ ਉਹਦੇ ਉੱਤੇ ਜਾ ਕੇ ਆਨਲਾਈਨ ਅਰਜ਼ੀ ਦਰਜ ਕਰ ਸਕਦੇ ਹੋ। ਆਫਲਾਈਨ ਵਿਧੀ ਜਿਹੜੀ ਹੈ, ਆਪਣੀ ਬੇਨਤੀ ਕਾਗਜ਼ ਦੇ ਉੱਤੇ ਲਿਖ ਕੇ 10 ਰੁਪਏ ਦਾ ਪੋਸਟਲ ਆਰਡਰ ਜੋੜ ਕੇ ਸੰਬੰਧਤ ਵਿਭਾਗ ਦੇ ਲੋਕ ਸੂਚਨਾ ਅਧਿਕਾਰੀ PIO ਨੂੰ ਜਿਹੜਾ ਰਜਿਸਟਰਡ ਡਾਕ ਦੇ ਰਾਹੀਂ ਭੇਜ ਸਕਦੇ ਹੋ। ਆਜ਼ਾਦੀ ਦੇ 58 ਸਾਲ ਦੇ ਬਾਅਦ ਵੀ ਲਾਗੂ ਕਰਕੇ ਆਮ ਵਿਅਕਤੀ ਨੂੰ ਇਹ ਤਾਕਤ ਦਿੱਤੀ ਗਈ ਸੀਗੀ ਕਿ ਕਿਸੇ ਵੀ ਸਰਕਾਰੀ ਸੰਸਥਾ ਦੇ ਅਧਿਕਾਰੀਆਂ ਨੂੰ ਉਹਨਾਂ ਦੇ ਕੰਮਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ। ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਇੰਨਾ ਮਸ਼ਹੂਰ ਜਿਹੜਾ ਇਹ ਹੋ ਗਿਆ RTI। ਕਿਸੇ ਨੇ ਸਰਪੰਚ ਅਧਿਕਾਰੀ ਤੋਂ ਕੀਤੇ ਕੰਮਾਂ ਦੇ ਵੇਰਵੇ ਮੰਗ ਲਿਆ ਤੇ ਕਿਸੇ ਨੇ ਪਦਮ ਸ਼੍ਰੀ ਪਦਮ ਵਿਭੂਸ਼ਣ ਇਨਾਮਾਂ ਦੇ ਨਿਯਮਾਂ ਦੇ ਬਾਰੇ, ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਰੁਤਬਾ ਕਦੇ ਦਿੱਤਾ ਤੇ ਗਾਂਧੀ ਨੂੰ ਮਹਾਤਮਾ ਗਾਂਧੀ ਦਾ ਰੁਤਬਾ ਕਦੋਂ ਤੇ ਕਿਸ ਨੇ ਦਿੱਤਾ, ਇਸ ਤਰ੍ਹਾਂ ਦੇ ਸਵਾਲ ਹੁੰਦੇ ਗਏ। ਪਿਛਲੇ 12 ਸਾਲ ਦੇ ਦੌਰਾਨ 2.5 ਕਰੋੜ ਤੋਂ ਵੀ ਵੱਧ ਅਰਜ਼ੀਆਂ ਜਾਣਕਾਰੀ ਲਈ ਜਿਹੜੀਆਂ ਆਈਆਂ ਨੇ। ਇਸ ਐਕਟ ਦੇ ਤਹਿਤ 2G ਸਪੈਕਟਰਮ ਜਿਹੜਾ ਕਾਮਨਵੈਲਥ ਘੁਟਾਲਾ, ਕੋਲਾ ਆਦਰਸ਼ ਸੁਸਾਇਟੀ ਘੁਟਾਲੇ ਨੰਗੇ ਹੋਏ। ਐਕਟ ਲਾਗੂ ਹੋਣ ਤੋਂ ਬਾਅਦ 60 ਤੋਂ ਵੱਧ ਬੰਦੇ ਕਤਲ ਕੀਤੇ, ਜਿਨ੍ਹਾਂ RTI ਤਹਿਤ ਵੱਡੇ ਘੁਟਾਲਿਆਂ ਦਾ ਪਰਦਾ ਫਾਸ਼ਤ ਕੀਤਾ। ਇਹ ਐਕਟ ਲਾਗੂ ਕਰਵਾਉਣ ਵਾਲਿਆਂ ਦੇ ਹੁਣ ਸੁਪਨੇ ਜਿਹੜੇ ਨੇ ਟੁੱਟ ਰਹੇ ਨੇ, ਕਿਉਂਕਿ ਸਿਆਸਤਦਾਨ ਅਧਿਕਾਰੀ ਤੇ ਨੌਕਰਸ਼ਾਹੀ ਤੇ ਇੱਥੋਂ ਤੱਕ ਕਿ ਨਿਆਂ ਪ੍ਰਣਾਲੀ ਦੇ ਕੁਝ ਵਿਅਕਤੀਆਂ ਦੀ ਕੋਸ਼ਿਸ਼ ਹੈ ਕਿ ਆਮ ਲੋਕਾਂ ਨੂੰ ਮਿਲੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਵੇ। ਸਭ ਤੋਂ ਵੱਧ ਕੋਸ਼ਿਸ਼ ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ, ਜਿਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਰੁਕਾਵਟ ਨੇ। ਐਕਟ ਦੀ ਕੋਈ ਧਾਰਾ ਅਜਿਹੀ ਨਹੀਂ ਜੋ ਸੂਚਨਾ ਕਮਿਸ਼ਨਰ ਨੂੰ ਆਪਣੇ ਫੈਸਲੇ ਲਾਗੂ ਕਰਨ ਦੇ ਸਮਰੱਥ ਬਣਾਉਂਦੀ ਹੋਵੇ, ਪਰ ਦੂਜੇ ਪਾਸੇ ਕੁਝ ਲੋਕ ਜਿਹੜੇ ਨੇ RTI ਨੂੰ ਧੰਦਾ ਬਣਾ ਲਿਆ, RTI ਦੇ ਨਾਂ ਦੇ ਉੱਤੇ ਬਲੈਕਮੇਲ ਕੀਤਾ ਜਾ ਰਿਹਾ। ਸਮੇਂ ਸਮੇਂ ਦੇ ਉੱਤੇ ਸੈਕਟਰ ਦੇ ਵਿੱਚ ਕੁਝ ਤਬਦੀਲੀਆਂ ਵੀ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੋਂ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਵਿੱਚੋਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਕੁਝ ਪਲਾਂ ਤੱਕ ਦੋਸਤੋ ਖੁੱਲੀਆਂ ਰਹਿਣਗੀਆਂ ਤੇ 15-20 ਮਿੰਟ ਖ਼ਬਰਾਂ ਦੇ ਉੱਤੇ ਮੈਂ ਲਾਉਣਾ ਹੈ। ਤਦ ਤੱਕ ਫਿਰ ਆਪਾਂ ਉਸ ਤੋਂ ਬਾਅਦ ਰਾਜਨ ਸੈਣੀ ਸਾਹਿਬ ਨੂੰ, ਐਡਵੋਕੇਟ ਸਾਹਿਬ ਨੂੰ ਜੋੜਦੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਫਿਰ ਉਹਨਾਂ ਦੇ ਨਾਲ ਚਲਾਉਂਦੇ ਹਾਂ ਤੇ ਤੁਹਾਡਾ ਵੀ ਨਾਲ ਨਾਲ ਸਵਾਗਤ ਰਹੇਗਾ। ਮੁਹੰਮਦ ਜੀ ਜੁੜੇ ਹੋਏ ਨੇ ਤੇ ਰਾਜਨ ਸੈਣੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ। ਤੇ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਪ੍ਰੋਗਰਾਮ। ਆਪਣੇ ਸੈਣੀ ਸਾਹਿਬ ਵੀ ਕਹਿ ਰਹੇ ਨੇ ਜੀ, ਤੇ ਮੈਂ ਵੀ ਇਧਰੋਂ ਕਹਿ ਰਿਹਾ, ਸਭ ਦੋਸਤਾਂ ਨੂੰ ਜ਼ਰੂਰ ਇੰਨੀ ਕੁ ਜਿਹੜੀ ਹੈ ਬੇਨਤੀ ਜ਼ਰੂਰ ਕਬੂਲ ਲਿਆ ਕਰੋ, ਤਾਂ ਕਿ ਹੋਰ ਵੀ ਦੋਸਤ ਮਿੱਤਰ ਆਪਣਾ ਘੇਰਾ ਜਿਹੜਾ ਥੋੜ੍ਹਾ ਜਿਹਾ ਹੋਰ ਵੱਡਾ ਹੋ ਸਕੇ। ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਹੈ ਤੇ ਤੁਹਾਡਾ ਸਹਿਯੋਗ ਇਸ ਚੀਜ਼ਾਂ ਦੇ ਵਿੱਚ ਜਿਹੜਾ ਲਾਜ਼ਮੀ ਜਿਹੜਾ ਧਿਆਨ ਮੰਗਦਾ ਹੈ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਪਾਉਂਦੇ ਹਾਂ ਬਾਤ ਅਗਲੀਆਂ ਗੱਲਾਂ ਬਾਤਾਂ ਦੀ ਤੇ ਹੋਰ ਸਾਰੀਆਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਅਤੇ ਅੱਜ ਕੰਪਿਊਟਰ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਰਿਹਾ, ਤਦ ਤੱਕ ਮੈਂ ਇਹਨੂੰ ਥੋੜ੍ਹਾ ਜਿਹਾ ਸੋਧ ਕਰ ਲਵਾਂ ਅਤੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਨਾਲ ਦੀ ਨਾਲ ਕਰਦੇ ਹਾਂ। ਵਿੱਚ ਆਪਾਂ ਕਾਹਤੋਂ ਔਖੇ ਹੋਣਾ ਹੈ, ਕਿਉਂਕਿ ਸੋਮਵਾਰ ਦਾ ਦਿਹਾੜਾ ਹੈ ਅਤੇ ਮਸ਼ੀਨਾਂ ਜਿਹੜੀਆਂ ਨੇ ਆਪਣੇ ਆਪ ਹੀ ਚੁੱਪ ਚਪੀਤੀ ਅਪਡੇਟ ਹੋ ਜਾਂਦੀਆਂ ਨੇ, ਅਤੇ ਇਹ ਵੀ ਸਾਰੇ ਮੁੱਦੇ ਕਈ ਵਾਰੀ ਵਿੱਚ ਬਣ ਜਾਂਦੇ ਨੇ ਜੀ। ਅਤੇ ਲਓ ਦੋਸਤੋ, ਫਿਰ ਪਾਉਂਦੇ ਹਾਂ ਬਾਤ, ਕਰਦੇ ਹਾਂ ਸ਼ੁਰੂਆਤ। ਅਤੇ ਹਾਂਜੀ, ਆਨ ਮਿਲੋ ਸੱਜਣਾ ਤੇ ਸੁਪਰੀਮ ਕੋਰਟ ਮਾਰਚ, ਯਾਦ ਆਏ ਖਹਿਰਾ ਤੇ ਡੀਏ ਨਹੀਂ ਛੱਡਦਾ ਖਹਿੜਾ, ਤੇ ਦੇਖਦੇ ਹਾਂ ਹੁਣ ਕੀ ਕੁਝ ਵਾਪਰਦਾ। ਹੋਰ ਬਹੁਤ ਸਾਰੀਆਂ ਅਪਡੇਟ ਨੇ, ਉਹਦੇ ਵਿੱਚੋਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੇ ਨਾਲ ਨਾਲ ਬਹੁਤ ਸਾਰੇ ਵੱਡੇ ਜਿਹੜੇ ਨੇ ਸਵਾਲ ਆਪਣੇ ਜੁੜੇ ਹੋਏ ਨੇ ਤੇ ਗੰਭੀਰ ਚਰਚਾ ਵੀ ਉਹਦੇ ਉੱਤੇ ਕਰਾਂਗੇ। ਤੇ ਪੰਜਾਬ ਦੇ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਨਾਲ ਜੁੜੇ ਕਥਿਤ ਘਪਲੇ ਉੱਤੇ ਈਡੀ ਦੀ ਕਾਰਵਾਈ ਹੋਈ ਹੈ। ਐਲਪੀਯੂ ਜਿਹੜਾ ਹਿੰਸਾ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਹੋਈ ਹੈ, ਪੰਜਾਬ ਦੇ ਵਿੱਚ ਜੋ ਲਵਲੀ ਇੰਸਟੀਚਿਊਟ 'ਚ ਵਾਪਰਿਆ। ਰਾਜਵੀਰ ਸਿੰਘ ਘੁੰਮਣ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੇ ਮੁਲਾਜ਼ਮਾਂ ਦੇ ਡੀਏ ਬਕਾਏ ਦੇ ਉੱਤੇ ਸਰਕਾਰ ਨੂੰ ਅਦਾਲਤੀ ਨੋਟਿਸ ਹੋ ਗਏ ਨੇ, ਕਿ ਸਿਸਟਮ ਜਵਾਬਦੇਹ ਬਣੇਗਾ ਕਦੇ। ਦਿੱਲੀ ਦੇ ਵਿੱਚ ਲੋਕਤੰਤਰ ਵੋਟਾਂ ਦੀ ਪਾਰਦਰਸ਼ਤਾ ਤੇ ਪ੍ਰਦਰਸ਼ਨ ਦੇ ਅਧਿਕਾਰ ਦੇ ਨਾਲ ਜੁੜੇ ਸਵਾਲਾਂ ਦੇ ਨਾਲ ਨਾਲ ਗੁਰਦੁਆਰਾ ਬੰਗਲਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਵਿਵਾਦ ਉੱਤੇ ਵੀ ਵਿਚਾਰ ਜਿਹੜਾ ਖੁੱਲ੍ਹ ਕੇ ਕਰਾਂਗੇ। ਦੂਸਰੇ ਪਾਸੇ ਕੌਮਾਂਤਰੀ ਪੱਧਰ ਦੇ ਉੱਤੇ, ਕੌਮਾਂਤਰੀ ਪੱਧਰ ਤੇ ਕੈਨੇਡਾ ਦੇ ਵਿੱਚ ਖਾਲਿਸਤਾਨ ਮੁੱਦੇ ਦੇ ਉੱਤੇ ਭਾਰਤ ਦਾ ਪੱਖ ਤੇ ਗਾਜ਼ਾ ਦੇ ਲਈ ਸਿਡਨੀ ਦੇ ਵਿੱਚ ਪ੍ਰਦਰਸ਼ਨ, ਰੂਸ ਯੁਕਰੇਨ ਜੰਗ ਦੇ ਵਿੱਚ ਅਮਰੀਕਾ ਦੀ ਭੂਮਿਕਾ ਤੇ ਰੂਸ ਤੇ ਯੂਰਪੀ ਸੰਘ ਦੀਆਂ ਪਾਬੰਦੀਆਂ, ਭਾਰਤ ਬ੍ਰਿਟੇਨ ਵਪਾਰਕ ਸਮਝੌਤਾ ਤੇ ਕੈਨੇਡਾ ਦੇ ਰੋਜ਼ਗਾਰ ਸੰਕਟ ਦੇ ਉੱਤੇ ਜਿਹੜੀ ਆ ਰਿਪੋਰਟ ਹੈ ਉਹ ਆ ਚੁੱਕੀ ਹੈ। ਅਮਰੀਕਾ ਦੇ ਵਿੱਚ ਮੌਤ ਦੀ ਸਜ਼ਾ ਦੀ ਪ੍ਰਥਾ ਜਿਹੜੀ ਹੈ ਤੇ ਉਹ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਰਥ ਸ਼ਾਸਤਰ ਨੇ ਨੋਬਲ ਪੁਰਸਕਾਰ ਦੇ ਨਾਲ ਜੁੜੀ ਖ਼ਬਰ ਦੀ ਸੱਚਾਈ ਵੀ ਜਿਹੜਾ ਕੇਂਦਰ ਦੇ ਵਿੱਚ ਲਵਾਂਗੇ, ਤੇ ਇਹ ਜਿਹੜਾ ਅਰਥ ਸ਼ਾਸਤਰ ਦਾ ਨੋਬਲ ਪ੍ਰਾਈਜ਼ ਹੈ ਅਮਰੀਕਾ ਦੀ ਝੋਲੀ ਪਿਆ ਹੈ। ਤੇ ਨਾਲ ਦੀ ਨਾਲ ਜਿਹੜਾ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ, ਤੇ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਂਦੇ, ਈਡੀ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮਾਮਲਾ ਹੈ ਆਯੁਸ਼ਮਾਨ ਭਾਰਤ ਯੋਜਨਾ ਦੇ ਵਿੱਚ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆ ਚੁੱਕਿਆ। ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਹੈ ਟੀਮ ਦੇ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਅੱਜ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਤੇ ਬਠਿੰਡਾ ਦੇ ਪਾਰਕ ਹਸਪਤਾਲ ਦੇ ਵਿੱਚ ਜਿਹੜੀ ਹੋਈ ਹੈ। ਐਮ ਜੋ ਲੋਕ ਦੱਸ ਰਹੇ ਨੇ ਇਸ ਦੇ ਵਿੱਚ, ਈਡੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਮਾਮਲੇ 'ਚ ਗੜਬੜੀ ਨੂੰ ਲੈ ਕੇ ਜਿਹੜਾ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਗੜਬੜੀ ਮਿਲੀ ਸੀ। ਹਰਿਆਣਾ ਦੀ ਪਾਣੀਪਤ ਪੁਲਿਸ ਨੇ ਇੱਕ ਮਰੀਜ਼ ਦੇ ਨਾਲ ਕੀਤੀ ਠੱਗੀ ਦੇ ਮਾਮਲੇ 'ਚ ਪਾਰਕ ਹਸਪਤਾਲ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਹਸਪਤਾਲ ਦੇ ਵਿੱਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਦੇ ਕਾਰਨ ਇੱਕ ਔਰਤ ਨੂੰ ਦਾਖਲ ਕੀਤਾ ਗਿਆ। ਪਰਿਵਾਰ ਦੇ ਕੋਲ ਆਯੁਸ਼ਮਾਨ ਕਾਰਡ ਸੀਗਾ ਤੇ ਪਰਿਵਾਰ ਨੇ ਹਸਪਤਾਲ ਦੇ ਦੋਸ਼ ਲਾਇਆ ਹਸਪਤਾਲ ਦੇ ਉੱਤੇ ਕਿ ਉਹਨਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਦੇ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਜਿਹੜਾ ਸੀ ਸਟੰਟ ਪਾ ਦਿੱਤਾ, ਜਿਸ ਦੇ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਉੱਤੇ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀ। ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਲਈ ਸਹਿਮਤੀ ਫਾਰਮਾਂ ਦੇ ਉੱਤੇ ਜਾਲੀ ਦਸਤਖਤ ਕੀਤੇ ਗਏ ਸਨ। ਈਡੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘਪਲਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਐਲਪੀਯੂ ਹਿੰਸਾ ਦੀ ਜਾਂਚ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕਰਤੀ ਹੈ। ਪੋਸਟ ਜਿਹੜੀ ਅੱਗੇ ਭੇਜੀ ਗਈ ਉਹ ਭੇਜਣ ਵਾਲੇ ਵਿਦਿਆਰਥੀਆਂ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ, ਅਦਾਲਤ ਦਾ ਕਹਿਣਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਐਲਪੀਯੂ ਦੇ ਵਿੱਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਦੇ ਤਰੀਕੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਨੋਟ ਕੀਤਾ ਕਿ ਜਿਸ ਵਿਦਿਆਰਥਣ ਨੇ ਸੋਸ਼ਲ ਮੀਡੀਆ ਪੋਸਟ ਅੱਗੇ ਭੇਜੀ ਸੀਗੀ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਉਸਦੇ ਕੋਲੋਂ ਸਹੀ ਤਰੀਕੇ ਦੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਸੀ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ 18 ਸਾਲਾਂ ਪਹਿਲਾਂ ਵੀ 18 ਸਾਲਾਂ ਪਹਿਲੇ ਸਾਲ ਦੀ ਵਿਦਿਆਰਥਣ ਤੋਂ ਇਹ ਪਤਾ ਲੱਗਿਆ, ਉਸ ਜਿਹੜੀ ਲੜਕੀ ਸੀ ਵਿਦਿਆਰਥਣ 18 ਸਾਲ ਦੀ ਸੀ ਤੇ ਪਹਿਲੇ ਜਿਹੜਾ ਸਮੈਸਟਰ ਦੇ ਵਿੱਚ ਉਹ ਸੀਗੀ, ਉਤੋਂ ਪਤਾ ਲੱਗਿਆ ਕਿ ਲਈ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨੇ ਉਸ ਨੂੰ ਇਹ ਨੁਕਸਾਨਦੇਹ ਸੰਦੇਸ਼ ਫੈਲਾਉਣ ਦੇ ਲਈ ਵਰਤਿਆ ਸੀਗਾ, ਜਾਂ ਕਿਸ ਨੇ ਕਿਹਾ ਸੀਗਾ, ਜਾਂ ਕਿਸੇ ਹੋਰ ਨੇ ਉਸਦੇ ਫੋਨ ਦੀ ਵਰਤੋਂ ਕੀਤੀ ਹੈ, ਜਾਂ ਉਹਨੂੰ ਪਤਾ ਨਹੀਂ ਹੈ। ਅਦਾਲਤ ਨੇ ਕਿਹਾ ਕਿ ਅਜਿਹੀ ਪੋਸਟ ਫੈਲਾਉਣਾ ਇੱਕ ਗੰਭੀਰ ਮਾਮਲਾ ਹੈ, ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਸਾਂਝੀ ਕੀਤੀ ਗਈ ਸੀ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਹੁਣਾਂ ਨੇ ਹਾਈਕੋਰਟ ਨੂੰ ਜਾਣੂ ਕਰਵਾਇਆ ਕਿ ਵਿਦਿਆਰਥਣ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸੁਨੇਹਾ ਜਿਹੜਾ ਅੱਗੇ ਭੇਜਿਆ ਸੀ, ਪਰ ਉਸਦੀ ਕੋਈ ਮੈਸਰੀਆ ਜਿਹੜੀ ਸੀਗੀ ਭਾਵ ਅਪਰਾਧਿਕ ਮੰਸ਼ਾ ਨਹੀਂ ਸੀਗੀ ਇਹਦੇ ਵਿੱਚ। ਬੈਂਚ ਨੂੰ ਜਿਹੜਾ ਸੀ ਬੈਂਚ ਨੂੰ ਇੱਕ ਸੀਲਬੰਦ ਰਿਪੋਰਟ ਵੀ ਜਿਹੜੀ ਹੈ ਸੌਂਪੀ ਗਈ ਹੈ, ਜਿਹਦੇ ਵਿੱਚ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਸੀਗਾ ਕਿ ਉਸਦਾ ਬਿਆਨ, ਜਦੋਂ ਇਹ ਪਾਇਆ ਗਿਆ ਕਿ ਸੀਲਬੰਦ ਲਿਫਾਫੇ ਦੇ ਵਿੱਚ ਉਹ ਬਿਆਨ ਮੌਜੂਦ ਨਹੀਂ ਹੈ, ਤਾਂ ਬੈਂਚ ਨੇ ਮਾਮਲੇ ਨੂੰ ਹਲਕੇ ਦੇ ਵਿੱਚ ਲੈਣ ਦੀ ਲਈ ਜਿਹੜਾ ਸਰਕਾਰ ਦੀ ਖਿਚਾਈ ਕਰ ਦਿੱਤੀ। ਹੁਣ ਇਸ ਮਾਮਲੇ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਜਿਹੜਾ ਅੱਜ ਸੁਣਿਆ ਗਿਆ ਤੇ ਸੈਸ਼ਨ ਦੇ ਵਿੱਚ ਹੋਰ ਵਿਚਾਰ ਵੀ ਜਿਹੜੇ ਰੱਖੇ ਗਏ ਨੇ। ਇਸ ਦੀ ਜਿਹੜੀ ਅਪਡੇਟ ਕੱਲ ਤੱਕ ਆਏਗੀ ਤੇ ਇਸ ਮਾਮਲੇ ਦੇ ਵਿੱਚ LPU ਦੇ ਵੱਲੋਂ ਵਕੀਲ ਰਣਜੀਤ ਸਿੰਘ ਬਜਾਜ ਜਿਹੜੇ ਨੇ ਉੱਥੇ ਪੇਸ਼ ਹੋਏ ਨੇ। ਦੂਸਰੇ ਪਾਸੇ ਰਾਜਵੀਰ ਸਿੰਘ ਘੁੰਮਣ ਕੇਸ ਘੁਮਾਣ ਕੇਸ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਾ ਜਿਹੜੀਆਂ ਖਬਰਾਂ ਲੱਗ ਗਈਆਂ ਤੇ ਬਾਅਦ ਦੇ ਵਿੱਚ ਜਸ਼ਨ ਮਨਾਏ ਨੇ। ਅਸਲ ਖਬਰ ਜਿਹੜੀ ਆ ਆਪਾਂ ਸੈਣੀ ਸਾਹਿਬ ਦੇ ਨਾਲ ਖੋਲਾਂਗੇ। CBI ਨੂੰ ਜਬਰੀ ਕਾਰਵਾਈ ਕਰਨ ਤੋਂ ਰੋਕਿਆ, ਹੋਰ ਕੁਝ ਨਹੀਂ। ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਜਿਹੜੀ ਆ ਖਬਰਾਂ ਲੱਗ ਗਈਆਂ ਮਿਲ ਗਈ। ਸਰਵ ਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ CBI ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਦੇ ਉੱਤੇ ਰੋਕ ਦਿੱਤਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ CBI ਨੂੰ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਵੀ ਦਿੱਤੇ। ਸੁਪਰੀਮ ਕੋਰਟ ਤੋਂ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਤੇ ਉੱਤੇ ਜਿਹੜਾ ਹੋਰਨਾਂ ਨੂੰ ਰਾਹਤ ਮਿਲੀ ਹੈ ਤੇ ਉਹ ਹੁਣ CBI ਦੀ ਜਾਂਚ ਦੇ ਵਿੱਚ ਸ਼ਾਮਲ ਹੋ ਸਕਣਗੇ, ਪਰੰਤੂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ CBI ਜਾਂਚ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀਗੀ, ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਸਾਫ਼ ਇਨਕਾਰ ਕਰ ਦਿੱਤਾ, ਕਹਿੰਦੇ ਭਾਈ ਤੁਹਾਨੂੰ ਸਾਥ ਦੇਣਾ ਪਏਗਾ, ਕਾਰਵਾਈ ਹੋਵੇਗੀ ਪਰ ਗ੍ਰਿਫਤਾਰੀ ਨਹੀਂ ਹੋਏਗੀ। ਪੰਜਾਬ ਦੇ ਐਡਵੋਕੇਟ ਜਨਰਲ AG ਮਨਿੰਦਰਜੀਤ ਸਿੰਘ ਬੇਦੀ ਹੋਣਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਵੱਡੀ ਰਾਹਤ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ CBI ਮਾਮਲੇ ਦੇ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਦੇ ਖਿਲਾਫ਼ ਕੋਈ ਜਬਰੀ ਕਾਰਵਾਈ ਨਹੀਂ ਕਰ ਸਕੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ 5 ਅਕਤੂਬਰ ਨੂੰ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੇ ਹੁਕਮ ਦਿੱਤੇ ਗਏ, ਜਿਸ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ SLP ਰਾਹੀਂ ਚੁਣੌਤੀ ਦਿੱਤੀ ਸੀ ਤੇ ਜਸਟਿਸ MM ਸੁਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਵੱਲੋਂ ਸੁਣਾਏ ਗਏ ਇਸ ਫੈਸਲੇ ਦੇ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਕਹਿੰਦੇ ਮਿਲੀ ਹੈ। ਦੂਸਰੇ ਪਾਸੇ DA ਮਾਮਲਾ, ਇੱਕ ਮਾਮਲੇ 'ਚ ਰਾਹਤ ਤੇ ਦੂਜੇ ਪਾਸੇ ਖਿਚਾਈ। ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਦਾ ਰਸਮੀ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ 27 ਅਕਤੂਬਰ ਤੱਕ ਜਵਾਬ ਜਿਹੜਾ ਮੰਗ ਲਿਆ। ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ DA ਤੇ ਮਹਿੰਗਾਈ ਰਾਹਤ DR ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਜਿਹੜਾ ਰੁੱਖ ਅਪਣਾ ਲਿਆ। ਅਦਾਲਤੀ ਹੁਕਮਾਂ ਦੀ ਤਾਮੀਲ ਜਿਹੜੀ ਹੈ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ਾਂ ਦੇ ਉੱਤੇ 2 ਮਹੀਨਿਆਂ ਤੋਂ ਵੱਧ ਸਮੇਂ ਦੇ ਬਾਅਦ ਵੀ ਜਸਟਿਸ ਵਿਨੋਦ S ਭਾਰਦਵਾਜ ਅਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਰਸਮੀ ਨੋਟਿਸ ਜਾਰੀ ਕਰ ਦਿੱਤਾ। ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਕਿ ਪਹਿਲਾਂ ਸੁਣਵਾਈ ਕਰ ਰਹੇ ਬੈਂਚ ਦੇ ਵੱਲੋਂ ਇਸ ਮਾਮਲੇ ਨੂੰ ਮਾਨਹਾਨੀ ਬੈਂਚ ਦੇ ਕੋਲ ਭੇਜਣਾ ਹੀ ਇਹ ਦਰਸਾਉਂਦਾ ਹੈ ਕਿ ਸਰਕਾਰ ਦੇ ਵੱਲੋਂ ਦਾਖਲ ਹਲਫ਼ਨਾਮੇ ਅਤੇ ਦਸਤਾਵੇਜ਼ਾਂ ਦੀ ਪ੍ਰਥਮ ਦ੍ਰਿਸ਼ਟੀ ਜਿਹੜੀ ਹੈ ਪ੍ਰੀਮਾ ਜਿਹੜਾ ਫੇਸ ਹੈਗਾ ਜਾਂਚ ਕੀਤੀ ਜਾ ਚੁੱਕੀ ਹੈ ਤੇ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਹਾਇਤਾ ਦੇ ਲਈ ਸੀਨੀਅਰ ਐਡਵੋਕੇਟ RS ਚੀਮਾ ਨੂੰ ਅਮਿਕਸ ਕਿਊਰੀ ਨਿਯੁਕਤ ਕੀਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ 27 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਨੇ, ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਣੀ ਹੈ। ਸੁਣਵਾਈ ਦੀ ਸ਼ੁਰੂਆਤ ਦੇ ਵਿਚ ਮੁਲਾਜ਼ਮਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਤੇ ਚੇਤਨ ਮਿੱਤਲ ਨੇ ਦੋਸ਼ ਲਾਇਆ ਕਿ ਸਰਕਾਰ ਸੂਬੇ ਦੇ ਵਿਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਚੋਣ ਜਾਬਤਾ ਲੱਗਣ ਤੱਕ ਮਾਮਲੇ ਨੂੰ ਲਮਕਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਅਦਾਲਤ ਨੂੰ ਦਸਿਆ ਕਿ DA ਅਦਾਇਗੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਸਰਕਾਰ ਨੇ 28 ਅਖ਼ਬਾਰਾਂ ਦੇ ਵਿਚ ਇਸ਼ਤਿਹਾਰ ਦੇ ਦਿੱਤੇ ਨੇ ਤੇ ਵਿੱਤ ਵਿਭਾਗ ਨੇ ਇਕ ਪੱਤਰ ਜਾਰੀ ਕਰਕੇ ਕਿਹਾ ਕਿ ਹਾਈ ਕੋਰਟ ਦਾ ਕੋਈ ਵੀ ਹੁਕਮ ਉਸ ਦੀ ਪ੍ਰਵਾਨਗੀ ਤੋਂ ਬਿਨਾਂ ਲਾਗੂ ਨਾ ਕੀਤਾ ਜਾਵੇ। ਵਾਇਰਲ ਵੀਡੀਓ ਜਿਹੜਾ ਮਾਮਲਾ ਹੈ ਫਿਰ ਤੋਂ ਜਿਹੜਾ ਉੱਠਣ ਲੱਗਿਆ। ED ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਜਿਹੜਾ ਤਲਬ ਕਰ ਲਿਆ। ਗੁਰੂਗ੍ਰਾਮ ਪੁਲਿਸ ਦੀ ਜਿਹੜੀ FIR ਅਤੇ ਸ਼ੱਕੀ ਵਿੱਤੀ ਲੈਣ ਦੇਣ ਦੇ ਮਾਮਲੇ ਦੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਜਿਹੜੀ ਕਾਰਵਾਈ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਿਹੜੇ ਨੇ ਸਵਪਨ ਸ਼ਰਮਾ ਤੇ ਹੋਰਨਾਂ ਨੂੰ 19 ਅਕਤੂਬਰ 2026 ਨੂੰ ਚੰਡੀਗੜ੍ਹ ਸਥਿਤ ED ਜਿਹੜੀ ਹੈ ਉਹਦੇ ਦਫ਼ਤਰ ਵਿਖੇ ਤਲਬ ਕਰ ਲਿਆ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਨਾਲ ਜੁੜੀ ਕਥਿਤ ਵੀਡੀਓ ਨੂੰ ਕਥਿਤ ਤੌਰ ਦੇ ਉੱਤੇ AI ਜਨਰੇਟਡ ਜਿਹੜਾ ਨਕਲੀ ਸਾਬਤ ਕਰਨ ਦੇ ਲਈ ਤਿਆਰ ਕੀਤੀਆਂ ਗਈਆਂ ਜਾਲੀ ਫੋਰੈਂਸਿਕ ਤੇ ਸਾਈਬਰ ਰਿਪੋਰਟਾਂ ਦੇ ਨਾਲ ਜੁੜਿਆ ਹੋਇਆ। ਜਾਣਕਾਰੀ ਦੇ ਅਨੁਸਾਰ ED ਦੇ ਵੱਲੋਂ ਇਸ ਮਾਮਲੇ ਦੇ ਵਿਚ ਹੋਏ ਸ਼ੱਕੀ ਵਿੱਤੀ ਲੈਣ ਦੇਣ ਅਤੇ ਇਸ ਪਿੱਛੇ ਜਿਹੜਾ ਨੇ ਰਚੀ ਗਈ ਕਥਿਤ ਸਾਜਿਸ਼ ਦੇ ਵੇਰਵਿਆਂ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਵਿਵਾਦ ਉਸ ਸਮੇਂ ਭਖਿਆ ਫਿਰ ਤੋਂ ਜਦੋਂ ਗੁਰੂਗ੍ਰਾਮ ਪੁਲਿਸ ਨੇ ਇਕ ਕੇਸ ਦਰਜ ਕਰਕੇ ਖੁਲਾਸਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਜਾਲੀ ਸਿੱਧ ਕਰਨ ਦੇ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ ਸਨ। ਇਸ ਮਾਮਲੇ ਦੇ ਵਿਚ ਗੁਰੂਗ੍ਰਾਮ ਪੁਲਿਸ ਪਹਿਲਾਂ ਹੀ ਦੋ ਜਿਹੜਾ ਨੇ ਮੁਲਜ਼ਮਾਂ ਦੇ ਜਿਹੜਾ ਅਰੁਣ ਮਹਿੰਦਰੂ ਤੇ ਅੰਕਤ ਨੂੰ ਜਿਹੜਾ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਦੇ ਉੱਤੇ ਕਿਸੇ ਮਾਨਤਾ ਪ੍ਰਾਪਤ ਲੈਬ ਤੋਂ ਬਿਨਾਂ ਹੀ ਕਥਿਤ ਤੌਰ ਦੇ ਉੱਤੇ ਜਾਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਲੱਗੇ ਹੋਏ ਨੇ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ED ਦੇ ਵੱਲੋਂ ਤਲਬ ਕੀਤੇ ਜਾਣ ਮਗਰੋਂ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿਚ ਫਿਰ ਤੋਂ ਭਾਰੀ ਚਰਚਾ ਜਿਹੜੀ ਹੈ ਤੇ ਹਲਚਲ ਜਿਹੜੀ ਮੱਚ ਚੁੱਕੀ ਹੈ। ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਤੇ ਸ਼ਾਮਲ ਅਧਿਕਾਰੀਆਂ ਦੇ ਉੱਤੇ ਕਥਿਤ ਮਿਲੀ ਭੁਗਤ ਦੇ ਦੋਸ਼ ਲਾਉਂਦਿਆਂ ਤਿੱਖੇ ਹਮਲੇ ਜਿਹੜੇ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ। ਦੂਸਰੇ ਪਾਸੇ ਬੰਗਲਾ ਸਾਹਿਬ ਦਾ ਮੁੱਦਾ, 10 ਤਰੀਕ ਨੂੰ ਪ੍ਰੋਟੈਸਟ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਇੰਸੀਡੈਂਟ ਜਿਹੜਾ ਵਾਪਰਿਆ ਉਸ ਨੂੰ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ। ਕੇਜਰੀਵਾਲ ਤੇ ਆਪ ਆਗੂਆਂ ਦੇ ਖਿਲਾਫ਼ FIR ਦਰਜ ਹੋ ਗਈ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੀ ਸ਼ਿਕਾਇਤ ਦੇ ਉੱਤੇ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ। ਵਿਸਤਾਰ ਦੇ ਵਿਚ ਦੋ ਖ਼ਬਰਾਂ ਇਕੋ ਤਰਫ਼ਾ ਦੇ ਵਿਚ ਸਾਂਝੀਆਂ ਕਰਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਵਿਧਾਇਕਾਂ ਤੇ ਹੋਰ ਆਗੂਆਂ ਦੇ ਖਿਲਾਫ਼ ਮਾਮਲਾ FIR ਦਰਜ ਕਰ ਲਿਆ। ਆਪ ਆਗੂਆਂ ਦੇ ਉੱਤੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੀ ਜਿਹੜੀ ਮਰਿਆਦਾ ਭੰਗ ਕਰਨ, ਹੰਗਾਮਾ ਕਰਨ ਤੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਉੱਤੇ ਉਪਰ ਜਿਹੜਾ ਭਰਮਾਉਣ ਵੀਡੀਓ ਉੱਤੇ ਪੋਸਟਾਂ ਵਾਇਰਲ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਦਿੱਲੀ ਪੁਲਿਸ ਦੇ ਮੁਤਾਬਕ ਸ਼ਿਕਾਇਤ ਦੇ ਨਾਲ ਸੌਂਪੀ ਗਈ ਵੀਡੀਓ ਫੋਟੇਜ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ। DSG MC ਨੇ ਜਿਹੜਾ ਪੁਲਿਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਵਿਚ ਦੋਸ਼ ਲਾਇਆ ਕਿ ਆਪ ਦੇ ਵਰਕਰਾਂ ਤੇ ਸਮਰਥਕਾਂ ਨੇ ਇਕ ਯੋਜਨਾਬੰਦ ਤਰੀਕੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਪ੍ਰਕਰਮਾ ਦੇ ਉੱਤੇ ਕੰਪਲੈਕਸ ਦੇ ਵਿਚ ਦਾਖਲ ਹੋ ਕੇ ਸਿਆਸੀ ਪ੍ਰਦਰਸ਼ਨ ਕੀਤਾ ਜਿਸਦੇ ਨਾਲ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਪ੍ਰਭਾਵਿਤ ਹੋਈ। ਸ਼ਿਕਾਇਤ ਦੇ ਵਿਚ ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਉੱਥੇ ਸਿਆਸੀ ਨਾਅਰੇਬਾਜ਼ੀ ਕੀਤੀ ਤੇ ਹੁੱਲੜਬਾਜ਼ੀ ਦਾ ਮਾਹੌਲ ਪੈਦਾ ਕੀਤਾ ਜਿਸਦੇ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਮੇਟੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਇਸ ਹੰਗਾਮੇ ਦੇ ਵਿਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਪਛਾਣ ਕੀਤੀ ਜਾਵੇ ਤੇ ਸੰਬੰਧਿਤ ਸਬੂਤਾਂ ਤੇ CCTV ਫੋਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਇਸ ਗੱਲ ਦੀ ਡੂੰਘਾਈ ਦੇ ਨਾਲ ਜਾਂਚ ਹੋਵੇ ਕਿ ਇਸ ਪ੍ਰਦਰਸ਼ਨ ਦੀ ਯੋਜਨਾ ਕਿਸ ਨੇ ਬਣਾਈ ਹੈ ਤੇ ਕਿਸ ਦੇ ਨਿਰਦੇਸ਼ਾਂ ਦੇ ਉੱਤੇ ਸਭ ਕੀਤਾ ਗਿਆ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਨਿਆਇਕ ਕਾਰਵਾਈ ਜਿਹੜੀ ਸ਼ੁਰੂ ਕਰਤੀ ਹੈ। ਦੂਸਰੇ ਪਾਸੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਸੌਂਪਣ ਪੁੱਜੇ ਆਪ ਵਿਧਾਇਕ ਦਾ ਨਵਾਂ ਵਿਵਾਦ ਜਿਹੜਾ ਛਿੜ ਗਿਆ। ਗਏ ਤਾਂ ਸੀ ਦਰਖਾਸਤ ਦੇਣ ਦੇ ਲਈ ਪਰ ਮਾਮਲਾ ਉਲਟਾ ਪੈ ਗਿਆ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਆਪ ਦੇ ਵਿਧਾਇਕਾਂ ਦੀ ਜਿਹੜੀ ਹੈ ਇਸ ਕਾਰਵਾਈ ਦੇ ਦੌਰਾਨ ਇਕ ਨਵਾਂ ਵਿਵਾਦ ਸ਼ੁਰੂ ਹੋ ਗਿਆ। ਆਪ ਦੇ ਵਿਧਾਇਕ ਮਨਵਿੰਦਰ ਸਿੰਘ ਜਿਹੜੇ ਨੇ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸ ਨੂੰ ਰਾਖਵੀ ਜਾਤੀ ਦਾ ਜਿਹੜਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਉੱਤੇ ਜਾਣ ਤੋਂ ਰੋਕਿਆ ਗਿਆ, ਜਦੋਂ ਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਾਤ ਪਾਤ ਦੇ ਆਧਾਰ ਦੇ ਉੱਤੇ ਕਿਸੇ ਤੇ ਵੀ ਕੋਈ ਰੋਕ ਨਹੀਂ ਲਾਈ ਗਈ ਹੈ। ਆਪ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਅੱਜ ਆਪ ਵਿਧਾਇਕਾਂ ਦਾ ਇੱਕ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਕੱਤਰਤ ਵਿਖੇ ਪੁੱਜਿਆ ਸੀਗਾ, ਜਿੱਥੇ ਉਨ੍ਹਾਂ ਨੇ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖਲ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਦੇ ਨਾਲ ਨਾ ਤਾਂ ਸਿਰਫ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਸਗੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਵੀ ਕਹਿੰਦੇ ਭੰਗ ਹੋਈ ਹੈ। ਇਸ ਦੇ ਦੌਰਾਨ ਆਪ ਦੇ ਵਿਧਾਇਕਾਂ ਦੇ ਵਿੱਚ ਸ਼ਾਮਲ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਵਿਧਾਇਕ ਨੇ ਮੀਡੀਆ ਦੇ ਸਾਹਮਣੇ ਲਾਏ ਦੋਸ਼ਾਂ ਦੇ ਵਿੱਚ ਆਖਿਆ ਕਿ ਉਹ ਛੋਟੀ ਜਾਤ ਦੇ ਨਾਲ ਸੰਬੰਧਿਤ ਹੈ ਤੇ ਜਾਤ ਪਾਤ ਦਾ ਵਿਤਕਰਾ ਕਰਦਿਆਂ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਉਹਨਾਂ ਦੋਸ਼ ਲਾਇਆ ਕਿ ਪਹਿਲਾਂ ਵੀ ਉਸ ਦੇ ਨਾਲ ਇਸੇ ਆਧਾਰ ਦੇ ਉੱਤੇ ਵਿਤਕਰਾ ਜਿਹੜਾ ਹੋ ਚੁੱਕਿਆ ਤੇ ਉਨ੍ਹਾਂ ਦਾਅਵਾ ਕੀਤਾ ਕਿ ਸਕੱਤਰਤ ਦੇ ਬਾਹਰ ਜਿਹੜਾ ਖੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਤੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਸ ਨੂੰ ਜਿਹੜਾ ਅੰਦਰ ਨਾ ਭੇਜਣ ਦਾ ਆਦੇਸ਼ ਕੀਤਾ ਗਿਆ। ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਗੁਰੂ ਘਰ ਦੇ ਵਿੱਚ ਕਿਸੇ ਦੇ ਨਾਲ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਨਾ ਹੀ ਹੈ, ਇਹ ਦੋਸ਼ ਬੇਬੁਨਿਆਦ ਨੇ ਤੇ ਉਨ੍ਹਾਂ ਆਖਿਆ ਕਿ ਰੋਕਣ ਦਾ ਕਾਰਨ ਆਪ ਦੇ ਵਿਧਾਇਕਾਂ ਦੇ ਵਫਦ ਨੂੰ ਦੱਸਿਆ ਗਿਆ ਸੀਗਾ ਕਿਉਂ ਰੋਕਿਆ ਤੇ ਉਨ੍ਹਾਂ ਨੂੰ ਇਸ ਬਾਰੇ ਬਾਹਰ ਜਾ ਕੇ ਵੀ ਸਪਸ਼ਟ ਕਰਨ ਦੇ ਲਈ ਆਖਿਆ ਗਿਆ ਸੀਗਾ, ਪਰ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ ਇਸ ਦੇ ਬਾਰੇ ਉਨ੍ਹਾਂ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਸੰਬੰਧ ਦੇ ਵਿੱਚ ਲੋੜ ਪੈਣ ਦੇ ਉੱਤੇ ਉਨ੍ਹਾਂ ਕੋਲੋਂ ਵੀ ਜਿਹੜਾ ਸਪਸ਼ਟੀਕਰਨ ਲਿਆ ਜਾ ਸਕਦਾ ਹੈ ਤੇ ਉਹ ਸ਼ਾਮ ਤੱਕ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਖ਼ਬਰ ਆ ਚੁੱਕੀ ਹੈ। ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਸੀ ਆਪ ਆਗੂਆਂ ਦੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਹੁਕਮ ਹੋ ਗਿਆ ਇਨ੍ਹਾਂ ਨੂੰ, ਜਿਸ ਦੇ ਵਿੱਚ ਕਿਹਾ ਗਿਆ ਹੈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦਾ ਮਾਮਲਾ ਜੋ ਉੱਠਿਆ ਸੀਗਾ ਜਿਸ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਦਾਇਤ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ 13 ਵਿਧਾਇਕਾਂ ਦੇ ਸਮੇਤ 15 ਆਗੂਆਂ ਨੂੰ 15 ਅਕਤੂਬਰ ਨੂੰ ਦੁਪਹਿਰ 12 ਵਜੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਆਖ ਦਿੱਤਾ ਗਿਆ, ਜਿਨ੍ਹਾਂ ਦੇ ਵਿਧਾਇਕਾਂ ਅਤੇ ਆਪ ਆਗੂਆਂ ਦੇ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਤਲਬ ਕੀਤਾ ਗਿਆ ਉਨ੍ਹਾਂ ਦੇ ਵਿੱਚ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਜੀਵਨਜੋਤ ਕੌਰ, ਦਲਬੀਰ ਸਿੰਘ ਟੌਂਗ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਇਕ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਖੇਮਕਰਨ ਤੋਂ ਸਰਵਨ ਸਿੰਘ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ, ਫਤਿਹਗੜ੍ਹ ਚੂੜੀਆਂ ਤੋਂ ਜੋਬਨ ਸਿੰਘ, ਤਰਨ ਤਾਰਨ ਤੋਂ ਹਰਮੀਤ ਸਿੰਘ, ਦਸੂਹਾ ਤੋਂ ਕਰਮਵੀਰ ਸਿੰਘ ਤੇ ਉੜਮੁੜ ਤੋਂ ਜਿਹੜਾ ਜਸਬੀਰ ਸਿੰਘ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਸ਼ਾਮਲ ਜਿਹੜੇ ਨੇ ਦੱਸੇ ਗਏ ਨੇ। ਲੋ ਦੋਸਤੋ, ਅਗਲੀਆਂ ਖਬਰਾਂ ਹੋਰ ਵੀ ਕਰਦੇ ਆ, ਪਰ ਉਸ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਵੱਲ ਨੂੰ ਚੱਲਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਲਾਈਨਾਂ ਵੀ ਨਾਲ ਨਾਲ ਖੋਲ ਦਿਆਂਗੇ ਤੇ ਗੱਲਬਾਤ ਮਨ ਦੇ ਵਿੱਚ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ। ਸੰਖੇਪ ਦੇ ਵਿੱਚ ਕਰ ਲਈ ਹੈ ਦਿੱਲੀ ਦਾ ਜਿਹੜਾ ਓਪਰੇਸ਼ਨ ਮਾਰਚ, ਦਿੱਲੀ ਨੂੰ ਬਣਾਇਆ ਜੇਲ੍ਹ ਤੇ ਚਲੋ ਦਿੱਲੀ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਕੇਂਦਰ ਦੇ ਉੱਤੇ ਹਮਲਾ, ਸੀਜੇਪੀ ਨੇ ਦਿੱਲੀ ਪੁਲਿਸ ਤੋਂ ਪ੍ਰਦਰਸ਼ਨ ਦੇ ਲਈ ਨਵੀਂ ਤਾਰੀਖ ਮੰਗੀ, 24 ਘੰਟਿਆਂ ਦੀ ਮਿਆਦ ਦਿੱਤੀ ਗਈ, ਸੌਰਭ ਦਾਸ ਅਤੇ ਆਸ਼ੂਤੋਸ਼ ਰਾਕਾ ਪਹੁੰਚ ਕੇ ਪਾਰਲੀਮੈਂਟ ਪੁਲਿਸ ਸਟੇਸ਼ਨ, ਪਰ ਪਤਾ ਨਹੀਂ ਕਾਹਤੋਂ ਇੱਦਾਂ ਕੀਤਾ ਹੈ, ਕਰਨਾ ਤਾਂ ਚਾਹੀਦਾ ਸੀ, ਧਰਨਾ ਲਾਉਣਾ ਚਾਹੀਦਾ ਸੀ, ਪਰ ਪੁਲਿਸ ਸਟੇਸ਼ਨ ਚਲੇ ਗਏ ਨੇ। ਜੰਤਰ ਮੰਤਰ ਤੇ ਧਰਨੇ ਪ੍ਰਦਰਸ਼ਨਾਂ ਦੇ ਉੱਤੇ ਰੋਕ ਲੱਗ ਗਈ ਹੈ, 3 ਨਵੀਆਂ ਥਾਵਾਂ ਉਨ੍ਹਾਂ ਨੇ ਤੈਅ ਕਰ ਦਿੱਤੀਆਂ ਨੇ ਤੇ ਪੂਰਾ ਹੀ ਉਹਨੂੰ ਖਤਮ ਕਰ ਦਿੱਤਾ ਕਿ ਜੰਤਰ ਮੰਤਰ ਦੇ ਉੱਤੇ ਧਰਨੇ ਹੀ ਨਹੀਂ ਲੱਗਣਗੇ। ਹੁਣ ਪ੍ਰਦਰਸ਼ਨ ਕਰਨ ਦੇ ਨਿਯਮਾਂ ਦੇ ਸੰਬੰਧੀ ਵਿਸਤਾਰਤ ਦਿਸ਼ਾ ਨਿਰਦੇਸ਼ ਵੱਖਰੇ ਤੌਰ ਦੇ ਉੱਤੇ ਕੀਤੇ ਜਾਣਗੇ ਜਾਰੀ, ਦਿੱਲੀ ਪੁਲਿਸ ਨੇ ਇਹ ਕਹਿ ਦਿੱਤਾ। ਇਸੇ ਤਰ੍ਹਾਂ ਦਿੱਲੀ ਪੁਲਿਸ ਨੇ ਮੇਰੇ ਤੇ ਪਰਿਵਾਰ ਤੇ ਮਾਨਸਿਕ ਜਿਹੜਾ ਤਸ਼ੱਦਦ ਢਾਇਆ, ਦੀਪਕੇ ਨੇ ਇਹ ਗੱਲ ਕਹੀ ਹੈ। ਹਿਰਾਸਤ ਦੇ ਦੌਰਾਨ ਜਿਹੜਾ ਵਕੀਲ ਅਤੇ ਪਰਿਵਾਰ ਦੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ, ਸੀਜੇਪੀ ਮੁਖੀ ਜਿਹੜਾ ਇਹ ਕਹਿੰਦਾ ਹੈ। ਇਸੇ ਤਰ੍ਹਾਂ ਹੀ ਧਰੁਵ ਰਾਠੀ ਜਿਹੜਾ ਸੀਗਾ ਉਹਨੂੰ ਵੀ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਤੇ ਉਹਦਾ ਕਹਿਣਾ ਕਿ ਭਾਈ ਮੈਨੂੰ ਕਿਡਨੈਪ ਜਿਹੜਾ ਕਰਕੇ ਲੈ ਗਏ ਨੇ ਵਿਦੋਟ ਵਰਦੀ ਤੋਂ। ਰਾਹੁਲ ਗਾਂਧੀ ਜਿਹੜੇ ਨੇ ਖੜਗੇ ਦੇ ਵੱਲੋਂ ਅੱਜ SIR ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਗਿਆਨੇਸ਼ ਕੁਮਾਰ ਜਿਹੜੇ ਨੇ ਵੋਟਰ ਸੂਚੀਆਂ ਦੀ ਸੋਧ ਦੇ ਵਿਚ ਬੇਨਿਜਮੀਆਂ ਦੇ ਦੋਸ਼ ਨੇ ਉਨ੍ਹਾਂ ਦੇ ਉੱਤੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜਿਹੜੀ ਕਰ ਰਹੇ ਹੈ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਮੁੱਖ ਜੱਜ ਦੇ ਨਾਲ ਮੁਲਾਕਾਤ ਨਾ ਹੋਣ ਮਗਰੋਂ ਅਦਾਲਤ ਦਾ ਜਿਹੜਾ ਰੁੱਖ ਅੱਜ ਕਰ ਲਿਆ ਤੇ ਵੱਡੀ ਤਾਦਾਦ ਦੇ ਵਿਚ ਲੋਕ ਜਿਹੜਾ ਰੈਲੀ ਦੇ ਵਿਚ ਉਹ ਜਿਹੜਾ ਉੱਥੇ ਪੁੱਜੇ ਨੇ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਚਲੋ ਪਹਿਲਾਂ ਆਪਣੇ ਜਿਹੜਾ ਹੈਗਾ ਯਾ ਰੁਟੀਨ ਦੇ ਵਿਚ ਜਿਹੜੀ ਆ ਓਹਦੀ ਸ਼ੁਰੂਆਤ ਕਰਦੇ ਆ। ਮੁਹੰਮਦ ਜੀ ਦਾ ਫੇਵਰੇਟ ਚੀਜ਼ ਜਿਹੜੀ ਆ ਓਹਦੇ ਵੱਲ ਬੋਲਦਾ ਜੀ। ਕਹਿੰਦੇ ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ, ਆਸ਼ਿਕ ਪੜਨ ਨਮਾਜ਼ ਇਸ਼ਕ ਦੀ, ਜਿਸ ਵਿਚ ਹਲਫ਼ ਨਾ ਕੋਈ, ਜੀਭ ਨਾ ਹਿੱਲੇ, ਹੋਂਠ ਨਾ ਫੜਕਣ, ਅਸਲ ਨਮਾਜ਼ੀ ਸੋਈ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
1: ਸਾਡੇ ਵੀ ਕਹਿੰਦੇ ਆ ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਂ,
0: ਤੇਰਾ ਨਾਂ
1: ਹਾਂਜੀ, ਮਤਲਬ ਇਹੀ ਆ ਦੋਨਾਂ ਦਾ,
0: ਬਿਲਕੁਲ
1: ਜੀ। ਤੇ ਉਹ ਵੈਸੇ ਤਾਂ ਉਹ ਵੀ ਕਹਿੰਦੇ ਹੈਗੇ ਆ ਨਾ ਜੀ, ਕਈਆਂ ਨੂੰ ਦੋ ਵੇਲੇ, ਕਈਆਂ ਨੂੰ ਪੰਜ ਵੇਲੇ, ਤੇ ਆਸ਼ਕਾਂ ਨੂੰ ਰਹਿੰਦੀ ਹਰ ਵੇਲੇ। ਹਾਂਜੀ, ਕਿਉਂਕਿ ਇਹਦਾ ਮਤਲਬ ਇਹ ਆ ਜੀ ਵੀ ਹਿੰਦੂ ਤੇ ਮੁਸਲਮਾਨ ਦੋ ਵੇਲੇ ਜਿਹੜਾ ਹੈਗਾ ਆ ਵੀ ਰੱਬ ਦਾ ਨਾਂ ਲੈਂਦੇ ਆ
0: ਜੀ।
1: ਮੁਸਲਿਮ ਜਿਹੜੇ ਹੈਗੇ ਆ ਉਹ ਪੰਜ ਵੇਲੇ ਨਮਾਜ਼ੀ, ਪੰਜ ਨਮਾਜ਼ੀ ਹੁੰਦੇ ਆ ਜੀ, ਤੇ ਜਿਹੜੇ ਆਸ਼ਕ ਹੁੰਦੇ ਆ ਉਹ ਤਾਂ ਹਰ ਵੇਲੇ ਹੁੰਦੇ ਆ ਜੀ,
0: ਹਰ ਵੇਲੇ ਹੀ ਹੁੰਦੇ ਆ ਜੀ ਜੀ। ਹਰ ਜਗ੍ਹਾ ਚਾਹੇ ਲੰਗਰਾਂ ਦੀ ਗੱਲ ਆਉਂਦੀ ਹੈ, ਪਿਛਲੇ ਦਿਨਾਂ ਦੇ ਵਿੱਚ ਲੰਗਰ ਬੜੇ ਮਸ਼ਹੂਰ ਹੋਏ ਤੇ ਉਹਨੂੰ ਸੋਚਣ ਵਿਚਾਰਨ ਦੀ ਗੱਲ ਹੋਈ ਵੀ 6 ਮਹੀਨਿਆਂ ਲਈ ਲੰਗਰ ਬੰਦ ਕਰ ਦਿੱਤੇ ਜਾਣ ਤਾਂ ਚੰਗਾ ਹੋਏਗਾ, ਸੋਚ ਵਿਚਾਰ ਕੇ ਫਿਰ ਐਕਸ਼ਨ ਲੈ ਜਾਣ। ਪਰ ਦੂਸਰੇ ਪਾਸੇ ਹੁਣ ਅੱਜ ਜੋ ਵੀਕਐਂਡ ਦੇ ਵਿਚ ਪ੍ਰੋਟੈਸਟ ਹੋਇਆ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ, ਉਹਨਾਂ ਨੂੰ ਮੱਦੇਨਜ਼ਰ ਦੇਖ ਕੇ ਬੰਗਲਾ ਸਾਹਿਬ ਗੁਰੂ ਘਰ ਜਿਹੜਾ ਉਹਦਾ ਕਾਫ਼ੀ ਜਿਹੜਾ ਵਿਵਾਦ ਬਣਿਆ, ਉਹਦੇ ਵਿੱਚ ਸਿਆਸੀ ਪਾਰਟੀਆਂ ਉੱਤਰ ਆਈਆਂ, ਇੱਕ ਦੂਸਰੇ ਦੀ ਖਿੱਚੋਤਾਣ, ਫਿਰ ਮਰਿਆਦਾ ਦੀ ਗੱਲ ਆ ਗਈ, ਹੋਰ ਸਾਰਾ ਸਿਲਸਿਲਾ ਚੱਲ ਪਿਆ। ਹਰਸਿਮਰਤ ਕੌਰ ਬਾਦਲ ਹੁਣਾਂ ਨੇ ਪੋਸਟ ਵੀ ਪਾ ਦਿੱਤੀ, 84 ਯਾਦ ਕਰਾ ਦਿੱਤਾ, ਹੋਰ ਸਾਰਾ ਚੀਜ਼ਾਂ ਬਹੁਤ ਕਹਿ ਸਕਦੇ ਇੱਕ ਮਲਗੋਬਾ ਜਿਹਾ ਬਣ ਗਿਆ ਜੀ। ਪਰ ਅਸਲ ਸਥਿਤੀ ਕੀ ਦੇਖਦੇ ਹੋ, ਇਹਦੇ ਵਿੱਚ ਸਾਡੇ ਗੁਰੂ ਘਰਾਂ ਦੀਆਂ ਨਾਮ ਲੈ ਕੇ ਜਾਂ ਕੋਈ ਚੋਰ ਚੱਕਾ ਜਾਂ ਕੋਈ ਵੀ ਕੋਈ ਬਾਹਰੋਂ ਕੋਈ ਕ੍ਰਾਈਮ ਕਰਕੇ ਗੁਰੂ ਘਰ ਦੇ ਵਿੱਚ ਆ ਜਾਵੇ, ਕਿ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ, ਕਿ ਉਹ ਸ਼ਰਨ ਪਲੇਸ ਆ ਜਾਂ ਉਹ ਸਿਕਿਓਰ ਕਰਨ ਦੇ ਲਈ ਕਿਸੇ ਨੂੰ ਆ ਜੋ ਕੋਈ ਕ੍ਰਿਮੀਨਲ ਨੇ ਲੋਕ।
1: ਪਰ ਸਾਹਿਬ ਸਾਡੇ ਨਾ ਮੁਲਕ ਦੇ ਵਿੱਚ ਬਹੁਤੇ ਲੋਕ ਧਰਮ ਦੇ ਮਾਮਲੇ ਦੇ ਵਿੱਚ ਜਾਂ ਰੱਬ ਦੇ ਮਾਮਲੇ ਦੇ ਵਿੱਚ ਇਲੀਟਰੇਟ ਹੀ ਆ ਜੀ
0: ਜੀ,
1: ਧਰਮ ਦੀ ਸਪਿਰਿਟ ਨੂੰ ਨਹੀਂ ਸਮਝਦੇ। ਉਹ ਜਿਹੜੇ ਕਰਮ ਕਾਂਡਾਂ ਤੋਂ ਜਿਹੜਾ ਹੈਗਾ ਆ ਗੁਰੂ ਸਾਹਿਬ ਮਨਾ ਕਰਕੇ ਗਏ, ਉਹਨਾਂ ਕਰਮ ਕਾਂਡਾਂ ਦੇ ਉੱਤੇ ਜਿਹੜਾ ਆ ਜ਼ੋਰ ਦੇ ਦਿੱਤਾ
0: ਜੀ।
1: ਜਿਹੜੀ ਅੰਦਰ ਦੀ ਖੇਡ ਹੈਗੀ ਸੀ ਜੀ ਇਨਸਾਨ ਦੀ ਆਪਣੀ ਜਿਹੜੀ ਆ, ਮੈਂ ਵੈਸੇ ਤਾਂ ਮਤਲਬ ਤਾਂ ਇਹਦਾ ਇਹ ਸੀ ਟੂ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ,
0: ਬਿਲਕੁਲ
1: ਹਾਂਜੀ, ਤੁਹਾਡੀ ਅੰਦਰ ਦੀ ਯਾਤਰਾ ਨੂੰ ਧਰਮ ਕਿਹਾ ਜਾਂਦਾ ਹੈਗਾ ਜੀ
0: ਜੀ।
1: ਅੰਦਰ ਦੀ ਯਾਤਰਾ ਯੂਤਰਾ ਤਾਂ ਇੱਥੇ ਕੋਈ ਨੀ ਦਿਸਦੀ ਜੀ, ਇੱਥੇ ਤਾਂ ਸਿਰਫ ਇਹ ਆ ਜੀ ਪੁਲਿਸ ਵਾਲੇ ਕਹਿੰਦੇ ਜੀ ਜੁੱਤੀਆਂ ਪਾ ਕੇ ਆ ਗਏ ਅੰਦਰ ਜੀ, ਲਾਲਾ ਲਾਲਾ ਹੋ ਗਈ
0: ਜੀ।
1: ਉਹ ਭਾਈ ਪਹਿਲਾਂ ਤੁਸੀਂ ਇਸ ਚੀਜ਼ ਨੂੰ ਤਾਂ ਵਿਚਾਰੋ ਵੀ ਪੁਲਿਸ ਵਾਲੇ ਜੁੱਤੀਆਂ ਪਾ ਕੇ ਹੀ ਆਉਣਗੇ, ਜੇ ਜੋੜਾ ਘਰ ਤੋਂ ਅੱਗੇ ਜਿਹੜਾ ਆ ਉਹ ਜੁੱਤੀ ਪਾ ਕੇ ਗਏ ਆ ਤੇ ਫੇਰ ਤਾਂ ਤੁਸੀਂ ਇਹਨੂੰ ਇਸ਼ੂ ਬਣਾਓ
0: ਜੀ।
1: ਤੁਸੀਂ ਹਰ ਗੱਲ ਦੇ ਉੱਤੇ ਜਿਹੜਾ ਹੈਗਾ ਅਗਰੀਵਡ ਪਾਰਟੀ ਬਣ ਜਾਂਦੇ ਆ ਜੀ
0: ਜੀ।
1: ਵੀ ਆਰ ਆਲਵੇਜ਼ ਇਨ ਕੰਪਲੇਨਿੰਗ ਨੇਚਰ,
0: ਸਹਿਮਤੀ ਲੈਂਦੇ ਆ ਜੀ ਅਸੀਂ, ਮਤਲਬ ਕਿ ਇਮੋਸ਼ਨਲ ਜ਼ਿਆਦਾ ਜਾਂ
1: ਹਾਂਜੀ ਕੈਸ਼ ਕਰਨਾ ਚਾਹੁੰਦੇ ਆ ਆਪਣੇ ਆਪ ਨੂੰ ਜਿਹੜਾ ਹਮੇਸ਼ਾ ਹਾਂਜੀ ਇਸੇ ਚੀਜ਼ ਦੇ ਹਾਂਜੀ ਇਸੇ ਚੀਜ਼ ਤੇ ਵੀ ਹਾਂਜੀ ਸਾਡੇ ਤੇ ਹਮਲਾ ਹੋ ਗਿਆ ਜੀ
0: ਜੀ।
1: ਗੱਲ ਇਦਾਂ ਹੈਗੀ ਆ ਜੀ, ਉਹ ਪ੍ਰੋਟੈਸਟਰ ਆ, ਪ੍ਰੋਟੈਸਟਰ ਆ ਕੇ ਅੰਦਰ ਚਲ ਗਏ, ਤੁਸੀਂ ਜਿਹੜਾ ਹੈਗਾ ਆ ਤੁਹਾਡੇ ਜਿਹੜਾ, ਮੈਂ ਬੜੇ ਸੰਗੀਤਾ ਜਿਹੜੇ ਬੰਦਿਆਂ ਨੂੰ ਮੈਂ ਦੇਖਦਾ ਜੀ ਜਿਹੜੇ ਜਿਹਨਾਂ ਨੂੰ ਮੈਂ ਬਹੁਤ ਮਤਲਬ ਲਰਨਡ ਸਮਝਦਾ ਹੈਗਾ ਆ ਵੀ ਇਹਦੇ ਵਿੱਚ
0: ਜੀ
1: ਆਪਣੇ ਇਸੇ ਪ੍ਰੋਫੈਸ਼ਨ ਦੇ ਵਿੱਚ ਹੀ, ਉਹ ਵੀ ਨਾ ਜੀ ਜਰਨਲਿਜ਼ਮ ਦੇ ਵਿੱਚ ਉਹ ਵੀ ਇੱਕਦਮ ਜਿਹੜਾ ਹੈਗਾ ਨਾ ਇੱਥੇ ਆ ਕੇ ਵੀ ਸ਼ਰਨ ਪੜੇ ਦੀ ਲਾਖੋ ਲਾਜ ਹੈ ਜੀ, ਉਹ ਸ਼ਰਨ ਪੜੇ ਕੀ ਲਾਖੋ ਲਾਜ, ਸ਼ਰਨ ਪੜਿਆ ਕਿਹੜਾ ਤੁਹਾਡੇ
0: ਜੀ,
1: ਉਹਨਾਂ ਨੂੰ ਤਾਂ ਪਤਾ ਹੀ ਨੀ ਹੈਗਾ ਵੀ ਹਾਂ ਜੀ ਕੌਣ ਆ ਕਿੱਦਾਂ ਆ, ਇੰਨਾ ਪਤਾ ਹੈਗਾ ਵੀ ਇਸ ਪਰਮਾਈਸਿਸ ਦੇ ਅੰਦਰ ਪੁਲਿਸ ਨੀ ਆਉਂਦੀ।
0: ਬਿਲਕੁਲ ਜੀ,
1: ਅਗਲੇ ਜਾ ਕੇ ਉਹ ਜਾ ਕੇ ਕਦੇ ਕੋਈ ਮੱਥਾ ਟੇਕਣ ਦੀ ਨੀਅਤ ਨਾਲ ਗਿਆ
0: ਜੀ।
1: ਉਹਨਾਂ ਨੂੰ ਤੇ ਇਹ ਪਤਾ ਹੈਗਾ ਆ ਜੀ ਕਿ ਤੁਸੀਂ ਆਪਣੇ ਫਲਸਫੇ ਨਾਲ ਬਾਉਂਡ ਹੈਗੇ, ਤੁਸੀਂ ਉਹਨਾਂ ਨੂੰ ਰੋਟੀ ਵੀ ਦੇਣੀ ਆ, ਉਹਨਾਂ ਨੂੰ ਰਹਿਣ ਦੀ ਜਗ੍ਹਾ ਵੀ ਦੇਣੀ ਹੈਗੀ ਆ
0: ਜੀ,
1: ਤੇ ਉਹ ਆ ਕੇ ਜਿਹੜੇ ਬਾਹਰ ਭਾਵੇਂ ਇਲੀਗਲ ਕਾਰਵਾਈਆਂ ਦੇ ਵਿੱਚ ਇਨਵੋਲਵ ਹੋਣ ਜੀ।
0: ਜੀ
1: ਇੱਕ ਚੀਜ਼ ਤਾਂ ਰਿਫਲੈਕਟ ਹੋ ਗਈ
0: ਜੀ। ਦਰਸ਼ਨ ਕਰਨ ਦਾ ਬੰਗਲਾ ਸਾਹਿਬ ਗੁਰੂ ਘਰ, ਤੇ ਮੇਰੇ ਖਿਆਲ ਨਾਲ ਉੱਥੇ ਮਸਜਿਦ ਵੀ ਸਾਹਮਣੇ ਪਾਸੇ ਹੈਗੀ, ਬਹੁਤ ਵੱਡੀ ਆ, ਉੱਥੇ ਨਮਾਜ਼ ਵੀ ਅਦਾ ਕੀਤੀ ਜਾਂਦੀ, ਉਧਰ ਕਿਉਂ ਨੀ ਗਏ ਜੀ?
1: ਗੱਲ ਇਹ ਹੀ ਆ ਨਾ ਜੀ,
0: ਜੀ
1: ਇੱਥੇ ਪਤਾ ਉੱਥੇ ਲੰਗਰ ਥੋੜਾ ਮਿਲਣਾ ਜੀ, ਇੱਥੇ ਲੰਗਰ ਵੀ ਮਿਲਣਾ, ਰਹਿਣ ਦੀ ਵਿਵਸਥਾ ਵੀ ਮਿਲਣੀ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਯਾਰ ਠੀਕ ਆ, ਉਹ ਅੰਦਰ ਆ ਗਿਆ, ਦੈਟਸ ਨੋ ਪ੍ਰੋਬਲਮ। ਅੰਦਰ ਆ ਕੇ ਉਹ ਤੁਹਾਡਾ ਕਿਹੜਾ ਗੁਰਬਾਣੀ ਸੁਣਨ ਲੱਗ ਪਏ ਸੀ? ਉਹ ਤਾਂ ਆਪਣੇ ਸਲੋਗਨ ਫੇਰ ਜਿਹੜੇ ਪ੍ਰੋਟੈਸਟ ਦੇ ਬੋਲਣ ਲੱਗ ਪਏ ਉੱਥੇ
0: ਜੀ।
1: ਹਾਂਜੀ, ਉੱਥੇ ਆਪਣੇ ਬੈਨਰ ਲਹਿਰਾਉਣ ਲੱਗ ਪਏ ਅੰਦਰ ਆ ਕੇ
0: ਜੀ।
1: ਪੁਲਿਸ ਜੇ ਅੰਦਰ ਜਾਂਦੀ ਹੈਗੀ, ਤੁਸੀਂ ਇਸ਼ੂ ਬਣਾ ਲੈਣੇ ਹੈਗੇ ਆ ਜੀ
0: ਜੀ।
1: ਯਾਂ ਤਾਂ ਹੈਗਾ ਨਾ ਜੀ, ਬੰਦਾ ਆਇਆ ਹੈਗਾ ਆ, ਚਾਹੇ ਜਿਸ ਤਰੀਕੇ ਨਾਲ ਮਰਜ਼ੀ ਆਇਆ, ਉਹਨੇ ਆ ਕੇ ਜਿਹੜਾ ਆ ਤੇ ਅੰਦਰ ਗਿਆ ਆ, ਆਪਣਾ ਜੋ ਮਰਿਆਦਾ ਉਹਨੂੰ ਫੋਲੋ ਕੀਤਾ ਤੇ ਜਾ ਕੇ ਮੱਥਾ ਟੇਕਿਆ ਤੇ ਹਾਂਜੀ ਵੀ ਮੈਨੂੰ ਸ਼ਰਨ ਦਿੱਤੀ ਜਾਵੇ
0: ਜੀ,
1: ਉਹਨੂੰ ਤੁਸੀਂ ਸ਼ਰਨ ਦਿਓ, ਗੱਲ ਕੁਛ ਹੋਰ ਆ। ਉਹ ਪ੍ਰੋਟੈਸਟਰ ਦੌੜਾ ਦੌੜਾ ਆ ਗਿਆ ਜੀ ਵੀ ਹਾਂਜੀ ਅੰਦਰ। ਪੁਲਿਸ ਵਾਲੇ ਜਦੋਂ ਗਏ ਤੇ ਤੁਹਾਡੇ ਆਪਣੇ ਬੰਦਿਆਂ ਨੇ ਇਸ਼ੂ ਬਣਾ ਦੇਣਾ ਜੀ, ਜੁੱਤੀਆਂ ਪਾ ਕੇ ਉਹ ਪਿੱਛੇ ਨੂੰ ਚੱਲ ਗਏ ਹੈਗੇ ਤੇ ਉਹ ਨਾਲ ਹੂਟਿੰਗ ਕਰੀ ਜਾਂਦੇ ਹੈਗੇ ਤੇ ਨਾਲ ਬੈਨਰ ਦਿਖਾਈ ਜਾਂਦੇ ਆ ਜੀ।
0: ਬਿਲਕੁਲ ਜੀ।
1: ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ ਕਿ ਅਸੀਂ ਵੀ ਦੇਖੋ, ਅਸੀਂ ਜਿਹੜੀ ਹੈਗੀ 84 ਭੁਗਤੀ ਤੇ ਕਿਉਂ ਭੁਗਤੀ ਹੈਗੀ, ਕਦੀ ਇਹਦੇ ਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਜੀ।
0: ਜੀ
1: ਜੇ ਜੇ ਆਰਮੀ ਉੱਥੇ ਆਈ ਤੇ ਨੌਬਤ ਕਿਉਂ ਆਈ ਆਰਮੀ ਦੇ ਆਉਣ ਦੀ
0: ਜੀ,
1: ਇਹ ਵੀ ਤਾਂ ਚੀਜ਼ ਵਿਚਾਰ ਕਰਨੀ ਚਾਹੀਦੀ ਹੈਗੀ ਨਾ ਜੀ। ਹੁਣ ਇਹ ਆਪਾਂ ਜਿਹੜਾ ਹੈਗਾ, ਅਸੀਂ ਕਿਉਂ ਸ਼ੈਲਟਰ ਦਈਏ ਜਿਹੜਾ ਹੈਗਾ ਆ? ਅੱਜ ਦੇਸ਼ ਦੇ ਵਿੱਚ ਜਿਹੜਾ ਆ ਕਾਨੂੰਨ ਜਿਹੜਾ ਆ ਉਹਦਾ ਰਾਜ ਆ ਜੀ, ਇਸ ਕੰਸਟੀਟਿਊਸ਼ਨ ਦੇ ਆਧਾਰ ਤੇ ਦੇਸ਼ ਚੱਲਦਾ ਜੀ। ਪਰਸਨਲ ਲਾ ਦੀ ਇੰਪੋਰਟੈਂਸ ਦਿੰਦੇ ਹੋਏ ਸਾਨੂੰ ਮਾਨਤਾ ਮਿਲਦੀ ਹੈਗੀ ਆ ਕਿ ਗੁਰੂ ਘਰ ਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਵੀ ਪੁਲਿਸ ਜਾਣ ਤੋਂ ਗੁਰੇਜ਼ ਕਰਦੀ ਆ, ਨਹੀਂ ਜਾਂਦੀ ਜੀ। ਠੀਕ ਹੈ ਜੀ, ਅਸੀਂ ਉਹਨਾਂ ਨੇ ਕੋਈ ਨਿਯਮ ਬਣੇ ਹੈਗੇ ਕਿ ਸਾਡਾ ਪਰਸਨਲ ਲਾ ਜਿਹੜਾ ਆ ਉਹਨੂੰ ਓਨਰ ਕੀਤਾ ਜਾਂਦਾ ਬਕਾਇਦਾ ਤੌਰ ਤੇ।
0: ਬਿਲਕੁਲ ਹੈ ਜੀ।
1: ਅਸੀਂ ਜਿਹੜਾ ਹੈਗਾ ਆ ਫਿਰ ਆਪਣੇ ਰਾਈਟਸ ਨੂੰ ਕਿਉਂ ਐਕਸੀਡ ਕਰੀਏ
0: ਜੀ? ਨਾਲੇ ਸਾਹਿਬ ਦੇ ਵਿੱਚ ਇਹ ਵੀ ਆ ਕਿ ਜੇ ਤੁਹਾਡੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਠੀਕ ਹੈ, ਜੇ ਤੁਹਾਡੇ ਪੈਰ ਨਹੀਂ ਚੱਲਦੇ ਭਾਰਤ, ਭਾਈ ਤੁਸੀਂ ਇਹਨਾਂ ਚੀਜ਼ਾਂ ਚ ਪਹਿਨੇ ਕਿਉਂ ਆ ਫਿਰ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ। ਇਹ ਸਰ ਇਹ ਅੱਜ ਜਿਹੜਾ ਆ ਨਾ ਇੰਪ੍ਰੈਸ਼ਨ ਜਿਹੜਾ ਆ ਕਈ ਕਾਂਗਰਸ ਵਾਲਿਆਂ ਨੂੰ ਇੰਪ੍ਰੈਸ਼ਨ ਜੀ ਰਾਹੁਲ ਗਾਂਧੀ ਤਗੜਾ ਹੋ ਰਿਹਾ, ਰਾਹੁਲ ਗਾਂਧੀ ਨੇ ਅੱਗੇ ਅੱਗੇ ਲਾ ਲਈ ਜੀ ਸਰਕਾਰ। ਮੈਂ ਦਾਅਵੇ ਨਾ ਕਹਿੰਦਾ ਅੱਜ ਇਲੈਕਸ਼ਨ ਹੋ ਜਾਣ ਜੀ, ਅੱਜ ਜਿਹੜੇ ਜਿੰਨੇ ਬੰਦੇ ਰਾਹੁਲ ਗਾਂਧੀ ਨਾਲ ਤੁਰੇ ਆ ਇਹਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਚ ਚਲ ਜਾਣਾ ਜੀ, ਬੈਨੀਫਿਟ ਕੇਜਰੀਵਾਲ ਨੂੰ ਹੋਣਾ।
0: ਬਿਲਕੁਲ,
1: ਉੱਥੇ ਉਹ ਜਿਹੜੀ ਭੀੜ ਹੈਗੀ, ਭੀੜ ਤੰਤਰ ਸਾਰਾ ਕੇਜਰੀਵਾਲ ਦਾ ਇਕੱਠਾ ਕੀਤਾ ਆ, ਨਾ ਕਿ ਕਾਂਗਰਸ ਦਾ।
0: ਇਹ ਚੀਜ਼ ਖੁੱਲ ਕੇ ਆ ਗਈ ਨਾ ਸੈਣੀ ਸਾਹਿਬ, ਕੇਜਰੀਵਾਲ ਨੇ ਮੁੱਦਾ ਚੱਕ ਲਿਆ ਗੁਰੂ ਘਰ ਦਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਣ ਲੱਗ ਗਈਆਂ, ਬਲਤੇਜ ਪੰਨੂ ਜੀ ਹੋ ਗਏ, ਜਾਂ ਉਸ ਤੋਂ ਬਾਅਦ ਆ ਗਿਆਸਪੁਰਾ ਸਾਹਿਬ ਅੱਜ ਅਕਾਲ ਤਖ਼ਤ ਪਹੁੰਚ ਗਏ। ਇਹ ਮਤਲਬ ਕਿ ਅਮਿਤ ਸ਼ਾਹ ਨੂੰ ਜਾਂ ਹੋਰ ਲੋਕਾਂ ਨੂੰ ਪਾਸੇ ਕਰਨ ਨੂੰ ਕਰਦੇ ਸੀਗੇ, ਜਾਂ ਹੋਰ ਧਿਰਾਂ ਨੂੰ ਤਲਬ ਕਰਾਉਣ ਨੂੰ ਕਰਦੇ ਸੀ, ਆਪ ਹੀ ਤਲਬ ਹੋ ਕੇ ਬਹਿ ਗਏ।
1: ਇਹ ਚਲੋ ਇਹ ਤਾਂ ਚਲ ਇਹ ਠੀਕ ਹੈ ਜੀ, ਪਰ ਵੈਸੇ ਤਾਂ ਇਹ ਆ ਕਿ ਕਾਨੂੰਨ ਦੇ ਵਿੱਚ ਜਿਹੜਾ ਆ ਇਹ ਪ੍ਰੋਵੀਜ਼ਨ ਆ ਕਿ ਜਿੱਥੇ ਨਾ ਕੋਈ ਬੰਦਾ ਹੇਟ ਕ੍ਰਾਈਮ ਇਹਦੇ ਵਿੱਚ ਆ ਜਾਂਦਾ ਹੈਗਾ ਜੀ, ਵੀ ਜਾਤੀਵਾਦ ਦੇ ਉੱਤੇ ਜਿਹੜਾ ਆ ਸਮਾਜ ਨੂੰ ਵੰਡਣ ਦਾ ਕੋਸ਼ਿਸ਼ ਕਰਦਾ ਆ ਤੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾ ਸਕਦਾ
0: ਜੀ।
1: ਪਰ ਹੁਣ ਸੱਤਾਧਾਰੀ ਹੈਗੇ ਰਾਣੀ ਕੌਣ ਤੋਂ ਰਾਣੀ ਅਦਾ ਟੱਕ
0: ਹੈ ਜੀ,
1: ਸੋ ਇਸ ਕਰਕੇ ਇਸ ਚੀਜ਼ ਦੇ ਉੱਤੇ ਜਿਹੜਾ ਆ ਕਿਸੇ ਨੇ ਇਹਨਾਂ ਨੂੰ ਕਹਿਣਾ ਕੀ ਹੈਗਾ ਜੀ, ਪਰ ਹਾਂਜੀ ਗਲਤ ਨੰਬਰ ਡਾਇਲ ਕਰ ਬੈਠੇ ਜੀ।
0: ਪਰ ਸਾਈਂ ਸਾਹਿਬ ਇਹਦੇ ਵਿੱਚ ਜੇ ਦੇਖਿਆ ਜਾਵੇ ਜਾਤ ਦਾ ਮੁੱਦਾ ਚਲੋ ਬਣ ਜਾਂਦਾ ਹੈ, ਪਰ ਕੀ ਜੇ ਇਹ ਕਹਿ ਲਈਏ ਮਾਫੀ ਚਾਹਾਂਗਾ, ਚਲੋ ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ, ਜਾਂ ਜਾਤ ਪਾਤ ਦਾ ਕੋਈ ਅਸੀਂ ਮੁੱਦਾ ਤਾਂ ਨਹੀਂ ਚੱਕਦੇ ਹੁੰਦੇ, ਪਰ ਜੇ ਜਾਤ ਪਾਤ ਦਾ ਇਹ ਖੁੱਲੇ ਆਮ ਜਿੱਦਾਂ ਜ਼ਿਕਰ ਕਰਦੇ ਨੇ ਤੇ ਇਹ ਜਾਤ ਪਾਤ ਦੇ ਉੱਤੇ ਫਿਰ ਉਸ ਚੀਜ਼ ਨੂੰ ਕੈਸ਼ ਵੀ ਤਾਂ ਕਰਦੇ ਨੇ, ਤੇ ਦੂਸਰਿਆਂ ਦੇ ਉੱਤੇ ਜੇ ਉਹ ਕੋਈ ਜਾਤ ਦੀ ਗੱਲ ਕਰਦਾ ਤੇ ਉਹਦੇ ਉੱਤੇ ਐਲੀਗੇਸ਼ਨ ਲੱਗਦੇ ਆ, ਉਹਨੂੰ ਸਜ਼ਾਵਾਂ ਹੋ ਜਾਂਦੀਆਂ ਨੇ ਤੇ ਬਹੁਤ ਸਾਰੇ ਖਮਿਆਜੇ ਭੁਗਤਣੇ ਪੈਂਦੇ ਆ। ਪਰ ਜਦੋਂ ਇਹ ਆਪਣੇ ਮੂੰਹੋਂ ਹੀ ਇਸ ਜਾਤ ਦੀ ਗੱਲ ਕਰਦੇ ਨੇ ਜਾਂ ਖੁੱਲ ਕੇ ਪਬਲਿਕ ਦੇ ਵਿੱਚ ਬੋਲ ਰਹੇ ਨੇ, ਤਾਂ ਫਿਰ ਇਹਨਾਂ ਦੇ ਉੱਤੇ ਵੀ ਤਾਂ ਐਕਸ਼ਨ ਹੋਣਾ ਚਾਹੀਦਾ, ਚਾਹੇ ਉਸੇ ਭਾਈਚਾਰੇ ਦੇ ਨਾਲ ਨੇ।
1: ਪਰ ਸਭ ਗੱਲ ਏਦਾਂ ਆ ਨਾ, ਮੈਂ ਤਾਂ ਕਹਿੰਦਾ ਆ ਬਿਲਕੁਲ ਹੋਣਾ ਚਾਹੀਦਾ ਹੈਗਾ ਆ, ਔਰ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਜੀ, ਬਟ ਕਰਨਾ ਕਿਹਨੇ ਆ ਜੀ?
0: ਬਿਲਕੁਲ
1: ਕਦੀ ਵੀ ਨੀ ਜੀ, ਕਿਉਂਕਿ ਉਹ ਹੈਗਾ ਇੱਕ ਜਰਨਲ ਐਕਟ ਜਿਹੜਾ ਆ, ਜਿਹਦੇ ਵਿੱਚ ਇਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਪਨਿਸ਼ ਹੋ ਸਕਦੇ ਆ, ਜਿਹੜਾ ਇਹਨਾਂ ਨੂੰ ਕੋਈ ਕਹਿ ਦੇਗਾ ਤੇ ਉਹ ਹੈਗਾ ਸਪੈਸ਼ਲ ਐਕਟ ਐਸਸੀ ਐਕਟ, ਹਾਂਜੀ ਉਹਦੇ ਵਿੱਚ ਜੀ, ਪਰ ਕਿਉਂਕਿ ਇਹ ਸਮਾਜ ਦੇ ਵਿੱਚ ਜ਼ਹਿਰ ਘੋਲਦੇ ਹੀ ਘੋਲਦੇ ਹੈਗੇ, ਪਰ ਐਤਕੀ ਨੰਬਰ ਗਲਤ ਡਾਇਲ ਹੋ ਗਿਆ ਇਹਨਾਂ ਕੋਲੋਂ, ਕਿੱਦਾਂ ਜੀ, ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਤੇ ਇਹ ਗੱਲ ਕਰ ਦਿੱਤੀ, ਜਾਂ ਇੱਥਾਂ ਜੀ ਉੱਥੇ ਅਗਲਿਆਂ ਨੇ ਤਲਬ ਕਰ ਲਿਆ ਹੈਗਾ ਵੀ ਆ ਜਾ ਭਾਈ, ਵੀ ਸਾਡੇ ਤਾਂ ਸਿਧਾਂਤ ਵਿੱਚ ਹੀ ਜਾਤੀਵਾਦ ਹੈ ਨੀ ਗਾ,
0: ਬਿਲਕੁਲ
1: ਹਾਂਜੀ, ਜੇ ਜੇ ਤੁਸੀਂ ਇਹ ਕਹਿੰਦੇ ਹੈਗੇ ਕਿ ਮੈਨੂੰ ਐਸੀ ਹੋਣ ਦੇ ਨਾਤੇ ਅੰਦਰ ਨਹੀਂ ਵੜਨ ਦਿੱਤਾ, ਉਹਨਾਂ ਨੇ ਤਾਂ ਲਫ਼ਜ਼ ਹੋਰ ਵਰਤਿਆ ਸੀ, ਅਸੀਂ ਨਹੀਂ ਵਰਤਾਂਗੇ,
0: ਬਿਲਕੁਲ
1: ਹਾਂਜੀ, ਆਪਣੇ ਆਪ ਹੀ ਇਹੋ ਜਿਹਾ ਲਫ਼ਜ਼ ਵਰਤਣਾ ਜਿਹਦੇ ਨਾਲ ਲੋਕਾਂ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਵੋਕ ਹੋਣ, ਉਹਨਾਂ ਨੇ ਸਰਦ ਲੈ ਸਾਰੇ ਵੀ ਆ ਜਾਓ ਬਈ, ਇੱਥੇ ਤਾਂ ਜਿਹੜੇ ਹੈਗੇ ਅਕਾਲ ਤਖ਼ਤ ਦੇ ਜਥੇਦਾਰ ਵੀ ਜਿਹੜੇ ਹੈਗੇ ਐਸੀ ਰਹੇ ਹੈਗੇ ਜੀ,
0: ਬਿਲਕੁਲ ਹੈ ਜੀ,
1: ਤੇ ਤੁਸੀਂ ਕਿੱਦਾਂ ਕਹਿ ਤਾ ਹੈਗਾ ਵੀ ਤੂੰ ਉੱਥੇ ਮੈਨੂੰ ਇਸ ਕਰਕੇ ਨੀ ਵੜਨ ਦਿੱਤਾ ਜਾਂ ਕਿੱਦਾਂ?
0: ਵੜਨ ਤਾਂ ਸਹੀ ਸਾਹਿਬ, ਅਸਲ ਦੇ ਵਿੱਚ ਤਾਂ ਨਹੀਂ ਦਿੱਤਾ, ਪਿਛਲੇ ਸਮੇਂ ਤੋਂ ਇਹ ਵਿਵਾਦਾਂ ਦੇ ਵਿੱਚ ਸੀਗੇ, ਟਿੱਪਣੀਆਂ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਕਰਦੇ ਰਹੇ, ਉਸ ਕਰਕੇ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਇਹਨਾਂ ਨੂੰ ਨਹੀਂ ਮਿਲਣਾ ਚਾਹੁੰਦੇ ਜੀ ਅਸੀਂ, ਪਰ ਬਾਹਰ ਜਾ ਕੇ ਇਹਨਾਂ ਨੇ ਗੱਲ ਨਹੀਂ ਕੀਤੀ।
1: ਉਹ ਝੋਲੇ, ਇਹ ਬਿਲਕੁਲ ਤੁਹਾਡੀ ਗੱਲ ਠੀਕ ਆ, ਇਹ ਬੰਦੇ ਡਿਜ਼ਰਵ ਨਹੀਂ ਸੀ ਕਰਦੇ, ਇਹ ਤਾਂ ਹਨੇਰੀ ਦੇ ਵਿੱਚ ਕਿਤੇ ਬਣ ਗਏ ਹੈਗੇ ਆ ਤੇ ਨਾ ਇਹਨਾਂ ਨੇ ਅੱਗੇ ਬਣਨਾ
0: ਜੀ,
1: ਪਰ ਸਵਾਲ ਇਹ ਹੈਗਾ ਕਿ ਸਮਾਜ ਦੇ ਵਿੱਚ ਕਿੱਦਾਂ ਦਾ ਜ਼ਹਿਰ ਘੋਲਦੇ ਹੈਗੇ ਆ, ਬੜਾ ਸੋਹਣਾ ਐਨਰਜੀ ਜਿਹੜੀ ਹੈਗੀ ਆ ਸਮਾਜ ਦੀ ਪੋਜ਼ਿਟਿਵ ਪਾਸੇ ਨੂੰ ਤਾਂ ਲੱਗਣੀ ਨੀ ਦੇਣੀ ਜੀ।
0: ਜੀ
1: ਇੱਕ ਜਨਾਬ ਨੇ ਨਾ ਜੀ ਦੋ ਚੀਜ਼ਾਂ ਤਿੰਨ ਦਾ ਉਚਾਰਨ ਗਲਤ ਕੀਤਾ ਸੀ, ਉਹ ਮੈਂ ਸਹੀ ਕਰਦੇ ਆ ਸਰ, ਉਹਦੇ ਵਿੱਚ ਜਿਹੜੀ ਖਬਰ ਤੁਸੀਂ ਕੀਤੀ ਸੀ ਉਹ ਨੇਹਾ ਵੋਰਾ ਵਾਲੀ, ਉਹ ਲੜਕੀ ਵਾਲੀ ਜਿਹੜੀ ਹੈਗੀ ਆ ਵੀ ਉਹਦੀ ਉਹਨੇ ਕਿਹਾ ਵੀ ਮੈਂ ਵੀਡੀਓ ਜਿਹੜੀ ਪਾਈ ਹੈਗੀ ਸੀ ਤੇ ਉਹ ਜਿਹਦੇ ਕਰਕੇ ਐਲ ਪੀ ਜੀ ਦੇ ਵਿੱਚ ਦੰਗੇ ਦੁੰਗੇ ਹੋਏ ਜੀ,
0: ਉਹ
1: ਮੈਂਸ ਉਹ ਵਰਡ ਹੈਗਾ ਮੈਂਸ ਰੀਆ,
0: ਮੈਂਸ ਰੀਆ ਠੀਕ ਹੈ, ਥੋੜਾ ਡਿਫਿਕਲਟ ਸੀਗਾ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਿਆ।
1: ਇਹ ਲੇਟਨ ਵਰਡ ਆ, ਲੇਟਨ ਵਰਡ ਆ, ਇਹਦਾ ਮਤਲਬ ਹੁੰਦਾ ਹੈਗਾ ਆ ਜੀ ਇਲ ਵਿਲ,
0: ਅੰਗਰੇਜ਼ੀ
1: ਚ ਨੂੰ ਕਹੀਏ ਤੇ ਹਾਂ ਮਾੜੀ ਨੀਅਤ ਨਹੀਂ ਸੀ, ਮਤਲਬ ਕੋਈ ਏਦਾਂ ਦੀ ਹੈ ਨੀ ਸੀਗੀ ਵੀ ਗਲਤ ਨੀਅਤ ਨਹੀਂ ਸੀ ਹੈ
0: ਜੀ।
1: ਤੇ ਦੂਜਾ ਜਿਹੜਾ ਹੈਗਾ ਆ ਪ੍ਰੈਮਾ ਫਿਸ਼ਾਈ ਵਰਡ ਹੈਗਾ ਸੀਗਾ ਜੀ, ਉਹ ਪ੍ਰੈਮਾ ਫਿਸ਼ਾਈ ਦਾ ਮਤਲਬ ਹੁੰਦਾ ਪ੍ਰਥਮ ਦ੍ਰਿਸ਼ਟੀ ਹੈ, ਜਾਨੀ ਕਿ ਪਹਿਲੀ ਨਜ਼ਰ ਚ ਮੁੱਢਲੀ ਨਜ਼ਰ ਦੇ ਵਿੱਚ,
0: ਹਾਂਜੀ
1: ਉਹ ਇਹ ਸਾਡੇ ਲੀਗਲ ਵਰਡ ਹੈਗੇ ਆ ਜੀ, ਲੀਗਲ ਵਰਡ ਟਰਮਸ ਹੈਗੀਆਂ ਜੀ, ਇਹ
0: ਕਾਨੂੰਨ ਦੇ ਇਹਨੇ ਕਾਫੀ ਡਿਫਿਕਲਟ ਆ ਜੀ ਜਿਹੜੇ ਆਫੀਸ਼ੀਅਲ ਜਿਹੜੇ,
1: ਹਾਂਜੀ ਹਾਂਜੀ ਪ੍ਰੈਮਾ ਫਿਸ਼ਾਈ ਜਿਹੜਾ ਹੈਗਾ ਆ ਵੀ ਉਹ ਮਤਲਬ ਮੁੱਢਲੀ ਨਜ਼ਰ ਦੇ ਵਿੱਚ ਪਹਿਲੀ ਨਜ਼ਰ ਚ
0: ਜੀ,
1: ਸੋ ਇਸ ਕਰਕੇ ਮੇਰੇ ਧਿਆਨ ਚ ਆਇਆ ਸੀ, ਮੈਂ ਕਿਹਾ ਵੀ ਜਾ ਕੇ ਦੱਸ ਦਿਆਂਗਾ।
0: ਬਹੁਤ ਵਧੀਆ ਲੱਗਿਆ ਦੁਰਸਤ ਕੀਤਾ।
1: ਹਾਂਜੀ ਦੂਜਾ ਜਿਹੜਾ ਹੈਗਾ ਭਾਰੀ ਸਾਹਿਬ, ਆਪਾਂ ਇਸ ਖਬਰ ਨੂੰ ਤਾਂ ਇੱਥੇ ਵਾਇੰਡ ਅਪ ਕਰਦੇ ਹੈਗੇ, ਮੇਰੀ ਤਾਂ ਬੇਨਤੀ ਇੰਨੀ ਕਿਹਾ ਕਿ ਸਾਨੂੰ ਇੰਨਾ ਜਰੂਰ ਦੇਖਣਾ ਚਾਹੀਦਾ ਆ ਕਿ ਸਾਡਾ ਧਰਮ ਜਿਹੜਾ ਆ ਉਹਨੂੰ ਲੋਕੀ ਜਿਹੜੇ ਹੈਗੇ ਆ
0: ਸਾਨੂੰ
1: ਧਾਰਮਿਕ ਸੈਂਟੀਮੈਂਟ ਚ ਪਾ ਕੇ ਤੇ ਐਕਸਪਲੋਇਟ ਨਾ ਕਰ ਜਾਣ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਹੁਣ ਦੇਖੋ ਘਟਨਾ
1: ਘਟਨਾ
0: ਦਿੱਲੀ ਦੇ ਵਿੱਚ ਵਾਪਰਦੀ ਆ, ਰੋਲਾ ਪੰਜਾਬ ਚ ਪੈ ਜਾਂਦਾ ਜੀ, ਦੱਸੋ ਹੈ
1: ਦੂਜੇ ਦੀ ਮੁਸੀਬਤ ਅਸੀਂ ਆਪਣੇ ਸਿਰ ਤੇ ਐਵੇਂ ਚੱਕਣ ਵਾਸਤੇ ਹਮੇਸ਼ਾ ਤਿਆਰ ਰਹੀਦਾ ਜੀ।
0: ਬਿਲਕੁਲ ਹੈ,
1: ਸੋ ਇਸ ਕਰਕੇ ਹੈਗਾ ਆ ਤੇ ਉਹਨੂੰ ਜਿਹੜਾ ਆ ਸਗੋਂ ਵਰਜਣਾ ਚਾਹੀਦਾ ਵੀ ਭਾਈ ਸਾਡਾ ਪਰਮਾਈਸਿਸ ਜਿਹੜਾ ਹੈਗਾ ਆ ਵੀ ਗੁਰੂ ਘਰ ਦਾ ਪਰਮਾਈਸਿਸ ਇਸ ਕੰਮ ਲਈ ਨਹੀਂ ਯੂਜ ਕਰਨਾ।
0: ਤੁਸੀਂ
1: ਆਏ ਆ, ਇਹ ਤਾਂ ਸ਼ਰਧਾਵਾਨ ਹੋ ਕੇ ਆਏ ਅੰਦਰ ਟੇਕੋ ਮੱਥਾ ਤੇ ਆਰਾਮ ਨਾਲ ਬੈਠੋ, ਤੁਹਾਨੂੰ ਲੰਗਰ ਵੀ ਮਿਲੇਗਾ, ਤੁਹਾਨੂੰ ਰਹਿਣ ਦੀ ਵਿਵਸਥਾ ਵੀ ਮਿਲੇਗੀ। ਜੇ ਤੁਸੀਂ ਮੋਟਿਵ ਲੈ ਕੇ ਆਏ ਹੈਗੇ ਆ ਵੀ ਹਾਂ ਜੀ ਵੀ ਤੁਸੀਂ ਸਰਕਾਰਾਂ ਨਾਲ ਲੜਨਾ ਆ ਤੇ ਜਾ ਕੇ ਬਾਹਰ ਲੜੋ, ਸਾਡੇ ਕੋਲ ਇੱਥੇ ਅੰਦਰ ਨਹੀਂ ਵੜਨਾ।
0: ਬਿਲਕੁਲ ਹੈ ਜੀ,
1: ਬਿਲਕੁਲ ਹੈ ਜੀ, ਕਿਉਂਕਿ ਇਹਨੂੰ ਥੋੜਾ ਜਿਹਾ ਅਲੱਗ ਰੱਖਣਾ ਚਾਹੀਦਾ ਹੈਗਾ, ਅਸੀਂ ਕਿਉਂ ਧਿਰ ਬਣੀਏ ਜੀ।
0: ਜੀ ਨਾਲੇ ਦੇਖੋ ਇਹਦੇ ਵਿੱਚ ਸੈਣੀ ਸਾਹਿਬ, ਜਿੱਦਾਂ ਪਹਿਲਾਂ ਵੀ ਚਲੋ ਮੈਨੂੰ ਚੇਤੇ ਆ, ਰਵੀਸ਼ ਕੁਮਾਰ ਜਿਹੜੇ ਨੇ ਵੱਡੇ ਪੱਤਰਕਾਰ ਨੇ, ਤਾਂ ਉਹਨਾਂ ਨੇ ਅੰਦਰ ਜਾ ਕੇ ਵੀ ਸਾਰਾ ਸ਼ੂਟ ਕੀਤਾ ਸੀਗਾ ਜਿੱਥੇ ਗੁਰੂ ਘਰ ਲੰਗਰ ਸਾਰਾ ਕੁਝ ਤਿਆਰ ਹੁੰਦਾ ਹੈ, ਤੇ ਜਿੰਨੇ ਵੀ ਪ੍ਰੋਟੈਸਟ ਦਿੱਲੀ ਦੇ ਵਿੱਚ ਹੁੰਦੇ ਉਹ ਚਾਹੇ ਮੰਤਰੀਆਂ ਦੇ ਨੇ ਚਾਹੇ ਉਹ ਕਿਸੇ ਵੀ ਧਿਰ ਦੇ ਹੈਗੇ ਨੇ, ਕੋਈ ਜਾਤ ਪਾਤ ਨਹੀਂ ਦੇਖਿਆ ਜਾਂਦਾ, ਉੱਥੇ ਲੰਗਰ ਆਪ ਜਾ ਕੇ ਉੱਥੇ ਜਿਹੜਾ ਪ੍ਰੋਵਾਈਡ ਕਰਾਉਂਦੇ ਨੇ, ਸਾਰਾ ਕੁਝ ਚੱਲਦਾ ਰਿਹਾ। ਪਰ ਇਸ ਚੀਜ਼ ਨੇ ਜਿਹੜਾ ਆਹ ਘਟਨਾ ਵਾਪਰੀ ਹੈ, ਜੰਤਰ ਮੰਤਰ ਉੱਤੇ ਜਿੰਨੇ ਵੀ ਜਿਹੜੇ ਧਰਨੇ ਹੁੰਦੇ ਸੀਗੇ ਉਹ ਸਾਰੇ ਹੀ ਖਤਮ ਕਰ ਦਿੱਤੇ ਜੀ, ਉਹਨਾਂ ਨੇ ਕਹਿੰਦੇ ਇੱਦਾਂ ਨਹੀਂ ਤਾਂ ਫਿਰ ਇੱਦਾਂ ਹੋ।
1: ਸਿੱਖਾਂ ਦਾ ਇੱਕ ਵਰਗ ਹੈਗਾ ਹੈ ਜੀ, ਉਹ ਇਹ ਕਹਿੰਦਾ ਹੈਗਾ ਵੀ ਬਹੁਤ ਲਾ ਲੈ ਲੰਗਰ ਹੁਣ
0: ਜੀ,
1: ਜੇ ਰੋਟੀ ਦਾ ਲੰਗਰ ਰੋਟੀ ਆਪੇ ਕਮਾ ਕੇ ਖਾ ਲਊਗਾ ਹਰ ਕੋਈ
0: ਜੀ,
1: ਠੀਕ ਹੈ ਜੀ, ਇੱਥੇ ਸਰਕਾਰ ਦਿੰਦੀ 80 ਕਰੋੜ ਨੂੰ ਰੋਟੀ ਦਿੰਦੀ ਪਈ ਹੈਗੀ ਹੈ ਜੀ, ਰੋਟੀ ਆਪੇ ਹਰ ਕੋਈ ਕਮਾ ਕੇ ਖਾ ਲਊਗਾ, ਕਿਤਾਬਾਂ ਦਾ ਲੰਗਰ ਵਿਦਿਆ ਦਾ ਲੰਗਰ ਲਾਓ
0: ਹੈ ਜੀ,
1: ਉਹ ਉਹ ਮਤਲਬ ਜਿਹੜਾ ਹੈਗਾ ਆ ਕਿੱਤਾ ਮੁਖੀ ਰੁਜ਼ਗਾਰ ਦਾ ਲੰਗਰ ਲਾਓ ਹੈ ਜੀ, ਇਹ ਲੰਗਰ ਸ਼ੁਰੂ ਕਰੋ ਹੁਣ, ਮੌਕੇ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਆ
0: ਲੋਕਾਂ ਨੂੰ ਸਿੱਖਿਆ ਕਰੋ,
1: ਇਹ ਥੋੜਾ ਹੈਗਾ ਆ ਜੀ ਵੀ ਸੋ ਇਸ ਕਰਕੇ ਪਿਛਲੇ ਹਫਤੇ ਹੀ ਹੋ ਗਿਆ ਸੀ, ਪਿਛਲੇ ਹਫਤੇ ਹੀ ਹੋ ਗਿਆ ਸੀਗਾ ਇਹ ਜਿਹੜਾ ਹੈਗਾ ਨਾ, ਇਹਨਾਂ ਦਾ ਪਿਛਲੇ ਪ੍ਰੋਟੈਸਟ ਦੇ ਵਿਚ ਵੀ ਏਦਾਂ ਹੀ ਹੋਇਆ ਸੀ ਤੇ ਦੇਖੋ ਪੁਲਿਸ ਨੂੰ ਵੀ ਔਖਾ ਹੋਣਾ ਪੈਂਦਾ ਸੀਗਾ। ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ ਕਿ ਭਾਈ ਤੁਸੀਂ ਜਿਹੜਾ ਹੈਗਾ ਹੈ ਵੀ ਕਿਉਂ ਨੀ ਕੋਈ ਪਾਲਿਸੀ ਬਣਾ ਦਿੰਦੇ ਹੈਗੇ ਵੀ ਇਹਨਾਂ ਨੇ ਕਿਹਾ ਸੀ ਵੀ ਕੰਜੈਸਟਡ ਜਗ੍ਹਾ ਆ ਜੀ ਤੇ ਉੱਥੇ ਇੰਨਾ ਰਸ਼ ਜਿਹੜਾ ਠੀਕ ਨੀ। ਉਹ ਕਹਿੰਦੇ ਫਿਰ ਤੁਸੀਂ ਕਿਉਂ ਨੀ ਪਾਲਿਸੀ ਬਣਾ ਕੇ ਤੇ ਜਿਹੜਾ ਆ ਕੋਈ ਵਧੀਆ ਜਗ੍ਹਾ ਜਿਹੜੀ ਹੋਰ ਕੋਈ ਜਗ੍ਹਾ ਖੁੱਲੀ ਜਗ੍ਹਾ ਉਹ ਅਲੋਟ ਕਰ ਦਿੰਦੇ। ਇਹਨਾਂ ਨੂੰ ਇੱਕ ਆਈਡੀਆ ਮਿਲ ਗਿਆ ਗਾ, ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿਤੀ ਹੈਂਜੀ ਤੇ ਜੇ ਤੁਸੀਂ ਜਿਹੜਾ ਹੈਗਾ ਆ ਵੀ ਉਹ ਜਗ੍ਹਾ ਘੱਟ ਹੈਗੀ ਆ ਤਾਂ ਤੁਸੀਂ ਜਿਹੜਾ ਆ ਉੱਥੇ ਜਿਹੜਾ ਕੋਈ ਖੁੱਲੀ ਜਗ੍ਹਾ ਅਲੋਟ ਕਰੋ ਤਾਂ
0: ਜੀ।
1: ਇਹਨਾਂ ਨੇ ਫਟਾਫਟ ਕਮੇਟੀ ਬਣਾਈ ਤੇ ਨਾਲ ਹੀ ਜਿਹੜਾ ਆ ਅੱਜ ਉਹਨਾਂ ਨੇ ਜਦੋਂ ਦੇਖਿਆ ਵੀ ਜਾਂ ਤਾਂ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਏਦਾਂ ਹੁੰਦੀ ਵੀ ਗੁਰੂ ਘਰ ਦੇ ਬਾਹਰ ਚੌਂਕੀ ਬਣਾਉਂਦੇ ਜੀ, ਦੇਖਦੇ ਰਹਿੰਦੇ ਵੀ ਅੰਦਰ ਜਿਹੜਾ ਆ ਕੋਈ ਭਗਤ ਜਾ ਰਿਹਾ ਆ ਕੋਈ ਪ੍ਰੋਟੈਸਟਰ ਜਾ ਰਿਹਾ ਆ
0: ਹੈਂਜੀ
1: ਉਹਦੇ ਨਾਲ ਬੈਟਰ ਉਹਨਾਂ ਨੇ ਸੀ
0: ਹੋ ਜਾਣੀ ਸੀ।
1: ਹੋਰ ਜੀ ਇਹਨਾਂ ਨੇ ਫਿਰ ਬੈਟਰ ਕੀਤਾ, ਇਹਨਾਂ ਨੇ ਕੀਤਾ ਚੁੱਪ ਕਰਕੇ 33 ਸਾਲ ਤੋਂ ਜਿਹੜੀ ਕਨਾਟ ਪਟੇਸ ਜਗ੍ਹਾ ਜਿਹੜੀ ਆ ਪ੍ਰਦਰਸ਼ਨਾਂ ਵਾਸਤੇ ਸੀ ਨਾਲੇ ਉਹ ਪਾਰਲੀਮੈਂਟ ਦੇ ਨੇੜੇ ਸੀ, ਅਗਲਿਆਂ ਨੇ ਕਿਹਾ ਨਾਲੇ ਤਾਂ ਦੂਰ 4 ਕਿਲੋਮੀਟਰ ਦੂਰ ਭੇਜ ਦਿੱਤੇ ਹੈਗੇ ਆ ਉੱਥੇ ਜਿੱਦਾਂ ਮਰਜ਼ੀ ਰਾਮਲੀਲਾ ਗਰਾਊਂਡ ਦੇ ਵਿੱਚ ਕਰੋ ਚਲੋ ਹੈਂਜੀ। ਦੋ ਜਗ੍ਹਾ ਹੋਰ ਹੈਗੀਆਂ ਜੀ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਤੇ ਉਹ ਵੀ ਦੱਸਦੇ ਬਾਰਡਰ ਤੇ ਉੱਤੇ ਹੀ ਆ ਜੀ ਉਹ ਤੇ ਉੱਥੇ ਪ੍ਰੋਟੈਸਟ ਕਰ ਲਓ ਜੀ ਤੁਸੀਂ
0: ਬਿਲਕੁਲ।
1: ਸੋ ਇਸ ਕਰਕੇ ਤੇ ਹੋਣਾ ਹੀ ਹੁੰਦਾ ਜੀ ਜਦੋਂ ਮਤਲਬ ਇਸ ਚੀਜ਼ ਦਾ ਹੁੰਦਾ
0: ਬਿਲਕੁਲ।
1: ਪਰ ਜਿੱਥੇ ਤੱਕ ਇਹ ਵੋਟ ਚੋਰੀ ਦੀ ਗੱਲ ਹੈਗੀ ਹੈ ਨਾ ਜੀ, ਵੋਟ ਚੋਰੀ ਦੀ ਗੱਲ ਸਰ 52 ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਨੇ ਇਸ ਇਸ਼ੂ ਨੂੰ ਮਤਲਬ ਗਲਤ ਰੰਗ ਦੇਣ ਦੀ ਗੱਲ ਜਿਹੜੀ ਆ ਕਹੀ ਆ ਜੀ। ਉਹ ਕਹਿੰਦੇ ਠੀਕ ਹੈ ਜੀ ਵਿਵਸਥਾ ਦੇ ਵਿੱਚ ਵੀ ਜਿਹੜਾ ਐਸ ਆਈ ਆਰ ਆ ਇਹ ਤਾਂ ਜਦ ਤਾਂ ਇਲੈਕਸ਼ਨ ਕਮਿਸ਼ਨ ਦੀ ਕੰਸਟੀਟਿਊਸ਼ਨ ਹੋਈ ਹੈ ਐਸ ਆਈ ਆਰ ਤਾਂ ਉਹਦਾ ਰਾਈਟ ਆ ਹਾਂਜੀ ਵੀ ਮਰਿਆਂ ਦੀਆਂ ਵੋਟਾਂ ਕੱਟਣੀਆਂ, ਡਬਲ ਵੋਟ ਜਿਹਨਾਂ ਦੀ ਬਣੀ ਆ ਉਹਨਾਂ ਦੀਆਂ ਵੋਟਾਂ ਡਿਲੀਟ ਕਰਨੀਆਂ, ਇਹ ਪ੍ਰੋਸੈਸ ਤਾਂ ਸਦਾ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ। ਜਿਹੜਾ ਬੰਦਿਆਂ ਨੇ ਜਾਲੀ ਵੋਟਾਂ 10-10 ਹਜ਼ਾਰ ਵੋਟ ਜਿਹੜੀ ਹੈਗੀ ਇੱਕ ਕਾਂਸਟੀਚੁਐਂਸੀ ਚ ਜਾਲੀ ਬਣਾ ਲਈ ਸੀ ਉਹ ਉਹਦੀ ਸਰਕਾਰ ਨੂੰ ਵੀ ਖਬਰ ਸੀ, ਉਹ ਤਾਂ ਕੱਟ ਹੋਣੀ ਚਾਹੀਦੀ ਹੈਗੀ ਸੀ ਜੀ। ਜਿੱਥੇ ਤੱਕ ਹੈਗਾ ਆ ਕਿ ਹਾਂ ਜਿਹੜੀਆਂ ਜੈਨੂਅਨ ਵੋਟਾਂ ਕੱਟ ਹੋਈਆਂ ਔਰ ਉਹਦੇ ਵਾਸਤੇ ਪ੍ਰੋਸੈਸ ਦੇ ਵਿੱਚ ਜੇ ਕੋਈ ਨੁਕਸ ਹੈਗਾ ਆ ਉਹਦੇ ਤੇ ਇਲੈਕਸ਼ਨ ਕਮਿਸ਼ਨਰ ਰਿਸਪੋਂਸੀਬਲ ਹੈਗਾ ਆ, ਉਹਨੂੰ ਜਿਹੜਾ ਆ ਉਹਨੂੰ ਪੁੱਛੋ ਵੀ ਭਾਈ ਇਹ ਜਿਹੜਾ ਹੈਗਾ ਇਹ ਇਹ ਜਿਹੜੇ ਜੈਨੂਅਨ ਵੋਟਾਂ ਕੱਟ ਹੋਈਆਂ ਇਹ ਕਿੱਦਾਂ। ਬਾਕੀ ਜਿਹੜਾ ਆਹ ਕਹਿੰਦੇ ਹੈਗੇ ਜੀ ਵੀ ਕਾਂਗਰਸ ਦੀ ਵੋਟ ਕੱਟ ਹੋ ਗਈ ਤੇ ਬੀਜੇਪੀ ਦੀ ਵੋਟ ਰਹਿ ਗਈ ਜਾਂ ਬੀਜੇਪੀ ਦੀ ਵੋਟ ਕੱਟ ਹੋ ਗਈ ਤੇ ਕਾਂਗਰਸ ਦੀ ਰਹਿ ਗਈ, ਉਹ ਹੀ ਕੈਨ ਡਿਸਕ੍ਰੀਮੀਨੇਟ ਕਿੱਥੇ ਲਿਖਿਆ ਹੈਗਾ ਜੀ ਕਿ ਵੋਟ ਕਾਂਗਰਸ ਨੂੰ ਪੈਣੀ ਹੈ ਜੀ ਭੁੱਲਾਨੇ ਨੂੰ ਪੈਣੀ ਆ। ਸੋ ਇਸ ਕਰਕੇ ਜਿਹੜਾ ਹੈਗਾ ਕੁਛ ਇੱਕ ਜਿਹੜਾ ਆ ਸਾਨੂੰ ਲੋਕਾਂ ਨੂੰ ਵੀ ਨਾ ਅਸੀਂ ਲੋਕ ਵੀ ਜਿਹੜੇ ਆ ਵੀ ਮੈਚੋਰ ਮਾਇੰਡ ਨਹੀਂ ਸੋਚਦੇ ਹੈਗੇ ਮਗਰ ਲੱਗ ਜਾਂਦੇ ਹੈਗੇ ਜੀ। ਪ੍ਰੋਟੈਸਟ ਦੇ ਵਿੱਚ ਮੈਂ ਤਾਂ ਦੇਖਿਆ ਜੀ ਉੱਥੇ ਦਿੱਲੀ ਦੇ ਪ੍ਰੋਟੈਸਟ ਚ ਹੋ ਕੀ ਰਿਹਾ ਜੀ, ਕੁੜੀਆਂ ਨੱਚਣ ਲੱਗੀਆਂ ਜਾਂ ਗਾਣੇ ਲਾਏ ਹੁੰਦੇ ਆ ਉਹ ਡੈਕ ਚ ਵਜਾਈ ਜਾਂਦੇ ਹੈਗੇ ਆ ਜੀ ਤੇ ਨੰਗੇਜ ਪਰੋਸਿਆ ਜਾ ਰਿਹਾ ਆ ਜੀ ਹਰ ਕੋਈ ਬੰਦਾ ਜਿਹੜਾ ਹੈਗਾ ਜਾਂ ਕੋਈ ਡਰੈਸ ਆਪਣੀ ਕੋਈ ਫੈਂਸੀ ਡਰੈਸ ਇਸ਼ੂ। ਅੱਛਾ ਜੇ ਇਸ਼ੂ ਦਾ ਕਈਆਂ ਨੂੰ ਪਤਾ ਹੀ ਨੀ ਹੈਗਾ ਜੀ ਵੀ ਕਿਸ ਇਸ਼ੂ ਤੇ ਹੈਗਾ
0: ਜੀ।
1: ਬਿਲਕੁਲ ਪੋਲੀਟੀਕਲ ਲੋਕਾਂ ਦਾ ਮੁੱਦਾ ਆ ਤੇ ਪੋਲੀਟੀਕਲ ਲੋਕਾਂ ਵਾਸਤੇ ਹੀ ਆ ਜੀ ਤੇ ਆਮ ਲੋਕਾਂ ਵਾਸਤੇ ਤਾਂ ਇੰਨਾ ਆ ਕਿ ਭਾਈ ਜੇ ਮੇਰੀ ਵੋਟ ਕੱਟ ਹੋਈ ਆ ਤੇ ਆਈ ਮਸਟ ਪਾਰਟੀਸਪੇਟ, ਜੇ ਮੇਰੀ ਵੋਟ ਨਹੀਂ ਕੱਟ ਹੋਈ ਤੇ ਮੈਨੂੰ ਆਰਾਮ ਨਾਲ ਚੁੱਪ ਕਰਕੇ ਦੇਖਣਾ ਚਾਹੀਦਾ ਵੀ ਠੀਕ ਹੈ ਜੀ ਕੋਈ ਗੱਲ ਨੀ।
0: ਬਿਲਕੁਲ ਹੈ ਜੀ ਬਿਲਕੁਲ ਹੈ।
1: ਜਿਹਦੀ ਵੋਟ ਕੱਟ ਹੋਈ ਆ ਉਹ ਤਾਂ ਜਾਵੇ ਪ੍ਰੋਟੈਸਟ ਦੇ ਵਿੱਚ, ਜਿਹਦੀ ਵੋਟ ਹੀ ਨੀ ਕੱਟ ਹੋਈ ਉਹ ਜਾ ਕੇ ਇੱਥੇ ਰੌਲਾ ਕਿਉਂ ਪਾਈ ਚੱਲੇ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪੰਜਾਬ ਦੀ
1: ਸਿਆਸਤ ਉਹ ਬੰਦੇ ਕਿੱਥੇ ਆ, ਉਹ ਬੰਦੇ ਕਿੱਥੇ ਆ ਜੀ ਵੋਟਾਂ ਜਿਹਨਾਂ ਦੀਆਂ ਕੱਟ ਹੋਈਆਂ ਉਹ ਬੰਦੇ ਕਿੱਥੇ ਆ, ਸਵਾਲ ਤਾਂ ਇਹ ਆ
0: ਕਿੱਥੇ ਨੇ ਜੀ।
1: ਬਿਲਕੁਲ ਜਦੋਂ ਟ੍ਰਿਫਲ ਇੰਨੀਆਂ ਵੱਧ ਜਾਂਦੀਆਂ ਨਾ ਜਿੱਥੇ ਜੈਨੂਅਨ ਅਗਲੇ ਦੀ ਐਕਸਪਲੇਨੇਸ਼ਨ ਕੀਤੀ ਭਾਈ ਇਲੈਕਸ਼ਨ ਕਮਿਸ਼ਨਰ ਦੀ, ਆਹ ਦੇਖ ਬਈ ਤੂੰ BLO ਲਾਏ ਤੂੰ ਆਹ ਲਾਏ ਹੈਗੇ ਕਿਹਦੀ ਰਿਸਪੋਂਸੀਬਿਲਟੀ ਹੈ ਕਿ ਜੇ ਚੈੱਕ ਕਰਨਾ ਸੀ ਵੀ ਭਾਈ ਵੋਟ ਜਿਹੜੀ ਫੋਟੋ ਲੱਗਣੀ ਹੈ ਵੋਟਰ ਦੀ ਕਿ ਭਗਤ ਸਿੰਘ ਦੀ ਲੱਗ ਜਾਣੀ ਹੈ।
0: ਬਿਲਕੁਲ ਹੈ ਜੀ।
1: ਉਹ BLO ਪਨਿਸ਼ ਹੋਣਾ ਚਾਹੀਦਾ ਬਕਾਇਦਾ ਤੌਰ ਤੇ ਉਹਦੀ ਐਕਸਪਲੇਨੇਸ਼ਨ ਕਾਲ ਕਰਨੀ ਚਾਹੀਦੀ ਹੈ ਜੀ।
0: ਬਿਲਕੁਲ ਹੈ ਜੀ।
1: ਇਹਨਾਂ ਨੇ ਨਾ ਜੀ ਜ਼ਿਆਦਾ ਸਖਤੀ ਦਿਖਾਉਂਦਿਆਂ ਨੇ ਤੇ ਬਾਕੀ ਸਰ ਜੀ ਜਿਹੜਾ ਹੈਗਾ ਆ ਮੈਂ ਤਾਂ ਬਹੁਤਾ ਜ਼ਿਆਦਾ ਇਸ ਚੀਜ਼ ਦੇ ਨਾਲ ਸਹਿਮਤ ਹੈ ਨੀਗਾ ਜੀ ਕਿ ਉੱਥੇ ਜਿਹੜਾ ਆ ਉਹ ਜਿਹੜਾ ਬੰਦੇ ਨੇ ਗਲਤ ਕੀਤਾ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ
0: ਜੀ
1: ਪਰ ਐਟ ਲੀਸਟ ਜਿਹੜਾ ਆ ਮੁਲਕ ਦੇ ਵਿੱਚ ਹੁੱਲੜਬਾਜ਼ੀ ਜਿਹੜੀ ਆ ਉਹ ਠੀਕ ਨਹੀਂ ਲੱਗਦੀ ਹੈਗੀ ਜੀ ਆਪਾਂ ਨੂੰ
0: ਬਿਲਕੁਲ
1: ਤਾਂ,
0: ਜੀ
1: ਤੇ ਕਿਉਂਕਿ ਹਰ ਇੱਕ ਬੰਦਾ ਭੀੜ ਨੂੰ ਜੇ ਕੈਸ਼ ਕਰਨ ਲੱਗ ਪਿਆ ਤੇ ਇੱਥੇ ਦੰਗੇ ਹੋ ਜਾਣਗੇ ਜੀ,
0: ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਕਿਉਂਕਿ ਸੱਤਾਰੂੜ ਪਾਰਟੀ ਹੈਗੀ ਆ ਉਹ ਪੁਲਿਸ ਦੇ ਆਸਰਾ ਲੈ ਲੈਂਦੀ ਹੈਗੀ ਜੀ, ਉਹਨਾਂ ਕੋਲ ਤਾਂ ਤਨਖਾਹ ਦੇ ਉੱਤੇ ਬੰਦੇ ਹੈਗੇ ਆ ਜੀ,
0: ਜੀ
1: ਦੂਜੇ ਬੰਦੇ ਹੈਗੇ ਆ ਜੀ ਲੀਡਰਾਂ ਨੂੰ ਕੁਛ ਨੀ ਹੋਣਾ, ਕੋਈ ਮਾੜੀ ਜੀ ਚੰਗਿਆੜੀ ਜਿਹੜੀ ਹੈਗੀ ਆ ਇੰਨੀ ਭੀੜ ਦੇ ਵਿੱਚ ਕੋਈ ਹੋਏ ਗਲਤ ਹੋ ਗਈ
0: ਜੀ,
1: ਤੇ ਉਹਦੇ ਨਾਲ ਜਿਹੜਾ ਹੈਗਾ ਆ ਮਾਹੌਲ ਖਰਾਬ ਹੋ ਸਕਦਾ ਜੀ,
0: ਹੋ ਸਕਦਾ
1: ਨੁਕਸਾਨ ਹੋ ਜਾਂਦਾ ਉਲਟਾ ਜੀ।
0: ਬਿਲਕੁਲ ਹੈ ਜੀ। ਨਾਲੇ ਇਹਦੇ ਵਿੱਚ ਦੇਖੋ ਹੁਣ ਇਜ਼ਰਾਈਲ ਦੇ ਵਿੱਚ ਵੀ ਜੋ ਸੋਰੀ ਇਜ਼ਰਾਈਲ ਕਹਿ ਦਿੱਤਾ, ਈਰਾਨ ਦੇ ਵਿੱਚ ਵੀ ਜਦੋਂ ਪ੍ਰੋਟੈਸਟ ਚੱਲਦੇ ਸੀ ਉਸ ਸਮੇਂ ਦੇ ਵਿੱਚ ਉਹ ਚਿਗਿਆੜੀ ਲੱਗੀ, ਦੇਖ ਲਓ ਕਿੱਥੇ ਤੱਕ ਗਈ ਆ ਹੁਣ, ਉਹ ਕਿਹੜਾ ਮਤਲਬ ਕਿ ਉਹ
1: ਬਿਲਕੁਲ ਜੀ,
0: ਅਮੈਰੀਕਨ ਏਜੰਸੀਆਂ ਨੇ ਉਹ ਸਾਰਾ ਕੁਝ ਅੰਦਰ ਜਾ ਕੇ ਸਾਰਾ ਕੁਝ ਕਰਾਇਆ ਹੀ ਹੈ ਜੀ।
1: ਪਰ ਅਜ ਸਾਹਿਬ ਦੇਖੋ ਇਸ ਵੇਲੇ ਜਿਹੜੇ ਹੈਗੇ ਆ ਭਾਈ 32 ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਕਿਉਂ?
0: ਜੀ
1: ਕਿਉਂਕਿ ਅਨਰੈਸਟ ਜਿਹੜੀ ਹੈਗੀ ਆ ਉਹ ਹਰ ਜਗ੍ਹਾ ਹੀ ਆ ਜੀ,
0: ਜੀ
1: ਜਿੰਨਾ ਬੇਰੁਜ਼ਗਾਰ ਤੁਰਿਆ ਫਿਰਦਾ ਆ ਓਨਾ ਰੁਜ਼ਗਾਰ ਹੈ ਹੀ ਨਹੀਂ ਜੀ,
0: ਬਿਲਕੁਲ
1: ਨਾ ਨਾ ਪਬਲਿਕ ਸੈਕਟਰ ਦੇ ਵਿੱਚ ਆ ਨਾ ਪ੍ਰਾਈਵੇਟ ਸੈਕਟਰ ਦੇ ਵਿੱਚ ਆ
0: ਜੀ।
1: ਸੋ ਇਸ ਕਰਕੇ ਇੱਥੇ ਇਹ ਰੋਟੀ ਤੇ ਜਦੋਂ ਵਿਹਲਾ ਮਨ ਸ਼ੈਤਾਨ ਦਾ ਘਰ, ਦੂਜਾ ਕੁਛ ਇੱਕ ਜਿਹੜੇ ਹੈਗੇ ਆ ਭਾਈ ਇਹਨਾਂ ਚੀਜ਼ਾਂ ਦੇ ਨਾਲ ਫੇਮ ਮਿਲਦੀ ਆ, ਸਭ ਕੁਛ ਮਿਲਦਾ ਜੀ, ਤੇ ਬੰਦੇ ਲੀਡਰ ਵੀ ਬਣ ਜਾਂਦੇ ਹੈਗੇ ਆ, ਵਿਧਾਇਕ ਵੀ ਬਣ ਜਾਂਦੇ ਆ ਜੀ ਇਹਨਾਂ ਚੱਕਰਾਂ ਦੇ ਵਿੱਚ ਹੀ,
0: ਮੁਕੱਦਰ ਜੀ ਦੀ ਸੰਖੇਪ ਦੇ ਵਿੱਚ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ, ਦੋ ਤਿੰਨ ਖਬਰਾਂ ਉਹ ਵੀ ਇੰਟਰਸਟਿੰਗ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਆਨੂੰ ਜੀ ਸਵਾਗਤ ਹੈ,
2: ਗੱਲ ਸੁਣ ਕੇ
0: ਇੱਕ ਮਿੰਟ ਜੀ, ਇਧਰੋਂ ਚਲੋ ਗਾ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ
2: ਜੀ। ਜੀ ਜੀ ਮੈਂ ਤਾਂ ਤੁਹਾਡੀ ਗੱਲ ਤੇ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਹੋ ਵੀ ਮੈਂ ਸੁਣਦਾ ਪਿਆ ਸੀ ਤੁਹਾਡੀ ਗੱਲ ਵੀ ਐ ਨਹੀਂ ਹੋ ਸਕਦਾ ਜਿਹੜੀ ਤੁਸੀਂ ਵੀ ਤੁਹਾਡਾ ਚਲੋ ਓਪੀਨੀਅਨ ਹੈਗਾ ਵੀ ਐ ਵੋਟ ਚੋਰੀ ਨਹੀਂ ਹੋ ਸਕਦੀ
1: ਤੁਹਾਡੀ ਕੱਟ ਹੋਈ
2: ਹੈ। ਹਾਂਜੀ
1: ਤੁਹਾਡੀ ਵੋਟ ਕੱਟ ਹੋਈ
0: ਜੀ?
2: ਨਹੀਂ ਨਹੀਂ ਸਾਨੂੰ ਤਾਂ ਬਾਈ ਜੀ ਅਸੀਂ ਤਾਂ ਇਹ ਆਏ ਸੀ ਆਪਣਾ ਪੁੱਛਣ ਤੇ ਹਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਵੋਟ ਬਣੀ ਹੈ ਜਾਂ ਨਹੀਂ ਬਣੀ। ਮੇਰੀ ਮੈਂ ਕੱਟ ਹੋਣ ਨਾ ਹੋਣ ਦਾ ਨਹੀਂ ਮਤਲਬ ਹੈਗਾ
0: ਜੀ,
2: ਮੈਂ ਮੈਂ ਮੈਂ ਜਿਹੜਾ ਜੈਨੂਅਨ ਜੈਨੂਅਨ ਕੁਐਸਚਨ ਹੈਗਾ ਮੈਂ ਉਹ ਕਰਦਾ ਵੀ ਜਦੋਂ ਇੱਕ ਅਖਬਾਰ ਦੀ ਮੰਨ ਲਓ ਪੱਤਰਕਾਰ ਇਹ ਕਹਿੰਦੀ ਵੀ ਤਿੰਨ ਦੇ ਵਿੱਚੋਂ ਦੋ ਇਲੈਕਸ਼ਨ ਕਮਿਸ਼ਨ ਜਿਹੜੇ ਉਹ ਹੈਗੇ ਨੇ ਵੀ ਉਹ ਖਿਲਾਫ ਸੀ ਤੇ ਇੱਕ ਗਿਆਨੇਸ਼ ਕੁਮਾਰ ਜਿਹੜਾ ਉਹ ਕੱਲਾ ਹੀ ਆਪਣੇ ਆਪਣੇ ਹਿਸਾਬ ਨਾਲ ਫੈਸਲੇ ਲਈ ਜਾਂਦਾ
0: ਜੀ।
2: ਬਾਈ ਜੀ ਉਹਦਾ ਮੂੰਹ ਖੋਲਣ ਦਾ ਹੱਕ ਨੀ ਬਣਦਾ ਉਹਦਾ ਵੀ ਉਹ ਆ ਕੇ ਪ੍ਰੈਸ ਕਾਨਫਰੰਸ ਕਰਦੇ ਵੀ ਮੈਂ ਵੀ ਇਹ ਗਲਤ ਨੇ ਮੈਂ ਸਹੀ ਆ
0: ਜੀ।
2: ਅੱਜ ਤੱਕ ਇਹ ਖਬਰਾਂ ਚੱਲਦੀਆਂ ਪਈਆਂ ਨੇ ਬਾਈ ਜੀ ਤੇ ਉਹ ਬੰਦਾ ਸਾਹਮਣੇ ਉਹਨੂੰ ਤਿਆਰ ਹੀ ਨੀ ਹੈਗਾ ਗਿਆਨੇਸ਼ ਕੁਮਾਰ, ਫਿਰ ਇੱਕ ਬੰਦਾ ਇਹੋ ਜਿਹਾ ਕੀ ਉਹਨੂੰ ਕੀ ਉਹਨੂੰ ਅਧਿਕਾਰ ਹੈ ਵੀ ਉਹਦੇ ਤੇ ਕੋਈ ਕੇਸ ਹੀ ਨੀ ਹੋ ਸਕਦਾ ਬਾਈ
0: ਜੀ।
2: ਉਹ ਕਿਹੜਾ ਵੱਖਰਾ ਵੱਖਰਾ ਰੱਬ ਹੈ ਵੀ ਉਹ ਦੁਨੀਆਂ ਤੇ ਜੰਮਿਆ ਹੈ ਵੀ ਉਹਦੇ ਤੇ ਕੋਈ ਕੇਸ ਹੀ ਨੀ ਹੋ ਸਕਦਾ, ਜੇ ਉਹਨੂੰ ਇੱਕ ਡਿਊਟੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਦੀ ਉਹਨੇ ਕਰਨੀ ਹੈ
0: ਜੀ,
2: ਇਹ ਇਹ ਸਰਕਾਰ ਉਹਨੂੰ ਕੀ ਉਹੀ ਗੱਲ ਵੱਖਰਾ ਉਹ ਦੇਣ ਦੀ ਹੈ ਵੀ ਇਹਦੇ ਤੇ ਕੇਸ ਹੀ ਨੀ ਹੋ ਸਕਦਾ ਬਾਈ ਹੈ
0: ਜੀ।
2: ਤੁਸੀਂ ਦੋ ਇਲੈਕਸ਼ਨ ਕਮਿਸ਼ਨ ਆਪਣਾ ਉਹ ਕਹਿਣ ਦੇ ਨੇ ਵੀ ਅਸੀਂ ਇਹਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗੇ, ਇਹ ਇਕੱਲਾ ਫੈਸਲੇ ਲੈਣ ਦੇ
0: ਜੀ।
2: ਉਹ ਇੱਥੇ ਦਿੱਲੀ ਦੇ ਵਿੱਚ ਇੰਨੀ ਪੁਲਿਸ ਫੋਰਸ ਲਾਉਣ ਦੀ ਬਜਾਏ ਵੀ ਉਹ ਬੰਦਾ ਬਹਿ ਕੇ ਮੀਡੀਆ ਦੇ ਵਿੱਚ ਜਵਾਬ ਦੇ ਦੇ ਵੀ ਮੈਂ ਮੇਰਾ ਆਹ ਜਵਾਬ ਹੈ ਜੀ ਉਹਦੇ ਬਦਲ, ਜਾਓ ਫਿਰ ਤਿੰਨੀ ਬਹਿ ਜਾਣਾ।
0: ਪਰ ਸਿੰਘ ਸਾਹਿਬ ਇੱਕ ਮਿੰਟ ਮੁਕੱਦਰ ਜੀ, ਮੈਂ ਦਿਮਾਗ ਚ ਇੱਕ ਚੀਜ਼ ਗੱਲ ਆਈ ਹੈ, ਮੈਂ ਨਾਲ ਲੱਗਦੀ ਪੁੱਛਣਾ ਸੈਣੀ ਸਾਹਿਬ ਨੂੰ ਕਾਨੂੰਨੀ ਤੌਰ ਦੇ ਉੱਤੇ ਵੀ। ਸੈਣੀ ਸਾਹਿਬ ਜਿਵੇਂ ਤਿੰਨ ਚੋਣ ਕਮਿਸ਼ਨਰ ਨੇ ਜੀ ਇਹਦੇ ਵਿੱਚ ਹਨਾ ਜੀ, ਤੇ ਉਹਨਾਂ ਦੀ ਵੋਟ ਜਿਹੜੀ ਸਹਿਮਤੀ ਬਣਨੀ ਹੈ, ਦੋ ਇੱਕ ਜਗ੍ਹਾ ਹੋਣਗੇ, ਇੱਕ ਇੱਕ ਜਗ੍ਹਾ ਹੋਏਗਾ, ਉਸ ਹਿਸਾਬ ਨਾਲ ਬਣਨੀ ਆ, ਤੇ ਕਿਵੇਂ
2: ਮੈਜੋਰਿਟੀ ਡਿਸੈਂਟ ਮੈਜੋਰਿਟੀ ਡਿਸੈਂਟ ਦੀ ਹੈ ਜੀ ਭਾਰਤ ਬਾਈ ਜੀ।
0: ਇੱਕ ਮਿੰਟ ਹਾਂਜੀ ਮੁਕੱਦਰ ਜੀ, ਸੈਣੀ ਸਾਹਿਬ ਕਿੱਦਾਂ ਦੇਖਦੇ ਹੋ ਜੇ ਹੁਣ ਦੋ ਜਿਹੜੇ ਨੇ ਚੋਣ ਕਮਿਸ਼ਨ ਨੇ ਉਹ ਉਹਨਾਂ ਦਾ ਪੱਖ ਜਿਹੜੇ ਨੇ ਆਪਸ ਦੇ ਵਿੱਚ ਮਿਲਦੇ ਆ ਤੇ ਉਹਨੂੰ ਰਿਜੈਕਟ ਨਹੀਂ ਕਰ ਸਕਦੇ ਆਪਣੇ ਪੱਧਰ ਦੇ ਉੱਤੇ, ਏਡਾ ਵੱਡਾ ਮਾਮਲਾ ਕਿਉਂ ਬਣ ਰਿਹਾ ਫਿਰ?
1: ਹਾਂਜੀ ਮਾਫੀ
2: ਮੰਗ ਕੇ ਮੈਂ ਇੱਕ ਗੱਲ ਕਹਿ ਦਿੰਦਾ ਵਾ, ਭਾਵੇਂ ਚੋਣ ਕਮਿਸ਼ਨ ਮੰਨ ਲਓ ਜਿਹੜਾ ਮੁੱਖ ਚੋਣ ਕਮਿਸ਼ਨ ਹੈ ਉਹ ਭਾਵੇਂ ਮੁੱਖ ਹੈ, ਪਰ ਜੇ ਦੋ ਜਿਹੜੇ ਨਾਲ ਲੱਗੇ ਹੋਏ ਜੇ ਉਹਨਾਂ ਦੀ ਡਿਸੈਂਟ ਹੈ ਨਾ
1: ਕੋਈ ਵੀ ਕਾਨੂੰਨ ਬਣਾਇਆ ਜਾਂਦਾ ਚਾਹੇ ਓਹਨੂੰ ਮੁੱਖ ਚੋਣ ਕਮਿਸ਼ਨ ਨੂੰ ਜਿਹੜੀ ਹੈਗੀ ਆ ਪਾਵਰਾਂ ਦੇ ਦਿੱਤੀਆਂ ਜਾਂਦੀਆਂ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਚਾਹੇ ਉਹ ਕੱਲਾ ਡਿਸੀਜਨ ਲੈ ਰਿਹਾ ਹੈਗਾ ਆ ਸੀ ਤੇ ਦੋ ਜਿਹੜੇ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਸਹਿਮਤੀ ਹੈ ਨਹੀਂ ਸੀ ਜੀ। ਠੀਕ ਹੈ ਜੀ, ਉਸ ਚੀਜ਼ ਦਾ ਹੱਲ ਕੀ ਹੈਗਾ ਸੀਗਾ, ਉਹਦਾ ਹੱਲ ਹੈਗਾ ਸੀ ਜੋ ਅੱਜ ਕਰਕੇ ਆਏ ਆ, ਅੱਜ ਵੀ ਤਾਂ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰੇਟੀ ਕਰਕੇ ਆਏ ਆ
0: ਕਰਕੇ ਆਏ ਨੇ ਜੀ, ਬਿਲਕੁਲ ਹੈ ਜੀ।
1: ਤੇ ਫੇਰ ਉਸ ਜਦੋਂ ਵੀ ਕਾਨੂੰਨ ਦੀ ਵੈਲਿਡਿਟੀ ਕਿਸੇ ਬੰਦੇ ਨੂੰ ਜਿੱਦਣ ਇਹ ਕਾਨੂੰਨ ਪਾਸ ਕੀਤਾ ਸੀ ਵੀ ਇਹਨੂੰ ਜਿਹੜਾ ਹੈਗਾ ਆ ਵੀ ਗਿਆਨੇਸ਼ ਨੂੰ ਇੰਨੀ ਪਾਵਰ ਹੈਗੀ ਆ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਉਸ ਪ੍ਰੋਵੀਜ਼ਨ ਨੂੰ ਉਸ ਅਮੈਂਡਮੈਂਟ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਸੀ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕਿ ਭਾਈ ਆਹ ਦੇਖੋ ਜੀ ਏਦਾਂ ਦਾ ਲਾ ਨਹੀਂ ਹੋ ਸਕਦਾ ਹੈਗਾ, ਕਿਸੇ ਬੰਦੇ ਨੂੰ ਏਦਾਂ ਦੀ ਐਬਸੋਲਿਊਟ ਇਮਿਊਨਿਟੀ ਨਹੀਂ ਮਿਲ ਸਕਦੀ ਜੀ, ਤੇ ਕਾਨੂੰਨ ਜਾਇਜ਼ ਨਹੀਂ ਦਿੰਦਾ ਜੀ। ਦੂਜਾ ਵੀ ਜਦੋਂ ਇਹ ਤਿੰਨ ਬੰਦੇ ਹੈਗੇ ਆ ਤੇ ਮੈਜੋਰਿਟੀ ਵਿਊ ਪ੍ਰਵੇਦ ਕਰਨਾ ਹੈਗਾ ਆ ਕਿ ਉਹ ਦੋ ਸਹਿਮਤ ਨਹੀਂ ਤੇ ਇਕੱਲਾ ਡਿਸੀਜਨ ਨਹੀਂ ਲੈ ਸਕਦਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਆ ਵਿਚਾਰਨੀਆਂ ਜਾਂ ਉਹਨੂੰ ਨਲਟੀਫਾਈ ਕਰਨਾ ਹੈਗਾ ਆ ਤੇ ਉਹ ਤਾਂ ਕਰਨਾ ਹੈਗਾ ਆ ਸੁਪਰੀਮ ਕੋਰਟ ਨੇ, ਸੁਪਰੀਮ ਕੋਰਟ ਦਾ ਕੰਮ ਹੀ ਇਹ ਆ ਜੀ।
0: ਜੀ
1: ਉਹਨਾਂ ਨੇ ਕੋਈ ਵੀ ਕਾਨੂੰਨ ਅੱਜ ਵੀ ਜਿਹੜਾ ਹੈਗਾ ਆ ਜਿੱਦਣ ਇਹਨਾਂ ਦਾ ਸਰ ਇਹਨਾਂ ਦੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਤੇ ਜਿਹੜਾ ਆ ਸਰਕਾਰ ਨੇ ਕੀ ਕੀਤਾ ਇੱਕ ਕਮੇਟੀ ਬਣਾ ਦਿੱਤੀ, ਇੱਕ ਕਮੇਟੀ ਬਣਾ ਕੇ ਬਾਅਦ ਦੇ ਵਿੱਚ ਉਸ ਕਮੇਟੀ ਨੇ ਕਰ ਦਿੱਤਾ ਸੁਪਰੀਮ ਕੋਰਟ ਨੂੰ ਕਹਿ ਦਿੱਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਜੀ,
0: ਹਾਂਜੀ,
1: ਤੇ ਅਸੀਂ ਤੁਹਾਡੀ ਵੀ ਰਾਏ ਲੈ ਲਈਏ
0: ਜੀ।
1: ਮੁੜ ਕੇ ਜਿਹੜਾ ਹੈਗਾ ਆ ਇਸੇ ਹੀ ਕਪਿਲ ਸਿੱਬਲ ਨੇ ਵੀ ਇਤਰਾਜ਼ ਕੀਤਾ ਉਹ ਭਾਈ ਜੇ ਸੁਪਰੀਮ ਕੋਰਟ ਅੱਜ ਰਾਏ ਦੇ ਦੇਗੀ ਤੇ ਕੱਲ ਨੂੰ ਜਿਹੜਾ ਹੈਗਾ ਜੇ ਇਸ ਚੀਜ਼ ਨੂੰ ਅਸੀਂ ਉੱਥੇ ਚੈਲੰਜ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦਾ ਆਪਣਾ ਵਿਊ ਪਹਿਲਾਂ ਹੀ ਦੱਸ ਚੁੱਕੀ ਹੈਗੀ ਆ ਤੇ ਫਿਰ ਸੁਪਰੀਮ ਕੋਰਟ ਉਹਨੂੰ ਕੇਸ ਨੂੰ ਸੁਣੇਗੀ ਕਿੱਦਾਂ?
0: ਬਿਲਕੁਲ ਹੈ ਜੀ।
1: ਸੋ ਉਹ ਇੱਕਦਮ ਜੱਜ ਪਿੱਛੇ ਹਟ ਗਏ, ਉਹਨਾਂ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਏਦਾਂ ਹੀ ਅੱਜ ਰਾਹੁਲ ਗਾਂਧੀ ਤੇ ਇਹਨਾਂ ਨੂੰ ਕਹਿੰਦੇ ਸੀ ਖੜਗੇ ਨੇ ਜਦੋਂ ਕਿਹਾ ਸੀ ਵੀ ਅਸੀਂ ਮਿਲਣਾ ਚਾਹੁੰਦੇ ਆ, ਉਹਨਾਂ ਨੇ ਕਿਹਾ ਜੀ ਵੀ ਤੁਸੀਂ ਜਿਸ ਇਸ਼ੂ ਤੇ ਸਾਨੂੰ ਨਾਲ ਮਿਲਣਾ ਚਾਹੁੰਦੇ ਆ ਤੁਸੀਂ ਤਾਂ ਉਹਦੇ ਬਾਬਤ ਜਿਹੜਾ ਆ ਸਾਡੇ ਕੋਲ ਪਹਿਲਾਂ ਹੀ ਇੱਕ ਰਿਟ ਆ ਗਈ ਹੈਗੀ ਆ, ਉਸ ਇਸ਼ੂ ਤੇ ਤਾਂ ਅਸੀਂ ਜਿਹੜਾ ਜੋ ਵੀ ਫਾਈਂਡਿੰਗ ਦੇਣੀ ਆ ਉਹ ਕੋਰਟ ਦੇ ਵਿੱਚ ਦੇਣੀ ਆ ਤੇ ਉੱਥੇ ਜੋ ਵੀ ਗੱਲ ਸੁਣਨੀ ਆ ਕੋਰਟ ਚ ਸੁਣਨੀ ਆ ਜੀ। ਕੱਲ ਨੂੰ ਜਿਹੜਾ ਹੈਗਾ ਸਾਡੇ ਤੇ ਇਸ ਚੀਜ਼ ਦੀ ਉਂਗਲ ਉੱਠੇਗੀ, ਹਰ ਇੱਕ ਬੰਦੇ ਦੀ ਮਰਿਆਦਾ ਆ ਉਹ ਉਹਨਾਂ ਦੀ ਇੰਸਟੀਟਿਊਸ਼ਨ ਦਾ ਹੈਗਾ ਆ ਵੀ ਜੋ ਗੱਲ ਕਰਨੀ ਆ ਓਪਨ ਕੋਰਟ ਦੇ ਵਿੱਚ ਕਰਨੀ, ਉਸ ਇਸ਼ੂ ਤੇ ਜੱਜਾਂ ਨਾਲ ਪ੍ਰਾਈਵੇਟ ਦੀ ਮਿਲ ਕੇ ਗੱਲ ਨਹੀਂ ਕੀਤੀ ਜਾ ਸਕਦੀ ਜਿਹਨੂੰ ਆਪਾਂ ਕੋਰਟ ਦੇ ਵਿੱਚ ਚੈਲੰਜ ਕਰਨਾ ਹੋਵੇ
0: ਜੀ। ਉਹ ਤਾਂ ਫਿਰ ਕਹਿਣਗੇ ਜੀ ਉਹਨਾਂ ਦੇ ਪ੍ਰਭਾਵ ਥੱਲੇ ਆ ਗਏ ਫਿਰ ਉਹ ਇਸ਼ੂ ਉੱਠ ਜਾਣਾ।
1: ਦੇਖੋ ਮੈਂ ਇਹ ਨੀ ਕਹਿੰਦਾ ਹੈਗਾ ਆ ਜੀ ਮੈਂ ਕਿਸੇ ਚੀਜ਼ ਨੂੰ ਗਲਤ ਨਹੀਂ ਠਹਿਰਾ ਰਿਹਾ, ਮੈਂ ਤਾਂ ਇਹ ਕਹਿੰਦਾ ਹੈਗਾ ਆ ਕਿ ਜਿਹੜੇ ਇਗਨੋਰੈਂਟ ਬੰਦੇ ਉੱਥੇ ਨੰਗੇਜ ਪਰੋਸਿਆ ਜਾ ਰਿਹਾ ਮੈਨੂੰ ਉਹਦਾ ਇਤਰਾਜ਼ ਆ
0: ਜੀ, ਬਿਲਕੁਲ
1: ਮੈਨੂੰ ਉਹਦਾ ਇਤਰਾਜ਼ ਆ ਜੀ। ਹਾਂਜੀ ਉੱਥੇ ਕੀ ਜਿਹੜਾ ਅੱਛਾ ਫਿਰ ਸਾਡੇ ਜਿਹੜਾ ਹੈਗਾ ਇੱਕ ਕੰਟਰੀ ਦੇ ਵਿੱਚ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਜੀ ਇਹ ਤਾਂ ਇੰਨੀ ਜ਼ਿਆਦਾ ਹੈਗੀ ਆ ਜੀ ਉਹ ਜੇ ਕਿਸੇ ਨੂੰ 1% ਹੈਗੀ ਨਾ ਤੇ ਦੂਜਾ ਆਂਢ ਗੁਆਂਢ ਉਹ ਨਾਲ ਲੱਗਦੇ ਆ ਨਾਲ ਹੀ ਇਨਫੈਕਸ਼ਨ ਬਹੁਤ ਛੇਤੀ ਫੈਲਦੀ
0: ਹੈ ਜੀ। ਬਿਲਕੁਲ ਹੈ ਜੀ ਜੀ
1: ਇਹ ਕਾਲਜ ਦੀਆਂ ਕੁੜੀਆਂ ਚਾਰ ਸਿਰ ਘੁਮਾਉਣ ਲੱਗ ਪੈਣਾ ਜੀ ਤੇ ਜਿਹੜੀਆਂ ਨਾਲ ਹੋਰ ਚਾਰ ਹੁੰਦੀਆਂ ਤੁਰੀਆਂ ਜੀ ਉਹਨਾਂ ਦਾ ਵੀ ਸਿਰ ਘੁਮਾਉਣ ਲੱਗ ਪੈਂਦਾ ਜੀ।
0: ਬਿਲਕੁਲ ਹੈ ਜੀ ਮੁਕੱਦਰ ਜੀ ਦੀ ਆਖਰ ਚ ਗੱਲ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਵੱਲ ਨੂੰ ਚੱਲਦੇ ਨੇ ਤਾਂ ਫਿਰ ਉਹ ਰਹਿ ਜਾਣੀ ਆ ਜੀ। ਹਾਂਜੀ ਮੁਕੱਦਰ ਜੀ ਸੰਖੇਪ ਦੇ ਵਿੱਚ ਜੀ।
2: ਨਹੀਂ ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ।
0: ਹਾਂਜੀ ਹਾਂਜੀ
2: ਤੇ ਮੈਂ ਤਾਂ ਵੇਖੋ ਮੈਂ ਆਮ ਬੰਦਾ ਵਾਂ ਤੇ ਅਡਾਨੀ ਅੰਬਾਨੀ ਤੇ ਵੀ ਮੇਰਾ ਜਿਹੜਾ ਇੱਕੋ ਜੇ ਸਾਡੇ ਰਲਦੇ ਮਿਲਦੇ ਅਧਿਕਾਰ ਨੇ ਵੋਟ ਦਾ ਸਾਨੂੰ
0: ਜੀ,
2: ਭਾਵੇਂ ਉਹ ਅੰਬਾਨੀ ਲੱਖਾਂ ਪਤੀ ਹੋਵੇ ਤੇ ਭਾਵੇਂ ਮੈਂ ਜਿੰਨੇ ਕੁ ਜੋਗਾ ਵੀ
0: ਹੋਵਾਂ ਜੀ ਜੀ।
2: ਠੀਕ ਹੈ ਜੀ ਸੈਣੀ ਬਾਈ ਜੀ ਕਹਿੰਦੇ ਸੁਪਰੀਮ ਕੋਰਟ ਚ ਬਾਈ ਜੀ ਸੈਣੀ ਬਾਈ ਜੀ ਇਹ ਤੁਸੀਂ ਨਾ ਕਿਸੇ ਵੀ ਡਿਬੇਟ ਚ ਕਿਤੇ ਵੀ ਤੁਸੀਂ ਬੀਜੇਪੀ ਨੂੰ ਜਾਂ ਇਹਨਾਂ ਨੂੰ ਪੁੱਛ ਲਿਓ ਇਹ ਨਾ ਜਦੋਂ ਵੀ ਕੋਈ ਗੱਲ ਹੋਊਗੀ ਇਹ ਕੀ ਕਹਿੰਦੇ ਨੇ ਤੁਸੀਂ ਸੁਪਰੀਮ ਕੋਰਟ ਜਾਓ ਜੀ ਤੁਸੀਂ ਹਾਊਸ ਹਾਈ ਕੋਰਟ ਜਾਓ ਹੈ ਇਹਨਾਂ ਦੀ ਨਾ ਤੁਸੀਂ ਜੇ ਸੈਣੀ ਬਾਈ ਜੀ ਹੋ ਸਕਦਾ ਸੁਣਦੇ ਨਹੀਂ ਹੋਣਗੇ ਡਿਬੇਟ ਮੈਂ ਜਿੰਨੇ ਵੀ ਇਹਨਾਂ ਦੇ ਬੰਦੇ ਨੇ ਉਹ ਉਹਨਾਂ ਦੀ ਦਲੀਲ ਇੱਕੋ ਹੀ ਹੁੰਦੀ ਹੈ ਵੀ ਤੁਸੀਂ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ
0: ਜੀ
2: ਜੇ ਤੁਹਾਨੂੰ ਕੋਈ ਗੱਲ ਲੱਗਦੀ ਹੈ ਤੁਸੀਂ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ
0: ਜੀ
2: ਤੁਸੀਂ ਉੱਥੇ ਜਾ ਕੇ ਆਪਣੀ ਆਪਣੀ ਤੇ ਸੁਪਰੀਮ ਕੋਰਟ ਕਹਿ ਦੇ ਵੀ ਆਪਣਾ ਬੰਗਾਲ ਦੇ ਵਿੱਚ 27 ਲੱਖ ਬੰਦਾ ਫਿਰਕੀ ਹੋ ਗਿਆ ਜੀ, ਇੱਕ ਵੋਟ ਦਾ ਅਧਿਕਾਰ ਸਭ ਤੋਂ ਵੱਡਾ, ਤੇ ਉਹ ਕਹਿ ਦੇ ਸੁਪਰੀਮ ਕੋਰਟ ਵੀ 27 ਲੱਖ ਬੰਦਾ ਅਗਲੀ ਵਾਰੀ ਵੋਟ ਪਾ ਲੂਗਾ ਫਿਰਕੀ ਹੋ ਗਿਆ
0: ਜੀ,
2: ਹੈ ਜੀ, ਤੇ ਕਿਹੜਾ ਕਿਹੜਾ ਸੁਪਰੀਮ ਕੋਰਟ ਬਾਈ ਜੀ, ਹੈ, ਤੇ ਜੇ ਕੱਲ ਨੂੰ ਸੁਪਰੀਮ ਕੋਰਟ ਇਹ ਵੀ ਕਹਿ ਦੂਗਾ ਵੀ ਕੋਈ ਗੱਲ ਆ ਵੀ ਇਲੈਕਸ਼ਨ ਵੀ ਕੋਈ ਚੱਕਰ ਨਹੀਂ, ਇਹ ਅਗਲੀ ਵਾਰੀ ਹੋ ਜੂਗਾ। ਬਾਈ ਜੀ ਮੈਂ ਨਾ ਸੈਣੀ ਬਾਈ ਜੀ ਮੈਂ ਇਹ ਸਿਆਸੀ ਟਿੱਪਣੀਆਂ ਮੈਂ ਬੜੀਆਂ ਘੱਟ ਕਰਨੀਆਂ ਚਾਹੁੰਦਾ ਵਾਂ, ਪਰ ਮੈਂ ਇਹਨਾਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਣਾ ਵਾ, ਜੋ ਕੁਛ ਇਹ ਹੋ ਰਿਹਾ ਮੈਂ ਐਵੇਂ ਗੱਲਾਂ ਨਹੀਂ ਕਰਦਾ ਹੈਗਾ
0: ਜੀ।
2: ਸੁਪਰੀਮ ਕੋਰਟ ਦਾ ਹੱਕ ਬਣਦਾ ਇੱਕ ਇੱਕ ਅਭਿਜੀਤ ਦੀਪਕੇ ਨੂੰ ਛੱਡਦਾ, ਮੈਂ ਕਹਿੰਦਾ ਅਭਿਜੀਤ ਦੀਪਕੇ ਮੈਂ ਉਹਦਾ 100% ਖਿਲਾਫ ਹਾਂ, ਮੈਨੂੰ ਲੱਗਦਾ ਵੀ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੋਊਗਾ ਕਿਸੇ ਦਾ ਵੀ ਹੋਊਗਾ।
0: ਉਹ ਤਾਂ ਬਾਈ ਜੀ ਅੱਜ ਵੀ ਦੇਖੋ ਥਾਣੇ ਪਹੁੰਚ ਗਏ ਨੇ, ਮਤਲਬ ਕਿ ਉਹਦਾ ਪ੍ਰੋਟੈਸਟ ਦੀ ਜਗ੍ਹਾ ਮੰਗਦੇ ਮੰਗਦੇ।
2: ਮੈਂ ਕਹਿੰਦਾ ਬਾਈ ਜੀ ਕੋਰਟ ਉਹਨੂੰ ਵਾਰਨਿੰਗ ਦੇ ਕੇ ਛੱਡਦਾ ਵੀ ਤੂੰ 1 ਸਾਲ ਤੱਕ ਵੀ ਅਸ਼ਾਂਤੀ ਨੀ ਫੈਲਾਉਣੀ ਦੇਸ਼ ਚ।

0: ਉਹ ਕਹਿੰਦੇ ਵੀ ਉਹ ਗੱਲ ਉਹਦੀ ਉਹ ਆਪਣਾ ਉਹ ਸ਼ਾਇਰ ਦੀ ਸੀ ਉਹ ਵੀ ਜਿਵੇਂ ਮੰਨ ਲਓ ਆਪਣਾ ਰਾਹ ਤੰਦੋਰੀ ਨੇ ਕਿਹਾ ਲਗੇਗੀ ਆਗ ਤੋਂ ਆਏਗੇ ਕਈ ਘਰ ਜਾ ਦੂੰਗੀ,
1: ਜੀ
0: ਯਹਾਂ ਪਰ ਖਾਲੀ ਮੇਰਾ ਮਕਾਨ ਥੋੜੀ ਹੈ।
1: ਬਿਲਕੁਲ
0: ਇੱਥੇ ਇਹ ਆਪਾਂ ਨਾ ਸਿਰਫ ਇਹ ਨਾ ਸਮਝੀਏ, ਮੈਨੂੰ ਇਹ ਲੱਗਦਾ ਹੈ ਵੀ ਕਈ ਵਾਰੀ ਨਾ ਆਪਾਂ ਨੂੰ ਇਹ ਲੱਗਦਾ ਵੀ ਅਸੀਂ ਠੀਕ ਹਾਂ ਤੇ ਸਾਡੇ ਤੇ ਕੋਈ ਗੱਲ ਨਹੀਂ ਆਉਣੀ। ਮੈਨੂੰ ਕਈ ਵਾਰੀ ਇਹ ਜ਼ਰੂਰ ਮਹਿਸੂਸ ਹੁੰਦਾ ਇਹ ਗੱਲ ਹਰ ਇੱਕ ਤੇ ਆਉਣੀ ਹੈ ਬਾਈ ਜੀ,
1: ਬਿਲਕੁਲ ਹੈ ਜੀ,
0: ਜਿੱਥੇ
1: ਬਿਲਕੁਲ।
0: ਮਰਜ਼ੀ ਭੱਜ ਲਓ ਤੁਸੀਂ,
1: ਥੈਂਕ ਯੂ
0: ਜਿੱਥੇ
1: ਜੀ,
0: ਮਰਜ਼ੀ ਭੱਜ ਲਓ
1: ਥੈਂਕ ਯੂ
0: ਤੁਸੀਂ,
1: ਥੈਂਕ ਯੂ ਮੁਕੱਦਰ ਜੀ, ਬਹੁਤ
0: ਮੈਂ
1: ਬਹੁਤ ਸ਼ੁਕਰੀਆ,
0: ਇਹੀ ਗੱਲ ਕਹਿਣੀ ਚਾਹੁੰਦਾ।
1: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਸ ਜੀ ਮੁਕੱਦਰ ਜੀ ਤੇ ਜੀਰਾ ਜੀ ਵੀ ਨਾਲ ਜੁੜ ਰਹੇ ਨੇ। ਜੀਰਾ ਜੀ ਮੈਂ ਬਸ ਸੈਣੀ ਸਾਹਿਬ ਦੇ ਨਾਲ ਦੋ ਚਾਰ ਖਬਰਾਂ ਸਾਂਝੀਆਂ ਕਰਕੇ ਫਿਰ ਮੈਂ ਲਾਈਨਾਂ ਖੋਲਦਾ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਦੁਬਾਰਾ ਜੀ ਆਨੂੰ ਜੀ ਫਿਰ ਤੋਂ, ਤੇ ਆਪਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ ਜੀ। ਜੇ ਕੁਝ ਕੋਈ ਗੱਲ ਕਹਿਣੀ ਚਾਹੁੰਦੇ ਆ ਤਾਂ ਜ਼ਰੂਰ ਕਰ ਸਕਦੇ ਹੋ।
2: ਪਰ ਸਾਹਿਬ ਗੱਲ ਏਦਾਂ ਹੈਗੀ ਆ, ਹੁਣ ਮੈਂ ਕੀ ਦੱਸਾਂ ਵੀ 7:50 ਦਾ ਇੱਕ ਪਰਫਾਰਮਾ ਹੁੰਦਾ ਆ, ਉੱਥੇ ਬਾਉਂਡਰੀ ਭਰਾਇਆ ਜਾਂਦਾ ਜੀ, ਤੋਂ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਇਹਨਾਂ ਵਾਸਤੇ ਕੋਈ ਬਦਲਦੀ ਨੀ। ਜਾਂ ਤਾਂ ਅੱਜ ਤੋਂ ਪਹਿਲਾਂ ਚੈਲੰਜ ਕਰ ਦਿੰਦੇ ਵੀ 7:51 ਚ ਬਾਉਂਡ ਨੀ ਭਰਾਉਣਾ ਜਾਣਾ, ਉਹ ਬ੍ਰੀਚ ਆਫ ਪੀਸ ਵਾਸਤੇ ਬਾਉਂਡਰੀ ਭਰਾਇਆ ਜਾਂਦਾ ਆ 6 ਮਹੀਨੇ ਦਾ, ਸਾਲ ਦਾ, ਤੇ 2 ਸਾਲ ਤੱਕ ਦਾ ਬੌਂਡ ਭਰਾਇਆ ਜਾਂਦਾ ਆ। ਐਗਜੈਕਟਿਵ ਮੈਜਿਸਟ੍ਰੇਟ ਕੋਲ ਪਾਵਰ ਹੁੰਦੀ ਹੈਗੀ ਆ ਜੀ, ਉਹਦੇ ਵਿੱਚ ਜਦੋਂ ਵੀ ਕੋਈ ਜਿਹੜਾ ਹੈਗਾ ਆ 144 ਦੇ ਇੱਥੇ ਲੱਗੀ ਸੀ, ਜੇ ਉਹਦੇ ਵਿੱਚ ਬੰਦਾ ਇੰਟਰ ਕਰ ਜਾਂਦਾ ਆ ਤੇ ਉੱਥੇ ਜਿਹੜਾ ਆ ਉਹ ਬੌਂਡ ਭਰਾਇਆ ਜਾਂਦਾ ਹੈਗਾ ਜੀ। ਉਹ ਕਾਨੂੰਨੀ ਪ੍ਰਕਿਰਿਆ ਹੈਗੀ ਆ ਜੀ। ਹੁਣ ਵੱਖਰੀ ਗੱਲ ਆ ਕਿ ਪੋਲੀਟੀਕਲ ਪਾਰਟੀਆਂ ਪਾਰਟੀਜ਼ ਤੋਂ ਇਨਫੈਕਟਡ ਲੋਕ ਜਿਹੜੇ ਹੁੰਦੇ ਨਾ, ਉਹ ਫਿਰ ਕਾਨੂੰਨ ਤੋਂ ਵੀ ਜਿਹੜਾ ਹੈਗਾ ਆ ਉਹ ਆਪਣੇ ਨਜ਼ਰੀਏ ਨਾਲ ਹੀ ਦੇਖਦੇ ਹੈਗੇ ਆ ਜੀ, ਤੇ ਆਪਣੀ ਡੈਫੀਨੇਸ਼ਨ ਦੱਸਦੇ ਹੈਗੇ ਆ ਜੀ। ਉਹ ਪਰਿਸਥਿਤੀਆਂ ਤੋਂ ਮੁਤਾਬਕ ਕੋਈ ਪਰਫਾਰਮਾ ਜੇ ਨਵਾਂ ਹੋਵੇ ਉਹਨਾਂ ਵਾਸਤੇ ਹੁਣ ਸਪੈਸ਼ਲ ਕਾਨੂੰਨ ਥੋੜਾ ਬਣਾਉਣਾ, ਜੋ ਪਹਿਲਾਂ ਚੱਲਿਆ ਆ ਰਿਹਾ ਜੀ ਉਹਦੇ ਹਿਸਾਬ ਨਾਲ ਹੀ ਚੱਲਣਾ ਜੀ।
1: ਨਾਲੇ ਕਿਸੇ ਚੀਜ਼ ਦਾ ਸੈਣੀ ਸਾਹਿਬ ਭਰੋਸਾ ਕਰਨਾ ਪਏਗਾ ਨਾ, ਹੁਣ ਜੇ ਕੋਰਟ ਦੇ ਉੱਤੇ ਨਾ ਕਰਾਂਗੇ, ਲਾਅ ਦੇ ਉੱਤੇ ਨਾ ਕਰਾਂਗੇ ਜਾਂ ਕਾਨੂੰਨ ਦੇ ਉੱਤੇ ਨਾ ਕਰਾਂਗੇ ਤਾਂ ਕਿੱਥੇ ਫਿਰ ਗੱਲ ਖੜਦੀ ਨੀ, ਨਾ ਆਪਾਂ ਨੂੰ ਫਿਰ ਪੱਤਰਕਾਰੀ ਤੇ ਕਿਸੇ ਦੇ ਉੱਤੇ।
2: ਮੈਂ ਸਮਝਾਉਣਾ ਨਾ, ਮੈਂ ਦੱਸਦਾ ਕਿਦਾਂ। ਹੁਣ 7:51 ਥੱਲੇ ਕੋਈ ਬੰਦਾ ਜਿਹੜਾ ਹੈਗਾ ਆ ਵੀ ਜਿੱਥੇ ਝਗੜਾ ਹੋਣ ਦੀ ਸੰਭਾਵਨਾ ਹੁੰਦੀ ਆ, ਪੁਲਿਸ ਆਫੀਸਰ ਜਿਹੜਾ ਆ ਬੰਦੇ ਨੂੰ ਜਿੱਥੇ ਵੀ ਮਤਲਬ ਕੋਈ ਸ਼ਾਂਤੀ ਭੰਗ ਹੋਣ ਦੀ ਖਤਰਾ ਹੁੰਦਾ ਆ, ਅੰਦੇਸ਼ਾ ਆ, ਉੱਥੇ ਵਰਡ ਲਿਖਿਆ ਆ CRPC ਚ, ਉੱਥੇ ਜਿਹੜਾ ਆ 7:51 ਦਾ ਚਲਾਨ ਕੀਤਾ ਜਾਂਦਾ ਹਾਂਜੀ, ਜਿਹਨੂੰ ਹੁਣ ਮੇਰੇ ਖਿਆਲ 151 ਹੈਗੀ ਆ ਜੀ, 161 ਜਾਂ ਬਣ ਗਈ 171 ਹਾਂਜੀ ਬਣ ਗਈ ਆ ਆਪਣੇ BNS ਦੇ ਵਿੱਚ, BNS
1: ਬਦਲ ਗਿਆ
2: ਤੇ ਹਾਂਜੀ ਉਹਦੇ ਵਿੱਚ ਜਿਹੜਾ ਹੈਗਾ ਭਾਰਤੀ ਨਿਆਏ ਸੁਰੱਖਿਆ ਸੰਹਿਤਾ BNSS ਦੇ ਵਿੱਚ ਜਿਹੜਾ ਆ ਹਾਂਜੀ, ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕੀ ਹੁੰਦਾ ਵੀ ਜਦੋਂ ਵੀ ਕਿਸੇ ਵੀ ਬ੍ਰੀਚ ਆਫ ਪੀਸ ਹੋਣ ਦਾ ਅੰਦੇਸ਼ਾ ਹੁੰਦਾ ਆ, ਪੁਲਿਸ ਆਫੀਸਰ ਅਰੈਸਟ ਕਰਕੇ ਐਗਜੈਕਟਿਵ ਮੈਜਿਸਟ੍ਰੇਟ ਕੋਲ ਲੈ ਜਾਂਦਾ ਆ। ਐਗਜੈਕਟਿਵ ਮੈਜਿਸਟ੍ਰੇਟ ਜਾਂ ਤਾਂ ਤੁਹਾਨੂੰ ਉਸ ਵੇਲੇ ਜਿਹੜਾ ਹੈਗਾ ਬੇਲ ਦੇ ਉੱਤੇ ਰਿਲੀਜ਼ ਕਰੂਗਾ, ਬੇਲ ਤੇ ਰਿਲੀਜ਼ ਕਰੂਗਾ ਤੇ 6 ਮਹੀਨੇ ਤੋਂ ਘੱਟੋ ਮਿਨੀਮਮ 6 ਮਹੀਨੇ ਤੇ ਮੈਕਸੀਮਮ 2 ਸਾਲ ਤੁਹਾਡੀਆਂ ਤਰੀਕਾਂ ਪਾਊਗਾ ਤਾਂ ਤੁਹਾਨੂੰ ਡਿਸਚਾਰਜ ਕਰੂਗਾ। ਜੇ ਤੁਸੀਂ ਜਾ ਕੇ ਪਹਿਲੇ ਦਿਨ ਹੀ ਕਹਿੰਦੇ ਹੈਗੇ ਆ ਕਿ ਮੈਂ ਬੌਂਡ ਭਰਨ ਨੂੰ ਤਿਆਰ ਹੈਗਾ ਜੀ, ਵੀ ਮੈਂ ਸ਼ਾਂਤੀ ਰੱਖਾਂਗਾ ਜੀ, ਤੇ ਤੁਹਾਨੂੰ ਉਸੇ ਦਿਨ ਰਿਲੀਜ਼ ਕਰ ਦਿੱਤਾ ਜਾਂਦਾ ਹੈਗਾ। ਉਹ ਜਦੋਂ ਫਿਰ ਬੌਂਡ ਉਹ ਅਗਲੇ ਕਹਿੰਦੇ ਹੈਗੇ ਭਾਈ ਇਹਨਾਂ ਨੇ ਕਿਹੜਾ ਤਰੀਕਾ ਭੁਗਤਾਨੀਆਂ ਹੈਗੀਆਂ, ਚੁੱਪ ਕਰਕੇ ਬੌਂਡ ਭਰੋ ਤੇ ਜਾਓ ਉੱਥੋਂ, ਇਹ ਕਾਨੂੰਨੀ ਪ੍ਰਕਿਰਿਆ ਆ ਜੀ, ਹੋਰ ਕੁਛ ਨਹੀਂ ਹੈ।
1: ਬਿਲਕੁਲ
2: ਉੱਥੇ ਜਿਹੜੀ ਸਜ਼ਾ ਹੋ ਜਾਂਦੀ ਹੈਗੀ ਆ ਉਹਦੇ ਉੱਤੇ ਜਿਹੜਾ ਹੈਗਾ ਮੰਨ ਲਓ ਜਿਹੜਾ ਆ ਉਹ ਸਾਲ ਭਰ ਦਾ ਬੌਂਡ ਭਰਿਆ ਆ, ਵੀ ਸਾਲ ਭਰ ਜਿਹੜਾ ਆ ਮੁੜ ਕੇ ਫੇਰ ਕੁਛ ਕਰਦਾ ਤੇ 7:51 ਚ ਫੇਰ ਲੈ ਆਉਣ ਦੇ ਅਗਲੇ ਹੋਰ ਉੱਥੇ ਕੀ ਕਰਦੇ ਆ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ
2: ਜੀ। ਅੱਜ ਸਰਕਾਰ ਜਿਹੜੀ ਹੈਗੀ ਆ ਬੜੀ ਖੁਸ਼ ਹੈ, ਜਿਹਨੂੰ ਪ੍ਰਾਪਤੀ ਦੱਸਦੇ ਆ ਇਹ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਚੈਲੰਜ ਕੀਤਾ ਸੀ CBI ਦੇ ਛਾਪੇ ਨੂੰ, ਉਹਦੇ ਵਿੱਚ ਨਾ ਤਾਂ CBI ਹਾਂਜੀ ਨਾ ਤਾਂ CBI ਦੀ ਜਿਹੜੀ FIR ਆ ਉਹ ਕੁਐਸ਼ ਹੋਈ ਆ, ਨਾ ਜਿਹੜਾ ਹੈਗਾ ਆ ਉਹਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਸਟੇ ਹੋਈ,
1: ਬੰਦ ਹੋਈ ਆ ਜੀ।
2: ਉਹਨਾਂ ਨੇ ਕਿਹਾ ਕੁਰੈਸਿਵ, ਉਹਨਾਂ ਨੇ ਵਰਡ ਯੂਜ ਕੀਤਾ ਕੁਰੈਸਿਵ ਮੈਥਡ ਯੂਜ ਨਾ ਕਰਿਓ। ਕੁਰੈਸਿਵ ਮੈਥਡ ਯੂਜ ਕਰਨ ਦਾ ਮਤਲਬ ਹੁੰਦਾ ਕੁਰੈਸਿਵ ਮੈਥਡ ਹੈਗਾ ਆ ਵੀ ਸਖਤੀ ਨਾ ਕਰਿਓ,
1: ਸਖਤੀ ਨਹੀਂ
2: ਹਾਂਜੀ, ਸਖਤੀ ਦੇ ਵਿੱਚ ਕੀ ਆਉਂਦਾ ਹੈਗਾ ਵੀ ਅਰੈਸਟ ਨਾ ਕਰਿਓ, ਠੀਕ ਹੈ ਜੀ। ਇੰਨਾ ਖੋਇਆ ਜੀ ਮਨ, ਤੇ ਨਾਲ CBI ਦਾ ਰਿਪਲਾਈ ਮੰਗ ਲਿਆ, ਅਜੇ ਤਾਂ ਕੇਸ ਇੱਕ ਸ਼ਬਦ ਐਕਸਪਰਟ ਹੀ ਆ, ਅਜੇ ਦੂਜਾ ਪਾਸੇ ਦਾ ਸੁਣਿਆ ਥੋੜਾ ਪੱਖ, ਇਹ ਤਾਂ ਇਹਨਾਂ ਦਾ ਹੀ ਸੁਣ ਕੇ ਤੇ ਉਹਨਾਂ ਨੇ ਇੰਨੀ ਕੁ ਰਿਲੀਫ ਦੇ ਦਿੱਤੀ ਇਹਨਾਂ ਨੂੰ ਵੀ CBI ਜਿਹੜੀ ਆਪਣੀ ਇਨਵੈਸਟੀਗੇਸ਼ਨ ਕੈਰੀ ਆਨ ਕਰੇ, ਤੇ ਬਟ ਜਿਹੜਾ ਆ ਵੀ ਕੁਰੈਸਿਵ ਮੈਥਡ ਯੂਜ ਨਾ ਕਰੇ।

0: ਉਹ ਅਗਰੈਸਿਵ ਮੈਥਡ ਜਿਹੜੇ ਗਾ ਉਹ ਅਰੈਸਟ ਨਹੀਂ ਕਰਨਗੇ ਉਹ, ਮੰਨ ਲਓ CBI ਜਾ ਕੇ। ਤੇ ਹੁਣ ਮੈਂ ਆਣ ਮਿਲੋ ਸੱਜਣਾ ਦਾ ਮਤਲਬ ਇਹ ਆ ਕਿ ਜਦੋਂ ਕਿਸੇ ਬੰਦੇ ਨੂੰ ਏਅਰ ਰਿਲੀਫ ਮਿਲ ਜਾਂਦੀ ਹੈਗੀ ਆ, ਤੇ ਐਟ ਦਾ ਸੇਮ ਟਾਈਮ ਉਹਦਾ ਉਸ ਏਜੰਸੀ ਦੇ ਕੋਲ ਅਪੀਅਰ ਹੋਣਾ ਵੀ ਮੈਂਡੇਟਰੀ ਹੋ ਜਾਂਦਾ।
1: ਕੋਆਪਰੇਟ ਕਰਨਾ ਪੈਣਾ ਜੀ,
0: ਕੋਆਪਰੇਟ ਕਰਨਾ ਪੈਣਾ, ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਹੈਗੀ ਆ। ਹੁਣ ਮੰਨ ਲਓ ਜਿਹੜਾ ਹੈਗਾ ਆ ਇੱਥੇ ਜਿਹੜਾ ਆ CBI ਰਿਪਲਾਈ ਦਿੰਦੀ ਹੈਗੀ ਆ ਜੀ, ਮੰਨ ਲਓ ਜਿੱਦਣ ਉਹ ਰਿਪਲਾਈ ਦਿੰਦੀ ਹੈ ਜੀ ਵੀ ਭਾਈ ਇਹ ਬੰਦਾ ਜਿਹੜਾ ਆ ਸਾਡੇ ਕੋਲ ਆ ਹੀ ਨਹੀਂ ਰਿਹਾ ਜੀ, ਤੇ ਦੈਨ ਆ ਜਿਹੜੀ ਰਿਲੀਫ ਹੈ ਨਾਲੋ ਨਾਲ ਹੀ ਉੱਡ ਜਾਣੀ ਜੀ। ਜੇ ਆ ਵੀ ਜਾਂਦੇ ਹੈਗੇ ਆ ਠੀਕ ਹੈ ਜੀ, CBI ਕੋਰਟ ਨੂੰ ਕਨਵਿੰਸ ਕਰਦੀ ਹੈਗੀ ਆ ਜੀ ਕਿ ਇਹ ਬੰਦਾ ਸਾਡੇ ਨੂੰ ਕੋਆਪਰੇਟ ਨਹੀਂ ਕਰ ਰਿਹਾ, ਸਾਨੂੰ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਆ, ਕੋਰਟ ਕਦੀ ਵੀ ਡਿਨਾਈ ਨਹੀਂ ਕਰੂਗੀ। ਕੋਰਟ ਕਹੂਗੀ ਲੈ ਜਾਓ ਬਈ ਹਾਂਜੀ, ਸਾਡੇ ਕੋਲ ਪ੍ਰਾਇਮਾ ਫਸ਼ਾਈਏ ਦੇ ਖਿਲਾਫ ਐਵੀਡੈਂਸ ਹੈਗਾ ਆ, ਇਹ ਬੰਦਾ ਡਿਨਾਈ ਕਰ ਰਿਹਾ ਮਤਲਬ ਜਿਹੜਾ ਹੈਗਾ ਆ ਵੀ ਸਾਨੂੰ ਕੋਆਪਰੇਟ ਨਹੀਂ ਕਰ ਰਿਹਾ, ਉਹਨਾਂ ਨੇ ਉਸੇ ਵੇਲੇ ਫੇਕਾ ਦੇਣਾ ਅਰੈਸਟ। ਹੁਣ ਇਹ ਹੈਗਾ ਆ ਵੀ ਅੱਗੇ ਤਾਂ ਜਿਹੜਾ ਹੈਗਾ ਆ CBI ਇਹਨਾਂ ਨੂੰ ਲੱਭਦੀ ਫਿਰਦੀ ਸੀ, ਹੁਣ ਇਹ CBI ਨੂੰ ਲੱਭਣਗੇ ਜੀ ਵੀ ਭਾਈ ਸਾਡੀ ਇਨਵੈਸਟੀਗੇਸ਼ਨ ਜੁਆਇਨ ਕਰਾ ਲਓ ਤਾਂ ਕਿ ਸਾਨੂੰ ਜਿਹੜੀ ਆ ਰਿਲੀਫ ਮਿਲੀ ਹੈਗੀ ਆ ਘਰ ਬਹਿ ਕੇ ਸੌਣ ਦੀ, ਆਰਾਮ ਕਰਨ ਦੀ, ਇਹ ਨਾ ਜਾਂਦੀ ਲੱਗੇ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਉਹ ਸਰਕਾਰ ਇਹਨੂੰ ਜਿਹੜਾ ਹੈਗਾ ਆ ਵੀ ਆਪਣੇ ਜਿਹੜੀ ਆ ਸੈਲੀਬ੍ਰੇਟ ਕਰ ਸਕਦੀ ਹੈਗੀ ਆ ਜੀ ਆਂਸ਼ਿਕ ਤੌਰ ਤੇ ਵੀ ਖੁਸ਼ੀ ਤੇ ਅਰੈਸਟ ਸਟੇ ਹੋ ਗਈ ਜੀ ਸਾਡੀ, ਤੇ ਬਟ ਇਹ ਜਿਹੜਾ ਆ ਇਹ ਟੈਂਪਰੇਰੀ ਹੈਗਾ ਆ ਜੀ, ਜੇ ਉਹ ਚਾਹੁਣਗੇ ਏਜੰਸੀ ਤੇ ਜਦੋਂ ਮਰਜ਼ੀ ਜਾ ਕੇ ਜਿਹੜਾ ਹੈਗਾ ਆ ਇਹ ਰਿਲੀਫ ਇਹਨਾਂ ਦੀ ਖਤਮ ਕਰਵਾ ਸਕਦੀ
1: ਹੈ ਕਰਵਾ ਸਕਦੇ ਆ। ਤੇ ਸੈਣੀ ਸਾਹਿਬ ਦੂਸਰੇ ਪਾਸੇ ਇੱਕ ਇਹ ਮਾਮਲਾ ਚੱਲਦਾ ਸੀਗਾ, 2-3 ਮਾਮਲੇ ਹੋ ਗਏ ਨੇ ਜੀ ਤੇ
0: ਹਾਂਜੀ ਹਾਂਜੀ DA ਦੇ ਕੇਸ ਦੇ ਵਿੱਚ ਜਿਹੜਾ ਹੈਗਾ ਸਰ DA ਦੇ ਕੇਸ ਦੇ ਵਿੱਚ ਸਰ ਜਿਹੜਾ ਆ ਸਾਡੀ ਹਾਈ ਕੋਰਟ ਹਾਂਜੀ ਹਾਂਜੀ ਉਹ ਹਾਈ ਕੋਰਟ ਦੇ ਵਿੱਚ ਸੀਗਾ DA ਦੇ ਕੇਸ ਦੇ ਵਿੱਚ ਸਰ ਕੀ ਸੀਗਾ ਜੀ, ਇਹਨਾਂ ਨੇ ਨਾ ਜੀ ਸਿਰਫ ਇੱਕ ਤਾਂ ਗਲਤ ਐਫੀਡੈਵਿਟ ਉਹ ਦਿੱਤਾ ਸੀਗਾ ਜੀ ਕਿ ਉੱਥੇ ਜਿਹੜਾ ਆ ਅਸੀਂ ਤਰੁਟੀਆਂ ਰਿਮੂਵ ਕਰ ਲਈਆਂ ਜੀ, ਚੀਫ ਸੈਕਟਰੀ ਨੇ ਐਫੀਡੈਵਿਟ ਦੇ ਦਿੱਤਾ ਸੀ ਤੇ ਸਾਡਾ ਜਿਹੜੀ ਅਪੀਲ ਆ ਸੁਪਰੀਮ ਕੋਰਟ ਚ ਪੈਂਡਿੰਗ ਆ ਜੀ। ਇੱਕ ਉਹ ਕੰਟੈਂਪਟ ਹੋ ਗਈ, ਇੱਕ ਇਹਨਾਂ ਨੇ ਨਾ ਜੀ ਇੱਕ ਲੈਟਰ ਕੱਢ ਦਿੱਤਾ ਕਿਤੇ
1: ਜੀ,
0: ਹਾਈ ਕੋਰਟ ਦੇ ਹੁਕਮ ਦੇ ਬਾਅਦ ਇਹਨਾਂ ਨੇ ਲੈਟਰ ਕੱਢ ਦਿੱਤਾ ਫਾਈਨੈਂਸ਼ੀਅਲ ਕਮਿਸ਼ਨਰ ਨੂੰ ਵੀ ਸਾਡੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਹਾਈ ਕੋਰਟ ਦੇ ਆਰਡਰਾਂ
1: ਮੁਤਾਬਕ। ਕੀ ਬਾਤ ਹੈ ਜੀ,
0: ਉਹ ਦੂਜੀ ਕੰਟੈਂਪਟ ਹੋ ਗਈ। ਸੋ ਉਹ ਬੈਂਚ ਜਿਹੜੀ ਆਲਰੇਡੀ ਕੰਟੈਂਪਟ ਸੁਣ ਰਹੀ ਸੀ ਉਹਨਾਂ ਨੇ ਤਦ ਹੀ ਇਹਨਾਂ ਨੇ ਜਦੋਂ ਚੀਫ ਸੈਕਟਰੀ ਨੇ ਤਾਂ ਅਨਕੰਡੀਸ਼ਨਲ ਅਪੋਲੋਜੀ ਦਿੱਲੀਓਂ ਵਕੀਲ ਲਿਆਂਦੇ ਸੀ ਉਹਨਾਂ ਨੇ ਆਉਂਦਿਆਂ ਨਾਲ ਹੀ ਕਹਿ ਦਿੱਤਾ ਜੀ ਵੀ ਅਸੀਂ ਸਰੈਂਡਰ ਕਰਦੇ ਹਾਂ, ਅਸੀਂ ਜਿਹੜਾ ਮਾਫ਼ੀ ਮੰਗਦੇ ਹਾਂ ਅਨਕੰਡੀਸ਼ਨਲ ਬਿਨਾਂ ਸ਼ਰਤ ਹੈਂਜੀ। ਹਾਈ ਕੋਰਟ ਨੇ ਅਨਕੰਡੀਸ਼ਨਲ ਅਪੋਲੋਜੀ ਤੇ ਸਾਰਿਆਂ ਨੂੰ ਛੱਡ ਦਿੰਦੇ ਹੁੰਦੇ ਆ, ਇਹਨਾਂ ਨੇ ਕਿਹਾ ਨਾ ਤੁਹਾਨੂੰ ਹੁਣ ਛੱਡਿਆ ਨਹੀਂ ਜਾ ਸਕਦਾ, ਤੁਸੀਂ ਇੱਕ ਨੀ ਕਈ ਗਲਤੀਆਂ ਕੀਤੀਆਂ ਆਈਆਂ। ਉਹਨਾਂ ਨੇ ਰੈਗੂਲਰ ਬੈਂਚ ਨੂੰ ਜਿਹੜਾ ਹੈਗਾ ਆ ਉਹ ਕੇਸ ਭੇਜ ਦਿੱਤਾ ਸੀ, ਅੱਜ ਰੈਗੂਲਰ ਬੈਂਚ ਨੇ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਜਿਹੜਾ ਆ ਉਹ ਇੱਕ ਫਾਰਮਲ ਨੋਟਿਸ ਦੇਣਾ ਹੁੰਦਾ ਆ ਜੀ ਵੀ ਤੁਹਾਡੇ ਖਿਲਾਫ਼ ਆ ਐਲੀਗੇਸ਼ਨ ਹੈਗੇ ਆ ਕਿ ਏਦਾਂ ਏਦਾਂ ਤੁਸੀਂ ਕੰਟੈਂਪਟ ਕੀਤੀ ਆ, ਉਹ ਸਰਵ ਕਰ ਦਿੱਤਾ ਹੈਗਾ ਆ ਜੀ। ਹੁਣ ਉਹਦਾ ਜਿਹੜਾ ਆ ਰਿਪਲਾਈ 27 ਨੂੰ ਕਰਨਗੇ ਤੇ 30 ਨੂੰ ਕੇਸ ਲੱਗੇਗਾ ਜੀ।
1: ਬਿਲਕੁਲ ਹੈ ਜੀ ਗੁਰੂਗ੍ਰਾਮ ਪੁਲਿਸ ਦੀ FIR ਜਿਹੜੀ ਸੀ ਸ਼ੱਕੀ ਜਾਂ ਵਿੱਤੀ ਲੈਣ ਦੇਣ ਦਾ ਮਾਮਲਾ ਸੀਗਾ, ਉਹਦੇ ਵਿੱਚ ਜਿਹੜਾ ਪੁਲਿਸ ED ਨੇ ਪੁਲਿਸ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਤਲਬ ਕਰ
0: ਲਿਆ।
1: ਹਾਂਜੀ
0: ਹਾਂਜੀ ਹਾਂਜੀ ਹਾਂਜੀ ਉਹ ਸਵਪਨ ਕੁਮਾਰ ਵੀ ਜਿਹੜਾ ਹੈਗਾ ਆ ਜੀ ਉਹ ਵੀ ਆਣ ਮਿਲੋ ਸੱਜਣਾ ਜੀ ਕਵਰ ਕਰਨੀਆਂ ਸੀ ਦੋਨੇ ਖਬਰਾਂ, ਹਾਂਜੀ ਮੇਰੇ ਦਿਮਾਗ ਚੋਂ ਨਿਕਲ ਗਈ
1: ਜੀ।
0: ਉਹ ਸਰ 19 ਤਰੀਕ ਵਾਸਤੇ ਜਿਹੜਾ ਆ ਇਹਨਾਂ ਨੂੰ ਸਮਨ ਕਰ ਲਿਆ ਹੈਗਾ ਜੀ ਵੀ ਆ ਕੇ ਦੱਸੋ ਜੀ ਵੀ ਜਿਹੜੀ ਤੁਸੀਂ ਇਹ ਰਿਪੋਰਟ ਲਈ ਹੈਗੀ ਸੀ ਜੀ ਤੇ ਜਿਹਨੂੰ ਪ੍ਰਟੈਂਡ ਕੀਤਾ ਕਿ ਇਟ ਇਜ਼ ਟਰੂ, ਉਹ ਰਿਪੋਰਟ ਜਿਹੜੀ ਹੈਗੀ ਆ ਉਹਦੇ ਤੇ ਐਕਸਪਲੇਨੇਸ਼ਨ ਕਾਲ ਕਰ ਲਈ ਹੈਗੀ ਆ ਜੀ ਤੇ ਸਵਪਨ ਸ਼ਰਮਾ ਜਿਹੜਾ ਹੈਗਾ ਉਹਦੇ ਹੀ ਬਣਵਾਈ ਸੀ ਜਾ ਕੇ ਜੀ ਉੱਥੇ ਤੇ ਪੈਸੇ ਦੇ ਕੇ, ਉਹ ਲੈਬ ਜਿਹੜੀ ਹੈਗੀ ਆ ਕਦੀ ਏਦਾਂ ਦੀ ਵਾਇਸ ਨੋਟ ਦੀ ਦੇ ਹੀ ਨਹੀਂ ਸੀ ਸਕਦੀ ਰਿਪੋਰਟ ਜੀ, ਸੋ ਇਸ ਕਰਕੇ ਉਹ ਗੁਮਰਾਹ ਕਰਨ ਵਾਸਤੇ ਇੱਥੇ ਲਿਆਂਦੀ ਸੀ ਜੀ ਪਰ ਉਹ ਆਪਣਾ ਪਰਪਸ ਨਹੀਂ ਪੂਰਾ ਕਰ ਸਕੀ ਜੀ। ਸੋ ਇਸ ਕਰਕੇ ਉਸ ਕੇਸ ਦੇ ਵਿੱਚ ਵੀ ਆਵਾਜ਼ ਪੈ ਗਈ ਹੈ ਜਾਣੀ ਕਿ, ਤੇ ਉੱਥੇ ਵੀ ਅਗਲੇ ਕਹਿੰਦੇ ਆਣ ਮਿਲੋ ਸੱਜਣਾ 19 ਤਰੀਕ ਨੂੰ।
1: ਜੀ
0: ਸਰ,
1: ਤੇ ਆਪਣੇ ਨਾਲ ਬਰਾਜ ਸਿੰਘ ਸੰਧੂ ਅੰਕਲ ਵੀ ਜੁੜੇ ਹੋਏ ਨੇ, ਉਹਨਾਂ ਦੀ ਵੀ ਇੱਕ ਸਵਾਲ ਸੀਗਾ ਕਿ ਜਦੋਂ ਆਪਾਂ ਗੱਲਬਾਤ ਕਰਦੇ ਸੀਗੇ ਗੁਰੂ ਘਰ ਦੀ, ਤਾਂ ਅੰਕਲ ਨੇ ਪੁੱਛਿਆ ਸੀਗਾ ਕਿ ਜਿਹੜਾ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਲੰਗਰ ਆਉਂਦਾ ਉਹ ਕਿੱਥੋਂ ਆਉਂਦਾ ਜੀ ਸੈਣੀ ਸਾਹਿਬ, ਤੇ ਔਜਲਾ ਸਾਹਿਬ ਨੇ ਥੱਲੇ ਕਮੈਂਟ ਕੀਤਾ ਸੀ ਕਿ ਅੰਕਲ ਜੀ ਰਾਜਨ ਜੀ ਨੂੰ ਕਹਿੰਦੇ ਨੇ ਅਕਾਲੀਆਂ ਦੇ ਬਾਰੇ ਸਵਾਲ ਨਹੀਂ ਕਰਨਾ ਸੀ ਜੀ।
0: ਮੈਨੂੰ ਮੈਂ ਨੀ ਲੰਗਰ ਖਾਦਾ ਜੀ, ਨਾ ਮੈਂ ਲੰਗਰ ਰੈਲੀਆਂ ਤੇ ਜਾਂਦਾ ਹੀ ਹਾਂ ਜੀ, ਮੈਨੂੰ ਨੀ ਪਤਾ ਵੀ ਲੰਗਰ ਆਉਂਦਾ ਕਿ ਨਹੀਂ ਆਉਂਦਾ ਜੀ। ਇਹਦੇ ਬਾਰੇ ਜਾਂ ਤਾਂ ਮੈਂ ਕਿਸੇ ਰੈਲੀ ਚ ਜਾਊਂਗਾ ਤੇ ਫੇਰ ਮੈਂ ਦੇਖ ਕੇ ਆਊਂਗਾ ਵੀ ਉੱਥੋਂ ਲੰਗਰ ਕਿੱਥੋਂ ਆਇਆ ਜੀ।
1: ਜੀ,
0: ਤੇ ਮੈਂ ਲੰਗਰ ਤੇ ਕਿੰਤੂ ਨਹੀਂ ਕਰਦਾ ਹੈਗਾ ਜੀ, ਮੈਂ ਤਾਂ ਇਸ ਕਰਕੇ ਕਰਦਾ ਹੈਗਾ ਕਿ ਸਾਡੇ ਗੁਰੂ ਘਰਾਂ ਨੂੰ ਮਤਲਬ ਜਿਹੜਾ ਹੈਗਾ ਪਲੇਸ ਆਫ ਦਾ ਗੁਰੂ ਘਰ ਸ਼ੁਡ ਨਾਟ ਬੀ ਯੂਜ਼ਡ ਫਾਰ ਪ੍ਰੋਟੈਸਟਰਸ। ਹਾਂਜੀ, ਉਹਦਾ ਜਿਹੜਾ ਹੈਗਾ ਪ੍ਰੋਟੈਸਟ ਵਾਸਤੇ ਅੰਦਰ ਅੰਦਰ ਤੁਸੀਂ ਗੁਰਬਾਣੀ ਸੁਣਨੀ ਹੈਗੀ ਆ ਜਾਂ ਕਿਸ ਤਰੀਕੇ ਤੁਸੀਂ ਸ਼ਰਧਾ ਨਾਲ ਜਾ ਰਹੇ ਹੈਗੇ ਆ, ਤੁਸੀਂ ਅੰਦਰ ਗੱਲ ਕਰ, ਤੁਸੀਂ ਅੰਦਰ ਜਾ ਕੇ ਜਿਹੜਾ ਹੈਗਾ ਆ ਇੱਕ ਪ੍ਰੋਟੈਕਸ਼ਨ ਲੈਣੇ ਆ, ਤੇ ਦੂਜਾ ਅੰਦਰ ਪ੍ਰੋਟੈਸਟ ਵੀ ਆਪਣਾ ਜਾਰੀ ਰੱਖਦੇ ਹੈਗੇ। ਪਰਪਸ ਦਾ ਤੁਹਾਡਾ ਜਿਹੜਾ ਹੈਗਾ ਉੱਥੋਂ ਅੰਦਰੋਂ ਕਿਉਂ ਪ੍ਰੋਟੈਸਟ ਕੀਤਾ ਤੁਸੀਂ, ਉਹ ਤਾਂ ਆਰਾਮ ਨਾਲ ਬੈਠੇ ਰਹਿੰਦੇ।
1: ਬਿਲਕੁਲ ਹੈ ਜੀ ਉਹ ਗੱਲ।
0: ਹਾਂਜੀ ਸਰ, ਉੱਥੇ ਮੈਂ ਉੱਥੇ ਜਿਹੜਾ ਹੈਗਾ ਸਰ ਵੀਡੀਓ ਦੇਖ ਲਓ, ਉਹਨਾਂ ਦੇ ਸਿਰ ਵੀ ਨੰਗੇ ਆ ਜੀ।
1: ਹਾਂ ਬਿਲਕੁਲ ਹੈ ਜੀ,
0: ਜਿਹੜੇ ਅੰਦਰ ਬੈਠੇ ਆ ਉਸ ਵੇਲੇ ਤੁਸੀਂ ਉਸ ਮਰਿਆਦਾ ਨੂੰ ਫੋਲੋ ਕਰੋ, ਚੁੱਪ ਕਰਕੇ ਜਿਹੜਾ ਜਾ ਕੇ ਜਿਹੜਾ ਹੈਗਾ ਜਿੱਦਾਂ ਮਰਜ਼ੀ ਤੁਸੀਂ ਬੈਠੋ
1: ਜੀ। ਬਿਲਕੁਲ,
0: ਗੱਲ ਤਾਂ ਇਹ ਆ ਜੀ
1: ਜੀ। ਤੇ ਸੈਂਟ ਸਾਹਿਬ ਆਖਰ ਦੇ ਵਿੱਚ 2 ਮਿੰਟ ਜੀਰਾ ਸਾਹਿਬ ਦਾ ਕੋਈ ਸਵਾਲ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ।
0: ਗੱਲ ਕਰਾਓ ਕਰਾਓ।
1: ਹਾਂਜੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਰਾਜਨ ਸੈਣੀ ਵੀਰ ਜੀ,
0: ਨਮਸਕਾਰ।
1: ਨਮਸਕਾਰ ਜੀਰਾ ਜੀ।
2: ਬਾਜੀ ਮੈਂ ਤਾਂ ਗੱਲ ਇਹੀ ਕਹਿਣੀ ਚਾਹੁੰਦਾ ਸੀਗਾ ਵੀ ਚਲੋ ਠੀਕ ਆ, ਸਾਡੇ ਰਾਜਨ ਜੀ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਨੂੰ ਬਹੁਤ ਕੁਛ ਪਤਾ
1: ਜੀ,
2: ਹਰ ਇਹਨਾਂ ਨੂੰ ਵੈਲਡਿੰਗ ਦਾ ਪਤਾ, ਸਾਨੂੰ ਹੁਣ ਚੀਜ਼ਾਂ ਦਾ ਵੀ ਨਹੀਂ ਪਤਾ। ਅਸੀਂ ਤਾਂ ਸਿੱਧ ਸਿੱਧੀ ਜੀ ਗੱਲ ਕਰਨ ਵਾਲੇ ਆ ਵੀ ਉਹਨਾਂ ਨੇ ਠੱਗੀ ਮਾਰੀ ਹੈ ਜਾਂ ਨਹੀਂ ਮਾਰੀ, ਸਹੀ ਮਾਇਨੇ ਚ। ਤੇ ਜਿਹੜੀ ਭਾਜੀ ਨੇ ਗੱਲ ਕਹੀ ਸੀ ਨੀ ਵੀ ਜਿਹੜੀਆਂ ਵੋਟਾਂ ਕਟੀਚੀਆਂ ਵਾ ਉਹਦੇ ਚ ਕੀ ਪਤਾ ਲੱਗਦਾ ਵੀ ਵੋਟ ਕਾਂਗਰਸ ਨੂੰ ਪੈਣੀ ਕਿ ਨਹੀਂ ਪੈਣੀ
1: ਜੀ।
2: ਰਾਜਨ ਸੈਣੀ ਜੀ, ਮੈਂ ਨਾ ਵੀਰ ਜੀ ਤੁਹਾਨੂੰ ਨਾ ਇੱਕ ਲਿੰਕ ਭੇਜ ਦੂੰਗਾ, ਗਰਮਾ ਜੀ ਦੀ ਰਿਪੋਰਟ ਆ
1: ਜੀ,
2: ਉਹਦੇ ਵਿੱਚ ਇਹ ਲਿਖਿਆ ਗਿਆ ਵਾ ਵੀ ਇਹਨਾਂ ਦੇ ਜਿਹੜੇ ਪੰਨਾ ਪ੍ਰਮੁੱਖ ਹੁੰਦੇ ਆ ਨਾ ਬੀਜੇਪੀ ਦੇ,
1: ਹਾਂਜੀ,
2: ਉਹਨਾਂ ਨੇ ਇੱਕ ਤਰ੍ਹਾਂ ਦਾ ਵੀ ਇੰਨੀ ਕ ਛਾਣਬੀਣ ਕੀਤੀ ਹੁੰਦੀ ਆ ਆਪਣੇ ਤੌਰ ਤੇ ਵੀ ਕੰਪਲੀਟ ਉਹਨਾਂ ਨੇ ਉਹੀ ਬੰਦੇ ਵੋਟਿੰਗ ਕੱਟੀ ਹੁੰਦੀ ਆ ਜਿਹਦੇ ਵਿੱਚ 90% ਆਪਣੀ ਮੁਸਲਿਮ ਕੌਮ
1: ਜੀ,
2: ਤੇ ਬਾਕੀ ਜਿਹੜੇ ਇਹਨਾਂ ਨੂੰ ਲੱਗਦੇ ਹੁਣ ਵੀ ਇਹ ਵੋਟ ਸਾਡੀ ਨੀ ਹੈਗੀ ਇਹਨਾਂ ਦੀ ਪੱਕੀ ਆ
1: ਜੀ।
2: ਉਹਦੇ ਵਿੱਚ ਮੈਂ ਬਕਾਇਦਾ ਨਾਂ ਵੀ ਤੁਹਾਨੂੰ ਦੇ ਦੂੰਗਾ, ਇੱਕ ਆਪਣੇ ਉੱਤਰਾਖੰਡ ਦੀ ਲੈ ਲਓ ਮਿਸਾਲ ਦਿੰਦਾ ਮੈਂ
1: ਜੀ।
2: ਉਹਦੇ ਵਿੱਚ ਟੀਰੀ ਦੇ ਵਿੱਚ ਇੱਕ ਬੰਦੇ ਨੇ ਇੱਕੋ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ 2500-3000 ਵੋਟ ਕਟਾਈ ਸਾਰੀ ਮੁਸਲਮਾਨ
1: ਜੀ।
2: ਤੇ ਮੈਂ ਤੁਹਾਨੂੰ ਗੜਵਾਲ ਦੀ ਦੇ ਦੂੰਗਾ, ਕਈ ਜਗ੍ਹਾ ਦੀ ਦੇ ਦੂੰਗਾ
1: ਜੀ,
2: ਵੀ ਗੱਲ ਕਰਦਾ ਵਾ ਬਈ ਇੱਕ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ ਵੀ ਉਹ ਬੰਦੇ ਨੇ ਇੰਨੀ 3200 ਵੋਟ ਕਟਾਈ ਸਾਰੀ ਮੁਸਲਮਾਨ
1: ਜੀ।
2: ਤੇ ਆਪਾਂ ਕਿਵੇਂ ਕਹਿ ਦਾਂਗੇ ਵੀ ਦੱਸੋ ਵੀ ਇਹਨਾਂ ਨੇ ਇਹ ਕੰਮ ਨਹੀਂ ਕੀਤਾ, ਚੱਕਰ ਤੇ ਆ।
0: ਸਾਰੇ ਗੁੱਜਰ ਹੀ ਆਏ ਆ ਜੀ, ਉਹ ਹਰ ਇੱਕ MLA ਨੇ ਬਣਵਾਈ ਜੀ ਆਪਣੀ ਪਹਿਲਾਂ ਜਾਲੀ ਵੋਟ
2: ਆਪਣੇ
0: ਜਿਹੜਾ ਹੈਗਾ ਆ ਜੀ।
2: ਜੀ
0: ਮੈਂ ਤਾਂ ਜੋ ਮੇਰੇ ਆਲੇ ਦੁਆਲੇ ਵਾਪਰਦਾ ਮੈਂ ਤਾਂ ਉਹਨੂੰ ਦੇਖੂਗਾ ਜੀ ਅਸਲੀਅਤ ਨੂੰ, ਕਿਸੇ ਦੀ ਰਿਪੋਰਟ ਜਿਹੜੀ ਹੈਗੀ ਆ ਮੈਨੂੰ ਕੀ ਪਤਾ ਉਹ ਫੈਬਰੀਕੇਟਡ ਆ ਕਿੱਦਾਂ ਹੈਗੀ ਆ ਜੀ, ਹੈ ਠੀਕ ਆ ਉਹਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਹੀ ਚੈਲੰਜ ਕਰਾਂਗੇ ਨਾ ਜੀ ਆਪਾਂ।
2: ਸੈਨੀ ਸਾਹਿਬ ਤੁਸੀਂ ਗੋਆ ਦਾ ਕੇਸ ਲੈ ਲਓ, 97 ਵੋਟਸ ਜਿਹੜੇ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਉਹ ਬੰਦਿਆਂ ਨੇ ਕਿੱਥੇ ਕਿੱਥੋਂ ਤੱਕ ਨਹੀਂ ਭੱਜੇ, ਉਹਨਾਂ ਨੇ ਆਪਣੇ ਖਰਚੇ ਵੀ ਕੀਤੇ ਆ, ਜਦੋਂ ਕਿ ਵੋਟ ਬਣਾਉਂਦੇ ਆ ਉਹ ਐਂਡ ਤੇ ਆ ਗਏ। ਤੁਹਾਨੂੰ ਆਪਾਂ ਨੂੰ ਸ਼ਾਇਦ ਮੈਂ ਨਹੀਂ ਜਾਣਕਾਰੀ ਕਈਆਂ ਨੂੰ ਸੱਜਣਾ ਨੂੰ ਹੋਣੀ
1: ਜੀ,
2: ਇਹ ਜਿੰਨੇ ਵੀ ਆਪਣੇ ਗਿਆਨੇਸ਼ ਕੁਮਾਰ ਜੀ ਹੈਗੇ ਨਾ ਜੀ, ਇਹਨਾਂ ਨੂੰ ਮੈਂ ਅੱਗੇ ਵੀ ਗੱਲ ਕੀਤੀ ਸੀ ਟਵਾਣਾ ਜੀ ਦੇ ਚੈਨਲ ਤੇ
1: ਜੀ,
2: ਐਂਡ ਵਾਲੀ ਕਹਾਣੀ ਜਿਹੜੀ ਧੁਰੀ ਇਹਨਾਂ ਦੀ ਹੈਗੀ ਉਹ ਇਹਨਾਂ ਨੂੰ ਵੀ ਨੀ ਪਤਾ ਬਈ ਅੰਦਰ ਸੰਸਥਾ ਕੀ ਕਰਨ ਡੀ ਆ, ਬੀਜੇਪੀ ਦੇ ਹੈਡ ਆਫ ਦਿੱਲੀ ਵਿਚ ਬਹਿ ਗਏ
1: ਜੀ,
2: ਚੱਕਰੇ ਆ
1: ਜੀ।
0: ਡੀਰਾ ਸਾਹਿਬ ਗਲਤੀ ਇੱਕ ਨੀ ਹੋਈ, ਗਲਤੀਆਂ ਹੋਈਆਂ ਆ। ਗਲਤੀ ਇਹ ਹੋਈ ਆ ਕਿ ਜਿਹੜਾ ਐਸ ਡੀ ਐਮ ਜਿਹੜਾ ਹੈਗਾ ਸੀਗਾ ਓਹਨੂੰ ਵੋਟ ਜਿਹੜੀ ਹੈਗੀ ਇੰਟਰ ਕਰਨ ਦਾ ਤੇ ਮਤਲਬ ਜਿਹੜਾ ਡਿਲੀਟ ਕਰਨ ਦਾ ਦੋਨੇ ਰਾਈਟ ਹੈਗੇ ਸੀ, ਉਹ ਜਿਹੜੇ ਖਤਮ ਕੀਤੇ ਨਾ ਬੇਸਿਕ, ਉਹ ਗਲਤੀ ਹੋਈ ਆ
1: ਜੀ।
0: ਉੱਥੇ ਉਹਨਾਂ ਦੀ ਰਿਸਪੋਂਸੀਬਿਲਟੀ ਦੇਣੀ ਚਾਹੀਦੀ ਸੀ ਵੀ ਜੇ ਤੁਸੀਂ ਜਿਹੜਾ ਹੈਗਾ ਵੋਟਾਂ ਦੀ ਸੁਧਾਈ ਪਹਿਲਾਂ ਵੀ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ, ਵੋਟਾਂ ਜੈਨੂਅਨ ਹੋਣੀਆਂ ਚਾਹੀਦੀਆਂ, ਕੋਈ ਸ਼ੱਕ ਨੀ ਅਸੀਂ ਵੀ ਚਾਹੁੰਦੇ ਆ
1: ਜੀ।
0: ਪਰ ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਅਸੈਸ ਜਿਹੜਾ ਹੈਗਾ ਨਾ ਉਹ ਜਿਹੜਾ ਇਹ ਸੋਫਟਵੇਅਰ ਜਿਹੜਾ ਕੋਈ ਲਿਆਂਦਾ ਹੈਗਾ ਸੀਗਾ ਜਿਹਦੇ ਮੁਤਾਬਕ ਜਿਹੜਾ ਆ ਉਹ ਹੋਰ ਕਿਸੇ ਕੋਲ ਅਕਸੈਸ ਹੀ ਹੈ ਨੀ ਸੀਗਾ ਉਸ ਚੀਜ਼ ਦਾ, ਉੱਥੇ ਗਲਤ ਹੋਇਆ ਆ ਕੰਮ। ਚੈਲੰਜ ਹੋਣਾ ਚਾਹੀਦਾ ਬਕਾਇਦਾ ਤੌਰ ਤੇ, ਪਰ ਚੈਲੰਜ ਆਪਾਂ ਕਰਾਂਗੇ ਤੇ ਕਾਨੂੰਨ ਦੇ ਉੱਥੇ ਕਰਾਂਗੇ ਨਾ ਜੀ, ਸੁਪਰੀਮ ਕੋਰਟ ਹੀ ਕਰਾਂਗੇ, ਉਹੀ ਇਹਨੂੰ ਸੈਟਿਸਫਾਈਡ ਕਰੂਗਾ ਨਾ ਜੀ। ਗਲਤੀ ਜਦੋਂ ਪਤਾ ਆ ਵੀ ਗਲਤੀ ਹੋਈ ਆ, ਗਲਤੀ ਫੜ ਲਈ ਆ, ਉਹ ਤੋਂ ਅੱਗੇ ਜਿਹੜਾ ਹੈਗਾ ਆ ਕਾਨੂੰਨ ਦਾ ਹੀ ਰਾਹ ਲਵਾਂਗੇ ਨਾ ਜੀ।
1: ਜੀ
0: ਮੇਰੀ ਤਾਂ ਇੰਨੀ ਬੇਨਤੀ ਆ।
1: ਬਿਲਕੁਲ
2: ਸੈਨੀ ਵੀਰ ਜੀ, ਤੁਹਾਨੂੰ ਵੀ ਪਤਾ ਵਾ ਮੈਂ ਮੂਹ ਦੇ ਪਰਾਚਾ ਕਿੰਨਾ ਯੁੱਧ ਲੜਨ ਡਿਆ ਇਹਨਾਂ ਨਾਲ ਜਾਲੀ ਵੋਟਾਂ ਦਾ, ਈਵੀਐਮ ਦਾ, ਕਿਉਂਕਿ ਮੈਂ ਵੀ ਉਹਨੂੰ ਬੜਾ ਵੀ ਕਹਿ ਦਲਵ ਨੇੜਿਓ ਤੱਕ ਮੈਂ ਉਹਦੀਆਂ ਜਿੰਨੀਆਂ ਵੀ ਆਈਆਂ ਸਾਰੀਆਂ ਸੁਣੀਆਂ
1: ਜੀ।
2: ਜਦੋਂ ਇੱਕ ਕਹਿ ਹੀ ਦਿੰਦੇ ਆ ਵੀ ਸਾਨੂੰ ਇਹਦੀ ਵੀਡੀਓਗ੍ਰਾਫੀ ਚਾਹੀਦੀ ਆ, ਉਹ ਕਹਿ ਦਿੰਦੇ ਵੀ ਇਹਦੀ ਵੀਡੀਓਗ੍ਰਾਫੀ ਸਾਡੇ ਕੋਲ ਹੈ ਹੀ ਨੀ ਗੀ
1: ਜੀ,
2: ਇਹ ਕਿੱਥੇ ਕਾਨੂੰਨ ਬਣਾਇਆ
0: ਕਿਹੜਾ ਬਣਾਇਆ ਉਹ ਤੇ ਜੀਰਾ ਸਾਹਿਬ ਉਹ ਤੇ ਮੈਂ ਤੁਹਾਡੇ ਨਾਲ ਸਹਿਮਤ ਨੀ ਉਸ ਕਰਕੇ ਕਿ ਅਸੀਂ ਇੱਥੇ ਜਿਹੜਾ ਹੈਗਾ ਆ ਵੀ ਵੋਟਾਂ ਜਿਹੜੀਆਂ ਦੇਖੀਆਂ ਜਿਹੜੀਆਂ ਆਹ ਜਿਹੜੀਆਂ ਤੁਹਾਡੀਆਂ ਚੰਡੀਗੜ੍ਹ ਵਾਲੀਆਂ ਸੀਗੀਆਂ ਉਹ ਈਵੀਐਮ ਨਾਲ ਸੀ, ਉਹ ਬੋਹਰਾਂ ਵਾਲੀਆਂ ਵੋਟਾਂ ਨਾਲ ਹੀ ਅਗਲੇ ਕਰੀ ਜਾਂਦੇ ਕੰਮ। ਬਿਹਾਰ ਦੇ ਵਿੱਚ ਕੀ ਹੁੰਦਾ ਸੀਗਾ ਜੀ, ਉਹ ਪਰਚੀਆਂ ਜਿਹੜੀਆਂ ਲੋਕ ਚੁੱਪ ਕਰਕੇ ਲੋਕੀ ਲੈ ਜਾਂਦੇ ਸੀ, ਕਹਿੰਦੇ ਸੀ ਪਰਚੀ ਲਿਆ ਇੱਥੇ ਘਰ ਇੱਥੇ ਪਰਚੀ ਲਿਆ ਤੂੰ ਅਸੀਂ ਇੱਥੇ ਬੋਹਰਾਂ ਲਾ ਕੇ ਦੇ ਦੇਣੀਆਂ ਹੈਗੀਆਂ।
1: ਬਿਲਕੁਲ
2: ਉਹ ਤਾਂ ਆਪਣੇ ਪੰਜਾਬ ਚ ਵੀ ਹੋਇਆ ਐਤਕੀ ਜੀ, ਜਿਹੜੀ ਇਲੈਕਸ਼ਨ ਵੋਟਾਂ ਆਪਣੀਆਂ ਹੋਈਆਂ ਨਾ ਐਤਕੀ ਕਮੇਟੀ ਦੀਆਂ
1: ਜੀ,
2: ਉਹ ਤਾਂ ਇੱਥੇ ਵੀ ਹੋਇਆ ਐਤਕੀ।
1: ਹੁਣ ਦੇਖੋ ਹੁਣ 50 ਚੋਣਾਂ ਜਿਹੜੀਆਂ ਜੀਰਾ ਸਾਹਿਬ ਤੇ ਸੈਣੀ ਸਾਹਿਬ ਤੁਹਾਨੂੰ ਚੇਤਾ ਪਿਛਲੇ ਹਫਤੇ ਆਪਾਂ ਖਬਰ ਕੀਤੀ ਸੀ, 50 ਜਿਹੜੀਆਂ ਚੋਣਾਂ ਕੀਤੀਆਂ ਨੇ ਡਿਸਮਿਸ ਕੀਤੀਆਂ ਨੇ ਦੁਬਾਰਾ ਹੋਣਗੀਆਂ, ਉਹ ਵੀ ਤਾਂ ਕੋਰਟ ਦਾ ਡਿਸੀਜਨ ਆਇਆ ਜੀ।
0: ਜੀਰਾ ਸਾਹਿਬ ਬੇਨਤੀ ਇਹ ਹੈਗੀ ਆ ਕਿਸੇ ਬੁਰਾਈ ਨੂੰ ਮਿਟਾਉਣ ਲਈ ਉਹ ਤੋਂ ਆਪਾਂ ਛੋਟੀ ਬੁਰਾਈ ਦਾ ਹਾਲਤ ਕੰਪਰੋਮਾਈਜ਼ ਕਰ ਲਾਂਗੇ ਵੀ ਉਹ ਹੈ ਦੋਨੇ ਹੀ ਬੁਰੇ ਆ ਵੀ ਉਹ ਘੱਟ ਬੁਰਾ ਆ ਤੇ ਉਹ ਵੱਧ ਬੁਰਾ ਆ ਜੀ, ਆਪਾਂ ਘੱਟ ਬੁਰਾਈ ਨਾਲ ਤਾਂ ਸਮਝੌਤਾ ਕਰ ਲਾਂਗੇ, ਆਪਾਂ ਇੱਕ ਘੱਟ ਬੁਰਾਈ ਦੇ ਨਾਲ ਜਿਹੜਾ ਹੈਗਾ ਆ ਵੀ ਇਹਨੂੰ ਡਿਲੀਟ ਕਰਨ ਵਾਸਤੇ ਜਿਹੜਾ ਹੈਗਾ ਵੱਡੀ ਬੁਰਾਈ ਨਾਲ ਥੋੜਾ ਸਮਝੌਤਾ ਕਰਨ ਚੱਲ ਜਾਂਗੇ ਜੀ।
1: ਬਿਲਕੁਲ ਜੀ,
2: ਪਰ ਸੈਨੀ ਸਾਹਿਬ ਜਦੋਂ ਸਾਰੇ ਦੇਸ਼ ਨੂੰ ਪਤਾ ਵਾ
0: ਉਹ ਸਰ ਮਾਈਟ ਇਜ਼ ਰਾਈਟ ਸਰ, ਫੇਰ ਤਾਂ ਜੁੱਤੀ ਵਾਲਾ ਹੀ ਰਾਜ ਕਰੂਗਾ,
2: ਉਹ ਕਰ ਰਹੇ ਤਾਂ ਹੀ ਤਾਂ 47 ਦੀ ਗੱਲ ਕਰਦੇ ਹੋ, ਇਸੇ ਕਰਕੇ 47 ਦੀ ਗੱਲ ਕਰਦੇ ਆ ਉਹਨਾਂ ਨੂੰ, ਇਸੇ ਏਡੇ ਏਡੇ ਅੰਦੋਲਨ ਤਾਂ ਹੀ ਤਾਂ ਕੁਚਲਣ ਲੱਗੇ ਹੋਏ ਹੋ, ਉਹਨਾਂ ਨੂੰ ਪਤਾ ਵਾ ਵੀ ਸਾਡੀ ਐਂਟੀ ਕਪੈਸਿਟੀ ਬਹੁਤ ਜ਼ਿਆਦਾ ਹੈਗੀ ਆ ਤੇ ਅਸੀਂ ਜਿਹੜਾ ਵੀ ਕੰਮ ਕਰਨਾ ਅਗਿਆਨੂ ਦੇ ਥਰੂ ਕਰਾ ਹੀ ਲੈਣਾ ਸੀ, ਚੱਕਰ ਤਾਂ ਹੈ ਹੀ ਜਾਣਾ ਜੀ, ਰੋਲਾ ਤਾਂ ਇਸੇ ਗੱਲ ਦਾ ਹੀ ਆ
1: ਜੀ। ਥੈਂਕ ਯੂ ਜੀਰਾ ਸਾਹਿਬ
0: ਜੀ ਸਰ।
1: ਹਾਂਜੀ ਜੀ ਸੈਣੀ ਸਾਹਿਬ ਕੁਝ ਕਹੋਗੇ ਹੋਰ?
0: ਨਹੀਂ ਜੀ ਨਹੀਂ ਬਸ ਠੀਕ ਹੈ ਸਰ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਸਹਿਮਤ ਹੋਣਾ ਨਹੀਂ ਹੋਣਾ ਉਹ ਵੱਖਰੀ ਗੱਲ ਹੈ, ਤੇ ਪਰ ਵਿਚਾਰ ਜਿਹੜੇ ਨੇ ਉਹ ਚੱਲਣੇ ਚਾਹੀਦੇ ਆ। ਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਇੱਕ ਮੈਂ ਹੋਰ ਕਰਨੀ ਚਾਹੁੰਦਾ,
0: ਇੱਕ ਰਹਿੰਦੀ ਜੀ ਖਬਰ ਅਜੇ।
1: ਹਾਂਜੀ ਹਾਂਜੀ ਕਰ ਲੋ ਜੀ ਕੰਟੀਨਿਊ।
0: ਹਾਂਜੀ ਇੱਕ ਭਾਰਤ ਸਾਹਿਬ ਜਿਹੜੀ ਹੈਗੀ ਇੰਪੋਰਟੈਂਟ ਖਬਰ ਹੈਗੀ ਸੀਗੀ
1: ਜੀ,
0: ਉਹ ਇਹ ਸੀ ਵੀ ਕਾਂਗਰਸ ਨੇ ਮਤਲਬ ਕਹਿੰਦੇ ਆਪਣਾ ਮੈਨੀਫੈਸਟੋ ਬਣਾਉਣ ਵਾਸਤੇ ਉਹਨਾਂ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਸੀ ਜੀ।
1: ਬਿਲਕੁਲ ਹੈ ਜੀ,
0: ਉਹਦੇ ਵਿੱਚ ਖਹਿਰਾ ਸਾਹਿਬ ਨੇ ਇਹ ਗੱਲ ਕਹੀ ਸੀ ਜਿਹੜਾ ਕਿ ਉਹ ਸ਼ੁਰੂ ਤੋਂ ਉਹਨਾਂ ਦਾ ਸਟੈਂਡ ਰਿਹਾ ਹੈਗਾ ਆ ਜੀ, ਵੀ ਉਹ ਮੁੱਦਾ ਉਹ ਵਿੱਚ ਲਿਆਉਣਾ ਚਾਹੁੰਦੇ ਸੀ ਕਿ ਡੈਮੋਗ੍ਰਾਫੀ ਦੀ ਚੇਂਜ ਕਰਕੇ ਸਾਨੂੰ ਵੀ ਪੰਜਾਬ ਵਾਲਿਆਂ ਨੂੰ ਅਸੀਂ ਇਸ ਚੀਜ਼ ਦੀ ਆਪਾਂ ਦਈਏ ਕਿ ਅਸੀਂ ਇਹਦੇ ਬਾਰੇ ਜਿਹੜਾ ਹੈਗਾ ਆ ਲਾਅ ਅਸਟੈਬਲਿਸ਼ ਕਰਾਂਗੇ ਕਿ ਜਿੱਦਾਂ ਜੇ ਐਂਡ ਕੇ ਦੇ ਵਿੱਚ ਜਾਂ ਉੱਥੇ ਜਿਹੜਾ ਹੈਗਾ ਆ ਵੀ ਕੋਈ ਪ੍ਰੋਪਰਟੀ ਨਹੀਂ ਖਰੀਦ ਸਕਦਾ ਹੈਗਾ ਬਾਹਰਲੇ ਬੰਦਾ ਜੀ, ਜਦ ਤੱਕ ਉਹ ਉੱਥੇ ਕੰਡੀਸ਼ਨ ਫੁੱਲਫਿਲ ਨਹੀਂ ਕਰਦਾ ਉੱਥੇ ਦੀਆਂ, ਹੈ ਜੀ, ਤੇ ਉਹ ਉਸ ਚੀਜ਼ ਨੂੰ ਉਹ ਵਿੱਚ ਇੰਟਰੋਡਿਊਸ ਕਰਾਉਣਾ ਚਾਹੁੰਦੇ ਸੀ ਉਹਦੇ ਬਾਰੇ ਜਿਹੜਾ ਹੈਗਾ, ਤੇ ਭਾਰਤ ਭੂਸ਼ਣ ਆਸ਼ੂ ਦਾ ਵਿਰੋਧ ਹੋਇਆ ਤੇ ਉਹਨਾਂ ਦਾ ਜਿਹੜਾ ਹੈਗਾ ਆ ਇਹ ਮੁੱਦਾ ਉਮੀਦ ਆ ਵੀ ਨਹੀਂ ਵਿੱਚ ਸ਼ਾਮਿਲ ਕੀਤਾ ਜਾਊਗਾ, ਜਿਹਦੇ ਬਾਰੇ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਵੀ ਲਿਆ ਲਿਆ ਚੁੱਕੇ ਸੀਗੇ ਜੀ।
1: ਹਾਂਜੀ ਬਿਲਕੁਲ।
0: ਮੀਨਿੰਗ ਦੇਅਰ ਬਾਈ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਤਾਂ ਲਿਆਉਂਦੇ ਹੈਗੇ ਆ ਕਿ ਮੇਰੇ ਬਿੱਲ ਤੇ ਚਰਚਾ ਕਰੋ ਤੇ ਮੇਰਾ ਬਿੱਲ ਪਾਸ ਕਰੋ। ਜਿਸ ਪਾਰਟੀ ਚੋ ਬੈਠੇ ਹੈਗੇ ਉਹ ਤਾਂ ਪਾਰਟੀ ਦੀ ਗੱਲ ਸੁਣਨ ਵਾਸਤੇ ਤਿਆਰ, ਉਹ ਨੀ ਲਿਆ ਕੇ ਰਾਜੀ ਤੇ ਫਿਰ ਬਾਕੀ ਕੌਣ ਲਿਆਊਗਾ ਜੀ।
1: ਪਰ ਇਸ ਕਰਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਪਾੜਾ ਵੀ ਤਾਂ ਪੈ ਸਕਦਾ ਨਾ ਹਿੰਦੂ ਸਿੱਖ ਜਾਂ ਫਿਰ ਉਹ ਮਤਲਬ ਕਿ ਬਾਹਰ ਪ੍ਰਵਾਸੀ ਜਿਹੜੇ ਹੈ।